ਗਿਣਤੀ ਆਪਣਾ ਨੰਬਰ ਹੈ। ਹੁਣ ਕੁਝ ਸੱਜਣ ਮਿੱਤਰ ਕਹਿ ਰਹੇ ਨਵੀਂ ਯਾਰ ਕੁੜੀ ਨੂੰ ਜ਼ਰੂਰ ਚੇਂਜ ਕਰਨਾ ਚਾਹੀਦਾ, ਚਲੋ ਇੱਕ ਸਾਂਝਾ ਜਿਹਾ ਪਰਿਵਾਰ ਹੋ ਜਾਂਦਾ। ਕਈ ਕਹਿੰਦੇ ਨਹੀਂ ਯਾਰ ਨਵੀਂ ਕਾਹਦੇ ਲਈ, ਕੋਈ ਲੋੜ ਨਹੀਂ, ਜੇ ਅਗਲੀ ਨਹੀਂ ਚਾਹੁੰਦੀ ਚੇਂਜ ਕਰਨਾ ਯਾਰ ਉਹਦੀ ਆਪਦੀ ਮਰਜ਼ੀ ਹੈ, ਜੋ ਮਰਜ਼ੀ ਕਰੇ। ਸੋ ਤੁਹਾਡਾ ਕੀ ਖਿਆਲ ਹੈ? ਨੰਬਰ ਹੈ ਆਪਣਾ 9056733337, 9056733337, 905-673-3337, 9056733337 'ਤੇ ਗੱਲਬਾਤ ਹੋ ਰਹੀ ਹੈ ਆਪਣੀ, 9056733337। ਇੱਕ ਤੁਸੀਂ ਯਾਦ ਰੱਖੋ ਮੈਸੇਜ, ਏਰਨ ਮਿਲਸ ਐਕਿਰਾ ਦਾ, ਗੱਡੀ ਲੈਣੀ ਹੈ ਐਕਿਰਾ ਦੀ ਲਓ। ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ, ਕਰਨ ਸ਼ਰਮਾ, ਇਹ ਦੋ ਮਿੱਤਰ ਸਾਡੇ ਮੈਨੇਜਰ ਨੇ ਏਡੀ ਵੱਡੀ ਡੀਲਰਸ਼ਿਪ ਦੇ। ਏਰਨ ਮਿਲਸ ਐਕਿਰਾ 9058285800, 9058285800 ਨੰਬਰ ਹੈ। ਉਸ ਦੇ ਨਾਲ ਨਾਲ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਅਸੀਂ ਜਾਣਕਾਰੀ ਦਿੰਦੇ ਹਾਂ ਕਿ ਡਕਟ ਕਲੀਨਿੰਗ ਹਜੇ ਨਹੀਂ ਕਰਾਈ ਹੈ, ਡਿਲੇ ਨਾ ਕਰੋ। ਹੁਣ ਹੀਟ ਆਪਣੀ ਚੱਲ ਪੈਣੀ ਹੈ, ਡਕਟ ਕਲੀਨਿੰਗ ਲਈ ਤੁਸੀਂ 5 Rivers ਡਕਟ ਕਲੀਨਿੰਗ ਵਾਲਿਆਂ ਨੂੰ ਕਾਲ ਕਰਨੀ ਹੈ। ਬੜੇ ਰੀਜ਼ਨੇਬਲ ਰੇਟ ਦੇ ਵਿੱਚ ਡਕਟ ਕਲੀਨਿੰਗ, ਫਰਨੈਸ ਕਲੀਨਿੰਗ, ਏ ਸੀ ਵੈਂਟ ਹੋ ਗਏ, ਤੁਹਾਡੇ ਵਾਸ਼ਰੂਮ ਦੇ ਪੱਖੇ ਆਦਿ ਹੋ ਗਏ। ਨੰਬਰ ਹੈ 4376887750, 4376887750 'ਤੇ ਕਾਲ ਕਰੋ। 1418, ਹੈਲੋ 1418, ਹੈਲੋ ਜੀ, ਓਕੇ ਤੁਹਾਡੀ ਕਾਲ ਕੱਟੀ ਗਈ। ਸੋ ਅਗੇਨ ਥੋੜ੍ਹੇ ਜਿਹਾ ਹੋਲਡ ਕਰ ਲਿਆ ਕਰੋ, ਤੁਹਾਡੀ ਲਾਈਨ ਅਸੀਂ ਜ਼ਰੂਰ ਲਵਾਂਗੇ, ਹਲਕਾ ਮਿੱਠਾ ਜਿਹਾ ਹੋਲਡ ਕਰ ਲਿਆ ਕਰੋ ਤਾਂ ਕਿ ਗੱਲਬਾਤ ਆਪਣੀ ਐਟਲੀਸਟ ਹੋ ਸਕੇ। ਫੈਸ਼ਨ ਆਈ ਕਿਊ ਨੂੰ ਮੁਬਾਰਕਾਂ, ਫੈਸ਼ਨ ਆਈ ਕਿਊ ਵਾਲੇ ਬਣ ਚੁੱਕੇ ਨੇ ਬਈ ਲੀਡਿੰਗ ਹੁਣ ਬ੍ਰੈਂਡ, ਅਤੇ ਫੈਸ਼ਨ ਆਈ ਕਿਊ ਦੇ ਬ੍ਰੈਂਡ ਅੰਬੈਸਡਰ ਬਣੇ ਨੇ ਐਮੀ ਵਿਰਕ। ਵਾਹ, ਸੋ ਐਮੀ ਵਿਰਕ ਫੈਸ਼ਨ ਆਈ ਕਿਊ ਦੇ ਬ੍ਰੈਂਡ ਅੰਬੈਸਡਰ ਬਣੇ ਨੇ। ਫੈਸ਼ਨ ਫੈਸ਼ਨ ਫੈਸ਼ਨ ਆਈ ਕਿਊ, ਚਾਹੇ ਤੁਸੀਂ ਵੈਸਟਰਨ ਕੱਪੜੇ ਲੈਣੇ ਆ, ਜੈਕਟਾਂ, ਲੋਅਰ, ਹੁੱਡੀਆਂ, ਸ਼ਰਟਾਂ, ਜਾਂ ਤੁਸੀਂ ਇੰਡੀਅਨ ਕੱਪੜੇ ਲੈਣੇ ਆ, ਲੇਡੀਜ਼ ਦੇ ਸੂਟ ਇੱਕ ਲੋ ਦੂਜਾ ਅੱਧੀ ਪ੍ਰਾਈਸ 'ਚ, ਲੇਡੀਜ਼ ਦੀ ਜੂਲਰੀ ਇੱਕ ਲੋ ਦੂਜੀ ਅੱਧੀ ਪ੍ਰਾਈਸ 'ਚ, ਲੇਡੀਜ਼ ਦੀ ਜੁੱਤੀ ਇੱਕ ਲੋ ਦੂਜੀ ਅੱਧੀ ਪ੍ਰਾਈਸ 'ਚ, ਵੀਰਾਂ ਲਈ ਕੁੜਤੇ ਪਜਾਮੇ, ਕੋਟ ਪੈਂਟ, ਪੰਜਾਬੀ ਜੁੱਤੀਆਂ, ਫੁੱਟਵੇਅਰ ਇੱਕ ਲੋ ਦੂਜਾ 25% ਔਫ, ਇੰਡੀਆ ਦੇ ਟੈਚੀ ਲੈਣੇ ਆ ਤਾਂ 3 ਪੀਸ ਲਗੇਜ ਟੈਚੀ ਦਾ ਸੈੱਟ 149 'ਚ ਮਿਲ ਰਿਹਾ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਲਡ। ਫੈਸ਼ਨ ਆਈ ਕਿਊ 9054532225, 9054532225 'ਤੇ ਤੁਸੀਂ ਫੈਸ਼ਨ ਆਈ ਕਿਊ ਨਾਲ ਗੱਲਬਾਤ ਜ਼ਰੂਰ ਕਰੋ। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337, 9056733337,
ਜੋ ਕੁੜੀਆਂ ਵਿਆਹ ਕਰਾਉਂਦੀਆਂ ਸੀ ਜਦੋਂ ਆਪਣੇ ਸਹੁਰੇ ਘਰ ਜਾਂਦੀਆਂ ਸੀ ਤਾਂ ਉਹਨਾਂ ਦੇ ਪੇਕੇ ਉਹਨਾਂ ਦਾ ਜਿਹੜਾ ਨਾਮ ਹੈ ਉਹ ਹੋਰ ਹੁੰਦਾ ਸੀ ਅਤੇ ਸਹੁਰੀ ਜਾ ਕੇ ਫਿਰ ਬਦਲ ਜਾਂਦਾ ਸੀ। ਦੇਖ ਲਓ ਹੈ ਕਿਵੇਂ ਸਮਾਂ ਇੰਨਾ ਡਿਫਰੈਂਟ ਸੀਗਾ, ਉਦੋਂ ਇਹ ਚੀਜ਼ ਨੋਰਮਲ ਸੀ। ਹੁਣ ਤੁਸੀਂ ਕਿਸੇ ਕੁੜੀ ਨੂੰ ਇਹ ਗੱਲ ਦੱਸੋ ਨਵੀਂ ਨੂੰ, ਉਹਨੇ ਕਿਹੜਾ ਹੈ ਨਾ ਬਦਲਣਾ, ਅੱਜ ਤਾਂ ਕਦੇ ਵੀ ਨਾ ਬਦਲਾਂਗੇ। ਸੋ ਸਵਾਲ ਅੱਜ ਤੁਹਾਨੂੰ ਅਸੀਂ ਇਹ ਕਰ ਰਹੇ ਹਾਂ ਕਿ ਵਿਆਹ ਤੋਂ ਬਾਅਦ ਕੀ ਸਰਨੇਮ ਕੁੜੀ ਨੂੰ ਬਦਲਣਾ ਜ਼ਰੂਰੀ ਹੈ, ਤੁਹਾਨੂੰ ਲੱਗਦਾ ਕਿ ਇਹਦਾ ਕੋਈ ਇਸ਼ੂ ਹੈ? ਜੇ ਹੁਣ ਕੋਈ ਕੁੜੀ ਕਹਿ ਰਹੀ ਹੈ ਕਿ ਨਹੀਂ ਵੀ ਮੈਂ ਤਾਂ ਆਪਣਾ ਸਰਨੇਮ ਚੇਂਜ ਨਹੀਂ ਕਰਨਾ, ਜੇ ਮੇਰਾ ਢਿੱਲੋਂ ਹੈ ਮੈਂ ਢਿੱਲੋਂ ਰੱਖਣਾ, ਜੇ ਮੇਰਾ ਬਰਾੜ ਹੈ ਮੈਂ ਬਰਾੜ ਰੱਖਣਾ, ਜੇ ਮੇਰਾ ਸੰਧੂ ਹੈ ਮੈਂ ਸੰਧੂ ਰੱਖਣਾ, ਵਿਆਹ ਤੋਂ ਬਾਅਦ ਮੈਂ ਨਹੀਂ ਚੇਂਜ ਕਰਨਾ, ਤੁਸੀਂ ਕੀ ਕਹੋਗੇ? ਜੇ ਸਾਡੇ ਕੋਈ ਵੀਰ ਸੁਣ ਰਹੇ ਆ, ਤੁਹਾਡੀਆਂ ਘਰ ਵਾਲੀਆਂ ਨੇ ਨਾਮ ਚੇਂਜ ਕੀਤੇ ਆ, ਤੁਸੀਂ ਜ਼ਰੂਰੀ ਸਮਝਿਆ ਜਾਂ ਤੁਹਾਨੂੰ ਕੋਈ ਪਰਵਾਹ ਨਹੀਂ? ਹੁਣ ਮੈਂ ਬੜਾ ਖੁਸ਼ ਹੋਇਆ, ਬਹੁਤ ਸਾਰੇ ਸਾਡੇ ਵੀਰ ਕਹਿੰਦੇ ਨਵੀਂ ਆ ਸਾਨੂੰ ਕੀ ਆ, ਜੇ ਉਹ ਚੇਂਜ ਕਰਨਾ ਚਾਹੁੰਦੇ ਨੇ ਤਾਂ ਠੀਕ ਹੈ, ਨਹੀਂ ਤਾਂ ਉਹਨਾਂ ਦੀ ਮਰਜ਼ੀ, ਆਪਣਾ ਕੀ ਲੈਣਾ ਦੇਣਾ ਨਾਮਾਂ ਨਾਲ ਕੀ ਰੱਖਿਆ। ਸਾਡੀ ਲੇਡੀਜ਼ ਜਿਹੜੀਆਂ ਸੁਣ ਰਹੀਆਂ ਨੇ, ਤੁਸੀਂ ਕੀ ਸਮਝਦੇ ਹੋ ਕਿ ਨੇਮ ਚੇਂਜ ਕਰਨਾ ਕਿੰਨਾ ਕੁ ਜ਼ਰੂਰੀ ਹੈ ਜਾਂ ਕਿੰਨਾ ਕੁ ਤੁਸੀਂ ਕਹਿੰਦੇ ਹੋ ਕੋਈ ਫਰਕ ਨਹੀਂ ਪੈਂਦਾ? ਸੋ ਅੱਜ ਇਹਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਸੀ ਅਤੇ ਫਿਰ ਚਲੋ ਗੱਲਾਂ ਬਾਤਾਂ ਕੁਝ ਹੋਰ ਹੋਣ ਲੱਗ ਪਈਆਂ। ਸੋ ਮੈਂ ਕਿਹਾ ਵੀ ਜ਼ਰੂਰ ਜਿਨ੍ਹਾਂ ਨੂੰ ਕਾਲ ਕਰਨ ਦਾ ਮੌਕਾ ਨਹੀਂ ਮਿਲਿਆ ਤੁਹਾਨੂੰ ਜ਼ਰੂਰ ਮੌਕਾ ਦੇਈਏ। ਸੋ ਨੰਬਰ ਹੈ ਆਪਣਾ 9056733337, ਸਟੂਡੀਓ ਦਾ ਫੋਨ ਨੰਬਰ ਹੈ 905।

0: 6, 7, 3, 3, 3, 3, 7, 905, 673, 33, 37, ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ 905, 673, 33, 37. ਜਿਨ੍ਹਾਂ ਨੇ ਐਨਕਾਂ ਲੈਣੀਆਂ ਤਾਂ ਬਿਓਂਡ ਆਈਵਰ ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ ਤੇ ਬਿਓਂਡ ਆਈਵਰ ਵਾਲੇ ਨੇ ਆਈ ਡਾਕਟਰ ਬੋਲ ਇੱਥੇ ਹਾਜ਼ਰ ਨੇ ਤੁਹਾਡੀ ਬੋਲੀ ਬੋਲਦੇ ਨੇ ਇੱਕ ਐਨਕ ਲਓ ਦੂਜੀ ਫ੍ਰੀ ਬਿਓਂਡ ਆਈਵਰ ਜੀ 4736 ਹੈਲੋ
1: ਹਾਂਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ
1: ਮੈਂ ਤਾਂ ਇਹ ਟੌਪਿਕ ਤੇ ਗੱਲ ਕਰਨੀ ਸੀਗੀ ਮੈਂ ਕਿਹਾ ਵੀ ਨਾਮ ਦੇ ਵਿੱਚ ਤਾਂ ਕੁਛ ਵੀ ਨੀ ਰੱਖਿਆ ਹੈਗਾ ਯੂਨੋ ਸਾਰਿਆਂ ਤੋਂ ਵੱਡੀ ਤਾਂ ਹੈਗੀ ਆ ਮਤਲਬ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਹਸਬੈਂਡ ਵਾਈਫ ਦੀ
0: ਜੀ
1: ਤੇ ਆਲਸੋ ਤੁਹਾਡੀ ਸੋਚ ਵੀ ਬਹੁਤ ਓਪਨ ਹੋਣੀ ਚਾਹੀਦੀ ਹੈ ਇਹ ਚੀਜ਼ਾਂ ਨੂੰ ਐਕਸੈਪਟ ਕਰਨ ਨੂੰ ਬਿਕਾਜ਼ ਲੋਟ ਆਫ ਦ ਟਾਈਮ ਹੈ ਨਾ ਵੀ ਜਿਹੜੇ ਆਪਣੇ ਬਜ਼ੁਰਗ ਹੁੰਦੇ ਆ ਉਹ ਮੈਂਟੈਲਿਟੀ ਇੰਨੀ ਪਿੱਛੇ ਲੈ ਕੇ ਬੈਠੇ ਹੁੰਦੇ ਆ ਨਾ ਉਹ ਓਪਨ ਅਪ ਨਹੀਂ ਕਰਦੇ ਚਲੋ ਆਹ ਨਵੀਂ ਜਨਰੇਸ਼ਨ ਤਾਂ ਕਰੀ ਜਾਂਦੀ ਆ ਪਰ ਮੇਰੇ ਹਿਸਾਬ ਨਾਲ ਇਹਦਾ ਕੋਈ ਵੀ ਇਸ਼ੂ ਨਹੀਂ ਹੋਣਾ ਚਾਹੀਦਾ ਜੇ ਯੂਨੋ ਹਰ ਬੰਦੇ ਨੂੰ ਆਪਣਾ ਹੱਕ ਰੱਖਣ ਦਾ ਮਤਲਬ ਯੂਨੋ ਇਸ
0: ਸ਼ੁਰੂ ਹੋਈ ਇੱਕ ਕੋਈ ਸਟੱਡੀ ਆਈ ਹੈ ਤੇ ਉਸ ਸਟੱਡੀ ਦੇ ਵਿੱਚ ਕਹਿੰਦੇ ਕਿ ਜੇ ਕੋਈ ਨਾਮ ਵੱਖਰੇ ਵੱਖਰੇ ਰੱਖ ਰਿਹਾ ਤਾਂ ਉਹਨਾਂ ਦੇ ਡਿਵੋਰਸ ਰੇਟ 50% ਹਾਇਰ ਨੇ
2: ਹਾਂਜੀ ਹਾਂਜੀ ਵੀਰੇ ਮੈਂ ਪਤਾ ਨੀ ਮੈਂ ਤੁਹਾਡਾ ਕੁਐਸਚਨ ਸ਼ਾਇਦ ਆਨਸਰ ਨਾ ਕਰ ਸਕਾਂ ਪਰ ਇੱਕ ਥੋੜੀ ਇੰਟਰਸਟਿੰਗ ਗੱਲ ਲਾਸਟ ਨੇਮ ਦੇ ਰਿਗਾਰਡਿੰਗ ਮੇਰੇ ਦਿਮਾਗ ਦੇ ਵਿੱਚ ਆ ਰਹੀ ਸੀਗੀ ਤਾਂ ਮੈਂ ਫੋਨ ਕੀਤਾ ਤੇ ਇਕੱਲੇ ਮੇਲ ਜਾਂ ਫਿਰ ਇਕੱਲੇ ਫੀਮੇਲਸ ਦੇ ਲਈ ਨਹੀਂ ਮੇਲਸ ਦੇ ਲਈ ਵੀ ਮੈਂ ਇਹ ਜਿਵੇਂ ਬਰੋਡਅਪ ਹੋਇਆ ਨਾ ਤੇ ਉੱਥੇ ਜਦੋਂ ਮੈਂ ਕਾਲਜ ਜਾਣਾ ਸ਼ੁਰੂ ਕੀਤਾ ਤੇ ਮੈਨੂੰ ਇੱਕ ਲੜਕੀ ਮੈਨੂੰ ਕਹਿੰਦੀ ਬਈ ਤੇਰੀ ਕਾਸਟ ਕੀ ਆ ਸਭ ਕਾਸਟ ਕੀ ਆ ਤੇ ਮੈਂ ਕਿਹਾ ਬਈ ਮਤਲਬ ਕੀ ਤੁਹਾਡਾ ਮਤਲਬ ਉਹ ਕਹਿੰਦੀ ਬਈ ਤੁਹਾਡਾ ਮਤਲਬ ਲਾਸਟ ਨੇਮ ਸਰ ਨੇਮ ਕੀ ਆ ਮੈਂ ਕਿਹਾ ਬਈ ਉਹ ਤਾਂ ਲਾਸਟ ਨੇਮ ਉਹਦਾ ਨੇਮ ਆ ਉਹ ਨਾ ਉਹ ਕੀ ਕਾਸਟ ਹੋਈ ਤੇ ਮੈਂ ਚਲੋ ਆਪਣਾ ਦੱਸਤਾ ਜੋ ਵੀ ਸੀਗਾ ਕਿਉਂਕਿ ਮੇਰੇ ਬ੍ਰਦਰ ਪੜ੍ਹੇ ਲਿਖੇ ਸੀ ਉਹਨਾਂ ਨੇ ਨਾਮ ਮੇਰਾ ਲਗਵਾ ਲਿਆ ਸੀਗਾ ਕਿਉਂਕਿ ਇੱਧਰ ਬ੍ਰਦਰ ਨੇ ਕੈਨੇਡਾ ਆਉਣਾ ਸੀਗਾ ਤੇ ਉਹਨੇ ਪੇਰੈਂਟਸ ਨਾਲ ਮੈਂ ਸਪੋਂਸਰ ਕਰਕੇ ਤਾਂ ਬੁਲਾਉਣਾ ਸੀਗਾ ਤੇ ਚਲੋ ਉਦੋਂ ਉਹ ਗੱਲ ਮੇਰੇ ਦਿਮਾਗ ਦੇ ਵਿੱਚ ਉਹ ਜਾਣੀ ਨਾ ਮੇਰੇ ਸੋਚ ਚੱਲ ਰਹੀ ਸੀ ਤੇ ਫਿਰ ਮੈਂ ਹੋਰ ਵੀ ਕਿਤੇ ਬਹੁਤ ਦੇਖਿਆ ਕੋਈ ਪਾਸਟ ਸਬ ਕਾਸਟ ਤੇ ਇਹਨੂੰ ਕਹਿੰਦੇ ਰਹਿੰਦੇ ਲਾਸਟ ਨੇਮ ਤੇ ਮੇਰੇ ਸਮਝ ਨਾ ਆਵੇ ਉਹ ਸਾਲ ਪਹਿਲਾਂ ਮੈਂ ਆਫਿਸ ਦੇ ਵਿੱਚ ਗੱਲਬਾਤ ਕਰ ਰਿਹਾ ਸੀ ਕਿਸੇ ਲੜਕੀ ਨਾਲ ਉਹ ਆਪਣੀ ਸੀਗੇ ਥੋੜੇ ਸਪਿਰਚੁਅਲ ਰਿਲੀਜੀਅਸ ਜ਼ਿਆਦਾ ਸੀਗੇ ਤੇ ਉਹ ਵੀ ਜਿਵੇਂ ਚਲੋ ਇੱਥੇ ਹੀ ਇਮੀਗ੍ਰਾਂਟ ਜਿਵੇਂ ਮੈਂ ਉਹ ਕਿਹਾ ਉਹ ਵੀ ਇਮੀਗ੍ਰਾਂਟ ਐਜ਼ ਇਮੀਗ੍ਰਾਂਟ ਆਏ ਕਿਤੋਂ ਹੋਰ ਕਿਸੇ ਉਹ ਕਿਸੇ ਹੋਰ ਕੰਟਰੀ ਤੋਂ ਆਏ ਸੀ ਵੈਸੇ ਤੇ ਮਤਲਬ ਜਾਂ ਇੰਡੀਆ ਦੇ ਹੋਰ ਕੰਟਰੀ ਦੇ ਹੁੰਦੇ ਇੱਥੇ ਆਏ ਸੀਗੇ ਤੇ ਉਹਨਾਂ ਨੇ ਮਤਲਬ ਕਿਹਾ ਕਹਿੰਦੇ ਵੀ ਇਹ ਜਿਹੜਾ ਲਾਸਟ ਟੇਮ ਆ ਨਾ ਇਹ ਡਿਵੀਜ਼ਨ ਕ੍ਰੀਏਟ ਕਰਦਾ ਹੈ ਇਹ ਡਿਵੀਜ਼ਨ ਕ੍ਰੀਏਟ ਕਰਦਾ ਫਿਰ ਜਾਣੀ ਮੈਨੂੰ ਪੂਰੀ ਫੇਰ ਗੱਲ ਸਮਝ ਆਈ ਮੈਂ ਵੀ ਬਿਲਕੁਲ ਫਿਰ ਹੁਣ ਮੇਰੇ ਜਦ ਹੀ ਦਿਮਾਗ ਚ ਉਹ ਗੱਲ ਆਈ ਵੀ ਮੈਨੂੰ ਕਿਸੇ ਟਾਈਮ ਕੁੜੀ ਨੇ ਉੱਥੇ ਮੈਨੂੰ ਇਹ ਗੱਲ ਪੁੱਛੀ ਸੀਗੀ ਤੇ ਬਈ ਇਹ ਤੁਹਾਡੀ ਕਾਸਟ ਸਬ ਕਾਸਟ ਕੀ ਆ ਤੇ ਜਿਹੜੇ ਲਾਸਟ ਨੇਮ ਆ ਇਹ ਸਿਰਫ ਡਿਵੀਜ਼ਨ ਕ੍ਰੀਏਟ ਕਰਦੇ ਆ ਜੀ
0: ਠੀਕ ਹੈ
2: ਤੇ ਮਤਲਬ ਐਜ਼ ਅ ਸਿੱਖ ਮੇਰੀ ਤਾਂ ਇਹੀ ਸੋਚਣੀ ਹੈ ਬਈ ਇਹ ਲਾਸਟ ਨੇਮ ਵਗੈਰਾ ਹੋਣੇ ਨੀ ਚਾਹੀਦੇ ਜਿਵੇਂ ਗੁਰੂ ਗ੍ਰੰਥ ਸਿੰਘ ਜੀ ਦੇ ਕੌਰ ਤੇ ਸਿੰਘ ਤੇ ਗੱਲ ਨਿਬੇੜੀ ਸੀ ਖਤਮ ਕੀਤੀ ਸੀ ਇਹ ਗੱਲ ਉੱਥੇ ਹੀ ਐਂਡ ਹੋਣੀ ਚਾਹੀਦੀ ਸੀਗੀ ਤੇ
0: ਗੇੜਾ ਮਾਰ ਕੇ ਆਓ। ਸਿੰਪਲੀ ਇੰਡੀਅਨ ਨੇ ਬਾਏ ਵਨ ਗੇਟ ਵਨ ਫ੍ਰੀ ਬੋਲ ਆਤਾ। ਇੱਕ ਤਾਂ ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ ਤੇ ਚਾਟ ਪਾਪੜੀ ਇੱਕ ਕਿਲੋ, ਦੂਜੀ ਫ੍ਰੀ। ਸਿੰਪਲੀ ਇੰਡੀਅਨ 275 ਗਾਰਡਨ ਬਰੁਕ ਟ੍ਰੇਲ, ਗਾਰਡਨ ਬਰੁਕ ਕੈਸਲਮੋਰ, 85 ਮਾਉਂਟ ਪੈਲੀਅਰ ਸਟਰੀਟ, ਮਿਸਾਗਾ ਫਾਈਨੈਂਸ਼ੀਅਲ, 15 ਫੈਂਡਰਵੇ, ਬਵੇਡਨ ਸ਼ਿੰਕਿਊਜ਼ੀ। ਸਿੰਪਲੀ ਇੰਡੀਅਨ, ਇਹਨਾਂ ਨੂੰ ਕੁਝ ਇੱਕ ਇੰਪਲੋਈ ਵੀ ਚਾਹੀਦੇ ਆ, ਡਿਸ਼ਵਾਸ਼ਰ, ਸਰਵਰ, ਮੈਨੇਜਰ ਤੇ ਸ਼ੈਫ ਚਾਹੀਦੇ ਆ। ਵਧੀਆ ਪੇ, ਵਧੀਆ ਬੈਨੀਫਿਟ। ਵਟਸਐਪ ਤੇ ਕਾਲ ਕਰ ਲਓ 905-794-8111, 905-794-8111। ਜੀ 1273, ਹੈਲੋ।
3: ਹੈਲੋ ਨਵੀ, ਹਾਊ ਯੂ?
0: ਗੁੱਡ ਜੀ, ਕੀ ਹਾਲ ਆ?
3: ਵਧੀਆ ਜੀ, ਵਧੀਆ। ਮੈਨੂੰ ਲੱਗਦਾ ਹੈ ਦੈਟ ਇਟ ਇਜ਼ ਅ ਗੁੱਡ ਟੌਪਿਕ ਐਂਡ ਇਟਸ ਆਈ ਥਿੰਕ ਇਟਸ ਕੰਪਲੀਟਲੀ ਇਰਰੀਲੇਵੈਂਟ ਟੂ ਚੇਂਜ ਦ ਨੇਮ, ਕਿਉਂਕਿ ਮੈਂ ਅਸੀਂ ਨਹੀਂ ਕੀਤਾ, ਲਾਈਕ ਵੀ ਡਿਡਨਟ ਚੇਂਜ, ਵੀ ਹੈਵ ਬੀਨ ਮੈਰਿਡ ਫੋਰ ਆਲਮੋਸਟ 16 ਇਅਰਸ ਨਾਓ।
0: ਓਕੇ,
3: ਤੇ ਅਸੀਂ ਚੇਂਜ ਕੋਈ ਨਾਮ ਨਹੀਂ ਚੇਂਜ ਕੀਤਾ। ਇਟ ਵਾਸ ਰੈਦਰ I thought about it as a more headache to change all the paperwork. India da vi sara paperwork siga, idhar da vi paperwork siga, sara kuch change karna siga.
0: Ji.
3: So I thought ke scheme is na koi matlab te any unnecessary paperwork vich vad jaunge inne, te we did not make any change. There's I don't think that is needed.
0: So thonu nahi lagda ke koi fark penda hai?
3: ਕੋਈ ਫਰਕ ਨਹੀਂ ਪੈਂਦਾ ਜੀ, ਨਾਮ ਚੇਂਜ ਕਰਕੇ ਬਾਅਦ 6 ਮਹੀਨੇ ਬਾਅਦ ਡਿਵੋਰਸ ਹੋ ਜਾਂਦਾ, ਕੀ ਫਾਇਦਾ ਨਾਮ ਚੇਂਜ ਕਰਨ ਦਾ?
0: ਪਰ ਤੁਸੀਂ ਨਹੀਂ, ਉਹੀ ਉਹੀ ਗੱਲ ਹੈ ਨਾ, ਤੁਸੀਂ ਬਿਲੀਵ ਨਹੀਂ ਕਰਨਾ। ਤੁਸੀਂ ਦੇਖੋ ਕਿ ਇੱਕ, ਉਹੀ ਮੈਂ ਗੱਲ ਕਰ ਰਹੀ ਸੀ ਕਿ ਇੱਕ ਸਟੱਡੀ ਆਈ ਹੈ ਤੇ ਉਹ ਕਹਿੰਦੇ ਕਿ ਜਿਹੜੇ ਨਹੀਂ ਚੇਂਜ ਕਰਦੇ ਉਹਨਾਂ ਦੇ 50% ਡਿਵੋਰਸ ਰੇਟਸ ਹਾਇਰ ਨੇ। ਆਈ ਡੋਨਟ ਨੋ ਇਹਦੇ ਵਿੱਚ ਕਿੰਨੀ ਸੱਚਾਈ ਹੈ ਜਾਂ ਨਹੀਂ।
3: ਹਾਂ ਨਹੀਂ, ਯਾ ਆਈ ਡੋਨਟ ਥਿੰਕ ਸੋ, ਆਈ ਡੋਨਟ ਨੋ ਹਾਊ ਦੈਟ ਇਜ਼ ਈਵਨ ਅ ਪੁਆਇੰਟ ਬੇਸਿਕਲੀ।
4: ਮੇਰਾ ਖਿਆਲ ਹੈ ਕਿ ਕੋਈ ਵਾਕੀ ਨਾਂ ਨਾਲ ਫਰਕ ਸ਼ਰਕ ਨਹੀਂ ਪੈਂਦਾ, ਪਰ ਜਿਵੇਂ ਅਸੀਂ ਕਹਿ ਰਹੇ ਸੀ ਨਾ ਪਹਿਲੇ ਟਾਈਮ ਚੇਂਜ ਹੋ ਗਿਆ, ਪਹਿਲੇ ਕੁੜੀਆਂ ਬੜਾ ਨਾ ਆਪੂ ਹੀ ਆਪਣੀ ਚਾਹ ਦੇ ਵਿੱਚ, ਅਗਰ ਮਤਲਬ ਉਹਨਾਂ ਦੀ ਲਵ ਮੈਰਿਜ ਹੈ ਜਾਂ ਚਾਹ ਦੇ ਨਾਲ ਉਹਨਾਂ ਨੇ ਸ਼ਾਦੀ ਕੀਤੀ, ਤੇ ਉਹ ਬੜੇ ਚਾਹ ਨਾਲ ਆਪੂ ਹੀ ਨਾਂ ਚੇਂਜ ਕਰਾਉਂਦੀਆਂ ਸਨ। ਤੇ ਹੁਣ ਅਗਰ ਅੱਜ ਦੀ ਕੁੜੀ ਨੂੰ ਕਹੋ ਤੇ ਉਹ ਕਹੇਗੀ ਕੀ ਬਾਈ ਕੀ ਨਾਂ ਕੀ ਚੇਂਜ ਕਰਾਈਏ, ਤੇ ਟਾਈਮ ਬਦਲ ਗਿਆ। ਇਸ ਤੋਂ ਮੇਰਾ ਨੀ ਖਿਆਲ ਹੁਣ ਬਹੁਤ ਲੋਕਾਂ ਦਾ ਇਸ ਤਰਫ਼ ਰੁਝਾਨ ਹੋਏਗਾ ਕੁੜੀਆਂ ਦਾ, ਮਤਲਬ ਨਾਂ ਚੇਂਜ ਕਰਾਉਣ ਦਾ। ਲੇਕਿਨ ਪਹਿਲੇ ਬਿਲਕੁਲ ਨਾ ਕੁੜੀਆਂ ਬਹੁਤ ਅੱਛਾ ਸਮਝਦੀਆਂ ਸਨ, ਔਰ ਮਤਲਬ ਅਗਰ ਕਿਸੇ ਦੀ ਕਾਸਟ ਲੋ ਹੈਗੀ ਹੈ ਔਰ ਕੋਈ ਅੱਛੀ ਕਾਸਟ ਵਿੱਚ ਗਈ ਹੈ ਤੇ ਉਹ
0: ਪਹਿਲੀਆਂ ਚ ਅੱਜ ਤੋਂ ਕਾਫੀ, ਚਲੋ ਲੰਬਾ ਸਮਾਂ ਪਹਿਲਾਂ, ਜਿਹੜਾ ਫਰਸਟ ਨੇਮ ਹੈ ਵੀ ਹੁਣ ਮੇਰਾ ਨਾਂ ਨਵੀ ਹੈ, ਵੀ ਉਹ ਜੇ ਕੋਈ ਕੁੜੀ ਹੈ ਸਪੋਜ਼ ਕਰੋ ਉਹਦਾ ਨਾਂ ਪ੍ਰੀਤੀ ਹੈ, ਵੀ ਉਹਦੇ ਘਰ ਕੋਈ ਹੋਰ ਨਾਮ ਹੁੰਦਾ ਸੀ ਤੇ ਜਦੋਂ ਵਿਆਹੀ ਜਾਂਦੀ ਸੀ ਉੱਥੇ ਜਾ ਕੇ ਕੋਈ ਹੋਰ ਨਾਮ ਰੱਖ ਦਿੱਤਾ ਜਾਂਦਾ ਸੀ।
4: ਬਿਲਕੁਲ ਭਾਜੀ, ਇਵੇਂ ਹੁੰਦਾ ਸੀ, ਮੇਰੀ ਆਪਣੀ ਘਰ ਵਾਲੀ ਸ਼ਾਦੀ ਹੋਈ, ਮੈਂ ਤੇ ਉਹਨੂੰ ਇੱਕ ਵਾਰੀ ਵੀ ਨਹੀਂ ਕਿਹਾ, ਉਹਨੇ ਆਪੂ ਚਾਹ ਦਾ ਨਾਂ ਚੇਂਜ ਕਰਾਇਆ, ਮੇਰਾ ਨਾਂ ਆਪਣੇ ਨਾਂ ਦੇ ਆਖਰ ਤੇ ਲਾਇਆ।
0: ਪਰ ਤੁਸੀਂ, ਤੁਹਾਨੂੰ ਲੱਗਦਾ ਕਿ ਜ਼ਰੂਰੀ ਹੈ ਤੁਸੀਂ ਉਹਨੂੰ, ਜੇ ਤੁਹਾਡੀ ਵਾਈਫ ਤੁਹਾਨੂੰ ਕਹੇ ਕਿ ਨਹੀਂ ਵੀ ਮੈਂ ਨਹੀਂ ਚੇਂਜ ਕਰਨਾ, ਤੁਸੀਂ ਕੀ ਕਹਿੰਦੇ?
4: ਭਾਜੀ ਮੈਂ ਤੇ ਫੋਰ ਸ਼ੋਰ ਕਹਿੰਦਾ ਜਿਵੇਂ ਤੇਰੀ ਮਰਜ਼ੀ।
0: ਅੱਛਾ, ਜਿਵੇਂ ਮਰਜ਼ੀ, ਠੀਕ ਹੈ।
4: ਕਿਉਂਕਿ ਸੋਚ ਹੀ ਮੈਨੂੰ ਤਾਂ ਈਵਨ ਸੋਚ, ਜਿਸ ਟਾਈਮ ਸ਼ਾਦੀ ਹੋਈ ਉਸ ਟਾਈਮ ਮੈਨੂੰ ਤੇ ਸੋਚ ਨਹੀਂ ਆਈ ਕਿ ਨਾ ਚੇਂਜ ਕਰੂਗੀ, ਲੇਕਿਨ ਉਹਨੇ ਕਿਹਾ ਮੈਂ ਚੇਂਜ ਕਰਾਉਣਾ ਨਾ ਜਾ ਕੇ ਆਈਡੀ ਕਾਰਡ ਬਣਾਓ, ਤੇ ਫਿਰ ਮੈਂ ਕਿਹਾ ਚਲੋ ਚਲਦੇ ਹਾਂ।
0: ਨਹੀਂ ਠੀਕ ਹੈ, ਚਲੋ, ਥੈਂਕ ਯੂ ਸਰ, ਬਹੁਤ ਸ਼ੁਕਰੀਆ। ਨਹੀਂ ਦੇਖੋ, ਤੁਸੀਂ ਹੁਣ ਕਈ ਫੋਰਸ ਕਰਨਗੇ ਵੀ ਨਹੀਂ ਬਈ ਹੋਣਾ ਚਾਹੀਦਾ ਤਾਂ ਇੱਦਾਂ ਹੀ ਹੋਣਾ ਚਾਹੀਦਾ, ਬਟ ਦੇਖੋ ਆਪਾਂ ਸਾਰੇ ਐਡਲਟ ਹਾਂ, ਹਰੇਕ ਦੀ ਆਪਦੀ ਆਪਦੀ ਇੱਕ ਮਰਜ਼ੀ ਵੀ ਹੁੰਦੀ ਹੈ। ਪ੍ਰਦੀਪ ਭਾਜੀ ਨੂੰ ਯਾਦ ਰੱਖੋ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ, ਡਰਾਇਰ, ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਕਰਾਉਣੀ ਹੈ ਤਾਂ ਮਿਸਟਰ ਪ੍ਰਦੀਪ 647-622-3203, ਮਿਸਟਰ ਪ੍ਰਦੀਪ 0380। ਹੈਲੋ,
5: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ,
5: ਵਧੀਆ ਟਾਕ ਸ਼ੋ ਚੱਲ ਰਿਹਾ। ਮੈਂ ਕਿਹਾ ਇਹ ਪਹਿਲਾਂ ਤਾਂ ਜਿੱਦਾਂ ਮਸਤੀ ਹੁੰਦਾ ਸੀਗਾ ਵੀ ਕਰਾਉਣਾ ਹੀ ਕਰਨਾ ਹੀ ਆ ਨਾਮ, ਤਕਰੀਬਨ ਚਲੋ ਸਾਡੇ ਟਾਈਮ ਤਾਂ ਲਾਸਟ ਨੇਮ ਚੇਂਜ ਹੁੰਦਾ, ਉਦੋਂ ਪਹਿਲਾਂ ਨੇ ਸਾਡੇ ਬਜ਼ੁਰਗ ਸੀ ਜਿੱਦਾਂ ਉਦੋਂ ਫਾਸਟ ਨੇਮ ਵੀ ਚੇਂਜ ਹੁੰਦਾ ਸੀ।
0: ਹਾਂ ਉਹੀ ਮੈਂ ਕਹਿ ਰਿਹਾ ਸੀ ਜੀ,
5: ਫਾਸਟ ਨੇਮ ਸਾਡੀ ਮਾਤਾ ਦਾ ਵੀ ਚੇਂਜ ਆ, ਸਾਡੀ ਚਾਚੀਆਂ ਦਾ ਚੇਂਜ ਆ, ਸਾਰੇ ਚੇਂਜ ਆ।
0: ਅੱਛਾ
5: ਠੀਕ ਹੈ ਜੀ, ਉਹਨਾਂ ਨੇ ਆਪਣਾ ਨਾਮ ਆਪਣੀ ਮਰਜ਼ੀ ਨਾਲ ਰੱਖੇ ਨੇ ਆਪਦੇ।
0: ਨਹੀਂ ਸੋ ਜਿਹੜਾ ਅੱਛਾ ਫਰਸਟ ਨੇਮ ਲੀਗਲੀ ਪੇਪਰਾਂ ਚ ਵੀ ਚੇਂਜ ਹੁੰਦਾ ਸੀ?
5: ਹਾਂਜੀ ਹਾਂਜੀ, ਪੇਪਰਾਂ ਚ ਵੀ ਜਿਹੜਾ ਪਿੱਛੇ ਨਾਂ ਸੀਗਾ ਉਹ ਨੀ ਹੈਗਾ ਜੀ।
0: ਹਾਂ
5: ਜਿਹੜਾ ਮੋਹਰੇ ਨਾਂ ਰੱਖਿਆ ਸੀ ਸਾਡੇ ਬਾਬੇ ਦਾਦੀ ਨੇ ਸਾਡੀ ਮਾਤਾ ਦਾ, ਉਹ ਚੱਲਦਾ ਪੇਪਰਾਂ ਚ ਵੀ।
0: ਬੱਲੇ ਬੱਲੇ ਬੱਲੇ, ਅੱਛਾ
5: ਪਾਸਪੋਰਟਾਂ ਚ ਵੀ। ਹਾਂਜੀ, ਤੇ ਦੂਜਾ ਇਹ ਆ ਜਿੱਦਾਂ ਆਪਾਂ ਕਹਿੰਦੇ ਜੀ ਜਾਤ ਪਾਤ ਦਾ ਕੋਈ ਫਰਕ ਨੀ ਹੈਗਾ, ਠੀਕ ਆ। ਤੇ ਮੈਂ ਪੁੱਛਿਆ ਇੱਕ ਬੰਦੇ ਨੂੰ, ਦੂਜੀ ਜਾਤ ਦਾ ਬੰਦਾ ਸੀ, ਉਹਨਾਂ ਨੂੰ ਵੀ ਏਦਾਂ ਹੋ ਗਈ। ਮੈਂ ਕਿਹਾ ਵੀ ਤੂੰ ਦੱਸ, ਤੂੰ ਆਪਦੀ ਕੁੜੀ ਬਿਹਾਰੀ ਨੂੰ ਵਿਆਹ ਦੇਗਾ? ਠੀਕ ਆ, ਤੇ ਜਾਤ ਪਾਤ ਦਾ ਫਰਕ ਹੈਗਾ ਜੀ।
0: ਚਲੋ ਹਰੇਕ ਦਾ ਆਪਦਾ ਮੰਨਣਾ, ਕਈ ਨੂੰ ਲੱਗਦਾ ਹੈਗਾ ਕੀ ਕਹਿੰਦੇ ਨਹੀਂ ਯਾਰ ਕੋਈ
5: ਭਾਜੀ, ਆਪਾਂ ਸਰਦਾਰ ਲੋਕ ਆ, ਆਪਣੀ ਸਰਦਾਰੀ ਸਰਦਾਰੀ ਆ। ਠੀਕ ਆ, ਜੇ ਹੁਣ ਬੱਕਰੀਆਂ ਚਾਰਨ ਵਾਲਾ ਰਾਜਾ ਬਣਾ ਦੇ ਉਹਦੀਆਂ ਆਦਤਾਂ ਬੱਕਰੀਆਂ ਚਾਰਨ।
0: ਨਹੀਂ ਪਰ ਭਾਜੀ ਹੁਣ ਦੇਖੋ, ਹੁਣ ਚਲੋ ਚਲੋ ਟੌਪਿਕ ਹੋਰ ਹੈ, ਬਟ ਹੁਣ ਤੁਸੀਂ ਦੇਖਦੇ ਨੀ ਕੋਈ ਆਪਣੇ ਮੁੰਡੇ ਗੋਰੀਆਂ ਨਾਲ ਵਿਆਹ ਕਰਾ ਰਿਹਾ, ਕੋਈ ਆਪਣੀਆਂ ਕੁੜੀਆਂ ਵੀ ਕਰਾ ਲੈਂਦੀਆਂ ਨੇ ਆਊਟ ਆਫ ਰਿਲੀਜਨ।
5: ਉਹ ਹੈ ਤਾਂ ਗਲਤ ਹੀ ਆ ਭਾਜੀ, ਉਹ ਆਦਤਾਂ ਤੁਹਾਨੂੰ ਪਤਾ ਥੋੜੀਆਂ, ਆਪਾਂ ਨੂੰ ਵੀ ਆਪਾਂ ਵੀ ਜਦੋਂ ਜਾਂਦੇ ਹਾਂ ਆਪਣਾ ਮੈਣ ਮਾਰਦਣ, ਉਹ ਉਹਨਾਂ ਸੂਟ ਪੈਂਦਾ ਨੀ ਉੱਥੇ। ਠੀਕ ਆ, ਹੁਣ ਹੁਣ ਕੋਈ ਬੰਦਾ ਹੋਰ ਤੁਰਲਾ ਬਣ ਕੇ ਆ ਜਾ ਅਫਗਾਨੀ, ਆਪਣਾ ਉਹਨਾਂ ਨਾਲ ਸੂਤੇ ਨੀ ਪੈਣਾ।
0: ਚਲੋ ਨੀ ਠੀਕ ਹੈ, ਤੁਹਾਡਾ ਆਪਦਾ ਮੰਨਣਾ, ਥੈਂਕ ਯੂ ਭਾਜੀ, ਸ਼ੁਕਰੀਆ ਤੁਹਾਡਾ। ਕਈਆਂ ਦਾ ਬਣ ਵੀ ਜਾਂਦਾ, ਹੁਣ ਇਟ ਡਿਪੈਂਡਸ ਤੁਸੀਂ ਕਿਸ ਚੀਜ਼ ਨੂੰ ਬਿਲੀਵ ਕਰਦੇ ਹੋ। 9190 ਹਾਂਜੀ
6: ਹਾਂਜੀ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ।
6: ਹਾਂਜੀ ਵੀ ਜੀ, ਗੱਲ ਏਦਾਂ ਹੈ ਕਿ ਰਵੀ ਜੀ, ਕਿ ਪਹਿਲਾਂ ਜ਼ਮਾਨਾ ਜਿਹੜਾ ਥੋੜਾ ਨੈਰੋ ਮਾਈਂਡਡ ਸੀਗਾ, ਉਹ ਇਹਨਾਂ ਚੀਜ਼ਾਂ ਵੱਲ ਧਿਆਨ ਦਿੰਦੇ ਸੀ, ਕਾਸਟ ਦਾ ਹੁੰਦਾ ਸੀ ਕਿੰਨੇ ਜੀ ਇਹ ਸਿੰਘ ਹੈਗੇ ਤੇ ਆਪਣਾ ਇਸ ਜਾਤ ਦੇ ਵਿੱਚ ਅਸੀਂ ਕਰਾਉਣਾ, ਅਸੀਂ ਤਰਖਾਣਾ ਚ ਨੀ ਕਰਾਉਣਾ, ਅਸੀਂ ਜੱਟਾਂ ਚ ਕਰਾਉਣਾ, ਅਸੀਂ ਬਾਹਮਣਾਂ ਦਾ ਬਾਹਮਣਾਂ ਨੇ ਬਾਹਮਣਾਂ ਚ ਕਰਾਉਣਾ, ਏਦਾਂ ਮਤਲਬ ਕਿ ਪੁਰਾਣੇ ਜ਼ਮਾਨੇ ਚੱਲਦੇ। ਅੱਜ ਕੱਲ ਇਸ ਚੀਜ਼ ਦੇ ਉੱਤੇ ਕੋਈ ਨੀ ਹੈਗਾ, ਤੁਹਾਡੀ ਅੰਡਰਸਟੈਂਡਿੰਗ ਹੈਗੀ ਆ, ਦੈਟਸ ਇਟ। ਤੁਸੀਂ ਕਿਸੇ ਨਾਲ ਵੀ ਵਿਆਹ ਕਰਾ ਰਹੇ ਹੋ, ਹਿੰਦੂ ਨਾਲ ਕਰਾ ਰਹੇ ਹੋ, ਮੁਸਲਮਾਨ ਨਾਲ ਕਰਾ ਰਹੇ ਹੋ, ਕ੍ਰਿਸਚਨ ਨਾਲ ਕਰਾ ਰਹੇ ਹੋ, ਜੇ ਤੁਹਾਡੀ ਅੰਡਰਸਟੈਂਡਿੰਗ ਹੈ ਔਰ ਕਰਦੇ ਵਿੱਚ ਉਹਨਾਂ ਨੂੰ ਕੋਈ ਇਤਰਾਜ਼ ਨਹੀਂ, ਤੇ ਮੇਰੇ ਖਿਆਲ ਵਿੱਚ ਕੋਈ ਅੱਜ ਕੱਲ੍ਹ ਨਾਮ ਚੇਂਜ ਨੀ ਕਰਦੇ, ਐਸ ਜਿੱਡੀ ਰੋਜ਼ੇ ਰੱਖਦੇ ਨੇ। ਲੇਕਿਨ ਪਹਿਲਾਂ ਜ਼ਰੂਰ ਹੁੰਦਾ ਸੀ, ਪਹਿਲਾਂ ਥੋੜਾ ਜਿਹਾ ਉਹਨਾਂ ਦਾ ਪ੍ਰੈਸਟੀਜ ਦਾ ਸਵਾਲ ਹੁੰਦਾ ਸੀ, ਇੱਜ਼ਤ ਦਾ ਸਮਾਨ ਸਵਾਲ ਹੁੰਦਾ ਸੀ, ਇਸ ਕਰਕੇ ਉਸ ਚੀਜ਼ ਨੂੰ ਜ਼ਿਆਦਾ ਇੰਪੋਰਟੈਂਸ ਦਿੰਦੇ ਸੀ। ਪਰ ਹੁਣ ਇਹ ਚੀਜ਼ਾਂ ਨਹੀਂ ਆ, ਨਵੀਂ ਜਨਰੇਸ਼ਨ ਆ, ਸੋਚ ਨਵੀਂ ਆ, ਹਰ ਚੀਜ਼ ਦੇ ਵਿੱਚ ਬੱਚਿਆਂ ਦੇ ਵਿੱਚ ਚੇਂਜ ਆਈ ਹੋਈ ਆ, ਸੋ ਉਹ ਇਹਨਾਂ ਚੀਜ਼ਾਂ ਨੂੰ ਇੰਨੀ ਜ਼ਿਆਦਾ ਇੰਪੋਰਟੈਂਸ ਨਹੀਂ ਦਿੰਦੇ।
0: ਨਹੀਂ ਦਿੰਦੇ ਬਿਲਕੁਲ,
6: ਬਸ ਮੇਰਾ ਤੇ ਗੱਲ ਇਸ ਕਰਕੇ ਕੋਈ ਇਹਦੇ ਚ ਜ਼ਿਆਦਾ ਡੀਪਲੀ ਨਹੀਂ ਜਾਂ ਅੰਡਰਸਟੈਂਡਿੰਗ ਹੈ ਜੀ, ਤਾਂ ਠੀਕ ਹੈ ਜੀ, ਲਾਈਫ ਅੱਛੀ ਤੁਹਾਡੀ ਗੁਜ਼ਰ ਰਹੀ ਹੈ, ਤੇ ਫਿਰ ਤੁਸੀਂ ਨਾਂ ਨੇ ਕੀ ਰੱਖਣਾ ਤੁਹਾਡਾ।
0: ਠੀਕ ਹੈ ਸਰ, ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ। ਥੈਂਕ ਯੂ ਜੀ। ਸਾਡੇ ਨਾਲ ਅੰਸ਼ੁਲ ਜੁੜੇ ਨੇ, ਕੈਲੇਡਨ ਮਿਤਸੂਬਿਸ਼ੀ ਤੋਂ ਗੱਡੀ ਲੈਣੀ ਹੈ ਬਈ, ਮਿਤਸੂਬਿਸ਼ੀ ਦੀ ਲਓ, ਤੇ ਮੈਂ ਕਹਿੰਦਾ ਇਹਨਾਂ ਤੋਂ ਰਿਲਾਇਬਲ ਗੱਡੀਆਂ ਕੋਈ ਨਹੀਂ। ਅੰਸ਼ੁਲ ਕੀ ਹਾਲ?
7: ਬਹੁਤ ਵਧੀਆ ਨਵੀਂ ਭਾਈ, ਤੁਸੀਂ ਸੁਣਾਓ ਜੀ?
0: ਬਹੁਤ ਵਧੀਆ ਬਹੁਤ ਵਧੀਆ। ਸੋ ਆਲਵੇਜ਼ ਕੈਲੇਡਨ ਮਿਤਸੂਬਿਸ਼ੀ ਤੇ ਬੜੀਆਂ ਜ਼ਬਰਦਸਤ ਡੀਲਾਂ ਚੱਲ ਰਹੀਆਂ ਹੁੰਦੀਆਂ, ਸੋ ਦਿਓ ਥੋੜੀ ਜਿਹੀ ਇਨਫੋਰਮੇਸ਼ਨ।
7: ਬਿਲਕੁਲ ਬਿਲਕੁਲ ਭਾਜੀ, ਜਿੱਦਾਂ ਕਿ ਹਰੇਕ ਵਾਰੀ ਸਾਰਿਆਂ ਨੂੰ ਦੱਸਿਆ ਜਾਂਦਾ, ਮਿਤਸੂਬਿਸ਼ੀ ਉਹੀ ਬ੍ਰਾਂਡ ਆ ਜਿਹੜੇ ਆਪਣੇ ਇੰਡੀਆ ਦੇ ਵਿੱਚ ਪਜੈਰੋ ਲੈਂਸਰਾ ਗੱਡੀਆਂ ਚੱਲਦੀਆਂ ਹੁੰਦੀਆਂ ਸੀ, ਉਹੀ ਬ੍ਰਾਂਡ ਕੈਨੇਡਾ ਦੇ ਵਿੱਚ ਹੁਣ ਤੁਹਾਨੂੰ ਮਿਲਦਾ ਹੈਗਾ ਜੀ। 5-seater SUV, 7-seater SUV, ਕਿਸੇ ਵੀ ਤਰ੍ਹਾਂ ਦੀ ਗੱਡੀ ਲੈਣੀ ਆ, ਸਾਰੀਆਂ ਤੁਹਾਨੂੰ ਮਿਲ ਜਾਣੀਆਂ ਜੀ ਇੱਥੇ ਕੈਲੇਡਨ ਮਿਤਸੂਬਿਸ਼ੀ ਦੇ ਉੱਤੇ। 10 ਸਾਲ, 1,60,000 ਕਿਲੋਮੀਟਰ ਦੀ ਵਾਰੰਟੀ, ਪੂਰੀ ਇੰਡਸਟਰੀ ਦੀ ਸਭ ਤੋਂ ਜ਼ਿਆਦਾ ਡੋਮੀਨੇਟਿੰਗ ਵਾਰੰਟੀ ਆ ਜੀ। 24,998 ਤੋਂ SUV ਸ਼ੁਰੂ ਹੋ ਜਾਂਦੀ ਹੈ ਜੀ ਸਾਡੇ ਕੋਲ, ਬਹੁਤ ਹੀ ਜ਼ਿਆਦਾ ਬਾਕੀ ਬ੍ਰਾਂਡਸ ਨਾਲੋਂ ਕੰਪੇਰੇਬਲ ਪ੍ਰਾਈਸ ਮਿਲਣੇ ਤੁਹਾਨੂੰ, ਬਜਟ ਫਰੈਂਡਲੀ ਗੱਡੀਆਂ ਹੈ ਬਿਲਕੁਲ। ਕੋਈ ਸਾਡਾ ਕਸਟਮਰ ਦੇਖ ਰਿਹਾ 7-seater ਫੈਮਿਲੀ SUV, ਪ੍ਰਾਈਸ ਸ਼ੁਰੂ ਹੋ ਜਾਂਦਾ ਜੀ ਸਿਰਫ 36,398 ਤੋਂ। ਨਾਲ ਦੀ ਨਾਲ ਇੰਟਰਸਟ ਰੇਟ ਤੇ ਡੀਲਾਂ ਬਹੁਤ ਹੀ ਵਧੀਆ ਚੱਲ ਰਹੀਆਂ, ਲੋਐਸਟ ਇੰਟਰਸਟ ਰੇਟ ਤੁਸੀਂ ਲੈ ਸਕਦੇ ਹੋ ਜੀ 0% ਤੋਂ ਲੈ ਕੇ 3.99% ਤੱਕ, ਜਿਹੜੀ ਵੀ ਗੱਡੀ ਜਿਹੜਾ ਵੀ ਮੇਕ ਤੁਸੀਂ ਲੈਣੇ ਹੋ, ਬਾਕੀ ਬ੍ਰਾਂਡ ਨਾਲੋਂ ਬਹੁਤ ਹੀ ਕੰਪੇਰੇਬਲ ਐਂਡ ਲੋਐਸਟ ਇੰਟਰਸਟ ਰੇਟ। ਸੋ ਅੱਧਾ ਇੰਟਰਸਟ ਰੇਟ ਤੇ ਡਬਲ ਵਾਰੰਟੀ ਮਿਲਣੀ ਹੈ ਜੀ ਬਾਕੀ ਬ੍ਰਾਂਡਾਂ ਨਾਲੋਂ। ਬਾਕੀ ਜੀ ਕੋਈ ਵੀ ਨਵੀਂ ਭਾਜੀ ਦਾ ਰੇਡੀਓ ਸੁਣ ਕੇ ਸਾਡੇ ਕੋਲ ਆਉਂਦਾ ਹੈ ਜੀ, ਵਿੰਟਰ ਆਉਣ ਵਾਲੀ ਹੈ, ਹਰੇਕ ਵਾਰੀ ਕਹਿੰਦੇ ਆ ਨਵੀਂ ਭਾਜੀ ਦਾ ਨਾਮ ਲਓ ਡੀਲਰਸ਼ਿਪ ਤੇ ਆ ਕੇ ਤੇ ਆਪਣਾ ਫ੍ਰੀ ਵਿੰਟਰ ਟਾਇਰ ਪੈਕੇਜ ਲੈ ਕੇ ਜਾਓ ਜੀ। ਸਾਰਿਆਂ ਨੂੰ ਕਹੀਦਾ ਨਵੀਂ ਭਾਜੀ ਦਾ ਨਾਮ ਲਓ, ਫ੍ਰੀ ਵਿੰਟਰ ਟਾਇਰ ਪੈਕੇਜ 5-seater SUV ਤੇ $500 ਆਫ ਨਾਲ ਦੀ ਨਾਲ।
0: ਵਾਹ,
7: ਨਾਲ ਦੀ ਨਾਲ ਹੀ ਜੇ ਤੁਸੀਂ ਆਪਣੀ ਪੁਰਾਣੀ ਗੱਡੀ ਟ੍ਰੇਡ ਇਨ ਕਰਨੀ ਹੈ ਨਵੀਂ ਗੱਡੀ ਦੇ ਵਿੱਚ, ਪੁਰਾਣੀ ਗੱਡੀ ਤੇ ਵੀ ਟੌਪ ਵੈਲਿਊ ਮਿਲਣੀ ਹੈ ਜੀ ਤੁਹਾਨੂੰ ਆਪਣੀ ਟ੍ਰੇਡ ਇਨ ਗੱਡੀ ਦੇ ਉੱਪਰ, ਜਿਹੜਾ ਮਰਜ਼ੀ ਬ੍ਰਾਂਡ ਈਅਰ ਮੇਕ ਮਾਡਲ ਦੀ ਗੱਡੀ ਹੋਵੇ, ਕੈਨੇਡਾ ਮਿਤਸੂਬਿਸ਼ੀ ਤੇ ਟੌਪ ਵੈਲਿਊ ਟ੍ਰੇਡ ਇਨ ਦੀ ਮਿਲਣੀ ਆ। ਨਵੀਂ ਗੱਡੀ ਦੇ ਨਾਲ ਨਾਲ ਯੂਜ਼ਡ ਗੱਡੀ ਵੀ ਦੇਖ ਰਹੇ ਹੋ ਕਿਸੇ ਵੀ ਮੇਕ ਮਾਡਲ ਦੀ, ਚਾਹੇ ਹੋਵੇ ਸਡੈਨ, ਐਸ ਯੂ ਵੀ, ਮਿੰਨੀ ਵੈਨ, ਪਿਕਅਪ ਟਰੱਕ, ਬਹੁਤ ਕਸਟਮਰ ਦੀ ਡਿਮਾਂਡ ਆਉਂਦੀ ਆ ਪਿਕਅਪ ਟਰੱਕ ਚਾਹੀਦੇ ਸਾਨੂੰ ਕੰਮਾਂ ਕਾਰਾਂ ਲਈ, ਉਹ ਵੀ ਕੈਨੇਡਾ ਮਿਤਸੂਬਿਸ਼ੀ ਤੇ ਹੁਣ ਤੁਹਾਨੂੰ ਮਿਲ ਜਾਣੇ ਆ। 5,000 ਤੋਂ ਲੈ ਕੇ 50,000 ਦੀ ਰੇਂਜ ਚ ਯੂਜ਼ਡ ਗੱਡੀਆਂ ਵੀ ਮਿਲ ਜਾਣੀਆਂ। ਨਵੀਂ ਗੱਡੀਆਂ ਮਿਤਸੂਬਿਸ਼ੀ ਦੀਆਂ 10 ਸਾਲ 1,60,000 ਕਿਲੋਮੀਟਰ ਦੀ ਵਾਰੰਟੀ। ਐਡਰੈਸ ਤੁਹਾਨੂੰ ਸਾਡਾ ਦੱਸ ਦਿੰਦੇ ਹਾਂ ਜੀ, 3511 ਹਾਈਵੇ 9 ਕੈਲੇਡਨ ਚ ਸਾਡੀ ਲੋਕੇਸ਼ਨ ਹੈ, ਕੈਲੇਡਨ ਮਿਤਸੂਬਿਸ਼ੀ ਦੇ ਨਾਮ ਤੋਂ। 7 ਦਿਨ ਡੀਲਰਸ਼ਿਪ ਓਪਨ ਰਹਿੰਦੀ ਹੈ ਸਾਡੇ ਕਸਟਮਰਸ ਲਈ, ਮੰਡੇ ਟੂ ਫਰਾਈਡੇ ਡੀਲਰਸ਼ਿਪ ਸਵੇਰੇ 9 ਵਜੇ ਤੋਂ ਲੈ ਕੇ 7 ਵਜੇ ਤੱਕ ਓਪਨ ਹੁੰਦੀ ਹੈ, ਸੈਟਰਡੇ ਨੂੰ ਡੀਲਰਸ਼ਿਪ ਵੀ 6 ਵਜੇ ਕਲੋਜ਼ ਕਰਦੇ ਹਾਂ ਜੀ ਬਹੁਤ ਤੁਹਾਡੇ ਪਿਆਰ ਦੇ ਨਾਲ। ਸੰਡੇ ਨੂੰ ਵੀ ਹੁਣ ਡੀਲਰਸ਼ਿਪ ਓਪਨ ਹੁੰਦੀ ਹੈ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ। 3511 ਹਾਈਵੇ 9 ਇਨ ਕੈਲੇਡਨ, ਕੈਨੇਡੀ ਐਂਡ ਹਾਈਵੇ 9 ਦੀ ਮੇਜਰ ਇੰਟਰਸੈਕਸ਼ਨ ਆ ਜੀ। ਫੋਨ ਨੰਬਰ ਤੁਹਾਨੂੰ ਸਾਡਾ ਦੱਸ ਦਿੰਦੇ ਹਾਂ ਜੀ, 6476782754, ਫਿਰ ਤੋਂ ਜੀ 6476782754 ਤੇ ਕਾਲ ਕਰੋ ਤੇ ਆਪਣੀ ਵਧੀਆ ਡੀਲ ਲੈ ਕੇ ਜਾਓ।
0: ਵੈਰੀ ਗੁੱਡ। ਦੇਖੋ ਯਾਰ, ਤੁਹਾਨੂੰ ਵਾਰੰਟੀ ਮਰੀ ਹੈ 10 ਸਾਲ ਦੀ। ਮੈਂ ਕਹਿੰਦਾ ਹੁੰਦਾ ਕਈ ਡੀਲਰ ਮਸਾਂ ਹੀ 3-4 ਸਾਲ ਦੀ ਦਿੰਦੇ, ਇੱਥੇ 10 ਈਅਰਸ 10 ਸਾਲ ਦੀ ਵਾਰੰਟੀ ਹੈ। ਨੰਬਰ ਹੈ 6476782754 6476782754। ਥੈਂਕ ਯੂ ਸੋ ਮਚ ਅੰਸ਼ਲ, ਬਹੁਤ ਸ਼ੁਕਰੀਆ। ਥੈਂਕ ਯੂ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 9056733337 9056733337 ਤੇ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ। ਤੇ ਹਿੰਮਤ ਸੰਧੂ ਦੀ ਐਲਬਮ ਯਾਰ ਹਜੇ ਮੈਂ ਦੇਖਣਾ ਸੀ ਜੇ ਆਈ ਹੈ ਜਾਂ ਨਹੀਂ, ਦੋ ਬੋਲ ਹੀ ਤੁਹਾਨੂੰ ਸੁਣਾ ਦਿੰਦੇ, ਬਟ ਮੈਨੂੰ ਲੱਗਦਾ ਹੈ ਕਿ ਇੰਡੀਆ 'ਚ ਰਿਲੀਜ਼ ਹੋ ਗਈ, ਇੱਥੇ ਹਜੇ ਹੋਣੀ ਹੈ। ਚਲੋ ਮੈਨੂੰ ਲੱਭਦਾ ਇੱਕ ਅੱਧਾ ਗਾਣਾ ਤੁਹਾਨੂੰ ਮੈਂ ਕੋਸ਼ਿਸ਼ ਕਰਦਾ ਕਿ ਸੁਣਾਵਾਂ। ਸਟੂਡੀਓ ਦਾ ਆਪਣਾ ਨੰਬਰ ਹੈ 9056733337 9056733337 ਮੈਨੂੰ ਲੱਭ ਗਿਆ ਗਾਣਾ।

0: ਵੈਰੀ ਗੁੱਡ, ਸੋਹਣਾ ਯਾਰ ਗਾਣਾ, ਮੈਂ ਪਹਿਲੀ ਵਾਰੀ ਸੁਣਿਆ। ਤੇ ਇਹਦੀ ਐਲਬਮ ਦਾ ਇੱਕ ਹੋਰ ਗੀਤ ਹੈ ਜਿਹੜੇ ਮੁੰਡਿਆਂ ਨੇ ਕੀਤਾ ਨਹੀਂ ਸੀ, ਇਹਦਾ ਵਰਥ ਗਾਣਾ, ਉਹਨਾਂ ਦਾ ਮਿਊਜ਼ਿਕ ਹੈ ਮਲਾ ਦਾ। ਉਹਦੇ ਵੀ ਦੋ ਕੁ ਬੋਲ ਤੁਹਾਨੂੰ ਸੁਣਾ ਦਿੰਦੇ ਹਾਂ। ਨਵੀ ਯਾਰ ਇੰਨਾ ਟਾਈਮ ਨਾ ਲਾਇਆ ਕਰੋ। ਸੋ ਲੈਟ ਮੀ ਸੀ, ਇੱਕ ਤਾਂ ਆਨਲਾਈਨ ਯਾਰ ਟੈਕਨੋਲੋਜੀ, ਇੱਕ ਸੈਕਿੰਡ ਜਾਓ।
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104 1557। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 9056733337 9056773337। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 and 410 ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com ballymoremes.com। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 Very good, okay. ਸੁਣਦੇ ਹੁਣ ਗੀਤ।

0: ਦਾ ਵਧੀਆ ਯਾਰ, ਸੋਹਣੀ ਐਲਬਮ ਆ। ਹੁਣ ਕੱਲ ਨੂੰ ਜਿਮ ਚ ਕਹਿੰਦੇ ਹੁੰਦੇ ਕਿ ਖੜਕਾਵਾਂਗੇ ਹੈਡਫੋਨਾਂ ਚ ਇਹ ਐਲਬਮ। ਸੋ ਪ੍ਰੋਗਰਾਮ ਹੈ ਪੰਜਾਬੀ ਦਾ ਨਾ, ਤੇ ਨੰਬਰ ਹੈ ਆਪਣਾ 905-673-3337-905-673-3337 ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ। ਇੱਕ ਦੋ ਮੈਸੇਜ ਮੇਕ ਸ਼ੋਰ ਕਰ ਲਈਏ ਨਵੀਂ ਯਾਰ, ਕਿ ਕੋਈ ਰਹਿ ਨਾ ਜਾਵੇ। ਇੱਕ ਤਾਂ ਇੰਡੀਅਨ ਫਰੂਟਲੈਂਡ ਲੀਡਿੰਗ ਗਰੋਸਰੀ ਸਟੋਰ ਹੈ ਬਈ। ਇੰਡੀਅਨ ਫਰੂਟਲੈਂਡ ਦੀਆਂ ਟੋਟਲ 7 ਲੋਕੇਸ਼ਨਾਂ ਨੇ। ਗਰੋਸਰੀ ਕਰਨੀ ਹੈ 45 ਡਸਕ ਡਰਾਈਵ ਕੁਈਨ ਇਨ ਸ਼ਿੰਕਿਊਜ਼ੀ, 15 ਫੈਂਡਰ ਵੇ ਬਵੇਡ ਇਨ ਸ਼ਿੰਕਿਊਜ਼ੀ, ਨਾਲ ਦੀ ਨਾਲ 1465 ਮੇਫੀਲਡ ਰੋਡ ਮੇਫੀਲਡ ਕ੍ਰੈਡਿਟ ਵਿਊ, 9985 ਮਕਵੀਨ ਡਰਾਈਵ ਮਕਵੀਨ ਐਂਡ ਕੈਸਲ ਮੋਰ, 25 ਸੈਂਡਲਵੁੱਡ ਪਾਰਕਵੇ ਸੈਂਡਲਵੁੱਡ ਹਰਨ ਟੇਰੀਓ, ਅਤੇ ਗੁਐਲਫ ਕਿਚਨਰ ਦੇ ਵਿੱਚ ਵੀ ਲੋਕੇਸ਼ਨਾਂ ਨੇ। ਇੰਡੀਅਨ ਫਰੂਟ ਲੈਂਡ ਨੂੰ ਤੁਸੀਂ ਯਾਦ ਰੱਖਣਾ। ਇੱਕ ਖੁਸ਼ਖਬਰੀ ਕਿ ਸਬਜ਼ੀ ਮਾਰਕੀਟ ਗਰੋਸਰੀ ਸਟੋਰ ਰੈਸਟੋਰੈਂਟ, ਇਹਨਾਂ ਨੇ ਰੈਸਟੋਰੈਂਟ ਖੋਲਿਆ ਨਵਾਂ, ਤੀਜੀ ਲੋਕੇਸ਼ਨ ਹੈ, 24 ਘੰਟੇ ਖੁੱਲਦਾ ਸਬਜ਼ੀ ਮਾਰਕੀਟ, 1650 ਵਿਲੀਅਮਸ ਪਾਰਕਵੇ, ਵਿਲੀਅਮਸ ਐਂਡ ਟੋਰਬਰਮ। ਪਾਓ ਭਾਜੀ ਇੱਕ ਨਾਲ ਇੱਕ ਫਰੀ, ਗੰਨੇ ਦਾ ਰਸ ਇੱਕ ਨਾਲ ਇੱਕ ਫਰੀ, ਜਲੇਬੀ ਇੱਕ ਪਾਉਣ ਨਾਲ ਇੱਕ ਪਾਉਣ ਫਰੀ, ਅਤੇ 24 ਘੰਟੇ ਖੁੱਲ੍ਹਾ ਸਬਜ਼ੀ ਮਾਰਕੀਟ ਵਿਲੀਅਮ ਟੋਰਬਰਮ। ਸੁੱਖ ਭਾਜੀ ਸਾਡੇ ਨਾਲ ਨੇ ਇੱਕ ਵਾਰ ਫਿਰ, ਗ੍ਰੈਂਡ ਹੋਮ ਫਰਨੀਚਰ ਤੋਂ ਜੀ ਭਾਜੀ।
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰ ਇਸ ਵੀਕਡ ਦੇ ਉੱਪਰ ਫਰਨੀਚਰ ਦੀ ਬਾਈਂਗ ਬਾਰੇ ਸੋਚ ਰਹੇ ਨੇ, ਨਵੀ ਬਾਈ ਜੀ ਹਾਲੇ ਵੀ ਸਟੋਰ ਓਪਨ ਕੀਤਾ ਹੋਇਆ ਕਿਉਂਕਿ ਇੰਸਟਾਲੇਸ਼ਨ ਹੋ ਰਹੀ ਆ, ਫਰਾਈਡੇ ਦੀਆਂ ਤਿਆਰੀਆਂ ਮੁਕੰਮਲ ਕਰ ਰਹੇ ਆ, ਬੈਡਰੂਮ ਸੈੱਟ ਇੱਕ ਸਾਈਡ ਇੰਸਟਾਲ ਹੋ ਰਹੇ ਨੇ, ਮੇਰੇ ਸਾਹਮਣੇ ਬਾਈ ਜੀ ਰਿਕਲਾਈਨਰ ਸੋਫਾ ਸੈੱਟ ਇੰਸਟਾਲ ਕਰ ਰਹੇ ਨੇ, ਸੋ ਫਰਾਈਡੇ ਦੀਆਂ ਮੁਕੰਮਲ ਤਿਆਰੀਆਂ ਕਰ ਰਹੇ ਆ। ਸਾਰੀ ਇਨਵੈਂਟਰੀ ਜਿਹੜੀ, ਬਹੁਤ ਸਾਰੀ ਇਨਵੈਂਟਰੀ ਅਸੀਂ ਚੇਂਜ ਕਰਨ ਜਾ ਰਹੇ ਹਾਂ ਸ਼ੋਰੂਮ ਦੇ ਵਿੱਚ, ਸੋ ਫਰਾਈਡੇ ਸੈਚਰਡੇ ਸੰਡੇ ਜੇ ਤੁਸੀਂ ਆਪਣੇ ਫਰਨੀਚਰ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਤੁਸੀਂ ਬੈੱਡ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਕਾਫੀ ਟੇਬਲ, ਤਾਂ ਲੇਟੈਸਟ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। 6685 ਟੋਮਗਨ ਰੋਡ ਦੇ ਉੱਪਰ ਪਹੁੰਚਣਾ, 6685 ਟੋਮਗਨ ਰੋਡ ਦੇ ਉੱਪਰ, ਤੇ ਨਵੀ ਬਾਈ ਜੀ ਮੇਰੇ ਸਾਹਮਣੇ ਇੱਕ ਕਾਫੀ ਟੇਬਲ ਇੰਸਟਾਲ ਹੋ ਰਿਹਾ, ਸੋਲਿਡ ਵੁੱਡ ਦਾ ਕਾਫੀ ਟੇਬਲ, ਲੇਟੈਸਟ ਲੇਟੈਸਟ ਮਾਡਲ, ਸੋਲਿਡ ਵੁੱਡ ਦਾ ਸਖਤ ਲੱਕੜੀ ਦਾ ਕਾਫੀ ਟੇਬਲ, ਸਿਰਫ $99 ਦਾ। ਜੀ ਹਾਂ, ਸੋਲਿਡ ਵੁੱਡ ਦਾ ਕਾਫੀ ਟੇਬਲ $99 ਦਾ ਮਿਲੂਗਾ, ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਜਿਹੜੇ ਫ੍ਰੀ, ਸੋਲਿਡ ਵੁੱਡ ਦਾ ਕਾਫੀ ਟੇਬਲ ਤੇ ਦੋਨੋਂ ਸਾਈਡ ਟੇਬਲ $99 ਦੇ ਮਿਲਣਗੇ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚੋ ਇਸ ਵੀਕਡ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਲੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ ਦਵੀ ਭਾਜੀ।
0: ਕੀ ਬਾਤ ਹੈ, ਥੈਂਕ ਯੂ ਸਰ, ਬਹੁਤ ਸ਼ੁਕਰੀਆ। 6240 ਹੈਲੋ,
2: ਹੈਲੋ,
0: ਸਤਿ ਸ਼੍ਰੀ ਅਕਾਲ ਜੀ।
2: ਮੇਰਾ ਮੰਮਾ ਦਾ ਲਾਸਟ ਨੇਮ ਚੇਂਜ ਹੋਇਆ ਸੀ, ਉਹਦਾ ਨਾਮ ਫਾਦਰ ਵੀ ਚੇਂਜ ਹੋਇਆ ਸੀ।
0: ਕੀ ਦਾ ਚੇਂਜ ਹੋਇਆ ਸੀ, ਤੁਹਾਡੇ ਮੰਮਾ ਦਾ?
2: ਹਾਂਜੀ।
0: ਤੇ ਤੁਹਾਡਾ ਥੋੜਾ ਚੇਂਜ ਹੋਇਆ?
2: ਸਾਡਾ ਹੋ ਗਿਆ ਨਵਾਂ।
0: ਹੋਇਆ ਤੁਹਾਡਾ ਵੀ ਚੇਂਜ ਹੋਇਆ? ਤੁਹਾਡਾ ਕੀ ਲਾਸਟ ਨੇਮ ਹੈ?
2: ਅਰੋੜਾ ਜਾਨ ਆਦੀ ਨਗਰ।
0: ਹਾਂਜੀ, ਆਰੀਅਨ। ਯੈਸ ਆਰੀਅਨ, ਕੀ ਆ? ਚਲੋ, ਥੈਂਕ ਯੂ ਜੀ, ਥੈਂਕ ਯੂ ਆਰੀਅਨ ਫੋਰ ਯੂਰ ਕਾਲ, ਥੈਂਕ ਯੂ ਸੋ ਮਚ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557-647-504-1557

0: ਵਧੀਆ ਯਾਰ ਦਿਲਜੀਤ ਸੋਹਣਾ ਦੀ ਈਪੀ ਚੋਂ ਮੇਰਾ ਵਨ ਆਫ ਮਾਈ ਫੇਵਰੇਟ ਸੌਂਗਸ ਹੈ। ਓਕੇ, ਇੱਕ ਤਾਂ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਯਾਰ, ਟੈਨਸ਼ਨ ਨਾ ਲਓ, ਤੁਸੀਂ ਮਨਪ੍ਰੀਤ ਢੀਂਡ ਸਾਨੂੰ ਫੋਨ ਕਰੋ, ਸਾਡੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਮਨਪ੍ਰੀਤ ਨੇ ਘਟਾ ਕੇ ਦਿੱਤੀ ਆ 416-500-1818 ਨੰਬਰ ਹੈ 416-500-1818। ਇੱਕ ਤੁਸੀਂ ਬਰੈਂਪਟਨ ਕ੍ਰੈਮੇਟੋਰੀਅਮ ਨੂੰ ਯਾਦ ਰੱਖੋ, ਤੁਹਾਡੇ ਫਿਊਨਰਲ ਦੀ ਪ੍ਰੀ ਪਲੈਨਿੰਗ ਦੇ ਵਿੱਚ ਤੁਹਾਡੀ ਮਦਦ ਕਰਦੇ ਨੇ। ਸੋ ਆਪਣਾ ਫਿਊਨਰਲ ਪ੍ਰੀ ਪਲੈਨ ਕਰਵਾਉਣ ਦੇ ਲਈ ਤੁਸੀਂ ਯਾਦ ਰੱਖੋ ਬਰੈਂਪਟਨ ਕ੍ਰੈਮੇਟੋਰੀਅਮ 905-458-2222 ਅੱਜ ਦਾ ਰੇਟ ਲੋਕ ਹੋ ਜੂਗਾ। ਫਿਊਨਰਲ ਤਾਂ ਹੋਣਾ ਹੀ ਆ, ਸਾਰਿਆਂ ਦਾ ਹੋਣਾ, ਤੁਹਾਡਾ ਵੀ ਹੋਣਾ, ਮੇਰਾ ਵੀ ਹੋਣਾ। ਉਸ ਦੇ ਨਾਲ ਨਾਲ ਮਿਸਟਰ ਸਿੰਘ ਪੀਜ਼ੇ ਨੇ ਬੜੀਆਂ ਜ਼ਬਰਦਸਤ ਡੀਲਾਂ ਲਾਈਆਂ ਹੋਈਆਂ ਨੇ। ਮਿਸਟਰ ਸਿੰਘ ਪੀਜ਼ੇ 'ਤੇ 2 ਲਾਰਜ ਪੀਜ਼ੇ, 4 ਟੋਪਿੰਗ, 4 ਫਰੀ ਡਿਪ ਅਤੇ 2 ਲੀਟਰ ਕੋਕ ਫਰੀ, ਸਿਰਫ $40 'ਚ ਸਾਰਾ ਤੁਹਾਨੂੰ ਸਮਾਨ ਮਿਲ ਜਾਣਾ। ਮਿਸਟਰ ਸਿੰਘ ਪੀਜ਼ਾ 905-500-4000 905-500-4000 0794 ਹੈਲੋ
1: ਹੈਲੋ ਨਵੀਂ ਭਾਈ ਕੀ ਹਾਲ ਚਾਲ?
0: ਠੀਕ ਵੀਰੇ, ਗਿਆ
1: ਵਧੀਆ ਵਧੀਆ। ਸਾਡੇ ਘਰ ਦੇ ਭਾਜੀ ਹੋਰ ਸੀਗਾ ਨਾਮ ਚੇਂਜ ਕਰਨ ਵਾਲਾ, ਮੇਰਾ, ਮੇਰੀ ਮੰਮੀ ਦਾ ਤੇ ਮੇਰੀ ਮਾਤਾ ਜੀ ਦਾ ਤੇ ਮੇਰੀ ਤਾਈ ਜੀ ਦਾ ਸੇਮ ਨਾਮ ਸੀਗਾ।
0: ਅੱਛਾ,
1: ਹਾਂਜੀ, ਉਹ ਤਾਂ ਕਰਕੇ ਨਾਮ ਚੇਂਜ ਕਰਨਾ ਪਿਆ ਕਿਉਂਕਿ ਦੋਵੇਂ ਨਾਮ ਬੁਲਾ ਨੀ ਸਕਦੇ ਘਰ ਚ ਨਾ।
0: ਕਿਉਂ ਫਿਰ ਕੀ ਹੋ ਗਿਆ? ਪਰ ਤੁਸੀਂ ਦੇਖੋ ਯਾਰ ਕਿੰਨੀ ਕਦਰ ਹੈ, ਵੀ ਉਹਨਾਂ ਨੇ ਕਿਹਾ ਵੀ ਮੈਂ ਛੋਟੀ ਆ, ਕੋਈ ਨਾ ਮੈਂ ਚੇਂਜ ਕਰ ਲੈਣੀ ਆ, ਉਹ ਵੀ ਬਿਨਾਂ ਕਿਸੇ,
1: ਹਾਂਜੀ,
0: ਬਿਨਾਂ ਕਿਸੇ ਆਰਗੂਮੈਂਟ, ਬਿਨਾਂ ਕਿਸੇ ਲੜਾਈ ਝਗੜੇ ਤੋਂ ਉਹਨਾਂ ਨੇ ਕਿਹਾ ਤਾਂ ਹੋਊਗਾ। ਕਦਰ ਸੀਗੀ, ਹੁਣ ਥੋੜੇ ਜਿਹਾ ਚਲੋ ਡਿਫਰੈਂਟ ਸਿਸਟਮ ਹੈ। ਚਲੋ, ਬਿਲਕੁਲ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ, ਥੈਂਕ ਯੂ ਫੋਰ ਕਾਲ। ਸੋ ਨਹੀਂ, ਜ਼ਮਾਨਾ ਬਦਲਿਆ, ਬੜੀਆਂ ਚੀਜ਼ਾਂ, ਚਲੋ, ਬਟ ਸਮੇਂ ਦੇ ਨਾਲ ਨਾਲ ਚੀਜ਼ਾਂ ਚੇਂਜ ਵੀ ਹੁੰਦੀਆਂ, ਹੋਣੀਆਂ ਵੀ ਚਾਹੀਦੀਆਂ ਨੇ। ਸੋ ਇਟਸ ਅ ਗੁੱਡ ਥਿੰਗ, ਐਂਡ ਆਪਾਂ ਨੂੰ ਵੀ ਫਿਰ ਨਾਲ ਦੀ ਨਾਲ ਅਡੈਪਟ ਤਾਂ ਫਿਰ ਕਰਨਾ ਹੀ ਪੈਂਦਾ। ਮੇਕ ਸ਼ੁਰ ਕਰ ਲਈ ਸਾਰੇ ਮੈਸੇਜ, ਤੁਸੀਂ ਕਿਚਨ ਰੈਡੀ ਕਰਾਉਣੀ ਹੈ, ਟੋਪ ਆਫ ਦਾ ਲਾਈਨ ਐਸੀ ਕਿਚਨ ਕਿ ਹਰੇਕ ਬਸ ਦੇਖਦਾ ਹੀ ਰਹਿ ਜਾਏ ਕਿ ਬੱਲੇ ਬੱਲੇ ਬੱਲੇ, ਇਹਨੂੰ ਕਹਿੰਦੇ ਆ ਕਿਚਨ। ਤਾਂ ਜਸਪਾਲ ਰਾਏ ਭਾਅ ਜੀ, ਨਿਊ ਹਾਈਟਸ ਕਿਚਨ, 416-859-1920 416-859-1920। ਸਾਡੇ ਟਰੱਕਾਂ ਵਾਲੇ ਬਾਈ ਸੁਣ ਰਹੇ ਆ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਓਇਲ ਚੇਂਜ, ਟਰੱਕ ਦੀ ਕੋਈ ਵੀ ਰਿਪੇਅਰ, ਟਰੱਕ ਦੀ ਅਲਾਈਨਮੈਂਟ, ਗੱਲ ਕੀ ਟਰੱਕ ਦਾ ਕੋਈ ਵੀ ਕੰਮ, ਖਾਸ ਤੌਰ 'ਤੇ ਟਾਇਰਾਂ ਉੱਤੇ ਬੜੇ ਵੱਡੇ ਸਪੈਸ਼ਲ ਨੇ। ਈਗਲ ਟਰੱਕ ਟਾਇਰ ਨੇ ਨਵੀਂ ਲੋਕੇਸ਼ਨ ਖੋਲ੍ਹੀ ਹੈ, ਸਟੀਲਸ ਐਂਡ ਜੇਮਸ ਨੋ ਪਾਰਕਵੇ ਮਿਲਟਨ 'ਚ, ਅਤੇ ਈਗਲ ਟਰੱਕ ਦਾ ਨੰਬਰ ਹੈ 647-234-6293 ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸੰਪਰਕ ਕਰੋ। ਅਤੇ ਇੱਕ ਤੁਹਾਨੂੰ ਜਾਣਕਾਰੀ ਦੇ ਦੀ ਬਈ, ਢਿੱਲੋਂ ਵੀਡੀਓ ਦੀ, ਅਤੇ ਢਿੱਲੋਂ ਵੀਡੀਓ ਦੀ ਟੀਮ ਹਾਜ਼ਰ ਹੈ ਬਈ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ, ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313 905-204-1313। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਵੈਰੀ ਗੁੱਡ, ਜ਼ਰੂਰ ਲੂਮੀਆ ਨੂੰ ਯਾਦ ਰੱਖੋ, ਬੜੀ ਜ਼ਬਰਦਸਤ ਟੀਮ ਹੈ ਤੇ ਅੱਖਾਂ ਦੀ ਸਰਜਰੀ ਲਈ ਲੀਡਿੰਗ ਨਾਮ ਇੱਕ ਕੰਪਨੀ ਹੈ। ਉਹਨਾਂ ਨੂੰ ਬਹੁਤ ਸਾਰੇ ਕੰਸਟਰਕਸ਼ਨ ਵਰਕਰ ਚਾਹੀਦੇ ਆ। ਜੋਬ ਲੱਭ ਰਹੇ ਹੋ ਕੰਸਟਰਕਸ਼ਨ ਦੇ ਫੀਲਡ 'ਚ, ਤੁਹਾਡਾ ਕੋਈ ਯਾਰ ਮਿੱਤਰ ਜੋਬ ਲੱਭ ਰਿਹਾ, ਨੰਬਰ ਲਿਖ ਲਓ 416-822-2239, 416-822-2239, 416-822-2239, 416-822-2239। ਇੰਡੀਆ ਜਾਣਾ ਤਾਂ ਦੁਆਬਾ ਟਰੈਵਲ ਨੇ ਬਹੁਤ ਟੌਪ ਦੀਆਂ ਡੀਲਾਂ ਲਾਈਆਂ। ਤੁਸੀਂ ਫਰਵਰੀ 'ਚ ਜਾਓ ਅਤੇ ਮਾਰਚ, ਅਪ੍ਰੈਲ, ਮਈ 'ਚ ਮੁੜ ਆਓ $1580 'ਚ। ਟੋਰਾਂਟੋ ਟੂ ਅੰਮ੍ਰਿਤਸਰ ਦੀ ਟਿਕਟ ਹੈ। ਅਕਤੂਬਰ ਦੇ ਪਹਿਲੇ ਵੀ ਜਾਓ 1195 'ਚ, ਉਹ ਵੀ ਕਤਰ ਦੀ। 905-796-7800, ਦੁਆਬਾ ਟਰੈਵਲ 905-796-7800। ਕੋਈ ਵੀ ਨੰਬਰ ਚਾਹੀਦੇ ਆ

0: Okay, so totally cover up is
1: ਵੰਡਿੰਗ ਐਕਟ ਤਹਿਤ ਵੱਡੀ ਕਾਰਵਾਈ ਕੀਤੀ ਹੈ। ਈਡੀ ਦੀਆਂ ਟੀਮਾਂ ਨੇ ਦਿੱਲੀ, ਮੋਹਾਲੀ, ਚੰਡੀਗੜ੍ਹ, ਪੰਚਕੂਲਾ ਤੇ ਲੁਧਿਆਣਾ ਵਿੱਚ ਕੁੱਲ 26 ਕੰਪਲੈਕਸਾਂ ਵਿੱਚ ਤਲਾਸ਼ੀ ਅਤੇ ਸਰਵੇ ਸ਼ੁਰੂ ਕੀਤੇ ਨੇ। ਜਾਂਚ ਦਾ ਅਹਿਮ ਪਹਿਲੂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਯਾਨੀ ਕਿ ਗਮਾਡਾ ਦੀਆਂ ਦੋ ਪ੍ਰਮੁੱਖ ਨਿਲਾਮੀ ਸਾਈਟਾਂ ਨਾਲ ਸੰਬੰਧਿਤ, ਜਿੱਥੇ ਕੰਪਨੀਆਂ ਨੂੰ ਕਥਿਤ ਤੌਰ ਤੇ 100 ਕਰੋੜ ਰੁਪਏ ਤੋਂ ਵੱਧ ਦਾ ਸ਼ੱਕੀ ਆਰਥਿਕ ਲਾਭ ਪੁੱਜਣ ਅਤੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋਣ ਦਾ ਖਦਸ਼ਾ ਹੈ। ਖਾਸ ਗੱਲ ਇਹ ਹੈ ਇੱਕ ਪ੍ਰਾਈਵੇਟ ਲਿਮਿਟਡ ਕੰਪਨੀ ਨੂੰ ਨਵੀਂ ਦਿੱਲੀ ਦੇ ਪੱਛਮੀ ਵਿਹਾਰ ਕੋਲ ਰੈਡੀਸਨ ਬਲੂ ਹੋਟਲ ਪ੍ਰੋਜੈਕਟ ਨਾਲ ਜੁੜੇ ਕਰੀਬ 290 ਕਰੋੜ ਰੁਪਏ ਦੇ ਬੈਂਕ ਫਰਾਡ ਕੇਸ ਵਿੱਚ ਵੀ CBI ਤੇ ED ਨੇ ਮੁਲਜ਼ਮ ਬਣਾਇਆ ਹੋਇਆ। ਹੁਣ ਇਸ ਸੰਬੰਧੀ ਗਮਾਡਾ ਦੇ ਸਾਬਕਾ ਪ੍ਰਸ਼ਾਸਕਾਂ ਤੋਂ ਵੀ ਪੁੱਛਗਿੱਛ ਹੋਵੇਗੀ। ਇਹ ਮੁੱਦਾ ਆਉਂਦੇ ਦਿਨਾਂ ਦੌਰਾਨ ਪੰਜਾਬ ਦੀ ਸਿਆਸਤ ਵਿੱਚ ਵੀ ਭਖ ਸਕਦਾ ਹੈ, ਕਿਉਂਕਿ ਸੂਬੇ ਦੀ ਸਰਕਾਰੀ ਤਰ੍ਹਾਂ ਹੈ ਕਿ ED ਭਾਜਪਾ ਦੇ ਇਸ਼ਾਰਿਆਂ ਉੱਤੇ ਕੰਮ ਕਰ ਰਹੀ ਹੈ, ਜਦਕਿ ਭਾਰਤੀ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਇਸ ਨਾਲ ਪੰਜਾਬ ਸਰਕਾਰ ਦੇ ਕਾਰਜਕਾਲ ਵਿੱਚ ਹੋਏ ਹੋਰ ਵੱਡੇ ਗੜਬੜੀ ਦੇ ਮਾਮਲੇ ਨੂੰ ਉਜਾਗਰ ਕੀਤਾ ਜਾ ਰਿਹਾ ਹੈ। ਸ੍ਰੀ ਅਨੰਦਪੁਰ ਸਾਹਿਬ ਦੀ ਸਰਾਂ ਵਿੱਚ ਵਾਪਰੀ ਘਟਨਾ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਇੱਕ 5 ਮੈਂਬਰੀ ਜਾਂਚ ਕਮੇਟੀ ਬਣਾ ਦਿੱਤੀ ਹੈ ਅਤੇ ਕਮੇਟੀ 15 ਦਿਨਾਂ ਵਿੱਚ ਆਪਣੀ ਰਿਪੋਰਟ ਦੇਵੇਗੀ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਯਾਨੀ ਮਲਕੀਤ ਸਿੰਘ, ਜਿਸ ਨੂੰ ਪਹਿਲਾਂ ਮੁਅੱਤਲ ਕੀਤਾ ਗਿਆ ਸੀ, ਨੂੰ ਹੁਣ ਉਹਨਾਂ ਦੀਆਂ ਸੇਵਾਵਾਂ ਤੋਂ ਫਾਰਗ ਹੀ ਕਰ ਦਿੱਤਾ ਗਿਆ। ਇਹ ਖੁਲਾਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਧਾਮੀ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਕੀਤਾ। ਧਾਮੀ ਨੇ ਇਸ ਮਾਮਲੇ ਵਿੱਚ ਆਪਣਾ ਪੱਖ ਵੀ ਸਪਸ਼ਟ ਕਰਦਿਆਂ ਆਖਿਆ ਕਿ ਉਹਨਾਂ ਨੂੰ ਬਹਿਰੀਨ ਤੋਂ ਆਈ ਬੀਬੀ ਦੇ ਆਉਣ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਸਨੇ ਕਦੇ ਮਿਲ ਕੇ ਵਾਪਰੀ ਘਟਨਾ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਤੇ ਉਸ ਵੱਲੋਂ ਲਾਏ ਗਏ ਦੋਸ਼ ਬੇਬੁਨਿਆਦ ਨੇ। ਕਾਵਲਾ ਤੇ ਇਸ ਪੂਰੇ ਮਾਮਲੇ ਦੀ ਜਾਂਚ ਵਾਸਤੇ ਬਣਾਈ ਗਈ ਇੱਕ ਕਮੇਟੀ ਦਾ ਵੀ ਐਲਾਨ ਕੀਤਾ ਗਿਆ, ਜਿਸ ਦੇ ਕੋਆਰਡੀਨੇਟਰ ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਲਵਾ ਹੋਣਗੇ। ਇਹ ਕਮੇਟੀ 15 ਦਿਨਾਂ ਦੇ ਅੰਦਰ ਅੰਦਰ ਆਪਣੀ ਰਿਪੋਰਟ ਸੌਂਪੇਗੀ ਤੇ ਇਸ ਵਿੱਚ 4 ਮੈਂਬਰ ਵੀ ਸ਼ਾਮਲ ਨੇ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਦੋਸ਼ ਲਾਉਣ ਵਾਲੀ ਬੀਬੀ ਕਿੱਥੋਂ ਆਈ, ਕਦੋਂ ਆਈ ਅਤੇ ਇਸ ਨੂੰ ਕੌਣ ਲੈ ਕੇ ਆਇਆ, ਇਸ ਬਾਰੇ ਉਹਨਾਂ ਕੋਲ ਕੋਈ ਜਾਣਕਾਰੀ ਨਹੀਂ ਹੈ। ਉਹਨਾਂ ਦੱਸਿਆ ਕਿ ਮਲਕੀਤ ਸਿੰਘ ਨੂੰ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਵਿੱਚੋਂ ਛੇਕ ਦਿੱਤਾ ਗਿਆ ਤਾਂ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਸਿੱਖ ਸੰਸਥਾ ਦੀਆਂ ਸੇਵਾਵਾਂ ਤੋਂ ਤੁਰੰਤ ਪ੍ਰਭਾਵ ਨਾਲ ਫਾਰਗ ਕਰ ਦਿੱਤਾ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਅਮਰਜੀਤ ਸਿੰਘ ਚਾਵਲਾ ਵੱਲੋਂ ਸ਼੍ਰੋਮਣੀ ਕਮੇਟੀ ਦੀ ਮੈਂਬਰਸ਼ਿਪ ਤੋਂ ਦਿੱਤੇ ਗਏ ਅਸਤੀਫੇ ਨੂੰ ਵੀ ਤੁਰੰਤ ਪ੍ਰਵਾਨ ਕਰ ਲਿਆ ਗਿਆ। ਧਾਮੀ ਨੇ ਵੀ ਕਿਹਾ ਕਿ ਜਿਸ ਦਿਨ ਮਾਮਲਾ ਸਾਹਮਣੇ ਆਇਆ ਸੀ ਉਸ ਦਿਨ ਹੀ ਸਕੱਤਰ ਬਲਵਿੰਦਰ ਸਿੰਘ ਕਾਲਵਾ ਨੂੰ ਇਸ ਮਾਮਲੇ ਦੀ ਜਾਂਚ ਵਾਸਤੇ ਜ਼ਿੰਮੇਵਾਰੀ ਸੌਂਪੀ ਗਈ ਸੀ, ਜੋ ਕਿ ਇਸ ਮਾਮਲੇ ਦੀ ਜਾਂਚ ਕਰ ਰਹੇ। ਧਾਮੀ ਨੇ ਆਖਿਆ ਕਿ ਜਾਂਚ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਇਸ ਮਾਮਲੇ ਵਿੱਚ ਖੜੇ ਹੋ ਰਹੇ ਹੋਰ ਸਵਾਲਾਂ ਦੇ ਜਵਾਬ ਵੀ ਦਿੱਤੇ ਜਾਣਗੇ। ਇਹ ਪੂਰਾ ਮਾਮਲਾ ਜਿੱਥੇ ਧਾਰਮਿਕ ਸਫ਼ਾ ਵਿੱਚ ਗੂੰਜ ਰਿਹਾ, ਉੱਥੇ ਹੀ ਇਸ ਮਾਮਲੇ ਦੀ ਗੂੰਜ ਅਦਾਲਤ ਵਿੱਚ ਵੀ ਪੈਣ ਲੱਗੀ ਹੈ। ਅਮਰਜੀਤ ਸਿੰਘ ਚਾਵਲਾ ਦੇ ਅਸਤੀਫੇ ਸੰਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ। ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਪਿੰਡ ਕੁਲਗੜ੍ਹ ਵਾਸੀ ਹਰਜਿੰਦਰ ਸਿੰਘ ਨੇ ਇੱਕ ਪਟੀਸ਼ਨ ਪਾਈ ਹੈ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਸਮਰੱਥ ਅਧਿਕਾਰੀ ਨੂੰ ਇਸ ਸੰਬੰਧੀ ਸਮਾਂਬੱਧ ਫੈਸਲਾ ਲੈਣ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਇਸ ਨਾਲ ਹੀ ਚਾਵਲਾ ਖਿਲਾਫ਼ ਦਰਜ FIR ਦੀ ਨਿਰਪੱਖ, ਪਾਰਦਰਸ਼ੀ ਅਤੇ ਜਲਦੀ ਜਾਂਚ ਕਰਾਉਣ ਲਈ ਪੰਜਾਬ ਸਰਕਾਰ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਇਹ ਪਟੀਸ਼ਨ 21 ਸਤੰਬਰ ਨੂੰ ਦਾਇਰ ਕੀਤੀ ਗਈ ਹੈ। ਪਟੀਸ਼ਨ ਪਾਉਣ ਵਾਲੇ ਦਾ ਦਾਅਵਾ ਹੈ ਕਿ FIR ਦਰਜ ਹੋਣ ਦੇ ਬਾਅਦ ਵੀ ਜਾਂਚ ਪਾਰਦਰਸ਼ਤਾ ਨਾਲ ਅੱਗੇ ਨਹੀਂ ਵਧੀ। ਇਸ ਪਟੀਸ਼ਨ ਵਿੱਚ ਪੰਜਾਬ ਸਰਕਾਰ ਨੂੰ FIR ਦੀ ਨਿਰਪੱਖ ਤੇ ਜਲਦੀ ਜਾਂਚ ਪੂਰੀ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਇਸ ਦੇ ਇਲਾਵਾ ਅਮਰਜੀਤ ਸਿੰਘ ਚਾਵਲਾ ਖਿਲਾਫ਼ ਲੁੱਕਆਊਟ ਸਰਕੂਲਰ ਜਾਰੀ ਕਰਨ ਲਈ ਵੀ ਹਾਈਕੋਰਟ ਤੋਂ ਨਿਰਦੇਸ਼ ਮੰਗਿਆ ਗਿਆ। ਪਟੀਸ਼ਨਕਰਤਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਮਰੱਥ ਅਧਿਕਾਰੀ ਨੂੰ ਇਸ ਸੰਬੰਧੀ ਉੱਚ ਢੁੱਕਵਾਂ ਫੈਸਲਾ ਲੈਣਾ ਚਾਹੀਦਾ। ਕੁੱਲ ਮਿਲਾ ਕੇ ਇਹ ਸਫ਼ਾ ਜਿੱਥੇ ਬਹੁਤ ਵੱਡੇ ਪੱਧਰ ਉੱਤੇ ਗੂੰਜ ਰਿਹਾ ਉੱਥੇ ਹੀ ਅਦਾਲਤੀ ਪ੍ਰਕਿਰਿਆ ਵਿੱਚ ਵੀ ਇਹ ਗੱਲ ਹੁਣ ਪਹੁੰਚ ਗਈ ਹੈ। ਪੰਜਾਬ ਦੀ ਸਿਆਸਤ ਵਿੱਚ ਇੱਕ ਹੋਰ ਹਿਲਜੁਲ ਲੰਘੀ ਗੱਲ ਹੋਈ ਹੈ। ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਕੀਤੇ ਗਏ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਚੰਡੀਗੜ੍ਹ ਵਿੱਚ ਆਪਣੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਕਿਹਾ ਕਿ ਅਕਾਲੀ ਦਲ ਹੁਣ ਪੰਥਕ ਨਹੀਂ ਸਗੋਂ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਹੈ, ਜਿਸ ਵਿੱਚ ਹੁਣ ਕੋਈ ਵੀ ਟਕਸਾਲੀ ਪਰਿਵਾਰ ਨਹੀਂ ਹੈ। ਬ੍ਰਹਮਪੁਰਾ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਉਣ ਵਿੱਚ ਮੁੱਖ ਮੰਤਰੀ ਦੇ OST ਰਾਜਵੀਰ ਸਿੰਘ ਘੁੰਮਣ ਨੇ ਅਹਿਮ ਭੂਮਿਕਾ ਨਿਭਾਈ ਦੱਸੀ ਜਾਂਦੀ ਹੈ। ਹੁਣ ਆਉਣ ਵਾਲੇ ਦਿਨਾਂ ਵਿੱਚ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀ ਸਿਆਸੀ ਸਰਗਰਮੀ ਨਵਾਂ ਰੂਪ ਲੈ ਸਕਦੀ ਹੈ। ਸਾਲ 2016 ਵਿੱਚ ਖਡੂਰ ਸਾਹਿਬ ਦੀ ਜ਼ਮੀਨੀ ਚੋਣ ਜਿੱਤਣ ਵਾਲੇ 55 ਸਾਲਾ ਰਵਿੰਦਰ ਸਿੰਘ ਬ੍ਰਹਮਪੁਰਾ ਪਿਛਲੇ ਕੁਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਸੰਬੰਧੀ ਕਾਫੀ ਬਿਆਨ ਦਿੰਦੇ ਰਹੇ ਨੇ ਅਤੇ ਇਸ ਤੋਂ ਬਾਅਦ ਪਾਰਟੀ ਵੱਲੋਂ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਸੀ ਤੇ ਹੁਣ ਰਵਿੰਦਰ ਸਿੰਘ ਬ੍ਰਹਮਪੁਰਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ। ਐਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ED ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਦੱਸੇ ਜਾਂਦੇ। ਨਿਰੰਜਨ ਸਿੰਘ ਦੀ ਪਾਰਟੀ ਵਿੱਚ ਸ਼ਮੂਲੀਅਤ ਨੂੰ ਲੈ ਕੇ ਰਸਮੀ ਗੱਲਬਾਤ ਵੀ ਹੋਈ ਹੈ। ਅਹਿਮ ਸੂਤਰਾਂ ਮੁਤਾਬਕ ਨਿਰੰਜਨ ਸਿੰਘ ਅੱਜ ਜਲੰਧਰ ਵਿੱਚ ਰਸਮੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਨਗੇ ਅਤੇ ਇਸ ਸੰਬੰਧੀ ਬਕਾਇਦਾ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਸੱਦੀ ਗਈ ਹੈ। ਇਸ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਆਗੂਆਂ ਮਨਪ੍ਰੀਤ ਸਿੰਘ ਇਆਲੀ ਅਤੇ ਤਰਸੇਮ ਸਿੰਘ ਨੇ ਜਲੰਧਰ ਵਿੱਚ ਨਿਰੰਜਨ ਸਿੰਘ ਦੀ ਰਿਹਾਇਸ਼ ਉੱਤੇ ਇੱਕ ਮੀਟਿੰਗ ਵੀ ਕੀਤੀ ਸੀ ਅਤੇ ਮਿਲੀ ਜਾਣਕਾਰੀ ਮੁਤਾਬਕ ਇਸੇ ਮੀਟਿੰਗ ਵਿੱਚ ਨਿਰੰਜਨ ਸਿੰਘ ਨੇ ਵਾਰਸ ਪੰਜਾਬ ਦੇ ਵਿੱਚ ਸ਼ਾਮਲ ਹੋਣ ਲਈ ਹਾਮੀ ਭਰੀ। ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਵੀ ਇਸ ਮੀਟਿੰਗ ਦੀ ਪੁਸ਼ਟੀ ਕਰਦਿਆਂ ਨਿਰੰਜਨ ਸਿੰਘ ਦੇ ਪਾਰਟੀ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ ਹੈ। ਇਹ ਵੀ ਚਰਚਾ ਨਾਲੋਂ ਨਾਲ ਚੱਲ ਪਈ ਹੈ ਕਿ ਵਾਰਸ ਪੰਜਾਬ ਦੇ ਵੱਲੋਂ ਉਹਨਾਂ ਨੂੰ ਹਲਕਾ ਕਰਤਾਰਪੁਰ ਤੋਂ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਵੀ ਉਤਾਰਿਆ ਜਾ ਸਕਦਾ ਹੈ। ਸਾਫ ਅਕਸ ਵਾਲੇ ਅਧਿਕਾਰੀ ਵਜੋਂ ਚਰਚਿਤ ਰਹੇ ਨਿਰੰਜਨ ਸਿੰਘ ਦੀ ਸ਼ਮੂਲੀਅਤ ਨਾਲ ਪਾਰਟੀ ਨੂੰ ਦੁਆਬਾ ਵਿੱਚ ਫਾਇਦਾ ਹੋ ਸਕਦਾ ਹੈ। ED ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਉਸ ਵੇਲੇ ਚਰਚਾ ਵਿੱਚ ਆਏ ਸਨ ਜਦੋਂ ਉਹਨਾਂ ਨੇ ਭੋਲਾ ਡਰੱਗ ਕੇਸ ਵਿੱਚ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕੀਤੀ ਸੀ। ਦੋ ਸਾਬਕਾ ਅਕਾਲੀ ਮੰਤਰੀਆਂ ਤੋਂ ਪੁੱਛਗਿੱਛ ਵੀ ਉਹਨਾਂ ਨੇ ਕੀਤੀ ਸੀ। ਕੇਂਦਰ ਸਰਕਾਰ ਨੇ ਉਹਨਾਂ ਦਾ 2015 ਵਿੱਚ ਤਬਾਦਲਾ ਕੋਲਕਾਤਾ ਦਾ ਕਰ ਦਿੱਤਾ ਸੀ ਪਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਤਬਾਦਲੇ ਉੱਤੇ ਰੋਕ ਲਾ ਦਿੱਤੀ ਸੀ। ਮਈ 2021 ਵਿੱਚ ਨਿਰੰਜਨ ਸਿੰਘ ਜਲੰਧਰ ਤੋਂ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋ ਚੁੱਕੇ ਨੇ ਪਰ ਹੁਣ ਇੱਕ ਵਾਰ ਫਿਰ ਉਹਨਾਂ ਦਾ ਨਾਂ ਸੁਰਖੀਆਂ ਵਿੱਚ ਆਇਆ ਹੈ। ਕਮਲ ਭਾਬੀ ਉਰਫ ਕੰਚਨ ਕੁਮਾਰੀ ਦੇ ਕਤਲਕਾਂਡ ਮਾਮਲੇ ਵਿੱਚ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਮੋਗਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਾਣਕਾਰੀ ਮੁਤਾਬਕ ਥਾਣਾ ਮਹਿਣਾ ਮੋਗਾ ਵਿੱਚ ਦਰਜ ਮਾਮਲੇ ਤਹਿਤ ਪੇਸ਼ੀ ਗਨ ਕਲਚਰ ਨੂੰ ਕਥਿਤ ਤੌਰ ਤੇ ਪ੍ਰਮੋਟ ਕਰਨ ਨਾਲ ਸੰਬੰਧਿਤ ਮਾਮਲੇ ਵਿੱਚ ਹੋਈ ਹੈ। ਅਦਾਲਤ ਵੱਲੋਂ ਮਾਮਲੇ ਨਾਲ ਸੰਬੰਧਿਤ ਰਿਕਾਰਡ ਤੇ ਕਾਨੂੰਨੀ ਪੱਖਾਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਅਗਲੀ ਕਾਰਵਾਈ ਅਦਾਲਤ ਦੇ ਹੁਕਮਾਂ ਮੁਤਾਬਕ ਹੋਵੇਗੀ। ਹੁਣ ਤੁਹਾਨੂੰ ਟ੍ਰੈਫਿਕ ਚਲਾਨ ਦਾ ਇੱਕ ਹੈਰਾਨ ਕਰਦਾ ਮਾਮਲਾ ਸੁਣਾਉਂਦੇ ਹਾਂ ਜੋ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ। ਗੁਆਂਢੀ ਸੂਬੇ ਹਰਿਆਣੇ ਦੇ ਗੁਰੂਗ੍ਰਾਮ ਦੀ ਟ੍ਰੈਫਿਕ ਪੁਲਿਸ ਨੇ ਇੱਕ ਮੋਟਰਸਾਈਕਲ ਨੂੰ ਜ਼ਬਤ ਕੀਤਾ ਹੈ ਜਿਸ ਤੇ 10, 20 ਜਾਂ 50 ਨਹੀਂ ਬਲਕਿ ਕੁੱਲ 113 ਚਲਾਨ ਬਕਾਇਆ ਸਨ ਅਤੇ ਜਿਨ੍ਹਾਂ ਦਾ ਜੁਰਮਾਨਾ ਕੁੱਲ ਮਿਲਾ ਕੇ 10,68,500 ਰੁਪਏ ਬਣਦਾ ਹੈ। ਟ੍ਰੈਫਿਕ ਪੁਲਿਸ ਦੀ ਟੀਮ ਨੇ ਇੱਕ ਚੌਂਕ ਵਿਖੇ ਚੈਕਿੰਗ ਮੁਹਿੰਮ ਦੌਰਾਨ ਇੱਕ ਮੋਟਰਸਾਈਕਲ ਨੂੰ ਜ਼ਬਤ ਕੀਤਾ। ਟ੍ਰੈਫਿਕ ਪੁਲਿਸ ਮੁਹਿੰਮ ਦੇ ਹਿੱਸੇ ਵਜੋਂ ਮੋਟਰ ਵਹੀਕਲ ਐਕਟ 1988 ਦੇ ਪ੍ਰਬੰਧ ਤਹਿਤ ਉਹਨਾਂ ਵਾਹਨ ਮਾਲਕਾਂ ਵਿਰੁੱਧ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਜੋ 90 ਦਿਨਾਂ ਤੋਂ ਵੱਧ ਸਮੇਂ ਤੋਂ ਬਕਾਇਆ ਪਏ ਟ੍ਰੈਫਿਕ ਚਲਾਨਾਂ ਦਾ ਭੁਗਤਾਨ ਨਹੀਂ ਕਰ ਰਹੇ। ਪੁਲਿਸ ਮੋਟਰਸਾਈਕਲ ਸਵਾਰਾਂ ਵਿੱਚ ਉਹਨਾਂ ਦੇ ਬਕਾਇਆ ਚਲਾਨਾਂ ਬਾਰੇ ਜਾਗਰੂਕਤਾ ਵੀ ਪੈਦਾ ਕਰ ਰਹੀ ਹੈ ਤੇ ਉਹਨਾਂ ਨੂੰ ਸਮੇਂ ਸਿਰ ਭੁਗਤਾਨ ਕਰਨ ਲਈ ਉਤਸ਼ਾਹਿਤ ਵੀ ਕਰ ਰਹੀ ਹੈ। ਜਦੋਂ ਇਸ ਮੋਟਰਸਾਈਕਲ ਨੂੰ ਗੁਰੂਗ੍ਰਾਮ ਵਿਖੇ ਰੋਕਿਆ ਗਿਆ ਮੋਟਰਸਾਈਕਲ ਸਵਾਰ ਦੇ ਕੋਲ ਕਿਸੇ ਵੀ ਕਿਸਮ ਦਾ ਕੋਈ ਦਸਤਾਵੇਜ਼ ਨਹੀਂ ਸੀ। ਬਾਅਦ ਵਿੱਚ ਜਦੋਂ ਜਾਂਚ ਕੀਤੀ ਗਈ ਤਾਂ ਪੁਲਿਸ ਵਾਲੇ ਵੀ ਹੈਰਾਨ ਰਹਿ ਗਏ ਕਿ ਉਸਦੇ ਵਾਹਨ ਉੱਤੇ ਯਾਨੀ ਕਿ ਉਸਦੇ ਮੋਟਰਸਾਈਕਲ ਉੱਤੇ 113 ਚਲਾਨ ਪੈਂਡਿੰਗ ਪਏ ਸਨ ਜਿਹਨਾਂ ਦਾ ਕੁੱਲ ਜੁਰਮਾਨਾ 10.5 ਲੱਖ ਰੁਪਏ ਤੋਂ ਵੀ ਜ਼ਿਆਦਾ ਦਾ ਬਣਦਾ। ਇਹਨਾਂ ਵਿੱਚੋਂ ਜ਼ਿਆਦਾਤਰ ਚਲਾਨ ਬਿਨਾਂ ਹੈਲਮੇਟ ਤੋਂ ਸਵਾਰੀ ਕਰਨ, ਬਿਨਾਂ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ, ਬਿਨਾਂ ਬੀਮੇ ਅਤੇ ਹੋਰ ਟ੍ਰੈਫਿਕ ਉਲੰਘਣਾਵਾਂ ਲਈ ਹੋਏ ਸਨ। ਕਾਨੂੰਨ ਦੇ ਮੁਤਾਬਕ ਗੁਰੂਗ੍ਰਾਮ ਟ੍ਰੈਫਿਕ ਪੁਲਿਸ ਨੇ ਬਕਾਇਆ ਚਲਾਨਾਂ ਦੇ ਕਾਰਨ ਇਸ ਮੋਟਰਸਾਈਕਲ ਨੂੰ ਜ਼ਬਤ ਕਰ ਲਿਆ ਅਤੇ ਇਸ ਨੂੰ ਇੰਪਾਊਂਡ ਯਾਰਡ ਵਿੱਚ ਖੜਾ ਕਰ ਦਿੱਤਾ। ਸੋਸ਼ਲ ਮੀਡੀਆ ਤੇ ਸਭ ਤੋਂ ਜ਼ਿਆਦਾ ਚਰਚਾ ਇਸੇ ਗੱਲ ਦੀ ਹੋ ਰਹੀ ਹੈ ਕਿ ਇੰਨੇ ਲੰਮੇ ਸਮੇਂ ਤੱਕ ਇਹ ਮੋਟਰਸਾਈਕਲ ਚੱਲਦਾ ਰਿਹਾ ਚਲਾਨਾਂ ਦੀ ਲੰਮੀ ਫੂਕੀ ਹੋਣ ਦੇ ਬਾਵਜੂਦ, ਅਤੇ ਇਸ ਤੇ ਚਲਾਨਾਂ ਦੀ ਕੀਮਤ ਇਸ ਦੀ ਆਪਣੀ ਕੀਮਤ ਤੋਂ ਕਿਤੇ ਜ਼ਿਆਦਾ ਵੱਧ ਬਣ ਚੁੱਕੀ ਹੈ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਜਾਪਾਨ ਦੇ ਆਯੋਚੀ ਨਗਾਚਾ ਵਿਖੇ ਚੱਲ ਰਹੀਆਂ ਏਸ਼ੀਅਨ ਖੇਡਾਂ ਵਿੱਚ ਭਾਰਤ ਨੂੰ ਪਹਿਲਾ ਸੋਨੇ ਦਾ ਮੈਡਲ ਮਿਲਿਆ ਅਤੇ ਔਰਤਾਂ ਦੇ T20 ਕ੍ਰਿਕਟ ਦੇ ਫਾਈਨਲ ਵਿੱਚ ਭਾਰਤੀ ਔਰਤਾਂ ਦੀ ਟੀਮ ਨੇ ਸ਼੍ਰੀਲੰਕਾ ਨੂੰ ਹਰਾ ਕੇ ਸੋਨੇ ਦਾ ਮੈਡਲ ਭਾਰਤ ਦੀ ਝੋਲੀ ਪਾਇਆ। ਹੁਣ ਤੱਕ ਭਾਰਤ ਨੇ ਏਸ਼ੀਆਈ ਖੇਡਾਂ ਵਿੱਚ 7 ਮੈਡਲ ਜਿੱਤੇ ਨੇ ਜਿਨ੍ਹਾਂ ਵਿੱਚ 1 ਗੋਲਡ, 4 ਸਿਲਵਰ ਅਤੇ 2 ਕਾਂਸੀ ਦੇ ਮੈਡਲ ਸ਼ਾਮਲ ਨੇ। ਇਸ ਦਰਮਿਆਨ ਭਾਰਤੀ ਪੁਰਸ਼ ਕ੍ਰਿਕਟ ਟੀਮ ਨੇ T20 ਏਸ਼ੀਆਈ ਖੇਡਾਂ ਦੇ ਮੁਕਾਬਲੇ ਵਿੱਚ ਜਾਪਾਨ ਦੀ ਟੀਮ ਨੂੰ 1 ਰੋਮਾਂਚਕ 5 ਓਵਰਾਂ ਦੇ ਮੁਕਾਬਲੇ ਵਿੱਚ ਹਰਾਇਆ। ਇਹ ਮੈਚ ਮੀਂਹ ਪੈਣ ਕਾਰਨ 20 ਓਵਰਾਂ ਤੋਂ ਘਟਾ ਕੇ 5 ਓਵਰਾਂ ਦਾ ਕੀਤਾ ਗਿਆ। ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਇਸ ਗੱਲ ਉੱਤੇ ਨਾਰਾਜ਼ਗੀ ਪ੍ਰਗਟਾਈ ਹੈ ਕਿ ਦੇਸ਼ ਅੰਦਰ ਕੈਂਸਰ ਦੀਆਂ ਦਵਾਈਆਂ ਦੀ ਕੀਮਤ ਬਹੁਤ ਉੱਚੀ ਹੈ ਤੇ ਦਿਨ ਦਿਹਾੜੇ ਇੱਕ ਡਕੈਤੀ ਵਾਂਗ ਹੈ। ਸੁਪਰੀਮ ਕੋਰਟ ਨੇ ਇਹ ਵੀ ਪੁੱਛਿਆ ਕਿ ਇਸ ਸੰਬੰਧੀ ਕਾਰਵਾਈ ਕਰਨ ਵਾਲੇ ਅਧਿਕਾਰੀ ਚੁੱਪ ਕਿਉਂ ਬੈਠੇ ਨੇ। ਦਿੱਲੀ ਪੁਲਿਸ ਨੇ ਰਾਜਧਾਨੀ ਦਿੱਲੀ ਦੇ ਸਾਰੇ 15 ਜ਼ਿਲ੍ਹਿਆਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ 194 ਵਿਦੇਸ਼ੀ ਨਾਗਰਿਕਾਂ ਨੂੰ ਲੱਭਣ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਡਿਟੈਂਸ਼ਨ ਸੈਂਟਰ ਭੇਜ ਦਿੱਤਾ ਹੈ ਤੇ ਇਸ ਬਾਰੇ ਉਹਨਾਂ ਦੇ ਦੂਤਘਰ ਅਤੇ ਹਾਈ ਕਮਿਸ਼ਨਰ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਉਹਨਾਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਿਆ ਜਾ ਸਕੇ। ਸੰਗਰੂਰ ਦੇ ਭਵਾਨੀਗੜ੍ਹ ਤੋਂ ਬਹੁਤ ਹੀ ਮੰਦਭਾਗਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਔਰਤ ਨੇ ਪ੍ਰੇਮ ਸੰਬੰਧਾਂ ਵਿੱਚ ਰੁਕਾਵਟ ਬਣ ਰਹੇ ਆਪਣੇ ਹੀ 3 ਮਾਸੂਮ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਤੇ ਉਸਦਾ ਪ੍ਰੇਮੀ ਹਾਲੇ ਗ੍ਰਿਫਤਾਰ ਹੈ। ਪਰ ਪੰਜਾਬ ਦੇ ਸਮਾਜਿਕ ਢਾਂਚੇ ਵਿੱਚ ਇਹੋ ਜਿਹੀਆਂ ਘਟਨਾਵਾਂ ਦਾ ਵਾਪਰਨਾ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਬਣ ਰਿਹਾ ਹੈ। ਦੇਸ਼ ਅੰਦਰ UPI ਪੇਮੈਂਟਸ ਉੱਪਰ ਸੰਭਾਵੀ ਟੈਕਸ ਜਾਂ ਚਾਰਜਸ ਲੱਗਣ ਦੇ ਮੁੱਦੇ ਉੱਤੇ ਹਾਲੇ ਵੀ ਕਾਫੀ ਰੌਲਾ ਪੈ ਰਿਹਾ ਹੈ ਤੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਇੱਕ ਵਾਰ ਫਿਰ ਸਪਸ਼ਟ ਕੀਤਾ ਕਿ ਛੋਟੇ ਵਪਾਰੀਆਂ ਉੱਤੇ MDR ਦਾ ਚਾਰਜ ਨਹੀਂ ਲੱਗੇਗਾ ਤੇ 2000 ਤੱਕ ਦੇ UPI ਲੈਣ ਦੇਣ ਉੱਤੇ ਛੋਟ ਬਣੀ ਰਹੇਗੀ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ।

0: ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ.
1: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
2: ਦੇਖੋ ਜੀ, ਕਰਤਾ ਹੈ ਆਪਣਾ ਨੰਬਰ ਵਨ, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ.
3: ਬਸ ਇੰਨੀ ਗੱਲ.

0: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ। ਡੈਨਫੋਰਡਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਬਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। ਆਲ ਸਟੇਟ ਇੰਸ਼ੋਰੈਂਸ, ਤੁਹਾਡੀ ਸੁਰੱਖਿਆ, ਤੁਹਾਡੀ ਬਚਤ।
1: Pizza to go, best pizza in the town, pizza to go, tandoori paneer pizza, butter chicken pizza, chaat pizza, makhani paneer pizza, shahi paneer pizza, kalle pizza nahi jithe tusi fish pakoda, best soya chaap, malai wings, crunchy momo, malai momo, sun ke aaya na muh vich paani, so ajj apne yaaran dostan te parivar de naal kuch vadhiya te quality wala khaan nu dil kar reha na, ta ਇੱਕੋ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ। ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9696 905-840-9696
2: ਬ੍ਰੈਂਪਟਨ ਵਾਲਿਓ, ਹੁਣ ਮਹਿੰਗੇ ਪਰਫਿਊਮਾਂ ਤੇ $400-500 ਲਾਉਣ ਦੀ ਬਿਲਕੁਲ ਲੋੜ ਨਹੀਂ। ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ। ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ, ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ। ਹਰ ਪਰਫਿਊਮ ਸਿਰਫ $50 ਵਿੱਚ, ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ, ਬਾਈ ਟੂ ਗੈਟ ਵਨ ਫ੍ਰੀ, ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ। ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ, ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ, ਬ੍ਰੈਂਪਟਨ, ਸਿੱਖ ਸੰਗਤ ਗੁਰੂ ਘਰ ਦੇ ਨੇੜੇ, ਜਾਂ ਆਰਡਰ ਕਰੋ www.royalperfumes.co ਤੇ। ਕਾਲ ਕਰੋ 437-315-0701।
3: ਓਹੋ, ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ।
4: ਸੱਚ ਕਿਹੋ ਜਿਹਾ ਹੁੰਦਾ?
5: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
6: ਮਿੱਟੀ ਚੁਗਦੀ ਫਸਲ ਸੱਚ ਹੈ,
5: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਨਕਾਬ ਹੂੰ ਝੂਰੀਐ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਮੇਰਾ ਸਾਥ ਦੇ ਰਹੇ ਨੇ ਹਮੇਸ਼ਾ ਦੀ ਤਰ੍ਹਾਂ ਆਰ ਜੇ ਗੈਵੀ ਉਰਫ ਗੁਮਨਾਮ, ਕਿਉਂਕਿ ਨਾਮ ਇੰਨਾ ਫੇਮਸ ਹੋ ਚੁੱਕਿਆ ਕਿ ਹੁਣ ਗੁਮਨਾਮ ਲੈਣਾ ਕਹਿਣਾ ਬਣਦਾ ਆ। ਸੋ 905-673-33-37 ਜੁੜ ਚੁੱਕੇ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ।

0: ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਜੁੜ ਚੁੱਕੇ ਜੀ ਖੂਬਸੂਰਤ ਸ਼ਾਮ, ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰਾ ਸਾਥ ਦੇ ਰਹੇ ਨੇ ਅਰਜੇ ਗੈਵੀ। ਗੈਵੀ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ ਪ੍ਰਭ ਜੀ, ਮੈਂ ਵਧੀਆ, ਤੁਸੀਂ ਦੱਸੋ?
0: ਠੀਕ ਠਾਕ ਹੋ?
1: ਹਾਂਜੀ, ਅਤੇ AM 30 ਸੁਣ ਰਹੇ ਸਾਰੇ ਹੀ ਪਿਆਰੇ ਪਿਆਰੇ ਸਰੋਤਿਆਂ ਨੂੰ ਇਸ ਖੂਬਸੂਰਤ ਸ਼ਾਮ ਦੇ ਵਿੱਚ ਮੇਰੇ ਜਾਣੀ ਅਰਜੇ ਗੈਵੀ ਵੱਲੋਂ ਪਿਆਰ ਭਰੀ ਜੀ ਐਨ।
0: ਕੀ ਬਾਤ ਹੈ! ਸੋ ਸੇਮ ਹੀ ਨੰਬਰ ਰਹਿਣ ਵਾਲੇ ਨੇ ਰੋਜ਼ ਦੀ ਤਰ੍ਹਾਂ, 905-673-33-37। ਅਤੇ ਜੇ ਤੁਸੀਂ ਐਸੀਆਂ ਰੋੜਾਂ ਰਾਹਾਂ ਮੰਜ਼ਲਾਂ ਵਿੱਚ ਦੀ ਲੰਘ ਰਹੇ ਹੋ ਜਿੱਥੇ ਨੈੱਟਵਰਕ ਦੀ ਦਿੱਕਤ ਆ ਰਹੀ ਤੁਹਾਨੂੰ, ਤੁਸੀਂ ਨੈੱਟਵਰਕ ਦਾ ਮਤਲਬ ਕਿ ਫਰੀਕੁਐਂਸੀ ਉੱਪਰ ਨੀਚੇ ਹੋ ਰਹੀ ਆ, ਤਾਂ ਤੁਸੀਂ ਇੱਕ ਨੰਬਰ ਡਾਇਲ ਕਰਨਾ ਅਤੇ ਰੇਡੀਓ ਪ੍ਰੋਗਰਾਮ ਉਡਾਨ ਤੁਸੀਂ ਇੰਜੋਏ ਕਰ ਸਕਦੇ ਹੋ। 416-477-2040, 416-477-2040 ਕੈਨੇਡਾ ਵਾਈਡ। ਤੁਸੀਂ ਕੈਨੇਡਾ ਦੇ ਵਿੱਚ ਕਿਤੋਂ ਵੀ ਇੱਕ ਨੰਬਰ ਡਾਇਲ ਕਰਨਾ ਅਤੇ ਉੱਥੇ ਤੁਸੀਂ ਰੇਡੀਓ ਉਡਾਨ ਦੇ ਨਾਲ ਜੁੜ ਜਾਓਗੇ। 416-477-2040, 416-477-2040। ਸਤਿ ਸ਼੍ਰੀ ਅਕਾਲ ਜੀ, ਵਿਨੀ ਪੈਗ ਵਾਲਿਓ, ਕੀ ਹਾਲ ਚਾਲ ਹੈ? ਠੀਕ ਹੋ? ਸੋ 905-673-33-37 ਜੁੜੇ ਜੀ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ। ਰੋਜ਼ ਵਾਂਗ ਕੁਛ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ, ਕੁਛ ਸੁਨੇਹੇ ਦਿਆਂਗੇ, ਕੁਛ ਮੈਸੇਜ ਦਿਆਂਗੇ, ਕੁਛ ਖੁਸ਼ਖਬਰੀਆਂ ਦਿਆਂਗੇ ਅਤੇ ਬਹੁਤ ਸਾਰੀਆਂ ਗੱਲਾਂ। 905-673-33-37। ਔਰ ਬੜਾ ਖੂਬ ਕਿਸੇ ਨੇ ਕਿਹਾ ਕਿ ਮੰਜ਼ਰ ਚੁੱਪ ਨਜ਼ਾਰੇ ਚੁੱਪ, ਮੰਜ਼ਰ ਚੁੱਪ ਨਜ਼ਾਰੇ ਚੁੱਪ, ਪਰਬਤ ਝੀਲ ਕਿਨਾਰੇ ਚੁੱਪ, ਮਸਜਿਦ ਅਤੇ ਗੁਰਦੁਆਰੇ ਚੁੱਪ, ਮੇਰੇ ਸਭ ਸਹਾਰੇ ਚੁੱਪ, ਅਤੇ ਅੱਖਾਂ ਦੇ ਹੰਝੂ ਖਾਰੇ ਵੀ ਚੁੱਪ, ਦੁੱਖਾਂ ਦਰਦਾਂ ਮਾਰੇ ਵੀ ਚੁੱਪ, ਉੱਚੀਆਂ ਮਹਿਲਾਂ ਵੱਲ ਤੱਕਦੇ ਨੇ ਸਾਰੇ, ਤੇ ਕੱਚੀਆਂ ਕੁੱਲੀਆਂ ਧਾਰੇ ਵੀ ਚੁੱਪ ਨੇ। ਸੋ 905-673-33-37। ਤੇ ਕਹਿੰਦੇ ਕਰਜ਼ਾ ਕਰਜ਼ਾ ਨਾ, ਕਰਜ਼ੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕਰਜ਼ਾ ਜਿਹੜਾ ਬਹੁਤ ਤਰ੍ਹਾਂ ਦਾ ਹੁੰਦਾ, ਉਸ 'ਤੇ ਵੀ ਗੱਲਬਾਤ ਅੱਜ ਕਰਾਂਗੇ ਕਿ ਕਰਜ਼ਾ ਕਿੰਨੇ ਤਰ੍ਹਾਂ ਦਾ ਹੁੰਦਾ। ਜਦੋਂ ਅਸੀਂ ਕਰਜ਼ੇ ਦੀ ਗੱਲ ਕਰਦੇ ਹਾਂ ਨਾ, ਡੈਟ ਦੀ ਗੱਲ ਕਰਦੇ ਹਾਂ, ਇਹ ਕਿੰਨੇ ਤਰ੍ਹਾਂ ਦਾ ਹੁੰਦਾ? ਗਿਆ ਵੀ ਕਿਵੇਂ ਹੋ? ਠੀਕ ਹੋ? ਪਹਿਲਾਂ ਹੂੰ ਕਰ ਰਹੇ ਤੁਸੀਂ, ਅੱਜ ਹੌਲੀ ਤੁਹਾਡੀ ਚਾਹ ਪੀ ਲਓ।
1: ਮੈਂ ਤੁਹਾਡੀ ਗੱਲ ਬਹੁਤ ਧਿਆਨ ਨਾਲ ਸੁਣ ਰਿਹਾ ਸੀਗਾ, ਤਾਂ ਕਰਕੇ ਮੈਂ ਥੋੜਾ ਜਿਹਾ ਬਿਜ਼ੀ ਸੀ। ਇੱਕ ਤੁਹਾਡੀ ਸ਼ਾਇਰੀ ਬਹੁਤ ਪਿਆਰੀ ਸੀ, ਮੈਂ ਉਹ ਲਫ਼ਜ਼ਾਂ ਨੂੰ ਥੋੜਾ ਜਿਹਾ ਪਰੋਣ ਲੱਗ ਗਿਆ ਸੀ।
0: ਗੈਵੀ, ਆਪ ਬਹੁਤ ਪਿਆਰਾ ਸ਼ਾਇਰ ਆ। ਜਦੋਂ ਇੱਕ ਸ਼ਾਇਰ ਕੋਈ ਸ਼ਾਇਰੀ ਬੋਲਦਾ ਹੋਵੇ, ਮੈਂ ਤਾਂ ਖੈਰ ਨਹੀਂ, ਪਰ ਜਦੋਂ ਕੋਈ ਸ਼ਾਇਰ ਸ਼ਾਇਰੀ ਬੋਲਦਾ ਹੋਵੇ, ਉਦੋਂ ਫਿਰ ਦੂਜਾ ਸ਼ਾਇਰ ਹੁੰਗਾਰਾ ਭਰਨ ਦੇ ਵਿੱਚ ਮਸ਼ਰੂਬ ਹੋ ਹੀ ਜਾਂਦਾ,
1: ਹੋ ਹੀ ਜਾਂਦਾ, ਮੰਦੋ ਮੱਲੀ ਹੁੰਗਾਰਾ ਭਰਿਆ ਹੀ ਜਾਂਦਾ।
0: ਸੋ ਉਦੋਂ ਰਹਿ ਨਹੀਂ ਹੁੰਦਾ। ਸੋ ਬਾਈ ਜੀ, ਆਰਨੇਤ ਮਿੰਟ ਮਿੰਟ, ਬਿਲਕੁਲ ਬਾਈ ਜੀ ਲਾਵਾਂਗੇ, ਔਰ ਆਰਨੇਤ ਹੋਣਾ ਦੀ ਤੁਹਾਨੂੰ ਇੱਕ ਖੁਸ਼ਖਬਰੀ ਵੀ ਦਿਆਂਗੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ, ਆਰਨੇਤ ਦੀ ਤੁਸੀਂ ਰਿਕੁਐਸਟ ਕੀਤੀ ਆ। ਸੋ ਆਰਨੇਤ ਹੋਣਾ ਦੀ ਇੱਕ ਅੱਜ ਖੁਸ਼ਖਬਰੀ ਵੀ ਤੁਹਾਡੇ ਨਾਲ ਸਾਂਝੀ ਕਰਨੀ ਆ।
1: ਅੱਜ ਫਿਰ ਪ੍ਰਭ ਜੀ, ਤੁਹਾਡੀ ਮੁਸਕਾਨ ਦੇਖ ਕੇ ਦੋ ਲਫ਼ਜ਼ ਮੈਂ ਵੀ ਕਹਿ ਦੇਵਾਂ।
0: ਆਉਣ ਦਿਓ,
1: ਢਲ ਗਈ ਸ਼ਾਮ ਤੇ ਮਹਿਫਲ ਲਾ ਲਈਏ,
0: ਹਾਏ ਹਾਏ,
1: ਗੱਲਾਂ ਸੁਣੀਏ ਤੇ ਨਾਲ ਸੁਣਾ ਲਈਏ, ਕਿ ਭਾਰ ਦਿਲਾਂ ਦਾ ਪਾਸੇ ਰੱਖ ਕੇ ਆਓ ਥੋੜਾ ਮੁਸਕਰਾ ਲਈਏ, ਆਓ ਥੋੜਾ ਮੁਸਕਰਾ ਲਈਏ।
0: ਬਾਈ ਜੀ ਕਹਿੰਦੇ ਕਿ ਫੁੱਲ ਪੰਪ ਦੇ ਦਿਓ, ਪੰਪ ਤੇ ਵੀ ਗੱਲ ਕੀਤੀ ਸੀ, ਐਪਰੀਸ਼ੀਏਸ਼ਨ ਤੇ ਪੰਪ,
1: ਹਾਂਜੀ,
0: ਇਹਦੇ ਵਿੱਚ ਕਿੰਨਾ ਕੁ ਫਰਕ ਹੁੰਦਾ? ਕਿਸੇ ਨੂੰ ਬਹੁਤ ਜ਼ਿਆਦਾ ਤਾਂ ਚੜਾ ਦੇਣਾ ਤੇ ਐਪਰੀਸ਼ੀਏਟ ਕਰਨਾ, ਇਹਨਾਂ ਦੋਨਾਂ 'ਚ ਕਿੰਨਾ ਕੁ ਫਰਕ ਆ? ਕਹਿੰਦਾ ਕਿ ਫੁੱਲ ਪੰਪ ਦੇ ਦਿਓ ਇਹਨੂੰ, ਹੁਣ ਤੁਹਾਨੂੰ ਕਿ ਮੈਨੂੰ, ਐਨੀਵੇ ਪੰਪ ਇਟਸ ਨੋਟ ਬੈਡ ਬ੍ਰੋ, ਪੰਪ ਇਟਸ ਗੁੱਡ, ਲੈ ਲੈਣਾ ਚਾਹੀਦਾ, ਤੁਹਾਨੂੰ ਪੋਜ਼ਿਟਿਵਿਟੀ ਮਿਲਦੀ ਹੈ ਯਾਰ, ਜਿਹੜੀ ਚੀਜ਼ ਤੁਹਾਨੂੰ ਪੋਜ਼ਿਟਿਵਿਟੀ ਦਿੰਦੀ ਹੈ, ਵਾਈ ਨੋਟ। ਸੋ 905-673-33-37, ਦਿਲ ਦਾ ਸ਼ੀਸ਼ਾ ਸਾਫ਼ ਨਹੀਂ ਆ, ਦਿਲ ਦਾ ਸ਼ੀਸ਼ਾ ਸਾਫ਼ ਨਹੀਂ ਆ, ਤੂੰ ਫਿਰ ਕੀਤਾ ਮਾਫ਼ ਨਹੀਂ ਆ, ਜੇ ਦਿਲ ਦਾ ਸ਼ੀਸ਼ਾ ਸਾਫ਼ ਨਹੀਂ ਆ ਤੇ ਤੂੰ ਫਿਰ ਕੀਤਾ ਮਾਫ਼ ਨਹੀਂ ਆ ਤੇ ਤੂੰ ਕਿਉਂ ਹਿਜਰ ਸਜਾਵਾਂ ਦੇਵੇਂ ਤੂੰ ਕਿਉਂ ਹਿਜਰ ਅੱਛਾ ਬਹੁਤ ਤੈਨੂੰ ਤਾਂ ਹਿਜਰ ਦਾ ਨਹੀਂ ਪਤਾ ਹੋਣਾ ਤੂੰ ਕਿਉਂ ਹਿਜਰ ਸਜਾਵਾਂ ਦੇਵੇਂ ਤੇਰੇ ਹੱਥ ਇਨਸਾਫ਼ ਨਹੀਂ ਆ ਤੇਰੇ ਹੱਥ ਇਨਸਾਫ਼ ਨਹੀਂ
1: ਆ ਆ
0: ਜਿਹੜਾ ਆਏ ਕੀਤਾ ਨਾ ਬਾਅਦ ਚ
1: ਇਹ ਸਿੱਧੀ ਗੱਲ ਦਿਲ ਨੂੰ ਲੱਗ
0: ਸਿੱਧੀ ਲੱਗੀ ਇੱਥੇ ਰੱਖ 905-673-3337 ਸਭ ਤੋਂ ਪਹਿਲਾਂ ਤੁਹਾਨੂੰ ਸੁਨੇਹਾ ਦਈਏ
1: ਹਾਂਜੀ
0: ਕਿ ਫੁੱਲਾਂ ਦੇ ਵਾਂਗੂ ਮਹਿਕਾਉਣ ਦੇ ਲਈ ਤੇ ਸੋਹਣੇ ਸੋਹਣੇ ਇੱਤਰ ਫਲੇਲੇ ਲਾਉਣ ਦੇ ਲਈ ਚਾਹੇ ਗੁੱਚੀ ਟੋਮੀ ਟੋਮ ਫੋਰਡ ਵਟ ਐਵਰ ਕਿਹੜੇ ਵੀ ਮਹਿੰਗੇ ਮਹਿੰਗੇ ਪਰਫਿਊਮ ਤੁਸੀਂ ਲਾਉਣੇ ਹੋ ਨਾ ਇੱਕ ਵਾਰ ਤੁਸੀਂ ਰੋਇਲ ਪਰਫਿਊਮਸ 'ਤੇ ਜਾਣਾ ਆ ਆਪਣੀ ਜਿਹੜੀ ਸ਼ੀਸ਼ੀ ਆ ਉਹ ਮਨ ਭਾਉਂਦੀ ਉਹ ਨਾਲ ਲੈ ਜਿਓ ਉਹਦੇ ਨਾਲ ਦਾ ਬਿਲਕੁਲ ਡਿੱਟੋ ਪਰਫਿਊਮ ਤੁਹਾਨੂੰ ਬਣਾ ਕੇ ਦੇਣਗੇ ਅੱਧੇ ਤੋਂ ਵੀ ਅੱਧੇ ਤੋਂ ਵੀ ਅੱਧੇ ਤੋਂ ਵੀ ਅੱਧੇ ਮੁੱਲ 'ਚ $500-600 ਵਾਲਾ ਪਰਫਿਊਮ ਤੁਹਾਨੂੰ $50 'ਚ ਮਿਲ ਜਾਣਾ ਔਰ ਜੇ ਤੁਸੀਂ ਦੋ ਪਰਫਿਊਮ ਲਾਉਣੇ ਆ $100 'ਚ ਇੱਕ ਪਰਫਿਊਮ ਦੀ ਬੋਟਲ ਤੁਹਾਨੂੰ ਬਿਲਕੁਲ ਫ੍ਰੀ ਫਰੈਗਰੈਂਸ ਵੀ ਕਹਿੰਦੇ ਹੈ ਨਾ
1: ਹਾਂਜੀ ਫਰੈਗਰੈਂਸ
0: ਅੱਛਾ ਪਰਫਿਊਮ ਤੇ
1: ਕਲੋਨ ਵੀ ਕਹਿ ਦਿੰਦੇ ਆ ਕਈ
0: ਅੱਛਾ ਪਰਫਿਊਮ ਫਰੈਗਰੈਂਸ ਤੇ ਕਲੋਨਸ ਇਹਦਾ ਕੀ ਫਰਕ ਆ ਚਲੋ ਐਨੀਵੇ ਫਰਕ ਜਿਹੜਾ ਮਰਜ਼ੀ ਹੋਵੇ ਪਰ ਪੈਸਿਆਂ ਦਾ ਬਹੁਤ ਜ਼ਿਆਦਾ ਫਰਕ ਪੈਣ ਵਾਲਾ ਡਾਲਰਾਂ ਦਾ ਬਹੁਤ ਫਰਕ ਪੈਣ ਵਾਲਾ $100 'ਚ 3 ਫਰੈਗਰੈਂਸ ਕਲੋਨ ਪਰਫਿਊਮ ਵਟਐਵਰ ਤੁਹਾਡੇ 6 ਮਹੀਨੇ ਲੰਘ ਜਾਣੇ $100 ਜਿਹੜਾ $500-600 'ਚ ਤੁਹਾਡਾ ਮਹੀਨਾ ਲੰਘਦਾ ਸੀ ਨਾ ਹੁਣ ਤੁਹਾਡੇ 3 ਮਹੀਨੇ 6 ਮਹੀਨੇ ਸਿਰੇ ਆ ਸੋ ਤੁਸੀਂ ਰੋਇਲ ਪਰਫਿਊਮ 'ਤੇ ਜਾਣਾ ਆ 437-315-0701 1 ਰੀਗਨ ਰੋਡ 'ਤੇ ਖੁੱਲ੍ਹ ਗਿਆ ਇਹ ਗ੍ਰੈਂਡ ਓਪਨਿੰਗ ਹੋ ਚੁੱਕੀ ਆ ਅਤੇ ਰੇਡੀਓ ਉਡਾਨ ਦਾ ਰੈਫਰੈਂਸ ਦਿਓ ਤੁਸੀਂ ਚੌਥਾ ਤੋਹਫਾ ਬਿਲਕੁਲ ਫ੍ਰੀ ਸੋ $100 ਤੁਸੀਂ 3 ਨਹੀਂ 4 ਆਈਟਮਾਂ ਲੈ ਕੇ ਆਉਂਗੇ ਚੌਥੀ ਜਿਹੜੀ ਆਈਟਮ ਆ ਉਹ ਹੈਗੀ ਹੈ ਥੋੜ੍ਹਾ ਜਿਹਾ ਕੀ ਕਹਿੰਦੇ ਹੁੰਦੇ ਆ ਫਰੈਗਰੈਂਸ ਫੁੱਲਾਂ ਦੀ ਤਰ੍ਹਾਂ ਮਹਿਕਾਓ ਯਾਰ ਤੁਸੀਂ ਲੰਘੋ ਤੇ ਸੁਗੰਧੀਆਂ ਆਉਣ ਤੇ ਜਿਵੇਂ ਫੁੱਲਾਂ ਤੇ ਭੌਰੇ ਨੀ ਪਿੱਛੇ ਪਿੱਛੇ ਜਾਂਦੇ ਪਰ ਐਂ ਲੋਕੀ ਪੁੱਛਣ ਕਿ ਯਾਰ ਬਾਈ ਲਾਇਆ ਕੀ ਆ ਤੁਸੀਂ ਸਰ 905-673-3337 ਰੋਇਲ ਪਰਫਿਊਮਸ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਰੋਇਲ ਪਰਫਿਊਮਸ 437-315-0701 437-315-0701 ਰੋਇਲ ਪਰਫਿਊਮ 1 ਰੀਗਨ ਰੋਡ ਵਾਲੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਨੇ ਰੋਇਲ ਪਰਫਿਊਮਸ ਤੁਹਾਡੀ ਬਹੁਤ ਸਾਰੀ ਬੱਚਤ ਅਤੇ ਰੋਇਲ ਪਰਫਿਊਮ ਦਾ ਇੱਕ ਵਾਰੀ ਲੌਂਗ ਲਾਸਟਿੰਗ ਵਾਲਾ ਪਰਫਿਊਮ ਤੁਸੀਂ ਲਾ ਲਿਆ ਨਾ ਅਤੇ ਲੋਕਾਂ ਨੇ ਸੋਚਣਾ ਪਤਾ ਨਹੀਂ ਕਿੰਨਾ ਕੁ ਅਮੀਰ ਬੰਦਾ ਯਾਰ ਕ੍ਰੀਟ ਦਾ ਜਿਹਨੇ ਪਰਫਿਊਮ ਲਾਇਆ ਹੋਵੇ ਗੁਮਨਾਮ ਜਿਹੜਾ ਆਪਾਂ ਬਣਾ ਕੇ ਲਿਆਏ ਹਾਂ
1: ਬਿਲਕੁਲ ਜੀ
0: ਹੈ ਨਾ ਹੁਣ ਜੇਬ 'ਚ ਭਲਾ 5.5 ਨਹੀਂ
1: ਉਹ ਤਾਂ ਦੂਰ ਖੜਾ
0: ਬਹੁਤ ਸਾਰੇ ਆ
1: ਦੂਰ ਖੜਾ ਵੀ ਬਹੁਤ ਮਹਿੰਗਾ ਮਾਲ
0: 5 ਨਹੀਂ ਪੌਂਜੀ 5 ਹੁੰਦੀ ਵੀ ਨਹੀਂ ਕਿਸੇ ਕੋਲ ਅੱਜ ਕੱਲ੍ਹ ਡਾਲਰ ਜੀ ਹੁੰਦੇ ਆ ਸੋ ਤੁਸੀਂ ਰੋਇਲ ਪਰਫਿਊਮ 'ਤੇ ਇੱਕ ਗੇੜਾ ਜ਼ਰੂਰ ਲਾ ਕੇ ਆਇਓ ਔਰ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰੀਏ
1: ਹਾਂਜੀ
0: ਮੈਂ ਕਹਿੰਦਾ ਆਪਾਂ ਕਰਜ਼ੇ 'ਤੇ ਗੱਲ ਨਾ ਕਰੀਏ ਮੈਨੂੰ ਹੋਰ ਗੱਲ ਚੇਤੇ ਆ ਗਈ ਗੁਮਨਾਮ
1: ਹਾਂਜੀ
0: ਗੈਵੀ ਯਾਰ ਗੁਮਨਾਮ ਤਾਂ ਖੇਡਣ ਛੱਡ ਰਿਹਾ
1: ਤੁਹਾਡੇ
0: ਤੂੰ ਮਸ਼ਹੂਰ ਇੰਨਾ ਹੋ ਗਿਆ
1: ਜੋ ਮਰਜ਼ੀ ਕਹਿ ਲਓ ਜੀ ਪਿਆਰ ਨਾਲ ਜੋ ਵਧੀਆ ਲੱਗਦਾ
0: ਹਾਂ ਕਹਿੰਦੇ ਪਿਆਰ ਨਾਲ ਕੁਛ ਵੀ ਕਹਿ ਦਿਓ ਬੰਦੇ ਨੂੰ ਮਨਜ਼ੂਰ ਹੁੰਦਾ ਹੈ ਨਾ ਇਹ ਕਿਉਂ ਕਹਿੰਦੇ ਇੱਦਾਂ
1: ਮੈਂ ਜੋ ਸਮਝਦਾ ਕਿ ਜਦੋਂ ਬੰਦਾ ਪਿਆਰ ਨਾਲ ਕਹਿੰਦਾ ਨਾ ਤਾਂ ਉਹਦੇ 'ਚ ਆਪਣੱਤ ਹੁੰਦੀ ਹੈ
0: ਆਪਣੱਤ
1: ਅਤੇ ਮੈਂ ਨਾਮ ਨਾਲੋਂ ਜ਼ਿਆਦਾ ਬੰਦੇ ਦੀ ਕਿਰਦਾਰ ਦੀ ਸੋਹਣਾ ਹੋਣਾ ਮੰਨਦਾ
0: ਇੱਥੇ ਰੱਖ ਮੈਂ ਉਵੇਂ ਕਹਿੰਦਾ ਫਿਰ ਤੈਨੂੰ ਜਿਵੇਂ ਤੂੰ ਕਿਸੇ ਆਏ
1: ਹਾਂਜੀ ਹਾਂਜੀ ਤਾਂ ਮੇਰਾ ਮੰਨਣਾ ਇਹ ਹੈ ਕਿ ਨਾਮ ਡਜ਼ਨ ਕਈ ਵਾਰ ਨਾਮ ਇੰਨਾ ਇੰਪੋਰਟੈਂਟ ਨਹੀਂ ਹੁੰਦਾ ਜਿੰਨਾ ਜ਼ਰੂਰੀ ਕਿਸੇ ਨੂੰ ਆਪਣਾ ਮਹਿਸੂਸ ਕਰਾਉਣਾ ਪਿਆਰ ਨਾਲ ਤੁਸੀਂ ਜੋ ਮਰਜ਼ੀ ਕਹਿ ਸਕਦੇ ਹੋ ਕੋਈ ਤੁਹਾਨੂੰ ਪੂਰਾ ਹੱਕ ਆ
0: ਸੋ ਪਰੀਆਂ ਹਰ ਇੱਕ ਥਾਂ ਹੁੰਦੀਆਂ ਨੇ ਪਰੀਆਂ ਹਰ ਇੱਕ ਥਾਂ ਹੁੰਦੀਆਂ ਨੇ ਝੰਗ ਦੇ ਵਿੱਚ ਕੋ ਕਾਫ ਨਹੀਂ ਹੁੰਦਾ
1: ਵਾਹ
0: ਝੰਗ ਦੇ ਵਿੱਚ ਕੋ ਕਾਫ ਨਹੀਂ ਹੁੰਦਾ ਤੇ ਮੇਰੇ ਲੀੜੇ ਰੱਤ ਭਰੇ ਨੇ ਤੇਰੇ ਹੱਥ ਵੀ ਸਾਫ਼ ਨਹੀਂ ਆ ਤੇ ਦਿਲ ਦਾ ਸ਼ੀਸ਼ਾ ਸਾਫ਼ ਨਹੀਂ ਆ ਤੂੰ ਫਿਰ ਕੀਤਾ ਮਾਫ਼ ਨਹੀਂ ਆ
1: ਤੂੰ ਫਿਰ ਕੀਤਾ ਮਾਫ਼
0: ਇਕੱਠਿਆਂ ਜੀਣ ਦੀ ਆਦਤ ਪਾ ਲਈ ਇਕੱਠਿਆਂ ਜੀਣ ਦੀ ਆਦਤ ਪਾ ਲਈ ਤੇ ਵੱਖ ਹੋਣਾ ਇਨਸਾਫ਼ ਨਹੀਂ ਆ
1: ਵਾਹ ਜੀ
0: ਸੋ 905-673-3337 905-673-3337 ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ ਅਤੇ ਨਾਲ ਦੀ ਨਾਲ ਇੱਕ ਤੁਹਾਨੂੰ ਖੁਸ਼ਖਬਰੀ ਦਈਏ ਕਿ ਅਨਾਜ ਮਾਰਟ ਖੁੱਲ੍ਹ ਚੁੱਕਿਆ ਤੁਹਾਡੇ ਬਿਲਕੁਲ ਸ਼ਹਿਰ ਦੇ ਵਿੱਚੋਂ ਵਿੱਚ ਅੱਗੇ ਜਾ ਕੇ ਉਹਦੀ ਵੀ ਖਬਰ ਸਾਰ ਤੁਹਾਨੂੰ ਦਿਆਂਗੇ। ਗਰੋਸਰੀ ਕਰਨੀ ਤਾਂ ਬਹੁਤ ਸਾਰੇ ਵਧੀਆ ਵਧੀਆ ਪ੍ਰਾਈਜ਼ ਅਨਾਜ ਮਾਰਟ ਤੋਂ ਤੁਹਾਨੂੰ ਮਿਲ ਜਾਣੇ ਆ। ਸੋ 905-673-3337 ਔਰ ਨਾਲ ਦੀ ਨਾਲ ਆਲ ਸਟੇਟ ਇੰਸ਼ੋਰੈਂਸ। ਗੱਲਾਂਬਾਤਾਂ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਦੋ ਕੁ ਮਸ਼ਹੂਰੀਆਂ ਦੇ ਦਈਏ, ਉਸ ਤੋਂ ਬਾਅਦ ਫਿਰ ਜਿਹੜੀ ਆਪਾਂ ਗੱਲਬਾਤ ਕਰਨੀ ਨਾ, ਕਿਉਂਕਿ ਆਪਾਂ ਸਰੋਤਿਆਂ ਨੂੰ ਨਾਲ ਰੱਖਣਾ ਆ, ਇਹ ਸਰੋਤਿਆਂ ਦੀ ਗੱਲਬਾਤ ਆ। ਮੈਂ ਚਾਹੁੰਦਾ ਕਿ ਤੁਸੀਂ ਦੱਸੋ ਕਿ ਇਹ ਸਹੀ ਆ ਕਿ ਗਲਤ ਆ। ਕੱਲ੍ਹ ਇੱਕ ਵੀਰ ਜੀ ਨੇ ਕਾਲ ਕਰਕੇ ਕਿਹਾ ਸੀ ਕਿ ਇਹ ਸਹੀ ਆ, ਕੀ ਇਹ ਸਹੀ ਆ ਜਾਂ ਗਲਤ ਆ,
1: ਸਵਾਲ ਚੁੱਕਿਆ,
0: ਸਵਾਲ ਚ ਮੁੱਦਾ ਚੁੱਕਿਆ ਸੀ। ਮੁੱਦੇ ਹੁੰਦੇ ਸਵਾਲ ਤਾਂ ਸਵਾਲ ਕੌਣ ਪੁੱਛਦਾ ਅੱਜ ਕੱਲ੍ਹ।
1: ਸਹੀ ਗੱਲ ਹੈ, ਮੁੱਦੇ ਸਜਾਏ ਜਾਂਦੇ।
0: ਹਾਂ, ਉਹ ਬਾਈ ਜੀ ਨੇ ਫਿਰ ਸੁਣਦੇ ਹੋਣੇ ਆ, ਜੇ ਐਸੀ ਗੱਲ ਨਾ ਕੀਤੀ ਉਹਨਾਂ ਦੀ ਫਿਰ ਕਾਲ ਆ ਜਾਣੀ ਆ, ਬਾਈ ਤੂੰ ਉਹ ਗੱਲ ਕਿਉਂ ਨਹੀਂ ਕੀਤੀ, ਆਪਾਂ ਹੁਣੇ ਗੱਲ ਕਰ ਲਈਏ। ਸੋ ਉਸ ਤੋਂ ਪਹਿਲਾਂ ਤੁਹਾਨੂੰ ਮੈਸੇਜ ਦਈਏ, ਆਲ ਸਟੇਟ ਇੰਸ਼ੋਰੈਂਸ ਦਾ, ਤੁਸੀਂ ਆਪਣੀ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕਟਵਾਉਣੀ ਆ, ਤੁਹਾਡੀ ਇੰਸ਼ੋਰੈਂਸ ਬਹੁਤ ਵੱਧ ਕੇ ਆ ਗਈ, ਰੀਨੂਅਲ ਵੱਧ ਕੇ ਆ ਗਈ, ਤਾਂ ਆਲ ਸਟੇਟ ਇੰਸ਼ੋਰੈਂਸ ਦੀ ਸਿੱਧੀ ਕਾਲ ਲਾਉਣੀ ਆ, ਟੇਢੀ ਵਿੰਗੀ ਨਹੀਂ, ਸਿੱਧੀ ਆਲ ਸਟੇਟ ਇੰਸ਼ੋਰੈਂਸ ਦੀ ਡੈਨਫੋਰਥ ਏਜੰਸੀ ਨੂੰ, ਤੁਹਾਡੇ ਹਜ਼ਾਰਾਂ ਡਾਲਰ ਬਚ ਸਕਦੇ ਆ। ਤੁਸੀਂ ਕਾਲ ਕਰਨੀ ਆ ਰਾਹੁਲ ਪ੍ਰਭਾਕਰ ਨੂੰ, ਆਲ ਸਟੇਟ ਦੀ ਡਾਇਰੈਕਟ ਡੈਨਫੋਰਥ ਏਜੰਸੀ ਨੂੰ, ਅਤੇ ਦੇਖਿਓ ਤੁਹਾਡੀ ਇੰਸ਼ੋਰੈਂਸ ਘੱਟਦੀ। ਮੈਨੂੰ ਕਾਲ ਕਰਕੇ ਦੱਸਿਓ, ਫਿਰ ਤੁਸੀਂ ਕਹਿੰਦੇ ਕਿ ਬਾਈ ਜੀ ਤੁਸੀਂ ਐਵੇਂ ਮਸ਼ਹੂਰੀਆਂ ਦਿੰਦੇ ਆ। ਮੈਂ ਡਾਲਰ ਬਚਾਏ ਆ, 1800 ਡਾਲਰ ਇੱਕ ਫੈਮਿਲੀ ਦੇ ਬਚਾਏ ਆ, ਕੱਲ੍ਹ ਨੂੰ ਏਅਰ 'ਤੇ ਆ ਕੇ ਦੱਸਣਗੇ ਮੈਂ ਕਿਹਾ ਸੀ, ਪਰ ਉਹ ਕਹਿੰਦੇ ਭਾਅ ਜੀ ਅਸੀਂ ਆਉਣਾ ਨਹੀਂ ਆ, ਕਹਿੰਦੇ ਅਸੀਂ ਛਾਏ ਹਾਂ, ਪਰ ਸੁਣ ਰਹੇ ਇਸ ਟਾਈਮ ਆਪਾਂ ਨੂੰ। ਸੋ 437-604-5093 437-604-5093 437-604-5093 ਇਸ ਨੰਬਰ 'ਤੇ ਕਾਲ ਕਰਨੀ ਆ, ਤੁਹਾਡੀ ਇੰਸ਼ੋਰੈਂਸ ਘਟੂਗੀ 100%। ਰਾਹੁਲ ਪ੍ਰਭਾਕਰ 437-604-5093
1: ਓਕੇ। ਹਾਂਜੀ,
0: ਮੰਨ ਲਓ ਕਿ ਮੈਂ ਨਕਲ ਮਾਰ ਰਿਹਾ, ਮੇਰੇ ਪੇਪਰ ਚੱਲ ਰਹੇ ਆ,
1: ਠੀਕ ਹੈ ਜੀ,
0: ਮੈਂ ਨਕਲ ਮਾਰ ਰਿਹਾ,
1: ਬਿਲਕੁਲ
0: ਮੈਂ ਨਕਲ ਮਾਰਦਿਆਂ ਮਾਰਦਿਆਂ ਅਤੇ ਮੇਰੇ ਕੋਲ ਇੱਕ ਪਿਓਨ ਹੁੰਦਾ, ਚਪੜਾਸੀ ਵੀ ਕਹਿ ਦਿੰਦੇ ਆ, ਉਹ ਪਾਣੀ ਲੈ ਕੇ ਆਇਆ
1: ਅਤੇ
0: ਉਹਨੇ ਮੈਨੂੰ ਕਿਹਾ ਕਿ ਓਏ ਆਪਣੀ ਨਕਲ ਸਾਂਭਲਾ।
1: ਅੱਛਾ,
0: ਆਪਣੀ ਨਕਲ ਸਾਂਭਲਾ,
1: ਸਾਵਧਾਨ ਕਰਤਾ,
0: ਸਾਵਧਾਨ ਕਰਤਾ,
1: ਤੁਹਾਨੂੰ ਸਾਵਧਾਨ,
0: ਫਲਾਇੰਗ ਆ ਰਹੀ ਆ, ਫਲਾਇੰਗ ਹੁੰਦੀ ਸੀ ਨਾ,
1: ਹਾਂਜੀ ਫਲਾਇੰਗ,
0: ਜਾਂ ਵਾੜੇ ਵਾ ਟੀਚਰ ਆ ਰਿਹਾ,
1: ਠੀਕ ਹੈ,
0: ਕੀ ਉਹ ਗਲਤ ਆ, ਮੰਨ ਲਓ। ਓਕੇ, ਲੈਟ ਮੀ ਐਕਸਪਲੇਨ ਅਗੇਨ, ਸਾਰੇ ਜਣੇ ਸੁਣਿਓ, 905-673-3337 ਮੈਂ ਚੀਟਿੰਗ ਕਰ ਰਿਹਾ, ਔਰ ਚੀਟਿੰਗ ਕਰਦਿਆਂ ਕਰਦਿਆਂ ਮੇਰੇ ਕੋਲ ਪਰਚੀਆਂ ਨੇ ਕਿਸੇ ਐਗਜ਼ਾਮ ਦੀਆਂ, ਅਤੇ ਮੇਰੇ ਕੋਲ ਪੀਅਨ ਆ ਕੇ ਕਹਿੰਦਾ ਕਿ ਪਰਚੀਆਂ ਆਪਣੀਆਂ ਸਾਂਭਲਾ ਮਿੱਤਰਾ, ਜਾਂ ਖਾਲਾ, ਜਾਂ ਮੂੰਹ 'ਚ ਪਾਲਾ, ਜਾਂ ਲਕੋਲਾ, ਜਾਂ ਸੁੱਟ ਦੇ, ਕਿਉਂਕਿ ਫਲਾਇੰਗਸ ਆ ਗਈ ਆ, ਫਲਾਇੰਗ ਆ ਗਈ ਆ, ਟੀਚਰ ਆ ਗਿਆ, ਵਟ ਐਵਰ, ਤੂੰ ਫੜੇ ਜਾਣਾ ਆ, ਅਤੇ ਮੈਂ ਕੀ ਕੀਤਾ, ਉਹ ਪਰਚੀਆਂ ਨੂੰ ਮੈਂ ਸਾਂਭ ਲਿਆ, ਸੁੱਟ ਲਿਆ, ਜਾਂ ਮੈਂ ਮੂੰਹ 'ਚ ਪਾ ਗਿਆ। ਇਹੀ ਕਰਦੇ ਹੁੰਦੇ ਸੀ, ਮੈਨੂੰ ਤਾਂ ਇੰਨਾ ਹੀ ਪਤਾ, ਅਸੀਂ ਤਾਂ ਖਾ ਜਾਂਦੇ ਹੁੰਦੇ ਸੀ, ਉਹ ਬਾਕੀ ਜਿਹੜੇ ਨਕਲਾਂ ਮਾਰਦੇ ਉਹ ਦੱਸ ਦੇਣਗੇ, ਤੂੰ ਕੀ ਕਰਦਾ ਹੁੰਦਾ ਸੀ,
1: ਪਰਚੀ ਬਣਾਉਂਦਾ ਹੁੰਦਾ ਸੀ,
0: ਨਹੀਂ ਕੀ ਕਰਦਾ, ਬਾਅਦ 'ਚ ਫੜੇ ਜਾਣ ਦੇ ਡਰ ਤੋਂ।
1: ਮੈਂ ਪਹਿਲੀ ਗੱਲ ਤਾਂ ਜੇ ਫੜਿਆ ਨਹੀਂ ਸੀ ਜਾਂਦਾ।
0: ਅੱਛਾ, ਨਹੀਂ ਕਿੱਥੇ ਲੁਕਾਉਂਦਾ ਸੀਗਾ ਉਹ ਸਵਾਲ, ਨਕਲ ਮਾਰ ਕੇ ਉਹ ਸਵਾਲ ਨੂੰ ਕਿੱਥੇ ਲੁਕਾਉਂਦੇ ਸੀ?
1: ਮੈਂ ਜਰਾਬਾਂ ਦੇ ਵਿੱਚ ਲੁਕਾਉਂਦਾ,
0: ਜਰਾਬਾਂ, ਓਕੇ ਚਲੋ ਮੈਂ ਜਰਾਬਾਂ 'ਚ ਪਾ ਲਿਆ,
1: ਹਾਂਜੀ,
0: ਕਿਤੇ ਲੁਕੋਲਿਆ ਜਾਂ ਸੁੱਟ ਦੀਆਂ,
1: ਹਾਂਜੀ।
0: ਤੁਸੀਂ ਕੀ ਮੰਨਦੇ ਹੋ ਕਿ ਉਹ ਗਲਤ ਆ?
1: ਮੈਂ ਮੰਨਦਾ ਜੀ, ਡਿਪੈਂਡ ਕਰਦਾ ਕਿ ਉਹ ਕਿੱਡੀ ਵੱਡੀ,
0: ਉਹ ਮਾਮਾ ਨਕਲ ਮਾਰਨ ਦੀ ਅਜੇ ਵੀ ਕਿੱਡੀ ਵੱਡੀ,
1: ਮੈਂ ਸਮਝਦਾ ਕਿ ਉਹ ਗਲਤ ਵਾ, ਇੱਕ ਸਾਲ
0: ਗਲਤ ਆ, ਹਾਂ ਏਡੀ ਵੱਡੀ ਗੱਲ ਘੁਮਾਉਣ ਲੱਗ ਗਿਆ,
1: ਕਿਉਂਕਿ ਮੈਂ ਨਹੀਂ, ਮੈਂ ਇਹ ਕਹਿਣ ਲੱਗਿਆ ਸੀ ਕਿ ਅੱਜ ਦੇਖ ਲਓ ਛੋਟੀ ਨਕਲ ਤੋਂ ਗੱਲ ਸ਼ੁਰੂ ਹੋਈ ਹੈ ਨਾ, ਕੱਲੂ ਸ਼ਾਇਦ ਉਹ ਵੱਡੇ ਕ੍ਰਾਈਮ 'ਚ ਵੀ ਸਾਥ ਦੇ ਸਕਦੇ ਆ।
0: ਯੈਸ, ਸੋ ਓਕੇ, ਤੁਸੀਂ ਮੈਨੂੰ ਦੱਸਣਾ ਕਿ ਮੈਂ ਨਕਲ ਮਾਰ ਰਿਹਾ, ਔਰ ਮੇਰੇ ਕੋਲ ਪੀਏ ਨੇ ਆ ਕੇ ਕਹਿਤਾ ਕਿ ਭਾਈ ਆਪਣੀਆਂ ਪਰਚੀਆਂ ਸਾਂਭਲਾ, ਫਲਾਇੰਗ ਆ ਗਈ ਆ, ਟੀਚਰ ਆ ਗਿਆ, ਤੁਸੀਂ ਇਹਨੂੰ ਕੀ ਮਹੋਗੇ ਕਿ ਮੈਂ ਗਲਤ ਸੀ? ਕੀ ਮੈਨੂੰ ਜਿਹੜੇ ਪਿਓ ਨੇ ਆ ਕੇ ਦੱਸਿਆ ਉਹ ਗਲਤ ਆ ਜਾਂ ਸਹੀ ਆ? ਉਹਨੇ ਮੇਰਾ ਤਾਂ ਫਾਇਦਾ ਕਰਤਾ, ਪਰ ਕਿਤੇ ਨਾ ਕਿਤੇ ਉਹ ਤੁਹਾਡਾ ਬਹੁਤ ਵੱਡਾ ਨੁਕਸਾਨ ਕਰ ਗਿਆ। ਕੀ ਤੁਹਾਨੂੰ ਲੱਗਦਾ ਕਿ ਉਸ ਪੀਏ ਨੇ ਸਹੀ ਕੀਤਾ? ਮੈਨੂੰ ਇਹ ਦੱਸ ਕੇ ਕਿ ਭਾਈ ਫਲਾਇੰਗ ਆ ਗਈ ਆ, ਟੀਚਰ ਆ ਗਿਆ, ਆਪਣੀਆਂ ਪਰਚੀਆਂ ਸਾਂਭਲਾ, ਚੁਕੰਨਾ ਕਰ ਗਿਆ ਮੈਨੂੰ, ਅਤੇ ਮੈਂ ਉਹ ਪਰਚੀਆਂ ਸਾਂਭਲੀਆਂ ਅਤੇ ਮੈਂ ਬਚ ਗਿਆ, ਮੈਂ ਚੀਟਿੰਗ ਕਰਕੇ ਬਚ ਗਿਆ, ਮੈਂ ਪਿਓਨ ਦੀ ਵਜ੍ਹਾ ਨਾਲ ਬਚ ਗਿਆ, ਕੀ ਇਹ ਗਲਤ ਆ, ਕੀ ਇਹ ਸਹੀ ਹੋਇਆ? 905-673-3337 ਮੈਂ ਕਿਉਂ ਬਚਿਆ? ਮੈਂ ਪੀਣ ਦੀ ਵਜ੍ਹਾ ਨਾਲ, ਕਿਉਂਕਿ ਮੈਂ ਗਲਤ ਸੀ, ਮੈਂ ਚੀਟ ਕਰ ਰਿਹਾ ਸੀ, ਪਰ ਮੈਂ ਪੀਣ ਦੀ ਵਜ੍ਹਾ ਨਾਲ
1: ਬਚ ਗਿਆ,
0: ਬਚ ਗਿਆ। ਤੂੰ ਮਗਰ ਕਹਿਣਾ ਆ ਬਚ ਗਿਆ,
1: ਜਦੋਂ
0: ਮੈਂ ਗੱਲ ਦੀ ਕਰਦੀ,
1: ਮੈਂ ਉਹੀ ਕਿਹਾ,
0: ਮੈਂ ਬਚ ਗਿਆ, ਪਰ ਮੈਂ ਬਚਿਆ ਕਿਹਦੀ ਕਿਹਦੀ ਵਜ੍ਹਾ ਨਾਲ?
1: ਪੀਐਨ ਦੀ ਵਜ੍ਹਾ।
0: ਪੀਐਨ ਗਲਤ ਸੀ ਕਿ ਸਹੀ ਸੀ? ਉਹਨੇ ਸਹੀ ਕੀਤਾ ਕਿ ਗਲਤ ਕੀਤਾ?
1: ਪੀਐਨ ਤੁਹਾਡੇ ਭਾਗੀਦਾਰ ਬਣ ਗਿਆ, ਮੈਂ ਤਾਂ ਉਹਨੂੰ ਗਲਤ ਕਹੂੰਗਾ।
0: ਹੁਣ ਮੈਨੂੰ ਸਾਰੀ ਉਮਰ ਨਕਲ ਮਾਨ ਦੀ ਹੱਥ ਪੈ ਗਈ।
1: ਉਹੀ ਆ,
0: ਜੇ ਮੈਂ ਫੜਿਆ ਹੁੰਦਾ ਮੇਰੇ ਉੱਤੇ ਤੌਣੀ ਲੱਗੀ ਹੁੰਦੀ, ਛਿੱਤਰ ਪੋਲਾ ਹੋਇਆ ਹੁੰਦਾ, ਮੈਂ ਪੇਪਰ ਚੋਂ ਫੇਲ ਹੋਇਆ, ਮੈਨੂੰ ਅਕਲ ਆ ਜਾਣੀ ਸੀ ਕਿ ਨਹੀਂ?
1: ਤੁਸੀਂ ਉਦੋਂ ਹਟ ਜਾਣਾ ਸੀ ਨਾ, ਉਹ ਚੀਜ਼ ਉੱਥੇ ਸਟਾਪ ਹੋ ਜਾਣੀ।
0: ਸੋ ਦੋਸਤਾਂ ਨੂੰ ਪੁੱਛਦੇ ਆ, ਤੁਹਾਨੂੰ ਕੀ ਲੱਗਦਾ ਕਿ ਉਹ ਪੀਐਨ ਨੇ ਸਹੀ ਕੀਤਾ? 905-673-3337 905-673-3337 ਕੀ ਉਸ ਪੀਓਨ ਨੇ ਸਹੀ ਕੀਤਾ ਮੈਨੂੰ ਬਚਾ ਕੇ, ਮੈਨੂੰ ਨਕਲ ਮਾਰਦੇ ਨੂੰ ਬਚਾ ਕੇ ਉਸ ਪੀਓ ਨੇ ਸਹੀ ਕੀਤਾ, ਜ਼ਰੂਰ ਦੱਸਿਓ। 905-673-3337 ਇੱਕ ਕਾਲ ਆ ਗਈ ਜੀ, 2118 ਸਤਿ ਸ਼੍ਰੀ ਅਕਾਲ ਸਰ ਜੀ, ਆਇਆਂ ਨੂੰ ਕੀ ਹਾਲ ਚਾਲ? ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਜੀ, ਆਇਆਂ ਨੂੰ ਜੀ।
2: ਤੁਹਾਡੀ ਸ਼ਾਇਰੀ ਬੜੀ ਚੰਗੀ ਲੱਗੀ,
0: ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ ਜੀ।
2: ਮੈਂ ਵੀ ਮੇਰੇ ਕੋਲ ਕੁਛ ਕਿਹਾ ਸੀ, ਮੈਂ ਦੋ ਤੁਹਾਨੂੰ ਮੈਂ ਵੀ ਸੁਣਾ ਦਿਆਂ,
0: ਤੁਸੀਂ ਜਵਾਬ ਦਿਓ ਫਿਰ ਤੁਹਾਡੀ ਸ਼ਾਇਰੀ ਸੁਣਾਂਗੇ।
2: ਠੀਕ ਹੈ, ਜਵਾਬ ਇਹ ਹੈ ਜੀ ਕਿ ਉਹਨੇ ਤੁਹਾਡਾ ਪਤਾ ਕਰਤਾ ਜ਼ਿੰਦਗੀ ਤਾਂ ਤੁਸੀਂ ਤੇਰੇ ਫੇਰੀ ਤੁਹਾਨੂੰ ਬਚੋਗੇ।
0: ਉਹਨੇ ਮੇਰਾ, ਤੁਸੀਂ ਕਹਿੰਦੇ ਕਿ ਉਹਨੇ ਮੇਰਾ ਫਾਇਦਾ ਕੀਤਾ?
2: ਹਾਂਜੀ, ਉਹਨੇ ਤੁਹਾਨੂੰ ਦੱਸ ਦਿੱਤਾ ਵੀ ਬਚ ਲਾ, ਕਿਉਂਕਿ ਇੱਕ ਵਾਰੀ ਤਾਂ ਬੰਦਾ ਫਸਿਆ ਸਾਰੀ ਉਮਰ ਫਸਿਆ ਰਹਿੰਦਾ।
0: ਚਲੋ ਤੁਹਾਡੇ ਹਿਸਾਬ ਨਾਲ ਕਿ ਉਹਨੇ ਮੇਰਾ ਫਾਇਦਾ ਕਰਤਾ, ਵਧੀਆ ਹੋ ਗਿਆ।
2: ਜਿਹੜੀਆਂ ਮਾੜੀਆਂ ਆਦਤਾਂ ਪੈ ਜਾਂਦੇ ਉਹ ਛੁੱਟਦੀਆਂ ਨਹੀਂ ਨਾ।
0: ਠੀਕ ਹੈ ਜੀ, ਚਲੋ ਆਪਾਂ ਤੁਹਾਡੇ ਤੋਂ ਸ਼ਾਇਰੀ ਸੁਣਦੇ ਹਾਂ, ਪਰ ਉਸ ਤੋਂ ਪਹਿਲਾਂ ਇੱਕ ਮੈਂ ਸੋਤਿਆਂ ਦੱਸਦਾ ਕਿ ਮੈਂ ਨਕਲ ਮਾਰਦਾ ਸੀ, ਮੈਨੂੰ ਉਸ ਪਿਓ ਨੇ ਕਿਹਾ ਕਿ ਆਪਣੀਆਂ ਪਰਚੀਆਂ ਸਾਂਭ ਲਾ, ਫਲਾਇੰਗ ਆ ਗਈ ਤੂੰ ਫੜਿਆ ਜਾਣਾ। ਤੁਸੀਂ ਮੈਨੂੰ ਇਹ ਦੱਸੋ ਕਿ ਉਸ ਪਿਓ ਨੇ ਸਹੀ ਕੀਤਾ ਮੈਨੂੰ ਨਕਲ ਮਾਰਦੇ ਨੂੰ ਬਚਾ ਕੇ, ਸਹੀ ਕੀਤਾ? 905-673-3337 ਤੁਸੀਂ ਕਾਲ ਕਰਕੇ ਦੱਸਣਾ ਹੈ, 905-673-3337 'ਤੇ। ਟਿਕਟੋਕ 'ਤੇ ਵੀ ਸਾਡੇ ਨਾਲ ਸੱਜਣ ਜੁੜੇ ਹੋਏ ਨੇ, ਐਮੀ ਯੂਰਪ ਤੋਂ, ਕਿਆ ਬਾਤ ਆ ਐਮੀ ਕੰਗ ਸਾਹਿਬ, ਸਾਡੇ ਬਹੁਤ ਪਿਆਰੇ ਵੀਰ, ਬੜੇ ਸੱਜਣ, ਬੜੇ ਹਾਸਮੁੱਖ, ਲਾਜਵਾਬ, ਜ਼ਿੰਦਾਬਾਦ ਇਨਸਾਨ। ਐਮੀ ਕੰਗ ਸਾਹਿਬ ਵੀ ਵੇਖ ਰਹੇ ਨੇ ਸਾਨੂੰ, ਔਰ ਉਹ ਬੱਲੇ ਫੁੱਲ ਮਾਰਿਆ ਸੱਜਣਾਂ ਨੇ, ਫੁੱਲ ਮਾਰਿਆ ਮੇਰੀ ਰੂਹ ਉਮਰਾਂ ਤੱਕ ਰੋਈ, ਹਾਸੇ ਨਾਲ ਸੀ ਚਲਾਵਾਂ ਫੁੱਲ ਮਾਰਿਆ, ਗੋਰੀ ਗਾਲੇ ਉੱਤੇ ਨੀਲ ਪਿਆ। ਹੁਣ ਗੱਲਾਂ ਤਾਂ ਗੋਰੀਆਂ ਸਾਡੀਆਂ ਹੈ ਨਹੀਂ ਅਤੇ ਨੀਲ ਵੀ ਨਹੀਂ ਪੈਣਾ, ਇਹ ਫੁੱਲ ਫਲ ਵੱਜਣ ਲੱਗ ਗਏ, ਸੱਜਣ ਵੀ ਤੇਰੀ ਮਾਰਦੇ ਆ। ਸੋ 905-673-3337 ਜੀ ਬਾਈ ਜੀ, ਆ ਜਾਓ ਲੈ ਕੇ ਆਓ ਆਪਣੀ ਸ਼ਾਇਰੀ, ਪਰ ਸਭਿਕ ਹੋਵੇ, ਪਰਿਵਾਰਕ ਹੋਵੇ, ਭੈਣਾਂ ਭਰਾਵਾਂ ਦੇ ਨਾਲ ਸੁਣਨ ਵਾਲੀ ਹੋਵੇ।
2: ਆਪਾਂ ਫੈਮਿਲੀ ਵਾਲੇ ਬੰਦੇ, ਫੈਮਿਲੀ ਗੱਲ ਸੁਣਾਵਾਂਗੇ
0: ਜੀ।
2: ਕਹਿੰਦਾ ਜੀ, ਸੁਣਾ ਹੈ ਬਹੁਤ ਬਾਰਿਸ਼ ਹੈ ਤੁਹਾਡੇ ਸ਼ਹਿਰ ਮੇ, ਸੁਣਾ ਹੈ ਬਹੁਤ ਬਾਰਿਸ਼ ਹੈ ਤੁਹਾਡੇ ਸ਼ਹਿਰ ਮੇ
0: ਜੀ,
2: ਜ਼ਿਆਦਾ ਮਤ ਫੀਕਣਾ, ਗਲਤ ਫਹਿਮੀਆਂ ਧੁੱਲ ਗਈ ਤੋ ਹਮ ਬਹੁਤ ਯਾਦ ਆਏਂਗੇ।
0: ਆਏ ਕਰਤਾ ਮੁੰਡੇ ਵਿੱਚ, ਆਏ ਕਿਆ ਬਾਤ ਆ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ।
2: ਇੱਕ ਹੋਰ ਇਫ ਯੂ ਪੋਸੀਬਲ,
0: ਆ ਜਾਓ ਹੁਣ, ਤੁਸੀਂ ਇੰਨੀ ਸਪੀਡ ਸੁਣਾਓ।
2: ਰੇਤ ਪਰ ਨਾਮ ਕਭੀ ਲਿਖਤੇ ਨਹੀਂ,
0: ਹਾਂ
2: ਰੇਤ ਪਰ ਨਾਮ ਕਭੀ ਲਿਖਤੇ ਨਹੀਂ,
0: ਹਾਂ
2: ਰੇਤ ਪਰ ਨਾਮ ਕਭੀ ਟਿਕਤੇ ਨਹੀਂ।
0: ਆਈ ਤੇ ਰੱਖ, ਰੇਤ ਪਰ ਨਾਮ ਕਭੀ ਲਿਖਤੇ ਨਹੀਂ ਕਿਉਂਕਿ ਰੇਤ ਪਰ ਨਾਮ ਕਭੀ ਟਿਕਤੇ ਨਹੀਂ।
2: ਹਾਂਜੀ,
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਬਹੁਤ ਘੈਂਟ।
2: ਲੋਕ ਕਹਿੰਦੇ ਹੈ ਕਿ ਪੱਥਰ ਦਿਲ ਹੈ ਹਮ, ਲੇਕਿਨ ਪੱਥਰੋਂ ਪਰ ਲਿਖੇ ਨਾਮ ਕਭੀ ਮਿਟਤੇ ਨਹੀਂ।
0: ਮੈਨੂੰ ਵੀ ਆਈ ਦੀ ਆਤ ਪਾਤੀ ਮੁੰਡੇ ਨੇ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। 905-673-3337 905-673-3337 ਜੁੜੇ ਹੋਏ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ, ਏਮ 530 ਤੋਂ ਪ੍ਰਭ ਸੰਧੂ ਦੇ ਨਾਲ, ਤੇ ਦਈਏ ਖੁਸ਼ਖਬਰੀ।

0: ਨੂੰ ਟਿਕਟਸ ਈਵੈਂਟ ਬ੍ਰਾਈਟ 'ਤੇ। ਦੇਖੋ ਟਿਕਟਾਂ ਬਹੁਤ ਲਿਮਿਟਡ ਆ, ਜਿੰਨੇ ਵੀ ਬ੍ਰੈਂਪਟਨ ਦੇ ਆਸ ਪਾਸ ਟੋਰਾਂਟੋ ਮਿਸੀਸਾਗਾ ਓਕਵਿਲ ਤੋਂ ਸਾਨੂੰ ਸੁਣ ਰਹੇ ਹੋ, ਬਾਈ ਇੱਕ ਵਾਰ ਤਾਂ ਮੈਂ ਇਹ ਦੱਸ ਦਿਆਂ ਕਿ ਟਿਕਟਾਂ ਬਹੁਤ ਲਿਮਿਟਡ ਆ, ਹਾਲ ਬਹੁਤ ਛੋਟਾ ਆ, ਕਿਉਂਕਿ ਅੱਜ ਕੱਲ੍ਹ ਜਿੱਦਾਂ ਦੀ ਮਾਰੋ ਮਾਰ ਲੱਗੀ ਹੋਈ ਸ਼ੋਆਂ ਦੀ, ਛੋਟਾ ਹਾਲ ਆ, ਟਿਕਟਾਂ ਲਿਮਿਟਡ ਆ, ਮਿਲਣੀਆਂ ਹੈ ਨਹੀਂ ਬਾਅਦ ਵਿੱਚ। ਸੋ ਈਵੈਂਟ ਬ੍ਰਾਈਟ 'ਤੇ ਟਿਕਟਾਂ 'ਤੇ ਸੇਲ ਵੀ ਲੱਗੀ ਹੋਈ ਹੈ, ਸੋ ਅਰਲੀ ਸੇਲ ਲੱਗੀ ਆ, ਚੱਕ ਲਓ ਆ, ਦਿਨ ਰਹਿ ਗਏ ਥੋੜ੍ਹੇ ਜਿਹੇ। 17 ਅਕਤੂਬਰ ਆਰਨੇਤ ਬਾਈ ਲਾਈਵ ਇਨ ਬਹੁਤ ਹੀ ਜਾਣਕਾਰੀ ਲਈ ਤੁਸੀਂ 437-870-0001 437-870-0001 ਤੇ ਕਾਲ ਕਰ ਲਿਓ। ਉਡਾਨ ਮੀਡੀਆ ਤੇ ਪੀਜ਼ਾ ਟੂ ਗੋ ਲੈ ਕੇ ਆ ਰਹੇ ਨੇ ਆਰਨੇਤ ਲਾਈਵ ਇਨ ਬ੍ਰੈਂਪਟਨ 17 ਅਕਤੂਬਰ, ਡੇਟ ਨੋਟ ਕਰ ਲਓ। ਔਰ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਜੀ ਸਰ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ? 0056 ਜੀ ਸਰ, 0056 ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
1: ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ?
1: ਬਸ ਵਧੀਆ ਜੀ, ਵਧੀਆ। ਤੁਸੀਂ ਸੁਣਾਓ, ਕਿਵੇਂ, ਠੀਕ ਹੋ?
0: ਬਸ ਜੀ, ਚੜ੍ਹਦੀ ਕਲਾ, ਆਲ ਗੁੱਡ, ਤੁਸੀਂ ਸੁਣਾਓ?
1: ਬਸ ਵਧੀਆ। ਹਾਂਜੀ, ਅੱਛਾ, ਤੁਸੀਂ ਗੱਲ ਕਰ ਰਹੇ ਸੀਗੇ ਕਿ ਪਰਚੀਆਂ ਤੇ।
0: ਜੀ ਨਹੀਂ, ਮੈਂ ਪਰਚੀਆਂ ਤੇ ਨਹੀਂ ਗੱਲ ਕਰ ਰਿਹਾ। ਓਕੇ,
1: ਸੋ ਪਰਚੀਆਂ ਲਾਈਕ ਜੇ ਵੀ ਫੜੇ ਗਏ ਪਰਚੀਆਂ ਨਕਲ ਮਾਰਦੇ, ਰਾਈਟ?
0: ਜੀ ਜੀ ਬਿਲਕੁਲ।
1: ਹਾਂਜੀ, ਅੱਛਾ, ਉਹਦੇ 'ਚ ਡਿਪੈਂਡ ਕਰਦਾ ਆ ਪਹਿਲੀ ਚੀਜ਼ ਤੇ ਕਿ ਤੁਹਾਡੀ ਸਿਚੁਏਸ਼ਨ ਕੀ ਹੈਗੀ। ਕਈ ਵਾਰੀ ਕੀ ਹੁੰਦਾ ਗਾ ਕਿ ਹੁਣ ਤੇ ਮੈਨੂੰ ਪਤਾ ਨੀ ਹੈਗਾ ਕਿ ਹੁਣ ਤੇ ਆਪਾਂ ਕਿਸੇ ਨੂੰ ਇਹ ਚੀਜ਼ ਕਹਿ ਨੀ ਸਕਦੇ, ਕਿਉਂਕਿ ਅੱਜ ਕੱਲ ਦੇ ਬੱਚੇ ਤਾਂ ਬਹੁਤ ਵਧੀਆ ਸਕੂਲਾਂ ਦੇ ਵਿੱਚ ਪੜ੍ਹਦੇ ਆ, ਪਰ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਸਰਕਾਰੀ ਸਕੂਲਾਂ ਦੇ ਵਿੱਚ ਨਾ, ਉਦੋਂ ਸਾਡੇ ਕੋਲ ਪੜ੍ਹਾਈ ਲਈ ਟਾਈਮ ਬਹੁਤ ਘੱਟ ਹੁੰਦਾ ਸੀ, ਕਿਉਂਕਿ ਘਰ ਦੇ ਕੰਮਾਂ ਕਾਰਾਂ ਤੇ ਲਾ ਲੈਂਦੇ ਸੀਗੇ।
0: ਓਕੇ ਜੀ, ਤੁਹਾਡਾ ਨਾਮ ਕੀ ਹੈ? ਮੈਂ ਤੁਹਾਨੂੰ ਥੋੜਾ ਜਿਹਾ ਕਰੈਕਟ ਕਰਦਾ ਹੁਣ, ਮੈਂ ਸੋਰੀ ਤੁਹਾਨੂੰ ਨਹੀਂ ਕਰੈਕਟ ਕਰਦਾ, ਮੈਂ ਸਵਾਲ ਕਰੈਕਟ ਕਰਦਾ। ਤੁਹਾਡਾ ਨਾਮ ਕੀ?
1: ਬਲਜੀਤ।
0: ਓਕੇ ਬਲਜੀਤ ਜੀ, ਓਕੇ, ਕਹਾਣੀ ਕੀ ਹੈ ਮੈਂ ਦੱਸਦਾ। ਮੈਂ ਮੰਨ ਲਓ ਜਾਂ ਤਾਂ ਮੈਂ ਫੋਨ ਚਲਾਉਂਦਿਆਂ ਗੱਡੀ ਚਲਾ ਰਿਹਾ, ਉਹ ਰੋਂਗ ਆ, ਤੁਸੀਂ ਮੰਨਦੇ ਹੋ ਨਾ ਗਲਤ ਆ। ਮੈਂ ਆਪਣੀ ਜਾਨ ਵੀ ਖਤਰੇ 'ਚ ਪਾਈ ਔਰ ਆਸ ਪਾਸ ਵਾਲੇ ਗੱਡੀਆਂ ਦੀ ਜਾਨ ਵੀ ਖਤਰੇ 'ਚ ਪਾਈ, ਔਰ ਮੈਨੂੰ ਇਹ ਵੀ ਨਹੀਂ ਪਤਾ ਮੇਰੇ ਅੱਗੇ ਬੱਚਾ ਲੰਘ ਰਿਹਾ, ਲੇਡੀਜ਼ ਲੰਘ ਰਹੀ ਆ, ਵਾਕ ਕਰ ਰਿਹਾ, ਮੈਂ ਫੋਨ 'ਤੇ ਬਿਜ਼ੀ ਹਾਂ ਬਰਾਊਜ਼ਿੰਗ ਕਰਨ ਦੇ ਵਿੱਚ। ਓਕੇ, 1 ਪੁਆਇੰਟ। ਸੈਕਿੰਡ ਪੁਆਇੰਟ, ਹੋ ਸਕਦਾ ਕਿ ਮੈਂ ਡਰਿੰਕ ਕੀਤੀ ਹੋਈ ਆ, ਉਦੋਂ ਵੀ ਮੈਂ ਇੱਥੇ ਗੱਡੀ ਚਲਾਉਣ ਦਾ ਹੱਕਦਾਰ ਨਹੀਂ, ਮੈਂ ਟੋਟਲੀ ਇਨਲੀਗਲ ਹਾਂ, ਮੈਂ ਗੱਡੀ ਨਹੀਂ ਚਲਾ ਸਕਦਾ, ਮੈਂ ਗੱਡੀ ਟੇਢੀ ਵਿੰਗੀਲ ਜਾ ਰਿਹਾ। ਇਹ ਦੋਨੋਂ ਸਿਚੁਏਸ਼ਨਾਂ ਦੇ ਵਿੱਚ ਮੈਂ ਡਰਾਈਵ ਕਰ ਰਿਹਾ, ਪਰ ਮੈਂ ਡਰਾਈਵ ਕਰਨ ਦੇ ਕਾਬਿਲ ਨਹੀਂ ਹਾਂ, ਮੈਂ ਲੀਗਲੀ ਗੱਡੀ ਨਹੀਂ ਚਲਾ ਸਕਦਾ, ਰਾਈਟ? ਤੁਸੀਂ ਮੰਨਦੇ ਹੋ ਨਾ?
1: ਹਾਂਜੀ, ਬਿਲਕੁਲ।
0: ਓਕੇ, ਕਾਨੂੰਨ ਤੌਰ 'ਤੇ ਵੀ ਗਲਤ ਆ, ਇਨਸਾਨੀ ਤੌਰ 'ਤੇ ਵੀ ਗਲਤ ਆ, ਕਿਉਂਕਿ ਮੈਂ ਕਿਸੇ ਹੋਰ ਦੀ ਜਾਨ ਨੂੰ ਵਕਤ 'ਚ ਪਾਵਾਂ, ਮੈਂ ਕਿਸੇ ਹੋਰ ਦੀ ਜਾਨ ਦਾ ਰਿਸਕ ਲਵਾਂ, ਮੈਂ ਇਹ ਮੇਰਾ ਮਤਲਬ ਮੈਨੂੰ ਇਹ ਅਧਿਕਾਰ ਨਹੀਂ ਆ। ਪਰ ਇੱਕ ਗੂਗਲ 'ਤੇ ਨੋਟੀਫਿਕੇਸ਼ਨ ਆਉਂਦਾ ਕਿ ਭਾਈ ਅੱਗੇ ਪੁਲਿਸ ਆ, ਸੁਧਰ ਜਾ। ਹੁਣ ਮੈਂ ਪੀਤੀ ਵੀ ਤਾਂ ਮੇਰੀ ਅੱਧੀ ਲੈ ਜਾਣੀ ਆ, ਤੇ ਜੇ ਮੈਂ ਫੋਨ ਰੱਖਿਆ ਤਾਂ ਮੈਂ ਤਾਂ ਮਤਲਬ ਰੱਖ ਦੇਣਾ ਕੀ ਉਹ ਸਹੀ ਆ?
1: ਨਹੀਂ ਜੀ, ਉਹ ਤੇ ਨਹੀਂ ਸਹੀ ਹੈਗਾ।
0: ਇਸ ਦਾ ਮਤਲਬ ਗੂਗਲ ਚੀਟ ਕਰ ਰਹੀ ਆ?
1: ਨਹੀਂ, ਗੂਗਲ ਨਹੀਂ ਚੀਟ, ਗੂਗਲ ਲਾਈਕ ਉਹ ਤੁਹਾਨੂੰ ਇੱਕ ਉਹ ਹੈਡਸ ਅਪ ਦੇ ਰਹੀ ਹੈਗੀ ਕਿ ਜੇ ਤੁਸੀਂ ਬਾਈ ਚਾਂਸ ਕੋਈ ਚੀਜ਼ ਕਰ ਰਹੇ ਹੋ ਤੇ ਤੁਸੀਂ ਨਾ ਕਰੋ।
0: ਪਰ ਜੇ ਮੈਂ ਆਲਰੇਡੀ ਪੀਤੀ ਹੋਈ ਆ, ਉਹ ਤਾਂ ਉਤਰਨ ਲੱਗੀ ਨਹੀਂ, ਮੈਂ ਗਲਤ ਟੇਢਾ ਵੇਢਾ ਆ ਰਿਹਾ, ਮੇਰੀ ਅੱਖ ਪਈ ਕਿ ਉਹ ਅੱਗੇ ਪੁਲਿਸ ਆ, ਤੇ ਮੈਂ ਤਾਂ ਬਿਲਕੁਲ ਐ ਕਰੈਕਟ ਹੋ ਜਾਣਾ।
1: ਹਾਂਜੀ, ਪਰ ਜਰੂਰ ਜਿਹੜਾ ਨੋਟੀਫਿਕੇਸ਼ਨ ਆ ਉਹ ਕੱਲੇ ਪੀਤੀ ਵਾਲੇ ਖਾਧੀ ਵਾਲੇ ਬੰਦਿਆਂ ਨੂੰ ਥੋੜੀ ਨਾ ਆਉਣਾ,
0: ਉਹ ਤਾਂ ਸਾਰਿਆਂ ਨੂੰ ਆਊਗਾ, ਉਹ ਤਾਂ ਆਉਣਾ ਤਾਂ ਸਾਰਿਆਂ ਨੂੰ ਹੀ ਆ, ਪਰ ਸਾਰੇ ਵਿੱਚੋਂ ਸਾਰੇ ਸਹੀ ਥੋੜੀ ਹੋਣੇ ਆ, ਪਰ ਜਿਹੜਾ ਸਹੀ ਹੁਣ ਉਹਦੇ ਵਾਸਤੇ ਤਾਂ ਹੈ ਹੀ ਨਹੀਂ ਉਹ।
1: ਹਾਂਜੀ,
0: ਪਰ ਜਿਹੜਾ
1: ਜਿਹਨਾਂ ਨੇ ਖਾਧਾ ਪੀਤਾ ਹੋਇਆ ਜਾਂ ਉਹ ਡਰਾਈਵ ਕਰਦੇ ਹੈਗੇ, ਉਹ 100% ਰੋਂਗ ਆ।
0: ਪਰ ਵੇਖੋ ਇੱਕ ਤੀਜਾ ਭੁੱਲ ਗਿਆ ਆਪਾਂ, ਜਿਹੜਾ ਓਵਰ ਸਪੀਡ ਕਰ ਰਿਹਾ ਉਹ ਵੀ ਤਾਂ ਗਲਤ ਆ ਨਾ, ਉਹ ਵੀ ਤਾਂ ਕਿਸੇ ਹੋਰ ਦੀ ਜਾਨ ਰਿਸਕ 'ਚ ਪਾ ਰਿਹਾ ਨਾ, ਜੇ ਉਹਨੂੰ ਨੋਟੀਫਿਕੇਸ਼ਨ ਚਲੇ ਗਿਆ ਉਹਨੇ ਉਦੋਂ ਹੌਲੀ ਕਰ ਲੈਣਾ, ਜਿੱਦਾਂ ਹੀ ਪੁਲਿਸ ਵਾਲਾ ਟੱਪਿਆ ਉਦੋਂ ਫਿਰ ਸਪੀਡ, ਮਤਲਬ ਫਰਕ ਤਾਂ ਕੋਈ ਨਾ ਪਿਆ, ਉਹਨੇ ਆਪਾਂ ਨੂੰ ਚੀਟ ਕਰਤਾ, ਇਹੀ ਤਾਂ ਕੰਮ ਪਿਓ ਨੇ ਕੀਤਾ, ਮੈਨੂੰ ਚੀਟਿੰਗ ਕਰਦੇ ਨੂੰ ਉਹਨੇ ਕਹਿ ਗਿਆ ਕਿ ਬਈ ਉਹ ਆ ਗਿਆ, ਪਰ ਮੈਨੂੰ ਸੁਧਾਰ ਥੋੜ੍ਹੀ ਹੋਇਆ ਮੇਰੇ 'ਚ, ਮੈਂ ਤਾਂ ਜਿੱਦਾਂ ਹੀ ਉਹ ਆਪਣਾ ਕੰਮ ਕੀਤਾ, ਮੈਂ ਨਕਲ ਮਾਰ ਲਈ, ਮੇਰੇ ਤਾਂ ਕੰਮ ਹੋ ਗਿਆ, ਮੈਂ ਤਾਂ ਨਕਲ ਮਾਰ ਲਈ, ਮੈਂ ਤਾਂ ਗਲਤ ਕੰਮ ਕਰ ਲਿਆ। ਪਰ ਉੱਥੇ ਸੀ,
1: ਇਹਦੇ ਵਿੱਚ ਇਹ ਆ ਨਾ ਕਿ ਜੇ ਬਾਈ ਚਾਂਸ ਕਦੇ ਏਦਾਂ ਦੀ ਚੀਜ਼ ਹੁੰਦੀ ਹੈਗੀ ਹਨਾ, ਪਹਿਲੀ ਚੀਜ਼ ਤੇ ਚਲੋ ਠੀਕ ਹੈ ਜੀ, ਸਾਡੇ ਤੋਂ ਗਲਤ ਅਸੀਂ ਕਰ ਰਹੇ ਹਾਂ ਹਨਾ, ਉਹ ਗਲਤ ਹੀ ਹੈਗਾ, ਬਟ ਉਸ ਗਲਤੀ ਨੂੰ ਦੇਖ ਕੇ ਕਿ ਹਾਂਜੀ ਇਹ ਮੇਰੇ ਨਾਲ, ਕਈ ਵਾਰੀ ਹੁੰਦਾ ਨਾ ਕਿ ਮੈਨੂੰ ਹੁਣ ਬੰਦਿਆਂ ਦਾ ਨੀ ਪਤਾ, ਕੁੜੀਆਂ ਦਾ ਕੀ ਹੁੰਦਾ ਕਿ ਜੇ ਉਹਨਾਂ ਨੂੰ ਜਿਵੇਂ ਤੁਸੀਂ ਕਹਿੰਦੇ ਖਾਧੀ ਪੀਤੀ ਉਤਰ ਜਾਂਦੀ ਹੈ, ਸਮ ਟਾਈਮ ਕੁੜੀਆਂ ਨਾਲ ਕੀ ਹੁੰਦਾ ਗਾ ਉਹ ਗਲਤ ਹੁੰਦੀਆਂ ਵੀ ਨੇ ਉਸ ਜਗ੍ਹਾ ਤੇ ਨਾ, ਸਾਡਾ ਉਦਾਂ ਹੀ ਸਾਹ ਸੁੱਕ ਜਾਂਦੇ ਆ, ਸਹੀ ਹੁੰਦੇ ਹੋਇਆ ਵੀ ਨਹੀਂ ਸੀਰੀਅਸਲੀ, ਤੇ ਫਿਰ ਬੰਦਾ ਸੋਚਦਾ ਕਿ ਹਾਏ ਹਾਏ ਸ਼ੁਕਰ ਆ ਮੈਂ ਤੇ ਆ ਗਲਤੀ ਕੀਤੀ ਨੀ ਹੈਗੀ, ਜੇ ਕਿਤੇ ਮੈਂ ਕਰ ਲੈਂਦਾ ਮੈਂ ਤੇ ਪਤਾ ਨੀ ਕਿੱਥੇ ਪਹੁੰਚ ਜਾਣਾ ਸੀਗਾ।
0: ਤੁਸੀਂ ਤਾਂ ਉਹ ਗੱਲ ਕੀਤੀ ਕਿ ਇੱਕ ਜੋਕ ਆਇਆ ਸੀਗਾ ਕਿ ਵੀ ਜੇ ਲੇਡੀਜ਼ ਆ ਉਹ ਮਤਲਬ ਸਭ ਤੋਂ ਪਹਿਲਾਂ ਕਹਿੰਦਾ ਬੰਦੇ 'ਚ ਉਹ ਜਦੋਂ ਐਕਸੀਡੈਂਟ ਹੋਣਾ ਹੋਵੇ ਤਾਂ ਕੀ ਮਾਰਦੀਆਂ ਸਭ ਤੋਂ ਪਹਿਲਾਂ, ਅਤੇ ਕਿਸੇ ਨੇ ਕਿਹਾ ਜੀ ਬ੍ਰੇਕ, ਕਹਿੰਦਾ ਨਹੀਂ ਉਹ ਚੀਕ ਮਾਰਦੀਆਂ ਪਹਿਲਾਂ ਫਿਰ ਬ੍ਰੇਕ।
1: ਸਹੀ ਗੱਲ ਹੈ ਜੀ, ਸਹੀ ਗੱਲ ਹੈਗੀ ਇਹ, ਜਿੰਨਾ ਮਰਜ਼ੀ ਆਪਾਂ ਕਹਿ ਲਈਏ ਨਾ ਕਿ ਬੰਦੇ ਦਾ ਤੇ ਕੁੜੀ ਦਾ ਤੇ ਮੁੰਡੇ ਦਾ ਮੁਕਾਬਲਾ ਯੇ ਵੋ, ਨਹੀਂ ਜੀ ਇਹ ਚੀਜ਼ ਹੈ ਨਾ
0: ਤੁਸੀਂ ਗਲਤ ਕੰਮ ਕਰਦੇ ਕਰਦੇ ਸਹੀ ਹੋ ਜਾਂਦੇ ਹੋ, ਪਰ ਇਹਦੇ ਨਾਲ ਉਹ ਗਲਤੀ ਸਹੀ ਨਹੀਂ ਹੁੰਦੀ।
1: ਪਰ ਹੋ ਸਕਦਾ ਕਿ ਉਹ ਤੁਹਾਡੀ ਲਾਸਟ ਗਲਤੀ ਹੋਵੇ, ਹੋ ਸਕਦਾ ਤੁਸੀਂ ਕਿਉਂਕਿ ਮੇਰੇ ਨਾਲ ਇਹ ਚੀਜ਼ ਪਰਸਨਲੀ ਹੋਈ ਵੀ ਹੈਗੀ। ਮੈਂ ਕਈ ਵਾਰੀ ਏਦਾਂ ਹੋਇਆ ਗਾ ਕਿ ਜਿਵੇਂ ਆਪਾਂ ਡਰਾਈਵ ਕਰਦੇ ਪਏ ਆ, ਗੂਗਲ ਨੇ ਉਹ ਦੇ ਦਿੱਤਾ ਹਨਾ, ਇੱਕ ਵਾਰੀ ਦੋ ਵਾਰੀ ਜਾਂ ਤੀਜੀ ਵਾਰੀ, ਫਿਰ ਬੰਦਾ ਆਪਣੇ ਆਪ ਹੀ ਸੋਚਦਾ ਕਿ ਹੁਣ ਤੇ ਗੂਗਲ ਨੇ ਬਚਾ ਦਿੱਤਾ, ਬਾਈ ਚਾਂਸ ਕਿਤੇ ਗੂਗਲ ਨੇ ਕਿਸੇ ਨੇ ਗੂਗਲ ਤੇ ਪਾਇਆ ਹੀ ਨਾ ਉਹ ਹਨਾ, ਕਿਤੇ ਅੱਗੇ ਪੁਲਿਸ ਖੜੀ ਹੈ ਜਾਂ ਕੁਛ ਵਟ ਐਵਰ, ਤੇ ਫਿਰ ਬੰਦਾ ਇੱਕ ਅੱਧੀ ਵਾਰ ਚ ਮੈਨੂੰ ਲੱਗਦਾ ਕਿ ਬਹੁਤੇ ਲੋਕੀ ਸਹੀ ਹੋ ਜਾਂਦੇ ਹੋਣਗੇ।
0: ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਜੀ। ਬਲਜੀਤ ਜੀ ਕਹਿੰਦੇ ਕਿ ਸਹੀ ਹੋ ਜਾਂਦੇ ਬੰਦੇ, ਮਤਲਬ ਮੰਨ ਲਓ ਕੋਈ ਸਪੀਡ ਤੇਜ਼ 'ਤੇ ਆ ਰਿਹਾ ਜਾਂ ਕੋਈ ਬੰਦਾ ਗਲਤ ਡਰਾਈਵ ਕਰ ਰਿਹਾ, ਉਹਨੂੰ ਅੱਗੇ ਜੇ ਨੋਟੀਫਿਕੇਸ਼ਨ ਮਿਲਿਆ ਕਿ ਭਾਈ ਅੱਗੇ ਪੁਲਿਸ ਆ, ਅਤੇ ਉਹ ਕਹਿੰਦੇ ਕਿ ਉਹ ਨੋਟੀਫਿਕੇਸ਼ਨ ਸਹੀ ਆ, ਤੁਸੀਂ ਥੋੜ੍ਹਾ ਜਿਹਾ ਸਹੀ ਹੋ ਜਾਓਗੇ ਜਾਂ ਸਹੀ ਡਰਾਈਵ ਕਰੋਗੇ ਜਾਂ ਸਲੋ ਕਰ ਲਓਗੇ, ਪਰ ਉਹਨੂੰ ਲੈਸਨ ਤਾਂ ਨਹੀਂ ਨਾ ਮਿਲਿਆ। ਦੇਖੋ ਪੁਆਇੰਟ ਆ ਗੈਵੀ, ਉਹਨੂੰ ਲੈਸਨ ਮਿਲਿਆ ਬੰਦੇ ਨੂੰ, ਜਿਹੜਾ ਬੰਦਾ ਗਲਤ ਡਰਾਈਵ ਕਰ ਰਿਹਾ, ਜਿਹੜਾ ਬੰਦਾ ਆ ਰਿਹਾ ਪਿੱਛੋਂ ਡਰਾਈਵ ਕਰਕੇ ਬੜੀ ਤੇਜ਼ੀ ਦੇ ਵਿੱਚ, ਉਹਨੂੰ ਲੱਗਿਆ ਕਿ ਗੂਗਲ ਨੇ ਕਿਹਾ ਕਿ ਭਾਈ ਅੱਗੇ ਪੁਲਿਸ ਆ, ਉਹਨੇ ਉਦੋਂ ਬ੍ਰੇਕ ਮਾਰੀ, ਪੁਲਿਸ ਟਪਾਈ, ਦੈਨ ਫਿਰ
2: ਮੇਰੀ ਗੱਲ ਕਰ ਰਹੇ ਹੋ ਨਾ।
0: ਚਲੋ ਇਹ ਹੁਣ ਕਈ ਫੜੇ ਗਏ ਹੋਣੇ ਆ, ਕਈਆਂ ਨੇ ਤਾਂ ਕਾਲ ਹੀ ਨਹੀਂ ਕਰਨੀ। ਸੋ 9090 ਸਤਿ ਸ਼੍ਰੀ ਅਕਾਲ ਸਰ ਜੀ, ਆਇਆਂ ਨੂੰ ਕੀ ਹਾਲ ਚਾਲ?
3: ਸ੍ਰੀ ਅਕਾਲ, ਕੀ ਹਾਲ ਹੈ ਪ੍ਰਭ ਜੀ?
0: ਜੀ ਕਲਾ, ਆਲ ਗੁੱਡ, ਆਪ ਸੁਣਾਈਏ, ਠੀਕ ਹੋ?
3: ਮੈਂ ਠੀਕ ਹੂੰ, ਆਪਕੀ ਬਾਤ ਸੁਣ ਲਿਆ। ਮੇਰਾ ਇਹ ਕਹਿਣਾ ਹੈ ਕਿ ਜੋ ਬੰਦਾ ਆਕਰ ਇਸ ਲੜਕੇ ਕੋ ਬੁਲਾਨਾ, ਚਿੱਠੀਆਂ ਛੁਪਾ ਦੋ, ਇਨਵੀਲੇਟਰ ਆਇਆ, ਉਹ ਬਹੁਤ ਬੜੀ ਗਲਤੀ ਕਰ ਰਹਾ ਉਹਨੇ, ਕਿਉਂ ਆਪ ਜੋ ਹੈ ਮੁਜਰਿਮ ਕੋ ਔਰ ਪੱਕਾ ਬਣਾ ਰਹੇ।
0: ਪਰਫੈਕਟ,
3: ਉਸਕਾ ਕਾਮ ਯੇ ਹੈ, ਤਨਖਾਹ ਲੇਤਾ ਹੈ ਵੋ ਸਕੂਲ ਕੀ, ਤੋ ਉਸਕਾ ਕਾਮ ਹੈ ਇਮਾਨਦਾਰੀ ਸੇ, ਉਮਰ ਮੇ ਬੜਾ ਹੈ, ਤਜਰਬੇ ਮੇ ਬੜਾ ਹੈ, ਬੱਚੇ ਕੋ ਬੋਲਨਾ ਬੇਟੇ ਇੰਨਾ ਨਾ ਕਰੋ, ਮੈਂ ਤੁਸੀਂ ਦੇਖ ਲਿਆ ਸੀ, ਇਹ ਮੇਰੀ ਬਾਤ ਸੁਣੋ, ਆਪ ਇੱਕ 15 ਦਿਨ ਔਰ ਇਮਤਿਹਾਨ ਮੇ ਦੇਰ ਕੇ ਬੈਠੋ, ਤਿਆਰੀ ਕਰਕੇ ਆਓ, ਕੋਈ ਗੱਲ ਨਹੀਂ ਸੀ, ਲੇਕਿਨ ਆਪ ਆਪਣੀ ਐਬਿਲਿਟੀ ਅਗਰ ਆਪ ਖਰਾਬ ਕਰੀਗੇ ਬੇਟੇ, ਚੀਟਿੰਗ ਤੋ ਯਾ ਮਾਰ ਕੇ ਤੁਸੀਂ ਪਾਸ ਹੋ ਜਾਓਗੇ, ਲੇਕਿਨ ਬੈਂਕ ਮੇ ਜਾ ਕੇ ਇੱਕ 10 ਚੈਕਸ ਕਾ ਯਾ 15 ਚੈਕਸ ਕੀ ਚੈੱਕ ਬੁੱਕ ਦੇਓ ਬੋਲ ਕੇ ਦੋ ਲਾਈਨ ਨਹੀਂ ਲਿਖ ਸਕੀਗੇ ਆਪ, ਯੇ ਅੱਛੀ ਗੱਲ ਨਹੀਂ ਸੀ ਬੋਲਣਾ, ਕਿਉਂਕਿ ਜੁਰਮ ਕਭੀ ਵੀ ਯਾਦ ਰੱਖੀਏ, ਇਸਕੋ ਪਨਪਨੇ ਤਭੀ ਦੇਤੇ ਜਬ ਕੋਈ ਨਾ ਕੋਈ ਮਿਲਾਵਾ ਹੋਤਾ ਹੈ, ਯੇ ਅੱਛੀ ਚੀਜ਼ ਨਹੀਂ ਹੈ, ਬੁਰਾਈ ਕੋ ਦੇਖੋ ਤੋ ਸੰਸਾਰ ਮੇ ਫੌਰੀ ਰੋਕੋ, ਔਰ ਬੋਟਮ ਲਾਈਨ ਯੇ ਮੈਂ ਬੋਲ ਰਹਾ ਹੂੰ ਆਪਕੋ, ਸ਼ਿਕਾਗੋ ਕਾ ਵਾਕਿਆ ਹੈ ਮੇਰੇ ਸਾਹਮਣੇ ਕੀ ਬਾਤ ਹੈ, 2001 ਕੀ, ਜਬ ਮੈਂ ਕੈਟਰਪਿਲਰ ਮੇ ਥਾ, ਯੇ ਬੜੀ ਚੰਗੀ ਗੱਲ ਹੈ, ਗੌਰ ਸੇ ਸੁਣ ਲੀਜੀਏ, ਇੱਕ ਬੁੱਢੀ ਔਰਤ ਤਕਰੀਬਨ 70 ਸਾਲ ਕੀ ਹੋਗੀ, ਆਪਕੋ ਪਤਾ ਹੈ ਗੋਰੇ ਗੋਰੀਆਂ ਔਰ ਗੋਰੇ ਲੜਕੇ ਬੁੱਢੇ ਔਰ ਬੁੱਢੀਆਂ ਯਹਾਂ ਪੇ ਰਿਟਾਇਰਮੈਂਟ ਤਬ ਤੱਕ ਨਹੀਂ ਲੇਤੇ ਜਬ ਤੱਕ ਉਨਕੇ ਜਿਸਮ ਮੇ ਜਾਨ ਬਾਕੀ ਹੈ, ਉਹ ਖੁਦ ਸੇ ਬੋਲਤੇ ਯਾਰ ਮੈਂ ਕਾਬਿਲ ਨਹੀਂ ਸੀ, ਮੁਝੇ ਅਬ ਰਿਟਾਇਰਮੈਂਟ ਦੇ ਦੋ, ਵਰਨਾ ਉਹ ਲੋਕ ਬੋਲਤੇ ਮਰਤੇ ਦਿਨ ਵੀ 5 ਮਿੰਟ ਪਹਿਲੇ ਕਾਮ ਕਰੂੰਗਾ, ਯੇ ਸਹੀ ਤਰੀਕਾ ਹੈ ਇਨਸਾਨੀਅਤ ਕਾ, ਬਹਰਹਾਲ ਤੋ ਵੋ ਆਦਮੀ ਮੇਰੇ ਸਾਹਮਣੇ ਬੰਦਾ ਬੈਠਾ ਹੁਆ ਥਾ, ਉਸਨੇ ਹਥੇਲੀ ਪੇ ਬਾਥਰੂਮ ਮੇ ਜਾ ਕੇ ਜੋ ਐਗਜ਼ਾਮਿਨੇਸ਼ਨ ਥੇ ਉਸਕੇ ਡਰਾਈਵਿੰਗ ਸਕੂਲ ਕੇ ਕੁਛ ਐਗਜ਼ਾਮ ਹੋਤਾ ਵਹਾਂ ਪੇ ਰਿਟਰਨ, ਯੇ ਉਸਨੇ ਲਿਖ ਕੇ ਲਾ ਲਿਆ, ਔਰ ਯੇ ਬੁੱਢੀ ਅਕੇਲੀ ਕੋਨੇ ਮੇ ਬੈਠੀ ਹੋਈ ਨੇਲ ਫਾਈਲਰ ਲੈ ਕੇ ਆਪਣੇ ਨਾਖੂਨ ਕੋ ਕਰ ਰਹੀ ਥੀ, ਉਹ ਬੁੱਢੀ ਮੈਂ ਵੀ ਦੇਖ ਰਹਾ ਹੂੰ ਉਸਕੋ, ਔਰ ਉਸਕੇ ਸਰ ਕੇ ਉੱਪਰ ਇੱਕ ਕੈਮਰਾ ਹੈ, ਉਹ ਮੁਸਲਸਲ ਫਿਰ ਰਹਾ, ਔਰ ਇੱਕ ਛੋਟਾ ਗੈਜਟ ਹੈ ਟੀ ਟੀ ਕਰਕੇ ਕਰ ਰਹੀ ਹੈ, ਜੈਸਾ ਬੱਚੇ ਰਿਮੋਟ ਕੰਟਰੋਲ ਕੀ ਗਾੜੀਆਂ ਚਲਾਤੇ ਨਾ, ਉਹ ਆਪਣੇ ਸਰ ਕੇ ਉੱਪਰ ਕੈਮਰਾ ਹਰ ਤਰਫ ਜਾ ਰਹਾ, ਬਿਲਕੁਲ ਆਵਾਜ਼ ਨਹੀਂ, ਕੈਮਰਾ ਇਤਨਾ ਸ਼ਾਂਤ ਕਿ ਪਿੰਨ ਡ੍ਰੌਪ ਸਾਇਲੈਂਟ ਜਿਸਕੋ ਬੋਲਤੇ, ਯੇ ਬੰਦਾ ਪਤਾ ਨਹੀਂ ਉਸਕੋ ਸਮਝ ਮੇ ਨਹੀਂ ਆਇਆ, ਨਾ ਆਤਾ ਗ੍ਰੀਨ ਕਾਰਡ ਪੇ, ਔਰ ਯੇ ਚੀਟਿੰਗ ਮਾਰੀ, ਯੇ ਬੁੱਢੀ ਸੀਧਾ ਉਠੀ ਔਰ ਯੇ ਫਾਈਲਰ ਆਪਣਾ ਰੱਖੀ, ਔਰ ਆ ਕੇ ਇਸਕੋ ਬੋਲੀ, ਯੇ ਬਤਾਓ ਤੁਮ ਕੌਨ ਸੀ ਕੰਟਰੀ ਕੇ ਹੋ, ਉਸਨੇ ਕਹਾ ਜੀ ਮੈਂ ਇੰਡੀਆ ਕਾ ਹੂੰ, ਇੰਡੀਆ ਮੇ ਕਿਸ ਸ਼ਹਿਰ ਸੇ ਹੋ, ਜੀ ਮੈਂ ਦਿੱਲੀ ਸੇ ਹੂੰ, ਇੱਕ ਬਾਤ ਬਤਾਓ ਤੁਮਹਾਰੇ ਪਾਸ ਅਗਰ ਚੀਟਿੰਗ ਕਰੇ ਤੋ ਤੁਮਹਾਰੇ ਇਨਵੀਲੇਟਰਸ ਕਿਆ ਸਜ਼ਾ ਦੇਤੇ, ਤੋ ਉਸਨੇ ਕਹਾ ਜੀ ਵੋ ਤੋ ਰੈਸਟੀਕੇਟ ਕਰ ਦੇਤੇ ਹਮੇਸ਼ਾ ਕੇ ਲੀਏ, बस मैं यही कर रही हूँ, तुम्हारी हथेली दिखाओ। तुम क्या समझते मैं हुकूमत से फुगट में तनख्वाह ले रही हूँ ताकि तुमको देखूं नहीं?
0: जी सर, बहुत शुक्रिया जी, बहुत सारी कॉल ने सर थोड़ी गलत,
3: तुमको मैं लाइसेंस नहीं देती बल्कि 5 साल के लिए डिस्क्वालीफाई करी
0: जी। बहुत शुक्रिया सर, थैंक यू सो मच। बिल्कुल 905-673-3337 बहुत सारी कॉल सी, लंबी कॉल होने करके कॉल कट गई ने। सो जी अवतार जी, सत श्रीकाल जी, एनू चढ़दी कला वीर, ठीक है तुसी सुनाओ, ठीक हो?
3: मेरे
0: तो कई बार फड़ी गई
3: मेरी पर्ची फड़ी गई मेनू, मैं मनोगे नी, मैं पूरे जिले च मशहूर हो गया। उदो मनोगे नी, मैं बहुत डर गया ही उदो, मतलब की जो मेरी पर्ची फड़ी गई, बट मेरी पता ही हुंदा की मतलब की पेपर सारा ही मेरे ख्याल कर देंदे की करदे आ। बट मैं ये सी की मैं स्पोर्ट्स दे विच सी, मैं स्टेट लेवल खेडे होया सी, जरा मेन उतो का इंस्पेक्टर आया चेक कर मेन फड़िया, ओ टीचर ने ही कहे ने टीम जी ओ, पर जरा सिलेक्टर ही जरा मेन ही प्लेयर सिलेक्ट करता हुंदा ही जदों मैच हुंदे स्टेट लेवल दे, उहने जदों मेनू वेख्या कहिंदा की होया, मैं मेरी पर्ची फड़ी गई आ। कहिंदा काका मैं तैनूं कहिंदा मैं तैनूं छड्ड दे लगा वा, पर अगे तोड़ा कहिंदा मेरी जगह कोई होर हुंदा ते कहिंदा तेरा पूरा साल दा नुकसान हो जाणा ही
0: जी। सो बिल्कुल
3: ओह दिन गया, मैनूं इह चीज़ दा लैसन आ गया कि बई पढ़ के पाए मैनूं नकल मारी, पर मैं पढ़ के अपना पूरा जाणा कि कल नूं अगर ना इदां दा काम होए ते मैं अपने आप तों वी पेपर दे सकां
0: जी। बहुत शुक्रिया वीरे, थैंक यू सो मच। पर मैनूं इह लगदा कि जे ਹੁਣ ਬਹੁਤ ਸਾਰੀਆਂ ਜਿਹੜੀ ਰੋਡ ਦੇ ਉੱਪਰ ਆਪਾਂ ਗੱਲ ਕਰ ਰਹੇ ਹਾਂ, ਗੂਗਲ ਜਿਹੜਾ ਤੁਹਾਨੂੰ ਨੋਟੀਫਿਕੇਸ਼ਨ ਦਿੰਦਾ ਕਿ ਭਾਈ ਥੋੜ੍ਹਾ ਜਿਹਾ ਅਲਰਟ ਹੋ ਜਾ ਅੱਗੇ ਪੁਲਿਸ ਆ, ਉਦੋਂ ਹੋ ਸਕਦਾ ਕਿ ਚਲੋ ਜਿਹਨੇ ਡਰਿੰਕ ਕੀਤੀ ਆ ਉਹ ਵੀ ਥੋੜ੍ਹਾ ਜਿਹਾ ਸਥਿਰ ਹੋ ਜਾਵੇ, ਪਰ ਜਿਹੜਾ ਡਰਾਈਵ ਕਰ ਰਿਹਾ ਜਿਹੜਾ ਓਵਰ ਸਪੀਡ ਕਰ ਰਿਹਾ ਉਹਨੇ ਵੀ ਸਤਰਕ ਹੋ ਜਾਣਾ। ਪਰ ਜਿੱਦਾਂ ਹੀ ਪੁਲਿਸ ਟੱਪੀ ਉਹਨੇ, ਦੇਖੋ ਜਿੰਨਾ ਚਿਰ ਤੁਹਾਨੂੰ ਲੈਸਨ ਨਹੀਂ ਮਿਲਦਾ, ਮੈਨੂੰ ਇਹ ਲੱਗਦਾ ਕਿ ਤੁਹਾਨੂੰ ਥੋੜ੍ਹੀ ਗਲਤੀ ਦਾ ਤੁਹਾਨੂੰ ਲੈਸਨ ਮਿਲਣਾ ਬਹੁਤ ਜ਼ਰੂਰੀ ਆ, ਤਦ ਤੱਕ ਤੁਹਾਨੂੰ ਅਕਲ ਨਹੀਂ ਆਉਂਦੀ। ਵੈਸੇ ਅਸੀਂ ਢੀਠ ਆ, ਸਾਡੇ ਟਿਕਟ ਲੈ ਕੇ ਆਈਏ ਜੋ ਅੱਗੇ ਜਾ ਕੇ ਫਿਰ ਤੇਜ਼ ਹੋ ਜਾਂਦੇ ਆਪਾਂ। ਸੋ ਕਈ ਵਾਰੀ ਯੂਜ਼ ਟੂ ਹੁੰਦੇ ਨਾ, ਤੁਸੀਂ ਯੂਜ਼ ਟੂ ਨੇ, ਕੰਫਰਟ ਜ਼ੋਨ ਬਣ ਜਾਂਦਾ ਸਾਡਾ। ਸੋ ਐਨੀਵੇ ਥੈਂਕ ਯੂ ਸੋ ਮਚ ਵੀਰੇ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। 905-673-3337 905-673-3337
4: ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ। ਡੈਨ ਫੂਡਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਬਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। ਆਲ ਸਟੇਟ ਇੰਸ਼ੋਰੈਂਸ, ਤੁਹਾਡੀ ਸੁਰੱਖਿਆ, ਤੁਹਾਡੀ ਬਚਤ।
5: Pizza to go, best pizza in the town, pizza to go, tandoori paneer pizza, butter chicken pizza, chaat pizza, makhani paneer pizza, shahi paneer pizza, kalle pizza nahi, jithe tusi fish pakoda, best soya chaap, malai wings, crunchy momo, malai momo, sun ke aaya na munh vich paani, so ajj apne yaaran dostan te parivar de naal kuch vadhiya te quality wala khaan nu dil kar reha na, ta ਇੱਕੋ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚਿੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ। ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ।
0: ਬਿਲਕੁਲ ਜੀ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਸਾਡੇ ਨਾਲ ਰਸ਼ਮੀਤ ਜੀ ਜੁੜ ਚੁੱਕੇ ਨੇ, ਅਕਾਲ ਮੌਰਗੀ ਦੇ ਪ੍ਰਿੰਸੀਪਲ ਬ੍ਰੋਕਰ ਨੇ। ਸੋ ਰਸ਼ਮੀਤ ਜੀ ਜੁੜੇ ਹੋਏ ਨੇ ਲੰਬੇ ਸਮੇਂ ਤੋਂ ਸਾਡੇ ਨਾਲ। ਰਸ਼ਮੀਤ, ਮਾਫ਼ ਕਰਨਾ ਰਸ਼ਮੀਤ ਜੀ, ਪਲੀਜ਼ ਤੁਸੀਂ ਦੁਬਾਰਾ ਕਾਲ ਕਰੋਗੇ, ਤੁਹਾਡੀ ਕਾਲ ਡਿਸਕਨੈਕਟ ਹੋ ਗਈ ਆ, ਪਲੀਜ਼ ਦੁਬਾਰਾ ਕਾਲ ਕਰੋ। 0169। ਸਤਿ ਸ਼੍ਰੀ ਅਕਾਲ ਸਰ ਜੀ, ਆਇਆਂ ਨੂੰ ਤੁਸੀਂ ਆਉਂਦੇ ਹੋ ਜੀ?
6: ਜੀ
0: ਸਰ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਥੋੜਾ ਜਿਹਾ ਸ਼ਾਰਟ ਰੱਖਿਓ, ਸਾਡੇ ਨਾਲ ਸਪਾਂਸਰ ਸਾਹਿਬਾਨ ਜੁੜੇ ਹੋਏ ਨੇ ਜੀ।
6: ਦੇਖੋ, ਪੀਐਨ ਨੇ ਆਪਣਾ ਉਹਦਾ ਕੰਮ ਸੀ ਸਿਰਫ ਇਹ ਕਿ ਪਾਣੀ ਇੱਕ ਵਰਤਾਉਣ
0: ਜੀ,
6: ਠੀਕ ਹੈ। ਉਹ ਇਹ ਕਿ ਐਗਜ਼ਾਮੀਨਰ ਤਾਂ ਹੈ ਨਹੀਂ ਆ
0: ਜੀ,
6: ਦੇਖਭਾਲ ਉਹਨੇ ਸਿਰਫ ਇਸ਼ਾਰਾ ਕਰਤਾ ਕਿ ਪੁੱਤਰ ਇਹ ਕਿ ਆਪਣੇ ਨਾ ਸਮਝ ਜਾ। ਦੂਸਰਾ ਦੇਖੋ, ਇਹ ਕਿ ਜੇ ਇੱਥੇ ਇੱਕ ਨੈਵੀਗੇਸ਼ਨ ਹੈ, ਹੁਣ ਵੇਜ਼ ਹੈ,
0: ਜੀ
6: ਅਸੀਂ ਜਾਣੇ ਆ ਕਿ ਸਾਰੇ ਪਾਸੇ ਚੋਰ ਕੈਮਰੇ ਲੱਗੇ ਨੇ
0: ਜੀ
6: ਉਸ ਤਰ੍ਹਾਂ ਇਹ ਕਿ ਜਿੰਨੇ ਕਰ ਲਿਆ ਕਿ ਰੈਡ ਲਾਈਟ ਦਾ ਇੱਕ ਇਸ਼ਾਰਾ ਹੋ ਜਾਂਦਾ ਵਾ
0: ਜੀ
6: ਰੈਡ ਲਾਈਟ ਕੈਮਰਾ ਵਾ ਉਹ ਤੁਹਾਡੀ ਬੱਚੇ ਦਾ ਜੀ ਵੰਜੇ ਵਰਨਾ ਹੈ ਕਿ $350-400 ਦਾ ਇੱਕ ਨੇਂਦਰਾ ਪੈ ਜਾਂਦਾ ਚਾਹੇ ਸਪੀਡਿੰਗ ਕੈਮਰਾ ਹੈ ਚਾਹੇ ਇੱਕ ਰੈਡ ਲਾਈਟ ਕੈਮਰਾ ਵਾ ਚਾਹੇ ਇੱਕ ਪੁਲਿਸ ਵਾਲਾ ਹੈ ਕਿ ਹਾਈਡਿੰਗ ਕਰਕੇ ਛੁਪ ਕੇ ਬੈਠਿਆ ਆ ਤੋਂ ਇਹ ਕਿ ਇਸ਼ਾਰਾ ਹੋ ਜਾਂਦਾ ਭਾਈ ਇਹ ਕਿ ਚਕੰਨਾ ਹੋ ਜਾ ਅੱਗੇ ਕਿ ਆਪਣੇ ਨਾ ਖਤਰੇ ਦੀਆਂ ਘੰਟੀਆਂ ਤੇਰੇ ਵਾਸਤੇ ਕਿ ਬੜੀਆਂ ਖਤਰਨਾਕ ਹੋਣਗੀਆਂ
0: ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਤੁਹਾਨੂੰ ਲੱਗਦਾ ਕਿ ਸਹੀ ਆ ਕੁੱਲ ਮਿਲਾ ਕੇ ਸੋ 905-673-3337 ਸਾਡੇ ਨਾਲ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਸ਼ਮੀਰ ਜੀ ਜੁੜ ਚੁੱਕੇ ਨੇ ਮੋਰਗੇ ਦੇ ਬਾਬਤ ਕਿਸੇ ਵੀ ਤਰ੍ਹਾਂ ਦਾ ਥੋੜ੍ਹਾ ਸਵਾਲ ਹੁੰਦਾ ਤੁਸੀਂ ਸਿਰਫ ਗੂਗਲ ਕਰ ਲਿਆ ਕਰੋ RASHMEET ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ ਹਰ ਤਰ੍ਹਾਂ ਦੀ ਤੁਹਾਡੀ ਜਿਹੜੀ ਸਮੱਸਿਆ ਦਾ ਸਮਾਧਾਨ ਕਰਨਗੇ ਫਸਟ ਟਾਈਮ ਹੋਮ ਬਾਇਰ ਹੋ ਤਾਂ ਤੁਸੀਂ ਜ਼ਰੂਰ ਕਾਲ ਕਰੋ ਕਿਉਂਕਿ ਇੱਕ ਐਕਸਪੀਰੀਅੰਸ ਪ੍ਰਿੰਸੀਪਲ ਬ੍ਰੋਕਰ ਹੀ ਤੁਹਾਨੂੰ ਦੱਸ ਸਕਦਾ ਆ ਕਿ ਬਈ ਤੁਸੀਂ ਜਿਹੜੀ ਪ੍ਰੀ ਕੁਆਲੀਫਾਈ ਕਰ ਸਕਦੇ ਹੋ ਮੋਰਗੇਜ ਲਈ ਜਾਂ ਨਹੀਂ ਜਾਂ ਤੁਹਾਡੀ ਕਿਸ ਤਰੀਕੇ ਨਾਲ ਮੋਰਗੇਜ ਹੋ ਸਕਦੀ ਆ ਤੁਹਾਡਾ ਹਰ ਤਰੀਕੇ ਨਾਲ ਤੁਹਾਨੂੰ ਸਹੀ ਸਲਿਊਸ਼ਨ ਦੱਸਿਆ ਜਾਊਗਾ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਸ਼ਮੀਰ ਜੀ ਸਾਡੇ ਨਾਲ ਲਾਈਨ 'ਤੇ ਨੇ ਸਤਿ ਸ਼੍ਰੀ ਅਕਾਲ ਸ਼ਮੀਰ ਜੀ ਜੈ ਆਇਆਂ ਨੂੰ ਕੀ ਹਾਲ ਚਾਲ ਜੀ
7: ਬਹੁਤ ਵਧੀਆ ਪ੍ਰਭ ਜੀ ਤੁਸੀਂ
0: ਸੁਣਾਓ ਬਾ ਫਸਟ ਕਲਾਸ ਤੁਸੀਂ ਸੁਣਾਓ ਠੀਕ ਹੋ
7: ਜੀ ਵਧੀਆ ਜੀ ਥੈਂਕ ਯੂ ਫੋਰ ਦੀ ਇੰਟਰੋਡਕਸ਼ਨ ਜਿੱਦਾਂ ਤੁਸੀਂ ਕਿਹਾ ਜੀ ਫਸਟ ਟਾਈਮ ਹੋਮ ਬਾਇਰ ਦੀ ਤੁਸੀਂ ਗੱਲ ਕਰਦੇ ਹੈਗੇ ਹੋ ਬਹੁਤ ਜ਼ਰੂਰੀ ਹੈਗਾ ਕਿ ਅਸੀਂ ਇੱਕ ਪ੍ਰੀ ਅਪਰੂਵਲ ਕਰਾਈਏ ਕਿਉਂਕਿ ਉਸ ਪ੍ਰੋਸੈਸ ਵਿੱਚ ਕੀ ਹੁੰਦਾ ਕਿ ਸਾਨੂੰ ਇੱਕ ਅੰਡਰਸਟੈਂਡਿੰਗ ਆ ਜਾਂਦੀ ਹੈਗੀ ਹੈ ਕਿ ਮੈਂ ਆਪਣੀ ਸਿਚੁਏਸ਼ਨ ਦੇ ਹਿਸਾਬ ਨਾਲ ਕਿੰਨੀ ਮੋਰਗੇਜ ਵਾਸਤੇ ਕੁਆਲੀਫਾਈ ਕਰ ਸਕਦੀ ਹੈਗੀ ਆ ਕਿਉਂ ਕਿਉਂਕਿ ਲੇਟਰ ਔਨ ਕਲੋਜ਼ਿੰਗ ਵਾਲੇ ਇਸ਼ੂਜ਼ ਨਾਲ ਬਹੁਤ ਵਾਰੀ ਵੇਖਿਆ ਜਾਂਦਾ ਹੈਗਾ ਕਿ ਕਲਾਇੰਟ ਘਰ ਪਹਿਲਾਂ ਬੁੱਕ ਕਰਾ ਲੈਂਦਾ ਹੈਗਾ ਉਸ ਤੋਂ ਬਾਅਦ ਸਾਡੇ ਕੋਲ ਆਉਂਦੇ ਹੈਗੇ ਨੇ ਤੇ ਅਨਫੋਰਚੁਨੇਟਲੀ ਉਹਨਾਂ ਦੀ ਸਿਚੁਏਸ਼ਨ ਐਸੀ ਹੁੰਦੀ ਹੈ ਕਿ ਉਹ 5-10% ਤੇ ਘਰ ਨਹੀਂ ਲੈ ਸਕਦੇ ਕਿਉਂਕਿ ਅਸੀਂ ਕਈ ਵਾਰ ਅਜ਼ਿਊਮ ਕਰ ਲੈਂਦੇ ਹਾਂ ਐਜ਼ ਅ ਫਸਟ ਟਾਈਮ ਹੋਮ ਬਾਇਰ ਮਿਨੀਮਮ ਡਾਊਨ ਪੇਮੈਂਟ 5% ਦੀ ਹੈ ਪਹਿਲੀ ਗੱਲ ਤੇ 5% ਨਹੀਂ ਹੈ ਸੋ ਇੱਕ ਐਗਜ਼ਾਮਪਲ ਲਈਏ ਕਿ ਅਗਰ ਮੈਂ 7 ਲੱਖ ਦਾ ਘਰ ਲੈ ਰਹੀ ਹਾਂ ਈਵਨ ਮੈਂ ਫਸਟ ਟਾਈਮ ਹੋਮ ਬਾਇਰ ਹੈਗੀ ਹਾਂ ਪਹਿਲੇ 5 ਲੱਖ ਲਈ 5% ਹੈ ਅਗਲੇ 2 ਲੱਖ ਵਾਸਤੇ 10% ਹੈ ਇਹ ਮੇਰੀ ਮਿਨੀਮਮ ਰਿਕੁਆਇਰਮੈਂਟ ਹੈਗੀ ਹੈ ਡਾਊਨ ਪੇਮੈਂਟ ਦੀ ਦੂਜੀ ਚੀਜ਼ ਆ ਜਾਂਦੀ ਹੈਗੀ ਹੈ ਐਜ਼ ਅ ਫਸਟ ਟਾਈਮ ਹੋਮ ਬਾਇਰ ਡੈਫੀਨੇਟਲੀ ਆਈ ਕੈਨ ਗੋ ਵਿਦ ਲੋਐਸਟ ਡਾਊਨ ਪੇਮੈਂਟ ਬਟ ਐਟ ਦ ਸੇਮ ਟਾਈਮ ਬੈਂਕ ਸਿਰਫ ਡਾਊਨ ਪੇਮੈਂਟ ਨਹੀਂ ਵੇਖ ਰਿਹਾ ਉਹ ਤੁਹਾਡੀ ਇਨਕਮ ਦੇਖ ਰਿਹਾ ਤੁਹਾਡਾ ਕ੍ਰੈਡਿਟ ਦੇਖ ਰਿਹਾ ਲਾਇਬਿਲਟੀਜ਼ ਹੋਰ ਕੀ ਹੈਗੀਆਂ ਨੇ ਸਾਰੀਆਂ ਚੀਜ਼ਾਂ ਨੂੰ ਨਜ਼ਰ ਰੱਖਦੇ ਹੋਏ ਅਸੀਂ ਡਿਸਾਈਡ ਕਰਦੇ ਹਾਂ ਕਿ ਤੁਸੀਂ ਕਿੰਨੀ ਪ੍ਰੋਪਰਟੀ ਵਾਸਤੇ ਕੁਆਲੀਫਾਈ ਕਰ ਸਕਦੇ ਹੈਗੇ ਹੋ ਸੋ ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਕਿ ਹਰ ਕਲਾਇੰਟ ਦੀ ਸਿਚੁਏਸ਼ਨ ਵੱਖਰੀ ਹੁੰਦੀ ਹੈ ਸਪੈਸ਼ਲੀ ਐਜ਼ ਅ ਫਸਟ ਟਾਈਮ ਹੋਮ ਬਾਇਰ ਹਮੇਸ਼ਾ ਇੱਕ ਅਸੈਸਮੈਂਟ ਜ਼ਰੂਰ ਕਰਾਓ ਇਹ ਵੇਖਣ ਲਈ ਕਿ ਤੁਹਾਨੂੰ ਕਿੰਨੀ ਮੋਰਗੇਜ ਮਿਲੇਗੀ ਤੇ ਲੇਟਰ ਔਨ ਸਾਨੂੰ ਕੋਈ ਡਿਸਅਪੋਇੰਟਮੈਂਟ ਨਾ ਹੋਏ ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ 647-539-4499-647-549-4499 ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ ਧੰਨਵਾਦ ਜੀ
0: ਜੀ ਬਹੁਤ ਸ਼ੁਕਰੀਆ ਜੀ ਸੋ ਤੁਸੀਂ 647-539-4499 ਦੇ ਸੰਪਰਕ ਕਰ ਸਕਦੇ ਹੋ ਰਸ਼ਮੀਤ ਕੌਰ ਨਾਲ
8: ਬ੍ਰੈਂਪਟਨ ਵਾਲਿਓ ਹੁਣ ਮਹਿੰਗੇ ਪਰਫਿਊਮਾਂ ਤੇ $400-500 ਲਾਉਣ ਦੀ ਬਿਲਕੁਲ ਲੋੜ ਨਹੀਂ ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ ਹਰ ਪਰਫਿਊਮ ਸਿਰਫ $50 ਵਿੱਚ ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ ਬਾਈ 2 ਗੈਟ 1 ਫ੍ਰੀ ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ ਬ੍ਰੈਂਪਟਨ ਸਿੱਖ ਸੰਗਤ ਗੁਰੂ ਘਰ ਦੇ ਨੇੜੇ ਜਾਂ ਆਰਡਰ ਕਰੋ www.royalperfumes.co ਤੇ ਕਾਲ ਕਰੋ 437-315-0701
9: ਵਿੱਚ ਬ੍ਰੇਕਅਪ ਵੀ ਹੈ ਜਾਂ ਫਿਰ ਸੋਸ਼ਲ ਮੀਡੀਆ ਡਰਾਮਾ
10: ਬਹੁਤ ਸਾਰੇ ਯੰਗਸਟਰਸ ਇਹਨਾਂ ਨੂੰ ਫੋਲੋ ਕਰਦੇ ਸੀ ਪਰ ਇੰਨੀ ਜਲਦੀ ਸਭ ਖਤਮ
9: ਬਿਲੀਵ ਹੀ ਨਹੀਂ ਹੋ ਰਿਹਾ
10: ਲੋਕ ਤੇ ਇਹ ਵੀ ਕਹਿ ਰਹੇ ਨੇ ਕਿ ਇਹ ਇਹਨਾਂ ਦੇ ਕਿਸੇ ਅਪਕਮਿੰਗ ਪ੍ਰੋਜੈਕਟ ਦੀ

0: ਸੌਂਗ ਸੁਣੋ, ਐਸੇ ਪਿਆਰੇ ਪਿਆਰੇ ਮਿਊਜ਼ਿਕ ਦੇ ਤਰਾਨੇ ਸੁਣਨ ਦੇ ਲਈ ਆਰਨੇਤ ਪਹੁੰਚ ਰਹੇ ਨੇ ਟੋਰਾਂਟੋ ਦੇ ਵਿੱਚ, ਸੋ ਬ੍ਰੈਂਪਟਨ ਵਾਲੇ ਉਹ ਰੈਡੀ ਹੋ ਜਾਓ। ਈਵੈਂਟ ਬ੍ਰਾਈਟ 'ਤੇ ਟਿਕਟ ਅਵੇਲੇਬਲ ਨੇ, ਸੋ ਈਵੈਂਟ ਬ੍ਰਾਈਟ 'ਤੇ ਤੁਸੀਂ ਟਿਕਟਾਂ ਲੈ ਲਓ ਜਲਦੀ ਜਲਦੀ, ਕਿਉਂਕਿ ਟਿਕਟਸ ਬਹੁਤ ਲਿਮਿਟਡ ਨੇ, ਹਾਲ ਬੜਾ ਕੰਜਸਟਡ ਜਿਹਾ ਆ। ਸੋ ਤੁਸੀਂ ਜਿੰਨੇ ਵੀ ਲੰਡਨ ਵਾਲੇ ਆ, ਸੋ ਲੰਡਨ ਦੇ ਆਸ ਪਾਸ ਦੇ ਸ਼ਹਿਰਾਂ ਵਾਲੇ ਆ, ਉਹਨਾਂ ਨੂੰ ਦੱਸ ਦਈਏ ਕਿ ਲੰਡਨ ਦੇ ਵਿੱਚ 10 ਅਕਤੂਬਰ ਨੂੰ ਅਤੇ ਟੋਰਾਂਟੋ ਦੇ ਵਿੱਚ, ਬ੍ਰੈਂਪਟਨ ਦੇ ਵਿੱਚ 17 ਅਕਤੂਬਰ ਨੂੰ ਆਰਨੇਤ ਲਾਈਵ ਹੋਣ ਜਾ ਰਿਹਾ ਆ। ਸੋ ਬੜੇ ਪਿਆਰੇ ਪਿਆਰੇ ਹਿੱਟ ਸੌਂਗ ਆਰਨੇਤ ਬਾਈ ਦੇ ਆਪਾਂ ਸੁਣਾਂਗੇ 17 ਅਕਤੂਬਰ ਨੂੰ। ਜੀ ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਹੋ 4427 ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਮੈਂ ਵੀ ਇਹੀ ਕਹੂੰਗਾ ਵੀ ਉਹਨੂੰ ਪੀਆਰ ਨੂੰ ਆਪਣੀ ਡਿਊਟੀ ਸਮਝ ਕੇ ਉਹਨੂੰ ਨਸੀਹਤ ਦੇਣੀ ਚਾਹੀਦੀ ਵੀ ਪਰਚੀ ਕਾਕਾ ਨਾ ਕਰ, ਤੇਰੇ ਸਾਲ ਖਰਾਬ ਹੋ ਜਾਣੇ ਜੇ ਫੜਿਆ ਜਾਵੇਗਾ ਤੇ ਬਜਾਏ ਤੇ ਉਹਨੂੰ ਵੀ ਉਹਨੂੰ ਬਚਾਉਣਾ ਨਹੀਂ ਚਾਹੀਦਾ ਜਿੱਦਾਂ ਵੀ ਹਨ ਤੇ ਸੋਰੀ ਇੱਕ ਮਿੰਟ ਹੈਗਾ ਪੀਆਰ ਮੈਂ ਕਰ ਸਕਦਾ
0: ਜੀ? ਬਿਲਕੁਲ, ਤੁਸੀਂ ਮੈਂ ਤੁਹਾਨੂੰ ਤੁਸੀਂ ਮੇਰਾ ਨੰਬਰ ਨੋਟ ਕਰ ਲਓ, ਮੈਨੂੰ ਆਫ ਦੇਅਰ ਕਾਲ ਕਰ ਲਿਓ, ਬਸ 10 ਮਿੰਟਾਂ ਬਾਅਦ, 10 ਮਿੰਟਾਂ ਬਾਅਦ ਗੱਲ ਕਰਦੇ ਜੀ। 437-8700-001 ਤੇ
1: ਠੀਕ ਹੈ। ਮੈਂ ਕੱਲ ਵੀ 2-3 ਵਾਰੀ ਕੀਤਾ ਸੀਗਾ ਤੁਹਾਨੂੰ, ਮੈਂ ਲੈਣੀ ਸੀ ਇੰਸ਼ੋਰੈਂਸ ਤਾਂ ਲੈਣਾ ਸੀ, ਬਾਅਦ ਚ ਫਿਰ ਮੈਂ ਰੇਡੀਓ ਜੋ ਪ੍ਰੋਗਰਾਮ ਤੁਸੀਂ ਕਰਨ ਲੱਗੇ ਉਹ ਫਿਰ ਬਾਅਦ ਚ ਲਿਆ ਸੀ, ਪਹਿਲਾਂ 2-3 ਵਾਰੀ ਮੈਂ ਕੀਤਾ ਸੀ, ਪਰਸੋਂ ਵੀ ਤੁਸੀਂ ਚੁੱਕਿਆ ਨੀ ਸੀਗਾ।
0: ਚਲੋ ਮੇਰੇ ਫੋਨ ਤੇ ਤੁਸੀਂ ਜਾਂ ਓਨਰ? ਗੁਰਜੀਤ ਕੌਰ ਸੂਰੀ ਜੀ ਜੁੜ ਚੁੱਕੇ ਨੇ, ਇੱਕ ਪਿਆਰਾ ਜਿਹਾ ਮੈਸੇਜ ਲੈ ਲਈਏ ਇੰਸ਼ੋਰੈਂਸ ਦੀ ਬਾਬਤ। ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਜਾਂ ਤੁਸੀਂ ਸੁਪਰ ਵੀਜ਼ਾ, ਜਾਂ ਤੁਸੀਂ ਬਹੁਤ ਸਾਰੀਆਂ ਨਾ ਛੋਟੀਆਂ ਛੋਟੀਆਂ ਗੱਲਾਂ ਨੂੰ ਨਾ ਕਈ ਵਾਰੀ ਅਸੀਂ ਅਵੇਸਲੇ ਹੋ ਜਾਂਦੇ ਹਾਂ ਜਾਂ ਇੱਦਾਂ ਕਿ ਅਣਗਹਿਲੀ ਕਰ ਲੈਂਦੇ ਹਾਂ। ਜਿੱਦਾਂ ਡਿਸੇਬਿਲਿਟੀ ਦੀ ਗੱਲ ਕਰੀਏ ਆਪਾਂ, ਲਾਈਫ ਇੰਸ਼ੋਰੈਂਸ ਬਹੁਤ ਇਹਨਾਂ ਦੇ ਨਾ ਇੱਕ ਪੈਕੇਜ ਬਣ ਜਾਂਦੇ ਆ। ਕਈ ਵਾਰੀ ਅਸੀਂ ਇਹ ਸੋਚਦੇ ਰਹਿੰਦੇ ਕਿ ਇੰਸ਼ੋਰੈਂਸ ਬਹੁਤ ਮਹਿੰਗੀ ਆ। ਇਹ ਸਾਰੀਆਂ ਜਿਹੜੀਆਂ ਇਹ ਮਿੱਥਾਂ ਬਣੀਆਂ ਕਿ $500, $400, $600, ਤੁਸੀਂ ਇੱਕ ਵਾਰੀ ਕਾਲ ਕਰੋ ਗੁਰਜੀਤ ਸੋਰੀ ਹੋਣਾ ਨੂੰ, ਇਹ ਸਾਰੀਆਂ ਮਿੱਥਾਂ ਤੁਹਾਡੀਆਂ ਟੁੱਟ ਜਾਣੀਆਂ ਆ। ਬੜਾ ਵਧੀਆ ਇੱਕ ਪੈਕੇਜ ਬਣਾ ਕੇ, 3-4 ਇੰਸ਼ੋਰੈਂਸ ਦਾ ਕੰਬਾਈਨ ਪੈਕੇਜ ਬਣਾ ਕੇ ਤੁਹਾਨੂੰ ਦੇ ਦੇਣਗੇ। ਔਰ ਜੇ ਤੁਹਾਡੀ ਉਮਰ ਅਜੇ ਤੁਸੀਂ ਫਿੱਟ ਹੋ, ਯੰਗ ਹੋ, ਤਾਂ ਬਹੁਤ ਘੱਟ ਪੈਸੇ ਦੇ ਵਿੱਚ 3 ਪੀਜੇ ਤੁਸੀਂ ਮਹੀਨੇ ਦੇ ਨਾ ਖਾਓ ਤਾਂ ਇੰਨੀ ਤੁਹਾਡੀ ਲਾਈਫ ਸਿਕਿਓਰ ਹੋ ਸਕਦੀ ਆ, ਤੁਸੀਂ ਆਪਣੇ ਆਪ ਨੂੰ ਸਿਕਿਓਰ ਕਰ ਸਕਦੇ ਹੋ। 416-627-3111 ਗੁਰਜੀਤ ਸੋਰੀ, ਆਲ ਕਾਇੰਡ ਇੰਸ਼ੋਰੈਂਸ। ਗੁਰਜੀਤ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
2: ਸਤਿ ਸ਼੍ਰੀ ਅਕਾਲ ਪ੍ਰਭ ਜੀ, ਥੈਂਕ ਯੂ ਜੀ, ਤੇ ਜਿੰਨੇ ਵੀ ਲਿਸਨਰ AM530 ਦੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਪ੍ਰਭ ਜੀ ਤੁਸੀਂ ਗੱਲ ਬਹੁਤ ਸੋਹਣੀ ਕਹੀ ਹੈਗੀ ਹੈ ਕਿ ਵੀ ਜਿਹੜੇ 3 ਪੀਜ਼ੇ ਮਹੀਨੇ ਦੇ ਨਾ ਖਾਓ ਤੇ ਇੰਸ਼ੋਰੈਂਸ ਹੋ ਜਾਂਦੀ। ਹੁਣ ਇੱਕ ਤਰ੍ਹਾਂ ਨਾਲ ਤੁਹਾਡੀ ਡਾਇਟਿੰਗ ਵੀ ਹੋ ਜਾਣੀ ਹੈਗੀ ਹੈ, ਤੁਸੀਂ ਹੈਲਦੀ ਵੀ ਹੋ ਜਾਣਾ ਤੇ ਨਾਲ ਦੀ ਨਾਲ ਤੁਹਾਡੀ ਇੰਸ਼ੋਰੈਂਸ ਵੀ ਹੋ ਜਾਣੀ ਨਾ। ਪਰ ਅੱਜ ਜਿਹੜੀ ਮੈਂ ਸਪੈਸ਼ਲੀ ਇੱਕ ਮੈਸੇਜ ਦੇਣਾ ਚਾਹੂੰਗੀ, ਅੱਜ ਦਾ ਜਿਹੜਾ ਸਿਨੈਰੀਓ, ਬਹੁਤ ਸਾਰੇ ਸਾਡੇ ਲਿਸਨਰ ਹੈਗੇ ਆ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਗੈਸਟ ਆ ਰਹੇ ਆ, ਪੇਰੈਂਟਸ ਆ ਰਹੇ ਆ, ਚਾਹੇ ਉਹ ਵਿਜ਼ਟ ਵੀਜ਼ਾ ਤੇ ਆ ਚਾਹੇ ਸੁਪਰ ਵੀਜ਼ਾ ਤੇ ਆ, ਕੋਈ ਤੁਹਾਡੇ ਘਰ 15 ਦਿਨਾਂ ਦੇ ਲਈ ਆ ਰਿਹਾ, ਮਹੀਨੇ ਦੇ ਲਈ ਆ ਰਿਹਾ, ਇਹ ਰਿਸਕ ਨਾ ਲਓ ਕਿ ਬਿਨਾਂ ਇੰਸ਼ੋਰੈਂਸ ਤੋਂ ਇੱਥੇ ਰਹਿਣ। ਟਾਈਮ ਦਾ ਦੇਖੋ ਕੁਛ ਵੀ ਪਤਾ ਨਹੀਂ। ਅੱਜ ਸਵੇਰ ਦਾ ਸਿਨੈਰੀਓ, ਸਵੇਰ ਦੀ ਇੰਸੀਡੈਂਟ ਦੱਸਦੀ ਆ ਕਿ ਪੇਰੈਂਟਸ ਮਦਰ ਇੰਡੀਆ ਤੋਂ ਆਏ ਹੋਏ ਸੀ। ਇਹ ਹੈਗਾ ਕਿ ਉਹਨਾਂ ਨੇ ਪਹਿਲਾਂ ਇੰਸ਼ੋਰੈਂਸ ਨਹੀਂ ਲਈ ਸੀ, 2 ਮਹੀਨੇ ਬਾਅਦ ਉਹਨਾਂ ਨੇ ਕਵਰੇਜ ਲਈ ਹੈਗੀ ਆ। ਹੁਣ ਕਵਰੇਜ ਚੱਲਦੀ ਨੂੰ ਵੈਸੇ 1.5 ਮਹੀਨਾ ਹੋ ਗਿਆ ਸੀਗਾ। ਟੂ ਬੀ ਵੈਰੀ ਓਨੈਸਟ, ਕੀ ਹੈਗਾ ਕਿ ਉਹਨਾਂ ਨੇ 5 ਮਹੀਨੇ ਰਹਿਣਾ ਸੀ, ਕਹਿੰਦੇ ਕਿ ਪਹਿਲਾਂ ਸਾਨੂੰ ਪਤਾ ਨਹੀਂ ਸੀ, ਕਿਤੇ ਰੇਡੀਓ ਤੇ ਉਹਨਾਂ ਨੇ ਸੁਣਿਆ ਤੇ ਕਵਰੇਜ ਲੈ ਲਈ। ਅੱਜ ਸਵੇਰ ਦਾ ਇੰਸੀਡੈਂਟ ਉਹ ਪੌੜੀਆਂ ਚੋਂ ਪ੍ਰਭ ਜੀ ਡਿੱਗ ਗਿਆ, ਵੈਰੀ ਲਾਈਕ ਇੰਨਾ ਸੀਗਾ, ਇੰਸ਼ੋਰੈਂਸ ਹੈਗੀ ਸੀ, ਹੁਣ ਕਵਰ ਅਪ ਹੋ ਜਾਣਾ। ਤੇ ਅੱਜ ਉਹ ਸਵੇਰੇ ਇਸੇ ਚੀਜ਼ ਦਾ ਥੈਂਕ ਯੂ ਕਰ ਰਹੇ ਸੀ ਕਿ ਅਸੀਂ ਕਿਤੇ ਰੇਡੀਓ ਸੁਣ ਲਿਆ, ਗੱਲਬਾਤ ਸੁਣ ਲਈ ਤੇ ਅਸੀਂ ਕਵਰੇਜ ਲੈ ਲਈ। ਨਹੀਂ ਤੇ ਹੁਣ ਜਦੋਂ ਹਸਪਤਾਲ ਦੇ ਵਿੱਚ ਜਾਂਦੇ ਆ ਨਾ, ਜਦੋਂ ਸਾਡੇ ਕੋਲ ਹੈਲਥ ਕਾਰਡ ਨਹੀਂ ਹੈਗਾ ਇੱਥੇ ਦਾ, ਐਮਰਜੈਂਸੀ ਤੁਹਾਨੂੰ ਵਿਜ਼ਿਟ ਕਰਨਾ ਪੈਂਦਾ, $1000 ਤੁਹਾਨੂੰ ਪਹਿਲਾਂ ਉੱਥੇ ਸਬਮਿਟ ਕਰਵਾਉਣਾ ਪੈਂਦਾ ਹੈਗਾ। ਤੇ ਇੰਸ਼ੋਰੈਂਸ ਦੀ ਜਦੋਂ ਗੱਲਬਾਤ ਕਰਦੇ ਹਾਂ ਤੇ ਉਹ ਤੁਹਾਡੀ $50 ਦੀ ਮਹੀਨੇ ਦੀ ਆ ਜਾਂਦੀ ਹੈਗੀ ਹੈ। ਇਸ ਲਈ ਚਾਹੇ ਕੋਈ ਯੰਗ ਪਰਸਨ ਆ ਆ ਰਿਹਾ ਚਾਹੇ ਕੋਈ ਓਲਡ ਪਰਸਨ ਆ ਰਿਹਾ ਉਹ ਬਿਨਾਂ ਕਵਰੇਜ ਤੋਂ ਨਾ ਹੋਣ ਤੇ ਨਾਲ ਦੀ ਨਾਲ ਆਪਣੀ ਵੀ ਤੁਸੀਂ ਰਿਸਕ ਤਿੰਨੋਂ ਕਵਰ ਕਰਕੇ ਰੱਖੋ ਚਾਹੇ ਕੋਈ ਮਿਨੀਮਮ ਜਿਹੇ ਬਜਟ ਵਾਲੀ ਕਵਰੇਜ ਲੈ ਲਓ ਕਿ ਮਿਨੀਮਮ ਜਿਹੀ ਇੰਸ਼ੋਰੈਂਸ ਲੈ ਲਓ ਜ਼ਰੂਰੀ ਨਹੀਂ ਅਸੀਂ ਕੋਈ ਮਨੀ ਬੈਕ ਵਾਲੇ ਪਲਾਨ ਲੈਣੇ ਆ ਜਾਂ ਅਸੀਂ ਮਿਲੀਅਨ ਡਾਲਰ ਦੀ ਹੀ ਕਵਰੇਜ ਲੈਣੀ ਹੈਗੀ ਹੈ ਜਿੰਨਾ ਤੁਹਾਡਾ ਬਜਟ ਅਲਾਓ ਕਰਦਾ ਹੈਗਾ ਓਨੇ ਦੀ ਤੁਸੀਂ ਕਵਰੇਜ ਜਿਹੜੀ ਹੈਗੀ ਆ ਲੈ ਸਕਦੇ ਹੈਗੇ ਆ ਆਪਣੇ ਲਈ ਕੋਈ ਲਾਈਫ ਕ੍ਰਿਟੀਕਲ ਡਿਸਬਿਲਟੀ ਦਾ ਕੋਂਬੋ ਪਲਾਨ ਲੈਣਾ ਹੈਗਾ ਜਿਹਨਾਂ ਦੀ ਏਜ 40 ਤੋਂ ਬਿਲੋ ਹੈਗੀ ਆ ਤਿੰਨੋਂ ਰਿਸਕ ਤੁਹਾਡੇ $99 ਚ ਕਵਰ ਹੋ ਜਾਂਦੇ ਆ ਤੇ ਜਿੰਨੇ ਵੀ ਵੀਰ ਸਾਡੇ US ਜਾਂਦੇ ਆ ਮੂਹਰੇ ਵਿੰਟਰ ਆ ਰਹੀ ਹੈ ਮੇਕ ਸ਼ੋਰ ਆਪਣੀ ਡਿਸਬਿਲਟੀ ਦੇ ਨਾਲ ਪ੍ਰੋਪਰ ਟਰੈਵਲ ਇੰਸ਼ੋਰੈਂਸ ਦਾ ਪਲਾਨ ਜ਼ਰੂਰ ਐਡ ਆਨ ਕਰਵਾਓ ਕੋਈ ਵੀ ਕੁਐਸਚਨ ਤੁਹਾਡਾ ਇੰਸ਼ੋਰੈਂਸ ਦੇ ਰਿਗਾਰਡਿੰਗ ਤੇ ਨੰਬਰ ਜੀ 416-627-3111 ਤੇ ਜਿੰਨੇ ਵੀ ਲਿਸਨਰ ਕਿ ਜਿਹੜੇ ਵਰਕ ਪਰਮਿਟ ਤੇ ਆ ਉਹਨਾਂ ਦੇ ਕੋਲ ਵੀ ਹੈਲਥ ਕਾਰਡ ਨਹੀਂ ਹੈਗਾ ਮੇਕ ਸ਼ੋਰ ਕਿ ਤੁਸੀਂ ਵੀ ਆਪਣੀ ਹੈਲਥ ਇੰਸ਼ੋਰੈਂਸ ਦੀ ਕਵਰੇਜ ਜ਼ਰੂਰ ਲੈ ਕੇ ਰੱਖੋ ਪ੍ਰਭ ਜੀ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਤੇ ਬਿਲਕੁਲ ਨੰਬਰ ਇੱਕ ਵਾਰੀ ਫੇਰ ਜੀ 416-627-3111 ਤੇ ਪੇਰੈਂਟਸ ਦੇ ਨਾਲ ਨਾਲ ਹੀ ਹੈਗਾ ਕਿ ਤੁਸੀਂ ਆਪਣੇ ਬੱਚਿਆਂ ਦੇ ਲਈ RESP ਦਾ ਅਕਾਊਂਟ ਓਪਨ ਕਰਨਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਘਰ ਬਾਹਰ ਲੈਣਾ ਉਹਦੇ ਲਈ ਕੋਈ ਪਲੈਨਿੰਗ ਕਰਨੀ ਹੈਗੀ ਹੈ ਫਸਟ ਹੋਮ ਸੇਵਿੰਗ ਅਕਾਊਂਟ ਉਹਦੀ ਕੋਈ ਡਿਟੇਲ ਜਾਣਕਾਰੀ ਲੈਣੀ ਹੈ ਜਾਂ ਆਪਣਾ ਟੈਕਸ ਫਰੀ ਸੇਵਿੰਗ ਅਕਾਊਂਟ ਓਪਨ ਕਰਨਾ ਚਾਹੁੰਦੇ ਹੋ ਆਪਣੀ ਮਨੀ ਨੂੰ ਟੈਕਸ ਫਰੀ ਬੇਸਿਸ ਤੇ ਗਰੋ ਕਰਨਾ ਚਾਹੁੰਦੇ ਹੋ ਤੇ ਨੰਬਰ ਜੀ 416-627-3111 416-627-3111
0: ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਔਰ ਤੁਸੀਂ ਇੱਕ ਵਾਰ ਜ਼ਰੂਰ ਕਾਲ ਕਰੋ ਤੁਸੀਂ ਆਪਣੇ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਤੁਹਾਡਾ ਸਵਾਲ ਆ ਇਨਕੁਆਇਰੀ ਆ ਤੁਸੀਂ ਗੁਰਜੀਤ ਸੂਰੀ ਹੁਣ ਨਾਲ ਗੱਲਬਾਤ ਕਰਿਓ 416-627-3111 'ਤੇ ਸੋ 905-673-3337 905-673-3337 ਗੱਲਾਂ ਬਾਤਾਂ ਚੱਲ ਰਹੀਆਂ ਨੇ ਸਮਾਂ ਆਪਣੇ ਕੋਲ ਬਹੁਤ ਸੀਮਿਤ ਆ ਔਰ ਇੱਕ ਵਾਰ ਫਿਰ ਤੁਹਾਨੂੰ ਦੱਸੀਏ ਕਿ ਆਰਨੀਤ ਬਾਈ ਪਹੁੰਚ ਰਹੇ ਨੇ ਆਪਾਂ ਸੌਂਗ ਲਾਈਏ ਬਾਈ ਹੁਣ ਤਾਂ ਘੈਂਟ ਜਾ ਕੋਈ ਐਨਕਾਂ ਯਾਰ ਸੌਂਗ ਹੋਰ ਵੀ ਬਹੁਤ ਘੈਂਟ ਆ ਬਾਈ ਦੇ ਕਿਹੜਾ ਲਾਈਏ ਆਹ ਵਾਲਾ ਲਾਈਏ ਰੀਲ
3: ਕਿਲੋਮੀਟਰ ਲਾ ਲਓ
0: ਕਿਲੋਮੀਟਰ

0: ਸੋ ਕਲੈਬ ਕਰਨਗੇ ਬਾਈ ਜੀ ਤੁਹਾਡੇ ਨਾਲ ਆ ਕੇ ਰੂਬਰੂ ਲਾਈਵ। ਆਰਨੇਤ ਬਰੈਂਪਟਨ ਪਹੁੰਚ ਰਹੇ ਨੇ, ਸੋ ਬਰੈਂਪਟਨ ਵਾਲਿਓ ਹੋ ਜਾਓ ਰੈਡੀ। ਬੜਾ ਕੁਛ ਹੋ ਗਿਆ ਯਾਰ, ਨਾ ਕੋਈ ਚੱਕ ਦੇ ਰੱਖਦੇ ਵਾਲਾ ਕੰਮ ਨਹੀਂ ਸੁਣਿਆ ਸੀਗਾ ਵੀ ਹਨਾ। ਸੋ ਹੁਣ ਥੋੜ੍ਹਾ ਜਿਹਾ ਜਿਹਨੂੰ ਕਹਿੰਦੇ ਨੇ ਕਿ ਸਵੈਗ ਵਾਲੀ ਗਾਇਕੀ ਨਹੀਂ ਹੋਈ ਸੀ, ਸੋ ਆਰਨੇਤ ਬਾਈ ਜੀ ਪਹੁੰਚ ਰਹੇ ਆ। ਸੋ ਪੂਰਾ ਜਿਹਨੂੰ ਕਹਿੰਦੇ ਚੱਕ ਕੇ ਰੱਖਣਾ ਕੰਮ, ਇੱਕ ਹੋਰ ਕਹਿੰਦੇ ਹੁੰਦੇ ਕੀ ਕਹਿੰਦੇ,
1: ਮੌਸਮ ਠੰਡਾ ਹੋ ਰਿਹਾ ਮਾਹੌਲ ਗਰਮ ਰੱਖਣਾ,
0: ਆਹ ਇੱਥੇ ਰੱਖ। ਸੋ ਘੈਂਟ ਸਿੰਗਰ ਨੇ ਬਾਈ, ਇੱਕ ਦੇ ਜ਼ੋਰ 'ਤੇ ਗਾਉਣ ਵਾਲੇ ਗਾਇਕ ਨੇ। ਸੋ ਆਰਨੇਤ ਆਰਨੇਤ ਆਰਨੇਤ ਬਾਈ ਜੀ ਪਹੁੰਚ ਰਹੇ ਨੇ ਬਰੈਂਪਟਨ। ਸੀਟਾਂ ਬਹੁਤ ਲਿਮਿਟਡ ਆ ਅਤੇ ਤੁਸੀਂ ਟਿਕਟ ਆਪਣੀ ਜਿੰਨੀ ਵਧੀਆ ਵਧੀਆ ਟਿਕਟ ਲੈਣੀ ਆ ਇਸ ਟਾਈਮ। ਅੱਛਾ, ਤੁਹਾਨੂੰ ਪ੍ਰੋਮੋ ਕੋਡ ਵੀ ਹੈਗੇ ਆ, ਰੇਡੀਓ ਉਡਾਣ, ਤੁਸੀਂ ਮਾਰਨਾ 10% ਔਫ, ਪੀਜ਼ਾ ਟੂ ਗੋ 10% ਔਫ, ਈਵੈਂਟ ਬ੍ਰਾਈਟ ਸੇ ਟਿਕਟਸ ਔਨ ਏਅਰ ਹੋ ਚੁੱਕੀਆਂ ਨੇ, ਔਨਲਾਈਨ ਹੋ ਚੁੱਕੀਆਂ ਨੇ, ਮਾਫ਼ ਕਰਨਾ, ਬੰਡਲ ਦੇ ਵਿੱਚ ਲੈਣੀਆਂ ਟਿਕਟਾਂ। ਤੁਸੀਂ 4-5 ਜਾਣੇ ਫਰੈਂਡ ਹੋ, ਦੋਸਤ ਹੋ, ਇੱਕ ਪਰਿਵਾਰ ਦੇ ਵਿੱਚ, ਪਰਿਵਾਰਿਕ ਸ਼ੋਅ ਆ ਇਹ, ਬਹੁਤ ਵਧੀਆ ਪਰਿਵਾਰਿਕ ਸ਼ੋਅ ਹੋਣਾ ਆ। ਸੋ ਭੈਣਾਂ ਵੀ ਆਉਣ ਜ਼ਰੂਰ ਅਤੇ ਸਾਡੇ ਵੀਰ ਸੱਜਣ ਮਿੱਤਰ ਵੀ ਆਉਣ। ਸੋ ਬਹੁਤ ਵਧੀਆ ਪਰਿਵਾਰਿਕ ਸ਼ੋਅ ਆ। ਆਰਨੇਤ ਬਾਈ ਲੰਬੇ ਸਮੇਂ ਬਾਅਦ ਆ ਰਹੇ ਨੇ ਕੈਨੇਡਾ ਦੀ ਧਰਤੀ 'ਤੇ। ਸੋ 10 ਅਕਤੂਬਰ ਨੂੰ ਲੰਡਨ ਦੇ ਵਿੱਚ, ਲੰਡਨ ਅੰਟਾਰੀਓ ਦੇ ਵਿੱਚ ਸ਼ੋਅ ਹੋਊਗਾ। 17 ਅਕਤੂਬਰ ਨੂੰ ਬਰੈਂਪਟਨ ਦੇ ਵਿੱਚ, 1370 ਵਿਲੀਅਮ ਪਾਰਕਵੇ ਆਡੀਟੋਰੀਅਮ ਦੇ, ਚਿੰਗੂਜ਼ੀ ਆਡੀਟੋਰੀਅਮ ਦੇ ਵਿੱਚ। ਸੋ ਟਿਕਟਾਂ ਬਹੁਤ ਲਿਮਿਟਡ ਆ, ਟਿਕਟਾਂ ਲੈ ਲਓ ਤੁਸੀਂ, ਬਸ ਟਿਕਟਾਂ ਤੋਂ ਨਾ ਰਹਿ ਜਾਓ ਕਿਤੇ, ਕਿਉਂਕਿ ਬਾਅਦ ਵਿੱਚ ਤੁਸੀਂ ਇਹਨੇ ਕਹਿਣਾ ਕੋਈ ਨਹੀਂ, ਐਂਡ ਮੂਮੈਂਟ 'ਤੇ ਲੈ ਲਾਂਗੇ। ਸੋ 700 ਤਾਂ ਕਪੈਸਿਟੀ ਆ। ਸੋ ਅੱਜ ਟਿਕਟਾਂ ਲਾਈਵ ਹੋਈਆਂ, ਅੱਜ ਹੀ 50 ਟਿਕਟਸ ਚਲੀਆਂ ਗਈਆਂ ਆ। ਸੋ ਜਲਦੀ ਨਾਲ ਆਪਣੀਆਂ ਟਿਕਟਾਂ ਬਾਏ ਕਰ ਲਓ, ਵੈਰੀ ਲਿਮਿਟਡ ਜਿਹਾ ਪ੍ਰਾਈਜ਼ ਰੱਖਿਆ ਆ। ਸੋ ਵਧੀਆ ਮਿਊਜ਼ਿਕ ਸੁਣਨਾ ਘੈਂਟ, ਉਹ ਵੀ ਲਾਈਵ, ਅਤੇ ਫਿਰ ਆਰਨੇਤ ਵਰਗਾ ਸਿੰਗਰ ਹੋਵੇ ਯਾਰ, ਅਤੇ ਫਿਰ ਕਿਆ ਬਾਤ ਆ, ਅਤੇ ਗੱਲ ਆਲਮੋਸਟ ਬਣ ਜਾਂਦੀ ਹੈ। ਔਰ ਨਾਲ ਦੀ ਨਾਲ ਤੁਹਾਨੂੰ ਮੈਸੇਜ ਦਈਏ ਨਵ ਏਅਰ ਕੰਫਰਟ ਦਾ, ਦਈਏ
2: ਜਲਦੀ ਤੇ ਗਰਮੀ ਚ ਏਸੀ।
3: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
2: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640,
4: 647-706-6640। ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
5: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
4: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
5: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
0: ਬਿਲਕੁਲ ਜੀ, ਫੈਸ਼ਨ ਆਈ ਕਿਊ। ਸੋ 905-453-2225, ਔਰ ਨਾਲ ਦੀ ਨਾਲ ਤੁਹਾਨੂੰ ਇੱਕ ਮੈਸੇਜ ਦਈਏ ਕਿ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਕਰਵਾਉਣੀ ਆ, ਬੇਸਮੈਂਟ ਫਿਨਿਸ਼ ਕਰਵਾਉਣੀ ਆ, ਪੇਂਟਿੰਗ ਦੀਆਂ ਸੇਵਾਵਾਂ ਦਾ ਕੰਮ ਲੈਣਾ, ਰੂਫ ਦਾ ਕੰਮ ਕਰਾਉਣਾ, ਤੁਸੀਂ ਮਾਫ਼ ਕਰਨਾ ਟਾਈਲਿੰਗ ਦਾ, ਫਲੋਰਿੰਗ ਦਾ ਕੰਮ ਕਰਾਉਣਾ, ਤਾਂ ਤੁਸੀਂ BDS ਹੋਮ ਰੈਨੋਵੇਸ਼ਨ ਐਂਡ ਪੇਂਟਿੰਗ ਦੇ ਯੁਵਰਾਜ ਬਾਈ ਨੂੰ ਕਾਲ ਕਰ ਲਿਓ। ਬਹੁਤ ਸਾਰੀ ਤੁਹਾਡੀ ਬੱਚਤ ਕਰਕੇ ਨੇ, ਕੰਮ ਇੱਕ ਨੰਬਰ ਦਾ ਟਿਪ ਟੋਪ ਕਰਨਗੇ, ਪੈਸੇ ਵੀ ਵਾਜਬ ਅਤੇ ਕੰਮ ਵੀ ਬਹੁਤ ਪਰਫੈਕਟ। BDS ਹੋਮ ਪੇਂਟਿੰਗ ਦੇ ਜੁਗਰਾਜ ਬਾਈ ਜੀ। ਸੋ 905-965-6311। ਸੋ ਸਮਾਂ ਹੋ ਚੁੱਕਿਆ ਜੀ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਲਵ ਯੂ ਆਲ, ਜ਼ਿੰਦਗੀ
1: ਜ਼ਿੰਦਾਬਾਦ।
0: ਸੋ ਜ਼ਿੰਦਗੀ ਜ਼ਿੰਦਾਬਾਦ ਜੀ। ਸੋ ਮਿਲਦੇ ਆ ਕੱਲ੍ਹ ਨੂੰ ਇਸੇ ਵੇਲੇ, ਇਸੇ ਘੜੀ, ਇਸੇ ਪਲ, ਲਵ ਯੂ ਆਲ, ਗੁੱਡ ਨਾਈਟ, ਸਵੀਟ ਡ੍ਰੀਮ, ਸਵੀਟ ਡ੍ਰੀਮ ਵੀ ਕਹਿਣਾ ਚਾਹੀਦਾ ਗੁਮਨਾਮ।
1: ਹਾਂਜੀ ਬਿਲਕੁਲ ਜੀ, ਗੁੱਡ ਨਾਈਟ।

ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ brampton cashandcarry2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਣੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲਮੇ ਲਗਾਈਏ, ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁੱਲ ਜਾਣੀਆਂ, ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁੱਲ ਜਾਣੀਆਂ। ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ, ਦੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ, ਵੇਖਿਓ ਪੰਜਾਬੀ ਉਹ ਪੰਜਾਬੀ ਨਾ।

ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਕਥੂਰੀਆ ਜੀ ਦੁਆਰਾ ਮਾਂ ਬੋਲੀ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋ

ਵਿੱਚ ਸਾਡੇ ਲਈ ਜੇ ਚਾਹ ਨਹੀਂ ਜਾਂ ਫਿਰ ਸਾਨੂੰ ਤੇਰੀ ਵੀ ਪਰਵਾਹ ਨਹੀਂ। ਤੇਰੇ ਦਿਲ ਵਿੱਚ ਸਾਡੇ ਲਈ ਜੇ ਚਾਹ ਨਹੀਂ ਜਾਂ ਫਿਰ ਸਾਨੂੰ ਤੇਰੀ ਵੀ ਪਰਵਾਹ ਨਹੀਂ। ਜੇ ਤੂੰ ਸਮਝੇ ਸਾਡੇ ਬਿਨਾਂ ਨਹੀਂ ਮਰ ਚੱਲਿਆ, ਸਾਨੂੰ ਕਿਹੜਾ ਆਉਂਦਾ ਕੱਲਿਆਂ ਸਾਹ ਨਹੀਂ। ਜੇ ਤੂੰ ਕਹਿੰਦਾ ਸਾਨੂੰ ਮਹਿੰਗਾ ਪੈਣਾ ਏ, ਜੇ ਤੂੰ

0: ਐ ਸਾਨੂੰ ਮਹਿੰਗਾ ਪੈਣਾ ਏ ਸੌਦਾ ਕਰਦਿਆਂ ਅਸੀਂ ਵੀ ਪੁੱਛਦੇ ਭਾ ਨਹੀਂ ਤੇਰੇ ਲਈ ਜੋ ਆਪਾਂ ਚੀਜ਼ ਮਮੂਲੀ ਆ ਤੇਰੇ ਲਈ ਜੇ ਆਪਾਂ ਚੀਜ਼ ਮਮੂਲੀ ਆ ਕੱਢਦੇ ਵਹਿਮ ਕਿ ਤੂੰ ਹੀ ਕੋਈ ਖੁਦਾ ਨਹੀਂ ਤੇਰੇ ਵਾਂਗਰ ਅਸੀਂ ਵੀ ਪਾਸੇ ਮੋੜ ਲਏ ਸਾਡਾ ਵੀ ਹੁਣ ਤੇਰੇ ਨਾ ਕੋਈ ਵਾਹ ਨਹੀਂ ਕੀ ਹੋਇਆ ਜੇ ਤੁਰ ਪਿਆ ਨਵੀਆਂ ਪੈੜਾਂ ਤੇ ਕੀ ਹੋਇਆ ਜੇ ਤੁਰ ਪਿਆ ਨਵੀਆਂ ਪੈੜਾਂ ਤੇ ਸਾਨੂੰ ਕਿਹੜੇ ਦਿਸਦੇ ਸਜਰੇ ਰਾਹ ਨਹੀਂ ਸਾਨੂੰ ਕਿਹੜਾ ਦਿਸਦੇ ਸਜਰੇ ਰਾਹ ਨਹੀਂ ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਹੋਸਟ ਤੁਹਾਡਾ ਦੋਸਤ ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ ਜਿਸ ਨਾਲ ਤੁਸੀਂ ਜੁੜਦੇ ਹੋ ਜਿਸ ਨੂੰ ਤੁਸੀਂ ਮੰਨਦੇ ਹੋ ਜਿਸ ਨੂੰ ਤੁਸੀਂ ਸੁਣਦੇ ਹੋ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ 10 ਵਜੇ ਤੋਂ ਲੈ ਕੇ 11 ਵਜੇ ਤੱਕ ਔਰ ਰੇਡੀਓ ਪ੍ਰੋਗਰਾਮ ਸਭ ਰੰਗ ਜੋ ਚੱਲਦਾ ਹੈ 5:30 AM ਦੀ ਫ੍ਰੀਕੁਐਂਸੀ ਦੇ ਉੱਪਰ ਜਿੱਥੇ ਸਾਡੇ ਦੋਸਤ ਮਿੱਤਰ ਭੈਣ ਭਰਾ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਹੋਸਟ ਸਵੇਰੇ 4 ਵਜੇ ਤੋਂ ਲੈ ਕੇ ਲਗਾਤਾਰ ਸਾਡੇ ਪ੍ਰੋਗਰਾਮ ਤੱਕ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਤੁਹਾਡਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਨੋਰੰਜਨ ਵੀ ਕਰਦੇ ਨੇ ਔਰ ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਅਪਡੇਟ ਵੀ ਕਰਦੇ ਨੇ ਤੇ ਜੋ ਜੋ ਜਾਣਕਾਰੀ ਤੁਸੀਂ ਪ੍ਰਾਪਤ ਕਰਨੀ ਚਾਹੁੰਦੇ ਹੋ ਚਾਹੇ ਕਿਸੇ ਨੇ ਟਿਕਟਾਂ ਲੈਣੀਆਂ ਚਾਹੇ ਕਿਸੇ ਨੇ ਹੋਰ ਘਰ ਦਾ ਕੋਈ ਕੰਮ ਕਾਰ ਹੈ ਕੋਈ ਰਿਪੇਅਰ ਕਰਵਾਉਣੀ ਜਾਂ ਕੋਈ ਵੀ ਸਰਵਿਸ ਤੁਸੀਂ ਲੈਣੀ ਹੋਵੇ ਤਾਂ ਮੈਂ ਅਕਸਰ ਸੁਣਦਾ ਹੁੰਦਾ ਰੇਡੀਓ ਪ੍ਰੋਗਰਾਮ ਦੇ ਵਿੱਚ ਕਿ ਤੁਹਾਨੂੰ ਹਰ ਤਰ੍ਹਾਂ ਦੀ ਜਿਹੜੀ ਹੈਲਪ ਹੈ ਸਾਡੇ ਦੋਸਤ ਮਿੱਤਰ ਭੈਣ ਭਰਾ ਤੁਰੰਤ ਹੀ ਤੁਹਾਨੂੰ ਮੁਹੱਈਆ ਕਰਵਾਉਂਦੇ ਨੇ ਸੋ ਸਾਡੀ ਵਾਰੀ ਆਉਂਦੀ ਹੈ ਇਸ ਵੇਲੇ 10 ਵਜੇ ਸਾਡਾ ਰੇਡੀਓ ਪ੍ਰੋਗਰਾਮ ਜਿਸ ਤਰ੍ਹਾਂ ਮੈਂ ਬਾਰ ਬਾਰ ਕਹਿੰਦਾ ਹੁੰਦਾ ਕਿ ਪੰਜਾਬ ਪੰਜਾਬੀ ਔਰ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਹੈ ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਸੋ ਸਾਡਾ ਮੋਟੋ ਇਹ ਹੈ ਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਬੰਦਾ ਜਦੋਂ ਬੋਲੇ ਤਾਂ ਪਹਿਚਾਣ ਹੋਣਾ ਚਾਹੀਦਾ ਆਪਣੀ ਪਹਿਚਾਣ ਵਾਲਾ ਦੀਵਾ ਨਾ ਬੁਝਾ ਦਿਓ ਤੇ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ ਸੋ ਅਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਸਾਡੇ ਮੋਟੋ ਦੇ ਅਨੁਸਾਰ ਹੀ ਪੰਜਾਬ ਪੰਜਾਬੀ ਔਰ ਪੰਜਾਬੀਅਤ ਨੂੰ ਸਮਰਪਿਤ ਕੀਤਾ ਹੋਇਆ ਤੇ ਸਾਡੀ ਕੋਸ਼ਿਸ਼ ਵੀ ਹੁੰਦੀ ਹੈ ਕਿ ਇਸ ਵੇਲੇ ਦੇ ਪ੍ਰੋਗਰਾਮ ਦੇ ਵਿੱਚ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਉਸ ਪੰਜਾਬ ਦੇ ਨਾਲ ਜੋੜਿਆ ਜਾਵੇ ਉਸ ਪੰਜਾਬੀ ਮਾਂ ਬੋਲੀ ਦੇ ਨਾਲ ਜੋੜਿਆ ਜਾਵੇ ਉਸ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਿਆ ਜਾਵੇ ਜਿਸ ਨੂੰ ਅਸੀਂ 14,000 ਕਿਲੋਮੀਟਰ ਦੂਰ ਛੱਡ ਕੇ ਆਏ ਹੋਏ ਹਾਂ ਔਰ ਉਸ ਨੂੰ ਮਿਸ ਵੀ ਕਰਦੇ ਹਾਂ ਉਸ ਨੂੰ ਯਾਦ ਵੀ ਕਰਦੇ ਹਾਂ ਦੂਸਰਾ ਇਸ ਵੇਲੇ ਟਾਈਮ ਜਿਹੜਾ ਹੁੰਦਾ ਹੈ ਉਹ ਰਾਤ ਨੂੰ ਸੌਣ ਦਾ ਹੁੰਦਾ ਹੈ ਅਤੇ ਸਾਡੀ ਕੋਸ਼ਿਸ਼ ਹਮੇਸ਼ਾ ਇਹ ਹੁੰਦੀ ਹੈ ਕਿ ਹਲਕੀਆਂ ਫੁਲਕੀਆਂ ਗੱਲਾਂ ਬਾਤਾਂ ਕਰਕੇ ਮਨ ਨੂੰ ਸਕੂਨ ਪਹੁੰਚਾ ਦੇਣ ਵਾਲੀਆਂ ਗੱਲਾਂ ਬਾਤਾਂ ਕਰਕੇ ਤੁਹਾਡਾ ਮਨੋਰੰਜਨ ਕੀਤਾ ਜਾਵੇ ਤੁਹਾਨੂੰ ਰਿਫਰੈਸ਼ ਕੀਤਾ ਜਾਵੇ ਤਾਂ ਜੋ ਤੁਸੀਂ ਆਰਾਮ ਦੀ ਨੀਂਦ ਲਓ ਸਵੇਰੇ ਰਿਫਰੈਸ਼ ਹੋ ਕੇ ਅਗਲੇ ਦਿਨ ਦੇ ਕੰਮ ਕਾਰ ਦੇ ਲਈ ਫਿਰ ਤਿਆਰ ਬਰ ਤਿਆਰ ਹੋ ਕੇ ਆਪਣੇ ਫਰੰਟ ਦੇ ਉੱਪਰ ਖੜੇ ਹੋਏ ਹੋ ਸੋ ਅੱਜ ਦੋਸਤੋ ਤਰੀਕ ਹੋ ਗਈ 22 ਸਪਟੈਂਬਰ 13 ਡਿਗਰੀ ਟੈਂਪਰੇਚਰ ਇਸ ਵੇਲੇ ਫੀਲ ਲਾਈਕ -12 ਹੈ ਸੋਰੀ 12 ਹੈ ਫੀਲ ਲਾਈਕ ਤੇ 17 ਡਿਗਰੀ ਟੈਂਪਰੇਚਰ ਰਿਹਾ ਵੱਧ ਤੋਂ ਵੱਧ ਅੱਜ ਮੰਗਲਵਾਰ ਦਾ ਦਿਨ ਹੋ ਗਿਆ ਕੱਲ੍ਹ ਨੂੰ 23 ਸਪਟੈਂਬਰ ਹੋ ਜਾਣੀ ਬੁੱਧਵਾਰ ਹੋ ਜਾਏਗਾ ਤੇ 19 ਡਿਗਰੀ ਟੈਂਪਰੇਚਰ ਦੀ ਪ੍ਰੋਡਿਕਸ਼ਨ ਸੰਭਾਵਨਾ ਹੈ 7:07 ਤੇ ਸੂਰਜ ਦੇਵਤਾ ਜੀ ਨੇ ਦਰਸ਼ਨ ਦੇਣੇ ਨੇ ਤੇ 7:14 ਤੇ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ ਤੇ 25 ਕਿਲੋਮੀਟਰ ਪਰ ਆਵਰਸ ਦੀ ਹਵਾ ਚੱਲਣ ਦੀ ਸੰਭਾਵਨਾ ਹੈ ਸੋ ਜੁੜਿਓ ਤੁਸੀਂ ਸਾਡੇ ਨਾਲ 647-367-5353 6473 2-3-4 ਅਕਤੂਬਰ ਕੀ ਹੈ ਭਲਾ ਕੋਈ ਦੋਸਤ ਮਿੱਤਰ ਫੋਨ ਕਰਕੇ ਰਿਮਾਇੰਡ ਮੈਨੂੰ ਕਰਵਾਏਗਾ ਤਾਂ ਮੈਨੂੰ ਹੋਰ ਅੱਛਾ ਲੱਗੇਗਾ ਅਦਰਵਾਈਜ਼ ਮੈਂ ਤੇ ਤੁਹਾਨੂੰ ਉਸ ਚੀਜ਼ ਦੀ ਡਿਟੇਲ ਦੱਸਣੀ ਹੈ ਕਿਉਂਕਿ ਐਡਾ ਮਹਾਨ ਇੱਕ ਮੈਗਾ ਇਵੈਂਟ ਜਿਹੜਾ ਵਿਸ਼ਵ ਪੰਜਾਬੀ ਸਭਾ ਦੇ ਦੌਰਾ ਕਰਵਾਇਆ ਜਾ ਰਿਹਾ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਸੋ ਤੁਹਾਨੂੰ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ ਜੀ ਉੱਥੇ 3 ਦਿਨ 2-3-4 ਅਕਤੂਬਰ ਸ਼ੁੱਕਰਵਾਰ ਹੈ ਸ਼ਨੀਵਾਰ ਹੈ ਔਰ ਐਤਵਾਰ ਦਾ ਦਿਨ ਹੈ ਇੱਕ ਸਾਹਿਤਕ ਔਰ ਸੱਭਿਆਚਾਰਕ ਮੇਲਾ ਲੱਗਣ ਜਾ ਰਿਹਾ ਜਿੱਥੇ ਤੁਹਾਨੂੰ ਸਾਹਿਤ ਦੇ ਪ੍ਰੇਮੀਆਂ ਨੂੰ ਬਹੁਤ ਅੱਛੀਆਂ ਅੱਛੀਆਂ ਨਵੀਆਂ ਨਵੀਆਂ ਗੱਲਾਂ ਬਾਤਾਂ ਸੁਣਨ ਵਾਸਤੇ ਮਿਲਣਗੀਆਂ ਔਰ ਸਾਡੀ ਇਹ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਸਮਰਪਿਤ ਕੀਤੀ ਗਈ ਹੈ ਉਹ ਔਰਤ ਨੂੰ ਸਮਰਪਿਤ ਕੀਤੀ ਗਈ ਹੈ ਸਾਡੇ ਸਾਹਿਤ ਦੇ ਵਿੱਚ ਔਰ ਸਮਾਜ ਦੇ ਵਿੱਚ ਔਰਤ ਦਾ ਕੀ ਯੋਗਦਾਨ ਹੈ ਔਰਤ ਦਾ ਕੀ ਅਕਸ ਬਣਿਆ ਹੋਇਆ ਹੈ, ਚਾਹੇ ਉਹ ਗੁਰਬਾਣੀ ਦੇ ਵਿੱਚ ਹੈ, ਚਾਹੇ ਉਹ ਟੈਕਨੋਲੋਜੀ ਦੇ ਵਿੱਚ ਹੈ, ਚਾਹੇ ਉਹ ਸਪੇਸ ਦੇ ਵਿੱਚ ਹੈ, ਚਾਹੇ ਉਹ ਡਿਫੈਂਸ ਦੇ ਵਿੱਚ ਹੈ। ਜ਼ਿੰਦਗੀ ਦਾ ਐਸਾ ਕੋਈ ਵੀ ਐਸਾ ਫੀਲਡ ਨਹੀਂ ਹੈ ਜਿੱਥੇ ਸਾਡੀ ਕੋਸ਼ਿਸ਼ ਨਹੀਂ ਕਿ ਅਸੀਂ ਉਸ ਦੇ ਉੱਪਰ ਗੱਲਬਾਤ ਜਿਹੜੀ ਕਰਾਂਗੇ। ਸਾਡੇ ਨਾਲ ਇੱਕ ਕਾਲਰ ਜੁੜੇ ਨੇ, ਆਪਾਂ ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਅੱਛਾ ਅੱਛਾ ਅੱਛਾ ਮੈਂ ਕਿਹਾ ਚਲੋ ਦੋਸਤਾਂ ਮਿੱਤਰਾਂ ਨੂੰ ਰਿਮਾਇੰਡ ਕਰਵਾਉਂਦੇ ਰਹਿਣਾ ਚਾਹੀਦਾ, ਕਿਉਂਕਿ ਇਸ ਤਰ੍ਹਾਂ ਦੇ ਅੱਛੇ ਅੱਛੇ ਜਿਹੜੇ ਓਕੇਜਨ ਹੈ ਨਾ, ਇਹ ਰੋਜ਼ ਰੋਜ਼ ਨਹੀਂ ਹੁੰਦੇ, ਹਰ ਸਾਲ ਬਾਅਦ ਅਸੀਂ ਇੱਕ ਵਾਰੀ ਕਰਵਾਉਂਦੇ ਹਾਂ। ਤੇ ਤੁਸੀਂ ਦੋਸਤ ਮਿੱਤਰ ਭੈਣ ਭਰਾ ਸਾਰੇ ਰਲ ਮਿਲ ਕੇ ਆਓ, ਆਪਾਂ ਪੰਜਾਬੀ ਦਾ ਹੋਕਾ ਦੇਵਾਂਗੇ, ਗੱਲਾਂ ਬਾਤਾਂ ਕਰਾਂਗੇ, ਤੇ ਕਈ ਅੱਛੀਆਂ ਗੱਲਾਂ ਬਾਤਾਂ ਉੱਥੋਂ ਨਿਕਲਣਗੀਆਂ, ਤੇ ਸਾਨੂੰ ਸਾਰਿਆਂ ਨੂੰ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਸੇਧ ਜੂ ਮਿਲੂਗੀ। ਬਹੁਤ ਅੱਛੇ ਅੱਛੇ ਵਿਦਵਾਨ ਆ ਰਹੇ ਨੇ ਉੱਥੇ। ਇਹਦਾ ਹੈਗਾ ਜੀ 114 ਕੈਨੇਡੀ ਰੋਡ, ਵਿਲੇਜ ਆਫ ਇੰਡੀਆ ਦੀ ਬੈਕ ਸਾਈਡ ਤੇ ਹੈ। 114 ਕੈਨੇਡੀ ਰੋਡ। ਤੇ ਜੇ ਤੁਸੀਂ ਇਧਰੋਂ ਕੁਈਨ ਤੋਂ ਆਉਣਾ ਹੋਵੇ ਨਾ, ਤਾਂ ਕੁਈਨ ਤੋਂ ਸਾਊਥ ਵਾਲੇ ਪਾਸੇ ਨੂੰ, ਕੈਨੇਡੀ ਰੋਡ ਸਾਊਥ ਵਾਲੇ ਪਾਸੇ ਨੂੰ ਪੈ ਜਾਂਦੀ ਹੈ। ਹਾਂ, 114 ਕੈਨੇਡੀ ਰੋਡ ਭਰੋਗੇ ਤੁਸੀਂ ਬੜੇ ਆਰਾਮ ਨਾਲ, ਉਹਦੀ ਬੈਕ ਸਾਈਡ ਤੇ ਵਿਸ਼ਵ ਪੰਜਾਬੀ ਭਵਨ ਬਣਿਆ ਹੋਇਆ। ਤੁਸੀਂ ਵਿਲੇਜ ਆਫ ਇੰਡੀਆ ਤੇ ਆਓ ਤੇ ਬੈਕ ਸਾਈਡ ਤੇ ਵਿਸ਼ਵ ਪੰਜਾਬੀ ਭਵਨ ਬਣਿਆ ਹੋਇਆ। ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ, ਆ ਜਾਓ ਜੀ, ਆਓ। ਹਾਂਜੀ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਔਨ ਏਅਰ ਹੋ ਤੁਸੀਂ।
2: ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ,
0: ਕੀ ਹਾਲ ਚਾਲ? ਠੀਕ ਠਾਕ ਹੋ?
2: ਵਧੀਆ ਜੀ, ਵਧੀਆ।
0: ਤੇ ਤੁਸੀਂ ਤਿਆਰੀ ਹੈ? ਤੁਸੀਂ ਵੀ 2-3-4 ਅਕਤੂਬਰ ਨੂੰ ਅਸੀਂ ਤੁਹਾਨੂੰ ਵੀ ਵੱਖਰਾ ਸੱਦਾ ਨਹੀਂ ਦੇਣਾ, ਤੁਸੀਂ ਤਾਂ ਸਾਡੇ ਫੈਮਿਲੀ ਮੈਂਬਰ ਵੀ ਹੋ, ਤੇ ਤੁਸੀਂ ਸਾਡੇ ਦੋਸਤ ਵੀ ਹੋ, ਤੇ ਤੁਹਾਡਾ ਆਉਣਾ ਤੇ ਉੱਥੇ ਬਣਦਾ, ਤੁਸੀਂ ਆਓ। ਹਾਂ, ਬਾਕੀ ਫਰਾਈਡੇ ਹੈ, ਸੈਟਰਡੇ ਹੈ, ਸੰਡੇ ਹੈ, ਤੇ ਕੋਈ ਐਸੇ ਰੁਝੇਵੇਂ ਵਾਲੇ ਦਿਨ ਵੀ ਨਹੀਂ। ਅਸੀਂ ਇਸੇ ਕਰਕੇ ਸੋਚ ਕੇ ਰੱਖਿਆ ਕਿ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੇ ਉੱਥੇ ਅਟੈਂਡ ਕਰਨਾ, ਤੇ ਸਾਰਿਆਂ ਦਾ ਆਉਣਾ ਜਿਹੜਾ ਸੁਖਾਲਾ ਹੋ ਜਾਏਗਾ ਉੱਥੇ ਆਉਣਾ।
2: ਬਿਲਕੁਲ ਆਵਾਂਗੇ ਜੀ, ਕੋਈ ਗੱਲ ਨਹੀਂ, ਚਿੰਤਾ ਨਾ ਕਰੋ।
0: ਜੀ ਜੀ ਜੀ ਜੀ ਜੀ ਜੀ ਹੋਰ ਕੋਈ ਮੈਸੇਜ ਦੇਣਾ ਚਾਹੁੰਦੇ ਹੋ, ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ?
2: ਮੈਂ ਅੱਜ ਕਬੀਰ ਦੀ ਤੁਹਾਨੂੰ ਗੱਲ ਸੁਣਾਉਣਾ
0: ਜੀ।
2: ਇਹ ਜਿਹੜੀ ਲੋਕੀ ਅਣਗਹਿਲੀ ਕਰ ਲੈਂਦੇ ਨੇ ਕਿ ਕਬਜ਼ ਹੋ ਗਈ ਹੈ ਤੇ ਮੈਂ ਕੱਲ ਨੂੰ ਦਵਾਈ ਲਿਆਊਂ ਜਾਂ ਪਰਸੋਂ ਨੂੰ ਲਿਆਊਂਗਾ ਜਾਂ ਚੌਥੇ ਨੂੰ ਲਿਆਊਂਗਾ, ਉਹ ਬੜਾ ਕੰਮ ਗਲਤ ਹੋ ਜਾਂਦਾ। ਤੁਹਾਡੇ ਪ੍ਰੋਗਰਾਮ ਤੋਂ ਬਾਅਦ ਇੱਕ ਪ੍ਰੋਗਰਾਮ ਆਉਂਦਾ ਹੁੰਦਾ ਸੀ ਰਾਤੀ 12 ਵਜੇ ਅਸ਼ਫ ਰਾਜੇ ਦਾ
0: ਜੀ,
2: ਤੇ ਉਹ ਅੱਜ ਕੱਲ ਬੈਡ ਦੇ ਉੱਤੇ ਪਿਆ ਹੋਇਆ।
0: ਅੱਛਾ ਅੱਛਾ,
2: ਛੋਟੀ ਜੀ ਗਲਤੀ ਤੇ ਕਿੱਥੇ ਦੀ ਕਿੱਥੇ ਪਹੁੰਚ ਗਈ।
0: ਅੱਛਾ ਅੱਛਾ ਅੱਛਾ,
2: ਉਹਦੀ 15-15 ਦਿਨ ਉਹਨੂੰ ਹਾਜ਼ਰ ਨੀ ਹੁੰਦੀ ਸੀ, ਤੇ ਫਿਰ ਉਹਦੇ ਨਾਲ ਉਹ ਬਲੋਕੇਜ ਹੋ ਗਈ ਸਾਰੀ। ਬਲੋਕੇਜ ਹੋਣ ਨਾਲ ਉਹਨੂੰ ਕੋਲਨ ਕੈਂਸਰ ਹੋ ਗਿਆ।
0: ਓ ਮਾਈ ਗੋਡ,
2: ਹੁਣ ਤੁਸੀਂ ਦੇਖੋਗੇ ਉਹ ਬੈਡ ਉੱਤੇ ਪਿਆ।
0: ਵੈਸੇ ਮੈਂ ਵੀ ਨਾ ਸੁਣਿਆ, ਉਹ ਕਹਿੰਦੇ ਕਿ ਉਹ ਕਹਿੰਦੇ ਜੀ ਨਿਪ ਦਾ ਈਵਲ ਇਨ ਦਾ ਬੱਡ।
2: ਬਿਲਕੁਲ,
0: ਹੋਏ ਨਾ ਜਦੋਂ ਵੀ ਕਿਸੇ ਚੀਜ਼ ਦੀ, ਤੇ ਉਦੋਂ ਹੀ ਤੁਹਾਨੂੰ ਉਹਦਾ ਟ੍ਰੀਟਮੈਂਟ ਜੋ ਛੋਟਾ ਮੋਟਾ ਹੈ ਨਾ ਕਰਵਾ ਲੈਣਾ ਚਾਹੀਦਾ, ਇਹਦੇ ਤੋਂ ਪਹਿਲੇ ਕਿ ਉਹ ਜਿਹੜੀ ਚੀਜ਼ ਵੱਡੀ ਅੱਗੇ ਵੱਧ ਜਾਵੇ, ਤੇ ਫਿਰ ਤੁਹਾਨੂੰ ਤਕਲੀਫ ਹੋਵੇ, ਮੁਸ਼ਕਲ ਹੋਵੇ ਉਸ ਚੀਜ਼ ਦੀ।
2: $30-40 ਖਰਚਣ ਦੀ ਬਜਾਏ ਉਹ ਦੇਖੋ, ਹੁਣ ਤੁਸੀਂ ਦੇਖੋ ਰੇਡੀਓ ਵੀ ਉਹਦਾ ਛੁੱਟ ਗਿਆ, ਸਾਰਾ ਰੁਜ਼ਗਾਰ ਵੀ ਗਿਆ, ਸਾਰਾ ਕੁਛ ਕੰਮ ਖਤਮ ਹੋ ਗਿਆ। ਜਿਹੜੇ 3-4 ਬੰਦੇ ਜਿਹੜੇ ਉੱਤੇ ਉਹਦੇ ਅਟੈਂਡ ਕਰਨ ਲੱਗੇ ਨੇ, ਉਹ ਵੀ ਵੱਜ ਗਏ ਨਾਲ।
0: ਚਲੋ ਜੀ, ਡਾਕਟਰ ਜਸਵੀਰ ਚੌਹਾਨ ਜੀ ਸਾਡੇ ਨਾਲ ਜੁੜਦੇ ਨੇ। ਡਾਕਟਰ ਸਾਹਿਬ ਤੁਹਾਡੀ ਬਹੁਤ ਬਹੁਤ ਮਿਹਰਬਾਨੀ, ਤੁਸੀਂ ਜੁੜਦੇ ਹੋ ਤੇ ਕੋਈ ਨਾ ਕੋਈ ਟਿਪ ਵੀ ਸਾਨੂੰ ਦੋਸਤਾਂ ਨੂੰ ਦਿੰਦੇ ਹੋ, ਤੇ ਬਾਕੀ ਸਾਡੀ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਕੰਟਰੀਬਿਊਟ ਕਰਦੇ ਹੋ, ਬਹੁਤ ਬਹੁਤ ਸ਼ੁਕਰੀਆ ਡਾਕਟਰ ਜਸਵੀਰ ਚੌਹਾਨ ਜੀ। ਤੁਹਾਨੂੰ ਕੋਈ ਕਿਸੇ ਕਿਸਮ ਦੀ ਛੋਟੀ ਮੋਟੀ ਕੋਈ ਸਮੱਸਿਆ ਹੋਏ, ਤੋ ਨੰਬਰ ਇਹਨਾਂ ਦਾ ਹੈ 647-993-1484, 6491-94-1484, ਤੇ ਤੁਸੀਂ ਡਾਕਟਰ ਸਾਹਿਬ ਦੀਆਂ ਸੇਵਾਵਾਂ ਲੈ ਸਕਦੇ ਹੋ ਜਦੋਂ ਮਰਜ਼ੀ ਫੋਨ ਕਰਕੇ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮਚ।
2: ਥੈਂਕ ਯੂ ਜੀ, ਸਾਰਿਆਂ ਨੂੰ ਸਤਿ ਸ਼੍ਰੀ
0: ਅਕਾਲ। ਸਤਿ ਸ਼੍ਰੀ ਅਕਾਲ। ਸੋ ਅੱਜ ਹੈ ਜੀ ਮੰਗਲਵਾਰ ਦਾ ਦਿਨ ਹੈ, ਤੇ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ। 647-367-5353-53। ਸੋ ਅੱਜ ਗੱਲਾਂ ਬਾਤਾਂ ਆਪਾਂ ਕਰਦੇ ਹਾਂ ਕਿ ਮੈਂ ਅੱਜ ਪੜ੍ਹ ਰਿਹਾ ਸੀ ਇੱਕ ਜਗ੍ਹਾ ਤੇ, ਉੱਥੇ ਲਿਖਿਆ ਸੀ ਕਿ ਸੀਕ੍ਰੇਟਸ ਆਫ ਹੈਪੀ ਲਾਈਫ, ਉਹ ਕਿਹੜੇ ਕਿਹੜੇ ਐਸੇ ਸੀਕ੍ਰੇਟਸ ਹਨ, ਹੈਗੇ ਨੇ ਸਾਡੇ ਕੋਲ, ਹੈਗੇ ਸਾਡੇ ਕੋਲ ਹੀ ਹੈ, ਕਿਤੋਂ ਲੱਭ ਕੇ ਨਹੀਂ ਲਿਆਉਣੇ, ਲੇਕਿਨ ਅਸੀਂ ਦੇਖਦੇ ਹੋਏ ਵੀ ਉਹਨਾਂ ਨੂੰ ਅਨਡਿੱਠ ਕੀਤੇ ਕਰਦੇ ਹਾਂ। ਕੁਛ ਇੱਕ ਐਸੀ ਆਦਤਾਂ ਕਹਿ ਲਓ, ਕੁਛ ਇੱਕ ਐਸੇ ਅਸੂਲ ਕਹਿ ਲਓ, ਕੁਛ ਇੱਕ ਐਸੇ ਅਕੀਦੇ ਕਹਿ ਲਓ ਕਿ ਜਿਹੜੀ ਸਾਡੀ ਜ਼ਿੰਦਗੀ ਨੂੰ ਖੁਸ਼ਗਵਾਰ ਬਣਾ ਸਕਦੇ ਹੋਣ। ਉਹਨਾਂ ਨੂੰ ਅਸੀਂ ਕਹਿੰਦੇ ਸੀਕ੍ਰੇਟਸ ਆਫ ਹੈਪੀ ਲਾਈਫ ਕਿਹੜੇ ਕਿਹੜੇ ਹੋ ਸਕਦੇ ਨੇ। ਸਭ ਤੋਂ ਪਹਿਲਾਂ ਤਾਂ ਉਹਦੇ ਵਿੱਚ ਹੈ ਤੁਹਾਨੂੰ ਮਾਂ ਬਾਪ ਦਾ ਰਿਗਾਰਡ ਕਰਨਾ ਜਿਹੜਾ ਨਾ ਉਹ ਬਹੁਤ ਜ਼ਰੂਰੀ ਹੈ। ਮੈਂ ਬਾਈ ਚਾਂਸ ਮੇਰੇ ਧਿਆਨ ਚ ਇੱਕ ਦਿਨ ਆ ਗਈ ਕਿ ਦੇਖੋ ਮਾਂ ਬਾਪ ਸਾਰੀ ਉਮਰ ਜ਼ਿੰਮੇਵਾਰੀਆਂ ਨਿਭਾਉਂਦੇ ਨਿਭਾਉਂਦੇ ਬੱਚਿਆਂ ਦੇ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਂਦੇ ਰਹਿੰਦੇ ਨੇ, ਜ਼ਿੰਮੇਵਾਰੀਆਂ ਨਿਭਾਉਂਦੇ ਰਹਿੰਦੇ ਨੇ, ਲੇਕਿਨ ਉਹ ਕਦੀ ਗਿਫਟ ਨਹੀਂ ਦੇ ਪਾਉਂਦੇ ਬੱਚਿਆਂ ਨੂੰ। ਕੋਈ ਬਰਥਡੇ ਹੋਏ ਜਾਂ ਕੋਈ ਹੋਏ, ਕਈ ਵਾਰੀ ਗਿਫਟ ਦੇਣ ਤੋਂ ਰਹਿ ਜਾਂਦੇ ਹਨ, ਵਾਂਝੇ ਰਹਿ ਜਾਂਦੇ ਹਨ, ਤਾਂ ਬੱਚਿਆਂ ਦਾ ਮਨ ਮੁਟਾਵ ਹੋ ਜਾਂਦਾ ਕਿ ਯਾਰ ਮਾਂ ਬਾਪ ਨੇ ਸਾਨੂੰ ਗਿਫਟ ਨਹੀਂ ਦਿੱਤਾ। ਲੇਕਿਨ ਗਿਫਟ ਉਹਨਾਂ ਨੂੰ ਉਹ ਦਿੰਦੇ ਹਨ ਜਿਹੜੇ ਉਹਨਾਂ ਨੂੰ ਮਿਲਦੇ ਹੀ ਬਰਥਡੇ ਜਾਂ ਕਿਸੇ ਨਾ ਕਿਸੇ ਓਕੇਜਨ ਦੇ ਉੱਪਰ ਹੁੰਦਾ ਹੈ। ਉਹ ਦੋਸਤ ਮਿੱਤਰ ਭੈਣ ਭਰਾ ਜਿਹੜੇ ਮਿਲਦੇ ਹੀ ਬਰਥਡੇ ਤੇ ਹਨ ਉਹਨਾਂ ਨੂੰ, ਉਹ ਉਹਨਾਂ ਨੂੰ ਗਿਫਟ ਦਿੰਦੇ ਹਨ। ਅੱਛਾ, ਜਿਹੜੇ ਕਦੇ ਕਦਾਈ ਮਿਲਦੇ ਹੈ ਤੇ ਉਹਨਾਂ ਨੂੰ ਬਰਥਡੇ ਵਗੈਰਾ ਤੇ ਕਿਸੇ ਓਕੇਜਨ ਤੇ ਗਿਫਟ ਦੇ ਦਿੰਦੇ ਹੈ ਨਾ, ਉਹ ਉਹਨਾਂ ਨੂੰ ਬਹੁਤ ਪਿਆਰੇ ਲੱਗਣ ਲੱਗ ਪੈਂਦੇ ਹੈ। ਤੇ ਉਹ ਮਾਂ ਬਾਪ ਜਿਹੜੇ ਸਾਰੀ ਉਮਰ ਜ਼ਿੰਮੇਵਾਰੀਆਂ ਨਿਭਾਉਂਦੇ ਨਿਭਾਉਂਦੇ ਨਿਭਾਉਂਦੇ ਨਿਭਾਉਂਦੇ ਲਾਈਫ ਬਤੀਤ ਕਰਦੇ ਹੈ, ਉਹ ਉਹਨਾਂ ਨੂੰ ਲੱਗਣ ਲੱਗ ਪੈਂਦਾ ਵੀ ਇਹਨਾਂ ਨੇ ਸਾਨੂੰ ਗਿਫਟ ਤਾਂ ਕਦੇ ਕੋਈ ਦਿੱਤਾ ਨਹੀਂ ਪੇਰੈਂਟਸ ਨੇ। ਲੇਕਿਨ ਉਹਨਾਂ ਨੂੰ ਇਹ ਯਾਦ ਕੌਣ ਕਰਾਵੇ ਕਿ ਜਦੋਂ ਕਦੇ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਕੱਪੜੇ ਬਣਾਉਣ ਦੀ, ਉਹ ਖਰਚ ਕੌਣ ਕਰਦਾ? ਮਾਂ ਬਾਪ। ਜਦੋਂ ਕਦੇ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਵੀ ਨਵੇਂ ਸ਼ੂਜ਼ ਲੈਣੇ ਆ, ਤੇ ਉਹ ਕੌਣ ਲੈ ਕੇ ਦਿੰਦਾ? ਮਾਂ ਬਾਪ। ਜਦੋਂ ਮਾਂ ਬਾਪ ਦੇ ਨਾਲ ਕਾਰ ਦੇ ਵਿੱਚ ਬੈਠੇ ਬੈਠੇ ਕਿਤੇ ਜਾ ਰਹੇ ਹੁੰਦੇ, ਰਸਤੇ ਦੇ ਵਿੱਚ ਕੋਈ ਚੰਗੀ ਚੀਜ਼ ਨਜ਼ਰ ਆਉਂਦੀ ਹੈ ਤੇ ਮਾਂ ਬਾਪ ਉਸਨੂੰ ਕਹਿੰਦੇ ਨੇ ਤੇ ਬਾਪੂ ਉਹ ਚੀਜ਼ ਲੈ ਦੇ, ਤੇ ਬਾਪੂ ਇੱਕ ਮਿੰਟ ਦੇ ਵਿੱਚ ਗੱਡੀ ਖੱਡੀ ਕਰਕੇ ਉਹ ਚੀਜ਼ ਲੈ ਦਿੰਦਾ, ਉਹ ਨਜ਼ਰ ਨਹੀਂ ਆਉਂਦੀਆਂ। ਲੇਕਿਨ ਜਿਹੜੇ ਕਦੇ ਕਦਾਈ ਮਿਲਣ ਵਾਲੇ, ਜਦੋਂ ਕੋਈ ਬਰਥਡੇ ਤੇ ਆਉਣਾ, ਛੋਟਾ ਮੋਟਾ ਕੋਈ ਸ਼ਰਟ ਦੇਤੀ ਜਾਂ ਕੋਈ ਹੋਰ ਚੀਜ਼ ਗਿਫਟ ਦੇਤੀ, ਕੋਈ ਵਾਚ ਦੇਤੀ, ਤੇ ਉਹ ਸਾਡੇ ਨਜ਼ਦੀਕੀ ਬਣ ਜਾਂਦੇ ਨੇ, ਤੇ ਉਹ ਮਾਂ ਬਾਪ ਜਿਹੜੇ ਸਾਰੀ ਉਮਰ ਜ਼ਿੰਮੇਵਾਰੀਆਂ ਨਿਭਾਉਂਦੇ ਨਿਭਾਉਂਦੇ ਨਿਭਾਉਂਦੇ ਨਿਭਾਉਂਦੇ ਹੀ ਆਪਣੇ ਖੁਸ਼ੀਆਂ ਨੂੰ ਵੀ ਉਹਨਾਂ ਦੇ ਉੱਪਰੋਂ ਕੁਰਬਾਨ ਕਰ ਦਿੰਦੇ ਨੇ, ਤੇ ਉਹ ਦੂਰ ਹੋਣ ਲੱਗਣ ਲੱਗ ਪੈਂਦੇ ਆ ਜੀ। ਸੋ ਜਿਹੜੀਆਂ ਇਹ ਦੁਨਿਆਵੀ ਚੀਜ਼ਾਂ ਹੈ ਨਾ, ਕਈ ਵਾਰੀ ਸਾਨੂੰ ਲੱਗਦਾ ਹੈ ਕਿ ਜਿਹੜੀਆਂ ਦੁਨਿਆਵੀ ਚੀਜ਼ਾਂ ਇਹ ਸਾਡੀ ਖੁਸ਼ੀ ਦਾ ਸਬੱਬ ਨੇ, ਲੇਕਿਨ ਦੁਨਿਆਵੀ ਚੀਜ਼ਾਂ ਦੇ ਵਿੱਚ ਜਿਹੜੀ ਖੁਸ਼ੀ ਹੈ ਨਾ ਉਹ ਟੈਂਪਰੇਰੀ ਹੁੰਦੀ ਹੈ, ਫੋਰ ਦਾ ਟਾਈਮ ਬੀਇੰਗ ਹੁੰਦੀ ਹੈ। ਅਸਲੀ ਖੁਸ਼ੀ ਜਿਹੜੀ ਹੈ ਨਾ ਉਹ ਦੁਨਿਆਵੀ ਚੀਜ਼ਾਂ ਦੇ ਵਿੱਚ ਨਹੀਂ ਹੈ। ਸੋ ਇਹ ਆਪਣਾ ਅੱਜ ਦਾ ਇੱਕ ਵਿਸ਼ਾ ਹੈ ਕਿ ਸੀਕ੍ਰੇਟ ਆਫ ਹੈਪੀ ਲਾਈਫ ਕਿਹੜੇ ਕਿਹੜੇ ਹੋ ਸਕਦੇ ਨੇ ਤੁਹਾਡੇ ਮੁਤਾਬਕ। ਇੱਕ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਕਿ ਵੱਡਿਆਂ ਦੀ ਮਾਂ ਬਾਪ ਦੀ ਰਿਸਪੈਕਟ ਕਰਨੀ ਨਾ, ਇਹਦੇ ਨਾਲ ਆਦਮੀ ਨੂੰ ਜਿਹੜਾ ਸਕੂਨ ਮਿਲਦਾ ਨਾ ਉਹ ਨਜ਼ਰ ਨਹੀਂ ਆਉਂਦਾ, ਲੇਕਿਨ ਅੰਦਰੂਨੀ ਤੌਰ ਤੇ ਜਿਹੜੀ ਖੁਸ਼ੀ ਹੁੰਦੀ ਹੈ ਨਾ ਮਾਂ ਬਾਪ ਨੂੰ ਖੁਸ਼ ਵੇਖਣ ਦੀ, ਕਿਉਂਕਿ ਜਦੋਂ ਮਾਂ ਬਾਪ ਤੁਹਾਡੇ ਖੁਸ਼ ਹੋਣਗੇ ਨਾ ਤੇ ਮਾਂ ਬਾਪ ਦੇ ਮੂੰਹ ਦੇ ਵਿੱਚੋਂ ਤੁਹਾਡੇ ਲਈ ਜਿਹੜੀਆਂ ਦੁਆਵਾਂ ਨਿਕਲਣਗੀਆਂ ਨਾ, ਤੁਹਾਡੇ ਲਈ ਜਿਹੜੀਆਂ ਸ਼ੁਭ ਇੱਛਾਵਾਂ ਨਿਕਲਣਗੀਆਂ, ਉਹਨਾਂ ਦਾ ਕੋਈ ਵੀ ਬੁੱਲ ਨਹੀਂ ਹੁੰਦਾ। ਸੋ ਹੋਰ ਕਿਹੜੇ ਕਿਹੜੇ ਤੁਹਾਡੇ ਮੁਤਾਬਕ ਐਸੇ ਕਿਹੜੇ ਕਿਹੜੇ ਤੁਹਾਡੇ ਅਕੀਦੇ ਹੋ ਸਕਦੇ ਹਨ, ਐਸੇ ਕਿਹੜੇ ਕਿਹੜੇ ਤੁਹਾਡੇ ਹੋਰ ਅਸੂਲ ਹੋ ਸਕਦੇ ਨੇ ਆਪਣੀ ਜ਼ਿੰਦਗੀ ਨੂੰ, ਆਪਣੇ ਆਪ ਨੂੰ ਜ਼ਿੰਦਗੀ ਦੇ ਵਿੱਚ ਪੂਰੇ ਤਰੀਕੇ ਨਾਲ ਖੁਸ਼ ਰੱਖਣ ਦੇ ਲਈ। ਸਾਡੇ ਬੀਬੀ ਗੋਸਲ ਜੀ ਆ ਗਏ ਨੇ, ਜ਼ਿੰਦਗੀ ਦਾ ਬੜਾ ਲੰਬਾ ਤਜਰਬਾ ਇਹਨਾਂ ਨੂੰ ਵੀ। ਹਾਂਜੀ ਬੀਬੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ
2: ਅਕਾਲ ਜੀ। ਮੈਂ ਮੇਰੀ ਭਤੀਜੀ ਗੋਆ ਇੰਗਲੈਂਡ ਤੋਂ ਡਾਕਟਰ ਹੈਗੀ ਸੀ, ਉਹਨੇ ਉੱਥੇ ਬਹੁਤ ਸਾਰੇ ਦੋ ਆਪਣੀ ਕੁੜੀਆਂ ਦੇ ਬਣਾਏ ਸੀਗੇ ਮਕਾਨ ਬਹੁਤ ਸੋਹਣੇ, ਤੇ ਅੱਗੇ ਮੈਂ ਮੇਰੀ ਬੀਜਾਈ ਦੱਸ ਸੀ, ਮੈਂ ਬਸ ਰਹੇ ਸੀਗੇ 13 ਸਾਲ ਪਹਿਲਾਂ, ਤੇ ਹੁਣ ਜੀ ਆਪਣੇ ਆਦਮੀ ਦਾ ਮਨਾਉਣਾ ਹੈਗਾ, ਤਾਂ ਮੈਨੂੰ ਕਹਿੰਦੇ ਤੁਸੀਂ ਜ਼ਰੂਰ ਆਇਓ ਤੇ ਮੇਰੀਆਂ ਕੁੜੀਆਂ ਤੇ ਨਾਲ ਮੇਰੇ ਉਹਨਾਂ ਗੁੜ ਹੋਣਗੇ ਤੇ ਤੂੰ ਤਾਂ ਮੇਰਾ ਬੇਟਾ ਸੋਹਣੇ। ਅੱਜ ਫਿਰ ਮੈਂ ਸੀਟ ਬੁੱਕ ਕਹਿੰਦਾ 5,000, ਮੈਂ ਕਿਹਾ ਮੈਂ ਪਤਾ ਕਰਦੀ ਹਾਂ ਟਰੈਵਲ ਕਰਦਾ ਰਹੇ ਤੂੰ, ਤੇ ਉਹਨਾਂ ਨੇ ਦਿੱਤੀ ਸਾਰੀ 2,200 ਕੁਛ, ਉਹ ਵੀ ਟਿਕਟ ਅੱਜ ਲੈ ਕੇ, ਮੈਂ ਕਿਹਾ ਨਹੀਂ ਮੈਂ ਪੈਸੇ ਦੇ ਰਹੇ, ਕਹਿੰਦੇ ਨਹੀਂ ਮੰਮੀ ਮੈਂ ਦਊਂਗਾ, ਮੈਂ ਦੇ ਨੇ, ਮੈਂ ਕਿਹਾ ਲਓ ਮੇਰੇ ਕੋਲ, ਮੈਂ ਕਿਹਾ ਪੈਸੇ ਮੈਂ ਆਪ ਮੇਰਾ ਆਪਣਾ ਘਰ ਮੈਂ ਆਪ ਰਹਿੰਦੀ, ਪੈਸੇ ਹੈਗੇ। ਸੋ ਤੁਸੀਂ ਇਹ ਕਹਿੰਦੇ ਮੇਰਾ ਮੁੰਡਾ ਇਸ ਗੱਲ ਨੂੰ ਬਹੁਤ ਮੈਂ ਪ੍ਰਾਊਡ ਆਫ ਮਾਈ ਸਨ, ਮੈਂ ਬਹੁਤ ਉਸਦੀ ਮਾਣ ਕਰਦੀ ਹਾਂ, ਬੜੀ ਖੁਸ਼ੀ ਹੁੰਦੀ ਆ। ਇਸ ਕਰਕੇ ਮੈਂ ਚਾਹੁੰਦੀ ਆ ਜਿਦਾਂ ਵੀ ਹੈ ਏਦਾਂ ਬੱਚੇ ਸਭ ਦੇ ਮਾਂ ਪਿਓ
0: ਬਿਲਕੁਲ ਜੀ ਬਿਲਕੁਲ ਬਿਲਕੁਲ। ਦੇਖੋ ਭੈਣ ਜੀ, ਕੋਈ ਵੀ ਪੇਰੈਂਟਸ ਐਸਾ ਨਹੀਂ ਹੋਊਗਾ ਜਿਹੜਾ ਆਪਣੇ ਬੱਚਿਆਂ ਨੂੰ ਖੁਸ਼ ਨਹੀਂ ਦੇਖਣਾ ਚਾਹੁੰਦਾ। ਮਾਂ ਬਾਪ ਦੇ ਲਈ ਸਭ ਤੋਂ ਵੱਡੀ ਖੁਸ਼ੀ ਇਹ ਹੁੰਦੀ ਹੈ ਕਿ ਉਹ ਜੇਕਰ ਉਹਨਾਂ ਦੇ ਬੱਚੇ ਖੁਸ਼ ਹੈ ਨਾ, ਤੇ ਇਸ ਤੋਂ ਵੱਡੀ ਮਾਂ ਬਾਪ ਦੇ ਲਈ ਖੁਸ਼ੀ ਕੋਈ ਹੈ ਹੀ ਨਹੀਂ ਦੁਨੀਆਂ ਦੇ ਵਿੱਚ। ਤੇ ਅੱਗੋਂ ਬੱਚਿਆਂ ਦਾ ਵੀ ਤਾਂ ਕੁਝ ਫਰਜ਼ ਬਣਦਾ ਨਾ ਕਿ ਜੇਕਰ ਮਾਂ ਬਾਪ ਦੀ ਇਹ ਇੱਛਾ ਰੱਖਦੇ ਆ ਕਿ ਭਾਈ ਸਾਡੇ ਬੱਚਿਆਂ ਨੂੰ ਕੋਈ ਕੰਡਾ ਵੀ ਨਾ ਚੁੱਭੇ ਪੈਰ ਦੇ ਵਿੱਚ, ਉਹਨਾਂ ਨੂੰ ਦੁੱਖ ਜ਼ਿਆਦਾ ਹੁੰਦਾ ਮਾਂ ਬਾਪ ਨੂੰ, ਤੇ ਬੱਚਿਆਂ ਦੇ ਮਨ ਦੇ ਵਿੱਚ ਵੀ ਇਹ ਸੋਚ ਹੋਣੀ ਚਾਹੀਦੀ ਹੈ ਨਾ।
2: ਵਾਇਸ ਮੁੰਡਿਆਂ ਨੇ ਕਈ ਵਾਰੀ ਇੰਨੇ ਮਜਬੂਰ ਹੁੰਦੇ ਆ ਕਿ ਉਹਨਾਂ ਦੀ ਘਰ ਵਾਲੀਆਂ ਨਹੀਂ ਕੁਛ ਕਰ
0: ਦਿੰਦੀਆਂ, ਮਜਬੂਰੀਆਂ ਮਜਬੂਰੀਆਂ। ਚਲੋ ਚਲੋ ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਸਤਿ ਸ਼੍ਰੀ ਅਕਾਲ।
3: ਹੈਲੋ।
0: ਹਾਂਜੀ ਹਾਂਜੀ ਗੁਰਮੀਤ ਭੈਣ ਜੀ, ਸਤਿ ਸ਼੍ਰੀ ਅਕਾਲ। ਬਸ ਗੱਲ ਤਾਂ ਇੱਥੇ ਆ ਕੇ ਖਤਮ ਹੋ ਗਈ, ਅਸੀਂ ਸਮਝਦੇ ਨਹੀਂ ਆ। ਅਸੀਂ ਪੜ੍ਹ ਵੀ ਲੈਨੇ ਆ, ਸੁਣ ਵੀ ਲੈਨੇ ਆ, ਇਹ ਗੱਲ ਸਹੀ ਹੈ ਸਮਝਣ ਦੀ, ਲੇਕਿਨ ਉਹਨੂੰ ਆਪਣੀ ਜ਼ਿੰਦਗੀ ਚ ਲਾਗੂ
3: ਅਮਲ ਨਹੀਂ ਕਰਦੇ।
0: ਅਮਲ ਨਹੀਂ ਕਰਦੇ।
3: ਚੰਗਿਆਈ ਤੇ ਸੱਚਾਈ ਤੁਹਾਡੇ ਅੰਦਰ ਹੀ ਨਹੀਂ ਤੇ ਬਾਹਰ ਵੀ ਤੁਹਾਨੂੰ ਕਿਤੇ ਨਹੀਂ ਮਿਲਣੀ।
0: ਬਸ ਬਸ ਬਸ ਬਸ,
3: ਤੁਹਾਡੇ ਅੰਦਰ ਹੀ ਹੈ ਤੇ ਉਹਨੂੰ ਖੋਜੋ।
0: ਬਿਲਕੁਲ ਬਿਲਕੁਲ, ਥੈਂਕ ਯੂ ਥੈਂਕ ਯੂ। ਸੋ ਦੋਸਤੋ, 647-367-5553 ਸਾਡਾ ਨੰਬਰ ਹੈ, 6473675353। ਅੱਜ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਕਿ ਉਹ ਕਿਹੜੇ ਕਿਹੜੇ ਐਸੇ ਸੀਕ੍ਰੇਟਸ ਨੇ ਜਿਹੜੇ ਸਾਨੂੰ ਜ਼ਿੰਦਗੀ ਦੇ ਵਿੱਚ ਸਾਡੀ ਲਾਈਫ ਨੂੰ ਖੁਸ਼ਗਵਾਰ ਬਣਾ ਸਕਦੇ ਨੇ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ, ਲੇਕਿਨ ਇੱਕ ਛੋਟਾ ਜਿਹਾ ਗੀਤ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ, ਕਿਉਂਕਿ ਪ੍ਰੋਗਰਾਮ ਨੂੰ ਥੋੜਾ ਜਿਹਾ ਤੜਕਾ ਗੀਤ ਸੰਗੀਤ ਦਾ ਲੱਗਦੇ ਨਾ, ਤੇ ਪ੍ਰੋਗਰਾਮ ਜ਼ਿਆਦਾ ਥੋੜਾ ਜਿਹਾ ਮਨੋਰੰਜਕ ਬਣ ਜਾਂਦਾ। ਲੈ ਸੁਣੋ ਇੱਕ ਪਿਆਰਾ ਜਿਹਾ ਗੀਤ, ਫਿਰ ਆਪਾਂ ਗੱਲਬਾਤ ਨੂੰ ਅੱਗੇ ਵਧਾਵਾਂਗੇ।

0: ਚਿੱਤ ਨਹੀਂ ਕਰਨ ਵਲੈਤ ਜਾਨੂੰ ਨੀ ਇੱਕ ਵਾਰੀ ਪਿੰਡ ਛੱਡਿਆ ਗੋਰੀਏ। ਗੱਲ ਤਾਂ ਬਿਲਕੁਲ ਸਹੀ ਹੈ ਯਾਰ, ਪਿੰਡ ਇੱਕ ਵਾਰ ਚਲੇ ਜਾਈਏ ਨਾ, ਤੇ ਵਾਕਿਆ ਪਿੰਡਾਂ ਦੇ ਵਿੱਚ ਜਾ ਕੇ ਇੰਨਾ ਦਿਲ ਲੱਗਦਾ ਹੈ, ਇੰਨਾ ਮਨ ਖੁਸ਼ ਹੁੰਦਾ ਉੱਥੇ ਜਾ ਕੇ, ਪੁਰਾਣੇ ਦੋਸਤਾਂ ਮਿੱਤਰਾਂ ਪੁਰਾਣੀਆਂ ਥਾਵਾਂ ਨੂੰ ਦੇਖ ਦੇਖ ਕੇ, ਉਹਨਾਂ ਪੁਰਾਣੇ ਸਕੂਲਾਂ ਕਾਲਜਾਂ ਨੂੰ ਜਿੱਥੇ ਪੜ੍ਹ ਕੇ ਆਏ ਉੱਥੇ ਜਾ ਕੇ ਦੇਖ ਕੇ, ਕਿਉਂਕਿ ਉਦੋਂ ਜੇ ਤੁਸੀਂ ਜਾਂਦੇ ਹੋ ਨਾ ਤਾਂ ਮਾਨਸਿਕ ਤੌਰ ਤੇ ਤੁਸੀਂ ਉਸ ਪੁਰਾਣੇ ਵਕਤ ਦੇ ਵਿੱਚ ਉਸ ਸਮੇਂ ਦੇ ਵਿੱਚ ਚਲੇ ਜਾਂਦੇ ਹੋ ਜਦੋਂ ਤੁਸੀਂ ਉੱਥੇ ਸਮਾਂ ਬਤੀਤ ਕੀਤਾ ਹੁੰਦਾ। ਚਲੋ ਖੈਰ, ਜ਼ਿੰਦਗੀ ਦੇ ਵਿੱਚ ਅੱਗੇ ਵੱਧਦੇ ਰਹਿਣਾ ਚਾਹੀਦਾ, ਜ਼ਿੰਦਗੀ ਇਸੇ ਤਰ੍ਹਾਂ ਹੀ ਚੱਲਦੀ ਹੈ, ਜ਼ਿੰਦਗੀ ਅੱਗੇ ਨੂੰ ਅੱਗੇ ਅੱਗੇ ਨੂੰ ਅੱਗੇ ਜਿਹੜਾ ਵਗਦੇ ਪਾਣੀ ਦੇ ਵਾਂਗ ਨਾ ਜ਼ਿੰਦਗੀ ਅੱਗੇ ਨੂੰ ਅੱਗੇ ਵੱਧਦੀ ਰਹੇ ਤੇ ਤਾਂ ਹੀ ਖੂਬਸੂਰਤ ਲੱਗਦੀ ਹੈ। ਉਹ ਕਹਿੰਦੇ ਜਿੱਦਾਂ ਖੜੇ ਪਾਣੀ ਦੇ ਵਿੱਚ ਜਾਲੇ ਪੈ ਜਾਂਦੇ ਹਨ, ਉਸੇ ਤਰ੍ਹਾਂ ਹੀ ਜ਼ਿੰਦਗੀ ਦੇ ਵਿੱਚ ਖੜੋਤ ਆਉਣੀ ਹੈ ਨਾ ਜਿਹੜੀ, ਉਹ ਵੀ ਮਾੜੀ ਗੱਲ ਹੈ। ਅੱਗੇ ਦੀ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ, ਜਿਸ ਤਰ੍ਹਾਂ ਉਮਰ ਦਾ ਤਕਾਜ਼ਾ ਹੈ ਉਸੇ ਤਰ੍ਹਾਂ ਟਾਈਮ ਦੇਖੋ ਅੱਗੇ ਦੀ ਅੱਗੇ ਵੱਧਦਾ ਜਾਂਦਾ ਹੈ, ਉਵੇਂ ਤਰ੍ਹਾਂ ਜ਼ਿੰਦਗੀ ਦੇ ਵਿੱਚ ਇਨਸਾਨ ਨੂੰ ਵੀ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਵੱਧਦੇ ਰਹਿਣਾ ਚਾਹੀਦਾ। ਪਰ ਇੱਕ ਚੀਜ਼ ਹੋਰ ਹੈ ਕਿ ਉਹ ਕਹਿੰਦੇ ਵੀ ਕਦੇ ਵੀ ਆਪਣੇ ਪਦ ਤੇ ਕਦ ਦਾ ਕਦੇ ਹੰਕਾਰ ਨਾ ਕਰੋ। ਪਦ ਅਸੀਂ ਕਹਿ ਦਿੰਦੇ ਹਾਂ ਅਹੁਦੇ ਨੂੰ, ਕਦ ਅਸੀਂ ਕਹਿ ਦਿੰਦੇ ਹਾਂ ਹੈਸੀਅਤ ਨੂੰ। ਇੱਕ ਤੁਹਾਡੇ ਕੋਲ ਜੋ ਵੀ ਅਹੁਦਾ ਹੈ ਜਾਂ ਜੋ ਵੀ ਤੁਹਾਡੀ ਹੈਸੀਅਤ ਹੈ ਸਮਾਜ ਦੇ ਵਿੱਚ, ਕਦ ਤੁਹਾਡਾ ਸਮਾਜ ਦੇ ਵਿੱਚ ਜਿੱਡਾ ਮਰਜ਼ੀ ਹੈ, ਕਹਿੰਦੇ ਇਹਨਾਂ ਦੋਨਾਂ ਚੀਜ਼ਾਂ ਦਾ ਕਦੇ ਵੀ ਹੰਕਾਰ ਨਾ ਕਰੋ। ਕਿਉਂਕਿ ਜਦੋਂ ਤੁਸੀਂ ਪਹਿਲੀ ਸਥਿਤੀ ਦੇ ਵਿੱਚ ਵੀ ਉਦੋਂ ਵੀ ਤੁਹਾਡੇ ਨਾਲੋਂ ਬੜੇ ਵੱਡੇ ਵੱਡੇ ਵੀ ਸੀ, ਬੜੇ ਛੋਟੇ ਵੀ ਹੈਗੇ ਸੀ, ਹੈਸੀਅਤ ਦੇ ਵਿੱਚ ਵੀ ਤੇ ਅਹੁਦੇ ਦੇ ਵਿੱਚ ਵੀ। ਅੱਜ ਜਦੋਂ ਤੁਸੀਂ ਇਹ ਗੱਲ ਕਰ ਰਹੇ ਹੋ ਉਦੋਂ ਤੁਹਾਡੇ ਨਾਲੋਂ ਨੀਵੇਂ ਵੀ ਬਹੁਤ ਹਨ, ਤੁਹਾਡੇ ਨਾਲੋਂ ਉੱਚੇ ਵੀ ਬਹੁਤ ਹੈਗੇ ਨੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੋਣਾ ਹੈ। ਬਹੁਤ ਸਾਰੇ ਤੁਹਾਡੇ ਤੋਂ ਨੀਵੇਂ ਵੀ ਹੋਣਗੇ, ਬਹੁਤ ਸਾਰੇ ਤੁਹਾਡੇ ਤੋਂ ਉੱਚੇ ਵੀ ਹੋਣਗੇ, ਹੈਸੀਅਤ ਦੇ ਵਿੱਚ ਵੀ, ਪੈਸੇ ਦੇ ਵਿੱਚ ਵੀ, ਰੁਤਬੇ ਦੇ ਵਿੱਚ ਵੀ। ਤੁਹਾਡੇ ਤੋਂ ਉੱਚੇ ਵੀ ਬੜੇ ਹੋਣਗੇ ਔਰ ਤੁਹਾਡੇ ਤੋਂ ਨੀਵੇਂ ਵੀ ਬੜੇ ਹੋਣਗੇ। ਸੋ ਇਹ ਦੋਨੋਂ ਚੀਜ਼ਾਂ ਨਾ, ਇਹਨਾਂ ਦੋਨਾਂ ਚੀਜ਼ਾਂ ਦਾ ਕਦੇ ਵੀ ਹੰਕਾਰ ਨਾ ਕਰੋ। ਹਮੇਸ਼ਾ ਜੋ ਤੁਹਾਡੇ ਕੋਲ ਹੈ ਨਾ, ਜੋ ਵੀ ਤੁਹਾਡੇ ਕੋਲ ਹੈ, ਐਕਸੈਪਟ ਦੈਟ, ਉਸ ਚੀਜ਼ ਨੂੰ ਮਨਜ਼ੂਰ ਕਰੋ, ਉਸ ਚੀਜ਼ ਨੂੰ ਐਕਸੈਪਟ ਕਰੋ ਕਿ ਜੋ ਕੁਝ ਮੇਰੇ ਕੋਲ ਹੈ ਨਾ ਇਹ ਬਹੁਤ ਹੈ। ਪਰ ਦੱਸਾਂ ਕਿ ਇਹ ਜਿਹੜੀ ਚੀਜ਼ ਹੈ ਨਾ, ਇਹ ਆਉਂਦੀ ਨਹੀਂ ਸਾਰਿਆਂ ਦੇ ਵਿੱਚ। ਆਪਣੇ ਆਪ ਦੇ ਕੋਲ ਜੋ ਕੁਝ ਹੈ ਨਾ, ਉਸ ਨੂੰ ਆਦਮੀ ਐਕਸੈਪਟ ਕਰਕੇ ਉਹਨੂੰ ਖੁਸ਼ੀ ਹੁੰਦੀ ਨਹੀਂ ਹੈ। ਉਹਨੂੰ ਹਮੇਸ਼ਾ ਦੂਸਰਿਆਂ ਦੇ ਵੱਲ ਦੇਖ ਦੇਖ ਕੇ ਨਾ, ਦੇਖ ਦੇਖ ਕੇ ਉਹਨਾਂ ਵੱਲ ਦੇਖ ਦੇਖ ਕੇ ਉਹ ਖੁਸ਼ੀ ਉਹਦੀ ਘਟਦੀ ਰਹਿੰਦੀ ਹੈ, ਦੇਖ ਦੇਖ ਕੇ। ਯਾਰ ਉਹਦੇ ਕੋਲੇ ਤਾਂ, ਮੇਰੇ ਕੋਲੇ ਤਾਂ ਇਹ ਕਾਰ ਛੋਟੀ ਹੈਗੀ, ਉਹਦੇ ਕੋਲੇ ਬਹੁਤ ਵੱਡੀ ਕਾਰ ਹੈ, ਇਹਦੇ ਨਾਲ ਹੀ ਉਹ ਦੇਖ ਦੇਖ ਕੇ ਉਹਨੂੰ ਜਲਣ ਹੋਈ ਜਾਂਦੀ ਹੈ। ਦੇਖੋ ਕਿੰਨੀ ਸਾਨੂੰ ਸਿੱਖਿਆ ਮਿਲਦੀ ਹੈ, ਨੇਚਰ ਤੋਂ ਵੀ ਬੜੀ ਸਿੱਖਿਆ ਮਿਲਦੀ ਹੈ। ਦੇਖੋ ਹੁਣ ਇੱਕ ਸਾਡੇ ਇੱਕ ਕੋਲਰ ਆ ਗਏ ਨੇ ਖਲੀਲ ਜੀ, ਇਹਨਾਂ ਦੀ ਗੱਲ ਸੁਣਦੇ ਹਾਂ ਵੀ ਬਹੁਤ ਲਰਨ ਆਦਮੀ ਨੇ ਖਲੀਲ ਜੀ ਦਾ ਬੜਾ ਤਜਰਬਾ ਹੈ ਲਾਈਫ ਦਾ। ਸਤਿ ਸ਼੍ਰੀ ਅਕਾਲ ਜੀ ਖਲੀਲ ਜੀ।
1: ਜੀ ਸਤਿ ਸ਼੍ਰੀ ਅਕਾਲ ਦਰਸ਼ਨ ਸਾਹਿਬ, ਕੈਸੇ ਹੈ? ਉਨ੍ਹਾਂ ਟੌਪਿਕ ਅੱਜ ਵੀ ਲੇਕਰ ਆਏ, ਆਪ ਹਮੇਸ਼ਾ ਖੁਸ਼ ਰਹੀਏ, ਆਪ ਔਰ ਆਪਕੀ ਪੂਰੀ ਫੈਮਿਲੀ ਮੇਰੀ ਦੁਆ ਹੈ, ਹਮੇਸ਼ਾ ਆਪਕੇ ਸਾਥ ਹੈ।
0: ਮੈਂ ਮਿਹਨਤ ਕਰਦੇ ਰਹੀਏ, ਜਨਾਬ ਦੋਸਤਾਂ ਨਾਲ ਸ਼ੇਅਰ ਕਰਦੇ ਰਹੀਦਾ।
1: ਨਹੀਂ ਨਹੀਂ, ਬਹੁਤ ਬਹੁਤ ਉਮਦਾ ਚੀਜ਼ ਪ੍ਰੈਜ਼ੈਂਟ ਕਰਤੇ। ਦੇਖੀਏ ਸਮਾਜ ਮੇਂ ਇਨ ਚੀਜ਼ੋਂ ਕੋ ਜ਼ਿੰਦਾ ਰੱਖਣਾ ਹੀ ਇਸ ਬਾਤ ਕੀ ਦਲੀਲ ਹੈ ਕਿ ਹਮਾਰੇ ਅੰਦਰ ਅਹਿਸਾਸ ਜ਼ਿੰਦਾ ਹੈ। ਔਰ ਰਹੀ ਸਵਾਲ ਮਾਂ ਬਾਪ ਦੀ ਗੱਲ, ਯਾਦ ਰੱਖੀਏਗਾ, ਬਹੁਤ ਬੜੀ ਬਾਤ ਬੋਲ ਰਹਾ ਹੂੰ। ਕੁਰਾਨ ਮੇਂ ਅੱਲਾਹ ਤਾਲਾ ਨੇ ਫਰਮਾਇਆ, ਮਾਂ ਬਾਪ ਕੋ ਉਫ ਤਕ ਮਤ ਬੋਲੋ।
0: ਜੀ ਜੀ,
1: ਉਫ ਕਾ ਲਫ਼ਜ਼ ਇਸਤੇਮਾਲ ਕੀਆ, ਯਾਨੀ ਕਿ ਬਾਅਦ ਮੇਂ ਆਂਖ ਦਿਖਾਨਾ, ਪਲਟਾ ਕੇ ਜਵਾਬ ਦੇ ਦੇਣਾ, ਤੋ ਬਦਤਮੀਜ਼ੀ ਕਰਨਾ, ਯਾ ਸ਼ਟ ਅਪ ਕਾਲ ਉਨਕੋ ਬੋਲਨਾ, ਯਾ ਛੁੜਕਨਾ, ਤੋ ਬਹੁਤ ਵੱਡੀ ਬਾਤ ਹੈ, ਬਹੁਤ ਬੜੀ ਬਾਤ ਹੈ। ਯਾਨੀ ਆਪ ਸੋਚੀਏ, ਦੁਨੀਆ ਮੇਂ ਜਿਤਨੇ ਨਬੀ ਆਏ, ਜਿਤਨੇ ਗੁਰੂ ਆਏ, ਜਿਤਨੇ ਪੀਰ ਆਏ, ਸਭ ਆਪਣੀ ਮਾਂ ਕੀ ਖਿਦਮਤ ਕਰੇ। ਬਾਬਾ ਫਰੀਦ ਕਾ ਲੈ ਲੋ ਕਿ ਆਪ ਮਾਂ ਸ਼ਕਰ ਪਾਣੀ ਮਾਂਗੇ, ਆਂਖ ਲੱਗ ਗਈ ਤੋ ਸੁਬਹ ਤੱਕ ਠਹਿਰੇ ਰਹੇ ਕਿ ਜਗ੍ਹਾ ਨਹੀਂ ਕਿ ਡਿਸਟਰਬ। ਤੋ ਯੇ ਜੋ ਬਾਤੇਂ ਥੀ ਪਹਿਲੇ ਜ਼ਮਾਨੇ ਮੇਂ, सिखाते थे बच्चों को, सेलेबस में थे, कहानियां दादा दादी नाना नानके के पास गए तो वो सोते वक्त कहानियां लोरियां क्या सुनाते थे, ये सुनाते थे ताकि बच्चों में वो चीज जिंदा रहना। जब आहिस्ता समाज में इसलिए खत्म हो रही क्योंकि आपके पास पुरानी चीजों की अब अहमियत नहीं रही। आप समझ रहे हैं यार, नई तहजीब है, नई तहजीब कुछ नहीं होती, गड्डी चाहे कितनी नई लेके आने दो, मुझे बताओ जमीन पे रोड पे चलती या आसमान में उड़ती? वो
0: बिल्कुल
1: सीधी बात है। तो बात हमारी वही है। और याद रखिए, बड़े सियानों ने कहा है, बड़ी जबरदस्त बात है कि बच्चे को बोलते हैं तिफल, अरबी और फारसी जबान में, और अच्छी बलीग वो उर्दू में बलीग यानी वेरी डेप्थ, जैसा डेप्थ पंजाबी आप बोलते हैं, पढ़ी लिखों की पंजाबी अलग होती, वो डे टू डे बात करने वाली अलग होती। तो फारसी और उर्दू अरबी में लफ्ज है तिफिल, तो ए फे ये लाम स्पेलिंग है। तो शायर का शेर है, तिफिल में क्या बू रहेगी माँ बाप के अतवार की।
0: जी जी जी,
1: तिफिल में क्या बू रहेगी
0: माँ
1: बाप के अतवार की, दूध तो डब्बे का है, तालीम है सरकार।
0: बिल्कुल।
1: अब आप देखिए, डब्बों का दूध आप पिलाएंगे तो फिर क्या उसके अंदर वो बात आएंगी? तो माँ का दूध इतना इम्पोर्टेंट होता, बोल रहे हैं। आप देखिए, अमेरिकन डॉलर है, $20 की नोट है, अभी गूगल पे टाइप करके जितने सुनने वाले सबको बोल तो मेरी बातें मुसद्दिका होती, मुसद्दिका यानी ऑथेंटिसिटी, इसमें कोई इफ एंड बट का कोई गुंजाइश ही नहीं रहती, बड़ा रिसर्च है मेरा। तो वो ये है कि एक बंदा है जिसकी $20 पे तस्वीर है, उसका नाम है एंड्रू जैक्सन।
0: जी जी जी,
1: वो एंड्रू जैक्सन के बाल देख लीजिए, किताबों में लिखा हुआ है 4 साल अपनी माँ का दूध पिया हो।
0: अच्छा जी, अच्छा जी।
1: अब आप बताइए क्या ताल्लुक है इस बात का? तो ताल्लुक ये है कि ये बताया जाता है कि उसके अतवार और अतमान ऐसे थे कि कोई बीमारी उसको नहीं आके लगती थी, कहते उस जमाने में, जबकि मुख्तलिफ बीमारियां अटैक होते थे, लेकिन बोलते थे यार ये बंदा चंगा कैसा है, तो लोग बोलते थे यार ये माँ का दूध खूब पिया। जरा गौर करने वाली बात है। तो ये बातें ऐसी नहीं है। फिल्मों में धर्मिंदर बोलते हुए मैं हमेशा सुना, हर फिल्म में माँ का दूध पिया तो आ बहारा गब्बर से बोलते, कभी नहीं बोलते डब्बे का दूध पिया तो आ गब्बर बाहर। जरा बात समझे मेरी, बड़ी गहरी है। वायरल बड़ा अच्छा लगता भाई, हम समाज में नहीं बोलेंगे तो फिर कौन बोलेगा? कोई तो है ना दुनिया को चलाने वाला, वरना अब खामोश सब बैठे रहेंगे तो फिर ट्रम्प जैसे लोग अत्याचार करते रहेंगे मेरे भाई।
0: बिल्कुल सही,
1: ऐसा नहीं है। ये परमात्मा चला रहा, कायनात अल्लाह चला रहा, इसको बोलना चाहिए, बुराई को रोको, अच्छाई की तरगीब दो, यही जिंदगी है। वरना कांटे इतने होंगे कि वो आपको भी छुपेंगे, मुझे भी छुपेंगे।
0: बिल्कुल बिल्कुल बिल्कुल बिल्कुल,
1: दैट्स ऑल योर ऑनर।
0: थैंक यू वेरी मच। थैंक यू। सो दोस्तों, 647-367-5353 साडा नंबर है, 647-367-5353। तुसी भी साडी गलबात दे विच कोई फीडबैक देना चाहो, कोई शामिल होना चाहो, तां जी आयां नूं। गल्लां बातां साडियां चल रहियां सी कि सीक्रेट्स ऑफ हैप्पी लाइफ की है, अपने आप नूं मुकम्मल तौर ते खुश रखण दे लई ਕਿਹੜੇ ਕਿਹੜੇ ਅਸੂਲਾਂ ਨੂੰ ਅਪਣਾਉਣਾ ਚਾਹੀਦਾ ਹੈ, ਕਿਹੜੇ ਕਿਹੜੇ ਅਕੀਦੇ ਜ਼ਿੰਦਗੀ ਦੇ ਵਿੱਚ ਅਪਣਾਉਣੇ ਚਾਹੀਦੇ ਨੇ, ਕਿਸ ਤਰ੍ਹਾਂ ਦੀ ਜ਼ਿੰਦਗੀ ਸਾਨੂੰ ਜਿਉਣੀ ਚਾਹੀਦੀ ਹੈ, ਆਪਣੇ ਆਸ ਪਾਸ ਦੇ ਲੋਕਾਂ ਦੇ ਨਾਲ ਕਿਸ ਤਰ੍ਹਾਂ ਦੇ ਸੰਬੰਧ ਬਣਾ ਕੇ, ਆਪਣੇ ਫੈਮਿਲੀ ਮੈਂਬਰਸ ਦੇ ਨਾਲ, ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਕਿਸ ਤਰ੍ਹਾਂ ਦੇ ਸੰਬੰਧ ਬਣਾ ਕੇ ਸਾਨੂੰ ਜ਼ਿੰਦਗੀ ਨੂੰ ਹੈਪੀ ਲਾਈਫ ਜਿਹੜਾ ਨਾ ਉਹ ਬਣਾਉਣਾ ਪੈਂਦਾ। ਸੋ ਇੱਕ ਹੋਰ ਮੈਂ ਪੜ੍ਹ ਰਿਹਾ ਸੀ, ਉਹ ਕਦੇ ਵੀ ਕਿਸੇ ਦੇ ਨਾਲ ਆਪਣੀ ਜ਼ਿੰਦਗੀ ਦੇ ਜਿਹੜੇ ਸੀਕਰੇਟਸ ਹੈਗੇ ਨਾ ਉਹ ਸ਼ੇਅਰ ਨਾ ਕਰੋ ਕਿਸੇ ਦੇ ਨਾਲ ਕਦੇ ਵੀ। ਜੋ ਤੁਹਾਡੇ ਗੋਲਸ ਪਰਸਨਲ ਤੁਸੀਂ ਫਿਕਸ ਕੀਤੇ ਨੇ ਨਾ ਜ਼ਿੰਦਗੀ ਦੇ ਵਿੱਚ ਵੀ ਮੈਂ ਇਹ ਕਰਨਾ, ਇਹ ਮੇਰੀ ਪਲੈਨਿੰਗ ਹੈਗੀ ਹੈ, ਉਹ ਕਦੇ ਵੀ ਕਿਸੇ ਦੇ ਨਾਲ ਕਹਿੰਦੇ ਸ਼ੇਅਰ ਨਾ ਕਰੋ। ਅੱਜ ਕੱਲ ਜ਼ਮਾਨਾ ਇਸ ਤਰ੍ਹਾਂ ਦਾ ਹੈਗਾ ਵੀ ਉਹਨਾਂ ਨੂੰ ਸ਼ੇਅਰ ਨਾ ਕਰੋ, ਲੋਕ ਤੁਹਾਡੇ ਨਾਲ ਜੈਲਸ ਫੀਲ ਕਰਨਗੇ, ਲੋਕ ਤੁਹਾਡੇ ਉਹਨਾਂ ਗੋਲਸ ਨੂੰ ਪ੍ਰਾਪਤ ਕਰਨ ਦੇ ਰਸਤੇ ਦੇ ਵਿੱਚ ਰੋੜੇ ਅਟਕਾਉਣਗੇ। ਸੋ ਹਮੇਸ਼ਾ ਇਸ ਚੀਜ਼ ਨੂੰ ਰੱਖੋ ਕਿ ਆਪਣੇ ਜਿਹੜੇ ਸੀਕਰੇਟਸ, ਆਪਣੇ ਪਰਸਨਲ ਗੋਲਸ ਆ ਨਾ ਕਦੇ ਕਿਸੇ ਦੇ ਨਾਲ ਸ਼ੇਅਰ ਨਾ ਕਰੋ। ਅੱਜ ਕੱਲ ਲੋਕ ਨਾ ਜਿਹੜੇ ਕਿਸੇ ਦੀ ਖੁਸ਼ੀ ਦੇ ਵਿੱਚ ਖੁਸ਼ ਨਹੀਂ ਹੁੰਦੇ, ਸਗੋਂ ਕਿਸੇ ਨੂੰ ਖੁਸ਼ ਵੇਖ ਕੇ ਨਾ ਉਹਨਾਂ ਨੂੰ ਦੁੱਖ ਹੋਣ ਲੱਗ ਪੈਂਦਾ। ਹਾਂਜੀ ਭੈਣ ਜੀ, ਜੀ ਆਇਆਂ ਨੂੰ ਜੀ,
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
2: ਬਿਲਕੁਲ
0: ਬਿਲਕੁਲ
2: ਆਪਾਂ ਗਲ ਕੇ ਬੀਜ ਦਾ ਰੁੱਖ ਬਣਦਾ ਨੀਵੇ ਹੋ ਕੇ ਉੱਚੀ ਪਦਵੀ ਪਾਈ ਦੀ ਏ
0: ਬਿਲਕੁਲ ਬਿਲਕੁਲ
2: ਪੈਰੀ ਡਿੱਗ ਕੇ ਪੈਰ ਬੇਲ ਸਿਖਰ ਚੜ ਸਿਖਰ ਜਾਵੇ ਤਰ ਮਾਤੇ ਸਰਿੰਦਰ ਮਾਈ ਦੀ ਏ
0: ਜੀ ਜੀ ਜੀ ਜੀ
2: ਜੀ
0: ਫਰੀਦਾ ਥੀਓ ਪਵਾਈ ਦੱਬ ਜੇ ਸਾਈ ਲੋੜੇ ਸਭ
2: ਹਾਂ
0: ਫਰੀਦਾ ਥੀਓ ਪਵਾਈ ਦੱਬ ਜੇ ਸਾਈ ਲੋੜੇ ਸਭ ਇੱਕ ਛਿਜੇ ਬੀਆ ਲਤਾੜੀਏ ਤਾਂ ਸਾਈ ਦੇ
2: ਦਰਵਾੜੀਏ
0: ਜੇ ਉਸ ਪਰਮਾਤਮਾ ਦੇ ਨਾਲ ਮਿਲਾਪ ਕਰਨਾ ਤਾਂ ਆਪਣੇ ਆਪ ਨੂੰ ਰਸਤੇ ਦੀ ਦੱਬ ਵਾਂਗ ਬਣਾ ਲੈ ਜਿਹੜੀ ਪੈਰਾਂ ਦੇ ਵਿੱਚ ਵਿਛਾਈ ਜਾਂਦੀ ਏਡੀ ਨਿਮਰਤਾ ਲੈ ਕੇ ਆਪਣੇ
2: ਹਾਂਜੀ ਹਾਂਜੀ ਹਾਂਜੀ ਕਹਿੰਦੇ ਧੰਨ ਬਾਬਾ ਨਾਨਕ ਧੰਨ ਬਾਬਾ ਨਾਨਕ
0: ਬਿਲਕੁਲ
2: ਖਜ਼ਾਨਾ ਤੇਰਾ ਉੱਤੇ ਹੱਥ ਮੇਰਾ ਹੱਥ
0: ਬਿਲਕੁਲ
2: ਨਾ ਥੋੜੇ ਨਾ ਥੋੜਾਵੇ ਨਾ ਖਰਚਾ ਨਾ ਖਰਚਾਵਾਂ ਕਦੇ ਨਾ ਹੋਵੇ ਕੱਠ
0: ਬਿਲਕੁਲ ਬਿਲਕੁਲ
2: ਜਾਂ ਖਜ਼ਾਨਾ ਹੀ ਉਹਦਾ
0: ਜੀ ਜੀ ਜੀ ਜੀ
2: ਤੇ ਹੱਥੀ ਤੁਹਾਡਾ ਪਰ ਫਿਰ
0: ਚਲੋ ਬਹੁਤ ਬਹੁਤ ਮਿਹਰਬਾਨੀ ਮਿਹਰਬਾਨੀ ਮਿਹਰਬਾਨੀ ਸੋ ਦੋਸਤੋ 647-367-5353 6473675353 ਸਾਡੀਆਂ ਗੱਲਾਂ ਬਾਤਾਂ ਜਿਹੜੀਆਂ ਚੱਲ ਰਹੀਆਂ ਨੇ ਕਿ ਸੀਕ੍ਰੇਟਸ ਆਫ ਹੈਪੀ ਲਾਈਫ ਕਿਹੜੇ ਕਿਹੜੇ ਹੁੰਦੇ ਨੇ ਆਪਣੀ ਜ਼ਿੰਦਗੀ ਨੂੰ ਮੁਕੰਮਲ ਤੌਰ ਤੇ ਖੁਸ਼ੀ ਪ੍ਰਾਪਤ ਕਰਨ ਦੇ ਲਈ ਸਾਨੂੰ ਕਿੰਨਾ ਕਿੰਨਾ ਚੀਜ਼ਾਂ ਦਾ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਉਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਜੋ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ ਇੱਕ ਛੋਟਾ ਜਿਹਾ ਮੈਸੇਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਾਂ ਫਿਰ ਆਪਾਂ ਅੱਗੇ 647-367-5353 ਤੇ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਪ੍ਰੋਗਰਾਮ ਦੇ ਪ੍ਰਾਊਡ ਸਪੌਂਸਰ ਨੇ ਜੀ ਬ੍ਰੰਪਟਨ ਕੈਸ਼ ਐਂਡ ਕੈਰੀ 100 ਕੈਂਡੀ ਰੋਡ 905-230-4800 ਤੁਸੀਂ ਆਪਣੇ ਘਰ ਦੀ ਕਿਚਨ ਦੇ ਲਈ ਜਾਂ ਰੈਸਟੋਰੈਂਟ ਦੇ ਲਈ ਕੋਈ ਗਰੋਸਰੀ ਲੈਣੀ ਹੋਏ ਕੋਈ

0: ਕਿਸੇ ਕਿਸਮ ਦੀ ਕੋਈ ਚੀਜ਼ ਤੁਹਾਨੂੰ ਚਾਹੀਦਾ ਹੋਏ ਤਾਂ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਛੋਟੀ ਮੋਟੀ ਦਵਾਈ ਜੋ ਅਕਸਰ ਅਸੀਂ ਘਰਾਂ ਦੇ ਵਿੱਚ ਫਸਟ ਏਡ ਦੇ ਤੌਰ 'ਤੇ ਰੱਖ ਲੈਂਦੇ ਹਾਂ, ਲੇਕਿਨ ਇੱਥੇ ਕੈਨੇਡਾ ਦੇ ਵਿੱਚ ਇਹ ਚੀਜ਼ਾਂ ਪੋਸੀਬਲ ਨਹੀਂ ਕਿ ਜਦੋਂ ਮਰਜ਼ੀ ਤੁਸੀਂ ਦੌੜੇ ਜਾਓ ਉਹ ਦਵਾਈ ਲੈ ਕੇ ਆ ਜਾਓ। ਲੇਕਿਨ ਬ੍ਰਮਟਨ ਕੈਸ਼ ਐਂਡ ਕੈਰੀ 'ਤੇ ਤੁਹਾਨੂੰ ਉਹ ਛੋਟੀਆਂ ਮੋਟੀਆਂ ਦਵਾਈਆਂ ਈਨੋ, ਇਸਬਗੋਲ, ਜਨਮ ਕੁੱਟੀ, ਸਾਫੀ, ਚੰਡੂ ਬਾਮ, ਬਦਾਮ ਰੋਗਨ, ਅੰਮ੍ਰਿਤਧਾਰਾ, ਕਾਇਮ ਚੂਰਨ, ਮੂਵ, ਬਰਨੋਲ, ਆਇਓਡੈਕਸ, ਵਿਕਸ, ਪੁਦੀਨ ਹਰਾ, ਹਨੀ ਟਸ, ਛੋਟੀਆਂ ਮੋਟੀਆਂ ਸਾਰੀਆਂ ਦਵਾਈਆਂ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀਆਂ ਨੇ। ਘਰ ਦੇ ਵਿੱਚ ਕੋਈ ਛੋਟਾ ਮੋਟਾ ਫੰਕਸ਼ਨ ਹੈ, ਵਿਆਹ ਸ਼ਾਦੀ ਹੈ, ਪੰਜਾਬੀ ਥੀਮ ਡਿਵੈਲਪ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਤੁਹਾਨੂੰ ਚਰਖੇ, ਕੜਾਹੀਆਂ, ਪਤੀਲੇ, ਭੰਗੜੇ ਗਿੱਧੇ ਦੇ ਡਰੈਸ, ਭੰਗੜੇ ਗਿੱਧੇ ਦੇ ਮਾਡਲ, ਢੋਲਕੀਆਂ, ਚਾਟੀਆਂ, ਮਧਾਣੀਆਂ, ਤੰਦੂਰ, ਹਰ ਪੰਜਾਬੀ ਸੱਭਿਆਚਾਰ ਦਾ ਕੋਈ ਵੀ ਤੁਸੀਂ ਚਿੰਨ੍ਹ ਤੁਹਾਨੂੰ ਚਾਹੀਦਾ ਹੋਏ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦਾ। ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਕੋਈ ਮੂਰਤੀ ਚਾਹੀਦੀ ਹੋਏ, ਉਹਨਾਂ ਦੇ ਨਾਲ ਸੰਬੰਧਿਤ ਕੋਈ ਪੂਜਾ ਸਮੱਗਰੀ ਚਾਹੀਦੀ ਹੋਏ, ਤੁਹਾਨੂੰ ਮਿਲ ਸਕਦੀ ਬ੍ਰਮਟਨ ਕੈਸ਼ ਐਂਡ ਕੈਰੀ ਤੋਂ। ਬਰਤਨ ਤੁਹਾਨੂੰ ਚੀਨੀ ਦੇ ਚਾਹੀਦੇ ਹੋਣ, ਬਰਤਨ ਤੁਹਾਨੂੰ ਕੱਚ ਦੇ ਚਾਹੀਦੇ ਹੋਣ, ਬਰਤਨ ਤੁਹਾਨੂੰ ਮਿੱਟੀ ਦੇ ਚਾਹੀਦੇ ਹੋਣ, ਬਰਾਸ ਦੇ ਚਾਹੀਦੇ ਹੋਣ, ਸਟੀਲ ਦੇ ਚਾਹੀਦੇ ਹੋਣ, ਕਿਸੇ ਵੀ ਤਰ੍ਹਾਂ ਦੇ ਬਰਤਨ, ਕਿੰਨੀ ਵੀ ਕੁਆਂਟਿਟੀ, ਕਿੰਨੀ ਵੀ ਮਾਤਰਾ ਦੇ ਵਿੱਚ ਤੁਹਾਨੂੰ ਚਾਹੀਦੇ ਹੋਣ, ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੇ ਨੇ। 9 ਵੱਖਰੀਆਂ ਵੱਖਰੀਆਂ ਲੋਕੇਸ਼ਨ ਦੇ ਵਿੱਚ ਪੂਰੇ ਕੈਨੇਡਾ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਬ੍ਰਮਟਨ ਕੈਸ਼ ਐਂਡ ਕੈਰੀ। 100 ਕੈਂਡੀ ਰੋਡ ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ ਵਿਸ਼ਾਲ ਸਟੋਰ ਬ੍ਰਮਟਨ ਕੈਸ਼ ਐਂਡ ਕੈਰੀ। ਦੂਸਰੇ ਸਾਡੇ ਪ੍ਰਾਊਡ ਸਪੌਂਸਰ ਨੇ ਵਿਲੇਜ ਆਫ ਇੰਡੀਆ, ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ। 114 ਕੈਨੇਡੀ ਰੋਡ, ਫੋਨ ਨੰਬਰ 905-450-3333 ਔਰ 6400 ਐਰਨਵਿਲ ਪਾਰਕਵੇ ਮਿਸੀਸਾਗਾ, ਫੋਨ ਨੰਬਰ 905-542-1330। ਲੰਡਨ ਔਰ ਹੈਲੀਫੈਕਸ ਦੇ ਵਿੱਚ ਵੀ ਬ੍ਰਾਂਚ ਹੈ, ਵਿੰਡਜ਼ਰ ਦੇ ਵਿੱਚ ਬਹੁਤ ਜਲਦ ਬ੍ਰਾਂਚ ਖੁੱਲਣ ਜਾ ਰਹੀ ਹੈ। ਤੁਸੀਂ ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ ਅਗਰ ਪੰਜਾਬੀ ਜ਼ਾਇਕੇ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਇੱਕ ਵਾਰ ਇਹਨਾਂ ਦਾ 40-50 ਆਈਟਮਾਂ ਦੇ ਨਾਲ ਸਜਿਆ ਹੋਇਆ ਬੁਫੇ ਜ਼ਰੂਰ ਟਰਾਈ ਕਰੋ, ਜਿਹਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ, ਤਰ੍ਹਾਂ ਤਰ੍ਹਾਂ ਦੇ ਸੈਲਡ, ਤਰ੍ਹਾਂ ਤਰ੍ਹਾਂ ਦੇ ਸਵੀਡਿਸ਼ ਦੇ ਨਾਲ ਤੁਸੀਂ ਬਿਲਕੁਲ ਲਾਜਵਾਬ ਖਾਣਾ ਖਾਓਗੇ। ਟਿਫਨ ਸਰਵਿਸ ਲੈਣਾ ਚਾਹੁੰਦੇ ਹੋ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਉਹ ਸਰਵਿਸ ਵੀ ਤੁਹਾਨੂੰ ਮਿਲ ਸਕਦੀ ਹੈ ਇੱਥੋਂ। ਘਰ ਦੇ ਵਿੱਚ ਕੋਈ ਫੰਕਸ਼ਨ ਹੈ ਛੋਟਾ ਮੋਟਾ, ਲਾਈਵ ਕੇਟਰਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਟਰੱਕ ਇਹਨਾਂ ਦਾ ਹਾਇਰ ਕਰਿਓ, ਮੈਨਿਊ ਡਿਸਾਈਡ ਕਰੋ, ਗਰਮਾ ਗਰਮ ਹਰ ਚੀਜ਼ ਘਰ ਦੇ ਦਰਵਾਜ਼ੇ ਦੇ ਉੱਪਰ ਤੁਹਾਨੂੰ ਪਹੁੰਚਦੀ ਕਰਨਗੇ। ਕੋਈ 100-125 ਆਦਮੀਆਂ ਦੇ ਲਈ ਫੰਕਸ਼ਨ ਦੇ ਲਈ ਹਾਲ ਤੁਹਾਨੂੰ ਚਾਹੀਦਾ ਹੈ, ਲਾਈਟ, ਸਾਊਂਡ, ਡੀਜੇ ਵਗੈਰਾ ਦਾ ਪੂਰਾ ਇੰਤਜ਼ਾਮ, 100-125 ਗੱਡੀਆਂ ਦੀ ਖੁੱਲੀ ਡੁੱਲੀ ਪਾਰਕਿੰਗ ਅਵੇਲੇਬਲ ਹੈ, ਉਹ ਵੀ ਤੁਸੀਂ ਬੁੱਕ ਕਰਵਾ ਸਕਦੇ ਹੋ। ਹਾਲ ਸਟਰੀਟ ਫੂਡ ਇਹਨਾਂ ਦਾ, ਗੋਲ ਗੱਪੇ, ਟਿੱਕੀਆਂ, ਸਮੋਸੇ, ਭੱਲੇ, ਡੋਸੇ, ਦੇਸੀ ਘਿਓ ਦੀਆਂ ਗਰਮਾਂ ਗਰਮ ਜਲੇਬੀਆਂ ਇੰਜੋਏ ਕਰਨ ਦੇ ਲਈ ਇੱਕ ਵਾਰ ਜ਼ਰੂਰ ਆਓ ਬ੍ਰਮਟਨ ਕੈਸ਼ ਐਂਡ ਕੈਰੀ ਦੇ ਨਾਲ। ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਫੋਨ ਨੰਬਰ 905-450-3333 ਔਰ 6400 ਐਰਨ ਮਿਲ ਪਾਰਕਵੇ ਮਿਸੀਸਾਗਾ, ਫੋਨ ਨੰਬਰ 905-542-1333। ਕੋਈ ਪ੍ਰੋਪਰਟੀ ਲੱਭ ਰਹੇ ਹੋ, ਤੁਹਾਨੂੰ ਕੋਈ ਗੈਸ ਸਟੇਸ਼ਨ ਲੱਭ ਰਹੇ ਹੋ, ਕੋਈ ਗਰੋਸਰੀ ਸਟੋਰ ਲੱਭ ਰਹੇ ਹੋ, ਕੋਈ ਪੀਜ਼ਾ ਸਟੋਰ ਲੱਭ ਰਹੇ ਹੋ, ਜਾਂ ਕੋਈ ਆਫਿਸ ਲੱਭ ਰਹੇ ਹੋ ਕਿਸੇ ਪਲਾਜ਼ਾ ਦੇ ਵਿੱਚ, ਟਰੱਕ ਯਾਰਡ ਦੀ ਭਾਲ ਦੇ ਵਿੱਚ ਹੋ ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਫੋਨ ਨੰਬਰ 416-525-7400, 416-525-7400। ਇੰਦਰ ਅਰੋੜਾ ਰੀਅਲ ਅਸਟੇਟ ਦੇ ਨਾਲ ਲੰਬੇ ਸਮੇਂ ਤੋਂ ਕੰਮ ਕਰਦੇ, ਤੁਹਾਡੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਜਾਂ ਹੋਰ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ ਪ੍ਰੋਪਰਟੀ ਲੈਣ ਵੇਲੇ ਜਾਂ ਵੇਚਣ ਵੇਲੇ, ਤਾਂ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਇੰਦਰ ਅਰੋੜਾ, ਫੋਨ ਨੰਬਰ 416-525-7400। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ।
1: ਹਾਂਜੀ
0: ਸਤਿ ਸ਼੍ਰੀ ਅਕਾਲ ਜੀ। ਤੁਸੀਂ ਕਰਦੇ ਕੰਮਾਂ ਕਾਰ ਵੀ ਨਾਲ ਨਾਲ ਕਰਦੇ ਰਹੋ, ਨਾਲ ਨਾਲ ਸੁਣਦੇ ਰਹੋ, ਕੋਈ ਗੱਲ ਨੀ।
1: ਅਸੀਂ ਵੀ ਵਿਹਲੇ ਹਾਂ, ਅਸੀਂ ਜਦੋਂ ਬੱਚੇ ਆ ਕੇ ਥੋੜਾ ਜਿਹਾ ਬੈਠ ਜਾਂਦੇ ਫਿਰ ਮਨ ਖੁਸ਼ ਹੋ ਜਾਂਦਾ।
0: ਜੀ ਜੀ ਜੀ,
1: ਚਲੋ ਕਿਸੇ ਤਰ੍ਹਾਂ ਮਸਾਂ
0: ਖੁਸ਼ੀਆਂ ਗਮੀਆਂ ਬਸ ਇਹ ਸਭ ਦਾਲੋ ਨਾਲ ਚੱਲਦੀਆਂ ਰਹਿਣ ਤੇ ਜ਼ਿੰਦਗੀ ਖੁਸ਼ਗਵਾਰ ਬਣਦੀ ਇਹਦੇ ਨਾਲ ਹੈ।
1: ਨਹੀਂ ਬੈਠਦੇ ਫਿਰ ਸਰਦਾਰ ਜੀ ਕਹਿੰਦੇ ਆ ਸਾਰਾ ਦਿਨ ਤੁਸੀਂ ਪਰਾਂ ਪਰਾਂ ਰਹਿੰਦੇ 10 ਮਿੰਟ ਤੋਂ ਸਾਡੇ ਕੋਲ ਬੈਠਿਆ ਕਰੋ।
0: ਬਿਲਕੁਲ
1: ਮਨ ਸ਼ਾਂਤੀ ਹੋ ਜਾਂਦੀ ਸੋਹਣੀ ਨੀਂਦ ਆ ਜਾਂਦੀ ਨਾ ਫਿਰ।
0: ਜੀ ਜੀ ਜੀ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ।
1: ਸਾਰਾ ਪਰਿਵਾਰ ਜਦੋਂ ਇਕੱਠਾ ਹੋ ਜਾਂਦਾ ਸ਼ੁਕਰ ਕਰੀਦਾ ਵੀ ਚਲੋ
0: ਜੀ ਜੀ ਜੀ ਜੀ ਜੀ ਜੀ ਜੀ
1: ਹਾਂ ਜੀ। ਬਾਕੀ ਆਪਾਂ ਸਿੱਖਰ ਦੀ ਗੱਲ ਕਰਦੇ ਸੀ
0: ਜੀ
1: ਤੇ ਜੇ ਕਹਿੰਦੇ ਦੁਨੀਆ ਦੇ ਦੋ ਪਾਸੇ ਦੰਦੇ ਆ
0: ਜੀ ਬਿਲਕੁਲ ਬਿਲਕੁਲ ਆਰੀ ਦੇ ਕਹਿੰਦੇ ਦੰਦੇ ਇੱਕ ਪਾਸੇ ਤੇ ਦੁਨੀਆ ਦੇ ਦੋ ਪਾਸੇ ਦੰਦੇ ਆ।
1: ਹਾਂ ਦਾਤਰੀ ਜਾਂ ਆਰੀ ਦੇ ਇੱਕ ਪਾਸੇ ਦੰਦੇ ਆ ਤੇ ਦੁਨੀਆ ਦੇ ਦੋ ਪਾਸੇ ਆ।
0: ਦੋ ਪਾਸੇ
1: ਇਹ ਸਿਕਰਟ ਇਹ ਆ
0: ਜੀ ਕਿ
1: ਜੇ ਅਸੀਂ ਕਹਿੰਦੇ ਵੀ ਨਾ ਤਾਂ ਕਿਸੇ ਨੂੰ ਗਰੀਬੀ ਦੱਸੋ
0: ਜੀ ਜੀ ਜੀ ਜੀ
1: ਅੰਦਰ ਤੇ ਦੇਖੋ ਜੀ ਇੱਕ ਮੈਂ ਤਾਂ ਸੁਣੀ ਹੋਈ ਗੱਲ ਹੀ ਕਹਿੰਦੀ ਆ ਪਤਾ ਨੀ ਹੁਣ ਇਹ ਸੱਚ ਹੈ ਤਾਂ ਕਿਵੇਂ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਕਿਸੇ ਦੇ ਘਰੇ ਕੋਈ ਪ੍ਰਾਹੁਣਾ ਆਇਆ ਸੀ ਨਾ
0: ਤੇ
1: ਉਹ ਬੀਬੀ ਨੇ ਅੰਦਰ ਸਾਗ ਨਾਲ ਰੋਟੀ ਖਾਧੀ ਜਾਂ ਕਿਵੇਂ ਤੇ ਉਹਨਾਂ ਨੂੰ ਸੋਹਣੀ ਰੋਟੀ ਸਾਰਿਆਂ ਨੂੰ ਪਵਾਈ ਤੇ ਆਪ ਥੋੜੀ ਜਿਹੀ ਚੀਜ਼ ਤੇ ਉਹ ਫਿਰ ਉਹਨਾਂ ਨੇ ਨਾ ਉਹ ਜਦੋਂ ਬੀਬੀ ਲੰਮੀ ਪੈ ਗਈ ਸੌ ਗਈ ਕਿਤੇ ਨੀਂਦਰ ਆ ਗਈ ਤੇ ਉਹਨਾਂ ਨੇ ਧੁੰਨੀ ਪਰ ਢੱਕਣ ਚੁੱਕ ਕੇ ਵੇਖਿਆ ਨਾ ਤੇ ਵੇਖਿਆ ਤੇ ਉਹਨਾਂ ਕੋਈ ਉਹ ਨੀ ਸੀ ਖਾਧਾ ਆਇਆ ਕੁਛ ਵੀ ਤੇ ਫਿਰ ਉਹਨਾਂ ਨੇ ਕਿਹਾ ਵੀ ਤੇਰੇ ਘਰ ਤੇ ਸਾਰਾ ਫਿਰ ਗੁਰੂ ਸਾਹਿਬ ਨੇ ਧੁੰਨੀ ਜੜ ਦਿੱਤੀ ਉਹ ਫੜਦੇ ਕੱਜੇ ਹੀ ਰਹਿਣ ਤੇ ਉਹ ਪਤਾ ਨੀ ਚਲੋ ਇਹ ਸੱਚ ਜਾਂ ਇੱਕ ਗਿਆਨ ਤਾਂ ਦੱਸਿਆ ਨਾ ਸਾਨੂੰ ਲੌਜਿਕ ਤਾਂ ਦੱਸਿਆ ਨਾ ਤੇ ਬਾਕੀ ਇਹ ਵੀ ਨਾ ਤਾਂ ਕਿਸੇ ਨੂੰ ਗਰੀਬੀ ਦੱਸੋ
0: ਕਿਉਂਕਿ
1: ਸਾਡੇ ਫਿਰ ਕੋਲ ਨੀ ਕੁੱਖ ਲਾਉਂਦਾ ਵੀ ਤੇ ਗਰੀਬ ਕਿਤੇ ਕੁੱਝ ਕੁਛ ਮੰਗ ਹੀ ਨਾ ਲਵੇ
0: ਤੇ
1: ਜੇ ਅਸੀਂ ਅਮੀਰੀ ਦੱਸਣੇ ਫਿਰ ਸਾਡੇ ਕੋਲ ਮੰਗਣ ਆ ਜਾਂਦੇ ਆ ਜਾਂ ਜਲਦੀ ਕਰਦੇ ਨੇ।
0: ਬਿਲਕੁਲ ਬਿਲਕੁਲ ਜੀ
1: ਇਹ ਵੀ ਵੱਡਾ ਸੀ
0: ਪੁਰਾਣੇ ਬਜ਼ੁਰਗਾਂ ਨੇ ਜੀ ਬੜੀਆਂ ਸਿੱਖਿਆਵਾਂ ਦਿੱਤੀਆਂ। ਵਾਰਿਸ ਸ਼ਾਹ ਨੇ ਵੀ ਲਿਖਿਆ ਨੇ ਕਿ ਵਾਰਿਸ ਸ਼ਾਹ ਛੁਪਾਈਏ ਜੱਗ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਜੀ ਉਹ ਕਹਿੰਦੇ ਵੀ
1: ਭਾਵੇਂ ਆਪਣਾ ਹੀ ਗੁੜ ਖਾਈਏ
0: ਅੰਦਰ ਵੜ ਕੇ ਖਾ ਲਓ ਲੇਕਿਨ ਦੁਨੀਆ ਤੋਂ ਛੁਪਾ ਕੇ ਕਰੋ ਜੋ ਕਰਨਾ ਹੈ ਬਸ
1: ਕਹਿੰਦੇ ਗੁੜ ਖਾਈਏ ਆਪਣਾ ਤੇ ਲੋਕਾਂ ਕੋਲੋਂ ਲੁਕਾ ਕੇ।
0: ਹਾਂ ਬਿਲਕੁਲ
1: ਤੇ ਇਹ ਹੀ ਗੱਲ ਹੈ ਨਾ ਵੀ ਆਪਾਂ ਬਸ ਇਹੀ ਮੈਂ ਦੱਸਣਾ ਸੀ ਵੀ ਤੁਸੀਂ ਨਾਰਮਲ ਜੇ ਰਹੋ ਕਿਸੇ ਨੇ ਮਹਿਸੂਸ ਨਾ ਕਰੋ ਵੀ ਅਸੀਂ ਗਰੀਬ ਹਾਂ ਜਾਂ ਦੁਖੀ ਹਾਂ ਜਾਂ
0: ਬਹੁਤ ਪੈ ਜਾਂਦੇ ਨਾ ਜਦੋਂ ਅਸੀਂ ਆਪਣੇ ਆਪ ਲਈ ਐਵੇਂ ਮੁਸੀਬਤਾਂ ਸਹੇੜ ਲੈਂਦੇ ਹਾਂ
1: ਐਕਸਾਈਟਡ
0: ਹੋ ਜਾਂਦੇ
1: ਸਾਰੇ ਫਟਾਫਟ ਖੋਲ ਦਿੰਦੇ ਆ ਤੇ ਸਾਨੂੰ ਪਤਾ ਨਹੀਂ ਦਾ ਰਿਜ਼ਲਟ ਨਤੀਜਾ ਕੀ ਨਿਕਲਣਾ।
0: ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਥੈਂਕ ਯੂ ਜੀ ਭੈਣ ਜੀ ਥੈਂਕ ਯੂ ਮਿਹਰਬਾਨੀ ਮਿਹਰਬਾਨੀ। ਸੋ ਦੋਸਤੋ 647-362-5357 6473-5353 ਤੇ ਗੱਲਾਂ ਬਾਤਾਂ ਦਾ ਸਾਡਾ ਸਿਲਸਿਲਾ ਚੱਲ ਰਿਹਾ ਹੈ ਕਿ ਸੀਕ੍ਰੇਟਸ ਆਫ ਹੈਪੀ ਲਾਈਫ ਖੁਸ਼ਗਵਾਰ ਜ਼ਿੰਦਗੀ ਦੇ ਕਿਹੜੇ ਕਿਹੜੇ ਮੰਤਰ ਹੁੰਦੇ ਨੇ ਤੇ ਭੈਣ ਜੀ ਨੇ ਵੀ ਬਹੁਤ ਵਧੀਆ ਗੱਲ ਦੱਸੀ ਕਿ ਕਦੇ ਕਿਸੇ ਦੀ ਗਰੀਬੀ ਦਾ ਮਜ਼ਾਕ ਨਾ ਉਡਾਓ ਤੇ ਕਦੇ ਆਪਣੀ ਅਮੀਰੀ ਨੂੰ ਸ਼ੋਅ ਆਫ ਨਾ ਕਰੋ ਜੋ ਕੁਝ ਹੈਗੇ ਨਾ ਉਸ ਨੂੰ ਐਕਸੈਪਟ ਕਰ ਲਓ ਇਹਦੇ ਵਿੱਚ ਹੀ ਤੁਹਾਡੀ ਜ਼ਿੰਦਗੀ ਦੀ ਖੁਸ਼ੀ ਹੈਗੀ ਹੈ। ਇੱਕ ਹੋਰ ਚੀਜ਼ ਮੈਂ ਕਈ ਵਾਰੀ ਦੇਖਦਾ ਹੁੰਦਾ ਪੜ੍ਹਦਾ ਹੁੰਦਾ ਇੱਕ ਜਗ੍ਹਾ ਤੇ ਉਹ ਕਹਿੰਦੇ ਆ ਵੀ ਜਿਹੜਾ ਇਨਸਾਨ ਤੁਹਾਨੂੰ ਅੱਛਾ ਲੱਗਦਾ ਹੈ ਨਾ ਜਿਸ ਇਨਸਾਨ ਨੂੰ ਮਿਲਿਆ ਤੁਹਾਨੂੰ ਖੁਸ਼ੀ ਹੁੰਦੀ ਹੈ ਜਿਸ ਇਨਸਾਨ ਦੇ ਕੋਲ ਬੈਠਿਆਂ ਤੁਸੀਂ ਬੜਾ ਖੁਸ਼ਗਵਾਰ ਫੀਲ ਕਰਦੇ ਹੋ ਤੁਹਾਨੂੰ ਮਨ ਨੂੰ ਸਕੂਨ ਮਿਲਦਾ ਹੈ ਐਸੇ ਇਨਸਾਨ ਕੋਲ ਜੇਕਰ ਕਹਿੰਦੇ ਤੁਹਾਨੂੰ ਚੱਲ ਕੇ ਵੀ ਜਾਣਾ ਪਵੇ ਨਾ ਤਾਂ ਜ਼ਰੂਰ ਜਾਓ ਇਹ ਇੰਤਜ਼ਾਰ ਮਤ ਕਰੋ ਵੀ ਤੁਹਾਨੂੰ ਉਹ ਕਦੇ ਬੁਲਾਵੇ ਤਾਂ ਫਿਰ ਤੁਸੀਂ ਜਾਓ ਨਹੀਂ ਜਿਸ ਨੂੰ ਮਿਲਿਆ ਖੁਸ਼ੀ ਹੁੰਦੀ ਹੈ ਜਿਸ ਨੂੰ ਮਿਲਿਆ ਤੁਹਾਡੇ ਮਨ ਨੂੰ ਸਕੂਨ ਪਹੁੰਚਦਾ ਹੈ ਉਹਦੇ ਕੋਲ ਚੱਲ ਕੇ ਵੀ ਜਾਓ ਉਹਨੂੰ ਮਿਲਣ ਦੀ ਕੋਸ਼ਿਸ਼ ਕਰੋ ਕੋਈ ਗੱਲ ਨਹੀਂ ਫਿਰ ਕੀ ਹੈ। ਸੋ ਇਹ ਨਾ ਬਹੁਤ ਵਧੀਆ ਇੱਕ ਫੰਡਾ ਹੈਗਾ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਖੁਸ਼ ਰੱਖਣ ਦਾ। ਸਾਡੇ ਬੀਬੀ ਗੋਸਲ ਜੀ ਹਾਂਜੀ ਭੈਣ ਜੀ ਜੀ ਜੀ ਜੀ ਜੀ ਆਉਂਦੇ ਰਹੋ ਤੁਸੀਂ
1: ਹਾਂਜੀ ਇਹ ਗੱਲ ਆ ਭੈ ਜਿਦਾਂ ਹੁਣ ਰਿਸਪੋਂਡ ਕਰੋ ਜੇ ਕੋਈ ਗਰੀਬ ਆ ਜਾਂ ਉਹਦੇ ਕੋਲ ਕੁਛ ਖਾਣ ਉਹ ਜ਼ਰੂਰ ਆ ਜੇ ਉਹ ਕੁਛ ਆਪਣੇ ਕੋਲ ਉਹਨੂੰ ਦੱਸੋ ਵੀ ਤੁਸੀਂ ਦੇ ਸਕਦੇ ਆ
0: ਬਿਲਕੁਲ ਬਿਲਕੁਲ
1: ਜਿਹਨੂੰ ਇਹ ਇਹ ਵੱਡੀ ਗੱਲ ਆ ਕਿ ਤੁਸੀਂ ਆਪਣੇ ਲੋਕਾਂ ਦੇਖ ਕੇ ਵੀ ਮਜ਼ਾਕ ਕਰੋ ਉਹਨਾਂ ਨੂੰ ਉਹਨੂੰ ਖੁਸ਼ ਕਰੋ
0: ਬਸ ਬਸ ਇਹਦੇ ਵਾਸਤੇ ਦਿਲ ਚਾਹੀਦਾ ਨਾ ਜੀ ਇਹਦੇ ਵਾਸਤੇ ਤਾਂ ਦਿਲ ਚਾਹੀਦਾ ਹੈ ਕਿ ਉਹ ਕਹਿੰਦੇ ਵੀ ਹੁੰਦਾ ਸਭ ਕੁਝ ਹੀ ਹੈ ਬੜੇ ਇਨਸਾਨਾਂ ਕੋਲੇ ਬੜੇ ਬੜੇ ਅਮੀਰ ਲੋਕ ਆ ਲੇਕਿਨ ਕਿਸੇ ਨੂੰ ਦੇਣ ਵਾਸਤੇ ਦਿਲ ਚਾਹੀਦਾ ਕਿਸੇ ਨੂੰ ਦੇਣ ਵਾਸਤੇ ਸੋ ਗੱਲਾਂ ਬਾਤਾਂ ਦਾ ਸਾਡਾ ਸਿਲਸਿਲਾ ਚੱਲ ਰਿਹਾ ਜੀ, ਤੇ ਇੱਕ ਛੋਟਾ ਜਿਹਾ ਮੈਸੇਜ ਮੈਂ ਤੁਹਾਨੂੰ ਹੋਰ ਦੇ ਦਿਆਂ, ਫਿਰ ਮੈਂ ਤੁਹਾਡੇ ਫੋਨ ਦੀ ਇੰਤਜ਼ਾਰ ਵੀ ਕਰ ਰਿਹਾ। 647-367-5353 ਸਾਡਾ ਨੰਬਰ ਹੈ, ਤੇ ਇੱਕ ਮੈਸੇਜ ਹੋਰ ਤੁਹਾਡੇ ਨਾਲ। ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ, ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਸਾਡੀਆਂ ਬੀਬੀਆਂ ਭੈਣਾਂ ਨੇ। ਕੋਈ ਹੇਅਰਸ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ ਜਾਂ ਹੋਰ ਕੋਈ ਬਿਊਟੀ ਦਾ ਟ੍ਰੀਟਮੈਂਟ ਲੈਣਾ ਹੋਵੇ ਜਾਂ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਤੁਸੀਂ ਡਿਪਲੋਮਾ ਕਰਨਾ, ਹੇਅਰ ਸਟਾਈਲਿੰਗ ਡਿਪਲੋਮਾ ਜਾਂ ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਫੋਨ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਕਿ ਕਿਹੜੇ ਕਿਹੜੇ ਇਹਨਾਂ ਕੋਲ ਕੋਰਸ ਨੇ, ਕਿੰਨੀ ਕਿੰਨੀ ਉਸ ਕੋਰਸ ਦੀ ਡਿਊਰੇਸ਼ਨ ਹੈ, ਜੋ ਫੀਸ ਸਟਰਕਚਰ ਕੀ ਹੈ ਉਸਦਾ। ਫੋਨ ਨੰਬਰ 905-399-810-9905-399-6110, ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਸਾਡੇ ਇੱਕ ਹੋਰ ਕਾਲਰ ਨੇ, ਆਪਾਂ ਉਹਨਾਂ ਦੀ ਗੱਲ ਸੁਣਦੇ ਹਾਂ ਤੇ ਗੱਲਬਾਤ ਦਾ ਸਿਲਸਿਲਾ ਅੱਗੇ ਵਧਾਉਂਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਕਾਲ ਡਿਸਕਨੈਕਟ ਹੋ ਗਈ ਜੀ, ਤੁਸੀਂ ਦੁਬਾਰਾ ਕਰੋ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, 8131 ਤੁਸੀਂ ਰੇਡੀਓ ਦੀ ਆਵਾਜ਼ ਘੱਟ ਕਰੋ ਜੀ, ਤੁਹਾਡੀ ਆਵਾਜ਼ ਇੱਧਰ ਨਹੀਂ ਆ ਰਹੀ ਤੇ ਰੇਡੀਓ ਦੀ ਆਵਾਜ਼ ਸੁਣ ਰਹੀ ਹੈ ਵਿੱਚੋਂ। ਹਾਂਜੀ ਜੀ, ਆਇਆਂ ਨੂੰ 8131 ਜੀ।
2: ਹੈਲੋ ਜੀ, ਲਿਆਕਤ ਗੱਲ ਕਰ ਰਹੇ ਨਾ, ਕੀ ਹਾਲ ਚਾਲ?
0: ਵਧੀਆ ਜੀ, ਵਧੀਆ ਜੀ, ਵਧੀਆ ਜਨਾਬ, ਬਹੁਤ ਵਧੀਆ। ਤੁਸੀਂ ਸੁਣਾਓ ਲਿਆਕਤ ਜੀ, ਕੀ ਹਾਲ ਚਾਲ ਨੇ
2: ਜੀ? ਅੱਲਾ ਸ਼ੁਕਰ ਹੈ, ਬੜੀ ਮਿਹਰਬਾਨੀ, ਬੜੀ ਖੁਸ਼ੀ ਹੈ ਮੇਰੀ ਨਾਲ, ਮੈਂ ਡੇਲੀ ਤਕਰੀਬਨ ਤੁਹਾਡੀ ਗੱਲਬਾਤ ਸੁਣਨਾ।
0: ਸ਼ੁਕਰੀਆ ਜੀ।
2: ਮੇਰਾ ਤਾਲਕ ਪਾਕਿਸਤਾਨ ਪੰਜਾਬ ਤੋਂ ਹੈ
0: ਜੀ,
2: ਤੇ ਮੈਂ ਇੱਕ ਪੁੱਛਣਾ ਚਾਹੁੰਦਾ ਕਿ ਜਿਹੜਾ ਸਤਿ ਸ੍ਰੀ ਅਕਾਲ ਕਹਿੰਦੇ, ਇਹਦਾ ਕੀ ਮਤਲਬ ਹੈ?
0: ਅੱਛਾ ਅੱਛਾ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਉਸ ਸਤ ਮਤਲਬ, ਦੇਖੋ ਅਕਾਲ ਪੁਰਖ ਜਿਹੜਾ ਨਾ, ਵਾਹਿਗੁਰੂ ਜਿਹੜਾ ਹੈ, ਉਹ ਸਤ ਹੈ, ਉਹਦੇ ਚ ਕੋਈ ਦੋ ਰਾਏ ਨਹੀਂ ਹੈਗੀਆਂ, ਉਹ ਇੱਕ ਸੱਚ ਹੈ। ਤੇ ਸਤਿ ਸ੍ਰੀ ਅਕਾਲ ਉਹਦੀ ਜੈ ਜੈਕਾਰ ਅਸੀਂ ਬੁਲਾਉਂਦੇ ਹਾਂ ਤੇ ਉਸ ਅਕਾਲ ਪੁਰਖ ਨੂੰ ਯਾਦ ਕਰਦੇ ਹਾਂ। ਤੇ ਜਿੱਦਾਂ ਅਸੀਂ ਜੈਕਾਰਾ ਲਾਉਂਦੇ ਨਾ ਕਿ ਬੋਲੇ ਸੋ ਨਿਹਾਲ, ਤੇ ਸਤਿ ਸ੍ਰੀ ਅਕਾਲ ਜੋ ਬੋਲੂਗਾ ਉਹ ਨਿਹਾਲ ਹੋ ਜਾਊਗਾ, ਉਸ ਪਰਮ ਪਿਤਾ ਪਰਮਾਤਮਾ, ਉਸ ਅਕਾਲ ਪੁਰਖ ਵਾਹਿਗੁਰੂ ਦੀ ਜੈ ਜੈਕਾਰ ਜਿਹੜੀ ਹੈ ਨਾ, ਉਹੀ ਇਹਦੇ ਵਿੱਚ ਸ਼ਾਮਿਲ ਹੋ ਜਾਂਦੀ ਹੈ ਜੀ ਸਾਰੀ। ਸਤ ਸਤ ਸੱਚਾ ਨਾਮ ਜਿਹਨੂੰ ਅਸੀਂ ਕਹਿ ਦਿੰਦੇ, ਜਿਹੜਾ ਸਤ ਹੈ, ਜਿਹੜਾ ਅਟਲ ਹੈ, ਜਿਹਦਾ ਕੋਈ ਸਬਸਟੀਟਿਊਟ ਹੈ ਹੀ ਨਹੀਂ ਜੀ, ਉਹ ਇੱਕ ਅਕਾਲ ਪੁਰਖ ਹੈ ਜਿਹੜਾ ਸਤਿ ਹੈ ਜਿਹਨੂੰ ਅਸੀਂ ਕਹਿ ਸਕਦੇ। ਸੋ ਦੋਸਤੋ, 647-367-5353 ਸਾਡਾ ਨੰਬਰ ਹੈ, ਤੇ ਇੱਕ ਹੋਰ ਛੋਟਾ ਜਿਹਾ ਮੈਸੇਜ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ। ਤੁਹਾਡੀ ਗੱਡੀ ਨੂੰ ਕੋਈ ਪ੍ਰੋਬਲਮ ਆ ਗਈ ਹੈ ਜੀ, ਗੱਡੀ ਤੁਹਾਡੀ ਕਿਸੇ ਵੀ ਬ੍ਰਾਂਡ ਦੀ ਹੋਏ, ਕਿਸੇ ਵੀ ਕੰਪਨੀ ਦੀ ਹੋਏ, ਕਿਸੇ ਵੀ ਕਿਸਮ ਦੀ ਉਹਦੀ ਕੋਈ ਪ੍ਰੋਬਲਮ ਹੋਏ, ਚਾਹੇ ਕੋਈ ਟਾਇਰਾਂ ਦੀ ਕੋਈ ਪ੍ਰੋਬਲਮ ਹੈ, ਕੋਈ ਮਕੈਨੀਕਲ ਪ੍ਰੋਬਲਮ ਹੈ, ਇੰਜਨ ਦੀ ਕੋਈ ਪ੍ਰੋਬਲਮ ਹੈ, ਜਾਂ ਕੋਈ ਪ੍ਰੋਬਲਮ ਉਸਦੀ ਡੈਂਟਿੰਗ ਪੇਂਟਿੰਗ ਦੀ ਹੈ ਤੇ ਤੁਸੀਂ ਉਸਦੀ ਕੋਈ ਰਿਪੇਅਰ ਕਰਵਾਉਣੀ ਚਾਹੁੰਦੇ ਹੋ, ਤਾਂ ਖੁੱਲੀ ਡੁੱਲੀ ਵਰਕਸ਼ਾਪ, 15-20 ਦਾ ਟ੍ਰੇਨਡ ਯੂਨੀਫਾਰਮ ਦੇ ਵਿੱਚ ਟ੍ਰੇਨਡ ਸਟਾਫ ਤੁਹਾਨੂੰ ਮਿਲੇਗਾ, 7-8 ਲਿਫਟਾਂ ਲੱਗੀਆਂ ਹੋਈਆਂ ਨੇ, ਪ੍ਰਾਇਓਰਟੀ ਬੇਸ ਤੇ ਤੁਹਾਨੂੰ ਸਰਵਿਸ ਮਿਲੇਗੀ। ਨੈਸ਼ਨਲ ਆਟੋ ਸਰਵਿਸ, 99 ਕੈਨੇਡੀ ਰੋਡ ਸਾਊਥ, ਫੋਨ ਨੰਬਰ 905-450-3300। ਅਬਾਸ ਜੀ ਨੂੰ ਤੁਸੀਂ ਕਾਲ ਕਰੋ, 905-450-3300, ਨੈਸ਼ਨਲ ਆਟੋ ਸਰਵਿਸ, 99 ਕੈਨੇਡੀ ਰੋਡ ਸਾਊਥ ਦੇ ਉੱਪਰ। ਸੋ ਰੇਡੀਓ ਪ੍ਰੋਗਰਾਮ ਸਭ ਰੰਗ ਨਾਲ ਤੁਸੀਂ ਜੁੜੇ ਹੋ ਜੀ, ਸਾਡਾ ਤੁਹਾਡਾ ਸਾਥ ਰਹੇਗਾ ਅੱਜ 11 ਵਜੇ ਤੱਕ, ਤੇ ਇਹ ਸਾਥ ਤੁਹਾਡਾ ਹੁੰਦਾ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ, ਤੇ ਇਸ ਫਰਾਈਡੇ ਨੂੰ ਹੋ ਸਕਦਾ ਹੈ ਕਿ ਅਸੀਂ ਰੇਡੀਓ ਪ੍ਰੋਗਰਾਮ ਪੇਸ਼ ਨਾ ਕਰ ਸਕੀਏ, ਤੇ ਕੋਈ ਨਾ ਕੋਈ ਹੋਰ ਇੰਤਜ਼ਾਮ ਹੋਏਗਾ, ਜਾਂ ਰਿਕਾਰਡਡ ਪ੍ਰੋਗਰਾਮ ਲਾਵਾਂਗੇ, ਜਾਂ ਕਿਸੇ ਹੋਰ ਦੋਸਤ ਮਿੱਤਰ ਨੂੰ ਰਿਕੁਐਸਟ ਕਰਾਂਗੇ ਜੋ ਸਾਡੀ ਰਿਕੁਐਸਟ ਦੇ ਉੱਪਰ ਸਾਡੇ ਇਸ ਪ੍ਰੋਗਰਾਮ ਨੂੰ ਉਸ ਦਿਨ ਹੋਸਟ ਕਰ ਦੇਗਾ। ਅਸੀਂ ਉਸ ਦਿਨ ਅਵੇਲੇਬਲ ਨਹੀਂ, ਸਾਡੇ ਚੇਅਰਮੈਨ ਸਾਹਿਬ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਦੇ ਘਰ ਖੁਸ਼ੀ ਦਾ ਸਬੱਬ ਹੈ, ਉਹਨਾਂ ਦੇ ਬੇਟੇ ਦੀ ਇੰਗੇਜਮੈਂਟ ਹੈ, ਤੇ ਅਸੀਂ ਉੱਧਰ ਜ਼ਰੂਰ ਅਟੈਂਡ ਕਰਨੀ ਉਹ ਸ਼ਾਮ ਦੇ ਟਾਈਮ। ਤੇ ਤੁਸੀਂ ਅੱਜ ਕੋਈ ਗੱਲਬਾਤ ਕਰਨੀ ਹੋਵੇ, 647-367-5353, ਅਦਰਵਾਈਜ਼ ਅਜੇ ਕੋਲ ਸਾਡੇ ਕੋਲ ਦੋ ਦਿਨ ਹੋਰ ਵੀ ਨੇ, ਬੁੱਧਵਾਰ ਦਾ ਦਿਨ ਵੀ ਹੈ, ਵੀਰਵਾਰ ਦਾ ਦਿਨ ਵੀ ਹੈ, ਆਪਾਂ ਮਿਲਾਂਗੇ ਇਸੇ ਟਾਈਮ ਇਸੇ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਵਿੱਚ। ਬਾਕੀ ਸਾਡੀਆਂ ਤਿਆਰੀਆਂ ਵੀ ਚੱਲ ਰਹੀਆਂ ਨੇ, 2-3-4 ਅਕਤੂਬਰ ਦੀ ਜਿਹੜੀ ਸਾਡੀ ਕਾਨਫਰੰਸ ਹੈ ਉਹਦੇ ਵਿੱਚ ਮੀਟਿੰਗਾਂ 2-3 ਸਾਡੀਆਂ ਹੋ ਗਈਆਂ ਨੇ। ਅੱਜ ਅਸੀਂ ਉੱਥੇ ਹਾਲ ਦੇ ਵਿੱਚ ਜਾ ਕੇ ਉਹ ਸਾਰੇ ਉਸਦੀ ਸੈਟਅਪ ਜਿਹੜਾ ਪੂਰਾ ਤਿਆਰ ਕੀਤਾ ਹੋਇਆ, ਪੂਰੀਆਂ ਚੇਅਰਸ ਵਗੈਰਾ ਲਗਾ ਕੇ ਉੱਥੇ ਜੋ ਵੱਖਰੇ ਵੱਖਰੇ ਸਾਹਿਤਕਾਰਾਂ ਦੀਆਂ ਜੋ ਵੱਖਰੀਆਂ ਵੱਖਰੀਆਂ ਲਾਈਨਾਂ ਕੋਟ ਕਰਕੇ ਉਹਨਾਂ ਨੂੰ ਪੂਰਾ ਡਿਸਪਲੇ ਕਰਕੇ ਸਾਊਂਡ ਵਗੈਰਾ ਦਾ ਇੰਤਜ਼ਾਮ ਸਾਰਾ, ਗ੍ਰੀਨ ਰੂਮ ਦਾ ਇੰਤਜ਼ਾਮ ਵਗੈਰਾ, ਕਿਉਂਕਿ ਐਡਾ ਵੱਡਾ ਜਦੋਂ ਤੁਸੀਂ ਔਰਗੇਨਾਈਜ਼ ਕਰਨਾ ਹੋਏ ਨਾ ਈਵੈਂਟ, ਉਹਦੇ ਵਾਸਤੇ ਤਿਆਰੀਆਂ ਵਗੈਰਾ ਬਹੁਤ ਕਰਨੀਆਂ ਪੈਂਦੀਆਂ ਨੇ। ਸੋ ਤੁਹਾਨੂੰ ਸਾਰਿਆਂ ਨੂੰ ਉੱਥੇ ਆਉਣ ਦੇ ਲਈ ਖੁੱਲ੍ਹਾ ਸੱਦਾ ਹੈ, ਤੁਸੀਂ ਆਓ, ਜ਼ਰੂਰ ਤੁਸੀਂ ਇੰਜੋਏ ਕਰੋਗੇ, ਕੁਝ ਨਾ ਕੁਝ ਸਿੱਖ ਕੇ ਵੀ ਜਾਓਗੇ, ਅਤੇ ਵਿਸ਼ਵ ਪੰਜਾਬੀ ਭਵਨ ਵੀ ਤੁਸੀਂ ਦੇਖੋਗੇ। ਉਸ ਤੋਂ ਬਾਅਦ ਤੁਸੀਂ ਜੇ ਕੋਈ ਉੱਥੇ ਪ੍ਰੋਗਰਾਮ ਔਰਗੇਨਾਈਜ਼ ਕਰਨਾ ਹੋਵੇ ਤਾਂ ਤੁਹਾਨੂੰ ਵੀ ਉਸ ਦੀਆਂ ਸੇਵਾਵਾਂ ਜਿਹੜੀਆਂ ਫ੍ਰੀ ਆਫ ਕੋਸਟ ਜਿਹੜੀਆਂ ਨਾ ਮਿਲ ਸਕਦੀਆਂ ਨੇ। ਸੋ ਬਾਕੀ ਅੱਜ ਦੀਆਂ ਗੱਲਾਂ ਬਾਤਾਂ ਜਿਹੜੀਆਂ ਸਾਡੀਆਂ ਚੱਲ ਰਹੀਆਂ ਸੀ ਕਿ ਸੀਕ੍ਰੇਟਸ ਆਫ ਹੈਪੀ ਲਾਈਫ ਕਿਹੜੀਆਂ ਕਿਹੜੀਆਂ ਹੋ ਸਕਦੀਆਂ ਨੇ, ਉਹਦੇ ਵਿੱਚ ਇੱਕ ਇਹ ਵੀ ਮੈਂ ਦੇਖ ਰਿਹਾ ਸੀ, ਉਹ ਕਹਿੰਦੇ ਵੀ ਕਦੇ ਵੀ ਆਪਣੀ ਫੈਮਿਲੀ ਦੀ ਪ੍ਰੋਬਲਮ ਜਿਹੜੀ ਹੈ ਨਾ ਉਹ ਕਿਸੇ ਦੇ ਨਾਲ ਸ਼ੇਅਰ ਨਾ ਕਰੋ। ਇੱਕ ਜ਼ਮਾਨਾ ਉਸ ਵੇਲੇ ਸੀ ਜਦੋਂ ਆਪਾਂ ਪਿੰਡਾਂ ਦੇ ਵਿੱਚ ਰਹਿੰਦੇ ਸੀ, ਜਦੋਂ ਟੈਕਨੋਲੋਜੀ ਦਾ ਇੰਨਾ ਬੋਲਬਾਲਾ ਨਹੀਂ ਸੀ। ਟੈਕਨੋਲੋਜੀ ਨੇ ਦੇਖੋ ਸਾਡੇ ਜਿਹੜੇ ਸੋਸ਼ਲ ਰਿਲੇਸ਼ਨਸ ਨੇ ਨਾ ਉਹਨਾਂ ਨੂੰ ਕਮਜ਼ੋਰ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਅੱਗੇ ਦੇਖੋ ਕਦੇ ਕਦਾਈਂ ਕਿਸੇ ਨਾਲ ਗੱਲ ਹੋਣੀ ਚਿੱਠੀ ਪੱਤਰ ਦੇ ਰਾਹੀਂ, ਪਿਆਰ ਮੁਹੱਬਤ ਕਿੱਡਾ ਉਸ ਚਿੱਠੀ ਦੇ ਵਿੱਚੋਂ ਝਲਕਣਾ, ਚਿੱਠੀ ਨੂੰ ਸਾਂਭ ਸਾਂਭ ਕੇ ਸੰਭਾਲ ਸੰਭਾਲ ਕੇ ਰੱਖਣਾ। ਹੁਣ ਇਹ ਟੈਕਨੋਲੋਜੀ ਦੇ ਵਿੱਚ ਮੋਬਾਈਲ ਇੱਕ ਐਸਾ ਯੰਤਰ ਆ ਗਿਆ ਸਾਡੇ ਕੋਲ ਕਿ ਸਵੇਰੇ ਸ਼ਾਮ 2-2 ਘੰਟੇ ਗੱਲਾਂ ਆਪਸ ਦੇ ਵਿੱਚ, ਉਹ ਕੀ ਗੱਲਾਂ ਬਾਤਾਂ ਕਰਨੀਆਂ, ਕੋਈ ਤੁਹਾਡਾ ਆਪਸ ਦੇ ਵਿੱਚ ਸੀਕ੍ਰੇਟ ਰਹਿ ਹੀ ਨਹੀਂ ਜਾਂਦਾ, ਕੋਈ ਐਸੀ ਗੱਲਬਾਤ ਰਹਿ ਹੀ ਨਹੀਂ ਜਾਂਦੀ ਜਿਹੜੀ ਤੁਸੀਂ ਕਿਸੇ ਨੂੰ ਸਰਪ੍ਰਾਈਜ਼ ਕਰਨ ਦੇ ਲਈ ਦੱਸਣ ਦੇ ਲਈ ਸੰਭਾਲ ਕੇ ਰੱਖੀ ਹੋਈ। ਸੋ ਉਹ ਇੱਕ ਜ਼ਮਾਨਾ ਸੀ ਨਾ ਉਹ। ਸੋ ਅੱਜ ਨਾ ਉਹ ਕਹਿੰਦੇ ਵੀ ਆਪਣੀ ਫੈਮਿਲੀ ਦੀਆਂ ਪ੍ਰੋਬਲਮ ਕਦੇ ਵੀ ਕਿਸੇ ਨਾਲ ਨਾ ਸ਼ੇਅਰ ਨਾ ਕਰੋ, ਕਿਸੇ ਨੂੰ ਕੋਈ ਮਤਲਬ ਨਹੀਂ ਤੁਹਾਡੀ ਫੈਮਿਲੀ ਦੇ ਵਿੱਚ ਕੀ ਪ੍ਰੋਬਲਮ ਹੈ ਕੀ ਨਹੀਂ ਹੈ, ਕਿਸੇ ਨੂੰ ਕੋਈ ਮਤਲਬ ਨਹੀਂ ਹੈ, ਚਾਹੇ ਤੁਸੀਂ ਜਿੰਨਾ ਮਰਜ਼ੀ ਕਿਸੇ ਨਾਲ ਸ਼ੇਅਰ ਕਰੀ ਜਾਓ, ਤਮਾਸ਼ਬੀਨ ਨੇ ਲੋਕ ਮੈਕਸੀਮਮ, ਉਹ ਉਲਟਾ ਤੁਹਾਡੀ ਫੈਮਿਲੀ ਦੀਆਂ ਪ੍ਰੋਬਲਮਸ ਨੂੰ ਅੱਗੇ ਹੋਰ ਵਧਾ ਚੜਾ ਕੇ ਅੱਗੇ ਹੋਰ ਅੱਗੇ ਦੀ ਅੱਗੇ ਪਾਸ ਕਰਦੇ ਜਾਣਗੇ। ਸੋ ਇਹ ਵੀ ਆਪਣੇ ਆਪ ਨੂੰ ਜੇਕਰ ਤੁਸੀਂ ਸਕੂਨ ਦੇ ਵਿੱਚ ਰੱਖਣਾ ਨਾ, ਆਪਣੇ ਆਪ ਨੂੰ ਜੇਕਰ ਤੁਸੀਂ ਖੁਸ਼ ਰੱਖਣਾ ਤਾਂ ਇਸ ਚੀਜ਼ ਨੂੰ ਵੀ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਤੁਹਾਨੂੰ ਚਾਹੀਦਾ। ਕਦੇ ਵੀ ਆਪਣੀ ਇਨਕਮ ਦੇ ਸੋਰਸ ਕਿਸੇ ਦੇ ਨਾਲ ਸ਼ੇਅਰ ਨਾ ਕਰੋ, ਆਪਣੀ ਐਸੈਟਸ ਤੁਹਾਡੇ ਕੋਲ ਕੀ ਹੈਗੇ ਨੇ ਕਿਸੇ ਦੇ ਨਾਲ ਸ਼ੇਅਰ ਨਾ ਕਰੋ। ਲੋਕ ਤੁਹਾਡੇ 'ਤੇ ਸ਼ੱਕ ਕਰਨ ਲੱਗ ਪੈਣਗੇ ਵੀ ਇਹਦੇ ਕੋਲ ਇੰਨੇ ਧਨ ਦੌਲਤ ਇੰਨਾ ਪੈਸਾ ਯਾਰ ਕਿਵੇਂ ਕਮਾਇਆ ਹੋ ਸਕਦਾ, ਇਹ ਕੋਈ ਕਰਪਸ਼ਨ ਲੈਂਦਾ ਹੋਣਾ, ਇਹ ਕੋਈ ਹੇਰਾਫੇਰੀ ਕਰਦਾ ਹੋਣਾ, ਲੋਕ ਉਲਟੇ ਸ਼ੱਕ ਕਰਦੇ ਹਨ ਐਪਰੀਸ਼ੀਏਟ ਕਰਨ ਦੀ ਬਜਾਏ। ਸੋ ਗੱਲਾਂ ਬਾਤਾਂ ਤਾਂ ਦੇਖੋ ਜੀ ਖਤਮ ਹੋਣੀਆਂ ਨਹੀਂ, ਇਹ ਐਸਾ ਇੱਕ ਵਿਸ਼ਾ ਹੈ ਅਤੇ ਜਿਸ ਦੇ ਉੱਪਰ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ, ਅਤੇ ਲੇਕਿਨ ਹੁਣ ਸਾਡੇ ਟਾਈਮ ਦੇ ਪ੍ਰੋਗਰਾਮ ਦੇ ਵਿੱਚ ਸਮਾਪਤੀ ਦਾ ਟਾਈਮ ਹੋ ਰਿਹਾ ਅਤੇ ਆਪਾਂ ਮਿਲਾਂਗੇ ਹੁਣ ਕੱਲ੍ਹ ਕਿਸੇ ਨਵੇਂ ਵਿਸ਼ੇ ਦੇ ਨਾਲ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਅਤੇ ਇਸ ਨੂੰ ਇੱਕ ਪਿਆਰਾ ਜਿਹਾ ਗਾਣਾ ਤੁਹਾਡੇ ਲਈ।

ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ ਬ੍ਰਿਜ ਮੋਹਨ .com।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4736551984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ। ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ।

0: ਕਾਲ ਕਰੋ ਮੇਨ ਪ੍ਰੋਡਕਟ ਲੋਮੜੀ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ
1: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905-7

ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 57।

ਖੂਬਸੂਰਤ ਸ਼ਾਮ ਨੂੰ ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਬਈ ਠੀਕ 9 ਵਜੇ ਤੱਕ ਗੱਲਾਂ ਬਾਤਾਂ ਮਾਰਦੇ ਹਾਂ ਲਾਉਂਦੇ ਹਾਂ ਰੌਣਕ ਬਈ ਤੁਹਾਡੇ ਨਾਲ ਤੇ ਇਕੱਠੇ ਬਸ ਇੱਕ ਪਿਆਰੀ ਜੀ ਮਿੱਠੀ ਜੀ ਸੋਹਣੀ ਜੀ ਸ਼ਾਮ ਨੂੰ ਹੋਰ ਵੀ ਮਿੱਠੀ ਹੋਰ ਵੀ ਪਿਆਰੀ ਬਣਾਉਂਦੇ ਹਾਂ ਕਿਵੇਂ ਹੋ ਕੀ ਹਾਲ ਚਾਲ ਨੇ ਬਹਿ ਜਾ ਬਹਿ ਜਾ ਬੱਲੇ ਬੱਲੇ ਚੱਕੀ ਜਾਂਦੇ ਹੋ ਫੱਟੇ ਕਰੀ ਜਾਂਦੇ ਹੋ ਕੰਮ ਦੱਬ ਕੇ ਜਿਮ ਜੁਮ ਜਾ ਰਹੇ ਹੋ ਵੇਟ ਚੱਕ ਰਹੇ ਹੋ ਭਾਰਾ ਭਾਰਾ ਲਿਫਟ ਹੈਵੀ ਸਟੇ ਫਿੱਟ ਇਹ ਦੋ ਚੀਜ਼ਾਂ ਯਾਦ ਰੱਖੋ ਜਿਹੜੇ ਕਹਿੰਦੇ ਆ ਵੀ ਮੈਂ ਨਹੀਂ ਵੇਟ ਲਿਫਟਿੰਗ ਕਰਨੀ ਤੁਸੀਂ ਬਈ ਬਹੁਤ ਵੱਡੀ ਗਲਤੀ ਕਰ ਰਹੇ ਹੋ ਸਭ ਤੋਂ ਜ਼ਰੂਰੀ ਚੀਜ਼ ਹੈ ਲਿਫਟ ਹੈਵੀ ਐਂਡ ਸਟੇ ਸਟਰੋਂਗ ਲੇਡੀਜ਼ ਬੁੜੀਆਂ ਲੇਡੀਜ਼ ਕਹਿੰਦੀਆਂ ਨਹੀਂ ਬਈ ਮੇਰੇ ਤਾਂ ਮਸਲ ਬਣਨੇ ਆ ਜਿਹੜੇ ਯਾਰ ਸਾਡੇ ਵਰਗੇ 10-10 ਸਾਲਾਂ ਤੋਂ ਜਿਮ ਜਾ ਰਹੇ ਸਾਡੇ ਨਹੀਂ ਹਜੇ ਤੱਕ ਮਸਲ ਬਣੇ ਤੁਹਾਡੇ ਕਿੱਥੋਂ ਇੰਨੀ ਛੇਤੀ ਬਣ ਜਾਣਗੇ ਸੋ ਲੇਡੀਜ਼ ਤੁਸੀਂ ਵੀ ਜ਼ਰੂਰ ਲਿਫਟ ਵੇਟਸ ਬਹੁਤ ਜ਼ਰੂਰੀ ਹੈ ਤੁਹਾਡੀ ਸਿਹਤ ਲਈ

0: ਵਿੱਚ ਗੱਲਾਂ ਬਾਤਾਂ ਕਰਦੇ ਹਾਂ। ਨੰਬਰ ਹੈ 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 905-673-3337 ਬਾਲੀ ਜ਼ਿਆਦਾ ਗਰਮੀ ਹੁੰਦੀ ਆ, ਹੁੰਦਾ ਯਾਰ ਕਿ ਅਸੀਂ ਤਾਂ 2-4 ਮਿੰਟ ਨਹੀਂ ਬਾਹਰ ਵਾਕ ਕਰ ਸਕਦੇ, ਬਟ ਹੁਣ ਕਾਫੀ ਯੂ ਨੋ ਖੂਬਸੂਰਤ ਹਵਾ ਚੱਲ ਰਹੀ ਹੈ ਤੇ ਪੱਤੇ ਪੱਤੇ ਝੜ ਰਹੇ ਆ ਹੌਲੀ ਹੌਲੀ, ਸੋ ਫਾਲ ਸੀਜ਼ਨ ਵੀ ਬੜਾ ਖੂਬਸੂਰਤ ਹੈ। ਕਹਿੰਦੇ ਨੇ ਕਿ ਕਾਫੀ ਕੰਫਰਟੇਬਲ ਫਾਲ ਆਪਾਂ ਨੂੰ ਦੇਖਣ ਨੂੰ ਮਿਲੇਗੀ। ਸੋ ਟੈਂਪਰੇਚਰ ਭਾਵੇਂ ਮੈਨੂੰ ਪਤਾ ਸਵੇਰੇ ਥੋੜ੍ਹਾ ਸੀਗਾ ਠੰਡਾ, ਬਟ ਵਾਰਮਰ ਦੈਨ ਨੋਰਮਲ ਫਾਲ ਟੈਂਪਰੇਚਰ ਆਪਾਂ ਐਕਸਪੈਕਟ ਕਰ ਰਹੇ ਹਾਂ। ਆਪਾਂ ਦੇਖਾਂਗੇ 20-22 ਡਿਗਰੀ ਤੱਕ ਦਾ ਮੌਸਮ ਇਸ ਫਾਲ। ਸੋ ਵੈਰੀ ਗੁੱਡ ਯਾਰ, ਫਾਲ ਦਾ ਮੌਸਮ ਹੋਵੇ ਤੇ ਹਲਕੀ ਹਲਕੀ ਮਿੱਠੀ ਮਿੱਠੀ ਦੀ ਗਰਮੀ ਵੀ ਨਾਲ ਨਜ਼ਰ ਆਵੇ ਤੇ ਧੁੱਪ ਵੀ ਨਿਕਲੀ ਹੋਵੇ, ਇਹ ਤਾਂ ਫਿਰ ਕਮਾਲ ਹੀ ਕਮਾਲ ਹੈ। 4661 ਹੈਲੋ।
1: ਹਾਂਜੀ ਨਵੀਂ, ਸਤਿ ਸ੍ਰੀ ਅਕਾਲ ਵੀਰੇ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
1: ਠੀਕ ਆ ਜੀ। ਬਈ ਆਪਾਂ ਜਨ ਪਰਚਾ ਦਰਜ ਕਰਾਉਣਾ।
0: ਪਰਚਾ ਦਰਜ ਕਰਾਉਣਾ?
1: ਹਾਂਜੀ
0: ਮੇਰੇ ਤੇ।
1: ਹਾਂਜੀ
0: ਅੱਛਾ ਕਰਾਓ।
1: ਮੈਂ ਤਾਂ ਹੁਣ ਮੈਂ ਅੱਜ ਵੀ ਸਵੇਰੇ ਸੋਚਦਾ, ਮੈਂ ਕਿਹਾ ਯਾਰ ਨਵੀਂ ਨੂੰ ਕਿਸੇ ਦਿਨ ਫੋਨ ਕਰੂੰਗਾ ਕਿ ਨਵੀਂ ਯਾਰ ਤੇਰੇ ਤੇ ਪੱਕਾ ਹੀ ਪਰਚਾ ਦਰਜ ਕਰਾਉਣਾ ਪੈਣਾ ਯਾਰ, ਟਿਊਨ ਜੀ ਲਾ ਕੇ ਇੰਨੀ ਸੋਹਣੇ ਗਾਣੇ ਦੀ ਫੇਰ ਤੁਸੀਂ ਵਿੱਚ।
0: ਨਹੀਂ ਪਰ ਦੇਖੋ, ਜੇ ਮੈਂ ਨਾ ਹੀ ਕਰਦਾ ਤੁਹਾਡਾ ਕਿਹੜਾ ਫੋਨ ਆਉਣਾ ਸੀ ਮੈਨੂੰ? ਹੁਣ ਬਹਾਨੇ ਨਾਲ ਤੁਸੀਂ ਫੋਨ ਵੀ ਕਰ ਲਿਆ, ਗੱਲਬਾਤ ਵੀ ਹੋ ਗਈ, ਸੋ ਇਹੀ ਤਾਂ ਫਿਰ ਗੱਲਾਂ ਹੁੰਦੀਆਂ
1: ਨੇ। ਐਕਚੁਅਲੀ ਨਾ ਮੈਂ ਅੰਦਰ ਜਾਣ ਲੱਗਿਆ ਸੀਗਾ, ਮੇਰਾ ਬਸ ਕੰਮ ਸਟਾਰਟ ਹੋਣ ਲੱਗਿਆ ਸੀ, ਮੈਂ ਗੱਡੀ ਪਾਰਕ ਕਰਦਾ ਸੀਗਾ, ਜਨ ਨਾ ਉਹ ਟਿਊਨ ਚੱਲ ਪਈ ਨਾਗ ਸਾਹਿਬ ਲਾ ਜਾ।
0: ਨਹੀਂ ਜੇ ਦੇਖੋ ਇਹੀ ਤਾਂ ਫਿਰ ਐਕਸਪੀਰੀਅੰਸ ਹੈ, ਹੁਣ ਜੇ ਕੋਈ ਹੋਰ ਹੁੰਦਾ ਉਹਨੇ ਚੱਕ ਕੇ ਸਾਰਾ ਗਾਣਾ ਲਾ ਦੇਣਾ ਸੀ, ਫਿਰ ਗੱਲ ਨਹੀਂ ਸੀ ਬਣਨੀ। ਗਾਣੇ ਨਾਲ ਆਪਣੀ ਗੱਲਬਾਤ ਹੋ ਗਈ ਯਾਰ, ਹੋਰ ਕੀ ਚਾਹੀਦਾ?
1: ਬਿਲਕੁਲ ਬਿਲਕੁਲ,
0: ਮੈਂ ਲਾਦਾ ਹਾਂ ਤੁਹਾਡੇ ਲਈ 2 ਕਬੋਲ, ਸੁਣ ਕੇ ਅੰਦਰ ਚਲ ਜਾਇਓ।
1: 2 ਕਬੋਲ ਹਾਂਜੀ, ਮੇਰਾ ਭਰਾ ਜਰੂਰ ਲਾ ਲਓ, 2 ਮਿੰਟ ਹੀ ਆ ਬਸ।
0: ਕੋਈ ਨਾ ਲਾ ਲਓ, 2 ਬੋਲ ਤੁਹਾਡੇ ਲਈ ਆ ਲਓ।

0: ਬਈਵਾ ਕਿਆ ਬਾਤ ਹੈ ਭਾਜੀ, ਆਈ ਹੋਪ ਤੁਸੀਂ ਸੁਣ ਲਿਆ ਗਾਣਾ ਤੇ ਹੁਣ ਵਧੀਆ ਇੱਕ ਖੁਸ਼ ਵਾਲੇ ਮੂਡ ਦੇ ਵਿੱਚ ਆਪਣੇ ਕੰਮ ਤੇ ਜਾਓਗੇ। ਸੋ ਬਹੁਤ ਸਾਰਾ ਪਿਆਰ, ਥੈਂਕ ਯੂ। ਪ੍ਰੋਗਰਾਮ ਪੰਜਾਬੀ ਲਹਿਰਾ 905-673-3337 ਆਪਣਾ ਬਈ ਫੋਨ ਨੰਬਰ ਹੈ। ਇੱਕ ਤੁਹਾਨੂੰ ਕੰਸਟਰਕਸ਼ਨ ਦੀ ਜੋਬ ਲਈ ਨੰਬਰ ਦਿੰਦੇ ਹਾਂ, ਜੈਗ ਭਾਜੀ ਨੂੰ ਕਾਲ ਕਰੋ। ਇਹਨਾਂ ਨੂੰ ਕੰਸਟਰਕਸ਼ਨ ਦੇ ਲਈ ਵਰਕਰ ਚਾਹੀਦੇ ਆ, ਬਹੁਤ ਜ਼ਰੂਰੀ। ਸੋ ਤੁਸੀਂ ਨੰਬਰ ਨੋਟ ਕਰ ਲਓ ਇਹਨਾਂ ਦਾ। ਸੋ ਕੰਸਟਰਕਸ਼ਨ ਦੇ ਲਈ ਵਰਕਰ ਹਾਇਰ ਹੋ ਰਹੇ ਨੇ, ਨੰਬਰ ਹੈ 416-822-2239, 416-822-2239, 416-822-2239, 416-822-2239, 416-822-2239 ਦੇ ਉੱਤੇ ਕਾਲ ਕਰੋ ਤੇ ਤੁਹਾਡੇ ਲਈ ਇਹਨਾਂ ਦੀ ਟੀਮ ਬਿਲਕੁਲ ਹਾਜ਼ਰ ਹੈ। ਭਾਜੀ ਹੁਣ ਬੜੀ ਫਨੀ ਗੱਲ ਕੀ ਹੈ ਕਿ ਨਵੀਂ ਤੁਸੀਂ ਗਾਣੇ ਦੀ ਟਿਊਨ ਜੀ ਚਲਾ ਕੇ ਕੰਮ ਸਾਰ ਦਿੰਦੇ, ਮੈਨੂੰ ਪਤਾ, ਮੈਂ ਇੰਜ ਕਰਦਾ, ਬਟ ਉਹ ਫਿਰ ਸਾਡਾ ਇੱਕ ਬਣਿਆ ਹੋਇਆ ਨਾ ਮੈਥਡ ਜਿਹਾ ਵੀ ਵਧੀਆ। ਤੁਸੀਂ ਵੀ ਫਿਰ ਕਾਲ ਕਰਕੇ ਕਹਿੰਦੇ ਹੋ ਨਵੀਂ ਯਾਰ ਗਾਣਾ ਵੀ ਲਾ ਦਿਓ, ਹੁਣ ਸੁਣ ਹੀ ਲਈਏ ਤੁਹਾਡਾ ਗੀਤ। ਸੋ ਕੋਸ਼ਿਸ਼ ਇਹੀ ਰਹਿੰਦੀ ਕਿ ਤੁਹਾਨੂੰ ਜੋੜ ਕੇ ਰੱਖੀਏ, ਤੁਹਾਡੀਆਂ ਕਾਲਾਂ ਕੁੱਲਾਂ ਹੋਣ, ਐਂਡ ਇਹੀ ਤਾਂ ਫਿਰ ਸਾਨੂੰ ਖੁਸ਼ੀ ਹੈ ਜਦੋਂ ਤੁਸੀਂ ਕਾਲ ਕਰਕੇ ਕਹਿੰਦੇ ਹੋ ਭਾਜੀ ਹੁਣ ਚੱਕ ਦਿਓ ਫਟੇ, ਲਾ ਦਿਓ ਗਾਣਾ। ਸੋ ਪ੍ਰੋਗਰਾਮ ਪੰਜਾਬੀ ਲਹਿਰਾ 905-673-3337 ਆਪਣਾ 101 ਐਂਡ ਓਨਲੀ ਫੋਨ ਨੰਬਰ ਹੈ। ਇੱਕ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਦੇਵਾਂ ਕਿ ਮਿੱਟੀ ਦੀ ਪੁੱਤ ਫਿਲਮ ਛਾ ਰਹੀ ਹੈ। ਜਿਹੜਾ ਬੰਦਾ ਦੇਖ ਰਿਹਾ, ਚਾਹੇ ਕੋਈ ਖੁਦ ਆਪ ਐਕਟਰ ਹੈ, ਉਹ ਦੇਖ ਰਹੇ ਨੇ, ਉਹ ਵੀ ਕਹਿ ਰਹੇ ਯਾਰ ਕਿ ਇੰਨੀ ਜ਼ਬਰਦਸਤ ਐਕਟਿੰਗ ਨਹੀਂ ਕਦੇ ਦੇਖੀ। ਸੋ ਮਿੱਟੀ ਦੇ ਪੁੱਤ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਫਿਲਮ ਲੱਗ ਚੁੱਕੀ ਹੈ। ਮਿੱਟੀ ਦੇ ਪੁੱਤ, ਮਿੱਟੀ ਦੇ ਪੁੱਤ ਹੋਈ ਪਈ ਹੈ ਚਾਰੇ ਪਾਸੇ। ਸੋ ਤੁਸੀਂ ਵੀ ਮਿੱਟੀ ਦੇ ਪੁੱਤ ਫਿਲਮ ਦੇਖਣ ਲਈ ਪਹੁੰਚੋ ਥੀਏਟਰਾਂ ਦੇ ਵਿੱਚ। ਵੈਸੇ ਮੈਂ ਦੇਖ ਰਿਹਾ ਸੀ ਤੇ ਬਹੁਤ ਸਾਰੇ ਸ਼ੋਅ ਟਾਈਮਸ ਨੇ ਜਿਹੜੇ ਪੂਰੇ ਐਨ ਸੋਲਡ ਆਊਟ ਜਾ ਰਹੇ ਆ ਯਾਰ। ਸੋ ਮਾਣ ਹੁੰਦਾ ਦੇਖੋ ਇੱਕ ਵੀ ਆਪਣੀ ਐਸੀਆਂ ਫਿਲਮਾਂ ਹੋਰ ਡਿਫਰੈਂਟ ਡਿਫਰੈਂਟ ਫਿਲਮਾਂ ਦੇ ਨਾਲ ਮੁਕਾਬਲਾ ਕਰ ਰਹੀ। ਹੁਣ ਸਵਾ 6 ਵਜੇ ਹੁਣ ਸ਼ੋਅ ਹੈ, ਸਿਰਫ ਪਹਿਲੀਆਂ 2 ਰੋਜ਼ ਦੇ ਵਿੱਚ ਕੁਝ ਸੀਟਾਂ ਬਾਕੀ ਨੇ, ਨਹੀਂ ਤਾਂ ਸੋਲਡ ਆਊਟ ਹੈ। ਵਾਹ, ਤੇ ਤੁਸੀਂ ਜ਼ਰੂਰ ਜਾਓ ਐਂਡ ਦੇਖੋ। ਲੈ ਕੇ ਚੱਲਦੇ ਹਾਂ ਤੁਹਾਨੂੰ ਅਸੀਂ ਬੋਲਟਨ ਕੀਆ ਤੇ। ਅੱਜ ਕੱਲ੍ਹ ਕੀਆ ਦੀ ਇੰਨੀ ਟੌਰ ਹੈ ਨਾ, ਜਿਹੜਾ ਵੀ ਬੰਦਾ ਪਹਿਲੀ ਗੱਲ ਤਾਂ ਦੇਖਦਾ ਕੀਆ ਦੀ ਗੱਡੀ, ਉਹ ਕਹਿੰਦਾ ਯਾਰ ਇਹ ਹੋ ਹੀ ਨਹੀਂ ਸਕਦਾ, ਕੀਆ ਦੀ ਗੱਡੀ ਆ। ਇੰਨੀ ਵਧੀਆ ਇਹਨਾਂ ਨੇ ਇਨੋਵੇਸ਼ਨ ਕੀਤੀ ਹੈ ਗੱਡੀਆਂ ਦਾ, SUVs ਦਾ ਸ਼ੇਪ ਐਸਾ ਚੇਂਜ ਕਰ ਦਿੱਤਾ ਕਿ ਤੁਸੀਂ ਵੀ ਕਹਿਣਾ ਯਾਰ ਕਿ ਸਾਨੂੰ ਨਹੀਂ ਸੀ ਪਤਾ ਵੀ ਕੀਆ ਨੇ ਇੰਨਾ ਰੈਵੋਲੂਸ਼ਨਾਈਜ਼ ਕਰ ਦਿੱਤਾ ਆਪਣੀਆਂ ਗੱਡੀਆਂ ਨੂੰ। ਸੋ ਗੱਡੀਆਂ ਲੈਣੀਆਂ ਬੋਲਟਨ ਕੀਆ ਤੇ ਤੁਹਾਨੂੰ ਜਾਣਾ ਪਊਗਾ। ਮੈਂ ਬਸ ਇੱਕ ਗੱਲ ਕਹਿੰਦਾ ਉਹਨਾਂ, ਜਾ ਕੇ ਇੱਕ ਵਾਰ ਤੁਸੀਂ ਗੱਡੀ ਦੇਖੋ, ਟੈਸਟ ਡਰਾਈਵ ਕਰੋ, ਅੰਦਰ ਬੈਠੋ। ਤੁਸੀਂ ਕਹੋਗੇ ਯਾਰ ਬਾਕੀਆਂ ਨੂੰ ਛੱਡੋ, ਇਸ ਲੈਣੀ ਹੋਈ ਕੀ ਆ। ਸੋ ਸਾਡੇ ਨਾਲ ਜੀਵਨ ਜੁੜਿਆ, ਬੋਲਟਨ ਕੀਆ ਦੇ CEO, ਤੇ ਦੇਖਦੇ ਹਾਂ ਫਿਰ ਜੀਵਨ ਹੋਣਾ ਕੋਲ ਕੀ ਸਪੈਸ਼ਲ ਸਟਾਰ ਹੈ। ਜੀਵਨ ਕਿਵੇਂ ਹੋ?
1: ਬਹੁਤ ਵਧੀਆ ਜੀ, ਤੁਸੀਂ ਦੱਸੋ।
0: ਬਹੁਤ ਵਧੀਆ। ਮੈਂ ਨਾ ਹੁਣੇ ਸਾਡੇ ਕੋਲ ਨਾ ਜੀਵਨ ਅੱਜ ਤੋਂ ਮੈਨੂੰ ਲੱਗਦਾ ਕਿ 15 ਸਾਲ ਪਹਿਲਾਂ ਕੀਆ ਸੋਰੈਂਟੋ ਸੀ, ਤੇ ਮੈਂ ਹੁਣ ਆਪਣੇ ਪੇਰੈਂਟਸ ਨੂੰ ਕੀਆ ਦਾ ਸੈਲਟੋਸ ਦਿਖਾਇਆ, ਹੋਰ ਕੁਝ ਦਿਖਾਈਆਂ, ਤੇ ਉਹ ਕਹਿੰਦੇ ਨਹੀਂ ਨਵੀਂ ਤੂੰ ਝੂਠ ਬੋਲ ਰਿਹਾ, ਕੀਆ ਦੀ ਗੱਡੀ ਨਹੀਂ ਹੈਗੀ। ਮੈਂ ਕਿਹਾ ਦੇਖਿਆ ਇਹਨਾਂ ਨੇ ਸਾਰੀ ਬਾਡੀ ਚੇਂਜ ਕਰ ਦਿੱਤੀ।
1: ਕੀਆ ਨੇ ਜੀ ਪੂਰੀ ਮਾਰਕੀਟ ਚੇਂਜ ਕੀਤੀ ਪਈ ਆ, ਕਿਉਂਕਿ ਇੰਡੀਆ ਦੇ ਵਿੱਚ ਵੀ ਕੀਆ ਨੇ ਹੁੰਡਈ ਦੇ ਨੰਬਰ ਬੀਟ ਕਰਤੇ ਆ ਸੇਲਸ ਦੇ ਵਿੱਚ, ਸੇਮ ਇਨ ਦਾ US। ਸੋ US ਤੇ ਇੰਡੀਆ ਬਹੁਤ ਵੱਡੀ ਮਾਰਕੀਟ ਹੈਗੀ ਆ। ਸੋ ਹੁੰਡਈ ਨੂੰ ਪਿੱਛੇ ਛੱਡਤਾ, ਕਿਉਂਕਿ ਹੁੰਡਈ ਕੀਆ ਤੋਂ ਬਹੁਤ ਗੱਡੀਆਂ ਵੱਧ ਵੇਚਦਾ ਹੁੰਦਾ ਸੀ, ਆਲਮੋਸਟ ਡਬਲ ਗੱਡੀਆਂ ਵੱਧ ਵੇਚਦਾ ਹੁੰਦਾ ਸੀ। ਸੋ ਕੀਆ ਨੇ ਆਪਦੀ ਟੈਕਨੋਲੋਜੀ ਤੇ ਬਹੁਤ ਜ਼ੋਰ ਲਾਇਆ, ਕੀਆ ਨੇ ਆਪਦੇ ਇੰਜਨ ਤੇ ਬਹੁਤ ਜ਼ੋਰ ਲਾਇਆ, ਸ਼ੇਪ ਤੇ ਬਹੁਤ ਜ਼ੋਰ ਲਾਇਆ, ਫੀਚਰ ਤੇ, ਪ੍ਰਾਈਸ ਤੇ। ਜਿੰਨਾ ਜ਼ੋਰ ਕੀਆ ਇਸ ਵੇਲੇ ਮਾਰਕੀਟ ਦੇ ਵਿੱਚ ਲਾ ਰਹੀ ਹੈ ਜੀ, ਕੋਈ ਬ੍ਰਾਂਡ ਇੰਨਾ ਜ਼ੋਰ ਨਹੀਂ ਲਾ ਰਿਹਾ। ਮਾਰਕੀਟ ਦੀ ਸਿਚੁਏਸ਼ਨ ਦੇ ਹਿਸਾਬ ਨਾਲ ਵੀ ਕਈ ਬ੍ਰਾਂਡ ਦੇ ਥੱਲੇ ਨੂੰ ਗਏ ਆ, ਕੋਈ 10% ਗਿਆ, ਕੋਈ 15% ਗਿਆ, ਕੋਈ 5% ਗਿਆ, ਇਕੱਲਾ ਕੀਆ ਹੈਗਾ ਜਿਹੜਾ ਉੱਤੇ ਨੂੰ ਜਾ ਰਿਹਾ ਵਾ ਇਸ ਵੇਲੇ। ਸੋ ਉਹਦਾ ਰੀਜ਼ਨ ਇਹੀ ਹੈਗਾ ਕਿ ਜਿਹੜੀ ਇਹਨਾਂ ਦੀ ਪ੍ਰਾਈਸ ਹੈਗੀ ਹੈ ਬਹੁਤ ਅਗਰੈਸਿਵ ਪ੍ਰਾਈਸ ਪੁਆਇੰਟ ਤੇ ਵੇਚ ਰਹੇ ਆ, ਜਿੰਨੇ ਤੁਹਾਨੂੰ ਫੀਚਰ ਮਿਲਦੇ ਆ ਕੀਆ ਦੇ ਵਿੱਚ, ਤੁਹਾਨੂੰ ਬਾਕੀ ਬ੍ਰਾਂਡ ਦੇ ਵਿੱਚ ਕਾਫੀ ਐਕਸਟਰਾ ਪੈਸੇ ਲਾਉਣੇ ਪੈਂਦੇ ਆ। ਸੋ ਵਾਰੰਟੀ ਦੀ ਵੀ ਗੱਲ ਕਰੀਏ, 5 ਸਾਲਾਂ ਲਈ 1,00,000 ਕਿਲੋਮੀਟਰ ਲਈ ਤੁਹਾਨੂੰ ਕੰਪ੍ਰੀਹੈਂਸਿਵ ਵਾਰੰਟੀ ਦਿੰਦਾ, ਮਤਲਬ ਸਾਰੀ ਗੱਡੀ ਦੀ ਕੰਪਲੀਟ ਵਾਰੰਟੀ 5 ਸਾਲ ਤੇ 1,00,000 ਕਿਲੋਮੀਟਰ। ਤੇ ਜੇ ਆਪਾਂ ਲੈਣੇ ਆ ਹਾਈਬ੍ਰਿਡ ਗੱਡੀ ਜਾਂ ਫਿਰ ਪਲੱਗ ਇਨ ਹਾਈਬ੍ਰਿਡ ਜਾਂ ਫਿਰ ਈਵੀ ਗੱਡੀ, ਉਹਨਾਂ ਦੀ ਤਿੰਨਾਂ ਦੀ ਵਾਰੰਟੀ ਕੀਆ ਦੇ ਰਿਹਾ 8 ਸਾਲ ਤੇ 1,50,000 ਕਿਲੋਮੀਟਰ। ਸੋ ਬਹੁਤ ਸਟਰੋਂਗ ਵਾਰੰਟੀ ਕੀਆ ਦੇ ਰਿਹਾ ਵਾ, ਸੋ ਲੌਂਗ ਟਰਮ ਦੇ ਵਿੱਚ ਤੁਹਾਨੂੰ ਕੋਈ ਇਸ਼ੂ ਨਹੀਂ ਆਉਣ ਲੱਗਾ। ਅੱਜ ਕੱਲ 5 ਸਾਲ ਬੰਦਾ ਗੱਡੀ ਨਹੀਂ ਰੱਖਦਾ, ਬਟ ਜੇ ਤੁਸੀਂ ਲੈਣੀ ਵੀ ਆ, ਕੀਆ ਦੀ ਵਾਰੰਟੀ ਵੀ ਗੁੱਡ ਆ, ਕੀਆ ਦੇ ਲੀਸ ਦੇ ਬਹੁਤ ਅਗਰੈਸਿਵ ਰੇਟ ਚੱਲ ਰਹੇ ਆ। ਸੋ ਸਾਡੇ ਕੋਲ ਆਹ ਥਰਸਡੇ ਫਰਾਈਡੇ ਸੈਟਰਡੇ ਵੀਕਐਂਡ ਤੇ ਅਸੀਂ ਡੈਮੋ ਸੇਲ ਲਾਈ ਆ ਬੋਲਟਨ ਕੀਆ ਤੇ। ਸੋ ਅਸੀਂ ਹਰੇਕ ਕਸਟਮਰ ਨੂੰ ਜੋ ਵੀ ਬੰਦਾ ਸਾਡੇ ਤੋਂ ਸਟਾਕ ਵਾਲੀ ਗੱਡੀ ਲਊਗਾ, ਵਿੰਟਰ ਟਾਇਰ ਪੈਕੇਜ ਫ੍ਰੀ ਦੇ ਰਹੇ ਜੀ। ਆਲਮੋਸਟ 2000 ਤੋਂ ਉੱਤੇ ਦੀ ਵੈਲਿਊ ਆ, 4 ਟਾਇਰ, 4 ਸਟੀਅਰਿੰਗ, 4 ਸੈਂਸਰ ਐਂਡ ਇੰਸਟੋਲੇਸ਼ਨ। ਕੀਆ ਦੇ ਵਿੱਚ ਇੰਨੇ ਜ਼ਿਆਦਾ ਅਗਰੈਸਿਵ ਡਿਸਕਾਊਂਟਸ ਕੋਈ ਡੀਲਰ ਨਹੀਂ ਦੇ ਰਿਹਾ ਇਸ ਵੇਲੇ। ਅਸੀਂ ਖੁੱਲੇ ਦਿਲ ਨਾਲ ਕਹਿ ਰਹੇ ਹਾਂ ਕਿ ਜੋ ਥਰਸਡੇ ਫਰਾਈਡੇ ਸੈਟਰਡੇ ਬ੍ਰੈਂਡ ਨਿਊ ਗੱਡੀ ਲਊਗਾ, ਉਹਦੇ ਤੇ ਤੁਹਾਨੂੰ ਅਸੀਂ ਵਿੰਟਰ ਟਾਇਰ ਸੈੱਟ ਫ੍ਰੀ ਦੇ ਰਹੇ ਹਾਂ। ਪ੍ਰਾਈਸ ਦੀ ਜੇ ਆਪਾਂ ਗੱਲ ਕਰੀਏ, K4 ਸੈਡਾਨ ਜਿਹੜੀ ਹੈਗੀ ਹੈ ਕੀਆ ਦੀ, ਤੁਸੀਂ ਇੱਕ ਵਾਰੀ ਗੱਡੀ ਦੇਖੋਗੇ ਨਾ ਤੁਹਾਨੂੰ ਲੱਗਣਾ ਕਿ ਔਡੀ ਖੜੀ ਆ। ਸੋ 24,295 ਤੋਂ ਗੱਡੀ ਸ਼ੁਰੂ ਹੋ ਜਾਂਦੀ ਆ, ਇੰਨੀ ਘੱਟ ਪ੍ਰਾਈਸ ਦੇ ਵਿੱਚ। ਤੁਹਾਨੂੰ ਡਿਸਪਲੇ ਪੈਨਲ ਦੀ ਗੱਲ ਕਰੀਏ, 30 ਇੰਚ ਦੀ ਵੱਡੀ ਸਕਰੀਨ ਅੰਦਰ ਲੱਗੀ ਹੋਈ ਆ। ਸੋ ਬਹੁਤ ਲੋਡਡ ਗੱਡੀ ਆ, ਚਾਹੇ ਉਹ ਬੇਸ ਟ੍ਰਿਮ ਆ, ਤੁਹਾਨੂੰ ਆਏ ਨੀ ਲੱਗਣਾ ਕਿ ਗੱਡੀ ਚ ਕੁਛ ਹੈ ਨੀ, ਤੁਹਾਨੂੰ ਆਏ ਲੱਗੂ ਕਿ ਇੰਨੇ ਫੀਚਰ ਮੈਨੂੰ ਲੋੜ ਹੀ ਨੀਗੀ। ਪਰ ਪ੍ਰਾਈਸ ਪੁਆਇੰਟ ਬਹੁਤ ਅਗਰੈਸਿਵ ਆ। ਤੇ ਬਾਕੀ ਕਿਸੇ ਨੇ 5-ਸੀਟਰ SUV ਲੈਣਾ, ਜਿੱਦਾਂ ਤੁਸੀਂ ਸੈਲਟੋਸ ਕਿਹਾ ਨਾ, 2027 ਦਾ ਸੈਲਟੋਸ ਸਾਡੇ ਕੋਲ ਸਟਾਕ ਚ ਖੜਾ ਵਾ। ਉਹਦੀ ਜੇ ਤੁਸੀਂ ਆ ਕੇ ਸ਼ੇਪ ਦੇਖ ਲਓਗੇ, 31,400 ਤੋਂ ਸ਼ੁਰੂ ਹੋ ਜਾਂਦਾ। ਜੇ ਤੁਸੀਂ ਉਹਦੀ ਆ ਕੇ ਸ਼ੇਪ ਦੇਖ ਲਈ, ਤੁਸੀਂ ਕਹਿਣਾ ਵੀ 70-80 ਹਜ਼ਾਰ ਦੀ ਗੱਡੀ ਲੈਸ ਦੈਨ ਹਾਫ ਪ੍ਰਾਈਸ ਮਿਲ ਰਹੀ ਆ।
0: ਕੀ ਹੈ ਤੁਹਾਡੇ ਕੋਲ, ਕਿਹੜੇ ਕਲਰ ਦਾ ਸੈਲਟੋਸ ਆ?
1: ਸੈਲਟੋ ਸਾਡੇ ਕੋਲ ਵਾਈਟ ਵੀ ਹੈਗਾ, ਸਾਡੇ ਕੋਲ ਗ੍ਰੇ ਟੋਨ ਚ ਵੀ ਹੈਗਾ ਵਾ, ਸਾਡੇ ਕੋਲ ਬਲੈਕ ਚ ਵੀ ਮਿਲ ਜੂਗਾ, ਬਥੇਰੇ ਕਲਰਸ ਹੈਗੇ ਆ, ਬਥੇਰਾ ਕੁਝ ਹੈਗਾ।
0: ਚਲੋ ਨਹੀਂ, ਕਿਉਂਕਿ ਮੈਂ ਕਹਿਣ ਲੱਗਿਆ ਸੀ ਕਿ ਮੇਰੇ ਲਈ ਵੀ ਇੱਕ ਹੋਲਡ ਕਰ ਲਿਓ ਸੈਲਟੋਸ।
1: ਨੋ ਪ੍ਰੋਬਲਮ ਜੀ, ਗੱਡੀ ਨਹੀਂ ਮੁੱਕਦੀ। ਸੋ ਕਲਰ ਦੀ ਵੀ ਗੱਲ ਕਰੀਏ ਨਾ, ਇੰਨੇ ਡਿਫਰੈਂਟ ਕਲਰਸ ਕੀ ਆ ਕੱਢ ਰਿਹਾ ਵਾ, ਬਹੁਤ ਯੂਨੀਕ ਕਲਰ ਦਾ ਜਿਹੜੇ ਤੁਸੀਂ ਮਾਰਕੀਟ ਚ ਦੇਖੇ ਨੀ। ਤੁਹਾਨੂੰ ਦੇਖ ਕੇ ਆਏ ਨੀ ਲੱਗਣਾ ਕਿ ਕਲਰ ਸੋਹਣਾ ਲੱਗੂ ਕਿ ਨਹੀਂ ਲੱਗੂਗਾ। ਤੇ ਨਾਮ ਵੀ ਬਹੁਤ ਡਿਫਰੈਂਟ ਆ, ਜਿੱਦਾਂ ਹੁਣ ਬਲੂ ਇਹਨਾਂ ਨੇ ਕੱਢਿਆ, ਉਹਦਾ ਨਾਮ ਰੱਖਿਆ ਹੈਰੀਟੇਜ ਬਲੂ।
0: ਬਹੁਤ ਸੋਹਣਾ ਯਾਰ ਉਹ ਬਲੂ, ਉਹ ਮੈਂ ਕਾਫੀ ਵੇਖ ਰਿਹਾ ਕੀ ਆ ਦਾ, ਇਟਸ ਵੈਰੀ ਨਾਈਸ ਕਲਰ।
1: ਸੋ ਕਲਰ ਵੀ ਗੁੱਡ ਆ। ਐਂਡ ਜੇ ਕਿਸੇ ਨੇ ਆਪਣੇ ਕੋਲ ਸਪੋਰਟ ਅੱਜ ਲੈਣਾ, 26 ਦੇ ਲਿਮਿਟਡ ਸਟਾਕ ਰਹਿ ਗਿਆ, 27 ਵਾਲਾ ਆਲਵੇਸ ਜਦੋਂ ਆਉਂਦਾ ਮਹਿੰਗਾ ਹੁੰਦਾ ਵਾ। 48 ਮਹੀਨਿਆਂ ਤੇ ਅਸੀਂ 0% ਆਫਰ ਦੇ ਰਹੇ ਹਾਂ ਜੀ। 4 ਸਾਲਾਂ ਤੇ ਜੇ ਕਿਸੇ ਨੇ ਫਾਈਨੈਂਸ ਕਰਾਉਣਾ ਸਪੋਰਟੇਜ, 0% ਇੰਟਰਸਟ ਦੇ ਰਹੇ ਹਾਂ। ਸਿਰਫ ਲਿਮਿਟਡ ਜਿਹੜੀ ਗਰਾਊਂਡ ਤੇ ਇਨਵੈਂਟਰੀ ਰਹਿੰਦੀ ਆ, ਐਂਡ ਉਹਦੇ ਉੱਤੇ ਵੀ ਅਸੀਂ ਤੁਹਾਨੂੰ ਵਿੰਟਰ ਟਾਇਰ ਪੈਕੇਜ ਫ੍ਰੀ ਦਵਾਂਗੇ।
0: ਸੋ ਤਕਰੀਬਨ ਟੈਕਨੋਲੋਜੀ ਦੀ ਜੇ ਗੱਲ ਕਰੀਏ ਤਾਂ ਕੀਆ ਦੀ ਟੈਕਨੋਲੋਜੀ ਵੀ ਬਹੁਤ ਇੰਪਰੂਵ ਹੋਈ ਹੈ, ਤੁਸੀਂ ਮੈਨੂੰ ਦੱਸ ਰਹੇ ਸੀ।
1: ਪਿਛਲੇ 5 ਸਾਲਾਂ ਦੇ ਵਿੱਚ ਕੀਆ ਨੇ ਆਪਦੀ ਗੇਮ ਚੇਂਜ ਕਰਤੀ ਆ। ਹੁਣ ਇੰਡੀਆ ਦੇ ਵਿੱਚ ਨਾ ਸੋਸ਼ਲ ਮੀਡੀਆ ਤੇ ਜਾ ਕੇ ਰੀਲਸ ਜਦੋਂ ਆਪਾਂ ਦੇਖਦੇ ਆ, ਸੈਲਟੋਸ ਨਵਾਂ ਲਾਂਚ ਹੋਇਆ, ਹੁਣ ਉਹ ਸਰੈਂਟੋ ਵੀ ਲਾਂਚ ਕਰ ਰਹੇ ਆ। ਜਿਹੜੇ ਬੰਦੇ ਟਾਟਾ ਦੀਆਂ ਗੱਡੀਆਂ ਸੋਚਦੇ ਸੀ ਜਾਂ ਸੁਜ਼ੂਕੀ ਦੀਆਂ ਸੋਚਦੇ ਸੀ, ਕੀਆ ਨੋ ਡਾਊਟ ਇੰਡੀਆ ਚ ਬਹੁਤ ਮਹਿੰਗਾ ਵਾ, 22-23 ਲੱਖ ਤੋਂ ਸ਼ੁਰੂ ਹੁੰਦਾ, ਬਟ ਉਹ ਗੱਡੀ ਬਹੁਤ ਜ਼ਿਆਦਾ ਵਿਕ ਰਹੀ ਹੈ ਇੰਡੀਆ ਦੇ ਵਿੱਚ ਵੀ। ਸੋ ਸਰੈਂਟੋ ਵੀ ਹੁਣ ਲਾਂਚ ਹੋਣ ਲੱਗਾ ਵਾ ਇੰਡੀਆ ਚ, ਉਹ ਵੀ ਬਹੁਤ ਐਕਸਾਈਟਮੈਂਟ ਆਲਰੇਡੀ ਸ਼ੁਰੂ ਹੋ ਚੁੱਕੀ ਹੈ ਕਿ ਬੁਕਿੰਗ ਉਹਦੀਆਂ ਚੱਲ ਪਈਆਂ ਵਾ। ਸੋ ਸੇਮ ਇੱਥੇ ਆਪਣੇ ਕੋਲ ਕਾਰਨੀਵਲ ਵੀ ਹੈਗੀ ਆ, ਜੇ ਕਿਸੇ ਨੇ ਲੈਣੀ ਆ ਵੈਨ, ਕ੍ਰਾਈਸਲਰ ਦੀ ਜਿਹੜੀ ਪੈਸੀਫਿਕ ਆ ਬਹੁਤ ਵਿਕਦੀ ਹੁੰਦੀ ਸੀ, ਜਾਂ ਡੋਜ ਕੈਰਾਵੈਨ ਵਿਕਦੀ ਸੀ, ਸੋ ਉਹਦੀ ਜਗ੍ਹਾ ਹੁਣ ਕਾਰਨੀਵਲ ਨੇ ਲੈ ਲਈ ਆ। ਇਹ 7-ਸੀਟਰ ਵੀ ਆਉਂਦੀ ਹੈ ਤੇ ਇਹ 8-ਸੀਟਰ ਵੀ ਆਉਂਦੀ ਆ। ਪ੍ਰਾਈਸ ਪੁਆਇੰਟ ਦੀ ਤੁਸੀਂ ਗੱਲ ਕਰੋਗੇ, ਸਪੇਸ ਦੀ ਗੱਲ ਕਰੋਗੇ, ਲੁੱਕ ਦੀ ਗੱਲ ਕਰੋਗੇ, ਪੋਸੀਬਲ ਨੀਗਾ ਜੀ ਤੁਸੀਂ ਕੀਆ ਦੀ ਕਾਰਨੀਵਲ ਛੱਡ ਕੇ ਕਿਸੇ ਹੋਰ ਪਾਸੇ ਜਾਓਗੇ। ਕੁਝ ਜਿਹੜੀਆਂ ਟਿਓਟਾ ਤੇ ਹੋਂਡਾ ਚ ਆਉਂਦੀਆਂ ਵੈਨਾਂ, ਉਹਨਾਂ ਦਾ ਪ੍ਰਾਈਸ 1.5 ਗੁਣਾ ਮਹਿੰਗਾ ਵਾ ਕੀਆ ਨਾਲੋਂ। ਸੋ ਹੁਣੇ ਆਪਾਂ ਗੱਡੀ ਵੇਚ ਕੇ ਹਟੇ ਆ, ਹਾਈਬ੍ਰਿਡ ਗੱਡੀ ਆ, ਉਹਦੇ ਵਿੱਚ ਮਿਡਲ ਰੋ ਦੇ ਵਿੱਚ ਰਿਕਲਾਈਨਰ ਸੋਫੇ ਲੱਗੇ ਹੋਏ ਆ, ਜਿਹੜੇ ਤੁਹਾਨੂੰ ਐਮਰੇਟਸ ਦੀ ਫਸਟ ਕਲਾਸ ਚ ਮਿਲਣੇ ਆ। ਅਸੀਂ ਵੀਡੀਓ ਵੀ ਪਾਈ ਆ ਆਪਣੇ ਇੰਸਟਾਗ੍ਰਾਮ ਸੋਸ਼ਲ ਮੀਡੀਆ ਤੇ, ਸੋ ਤੁਸੀਂ ਗੱਡੀ ਵੀ ਦੇਖ ਸਕਦੇ ਹੋ। ਸੋ ਪ੍ਰਾਈਸ ਪੁਆਇੰਟ ਵੀ ਬਹੁਤ ਗੁੱਡ ਆ, ਲੁੱਕ ਵੀ ਗੁੱਡ ਆ, ਟੈਕਨੋਲੋਜੀ ਨੰਬਰ 1 ਤੇ ਚੱਲ ਰਿਹਾ ਇਸ ਵੇਲੇ, ਕੀ ਆ ਬਹੁਤ ਜ਼ਿਆਦਾ ਇਨਵੈਸਟ ਕਰ ਰਿਹਾ ਟੈਕਨੋਲੋਜੀ ਦੇ ਵਿੱਚ।
0: ਵੈਰੀ ਗੁੱਡ।
1: ਬਾਕੀ ਤੁਸੀਂ ਸਾਡੀ ਸਰਵਿਸ ਚੈੱਕ ਕਰਨੀ ਹੈ, ਜਦੋਂ ਮਰਜ਼ੀ ਕਾਲ ਕਰ ਲਓ, ਇਨ ਪਰਸਨ ਆ ਕੇ ਮਿਲ ਲਓ, ਇੱਕ ਵਾਰੀ ਗੱਡੀ ਦੇਖ ਜਾਓ, ਮਰਜ਼ੀ ਤੁਹਾਡੀ ਹੈ ਵੀ ਤੁਸੀਂ ਕਰਨਾ ਕੀ ਆ। ਬਾਕੀ ਅਸੀਂ ਟ੍ਰੇਡ ਇਨ ਦੇ ਵਿੱਚ ਵੀ ਤੁਹਾਨੂੰ ਮਾਰਕੀਟ ਨਾਲੋਂ ਬੈਟਰ ਪ੍ਰਾਈਸ ਦੇਵਾਂਗੇ। ਥਰਸਡੇ ਫਰਾਈਡੇ ਸੈਟਰਡੇ ਕੋਈ ਵੀ ਸਾਡੇ ਕੋਲ ਆਊਗਾ ਜੀ ਨਵੀਆਂ ਗੱਡੀਆਂ ਦੇ ਉੱਤੇ, ਵਿੰਟਰ ਟਾਇਰ ਪੈਕੇਜ ਅਸੀਂ 3 ਦਿਨ ਫ੍ਰੀ ਲਾ ਰਹੇ ਹਾਂ, ਹਾਂ ਥਰਸਡੇ ਫਰਾਈਡੇ ਤੇ ਸੈਟਰਡੇ। ਸੋ ਬਾਕੀ ਫੋਨ ਨੰਬਰ ਮੇਰਾ ਹੈਗਾ ਜੀ 6476782754, 6476782754, ਤੇ ਐਡਰੈਸ ਆਪਣਾ ਹੈਗਾ ਜੀ ਮੇਫੀਲਡ ਐਂਡ ਹਾਈਵੇ 50। ਸੋ ਬ੍ਰੈਂਪਟਨ ਦੇ ਜਮੇ ਆਪਾਂ 8-9 ਕਿਲੋਮੀਟਰ ਲਾਗੇ ਬੈਠੇ ਹਾਂ, ਸੋ ਕੋਈ ਵਾਲੀ ਦੂਰ ਨੀ ਹੈਗਾ। ਸੋ ਮੰਡੇ ਤੋਂ ਲੈ ਕੇ ਸੈਟਰਡੇ ਓਪਨ ਹੈਗੇ ਆ, ਕੋਈ ਅਪੋਇੰਟਮੈਂਟ ਬੁੱਕ ਕਰਨੀ ਹੈ, ਕੋਈ ਪ੍ਰਾਈਸ ਚੈੱਕ ਕਰਨੀ ਹੈ ਕਾਲ ਤੇ ਵੀ, ਜਦੋਂ ਮਰਜ਼ੀ ਕਾਲ ਕਰ ਲਓ। ਨੰਬਰ ਹੈਗਾ ਜੀ 6476782754 ਜੀ,
0: ਨੰਬਰ 6476782754। ਜੀਵਨ, ਥੈਂਕ ਯੂ ਸੋ ਮਚ।
1: ਥੈਂਕ ਯੂ ਜੀ,
0: ਸ਼ੁਕਰੀਆ ਜੀ। ਸੋ ਪ੍ਰੋਗਰਾਮ ਹੈ ਪੰਜਾਬੀ ਯਾਰਾਂ, ਅਤੇ ਜ਼ਰੂਰ ਯਾਰ ਤੁਸੀਂ ਇੱਕ ਵਾਰ ਕਾਲ ਕਰ ਲਓ ਜੀਵਨ ਨੂੰ। ਅਤੇ ਓਨੈਸਟਲੀ ਯਾਰ ਮੈਂ ਵੀ ਇੱਕ ਅੱਧੇ ਦਿਨ ਤੱਕ ਚੱਲਿਆ ਇਹਨਾਂ ਕੋਲ, ਅਤੇ ਦੇਖ ਕੇ ਆਉਂਦੇ ਹਾਂ ਯਾਰ ਕੀ ਆ ਦੀ ਸੈਲਟੋਸ। ਵਾਹ, ਵੈਰੀ ਗੁੱਡ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ, ਅਤੇ ਗਾਣਾ ਲਾਈਏ ਖੋਰ। ਬਟ ਉਸ ਤੋਂ ਪਹਿਲਾਂ ਸਾਡੇ ਨਾਲ ਸੁੱਖ ਭਾਅ ਜੀ ਵੀ ਜੁੜ ਚੁੱਕੇ ਆ। ਇਸ ਵੀਕ ਲਾਈਵ ਆਨ ਲੋਕੇਸ਼ਨ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਬਈ, 6885 ਟੋਮਕਨ ਰੋਡ, ਵਨ ਐਂਡ ਓਨਲੀ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ। ਸੁੱਖ ਜੀ ਵੈਲਕਮ।
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ। ਤੇ ਨਵੀ ਬਾਈ ਜੀ, ਇਸ ਵਾਰ ਜਦੋਂ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਕੜਾਕੇ ਕੱਢਵੀਆਂ ਪ੍ਰਾਈਜ਼ ਪਰਿਵਾਰਾਂ ਨੂੰ ਮਿਲਣੀਆਂ, ਤੇ ਇੱਕ ਬੈਡਰੂਮ ਸੈੱਟ ਦੀ ਡੀਲ ਦੇਣ ਲੱਗੇ ਹਾਂ। ਫਰਾਈਡੇ ਵਾਲੇ ਦਿਨ ਜਿੰਨੇ ਵੀ ਪਰਿਵਾਰ ਪਹੁੰਚਣਗੇ, ਸੋਲਿਡ ਵੁੱਡ ਦਾ ਬੈਡਰੂਮ ਸੈੱਟ, ਜੀ ਹਾਂ ਸੋਲਿਡ ਵੁੱਡ ਦਾ ਬੈਡਰੂਮ ਸੈੱਟ, ਜੇ ਤੁਸੀਂ ਆਪਣੇ ਬੈਡਰੂਮ ਲਈ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡ, ਡ੍ਰੈਸਰ ਮਿਰਰ ਨਾਲ ਸਾਈਟੇਬਲ, ਸੋ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਕੰਪਲੀਟ ਬੈਡਰੂਮ ਸੈੱਟ, ਜਿਹੜਾ ਤੁਸੀਂ $2,000 ਦਾ ਲੈਂਦੇ ਆਏ ਹੋ, ਕੰਪਲੀਟ ਬੈਡਰੂਮ ਸੈੱਟ $499 ਦਾ, ਜੀ ਹਾਂ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡ੍ਰੈਸਰ ਮਿਰਰ ਨਾਲ ਸਾਈਟੇਬਲ, $499 ਦਾ, $499 ਦਾ ਪੂਰਾ ਬੈਡਰੂਮ ਸੈੱਟ, ਤੇ ਨਾਲ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਜਿਹੜਾ ਬਿਲਕੁਲ ਫ੍ਰੀ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਇਸ ਵੀਕਰ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ।
0: ਕਿਆ ਬਾਤ ਹੈ, 6885 ਟੋਮਕਨ ਰੋਡ ਤੇ ਜ਼ਰੂਰ ਜ਼ਰੂਰ ਜ਼ਰੂਰ ਪਹੁੰਚੋ। ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ, ਅੱਜ ਕੱਲ੍ਹ ਦਾ ਮੇਰਾ ਫੇਵਰੇਟ ਗੀਤ ਸੁਣਦੇ ਹਾਂ।

0: ਵਾਹ ਕਿਆ ਗੀਤ ਹੈ, ਮੈਨੂੰ ਲੱਗਦਾ ਡਬਲ ਚੱਲ ਗਿਆ। ਚਲੋ ਬੜਾ ਖੂਬਸੂਰਤ ਗੀਤ ਹੈ, ਪ੍ਰੋਗਰਾਮ ਹੈ ਪੰਜਾਬੀ ਰਹੋ। ਕਿ ਅੱਜ ਨਾ ਗੱਲਬਾਤ ਥੋੜ੍ਹੀ ਜਿਹੀ ਥੋੜ੍ਹਾ ਕਰਨੀ ਆਪਾਂ। ਇੱਕ ਅੱਜ ਮੈਂ ਪੜ੍ਹ ਰਿਹਾ ਸੀ ਐਂਡ ਲਾਸਟ ਨੇਮ ਦੇ ਉੱਤੇ ਗੱਲਬਾਤ ਹੋ ਰਹੀ ਸੀ। ਕਹਿੰਦੇ ਕਿ ਜਿਹੜੇ ਕਪਲਸ ਦੇ ਵਿਆਹ ਹੋਏ ਆ ਤੇ ਉਹ ਆਪਣਾ ਲਾਸਟ ਨੇਮ ਕੁੜੀਆਂ ਨਹੀਂ ਚੇਂਜ ਕਰਦੀਆਂ, ਤੇ ਕਹਿੰਦੇ ਕਿ 50% ਉਹਨਾਂ ਦੇ ਡਿਵੋਰਸ ਰੇਟਸ ਜ਼ਿਆਦਾ ਨੇ, ਤੇ 30% ਚਾਂਸ ਆ ਕਿ ਉਹ ਵੱਖ ਵੱਖ ਹੋ ਜਾਣਗੇ ਅਰਲੀ। ਪਤਾ ਨਹੀਂ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਕਿੰਨੀ ਕੁ ਨਹੀਂ। ਇੱਕ ਬੈਟਿੰਗ ਸਾਈਟ ਹੈ ਤੇ ਉਹ ਕਰਦੇ ਹੋਣਗੇ ਕਿਤੇ ਨਾ ਕਿਤੇ ਕੋਈ ਸਟੱਡੀਜ਼, ਤੇ ਉਹਨਾਂ ਨੇ ਪਾਇਆ, ਪੋਲੀ ਮਾਰਕੀਟ ਨਾਮ ਦੀ ਹੈ। ਤੁਸੀਂ ਸਹਿਮਤ ਹੋ ਇਸ ਨਾਲ? ਮੈਂ ਤੁਹਾਨੂੰ ਜੇ ਪੁੱਛਾਂ ਕੀ ਤੁਹਾਨੂੰ ਲੱਗਦਾ ਕਿ ਲਾਸਟ ਨੇਮ ਚੇਂਜ ਕਰਾਉਣ ਦੇ ਨਾਲ ਕੋਈ ਫਾਇਦਾ ਜਾਂ ਕੋਈ ਨੁਕਸਾਨ ਹੁੰਦਾ? ਡੂ ਯੂ ਥਿੰਕ ਵੀ ਇਹ ਕੋਈ ਫੈਕਟਰ ਹੈ ਕਿ ਯਾਰ ਜੇ ਲਾਸਟ ਨੇਮ ਕਿਸੇ ਨੇ ਨਹੀਂ ਆਪਣਾ ਕੁੜੀ ਨੇ ਵਿਆਹ ਤੋਂ ਬਾਅਦ ਚੇਂਜ ਕੀਤਾ ਤਾਂ ਐਸਾ ਕੋਈ ਇਸ਼ੂ ਆ ਸਕਦਾ? ਕੀ ਖਿਆਲ ਹੈ ਤੁਹਾਡਾ? ਹੁਣ ਬਹੁਤ ਸਾਰੀਆਂ ਕੁੜੀਆਂ ਕਮੈਂਟ ਵੀ ਕਰ ਰਹੀਆਂ ਸੀ। ਕੁੜੀ ਕਹਿੰਦੀ ਕਿ ਹਾਂ PhD ਮੈਂ ਲਈ ਆ ਪਰ ਲਾਸਟ ਨੇ ਮੈਂ ਆਪਣਾ ਚੇਂਜ ਕਰਾਂ ਹੈ। ਕਹਿੰਦੀ ਸਾਰੀ ਉਮਰ ਮਿਹਨਤ ਕਰ ਕਰ ਕਰ ਕਰ ਕਰ ਕਰ ਮਸਾਂ ਮੈਂ ਇਸ ਮੁਕਾਮ ਤੇ ਪਹੁੰਚੀ ਹਾਂ ਤੇ ਤੁਸੀਂ ਕਹਿੰਦੇ ਹੋ ਕਿ ਹੈ ਮੈਂ ਆਪਣਾ ਨਾਂ ਬਦਲਾਂ। ਸੋ 905-673-3337 905-673-3337 ਆਪਣਾ ਫੋਨ ਨੰਬਰ ਹੈ, 905-673-3337। ਕੁਝ ਕੁ ਮੁੰਡੇ ਕਹਿੰਦੇ ਕਿ ਜੇ ਸਾਡਾ ਲਾਸਟ ਨੇਮ ਨਹੀਂ ਉਹ ਲੈ ਰਹੀ ਤਾਂ ਫਿਰ ਉਹ ਕੁੜੀ ਨੂੰ ਟਰੱਸਟ ਨਹੀਂ ਕਰ ਸਕਦੇ ਜਿੰਨਾ ਕਰਨਾ ਚਾਹੀਦਾ ਹੈ। ਸੋ ਲੈਟਸ ਸੀ, ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ ਇਹਦੇ ਬਾਰੇ। ਤੁਸੀਂ ਆਪਣੇ ਸਰਕਲ ਦੇ ਵਿੱਚ ਕੀ ਦੇਖਿਆ? ਤੁਹਾਨੂੰ ਲੱਗਦਾ ਕਿ ਕੋਈ ਅਸਰ ਪਿਆ ਲਾਸਟ ਨੇਮ ਨੂੰ ਲੈ ਕੇ ਜਾਂ ਨਹੀਂ? ਸੋ 905-673-3337 ਕਰੀਏ ਕੁਝ ਗੱਲਾਂ ਬਾਤਾਂ। ਮੈਰਿਡ ਕਪਲਸ ਹੂ ਡੋਂਟ ਸ਼ੇਅਰ ਅ ਲਾਸਟ ਨੇਮ ਹੈਵ 50% ਹਾਇਰ ਡਿਵੋਰਸ ਰੇਟ ਅਕੋਰਡਿੰਗ ਟੂ ਐਨ ਇੰਸਟੀਟਿਊਟ ਫੋਰ ਫੈਮਿਲੀ ਸਟੱਡੀਜ਼ ਅਨੈਲਿਸਿਸ। ਇਹ ਕਿਹਾ ਜਾ ਰਿਹਾ, ਦੇਖਦੇ ਹਾਂ ਜੇ ਅਨੈਲਿਸਿਸ ਕਿੰਨੀ ਕੁ ਸਹੀ ਹੈ ਕਿੰਨੀ ਕੁ ਨਹੀਂ। ਤੁਹਾਡੀਆਂ ਗੱਲਾਂ ਬਾਤਾਂ ਤੋਂ ਹੀ ਪਤਾ ਲੱਗ ਜਾਣਾ। ਅਨੈਲਿਸਿਸ ਛੱਡੋ, ਸਾਡੇ ਲਿਸਨਰਸ ਨੇ ਸਾਰਾ ਕਹਿੰਦੇ ਹੁੰਦੇ ਕਿ ਕਲੀਅਰ ਕਰ ਦੇਣਾ। ਸੋ 905-673-3337 ਨੰਬਰ ਹੈ ਆਪਣਾ, 905-673-3337। ਅਨਾਜ ਮਾਰਟ ਗਰੋਸਰੀ ਸਟੋਰ ਖੁੱਲ੍ਹ ਚੁੱਕਿਆ ਤੁਹਾਡੇ ਲਈ, ਏਅਰਪੋਰਟ ਰੋਡ ਐਂਡ ਮੇਫੀਲਡ ਦੇ ਕੋਰਨਰ ਤੇ, ਏਅਰਪੋਰਟ ਰੋਡ ਐਂਡ ਮੇਫੀਲਡ ਵਾਲੇ ਪਲਾਜ਼ੇ ਦੇ ਵਿੱਚ, ਜਿਹੜਾ ਨਵਾਂ ਪਲਾਜ਼ਾ। ਅਨਾਜ ਮਾਰਟ ਦੀ ਐਸੀ ਏਡੀ ਵੱਡੀ ਗ੍ਰੈਂਡ ਓਪਨਿੰਗ ਹੋਈ, ਮੈਨੂੰ ਲੱਗਦਾ ਕਿ ਬੜੇ ਚਿਰਾਂ ਬਾਅਦ ਏਡੀ ਵੱਡੀ ਗ੍ਰੈਂਡ ਓਪਨਿੰਗ ਕਿਸੇ ਸਟੋਰ ਨੇ ਕਰਵਾਈ। ਸੋ ਤੁਸੀਂ ਜ਼ਰੂਰ 6141 ਮੇਫੀਲਡ ਰੋਡ, ਏਅਰਪੋਰਟ ਰੋਡ ਐਂਡ ਮੇਫੀਲਡ ਤੇ ਅਨਾਜ ਮਾਰਟ ਤੇ ਪਹੁੰਚੋ। 5915 ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਹਾਂਜੀ ਠੀਕ ਹੈ ਭਾਜੀ। ਭਾਜੀ ਮੈਂ ਨਾ, ਮੇਰੇ ਵਿਆਹ ਨੂੰ 14 ਸਾਲ ਹੋ ਗਏ, ਮੇਰਾ ਲਾਸਟ ਨੇਮ ਬਾਈ ਆ ਤਾਂ ਮੇਰੀ ਵਾਈਫ ਦਾ ਨਾ ਕਲਰ ਹੈ ਨਾ। ਸਾਡਾ ਤਾਂ ਕੋਈ ਦੋ ਬੇਟੀਆਂ ਕੋਈ ਇਦਾਂ ਦਾ ਨੀ, ਪਰ ਜਿਹਨੇ ਛੱਡਣਾ ਭਾਈ ਲਾਸਟ ਨੇਮ ਨਾ, ਉਹਨੂੰ ਬਹਾਨਾ ਹੀ ਚਾਹੀਦਾ ਹੁੰਦਾ।
0: ਸਹੀ ਗੱਲ ਹੈ, ਸਹੀ ਗੱਲ ਹੈ। ਸੋ ਤੁਹਾਡਾ ਤੁਸੀਂ ਕੋਈ ਚੇਂਜ ਚੂੰਜ ਕੁਛ ਨਹੀਂ ਕੀਤਾ ਵਾਈਫ ਨੇ, ਰਾਈਟ?
1: ਮੇਰਾ ਲਾਸਟ ਨੇਮ ਮੈਂ ਲਾਇਆ ਨੀ, ਹੁਣ ਉਸ ਸਮੇਂ ਮੇਰੇ ਬੱਚੇ ਵੀ ਸਿਟੀਜਨ ਹੈ ਤੇ ਮੇਰੀ ਵਾਈਫ ਵੀ ਸਿਟੀਜਨ ਹੈ ਇੱਥੇ ਦੇ, ਤਾਂ ਹੁਣ ਏਅਰਪੋਰਟ ਤੇ ਆਉਂਦੇ ਮੇਰਾ ਨਾਮ ਮੈਚ ਕਰਦਾ ਤੇ ਮੈਨੂੰ ਹਮੇਸ਼ਾ ਉਹ ਸਾਈਡ ਤੇ ਕੱਢਦੇ, ਕਿਸੇ ਨਾਲ ਮੈਚ ਕਰ ਜਾਂਦਾ। ਉਹ ਮੈਨੂੰ ਕਹਿੰਦੇ ਆ, ਫੋਰਸ ਕਰਦੇ ਇਮੀਗ੍ਰੇਸ਼ਨ ਵਾਲੇ, ਤੇ ਲਾਸਟ ਨੇਮ ਲਵਾਓ ਹੈ ਨਾ ਮੇਰਾ ਹਰੇਕ ਬਾਰੀ। ਪਰ ਉਹਨਾਂ ਨੇ ਜਾਣੀ ਉਦਾਂ ਮੈਨੂੰ ਫੈਮਿਲੀ ਵੱਲੋਂ ਕੋਈ ਪ੍ਰੋਬਲਮ ਨਾ, ਮੇਰੀ ਵਾਈਫ ਵੱਲੋਂ ਇਦਾਂ ਦਾ ਕਦੀ ਵੀ ਨਾ, ਅਸੀਂ ਸੋਚਿਆ ਕਦੀ ਲਾਸਟ ਨੇਮ ਕਰਕੇ ਆ ਚੀਜ਼ ਹੋਜੂਗੀ, ਨਹੀਂ ਇਦਾਂ ਨੀ ਮੈਂ ਨੀ ਮੰਨਦਾ।
0: ਸੋ ਤੁਸੀਂ ਨਹੀਂ ਇਸ ਸਟੱਡੀ ਨੂੰ ਮੰਨਦੇ ਹੈ? ਨਹੀਂ ਭਾਜੀ, ਨਹੀਂ ਜਿਹਨੇ ਦੇਖਦੇ ਆ ਬਾਕੀ ਕੀ ਕਹਿੰਦੇ। ਥੈਂਕ ਯੂ ਵੀਰੇ। ਹੁਣ ਪਤਾ ਕੀ ਹੈ, ਬਹੁਤ ਸਾਰੀਆਂ ਕੁੜੀਆਂ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕੋਈ ਡਾਕਟਰ ਹੈ, ਹੁਣ ਉਹ ਕੁੜੀ ਸਪੋਜ਼ ਕਰੋ ਉਹਦਾ ਲਾਸਟ ਨੇਮ ਹੈ ਖਾਨ, ਡਾਕਟਰ ਖਾਨ, ਤੇ ਉਹਦਾ ਹਸਬੈਂਡ ਹੈ ਉਹਦਾ ਕੁਛ ਹੋਰ ਹੈ। ਹੁਣ ਉਹ ਕਹਿੰਦੀ ਹੈ ਯਾਰ ਕਿ ਸਾਰੀ ਉਮਰ ਮੈਂ ਆਪਣੇ ਫੈਮਿਲੀ ਦਾ ਨਾਮ ਰੋਸ਼ਨ ਕਰਨ ਦੇ ਲਈ ਇੰਨੀ ਮਿਹਨਤ ਕੀਤੀ, ਇੰਨੀ ਪੜ੍ਹਾਈ, ਯਾਰ ਸਾਲਾਂ ਦੇ ਸਾਲ ਲੱਗ ਜਾਂਦੇ ਡਾਕਟਰ ਬਣਨ ਨੂੰ, ਤੇ ਮੈਨੂੰ ਹੁਣ ਮੈਂ ਚੇਂਜ ਕਰਾਂ ਕਿਉਂ? ਸੋ ਲੈਟਸ ਸੀ, ਤੁਸੀਂ ਦੱਸੋ, ਮੈਂ ਹੁਣ ਬਾਹਲਾ ਨਹੀਂ ਕਹਿਣਾ ਹੈਗਾ। ਜੇ ਕੋਈ ਲੜਕੀ ਕਹਿ ਰਹੀ ਹੈ ਕਿ ਉਹਨੇ ਆਪਣਾ ਲਾਸਟ ਨੇਮ ਨਹੀਂ ਬਦਲਣਾ ਵਿਆਹ ਤੋਂ ਬਾਅਦ, ਕੀ ਤੁਹਾਨੂੰ ਇਸ ਵਿੱਚ ਕੋਈ ਇਸ਼ੂ ਲੱਗਦਾ? ਕੀ ਤੁਹਾਨੂੰ ਫੀਲ ਹੁੰਦਾ ਕਿ ਨਹੀਂ ਯਾਰ ਗੱਲ ਗਲਤ ਹੈ, ਇੱਦਾਂ ਨਹੀਂ ਹੋਣਾ ਚਾਹੀਦਾ, ਜ਼ਰੂਰ ਆਪਣਾ ਨਾਮ ਚੇਂਜ ਕਰੋ? ਅਤੇ ਤੁਹਾਡੀਆਂ ਗੱਲਾਂ ਬਾਤਾਂ ਸੁਣਦਿਆਂ ਮੈਂ ਘੱਟ ਹੀ ਆਪਣਾ ਵਿਊ ਦੇਵਾਂ, ਕਿਉਂਕਿ ਫਿਰ ਤੁਹਾਡਾ ਸਮਾਂ ਘੱਟ ਜਾਣਾ। 9056733337 ਆਪਣਾ ਫੋਨ ਨੰਬਰ ਹੈ, 9056733337 905-673-3373 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਠੀਕ ਹੈ, ਤੁਸੀਂ ਦੱਸੋ ਅਤੇ ਬਾਕੀ ਫਿਰ ਬਾਅਦ 'ਚੋਂ ਕਰਾਂਗੇ, ਮੈਂ ਆਪਣਾ ਓਪੀਨੀਅਨ ਤੁਹਾਡਾ ਸੁਣ ਕੇ ਦਊਂਗਾ। ਪੀ ਐਂਡ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਜ਼ਰੂਰ ਯਾਦ ਰੱਖੋ ਯਾਰ, ਪ੍ਰਸ਼ਾਂਤ ਉਹਨਾਂ ਦੀ ਟੀਮ ਇੰਨੀ ਵਧੀਆ ਹੈ ਭਾਅ ਜੀ, ਉਹਨਾਂ ਨਾਲ ਮੇਰੀ ਗੱਲਬਾਤ ਡੇਲੀ ਹੁੰਦੀ ਰਹਿੰਦੀ ਹੈ ਅਤੇ ਬਹੁਤ ਮਿਹਨਤ ਦੇ ਨਾਲ ਆਪਣਾ ਕੰਮ ਕਰਦੇ ਆ, ਕੋਈ ਸ਼ੋਰਟਕੱਟ ਨਹੀਂ। ਜਿਵੇਂ ਤੁਹਾਨੂੰ ਕਿਹਾ ਕਿ ਇੱਦਾਂ ਇੱਦਾਂ ਕੰਮ ਹੋਊਗਾ ਉਵੇਂ ਉਵੇਂ ਕਰਦੇ ਆ, ਟਾਈਮ ਲਾਈਨ ਵੀ, ਇਹ ਬਹੁਤ ਪ੍ਰੋਫੈਸ਼ਨਲ ਨੇ। ਸੋ ਬੇਸਮੈਂਟ ਲੀਗਲ ਤਿਆਰ ਕਰਾਉਣੀ ਹੈ, ਵਾਸ਼ਰੂਮ ਰੈਨੋਵੇਟ ਕਰਾਉਣੇ ਆ, ਫਲੋਰਿੰਗ ਟਾਈਲਾਂ ਨਵੀਆਂ ਪਵਾਉਣੀਆਂ, ਗੱਲ ਕੀ ਕੋਈ ਵੀ ਰੈਨੋਵੇਸ਼ਨ ਦਾ ਕੰਮ, ਤਾਂ ਪੀ ਐਨ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ 437-318-0400 ਫੁੱਲੀ ਇਨਸ਼ਰਡ ਕੰਪਨੀ ਹੈ, 437-318-0400 ਜੀ 0956 ਹੈਲੋ।
2: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
2: ਮੇਰੇ ਖਿਆਲ ਹਾਂਜੀ ਠੀਕ ਹੈ ਜੀ, ਠੀਕ ਹੈ। ਮੇਰੇ ਖਿਆਲ ਜੇ ਸਟੱਡੀ ਕੋਰਿਆਂ ਕਾਰਿਆਂ ਦੀ ਕੀਤੀ ਹੋਣੀ, ਦੇਸੀਆਂ ਦੀ ਨਹੀਂ ਕੀਤੀ ਭਾਜੀ?
0: ਅੱਛਾ, ਦੇਸੀਆਂ ਦੀ ਨਹੀਂ ਕੀਤੀ, ਕਿਉਂ?
2: ਆਪਣੇ ਨਹੀਂ ਹੈਗਾ ਇੱਦਾਂ ਦਾ ਸਿਸਟਮ। ਮੇਰੀ ਸਿਸਟਰ ਵਿਆਹੀ ਹੈ, ਉਹਨੇ ਵੀ ਆਪਦਾ ਸਰਨੇਮ ਸਾਡੇ ਵਾਲਾ ਹੀ ਰੱਖਿਆ ਹੈ, ਮੇਰਾ ਵਿਆਹ ਹੋਇਆ, ਮੇਰੀ ਵਾਈਫ ਵੀ ਉਹ ਆ, ਕਿਉਂਕਿ ਇਹਦੇ ਪਿੱਛੇ ਰੀਜ਼ਨ ਇਹ ਸੀਗਾ ਕਿਉਂਕਿ ਤੁਹਾਨੂੰ ਸਾਰੇ ਕਾਗਜ਼ ਪੱਤਰ ਆਪਣੇ ਹੈ ਨਾ ਛੇੜਨੇ ਪੈਣੇ, ਫਿਰ ਅਲਾਇੰਸ ਬਣਾਓ ਆਪਣਾ, ਸਰਟੀਫਿਕੇਟ ਬਣਾਓ, ਇਹ ਬਹੁਤ ਕੁਛ ਕਰਨਾ ਪੈਂਦਾ। ਸੋ ਬੈਟਰ ਓਰੀਜਨਲ ਜਿਹੜਾ ਹੈਗਾ ਉਹੀ ਰੱਖ ਲਓ।
0: ਅੱਛਾ, ਸੋ ਹੁਣ ਕਈ ਕਈ ਮੁੰਡੇ ਕਹਿ ਰਹੇ ਆ ਕਿ ਬਈ ਜਿਹੜੀ ਚੇਂਜ ਨਹੀਂ ਕਰਦੀ ਤੁਸੀਂ ਉਹਨੂੰ ਟਰਸਟ ਨਹੀਂ ਕਰ ਸਕਦੇ, ਇਹ ਨਹੀਂ ਕਰ ਸਕਦੇ, ਇਹਦਾ ਇਹਦੇ ਬਾਰੇ ਕੀ ਤੁਹਾਡਾ ਮੰਨਣਾ?
2: ਉਹ ਜਿਹਨੇ ਭਾਜੀ ਕਿਕਲੀ ਪਵਾਉਣੀ ਉਹਨੇ ਪਵਾਈ ਦੇਣੀ ਹੈ, ਚੇਂਜ ਕਰ ਲਓ,
0: ਠੀਕ ਹੈ। ਸੋ ਤੁਹਾਨੂੰ ਨਹੀਂ ਲੱਗਦਾ ਕੋਈ ਫਰਕ ਪੈਂਦਾ ਹੈ?
2: ਨਹੀਂ, ਕੋਈ ਫਰਕ ਨਹੀਂ ਪੈਂਦਾ ਜੀ।
0: ਸੋ ਤੁਸੀਂ, ਤੁਹਾਡੀ ਵਾਈਫ ਨੇ, ਤੁਹਾਡੀ ਸਿਸਟਰ ਨੇ ਚੇਂਜ ਨਹੀਂ ਕੀਤਾ, ਬਸ ਇਹੀ ਕਾਰਨ ਸੀ ਹੈ ਵੀ ਕਾਗਜ਼ ਪੱਤਰ ਸਾਰੇ ਬਦਲਣੇ ਪੈਣਗੇ, ਹੋਰ ਕੋਈ ਕਾਰਨ ਨਹੀਂ ਸੀ?
2: ਅਸੀਂ ਤਾਂ ਦੇਖ ਲਓ ਆਪਣੇ ਨਿਊ ਜਨਰੇਸ਼ਨ ਹੋ ਗਏ ਨਾ, ਠੀਕ ਹੈ। ਮੇਰੇ ਮੰਮੀ ਹੁਣਾਂ ਨੇ ਵੀ ਨਹੀਂ ਕੀਤਾ ਜੀ।
0: ਅੱਛਾ, ਮੰਮੀ ਹੁਣ ਨੇ ਵੀ ਨਹੀਂ ਕੀਤਾ?
2: ਪੁਰਾਣਾ ਰੱਖਿਆ, ਹੋਰ ਉਹਨਾਂ ਦਾ ਪੁਰਾਣਾ, ਉਹ ਵੀ ਮੇਰੇ ਡੈਡੀ ਕਹਿੰਦੇ ਕਹਿੰਦੇ ਕਾਗਜ਼ ਪੱਤਰ ਕਰਕੇ ਬਹੁਤ ਛੇੜਨੇ ਪੈਂਦੇ, ਤੂੰ ਐਜ਼ ਇਟ ਇਜ਼ ਜਿੱਦਾਂ ਹੈਗਾ ਉਦਾਂ ਰਹਿਣ ਦਿਓ।
0: ਨਹੀਂ, ਪਰ ਉਹਨਾਂ ਦਿਨਾਂ ਦੇ ਵਿੱਚ ਆਮ ਸੀ ਵੀ ਲੇਡੀਜ਼ ਨਾ ਚੇਂਜ ਕਰਨ?
2: ਪਤਾ ਨੀ, ਮੇਰੀ ਮਦਰ ਨੇ ਨੀ ਚੇਂਜ ਕੀਤਾ।
0: ਅੱਛਾ,
2: ਉਹਨਾਂ ਦਾ ਪੁਰਾਣੇ ਚੱਲਦਾ।
0: ਨਹੀਂ ਤਾਂ ਆਮ ਤੌਰ ਤੇ ਤਾਂ ਉਹਨਾਂ ਸਮੇਂ ਤਾਂ ਹੁੰਦਾ ਹੀ ਹੁੰਦਾ ਸੀ ਚੇਂਜ।
2: ਹਾਂਜੀ, ਕਈ ਲੋਕ ਕਰ ਲੈਂਦੇ ਸੀ, ਉਹਨਾਂ ਨੇ ਆਪਣਾ ਸਰਨੇਮ ਉਦਾਂ ਹੀ ਨਾਲ ਰੱਖਿਆ।
0: ਹਾਂ ਚਲੋ ਠੀਕ ਹੈ, ਸੋ ਤੁਸੀਂ ਵੀ ਕਹਿੰਦੇ
2: ਕਿਆ ਬਣਨਾ।
0: ਹਾਂ ਨਹੀਂ, ਚਲੋ ਠੀਕ ਹੈ, ਦੇਖਦੇ ਹਾਂ ਬਾਕੀ ਕਹਿੰਦੇ। ਥੈਂਕ ਯੂ ਵੀਰੇ। 2879 ਹੈਲੋ।
3: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਨਵੀਂ।
0: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਮੇਰੇ ਖਿਆਲ ਨਾਲ ਤਾਂ ਕੋਈ ਫਰਕ ਨੀ ਪੈਂਦਾ ਜੀ, ਤੁਹਾਡੀ ਦੋਨਾਂ ਦੀ ਅੰਡਰਸਟੈਂਡਿੰਗ ਦੇ ਆ, ਤੁਸੀਂ ਚੇਂਜ ਕਰਨਾ ਕਿ ਨਹੀਂ ਕਰਨਾ। ਮੈਂ ਵੀ ਨਹੀਂ ਕੀਤਾ ਆਪਣੀ ਮੈਰਿਜ ਤੋਂ ਬਾਅਦ।
0: ਓਕੇ, ਤੁਸੀਂ ਕਿਉਂ ਨਹੀਂ ਕੀਤਾ, ਕੋਈ ਕਾਰਨ ਸੀ?
3: ਨਹੀਂ, ਕੋਈ ਰੀਜ਼ਨ ਸੀ, ਸ਼ੁਰੂ ਚ ਤਾਂ ਕੋਈ ਰੀਜ਼ਨ ਹੀ ਨੀ ਸੀਗਾ। ਹੁਣ ਬਸ ਖੇਚਲੀ ਨੀ ਕੀਤੀ ਕਰਨ ਦੀ, ਮੇਰੇ ਹਸਬੈਂਡ ਨੇ ਕਦੇ ਕੁਛ ਕਿਹਾ ਨੀ, ਮੈਨੂੰ ਵੀ 10 ਈਅਰ ਹੋ ਗਏ ਮੈਰਿਜ ਨੂੰ, ਮੈਂ ਵੀ ਉਹੀ ਰੱਖਿਆ ਹੋਇਆ ਆਪਣਾ।
0: ਅੱਛਾ, ਸੋ ਤੁਹਾਨੂੰ ਉਹੀ ਲੱਗਿਆ ਕਿ ਯਾਰ ਕਾਹਨੂੰ ਕਰਨਾ, ਐਵੇਂ ਟਾਈਮ ਵੇਸਟ ਹੋਊਗਾ, ਇੰਨਾ ਕਾਗਜ਼ ਪੱਤਰ ਸਾਰੇ ਚੇਂਜ ਕਰੋਗੇ?
3: ਹਾਂਜੀ ਸੀਗਾ, ਪਰ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨੀ ਹੋਈ, ਮੈਨੂੰ ਵੀ ਨੀ ਹੋਈ, ਤਾਂ ਮੈਂ ਵੀ ਉਹੀ ਸੇਮ ਹੀ ਰੱਖ ਲਿਆ। ਫਿਰ
0: ਤੁਹਾਡੇ ਹਸਬੈਂਡ ਨੇ ਕਦੇ ਨੀ ਤੁਹਾਨੂੰ ਕਿਹਾ ਵੀ ਕਰਾ ਲਾ ਸਾਡਾ ਆਪਣਾ ਸੇਮ ਹੋਊਗਾ?
3: ਨਹੀਂ ਨਹੀਂ, ਸਗੋਂ ਮੇਰੇ ਬੱਚਿਆਂ ਨਾਲ, ਮੇਰੇ ਹਸਬੈਂਡ ਦਾ ਲੱਗਦਾ ਆ, ਤੇ ਮੈਂ ਉਹਨਾਂ ਨੇ ਵੀ ਕਦੇ ਨੀ ਇੱਦਾਂ ਕਿਹਾ ਕਿ ਨਹੀਂ ਹੁਣ ਤੈਨੂੰ ਕਰਾ ਲੈਣਾ ਚਾਹੀਦਾ।
0: ਅੱਛਾ, ਚਲੋ ਠੀਕ ਹੈ, ਸੋ ਤੁਸੀਂ ਵੀ ਕਹਿੰਦੇ ਡਜ਼ਨਟ ਮੈਟਰ। ਓਕੇ, ਸੋ 9056733337 ਨੰਬਰ ਹੈ ਆਪਣਾ। ਇੱਕ ਤੁਸੀਂ ਯਾਦ ਜ਼ਰੂਰ ਰੱਖੋ, GTA ਕ੍ਰੈਡਿਟ ਨੂੰ, ਸਿਰ ਕਰਜ਼ਾ ਚੜ ਗਿਆ ਜ਼ਿਆਦੇ, ਟੈਨਸ਼ਨ ਨਹੀਂ ਲੈਣੀ ਬਿਲਕੁਲ ਵੀ। GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਕਾਲ ਕਰੋ, ਪਿਛਲੇ ਤਕਰੀਬਨ 18-20 ਸਾਲਾਂ ਤੋਂ ਇਹ ਕਰਜ਼ਾ ਮਾਫ ਕਰਾ ਰਹੇ ਆ। GTA ਕ੍ਰੈਡਿਟ ਨੰਬਰ ਹੈ 416-650-1100 GTA ਕ੍ਰੈਡਿਟ ਦੀ ਟੀਮ ਦੇ ਨਾਲ ਸੰਪਰਕ ਜ਼ਰੂਰ ਤੁਸੀਂ ਕਰ ਲਵੋ। ਗਿੱਲ ਫਾਰਮ, ਵਾਹ, ਗਿੱਲ ਫਾਰਮ ਤੇ ਜਾਓਗੇ ਨਾ ਤੁਸੀਂ ਕਹੋਗੇ ਆਹ ਵੀ ਸਬਜ਼ੀ ਲੈ ਲਈ, ਆਹ ਵੀ ਲੈ ਲਈਏ, ਤੁਸੀਂ ਟੋਕਰੀ ਭਰ ਕੇ ਘਰੇ ਲੈ ਕੇ ਜਾਓਗੇ, ਮੇਰਾ ਵਾਅਦਾ। ਗਿੱਲ ਫਾਰਮ ਤੇ ਫਾਰਮ ਦੇ ਫਰੈਸ਼ ਵੈਜੀਟੇਬਲ, ਮੂਲੀ, ਸਾਗ, ਕੱਦੂ, ਟਮਾਟਰ, ਖੀਰੇ, ਹਰੀਆਂ ਮਿਰਚਾਂ, ਅਖੀਰਲੇ ਕੁਝ ਕੁ ਵੀਕ ਚੱਲ ਰਹੇ ਆ ਕਰੇਲੇ ਭਿੰਡੀਆਂ ਦੇ ਲਈ, ਫਾਰਮ ਦੇ ਫਰੈਸ਼ ਦੇਸੀ ਆਂਡੇ, ਫਰੈਸ਼ ਦੁੱਧ, ਫਰੈਸ਼ ਸ਼ਹਿਦ, ਡਿਕਸੀ ਕਿੰਗ 14085 ਡਿਕਸੀ ਰੋਡ, ਡਿਕਸੀ ਕਿੰਗ, ਗਿੱਲ ਫਾਰਮ, ਗਿੱਲ ਫਾਰਮ, ਗਿੱਲ ਫਾਰਮ ਜੀ 6923। ਹੈਲੋ
4: ਹੈਲੋ ਨਵੀ,
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
4: ਰੀਜ਼ਨ ਆਈ ਡਿਡ ਵਾਂਟ ਟੂ ਚੇਂਜ ਵਾਜ਼ ਕਿ ਜਿੱਦਾਂ ਪਹਿਲਾਂ ਕਹਿੰਦੇ ਵੀ ਮੁੰਡਾ ਤੁਹਾਡਾ ਚਲਾਉਂਦਾ ਰਾਈਟ, ਸੋ ਮੈਨੂੰ ਸੀ ਮੇਰੇ ਪਾਪਾ ਨਾਮ ਮੈਂ ਅੱਗੇ ਲੈ ਕੇ ਜਾਣਾ ਆ, ਮੇਰੇ ਬੱਚਿਆਂ ਦੇ ਵੀ ਮੈਂ ਨਾਮ ਦੇ ਵਿੱਚ ਆਪਣਾ ਮਤਲਬ ਮੇਰਾ ਮੈਟਰਨਲ ਨੇਮ ਤੇ ਪਲੱਸ ਮੇਰੇ ਹਸਬੰਡ ਦਾ ਲਾਸਟ ਨੇਮ।
0: ਅੱਛਾ, ਤੁਸੀਂ ਬੱਚੇ ਦੇ ਨਾਮ ਦੇ ਵਿੱਚ ਵੀ ਆਪਣਾ ਪਵਾਇਆ?
4: ਯੈਸ
0: ਯੈਸ, ਇਹ ਬਹੁਤ ਅਨਕਾਮਨ, ਇਹ ਬਹੁਤ ਜ਼ਿਆਦਾ ਅਨਕਾਮਨ ਹੈ। ਅੱਛਾ,
4: ਯੈਸ ਯੈਸ, ਮੈਨੂੰ ਸੀ ਵੀ ਮੇਰੇ ਪਾਪਾ ਦਾ ਨਾਮ ਤੁਸੀਂ ਜਿੰਨਾ ਮਰਜ਼ੀ ਆਪਾਂ ਮਤਲਬ ਮੈਂ ਨੀ ਕਹਿੰਦੀ ਬਈ ਮਦਰ ਲਾ ਦਾ ਜਾਂ ਸਾਡਾ ਪਿਆਰ ਨੀ ਆ, ਕੁਛ ਨੀ ਹੈਗਾ ਜਾਂ ਏਦਾਂ ਕੁਛ
0: ਹੈ,
4: ਪਰ ਜੋ ਫੈਕਟ ਹੈ ਮੇਰੇ ਪੇਰੈਂਟਸ ਦੇ ਨਾਲ ਉਹ ਤਾਂ ਉਹੀ ਰਹਿਣਾ ਆ।
0: ਹਾਂ ਨਹੀਂ, ਚਲੋ ਠੀਕ ਹੈ, ਉਹ ਨੈਚੁਰਲੀ ਬਿਲਕੁਲ ਉਹ ਤੁਸੀਂ ਚੇਂਜ ਨਹੀਂ ਕਰ ਸਕਦੇ। ਥੈਂਕ ਯੂ ਜੀ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ। ਓਕੇ, ਕਿਆ ਬਾਤ, ਦੇਖਿਆ ਕਹਿੰਦੇ ਕਿ ਮੈਂ ਤਾਂ ਸਟੈਂਡ ਲਿਆ ਵੀ ਨਾ ਬਈ ਨਾ, ਹੋਣਾ ਤਾਂ ਏਦਾਂ ਹੀ ਹੋਣਾ। ਰੋਇਲ ਆਟੋ ਸੈਂਟਰ ਨੂੰ ਸਾਰੀ ਯਾਦ ਰੱਖੋ, ਸਕੀਲਸ ਅਤੇ ਮੈਲਨੀ ਦੇ ਕੋਰਨਰ ਤੇ ਨੰਬਰ 1 ਆਟੋ ਬੋਡੀ ਸ਼ਾਪ ਹੈ ਰੋਇਲ ਆਟੋ ਸੈਂਟਰ। ਤੁਸੀਂ ਜਾਓ ਤੇ ਰੋਇਲ ਆਟੋ ਸੈਂਟਰ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਕਰੋ, ਤੁਹਾਡੇ ਲਈ ਇੱਥੇ ਓਨੈਸਟ, ਅਫੋਰਡੇਬਲ, ਰਿਲਾਇਬਲ, ਟੌਪ ਦੀ ਸਰਵਿਸ ਹਮੇਸ਼ਾ ਮਿਲੇਗੀ ਰੋਇਲ ਆਟੋ ਸੈਂਟਰ, ਸਟੀਲਸ ਐਂਡ ਮੈਲਨੀ ਦੇ ਕੋਰਨਰ ਤੇ। ਨੰਬਰ ਹੈ 9057991478, 9057991478, ਰੋਇਲ ਆਟੋ ਸੈਂਟਰ ਦੀ ਟੀਮ ਤੁਹਾਡੇ ਲਈ ਬਿਲਕੁਲ ਅਵੇਲੇਬਲ, ਐਂਡ ਗੱਡੀ ਦਾ ਕੋਈ ਵੀ ਕੰਮ ਕਰਾਉਣਾ ਕਰਾਓ। ਦੁਆਬਾ ਟਰੈਵਲ, ਇੰਡੀਆ ਇੰਡੀਆ ਇੰਡੀਆ ਮੈਂ ਜਾਣਾ, ਵਾਹ, ਦੁਆਬਾ ਟਰੈਵਲ ਨੂੰ ਤੁਸੀਂ ਵਿਜ਼ਿਟ ਕਰ ਲਓ। ਦੁਆਬਾ ਟਰੈਵਲ ਤੁਸੀਂ ਫਰਵਰੀ ਦੇ ਵਿੱਚ ਜਾਓ ਤੇ ਮਾਰਚ, ਅਪ੍ਰੈਲ, ਮਈ ਚ ਮੁੜਾਓ। $1580 ਦੀ ਰਾਊਂਡ ਟ੍ਰਿਪ ਟਿਕਟ ਹੈ। ਤੇ ਜੇ ਅੰਮ੍ਰਿਤਸਰ ਜਾਣਾ, ਟੋਰਾਂਟੋ ਟੂ ਅੰਮ੍ਰਿਤਸਰ, ਅਕਤੂਬਰ ਦੇ ਪਹਿਲੇ ਵੀਕ ਯਾਨੀ ਕਿ ਅਗਲੇ 10-15 ਦਿਨਾਂ ਦੇ ਵਿੱਚ ਚਲ ਜਾਓ, $1195 ਚ ਅੰਮ੍ਰਿਤਸਰ ਦੀ ਫਲਾਈਟ, ਇੱਕ ਸਟੋਪ, ਦੋ ਟੈਚੀ ਤੇ ਕਤਰ ਏਅਰਵੇ ਦੀ ਫਲਾਈਟ ਹੈ। ਵਾਹ, 9057967800, 9057967800, ਦੁਆਬਾ ਟਰੈਵਲ 3385। ਹੈਲੋ,
5: ਹਾਂਜੀ ਨਵੀਂ ਜੀ, ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਬਹੁਤ ਸੋਹਣਾ ਜੀ ਹੁੰਦਾ ਤੁਹਾਡਾ ਹਮੇਸ਼ਾ ਹੀ।
0: ਥੈਂਕ ਯੂ ਭਾਜੀ।
5: ਹਾਂਜੀ, ਆਪਣੇ ਭਾਜੀ ਹੁਣੀ ਜਿਹੜੇ ਦੱਸ ਕੇ ਗਏ ਆ ਵੀ ਸਾਰੇ ਸਰਟੀਫਿਕੇਟਾਂ ਦੀ ਚੇਂਜ ਕਰਾਉਣਾ ਔਖਾ ਨਾ ਰਹੀ, ਪਰ ਉਹ ਲੋੜ ਨੀ ਹੁੰਦੀ, ਤਾਂ ਹੀ ਚੇਂਜ ਹੁੰਦਾ ਗਾ, ਕੱਲਾ ਚੇਂਜ ਆਫ ਨੇਮ ਅੰਟਾਰੀਓ ਦਾ ਡਾਕੂਮੈਂਟ ਨਾਲ ਕੈਰੀ ਕਰਨਾ ਪੈਂਦਾ। ਸਰਟੀਫਿਕੇਟ ਪੁਰਾਣੇ ਭਾਵੇਂ ਲਾਸਟ ਨੇਮ ਵਾਈਫ ਦਾ ਪਹਿਲਾਂ ਵਾਲਾ ਹੀ ਹੋਵੇ ਤਾਂ ਵੀ ਚੱਲਦੇ ਹੈਗੇ।
0: ਅੱਛਾ,
5: ਤੇ ਉਹ ਮੈਰਿਜ ਤੋਂ ਬਾਅਦ ਤੋਂ ਜਦੋਂ ਚੇਂਜ ਹੋਇਆ ਨਾ, ਉਹ ਇੱਕ ਡਾਕੂਮੈਂਟ ਆਉਂਦਾ ਲੀਗਲ, ਉਹ ਨਾ ਰੱਖਣਾ ਪੈਂਦਾ ਗਾ। ਡਾਕੂਮੈਂਟਾਂ ਤੋਂ ਪਿਛਲੇ ਜਾਣੀ ਆਪਾਂ ਨੂੰ ਲੋੜ ਨੀ ਸਾਰੇ ਸਰਟੀਫਿਕੇਟਾਂ, ਮੈਂ ਤਾਂ ਇੰਨੀ ਕੁ ਨੌਲੇਜ ਸੀਗੀ, ਮੈਂ ਕਿਹਾ ਚਲੋ ਦੱਸ।
0: ਠੀਕ ਹੈ, ਬਟ ਸੋ ਨਾਮ ਚੇਂਜ ਕਰਨ ਬਾਰੇ ਤੁਹਾਡਾ ਕੀ ਖਿਆਲ ਹੈ?
5: ਉਹਦੇ ਬਾਰੇ 50-50 ਆ, ਕੋਈ ਏਦਾਂ ਦੀ ਗੱਲ ਹੋਣੀ ਨੀ ਚਾਹੀਦੀ ਜੀ ਮੇਰੇ ਹਿਸਾਬ ਨਾਲ। ਨਾਮ ਚੇਂਜ ਕਰਾਉਣ ਨਾਲ ਕੋਈ ਗੱਲ ਨੀ ਹੋ ਸਕਦੀ ਏਦਾਂ। ਕੋਈ ਵੀ ਡਿਵੋਰਸ ਵਾਲੀ
0: ਹਨਾ। ਸੋ ਅੱਛਾ, ਸੋ ਕੋਈ ਔਰਤ ਨਹੀਂ ਚੇਂਜ ਕਰਾਉਂਦੀ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਬਾਲੀ ਵੱਡੀ ਗੱਲ ਹੈ?
5: ਨਹੀਂ ਜੀ ਨਹੀਂ, ਜੇ ਹੋ ਸਕਦਾ ਕਿਸੇ ਦੇ ਮਨ ਚ ਹੋਵੇ ਨਹੀਂ ਚੇਂਜ ਕਰਾਉਣਾ, ਗੱਲ ਮੰਨ ਲੈਣੀ ਚਾਹੀਦੀ ਹੈ ਵੀ ਠੀਕ ਆ, ਕੋਈ ਗੱਲ ਨਹੀਂ, ਉਹਨੂੰ ਜ਼ਿਆਦਾ ਸੀਰੀਅਸ ਨਹੀਂ ਲੈਣਾ ਚਾਹੀਦਾ।
0: ਸੋ ਤੁਹਾਡੀ ਵਾਈਫ ਨੇ ਚੇਂਜ ਕਰਾਇਆ ਨਹੀਂ?
5: ਹਾਂਜੀ ਉਹਨਾਂ ਨੇ ਚੇਂਜ ਕਰਾਇਆ।
0: ਤੇ ਜੇ ਉਹ ਤੁਹਾਨੂੰ ਕਹਿੰਦੇ ਕਿ ਨਾ ਵੀ ਮੈਂ ਨਹੀਂ ਕਰਾਉਣਾ, ਤੁਸੀਂ ਮਾਈਂਡ ਕਰਦੇ? ਸੱਚੋ ਸੱਚ ਦੱਸ ਦੋ, ਪੱਕੀ ਗੱਲ?
5: ਉਹਨਾਂ ਨੇ ਵੀ ਨਹੀਂ ਮਾਈਂਡ ਕੀਤਾ, ਨਾ ਜਦੋਂ ਮੈਂ ਚੇਂਜ ਕਰਾਉਣ ਨੂੰ ਕਿਹਾ, ਨਾ ਉਹਨਾਂ ਨੇ ਕੀਤਾ, ਨਾ ਹੀ ਮੈਂ ਕਰਦਾ।
0: ਹਾਂ ਠੀਕ ਹੈ। ਸੋ ਤੁਸੀਂ ਕਹਿੰਦੇ ਕੋਈ ਐਡੀ ਵੱਡੀ ਗੱਲ ਹੈ ਨਹੀਂ? ਮੇਰੇ ਤਾਂ ਬੱਚਿਆਂ ਪਿੱਛੇ ਵੀ ਮੇਰਾ ਮੈਟਰਨਲ ਨਾਮ ਹੈ। ਸੋ ਸਾਰੇ ਹੋਲਡ ਕਰੋ, ਕਾਲ ਕਰ ਰਹੇ ਹੋ, ਸਾਰੀਆਂ ਕਾਲਾਂ ਲਵਾਂਗੇ। ਉਸ ਤੋਂ ਪਹਿਲਾਂ ਤੁਹਾਨੂੰ ਥੋੜੇ ਜਿਹੇ ਪੈਸੇ ਬਣਾ ਕੇ ਦੇਈਏ। ਸੌਰਭ ਰਤਨ ਜੀ ਸਾਡੇ ਨਾਲ ਨੇ ਤੇ ਸੌਰਭ ਜੀ ਤੁਹਾਡੀ ਫਾਈਨੈਂਸ਼ੀਅਲ ਲਾਈਫ ਨੂੰ ਪੂਰਾ ਆਰਗੇਨਾਈਜ਼ ਕਰ ਦੇਣਗੇ। ਸੌਰਭ ਜੀ ਤੁਹਾਡੀ ਤੁਹਾਡੇ ਫਾਈਨੈਂਸ਼ੀਅਲ ਫਿਊਚਰ ਨੂੰ ਆਪਟੋਮਿਸਟਿਕ ਤੇ ਕਹਿੰਦੇ ਹੁੰਦੇ ਕਿ ਤੁਹਾਡੇ ਡਾਲਰ ਬਣਾ ਕੇ ਹਟਣਗੇ। ਸੌਰਭ ਜੀ, ਸੌਰਭ ਜੀ ਕੀ?
6: ਥੈਂਕ ਯੂ ਨਵੀ, ਬਹੁਤ ਵਧੀਆ, ਤੁਸੀਂ ਸੁਣਾਓ ਸਰ?
0: ਬਹੁਤ ਵਧੀਆ ਸਰ, ਬਹੁਤ ਵਧੀਆ, ਕੀ ਬਣਦਾ?
6: Bas, I'm just watching Trump's speech and what's happening in the market. A lot of people call karde ne, puchde ne ke market da trend ki rahega aur agge sada move ki hona chahida hai.
0: Trump saab ta vaise na shabdavli jehdi vart rahe aa, kende ke ਜਾਂ ਤਾਂ ਡੀਲ ਬਣਾਊਂਗਾ ਜਾਂ ਆਈ ਵਿਲ ਅਨਾਇਲੇਟ ਦਾ ਕੰਟਰੀ। ਬੜੀ ਵੱਡੀ ਗੱਲ ਹੈ ਕਿਸੇ ਬੰਦੇ ਦਾ ਇਦਾਂ ਕਹਿਣਾ ਵੀ ਅਸੀਂ ਅਨਾਇਲੇਟ ਕਰਕੇ ਰੱਖ ਦਾਂਗੇ।
6: Yeah, I mean like it's a non-statesman language. It's a language of a immature politician. It's a language full of arrogance. Aur ye cheezan jehdiyan hegiyan ne duniya nu globalization to protectionism wal te nationalism wal leke ja rahiyan na, vi ehi ik vaddi problem bani hoyi hai. Duniya de interest jehde hege ne oh aapas ch jude hoye ne, lekin ehi cheezan ne har ik country nu apne interest mohre rakh ke act karan layi majboor karta. Ehdi vaddi example ਅਮਰੀਕਾ ਤੇ ਕੈਨੇਡਾ ਦੇ ਰਿਲੇਸ਼ਨ, ਇੱਕ ਐਸੇ ਰਿਲੇਸ਼ਨ ਜਿਹੜੇ ਕਿ ਦੋਸਤੀ ਦੇ ਉੱਪਰ, ਜਿਹੜੇ ਕਿ ਸਟਰੋਂਗ ਇੰਟਰਡਿਪੈਂਡੈਂਸ, ਇੰਪਰੂਵਮੈਂਟ, ਪ੍ਰੋਡਕਟੀਵਿਟੀ, ਇਨੋਵੇਸ਼ਨ ਦੇ ਉੱਪਰ ਟਿਕੇ ਹੋਏ ਸੀਗੇ, ਕਲਚਰਲ ਰਿਲੇਸ਼ਨਸ਼ਿਪ ਸੀਗੇ, ਉਹ ਸਾਰੇ ਦਾ ਸਾਰਾ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਹੈਗਾ ਇੱਕ ਮੈਂ ਕਹੂੰਗਾ ਸਿਸਟਮ ਖਰਾਬ ਕਰਤਾ। ਲੇਕਿਨ ਇਸ ਟ੍ਰੈਂਡ ਨੂੰ ਸਾਨੂੰ ਕਿਵੇਂ ਸਮਝਣਾ ਚਾਹੀਦਾ? ਮੋਸਟ ਇੰਪੋਰਟੈਂਟ ਚੀਜ਼ ਇਹ ਹੈਗੀ ਹੈ ਕਿਸੇ ਵੀ ਐਡਵਾਈਜ਼ਰ ਲਈ, ਪਲੈਨਰ ਦੇ ਲਈ ਜਾਂ ਟੀਮ ਦੇ ਲਈ, ਕਿ ਉਹ ਕੰਸਿਸਟੈਂਟਲੀ ਆਪਣੇ ਕਲਾਇੰਟਸ ਦੇ ਪੈਸੇ ਕਿਵੇਂ ਬਣਾ ਸਕਦਾ ਔਰ ਉਹ ਕਿਵੇਂ ਬਣਦੇ ਨੇ। ਪਹਿਲੀ ਗੱਲ ਇਹ ਹੈਗੀ ਹੈ ਕਿ ਟ੍ਰੈਂਡਸ ਆਰ ਨਾਟ ਮੈਂਟ ਟੂ ਸਟੇ, ਵਟਸ ਮੈਂਟ ਟੂ ਸਟੇ ਇਜ਼ ਯੋਰ ਅਪਰੋਚ ਐਂਡ ਪਲੈਨਿੰਗ। ਕਾਰਨ ਕੀ ਹੈ ਕਿ ਇਸ ਵੇਲੇ ਜਿਵੇਂ ਮਾਰਕੀਟ ਦੇ ਵਿੱਚ ਯੀਲਡਸ ਜਿਹੜੀਆਂ ਹੈਗੀਆਂ ਨੇ ਹਾਈ ਨੇ, ਗਵਰਨਮੈਂਟ ਜਿਹੜੀ ਹੈਗੀ ਹੈ ਉਹ ਕਾਫੀ ਸਾਰਾ ਡੈਟ ਇਸ਼ੂ ਕਰ ਰਹੀ ਹੈ, ਪੈਸਾ ਪ੍ਰਿੰਟ ਹੋ ਰਿਹਾ ਹੈ, ਕੀ ਇਹ ਯੀਲਡ ਸਿਰਫ ਕੈਨੇਡਾ ਦੇ ਵਿੱਚ ਜਾਂ ਯੂਐਸ ਦੇ ਵਿੱਚ ਹੀ ਹਾਈ ਨੇ? ਨੋ, ਯੂ ਲੁੱਕ ਐਟ ਯੂਕੇ, ਯੂ ਲੁੱਕ ਐਟ ਜਰਮਨੀ, ਯੂ ਲੁੱਕ ਐਟ ਜਪਾਨ, ਮੋਸਟ ਆਫ ਦਾ ਕੰਟਰੀਜ਼ ਆਰ ਸਫਰਿੰਗ ਫਰੋਮ ਹਾਈ ਯੀਲਡ, ਭਾਵ ਕਿ ਉਹਨਾਂ ਨੂੰ ਜ਼ਿਆਦਾ ਇੰਟਰਸਟ ਦੇ ਰੂਪ ਦੇ ਵਿੱਚ ਪੈਸਾ ਦੇਣਾ ਪੈਂਦਾ ਟੂ ਅਟਰੈਕਟ ਨਿਊ ਡੈਟ। ਔਰ ਇਹ ਟ੍ਰੈਂਡ ਜਿਹੜਾ ਹੈਗਾ ਹੈ ਉਹ ਸਿੱਧਾ ਔਰ ਸਿੱਧਾ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਕਿ ਫਿਸਕਲ ਹੈਲਥ ਆਫ ਗਵਰਨਮੈਂਟ। ਸੋ ਕੀ ਯੀਲਡਸ ਦਾ ਵਧਣਾ ਜਿਹੜਾ ਹੈਗਾ ਉਹ ਬੌਂਡਸ ਦੇ ਲਈ ਤੇ ਸਟਾਕਸ ਦੇ ਲਈ ਪ੍ਰੋਡਕਟਿਵ ਹੈ, ਹੈਲਦੀ ਹੈ? ਨੋ, ਆਈ ਵੁੱਡ ਸੇ ਐਨੀਥਿੰਗ ਅਬਾਊਟ 5% ਕੈਨ ਕ੍ਰੀਏਟ ਅ ਟ੍ਰਬਲ ਫਾਰ ਸਟਾਕ ਮਾਰਕੀਟ, ਬਿਟਵੀਨ 4.5 ਐਂਡ 5% ਥਿੰਗਸ ਆਰ ਸਟਿਲ ਮੈਨੇਜੇਬਲ। ਤੀਸਰੀ ਚੀਜ਼ ਇਹ ਹੈਗੀ ਹੈ ਕਿ AI ਦਾ ਜਿਹੜਾ ਇੱਕ ਮੈਂ ਕਹਿ ਸਕਦਾ ਟ੍ਰੇਡ ਆ, ਜਿਹੜਾ ਬਿਜ਼ਨਸ ਹੈ, ਇਹ ਕਾਫੀ ਇਵੋਲਵ ਹੋ ਰਿਹਾ, ਭਾਵ ਕਿ ਮੋਸਟ ਆਫ ਦਾ ਕੰਪਨੀਜ਼ ਵਿਲ ਬੀ ਵਾਚਿੰਗ ਦੇਅਰ ਸਪੈਂਡਿੰਗ ਲਿਮਿਟਸ, ਨਿਊ ਡੈਟਸ ਵਿਚ ਇਜ਼ ਰਿਕੁਆਇਰਡ, ਕਿਉਂਕਿ ਇਸ ਵੇਲੇ ਕਾਰਪੋਰੇਟ ਡੈਟ, ਗਵਰਨਮੈਂਟ ਦਾ ਜਿਹੜਾ ਡੈਟ ਹੈਗਾ ਤੇ AI ਦੇ ਨਾਲ ਰਿਲੇਟਡ ਜਿਹੜਾ ਕੈਪੀਟਲ ਐਕਸਪੈਂਡੀਚਰ ਦੇ ਲਈ ਪੈਸਾ ਚਾਹੀਦਾ, ਇੱਕ ਬੜੀ ਵੱਡੀ ਕਸ਼ਮਕਸ਼ ਵਾਲੀ ਸਿਚੁਏਸ਼ਨ ਬਣੀ ਹੋਈ ਹੈ, ਭਾਵ ਕਿ ਨੈਕਸਟ ਈਅਰ ਵੀ ਓਵਰ ਟ੍ਰਿਲੀਅਨ ਡਾਲਰ ਵਿਲ ਬੀ ਗੋਇੰਗ ਇਨ ਟੂ AI ਕੈਪੀਟਲ ਐਕਸਪੈਂਡੀਚਰ। ਹੈਵਿੰਗ ਸੈਡ ਦੈਟ, ਦ ਮੋਸਟ ਇੰਪੋਰਟੈਂਟ ਥਿੰਗ ਟੂ ਵਾਚ ਇਨ ਦਾ ਮਾਰਕੀਟ ਇਜ਼ ਕਿ ਮਾਰਕੀਟ ਦੇ ਵਿੱਚ ਅਰਨਿੰਗਸ ਬੜੀਆਂ ਸਟਰੋਂਗ ਹੈ। ਯੂ ਨੇਮ ਐਨੀ ਕੰਪਨੀ, ਫਾਰ ਐਗਜ਼ਾਮਪਲ ਮਾਈਕਰੋਸਾਫਟ ਹੈ, ਆਪਣੇ NVIDIA ਹੈ, AMD ਹੈ, Amazon ਹੈ, ਇਹਨਾਂ ਸਾਰਿਆਂ ਦੇ ਜਿਹੜੇ ਰਿਜ਼ਲਟਸ ਨੇ ਐਗਜ਼ਾਮਪਲ ਦੇ ਤੌਰ ਤੇ ਇਲਾਈ ਲੀਲੀ ਹੈ, ਇਹਨਾਂ ਦੇ ਰਿਜ਼ਲਟਸ ਬੜੇ ਸਟਰੋਂਗ ਆਏ ਹੈਗੇ ਹੈ, ਪ੍ਰੋਫਿਟੇਬਿਲਿਟੀ ਸਟਰੋਂਗ ਹੈ, ਕੰਜ਼ਿਊਮਰ ਡਿਮਾਂਡ ਇੰਟੈਕਟ ਹੈ, ਹਜੇ ਇੰਪਲੋਇਮੈਂਟ ਦੇ ਉੱਪਰ ਜਿਹੜੇ ਨੰਬਰਸ ਹੈਗੇ ਨੇ ਉਹ ਕਾਫੀ ਖਰਾਬ ਨਹੀਂ ਆਏ। ਤਿੰਨ ਚੀਜ਼ਾਂ ਮਾਰਕੀਟ ਨੂੰ ਇੰਪੈਕਟ ਕਰ ਰਹੀਆਂ ਨੇ ਅਦਰ ਦੈਨ ਦੀਜ਼ ਮਾਈਕਰੋ ਆਸਪੈਕਟਸ, ਉਹ ਹੈਗਾ ਆਇਲ ਦਾ ਵਧਣਾ ਨੰਬਰ 1, ਹੁਣ ਡੀਜ਼ਲ ਦਾ ਪ੍ਰਾਈਸ ਦੇਖੋ ਕਿੱਥੇ ਪਹੁੰਚਿਆ ਹੋਇਆ, ਨੰਬਰ 2 ਇਹਦੇ ਕਰਕੇ ਇਨਫਲੇਸ਼ਨ ਇੰਡਿਊਸ ਹੋਏਗਾ, ਪ੍ਰੋਡਿਊਸਰ ਪ੍ਰਾਈਸਿਸ ਵੀ ਤੇ ਕੰਜ਼ਿਊਮਰ ਪ੍ਰਾਈਸ ਜਿਹੜਾ ਹੈਗਾ ਇਨਫਲੇਸ਼ਨ ਜਿਹੜਾ ਹੈਗਾ ਇੰਡੈਕਸ ਉਹ ਵੀ ਵਧੇਗਾ। ਤੀਸਰੀ ਚੀਜ਼ ਜਿਹੜੀ ਹੈਗੀ ਹੈ, ਬਿਕੋਜ਼ ਆਫ ਇਨਫਲੇਸ਼ਨ ਇਟ ਇਜ਼ ਹਾਰਡਰ ਟੂ ਕੀਪ ਦਾ ਇੰਟਰਸਟ ਰੇਟ ਲੋ, ਵਿਚ ਮੀਨਸ ਕਿ ਨੀਅਰ ਸ਼ਾਰਟ ਟਰਮ ਦੇ ਵਿੱਚ ਇੱਕ ਵਾਰੀ ਇੰਟਰਸਟ ਰੇਟ ਜਿਹੜੇ ਹੈਗੇ ਨੇ ਹੋਰ ਵਧਣਗੇ। ਪਰ ਇਹ ਤੋਂ ਆਪਾਂ ਕੀ ਸਿੱਖ ਸਕਦੇ ਹਾਂ, ਇਫ ਯੂ ਹੈਵ ਪੋਜੀਸ਼ਨਡ ਯੂਅਰ ਪੋਰਟਫੋਲੀਓ ਇਨ ਦਾ ਬੈਸਟ ਪੋਸੀਬਲ ਮੈਨਰ, ਵਿਚ ਮੀਨਸ ਕਿ ਤੁਸੀਂ ਉਹ ਪੈਸਾ ਜਿਹੜਾ ਹੈਗਾ ਹੈ ਉਹ ਆਪਣਾ ਵਧੀਆ ਤਰੀਕੇ ਦੇ ਨਾਲ ਇਨਵੈਸਟ ਕੀਤਾ ਹੋਇਆ ਮਾਰਕੀਟ ਦੇ ਵਿੱਚ ਚੰਗੀ ਜਗ੍ਹਾ, ਤੇ ਤੁਹਾਨੂੰ ਪੈਸੇ ਬਣਾਉਣ ਤੋਂ ਕੋਈ ਨਹੀਂ ਰੋਕ ਸਕਦਾ। ਸੋ ਯੂ ਸ਼ੁੱਡ ਨਾਟ ਪ੍ਰੈਡਿਕਟ ਅਨਪ੍ਰੈਡਿਕਟੇਬਲ, ਯੂ ਨੀਡ ਟੂ ਸਟੇ ਇੰਟੈਕਟ। ਔਰ ਇਹ ਮੈਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਇਸ ਵੇਲੇ ਚੰਗੇ ਪੋਰਟਫੋਲੀਓਜ਼ ਨੇ ਨੈਸਡੈਕ S&P 500 ਨੂੰ ਮੋਰ ਦੈਨ 250% ਦਾ ਬੀਟ ਕਰਤਾ ਹੈ, ਭਾਵ ਕਿ ਫਰਗਟ ਅਬਾਊਟ ਇੰਡੀਵਿਜੁਅਲ ਸੋਲੋ ਸਟਾਕਸ ਜਿਵੇਂ AMD ਇਸ ਵੇਲੇ ਓਵਰ 500% ਦੀ ਗਰੋਥ ਦੇ ਉੱਪਰ ਬੈਠਾ ਹੈ
0: ਜੀ।
6: ਮਾਈਕਰੋਨ ਔਰ ਸੈਨਡਿਸਕ ਮੈਂ ਇਹਨਾਂ ਦੀ ਗੱਲ ਨਹੀਂ ਕਰਾਂਗਾ, ਮੈਂ ਗੱਲ ਕਰਾਂਗਾ ਉਹ ਫੰਡਸ ਜਿਨ੍ਹਾਂ ਨੇ ਕੰਸੈਂਟ੍ਰੇਟਿਡ ਪੋਰਟਫੋਲੀਓ ਕ੍ਰੀਏਸ਼ਨ ਕੀਤੀ ਹੈ, ਈਵਨ ਉਹਨਾਂ ਦੀ ਰਿਟਰਨ ਵੀ ਤਕਰੀਬਨ 35% ਟੂ 45% ਦੇ ਵਿੱਚ ਹੈਗੀ ਹੈ
0: ਜੀ।
6: ਵਾਟ ਡਸ ਇਟ ਮੀਨ? ਇਟ ਮੀਨਸ ਕਿ ਸਾਨੂੰ ਚੰਗੇ ਤਰੀਕੇ ਦੇ ਨਾਲ ਪੈਸਾ ਜਿਹੜਾ ਹੈਗਾ ਇਨਵੈਸਟ ਕਰਨਾ ਚਾਹੀਦਾ, ਮਾਰਕੀਟ ਦੇ ਸ਼ਾਰਟ ਟਰਮ ਡਿਪਸ ਤੋਂ ਡਰਨਾ ਨਹੀਂ ਚਾਹੀਦਾ, ਔਰ ਡਰ ਨੂੰ ਖਤਮ ਕਰਨਾ ਨੌਲੇਜ ਚਾਹੀਦੀ ਹੈ। ਸੋ ਫੀਲ ਫਰੀ ਟੂ ਗਿਵ ਮੀ ਅ ਕਾਲ ਐਂਡ ਲੈਟ ਮੀ ਸੀ ਔਰ ਸ਼ੋ ਯੂ ਕਿ ਤੁਹਾਡੇ ਨਾਨ ਰਜਿਸਟਰਡ ਮਨੀ ਜਾਂ ਰਜਿਸਟਰਡ ਮਨੀ ਜਿਹੜੀ ਹੈਗੀ ਹੈ, ਕਾਰਪੋਰੇਸ਼ਨ ਦਾ ਪੈਸਾ ਹੈਗਾ, ਇਹਨੂੰ ਆਪਾਂ ਵਧੀਆ ਤਰੀਕੇ ਨਾਲ ਇਨਵੈਸਟ ਕਰਕੇ ਕਿਵੇਂ ਜਿਹੜਾ ਹੈਗਾ ਚੰਗੀ ਗਰੋਥ ਦੇ ਸਕਦੇ ਹਾਂ। ਨੰਬਰ ਬੜਾ ਸਿੰਪਲ ਹੈ, 416-833-8533-416-833-8335-33 ਜੀ ਨਵੀਂ
0: ਜੀ। ਨੰਬਰ ਇੱਕ ਵਿੱਚ ਹੈ 416-833-8533-33 416-833-8533 ਤੇ ਸੌਰਵ ਜੀ ਨਾਲ ਗੱਲ ਕਰੋ। ਸੌਰਵ ਜੀ ਐਸ ਆਲਵੇਜ਼ ਥੈਂਕ ਯੂ ਸਰ, ਬਹੁਤ ਸ਼ੁਕਰੀਆ।
6: ਥੈਂਕ ਯੂ ਜੀ,
0: ਥੈਂਕ ਯੂ ਜੀ। ਸਵੇਰੇ ਮਿਲਦੇ ਹਾਂ 6684। ਹੈਲੋ
7: ਹਾਂਜੀ ਭਾਜੀ, ਕੀ ਹਾਲ ਚਾਲ ਜੀ?
0: ਉਹ ਕਿਵੇਂ ਹੋ?
7: ਉਹ ਮੈਂ ਵਧੀਆ ਭਾਈ, ਤੁਸੀਂ ਦੱਸੋ ਕਿੱਦਾਂ ਸਿਹਤਾਂ?
0: ਵਧੀਆ, ਕਿੱਥੇ ਰਹਿੰਦੇ ਹੋ?
7: ਮੈਂ ਭਾਈ ਇੰਡੀਆ ਚਲੇ ਗਿਆ ਸੀ ਯਾਰ।
0: ਅੱਛਾ, ਕਿੰਨੇ ਚਿਰ ਲਈ?
7: 2.5 ਮਹੀਨੇ ਲਈ ਭਾਈ।
0: 2.5 ਮਹੀਨੇ? ਅੱਛਾ, ਕਿੱਦਾਂ ਰਿਹਾ?
7: ਮੈਂ ਕਿਹਾ ਭਾਈ ਪੰਜਾਬ ਵਰਗੀ ਦੁਨੀਆ ਦੀ ਧਰਤੀ ਨਹੀਂ ਹੈਗੀ।
0: ਸਹੀ ਗੱਲ ਹੈ, ਉੱਥੇ ਜਾ ਕੇ ਤਾਂ ਯਾਰ ਬੰਦੇ ਨੂੰ ਕੋਈ ਟੈਨਸ਼ਨ ਨੀ, ਕੋਈ ਬਿੱਲ ਬੱਤੀਆਂ ਨੀ, ਕੋਈ ਕੁਛ ਨੀ ਚੇਤੇ ਰਹਿੰਦਾ
7: ਭਾਈ। ਜਿਹੜੇ ਘਰ ਮਰਜ਼ੀ ਚਲ ਜਾਓ, ਬੂਹਾ ਖੋਲੋ, ਥੜਾ ਕਰਕੇ ਜਿਹਨੂੰ ਮਰਜ਼ੀ ਮਿਲੋ,
0: ਹਾਂ
7: ਕੋਈ ਮੱਥੇ ਦੇ ਵੱਟ ਨੀ। ਇੱਥੇ ਕਿਸੇ ਕੋਲ ਟਾਈਮ ਹੀ ਹੈ ਨੀ, ਪਹਿਲਾਂ ਪੁੱਛਣਾ ਪੈਂਦਾ ਭਾਜੀ ਵੀਕਐਂਡ ਤੇ ਫ੍ਰੀ ਆ? ਨਹੀਂ ਭਾਜੀ ਮੇਰਾ ਕੰਮ ਆ, ਚਲੇ ਯਾਰ ਨੈਕਸਟ ਵੀਕ ਦੇਖਦੇ ਆ। ਪਰ ਫਿਰ ਮਾਪੇ ਉੱਥੇ ਆ, ਫਿਰ ਦਿਲ ਲੱਗਾ ਹੀ ਰਿਹਾ ਭਾਜੀ।
0: ਉਹ ਤਾਂ ਫਿਰ ਹੈਗਾ ਹੀ ਆ। ਚਲੋ ਕੋਈ ਨਾ, ਵੈਲਕਮ ਬੈਕ ਸਰ।
7: ਭਾਜੀ ਕਿੱਦਾਂ ਯਾਰ? ਮੈਂ 2.5 ਮਹੀਨੇ ਹੋਏ ਭਾਜੀ ਨਾਲ ਗੱਲ ਹੀ ਨੀ ਹੋਈ, ਮੈਂ ਹਲੇ ਅੱਜ ਕੰਮ ਤੇ ਗਿਆ, ਮੈਂ ਕਿਹਾ ਪਹਿਲਾਂ ਭਾਜੀ ਨਾਲ ਹੀ ਗੱਲ ਕਰੀਏ।
0: ਚਲੋ ਸਰ, ਵੈਲਕਮ ਵੈਲਕਮ।
7: ਤੇ ਟੌਪਿਕ ਭਾਜੀ ਜਿਹੜਾ ਹੈਗਾ ਕਾਸਟ ਦਾ ਇੱਦਾਂ ਆ, ਮੇਰੀ ਵਾਈਫ ਕਰਾਉਣਾ ਚਾਹੁੰਦੀ ਸੀਗੀ ਨਾ ਲੱਗ ਜਾਵੇ, ਬਟ ਕਿੱਧਰ ਆਉਣ ਦਾ ਸਬੱਬ ਬਣਿਆ ਹੋਇਆ ਸੀਗਾ, ਫਟਾਫਟ ਪੇਪਰ ਵਰਕ ਹੋ ਗਿਆ ਵਿਆਹ ਤੋਂ ਬਾਅਦ, ਵਿਚੇ ਵਿਚਾਰੀ ਦਾ ਰਹਿ ਗਿਆ। ਉਹ ਚਾਹੁੰਦੀ ਸੀ ਵੈਸੇ ਤੁਹਾਡਾ ਨਾਲ ਤੁਹਾਡਾ ਵਾਲਾ ਹੋ ਜਾਵੇ, ਪਰ ਮੇਰੇ ਘਰਦਿਆਂ ਨੂੰ ਦਿੱਕਤ ਹੈ ਨੀ ਸੀ ਕੋਈ।
0: ਅੱਛਾ, ਉਹਨਾਂ ਨੇ ਮਾਈਂਡ ਨਹੀਂ ਕੀਤਾ?
7: ਨਾ ਜੀ ਨਾ, ਪਰ ਮੇਰੀ ਵਾਈਫ ਚਾਹੁੰਦੀ ਸੀ ਕਿ ਹੋ ਜਾਵੇ, ਬਟ ਹੋ ਗਿਆ
0: ਨਹੀਂ। ਅੱਛਾ, ਉਹ ਚਾਹੁੰਦੀ ਸੀ, ਉਹ ਚਾਹੁੰਦੀ ਸੀ ਕਿ ਕਰੀਏ? ਹੈ
7: ਹਾਂ, ਉਹ ਚਾਹੁੰਦੀ ਸੀ ਕਿ ਹੋ ਜਾਵੇ, ਜੋ ਤੁਹਾਡਾ ਆ ਉਹੀ ਹੋ ਜਾਵੇ ਹਨਾ, ਬਟ ਟਾਈਮ ਹੀ ਨੀ ਮਿਲਿਆ। ਸਾਡੀ ਦਾ ਫਸਟ ਨੇਮ ਆ, ਫਸਟ ਲਾਸਟ ਨੇਮ ਉਹੀ ਯੂਜ ਕਰਦੀ ਆ, ਤੁਹਾਨੂੰ ਪਤਾ ਇੱਥੇ ਦਾ ਪੰਗਾ ਹੀ ਫਸਟ ਲਾਸਟ ਨੇਮ ਦਾ ਰਹਿੰਦਾ।
0: ਚਲੋ,
7: ਕਹਿੰਦੀ ਹੁੰਦੀ ਆ, ਮੈਂ ਕਹਿੰਦੀ ਸੀਗੀ ਨਾ ਤੇ ਕਰਾ ਦਿਓ,
0: ਹੁਣ
7: ਹੋਇਆ ਹੀ ਨੀ, ਕੀ ਕਰ ਸਕਦੇ ਭਾਜੀ।
0: ਇੰਨਾ ਸੀਗਾ ਵੀ ਮੈਂ ਤੇਰੇ ਨਾਂ ਦਾ ਵੀ ਨਾਂ ਪਿੱਛੇ ਲਿਖਾਵਾਂ ਆਪਦੇ। ਹੈ
7: ਹਾਂਜੀ ਹਾਂਜੀ, ਉਹਨੂੰ ਸੀਗਾ।
0: ਪਰ ਤੁਹਾਨੂੰ ਦੇਖੋ ਉਹਨੂੰ ਸੀਗਾ ਠੀਕ ਹੈ, ਪਰ ਤੁਹਾਨੂੰ ਲੱਗਦਾ ਕਿ ਕੋਈ ਫਰਕ ਪੈਂਦਾ?
7: ਆਪਾਂ ਸੁਣਨਾ ਜੈਜ਼ੀ ਬੀ ਦਾ ਗਾਣਾ ਤੇਰਾ ਰੂਪ,
0: ਤੇਰਾ ਰੂਪ ਜੈਜ਼ੀ ਦਾ,
7: ਦਿਲ ਖੁਸ਼ ਕਰ ਦਿਓ।
0: ਸੁਣਾ ਦਿੰਦੇ ਆ ਸਰ,
7: ਦਿਲ ਖੁਸ਼
0: ਚੱਕ ਜਾਏਗੇ ਫੱਟੇ। ਚਲੋ ਕੋਈ ਨਾ, ਤੁਸੀਂ ਵੀ ਇੰਡੀਆ ਵਾਲਾ ਕੰਮ ਕਰਤਾ, ਇੱਥੇ ਆ ਕੇ ਨਾ ਹੋਰਨ ਮਾਰਿਆ ਕਰੋ
7: ਭਾਈ। ਮੈਂ ਵੇਖੋ ਐਗਜ਼ਿਟ ਲੈ ਰਿਹਾ ਹਰ ਅੰਟਾਰੀਓ ਦਾ, ਉਹ ਬੰਦਾ ਜਿਹੜਾ ਮੇਰੇ ਮੂਹਰੇ ਖੜਾ ਆ ਉਹ ਬੈਕ ਕਰੀ ਜਾਂਦਾ।
0: ਚਲੋ ਕੋਈ ਨਾ, ਉਹ ਵੀ ਖੁਸ਼ ਰਵੇ ਬੰਦਾ, ਕੋਈ ਗੱਲ ਨਹੀਂ। ਥੈਂਕ ਯੂ ਵੈਰੀ ਮਚ।
8: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ
2: ਪੰਜਾਬ ਦੇ ਅਮੀਰ ਵਿਰਸੇ ਦੀ ਪੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
3: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
2: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
0: ਬਿਜ਼ਨਸ ਦੇ ਪ੍ਰਚਾਰ ਤੇ ਪਸਾਰ ਲਈ ਸੰਪਰਕ ਕਰੋ
3: ਸਾਂਝਾ ਵਿਰਸਾ ਦੀ ਟੀਮ ਨੂੰ 647-835-5294
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
1: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
0: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ
2: 647-706-6640-647-706-6840। ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
3: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਟ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
2: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇ

0: 5503 Bradco Boulevard, Mississauga, Main Intersection, Dixie and Matheson.
1: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
2: ਕਾਲ ਕਰੋ ਜੇਐਨ ਗੈਰੀ ਨੂੰ
1: 905-459-5533
2: 905-459-5533 ਤੇ
1: PNJ Spring Wheel Alignment।
3: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल। टू लोकेशंस टू सर्व यू, 2575 स्टील्स एवेन्यू ईस्ट ब्रैम्पटन, 9057900560, 6 Marconi Court, Bolton, 9059519394। Stephen Furniture की धमाकेदार फेस्टिवल सीजन से।
4: ओ, इस साल तो इंश्योरेंस बहुत महंगी होगी। कार ते ऑटो दी इंश्योरेंस दी किश्तां ने सारा बजट हिलाता।
5: ओ जी, अमनदीप कौर इंश्योरेंस एडवाइजर दे हुंदिया, कोई फिकर नहीं। ए देन के बेस्ट रेट्स इन द मार्केट विद फुल कवरेज।
4: होम, ऑटो, कमर्शियल, ट्रकिंग ते बिजनेस इंश्योरेंस ले कॉल करो इंश्योरेंस एडवाइजर अमनदीप कौर होरानू एट 416-618-2761 416-618-2761।
6: पाजी, आज घरे तंदूरी बनाओ, पर जो स्वाद तंदूरी बॉयज दे आना ओ घरे नहीं बन पाउना।
7: Hi guys, enjoy karo Tandoori Boys, veg, non-veg, swadle tandoori khane le poncho, Tandoori Boys.
8: Sanja Virsa Radio da reference den te pao 10% discount. Paath jago ate wedding le, aaj hi catering book karo 905-956-2111, 905-451-9200, serving you from 3 locations.
9: Ladies and gentlemen, you are not ready for this.
10: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਦੇ ਕਿੰਗ ਗਿਰੀਸ਼ ਸ਼ਰਮਾ।
11: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੌਰਗੇਜਸ, ਪ੍ਰਾਈਵੇਟ ਫੰਡਸ।
10: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ, ਪ੍ਰੀ ਅਪਰੂਵਲ ਹੀ ਨਹੀਂ ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ।
11: ਕਾਲ 647-606-8110
10: ਔਰ ਵਿਜ਼ਿਟ sharmamortgages.com।
12: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
13: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
12: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ। ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA। ਕਾਲ ਕਰੋ
13: 647-835-5294-647-835-5294। ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨਿਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251।
14: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-835-5294-647-835-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

ਜਿਉਂਦੇ ਜੀ ਜੰਜਾਲ ਬੜੇ ਨੇ, ਇਕੱਲਾ ਹਾਂ ਉਂਝ ਨਾਲ ਬੜੇ ਨੇ। ਕਹਿੰਦਾ ਜਿਉਂਦੇ ਜੀ ਜੰਜਾਲ ਬੜੇ ਨੇ, ਇਕੱਲਾ ਹਾਂ ਉਂਝ ਨਾਲ ਬੜੇ ਨੇ, ਜ਼ਮੀਰ ਮੇਰੀ ਨੂੰ ਦੇਖ ਬਕਾਊ, ਮੋੜਾਂ ਦੇ ਖੜੇ ਦਲਾਲ ਬੜੇ ਨੇ, ਹੋਰ ਕਿੰਨੇ ਕੋ ਬਾਕੀ ਨੇ ਸਾਹ, ਪੁੱਛਣ ਆਉਂਦੇ ਹਾਲ ਬੜੇ ਨੇ, ਘੱਟ ਗਈ ਹੈ ਉਮਰ ਹੀ ਬਸ, ਉਹ ਬਾਕੀ ਰਹਿੰਦੇ ਸਾਲ ਬੜੇ ਨੇ। ਕਹਿੰਦਾ ਸਿੱਖ ਲਈ ਨਾ

ਰਾਵਣ ਤੋਂ ਕੋਈ ਬੁੱਤ ਸਣਦੇ ਹਰ ਸਾਲ ਬੜੇ ਨੇ, ਮੋਹ ਮਾਇਆ ਵਿੱਚ ਫਸਾਉਣ ਲਈ ਧਰਤੀ ਦੇ ਵਿਸ਼ੇ ਜਾਲ ਬੜੇ ਨੇ। ਚਿੱਤੋ ਪਹਿਰ ਜੋ ਖੁਸ਼ ਰਹਿੰਦੇ ਨੇ, ਚਿੱਤੋ ਪਹਿਰ ਜੋ ਖੁਸ਼ ਰਹਿੰਦੇ ਨੇ, ਮਦਹੋਸ਼ ਜਿਹੇ ਕੰਗਾਲ ਬੜੇ ਨੇ। ਕਹਿੰਦਾ ਕਦੇ ਅਸੀਂ ਵੀ ਕਿਸੇ ਲਈ ਖਾਸ ਸੀ, ਕਦੇ ਅਸੀਂ ਵੀ ਕਿਸੇ ਲਈ ਖਾਸ ਸੀ, ਅੱਜ ਉਹੀ ਸਾਨੂੰ ਅਜਨਬੀ ਆਖ ਜਾਂਦੇ ਨੇ। ਜਿਨ੍ਹਾਂ ਲਈ ਦੁਨੀਆ ਨਾਲ ਲੜਦੇ ਰਹੇ ਉਹੀ ਸਾਨੂੰ ਤਨਾਹ ਛੱਡ ਜਾਂਦੇ ਨੇ। ਦਿਲ ਟੁੱਟਿਆ ਤਾਂ ਆਵਾਜ਼ ਵੀ ਨਹੀਂ ਆਈ, ਦਿਲ ਟੁੱਟਿਆ ਤਾਂ ਆਵਾਜ਼ ਵੀ ਨਾ ਆਈ, ਸਿਰਫ ਅੰਦਰੋਂ ਅੰਦਰ ਖਮੋਸ਼ੀ ਰੋਈਏ। ਮੁਸਕਰਾਉਣਾ ਅੱਜ ਵੀ ਆਉਂਦਾ ਸਾਨੂੰ, ਪਰ ਅੱਖਾਂ ਨੇ ਸੱਚਾਈ ਕਦੇ ਲੁਕੋਈਏ, ਪਰ ਅੱਖਾਂ ਨੇ ਸੱਚਾਈ ਕਦੇ ਨਾ ਲੁਕੋਈਏ। ਅੱਸੂ ਦੇ ਦਿਨ ਚੱਲਦੇ ਨੇ, ਆਹੋ ਅੱਸੂ ਹੈ ਨਾ ਮਹੀਨਾ, ਅੱਸੂ ਦੇ ਦਿਨ ਚੱਲਦੇ ਨੇ, ਬੰਦਾ ਧੁੱਪੇ ਬੈਠੇ ਜਾਂ ਛਾਵੇਂ, ਅੱਸੂ ਦੇ ਦਿਨ ਚੱਲਦੇ ਨੇ, ਬੰਦਾ ਧੁੱਪੇ ਬੈਠੇ ਜਾਂ ਛਾਵੇਂ, ਤੂੰ ਵੀ ਅੱਸੂ ਦੇ ਵਰਗਾ ਸੱਜਣਾ, ਲੜੇ ਤੇ ਪਿਆਰ ਜਿਤਾਵੇਂ, ਲੜੇ ਤੇ ਪਿਆਰ ਜਿਤਾਵੇਂ। ਇਹਨਾਂ ਸਤਰਾਂ ਨਾਲ ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਵਰਸਾਮਾ, ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਢਿੰਡੂ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਬੁੱਧਵਾਰ, ਬੁੱਧ ਕੰਮ ਸੁੱਧ ਲੈ ਲਿਆ, ਕੰਮ ਗੇਟ 'ਚ ਆ ਗਿਆ ਮਿਡ ਵੀਕ 'ਚ। 23 ਸਤੰਬਰ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਪੇਪਰ 'ਚ ਜੇ ਗੱਲਬਾਤ ਕਰੀਏ, ਇਸ ਵਕਤ ਮਿਸਿਸ ਅਗਜ ਮਾਲਟਨ 'ਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਜੜ੍ਹਾਂ ਦੇ ਵਿੱਚ, ਉਹਦੀਆਂ ਦੇ ਵਿੱਚ 9 ਟੈਂਪਰੇਚਰ ਆ, ਫੀਲ ਲਾਈਕ 6 ਕਰਦੇ ਹਾਂ, ਅਤੇ ਦੁਪਹਿਰ ਨੂੰ 17:19 ਹੈਗਾ ਸ਼ਾਮ ਨੂੰ, ਅਤੇ ਰਾਤ ਨੂੰ ਹੈਗਾ 14। 7:07 'ਤੇ ਸੂਰਜ ਸਾਹਿਬ ਜੀ ਦੇਣਗੇ ਆਪਾਂ ਨੂੰ ਦਰਸ਼ਨ, ਅਤੇ 7:14 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਬਸ ਕੱਲ੍ਹ ਪਰਸੋਂ ਤੱਕ 12 ਘੰਟੇ ਦਿਨ ਅਤੇ 12 ਘੰਟੇ ਰਾਤ ਹੋ ਜਾਣੀ ਆ। ਲੈ ਲਿਆ ਕੰਮ ਗੇਟ 'ਚ, ਆ ਗਏ ਸਿਆਲ, ਕਈਆਂ ਕੋਟੀਆਂ ਸਵੈਟਰ, ਕੱਲ੍ਹ ਤਾਂ ਪੈ ਗਏ, ਹਾਂ ਤਕਰੀਬਨ ਸ਼ਾਮ ਨੂੰ ਤਾਂ ਪੈ ਗਏ ਸੀ। ਸਟੂਡੀਓ ਦੇ ਵਿੱਚ ਗੱਲਬਾਤ ਕੋਈ ਕਰਨੀ ਚਾਹੁੰਦੇ ਹੋ, 905-673-3337, 905-673-3337 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਕੋਈ ਟ੍ਰੈਫਿਕ ਦੇ ਵਿੱਚ ਵਿਘਨ ਦੇਖਦੇ ਹੋ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ, ਕੰਸਟਰਕਸ਼ਨ ਕਿਤੇ ਚੱਲਦੀ ਹੈ, ਬਲੋਕ ਰੋਡ ਹੋਇਆ ਹੋਇਆ, ਜਾਂ ਹਾਈਵੇ ਜਾਮ ਆ, ਜਾਂ ਲੋਕਲ ਰੂਟ ਕੋਈ ਜਾਮ ਆ, ਤਾਂ ਜ਼ਰੂਰ ਤੁਸੀਂ 905-673-3337, ਅਤੇ ਜੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, ਜਾਂ ਫਿਰ ਪੰਜਾਬੀ ਲਹਿਰਾਂ ਦੀ, ਜਾਂ ਹੋਰ ਵੱਖ ਵੱਖ ਬਹੁਤ ਐਪਾਂ ਨੇ, ਉਹ ਤੁਸੀਂ ਡਾਊਨਲੋਡ ਕਰਕੇ ਸੁਣ ਸਕਦੇ ਹੋ। ਅਤੇ ਫਿਰ ਭਾਈ 530 ਦੇ ਜਿੰਨੇ ਪ੍ਰੋਗਰਾਮ 24 ਘੰਟੇ 7 ਦਿਨ ਚੱਲਦੇ, ਸਾਰੇ ਪ੍ਰੋਗਰਾਮਾਂ ਦਾ ਤੁਸੀਂ ਵੱਖ ਵੱਖ ਟਾਈਮਾਂ 'ਤੇ ਆਨੰਦ ਮਾਣ ਸਕਦੇ ਹੋ। ਅਤੇ ਜੇ ਮੈਸੇਜ ਪਾਉਣੇ ਆ, ਵਟਸਐਪ ਕਰਨੇ ਆ, ਤੁਹਾਨੂੰ ਇੰਨਾ ਲੱਗਦਾ ਵੀ ਹਾਂ ਹਲੂਣਾ ਜਿਹਾ ਦੇਣਾ ਚਾਹੀਦਾ ਹਰਜੀਤ ਨੂੰ, ਫਿਰ ਭਾਈ 647-835-5594 'ਤੇ ਕਰ ਦਿਉ, ਹਾਏ ਬਾਏ ਲਿਖ ਦਿਉ ਯਾਰ, ਵਧੀਆ ਲੱਗਦਾ। 647-835-5594 ਕੋਈ ਵੀ ਕੁਐਸਚਨ ਆ, ਕੋਈ ਗੱਲਬਾਤ ਆ, ਨਹੀਂ ਏਅਰ 'ਤੇ ਆਉਣਾ ਤਾਂ ਇਹਦੇ 'ਤੇ ਲਿਖ ਦਿਉ, ਫਿਰ ਮੈਂ ਉਹਨੂੰ ਪੜ੍ਹ ਸਕਦਾ। ਠੀਕ ਆ, ਆ ਜਾਓ ਕਰਾਂ, 647-835-5594।

0: ਚਲੋ ਪੀ ਐਨ ਜੀ ਸਪ੍ਰਿੰਗਲੈਂਡ ਜਾ ਕੇ ਆਈਏ, ਪਹਿਲਾਂ ਬੁਸ਼ਿੰਗ ਅਲਾਈਨਮੈਂਟ ਕਿੰਗ ਪੈਂਦਾ, ਤੁਸੀਂ ਗ੍ਰੈਵਲ ਦਾ ਕੋਈ ਵੀ ਕੰਮ ਕਰਾਉਣਾ ਚਾਹੁੰਦੇ ਹੋ 9 ਵਜੇ ਤੋਂ ਲੈ ਕੇ 6 ਵਜੇ ਤੱਕ ਖੁੱਲਦੇ ਆ ਮੰਡੇ ਟੂ ਸੈਚਰਡੇ 5330 ਬ੍ਰਿਡਕੋ ਬੁਲੇਵਰਡ ਮਿਸਿਸਾਗਾ ਡਿਕਸੀ ਐਂਡ ਮੈਥੇਸਨ ਦਾ ਏਰੀਆ 905-459-5533 'ਤੇ ਸੰਪਰਕ ਕਰ ਲਿਓ ਅਤੇ 10% ਡਿਸਕਾਊਂਟ ਲੇਬਰ 'ਤੇ ਲੈਣਾ ਨਾ ਭੁੱਲਿਓ, ਕਹਿ ਦਿਓ ਉਹਨਾਂ ਨੂੰ ਵੀ 10% ਡਿਸਕਾਊਂਟ ਅਸੀਂ ਲੈਣਾ ਹੀ ਲੈਣਾ ਭਾਈ, ਸਾਡਾ ਹੱਕ ਆ, ਅਸੀਂ ਰੇਡੀਓ ਪ੍ਰੋਗਰਾਮ ਸਾਂਝਾ ਫਿਰ ਸਾਂਝਾ ਹਰਜੀਤ ਜੰਗ ਜਦੋਂ ਸੁਣ ਕੇ ਆਏ ਹਾਂ ਅਤੇ ਫਿਰ 6 ਵਜੇ ਤੱਕ ਓਪਨ ਹੁੰਦੇ ਆ ਮੰਡੇ ਟੂ ਸੈਚਰਡੇ, ਅਤੇ ਪਹਿਲਾਂ ਪਹਿਲਾਂ ਚੱਲ ਜਾਓ 6 ਵਜੇ ਤੋਂ, ਜੇ ਪੌਣੇ ਕਿ 6:30-5 ਗਏ ਫਿਰ ਤਾਂ ਮੈਨੂੰ ਲੱਗਦਾ ਨਹੀਂ ਵੀ ਤੁਸੀਂ ਟਾਈਮ 'ਤੇ ਪਹੁੰਚ ਸਕੋਗੇ, ਕਿਉਂਕਿ ਉਹਨਾਂ ਨੇ ਫਿਰ ਕੰਮ ਨਹੀਂ ਉਸ ਦਿਨ ਕਰਨਾ, ਫਿਰ ਦੂਏ ਦਿਨ ਖੜਾ ਲੈਣਗੇ ਟਰੱਕ ਦੂਏ ਦਿਨ, ਫਾਇਦਾ ਕੀ? ਇਸ ਕਰਕੇ 905-459-5533 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਚਲੋ 93-42। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਸਾਹਿਬ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
0: ਕਿਰਪਾ, ਤੁਸੀਂ ਸੁਣਾਓ।
1: ਐਨ ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
0: ਬੱਲੇ ਬੱਲੇ ਪੂਰੀ
1: ਐ ਪੂਰੀ ਜੀ ਭਾਜੀ, ਤੁਸੀਂ ਇਕੱਲੇ ਨਹੀਂ, ਨਾਲ ਆ ਤੁਹਾਡੇ।
0: ਆ ਚੱਕ, ਇਹੀ ਤਾਂ ਫਿਰ ਗੱਲ ਆ,
1: ਜਿੱਥੇ ਮਰਜ਼ੀ ਵੱਢ ਲਈ।
0: ਆ ਚੱਕ, ਠੀਕ ਆ, ਨੋ ਪ੍ਰੋਬਲਮ,
1: ਚੱਕਰੀ ਕੋਈ ਨਹੀਂ ਭਾਜੀ।
0: ਥੈਂਕ ਯੂ,
1: ਨੱਪ ਕੇ ਰੱਖੋ ਕੰਮ,
0: ਵੱਧ ਦੱਬਦੇ ਕਿੱਲੀ ਆਪਾਂ।
1: ਠੀਕ ਆ ਜੀ, ਥੈਂਕ ਯੂ,
0: ਥੈਂਕ ਯੂ, ਥੈਂਕ ਯੂ, ਬਿਲਕੁਲ ਜੀ। ਸੰਧੂ ਸਾਹਿਬ ਜੀ, ਆਨੂੰ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਜੀ?
0: ਕਿਰਪਾ, ਤੁਸੀਂ ਸੁਣਾਓ।
2: ਕਹਿੰਦਾ ਅੱਜ ਕੱਲ ਦੇ ਹਾਲਾਤਾਂ ਨੂੰ ਸੁਣ ਲਓ। ਅੱਜ ਕੱਲ ਚੰਗੇ ਹੁੰਦੇ ਨੇ ਜੋ ਦੋ ਰੰਗੇ ਹੁੰਦੇ ਨੇ।
0: ਅੱਛਾ,
2: ਅੱਜ ਕੱਲ ਚੰਗੇ ਹੁੰਦੇ ਨੇ ਜੋ ਦੋ ਰੰਗੇ ਹੁੰਦੇ ਨੇ। ਜਿੱਥੇ ਸੱਚ ਟੰਗੀ ਦਾ ਸੀ ਉੱਥੇ ਜਾਲੇ ਟੰਗੇ ਹੁੰਦੇ
0: ਨੇ।
2: ਰੱਜੇ ਪੁੱਜੇ ਦਿਖਣ ਅੰਦਰੋਂ ਅੰਦਰੋਂ ਭੁੱਖੇ ਨੰਗੇ ਹੁੰਦੇ ਨੇ। ਅੱਧਾ ਲਾਉਣ ਵਾਲੇ ਲੋਕ ਅੱਧਾ ਲੰਘੇ ਹੁੰਦੇ ਨੇ। ਧੀਆਂ ਦੇਣ ਖੁਦਾ ਦੀ ਪੁੱਤਰ ਮੰਗੇ ਹੁੰਦੇ ਨੇ। ਲੱਗਦਾ ਕਿ ਸਾਰੇ ਫੜੇ ਜਾਣੇ,
0: ਸਾਰੇ ਫੜੇ ਜਾਣੇ।
2: ਕੀ ਬਣਦਾ ਪਿਆ ਜਗਦਾ ਸਾਹਿਬ, ਕੀ ਸਮਾਜ ਹੈ, ਕੀ ਸਾਡੀ
0: ਕੋਈ ਬਣਦਾ, ਇਹੀ ਕੁਛ ਚੱਲੀ ਜਾਣਾ, ਇਹੀ 4 ਸਾਲ ਪਹਿਲਾਂ ਚੱਲਿਆ ਸੀ, ਇਹੀ ਹੁਣ ਚੱਲੀ ਜਾਣਾ, ਦੇਖੀ ਚਲੋ ਮਾਹੌਲ ਬਸ।
2: ਗੱਲ ਗੱਲ ਦੋਹਰੇ ਕਿਰਦਾਰਾਂ ਦੀ, ਅਸੀਂ ਸਾਜਤਾ ਰਾਜਤੇ ਮੁੜ ਕੇ ਆਪਣੇ ਸਾਜਤੇ, ਕੌਣ ਕੀ ਕਰਿਆ? ਮੈਂ ਕਹਿੰਦਾ ਆਪਣੇ ਕੰਮ ਨੂੰ ਤਰਜੀਹ ਦਿਓ, ਪਰ ਅਸੀਂ ਕਰਦੇ ਕਿ ਅਸੀਂ ਸਾਜਦਾ ਕਰਦੇ ਹਾਂ, ਫਸਦੇ ਹਾਂ। ਪੋਲੀਟਿਕਸ ਦਾ ਜੋ ਹਾਲ ਆ, ਜੋ ਨਜ਼ਰ ਆਉਂਦਾ ਸਾਨੂੰ, ਵੀ ਕੀ ਬਣਦਾ ਕੀ ਪਿਆ, ਮਤਲਬ ਕਿੱਥੋਂ ਤੱਕ ਅਸੀਂ ਗਿਰ ਸਕਦੇ, ਕਿੱਡੀ ਕੁ ਗੱਲ ਆ? ਦੋ ਰੋਟੀਆਂ ਖਾਣੀਆਂ, ਕੰਮ ਕਰੋ ਯਾਰ, ਕੀ ਫਰਕ ਪੈਂਦਾ? ਦੋਹਰੇ ਚਿਹਰੇ, ਦੋਹਰੇ ਕਿਰਦਾਰ,
0: ਸਹੀ ਗੱਲ।
2: ਕੰਮ ਹੀ ਕੋਈ, ਸਾਨੂੰ ਬਾਬਾ ਨਾਲ ਸਾਨੂੰ ਕਿਰਤ ਦੱਸ ਗਿਆ, ਅਸੀਂ ਹੋਰੇ ਪਾਸੇ ਲੱਗ
0: ਗਏ, ਹੋਰੇ ਪਾਸੇ ਲੱਗ ਗਏ। ਗੱਲ ਸਹੀ ਹੈ, ਇਹ ਗੱਲ ਬੰਨਣ ਵਾਲੀ।
2: ਸਾਡਾ ਸਾਨੂੰ ਚਾਹੀਦਾ ਵੇਖੋ, ਉੱਥੋਂ ਆਪਣਾ ਕੰਮ ਕਰੋ, ਮਤਲਬ ਅਸਲ ਚ ਜਿਹੜਾ ਸਾਡਾ ਸਰੀਰ ਹੈ ਬਣੇ ਕਿਰਤ ਕਰਨ ਲਈ, ਪਰ ਅਸੀਂ ਵਿਹਲੇ ਰਹਿਣੇ ਸਿੱਖੇ ਆਸ ਜਿੰਦਗੀ ਦੀ, ਯਕੀਨ ਕਰਿਓ ਸਭ ਤੋਂ ਵੱਡੀ ਆਸ। ਮੇਰਾ ਇੱਕ ਦੋਸਤ ਆ, ਉਹ ਪੜ੍ਹਨ ਚ ਲਾਇਕ ਨਹੀਂ ਸੀ, ਪਰ ਮਿਹਨਤੀ ਬਹੁਤ ਜ਼ਿਆਦਾ ਹੈ। ਔਰ ਉਹਦਾ ਸਾਡੀ ਕਲਾਸ ਚ ਅਸੀਂ ਦੋ, ਮੈਂ ਮੇਰੀ ਸਿਸਟਰ ਦੋਨੇ ਇਕੱਠੇ ਪੜ੍ਹਦੇ ਸੀ, ਦੋ ਪੰਡਤਾਂ ਦੇ ਮੁੰਡੇ ਇਕੱਠੇ ਪੜ੍ਹਦੇ ਸੀ, ਪਿੰਡ ਪੜ੍ਹੇ ਆ, ਤੇ ਉਹ ਸਾਡੇ ਤੇ ਚੌਥਾ ਨੰਬਰ ਸੀ। ਇੱਕ ਮੁੰਡਾ ਪੜ੍ਹਦਾ ਦਾ ਪਹਿਲਾ ਸੀ, ਮੇਰੀ ਭੈਣ ਦਾ ਦੂਜਾ ਸੀ, ਮੇਰਾ ਤੀਜਾ ਸੀ, ਚੌਥਾ ਨੰਬਰ ਉਹਦਾ ਸੀ। ਔਰ ਸਾਡੇ ਤੇ ਸਭ ਤੋਂ ਜ਼ਿਆਦਾ ਪੜ੍ਹਿਆ, ਕਿਉਂਕਿ ਮਿਹਨਤੀ ਬਹੁਤ ਜ਼ਿਆਦਾ ਹੈ, ਮਤਲਬ ਅਸੀਂ ਚਲੋ ਪੜ੍ਹੇ ਆ, ਪਰ ਉਹ ਮਤਲਬ ਸ਼ੁਰੂਆਤੀ ਦੌਰ ਚ ਲੈਕਚਰ ਲੱਗ ਗਿਆ, ਹੁਣ ਪ੍ਰਿੰਸੀਪਲ ਆ, ਤੇ ਪੜ੍ਹਨ ਚ ਮਤਲਬ ਮਿਹਨਤ ਜਿਹੜੀ ਆ ਨਾ, ਮੈਂ ਹਮੇਸ਼ਾ ਕਹਿੰਦਾ ਨਾ ਕਿ ਜਿਹੜੀ ਵਰਕ ਹਾਰਡ ਨੈਵਰ ਗੋ ਵੇਸਟ, ਤੁਹਾਡੀ ਸਖ਼ਤ ਮਿਹਨਤ, ਸਰੀਰ ਆ ਭਾਵੇਂ ਥੋੜਾ ਕੰਮ ਆ, ਪੜ੍ਹਾਈ ਲਿਖਾਈ ਆ, ਮਿਹਨਤ ਤਾਂ ਦੂਜਾ ਬਦਲ ਨਹੀਂ ਹੈਗਾ ਜੀ।
0: ਬਿਲਕੁਲ ਬਿਲਕੁਲ,
2: ਸੁਣਦੇ ਜੀ ਸੋਚਿਆ
0: ਨੂੰ, ਥੈਂਕ ਯੂ ਸਰ, ਥੈਂਕ ਯੂ, ਬਿਲਕੁਲ ਜੀ। ਤੇ ਕੋਈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਟੀ, ਸੁਪਰਵੀਜ਼ਨ, ਆਰਐਸਪੀ ਕਰਾਉਣੀ, ਆਰਐਸਪੀ ਕੀ ਕਰਾਉਣੀ, ਟੀਐਫਐਸ ਦਾ ਅਕਾਊਂਟ ਖੁਲਾਉਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਲਿਓ ਭਾਈ, 647-8035-5294, 6478352-94 'ਤੇ ਗੱਲਬਾਤ ਐਨੀ ਟਾਈਮ ਹੋ ਸਕਦੀ ਹੈ। ਤੁਸੀਂ ਕਿਸੇ ਤੁਹਾਡੇ ਬੈਸਟਰ ਆਇਆ ਕੋਈ, ਜਾਂ ਤੁਸੀਂ ਕਿਤੇ ਜਾ ਰਹੇ ਹੋ ਬਾਹਰ, ਇੰਡੀਆ ਜਾਣਾ ਜਾਂ USA ਜਾਣਾ, 10 ਦਿਨ ਲਈ, 5 ਦਿਨ ਲਈ, 2 ਦਿਨ ਲਈ, ਜਿੰਨੇ ਦਿਨ ਲਈ ਵੀ ਤੁਹਾਡਾ ਪਲੈਨ ਹੈਗਾ, ਅਤੇ ਉਹਦੀ ਤੁਸੀਂ ਜ਼ਰੂਰ ਇੰਸ਼ੋਰੈਂਸ ਲੈ ਕੇ ਜਾਇਆ ਕਰੋ, ਅਤੇ ਉਹ ਥੋੜ੍ਹੇ ਜਿਹੇ ਪੈਸੇ ਹੋ ਜਾਂਦੇ, 20-25-100 ਤਾਂ ਬਹੁਤ ਦੂਰ ਆ, 20-25-40-35-40, ਜਾਣੀ ਤੁਹਾਡੀ ਸਿਹਤ ਦੇ ਮੁਤਾਬਕ ਦੇਖ ਕੇ, ਏਜ ਦੇ ਮੁਤਾਬਕ ਦੇਖ ਕੇ, ਉਹ $5 million ਦੀ ਹੋ ਜਾਂਦੀ ਆ, $50 ਤੋਂ ਉਮੀਦ ਆ ਵੀ ਥੱਲੇ ਥੱਲੇ ਹੋ ਜਾਂਦੀ ਬਸ, ਅਤੇ ਨੋਟ ਬੈਡ, ਉਹ ਕਰਾ ਕੇ ਲੈ ਕੇ ਜਾਣੇ ਚਾਹੀਦੇ, ਰੱਬ ਨਾ ਕਰੇ ਕਿਤੇ ਵੀ ਕੁਛ ਵੀ ਹੋ ਸਕਦਾ, ਹੈ ਨਾ। ਅਤੇ ਇਸ ਕਰਕੇ ਤੁਸੀਂ, ਤੁਹਾਡੇ ਕੋਲ ਕੋਈ ਰਿਸ਼ਤੇਦਾਰ ਆਉਂਦਾ, ਭੈਣ ਭਰਾ ਕੋਈ ਵੀ ਬੇਸਟਰ 'ਤੇ ਆਉਂਦਾ, ਜਾਂ ਸੁਪਰਵੀਜ਼ੇ 'ਤੇ ਆਉਂਦਾ, ਤੁਹਾਡੇ ਮੰਮੀ ਡੈਡੀ, ਦਾਦਾ ਦਾਦੀ, ਨਾਨਾ ਨਾਨੀ, ਕੋਈ ਵੀ, ਤਾਂ ਤੁਸੀਂ ਉਹਨਾਂ ਦੀ ਇੰਸ਼ੋਰੈਂਸ ਲੈਣੀ ਆ, ਲੈਟਰ ਲੈਣਾ ਪਹਿਲਾਂ, ਤਾਂ 647-835-5594 'ਤੇ ਮੈਨੂੰ ਐਨੀ ਟਾਈਮ ਯਾਦ ਕੀਤਾ ਜਾ ਸਕਦਾ। ਤੇ ਤੁਸੀਂ ਸੋਫਾ ਸਟੂਡੀਓ ਤੇ ਸ਼ਗਨਦੀਪ ਢਿੱਲੋਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ, ਆਪਣੀ ਮਨਪਸੰਦ ਦਾ ਸੋਫਾ ਲੈਣ ਬਾਰੇ ਸੋਚਦੇ ਹੋ, ਐਲ ਸ਼ੇਪ, ਯੂ ਸ਼ੇਪ, ਵੀ ਸ਼ੇਪ, ਕਿੱਧਰ ਨੂੰ ਬਣਾਉਣੀ ਹੈ, ਤੇ ਕਰ ਲਿਓ ਕਾਲ 905-799-8877-8550 ਟੋਰਬਰਮ ਰੋਡ, ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ ਨੇ। ਐਲ ਸ਼ੇਪ, ਯੂ ਸ਼ੇਪ, ਵੀ ਸ਼ੇਪ, ਕਿੱਧਰ ਨੂੰ ਬਣਾਉਣੀ ਹੈ, 905-799-8877। ਅਤੇ ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਅ ਜੀ ਨਾਲ ਸੰਪਰਕ ਕਰ ਲਿਓ। ਵੀਡੀਓ ਫੋਟੋਗ੍ਰਾਫੀ, ਡੀਜੀ ਦੀਆਂ ਕੁਛ ਫੋਮਾਂ ਲੈਣੀ ਚਾਹੁੰਦੇ ਹੋ, ਪ੍ਰੀ ਵੈਡਿੰਗ ਈਵੈਂਟ ਐਨਵਰਸਰੀ ਬਰਥਡੇ ਪਾਰਟੀ ਇਹ ਸ਼ੂਟ ਕਰਾਉਣਾ ਚਾਹੁੰਦੇ ਹੋ, ਅਤੇ 416-930-1251 ਨਾਲੇ ਜੇ ਇਹਨਾਂ ਨੂੰ ਕਾਲ ਕਰ ਲਓ ਮੰਡੀ ਜੀ ਵੀ ਸਾਡੀ ਵੀਡੀਓ ਦੇ ਦਿਓ ਯਾਰ, ਸ਼ਨੀਵਾਰ ਨੂੰ ਕਹਿੰਦੇ ਹੁਣ ਦੇਣੀ ਇਹਨਾਂ ਨੇ, ਦੇਖਦੇ ਹਾਂ ਦਿਨ ਨਾ ਵਧਾਉਣ, ਹੁਣ ਤੁਹਾਡਾ ਜੇ ਕਾਲ ਚੱਲ ਜੂਗੀ ਨਾ ਤਾਂ ਇਹਨਾਂ ਨੇ ਮੈਨੂੰ ਲੱਗਦਾ ਕੰਮ ਕਰਨਾ ਆਪਣਾ। ਚਲੋ ਮਹੀਨਾ ਕਦਮ ਵੀ ਲਾਈ ਦਿੰਦੇ ਆਪਣੇ ਤਾਂ 3 ਹਫ਼ਤੇ ਹੋਏ ਨਹੀਂ ਹੋ ਜਾਣੇ, ਹਾਂ 3 ਹਫ਼ਤੇ ਹੋਏ ਯਾਰ, ਪਰ ਨਹੀਂ ਯਾਰ ਲੈ ਲੈਣਾ ਨਹੀਂ ਆਪਾਂ ਪਹਿਲਾਂ ਪਹਿਲਾਂ, ਉਹ ਕਹਿੰਦੇ ਨਹੀਂ ਪਹਿਲਾਂ ਪਹਿਲਾਂ ਹੀ ਚਾਹ ਹੁੰਦਾ, ਬਾਅਦ ਦੇ ਵਿੱਚ ਤਾਂ ਫਿਰ ਖਰਾਬ ਹੋ ਜਾਂਦਾ ਕੰਮ। 416-930-1251 ਕਰਿਓ ਕਾਲ, ਕਰਿਓ, ਲਿਖਿਓ ਨੰਬਰ ਮਾੜਾ ਜਿਹਾ, 416-930-1251 416-930-1251 416-930-1251 'ਤੇ ਸੰਪਰਕ ਕੀਤਾ ਜਾ ਸਕਦਾ, ਹੋਲਡ ਰੱਖਿਓ।

0: ਕਿਆ ਬਾਤ ਆ, ਇੱਕ ਕਾਲ ਲਈਏ 7003 ਮੇਰੀ ਸਤਿ ਸ਼੍ਰੀ ਅਕਾਲ ਜੀ ਜੀ ਆਨੂੰ ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਬੱਲੇ ਬੱਲੇ ਪੂਰੀ ਚੜ੍ਹਦੀ ਕਲਾ ਹੀ ਰਹਿਣੀ ਚਾਹੀਦੀ ਆ। ਚਲੋ ਥੈਂਕ ਯੂ, ਲਵ ਯੂ, ਲਵ ਯੂ। ਬਿਲਕੁਲ ਜੀ, ਤੇ ਆਪਾਂ ਗੱਲਾਂ ਬਾਤਾਂ ਅੱਜ ਕਾਫੀ ਕਰਨੀਆਂ ਨੇ। ਉਹਨਾਂ ਤੋਂ ਪਹਿਲਾਂ ਮੈਨੂੰ ਆਂਟੀ ਜੀ ਦਾ, ਕੁਮਾਰੀ ਜੀ ਆਂਟੀ ਜੀ ਦਾ ਮੈਸੇਜ ਆਇਆ, ਗੁੱਡ ਮਾਰਨਿੰਗ ਦਾ, ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਗੁੱਡ ਮਾਰਨਿੰਗ ਪਿਆਰ ਭਰੀ। ਆਤਮ ਵਿਸ਼ਵਾਸ ਜ਼ਿੰਦਗੀ ਕੀ ਸਭਸੇ ਖੂਬਸੂਰਤ ਸੁਬਹ ਹੋਤੀ ਹੈ ਜੋ ਆਪਕੇ ਪੂਰੇ ਦਿਨ ਕੋ ਖੂਬਸੂਰਤ ਬਣਾਈ ਰੱਖਤੀ ਹੈ। ਕਿਆ ਬਾਤ ਆ। 3434 ਤੋਂ ਅਮਰਜੀਤ ਮੁਲਤਾਨੀ ਭਾਅ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਪਿਆਰ ਭਰੀ ਤੁਹਾਨੂੰ ਵੀ। 8520 ਤੋਂ ਰੇਸ਼ਮ ਭਾਅ ਜੀ, ਹੈਪੀ ਵੈਂਡਸ ਡੇ ਕਹਿੰਦੇ, ਗੁੱਡ ਮਾਰਨਿੰਗ, ਥੈਂਕ ਯੂ। ਅਤੇ ਸੰਧੂ ਸਾਹਿਬ ਦਾ ਮੈਸੇਜ ਵੀ ਗੁੱਡ ਮਾਰਨਿੰਗ ਦਾ ਆਇਆ ਹੋਇਆ, ਅਤੇ ਦਲਵੀਰ ਭਾਅ ਜੀ ਦਾ ਵੀ ਮੈਸੇਜ ਆ ਗਿਆ। ਦਲਵੀਰ ਭਾਅ ਜੀ ਥੈਂਕ ਯੂ ਸੋ ਮੱਚ, ਅਤੇ ਸਵੀ ਨੇਜਰ ਭਾਅ ਜੀ ਕਹਿੰਦੇ ਹਾਏ ਬਾਏ ਭਾਅ ਜੀ, ਹਾਏ ਬਾਏ, ਵੈਰੀ ਗੁੱਡ, ਹਾਂ ਮੈਂ ਹੀ ਕਿਹਾ। ਅਤੇ 7512 ਤੋਂ ਰਾਜ ਭਾਅ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਪਿਆਰ ਭਰੀ, ਲਵ ਯੂ। ਆਪਣੇ ਨਾਲ ਅਮਨਦੀਪ ਕੌਰ ਨੇ, ਪਹਿਲਾਂ ਨੂੰ ਜੀਆਂ ਕਰੀਏ। ਅਮਨ ਜੀ ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਸਵਾਗਤ ਆ ਰੰਗੇ ਹੋ।
1: ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਹੈ?
0: ਕਿਰਪਾ, ਤੁਸੀਂ ਜਣਾਓ ਕਿੱਦਾਂ ਸਿੱਧਾ?
1: ਬਸ ਜੀ ਬਸ ਵਧੀਆ, ਕਿਰਪਾ ਚੜ੍ਹਦੀ ਕਲਾ।
0: ਚਲੋ ਅੱਛਾ, ਕਾਰਾਂ ਦੀ ਇੰਸ਼ੋਰੈਂਸ ਆ ਕਾਫੀ ਲੋਕ ਵੇਚਦੇ ਆ, ਕਰਦੇ ਆ ਵੀ 7 ਲੈ ਲਓ, 7 ਲੈ ਲਓ। ਅਮਨਦੀਪ ਤੋਂ ਕਾਰਾਂ ਦੀ ਇੰਸ਼ੋਰੈਂਸ ਕਿਉਂ ਕਰਾਈ ਜਾਵੇ?
1: ਦੇਖੋ, ਇੱਕ ਤਾਂ ਸਾਡੇ ਪ੍ਰਾਈਸਿਸ ਬਹੁਤ ਕੰਪੈਟੀਟਿਵ ਨੇ, ਨੋ ਡਾਊਟ ਕਿ ਬਹੁਤ ਸਾਰੇ ਬ੍ਰੋਕਰਸ ਨੇ, ਬਹੁਤ ਸਾਰੀਆਂ ਬ੍ਰੋਕਰੇਜਸ ਨੇ ਇਸ ਟਾਈਮ ਮਾਰਕੀਟ ਵਿੱਚ। ਪਰ ਸਾਡੀ, ਮੈਂ ਕਾਫੀ ਵੱਡੀ ਬ੍ਰੋਕਰੇਜ ਨਾਲ ਐਸੋਸੀਏਟਡ ਆ, ਸਾਡੇ ਕੋਲ ਬਹੁਤ ਸਾਰੀਆਂ ਕੰਪਨੀਜ਼ ਨੇ, 22 ਕੰਪਨੀਜ਼ ਨੇ ਆਟੋ ਲਈ, ਤੇ 29 ਕੰਪਨੀਜ਼ ਨੇ ਸਾਡੇ ਕੋਲ ਜਿਹੜੀਆਂ ਹੋਮਸ ਕਰਦੀਆਂ ਨੇ, ਇੰਕਲੂਡਿੰਗ ਮਾਡਰਨ, ਫੋਰਵਰਡ, ਮੈਕਸ, ਜੋ ਕਿ ਬਾਕੀ ਬ੍ਰੋਕਰੇਜਸ ਨਹੀਂ ਕਰਦੀਆਂ। ਇਹਨਾਂ ਦੇ ਵੀ ਪ੍ਰਾਈਸਿਸ ਕੰਪੈਟੀਟਿਵ ਹੁੰਦੇ ਨੇ। ਸੋ ਜਦੋਂ ਤੁਸੀਂ ਸਾਨੂੰ ਫੋਨ ਕਰਦੇ ਹੋ, ਅਸੀਂ ਸ਼ੋਪ ਅਰਾਊਂਡ ਕਰਦੇ ਹਾਂ ਹਰ ਜਗ੍ਹਾ ਤੇ, ਸਾਰਾ ਦੇਖ ਕੇ ਕਿ ਕੀ ਕੰਬੀਨੇਸ਼ਨ, ਕੀ ਪਾਲਿਸੀ, ਕਿਵੇਂ ਕੀ ਬਣਾਉਣਾ ਚਾਹੀਦਾ ਪੈਕੇਜ ਜੋ ਕਿ ਸਾਡੇ ਕਸਟਮਰ ਨੂੰ ਬੈਨੀਫਿਟ ਹੋਵੇ। ਬਸ ਇਹੀ ਪਲੱਸ ਪੁਆਇੰਟ ਹੈਗਾ ਸਾਡਾ। ਤੇ
0: ਕਿਹੜੀ ਕਿਹੜੀ ਇੰਸ਼ੋਰੈਂਸ ਕਰਦੇ ਹੋ ਤੁਸੀਂ
1: ਜੀ? ਹੋਮ, ਆਟੋ, ਬਿਜ਼ਨਸ, ਜਿਵੇਂ ਰੈਸਟੋਰੈਂਟਸ ਹੋ ਗਏ, ਕੋਈ ਵੀ ਤੁਹਾਡਾ ਸਮਾਲ ਮੀਡੀਅਮ ਐਂਟਰਪ੍ਰਾਈਜ਼ ਹੈ, ਤੁਹਾਡਾ ਮੈਨੂਫੈਕਚਰਿੰਗ ਦਾ ਕੰਮ ਹੈ, ਤੁਸੀਂ ਘਰੇ ਸੈਲੋਨ ਖੋਲਿਆ ਹੋਇਆ ਕਿਸੇ ਨੇ, ਉਹਦੀ ਵੀ ਇੰਸ਼ੋਰੈਂਸ ਕਰਦੇ ਆ। ਹਰ ਤਰ੍ਹਾਂ ਦੀ ਹੋਮ, ਆਟੋ, ਬਿਜ਼ਨਸ,
0: ਕਿਸੇ ਦੇ ਵਿਆਹ ਸ਼ਾਦੀ ਆ, ਕੋਈ ਜਾਗੋ ਆ, ਕੋਈ ਮੰਗਣਾ ਮਾਈਆਂ, ਕੁਛ ਵੀ ਲਾ ਲਓ, ਏਦਾਂ ਵੀ ਕੋਈ ਪੈਲਸ ਚਾ ਜਾਂ ਘਰੇ ਆ ਜਾਂ ਕਿਤੇ।
1: ਹਾਂਜੀ, ਸਪੈਸ਼ਲ ਇਵੈਂਟ ਲਾਇਬਿਲਿਟੀ ਅੱਜ ਕੱਲ ਬਹੁਤ ਲੋਕ ਲੈ ਰਹੇ ਨੇ ਕਿ ਕੋਈ ਤੁਹਾਡੀ ਪਾਰਟੀ ਤੇ ਆਇਆ, ਜ਼ਿਆਦਾ ਹੋ ਗਿਆ ਕੁਛ ਖਾਣਾ ਪੀਣਾ, ਤੇ ਉੱਥੇ ਜੇ ਉਹ ਸਲਿਪ ਹੋ ਗਏ, ਫਾਲ ਹੋ ਗਿਆ ਕੋਈ, ਤਾਂ ਤੁਹਾਨੂੰ ਸੂ ਕਰ ਸਕਦੇ ਨੇ। ਉਹ ਚੀਜ਼ ਨੂੰ ਕਵਰ ਕਰਨ ਲਈ ਅੱਜ ਕੱਲ ਕਾਫੀ ਲੋਕ ਸਪੈਸ਼ਲ ਇਵੈਂਟ ਲਾਇਬਿਲਿਟੀ ਲੈ ਰਹੇ ਨੇ। 250 ਪ੍ਰੀਮੀਅਮ ਹੁੰਦਾ, ਉਸ ਤੋਂ ਥੱਲੇ ਵੀ ਹੁੰਦਾ, ਇਹ ਮੈਂ ਮੈਕਸੀਮਮ ਦੱਸ ਰਹੀ ਹਾਂ, 150 ਤੋਂ ਲਗਾ ਲਓ।
0: ਪਿੱਛੇ ਜੇ ਹੋ ਗਏ ਮਹੀਨਾ ਕੁ, ਜਦ 20 ਦਿਨ ਮੈਂ ਤੋਂ ਇੱਕ ਵਾਰੀ ਨੇ ਨੰਬਰ ਲਿਆ ਸੀ ਤੁਹਾਡਾ, ਉਹਨਾਂ ਨੇ ਸਪੈਸ਼ਲ ਮੈਨੂੰ ਇਹ ਚੀਜ਼ ਕਹੀ, ਮੈਨੂੰ, ਮੈਂ ਕਿਹਾ ਮੈਨੂੰ ਨਹੀਂ ਪਤਾ ਹਨਾ, ਫਿਰ ਮੈਂ ਜਦ ਤੁਹਾਡਾ ਨੰਬਰ ਦਿੱਤਾ ਤੇ ਫਿਰ ਉਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਕਰਾਈ ਆ ਇੰਸ਼ੋਰੈਂਸ, ਇੱਦਾਂ ਵੀ ਉਹਨਾਂ ਦੀ ਮੇਰੇ ਤੋਂ
1: ਲਈ ਸੀਗੀ, ਉਹਨਾਂ ਦੀ ਬੇਟੀ ਦਾ ਵਿਆਹ ਸੀਗਾ ਤੇ ਉਹਨਾਂ ਨੇ 10 ਦਿਨਾਂ ਦੀ ਕਵਰੇਜ ਲਈ ਸੀ, ਉਹਨਾਂ ਦਾ ਕਾਫੀ ਵੱਡਾ ਬੰਦੋਬਸਤ ਸੀਗਾ। ਥੋੜੇ ਦਿਨ ਪਹਿਲਾਂ ਕਿਸੇ ਦੀ ਜਾਗੋ ਸੀਗੀ, ਜਿਵੇਂ ਪਾਰਕ ਦੇ ਆਸ ਪਾਸ ਹੀ ਉਹਨਾਂ ਨੇ ਜਾਗੋ ਕਰਨੀ ਸੀਗੀ ਰਾਤ ਨੂੰ, ਉਹਨਾਂ ਨੇ ਸਿਰਫ ਇੱਕ ਰਾਤ ਦੇ ਇਵੈਂਟ ਲਈ ਸੀ ਕਿ ਤੁਸੀਂ ਜਾ ਰਹੇ ਹੋ ਸੜਕ ਤੇ ਕੋਈ ਗੱਡੀ ਵੱਜ ਗਈ, ਫਿਰ ਉਹ ਤੁਹਾਡੀ ਪਰਸਨਲ ਇੰਸ਼ੋਰੈਂਸ ਤੇ ਜਾਣ ਦੀ ਬਜਾਏ ਇਵੈਂਟ ਦੀ ਇੰਸ਼ੋਰੈਂਸ ਤੇ ਚਲੀ ਜਾਂਦੀ ਹੈ, ਤੁਹਾਡਾ ਰੈਕਰਡ ਨਹੀਂ ਖਰਾਬ ਹੁੰਦਾ। ਇਹ ਸੀਜ਼ਨ ਵਿੱਚ, ਮਤਲਬ ਇਸ ਸਮਰ ਵਿੱਚ ਜਿਹੜੇ ਵਿਆਹ ਹੋਏ ਨੇ ਉੱਥੇ ਕਾਫੀ ਲੋਕਾਂ ਨੇ ਸਪੈਸ਼ਲ ਇਵੈਂਟ ਲਾਇਬਿਲਿਟੀ ਕਰਾਈ ਹੈ।
0: ਅੱਛਾ, ਜੇਕਰ ਕਿਸੇ ਨੇ ਖੰਡ ਪਾਠ ਸਾਹਿਬ ਪ੍ਰਕਾਸ਼ ਕਰਾਉਣਾ ਹੋਵੇ, ਵੀ 150 ਬੰਦਾ ਸੱਦਿਆ, ਸੁਖਮਨੀ ਸਾਹਿਬ ਦਾ ਪਾਠ ਕਰਾਇਆ, ਜਾਂ ਕਿਤੇ ਵੀ ਮੰਨ ਲਓ ਕੋਈ ਉਹ ਆ, ਤੇ ਉਹਦੇ ਲਈ ਵੀ ਚੱਲ ਸਕਦੀ ਹੈ? $150 ਤਾਂ ਲੱਗਣਾ ਮੈਨੂੰ ਲੱਗਦਾ ਜਿਸ ਤੱਕ।
1: ਹਾਂਜੀ, ਚੱਲ ਸਕਦੀ ਹੈ, ਵਾਈ ਨਾਟ, ਤੁਹਾਡੇ ਘਰ ਜ਼ਿਆਦਾ ਲੋਕ ਆ ਰਹੇ ਨੇ ਤੇ ਆਬਵੀਅਸਲੀ ਇੰਜਰੀ ਦਾ, ਫਾਲ ਦਾ ਰਿਸਕ ਤਾਂ ਰਹਿੰਦਾ ਹੀ ਹੈ,
0: ਰਿਸਕ ਤਾਂ ਰਹਿੰਦਾ, ਪਰ ਨਾ ਹੋਵੇ ਕੁਛ ਵੀ ਨਾ ਹੋਵੇ, ਬਾਬਾ ਕਿਰਪਾ ਕਰੇ।
1: ਹਾਂਜੀ, ਕੁਛ ਵੀ ਨਾ ਹੋਵੇ ਨਾਲੇ ਉਹ ਮਾਹੌਲ ਨਹੀਂ ਹੁੰਦਾ ਨਾ ਵਿਆਹ ਸ਼ਾਦੀਆਂ 'ਚ, ਥੋੜਾ ਮਾਹੌਲ ਹੋਰ ਹੁੰਦਾ। ਜੇ ਤੁਸੀਂ ਕਰਾਉਣੀ ਹੈ ਕਰਾ ਸਕਦੇ ਹੋ, ਸਮ ਪੀਪਲ ਲਾਈਕ ਟੂ ਬੀ ਔਨ ਦ ਸੇਫ ਸਾਈਡ, ਉਹਨਾਂ ਨੂੰ ਹੁੰਦਾ ਕਿ ਅਸੀਂ ਪ੍ਰੋਪਰ ਸਿਕਿਓਰ ਰਹੀਏ, ਉਹ ਜ਼ਰੂਰ ਲੈਂਦੇ ਨੇ, ਪਰ ਜਿਹੜਾ ਜਾਗੋ 'ਚ ਰਿਸਕ ਹੈ ਉਹ ਖੰਡ ਪਾਠ 'ਚ ਰਿਸਕ ਨਹੀਂ ਹੈ ਨਾ।
0: ਅੱਛਾ ਇੱਕ ਚੀਜ਼ ਦੱਸੋ ਵੀ ਬਹੁਤ ਲੋਕਾਂ ਮੇਰੇ ਖੁਦ ਦਾ ਇਹ ਚ ਕੁਐਸਚਨ ਆ, ਮੈਂ ਜਿਵੇਂ ਮੇਰੇ ਮਨ 'ਚ ਕੱਲ੍ਹ ਇੱਕ ਕੁਐਸਚਨ ਆਇਆ ਵੀ ਮੇਰੀ ਇੰਸ਼ੋਰੈਂਸ ਆ ਜਿਹੜੀ ਉਹ ਆਲ ਸਟੇਟ ਕੰਪਨੀ ਨਾਲ ਆ, ਰਾਈਟ? ਅੱਜ ਤੋਂ ਤਕਰੀਬਨ 10 ਕੁ ਸਾਲ, 9 ਕੁ ਸਾਲ ਹੋ ਗਏ, ਤਕਰੀਬਨ 9-10 ਸਾਲ ਹੋ ਗਿਆ ਨਾ। ਮੈਨੂੰ ਹੁਣ ਇਹ ਵੀ ਨਹੀਂ ਚੇਤਾ ਵੀ ਉਹ ਕਿਹੜੇ ਬ੍ਰੋਕਰ ਨੇ ਕਿਹਨੇ ਕੀਤੀ ਸੀ ਆਲ ਸਟੇਟ ਨਾਲ, ਮੁੜ ਕੇ ਉਹ ਪਤਾ ਹੀ ਨਹੀਂ, ਸੱਚੀ ਨਹੀਂ ਮੈਨੂੰ ਪਤਾ। ਜਦ ਵੀ ਹੁਣ ਕੋਈ ਗੱਲਬਾਤ ਹੁੰਦੀ ਆ, ਜਿਵੇਂ ਹੁਣ ਬੇਟੀ ਦਾ ਲਾਇਸੈਂਸ ਐਡ ਕਰਾਇਆ ਵਿੱਚ, ਉਹਨਾਂ ਨੂੰ ਆਲ ਸਟੇਟ ਨੂੰ ਸਿੱਧਾ ਡਾਇਰੈਕਟਲੀ ਫੋਨ ਕੀਤਾ ਉੱਥੇ, ਹੈ ਨਾ, ਪਰ ਮੈਨੂੰ ਬ੍ਰੋਕਰ ਦਾ ਨਹੀਂ ਪਤਾ ਕੌਣ ਆ। ਜਿਵੇਂ ਜੇ ਉੱਥੇ ਮੈਨੂੰ ਬਹੁਤ ਸੋਹਣਾ ਰੇਟ ਮਿਲਿਆ ਹੋਇਆ ਉੱਥੇ, ਐਵੇਂ ਕਹਿ ਦਵਾਂ, ਹਰ ਸਾਲ ਉਹ $10-15 ਵਧਾਉਂਦੇ, ਕੋਈ ਜ਼ਿਆਦਾ ਨਹੀਂ ਮੇਰਾ ਵੱਧਦਾ ਨਾ ਰੇਟ। ਅਤੇ ਜੇ ਮੈਨੂੰ ਬ੍ਰੋਕਰ ਦੀ ਲੋੜ ਹੋਵੇ, ਮੰਨ ਲਓ ਮੈਂ ਤੁਹਾਡੇ ਨਾਲ ਆਉਣਾ ਚਾਹੁੰਦਾ ਵੀ ਮੈਂ ਉੱਥੇ ਕੰਪਨੀ ਨੂੰ ਕਾਹਨੂੰ ਟੱਕਰਾਂ ਮਾਰਦਾ, ਰਿਸੈਪਸ਼ਨ 'ਤੇ ਕਦੇ ਇੱਕ ਨੰਬਰ ਦੱਬਦਾ, ਕਦੇ 5 ਦੱਬਦਾ, 2 ਦੱਬਦਾ, 4 ਦੱਬਦਾ, ਵੀ ਅਮਨ ਜੀ ਤਾਂ ਸਾਡੇ ਫਿੰਗਰਾਂ 'ਤੇ ਹੱਥਾਂ 'ਤੇ ਨੰਬਰ ਨੋਟ ਨੇ, ਵੀ ਬੰਦਾ ਕਾਲ ਕਰਕੇ ਕੰਮ ਤਾਂ ਲਾਉਂਦਾ ਨਾ ਤੁਹਾਨੂੰ, ਇੱਦਾਂ ਹੋ ਸਕਦਾ ਕੋਈ ਮੇਰੀ ਪਾਲਿਸੀ ਤੁਹਾਡੇ ਨਾਲ ਆ ਸਕਦੀ ਹੈ?
1: ਹਾਂਜੀ, ਬਹੁਤ ਸਾਰੀ ਇਵੇਂ ਹੁੰਦਾ ਕਿ ਬਹੁਤ ਕਾਲਸ ਆਉਂਦੀਆਂ ਨੇ, ਜਿਹੜੀ ਪਾਲਿਸੀ ਤੇ ਸਹੀ ਬਣੀ ਹੁੰਦੀ, ਖਾਸ ਕਰਕੇ ਜਿਹੜੀਆਂ ਪੁਰਾਣੀਆਂ ਬਣੀਆਂ ਹੋਈਆਂ ਨੇ ਪਾਲਿਸੀ, ਕੁਛ ਕੁਛ ਬਹੁਤ ਅੱਛੀਆਂ ਬਣੀਆਂ ਹੋਈਆਂ ਨੇ, ਉਹ ਆਪਣੀ ਪਾਲਿਸੀ ਰੱਖਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਬ੍ਰੋਕਰ ਦਾ ਨਹੀਂ ਪਤਾ ਹੁੰਦਾ। ਇਸ ਸਿਚੁਏਸ਼ਨ ਵਿੱਚ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ।
0: ਮੈਂ ਸੇਮ ਉਹੀ ਕਿਹਾ, ਮੇਰੇ ਤੇ ਇਹ ਬੀਤਦੀ ਹੈ ਜਿਵੇਂ ਆਪਣਾ ਮਨ।
1: ਹਾਂਜੀ ਹਾਂਜੀ, ਇਹ ਬਹੁਤ ਕਾਮਨ ਸਿਨੈਰੀਓ ਹੈ। ਤੇ ਤੁਸੀਂ
0: ਰੇਟ ਤਾਂ ਨਹੀਂ ਵਧੂ, ਰੇਟ ਉਹੀ ਰਹੂਗਾ ਮੇਰਾ,
1: ਰੇਟ ਉਹੀ ਰਹੇਗਾ। ਹਾਂਜੀ, ਤੁਸੀਂ ਪਾਲਿਸੀ ਟ੍ਰਾਂਸਫਰ ਕਰ ਸਕਦੇ ਹੋ, ਅਸੀਂ ਤੁਹਾਡੇ ਬ੍ਰੋਕਰ ਬਣ ਜਾਂਦੇ ਹਾਂ, ਸੇਮ ਪਾਲਿਸੀ ਰਹਿੰਦੀ, ਕੁਛ ਵੀ ਨਹੀਂ ਬਦਲਦਾ, ਤੁਹਾਡਾ ਪਾਲਿਸੀ ਨੰਬਰ ਤੱਕ ਵੀ ਨਹੀਂ ਬਦਲਦਾ, ਪਰ ਜਦੋਂ ਤੁਹਾਨੂੰ ਕੋਈ ਸਰਵਿਸਿੰਗ ਚਾਹੀਦੀ ਹੈ ਫਿਰ ਤੁਸੀਂ ਸਾਨੂੰ ਕਾਲ ਕਰਨਾ, ਕੰਪਨੀ ਨੂੰ ਡਾਇਰੈਕਟਲੀ ਕਾਲ ਕਰਨ ਦੀ ਬਜਾਏ।
0: ਹੋਰ ਉੱਥੇ ਤਾਂ 10-10, 15-15, 20-20 ਮਿੰਟ ਲੱਗ ਜਾਂਦਾ, ਕਈ ਵਾਰ ਘੰਟੇ ਲੱਗ ਜਾਂਦਾ।
1: ਹਾਂਜੀ, ਆਰਾਮ ਨਾਲ ਲੱਗ ਜਾਂਦਾ ਇੰਨਾ ਟਾਈਮ। ਸਪਟੈਂਬਰ ਦੇ ਮਹੀਨੇ ਵਿੱਚ ਮੈਂ ਨਵੀਆਂ ਪਾਲਿਸੀਜ ਕੀਤੀਆਂ ਨੇ ਕਾਫੀ, ਪਰ ਮੋਸਟਲੀ ਮੈਂ ਜ਼ਿਆਦਾ ਟ੍ਰਾਂਸਫਰ ਕੀਤੀਆਂ ਨੇ ਕਿਉਂਕਿ ਪੁਰਾਣੀਆਂ ਪਾਲਿਸੀ ਸੀਗੀਆਂ ਕਾਫੀ ਲੋਕਾਂ ਦੀਆਂ, ਜਿਵੇਂ ਜਾਣਕਾਰ ਉਸ ਦਿਨ ਮੇਲੇ ਤੇ ਵੀ ਕੁਛ ਲੋਕ ਮਿਲੇ ਸੀਗੇ, ਉਹਨਾਂ ਦੀਆਂ ਪੁਰਾਣੀਆਂ ਪਾਲਿਸੀਜ਼ ਚੱਲਦੀਆਂ ਸੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਬ੍ਰੋਕਰ ਕੌਣ ਹੈ। ਤੇ ਫਿਰ ਮੈਂ ਉਹਨਾਂ ਨੂੰ ਇਹ ਰੈਕਮੈਂਡ ਕੀਤਾ ਸੀਗਾ ਕਿ ਤੁਸੀਂ ਜੇ ਨਹੀਂ ਪਤਾ ਤੇ ਤੁਸੀਂ ਜੇ ਮੈਨੂੰ ਗੋ ਹੈਡ ਦੇ ਦਿਓ ਤੇ ਮੈਂ ਪਤਾ ਕਰਕੇ ਤੇ ਤੁਹਾਡੀ ਪਾਲਿਸੀ ਟ੍ਰਾਂਸਫਰ ਕਰਾ ਸਕਦੀ ਹਾਂ, ਆਪਣੇ ਅੰਡਰ ਲੈ ਸਕਦੀ ਹਾਂ। ਤੇ ਉਹ 3-4 ਕੀਤੀਆਂ ਨੇ ਐਕਚੁਅਲੀ, ਸੀ ਇਸੇ ਹਫਤੇ ਪ੍ਰੋਸੈਸ ਕੀਤੀਆਂ ਨੇ।
0: 30 ਦਸੰਬਰ ਨੂੰ ਮੇਰੀ ਪਾਲਿਸੀ ਨਿਊ ਹੁੰਦੀ ਆ, 30-30 ਨੂੰ।
1: ਹਾਂਜੀ,
0: ਹੁਣ ਸਤੰਬਰ ਸਮਝ ਲਓ ਖਤਮ ਹੋਣੇ ਵਾਲਾ, ਅਕਤੂਬਰ, ਨਵੰਬਰ, ਦਸੰਬਰ 3 ਮਹੀਨੇ ਆ। ਤੇ ਜੇ ਹੁਣ ਤੁਹਾਨੂੰ ਮੈਂ ਐਕਸੈਸ ਦੇ ਦਾਂ ਉਹਦਾ ਜਾਂ ਪਾਲਿਸੀ ਨੰਬਰ ਦੇ ਦਾਂ ਸਾਰਾ ਕੁਝ, ਹੁਣ ਕਰ ਸਕਦੇ ਹੋ ਜਾਂ ਉਸ ਵਾਰ ਰਿਨਿਊਲ ਤੇ ਆ ਜਾਵੇ?
1: ਨਹੀਂ, ਉਹ ਸਿਰਫ ਰਿਨਿਊਲ ਤੇ ਹੋਏਗਾ, 1 ਮਹੀਨਾ ਪਹਿਲਾਂ ਸਬਮਿਟ ਕਰ ਸਕਦੇ ਹੁੰਦੇ ਆ ਅਸੀਂ ਐਪਲੀਕੇਸ਼ਨ। ਸੋ ਜੇ ਤੁਹਾਡਾ 30 ਦਸੰਬਰ ਨੂੰ ਹੈਗਾ ਰਿਨਿਊਲ ਤੇ ਆਪਾਂ 30 ਨਵੰਬਰ 1 ਦਸੰਬਰ ਦੇ ਆਸ ਪਾਸ ਵੀ ਕੈਨ ਚੈਟ ਅਬਾਊਟ ਇਟ। ਤੇ ਸਿੰਪਲ ਜਿਹਾ 2 ਪੇਜਿਸ ਦਾ ਡਾਕੂਮੈਂਟ ਹੁੰਦਾ, ਉਹ ਤੁਹਾਡੇ ਤੋਂ ਸਾਈਨ ਕਰਾ ਕੇ ਸਾਰਾ ਪੇਪਰ ਵਰਕ ਕਰਕੇ ਤੇ ਕੰਪਨੀ ਨੂੰ ਸਬਮਿਟ ਕਰ ਦੇਣੀ ਤੇ ਤੁਹਾਡੀ ਪਾਲਿਸੀ ਆਪਣੇ ਅੰਦਰ।
0: ਜਿੰਨੇ ਜਿੰਨੇ ਪਾਲਿਸੀ ਦੇ ਡਰਾਈਵਰ ਹੋਣ ਸਾਰਿਆਂ ਦੇ ਸਾਈਨ ਹੋਣਗੇ ਕਿ ਮੇਰਾ ਮੇਨ ਹੋਲਡਰ ਦਾ ਇਕੱਲੇ ਦਾ? ਚੱਲੋ
1: ਨਹੀਂ, ਸਿਰਫ ਮੇਨ ਸਾਈਨ, ਤੁਹਾਡੇ ਸਿਰਫ ਸਾਈਨ
0: ਹੋਣਗੇ, ਜਿਹਦੇ ਜਿਹਦੇ ਨਾਮ ਗੱਡੀ ਆ,
1: ਜਿਹਦੇ ਨਾਮ ਤੇ ਗੱਡੀ ਹੈ ਉਹਦੇ ਹੀ ਨਾਮ ਤੇ ਪਾਲਿਸੀ ਬਣੇਗੀ ਤੇ ਸਿਰਫ ਉਹਨਾਂ ਦੇ ਹੀ ਸਿਗਨੇਚਰ ਹੋਣਗੇ।
0: ਓ ਕੋਈ, ਚਲੋ ਕਾਫੀ ਉਹ ਹੋ ਗਿਆ। ਤੇ ਇੱਕ ਟਿਪ ਦੇ ਕੇ ਜਾਓ ਜਾਂਦੇ ਜਾਂਦੇ, ਜਿਹਦੇ ਨਾਲ ਸਾਡੀਆਂ ਇੰਸ਼ੋਰੈਂਸਾਂ ਘੱਟ ਜਾਣ, ਜਿਨ੍ਹਾਂ ਦੀਆਂ ਕੋਈ ਹੋਰ ਬ੍ਰੋਕਰੇਜ ਕੋਲੋਂ ਚੱਲਦੀਆਂ, ਅਗਲਾ ਤੁਹਾਡੀ ਟਿਪ ਸੁਣ ਕੇ ਉਹਨਾਂ ਨੂੰ ਜਾ ਕੇ ਦੱਸ ਦੇਵੇ ਵੀ ਲੈ ਵੀ ਆਹ ਚੀਜ਼ ਪਾਓ ਸਾਡੇ, ਫਿਰ ਸਾਡਾ ਰੇਟ ਘੱਟ ਸਕਦਾ।
1: ਹਾਂਜੀ, ਦੇਖੋ ਟਿਪ ਤੇ ਮੇਰੇ ਕੋਲ ਇਹੀ ਹੈ, ਜਿਵੇਂ ਪੁਰਾਣੀਆਂ ਪਾਲਿਸੀਜ਼ ਬਣੀਆਂ ਹੋਈਆਂ ਨੇ, ਅੱਛੀਆਂ ਬਣੀਆਂ ਹੋਈਆਂ ਨੇ ਕਈ, ਤੇ ਸਹੀ ਪ੍ਰਾਈਸਿਸ ਚੱਲੀ ਜਾ ਰਹੇ ਨੇ, ਕਈ ਗਲਤ ਵੀ ਬਣੀਆਂ ਹੋਈਆਂ ਨੇ। ਤੇ ਉਹ ਤੁਹਾਡਾ ਹਾਈ ਪ੍ਰਾਈਸ ਤੁਸੀਂ ਪੇ ਕਰਦੇ ਹੋ ਤੇ ਉਹ ਸਾਲਾਂ ਬੱਧੀ ਤੁਹਾਡਾ ਹਾਈ ਪ੍ਰਾਈਸ ਹੀ ਚੱਲੀ ਜਾ ਰਿਹਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਹਾਈ ਪੇ ਕਰ ਰਹੇ ਹੋ, ਤੁਸੀਂ ਇੱਕ ਵਾਰੀ ਸ਼ੋਪ ਅਰਾਊਂਡ ਕਰ ਲਓ। ਅੱਜ ਕੱਲ੍ਹ ਅਵੀਵਾ ਦੇ ਪ੍ਰਾਈਸਿਸ ਬਹੁਤ ਕੰਪੈਟੀਟਿਵ ਨੇ, ਇੰਟੈਕਟ ਦੇ ਪ੍ਰਾਈਸਿਸ ਬਹੁਤ ਕੰਪੈਟੀਟਿਵ ਨੇ, ਡੈਫੀਨਿਟੀ ਬਹੁਤ ਅੱਛਾ ਪ੍ਰਾਈਸ ਦੇ ਰਹੀ ਹੈ ਅੱਜ ਕੱਲ੍ਹ। ਸੋ ਜੇ ਤੁਸੀਂ ਥੋੜ੍ਹਾ ਆਪਣੇ ਰਿਨਿਊਅਲ ਤੋਂ ਪਹਿਲਾਂ ਸ਼ੋਪ ਅਰਾਊਂਡ ਕਰ ਲਓ, ਥੋੜ੍ਹੀ ਐਫਰਟ ਲੱਗਦੀ ਹੈ, ਤੁਸੀਂ ਸਾਰੀਆਂ ਡਿਟੇਲਸ ਭੇਜਣੀਆਂ, ਬ੍ਰੋਕਰ ਨਾਲ ਗੱਲ ਕਰਨੀ ਹੈ, ਬਟ ਬਹੁਤ ਵੈਰੀ ਵਰਥ ਇਟ ਹੁੰਦਾ। ਮੈਂ ਪਰਸੋਂ ਕਿਸੇ ਦੀ ਪਾਲਿਸੀ ਕੀਤੀ ਹੈ ਮੰਡੇ ਨੂੰ, ਉਹਨਾਂ ਦੀ ਪਾਲਿਸੀ 9 ਸਾਲਾਂ ਤੋਂ ਚੱਲਦੀ ਸੀਗੀ ਡਿਫੀਨਿਟੀ ਕੰਪਨੀ ਨਾਲ, ਇਕਨੋਮਿਕਲ ਨਾਲ। ਤੇ ਉਹ ਹਸਬੈਂਡ ਵਾਈਫ ਤੇ ਬੇਟਾ 1100 ਪੇ ਕਰਦੇ ਸੀ, ਮਤਲਬ ਸ਼ੁਰੂਆਤ ਤੇ ਛੋਟੇ ਨੰਬਰ ਤੋਂ ਹੋਈ ਸੀ ਪਰ ਉਹ 1100 ਤੇ ਆ ਗਏ, ਬੇਟੇ ਨੂੰ ਐਡ ਕੀਤਾ ਤੇ ਯੰਗ ਡਰਾਈਵਰ ਹੋਣ ਕਰਕੇ ਉਹਨਾਂ ਦੀ ਵੱਧ ਗਈ। ਤੇ ਮੈਂ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ, ਮੈਂ ਵੀ ਉਹਨਾਂ ਦੀ ਪਾਲਿਸੀ ਇਕਨੋਮਿਕਲ ਨਾਲ ਹੀ ਕੀਤੀ ਹੈ, ਪਰ ਉਹਨਾਂ ਦੀ 819 ਤੇ ਹੋਈ ਹੈ ਐਕਸਟਰਾ ਕਵਰੇਜਸ ਐਡ ਕੀਤੀਆਂ ਹੋਈਆਂ ਸੀਗੀਆਂ
0: ਜਿਹੜੇ ਉਹ ਮੈਂ $350 ਘਟ ਗਿਆ ਅੰਦਾਜ਼ਾ
1: ਹਾਂਜੀ 25,000 ਕਿਲੋਮੀਟਰ ਤੇ ਪਾਲਿਸੀ ਬਣਾਈ ਹੋਈ ਸੀ ਸਟੈਂਡਰਡ ਹੁਣ ਅਸੀਂ ਬਣਾਈ ਦੀ ਹੈ 10,000-12,000 ਕਿਲੋਮੀਟਰ ਤੇ ਅੱਧੋ ਅੱਧਾ ਤੇ ਉੱਥੇ ਹੀ ਫਰਕ ਪੈ ਜਾਂਦਾ 25,000 ਕਿਲੋਮੀਟਰ ਬਣਾਈ ਹੋਈ ਸੀਗੀ ਪਾਲਿਸੀ ਕੈਲੇਡਨ ਸਾਈਡ ਤੇ ਰਹਿੰਦੇ ਨੇ ਉਹ ਕੈਲੇਡਨ ਚ ਉਹਨਾਂ ਦੀਆਂ ਜੋਬਸ ਨੇ ਡੇਟਾ ਬੇਟਾ ਵੀ ਜੋਬ ਕਰਦਾ ਆਈ ਥਿੰਕ ਅਕਾਊਂਟੈਂਟ ਹੈ ਤੇ ਉਹਨਾਂ ਦੇ ਬਹੁਤ ਫਰਕ ਪੈ ਗਿਆ ਲਾਈਕ ਇਮੇਜਿਨ ਕਰੋ ਤੁਸੀਂ 3600 ਤੋਂ ਵੀ ਉੱਪਰ ਉਹਨਾਂ ਦਾ ਸਾਲ ਦਾ ਫਰਕ ਪੈ ਗਿਆ
0: ਬਹੁਤ ਫਰਕ ਹੁੰਦਾ
1: ਹਾਂਜੀ ਸੋ ਸ਼ੋਪ ਅਰਾਊਂਡ ਕਰ ਲਓ ਖਾਸ ਕਰਕੇ ਜੇ ਤੁਹਾਡੀ ਪਾਲਿਸੀ ਨਵੰਬਰ ਦਸੰਬਰ ਚ ਰਿਨਿਊ ਹੁੰਦੀ ਹੈ ਤੁਹਾਨੂੰ ਜ਼ਰੂਰ ਸ਼ੋਪ ਅਰਾਊਂਡ ਕਰਨਾ ਚਾਹੀਦਾ ਕਿਉਂਕਿ ਇਸ
0: ਆਹੋ ਉੱਥੇ ਕਿਹੜਾ ਪੈਸੇ ਲੱਗਣੇ ਕਿ ਕੌਲੇ ਕਰਨੀ ਆ ਵੀ ਜੇ ਘਟਦਾ ਹੋਇਆ $100 ਮਹੀਨੇ ਦਾ ਮਾੜਾ ਕੀ ਆ ਅੱਜ ਦੇ ਉਹ ਵੀ ਅੱਜ ਦੇ ਟਾਈਮ ਦੇ ਵਿੱਚ ਖਾਸ ਕਰਕੇ
1: ਹਾਂਜੀ ਬ੍ਰੋਕਰ ਨੇ ਸਾਰਾ ਕੰਮ ਕਰਨਾ ਤੁਸੀਂ ਸਿਰਫ ਆਪਣੀ ਇਨਫੋਰਮੇਸ਼ਨ ਸੈਂਡ ਕਰਨੀ ਹੈ
0: ਜਾਨੀ ਸਿੱਧੀ ਗੱਲ ਕਹਾਂ ਵੀ ਫੋਨ ਕਰਕੇ ਕੰਮ ਲਾ ਦਿਓ ਅਗਲੇ ਨੂੰ ਲੱਗਿਆ ਰਹੂ
1: ਮੈਂ ਦੱਸਾਂ ਤੁਹਾਨੂੰ ਭਾਜੀ ਮੈਨੂੰ ਇੰਨੇ ਕਾਲਸ ਆਉਂਦੇ ਨੇ ਜਿਹੜੇ ਆਪਣੇ ਲੋਕਾਂ ਦੇ ਆਉਂਦੇ ਨੇ ਆਪਣੀ ਕਮਿਊਨਿਟੀ ਤੋਂ ਉਹਨਾਂ ਨੂੰ ਇੱਕ ਪ੍ਰਾਈਸ ਦੇ ਦੋ ਉਹਨਾਂ ਨੇ ਜਾਂ ਹਾਂ ਕਰਨੀ ਹੈ ਜਾਂ ਨਾ ਕਰਨੀ ਹੈ ਮੈਂ ਦੂਸਰੀ ਕਮਿਊਨਿਟੀਜ਼ ਤੋਂ ਫੋਨ ਆਉਂਦੇ ਨੇ ਨਾ ਮੈਨੂੰ ਜਿਵੇਂ ਅਰਬਸ ਹੋ ਗਏ ਜਾਂ ਹੋਰ ਕਮਿਊਨਿਟੀਜ਼ ਦੇ ਲੋਕ ਹੋ ਗਏ ਇੰਨਾ ਨੈਗੋਸ਼ੀਏਟ ਕਰਦੇ ਨੇ ਉਹ ਇੱਕ ਹੀ ਬੰਦੇ ਨਾਲ ਕੰਮ ਕਰਦੇ ਨੇ ਪਰ ਉਹਨੂੰ ਪੂਰਾ ਪਰੇਸ਼ਾਨ ਕਰਕੇ ਪਾਲਿਸੀ ਲੈਂਦੇ ਨੇ ਅਸੀਂ ਨਾ ਅੱਗੋਂ ਨੈਗੋਸ਼ੀਏਟ ਨਹੀਂ ਕਰਦੇ ਸਾਨੂੰ ਲੱਗਦਾ ਕਿ ਅੱਛਾ ਇਹ ਇੱਕ ਪ੍ਰਾਈਸ ਬ੍ਰੋਕਰ ਨੇ ਦਿੱਤਾ ਬਸ ਠੀਕ ਹੈ ਤੁਸੀਂ ਥੋੜਾ ਬਹੁਤ ਆਪਣੀ ਨੀਡ ਦੇ ਹਿਸਾਬ ਨਾਲ ਬ੍ਰੋਕਰ ਨਾਲ ਆਪਣੀ ਪੂਰੀ ਗੱਲ ਕਰੋ ਨੈਗੋਸ਼ੀਏਟ ਕਰੋ ਥੋੜਾ ਬਹੁਤ ਅੱਛਾ ਇਹ ਕਵਰੇਜਿਸ ਬਾਰੇ ਪੁੱਛੋ ਸਮਝੋ ਕਿ ਕੀ ਕਵਰੇਜਿਸ ਨੇ ਜਿਵੇਂ ਇਹ ਵਾਲੀ ਪਾਲਿਸੀ ਮੈਂ ਜਿਹੜੀ ਤੁਹਾਨੂੰ ਦੱਸ ਰਹੀ ਹਾਂ 1100 ਤੋਂ 819 ਇਹਨਾਂ ਨੂੰ ਰੋਡ ਸਾਈਡ ਕਵਰੇਜ ਦਿੱਤੀ ਹੋਈ ਸੀਗੀ ਰੋਡ ਸਾਈਡ ਕਵਰੇਜ ਦਾ 1900 ਸਾਲ ਦਾ ਚਾਰਜ ਕਰਦੇ ਸੀ ਰੋਡ ਸਾਈਡ ਕਵਰੇਜ ਕੀ ਹੈ ਉਹ ਕਵਰੇਜ ਜੋ CAA ਤੁਹਾਨੂੰ $150 ਚ ਦਿੰਦੀ ਹੈ ਮੈਂ ਕਿਹਾ ਇਹਨੂੰ ਬੰਦ ਕਰਾਓ CAA ਦੀ ਮੈਂਬਰਸ਼ਿਪ ਲਓ ਉਹ ਵੀ ਰੋਡ ਸਾਈਡ ਕਵਰੇਜ ਦਿੰਦੀ ਹੈ ਸੋ
0: ਬਹੁਤ ਜੇ CAA ਦੀ ਮੈਂਬਰਸ਼ਿਪ ਲਈ ਹੋਵੇ ਫਿਰ ਇੰਸ਼ੋਰੈਂਸ ਘਟਦੀ ਹੈ
1: ਹਾਂਜੀ CAA ਦੀ ਜੇ ਤੁਸੀਂ ਮੈਂਬਰਸ਼ਿਪ ਲਈ ਹੈ ਤੇ CAA ਹੀ ਇੰਸ਼ੋਰੈਂਸ ਕੰਪਨੀ ਹੈ ਜਿਹੜੀ ਉਹ ਤੁਹਾਨੂੰ ਬਹੁਤ ਅੱਛਾ ਪ੍ਰਾਈਸ ਦਿੰਦੀ ਹੈ ਮੈਨੂੰ ਲੱਗਦਾ 11% ਡਿਸਕਾਊਂਟ ਹੈ ਤੇ ਐਸ਼ਲੋਨ ਹੈ ਹਾਈ ਰਿਸਕ ਜੇ ਤੁਹਾਡੇ ਕੋਲ ਡਰਾਈਵਰ ਹੈ ਕਿ ਟਿਕਟਸ ਬਹੁਤ ਆਈਆਂ ਹੋਈਆਂ ਨੇ ਐਕਸੀਡੈਂਟਸ ਹੋਏ ਹੋਏ ਨੇ ਤੇ ਉਹ ਹਾਈ ਰਿਸਕ ਇੰਸ਼ੋਰੈਂਸ ਲਈ ਹੋਈ ਹੈ ਇਸ ਟਾਈਮ ਉਹ ਵੀ CAA ਦਾ ਡਿਸਕਾਊਂਟ ਦਿੰਦੇ ਨੇ
0: 416-618-2761 ਘੱਟ ਅੱਜ ਘੱਟੋ ਘੱਟ 10 ਕਲਾਂ ਮੈਨੂੰ ਜਾਣੀਆਂ ਚਾਹੀਦੀਆਂ ਸ਼ਾਮ ਤੱਕ ਇਹ ਆਪਣੇ ਮੂੰਹੋਂ ਕਹਿਣ ਵੀ ਹਰੀ 11 ਕਾਲਾਂ ਆਈਆਂ ਅੱਜ 12 ਕਾਲਾਂ ਆਈਆਂ ਕਰ ਲਓ ਤੁਹਾਡੇ ਜੇ ਪੈਸੇ ਬਚਦੇ ਆ ਕਿਸੇ ਦੇ ਵੀ ਆਹ ਸਤੰਬਰ ਮਹੀਨੇ ਦੀ ਲਾਸਟ ਡੇਟਾਂ ਚੱਲ ਰਹੀਆਂ ਇੱਕ ਵਾਰ ਕੋਟ ਲੈ ਲਓ ਜੇ ਨਵੇਂ ਤੁਹਾਡੀ ਪੁਰਾਣੀ ਪਾਲਿਸੀ ਦਾ ਕੋਟ ਆ ਵੀ ਗਿਆ ਤੁਹਾਨੂੰ ਵੀ 1 ਅਕਤੂਬਰ ਨੂੰ ਭਾਈ ਪੈਸੇ ਕੱਢਣੇ ਆ $100 ਵੱਧ ਕੱਢਣਾ ਜਾਂ $50 ਵੱਧ ਕੱਢਣੇ ਆ ਹੋ ਸਕਦਾ ਪੈਸੇ ਘੱਟ ਜਾਣ ਹਜੇ ਦਿਨ 8-9 ਪਏ ਆ ਇਸ ਮਹੀਨੇ ਦੇ
1: ਹਾਂਜੀ ਜਿਵੇਂ ਤੁਸੀਂ ਘਰ ਰੈਨੋਵੇਟ ਕੀਤਾ ਉਸ ਤੋਂ ਬਾਅਦ ਇੱਕ ਵਾਰੀ ਪਾਲਿਸੀ ਜ਼ਰੂਰ ਸ਼ੋਪ ਅਰਾਊਂਡ ਕਰਨੀ ਚਾਹੀਦੀ ਹੈ ਕਿਉਂਕਿ ਨਵਾਂ ਹੀਟਰ ਲੱਗ ਗਿਆ ਨਵਾਂ ਵਾਟਰ ਹੀਟਰ ਲੱਗ ਗਿਆ ਫਰਨੈਸ ਲੱਗ ਗਈ ਉਹਦੇ ਨਾਲ ਪ੍ਰਾਈਸ ਕਾਫੀ ਫਰਕ ਪੈ ਜਾਂਦਾ
0: ਕਾਫੀ ਫਰਕ ਪੈ ਜਾਂਦਾ
1: ਰੂਫ ਤੁਸੀਂ ਅਪਗ੍ਰੇਡ ਕਰਾਈ ਹੈ ਤੁਸੀਂ
0: ਫੇਰ ਤਾਂ ਜਾਨੀ ਮੈਂ ਖੁਦ ਵੀ ਜਿਵੇਂ ਹੁਣ ਸਾਡੇ ਵੀ ਸੰਧੂ ਸਾਹਿਬ ਨੇ ਹੀਟ ਪੰਪ ਦੀ ਸੇਵਾ ਲਾਈ ਹੋਈ ਹੈ ਐਤਕੀ ਸਾਨੂੰ
1: ਹਾਂਜੀ
0: ਤੇ ਉਹ ਉਹਦਾ ਵੀ ਏਸੀ ਚਲੋ ਹੀਟ ਪੰਪ ਸਮਝ ਲਓ ਉਹੀ ਹੈ ਨਾ ਵੀ ਉਹਦਾ ਵੀ ਫੇਰ ਤਾਂ ਫਰਕ ਪੈ ਸਕਦਾ ਸਾਡੇ ਕਹਿਣਾ ਚਾਹੁੰਦੇ ਹਾਂ
1: ਬਸ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਕਾਲ ਕਰ ਲਓ ਇੱਕ ਵਾਰੀ 416-618-2761 ਤੇ ਆਪਣੀ ਪਾਲਿਸੀ ਡਿਸਕਸ ਕਰ ਲਓ ਵੈਸੇ ਵੀ ਤੁਸੀਂ ਜੇ ਨਹੀਂ ਵੀ ਲੈਣੀ ਪਾਲਿਸੀ ਤੁਸੀਂ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹੋ ਤੁਹਾਨੂੰ ਕੋਈ ਡਾਊਟ ਹੈ ਕਿ ਇੰਸ਼ੋਰੈਂਸ ਦਾ ਕੀ ਕਿਵੇਂ ਹੁੰਦਾ ਜਿਵੇਂ ਅੱਜ ਕੱਲ੍ਹ ਆਪਸ਼ਨਲ ਹੋ ਗਏ ਨੇ ਐਕਸੀਡੈਂਟ ਬੈਨੀਫਿਟ ਤੁਸੀਂ ਸਿਰਫ ਆਪਣੀ ਪਾਲਿਸੀ ਡਿਸਕਸ ਕਰਨੀ ਹੈ ਤਾਂ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ
0: 416-618-2761 416-618-2761 ਅਮਨ ਜੀ ਤੁਸੀਂ ਆਪਾਂ ਕੋਸ਼ਿਸ਼ ਕਰਾਂਗੇ ਜੇ ਬਾਬੇ ਨੇ ਚਾਹਿਆ ਸ਼ੁੱਕਰਵਾਰ ਨੂੰ ਤੁਹਾਨੂੰ 5-7 ਮਿੰਟ ਫੇਰ ਏਡ ਤੇ ਲਵਾਂਗੇ ਤੇ ਸਰੋਤਿਆਂ ਦੇ ਕੁਐਸਚਨ ਲਵਾਂਗੇ ਉਸ ਦਿਨ ਤੁਹਾਡੇ ਨਾਲ
1: ਠੀਕ ਹੈ ਜੀ ਠੀਕ ਹੋ ਗਿਆ
0: 416-618-2761 ਮੈਂ ਤੋਂ ਇਨੀ ਟਾਈਮ ਨੰਬਰ ਲਿਆ ਜਾ ਸਕਦਾ ਥੈਂਕ ਯੂ ਸੋ ਮਚ
1: ਥੈਂਕ ਯੂ
0: ਬਿਲਕੁਲ ਜੀ ਤੇ ਕਰੀਏ ਮਾਹੌਲ ਭਰਾਈ ਪਖਾਈਏ ਤੇ ਮੈਂ ਜੋੜਦਾ ਪਰਵਿੰਦਰ ਹੋਲਡ ਰੱਖਿਓ

0: 26 ਤਰੀਕ ਨੂੰ ਇਲੈਕਸ਼ਨ ਹੈ ਆਪਣੇ 26 ਅਕਤੂਬਰ ਨੂੰ ਬ੍ਰੈਂਪਟਨ ਦੀ, ਕੈਲਟਨ ਦੀ, ਮਿਸਾਗਾ ਦੀ, ਅਤੇ ਜ਼ਰੂਰ ਜ਼ਰੂਰ ਜ਼ਰੂਰ ਹੱਥ ਜੋੜ ਕੇ ਬੇਨਤੀ ਹੈ, ਵੋਟ ਪਾ ਕੇ ਆਇਓ ਜਿਹਦੀਆਂ ਵੋਟਾਂ ਬਣੀਆਂ ਹੋਈਆਂ, ਅਤੇ ਜੇ ਘਰ ਬੱਚਿਆਂ ਦੀਆਂ ਵੀ ਵੋਟਾਂ ਬਣੀਆਂ ਹੋਈਆਂ ਜ਼ਰੂਰ ਉਹਨਾਂ ਨੂੰ ਨਾਲ ਲੈ ਕੇ ਜਾਇਓ। ਵੋਟ ਪਾਉਣਾ ਆਪਣਾ ਅਖਤਿਆਰ ਆ, ਆਪਣਾ ਹੱਕ ਆ, ਅਤੇ ਵੋਟ ਤੋਂ ਵਾਂਝੇ ਨਾ ਰਹਿ ਜਿਓ। ਜੇ ਵੋਟ ਆਪਾਂ ਨਹੀਂ ਪਾਉਂਦੇ ਤਾਂ ਕੱਲ੍ਹ ਨੂੰ ਆਪਾਂ ਕਿਸੇ ਦੇ ਵੱਲ ਉਂਗਲ ਕਰਕੇ ਕਹਿ ਨਹੀਂ ਸਕਦੇ ਵੀ ਤੂੰ ਸਾਡਾ ਕੀ ਕੀਤਾ, ਤੁਸੀਂ ਸਾਡੇ ਲਈ ਕੀ ਕੀਤਾ। ਫਿਰ ਸਾਨੂੰ ਕੋਈ ਹੱਕ ਨਹੀਂ ਗਾ, ਪਾਓ ਜਿਹਨੂੰ ਮਰਜ਼ੀ, ਜਿਹਨੂੰ ਤੁਹਾਡਾ ਦਿਲ ਕਰਦਾ। ਸਕੂਲ ਟਰੱਸਟੀ, ਕੌਂਸਲਰ, ਸਿਟੀ ਕੌਂਸਲਰ, ਰੀਜਨਲ ਕੌਂਸਲਰ ਅਤੇ ਮੇਅਰ, ਜਿਹੜੇ ਕੈਂਡੀਡੇਟ ਨੂੰ ਤੁਸੀਂ ਚੰਗਾ ਪਸੰਦ ਕਰਦੇ ਹੋ, ਤੁਹਾਡੇ ਕੰਮ ਆਉਂਦਾ। ਕੱਲ੍ਹ ਮੈਂ ਇੱਕ ਵੀਡੀਓ ਦੇਖਦਾ ਸੀ, ਸੰਧੂ ਸਾਹਿਬ ਨਾਲ ਮੈਂ ਗੱਲ ਸ਼ੇਅਰ ਕੀਤੀ ਸੀ ਕੱਲ੍ਹ ਗੱਲ, ਉਹ ਵੀਡੀਓ ਦੇਖਦਾ ਸੀ ਅਤੇ ਕੋਈ ਬਿਜ਼ਨਸਮੈਨ ਸੀ, ਚਲੋ ਮੈਂ ਨਾਮ ਨਹੀਂ ਲਊਂਗਾ, ਉਹਨੂੰ ਕਿਸੇ ਨੇ ਪੁੱਛਿਆ ਵੀ ਭਾਅ ਜੀ ਆਪਾਂ ਮੇਅਰ ਦੀ ਇਲੈਕਸ਼ਨ 'ਚ ਕਿਹਦੀ ਸਪੋਰਟ ਕਰੀਏ। ਉਹ ਕਹਿੰਦਾ ਜਿਹੜਾ ਸਾਨੂੰ ਫਾਇਦਾ ਕਰੂਗਾ, ਸਾਡੇ ਬਿਜ਼ਨਸ ਨੂੰ ਫਾਇਦਾ ਕਰੂ, ਲੋਕਾਂ ਦੇ ਬਿਜ਼ਨਸ ਸਾਨੂੰ ਫਾਇਦਾ ਕਰੂਗਾ। ਮੈਨੂੰ ਬਹੁਤ ਵਧੀਆ ਉਹਦੀ ਗੱਲ ਲੱਗੀ, ਜਿਹੜਾ ਆਪਾਂ ਨੂੰ ਫਾਇਦਾ ਕਰਦਾ, ਜਿਹੜਾ ਆਪਾਂ ਨੂੰ ਚੰਗਾ ਲੱਗਦਾ, ਜਿਹਦੇ ਵਿਚਾਰ ਆਪਾਂ ਨੂੰ ਵਧੀਆ ਲੱਗਦੇ, ਆਪਾਂ ਉਹਨੂੰ ਵੋਟ ਪਾਓ। ਉਹ ਨਹੀਂ ਵੀ ਮੇਰੇ ਫਲਾਨੀ ਮਾਸੀ ਦੇ ਮੁੰਡੇ ਨੇ ਕਹਿਤਾ, ਮੇਰੇ ਭੂਆ ਦੇ ਮੁੰਡੇ ਨੇ ਕਹਿਤਾ, ਮੈਨੂੰ ਰੇਡੀਓ ਵਾਲੇ ਹਰਜੀਤ ਨੇ ਕਹਿਤਾ, ਜਾਂ ਫਲਾਨੇ ਨੇ ਕਹਿਤਾ, ਜਾਂ ਫਲਾਨੇ ਨੇ ਕਹਿਤਾ। ਨੋ ਨੋ, ਕਰਿਓ ਨਾ ਇੱਦਾਂ, ਪਲੀਜ਼ ਕੋਈ ਕਿਸੇ ਦੀ ਸਪੋਰਟ ਕਰੇ ਨਾ ਕਰੇ, ਤੁਸੀਂ ਆਪਣੇ ਦਿਲ ਦੀ ਆਵਾਜ਼, ਜੋ ਤੁਹਾਨੂੰ ਚੰਗਾ ਲੱਗਦਾ, ਜਿਹੜੀ ਵੀ ਵਾਰਡ 'ਚ। ਜੇ ਤੁਹਾਨੂੰ ਆਪਣੇ ਏਰੀਏ ਦੀ ਵਾਰਡ ਦਾ ਨਹੀਂ ਪਤਾ ਨਾ, ਤਾਂ ਮੈਨੂੰ ਪੁੱਛ ਲਿਓ ਪਲੀਜ਼, ਮੈਨੂੰ ਨੰਬਰ ਮੇਰਾ ਤੁਹਾਡੇ ਕੋਲ ਸਾਰਿਆਂ ਕੋਲ ਹੈਗਾ ਹੀ ਆ ਨਾ, ਮੈਨੂੰ ਕਰ ਲਿਓ ਕਾਲ, ਮੈਂ ਤੁਹਾਨੂੰ ਦੱਸ ਸਕਦਾ ਵੀ ਕਿਹੜੀ ਵਾਰਡ 'ਚ ਤੁਹਾਡਾ ਏਰੀਆ ਪੈਂਦਾ। ਜੇ ਮੈਨੂੰ ਨਾ ਪਤਾ, ਮੈਂ ਪੁੱਛ ਕੇ ਦੱਸ ਸਕਦਾ, ਜਾਂ ਤੁਸੀਂ ਆਪ ਕਿਤੋਂ ਪਤਾ ਕਰ ਲਿਓ, ਅਤੇ ਵੋਟ ਜ਼ਰੂਰ ਪਾ ਕੇ ਆਇਓ, ਪਾਓ ਜਿਹਨੂੰ ਮਰਜ਼ੀ। ਥੈਂਕ ਯੂ ਸੋ ਮੱਚ, ਲਵ ਯੂ। ਜਿਹੜੇ ਦੋ ਚਾਰ ਕੁ ਜਣਿਆਂ ਨੇ ਗਰੁੱਪ ਜੇ ਬਣਾਏ ਹੋਏ ਆ ਵੀ ਜੇ ਇਹਨੂੰ ਵੋਟ ਪਾਓਗੇ ਤਾਂ ਹੀ ਸੱਚ ਦੀ ਆਵਾਜ਼ ਹੈ, ਜਾਂ ਸਰਟੀਫਿਕੇਟ ਰੱਖੇ ਹੋਏ ਆ ਹੱਥਾਂ 'ਤੇ ਬਣਾ ਕੇ ਵੀ ਜਿਹਨੂੰ ਮੈਂ ਵੋਟ ਪਾਉਣੀ ਆ ਤਾਂ ਮੈਂ ਹੀ ਸੱਚ ਹਾਂ, ਬਸ ਮੇਰੇ ਤੋਂ ਸੱਚਾ ਕੋਈ ਹੈ ਹੀ ਨਹੀਂ, ਹੈ ਨਾ। ਅਤੇ ਉਹਨਾਂ ਦੀਆਂ ਘੱਟ ਸੁਣੋ, ਬਾਕੀ ਤੁਹਾਡੀ ਮਰਜ਼ੀ ਆ, ਜਿਹਨੂੰ ਤੁਹਾਨੂੰ ਚੰਗਾ ਲੱਗਦਾ ਜੋ, ਅਤੇ ਬਸ ਵੋਟ ਆਪਣੀ ਮਰਜ਼ੀ ਨਾਲ ਪਾ ਕੇ ਆਇਓ, ਪਲੀਜ਼ ਪਲੀਜ਼, ਹੱਥ ਜੋੜ ਕੇ ਬੇਨਤੀ, ਜਿਹੜਾ ਤੁਹਾਡਾ ਦਿਲ ਕਰਦਾ। ਚਲੋ ਪਰਮਿੰਦਰ ਜੀ, ਨੰਗਾ ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ
1: ਜੀ। ਖਰਜੀਤ ਜੀ, ਸਾਂਝਾ ਵਰ ਸਾਹਿਬ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ,
0: ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਉਹ ਤੋਂ ਪਹਿਲਾਂ ਫਿਰ ਮੈਨੂੰ ਦੋ ਨੰਬਰ ਦੇਣੇ ਪੈਣੇ ਆ ਤੰਦੂਰੀ ਬੋਇਜ਼ ਵਾਲਿਆਂ ਦਾ, 905-956-2111, 7171 ਟੋਰਬਰਮ ਰੋਡ, ਯੂਨਿਟ ਨੰਬਰ 5। ਤੁਸੀਂ ਬੈਠ ਕੇ ਖਾਣਾ, ਘਰ ਲਿਜਾ ਕੇ ਖਾਣਾ, ਕੇਟਰਿੰਗ ਕਰਾਉਣੀ, LLB ਦਾ ਲਾਇਸੈਂਸ ਹੈਗਾ ਉੱਥੇ। 905-956-2111 'ਤੇ ਤੰਦੂਰੀ ਬੋਇਜ਼ ਵਾਲਿਆਂ ਨਾਲ ਸੰਪਰਕ ਕੀਤਾ ਜਾ ਸਕਦਾ, 4 ਲੋਕੇਸ਼ਨਾਂ ਤੋਂ ਸਰਵ ਕਰਦੇ ਆ। ਕੁਆਲਿਟੀ ਲੋਜਿਸਟਿਕਿੰਗ ਵਾਲਿਆਂ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ, 416-717-2929। ਜਗਤਾਰ ਸਿੰਘ ਚੱਠਾ ਸਾਹਿਬ ਨਾਲ ਜਾਂ ਜਸਵੀਰ ਭਾਅ ਜੀ ਨਾਲ, ਗੁਰਬਖਸ਼ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ, 1497 ਬੁੱਲੇਵਾਰਡ, ਯੂਨਿਟ ਨੰਬਰ 4, ਈਟੋਵਿਕੋ ਦੇ ਵਿੱਚ ਨੇ, ਸਟੀਲ ਐਂਡ ਐਲਬੀਅਨ ਦਾ ਏਰੀਆ ਪੈਂਦਾ। 416-717-2929, 416-455-9311। ਦੁਆਬਾ ਟਰੈਵਲ ਟੂਰ ਵਾਲਿਆਂ ਨਾਲ ਕਰ ਲਿਓ ਸੰਪਰਕ, ਤੁਸੀਂ ਟਿਕਟਾਂ ਲੈਣੀਆਂ, ਇੰਡੀਆ ਜਾਣਾ, ਇੱਥੇ ਕੈਨੇਡਾ ਦੇ ਵਿੱਚ ਘੁੰਮਣਾ, ਕਿਤੇ ਜਾਣਾ ਰਿਸ਼ਤੇਦਾਰੀ 'ਚ, ਵਿਆਹ ਵਿਊ ਜਾਣਾ ਕਿਸੇ ਦੇ ਲਾ ਲਓ, ਅਤੇ ਜਾਂ ਤੁਸੀਂ ਅਮੈਰੀਕਾ ਜਾਣਾ ਚਾਹੁੰਦੇ ਹੋ, ਪਾਕਿਸਤਾਨ ਜਾਣਾ ਚਾਹੁੰਦੇ ਹੋ, ਤਾਂ ਦੁਆਬਾ ਟਰੈਵਲ ਐਂਡ ਟੂਰਸ, 905-796-7800 'ਤੇ ਸੰਪਰਕ ਕੀਤਾ ਜਾ ਸਕਦਾ। ਪਰਮਿੰਦਰ ਜੀ, ਜਿਹੜਾ ਆਹ ਪਿੱਛੇ ਜੇ ਮੁਲਾਜ਼ਮਾਂ ਨੇ ਸਟ੍ਰਾਈਕ ਕੀਤੀ ਸੀ, ਹੜਤਾਲ ਕੀਤੀ ਸੀ, ਕਹਿੰਦੇ 42 ਤੋਂ ਵਧਾ ਕੇ 50% ਕਰਤਾ DA, ਉਹਨਾਂ ਦਾ ਅੱਜ ਨੋਟੀਫਿਕੇਸ਼ਨ ਜਾਰੀ ਕਰਤਾ, 8% ਵਧਾਤਾ।
1: ਬਿਲਕੁਲ ਬਿਲਕੁਲ ਬਿਲਕੁਲ, ਵੱਡੀ ਖਬਰ ਹੈ ਜੀ, ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਇੱਕ ਤਰੀਕੇ ਨਾਲ ਦੀਵਾਲੀ ਤੋਂ ਪਹਿਲਾਂ ਦੀਵਾਲੀ ਦਾ ਤੋਹਫਾ ਆ ਗਿਆ ਜੀ। 52 ਤੋਂ ਹੋ ਗਏ ਨੇ, ਮਤਲਬ 42 ਤੋਂ ਹੋ ਗਏ ਨੇ 50, ਸੋ ਇਹ ਵੈਸੇ ਇੰਸਟਾਲਮੈਂਟ ਚ ਮਿਲਣਾ, 1 ਸਤੰਬਰ ਤੋਂ ਗਿਣਿਆ ਜਾਊਗਾ ਜਿਹੜੀ ਲੰਘ ਕੇ ਗਈ ਹੈ ਇਸ ਮਹੀਨੇ ਦੀ, ਸੋ 4% ਜਿਹੜਾ ਮਿਲੇਗਾ, ਹਾਲਾਂਕਿ ਮੰਗ 60% ਸੀ ਜੀ, ਪਰ ਕਿਉਂਕਿ ਹਰਜੀਤ ਜੀ ਸਰਕਾਰ ਦੀ ਦਲੀਲ ਇਹ ਆ, ਭਗਵੰਤ ਮਾਨ ਸਰਕਾਰ ਦੀ ਦਲੀਲ ਇਹ ਆ ਕਿ ਜਿਹੜੀਆਂ ਪੰਜਾਬ ਸਰਕਾਰ ਤਨਖਾਹਾਂ ਦੇ ਰਹੀ ਆ ਮੁਲਾਜ਼ਮਾਂ ਨੂੰ, ਉਹ ਸੈਂਟਰ ਤੋਂ ਵੀ ਵੱਧ ਦੇ ਰਹੀ ਆ, ਉਹਨਾਂ ਦੀ ਆਪਣੀ ਦਲੀਲ ਆ, ਦੇਸ਼ ਦੇ ਖਜ਼ਾਨੇ ਦੀ, ਮਤਲਬ ਪੰਜਾਬ ਦੇ ਖਜ਼ਾਨੇ ਦੀ ਸਿਹਤ ਵੀ ਦੇਖਣੀ ਹੁੰਦੀ ਸਰਕਾਰ ਨੇ, ਸੋ ਇਹਦੇ ਨਾਲ ਪੰਜਾਬ ਸਰਕਾਰ ਦੇ ਉੱਪਰ 250 ਕਰੋੜ ਰੁਪਏ ਪ੍ਰਤੀ ਮਹੀਨਾ ਜਿਹੜਾ ਬੋਝ ਹੀ ਪੈਣਾ, ਸੋ ਉਹ ਬੋਝ ਪੈਣਾ ਤਾਂ ਕੁਦਰਤੀ ਆ, ਸੋ ਨਾਲ ਦੀ ਨਾਲ ਕਿਉਂਕਿ ਇਲੈਕਸ਼ਨ ਆ ਰਹੀ ਆ, ਅੱਗੇ ਇਲੈਕਸ਼ਨ ਆ ਰਹੀ ਆ, ਸੋ ਮੌਕਾ ਸੰਭਾਲ ਲਿਆ ਜੀ, ਔਰ ਦੀਵਾਲੀ ਦੇ ਮੌਕੇ ਗੱਫੇ ਮਿਲ ਜਾਣੇ।
0: ਜਿਹੜੇ ਮੌਜੂਦਾ ਮੁਲਾਜ਼ਮ ਆ ਉਹਨਾਂ ਨੂੰ ਵੀ ਫਰਕ ਪੈਣਾ ਜਾਂ ਜਿਹੜੇ ਰਿਟਾਇਰ ਹੋਏ ਪੈਨਸ਼ਨ ਵਾਲਿਆਂ ਨੂੰ ਉਹਨਾਂ ਨੂੰ ਵੀ ਫਰਕ ਪਊ?
1: ਨਹੀਂ, ਇਹ ਸਿਰਫ ਮੁਲਾਜ਼ਮਾਂ ਦੀ ਹੀ ਖਬਰ ਆ ਰਹੀ ਆ ਕਿ ਮੁਲਾਜ਼ਮਾਂ ਨੂੰ ਜਿਹੜਾ ਡੀਏ ਮਿਲਣਾ ਹਾਲੇ, ਕਿਉਂਕਿ ਇਹ ਮਾਮਲਾ ਹਰਜੀਤ ਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਮਤਲਬ ਚੱਲ ਵੀ ਰਿਹਾ ਆ ਤੇ ਸਰਕਾਰ ਆਪਣੀਆਂ ਦਲੀਲਾਂ ਦੇ ਰਹੀ ਆ। ਔਰ ਕਿਉਂਕਿ ਇਹਦੇ ਵਿੱਚ ਸਰਕਾਰ ਦੀ ਦਲੀਲ ਸੀ ਕਿ ਉਹ ਮੁਲਾਜ਼ਮ ਜਿਹੜੇ ਸਰਕਾਰੀ ਜਿਹੜੇ ਸੈਂਟਰ ਤੋਂ ਤਨਖਾਹ ਲੈ ਰਹੇ ਨੇ ਉਹਨਾਂ ਤੋਂ ਹੇਠਲੇ ਪੱਧਰ ਦੀਆਂ ਤਨਖਾਹ ਲੈਣ ਵਾਲੇ ਮੁਲਾਜ਼ਮਾਂ ਨੂੰ ਅਸੀਂ ਇਹ ਜਿਹੜਾ ਡੀਏ ਦੇਵਾਂਗੇ। ਸੋ ਹਾਲੇ ਸਿਰਫ ਉਹ ਮਤਲਬ 15% ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਡੀਏ ਮਿਲਣਾ, 85% ਕੋਟਾ ਹਾਲੇ ਹਾਈ ਕੋਰਟ ਚ ਜੂਝ ਰਿਹਾ। ਔਰ ਨਾਲ ਦੀ ਨਾਲ ਪੈਨਸ਼ਨਰ ਜਿਹੜੇ ਨੇ ਉਹ ਵੀ ਮੰਗਾਂ ਰੱਖ ਰਹੇ ਨੇ, ਦੇਖਦੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਹੀ ਸਰਕਾਰੀ ਮੁਲਾਜ਼ਮਾਂ ਵਾਂਗ ਭਗਵੰਤ ਮਾਨ ਸਰਕਾਰ ਉਹਨਾਂ ਦੀ ਵੀ ਝੋਲੀ ਕੁਝ ਪਾਉਂਦੀ ਆ ਜਾਂ ਉਹਨਾਂ ਦੀ ਝੋਲੀ ਖਾਲੀ ਦਿੰਦੀ ਹੈ।
0: ਸੋਲਾਂਗੜ੍ਹ ਤੋਂ ਲਖਵਿੰਦਰ ਮਲਤਾਨੀ ਭਾਜੀ ਸੁਣਦੇ ਹੋ ਜੀ, ਥੈਂਕ ਯੂ ਸੋ ਮੱਚ, ਲਵ ਯੂ ਤੁਹਾਨੂੰ। ਤੇ ਬਲਦੇਵ ਸਿੰਘ ਸਿੱਧੂ ਸਾਹਿਬ ਸੁਣਦੇ ਪ੍ਰੋਗਰਾਮ ਨੂੰ, ਕਿੱਧਰ ਗੁਆਚ ਗਿਆ ਆਪਣਾ ਪਣ, ਯਾਦ ਆਉਂਦੇ ਨੇ ਉਹ ਜ਼ਮਾਨੇ। ਬਾਕੀ ਆ ਗਿਆ ਕਿੱਥੇ ਆ ਉਲਾ ਸਿਰ ਤੇ ਪੰਡ ਕੱਖਾਂ ਦੀ ਤੇ ਕੁੱਛੜ ਚ ਨਿਆਣਾ, ਪਿੰਡਾਂ ਦੀਆਂ ਔਰਤਾਂ ਦਾ ਸਾਦਾ ਜਿਹਾ ਬਾਣਾ, ਕਿੱਧਰ ਗੁਆਚ ਗਿਆ ਆਪਣਾ ਬਣ, ਯਾਦ ਆਉਂਦੇ ਨੇ ਉਹ ਜ਼ਮਾਨੇ। ਔਰਤਾਂ ਦੁੱਖ ਸੁੱਖ ਫੋੜ ਲੈਂਦੀਆਂ ਸੀ ਸਾਗ ਤੋੜਨ ਦੇ ਬਹਾਨੇ, ਚਾਟੀ ਦੀ ਲੱਸੀ ਨਾਲ ਮੱਖਣ ਬਥੇਰੇ ਹੁੰਦਾ ਸੀ, ਮੁਰਗੇ ਦੀ ਬਾਂਗ ਨਾਲ ਉਦੋਂ ਸਵੇਰਾ ਹੁੰਦਾ ਸੀ, ਕਿੱਕਰਾਂ ਦੀ ਦਾਤਣ ਤੇ ਏਸੀ ਨਿੰਮ ਦੀ ਛਾਂ ਸੀ, ਸਪੀਕਰਾਂ ਦੇ ਵੱਜਦਾ ਗਾਣਾ ਮਾਣਕ ਦਾ ਮਾਂ ਸੀ, CCTV ਵਾਂਗੂ ਨਿਗਰਾਨੀ ਰੱਖਦੇ ਪਿੰਡਾਂ ਦੇ ਬਜ਼ੁਰਗ ਦਾ ਡਾਂਗ ਤੇ ਡੇਰਾ ਹੁੰਦਾ ਸੀ, ਮੁਰਗੇ ਦੀ ਵਾਂਗ ਨਾਲ ਉਦੋਂ ਸਵੇਰਾ ਹੁੰਦਾ ਸੀ। ਕਿਆ ਬਾਤ ਹੈ ਸਿੱਧੂ ਸਾਹਿਬ, ਥੈਂਕ ਯੂ ਸੋ ਮੱਚ, ਥੈਂਕ ਯੂ। ਤੇ ਪ੍ਰੋਫੈਸਰ ਸਾਹਿਬ ਇਹ ਨਹੀਂ ਦਿੰਦੇ ਤੁਹਾਨੂੰ ਡੀਏ, ਕਹਿੰਦੇ ਤੁਹਾਡੇ ਰਿਟਾਇਰ ਵਾਲਿਆਂ ਨੂੰ ਨਹੀਂ ਦੇਣਾ, ਆ ਜਾਓ ਲੰਘਿਓ।
2: ਜਦ ਮਿਲੂਗਾ ਉਦੋਂ ਗੱਲ ਕਰਿਓ, ਹਾਲੇ ਤਾਂ ਗੱਲਾਂ ਹੀ ਨੇ।
0: ਲੈ ਤੁਸੀਂ ਦੁਆ ਕੀ ਹਟੇ ਲੋਕਾਂ ਨੂੰ, ਹਟਦੇ ਹੋ ਤੁਸੀਂ?
2: ਅੱਛਾ ਪਰਮਿੰਦਰ ਜੀ, ਸਤਿ ਸ੍ਰੀ ਅਕਾਲ। ਪਰਮਿੰਦਰ ਜੀ ਇੱਕ ਦੱਸਿਓ, ਇੱਕ ਕਹਿੰਦੇ ਆਡੀਓ ਵਾਇਰਲ ਹੋਈ ਆ, ਉਹ ਦੱਸਿਓ ਵੀ ਕਹਿੰਦੇ ਆ ਵੀ ਜਿਹੜੀ ਪੁਲਿਸ ਆ ਵੀ ਭਾਈ ਤੁਸੀਂ ਘਰੋਂ ਵਰਦੀ ਨਾ ਪਾ ਕੇ ਆਓ, ਨਾ ਬੂਟ ਪਾ ਕੇ ਆਓ, ਕੁਛ ਚੀਜ਼ ਨਾ ਪਾਓ, ਜੇ ਆਪਣੀ ਗੱਡੀ ਚ ਵੀ ਆਉਣੇ ਹੋ ਤਾਂ ਵੀ ਨਾ ਕੋਈ ਚੀਜ਼ ਪਾਓ, ਆ ਕੇ ਥਾਣਿਆਂ ਚ ਪਾਓ। ਇਹ ਮਤਲਬ ਕਿ ਪੁਲਿਸ ਨੂੰ ਇੰਨਾ ਇਹਨਾਂ ਨੇ ਉਹ ਕਰਤਾ ਵੀ ਪੁਲਿਸ ਵਰਦੀ ਵੀ ਨੀ ਪਾ ਕੇ ਫਿਰ ਸਕਦੀ।
1: ਬਿਲਕੁਲ, ਔਰ ਇਹ ਜਿਹੜੀ ਆਡੀਓ ਇਹ ਜਾਰੀ ਕੀਤੀ ਸੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ, ਇੱਕ ਔਰਤ ਦੀ ਆਵਾਜ਼ ਦੇ ਵਿੱਚ ਇਹ ਆਡੀਓ ਸੀ, ਜਿਹਦੇ ਵਿੱਚ ਜਿਹੜੇ ਸਰਹੱਦੀ ਸਾਡੇ ਜ਼ਿਲ੍ਹੇ ਨੇ ਪੁਲਿਸ ਜ਼ਿਲ੍ਹੇ ਨੇ ਉਸ 'ਚ ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਤੇ ਪਠਾਨਕੋਟ ਉਹਨਾਂ ਦੇ ਵਿੱਚ ਉਹ ਔਰਤ ਕਹਿੰਦੀ ਹੋਈ ਨਜ਼ਰ ਆਉਂਦੀ ਆ ਕਿ ਕੋਈ ਵੀ ਜਿਹੜਾ ਬਾਰਡਰ ਰੇਂਜ ਦੇ ਇੰਸਪੈਕਟਰ ਜਨਰਲ ਆਫ ਪੁਲਿਸ IG ਵੱਲੋਂ ਇਹ ਨਿਰਦੇਸ਼ ਆ ਕਿ ਕੋਈ ਵੀ ਪੁਲਿਸ ਅਧਿਕਾਰੀ ਜਾਂ ਪੁਲਿਸ ਮੁਲਾਜ਼ਮ ਆਪਣੀ ਵਰਦੀ ਨਾ ਪਾਵੇ, ਆਪਣੀ ਪਛਾਣ ਨਾ ਜਾਰੀ ਕਰੇ। ਕਿਉਂ? ਕਿਉਂਕਿ ਪਿਛਲੇ ਮਹੀਨਿਆਂ ਦੇ ਵਿੱਚ ਹਰਜੀਤ ਜੀ ਇਹਨਾਂ ਹੀ ਜ਼ਿਲ੍ਹਿਆਂ ਦੇ ਵਿੱਚ 4 ਵੱਡੇ ਕਤਲ ਹੋ ਚੁੱਕੇ ਨੇ ਪੰਜਾਬ ਦੇ ASI ਪੱਧਰ ਦੇ ਅਧਿਕਾਰੀਆਂ ਦੇ। ਹਾਲਾਂਕਿ ਸਰਕਾਰ ਨੇ ਇਹ ਕਹਿਤਾ ਕਿ ਇਹ ਸਿਰਫ ਇੱਕ ਆਡੀਓ ਆ, ਫਰਜ਼ੀ ਆਡੀਓ ਆ, ਫੇਕ ਆ, ਲੋਕਾਂ ਨੂੰ ਗੁਮਰਾਹ ਹੋਣ ਦੀ ਕੋਈ ਜ਼ਰੂਰਤ ਮਤਲਬ ਲੋੜ ਨਹੀਂ ਹੈ, ਪਰ ਇੱਕ ਵਾਰੀ ਫਿਰ ਚਰਚਾ ਜ਼ਰੂਰ ਛੱਡ ਪਈ ਆ। ਇਹ ਮਸਲਾ ਮੁੜ ਕੇ ਉੱਠ ਕੇ ਸਾਹਮਣੇ ਆ ਗਿਆ, ਹਾਲਾਂਕਿ ਰਾਜਾ ਵੜਿੰਗ ਨੇ ਮੁੜ ਕੇ ਕੋਈ ਇਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ, ਉਹ ਆਡੀਓ ਉਹਨਾਂ ਨੂੰ ਕਿੱਥੋਂ ਮਿਲੀ ਆ, ਚਾਹੇ ਫਰਜ਼ੀ ਵੀ ਹੋਵੇ। ਪਰ ਇਸ ਮਸਲੇ ਨੇ ਪੰਜਾਬ ਦਾ ਇੱਕ ਗੰਭੀਰ ਕਿਸਮ ਦਾ ਸਰਹੱਦੀ ਇਲਾਕੇ 'ਚ ਲਾਅ ਐਂਡ ਆਰਡਰ ਦੀ ਪੋਜੀਸ਼ਨ ਕੀ ਆ, ਆਮ ਲੋਕਾਂ ਦੀ ਜ਼ਿੰਦਗੀ ਛੱਡੋ, ਉੱਥੇ ਜਿਹੜੇ ਪੁਲਿਸ ਅਧਿਕਾਰੀ ਤੱਕ ਸੇਫ ਨਹੀਂ ਆ। ਇਹ ਮਸਲਾ ਇੱਕ ਵਾਰੀ ਫਿਰ ਲੋਕਾਂ ਦੇ ਸਾਹਮਣੇ ਲਿਆ।
0: ਕੈਨੇਡਾ ਦੇ ਸੂਬੇ BC ਦੀ ਸਰਕਾਰ ਭੰਗ ਹੋ ਗਈ ਆ ਜੀ, 24 ਅਕਤੂਬਰ ਨੂੰ ਚੋਣਾਂ ਦਾ ਐਲਾਨ, ਭਖੇਗੀ ਸਿਆਸਤ। ਕਿਆ ਬਾਤ ਆ। 35-15 ਪ੍ਰੀਤ ਭਾਈ ਸਤਿ ਸ੍ਰੀ ਅਕਾਲ ਜੀ, ਲੰਘਿਓ ਜੀ ਆਨ।
3: ਹਾਂਜੀ ਜਜਵਾ ਸਾਹਿਬ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਭਾਜੀ।
3: ਆਪਣੇ ਜਿਹੜੇ ਬਾਈ ਰਿਪੋਰਟਰ ਸਾਹਿਬ, ਇਹਨਾਂ ਨਾਲ ਗੱਲ ਕਰਦੇ ਸੀ, ਕੋਈ ਵੀ ਪਾਰਟੀ ਆ ਰਹੀ ਹੈ ਜਾਂ ਪਹਿਲਾਂ ਸੀ ਜਾਂ ਹੁਣ ਆਊਗੀ ਜਾਂ ਹੈ, ਹੁਣ ਇਲੈਕਸ਼ਨ ਆ ਗਈ ਉੱਤੇ ਕੋਈ ਪਾਰਟੀ ਕੋਈ ਇਹੋ ਜਿਹਾ ਕਹਿ ਰਹੀ ਹੈ ਵੀ ਅਸੀਂ ਜੀ ਜਿਹੜਾ ਆਹ ਫਰੀ ਵਾਲਾ ਸੌਦਾ ਬੰਦ ਕਰਾਂਗੇ, ਕਿਉਂਕਿ ਪੰਜਾਬ ਸਰ ਕਰਜ਼ਾ ਇੰਨਾ ਚੜ੍ਹ ਗਿਆ ਜਿਹੜਾ ਕਿਸੇ ਪਾਸੋਂ ਲੈਣ ਦੀ ਆਸ ਹੈ ਨਹੀਂ, ਤੇ ਦਿਨੇ ਤੇ ਰਾਤ ਕਰਜ਼ਾ ਚੜ ਰਿਹਾ ਤੇ ਆਪਾਂ ਵੀ ਇੱਥੇ ਕੁਐਸਚਨ ਕਰਦੇ ਹਾਂ ਜੀ, ਉਹ ਫਲਾਨਾ ਇੰਨਾ ਚੜਾ ਗਿਆ ਜੀ, ਬਾਦਲ ਇੰਨਾ ਚੜਾ ਗਿਆ, ਕੈਪਟਨ ਚੜਾ ਗਿਆ, ਭਗਵੰਤ ਮਾਨ ਇੰਨਾ ਚੜਾ ਗਿਆ। ਜਦੋਂ ਅਸੀਂ ਹਰੇਕ ਚੀਜ਼ ਬੱਸਾਂ ਦੀ ਸੇਵਾ, ਬਿਜਲੀ, ਆ ਹਜ਼ਾਰ ਹਜ਼ਾਰ ਰੁਪਏ ਜਾਂ ਹੋਰ ਜਿਹੜੇ ਸ਼ੋਸ਼ੇ ਭੋਰੀ ਭਗਵੰਤ ਮਾਨ ਕਰੀ ਜਾਂਦਾ ਵੋਟਾਂ ਖਾਤਰ, ਇਹ ਕਿੱਥੇ ਜਾ ਕੇ ਰੁਕਣਗੇ? ਕੀ ਕੋਈ ਇਹੋ ਜਿਹੀ ਪਾਰਟੀ ਹੈ ਜੀ ਐਤਕੀ ਕਹਿੰਦੀ ਹੋਵੇ ਵੀ ਨਹੀਂ ਜੀ ਅਸੀਂ ਇਹ ਫਰੀ ਵਾਲਾ ਸੌਦਾ ਬੰਦ ਕਰਾਂਗੇ? ਕੀ ਉਹਨਾਂ ਨੂੰ ਵੋਟਾਂ ਪੈ ਜਾਣਗੀਆਂ? ਕੁਐਸਚਨ ਮੇਰਾ ਇਹ ਸੀ। ਸਤਿ ਸ਼੍ਰੀ ਅਕਾਲ।
0: ਥੈਂਕ ਯੂ। ਹੈਗੀ ਕੋਈ ਕਰ ਸਕਦੇ ਏਦਾਂ? ਮੈਨੂੰ ਤਾਂ ਨੀ ਲੱਗਦਾ, ਬਾਕੀ ਤੁਸੀਂ ਦੱਸ ਦੋ।
1: ਇਹ ਤਾਂ ਵਧੂਗਾ ਜੀ ਅੱਗੇ ਨਾਲੋਂ, ਕੰਮ ਘਟੂਗਾ ਨੀ।
0: ਇਹ ਤਾਂ ਕੋਈ ਸਹੂਲਤ ਹੋਰ ਭਾਲਣਗੇ, ਅਸੀਂ ਕੀ ਸਹੂਲਤ ਦਈਏ? ਹੈ ਨਾ,
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ। ਔਰ ਇਹ ਜਿਹੜਾ ਚੋਣ, ਹੁਣ ਤਾਂ ਚੋਣ ਵਾਅਦਿਆਂ ਦਾ ਮੌਸਮ ਆਉਣਾ, ਹੁਣ ਤਾਂ ਵੱਧ ਜਾ।
0: ਵੈਸੇ ਇੱਕ ਗੱਲ ਆ,
1: ਗੱਲਾਂ
0: ਹੋਣੀਆਂ ਨੇ, ਸੋਰੀ ਤੁਹਾਨੂੰ ਟੋਕਿਆ। ਵੈਸੇ ਇੱਕ ਗੱਲ ਆ, ਕਿਸਾਨਾਂ ਨੇ ਪਿੱਛੇ ਜੇ ਤਾਂ ਕਹਿਤਾ ਸੀ ਵੀ ਸਾਨੂੰ ਫ੍ਰੀ ਬਿਜਲੀ ਨਾ ਦਿਓ, ਮੁੱਲ ਦਿਓ ਸਾਨੂੰ, ਪਰ ਬਿਜਲੀ ਦਿਓ ਜ਼ਰੂਰ।
1: ਦੇਖੋ ਟਾਈਮ ਟੂ ਟਾਈਮ, ਪਰ ਉਹ ਛੱਡਦੇ ਵੀ ਨੀ ਹੈ ਨਾ ਜ਼ਿਆਦਾ ਆਪਣੀ ਜਿਹੜੀ ਫ੍ਰੀ ਖੇਤੀਬਾੜੀ। ਔਰ ਇਹ ਜਿਹੜੇ ਚੋਣ ਮੈਨੀਫੈਸਟੋ ਆਉਣੇ ਨੇ, ਇਹ ਰੰਗ ਆਉਣਾ। ਸੁਪ੍ਰੀਤ ਭਾਜੀ ਹਾਲੇ ਵੇਟ ਕਰੋ, ਇਹ ਮਾਮਲਾ ਘਟਣ ਵਾਲਾ ਨੀ, ਹੋਰ ਵਧਣ ਵਾਲਾ ਜੀ।
0: ਦਸੰਬਰ ਚ ਕੈਨੇਡਾ ਦੇ ਦੌਰੇ ਤੇ ਜਾ ਸਕਦੇ ਨੇ, ਆ ਸਕਦੇ ਨੇ, ਜਾਣੀ ਆਪਾਂ ਆ ਸਕਦੇ ਕਹਿ ਦਿੰਦੇ ਹਾਂ ਪੀ ਐਮ ਮੋਦੀ ਪ੍ਰਧਾਨ ਮੰਤਰੀ, ਵਪਾਰਕ ਸਮਝੌਤੇ ਨੂੰ ਦਿੱਤਾ ਜਾਵੇਗਾ ਅੰਤਿਮ ਰੂਪ। ਚਲੋ ਵੈਰੀ ਗੁੱਡ। ਦੁਰਲਭ ਜੈਨੈਟਿਕ ਬਿਮਾਰੀ ਨਾਲ ਜੂਝ ਰਿਹਾ 3 ਸਾਲਾ ਗੁਰਮੋਹ, ਇਲਾਜ ਲਈ 48 ਕਰੋੜ ਦੀ ਲੋੜ, ਜਾਣੀ ਇੰਡੀਆ ਦੀ ਅਮਾਊਂਟ ਆ, ਅਤੇ ਕੈਨੇਡਾ ਸਰਕਾਰ ਨੇ 30 ਕਰੋੜ ਰੁਪਏ ਦੇਣ ਦਾ ਵਾਅਦਾ ਕਰਤਾ ਉਹਨਾਂ ਨੂੰ। ਚਲੋ ਵਧੀਆ ਗੱਲ ਆ ਇਹ, ਬੱਚਾ ਠੀਕ ਹੋਵੇ। ਵੈਸੇ ਉਹਦੀ ਉਹ ਚੱਲਦੀ ਆ ਜਿਹੜੀ ਕੀ ਕਹਿ ਸਕਦੇ ਹਾਂ ਆਪਾਂ, ਗੋ ਫੰਡ ਵੀ ਅਤੇ ਇਹਦੇ 'ਤੇ, ਅਤੇ ਉੱਦਾਂ ਵੀ ਉਹ ਸੈਮੀਨਾਰ ਕਾਫੀ ਕਰ ਰਹੇ ਆ ਉਹਨਾਂ ਦੇ ਮਾਂ ਬਾਪ ਬੱਚੇ ਦੇ, ਅਤੇ ਉਹ ਡਾਕਟਰ ਨੇ ਦੋਨੇ ਮਾਂ ਬਾਪ ਬੱਚੇ ਦੇ, ਅਤੇ ਉਹਨਾਂ ਨੂੰ ਬਿਮਾਰੀ ਪਤਾ ਲੱਗ ਗਈ ਸੀ ਆਪ ਹੀ ਘਰੇ ਵੀ ਆਹ ਚੀਜ਼ ਹੋਈ ਆ। ਚੈਟ GPT ਦੇ ਖਿਲਾਫ ਭਾਈ ਇੱਕ ਮੁਕੱਦਮਾ ਹੋ ਗਿਆ, ਸਕੂਲ ਫਾਇਰਿੰਗ ਕੇਸ 'ਚ ਸ਼ੂਟਰ ਦੀ ਮਦਦ ਕਰਨ ਦਾ ਆਰੋਪ ਲੱਗ ਗਿਆ। ਕੈਨੇਡਾ ਵਿੱਚ 2 ਹਵਾਈ ਜਹਾਜ਼ਾਂ ਦੀ ਐਮਰਜੈਂਸੀ ਲੈਂਡਿੰਗ ਹੋ ਗਈ ਆ, ਅਤੇ ਕੈਨੇਡੀਅਨ ਸੰਸਦ ਵਿੱਚ ਪੇਸ਼ ਬਿੱਲ ਤੋਂ ਮੁਲਾਜ਼ਮ ਜਥੇਬੰਦੀ ਚਿੰਤਤ ਹੋ ਗਈ ਹੈ ਜੀ। ਕੈਨੇਡਾ 'ਚ ਗੈਰ ਕਾਨੂੰਨੀ ਹਥਿਆਰਾਂ ਵਾਲਾ ਤਸਕਰ ਗਿਰੋਹ ਦਾ ਪਰਦਾਫਾਸ਼, 1 ਔਰਤ ਸਮੇਤ 4 ਗ੍ਰਿਫਤਾਰ ਹੋ ਗਏ। ਇਰਾਨ ਨੇ ਤਹਿਰਾਨ ਤੋਂ ਬਗਦਾਦ ਦੇ ਮਾਸਕਟ ਲਈ ਉਡਾਨਾਂ ਰੱਦ ਕੀਤੀਆਂ। ਤੁਰਕੀ ਏਅਰਲਾਈਨਸ ਦੀ ਸੇਵਾ ਮਾਰਚ ਤੱਕ ਬੰਦ ਹੋ ਗਈ। ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਤੁਰਕੀ ਦੇ ਸਟੈਂਡ ਦਾ ਵਿਰੋਧ, ਇਜ਼ਰਾਈਲ ਦਾ ਬਾਇਕਆਊਟ ਹੋ ਗਿਆ। ਅਜੀਤ ਅਖਬਾਰ ਦੀ ਖਬਰ ਆ, ਪਾਕਿਸਤਾਨ ਦੇ ਉਰਕਜ਼ਾਈ ਵਿਖੇ ਗੋਲੀ ਲੱਗਣ ਨਾਲ 1 ਸਿੱਖ ਦੀ ਮੌਤ ਹੋ ਗਈ ਹੈ ਜੀ, ਮਾੜੀ ਖਬਰ ਆ। ਅਤੇ 1 ਸਕਿੰਟ ਹੁਣ ਮਾੜਾ ਜਿਹਾ ਤੁਸੀਂ ਹੋਲਡ ਰੱਖ ਲਿਓ ਬਸ।

0: ਤਾਂ ਥੋੜਾ ਘੰਟੇ ਪਹਿਲਾਂ ਹੀ ਗੁਰਵੀਰ ਸਿੰਘ ਸਿੱਧੂ ਭਾਅ ਜੀ ਦੇ ਸਾਡੇ ਮਿੱਤਰ ਨੇ ਦੋਸਤ ਨੇ ਉਹਨਾਂ ਦਾ ਆਇਆ ਅਤੇ ਤੁਹਾਨੂੰ ਸਾਰਿਆਂ ਨੂੰ ਇਹ ਸੁਣਾਇਆ ਗਿਆ ਗੀਤ ਦੇ ਬੋਲ ਕਿਹੋ ਜਿਹਾ ਗੀਤ ਲੱਗਿਆ ਅਤੇ ਮੈਨੂੰ ਵਟਸਐਪ 'ਤੇ ਜਾਂ ਮੈਨੂੰ ਮੈਸੇਜ 'ਤੇ ਤੁਸੀਂ ਜ਼ਰੂਰ ਲਿਖ ਸਕਦੇ ਹੋ ਵੀ ਗੀਤ ਸੋਹਣਾ ਅਤੇ ਇਹਦਾ ਲਿੰਕ ਲੈਣਾ ਤੁਸੀਂ ਮੈਥੋਂ ਮੰਗਾ ਸਕਦੇ ਹੋ। ਬਹੁਤ ਸੋਹਣਾ ਗੀਤ ਆ, ਥੈਂਕ ਯੂ ਸੋ ਮੱਚ, ਲਵ ਯੂ ਸਾਰਿਆਂ ਨੂੰ। ਅਤੇ ਇੱਧਰੋਂ ਆ ਗਈਆਂ ਕੌਲਾਂ ਅਤੇ ਕੌਲਾਂ ਕਰੀਏ ਫਿਰ ਗੱਲਾਂ ਬਾਤਾਂ 46। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਹਾਂ ਲੰਘੋ।
1: ਹਾਂਜੀ ਜੰਜਰ ਸਾਹਿਬ, ਤੁਹਾਨੂੰ ਸਾਡਾ ਬਾਈ ਸੁਤਨ ਪਰਮਿੰਦਰ ਬਾਈ ਨੂੰ ਸਤਿ ਸ਼੍ਰੀ ਅਕਾਲ
0: ਜੀ।
1: ਮੈਂ ਕਿਹਾ ਜੀ ਪੋਲੀਟੀਸ਼ੀਨਾਂ ਨੇ ਤਾਂ ਇਹ ਦੇਣੀ ਆ ਕਿਉਂਕਿ ਇੱਥੋਂ ਵੋਟਾਂ ਖਰੀਦਣੀਆਂ ਉਹਨਾਂ ਨੇ ਲੈਣੀਆਂ ਨੇ, ਇਹ ਲੋਕਾਂ ਨੂੰ ਉੱਠਣਾ ਚਾਹੀਦਾ ਵੀ ਭਾਈ ਬਿਜਲੀ ਦਿਓ ਸਾਨੂੰ, 24 ਘੰਟੇ ਦਿਓ, 20 ਘੰਟੇ ਦਿਓ ਬਿਜਲੀ ਦਿਓ, ਕੋਈ ਸਾਨੂੰ ਫ੍ਰੀ ਦੀ ਲੋੜ ਨੀ, ਵਧੀਆ ਕੁਆਲਿਟੀ ਫੂਡ ਦਿਓ, ਵਧੀਆ ਕੁਆਲਿਟੀ ਹੈਲਥ ਦੀਆਂ ਸਰਵਿਸਾਂ ਦਿਓ, ਚਾਰਜ ਕਰੋ, ਇਹ ਲੋਕਾਂ ਨੂੰ ਵੀ ਉੱਠਣਾ ਪੈਣਾ ਵਾ। ਫ੍ਰੀ ਦੀ ਅੱਤ ਬਾਲੀ ਹੁਣ ਲੋਕਾਂ ਨੇ ਵੀ ਨੀ ਕਹਿਣਾ, ਪੋਲੀਟੀਸ਼ੀਨਾਂ ਨੇ ਵੀ ਨੀ ਕਹਿਣਾ, ਤੇ ਕਰਜ਼ਾ ਚੜੀ ਜਾਣਾ ਪੰਜਾਬ ਥੱਲੇ ਜੀ ਥੱਲੇ ਥੱਲੇ ਜੀ ਥੱਲੇ।
0: ਗੱਲ ਸਹੀ ਹੈ,
1: ਥੈਂਕ ਯੂ ਜੀ,
0: ਥੈਂਕ ਯੂ, ਕੋਈ ਸ਼ੱਕ। ਹਾਂਜੀ ਪ੍ਰੀਤ ਭਾਜੀ ਆ ਜਾਓ।
2: ਹਾਂਜੀ ਹਾਂਜੀ ਭਾਈ ਜੀ, ਆਹੀ ਜੋ ਬਾਈ ਜੀ ਕਹਿ ਕੇ ਗਏ ਨਾ, ਐਕਚੁਅਲੀ ਕੁਐਸਚਨ ਆਨਸਰ ਮੇਰਾ ਇਹੀ ਸੀਗਾ। ਦੇਖੋ ਅਸੀਂ ਐਲੀਗੇਸ਼ਨ ਲਾਈ ਜਾਂਦੇ ਹਾਂ ਤੇ ਫ੍ਰੀ ਦੀਆਂ ਚੀਜ਼ਾਂ ਅਸੀਂ ਮੰਗੀ ਜਾਂਦੇ ਹਾਂ। ਜੰਜੂਆ ਸਾਹਿਬ ਤੁਸੀਂ ਆ ਜਾਂ ਆਪਾਂ ਸਾਰੇ ਜਿਹੜੇ ਸਰੋਤੇ ਭਰਾ ਆਪਣੇ ਸੁਣਦੇ ਆ, ਸਾਡੀ ਇਨਕਮ $100 ਹੋਵੇ ਤੇ $500 ਅਸੀਂ ਕਿੱਥੋਂ ਲੈ ਕੇ ਆਵਾਂਗੇ ਰੋਜ਼, ਠੀਕ ਹੈ। ਹੁਣ ਬੱਸ ਸਰਵਿਸ ਉਦੋਂ ਕੈਪਟਨ ਪੂਰੀ ਫ੍ਰੀ ਕਰ ਗਏ ਵੋਟਾਂ ਲੈਣ ਖਾਤਰ, ਠੀਕ ਹੈ। ਹੁਣ ਇਹਨਾਂ ਨੇ ਹਜ਼ਾਰ 15 ਇਹਨਾਂ ਨੇ ਪਤਾ ਬਿਜਲੀ ਫ੍ਰੀ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਦਾਲ ਆਟਾ, ਹੁਣ ਆਪਣਾ ਸਾਰਿਆਂ ਨੂੰ ਪਤਾ ਆਪਣੇ ਪਿੰਡਾਂ ਦੇ ਵਿੱਚ ਹਰੇਕ ਝਾਤ ਮਾਲੀਏ ਜਿੱਦੇ ਕਣਕ ਜੀ ਆਉਂਦੀ ਉਹ 30 ਕਿਲੋ ਦਿੰਦੇ ਆ, ਤੇ ਉੱਥੇ ਉਹੋ ਜਿਹੇ ਘਰ ਵੀ ਲੱਗੇ ਹੁੰਦੇ ਜਿਹਨਾਂ ਕੋਲ 40 ਏਕੜ ਜ਼ਮੀਨ ਵੀ ਹੈ। ਯਾਨੀ ਕਹਿਣ ਦਾ ਮਤਲਬ ਅਸੀਂ ਰੌਲਾ ਪਾਉਂਦੇ ਹਾਂ ਸਾਰੇ ਉੱਥੇ ਵੇਖੇ ਵੀ ਕਰਜ਼ਾ ਚੜ ਗਿਆ, ਉਹ ਕਰਜ਼ਾ ਫਲਾਨਾ ਚੜਾ ਗਿਆ, ਉਹ ਭਾਈ ਤੁਸੀਂ ਫ੍ਰੀ ਦਾ ਤਾਂ ਪੈਸਾ ਮੰਗੀ ਜਾਂਦੇ ਆ, ਉਹਨਾਂ ਨੇ ਵੋਟਾਂ ਲੈਣ ਖਾਤਰ ਤੁਹਾਨੂੰ ਦੇ ਦਿੰਦੇ ਆ,
0: ਤੇ
2: ਕਸੂਰ ਕਿਹਦਾ, ਕਸੂਰ ਸਾਡਾ। ਮੈਂ ਇਹੀ ਕਹਿਣਾ ਚਾਹੁੰਦਾ ਸੀ ਵੀ ਜਾਗਰਤਾ ਕੋਈ ਆਊਗੀ ਜਾਂ ਕੋਈ ਪਾਰਟੀ ਕਿਤੇ ਇਹ ਝੰਡਾ ਬੁਲੰਦ ਕਰੂਗੀ ਭਾਈ ਅਸੀਂ ਇਹ ਚੀਜ਼ਾਂ ਬੰਦ ਕਰਾਂਗੇ, ਪਰ ਉਹਨਾਂ ਨੂੰ ਫਿਰ ਵੋਟ ਨਹੀਂ ਪੈਣੀ। ਫਰਕ ਕੀ ਹੈ? ਸਤਿ ਸ਼੍ਰੀ ਅਕਾਲ,
0: ਥੈਂਕ ਯੂ। ਗਿੱਲ ਸਵੀਟ ਫੈਕਟਰੀ ਤੇ ਜਾ ਕੇ ਆਇਓ, 2131 ਵਿਲੀਅਮ ਪਾਰਕਵੇ ਯੂਨਿਟ ਨੰਬਰ 3 ਨੀਅਰ ਏਅਰਪੋਰਟ ਐਂਡ ਵਿਲੀਅਮ, ਪਿਓਰ ਸ਼ੁੱਧ ਵੈਜੀਟੇਰੀਅਨ ਖਾਣਾ ਲੈਣਾ ਚਾਹੁੰਦੇ ਹੋ ਤੁਸੀਂ, ਕੇਟਰਿੰਗ ਕਰਾਉਣੀ ਹੈ, 905-799-2616 ਅਤੇ ਸਨੀ ਭਾਈ ਨਾਲ ਕਰ ਲਓ ਸੰਪਰਕ, ਗਰਾਜ ਡੋਰ ਰਿਪੇਅਰ ਦਾ ਕੋਈ ਕੰਮ ਆ 647-472-1242, ਸਟੀਫਨ ਫਰਨੀਚਰ 907-790-0560 'ਤੇ ਸੰਪਰਕ ਕੀਤਾ ਜਾ ਸਕਦਾ, ਗਰੀਸ਼ ਸ਼ਰਮਾ ਜੀ ਨਾਲ ਸੰਪਰਕ ਕਰ ਲਿਓ, ਮੋਰਗੇਜ ਦਾ ਕੋਈ ਕੁਐਸਚਨ ਆ 647-606-88-10 'ਤੇ ਸੰਪਰਕ ਕੀਤਾ ਜਾ ਸਕਦਾ। ਕਿਰਪਾਲ ਤੁਰ, ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ, ਪਿੰਡ ਭਾਅ ਜੀ, ਜੀ ਹਾਂ,
3: ਗੁੱਡ
0: ਮਾਰਨਿੰਗ, ਕਿੱਦਾਂ?
3: ਵਧੀਆ ਵਧੀਆ, ਤੁਸੀਂ ਸੁਣਾਓ। ਬੇਨਤੀ ਇਹ ਆ ਉੱਥੇ ਹੀ ਛੱਡੋ, ਇੱਥੇ ਦੇਖ ਲਓ ਟੈਕਸ ਵਧਾ ਗਏ, ਟੈਕਸ ਵਧ ਗਏ, ਇਹ ਨੀ ਕਹਿੰਦੇ ਸਾਨੂੰ ਸਰਵਿਸ ਚਾਹੀਦੀ, ਟੈਕਸ ਚਾਹੇ ਹੋਰ 20-50 ਵੱਧ ਲੈ ਲਓ ਮਹੀਨੇ ਦਾ, ਤੇ ਇੱਥੇ ਵੀ ਤਾਂ ਉਹੀ ਕੁਛ ਹੀ ਆ, ਟੈਕਸ ਘਟਾ ਦੋ, ਟੈਕਸ ਘਟਾ ਦੋ,
0: ਇੱਥੇ ਤਾਂ ਕਹਿੰਦੇ ਸਾਡੇ ਚੇਤਿਆਂ ਨੂੰ ਵੋਟ ਪਾ ਦੋ।
3: ਹਾਂਜੀ,
0: ਇੱਥੇ ਤਾਂ ਕਹਿੰਦੇ ਸਾਡੇ ਇੱਕ ਪਾਸੇ ਤਾਂ ਬੰਦੇ ਕਹੀ ਜਾਂਦੇ ਪੁਰਾਣੀ ਕਮੇਟੀ ਸਿਟੀ ਸਾਰੀ ਚੋਰ ਆ, ਇੱਕ ਪਾਸੇ ਅਸੀਂ ਉਹਨਾਂ ਦੀ ਬੈਸਟ ਵਿਸ਼ੇਸ਼ਾਂ ਵੀ ਕਰਦੇ ਆ, ਸਪੋਰਟਾਂ ਵੀ ਕਰਦੇ ਆ।
3: ਨਹੀਂ ਇੱਥੇ ਨਾਲ ਹੋਣਾ, ਇੱਥੇ ਜਿੰਨੇ ਵੀ ਆ ਰਹੇ ਮੈਂ ਜੀ ਟੈਕਸ ਘੱਟ ਕਰ ਦੂੰਗਾ, ਟੈਕਸ, ਇਹ ਨਹੀਂ ਕਹਿੰਦੇ ਮੈਂ ਸਰਵਿਸ ਬੈਟਰ ਪ੍ਰੋਵਾਈਡ ਕਰੂੰਗਾ ਜਾਂ ਕੀ ਆ, ਕੋਈ ਮੇਅਰ ਲਈ ਖੜਾ ਕੌਂਸਲ, ਰੀਜਨਲ ਕੌਂਸਲ, ਜਿਹੜਾ ਮਰਜ਼ੀ ਦੇਖ ਲਓ, ਬਸ ਜਿਵੇਂ ਟੈਕਸ ਘੱਟ ਕਰ ਦੂੰ, ਟੈਕਸ ਘੱਟ ਕਰ ਦੂੰ, ਉਹੀ ਕੁਛ ਉੱਥੇ ਚੱਲੀ ਜਾਂਦਾ, ਉੱਥੇ ਮੈਨੂੰ ਜ਼ਿਆਦਾ ਹੈਗਾ, ਇੱਥੇ ਬਸ ਵੰਡੇ, ਇੱਥੇ ਵੀ ਉਹੀ ਹਾਲ ਹੋਇਆ ਨਾ, ਦੇਖ ਲਓ ਪੋਲੀਟੀਸ਼ੀਅਨ ਦਾ ਕੀ ਹਾਲ ਆ, ਰਾਜ ਗਰੇਵਾਲ ਦਾ ਦੇਖ ਲਓ ਕੀ ਇਹਦੇ ਚੱਟੇ ਖੁੱਲੇ ਆ।
0: ਸੱਚੀ ਗੱਲ, ਸੱਚੀ।
3: ਐਨੀਵੇਜ਼ ਭਾਈ ਜੀ, ਥੈਂਕ ਯੂ ਸੋ ਮਚ, ਥੈਂਕ ਯੂ,
0: ਥੈਂਕ ਯੂ, ਥੈਂਕ ਯੂ। ਸਰ ਸਾਹਿਬ 30 ਘੰਟੇ ਲੈਣੇ ਆ ਹੁਣ ਤੁਹਾਨੂੰ, ਆਜੋ ਸਿੱਧਾ ਹੀ ਆਜੋ,
4: ਨਹੀਂ ਇੱਕ ਮਿੰਟ ਚਾਹੀਦਾ, ਮੈਂ ਕੰਮ ਦੀ ਵੀ ਗੱਲ
0: ਕਰਾਂ। ਆਉਣ ਤੋਂ ਕੰਮ ਦੀ ਕਰੋ ਫਿਰ, ਕੰਮ ਤੇ ਤਾਂ 2 ਮਿੰਟ ਲੈ ਲਓ,
4: 2 ਮਿੰਟ 1 ਮਿੰਟ ਲੈਣਾ। ਦੇਖੋ ਆਪਾਂ ਗੱਲ ਕਰਦੇ ਸੀ ਜਿੱਦਾਂ ਭੈਣ ਜੀ ਕਹਿ ਗਏ ਤੁਹਾਡਾ ਜਿਹੜਾ ਵਾਟਰ ਹੀਟਰ ਹੈ ਨਾ, ਇੰਸ਼ੋਰੈਂਸ ਕੰਪਨੀ ਕਹਿੰਦੀ ਆ ਕਿ ਜੇ ਉਹ 10 ਸਾਲ ਤੋਂ ਜ਼ਿਆਦਾ ਪੁਰਾਣਾ, ਕੱਲ ਨੂੰ ਕੋਈ ਡੈਮੇਜ ਹੁੰਦਾ ਤਾਂ ਕਵਰ ਨਹੀਂ ਕਰਦੇ। ਤੇ ਮੈਂ ਇੱਕ ਬਹੁਤ ਸੋਹਣੀ ਡੀਲ ਲੈ ਕੇ ਆਇਆ ਟੈਂਕ ਲੈਸ, ਤੇ ਜਿਹੜਾ ਕਿ ਵਾਟਰ ਟੈਂਕ ਆ ਡੋਮੈਸਟਿਕ ਜਿਹਨੂੰ ਆਪਾਂ ਕਹਿੰਦੇ 50 ਗੈਲਨ, ਉਹਦੇ ਬਦਲੇ ਅਸੀਂ ਟੈਂਕ ਲਾਵਾਂਗੇ ਤੁਹਾਨੂੰ, ਜਿਹੜਾ ਤੁਹਾਨੂੰ ਸਾਲ ਦੀ 500-600 ਗੱਲ ਦੀ ਬਜਟਰੀ ਕਰੂਗਾ, 4 ਵਾਸ਼ਰੂਮ ਐਟ ਏ ਟਾਈਮ ਦੀ ਯੂਜ ਕਰੋਗੇ, ਲਾਵਾਂਗੇ ਟੈਂਕ ਦੇ ਰੇਟ ਤੇ ਹੋਊਗਾ ਟੈਂਕ ਲੈਸ, ਹਾਈ ਐਫੀਸ਼ੀਐਂਸੀ ਟੈਂਕ ਦੀ ਜਿਹੜੀ ਹੁੰਦੀ ਆ ਆਪਣੀ ਵਾਰੰਟੀ ਉਹ 6 ਸਾਲ, ਉਹਦੀ 15 ਸਾਲ ਆ, ਬਾਕੀ 15 ਦਸੰਬਰ ਤੱਕ ਜਿਹੜੀ ਰਿਬੇਟ ਪ੍ਰੋਗਰਾਮ ਹੈ ਉਹ ਬੰਦ ਹੋ ਰਹੀ ਹੈ, ਪਰ ਤੁਸੀਂ ਜੇ ਆਰਡਰ ਕਰਾ ਕੇ ਰੱਖ ਲਿਓ ਤੇ 6 ਮਹੀਨੇ ਵੈਲਿਡ ਹੋ।
0: ਨਹੀਂ 15 ਸਤੰਬਰ ਤਾਂ ਲੰਘ ਗਈ,
4: 15 ਦਸੰਬਰ ਤੱਕ, ਔਰ ਅਗਲੇ ਸਾਲ ਵੀ ਉਹਦੇ ਤੋਂ ਬਿਹਤਰ ਆ ਜੇ ਜੇ ਸੇਮ ਆ ਜੇ, ਆਏਗੀ ਜ਼ਰੂਰ, ਕਿਉਂਕਿ ਇਹ ਹੁੰਦਾ ਵਾ ਕਿ ਜਿਹੜੀ ਆਪਣੀ ਇਨਵਾਇਰਮੈਂਟ ਆ ਇਹਨੂੰ ਆਪਾਂ ਕਿੱਦਾਂ ਵਧੀਆ ਰੱਖਣਾ ਵਾ, ਕਲਾਈਮੇਟ ਕੰਟਰੋਲ ਆਪਾਂ ਹੀਟ ਪੰਪ ਲਾਉਣੇ ਆ ਕਿ ਆਪਾਂ ਜ਼ਿਆਦਾ ਨੈਚੁਰਲ ਗੈਸ ਨਾ ਯੂਜ ਕਰੀਏ, ਕਲਾਈਮੇਟ ਕੰਟਰੋਲ ਲਈ ਬਹੁਤ ਜ਼ੋਰ ਲੱਗਾ ਸਰਕਾਰ ਦਾ। ਤੇ ਬਾਕੀ ਮੈਂ ਗੱਲ ਇਹ ਕਹਿਣਾ ਚਾਹੁੰਦਾ ਵਾ ਕਿ ਮੈਨੂੰ ਇਹ ਨੀ ਅੱਜ ਤੱਕ ਪਤਾ ਲੱਗਾ ਜਿਹੜੀ ਫ੍ਰੀ ਚੀਜ਼ ਮਿਲਦੀ ਹੈ ਉਹਦੀ ਪੇ ਕੌਣ ਕਰਦਾ। ਫਾਰ ਐਗਜ਼ਾਮਪਲ ਆਪਾਂ ਇੱਥੇ
0: ਡਾਇਰੈਕਟਲੀ ਬਸ ਦੱਸ
5: ਬਹੁਤ ਚਰਚਿਤ ਅਮਰਜੀਤ ਚਾਵਲਾ ਜਬਰ ਜਨਾਹ ਮਾਮਲੇ ਚ ਨਵਾਂ ਮੋੜ, ਪੀੜਤ ਬੀਬੀ ਨੇ ਦੂਜੀ ਵੀਡੀਓ ਜਾਰੀ ਕਰਕੇ ਲਿਆ ਸਰਬਜੀਤ ਝਿੰਜਰ ਤੇ ਵਿਰਸਾ ਸਿੰਘ ਬਲਟੋਹਾ ਦਾ ਨਾਂ। ਸੁਖਬੀਰ ਬਾਦਲ ਐਸਜੀਪੀਸੀ ਪ੍ਰਧਾਨ ਧਾਮੀ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਲਪੇਟਿਆ। ਗਠਿਤ ਹੋਵੇਗੀ ਪੰਜਾਬ ਪੁਲਿਸ ਦੀ ਸਿੱਟ, ਵੱਡਾ ਸਵਾਲ ਕਿ ਸੁਖਬੀਰ ਬਾਦਲ ਪ੍ਰਧਾਨ ਧਾਮੀ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਕੋਲੋਂ ਵੀ ਹੋਵੇਗੀ ਪੁੱਛਗਿੱਛ? ਐਸਜੀਪੀਸੀ ਪ੍ਰਧਾਨ ਧਾਮੀ ਨੇ ਖੁਦ ਨੂੰ ਘਟਨਾ ਚੱਕਰ ਤੋਂ ਦੱਸਿਆ ਅਣਜਾਣ। ਅਮਰਜੀਤ ਚਾਵਲਾ ਦੇ ਅਸਤੀਫੇ ਸੰਬੰਧੀ ਵੱਡੀ ਚੁੱਪ, ਸੀਐਮ ਭਗਵੰਤ ਮਾਨ ਨੂੰ ਮਿਲੇਗਾ ਪੁਨਰ ਸੁਰਜੀਤ ਅਕਾਲੀ ਦਲ ਦਾ ਵਫਦ। ਬਿਗ ਬ੍ਰੇਕਿੰਗ, ਅਸਤੀਫਾ ਦੇਣਗੇ ਜਾਂ ਗ੍ਰਿਫਤਾਰ ਹੋਣਗੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ? ਕਾਂਗਰਸੀ ਲੀਡਾਂ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬਣਾਇਆ ਮੁੱਦਾ ਇਲਜ਼ਾਮ। ਐਸ ਆਈ ਆਰ ਸਮੇਤ ਹੋਰ ਫੈਸਲਿਆਂ ਸੰਬੰਧੀ ਸਾਥੀ ਕਮਿਸ਼ਨਰਾਂ ਦੀ ਰਾਏ ਨਾ ਲੈਣ ਦੇ ਰੋਸ। ਰਾਮਪੁਰਾ ਫੂਲ ਚ ਫਸ ਪਏ ਸਿਕੰਦਰ ਮਲੂਕਾ ਤੇ ਆਪ ਵਿਧਾਇਕ ਬਲਕਾਰ ਸਿੱਧੂ, ਤਿੱਖੀ ਬਿਆਨਬਾਜ਼ੀ, ਇੱਕ ਦੂਜੇ ਉੱਤੇ ਬਦਮਾਸ਼ੀ ਕਰਨ ਦੇ ਦੋਸ਼, ਵੀਡੀਓ ਵਾਇਰਲ ਜੀ।
0: ਥੈਂਕ ਯੂ ਸੋ ਮਚ। ਬਿਲਕੁਲ ਜੀ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਵੱਧ ਘੱਟਾ ਬੋਲਿਆ ਗਿਆ ਕਰਦੇ ਹੋ, ਮੈਂ ਤੁਹਾਡੇ ਵਿਚਾਰਨਾ ਸਾਡੇ ਵਿਚਾਰਨਾ 530 ਦਾ ਸਾਂਝੇ ਵਿਰਸੇ ਦਾ, ਕਿਸੇ ਦਾ ਸਹਿਮਤ ਹੋਣਾ ਸਹਿਮਤ ਹੋਣਾ ਜ਼ਰੂਰ ਨੇ ਬੁਲਾਈਏ ਫਤਿਹ। ਕੱਲ੍ਹ ਨੂੰ ਮਿਲਦੀ ਉਮੀਦ ਨਾਲ ਆਪਣੇ ਤੋਂ ਬਾਅਦ ਪ੍ਰੋਗਰਾਮ ਲੈ ਕੇ ਸ਼ਮੇ ਭੱਠਲ ਨੇ ਹਾਜ਼ਰ। ਦੋ ਜਸ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪੱਕਾ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-1717-63 ਤੇ 416-917-7763

0: ਤੱਕ ਕਾਰਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
0: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਨ ਗੈਰੀ ਨੂੰ
0: 905-459-5533
1: 905-459-5533 ਤੇ
0: PNJ ਸਪ੍ਰਿੰਗ ਵੀਲ ਅਲਾਈਨਮੈਂਟ
3: ਓਏ ਇੰਨੀ ਗੌਰ ਨਾਲ ਕੀ ਲੱਭੀ ਜਾਂਦਾ ਸਮਾਰਟਫੋਨ ਚੋਂ
4: ਉਹ ਭਰਾਵਾ ਟਰੱਕ ਲਈ ਲੋਨ ਲੱਭਣ ਡਿਆ
5: ਸਮਾਰਟ ਫਾਈਨੈਂਸ਼ੀਅਲ ਐਂਡ ਲੋਨ ਸਰਵਿਸਿਜ਼ ਤੇ ਆਓ ਟਰੱਕ ਲੋਨਸ ਮਾਰਗੇਜ ਡੈਟ ਕੰਸੋਲੀਡੇਸ਼ਨ ਦੀਆਂ ਸਰਵਿਸਿਜ਼ ਪਾਓ ਦਲਵਿੰਦਰ ਜੱਜ ਨੂੰ ਕਾਲ ਕਮਾਓ 647-504-3293 647-504-3297 20 ਮੈਰੀਟਾਈਮ ਓਨਟਾਰੀਓ ਬੁਲੇਵਰਡ ਯੂਨਿਟ 210 ਬ੍ਰੈਂਪਟਨ ਔਰ ਵਿਜ਼ਿਟ www.smartfinancialgroup.com
6: ਇੰਕਲੂਮ ਟਾਇ ਸੱਟ ਨਾਮ ਟੱਟਾ ਪੂਰੇ ਨੇ ਪੋ ਨੇ ਵੇ ਅਤਾ ਮੂਰੇ ਦੁਨੀ ਸੇਪਨ ਦੁਪਰ ਸਾਦ ਜਪ ਆਸਸ ਪੁਆਸਸ ਹੈਬੀਸਸ ਨਾਦਿਟ ਹੋਸੀ ਬੀਸਸ ਬੋਲੇ ਸੋਨੇ ਹਾਲ ਸਸੀਅਕਾਲ
7: ਮੈਂ ਕਿਹਾ ਜੀ ਕਾਫੀ ਟਾਈਮ ਤੋਂ ਆਪਾਂ ਘਰ ਦੀ ਰੈਨੋਵੇਸ਼ਨ ਨਹੀਂ ਕਰਵਾਈ ਤਾਂ ਹੀ ਤਾਂ ਘਰ ਵਧੀਆ ਪ੍ਰਾਈਸ ਤੇ ਸੇਲ ਨਹੀਂ ਹੁੰਦਾ
8: ਸ਼ੰਮੀ ਭੱਠਲ ਹੋਰਾਂ ਨਾਲ ਕਰੋ ਗੱਲ ਘਰ ਦੀ ਰੈਨੋਵੇਸ਼ਨ ਕਰਾ ਕੇ ਲਿਸਟ ਕਰਦੇ ਨੇ ਵਧੀਆ ਰੈਕਟ ਪ੍ਰਾਈਸ ਤੇ ਸੇਲ ਕਰਵਾ ਕੇ ਦਿੰਦੇ ਨੇ
7: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ੰਮੀ ਭੱਠਲ
8: ਵਧੀਆ ਰੈਕ

0: ਕਿਆ ਬਾਤ ਹੈ ਜੀ, ਵੈਰੀ ਗੁੱਡ ਮਾਰਨਿੰਗ ਜੀ, ਹੈਪੀ ਵੈਡਨਸਡੇ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। ਮੈਂ ਸ਼ੰਮੀ ਪੱਠਲ ਤੇ ਮੇਰੇ ਨਾਲ ਸਾਥ ਦੇ ਰਹੇ ਨੇ ਗੁਰਦੇਵ ਸੱਜਣ ਭਾਜੀ, ਵੈਲਕਮ ਟੂ ਦਾ ਸ਼ੋਅ।
1: ਵੈਰੀ ਗੁੱਡ ਮਾਰਨਿੰਗ ਜੀ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ, ਪਹਿਲਾਂ ਮੇਰੇ ਵੱਲੋਂ ਤੇ ਸ਼ੰਮੀ ਪੱਠਲ ਵੱਲੋਂ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ, ਬੜੇ ਫਰੈਸ਼ ਫਰੈਸ਼ ਲੱਗ ਰਹੇ ਹੋ ਭਾਜੀ।
1: ਨਹੀਂ ਆਪਾਂ ਫਰੈਸ਼ ਹੋਵਾਂਗੇ ਤਾਂ ਆਪਾਂ ਸਰੋਤੇ ਸਾਨੂੰ ਕਾਲ ਕਰਨਗੇ, ਸਾਨੂੰ ਸਟੂਡੀਓ 'ਚ ਕਾਲ ਕਰਕੇ ਦੱਸੋ ਵੀ ਸਾਡੇ ਸਟੂਡੀਓ 'ਚ ਤੁਸੀਂ ਸੁਣਦੇ ਹੋ, ਸਾਡਾ ਨੰਬਰ ਕੀ ਆ।
0: ਸਾਡੇ ਸਟੂਡੀਓ 'ਚ ਸਾਨੂੰ ਸੁਣਦੇ ਪਏ ਆ ਤੇ ਸਾਡਾ ਨੰਬਰ ਕੀ ਆ? ਨੰਬਰ ਤਾਂ ਆਪਾਂ ਨੂੰ ਦੱਸਣਾ ਪੈਣਾ।
1: ਨਹੀਂ ਉਹ ਸਾਨੂੰ ਦੱਸਣਾ,
0: ਅੱਛਾ ਕਾਲ ਕਰਨਗੇ। ਅੱਛਾ ਅੱਛਾ, ਵੀ ਯਾਦ ਹੈ ਉਹਨਾਂ ਨੂੰ ਨੰਬਰ?
1: ਯਾਦ ਹੈ ਕਿ ਨਹੀਂ ਯਾਦ?
0: ਠੀਕ ਹੈ ਜੀ, ਚਲੋ। ਕਹਿੰਦੇ ਸਵੇਰ ਦੀ ਪਹਿਲੀ ਕਿਰਨ ਤੁਹਾਡੇ ਲਈ ਖੁਸ਼ੀਆਂ ਲਿਆਵੇ, ਦਿਲ ਨੂੰ ਸਕੂਨ ਤੇ ਚਿਹਰੇ ਨੂੰ ਮੁਸਕਾਨ ਦੇਵੇ, ਰੱਬ ਤੁਹਾਡਾ ਹਰ ਕਦਮ ਦੇ ਵਿੱਚ ਸਾਥ ਦੇਵੇ, ਸੋਚ ਚੰਗੀ ਰੱਖੋ, ਦਿਲ ਸਾਫ ਰੱਖੋ, ਕਰਮ ਚੰਗੇ ਕਰੋ ਤੇ ਹਮੇਸ਼ਾ ਖੁਸ਼ ਰਹੋ, ਸਤਿ ਸ੍ਰੀ ਅਕਾਲ। ਜੀਵਨ ਦੀ ਸਭ ਤੋਂ ਕੀਮਤੀ ਚੀਜ਼ ਹੈ ਅੱਜ ਦਾ ਸਮਾਂ, ਇਹ ਬੀਤ ਗਿਆ ਤਾਂ ਇਸ ਦਾ ਇੱਕ ਪਲ ਵੀ ਤੁਸੀਂ ਦੁਨੀਆਂ ਦੀ ਸਾਰੀ ਧਨ ਦੌਲਤ ਦੇ ਕੇ ਖਰੀਦ ਨਹੀਂ ਸਕਦੇ, ਸੋ ਇਸ ਕਰਕੇ ਜਿਹੜਾ ਵਰਤਮਾਨ ਹੈ ਉਸ ਨੂੰ ਸਾਂਭਣਾ ਚਾਹੀਦਾ। ਵਰਤਮਾਨ ਹੀ ਹੈ ਜਿਹੜਾ ਮੇਨ ਹੈ, ਵਰਤਮਾਨ ਸਾਂਭ ਲਿਆ ਤੇ ਅੱਜ ਤੇ ਕੱਲ ਹੈ ਜਿਹੜਾ ਉਹ ਆਪਣੇ ਆਪ ਫਿਰ ਸਾਂਭ ਲਏ ਹੋ ਜਾਂਦੇ ਨੇ। ਤੇ ਬੜਾ ਖੂਬਸੂਰਤ ਲਿਖਿਆ, ਸਾਰੀਆਂ ਚਲਾਕੀਆਂ ਧਰੀਆਂ ਦੀਆਂ ਧਰੀਆਂ ਰਹਿ ਜਾਂਦੀਆਂ ਨੇ ਜਦੋਂ ਕੀਤੇ ਕਰਮ ਜ਼ਿੰਦਗੀ ਦੇ ਵਿੱਚ ਵਾਪਸੀ ਕਰਦੇ ਨੇ। ਅਰਦਾਸ ਇਸ ਲਈ ਨਾ ਕਰੋ ਕਿ ਤੁਹਾਨੂੰ ਕੁਝ ਚਾਹੀਦਾ, ਇਸ ਲਈ ਕਰੋ ਜੋ ਹੈ ਉਸ ਦਾ ਧੰਨਵਾਦ ਕਰਦੇ ਹਾਂ, ਉਸ ਦਾ ਸ਼ੁਕਰਾਨਾ ਕਰਦੇ ਰਹੋ। ਟੁੱਟ ਕੇ ਡਿੱਗੇ ਵੀ ਵਕਤ ਆਉਣ ਤੇ ਫੁੱਟ ਪੈਂਦੇ ਨੇ, ਵਕਤ ਨਹੀਂ ਲੱਗਦਾ ਵਕਤ ਨੂੰ ਬਦਲਦੇ ਨੂੰ। ਤੀਲੇ ਚਾਰ ਟਕਾਏ ਮਰ ਕੇ ਝੱਖੜ ਆਣ ਖਿਲਾਰ ਗਿਆ, ਮੈਂ ਬੁਰੇ ਵਕਤ ਨੂੰ ਆਖਾਂ ਚੰਗਾ, ਜਿਹੜਾ ਖੋਟੇ ਖਰੇ ਨਿਤਾਰ ਗਿਆ। ਕਿਆ ਬਾਤ ਹੈ ਜੀ, ਸੋ ਦੋਸਤੋ ਆਓ ਇਹਨਾਂ ਖੂਬਸੂਰਤ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਤੇ ਭਾਜੀ ਹੁਣਾਂ ਨੇ ਸਵਾਲ ਪਾ ਲਿਆ, ਚਲੋ ਭਾਜੀ ਹੁਣਾਂ ਦਾ ਸਵਾਲ ਹੈ, ਭਾਜੀ ਹੁਣਾਂ ਨੇ ਆਉਂਦੇ ਹੀ ਸਵਾਲ ਪਾ ਲਿਆ। ਮੈਂ ਕਿਹਾ ਭਾਜੀ ਬੜੇ ਫਰੈਸ਼ ਹੈ, ਭਾਜੀ ਨਾਲ ਹੀ ਆ ਗਏ ਜੋਸ਼ ਦੇ ਵਿੱਚ ਤੇ ਨਾਲ ਹੀ ਸਵਾਲ ਰੱਖ ਦਿੱਤਾ। ਆਓ ਫਿਰ ਥੋੜੇ ਜਿਹੇ ਸਰੋਤੇ, ਸਾਡੀ ਲਾਈਨ ਆਲਰੇਡੀ ਹੈ ਜਿਹੜੀ ਪੰਜਾਬ ਜੁੜ ਚੁੱਕੀ ਹੈ ਤੇ ਉੱਥੋਂ ਦੀ ਸਾਡੇ ਨਾਲ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਰਮੇਸ਼ ਹੁਸ਼ਿਆਰਪੁਰੀ ਭਾਜੀ, ਜੋ ਚੋਣਵੀਆਂ ਖਬਰਾਂ ਤੋਂ ਸਾਨੂੰ ਜਾਣੂ ਕਰਵਾਉਣਗੇ। ਦਲਵੀਰ ਭਾਜੀ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ।
0: ਸਹੀ ਗੱਲ, ਨੌ ਸੌ

0: 905 ਇਹ ਤੁਸੀਂ ਵਿੱਚ ਮੇਰੇ ਵਾਲਾ ਨੰਬਰ ਐਡ ਕਰ ਲਿਆ ਭਾਜੀ, ਕਨਫਿਊਜ਼ ਹੋ ਗਏ ਤੁਸੀਂ। ਅੱਛਾ ਮੇਰੀ ਫਿਰ ਮੇਰਾ 905 ਤੋਂ ਨੀ ਨਾ ਸ਼ੁਰੂ ਹੁੰਦਾ। ਅਮਰਜੀਤ ਮੁਲਤਾਨੀ ਭਾਜੀ, ਭਾਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਦੋਨੋਂ ਵੀਰਾਂ ਨੂੰ, ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਭਾਜੀ।
1: ਭਾਜੀ ਤੁਹਾਡਾ ਪ੍ਰੋਗਰਾਮ ਇਹੋ ਜਿਹਾ ਹੁੰਦਾ, ਦਿਲ ਹੀ ਨੀ ਕਰਦਾ ਭਾਜੀ ਕਾਲ ਕਰਨ ਦੇ। ਤੁਹਾਡਾ ਪ੍ਰੋਗਰਾਮ ਇੱਕ ਇੱਕ ਤੋਕਣਾ ਨਜ਼ਾਰਾ ਦੇ ਦਿੰਦੀ ਆ, ਕਿਹੜੇ ਲਾ ਦਿੰਦੇ ਤੁਸੀਂ ਭਾਜੀ।
0: ਕਿਆ ਬਾਤ ਹੈ ਭਾਜੀ,
1: ਸਤਿਕਾਰ ਹੈ ਜੀ ਭਾਜੀ ਸਭ ਪਰਿਵਾਰ ਦਾ। ਧੰਨਵਾਦ ਜੀ ਵੀਰੇ
0: ਜੀ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਇੰਨਾ ਪਿਆਰ ਇੰਨਾ ਸਤਿਕਾਰ ਦੇਣ ਵਾਸਤੇ। ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਇੱਕ ਹੋਰ ਮਹਿਮਾਨ ਵੀ ਪਹੁੰਚ ਚੁੱਕੇ, ਉਹਨਾਂ ਦੇ ਨਾਲ ਅੱਗੇ ਜਾ ਕੇ ਗੱਲ ਕਰਾਂਗੇ ਮਿਊਂਸੀਪਲ ਇਲੈਕਸ਼ਨਸ ਨੂੰ ਲੈ ਕੇ ਆਪਣੇ, ਤੇ ਕੀ ਹੈ ਜਿਹੜਾ ਹੁਣ ਤੱਕ ਦੀਆਂ ਜਿਹੜੀਆਂ ਉੱਥੇ ਦੀ ਅਪਡੇਟਸ ਆ ਉਹਦੇ ਬਾਬਤ ਵੀ ਗੱਲ ਕਰਾਂਗੇ। ਸੋ ਜਲਦੀ ਭਾਈ ਹੋਣਾ ਦਾ ਵੀ ਵੈਲਕਮ ਆਖਦੇ ਹਾਂ, ਤੇ ਆਓ ਪਹਿਲਾਂ ਪੰਜਾਬ ਚੱਲਦੇ ਹਾਂ, ਉੱਥੋਂ ਦੀਆਂ ਤਾਜ਼ਾ ਤਰੀਨ ਖਬਰਾਂ ਲੈ ਕੇ ਰਮੇਸ਼ ਹੁਸ਼ਿਆਰਪੁਰੀ ਭਾਜੀ ਹੁਣੀ ਸਾਡੇ ਨਾਲ ਹਾਜ਼ਰ ਹੈ, ਤੇ ਉੱਥੇ ਦੀ ਗੱਲ ਕਰਦੇ ਹਾਂ ਕੀ ਉੱਥੇ ਦਾ ਮਾਹੌਲ ਹੈ ਤੇ ਕੀ ਉੱਥੇ ਦੀਆਂ ਗੱਲਾਂ ਹੋ ਰਹੀਆਂ। ਪ੍ਰਸ਼ਾਂਤ ਜੀ ਵੈਲਕਮ ਜੀ, ਇਹਨੂੰ ਗੁੱਡ ਮਾਰਨਿੰਗ ਸਰ।
2: ਹਾਂਜੀ ਗੁੱਡ ਮਾਰਨਿੰਗ ਭਾਜੀ, 905-673-3337
0: ਜੀ। ਕਿਆ ਬਾਤ ਹੈ, ਸਟੂਡੀਓ ਦਾ ਨੰਬਰ ਹੈ ਜੀ। ਵਾਹ ਜੀ ਵਾਹ, ਵਾਹ ਜੀ ਵਾਹ, ਥੈਂਕ ਯੂ ਜੀ, ਥੈਂਕ ਯੂ ਜੀ ਜੀ ਜੀ, ਗੁੱਡ ਡੇ ਜੀ, ਗੁੱਡ ਡੇ, ਬਹੁਤ ਬਹੁਤ ਧੰਨਵਾਦ। ਆਓ ਫਿਰ ਦੋਸਤੋ ਹੁਣ ਸ਼ੁਰੂਆਤ ਕਰਦੇ ਹਾਂ ਆਪਾਂ ਖਬਰਾਂ ਦੀ, ਰਮੇਸ਼ ਭਾਜੀ ਹੁਣਾਂ ਦੇ ਨਾਲ ਗੱਲਾਂ ਕਰਦੇ ਹਾਂ। ਤੁਸੀਂ ਜਿਹੜਾ ਕਿਸੇ ਖਬਰ ਦਾ ਕੋਈ ਤਬਸਰਾ ਕਰਨਾ ਜਾਂ ਕੋਈ ਖਬਰ ਤੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਜਾਂ ਫਿਰ ਆਪਣੀ ਕੋਈ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ ਮੋਸਟ ਵੈਲ ਮੋਰ ਦੈਨ ਵੈਲਕਮ, ਸਟੂਡੀਓ 'ਤੇ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337, 905-673-3337। ਜਦੋਂ ਹੀ ਤਿੰਨ ਤੀਜੀ ਖਬਰ ਹੁੰਦੀ ਹੈ ਨਾਲ ਹੀ ਤੁਸੀਂ ਕਾਲ ਹੈ ਜਿਹੜੀ ਸਟੂਡੀਓ 'ਚ ਲਾ ਲਿਆ ਕਰੋ, ਕਿਉਂਕਿ ਤਿੰਨ ਖਬਰਾਂ ਤੋਂ ਬਾਅਦ ਅਸੀਂ ਆ ਜਿਹੜੀਆਂ ਤੁਹਾਡੀਆਂ ਕਾਲਸ ਏਅਰ 'ਤੇ ਕਰ ਦਿੰਦੇ ਹਾਂ ਨਾਲ ਦੀ ਨਾਲ। ਸੋ ਤਿੰਨ ਖਬਰਾਂ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਲਾ ਲਿਆ ਕਰੋ ਫਿਰ, ਕਿਉਂਕਿ ਆਪਾਂ ਰੈਪ ਅਪ ਵੀ ਕਰਨਾ ਹੁੰਦਾ। ਸੋ ਪਹਿਲੀ ਖਬਰ ਵੱਲ ਚੱਲਦੇ ਹਾਂ, ਸਭ ਤੋਂ ਪਹਿਲਾਂ ਰਮੇਸ਼ ਹੁਸ਼ਿਆਰਪੁਰੀ ਭਾਜੀ ਵੈਲਕਮ ਟੂ ਦਾ ਸ਼ੋਅ ਜੀ, ਬਹੁਤ ਬਹੁਤ ਧੰਨਵਾਦ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਜੀ।
3: ਪਟਲ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਸਟੂਡੀਓ 'ਚ ਬੈਠੇ ਦੋਵੇਂ ਭਰਾਵਾਂ ਨੂੰ ਪੰਜਾਬ ਦੀਆਂ ਸਰਕਾਰਾਂ ਦੀਆਂ ਸਤਿ ਸ੍ਰੀ ਅਕਾਲ ਜੀ,
0: ਤੇ
3: ਸਾਡੇ ਸਾਰੇ ਸਰੋਤਿਆਂ ਨੂੰ ਵੀ ਬਹੁਤ ਸਾਰਾ ਦਿਲ ਤੋਂ ਸਤਿਕਾਰ।
0: ਕਿਆ ਬਾਤ ਹੈ ਜੀ, ਸਤਿਕਾਰ ਤਰਕਾਲਾਂ, ਬੜੇ ਦੇਰ ਬਾਅਦ ਇਹ ਸ਼ਬਦ ਸੁਣਿਆ, ਮਜ਼ਾ ਆ ਗਿਆ ਸੁਣ ਕੇ। ਕਈ ਸ਼ਬਦ ਕੋਸ਼ ਸ਼ਬਦ ਹੈ ਜਿਹੜੇ ਅਲੋਪ ਹੀ ਹੋ ਗਏ ਆਮ ਸਾਡੀ ਬੋਲ ਚਾਲ ਦੇ ਵਿੱਚੋਂ, ਤਰਕਾਲਾ ਹੋ ਗਿਆ ਸਾਡੇ ਵੱਲੋਂ ਸਵੇਰੇ ਸਵੇਰੇ ਜੀ, ਗੁੱਡ ਮਾਰਨਿੰਗ ਤੇ ਸਤਿ ਸ੍ਰੀ ਅਕਾਲ ਭਾਜੀ। ਚੱਲਦੇ ਆ, ਸਾਬਕਾ ਈਡੀ ਅਫਸਰ ਵਾਰਿਸ ਪੰਜਾਬ ਦੇ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਜੀ।
3: ਪੰਜਾਬ ਦੀ ਸਿਆਸਤ ਮੈਂ ਬੀਤੇ ਦਿਨ ਵੀ ਜ਼ਿਕਰ ਕੀਤਾ ਸੀ ਕਿ ਵੈਸੇ ਤੇ ਚਲੋ ਹਮੇਸ਼ਾ ਹੀ ਅਵਾਰੇ ਖਾਂਦੀ ਹੈ, ਵੋਟਾਂ ਤੋਂ ਪਹਿਲਾਂ ਖਾਸ ਤੌਰ ਤੇ ਹਰਮ ਹੋ ਜਾਂਦੀ, ਪਰੰਤੂ ਇਸ ਵਾਰ ਇੱਕ ਸਿਨੈਰੀਓ ਬਦਲਿਆ ਹੋਇਆ ਹੈ ਕਿ ਕਾਫੀ ਮਹੀਨੇ ਪਹਿਲਾਂ ਹੀ ਪੰਜਾਬ ਦੀ ਸਿਆਸਤ 'ਚ ਇਹੋ ਜਿਹਾ ਮਾਹੌਲ ਨਜ਼ਰ ਆਉਂਦਾ ਜਿਵੇਂ ਅਗਲੇ ਹਫ਼ਤੇ ਵੋਟਾਂ, ਬਾਕੀ ਸਾਰੀਆਂ ਸਿਆਸੀ ਪਾਰਟੀਆਂ ਮੈਦਾਨ ਵਿੱਚ ਨਿਤਰੀਆਂ ਹੋਈਆਂ, ਪਿੰਡਾਂ 'ਚ ਜਾ ਰਹੀਆਂ, ਸ਼ਹਿਰਾਂ 'ਚ ਜਾ ਰਹੀਆਂ, ਕਸਬਿਆਂ 'ਚ ਜਾ ਰਹੀਆਂ, ਆਪਣੀ ਆਪਣੀ ਗੱਲ ਰੱਖ ਰਹੀਆਂ, ਲੋਕਾਂ ਨੂੰ ਆਪਣੇ ਵਾਲੇ ਪਾਸੇ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਪ੍ਰੇਰਿਤ ਕਰਨ ਦਾ ਯਤਨ ਕਰ ਰਹੀਆਂ, ਵੋਟਾਂ ਭਰਮਾਉਣ ਦਾ ਯਤਨ ਕਰ ਰਹੀਆਂ ਸਾਰੀਆਂ ਸਿਆਸੀ ਪਾਰਟੀਆਂ। ਹੁਣ ਉਹਨਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਵਿੱਚ ਜਿਸ ਪਾਰਟੀ ਦਾ ਤੁਸੀਂ ਜ਼ਿਕਰ ਕੀਤਾ ਹੈ ਵਾਰਿਸ ਪੰਜਾਬ ਦੇ, ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਕੱਲ੍ਹ ਦੀ ਬਣੀ ਇੱਕ ਨਵੀਂ ਪਾਰਟੀ ਹੈ ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਆਖਿਆ ਜਾਂਦਾ, ਜਿਹਦੇ ਵਿੱਚ ਜਿਹੜੇ ਫਰੀਦਕੋਟ ਵਾਲੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ, ਉਹ ਵੀ ਵਿਸ਼ੇਸ਼ ਤੌਰ ਤੇ ਉਸ ਪਾਰਟੀ ਦੇ ਅਸੀਂ ਕਹਿ ਸਕਦੇ ਸਿਰਜਣਹਾਰਿਆਂ ਚੋਂ ਹੈ, ਹੋਰ ਵੀ ਬੜੇ ਸਾਰੇ ਚਿਹਰੇ ਹੈ। ਉਹ ਪਾਰਟੀ ਪੰਜਾਬ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਆਪਣੀਆਂ ਸਰਗਰਮੀਆਂ ਤੇਜ਼ ਕਰ ਰਹੀ ਹੈ। ਬੀਤੇ ਦਿਨਾਂ ਅਸੀਂ ਜ਼ਿਕਰ ਕਰ ਚੁੱਕੇ ਹਾਂ ਕਿ ਲੱਖੇ ਸਿਧਾਣੇ ਨੂੰ ਉਸ ਪਾਰਟੀ ਨੇ ਪਹਿਲਾਂ ਮੌੜ ਖੇਤਰ ਤੋਂ ਇੰਚਾਰਜ ਲਾ ਦਿੱਤਾ, ਦੀਪ ਸਿੱਧੂ ਦੇ ਭਰਾ ਮਨਦੀਪ ਸੰਧੂ ਨੂੰ ਵੀ ਤਲਵੰਡੀ ਸਾਬੋ ਤੋਂ ਹਲਕਾ ਇੰਚਾਰਜ ਲਾ ਦਿੱਤਾ, ਹੋਰ ਬੜੇ ਸਾਰੇ ਬੀਬੀ ਸੰਦੀਪ ਕੌਰ ਨੂੰ ਤੇ ਜੈਤੋ ਤੋਂ ਉਮੀਦਵਾਰੀ ਇੱਕ ਢੰਗ ਦੇ ਨਾਲ ਐਲਾਨ ਕਰ ਦਿੱਤਾ ਹੈ, ਦਲੇਰ ਸਿੰਘ ਨੂੰ ਫਰੀਦਕੋਟ ਤੋਂ ਉਮੀਦਵਾਰ ਐਲਾਨ ਕੀਤਾ ਹੈ, ਅਜੇ ਕੱਲ ਦੀ ਗੱਲ ਆ ਨਿਹਾਲ ਸਿੰਘ ਵਾਲੇ ਤੋਂ ਵੀ ਇੱਕ ਉਮੀਦਵਾਰ ਐਲਾਨ ਕੀਤਾ ਹੈ। ਸੋ ਵਾਰਿਸ ਪੰਜਾਬ ਦੀ ਪਾਰਟੀ ਵੀ ਪਟਲ ਸਾਹਿਬ ਲਗਾਤਾਰ ਸਰਗਰਮੀਆਂ ਕਰ ਰਹੀ ਹੈ, ਤੇ ਉਹਨਾਂ ਸਰਗਰਮੀਆਂ ਦੇ ਚੱਲਦੇ ਤੇ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਦੇ ਚੱਲਦੇ ਅੱਜ ਵਾਕਈ ਪੰਜਾਬ ਦੀ ਸਿਆਸਤ 'ਚ ਇੱਕ ਵੱਡੀ ਹਿਲਜੁਲ ਹੋਈ ਹੈ, ਜਦੋਂ ਸਾਬਕਾ ED ਅਧਿਕਾਰੀ ਜਿਹੜੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵਿੱਚ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਨੇ ਨਰਿੰਦਰ ਸਿੰਘ। ਨਰਿੰਦਰ ਸਿੰਘ ਅੱਜ ਬਾਰਸ ਪੰਜਾਬ ਦੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਆ। ਪਾਰਟੀ ਹੁਣ ਨਰਿੰਦਰ ਸਿੰਘ ਵੀ ਇੱਕ ਸਿਆਸੀ ਵਿਅਕਤੀ ਬਣ ਗਏ ਆ। ਕੱਲ ਤੱਕ ਉਹ ਕੇਵਲ ਤੇ ਕੇਵਲ ਇੱਕ ਸਾਬਕਾ ਈਡੀ ਅਧਿਕਾਰੀ ਸੀ। ਇਕੱਲੇ ਨਰਿੰਦਰ ਸਿੰਘ ਨਹੀਂ, ਨਰਿੰਦਰ ਸਿੰਘ ਦੇ ਨਾਲ ਇੱਕ ਹੋਰ ਵਿਸ਼ੇਸ਼ ਨਾਂ ਦੱਸ ਦੇਵਾਂ, ਉਹਦਾ ਨਾਮ ਬਲਵਿੰਦਰ ਸਿੰਘ ਸ਼ੇਖੋਂ, ਸਾਬਕਾ DSP ਬਲਵਿੰਦਰ ਸਿੰਘ ਸ਼ੇਖੋਂ, ਜਿਹੜੇ ਖੂਬ ਚਰਚਾ ਚ ਰਹੇ ਉਦੋਂ ਜਦੋਂ ਕਾਂਗਰਸ ਦੀ ਸਰਕਾਰ ਸੀ, ਜਦੋਂ ਭਾਰਤ ਭੂਸ਼ਣ ਆਸ਼ੂ ਨੇ ਸਿੱਧੇ ਤੌਰ ਤੇ ਮੋਬਾਈਲ ਤੇ ਧਮਕੀਆਂ ਦਿੱਤੀਆਂ, ਕੱਲੀਆਂ ਧਮਕੀਆਂ ਦਿੱਤੀਆਂ ਨੀ, ਉਸ ਭਾਰਤ ਭੂਸ਼ਣ ਆਸ਼ੂ ਨੇ ਕਰਕੇ ਵੀ ਦਿਖਾ ਦਿੱਤਾ ਸੀ, ਜਿਹੜਾ ਇਹ DSP ਸੀਗਾ ਇੱਕ ਢੰਗ ਦਾ ਇਹਨੂੰ ਨੌਕਰੀ ਚੋਂ ਚੱਲਦਾ ਹੀ ਕਰ ਦਿੱਤਾ ਸੀਗਾ। ਤੇ ਅੱਜ ਬਲਵਿੰਦਰ ਸਿੰਘ ਸ਼ੇਖੋਂ ਤੇ ਨਰਿੰਦਰ ਸਿੰਘ, ਇਹ ਦੋਵੇਂ ਬਾਰਸ ਪੰਜਾਬ ਦੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹੈ। ਹੁਣ ਨਰਿੰਦਰ ਸਿੰਘ ਦਾ ਜਦੋਂ ਨਾਮ ਆਉਂਦਾ ਆ ਤੇ ਸਾਡੇ ਸਰੋਤੇ ਬਹੁਤ ਸਾਰੇ ਜਾਣਦੇ ਹੋਣਗੇ ਕਿ ਇਹ ਉਹੀ ਨਰਿੰਦਰ ਸਿੰਘ ਹੈ ਜਦੋਂ 14-15 ਸਾਲ ਦੀ ਗੱਲ ਹੈ, 2014-15 ਸਾਲ ਦੇ ਵਿੱਚ, ਜਿਹੜਾ ਅੱਜ ਤੋਂ ਕਹਿ ਸਕਦੇ ਕਰੀਬ 10-11 ਸਾਲ ਪਹਿਲਾਂ, ਪੰਜਾਬ ਦੇ ਵਿੱਚ 6,000 ਕਰੋੜ ਦਾ ਨਸ਼ੇ ਨਾਲ ਸੰਬੰਧਿਤ, ਨਸ਼ਾ ਤਸਕਰੀ ਨਾਲ ਸੰਬੰਧਿਤ ਮਨੀ ਲਾਂਡਰਿੰਗ ਦਾ ਮਾਮਲਾ ਚਰਚਾ ਚ ਆਇਆ ਸੀ। 6,000 ਕਰੋੜ, 6,000 ਕਰੋੜ ਦੇ ਉਸ ਮਾਮਲੇ ਦਾ ਜਿਹੜਾ ਮੁੱਖ IOC ਜਾਂਚ ਅਫਸਰ ਸੀ, ਜਦੋਂ ਅਸਿਸਟੈਂਟ ਡਾਇਰੈਕਟਰ ਸੀ ਉਦੋਂ ਨਰਿੰਦਰ ਸਿੰਘ ਸੀ। ਇਹ ਨਰਿੰਦਰ ਸਿੰਘ ਜਗਦੀਸ਼ ਭੋਲਾ ਡਰੱਗ ਮਾਮਲੇ ਚ, ਰਾਜਾ ਕੰਦੋਲਾ ਡਰੱਗ ਮਾਮਲੇ ਚ ਜਾਂਚ ਕਰਨ ਵਾਲਿਆਂ ਚੋਂ ਪ੍ਰਮੁੱਖ ਅਧਿਕਾਰੀ ਸੀ, ਜਿਸਨੇ ਬੜੀਆਂ ਸਾਰੀਆਂ ਰਿਪੋਰਟਾਂ ਲੱਭ ਕੇ ਲਿਆਂਦੀਆਂ, ਬੜੀ ਸਾਰੀ ਜਾਂਚ ਪੜਤਾਲ ਕੀਤੀ, ਕਈਆਂ ਨੂੰ ਚਾਰਜਸ਼ੀਟ ਤਿਆਰ ਕਰਕੇ ਜੇਲ੍ਹਾਂ ਚ ਵੀ ਭੇਜਿਆ। ਔਰ ਵਿਸ਼ੇਸ਼ ਘਟਨਾਕ੍ਰਮ ਇਹ ਵਾਪਰਿਆ ਸੀ ਕਿ ਅਕਾਲੀਆਂ ਦੀ ਸਰਕਾਰ ਸੀ, ਅਕਾਲੀਆਂ ਦੀ ਭਾਜਪਾ ਦੇ ਨਾਲ ਸਿਆਸੀ ਭਾਈਵਾਲੀ ਸੀ, ਤੇ ਉਦੋਂ ਨਰਿੰਦਰ ਸਿੰਘ ਨੇ ਵਿਕਰਮ ਸਿੰਘ ਜੀਠੀਆ ਨੂੰ ਵੀ ਕਚਹਿਰੇ ਚ ਖੜਾ ਕਰ ਦਿੱਤਾ ਸੀ, ਉੱਥੋਂ ਵੀ ਪੁੱਛ ਪੜਤਾਲ ਕੀਤੀ ਸੀ, ਤੇ ਫਿਰ ਉਹ ਪੁੱਛ ਪੜਤਾਲ ਚੋਂ ਤੇ ਅੱਜ ਤੱਕ ਨੀ ਪਤਾ ਕੀ ਨਿਕਲਿਆ। ਪਰੰਤੂ ਜਿਹੜਾ ਨਜ਼ਰ ਆਇਆ ਸੀ ਉਹ ਇਹ ਆਇਆ ਸੀ ਕਿ ਇਸ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਜਾਂਦਾ ਕਲਕੱਤੇ। ਜਦੋਂ ਵਿਕਰਮ ਸਿੰਘ ਜੀਠੀਆ ਤੋਂ ਪੁੱਛ ਪੜਤਾਲ ਕੀਤੀ, ਕੁਝ ਖਬਰਾਂ ਸਾਹਮਣੇ ਆਈਆਂ ਕਿ ਵਿਕਰਮ ਸਿੰਘ ਜੀਠੀਆ ਦਾ ਨਾਮ ਵੀ ਵਿੱਚ ਵੱਜਣ ਲੱਗ ਪਿਆ, ਤੇ ਨਰਿੰਦਰ ਸਿੰਘ ਇਮਾਨਦਾਰ ਅਧਿਕਾਰੀ ਹੈ, ਉਹ ਕਹਿੰਦਾ ਭਾਈ ਮੈਂ ਨੀ ਬਖਸ਼ਣਾ। ਤੇ ਉਸ ਵੇਲੇ ਅਕਾਲੀ ਦਲ ਦੀ ਪੰਜਾਬ ਵਿੱਚ ਸਰਕਾਰ ਸੀ ਤਾਜ਼ਾ ਤਰੀਨ, ਜਦੋਂ ਉਹ ਸਾਬਕਾ ਮੰਤਰੀ ਸੀ, ਕਿਉਂਕਿ ਅਕਾਲੀ ਦਲ ਦੀ ਸਰਕਾਰ ਉਸ ਵੇਲੇ ਪਹਿਲਾਂ ਰਾਜ ਕਰਦੀ ਸੀ, ਦਿੱਲੀ ਦੇ ਵਿੱਚ ਭਾਈਵਾਲੀ ਸੀ ਅਕਾਲੀਆਂ ਦੀ, ਤੇ ਉਸ ਵੇਲੇ ਆਖਦੇ ਆ ਕਿ ਅਕਾਲੀ ਦਲ ਦੇ ਉਸ ਸਾਬਕਾ ਮੰਤਰੀ ਕਰਕੇ ਤਬਾਦਲਾ ਸ਼ਕਤੀ ਦਾ ਕਲਕੱਤੇ ਚ ਕੀਤਾ ਸੀ। ਹਾਲਾਂਕਿ ਹਾਈ ਕੋਰਟ ਵਿੱਚ ਜਦੋਂ ਇਹ ਕੇਸ ਗਿਆ ਤੇ ਹਾਈ ਕੋਰਟ ਨੇ ਉਹ ਤਬਾਦਲਾ ਰੱਦ ਕਰ ਦਿੱਤਾ, ਤੇ ਚੱਲਦੀ ਰਹੀ। ਨਰਿੰਦਰ ਸਿੰਘ ਖੈਰ ਫਿਰ 2021 ਵਿੱਚ ਸੇਵਾ ਮੁਕਤ ਹੋ ਜਾਂਦਾ ਹੈ। ਉਹ 6,000 ਕਰੋੜ ਦਾ ਮਨੀ ਲਾਂਡਰਿੰਗ, ਨਸ਼ਾ ਤਸਕਰੀ ਦਾ ਮਸਲਾ ਅਜੇ ਵੀ ਕਹਿ ਸਕਦੇ ਹਾਂ ਕਿ ਕਾਗਜ਼ਾਂ 'ਚ ਘੁੰਮ ਰਿਹਾ, ਕੁਛ ਫੜੇ ਗਏ, ਬਹੁਤੇ ਚਿਹਰੇ ਤੇ ਨਸ਼ਰ ਹੀ ਨਹੀਂ ਹੋਏ। ਜਿਹੜਾ ਇਹ ਨਰਿੰਦਰ ਸਿੰਘ ਸੀ, ਉਹਨਾਂ ਦਿਨਾਂ ਦੇ ਵਿੱਚ ਅਸਿਸਟੈਂਟ ਡਾਇਰੈਕਟਰ ਤੋਂ ਡਿਪਟੀ ਡਾਇਰੈਕਟਰ ਬਣ ਜਾਂਦਾ ਹੈ, ਜਦੋਂ ਡਿਪਟੀ ਡਾਇਰੈਕਟਰ ਬਣ ਗਿਆ ਸਿੱਧੇ ਤੌਰ ਤੇ ਇਨਵੈਸਟੀਗੇਸ਼ਨ ਅਫਸਰ ਰਿਹਾ ਨਾ, ਤੇ ਉਹ ਵੀ ਮੰਨਿਆ ਜਾਂਦਾ ਕਿ ਉਹ ਜਾਂਚ ਪੜਤਾਲ ਇੱਧਰ ਉੱਧਰ ਹੋ ਗਈ। ਤੇ ਹੁਣ ਉਹ ਨਰਿੰਦਰ ਸਿੰਘ ਅੱਜ ਬਾਸ ਪੰਜਾਬ ਦੀ ਪਾਰਟੀ ਸ਼ਾਮਿਲ ਹੋਇਆ, ਤੇ ਪਾਰਟੀ 'ਚ ਸ਼ਾਮਿਲ ਹੋਣ ਤੋਂ ਬਾਅਦ ਜਿਹੜੀਆਂ 2-3 ਚੀਜ਼ਾਂ ਨਰਿੰਦਰ ਸਿੰਘ ਨੇ ਆਖੀਆਂ, ਨਰਿੰਦਰ ਸਿੰਘ ਕਹਿੰਦਾ ਕਿ ਸੂਬੇ ਦੇ ਵਿੱਚ ਜਿਹੜਾ ਡਰੱਗ ਮਾਫੀਆ, ਇਹ ਪੁਲਿਸ ਤੇ ਸਿਆਸੀ ਆਗੂਆਂ ਦੀ ਸ਼ਕਲ ਸ਼ਾਇਦ ਚੱਲ ਰਿਹਾ। ਇਹ ਗੱਲ ਤੇ ਬੜੀ ਉਹਨਾਂ ਨੇ ਸਹੀ ਕਹੀ ਹੈ, ਕਿਸੇ ਵਿਸ਼ੇਸ਼ ਪਾਰਟੀ ਦਾ ਨਾਂ ਨਹੀਂ ਲਿਆ, ਉਹਨਾਂ ਨੇ ਪੁਲਿਸ ਦਾ ਨਾਮ ਲਿਆ ਤੇ ਸਿਆਸੀ ਆਗੂਆਂ ਦਾ ਨਾਮ ਲਿਆ। ਮੈਂ ਕਈ ਵਾਰੀ ਜ਼ਿਕਰ ਕਰਦਾ ਹੁੰਦਾ ਕਿ ਜਦੋਂ ਅਸੀਂ ਨਸ਼ੇ ਦੀ ਗੱਲ ਕਰਦੇ ਹਾਂ ਤੇ ਫਿਰ ਅਸੀਂ ਇੱਕ ਪਾਰਟੀ ਨੂੰ ਜ਼ਿੰਮੇਵਾਰ ਨਹੀਂ ਕਹਿ ਸਕਦੇ, ਇਹ ਸਾਰੇ ਜ਼ਿੰਮੇਵਾਰ ਹੈ ਕਿਸੇ ਨਾ ਕਿਸੇ ਢੰਗ ਦੇ। ਨਰਿੰਦਰ ਸਿੰਘ ਨੇ ਵੀ ਅੱਜ ਉਹੀ ਗੱਲ ਕਹੀ, ਔਰ ਨਰਿੰਦਰ ਸਿੰਘ ਨੇ ਕਿਹਾ ਕਿ ਮੇਰੇ ਕੋਲ ਹੋਰ ਬਦਲ ਨਹੀਂ ਸੀ, ਭਾਰਤੀ ਭਾਜਪਾ 'ਚ ਮੈਂ ਨਹੀਂ ਜਾਣਾ ਚਾਹੁੰਦਾ ਸੀ, ਕਾਂਗਰਸ ਨੂੰ ਵੀ ਵੇਖ ਲਿਆ, ਅਕਾਲੀਆਂ ਨੂੰ ਵੀ ਵੇਖ ਲਿਆ, ਤੇ ਮੇਰੇ ਕੋਲ ਕੇਵਲ ਤੇ ਕੇਵਲ ਬਦਲ ਬਾਰਸ ਪੰਜਾਬ ਦੀ ਪਾਰਟੀ ਮੈਨੂੰ ਨਜ਼ਰ ਆਇਆ ਤੇ ਮੈਂ ਬਾਰਸ ਪੰਜਾਬ ਦੀ ਪਾਰਟੀ ਸ਼ਾਮਿਲ ਹੋ ਗਿਆ। ਹਾਲਾਂਕਿ ਉਹ ਚੋਣ ਲੜਨਗੇ ਜਾਂ ਨਹੀਂ ਲੜਨਗੇ ਕੁਛ ਨੀ ਅਜੇ ਕਿਹਾ, ਚਰਚੇ ਜ਼ਰੂਰ ਹੈ ਕਿ ਜਲੰਧਰ ਦੇ ਨਾਲ ਕਰਤਾਰਪੁਰ ਪੈਂਦਾ, ਕਰਤਾਰਪੁਰ ਵਿਧਾਨ ਸਭਾ ਸੀਟ ਤੋਂ ਹੋ ਸਕਦਾ ਹੈ ਕਿ ਨਰਿੰਦਰ ਸਿੰਘ ਉੱਥੋਂ ਜਿਹੜਾ ਵਿਧਾਇਕੀ ਦੇ ਉਮੀਦਵਾਰ ਹੋ ਸਕਦੇ ਹੈ
0: ਜੀ। ਤੇ ਕਹਿੰਦੇ ਮੋਹਾਲੀ ਗਮਾਡਾ ਤੇ ED ਦੀ ਰੇਡ ਨੇ ਕਈਆਂ ਦੀ ਨੀਂਦ ਇਸ ਵਕਤ ਉਡਾਈ ਪਈ ਹੈ ਜੀ।
3: ਸੱਚਮੁੱਚ ਨੀਂਦ ਉਡਾਈ ਹੋਈ ਹੈ, ਕਰੀਬ ਕਰੀਬ 28-30 ਘੰਟੇ ਹੋ ਗਏ ਆ ਉਸ ED ਦੀ ਰੇਡ ਨੂੰ ਚੱਲਦੇ, 28-30 ਘੰਟੇ ਇੱਕ ਦਿਨ ਤੋਂ ਵੱਧ ਸਮਾਂ ਹੋ ਗਿਆ। ਔਰ ਉਸ ਈਡੀਵੀ ਰੇਡ ਦੇ ਦੌਰਾਨ ਜਿਹੜਾ ਮੋਹਾਲੀ ਦਾ ਗਮਾਡਾ ਦਾ ਦਫ਼ਤਰ ਹੈ, ਅਟਕ ਸਭ ਰਾਤ ਉਸ ਦਫ਼ਤਰ ਤੋਂ ਈਡੀ ਵਾਲਿਆਂ ਨੇ ਕਿਸੇ ਨੂੰ ਬਾਹਰ ਨਹੀਂ ਜਾਣ ਦਿੱਤਾ। ਆਖਦੇ ਆ ਕਿ 2 ਵਜੇ ਤੱਕ, ਰਾਤ ਦੇ 2 ਵਜੇ ਤੱਕ ਤੇ ਛਾਣਬੀਨ ਚੱਲੀ, ਪੁੱਛ ਪੜਤਾਲ ਚੱਲੀ ਤੇ 2 ਵਜੇ ਫਿਰ ਉਹ ਜਿਹੜੇ ਅਫਸਰ ਕਹਿੰਦੇ ਕਹਾਉਂਦੇ ਵੱਡੇ ਵੱਡੇ ਅਫਸਰ ਹੈ, ਉਹਨਾਂ ਨੂੰ ਫਿਰ ਆਪਣੇ ਦਫ਼ਤਰਾਂ ਵਿੱਚ ਹੀ ਜਿਹੜਾ ਕੁਰਸੀਆਂ ਦੇ ਉੱਪਰ ਬੈਠ ਕੇ ਨੀਂਦ ਪੂਰੀ ਕਰਨੀ ਪਈ ਹੈ, ਭਾਵ ਕਿ ਉਹ ਘਰ ਨਹੀਂ ਜਾ ਸਕਦੇ। ਔਰ ਲਗਾਤਾਰ ਅੱਜ ਦੂਸਰੇ ਦਿਨ ਪੁੱਛ ਪੜਤਾਲ ਚੱਲ ਰਹੀ ਹੈ ਗਮਾਡਾ ਦੇ ਦਫ਼ਤਰ ਦੇ ਵਿੱਚ। ਬੀਤੇ ਕੱਲ ਅਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਟੀਮਾਂ ਬਹੁਤ ਸਾਰੇ ਪੰਜਾਬ ਜਾਂ ਹਰਿਆਣੇ ਦਾ, ਪੰਚਕੂਲੇ ਦਾ ਇੱਕ ਦਫ਼ਤਰ ਆ, ਉੱਥੇ ਛਾਪੇਮਾਰੀ ਕੀਤੀ ਸੀ, ਖਾਸ ਤੌਰ ਤੇ ਗਮਾਡਾ ਮੋਹਾਲੀ ਦਾ, ਜਿਹਨੂੰ ਆਪਾਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਆਖਦੇ। ਕਾਰਨ ਉਹਦਾ ਇਹ ਹੈ ਕਿ ਇੱਥੇ ਵੀ ਸੈਂਕੜੇ ਕਰੋੜ ਦਾ ਘਟਾਲੇ ਦੇ ਸ਼ੰਕੇ ਆ ਕਿ ਸੈਂਕੜੇ ਕਰੋੜਾਂ ਦੇ ਘਟਾਲੇ ਹੋਏ, ਖਾਸ ਕਰਕੇ ਜਿਹੜੀ ਇੱਕ ਤਰੁਪਤੀ ਇੰਟਰਪ੍ਰਾਈਜ਼ ਹੈ ਕੰਪਨੀ, ਉਹਦੇ ਨਾਲ ਸੰਬੰਧਿਤ ਕੰਪਨੀਆਂ, ਇੱਕ ਰੈਮੀਗੇਟ ਨਾਂ ਦੀ ਹੈ, ਰੈਮੀਗੇਟ ਨੂੰ 100 ਕਰੋੜ ਦੇ ਬਕਾਏ ਮਾਫ ਕੀਤੇ ਗਏ ਬੀਤੇ ਸਮੇਂ ਦੇ ਵਿੱਚ। ਮੋਹਾਲੀ ਦਾ ਜਿਹੜਾ ਮਾਸਟਰ ਪਲਾਨ ਸੀ ਕਿ ਕਿੱਥੇ ਕੀ ਬਣਨਾ ਹੈ, ਕਿਹੜੀ ਜਗ੍ਹਾ ਅਕੁਆਇਰ ਕਰਨੀ, ਕਿਹੜੀ ਕਦੋਂ ਕਰਨੀ ਹੈ, ਉਹ ਮਾਸਟਰ ਪਲਾਨ ਜਿਹੜਾ ਤੱਕ ਕੇ ਚੋਰੀ ਕਰਾਇਆ ਜਾਂਦਾ ਜਾਂ ਕਹੀਏ ਕਿ ਆਪਣੇ ਚਹੇਤਿਆਂ ਨੂੰ ਦਿੱਤਾ ਜਾਂਦਾ, ਉਹਦੇ ਵਿੱਚ ਜਿਹੜੀ ਖੇਤੀਬਾੜੀ ਵਾਲੀ ਜ਼ਮੀਨ ਸੀ, ਜਿਹੜੀ ਬੰਜਰ ਜ਼ਮੀਨ ਸੀ, ਪਹਿਲਾਂ ਖਰੀਦ ਲਈ ਜਾਂਦੀ ਹੈ, ਫਿਰ ਉਹਦੇ ਵਪਾਰਕ ਢੰਗ ਦੇ ਨਾਲ ਉਹਦੀ ਤਿਆਰੀ ਕਰਕੇ ਵਪਾਰਕ ਮੁੱਲ ਖੱਟੇ ਜਾਂਦੇ ਆ, ਬਾਕੀ ਸਰਕਾਰ ਦੇ ਖਜ਼ਾਨੇ ਨੂੰ ਵੀ ਮੋਟਾ ਚੂਨਾ ਲਾਇਆ। ਔਰ ਉਹਦੇ ਵਿੱਚ ਜਿੱਥੇ ਗਮਾਡਾ ਦੇ ਅਧਿਕਾਰੀਆਂ ਦਾ ਨਾਮ ਹੈ, ਪੰਜਾਬ ਦੇ ਕਈ ਸਿਆਸੀ ਚਿਹਰਿਆਂ ਦਾ ਵੀ ਨਾਮ ਹੈ। ਸੋ ਇਸ ਕਰਕੇ ਜਿਹੜੇ ਗਮਾਡਾ ਦੇ ਅਧਿਕਾਰੀ, ਉਹਨਾਂ ਦੀ ਨੀਂਦ ਤੇ ਤਾਂ ਉੜ ਗਈ ਕਿਉਂਕਿ ਉੱਥੇ ਬਿਠਾਏ ਆ, ਨਾ ਘਰ ਨਹੀਂ ਜਾਣ ਦਿੱਤਾ ਜਾ ਰਿਹਾ, ਤੇ ਦੂਜੇ ਪਾਸੇ ਜਿਹੜੀ ਆਪਾਂ ਰਾਜਨੀਤਿਕ ਲੋਕੇ ਨੇ, ਉਹਨਾਂ ਦੀ ਨੀਂਦ ਤਾਂ ਉੜ ਗਈ ਹੈ ਕਿਉਂਕਿ ਇਸ ਮਸਲੇ ਚ ਈਡੀ ਨੇ ਬਹੁਤ ਸਾਰਾ ਰਿਕਾਰਡ ਆਪਣੇ ਅਧੀਨ ਲੈ ਲਿਆ ਤੇ ਉਹਦੀ ਘੋਖ ਪੜਤਾਲ ਚੱਲ ਰਹੀ ਹੈ। ਤੇ ਜਾਣਕਾਰਾਂ ਦਾ ਮੰਨਣਾ ਆ ਕਿ ਜੇ ਉਹ ਰਿਕਾਰਡ ਵਾਕਿਆ ਉਹਨੂੰ ਪੁੱਛਾਂ ਲਿਆ ਜਾਂਦਾ, ਉਹਦੀ ਪੜਤਾਲ ਕਰ ਲਈ ਜਾਂਦੀ ਹੈ, ਤੇ ਵੱਡੇ ਪੱਧਰ ਤੇ ਪੰਜਾਬ ਦੇ ਕਈ ਸਿਆਸੀ ਚਿਹਰੇ ਵੀ ਉਹਦੇ ਵਿੱਚ ਜਿਹੜੇ ਸਾਹਮਣੇ ਆ ਸਕਦੇ ਆ।
0: ਜੀ ਕਹਿੰਦੇ ਬਲਵੰਤ ਸਿੰਘ ਰਾਜੋਆਨ ਮਾਮਲੇ ਤੇ ਅੱਜ ਸੁਪਰੀਮ ਕੋਰਟ ਸੁਣਾ ਸਕਦੀ ਹੈ ਕੋਈ ਵੱਡਾ ਫੈਸਲਾ? ਜੀ
3: ਦੇਖੋ, ਉਮੀਦ ਤੇ ਫਿਰ ਬਹੁਤ ਵੱਡੀ ਅੱਜ ਇੱਕ ਵਾਰ ਜਾਗੀ ਹੈ। ਕਾਰਨ ਇਹ ਹੈ ਕਿ ਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ ਹੈ ਭਾਈ ਬਲਵੰਤ ਸਿੰਘ ਰਾਜੋਆਨਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਵਾਲੀ ਜਿਹੜੀ ਰਹਿਮ ਦੀ ਅਪੀਲ ਲੰਬੇ ਸਮੇਂ ਤੋਂ ਸਰਕਾਰਾਂ ਕੋਲ ਪੈਂਡਿੰਗ ਪਈ ਹੈ, ਜਾਂ ਤੱਕ ਕੇ ਕਹੀਏ ਸਰਕਾਰਾਂ ਨੇ ਪੈਂਡਿੰਗ ਰੱਖੀ ਹੈ, ਉੱਤੇ ਸੁਪਰੀਮ ਕੋਰਟ ਨੇ ਸਰਕਾਰ ਨੂੰ ਕਈ ਵਾਰ ਸਮਾਂ ਦਿੱਤਾ ਤੇ ਇਹ ਵੀ ਆਖਿਆ ਸੀ ਕਿ ਜੇ ਤੁਸੀਂ ਫੈਸਲਾ ਨਹੀਂ ਲੈਂਦੇ ਤੇ ਅਸੀਂ ਫੈਸਲਾ ਲਵਾਂਗੇ। ਉਹ ਅੱਜ ਸੁਣਵਾਈ ਹੈ ਸੁਪਰੀਮ ਕੋਰਟ ਵਿੱਚ। ਹੁਣ ਜਿਹੜਾ ਬੀਤੇ ਸਮੇਂ 'ਚ ਸੁਪਰੀਮ ਕੋਰਟ ਇਸ਼ਾਰਾ ਦੇ ਚੁੱਕਾ ਕਿ ਜੇ ਸਰਕਾਰਾਂ ਫੈਸਲਾ ਨਹੀਂ ਲੈਂਦੀਆਂ ਤੇ ਅਸੀਂ ਫਿਰ ਕੋਈ ਨਾ ਕੋਈ ਫੈਸਲਾ ਲੈ ਸਕਦੇ ਹਾਂ ਜਾਂ ਹੁਕਮ ਜਾਰੀ ਕਰ ਸਕਦੇ ਹਾਂ। ਹੁਣ ਸਵਾਲ ਇਹ ਹੈ ਕਿ ਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ ਹੈ ਕਿ ਵਾਕਿਆ ਸੁਪਰੀਮ ਕੋਰਟ ਕੋਈ ਫੈਸਲਾ ਸੁਣਾਉਂਦਾ ਹੈ। ਹਾਲਾਂਕਿ ਇਹ ਠੀਕ ਹੈ ਕਿ ਕਾਨੂੰਨ ਦੇ ਮੁਤਾਬਕ ਸੁਪਰੀਮ ਕੋਰਟ ਕੋਲ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਦੀ ਸਜ਼ਾ ਨੂੰ ਇੱਕਦਮ ਮਾਫ ਕਰ ਦੇ ਜਾਂ ਇੱਕਦਮ ਜ਼ੀਰੋ ਕਰ ਦੇ ਜਾਂ ਅੱਧ ਵਿੱਚੇ ਛੱਡ ਦੇ। ਕਹਿਣਾ ਉਸਨੇ ਸਰਕਾਰ ਨੂੰ ਹੀ ਹੈ, ਹਦਾਇਤ ਸਰਕਾਰ ਨੂੰ ਹੀ ਕਰਨੀ ਹੈ, ਪਰੰਤੂ ਉਹ ਹਦਾਇਤ ਕਿਤੇ ਨਾ ਕਿਤੇ ਵੱਡੀ ਹਦਾਇਤ ਹੋ ਸਕਦੀ ਹੈ, ਸਖ਼ਤ ਹਦਾਇਤ ਹੋ ਸਕਦੀ ਹੈ। ਇਸ ਕਰਕੇ ਸੁਪਰੀਮ ਕੋਰਟ ਵਿੱਚ ਜਿਹੜਾ ਭਾਈ ਬਲਵੰਤ ਸਿੰਘ ਰਾਜੋਆਨੇ ਦਾ ਕੇਸ ਹੈ, ਜਿਹਦੇ ਵਿੱਚ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਲੰਬੇ ਸਮੇਂ ਤੋਂ ਮੰਗ ਹੈ, ਉਸ ਮਸਲੇ ਤੇ ਅੱਜ ਸੁਣਵਾਈ ਹੈ ਸੁਪਰੀਮ ਕੋਰਟ ਚ, ਤੇ ਉਮੀਦ ਹੈ ਕਿ ਕੁਛ ਨਾ ਕੁਛ ਜ਼ਰੂਰ ਅੱਜ ਸੁਪਰੀਮ ਕੋਰਟ ਉੱਤੇ ਫੈਸਲਾ ਸੁਣਾਵੇਗੀ।
0: ਜੀ ਬਿਲਕੁਲ ਜੀ। ਸੋ ਲਾਸਟ ਖਬਰ ਵੱਲ ਚੱਲਦੇ ਹਾਂ। ਸੋ ਦੋਸਤੋ, ਉਸ ਤੋਂ ਬਾਅਦ ਹੁਣ ਤੁਸੀਂ ਕਾਲਸ ਕਰ ਸਕਦੇ ਹੋ, ਤੁਹਾਡੀਆਂ ਮੈਂ ਕਾਲਸ ਆ ਜਿਹੜੀਆਂ ਨਾਲ ਦੀ ਨਾਲ ਏਅਰ 'ਤੇ ਕਰਦਾ ਰਹਾਂਗਾ। ਜੇ ਤੁਹਾਡਾ ਕੋਈ ਸਵਾਲ ਹੈ ਰਮੇਸ਼ ਹੁਸ਼ਿਆਰਪੁਰੀ ਭਾਅ ਜੀ ਉਹਨਾਂ ਨੂੰ, ਸਟੂਡੀਓ ਦਾ ਨੰਬਰ 905-673-3337 9056733337 'ਤੇ ਤੁਸੀਂ ਕਾਲ ਕਰ ਸਕਦੇ ਹੋ। ਪਰਨੇਸਰ ਸਾਹਿਬ ਗੁੱਡ ਮਾਰਨਿੰਗ ਜੀ, ਇਹਨੂੰ ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ, ਤਿੰਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ
0: ਜੀ। ਸਰ
4: ਰਮੇਸ਼ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਰਮੇਸ਼ ਜੀ, ਜਿਹੜਾ ਬੀਆ ਨੇ ਮੋਦੀ ਸਾਹਿਬ ਨੇ ਹੁਣੇ ਟੈਕਸ ਵਧਾਇਆ 0.4 ਆ ਪਤਾ ਨੀ ਕਿਤਨਾ, ਤੇ ਉਹ ਦੱਸਿਓ ਵੀ ਉਹਦੇ ਨਾਲ ਭਾਜਪਾ ਨੂੰ ਕਿੰਨਾ ਕੁ ਨੁਕਸਾਨ ਹੋਊਗਾ, ਕਿਉਂਕਿ ਜੇ ਉਹ ਟੈਕਸ ਬਣਦਾ ਤਾਂ ਬਹੁਤ ਨੁਕਸਾਨ ਹੁੰਦਾ ਲੋਕਾਂ ਦਾ, ਹੈਨਾ। ਹੁਣ ਉਹਦੇ ਨਾਲ ਜਿਹੜੀ ਆਹ ਸਮਾਲ ਸਕੇਲ ਇੰਡਸਟਰੀ ਆ ਉਹਨੂੰ ਵੀ ਫਰਕ ਪੈ ਰਿਹਾ, ਜਿਹੜੇ ਆਹ ਪਰਚੂਨ ਵਾਲੇ ਆ ਉਹਨਾਂ ਨੂੰ ਵੀ ਫਰਕ ਪੈਂਦਾ, ਫੇਰ ਤਾਂ ਲੋਕ ਐਂ ਕਰਨਗੇ ਜੀ, ਕੈਸ਼ ਨੀ ਫਿਰ ਖਰੀਦਣ ਲੱਗ ਜਾਣਗੇ। ਪਲੀਜ਼ ਦੱਸੋ ਸਰ, ਮੈਂ ਉਸ ਦੀ ਸੁਣਦਾ। ਥੈਂਕ ਯੂ
0: ਜੀ। ਜੀ ਭਾਜੀ ਇਹਨਾਂ ਨੇ ਟੈਕਸ ਦੀ ਗੱਲ ਕੀਤੀ ਹੈ
3: ਜਿਹੜੀ ਨਾ ਗੱਲ ਇਹਨਾਂ ਨੇ ਕੀਤੀ ਹੈ ਜਿਹੜਾ ਤਾਜ਼ਾ ਸੀ ਭਾਰਤੀ ਸਰਕਾਰ ਨੇ ਜਿਹੜਾ UPI ਤਕਨੀਕ ਦੀ ਵਰਤੋਂ ਕਰਕੇ ਭਾਰਤ ਦੇ ਵਿੱਚ ਪੇਟੀਐਮ ਜਾਂ ਹੋਰ ਇਹੋ ਜਿਹੇ ਸਾਧਨ ਹੈ ਜਿਹਨੂੰ ਆਪਾਂ ਕਹਿੰਦੇ ਸਕੈਨਰ ਹੈ ਤੇ ਸਕੈਨਰ ਦੇ ਨਾਲ ਪੈਸੇ ਕਿਸੇ ਦੇ ਦੂਸਰੇ ਦੇ ਖਾਤੇ ਚ ਪਾ ਦਿੱਤੇ ਜਾਂਦੇ ਆ ਉੱਤੇ ਭਾਰਤੀ ਸਰਕਾਰ ਨੇ ਵੈਸੇ ਵੀ ਕਈ ਤਰ੍ਹਾਂ ਦੇ ਐਲਾਨ ਹੈ ਜਿਹੜਾ ਮੁੱਖ ਤੌਰ ਤੇ ਐਲਾਨ ਜਿਹੜਾ ਸਾਰਿਆਂ ਨੂੰ ਚੁੱਭਿਆ ਔਰ ਚੁੱਭਣਾ ਚਾਹੀਦਾ ਨਹੀਂ ਸੀ ਉਹ ਇਹ ਆ ਕਿ ਤੁਸੀਂ ਕਿਸੇ ਨੂੰ ਅਦਾਇਗੀ ਕਰਦੇ ਹੋ ਤੇ ਉਸ ਅਦਾਇਗੀ ਦੇ ਬਦਲੇ ਇੱਕ ਟੈਕਸ ਲੱਗੇ ਹਾਲਾਂਕਿ ਦਿਖਾਉਣ ਨੂੰ ਬੜਾ ਥੋੜਾ ਦਿਖਾਇਆ ਪੁਆਇੰਟ ਜੀਰੋ ਫੋਰ ਹੈ ਵੱਧ ਤੋਂ ਵੱਧ 300 ਰੁਪਇਆ ਹੋਵੇਗਾ ਭਾਰਤ ਤੋਂ ਤੁਸੀਂ ਲੱਖਾਂ ਟ੍ਰਾਂਸਫਰ ਕਰਨੇ ਆ ਸਰਕਾਰ ਕਹਿੰਦੀ ਕਿ ਲੋਕੋ ਤੁਸੀਂ ਘਬਰਾਓ ਨਾ ਇਹ ਤੁਹਾਡੇ ਤੇ ਬੋਝ ਨਹੀਂ ਪੈਣਾ ਇਹ ਵਪਾਰੀ ਤੇ ਬੋਝ ਹੈ ਭਾਰਤੀ ਤੁਸੀਂ ਕੱਪੜੇ ਦੀ ਦੁਕਾਨ ਤੇ ਜਾਂਦੇ ਹੋ ਤੁਸੀਂ ਸਕੈਨਰ ਚ ਉਹਦੇ ਪੈਸੇ ਪਾਉਂਦੇ ਹੋ ਜੇ 2000 ਬਿੱਲ ਬਣਿਆ ਤੁਸੀਂ 2000 ਹੀ ਦੇਣਾ ਜੇ 10,000 ਬਣਿਆ ਤੁਸੀਂ 10,000 ਹੀ ਦੇਣਾ ਜਿਹੜਾ ਟੈਕਸ ਲੱਗਣਾ ਆ ਉਹ ਲੱਗਣਾ ਵਪਾਰੀ ਨੂੰ ਹਾਲਾਂਕਿ ਜੋ ਮੇਰਾ ਤਜਰਬਾ ਇਸ ਮਾਮਲੇ ਤੇ ਹੋਇਆ ਮੈਂ ਬੜਾ ਸਿੱਧਾ ਪੱਤਰ ਇਸ ਮਸਲੇ ਤੇ ਦੱਸਦਾ ਕਿ ਭਾਰਤੀ ਲੋਕਾਂ ਤੇ ਟੈਕਸ ਪੈਣਾ ਕਿਉਂਕਿ ਜਦੋਂ ਕਿਸੇ ਚੀਜ਼ ਤੇ ਟੈਕਸ ਲੱਗਦਾ ਇਹ ਨਹੀਂ ਹੋ ਸਕਦਾ ਕਿ ਦੁਕਾਨਦਾਰ ਨੇ ਬੋਝੇ ਚੋਂ ਦੇਣਾ ਉਸਨੇ ਆਪਣੇ ਸਮਾਨ ਦੀ ਕੋਸਟ ਕੀਮਤ ਵਧਾ ਦੇਣੀ ਹੈ ਭਾਰਤੀ ਘਰਾਬ ਭਰਾ ਕੇ ਉਹ ਬੋਝ ਖੇਤਾਂ ਤੋਂ ਲੈ ਕੇ ਉੱਪਰ ਤੱਕ ਲੋਕਾਂ ਤੇ ਪੈਣਾ ਭਾਰਤੀ ਲੋਕਾਂ ਤੇ ਪੈਣਾ ਸਰਕਾਰ ਜੋ ਮਰਜ਼ੀ ਕਹੀ ਜਾਏ ਦੂਜੀ ਗੱਲ ਇਹ ਆ ਕਿ ਸਰਕਾਰ ਦਾ ਢੰਗ ਗਲਤ ਹੈ ਇਹ ਜਿਹੜਾ ਪੈਸਾ ਆ ਪਹਿਲਾਂ ਲੋਕਾਂ ਨੂੰ ਚਾਟੇ ਲਾ ਲਿਆ ਹੌਲੀ ਹੌਲੀ ਕਹਿਤਾ ਕਿ ਅਸੀਂ ਡਿਜੀਟਲ ਕਰੰਸੀ ਡਿਜੀਟਲ ਰੂਪ ਦੇਣਾ ਜਦੋਂ ਲੋਕ ਉੱਥੇ ਲੱਗ ਗਏ ਤੇ ਅੱਜ ਕਹਿੰਦੇ ਕਿ ਅਸੀਂ ਟੈਕਸ ਲਾ ਦੇਣਾ ਇਹ ਚੀਟਿੰਗ ਹੈ ਇਹ ਧੋਖਾ ਕਰੀ ਹੈ ਕਿਹਾ ਇਹ ਜਾ ਰਿਹਾ ਜੀ ਇੱਥੇ ਬਹੁਤ ਹਲਕਾ ਆ ਤੁਸੀਂ ਦੇ ਸਕਦੇ ਹੋ ਪੈਸਿਆਂ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਜੇ ਤੁਸੀਂ ਰੋਜ਼ਾਨਾ ਜਿਹੜੀ 10,000 ਜਾਂ 1,00,000 ਦੀ ਸ਼ਾਪਿੰਗ ਕਰਦੇ ਹੋ ਤੇ ਤੁਹਾਨੂੰ ਤੇ 400 ਰੁਪਇਆ ਵੀ ਨਹੀਂ ਪੈਣਾ ਕਿੱਡੀ ਕੀ ਗੱਲ ਹੈ ਵਿਅਕਤੀ ਨੂੰ ਨਹੀਂ ਲੱਗਦਾ ਕਿ ਕੁਛ ਵੀ ਨਹੀਂ ਹੈ ਜਦਕਿ ਸੱਚ ਇਹ ਹੈ ਕਿ ਦਿਖਾਉਣ ਨੂੰ ਦੇਖਣ ਨੂੰ ਘੱਟ ਜ਼ਰੂਰ ਹੈ ਪੂਰੇ ਭਾਰਤ ਦਾ ਅਸੀਂ ਜਦੋਂ ਇਹਦੇ ਵਿੱਚ ਪੜਤਾਲ ਕਰਾਂਗੇ ਤੇ ਇਹ ਕਰੋੜਾਂ ਚ ਬਣਦਾ ਹੈ ਇਹ ਕਰੋੜਾਂ ਚ ਪੈਸਾ ਚਾਰ ਥਾਵਾਂ ਤੇ ਜਾਣਾ ਇੱਕ ਉਹ ਬੈਂਕ ਜਿਹਦੇ ਵਿੱਚੋਂ ਪੈਸੇ ਦੀ ਡਿਡਕਸ਼ਨ ਹੋਣੀ ਹੈ ਉਹ ਪ੍ਰਾਈਵੇਟ ਵੀ ਹੋ ਸਕਦੀ ਹੈ ਤੇ ਟਾਵੇਂ ਟਾਵੇਂ ਸਰਕਾਰੀ ਵੀ ਹੋ ਸਕਦੀ ਹੈ ਜਿਹੜੀ ਬੈਂਕ ਵਿੱਚ ਜਾਣਾ ਉਹਦੇ ਕੋਲ ਵੀ ਹਿੱਸਾ ਜਾਣਾ ਜਿਹੜਾ ਪੇਪਾਲ ਹੈ ਜਿਹੜਾ ਤਕਨੀਕ ਹੈ ਜਿਹੜਾ ਤਕਨੀਕ ਪ੍ਰੋਵਾਈਡ ਕਰਾ ਰਿਹਾ ਉਹਨੂੰ ਵੀ ਹਿੱਸਾ ਜਾਣਾ ਤੇ ਸਰਕਾਰ ਨੂੰ ਵੀ ਜਾਣਾ ਹੈ ਭਾਰਤੀ ਚਾਰ ਲੋਕ ਇੱਥੇ ਕਮਾਈ ਕਰ ਰਹੇ ਹੈ ਭਾਰਤੀ ਲੋਕਾਂ ਤੇ ਬੋਝ ਹੈ ਸਰਕਾਰ ਨੇ ਪਹਿਲਾਂ ਲੋਕਾਂ ਨੂੰ ਚਾਟੇ ਲਾ ਲਿਆ ਇਹ ਲੋਕਾਂ ਨਾਲ ਵੱਡੀ ਚੀਟਿੰਗ ਹੈ ਔਰ ਤੁਸੀਂ ਵੇਖਿਓ ਜਿਸ ਢੰਗ ਦੇ ਨਾਲ ਅੱਜ ਸਰਕਾਰਾਂ ਟੈਕਸ ਹੌਲੀ ਹੌਲੀ ਕਰਕੇ ਵਧਾਈ ਜਾ ਰਹੀਆਂ ਲਾਈ ਜਾ ਰਹੀਆਂ ਇੱਕ ਸਮਾਂ ਪਰਸਨ ਇੱਦਾਂ ਦਾ ਆਉਣਾ ਇਹਨਾਂ ਨੇ ਕਹਿਣਾ ਕਿੱਡੀ ਕੁ ਗੱਲ ਹੈ ਜਿਹੜੇ ਵਿਅਕਤੀ ਨੂੰ ਮਹੀਨੇ ਦੀ 1,00,000 ਰੁਪਇਆ ਕਮਾਈ ਹੈ ਅਸੀਂ ਤੇ ਉੱਤੇ 100 ਰੁਪਇਆ ਸਾਰਿਆਂ ਦਾ ਟੈਕਸ ਲਾਉਣਾ ਹੈ ਭਾਰਤੀ ਮੈਂ ਸਮਝਦਾ ਕਿ ਸਰਕਾਰਾਂ ਦਾ ਢੰਗ ਗਲਤ ਹੈ ਇਹਨਾਂ ਨੇ ਹੌਲੀ ਹੌਲੀ ਕਰਕੇ ਸਾਹ ਲੈਣ ਤੇ ਵੀ ਟੈਕਸ ਲਾ ਦੇਣਾ
0: ਜੀ 1130 ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਭਾਜੀ
5: ਬ੍ਰਹਮਪੁਰਾ ਦਾ ਵੀ ਪਤਾ ਲੱਗਾ ਸੀ ਭਾਜੀ ਜਾ ਰਹੇ ਆ ਜੀ ਖਾਲੀ ਲੀਡਰ
0: ਬ੍ਰਹਮਪੁਰਾ ਹੋਣਾ ਦਾ ਜੀ ਅੱਛਾ ਜੀ ਠੀਕ ਹੈ ਜੀ ਮੈਂ ਲੈ ਲੈਣਾ ਜੀ ਸਵਾਲ ਥੈਂਕ ਯੂ ਭਾਜੀ ਜੀ ਭਾਜੀ
3: ਇਹਨਾਂ ਨੇ ਬ੍ਰਹਮਪੁਰਾ ਜੀ ਦਾ ਜ਼ਿਕਰ ਕੀਤਾ ਨਾ
0: ਹਾਂਜੀ ਹਾਂਜੀ ਕਹਿੰਦੇ ਉਹ ਆਮ ਆਦਮੀ ਪਾਰਟੀ ਚ ਜਾ ਰਹੇ ਆ
3: ਦੇਖੋ ਗੱਲ ਇਹ ਹੈ ਉਹਨਾਂ ਨੂੰ ਅਕਾਲੀ ਦਲ ਨੇ ਬੀਤੇ ਦਿਨਾਂ ਪਾਰਟੀ ਚੋਂ ਕੱਢ ਦਿੱਤਾ ਸੀ ਜੇ ਤੁਹਾਨੂੰ ਪਤਾ ਹੋਵੇ ਉਹਦਾ ਕਾਰਨ ਸੀ ਕਿ ਸੁਖਬੀਰ ਸਿੰਘ ਬਾਦਲ ਔਰ ਉਸ ਖੇਤਰ ਤੋਂ ਖਡੂਰ ਸਾਹਿਬ ਖੇਤਰ ਤੋਂ ਲਗਾਤਾਰ ਕਿਸੇ ਹੋਰ ਨੂੰ ਪ੍ਰਮੋਟ ਕਰ ਰਹੇ ਸੀ ਤੇ ਇਧਰੋਂ ਜਿਹੜੇ ਬ੍ਰਹਮਪੁਰਾ ਜੀ ਇਹ ਨਹੀਂ ਚਾਹੁੰਦੇ ਸੀ ਕਿ ਕਿਸੇ ਹੋਰ ਨੂੰ ਪ੍ਰਮੋਟ ਕੀਤਾ ਜਾਵੇ ਉਹਦੇ ਵਿੱਚ ਇਹ ਸਾਰਾ ਕੁਛ ਜਿਹੜਾ ਉਹਨਾਂ ਨੇ ਅਕਾਲੀ ਦਲ ਨੇ ਬ੍ਰਹਮਪੁਰੇ ਨੂੰ ਪਾਰਟੀ ਚੋਂ ਕੱਢ ਦਿੱਤਾ ਜਦੋਂ ਪਾਰਟੀ ਚੋਂ ਕੱਢ ਦਿੱਤਾ ਤੇ ਫਿਰ ਭਾਈ ਹੁਣ ਉਹ ਜਿੱਧਰ ਮਰਜ਼ੀ ਜਾਵੇ ਸਿਆਸੀ ਵਿਅਕਤੀ ਆ ਉਹਨੇ ਜਾਣਾ ਹੀ ਹੈ ਬਾਕੀ ਉਹ ਜਾਵੇ ਉਹ ਜਿੱਧਰ ਮਰਜ਼ੀ ਜੇ ਅਸੀਂ ਕਹੀਏ ਕਿ ਆਮ ਆਦਮੀ ਪਾਰਟੀ ਵੀ ਉਹਦਾ ਬਹੁਤ ਵੱਡਾ ਮੁੱਲ ਪਾ ਦੇਗੀ ਕਿਉਂਕਿ ਕੱਢੇ ਵਿਅਕਤੀ ਦਾ ਮੁੱਲ ਘੱਟ ਹੀ ਪੈਂਦਾ ਹੁੰਦਾ ਹੈਗਾ ਸੋ ਇਹਨੂੰ ਆਪਾਂ ਇਹ ਨਹੀਂ ਕਹਾਂਗੇ ਕਿ ਉਹ ਚਲੇ ਗਏ ਆਮ ਆਦਮੀ ਪਾਰਟੀ ਚ ਅਕਾਲੀ ਦਲ ਨੇ ਪਾਰਟੀ ਚੋਂ ਕੱਢਿਆ ਉਹ ਕਿੱਧਰ ਜਾਂਦੇ ਉਹ ਸਮਾਂ ਦੱਸੇਗਾ
0: ਜੀ ਮੁਲਤਾਨੀ ਸਾਹਿਬ ਜੀ ਆਇਆਂ ਨੂੰ ਭਾਈ ਸਤਿ ਸ਼੍ਰੀ ਅਕਾਲ
6: ਹਾਂਜੀ ਭਾਜੀ ਮੈਂ ਪੁੱਛਣਾ ਜੀ ਭਾਜੀ ਹੋਰਾਂ ਕੋ ਸਵਾਲ ਜੀ ਜਿਹੜਾ ਮਤਲਬ ਸੇਵਾਦਾਰਾਂ ਨੇ ਚੰਨ ਚਾੜਿਆ ਜੀ ਕੋਈ ਉਹਦੀ ਅਪਡੇਟ ਜੀ ਪਲੀਜ਼ ਦੱਸੋ
0: ਜੀ ਜੀ ਥੈਂਕ ਯੂ ਜੀ ਜੀ ਭਾਜੀ ਇਹਨਾਂ ਦਾ ਮੇਰੇ ਖਿਆਲ ਉਧਰ ਜੋ ਆ
3: ਮੈਨੂੰ ਲੱਗਦਾ ਸੀ ਪਟੋ ਸਾਹਿਬ ਇਸ ਸਵਾਲ ਤੇ ਛੱਡਣਾ ਚਾਹੁੰਦਾ ਸੀ ਉਸ ਮਸਲੇ ਨੂੰ
0: ਜੀ
3: ਕਿ ਸੱਚੀ ਗੱਲ ਇਹ ਆ ਕਿ ਕੀ ਕਹੀਏ ਤੇ ਕਿਹਨੂੰ ਕਹੀਏ ਜੋ ਕੁਝ ਜੱਗ ਜਾਰ ਚੀਜ਼ਾਂ ਹੋ ਚੁੱਕੀਆਂ ਆ ਮੈਂ ਬੀਤੇ ਦਿਨਾਂ ਚ ਵੀ ਜ਼ਿਕਰ ਕੀਤਾ ਸੀ ਕਿ ਬਲਾਤਕਾਰ ਬਹੁਤ ਮਾੜਾ ਹੈ, ਉਹਦੀ ਅਸੀਂ ਅੱਜ ਵੀ ਨਿੰਦਾ ਕਰਦੇ ਕੱਲ ਵੀ ਕਰਾਂਗੇ। ਜਿਹੜਾ ਵਿਅਕਤੀ ਜਿਹਦੇ ਨਾਲ ਵੀ ਔਰਤ ਦੇ ਨਾਲ ਸਰੀਰਕ ਸ਼ੋਸ਼ਣ ਕਰਦਾ ਹੈ ਉਹਨੂੰ ਦੁਨੀਆਂ ਚ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ, ਇਹ ਇੱਕ ਮਸਲਾ ਹੈ। ਪਰੰਤੂ ਇੱਥੇ ਉਹ ਮਸਲਾ ਸੀਮਤ ਨਹੀਂ ਰਿਹਾ, ਇੱਥੇ ਤੱਕ ਮਸਲਾ ਸੀਮਤ ਨਹੀਂ ਹੈ, ਇੱਥੇ ਦਾ ਮਸਲਾ ਬੜਾ ਵੱਡਾ ਮਸਲਾ ਬਣ ਗਿਆ। ਇੱਥੇ ਦਾ ਮਸਲਾ ਹੈ ਗੁਰੂ ਘਰ ਦੀਆਂ ਸਰਾਵਾਂ ਚ ਇੱਕ ਵਿਦੇਸ਼ ਤੋਂ ਲਿਆ ਕੇ ਇੱਕ ਔਰਤ ਨੂੰ ਰੱਖਿਆ ਜਾਂਦਾ ਹੈ। ਉਹ ਔਰਤ ਹੁਣ ਤੋਂ ਲਗਭਗ ਅਸੀਂ ਕਹਿ ਸਕਦੇ ਹਾਂ 17-18 ਘੰਟੇ ਪਹਿਲਾਂ ਆਪਣੀ ਦੂਜੀ ਵੀਡੀਓ ਜਾਰੀ ਕਰਕੇ ਇਹ ਕਹਿ ਚੁੱਕੀ ਆ ਕਿ ਮੈਨੂੰ ਸਰਬਜੀਤ ਸਿੰਘ ਚਿੰਦਰ ਤੇ ਬਿਰਸਾ ਸਿੰਘ ਬਲਟੋਹਾ ਲੈ ਕੇ ਆਏ ਹੈ, ਔਰ ਮੈਨੂੰ ਇਸ ਕਰਕੇ ਲੈ ਕੇ ਆਏ ਕਿਸੇ ਸਿਆਸੀ ਵਿਅਕਤੀ ਦੇ ਖਿਲਾਫ ਮੇਰੇ ਤੋਂ ਗੱਲਾਂ ਕਰਾਉਣੀਆਂ ਸੀ। ਮੈਂ ਕਹਿੰਦੇ ਨਹੀਂ ਕੀਤੀਆਂ ਤੇ ਇਸ ਕਰਕੇ ਉਹਨਾਂ ਨੇ ਮੇਰੇ ਨਾਲ ਆਹ ਸਾਰਾ ਕੁਛ ਕੀਤਾ ਹੈਗਾ। ਬਾਕੀ ਉਹ ਔਰਤ ਤੇ ਖੁਲਾਸਾ ਕਰ ਚੁੱਕੀ ਹੈ ਕਿ ਮੈਨੂੰ ਅਕਾਲੀ ਦਲ ਵਾਲੇ ਲੈ ਕੇ ਆਏ, ਐਸਜੀਪੀਸੀ ਤੇ ਅਕਾਲੀ ਦਲ ਵਾਲਿਆਂ ਨੇ ਮੈਨੂੰ ਸਰਾਵਾਂ ਦੇ ਵਿੱਚ ਰੱਖਿਆ ਤੇ ਮੇਰੇ ਨਾਲ ਜਿਹੜਾ ਅਮਰਜੀਤ ਚਾਵਲਾ ਉਸਨੇ ਸਰੀਰਕ ਸ਼ੋਸ਼ਣ ਕੀਤਾ, ਉਹ ਔਰਤ ਖੁਲਾਸੇ ਕਰ ਚੁੱਕੀ ਹੈ। ਹਾਲਾਂਕਿ ਦੂਜੇ ਪਾਸੇ ਪ੍ਰਧਾਨ ਸਾਹਿਬ ਐਡਵੋਕੇਟ ਧਾਮੀ ਸਾਹਿਬ ਉਹਨਾਂ ਨੇ 4 ਮੈਂਬਰੀ ਟੀਮ ਬਣਾਈ ਹੈ ਜਾਂਚ ਪੜਤਾਲ ਲਈ। ਪਰੰਤੂ ਸਵਾਲ ਉੱਥੇ ਵੀ ਖੜਾ ਹੈ ਕਿ ਜਿਹੜਾ ਤੁਸੀਂ ਬਲਾਤਕਾਰ ਤੇ ਜਿਨ ਤੁਹਾਡੇ ਤੇ ਦੋਸ਼ ਲਾਏ ਹੈ ਲਿਆਉਣ ਵਾਲੇ ਵੀ ਤੁਸੀਂ, ਆਪਣੇ ਸਰਾਵਾਂ ਜਿਹੜੀਆਂ ਸਰਾਵਾਂ ਜਿੱਥੇ ਰੱਖਿਆ ਉਹ ਵੀ ਤੁਹਾਡੀਆਂ, ਜਾਂਚ ਟੀਮ ਵੀ ਆਪਣੀ, ਤੇ ਕੀ ਅਸੀਂ ਉਮੀਦ ਕਰੀਏ ਤੁਸੀਂ ਕੀ ਇਹਨੂੰ ਸੱਚ ਕਰ ਦੋਗੇ? ਬਾਕੀ ਜਿਹਨਾਂ ਨੇ ਬਲਾਤਕਾਰ ਕੀਤਾ ਉਹ ਵੀ ਤੁਹਾਡੇ ਆਪਣੇ, ਜਿਹੜੀਆਂ ਸਰਾਵਾਂ ਚ ਸਬੀਬੀ ਦੇ ਨਾਲ ਤੁਸੀਂ ਕੁਰਕਰਮ ਕੀਤੇ ਉਹ ਵੀ ਤੁਹਾਡੀਆਂ, ਜਾਂਚ ਟੀਮ ਵੀ ਆਪਣੀ, ਕੀ ਇਹਨਾਂ ਤੋਂ ਅਸੀਂ ਆਸ ਕਰੀਏ? ਸੋ ਬਹੁਤ ਮੰਦਭਾਗਾ ਹੈ, ਸਿੱਖੀ ਧਰਮ ਨੂੰ ਖੋਰਾ ਲਾਉਣ ਵਾਲੀ ਗੱਲ ਹੈ। ਔਰ ਮੈਂ ਤੇ ਪਹਿਲਾਂ ਵੀ ਇਹੋ ਜਿਹੀ ਟਿੱਪਣੀ ਕਰ ਚੁੱਕਾ ਕਿ ਗੱਲ ਅਮਰਜੀਤ ਚਾਵਲਾ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ। ਜਿਹੜੇ ਜਿਹੜੇ ਲੋਕੀ ਵੀ ਉਸ ਹਨੀ ਟ੍ਰੈਪ ਵਿੱਚ ਸ਼ਾਮਲ ਹੈ ਜਾਂ ਕਿਸੇ ਹੋਰ ਟ੍ਰੈਪ ਵਿੱਚ ਸ਼ਾਮਲ ਹੈ ਉਹਨਾਂ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ।
0: ਜੀ, ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰਾਂ ਨੂੰ ਇਸ ਮਹੀਨੇ ਮਿਲੇਗੀ ਵੱਧ ਤਨਖਾਹ? ਜੀ,
3: ਸੁੱਖਾਂ ਸੁੱਖਦੀ ਨੂੰ ਇਹ ਦਿਨ ਆਇਆ ਕਟਕ ਸਾਹਿਬ। ਪੰਜਾਬ ਦੇ ਮੁਲਾਜ਼ਮਾਂ ਤੇ ਪੰਜਾਬ ਸਰਕਾਰ ਵਿਚਾਲੇ ਪਿਛਲੇ ਕਾਫੀ ਮਹੀਨਿਆਂ ਤੋਂ ਬਹੁਤ ਵੱਡੇ ਪੱਧਰ ਤੇ ਮਹਿੰਗਾਈ ਭੱਤੇ ਦੀ ਕਿਸ਼ਤਾਂ ਨੂੰ ਲੈ ਕੇ ਪੇਚਾ ਪਿਆ ਹੋਇਆ ਸੀ। ਹਾਲਾਂਕਿ ਉਹ ਪੇਚਾ ਅਜੇ ਵੀ ਬਰਕਰਾਰ ਹੈ, ਪਰੰਤੂ ਪੰਜਾਬ ਦੀ ਸਰਕਾਰ ਉੱਥੇ ਬੜੀ ਕਸੂਤੀ ਸਥਿਤੀ ਵਿੱਚ ਫਸ ਗਈ ਜਦੋਂ ਬੀਤੇ ਕੱਲ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਜਿਹੜੇ ਚੀਫ ਸੈਕਟਰੀ ਨੂੰ ਤਲਬ ਕਰ ਲਿਆ ਕਿ 5 ਅਕਤੂਬਰ ਨੂੰ ਆ ਜਾ ਭਾਈ, ਦੱਸ ਤੂੰ ਮੇਰੇ ਹੁਕਮਾਂ ਦੀ ਪਾਲਣਾ ਕਿਉਂ ਨਹੀਂ ਕੀਤੀ? ਕਿਉਂਕਿ ਹਾਈਕੋਰਟ ਬੀਤੇ ਦਿਨਾਂ ਚ ਹੁਕਮ ਸੁਣਾ ਚੁੱਕਿਆ ਕਿ ਮੁਲਾਜ਼ਮ ਤੇ ਜਿਹੜੇ ਪੈਨਸ਼ਨਰ ਹੈ ਡੀਏ ਮਹਿੰਗਾਈ ਭੱਤਾ ਉਹਨਾਂ ਦਾ ਹੱਕ ਹੈ, ਤੁਸੀਂ ਦਿਓ, ਪੰਜਾਬ ਸਰਕਾਰ ਦੇ ਨਹੀਂ ਰਹੀ। ਹੁਣ ਬੀਤੇ ਕੱਲ ਦੀ ਘਟਨਾ ਆ ਕਿ ਪੰਜਾਬ ਦਾ ਚੀਫ ਸੈਕਟਰੀ ਤਲਬ ਕੀਤਾ ਹਾਈਕੋਰਟ ਨੇ, ਹੁਣ ਗੱਲ ਇਹ ਆ ਕਿ ਤਾਜ਼ਾ ਤਰੀਨ ਅਸੀਂ ਇਹ ਵੀ ਖ਼ਬਰ ਸਾਂਝੀ ਕਰ ਚੁੱਕੇ ਹਾਂ ਕਿ ਜਿਹੜੇ ਪੰਜਾਬ ਦੇ ਮੁਲਾਜ਼ਮ ਤੇ ਪੰਜਾਬ ਦੀ ਸਰਕਾਰ ਹੈ ਉਹਨਾਂ ਵਿਚਾਲੇ ਮੀਟਿੰਗ ਹੋਈ ਬੀਤੇ ਦਿਨਾਂ ਚ, ਤੇ ਉਸ ਮੀਟਿੰਗ ਵਿੱਚ ਇਹ ਤੈਅ ਹੋਇਆ ਸੀਗਾ ਕਿ ਸਰਕਾਰ ਕਹਿੰਦੀ ਕਿ ਸਾਰਾ ਤਾਂ ਨੀ ਅਸੀਂ ਇਕੱਠਾ ਦੇ ਸਕਦੇ, 8% ਦੇ ਦਿਆਂਗੇ, ਪਰੰਤੂ ਦੇਵਾਂਗੇ ਅਕਤੂਬਰ ਮਹੀਨੇ ਦੀ ਤਨਖਾਹ ਨਾਲ। ਬਾਕੀ ਜਦੋਂ 31 ਅਕਤੂਬਰ ਜਾਂ 1 ਨਵੰਬਰ ਨੂੰ ਤਨਖਾਹ ਮਿਲਣੀ ਆ ਉਦੋਂ ਨਾਲ ਮਿਲਣਾ ਸੀ, ਤੇ ਪੰਜਾਬ ਦੀ ਸਰਕਾਰ ਨੇ ਉਸ ਹਾਈਕੋਰਟ ਦੇ ਦਾਤੇ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਤੇ ਜਿਸ ਨੋਟੀਫਿਕੇਸ਼ਨ ਦੇ ਤਹਿਤ ਜਿਹੜਾ ਆਹ ਮਹੀਨਾ ਚੱਲਦਾ ਭਾਵ ਸਤੰਬਰ ਮਹੀਨਾ, ਇਹਦੀਆਂ ਤਨਖਾਹਾਂ ਜਦੋਂ 30 ਸਤੰਬਰ ਨੂੰ ਬਣਨੀਆਂ ਹੈ ਜਾਂ 1 ਅਕਤੂਬਰ ਨੂੰ ਮਿਲਣੀਆਂ, ਤੇ ਉਸਦੇ ਵਿੱਚ ਪਟਲ ਸਾਹਿਬ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਨੂੰ ਤੇ ਪੰਜਾਬ ਦੇ ਸਮੁੱਚੇ ਪੈਨਸ਼ਨਰਾਂ ਨੂੰ 8% ਡੀਏ ਮਹਿੰਗਾਈ ਭੱਤੇ ਦੀ ਕਿਸ਼ਤ ਨਾਲ ਲੱਗ ਕੇ ਜਿਹੜੀ ਉਹ ਮਿਲਣੀ ਹੈ। ਬਾਕੀ ਇਹ ਬਾਵਾ ਇੱਕ ਮੋਟਾ ਫਾਇਦਾ ਕਹਿ ਸਕਦੇ ਜਿਹੜਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਹੋਣ ਜਾ ਰਿਹਾ, ਹਾਲਾਂਕਿ ਕੁੱਲ 18% ਬਣਦਾ ਹੈ ਉਹਦੇ ਵਿੱਚੋਂ 8 ਮਿਲਣਾ ਆ। ਬਾਕੀ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਅਦਾਲਤਾਂ ਦੇ ਫੈਸਲੇ ਤੇ ਨਿਰਭਰ ਕਰੇਗਾ।
0: ਜੀ ਭਾਜੀ, ਲਖਵਿੰਦਰ ਭਾਜੀ ਸਤਿ ਸ਼੍ਰੀ ਅਕਾਲ।
7: ਭਾਜੀ ਸਤਿ ਸ਼੍ਰੀ ਅਕਾਲ, ਰਮੇਸ਼ ਭਾਜੀ ਨੂੰ ਸਤਿ ਸ਼੍ਰੀ ਅਕਾਲ
0: ਜੀ।
7: ਭਾਜੀ ਪ੍ਰੋਗਰਾਮ ਦਾ ਤੇ ਨੰਬਰ 1 ਹੀ ਆਪਣਾ
0: ਜੀ,
7: ਤੇ ਬਾਕੀ ਜਿਹੜੇ ਰਿਪੋਰਟਰ ਸਾਹਿਬ ਨੇ ਇਹ ਤੇ ਦੀ ਬੈਸਟ ਨੇ
0: ਜੀ। ਜੀ ਬਿਲਕੁਲ।
7: ਸ਼ਮੀ ਭਾਜੀ ਦੇਖੋ ਤੁਸੀਂ, ਆਪਾਂ ਵੇਖੋ ਗੁਰਦੁਆਰਿਆਂ ਚ ਜਾਂਦੇ ਹਾਂ ਕਿਵੇਂ ਡਰ ਡਰ ਕੇ ਜਾਂਦੇ ਹਾਂ ਗੁਰਦੁਆਰਿਆਂ ਦੇ ਵਿੱਚ, ਇਹ ਲੋਕੀ ਉੱਥੇ ਰਹਿੰਦੇ ਆ, ਇਹਨਾਂ ਨੂੰ ਤਾਂ ਕੋਈ ਡਰ ਹੀ ਨਹੀਂ ਨਾ, ਇਹਨਾਂ ਨੂੰ ਕੋਈ ਡਰ ਨੀ। ਦੇਖੋ ਤੁਸੀਂ ਕਿੱਦਾਂ ਕਿੱਦਾਂ ਦੀਆਂ ਹਰਕਤਾਂ ਉੱਥੇ ਕਰ ਰਹੇ ਆ। ਜਦੋਂ ਭਾਜੀ ਭਗਵੰਤ ਮਾਨ ਦੀ ਵੀਡੀਓ ਆਈ ਸੀ ਇਹਨਾਂ ਨੇ, ਮੈਂ ਕਹਿੰਦਾ ਜੀ ਇੰਨੀ ਆਹਰ ਚੁੱਕੀ ਸੀ ਨਾ, ਸਣੇ ਖਹਿਰਾ ਮਜੀਠੀਆ ਸੁਖਬੀਰ ਬਾਦਲ, ਮੈਂ ਮੋਰਚਾ ਲਾ ਦੇਣਾ, ਮੈਂ ਆਹ ਕਰ ਦੇਣਾ, ਠੀਕ ਹੈ ਨਾ। ਕੋਈ ਮੇਰਾ ਖਿਆਲ ਕੋਈ ਐਸਾ ਬੰਦਾ ਨੀ ਸੀ, ਇੱਥੇ ਵੀ ਹੈਗੇ ਕੁਛ ਬੰਦੇ ਜਿਹਨਾਂ ਨੇ ਬੜੀਆਂ ਤੋਹਮਤਾਂ ਲਈਆਂ ਸੀ, ਇਸ ਸਟੇਸ਼ਨਾਂ ਦੇ ਉੱਤੇ ਆਉਂਦੇ ਆ ਬੰਦੇ ਸਾਰੇ, ਤੇ ਦੇਖੋ ਭਾਜੀ ਤੁਸੀਂ ਅੱਜ ਗੜਗੰਜ ਸਾਹਿਬ ਨੂੰ ਆ ਕੇ ਬੋਲਣਾ ਚਾਹੀਦਾ ਤੇ ਉੱਥੇ ਦੇਖੋ ਇਹੋ ਜਿਹੀ ਜਗ੍ਹਾ ਦੇ ਉੱਤੇ ਕਿਵੇਂ ਅਸੀਂ ਮੱਥਾ ਟੇਕਣ ਜਾਵਾਂਗੇ ਜਿੱਥੇ ਇਹੋ ਜਿਹੀਆਂ ਘਿਣਾਉਣੀਆਂ ਹਰਕਤਾਂ ਆਉਂਦੀਆਂ।
0: ਜਗ੍ਹਾ ਤਾਂ ਭਾਜੀ ਦੇਖੋ ਜਗ੍ਹਾ ਤਾਂ ਜਿਹੜੀਆਂ ਧਾਰਮਿਕ ਸਥਾਨਾਂ ਸਾਰੀਆਂ ਮੁਕੱਦਸ ਹੈ, ਪਰ ਜਿਹੜੇ ਉੱਤੇ ਬੈਠੇ ਹੋਏ ਨਾ ਜਿਹੜੇ ਬਸ ਉਹ ਅਹੁਦਿਆਂ ਦੀ ਜਿਹੜੀ ਕਹਿ ਲਓ ਵੀ ਮਰਿਆਦਾ ਨੂੰ ਉਹਨਾਂ ਨੇ ਬਹੁਤ ਸੱਟ ਮਾਰੀ ਹੈ।
7: ਪਰ ਬਹੁਤ ਮਾੜੀ ਗੱਲ ਹੈ, ਖੁਦ ਇਹਨਾਂ ਨੂੰ ਸਾਰਿਆਂ ਨੂੰ ਆ ਕੇ ਬੋਲਣਾ ਚਾਹੀਦਾ। ਹੁਣ ਭਗਵੰਤ ਮਾਨ ਜੀ ਤਾਂ ਭਗਵੰਤ ਮਾਨ ਵਾਰੀ ਤਾਂ ਬੜੀ ਵੀਡੀਓ ਛਾਰ ਛਾਰ ਕੀਤੀ ਸਾਰਿਆਂ ਨੇ, ਹੁਣ ਕਿੱਥੇ ਗਏ ਨੇ ਇਹਨਾਂ ਦੇ ਦੰਦਲਾਂ ਪੈ ਗਈਆਂ। ਹੁਣ ਇੱਥੇ ਵੀ ਕਈ ਹੈਗੇ ਸਰੋਤੇ ਬੈਠੇ, ਇਹਨਾਂ ਦੇ ਮੂੰਹਾਂ ਚ ਵੀ ਦੰਦਲਾਂ ਪਈਆਂ, ਇਹਨਾਂ ਨੂੰ ਕਹੋ ਸਰੋਤੇ ਦੱਸੋ ਆ ਗਏ ਆਪਣੇ ਓਪੀਨੀਅਨ ਦਿਓ ਆ ਕੇ ਜਿਹੜਾ ਇੱਥੇ, ਤੇ ਰਮੇਸ਼ ਭਾਜੀ ਕੁਛ ਦੱਸਣ ਇਹਦੇ ਬਾਰੇ ਜ਼ਰੂਰ
0: ਪਲੀਜ਼। ਥੈਂਕ ਯੂ ਸਤਿ ਸ਼੍ਰੀ ਅਕਾਲ ਲਖਵਿੰਦਰ ਭਾਜੀ, ਮੈਂ ਇੱਕ ਹੋਰ ਕਾਲ ਲੈਣਾ ਫਿਰ ਆਪਾਂ। ਜਤਿੰਦਰ ਭਾਜੀ ਸਤਿ ਸ਼੍ਰੀ ਅਕਾਲ
8: ਭਾਈ, ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ।
8: ਤੇ ਭਾਜੀ ਮੈਂ ਪੁੱਛਣਾ ਕਹਿਣਾ ਸੀਗਾ ਕਿ ਜਿੱਦਾਂ ਇਹਨਾਂ ਨੇ ਆਪਣੀ ਬਿਜਲੀ ਫ੍ਰੀ ਕੀਤੀ ਹੈ ਜਾਂ ਕੋਈ ਹੋਰ ਬੈਨੀਫਿਟ ਦੇ ਰਹੇ ਨੇ ਐਕਸਟਰਾ, ਤੇ ਇਹ ਫਾਹ ਲੈਣ ਦੀ ਮਤਲਬ ਜ਼ਰੂਰਤ ਹੀ ਕੀ ਸੀ? ਜਦੋਂ ਤੁਸੀਂ ਮੰਨ ਲਓ ਤੁਹਾਨੂੰ ਦੇਖਣ ਲਿਆ ਗਿਆ ਹਨਾ ਤੁਹਾਡੇ ਹੱਥ ਚ ਕੀ ਆ, ਜੇਬ ਚ ਕਿੰਨੇ ਪੈਸੇ ਆ, ਤੇ ਤੁਸੀਂ ਮੰਨ ਲਓ ਕਿ 5 ਰੁਪਏ ਯੂਨਿਟ ਹੀ, ਜੇ ਤੁਸੀਂ 2 ਰੁਪਏ ਵੀ ਕਰ ਦਿੰਦੇ ਮੋਟਾ ਤਾਂ ਨੁਕਸਾਨ ਵੀ ਪੈ ਜਾਂਦੀ ਹੈ,
0: ਠੀਕ
8: ਹੈ ਜੀ। ਹੁਣ ਤੁਸੀਂ ਤਨਖਾਹਾਂ ਦੇਣੀ ਹੈ ਉਹ ਕਿੱਥੋਂ ਦੇਣੀ ਹੈ ਤੁਸੀਂ? ਇਹਦੇ ਮਤਲਬ ਕਾਮਨ ਸੈਂਸ ਵਾਲੀ ਗੱਲ ਹੈ, ਪਤਾ ਨੀ ਇੰਨੇ ਸਟੂਪਿਡ ਸਰਕਾਰਾਂ ਕਿਵੇਂ ਚਲਾਈ ਜਾਂਦੇ ਕਿ ਤੁਸੀਂ ਯਾਰ ਤਨਖਾਹਾਂ ਜੋਗੇ ਬੰਦਿਆਂ ਨੇ ਪੈਸੇ ਤੁਸੀਂ ਕਰਜ਼ਾ ਲੈ ਲੈ ਕੇ ਦਿੰਦੇ ਪਿਓ, ਹੁਣ ਤੁਸੀਂ ਕਹਿੰਦੇ ਸਾਡੇ ਕੋਲ ਪੈਸੇ ਨੀ ਦੇਣ ਨੂੰ ਨਾ ਮਹਿੰਗਾਈ, ਇਹ ਤੇ ਤੁਸੀਂ ਆਪ ਸਿਆਪਾ ਆਪ ਮੁੱਲ ਲਿਆਣਾ ਕਿ ਤੁਸੀਂ ਦਿਮਾਗ ਪਹਿਲਾਂ ਹੀ ਦਿਮਾਗ ਨਾਲ ਚੱਲੋ ਕਿ ਆਪਾਂ ਹੁਣ ਜਿਹੜੀ ਕਿਰਾਇਆ ਫ੍ਰੀ ਕਰਤਾ ਜੀ ਲੋ, ਤੇ ਉਹ ਤੇ ਤੁਸੀਂ ਪਹਿਲਾਂ ਬੰਦਿਆਂ ਨੂੰ ਤਨਖਾਹਾਂ ਦੇਣ ਜੋਗੇ ਤੇ ਪੈਸੇ ਐਟਲੀਸਟ ਕੱਢ ਲਓ, ਜੇ ਨਹੀਂ ਚਲੋ ਤੁਸੀਂ ਐਕਸਟਰਾ ਕਰਨੇ ਵੋਟਾਂ ਵਾਸਤੇ ਅੱਧੀ ਕੋਸਟ ਕਰ ਦੋ, ਤੇ ਉਹਦੇ ਨਾਲ ਤੁਹਾਡਾ ਵੀ ਚੱਲੀ ਜਾਣਾ ਵਧੀਆ ਤੇ ਸਾਰਾ ਸਿਸਟਮ ਵਧੀਆ ਚੱਲੀ
0: ਜਾਣਾ। ਇਹਦੇ
8: ਤੇ ਰਮੇਸ਼ ਭਾਜੀ ਦੇ ਪੁੱਛੋ ਵਿਚਾਰ ਨੂੰ।
0: ਜੀ ਜੀ ਜੀ ਰਮੇਸ਼ ਭਾਜੀ ਪਲੀਜ਼।
9: ਦੇਖੋ ਪਾਠਕ ਸਾਹਿਬ ਦੂਜੇ ਸਰੋਤੇ ਕੀ ਕਹਿਤੇ ਗਏ ਆ
0: ਜੀ,
9: ਆਵਾਜ਼ ਕੰਨਾਂ ਚ ਨਹੀਂ ਪਈ, ਪਹਿਲਾਂ ਨੇ ਤੇ ਚਲੋ ਜਿਹੜੀ ਗੱਲ ਕਹੀ ਹੈ ਉਹ ਬੜੀ ਠੀਕ ਦੁਰੁਸਤ ਉਹਨਾਂ ਨੇ ਕਹੀ ਹੈ ਕਿ ਭਗਵੰਤ ਮਾਨ ਤੇ ਉਂਗਲਾਂ ਉੱਠੀਆਂ ਤੇ ਉੱਠੀਆਂ ਚਾਹੀਦੀਆਂ ਵੀ ਸੀ, ਜੋ ਅਸੀਂ ਦ੍ਰਿਸ਼ ਵੇਖੇ ਹੈ ਉਹ ਤਸਵੀਰਾਂ ਦੇਖੀਆਂ ਜਿਸ ਢੰਗ ਦੇ ਨਾਲ ਉਸਨੇ ਸ਼ਰਾਬ ਦੇ ਛਿੱਟੇ ਪਾਏ। ਮੈਂ ਉਦੋਂ ਵੀ ਜ਼ਿਕਰ ਕੀਤਾ ਸੀ ਕਿ ਉਹ ਅੱਤ ਨਿੰਦਣ ਯੋਗ ਹੈ, ਹਾਲਾਂਕਿ ਉਹ ਅੱਜ ਤੱਕ ਇੱਕ ਟੇਢਾ ਮਸਲਾ ਆ, ਉਹ ਮੰਨਣ ਨੂੰ ਤਿਆਰ ਨਹੀਂ ਭਗਵੰਤ ਮਾਨ ਤੇ ਉਹਦਾ ਟੋਲਾ। ਦੂਜੇ ਕਹਿੰਦੇ ਚ ਅਸੀਂ ਜਾਂਚ ਪੜਤਾਲ ਕਰਾ ਲਈ, ਚਲੋ ਉਹ ਤੇ ਜਾਂਚ ਵਾਲੀ ਗੱਲ ਹੈ, ਅਸੀਂ ਕੁਝ ਪਲਾਂ ਦੀ ਮੰਨ ਵੀ ਲੈ ਲਈਏ ਕਿ ਉਹ ਵੀਡੀਓ ਸੱਚੀ ਹੈ। ਦੇਖੋ ਭਗਵੰਤ ਮਾਨ ਨੇ ਜੋ ਕੀਤਾ ਉਹ ਤੇ ਨਿੰਦਣ ਯੋਗ ਹੈ, ਉਸਨੇ ਛਿੱਟੇ ਪਾਏ ਸ਼ਰਾਬ ਦੇ ਪਾਏ ਜਾਂ ਜੋ ਕੁਛ ਅਪਮਾਨਿਤ ਕੀਤਾ, ਤੇ ਜੋ ਇਹਨਾਂ ਨੇ ਗੁਰੂ ਘਰ ਦੀਆਂ ਸਰਾਵਾਂ ਚ ਕੀਤਾ ਜਾਂ ਕਰਾਇਆ, ਔਰ ਇਹਦੇ ਵਿੱਚ ਕੋਈ ਇੱਕ ਵਿਅਕਤੀ ਜ਼ਿੰਮੇਵਾਰ ਨਹੀਂ। ਜੋ ਆਪਾਂ ਤਖ਼ਤ ਕੇਸਗੜ੍ਹ ਸਾਹਿਬ ਤੋਂ ਉੱਥੋਂ ਸ਼ੁਰੂ ਹੋ ਜਾਈਏ, ਜਿਹੜਾ ਉੱਥੋਂ ਦਾ ਮੈਨੇਜਰ ਹੈ, ਜਿਹਨੂੰ ਪਤਾ ਹੈ ਕਿ ਇੰਨੇ ਮਹੀਨੇ ਤੋਂ ਇੱਕ ਬੀਬੀ ਅੰਦਰ ਬੈਠੀ ਹੈ, ਫਿਰ ਉਹ ਵੱਖ ਵੱਖ ਸਰਾਵਾਂ ਤੇ ਗੱਲ ਜਾ ਕੇ ਇੱਥੇ ਗੁਰੂ ਅਰਜਨ ਦੇਵ ਸਰਾਂ ਜਿਹੜੀ ਹੈ ਦਰਬਾਰ ਸਾਹਿਬ ਉੱਥੇ ਵੀ ਉਹ ਬੀਬੀ ਨੂੰ ਰੱਖਿਆ ਜਾਂਦਾ, ਉਹ ਬੀਬੀ ਕਹਿੰਦੀ ਮੈਂ ਉੱਥੇ ਵੀ ਕੁਰਕਰਮ ਹੋਇਆ। ਤੇ ਜਿਹੜੇ ਛਿੱਟੇ ਇਹਨਾਂ ਲੋਕਾਂ ਨੇ ਪਾਏ ਹੈ ਕਿ SCTC ਪ੍ਰਧਾਨ ਨੂੰ ਪਤਾ ਨਹੀਂ ਸੀ ਕਿ ਪਿਛਲੇ 6 ਮਹੀਨੇ ਤੋਂ ਇੱਕ ਬੀਬੀ ਇਸ ਰੂਪ ਚ ਇੱਥੇ ਰਹਿ ਰਹੀ ਹੈ। ਜਥੇਦਾਰ ਸਾਹਿਬ ਉਹ ਤੇ ਬੜੀਆਂ ਗੱਲਾਂ ਕਰਦੇ ਆ ਕਿ ਉਹਨਾਂ ਨੂੰ ਇਹ ਨੀ ਪਤਾ ਸੀ ਕਿ ਉਹਨਾਂ ਦੇ ਹੇਠਾਂ ਇਹ ਜਿਹੜੀ ਜਿੱਥੇ ਨੇ ਉਹ ਜਥੇਦਾਰ ਹੈ ਕੀ ਵਰਤ ਰਿਹਾ। ਸੋ ਇਸ ਕਰਕੇ ਮੈਂ ਤਾਂਹੀਓ ਕਿਹਾ ਸੀ ਕਿ ਇਸ ਮਸਲੇ ਚ ਭਾਈ ਗੱਲ ਜਿਹੜੀ ਹੈ ਇੱਥੇ ਤੱਕ ਨਹੀਂ ਰੁਕਣੀ ਚਾਹੀਦੀ। ਇਹ ਲੋਕ ਅੱਜ ਜੋ ਇਹਨਾਂ ਨੇ ਚੰਦ ਚਾੜਿਆ, ਪੰਥ ਨੂੰ ਇਹਨਾਂ ਨੂੰ ਸਜ਼ਾ ਦੇਣ ਦਾ ਵੇਲਾ ਆ, ਪੰਥ ਨੂੰ ਇਹਨਾਂ ਨੂੰ ਟੁੱਕਣਾ ਚਾਹੀਦਾ ਔਰ ਸਖਤੀ ਨਾਲ ਟੁੱਕਣਾ ਚਾਹੀਦਾ।
0: ਜੀ ਦੂਜੇ ਭਾਜੀ ਨੇ ਭਾਜੀ ਇਹ ਕਿਹਾ ਸੀਗਾ ਵੀ ਬਹੁਤ ਸਾਰੀਆਂ ਜਿਹੜੀਆਂ ਸਰਕਾਰ ਵੱਲੋਂ ਜਿਹੜਾ ਫ੍ਰੀ ਬਿਜਲੀ ਹੋ ਗਈ, ਫ੍ਰੀ ਕਿਰਾਏ ਕਰ ਦਿੱਤੇ, ਵੀ ਇਹਨਾਂ ਨੇ ਪਹਿਲਾਂ ਇਹ ਨਹੀਂ ਦੇਖਿਆ ਵੀ ਜਿਹੜੇ ਮੁਲਾਜ਼ਮ ਜਥੇਬੰਦੀਆਂ ਉਹਨਾਂ ਲਈ ਤਾਂ ਅਸੀਂ ਪਹਿਲਾਂ ਤਨਖਾਹਾਂ ਸਾਡੇ ਤੋਂ ਹੋ ਨਹੀਂ ਪਾ ਰਹੀਆਂ ਤੇ ਫ੍ਰੀ ਦੀਆਂ ਖੈਰਾਤਾਂ ਕਈ ਦਿੱਤੀਆਂ ਜਾ ਰਹੀਆਂ ਨੇ। ਸੋ ਇਹਦੇ ਤੇ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਜੀ?
9: ਦੇਖੋ ਇਹ ਤੇ ਬੜਾ ਸਿੱਧਾ ਪੱਧਰਾ ਆ, ਜਿਹੜਾ ਸਰਕਾਰੀ ਤੰਤਰ ਹੈ ਭਾਰਤ ਵਿੱਚ, ਵੈਸੇ ਤੇ ਦੁਨੀਆਂ ਚ, ਮੈਂ ਭਾਰਤ ਦੀ ਗੱਲ ਕਰਦਾ, ਪੰਜਾਬ ਦੀ ਗੱਲ ਕਰਦਾ, ਸਰਕਾਰੀ ਤੰਤਰ ਬਹੁਤ ਤੇਜ਼ੀ ਨਾਲ ਖਤਮ ਕਰ ਦਿੱਤਾ ਗਿਆ। ਮੁੱਠੀ ਭਰ ਸਰਕਾਰੀ ਤੰਤਰ ਬਚਿਆ, ਬਾਕੀ ਖਤਮ ਕਰ ਦਿੱਤਾ, ਸਰਕਾਰੀ ਪੋਸਟਾਂ, ਸਰਕਾਰੀ ਨੌਕਰੀਆਂ ਸਾਰਾ ਕੁਛ, ਉਹਦੇ ਤੇ ਅਸੀਂ ਭਗਵੰਤ ਮਾਨ ਕੰਮ ਕਰ ਰਿਹਾ। ਇਹਨਾਂ ਨੇ ਬਿਲਕੁਲ ਤੱਕ ਕੇ ਕੀਤਾ ਜੀ, ਇਹਨਾਂ ਨੂੰ ਬਿਲਕੁਲ ਸਮਝ ਸੀ ਕਿ ਸਾਨੂੰ ਕਿੰਨੀਆਂ ਤਨਖਾਹਾਂ ਚਾਹੀਦੀਆਂ ਹੈ। ਜੇ ਅਸੀਂ ਸਰਕਾਰੀ ਹਸਪਤਾਲ ਵਾਕਿਆ ਡਿਵੈਲਪ ਕਰਨੇ ਆ, ਉੱਥੇ ਡਾਕਟਰ ਭਰਤੀ ਕਰਨੇ ਪੈਣਗੇ, ਜੇ ਆਪਾਂ ਬਾਕੀ ਸਰਕਾਰੀ ਸਕੂਲ ਵਧੀਆ ਸਿੱਖਿਆ ਦੇਣੀ ਤੇ ਉੱਥੇ ਮਾਸਟਰ ਭਰਤੀ ਕਰਨੇ ਪੈਣਗੇ, ਜੇ ਅਸੀਂ ਸੜਕਾਂ ਦਾ ਰੱਖ ਰਖਾਅ ਪ੍ਰੋਪਰ ਕਰਨਾ ਤੇ ਉੱਥੇ ਬੇਲਦਾਰ ਭਰਤੀ ਕਰਨੇ ਪੈਣਗੇ। ਨਹੀਂ ਕੀਤਾ, ਤੱਕ ਕੇ ਨਹੀਂ ਕੀਤਾ, ਜਿੰਨੇ ਕੀਤੇ ਆ ਉਹਨਾਂ ਦੇ ਖਿਲਾਫ਼ ਇਹ ਭੰਡੀ ਪ੍ਰਚਾਰ ਕਰ ਰਹੀ ਇਹਨਾਂ ਦੀ ਸਾਰੀ ਟੀਮ, ਤੁਸੀਂ ਦੇਖੋ ਤੇ ਇਸੇ ਸੋਸ਼ਲ ਮੀਡੀਆ ਤੇ ਬੀਤੇ 2-3 ਮਹੀਨੇ ਚ ਇਹਨਾਂ ਨੇ ਕੀਤਾ ਸੀ ਜੀ, ਬਲਾਜ ਤਨਖਾਹਾਂ ਬਹੁਤ ਲੈਂਦੇ ਆ, ਮੁਲਾਜ਼ਮ ਤੇ ਸਾਡੇ ਪੰਜਾਬ ਦੇ ਬਾਕੀਆਂ ਨਾਲੋਂ ਵੱਧ ਲੈਂਦੇ ਆ, ਜਿਵੇਂ ਉਹਨਾਂ ਨੇ ਆਪ ਬਣਾਈਆਂ ਹੋਣ, ਜਿਵੇਂ ਉਹਨਾਂ ਨੇ ਆਪ ਡਿਜ਼ਾਈਨ ਕੀਤੀਆਂ ਹੋਣ। ਉਹ ਭਾਈ ਸਿਧਾਂਤ ਦੇ ਮੁਤਾਬਕ ਭਾਰਤੀ ਕਾਨੂੰਨ ਦੇ ਮੁਤਾਬਕ ਉਹਨਾਂ ਦੀਆਂ ਤਨਖਾਹਾਂ ਆ, ਤੁਸੀਂ ਦੇਣ ਵਾਲੇ ਹੋ ਦਹਾਕਿਆਂ ਤੋਂ, ਦਹਾਕਿਆਂ ਤੋਂ ਤਾਂ ਅੱਧੀ ਸਦੀ ਪੌਣੀ ਸਦੀ ਤੋਂ ਮਿਲ ਰਹੀ ਹੈ। ਤੁਸੀਂ ਭਗਵੰਤ ਮਾਨ ਸਰਕਾਰ ਆ ਕੇ ਉਹਨਾਂ ਦੇ ਖਿਲਾਫ਼ ਭੰਡੀ ਪ੍ਰਚਾਰ ਕਰ ਹੀ ਦੇਣਾ ਤੇ ਇਹਨਾਂ ਨੇ ਕੀ ਸੀ। ਸੋ ਇਸ ਕਰਕੇ ਉਹ ਪਰਖ ਕੇ ਕੀਤਾ ਜੀ, ਸਰਕਾਰ ਨੇ ਉਹ ਕਾਰਪੋਰੇਟ ਤੇ ਆਖੇ ਤੇ ਸਰਕਾਰੀ ਤੰਤਰ ਨੂੰ ਖਤਮ ਕੀਤਾ ਜਾ ਰਿਹਾ, ਪ੍ਰਾਈਵੇਟ ਤੰਤਰ ਨੂੰ ਉੱਪਰ ਨੂੰ ਖੜਿਆ ਜਾ ਰਿਹਾ। ਉਹਦੇ ਤਹਿਤ ਇਹਨਾਂ ਨੇ ਮੁਲਾਜ਼ਮਾਂ ਨੂੰ ਜਿਹੜਾ ਜਿੰਨੀਆਂ ਕੁ ਪੋਸਟਾਂ ਵੱਟੀਆਂ ਆਉਣ ਵਾਲੇ ਸਮੇਂ ਚ ਖਤਮ ਹੀ ਕਰਨੀਆਂ। ਚਿੰਤਾ ਨਾ ਕਰੋ, ਇਹ ਸਰਕਾਰ ਵੀ ਉਸੇ ਰਾਹ ਤੁਰੀ ਹੈ ਜਿੱਥੇ ਪਿਛਲੀਆਂ ਸਰਕਾਰਾਂ ਤੁਰੀਆਂ ਹੋਈਆਂ
0: ਜੀ। ਬਹੁਤ ਬਹੁਤ ਧੰਨਵਾਦ ਭਾਜੀ, ਥੈਂਕ ਯੂ ਜੀ ਸਾਨੂੰ ਅਪਡੇਟ ਦੇਣ ਵਾਸਤੇ ਜੀ। ਉਧਰ ਬੀਸੀ ਦੇ ਵਿੱਚ ਵੀ ਜਿਹੜਾ ਕਹਿੰਦੇ ਵੀ ਇਲੈਕਸ਼ਨਾਂ ਦਾ ਬਿਗਲ ਵੱਜ ਚੁੱਕਾ ਤੇ ਉੱਥੇ ਦੇ ਵੀ ਡੇਵਿਡ ਸਾਹਿਬ ਉਹ ਚਾਹੁੰਦੇ ਆ ਵੀ ਜਿਹੜੀਆਂ ਓਪੋਜੀਸ਼ਨ ਪਾਰਟੀਆਂ ਜਿਹੜੀਆਂ ਇਸ ਟਾਈਮ ਤਾਰਪੀਡੋ ਹੋਈਆਂ ਪਈਆਂ ਉਹਨਾਂ ਦਾ ਫਾਇਦਾ ਚੁੱਕਿਆ ਜਾਵੇ, ਜਿੱਦਾਂ ਡੱਗ ਫੋਰਡ ਸਾਹਿਬ ਨੇ ਅਰਲੀ ਇਲੈਕਸ਼ਨ ਕੀਤੀਆਂ ਸੀਗੀਆਂ। ਸੋ ਉੱਥੇ ਦੀਆਂ ਵੀ ਚੱਲ ਪਈਆਂ ਤੇ ਨਾਲ ਦੀ ਨਾਲ ਪ੍ਰਧਾਨ ਮੰਤਰੀ ਭਾਰਤ ਦੇ ਆ ਜਿਹੜੇ ਉਹ ਦਸੰਬਰ ਮਹੀਨੇ ਦੇ ਵਿੱਚ ਆ ਜਿਹੜਾ ਇਹ ਕੈਨੇਡਾ ਦੀ ਫੇਰੀ ਤੇ ਆ ਰਹੇ ਨੇ। ਸੋ ਕਈ ਅਪਡੇਟਸ ਹੈ ਨਾਲ ਦੀ ਨਾਲ ਸਾਡੇ ਨਾਲ ਸਟੂਡੀਓ ਦੇ ਵਿੱਚ ਪ੍ਰੇਮ ਭਾਜੀ, ਨਾਮ ਤੋਂ ਸੁਣਾ ਹੋਊਗਾ ਪ੍ਰੇਮ ਚੋਪੜਾ, ਇਹ ਪ੍ਰੇਮ ਗਿੱਲ ਨੇ, ਹਾਂਜੀ। ਸੋ ਪ੍ਰੇਮ ਗਿੱਲ ਜੀ ਹੁਣੀ ਆ ਜਿਹੜਾ ਸਾਡੇ ਨਾਲ ਸਟੂਡੀਓ 'ਚ ਆ ਚੁੱਕੇ ਨੇ। ਸੋ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਵਾਰਡ 2 ਤੇ 6 ਤੋਂ ਰੀਜਨਲ ਕੌਂਸਲਰ ਵਾਸਤੇ ਆ ਜਿਹੜੇ ਇਹ ਕੈਂਡੀਡੇਟ ਨੇ। ਸੋ ਵੱਖ ਵੱਖ ਇਸ਼ੂਸ ਨੂੰ ਲੈ ਕੇ ਆ ਜਿਹੜਾ ਇਹਨਾਂ ਇਹ ਗੱਲ ਕਰਦੇ ਪਏ ਨੇ। ਸੋ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸੋ ਪਹਿਲਾਂ ਤਾਂ ਆਪਣੇ ਗੁਰਦੇਵ ਭਾਜੀ ਜੀ, ਪਲੀਜ਼।
10: ਸਤਿ ਸ਼੍ਰੀ ਅਕਾਲ ਜੀ। ਜੇ ਮੈਂ ਪਹਿਲਾਂ ਆਪਣਾ ਜੇ ਕਿਸੇ ਨੇ ਵੀ PS ਮੂਵਰ ਦੇ ਨਾਲ ਕੰਟੈਕਟ ਕਰਨਾ, ਨੰਬਰ ਹੈ 437-981-2939। ਤੁਸੀਂ ਕਮਰਸ਼ੀਅਲ ਰੈਜੀਡੈਂਸ਼ੀਅਲ ਜਾਂ ਹੋਰ ਕੋਈ ਮੂਵੀ ਕਰਨਾ ਚਾਹੁੰਦੇ ਆ, ਬਹੁਤ ਹੀ ਵਧੀਆ ਤੁਹਾਨੂੰ ਇਹ ਸਰਵਿਸ ਦਿੰਦੇ ਹੈਗੇ ਆਲ ਓਵਰ ਕੈਨੇਡਾ, ਤੁਸੀਂ ਕਰ ਸਕਦੇ ਹਾਂ ਕੰਟੈਕਟ PS ਮੂਵਰਸ 437-981-2939। ਇਸ ਦੇ ਨਾਲ ਜੇ ਤੁਸੀਂ ਕਿਸੇ ਨੇ ਵੀ ਆਪਣੇ ਟੋਇਲਟ ਜੈੱਟ ਜਾਂ ਬੇਡਟ ਲਾਉਣੇ ਹੈਗੇ ਆ ਤਾਂ ਵੀ ਇੱਕੋ ਇੱਕ ਬਰੈਂਪਟਨ ਦਾ ਸਟੋਰ ਹੈ ਜੀ, ਸਿੰਘ ਸਟੋਰ, ਉਹਨਾਂ ਨਾਲ ਸੰਪਰਕ ਕਰ ਸਕਦੇ ਹੋ 647-978-6863 ਦੇ ਉੱਤੇ। ਜੇ ਇੱਕ ਇੰਸਟਾਲੇਸ਼ਨ ਕਰਾਉਂਦੇ ਆ ਤਾਂ ਉਹਦੇ $50 ਚਾਰਜਸ ਆ, ਜੇ ਉੱਥੋਂ ਜ਼ਿਆਦਾ ਕਰਾਉਂਦੇ ਆ ਤਾਂ $40 ਉਹ ਤੁਹਾਨੂੰ ਚਾਰਜ ਕਰਦੇ ਆ। ਓਨਲੀ ਬਰੈਂਪਟਨ ਦੇ ਵਿੱਚ ਸਾਰੀ ਆਪਣੀ ਸਰਵਿਸ ਦਿੰਦੇ ਆ, ਤੁਸੀਂ ਜੇ ਟੈਬਸ ਲਗਾਉਣੀ ਉਹ ਵੀ ਕਰਦੇ ਆ, ਪੋਰਟਲੈਟਾਂ ਦੀ ਵੀ ਤੁਹਾਨੂੰ ਇਹ ਸਰਵਿਸ ਪ੍ਰੋਵਾਈਡ ਕਰਦੇ ਹੈਗੇ ਆ। 1 ਸਾਲ ਦੀ ਵਾਰੰਟੀ ਆ ਜੇ ਤੁਸੀਂ ਜੈੱਟ ਜਾਂ ਬੇਡਟ ਲਾਉਂਦੇ ਆ। ਇੱਕੋ ਇੱਕ ਸਟੋਰ ਆ ਸਿੰਘ ਸਟੋਰ, 647-978-6863 ਦੇ ਨਾਲ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਹੀ ਜੇ ਤੁਸੀਂ ਕੋਈ ਵੀ ਲਾਈਫ ਇੰਸ਼ੋਰੈਂਸ ਜਾਂ ਟਰਮ ਪਲੈਨ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਆ ਤਾਂ ਗੁਰਦੇਵ ਸੱਜਣ ਮੈਨੂੰ ਸੰਪਰਕ ਕਰ ਸਕਦੇ ਹੋ 416-843-5523 ਦੇ ਉੱਤੇ। ਟਰਮ ਪਲੈਨ ਤੁਹਾਡੀ ਜਿਹੜੀ ਆ ਮੋਰਗੇਜ ਆ ਤਾਂ ਤੁਹਾਡੀ ਫੈਮਿਲੀ ਨੂੰ ਜਿਹੜੀ ਆ ਸਪੋਰਟ ਕਰਦੀ ਆ। ਹੋਰ ਵੀ ਕਿਸੇ ਨੇ ਕੋਈ ਵੀ ਪਲੈਨ ਰਿਵਿਊ ਕਰਨੇ ਤਾਂ ਵੀ ਮੈਨੂੰ ਕਾਲ ਕਰ ਸਕਦੇ ਹੋ। ਇਸ ਦੇ ਨਾਲ ਨਾਲ ਸੁਪਰਵਿਜ਼ਰ ਟਰੈਵਲ ਵੈਸਟਰ ਪਲੈਨ ਆ, ਕ੍ਰਿਟੀਕਲ ਇਲਨੈਸ ਆ, ਡਿਸਬਿਲਟੀ ਪਲੈਨ ਆ, ਐਜੂਕੇਸ਼ਨ ਪਲੈਨ ਆ। ਕਿਸੇ ਨੇ ਕੋਈ ਵੀ ਹੋਰ ਟੈਕਸ ਫਰੀ ਅਕਾਊਂਟ ਖੁਲਾਉਣਾ ਤਾਂ ਵੀ ਮੈਨੂੰ ਕਾਲ ਕਰ ਸਕਦੇ ਆ 416-843-5523। ਹੁਣ ਅਸੀਂ ਪਰਮ ਗਿੱਲ ਜੀ ਨੂੰ ਏਅਰ ਤੇ ਲੈਣ ਦੀ
0: ਰੀਜਨਲ ਕੌਂਸਲਰ ਵਾਸਤੇ ਕਿਉਂ ਲੜ ਰਹੇ ਨੇ, ਕੀ ਇਹਨਾਂ ਦਾ ਮੋਟਿਵ ਹੈ, ਥੋੜਾ ਜਿਹਾ ਬੈਕਗ੍ਰਾਉਂਡ ਭੂਮਿਕਾ ਲੈਣੇ ਆ ਵੀ ਭਾਜੀ ਉਹਨਾਂ ਦਾ ਬੈਕਗ੍ਰਾਉਂਡ ਕੀ ਹੈ। ਸੋ ਪ੍ਰੇਮ ਭਾਜੀ ਪਹਿਲਾਂ ਤਾਂ ਵੈਲਕਮ ਤੇ ਗੁੱਡ ਮਾਰਨਿੰਗ ਜੀ, ਤੁਸੀਂ ਸਟੂਡੀਓ ਤੇ ਆਏ, ਬਹੁਤ ਚੰਗਾ ਲੱਗਾ, ਥੈਂਕ ਯੂ ਭਾਜੀ।
11: ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਸ਼ਮੀ ਭਾਜੀ ਤੁਹਾਨੂੰ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ ਜੀ।
0: ਜੀ ਜੀ ਜੀ,
11: ਬਹੁਤ ਗੁੱਡ ਮਾਰਨਿੰਗ ਜੀ।
0: ਜੀ ਗੁੱਡ ਮਾਰਨਿੰਗ, ਸਹੀ ਗੱਲ ਹੈ ਜੀ, ਸਹੀ ਗੱਲ ਹੈ। ਜੋ ਭਾਜੀ ਆਪਾਂ ਜੋ ਪੁੱਛਿਆ ਵੀ ਤੁਸੀਂ ਆ ਜਿਹੜਾ 2 ਤੇ 6 ਵਾਰਡ ਤੋਂ ਰੀਜਨਲ ਕੌਂਸਲਰ ਦੀ ਚੋਣ ਵਾਸਤੇ ਲੜ ਰਹੇ ਹੋ, ਥੋੜਾ ਜਿਹਾ ਆਪਣੀ ਭੂਮਿਕਾ ਜਿਹੜੀ ਦੱਸ ਦਿਓ ਵੀ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਤੇ ਇੱਧਰ ਵਾਲੇ ਪੋਲੀਟਿਕਸ 'ਚ ਪੈਰ ਕਿਉਂ ਧਰਿਆ?
11: ਜੀ ਮੈਂ ਬੈਕ ਹੋਮ ਤੋਂ ਲਾਅ ਡਿਗਰੀ ਕੀਤੀ ਹੈ।
0: ਅੱਛਾ ਜੀ।
11: ਆਮ ਆ ਲਾਇਰ ਬੈਕ ਹੋਮ, 6 ਸਾਲ ਦੀ ਮੇਰੀ ਪ੍ਰੈਕਟਿਸ ਐਜ਼ ਏ ਕ੍ਰਿਮੀਨਲ ਲਾਇਰ ਹੈਗੀ ਆ।
0: ਠੀਕ ਹੈ ਜੀ।
11: ਇੱਥੇ ਆਣ ਕੇ ਵੀ ਮੈਂ ਪੈਰਾਲੀਗਲ ਡਨ ਕੀਤੀ ਸੀਗੀ
0: ਜੀ,
11: ਉਹਦਾ ਵੀ ਸਰਟੀਫਿਕੇਟ ਡਿਗਰੀ ਲਈ ਆ।
0: ਠੀਕ ਹੈ ਜੀ।
11: ਉਸ ਤੋਂ ਬਾਅਦ ਏਅਰਪੋਰਟ ਦੇ ਉੱਤੇ ਟੈਕਸੀ ਚਲਾਈ
0: ਜੀ,
11: ਤਕਰੀਬਨ 18 ਸਾਲ ਹੋ ਗਏ।
0: ਕੀ ਬਾਤ ਹੈ।
11: ਏਅਰਪੋਰਟ 'ਤੇ ਟੈਕਸੀ ਲਵਾਂ, ਬੜਾ ਵਧੀਆ ਸਾਰਿਆਂ ਦਾ ਪਰ ਮਹਾਂਗਾਰਾ ਮਿਲਿਆ ਜੀ ਏਅਰਪੋਰਟ ਵਾਲੇ, ਜਿੰਨੇ ਵੀ ਸੁਣਨ ਵਾਲੇ ਆ। ਹੁਣ ਰਾਜਨੀਤੀ ਵਿੱਚ ਸਮੇਂ ਭਾਜੀ ਆਉਣਾ ਸੌਖਾ ਨਹੀਂ ਹੈਗਾ। ਬੜੀਆਂ ਮੁਸ਼ਕਲਾਂ ਨਾਲ ਇਹ ਕੰਮ ਜਿਹੜਾ ਨਾ ਸੋਚ ਸਮਝ ਕੇ ਲੈਣਾ ਪੈਂਦਾ ਕਿ ਆਈਏ ਕਿ ਨਾ ਆਈਏ।
0: ਖਰਚਾ ਵੀ ਬਹੁਤ ਹੁੰਦਾ ਜੀ,
11: ਖਰਚਾ ਤਾਂ ਜਿਹੜਾ ਹੈਗਾ ਹੀ ਹੈ ਜੀ। ਉੱਤੋਂ ਦੀ ਫਿਰ ਕਈ ਵਾਰੀ ਹੁੰਦਾ ਕੀ ਹੈ ਕਿ ਲੋਕਾਂ ਦੇ ਨਾਲ ਫਿਰ ਸਾਰੇ ਸਵਾਲਾਂ ਦੇ ਜਵਾਬ ਦੇਣੇ, ਉਹਨਾਂ ਨੂੰ ਮਿਲਣਾ, ਹਨਾ, ਤੇ ਲਾਈਕ ਬਹੁਤ ਕਹਿ ਲਓ ਕਿ ਹਿੰਮਤ ਵਾਲੀ ਗੱਲ ਆ ਕਿ ਪਹਿਲਾਂ ਕਾਫੀ ਦੇਰ ਸੋਚਣਾ ਪਿਆ ਕਿ ਆਈਏ ਕਿ ਨਾ ਆਈਏ। ਮੈਂ ਰੀਅਲ ਸਟੇਟ ਦਾ ਵੀ ਹੈਗਾ ਮੇਰੇ ਕੋਲ,
0: ਉਹ ਬੱਲੇ ਬੱਲੇ ਸਾਰੇ ਹੀ ਤੁਸੀਂ ਲਾਇਸੈਂਸ ਚੱਕੀ ਫਿਰਦੇ ਹੋ,
11: ਕਿਉਂਕਿ ਕੈਨੇਡਾ ਦੇ ਕੈਨੇਡਾ ਕਿ ਕਾਮਿਆਂ ਦੀ ਧਰਤੀ ਹੈ ਜੀ।
0: ਬਿਲਕੁਲ
11: ਜੀ, ਜਿੰਨੇ ਵੀ ਆਪਾਂ ਆਏ ਆ ਨਾ, ਕਿ ਕੋਈ ਨਾ ਕੋਈ ਜੇ ਕੰਮ ਨਹੀਂ ਕਰਾਂਗੇ ਤੇ ਫਿਰ ਗੁਜ਼ਾਰਾ ਨਹੀਂ ਹੈ।
0: ਮਲਟੀ ਸਕਿੱਲ ਹੋਣਾ ਚਾਹੀਦਾ, ਇੱਕ ਪਾਸੇ ਕੰਮ ਘਟੇ ਤਾਂ ਤੁਹਾਡੇ ਕੋਲ ਦੂਜੀ ਆਪਸ਼ਨ ਹੋਣੀ ਚਾਹੀਦੀ
11: ਹੈ। ਇਨੋਵੇਸ਼ਨ ਦੀ ਵੀ ਕੰਪਨੀ ਸੀਗੀ।
0: ਅੱਛਾ ਜੀ,
11: ਕਰਨਾ ਪੈਂਦਾ ਜੀ ਕੰਮ।
0: ਬਿਲਕੁਲ
11: ਤਕਰੀਬਨ ਤੁਸੀਂ ਹੱਥੀ ਕੰਮ ਕਰਦੇ ਨਾ ਤੇ ਫਿਰ ਹੀ ਕਾਮਯਾਬ ਹੈ ਇੱਥੇ।
0: ਬਿਲਕੁਲ,
11: ਵਿਹਲਿਆਂ ਨੂੰ ਤਾਂ ਕੋਈ ਇੱਥੇ ਕੈਨੇਡਾ ਦੇ ਵਿੱਚ ਕੋਈ ਨਹੀਂ ਰੋਟੀ ਦਿੰਦਾ।
0: ਸਹੀ ਗੱਲ। ਅੱਛਾ ਭਾਜੀ, ਕੀ ਜਿਹੜਾ ਤੁਸੀਂ ਪ੍ਰਾਇਓਰਟੀਸ ਲੈ ਕੇ ਚੱਲੇ ਹੋ, ਕੀ ਰੀਜ਼ਨ ਹੈ? ਕਈ ਵਾਰ ਹੁੰਦਾ ਨਾ ਵੀ ਇਸ ਚੀਜ਼ ਨੇ ਜਿਹੜਾ ਮੈਨੂੰ ਮੋਟੀਵੇਟ ਕੀਤਾ, ਜਾਂ ਮੈਂ ਦੇਖਿਆ ਵੀ ਇਸ ਟਾਈਮ ਧੱਕਾ ਹੋ ਰਿਹਾ, ਕੋਈ ਇਹੋ ਜਿਹੀ ਮਨ ਦੇ ਵਿੱਚ ਲੱਗੀ ਆ ਤਾਂ ਪੋਲੀਟਿਕਸ ਦੇ ਵਿੱਚ ਆਏ ਹੋ ਸੁਧਾਰ ਵਾਸਤੇ?
11: ਜੀ, ਜਿੱਦਾਂ ਮੈਂ ਮੇਰਾ ਫਲਾਇਟ ਤੁਹਾਡੇ ਕੋਲ ਹੈਗਾ ਹੀ ਹੈ ਕਿ ਅਸੀਂ ਇਸ ਇਹਦੇ ਜਿੰਨੇ ਵੀ ਮੁੱਦੇ ਹੈਗੇ ਆ ਨਾ, ਸੇਫਟੀ ਨੂੰ ਲੈ ਕੇ, ਟੈਕਸ ਨੂੰ ਲੈ ਕੇ, ਜਾਂ RRL ਦਾ ਮੁੱਦਾ ਸੀਗਾ ਬਹੁਤ ਵੱਡਾ, ਜਾਂ ਇਹ ਕਹਿ ਲਓ ਕਿ ਮਾਈਨਰ ਵੇਰੀਏਸ਼ਨ ਦਾ ਮੁੱਦਾ ਸੀ, ਟਰਾਂਸਪਰੇਸੀ ਦਾ ਮੁੱਦਾ ਸੀਗਾ ਕਿ ਪਾਰਦਰਸ਼ਤਾ ਜਿਹੜੀ ਹੈਗੀ, ਇਹ ਸਾਰੇ ਮੁੱਦਿਆਂ ਨੂੰ ਲੈ ਕੇ ਸਿਟੀ ਦਾ ਦਰਵਾਜ਼ਾ ਵੀ ਬਹੁਤ ਵਾਰੀ ਖੜਕਾਇਆ।
0: ਅੱਛਾ ਜੀ,
11: ਇੱਥੇ ਤੁਹਾਡੇ ਮਾਧਿਅਮ ਰਾਹੀਂ ਵੀ ਅਸੀਂ ਗੱਲਾਂ ਬਾਤਾਂ ਕਰਦੇ ਰਹੇ, ਲੋਕਾਂ ਨੂੰ ਕਹਿੰਦੇ ਰਹੇ ਕਿ ਚਲੋ ਭਾਈ ਅਗਰ ਤੁਹਾਡੇ ਹੱਕਾਂ ਲਈ ਲੜਨਾ ਤਾਂ ਫਿਰ ਤੁਹਾਨੂੰ ਗੱਲਬਾਤ ਤਾਂ ਕਰਨੀ ਪੈਣੀ ਨਾ ਸਰਕਾਰਾਂ ਨਾਲ। ਕਈ ਵਾਰੀ ਹੁੰਦਾ ਕੀ ਹੈ ਕਿ ਜਦੋਂ ਮੈਜੋਰਟੀ ਹੋ ਜਾਂਦੀ ਹੈ ਨਾ ਸਰਕਾਰ 'ਚ, ਆਪੋਜ਼ਿਟ ਪਾਰਟੀਆਂ ਨਾ ਹੋਣ, ਤਾਂ ਫਿਰ ਸਰਕਾਰਾਂ ਮਨ ਮਰਜ਼ੀ ਕਰਦੀਆਂ ਆ, ਚਾਹੇ ਉਹ ਸਿਟੀ ਲੈਵਲ ਤੇ ਚਲੋ ਲੈ ਲਓ ਤੇ ਚਾਹੇ ਪ੍ਰੋਵਿੰਸ਼ਲ ਲੈਵਲ ਤੇ, ਚਾਹੇ ਕਹਿ ਲਓ ਕਿ ਆਪਾਂ ਫੈਡਰਲ ਲੈਵਲ ਤੇ। ਹੁਣ ਇਸ ਵੇਲੇ ਵੀ ਇੱਦਾਂ ਹੀ ਹੋਇਆ ਕਿ ਜਿਹੜੀ ਮੈਜੋਰਟੀ ਕਹਿ ਲਓ ਉਹ
0: ਇੱਕ ਪਾਸੜੀ ਸੀ, ਹਾਂ ਬਿਲਕੁਲ,
11: ਉਹਦੇ ਨਾਲ ਫਿਰ ਜਿਹੜੀਆਂ ਮਨ ਮਰਜ਼ੀਆਂ ਜਿਹੜੀਆਂ 4 ਸਾਲਾਂ ਤੋਂ ਜ਼ਿਆਦਾ ਹੋ ਰਹੀਆਂ, ਕਿਉਂਕਿ ਉਹਨਾਂ ਨੂੰ ਲੱਗਿਆ ਕਿ ਈਜ਼ੀ ਆ ਗਿਆ ਨਾ, 8 ਸਾਲਾਂ ਤੋਂ ਆਪਾਂ ਇੱਕੋ ਹੀ ਸਰਕਾਰ ਦੇਖਦੇ ਆ ਰਹੇ, ਕੋਈ ਬਦਲਾਅ ਨਹੀਂ ਹੋਇਆ, ਉਹਦੇ ਨਾਲ ਜਿਹੜੇ ਫਿਰ ਮਨ ਮਰਜ਼ੀਆਂ ਵੀ ਜ਼ਿਆਦਾ ਵੱਧ ਗਈਆਂ। ਉਹਦੇ ਵਿੱਚ ਜਿਹੜੀ ਸਭ ਤੋਂ ਕਹਿ ਲਓ ਕਿ ਮੈਨੂੰ ਜੋ ਲੱਗਦਾ ਕਿ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਚੁਣ ਕੇ ਅਸੀਂ ਭੇਜੇ ਆ, ਉਹਨਾਂ ਨੇ ਨਹੀਂ ਕੰਮ ਕੀਤਾ, ਉਹ ਹੈਗਾ ਜੀ ਸੇਫਟੀ ਦੇ। ਸੇਫਟੀ ਲਈ ਬਰੈਂਪਟਨ ਕਾਫੀ ਪਿਛੜ ਗਿਆ। ਸ਼ਮੀ ਭਾਅ ਜੀ, ਅੱਜ ਤੋਂ ਦੋ ਜਾਂ ਤਿੰਨ ਸਾਲ ਕਹਿ ਲਓ, 2 ਸਾਲ ਹੁਣ ਵੀ ਉੱਦਾਂ ਤਾਂ ਗੱਡੀਆਂ ਚੋਰੀ ਹੁੰਦੀਆਂ, ਪਰ 6 ਮਿੰਟ ਬਾਅਦ ਇੱਕ ਗੱਡੀ ਚੋਰੀ
0: ਪੀਕ ਸੀਗਾ
11: ਜੀ,
0: ਪੀਕ ਤੇ ਪੀਕ ਸੀਗਾ ਕੰਮ
11: 6 ਮਿੰਟ ਬਾਅਦ, ਚਾਹੇ ਉਹ ਦਿਨ ਸੀ ਤੇ ਚਾਹੇ ਰਾਤ
0: ਸੀ। ਸਹੀ ਗੱਲ,
11: ਰਾਤ ਨੂੰ ਤਾਂ ਮੈਂ ਆਪਣੀ ਗਲੀ ਦੇ ਵਿੱਚ ਜੇ ਕਹਾਂ ਕਿ ਮੇਰੀ ਗਲੀ ਵਿੱਚੋਂ 1 ਦਿਨ 'ਚ 3 ਗੱਡੀਆਂ ਚੋਰੀ ਹੋਈਆਂ,
0: ਇੱਕ ਦਿਨ 'ਚ,
11: ਇੱਕ ਰਾਤ 'ਚ।
0: ਅੱਛਾ, ਇੱਕ ਰਾਤ 'ਚ। ਹਾਂਜੀ,
11: ਔਰ ਦੇਖੋ ਹੈਰਾਨੀ ਦੀ ਗੱਲ ਇਹ ਆ ਕਿ ਜੇ ਪੁਲਿਸ ਨੂੰ ਕਹੋ ਕਿ ਭਾਈ ਮੇਰੀ ਆ ਗੱਡੀ, ਮੈਂ ਜਿਹੜਾ ਟਰੈਕਰ ਆ ਉਹ ਲੱਗਿਆ ਆ, ਉਹਦੇ ਬਾਵਜੂਦ ਵੀ ਪੁਲਿਸ ਨੇ ਗੱਡੀ ਨਹੀਂ ਫੜੀ,
0: ਇਹਦੇ ਤੇ ਤੁਸੀਂ ਕੀ ਚੇਂਜ ਲੈ ਕੇ ਆਉਂਗੇ ਭਾਜੀ, ਤੁਹਾਡਾ ਕੀ ਇਹਦੇ ਤੇ ਫਿਰ ਠੀਕ ਰਹੇਗਾ?
11: ਦੇਖੋ ਜਿਹੜਾ ਪੁਲਿਸ ਦਾ ਕੰਮ ਹੈ ਨਾ, ਉਹ ਤਾਂ ਐਸ ਸੂਨ ਐਸ ਪੋਸੀਬਲ ਹੋਣਾ ਚਾਹੀਦਾ। ਇਹ ਨਹੀਂ ਹੈਗਾ ਕਿ ਸਾਡੇ ਕ੍ਰਾਈਮ ਹੁੰਦਾ ਵੀ ਤਾਂ ਅਸੀਂ ਕਹੀਏ ਕਿ ਆਨਲਾਈਨ ਬੁੱਕ ਕਰਵਾਓ ਤੇ ਫਿਰ ਆਵਾਂਗੇ, ਸਾਡੇ ਤੋਂ ਪੁਲਿਸ ਹੀ ਹੈ ਨਹੀਂ, ਕਮਾਲ ਆ। ਸ਼ਮੀ ਭਾਜੀ, ਹੁਣ ਪੰਜਾਬ ਦੀਆਂ ਖਬਰਾਂ ਆਪਾਂ ਸੁਣਦੇ ਹਾਂ, ਜਿੰਨੀ ਪੰਜਾਬ ਦੀ ਪਾਪੂਲੇਸ਼ਨ ਉਨੀ ਕੈਨੇਡਾ ਦੀ ਹੈ
0: ਜੀ,
11: ਕੀ ਸਾਡੇ ਬਰੈਂਪਟਨ ਦੀ ਪਾਪੂਲੇਸ਼ਨ ਨਹੀਂ ਸਾਂਭੀ ਜਾਂਦੀ? ਕਮਾਲ ਦੀ ਗੱਲ ਨਹੀਂ? ਦੇਖੋ ਸਰਕਾਰਾਂ ਕਿੱਦਾਂ ਬਹਾਨੇ ਬਣਾਉਂਦੀਆਂ ਕਿ ਇੱਥੇ ਲੋਕੀ ਬੜੇ ਆ ਗਏ, ਸਾਡੇ ਤੋਂ ਸੰਭਾਲੇ ਨਹੀਂ ਜਾਂਦੇ, ਮਤਲਬ ਇਹ ਹਾਸੋਹੀਣੀਆਂ ਗੱਲਾਂ ਲੱਗਦੀਆਂ ਮੈਨੂੰ, ਕਿ ਕਹਿੰਦੇ ਹੁੰਦੇ ਕਿ ਜਿਹੜੀ ਥਾਣੇਦਾਰੀ ਹੈ ਨਾ ਉਹ ਗਰਮ ਦੀ, ਉਹ ਗਰਮ ਦੀ ਤਾਂ ਹੈ ਹੀ ਨਹੀਂ, ਉਹਦੇ ਕਰਕੇ ਚੋਰਾਂ ਨੂੰ ਠੱਲ ਪਈ ਆ।
0: ਹੁਣ ਪੁਲਿਸ ਕਹਿੰਦੀ ਹੈ ਜੀ ਭਾਜੀ ਅਸੀਂ ਆਪਣਾ ਕੰਮ ਕਰਦੇ ਹਾਂ, ਪਰ ਜਿਹੜਾ ਬੇਲ ਸਿਸਟਮ ਹੈ, ਜਿਹੜਾ ਬੇਲ ਸਿਸਟਮ ਹੈ, ਕਹਿੰਦੇ ਵੀ ਉਹਦੇ 'ਚ ਲੂਪ ਹੋਲਸ ਬਹੁਤ ਹੈ, ਲਚਕੀਲਾ ਬਹੁਤ ਹੈ।
11: ਪੁਲਿਸ ਕੀ ਕੰਮ ਕਰਦੀ ਹੈ? ਸ਼ਮੀ ਭਾਜੀ, ਪੈਟਰੋਲਿੰਗ ਹੀ ਹੈ ਨਹੀਂ ਗੀ, ਵੈਸੇ ਤਾਂ ਕਿਸੇ ਸਿਟੀ 'ਚ ਵੀ ਹੈ ਨਹੀਂ। ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਦੇਖੋ ਕਿ ਆਪਾਂ ਇੱਕ ਜਦੋਂ ਆਪਾਂ ਇੰਡੀਆ ਦੇ ਵਿੱਚ ਚੌਂਕੀਦਾਰ ਨਹੀਂ ਰੱਖਦੇ, ਜਾਗਦੇ ਰਹੋ, ਫਿਰ ਚੋਰ ਉੱਧਰ ਜਾਂਦੇ ਨਹੀਂ ਕੀ, ਜਿਹੜੀ ਪੁਲਿਸ ਆ, ਪੁਲਿਸ ਜਿਹੜੀ ਇੱਕ ਚੌਂਕੀਦਾਰ ਦਾ ਕੰਮ ਕਰਦੀ ਸੀਗੀ ਪੈਟਰੋਲਿੰਗ ਦਾ, ਹਨਾ, ਪਰ ਹੁਣ ਅਸੀਂ ਕਦੀ ਗੱਡੀ ਦੇਖੀ ਨੀ। ਈਵਨ ਜਿੱਥੇ ਕ੍ਰਾਈਮ ਵੀ ਹੁੰਦਾ ਆ ਉੱਥੇ ਵੀ ਪੁਲਿਸ ਦੇਰ ਨਾਲ ਆਉਂਦੀ ਆ, ਇਹ ਕਹਿ ਲਓ ਕਿ ਕਈ ਵਾਰ ਤਾਂ ਘੰਟਾ ਵੀ ਲੱਗ ਜਾਂਦਾ, ਕਈ ਵਾਰ ਦੋ ਘੰਟੇ ਵੀ ਲੱਗ ਜਾਂਦੇ। ਉਹ ਐਸ ਸੂਨ ਐਸ ਪੋਸੀਬਲ ਵਾਲਾ ਤਾਂ ਕੰਮ ਹੀ ਨੀ ਕਿ ਜੇ ਵਿਦ ਇਨ 5 ਮਿੰਟਸ ਪੁਲਿਸ ਹੋਵੇ, ਉਹ ਵਿਦ ਇਨ 5 ਮਿੰਟਸ ਤਾਂ ਹੀ ਹੋਗੀ ਜੇ ਗੱਡੀ ਘੁੰਮਦੀ ਹੋਈ ਆਲੇ ਦੁਆਲੇ। ਯੂ ਨੋ ਵਾਟ ਆਈ ਮੀਨ, ਕਿ ਪੁਲਿਸ ਨੇ ਹੁਣ ਉੱਥੋਂ ਉੱਥੇ ਅਗਲੇ ਚਾਹ ਪਾਣੀ ਪੀਂਦੇ ਆ ਕਿਤੇ ਟਿਮ ਹੋਟਲ ਦੇ ਬੈਠੇ ਆ, ਹਨਾ, ਜਾਂ ਕਹਿ ਲਓ ਕਿ ਕੰਸਟਰਕਸ਼ਨ ਜੋਨ ਦੇ ਵਿੱਚ ਪੁਲਿਸ ਦਾ ਹੀ ਕੰਮ ਹੈ ਦੇਖਿਆ ਜਾਵੇ ਤਾਂ। ਮੈਂ ਤਾਂ ਵੈਸੇ ਵੀ ਮੈਂ ਐਜ਼ ਏ ਸਿਟੀਜ਼ਨ ਮੈਂ ਪੁੱਛਦਾ ਹਾਂ ਕਿ ਚਲੋ ਮੈਂ ਨੁਮਾਇੰਦੇ ਨੂੰ ਤਾਂ ਇੱਕ ਪਾਸੇ ਰੱਖ ਕੇ, ਪੁਲਿਸ ਦਾ ਹੀ ਕੰਮ ਹੈ ਕੰਸਟਰਕਸ਼ਨ ਜੋਨ ਦੇ ਵਿੱਚ, ਕੀ ਉੱਥੇ ਸਿਕਿਉਰਿਟੀ ਗਾਰਡ ਨਹੀਂ ਲਗਾਏ ਜਾ ਸਕਦੇ? ਹੁਣ ਸਿਟੀ ਹਾਲ ਦੇ ਵਿੱਚ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ, ਉੱਥੇ ਸਿਕਿਉਰਿਟੀ ਗਾਰਡ ਆ
12: ਜੀ।
11: ਸਿਟੀ ਹਾਲ ਚ ਤੁਸੀਂ ਚੱਲ ਜਾਓ, ਉੱਥੇ ਇਹਨਾਂ ਨੇ ਸਿਕਿਉਰਿਟੀ ਗਾਰਡ ਰੱਖੇ ਆ, ਜਿੱਥੇ ਕਿ ਪੁਲਿਸ ਦੀ ਜ਼ਿਆਦਾ ਲੋੜ ਆ, ਕਿਉਂਕਿ ਉੱਥੇ ਸਾਰਾ ਐਡਮਿਨਿਸਟ੍ਰੇਸ਼ਨ ਕੰਮ ਕਰ ਰਿਹਾ, ਸਿਟੀ ਦੇ ਨੁਮਾਇੰਦੇ ਕੰਮ ਕਰ ਰਹੇ ਆ, ਤੁਹਾਡੇ ਚੁਣੇ ਹੋਏ ਨੁਮਾਇੰਦੇ ਕੰਮ ਕਰ ਰਹੇ ਆ, ਉੱਥੇ ਪੁਲਿਸ ਹੈ ਹੀ ਨੀ। ਔਰ ਪੁਲਿਸ ਕਿੱਥੇ ਆ ਜੀ? ਕੰਸਟਰਕਸ਼ਨ ਜ਼ੋਨ ਚ। ਅੱਛਾ, ਫਿਰ ਉਸ ਤੋਂ ਵੱਡੀ ਗੱਲ ਇਹ ਆ ਕਿ ਉਹ ਕਹਿੰਦੇ ਜੀ ਇਹ ਜਦੋਂ ਆਫ ਡਿਊਟੀ ਹੁੰਦੇ ਉਦੋਂ ਪੁਲਿਸ ਵਾਲੇ ਉੱਥੇ ਲਾਉਂਦੇ ਆ, ਜੇ ਆਫ ਡਿਊਟੀ ਉਹ ਗੱਡੀਆਂ ਘਰੋਂ ਲੈ ਕੇ ਆਉਂਦੇ ਆ
12: ਜੀ ਜੀ।
11: ਇਹ ਮਤਲਬ ਜਿਹੜੀਆਂ ਗੱਡੀਆਂ ਆ ਉਹ ਟੈਕਸ ਪੇਅਰ ਦੀ ਮਨੀ ਆ, ਹਾਂਜੀ,
0: ਪੇ ਤਾਂ ਕੀਤਾ ਜਾਂਦਾ, ਤਾਂ ਹੀ ਖੜਦੇ ਆ ਉੱਥੇ।
11: ਉਹਨਾਂ ਦੀ ਜਿਹੜੀਆਂ ਗੱਡੀਆਂ ਯੂਜ਼ ਹੋ ਰਹੀਆਂ ਉਹ ਕਿਹਦੀਆਂ? ਉਹ ਤਾਂ ਸਾਡੀ ਪਬਲਿਕ ਪ੍ਰੋਪਰਟੀ ਹੈ ਨਾ। ਸੈਕੰਡਲੀ, ਜੇ ਅਗਰ ਮੈਂ ਆਉਂਦਾ
0: ਜੀ
11: ਪੁਲਿਸ ਦੀ ਜਿਹੜੀ ਪੈਟਰੋਲਿੰਗ ਹੈ ਨਾ ਉਹ ਕਰਾਂਗਾ, ਜਿਹੜੀ ਇਹ ਵਾਲੀ ਗੱਲ ਆ ਕਿ ਕੰਸਟਰਕਸ਼ਨ ਜ਼ੋਨ ਦੇ ਵਿੱਚ ਇੱਥੇ ਸਿਕਿਉਰਿਟੀ ਗਾਰਡ ਲਗਾਵਾਂਗੇ ਜੀ, ਵੱਡੀਆਂ ਕੰਪਨੀਆਂ ਨੂੰ ਮੌਕਾ ਦੇਵਾਂਗੇ, ਔਰ ਉਹਦੇ ਨਾਲ ਜੋਬ ਵੀ ਕ੍ਰੀਏਸ਼ਨ ਹੋਗੀ ਜੀ। ਤੁਹਾਡੀ ਅਗਲਾ ਸਵਾਲ
0: ਜੀ, ਬਿਲਕੁਲ ਆਪਾਂ ਸ਼ਾਰਟ ਰੱਖਦੇ ਹਾਂ ਸਮਾਂ, ਪ੍ਰੋਪਰਟੀ ਟੈਕਸ ਨੂੰ ਲੈ ਕੇ ਆ ਜਿਹੜਾ ਤੁਸੀਂ ਗੱਲ ਕਰਦੇ ਹੋ ਵੀ ਘਟਾਏ ਜਾਣਗੇ, ਪਰ ਫਿਰ ਨਾਲ ਇਹ ਵੀ ਸਵਾਲ ਆ ਜਾਂਦਾ ਜੇ ਪ੍ਰੋਪਰਟੀ ਟੈਕਸ ਘਟਾਏ ਜਾਣਗੇ ਕੀ ਸਰਵਿਸਿਸ ਦੇ ਵਿੱਚ ਵੀ ਆ ਜਿਹੜੀ ਕਟੌਤੀ ਕੀਤੀ ਜਾਵੇਗੀ ਕੋਈ?
11: ਬਿਲਕੁਲ ਜੀ, ਕੋਈ ਕਟੌਤੀ ਨਹੀਂ ਹੋਗੀ। ਪਹਿਲੀ ਗੱਲ ਇਹ ਆ ਕਿ ਜੇ ਪ੍ਰੋਪਰਟੀ ਟੈਕਸ ਹੁਣ ਵਧੇ ਆ ਸਾਨੂੰ ਫੈਸਿਲਿਟੀਆਂ ਕੀ ਮਿਲਦੀਆਂ? ਸਾਨੂੰ ਫੈਸਿਲਿਟੀਆਂ ਵੀ ਦੇਖੋ ਨਾ ਕਿੰਨੀਆਂ ਉਹ ਘਟੀ ਜਾ ਰਹੀਆਂ। ਇੱਕ ਤਾਂ ਹੁੰਦਾ ਨਾ ਕਿ ਅੱਛਾ ਚਲੋ ਅੱਜ ਤਾਂ ਆਪਣੇ ਕੋਲ ਸਮਾਂ ਨਹੀਂ ਤੇ ਫਿਰ ਕਿਸੇ ਦਿਨ ਗੱਲ ਕਰਾਂਗੇ, ਮੈਂ ਤਾਂ ਸਵਾਲਾਂ ਦੇ ਜਵਾਬ ਵੀ ਦੇਣ ਨੂੰ ਤਿਆਰ ਆ ਕਿ ਸਾਨੂੰ ਫੈਸਿਲਿਟੀਆਂ ਮਿਲਦੀਆਂ ਕਿਸ ਮਤਲਬ। ਦੂਸਰਾ ਇਹ ਕਿ ਬ੍ਰੈਂਪਟਨ ਦੇ ਵਿੱਚ ਹੀ ਕਿਉਂ ਪ੍ਰੋਪਰਟੀ ਟੈਕਸ ਇੰਨੇ ਜ਼ਿਆਦਾ ਵਧੇ ਆ? ਕਿ ਅਸੀਂ ਪ੍ਰੋਪਰਟੀ ਦੇ ਵਿੱਚ ਕੋਈ ਡਾਇਮੰਡ ਫਿੱਤ ਕੀਤੇ ਆ ਜਿਹੜੇ ਉਹਦੀ ਰਾਖੀ ਵਾਸਤੇ? ਫੈਸਿਲਿਟੀ ਕੋਈ ਨਹੀਂ ਭਾਜੀ, ਫੈਸਿਲਿਟੀਆਂ ਜਿਹੜੀਆਂ ਉਹ ਡਿਕਰੀਜ਼ ਹੋ ਰਹੀਆਂ, ਪ੍ਰੋਪਰਟੀ ਟੈਕਸ ਇਨਕਰੀਜ਼ ਹੋ ਰਹੇ ਆ। ਈਵਨ ਜਿਹੜੇ ਨੁਮਾਇੰਦੇ ਆ ਜਾਂ ਸਿਟੀ ਹਾਲ ਵਿੱਚ ਹੋਰ ਕੰਮ ਕਰਨ ਵਾਲੇ ਉਹਨਾਂ ਦੀ ਤਨਖਾਹਾਂ ਵਧਾਈਆਂ ਜਾਂਦੀਆਂ। ਕਿਉਂ? ਮੈਂ ਇਹ ਕਹਿੰਦਾ ਕਿ ਜੀ ਇਕੁਐਲਿਟੀ ਜਿਹੜੀ ਹੈ ਨਾ, ਇਕੁਅਲ ਮੌਕਾ ਸਾਰਿਆਂ ਨੂੰ ਮਿਲਣਾ ਚਾਹੀਦਾ। ਇਹ ਨਹੀਂ ਹੈਗਾ ਕਿ ਇੱਕ ਸਿਟੀ ਦੇ ਨੁਮਾਇੰਦਿਆਂ ਦੀਆਂ ਤਨਖਾਹਾਂ ਵੀ ਵਧਾ ਦਿਓ ਔਰ ਉਸ ਤੋਂ ਬਾਅਦ ਫਿਰ ਉਹ ਟ੍ਰਾਂਸਪਰੈਂਸੀ ਵੀ ਨਾ ਰੱਖਣ, ਅਕਾਊਂਟੇਬਿਲਿਟੀ ਵੀ ਨਾ ਰੱਖਣ ਜੀ
0: ਜੀ। ਤੇ ਮਾਈਨਰ ਵੇਰੀਐਂਸ ਜਿਹੜੀ ਹੈ ਬਹੁਤ ਤੇਜ਼ੀ ਦੇ ਨਾਲ ਇਹਦੀ ਫੀਸ ਵਧਾਈ ਗਈ ਹੈ,
11: ਬਿਲਕੁਲ
0: ਉਸ ਨੂੰ ਲੈ ਕੇ ਤੁਸੀਂ ਕੀ ਟੇਕ ਰੱਖਦੇ ਹੋ ਵੀ ਵਾਪਸ ਤੁਸੀਂ ਇਹ ਜਿਹੜਾ ਇਹਨਾਂ ਨੂੰ ਨੋਰਮਲ ਉਹੀ ਰੇਟ ਤੇ ਲੈ ਕੇ ਆਉਂਗੇ ਜੋ ਚਾਰਜ ਕਰਦੀ ਸਿਟੀ?
11: ਜਿਹੜੀ ਮਾਈਨਰ ਵੇਰੀਏਸ਼ਨ ਹੈ ਜ਼ਿਆਦਾਤਰ ਭਾਜੀ ਲੋਕਾਂ ਨੂੰ ਪਤਾ ਹੀ ਨਹੀਂ
0: ਜੀ,
11: 1600% 2025 ਤੋਂ ਬਾਅਦ
0: ਜੀ
11: $750 ਤੋਂ ਸਿੱਧੀ $11,949 ਕਰ, ਵਿਚ ਇਜ਼ ਟੂ ਹਾਈ ਇਨ ਬ੍ਰੈਂਪਟਨ
0: ਜੀ।
11: ਜਿਹੜੇ ਦੂਸਰੇ ਸਿਟੀ ਆ ਨਾਲ ਦੇ ਸਾਲ ਕਹਿ ਲਓ ਕਿ ਪੀਲ ਦੇ ਕਹਿ ਲਓ, ਮੈਂ ਆਪਣਾ ਮਿਸੀਸਾਗਾ ਤੇ ਕੈਲੇਡਨ
0: ਜੀ,
11: ਉੱਥੇ $850 ਕਿਉਂ? ਵਟ ਇਜ਼ ਦਾ ਰੀਜ਼ਨ ਕਿ ਇੰਨੀ ਜ਼ਿਆਦਾ ਫੀਸ? ਉਹ ਵੀ ਸਾਡੇ ਜਿਹੜਾ ਟੈਕਸ ਪੇਅਰ ਦੇ ਉੱਤੇ ਭਾਰ ਆ ਜੀ
0: ਜੀ। ਤੇ ਜਾਂਦੇ ਜਾਂਦੇ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਤੁਹਾਡਾ ਜਿਹੜਾ ਆ ਵਾਰਡ 2 & 6 ਤੋਂ ਤੁਸੀਂ ਰੀਜਨਲ ਕੌਂਸਲਰ ਵਾਸਤੇ ਲੜ ਰਹੇ ਹੋ, ਕੀ ਮੈਸੇਜ ਸੁਣਨ ਵਾਲਿਆਂ ਨੂੰ ਦੇਣਾ ਚਾਹੁੰਦੇ ਹੋ?
11: ਜੀ ਮੇਰਾ ਨਾਮ ਜਿਹੜਾ ਬੈਲਟ ਪੇਪਰ ਤੇ ਆ ਜੀ ਉਹ ਪ੍ਰੇਮਪਾਲ ਗਿੱਲ ਹੈਗਾ ਆ,
0: ਠੀਕ ਹੈ ਜੀ,
11: ਪੂਰਾ ਸ਼ਾਰਟ ਨੇਮ ਪ੍ਰੇਮ ਗਿੱਲ ਲਈ ਕਹਿੰਦੇ ਸਾਰੇ
0: ਜੀ।
11: ਵਾਰਡ ਨੰਬਰ 2 ਤੇ 6 ਦੇ ਵਿੱਚ ਰੀਜਨਲ ਕੌਂਸਲਰ ਉਮੀਦਵਾਰ ਜੀ। ਬਸ ਸੰਦੇਸ਼ ਇਹ ਹੈ ਜੀ ਕਿ ਵੋਟਾਂ ਜਿਹੜੀਆਂ ਨਾ ਮੁੱਦਿਆਂ ਦੇ ਆਧਾਰ ਤੇ ਪਾਓ, ਜਿਹੜਾ ਤੁਹਾਨੂੰ ਮਿਲਦਾ ਗੱਲਬਾਤ ਕਰਦਾ ਆ ਵੋਟਾਂ ਤੋਂ ਪਹਿਲਾਂ ਔਰ ਵੋਟਾਂ ਤੋਂ ਬਾਅਦ ਵੀ, ਕਿ ਚੁਣਨ ਤੋਂ ਬਾਅਦ ਵੀ ਇਹ ਨਹੀਂ ਹੈਗਾ ਕਿ ਅੱਛਾ ਅੱਛਾ ਭਾਈ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਰੀਜਨਲ ਕੌਂਸਲਰ ਲਈ ਮੈਂ ਆ ਰਿਹਾ
0: ਜੀ
11: ਔਰ ਮੈਂ ਜਦੋਂ ਡੋਰ ਟੂ ਡੋਰ ਜਾਂਦਾ ਜਾਂ ਪਾਰਕਾਂ ਦੇ ਵਿੱਚ ਕਿਤੇ ਵੀ ਮੌਕਾ ਮਿਲਦਾ ਨਾ ਲੋਕਾਂ ਨੂੰ ਪਤਾ ਹੀ ਨਹੀਂ ਰੀਜਨਲ ਕੌਂਸਲਰ ਕੌਣ ਹੈ ਕੈਨ ਯੂ ਬਲੀਵ ਕਿ ਬਿਨਾਂ ਮਤਲਬ ਮਿਲੇ ਉਹ ਬੰਦੇ ਚੁਣੇ ਗਏ ਔਰ ਉਹ ਬੰਦੇ ਫਿਰ ਚੋਰ ਮੋਰੀਆਂ ਕਰਦੇ ਔਰ ਉਹ ਮਤਲਬ ਕੋਈ ਟ੍ਰਾਂਸਪੇਰੈਂਸੀ ਨਹੀਂ ਰੱਖਦੇ ਔਰ ਫਿਰ ਡਿਕਟੇਟਰਸ਼ਿਪ ਕਰਦੇ ਆ ਇਹ ਜਿਹੜਾ ਰੁਝਾਨ ਆ ਨਾ ਇਹ ਬਹੁਤ ਮਾੜਾ ਆ ਔਰ ਸਪੈਸ਼ਲੀ ਅਸੀਂ ਇਸ ਮੁਲਕ ਵਿੱਚ ਜਿੱਥੇ ਆਪਣਾ ਮੁਲਕ ਛੱਡ ਕੇ ਅਸੀਂ ਕਹਿੰਦੇ ਜੀ ਉੱਥੇ ਬਹੁਤ ਕੁਛ ਹੋ ਰਿਹਾ ਕਰਪਸ਼ਨ ਹੋ ਰਹੀ ਬੜਾ ਕੁਛ ਪਰ ਸ਼ਮੀ ਭਾਅ ਜੀ ਹੁਣ ਹੁਣ ਸਿਸਟਮ ਦੇ ਵਿੱਚ ਵੜਦੇ ਆ ਨਾ ਮੈਨੂੰ ਲੱਗਦਾ ਇੰਡੀਆ ਨਾਲੋਂ ਤਾਂ ਕਿਤੇ ਜ਼ਿਆਦਾ ਕੰਮ ਖਰਾਬ ਹੈ ਇੱਥੇ
0: ਇਹ ਆਮ ਹੈ ਹੁਣ ਸੁਣਨ ਨੂੰ ਮਿਲਦਾ ਭਾਅ ਜੀ ਜੇ ਤੁਸੀਂ ਕਹਿੰਦੇ ਨਾ ਵੀ ਜੋ ਹੁਣ ਜਦੋਂ ਸਿਸਟਮ 'ਚ ਵੜਦੇ ਆ ਕਿਉਂਕਿ ਸਾਨੂੰ ਮੁੱਢਲੀਆਂ ਸਹੂਲਤਾਂ ਜਿਹੜੀਆਂ ਆ ਆਪਾਂ ਦੇਖਦੇ ਹਾਂ ਵੀ ਉਹ 'ਚ ਵਾਰੀ ਆਉਂਦੀ ਪਈ ਠੀਕ ਹੁੰਦਾ
11: ਤੁਹਾਡੇ ਨਾਲ ਏਅਰ 'ਤੇ
0: ਜੀ
11: ਕਰਾਂਗੇ ਜੀ ਕੁਛ ਕਰਾਂਗੇ ਕੁਛ ਨਹੀਂ ਚੰਗੀ ਤਰ੍ਹਾਂ ਕਰਾਂਗੇ ਜੀ ਜੇ ਆਏ ਆ ਨਾ ਤੇ ਸੱਚੀ ਮੁੱਲ ਮੋੜਾਂਗੇ ਜੀ ਆਪਣੇ ਜਿੰਨੇ ਵੀ ਟਰਸਟ ਵਰਤੀ ਹੈਗੇ ਨਾ ਜਿੰਨਾ ਜਿੰਨਾ ਨੇ ਵੀ ਟਰਸਟ ਦਿਖਾਉਣਾ ਸਾਡੇ ਤੇ ਕਰਾਂਗੇ ਜੀ
0: ਵੈਰੀ ਨਾਈਸ ਮੈਂ ਪ੍ਰੇਮ ਭਾਜੀ ਤੁਹਾਡੀ ਉਸੇ ਤੋਂ ਹੀ ਜਦੋਂ ਤੁਸੀਂ ਐਂਟਰ ਕੀਤੇ ਪੂਰੇ ਐਨ ਟਾਈ ਕੋਟ ਦੇ ਨਾਲ ਐਨ ਸਵੇਰੇ ਅਰਲੀ ਵੇਲੇ ਹਾਂਜੀ ਬਹੁਤ ਘੱਟ ਕੈਂਡੀਡੇਟ ਇਸ ਤਰ੍ਹਾਂ ਆਉਂਦੇ ਆ ਵੀ ਆਪਣੀ ਤਿਆਰੀ ਦੇ ਨਾਲ ਸੋ ਬਹੁਤ ਬਹੁਤ ਧੰਨਵਾਦ
11: ਅਪਡੇਟ ਹੋਣਾ ਪੈਂਦਾ ਜੀ
0: ਜੀ ਬਿਲਕੁਲ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਪ੍ਰੇਮਪਾਲ ਵਾਰਡ 2 ਐਂਡ 6 ਤੋਂ ਭਾਜੀ ਹੁਣੀ ਆ ਪ੍ਰੇਮਪਾਲ ਗਿੱਲ ਵਾਰਡ 2 ਤੇ 6 ਤੋਂ ਆ ਜਿਹੜਾ ਰੀਜਨਲ ਕੌਂਸਲਰ ਵਾਸਤੇ ਆ ਚੋਣ ਲੜ ਰਹੇ ਨੇ ਸੋ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਕੋਈ ਆਫਟਰ ਦਾ ਪ੍ਰੋਗਰਾਮ ਭਾਜੀ ਆਪਣਾ ਨੰਬਰ ਹੈ ਜਿਹੜਾ ਪਲੀਜ਼
11: 6476064931 6474 6 49 31 ਅੱਛਾ ਚੰਮੀ ਭਾਜੀ ਮੈਨੂੰ ਵਲੰਟੀਅਰ ਦੀ ਵੀ ਲੋੜ ਆ
0: ਜੀ
11: ਤੇ ਮੈਂ ਆਉਣ ਵਾਲੇ ਐਸ ਐਤਵਾਰ ਹੀ ਮੈਨੂੰ ਲੱਗਦਾ ਕਿ ਆਪਾਂ ਕੰਪੇਨ ਵੀ ਲਾਂਚ ਕਰਨੀ ਉਹਦੇ ਬਾਰੇ ਵੀ ਅਨਾਊਂਸ ਕਰਾਂਗੇ
0: ਜੀ ਜੀ ਜੀ ਜ਼ਰੂਰ ਜ਼ਰੂਰ ਭਾਜੀ ਹੁਣਾਂ ਨਾਲ ਫਿਰ ਵੀ ਆਪਾਂ ਜੁੜਾਂਗੇ ਤੇ ਬਾਕੀ ਦੋਸਤੋ ਸਮਾਈਲਸ ਔਨ ਵੀਲਸ ਦੰਦਾਂ ਦੀ ਮਸੂੜਿਆਂ ਦੀ ਸਾਂਭ ਸੰਭਾਲ ਕਰਨੀ ਹੈ ਤਾਂ ਤੁਸੀਂ ਬਲਬੀਰ ਕਿਉਰ ਜੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ 6479690008 6479690008 ਸਾਰੀਆਂ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਕੰਮ ਕਰਦੇ ਨੇ ਸਮਾਈਲਸ ਔਨ ਵੀਲਸ ਤੁਸੀਂ ਆ ਜਿਹੜਾ ਇਹਨਾਂ ਨੂੰ ਗੂਗਲ ਵੀ ਕਰ ਸਕਦੇ ਹੋ ਉੱਥੋਂ ਵੀ ਨੰਬਰ ਲੈ ਸਕਦੇ ਹੋ ਭੰਗੜਾ ਅਕੈਡਮੀ ਹਰਜੋਤ ਹੋਣਾ ਦਾ ਨੰਬਰ 6475076772 6475077672 ਹੋਮ ਆਟੋ ਇੰਸ਼ੋਰੈਂਸ ਵਾਸਤੇ ਮਨਵੀਰ ਸਿੰਘ ਹੋਣਾ ਦਾ ਨੰਬਰ 6472198870 ਤੇ ਆਫਟਰ ਦਾ ਪ੍ਰੋਗਰਾਮ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੈ ਰੀਅਲ ਸਟੇਟ ਬਾਬਤ ਕੋਈ ਗੱਲ ਕਰਨੀ ਹੈ ਪਾਵਰ ਆਫ ਸੇਲ ਪ੍ਰੋਪਰਟੀਜ਼ ਕੁਛ ਆਈਆਂ ਨੇ ਕੱਲ੍ਹ ਨੂੰ ਅਨਾਊਂਸ ਕਰਾਂਗੇ ਉਹਨਾਂ ਬਾਬਤ ਗੱਲ ਕਰਨਾ ਚਾਹੁੰਦੇ ਹੋ ਤੇ ਨੰਬਰ 4169177634169177763 ਤੇ ਸਾਰੇ ਹੀ ਜਿੰਨੇ ਵੀ
13: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ ਅਤੇ ਵਿਰਾਸਤ ਰੇਡੀਓ ਤੁਸੀਂ 24 ਘੰਟੇ 7 ਦਿਨ ਦੇਖ ਸਕਦੇ ਹੋ ਸਾਡੇ ਵਿਰਾਸਤ ਟੀਵੀ 'ਤੇ, ਕਿਉਂਕਿ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਆਪਾਂ ਲਾਈਵ ਕਰੀਦੇ ਹਰ ਸਵੇਰੇ ਸਵੇਰੇ ਉਹ ਵਿਰਾਸਤ ਟੀਵੀ 'ਤੇ ਚਲਾ ਦੇਈਦੇ ਹਨ। ਬਾਅਦ ਦੇ ਵਿੱਚ 24 ਘੰਟੇ 7 ਦਿਨ ਵਿਰਾਸਤ ਟੀਵੀ ਚੱਲਦਾ। ਇਸ ਵੇਲੇ ਲਾਈਵ ਬੈਠੇ ਹਾਂ ਟੀਵੀ ਅਤੇ ਰੇਡੀਓ 'ਤੇ, ਤੁਹਾਡਾ ਵੈਲਕਮ ਕਰਦੇ ਹਾਂ। ਬੁੱਧਵਾਰ ਦਾ ਦਿਨ ਆ, ਸਪਤੰਬਰ ਮਹੀਨੇ ਦੀ 23 ਤਰੀਕ ਹੋ ਗਈ ਆ। ਜੀ ਆਇਆਂ ਨੂੰ ਵੈਲਕਮ। ਸਟੂਡੀਓ ਦੇ ਨੰਬਰ ਥੋੜ੍ਹੀ ਠਹਿਰ ਕੇ ਕਾਲ ਕਰਨਾ, ਹਜੇ ਨਹੀਂ ਕਰਨਾ, ਕਾਲਾਂ ਮੈਂ ਚੱਕ ਨਹੀਂ ਸਕਣਾ। 416-837-1515 416-837-1515 ਸਟੂਡੀਓ ਦਾ ਨੰਬਰ ਹੁੰਦਾ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ। 416-451-2222 'ਤੇ ਬਾਅਦ ਵਿੱਚ, ਜੇ ਹੁਣ ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ 416-837-1515। ਸਾਡਾ ਵਟਸਐਪ ਨੰਬਰ ਵੀ ਚੱਲਦਾ ਹੁੰਦਾ, ਇਸੇ ਨੰਬਰ 'ਤੇ ਡਾਇਲ ਕਰਕੇ ਉਹਦੀ ਵਟਸਐਪ ਕਾਲ ਵੀ ਕਰ ਸਕਦੇ ਹੋ। ਜੀ ਆਇਆਂ ਨੂੰ ਵੈਲਕਮ। ਆਪਾਂ ਥੋੜ੍ਹੀ ਜਿਹਾ ਠਹਿਰ ਕੇ ਗੁਰਪ੍ਰੀਤ ਸਿੰਘ ਢਿੱਲੋਂ ਨਾਲ ਵੀ ਗੱਲਬਾਤ ਕਰਾਂਗੇ। ਰੀਜਨਲ ਕੌਂਸਲਰ ਦੀ ਸੀਟ ਦੁਬਾਰਾ ਜਿੱਤਣ ਦੀ ਕੋਸ਼ਿਸ਼ ਲੱਗੇ ਹੋਏ ਆ, ਕਰਨ ਖੜੇ ਹਨ ਸਿਟੀ ਆਫ ਬ੍ਰੈਂਪਟਨ ਵਿੱਚ ਵਾਰਡ 9 ਐਂਡ 10 ਐਜ਼ ਅ ਰੀਜਨਲ ਕੌਂਸਲਰ। ਐਕਸਪੀਰੀਅੰਸ ਹੈਗਾ ਇਹਨਾਂ ਦੇ ਕੋਲ, ਅਤੇ ਸਾਡੇ ਸਟੂਡੀਓ ਵਿੱਚ ਆਉਣਗੇ, ਗੱਲਾਂ ਬਾਤਾਂ ਕਰਾਂਗੇ, ਤੁਹਾਡੇ ਫੋਨ ਕਾਲ ਵੀ ਆਪਾਂ ਲਵਾਂਗੇ ਜ਼ਰੂਰ। ਤੁਹਾਡਾ ਆਪਣਾ ਇਹ ਪ੍ਰੋਗਰਾਮ ਵਿਰਾਸਤ ਰੇਡੀਓ, ਵਿਰਾਸਤ ਟੀਵੀ, 24 ਘੰਟੇ 7 ਦਿਨ 530 AM ਡਲ 'ਤੇ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ। ਹਰ ਇੱਕ ਨੂੰ ਰਿਸਪੋਂਸ ਦਿਆ ਕਰੋ, ਤੁਹਾਡਾ ਆਪਣਾ ਮੀਡੀਆ ਹੱਬ ਹੈਗਾ, ਤੁਹਾਨੂੰ ਜਾਣਕਾਰੀ ਮਿਲ ਜਾਂਦੀ ਹੈਗੀ ਆ। ਗੀਤ ਸੰਗੀਤ ਵੀ ਸੁਣ ਲਿਆ ਕਰੋ ਅਤੇ ਖਬਰਾਂ ਵੀ ਸੁਣ ਲਿਆ ਕਰੋ, ਅਤੇ ਨਾਲ ਦੀ ਨਾਲ ਜੋ ਕੁਝ ਹੋ ਰਿਹਾ ਤੁਹਾਡੀ ਕਮਿਊਨਿਟੀ ਦੇ ਵਿੱਚ, ਸਵੇਰ ਤੋਂ ਸ਼ਾਮ ਤੱਕ ਬਹੁਤ ਸਾਰੇ ਵੱਖਰੇ ਵੱਖਰੇ ਪ੍ਰੋਗਰਾਮ ਚੱਲਦੇ, ਹਰ ਇੱਕ ਨੂੰ ਸਪੋਰਟ ਦੇਣ ਦੀ ਕੋਸ਼ਿਸ਼ ਕਰੋ। ਸੋ ਅਸੀਂ ਤੁਹਾਡੇ ਵਾਸਤੇ ਮੋਸਟਲੀ 99% ਕੈਨੇਡੀਅਨ ਖਬਰਾਂ ਹੀ ਕਵਰ ਕਰੀਦੀ ਹਾਂ। ਬਰੈਂਪਟਨ, GTA, ਮਿਸਾਗਾ, ਆਲ ਦੀ ਸੀਰੀਜ਼। ਪਰ ਜੇ ਕੋਈ ਨੈਸ਼ਨਲ ਖਬਰ ਹੋਵੇ, ਜੇ ਕੋਈ ਕਿਸੇ ਨੂੰ ਜਨਾਨੀ ਲਿਆ ਕੇ ਕਿਸੇ ਨੂੰ ਤੰਗ ਕਰਨਾ ਚਾਹੁੰਦਾ ਹੋਵੇ, ਜਿਸ ਸਮਾਂ SGPC 'ਤੇ ਹੋਇਆ ਹੈਗਾ ਆ, ਅਤੇ ਉਹ ਖਬਰ ਦੀ ਕਵਰੇਜ ਕਰ ਲਈਦੀ ਹੈਗੀ। ਅਦਰਵਾਈਜ਼ ਆਪਾਂ ਕੈਨੇਡਾ ਦੀ ਹੀ ਗੱਲਬਾਤ ਕਰੀਦੀ ਹੈਗੀ ਆ। ਸੋ ਇਸ ਮਹੀਨੇ ਤੁਹਾਨੂੰ ਬਹੁਤ ਕੁਝ ਸੁਣਨ ਨੂੰ ਮਿਲਣਾ ਵੱਖ ਵੱਖ ਰੇਡੀਓ ਸਟੇਸ਼ਨ ਦੇ ਉੱਪਰ, ਵੀ ਮਿਨਿਸਪਲ ਇਲੈਕਸ਼ਨ। ਕਈ ਕਹਿੰਦੇ ਆਪਾਂ ਅੱਕ ਗਏ ਹਾਂ, ਥੱਕ ਗਏ ਹਾਂ ਸੁਣ ਸੁਣ ਕੇ। ਨਹੀਂ, ਤੁਸੀਂ ਥੱਕ ਗਏ ਹਾਂ ਕੰਮ ਕਰਕੇ, ਅੱਕ ਗਏ ਹਾਂ ਇਹਨਾਂ ਦੀਆਂ ਜਿਹੜੀਆਂ ਪ੍ਰੋਮਿਸਸ ਦੇ ਉੱਪਰ, ਪਰ ਹੋਇਆ ਕੁਝ ਨਹੀਂ। ਮਾਫ਼ ਕਰਨਾ, ਤੁਸੀਂ ਖੁਦ ਜਾਣਦੇ ਹੋ ਤੁਹਾਡੀ ਸਿਟੀ ਦੇ ਵਿੱਚ ਕੀ ਕੁਝ ਹੋਇਆ। ਮੈਂ ਮਿਸਾਗਾ ਦੀ ਗੱਲਬਾਤ ਨਹੀਂ ਕਰ ਸਕਦਾ, ਕਿਉਂਕਿ ਆਈ ਥਿੰਕ ਚੌਥਾ ਹੌਸਪਿਟਲ ਆ ਰਿਹਾ ਹੈ ਮਿਸਾਗਾ ਦੇ ਵਿੱਚ, ਅਤੇ ਸਾਡੇ ਦੂਸਰਾ ਭੰਗ ਦੇ ਬੂਟੇ ਲੱਗਦਾ ਉੱਗ ਰਹੇ ਹਨ, ਜਿੱਥੇ ਇਹਨਾਂ ਨੇ ਅਨਾਊਂਸਮੈਂਟ ਕੀਤੀ ਸੀ, ਘਾਹ ਤਾਂ ਕੱਟ ਦਿੱਤਾ, ਅਤੇ ਪਰ ਬਹੁਤ ਕੁਝ ਹੋ ਰਿਹਾ ਹੈਗਾ ਆ। ਇਟਸ ਯੋਰ ਸਿਟੀ, ਤੁਸੀਂ ਕਿੱਦਾਂ ਬਿਲਡ ਕਰਨੀ ਆ, ਇਹ ਤੁਸੀਂ ਕਰਨੀ ਆ, ਕਿਉਂਕਿ ਤੁਸੀਂ ਵੋਟਾਂ ਪਾਉਣੀਆਂ, ਤੁਹਾਡੀ ਵੋਟ ਕਾਊਂਟ ਹੋਣੀ ਹੈਗੀ ਆ, ਅਤੇ ਕਿਹਨੂੰ ਤੁਸੀਂ ਜਿਤਾਉਣਾ ਚਾਹੁੰਦੇ, ਕਿਹਨੂੰ ਦੁਬਾਰਾ ਲੈਣਾ ਚਾਹੁੰਦੇ, ਉਹ ਆਪਾਂ ਤੁਹਾਡੇ 'ਤੇ ਛੱਡ ਦਿੰਦੇ ਹੈਗੇ ਆ। ਇਹ ਨਾ ਸੋਚੋ ਇਹ ਤਾਂ ਹੋ ਹੀ ਨਹੀਂ ਸਕਦਾ, ਸਭ ਕੁਝ ਹੋ ਸਕਦਾ ਹੈਗਾ, ਪਹਿਲਾਂ ਵੀ ਹੋਇਆ ਹੈਗਾ, ਜਦੋਂ ਬਹੁਤ ਸਾਰੀਆਂ ਸਿਟੀਆਂ ਦੇ ਵਿੱਚ ਸਲੇਟ ਹੀ ਪੂਰੀ ਕਲੀਨ ਕਰ ਦਿੱਤੀ ਹੈਗੀ ਆ, ਲਓ ਜੀ ਤੁਹਾਡੇ 'ਤੇ ਛੱਡ ਦਿੰਦੇ ਆ। ਸੋ ਖਬਰਾਂ ਲੈ ਕੇ ਆਉਣੀਆਂ, ਮੌਸਮ ਅੱਜ ਦਾ 11 ਡਿਗਰੀ ਟੈਂਪਰੇਚਰ ਚੱਲ ਰਿਹਾ, ਸਵੇਰੇ ਸਵੇਰੇ ਠੰਡਾ ਠੰਡਾ ਮੌਸਮ ਹੋ ਜਾਂਦਾ ਹੈਗਾ ਆ, ਪਰ 18-19 ਡਿਗਰੀ ਤੱਕ ਪਹੁੰਚ ਜਾਵੇਗਾ, ਅਤੇ 2-3 ਦਿਨ ਮੌਸਮ ਬਹੁਤ ਵਧੀਆ, ਜਿੱਥੇ ਲਓ ਜੀ ਕਾਲਾਂ ਆਉਣ ਲੱਗ ਹੀ ਪਈਆਂ ਹਨ। ਕਾਲਾਂ ਹੋਲਡ ਤਾਂ ਕਰੋ, ਹਜੇ ਮੈਂ ਨਹੀਂ ਲੈ ਸਕਦਾ, ਪਰ ਇੱਕ ਕਾਲ ਮੈਂ ਟੈਸਟ ਕਰ ਲੈਣਾ। ਲਓ ਜੀ ਅਮਰਜੀਤ ਮੁਲਤਾਨੀ ਜੀ ਆ ਜਾਓ।
1: ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ। ਭਾਜੀ ਛੋਟੀ ਜਿਹੀ ਰਿਕੁਐਸਟ ਹੈ,
0: ਦੱਸੋ ਰਿਕੁਐਸਟ ਦੱਸੋ
1: ਭਾਜੀ। ਫੋਰਟ ਐਂਡ ਸਾਊਥ ਨੂੰ ਜਦੋਂ ਜਾਈਏ, 401 ਲਈਏ ਨਾ ਲੰਦਨ ਵਾਲ ਨੂੰ ਜੀ, ਉਹ ਬੰਦ ਕੀਤੀਆਂ ਲੈਣਾ ਬਿਲਕੁਲ ਜੀ, ਇਹਨਾਂ ਨੇ 401 ਤੋਂ ਕਲੈਕਟਰ ਲੈਣ ਬਿਲਕੁਲ ਬੰਦ ਕੀਤੀ ਜੀ।
0: 401 ਤਾਂ ਅੱਗੇ, 410 ਤਾਂ ਅੱਗੇ ਜੈਮ ਰਹਿੰਦਾ। ਸਵੇਰ ਤੋਂ ਸ਼ਾਮ ਤੱਕ ਪੈਕਡ ਹੀ ਹੁੰਦਾ ਹੈਗਾ, ਬੜਾ ਸਲੋ ਹੁੰਦਾ, ਸੱਚ ਸੈਡ ਨਿਊਜ਼। ਗੱਲਬਾਤ ਕਰਾਂਗੇ ਤੁਹਾਡੇ ਨਾਲ ਥੋੜ੍ਹੀ ਜਿਹਾ ਠਹਿਰ ਕੇ, ਤੁਹਾਡੇ ਫੋਨ ਕਾਲ ਡਿੱਗ ਰਹੇ। ਗੁਰਬਤ ਸਿੰਘ ਬਾਰੀ ਸਾਹਿਬ ਵੀ ਆਣਗੇ, ਥੋੜ੍ਹੀਆਂ ਖਬਰਾਂ ਲੈ ਕੇ ਆਣਗੇ। ਮੈਂ ਛੋਟੀ ਜਿਹੀ ਬ੍ਰੇਕ ਲੈਂਦਾ, ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ 'ਤੇ ਤੁਸੀਂ ਵਿਰਾਸਤ ਟੀਵੀ 'ਤੇ, ਤੁਹਾਡਾ ਆਪਣਾ ਹੀ ਪ੍ਰੋਗਰਾਮ, ਕਈ ਵਾਰੀ ਚੂਹਾ ਹੀ ਕੰਮ ਕਰ ਤੋਂ ਹਟ ਜਾਂਦਾ ਹੈਗਾ।

0: कार लॉजिस्टिक दे रहा है ज्यादा काम दे मौके ते वधिया पे पैकेज खूबसूरत माहौल विच कंपीटेटिव सैलरी ते इंश्योरेंस भी नाल स्टेबिलिटी अते वधिया माहौल विच काम करन दा मौका वधेरे जानकारी ले डेकार लॉजिस्टिक नु कॉल करो 437-242-3158 दुनिया विच किते भी घूमन फिरन ले या सस्ते टूर पैकेजेस ले याद रखो कटारिया टूर्स एंड ट्रैवल 905-678-1200 कटारिया टूर्स एंड ट्रैवल दो लोकेशन तो अपनिया सेवावां प्रदान करते ने 2883 डेरी रोड ईस्ट मिसिसागा सेकंड लोकेशन 4550 एबनेजर रोड ब्रैम्पटन
1: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di paal, ta aaj hi sampark karo Stargate Logistics de naal. Work locally ya cross border. Serve kar dene GTA, Midwest, Montreal te North America de vich. Stargate Logistics, aaj hi call karo 905-500-9992 905-564-9292.
0: ਓ ਜੀ ਹੁਣ ਤੁਸੀਂ ਵੀ ਦੇਰ ਨਾ ਲਗਾਓ ਗ੍ਰੀਨ ਵੈਲੀ ਸੁਪਰ ਮਾਰਕੀਟ ਆਓ ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ ਵੈਜੀਟੇਬਲ ਫਰੈਸ਼ ਫਰੂਟ ਮੀਟ ਚਿਲਡ ਬੀਅਰ ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ ਦੇਰ ਰਾਤ ਤੱਕ ਹਫਤੇ ਦੇ ਸੱਤੋ ਦਿਨ ਖੁੱਲਦਾ ਹੈ ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ ਮੇਫੀਲਡ ਦੇ ਨੁੱਕਰ ਤੇ
2: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ ਕਲੈਕਸ਼ਨ ਕਾਲਾਂ ਪਾਵਰ ਸੇਲ ਨੋਟਿਸ ਕ੍ਰੈਡਿਟ ਕਾਰਡਾਂ ਦਾ ਉਧਾਰ ਸਰਕਾਰ ਵੱਲੋਂ ਟੈਕਸ ਦੀ ਮੰਗ ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ
3: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ
2: ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ
0: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ
1: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ ਕਰੋ ਡਾਈਨ ਇਨ ਟੇਕ ਆਊਟ ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA ਬਲਕ ਆਰਡਰਲੀ ਸਾਡੀ ਫੈਕਟਰੀ ਵਿਜ਼ਿਟ ਕਰੋ Top Auto Collision provide kardene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kardene. Complete collision repair and car painting. Top Auto Collision.
4: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਸੁਣ ਰਹੇ ਹੋ ਵਿਰਾਸਤ ਰੇਡੀਓ 530 ਐਮ ਡਾਲ ਤੇ ਮੰਡੇ ਨੂੰ ਫਰਾਈਡੇ 6 ਵਜੇ ਲੈ ਕੇ 10 ਵਜੇ ਤੱਕ ਹੋਈਦਾ ਗੁਰਮਤ ਸਿੰਘ ਬਾਰੀਆ ਸਾਹਿਬ ਨਾਲ ਲਾਈਨ ਜੁੜ ਗਈ ਹੈਗੀ ਆ ਬਾਰੀਆ ਸਾਹਿਬ ਵੈਲਕਮ ਸਤਿ ਸ੍ਰੀ ਅਕਾਲ ਜੀ ਤੇ ਜੀ ਆਇਆਂ ਨੂੰ
5: ਸਮਰ ਸਾਹਿਬ ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
4: ਸਤਿ ਸ੍ਰੀ ਅਕਾਲ ਜੀ ਖਬਰਾਂ ਵੱਲ ਚੱਲਦੇ ਆ ਜਿੱਥੇ ਪ੍ਰਧਾਨ ਮੰਤਰੀ ਕਾਰਨੀ ਜੀ ਦੇਖੋ ਜੀ ਤੁਸੀਂ ਚੁਣੇ ਸਨ ਤੇ ਨਾਲ ਦੀ ਨਾਲ ਤੁਸੀਂ ਚਾਹੁੰਦੇ ਸੀਗੇ ਉਹ ਕੁਝ ਹੋ ਰਿਹਾ ਹੈਗਾ ਇਮੀਗ੍ਰੇਸ਼ਨ ਘੱਟ ਗਈ ਹੈਗੀ ਆ ਅਫੋਰਡੇਬਿਲਟੀ ਹੋਣ ਲੱਗ ਪਈ ਘਰਾਂ ਦੀ ਪ੍ਰਾਈਸ ਘੱਟ ਹੋਣ ਲੱਗ ਪਏ ਲੋਕੀ ਤੰਗ ਹਨ ਕਿਉਂਕਿ ਘਰ ਬੜੇ ਮਹਿੰਗੇ ਲਏ ਸੀਗੇ ਸੋ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਪ੍ਰਧਾਨ ਮੰਤਰੀ ਕਹਿ ਰਹੇ ਹਨ ਵੀ ਬਿਲਡ ਕੈਨ ਦਾ ਸਟਰੋਂਗ ਕੋਸ਼ਿਸ਼ ਲੱਗੇ ਹੋਏ ਆ ਕਰਨ ਕਾਫੀ ਸਾਰੇ ਬਿੱਲ ਵੀ ਪਾਸ ਕੀਤੇ ਆ ਤੇ ਇਹਦੀ ਗੱਲਬਾਤ ਕਰਦੇ ਇੱਕ ਦੋ ਹੋਰ ਖਬਰਾਂ ਉਹਦੀ ਸਾਂਝ ਪਾ ਲਓ ਕਿ ਗੁਰਪ੍ਰੀਤ ਢਿੱਲੋਂ ਸਿੰਘ ਵੀ ਪਹੁੰਚੇ ਹੋਏ ਸਟੂਡੀਓ 'ਚ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਸੋ ਖਬਰਾਂ ਵੱਲ ਚੱਲਦੇ ਹਾਂ
5: ਜੀ ਬਿਲਕੁਲ ਵਿਦ ਇਨ 10 ਮਿੰਟਸ ਆਪਾਂ ਕੁਝ ਹਾਈਲਾਈਟ ਜਾਰੀ ਕਰ ਦਿੰਦੇ ਹਾਂ ਆਪਾਂ ਗੈਸਟ ਲੈਣੇ ਅੱਜ ਆਪਣੇ ਠੀਕ ਹੈ ਜੀ
4: ਜੀ
5: ਤਾਂ ਕੱਲ ਇੱਕ ਸਵਾਲ ਆਇਆ ਸੀ ਆਪਾਂ ਨੂੰ ਕੈਨੇਡਾ ਦੀ ਜਿਹੜੀ ਆਪਾਂ ਕਸ ਲਾਅ ਐਂਡ ਆਰਡਰ ਦੇ ਬਾਰੇ ਉਹਦੇ ਚ ਫੈਡਰਲ ਜਿਹੜੀ ਸਰਕਾਰ ਹੈ ਕੀ ਕਰ ਰਹੀ ਹੈਗੀ ਆ ਤਾਂ ਇਹਦੇ ਵਿੱਚ ਕੱਲ 4 ਗ੍ਰਿਫਤਾਰੀਆਂ ਹੋਈਆਂ ਨੇ ਜੀ 23 ਗੰਨਾਂ ਦੀ ਬਰਾਮਦੀ ਹੋਈ ਆ GTA 14 ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਸੀ ਜਿਨ੍ਹਾਂ 'ਚ ਗੰਨਾਂ ਜਿਹੜੀਆਂ ਵਰਤੀਆਂ ਗਈਆਂ ਜੀ ਕਮਰ ਸਾਹਿਬ ਠੀਕ ਹੈ ਜੀ ਈਵਨ ਕਿ ਬਹੁਤ ਸਾਰੇ ਮਰਡਰ ਹੋਇਆ ਉਹਦੇ ਵਿੱਚ ਹਥਿਆਰ ਵਰਤੇ ਜਾਣ ਦੀਆਂ ਗੱਲਾਂ ਸੀ ਇਹਨਾਂ ਵਿੱਚੋਂ 2 ਜਿਹੜੇ ਸ਼ੱਕੀ ਦੋਸ਼ੀ ਆ ਤੁਰੰਤ ਉਹਨਾਂ ਦੀ ਰਿਹਾਈ ਆਪਾਂ ਕਹਿ ਸਕਦੇ ਹਾਂ ਜ਼ਮਾਨਤ ਹੋ ਗਈ ਤੇ 2 ਜਿਹੜੇ ਆ ਕਸਟਡੀ 'ਚ ਰਹਿਣਗੇ ਸੋ ਇਹਦਾ ਵਿਸ਼ਾ ਕੱਲ੍ਹ ਛਿੜਿਆ ਸੀਗਾ ਕਿ ਕਈ ਪ੍ਰੋਜੈਕਟ ਕਰਦੀ ਆ ਬੰਦੇ ਫੜਦੀ ਹੈਗੀ ਆ ਤਾਂ ਜਿਹੜੇ ਲਾਅ ਵੀ ਫੈਡਰਲ ਲਾਅ ਵੀ ਹੁਣ ਪਾਸ ਹੋਏ ਆ ਇਹ ਵੀ ਨੀ ਆਪਾਂ ਕਹਿ ਸਕਦੇ ਨਹੀਂ ਹੋਏ

0: ਪਰ ਮੈਂ ਪਹਿਲਾਂ ਵੀ ਬਹੁਤ ਵਾਰੀ ਕਿਹਾ ਕਿ ਇਹ ਮਾਮਲੇ ਹੈਗੇ ਆ ਪ੍ਰੋਵਿੰਸ਼ੀਅਲ ਜਿਹੜਾ ਕੋਰਲੇਟ ਕਰਦੇ ਹੈਗੇ ਆ ਕਿ ਜਿਹੜੀ ਜੁਡੀਸ਼ੀਅਲ ਸਿਸਟਮ ਹੈਗਾ ਉਹਦੇ ਵਿੱਚ ਸਾਡੇ ਕਰਾਊਨ ਹੈਗੇ ਆ ਉਹ ਕਦੋਂ ਅਪਰੂਵਲ ਦਿੰਦੇ ਆ ਪੁਲਿਸ ਨੂੰ, ਫਿਰ ਅੱਗੋਂ ਦੀ ਪ੍ਰੋਸੀਡਿੰਗ ਕਦੋਂ ਚੱਲਦੀ ਆ ਕੋਰਟ ਦੇ ਵਿੱਚ, ਉੱਥੇ ਡਿਲੇ ਕਿੰਨਾ ਹੈਗਾ, ਇਹਦੇ ਬਿਹਾਫ ਦੇ ਉੱਪਰ ਵੀ ਜਿਹੜੀ ਆ ਸ਼ੱਕੀ ਦੋਸ਼ੀ ਆ ਉਹਨਾਂ ਨੂੰ ਹਿਰਾਸਤ 'ਚ ਕਿੰਨਾ ਚਿਰ ਰੱਖਿਆ ਜਾ ਸਕਦਾ, ਆਪਣੇ ਕੋਲ ਰਾਈਟ ਹੈਗੇ ਆ। ਸੋ ਜਿੰਨਾ ਚਿਰ ਤੱਕ ਇਹ ਕੋਰਲੇਟ ਦੋਵਾਂ ਦਾ ਹੀ ਮਿਲ ਕੇ ਜਿਹੜਾ ਸਿਸਟਮ ਹੈ ਜੁਡੀਸ਼ੀਅਲ ਸਿਸਟਮ ਦੇ ਵਿੱਚ ਵੀ ਡਿਲੇ ਜਿਹੜੀ ਆ ਖਤਮ ਨਹੀਂ ਹੁੰਦੀ, ਇਹ ਮੁੱਦੇ ਜਿਹੜੇ ਬਣੇ ਰਹਿਣੇ, ਰਿਹਾਈਆਂ ਵੀ ਹੁੰਦੇ ਰਹੀਆਂ, ਪੁਲਿਸ ਆਪਣੇ ਕੰਮ ਕਰ ਰਹੀ ਹੈਗੀ ਆ, ਭਾਰਤ ਤੇ ਕੈਨੇਡਾ ਦੋਵੇਂ ਨੇੜੇ ਨੇੜੇ ਆ ਰਹੇ ਆ ਜੀ। ਆਪਾਂ ਨੂੰ ਪਤਾ ਹੈਗਾ ਇਸ ਵਕਤ ਜਿਹੜਾ 13 ਬਿਲੀਅਨ ਦਾ ਵਪਾਰ ਹੈ ਇਹਨੂੰ ਵਧਾ ਕੇ ਵਪਾਰ ਮੁਕਤ ਕਰਨ ਦਾ 70 ਤੱਕ ਕਰਨ ਦਾ ਜਿਹੜਾ ਟੀਚਾ ਹੈਗਾ ਜੀ, ਉਹ ਪਿਛਲੇ 1 ਸਾਲ ਤੋਂ ਦੋਵਾਂ ਪਾਸੇ ਯਤਨ ਜਾਰੀ ਹੈਗੇ ਸੀਗੇ ਜੀ। ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣੀ ਭਾਰਤ ਦਾ ਦੌਰਾ ਵੀ ਕਰਕੇ ਆਏ ਸੀ, ਇਸ ਵਕਤ ਵੀ ਜਿਹੜੇ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਮਨਿੰਦਰ ਸਿੱਧੂ ਹੈਗੇ ਆ ਉਹ ਵੀ ਉੱਥੇ ਜਾ ਕੇ ਆਏ ਆ। ਦੁਬਾਰਾ ਜਿਹੜੇ ਭਾਰਤ ਦੇ ਵਪਾਰ ਮੰਤਰੀ ਹੈਗੇ ਪੀਯੂਸ਼ ਗੋਇਲ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਆ ਜੀ। ਹੁਣ ਅੱਜ ਕੱਲ ਕਨਫਰਮ ਕਰ ਦਿੱਤਾ ਜਿਹੜੇ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਹੈਗੇ ਆ ਜੀ, ਉਹਨਾਂ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡਾ ਆ ਰਿਹਾ ਇਸ ਸਾਲ ਦੇ ਅੰਤ ਵਿੱਚ, ਜਿਨ੍ਹਾਂ ਦੀ ਕਨਫਰਮੇਸ਼ਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣਾਂ ਨਿਊਯਾਰਕ ਦੇ ਵਿੱਚ ਜਿੱਥੇ ਯੂਐਨ ਦਾ ਸੰਮੇਲਨ ਸੀਗਾ ਉੱਥੇ ਕਰ ਦਿੱਤੀ ਹੈਗੀ ਹੈ ਜੀ। ਦੋਵਾਂ ਦੇਸ਼ਾਂ ਵਿੱਚ ਊਰਜਾ ਪ੍ਰਤਿਭਾ ਖੋਜ ਕਾਰਜਾਂ ਰੱਖਿਆ ਨਾਲ ਸੰਬੰਧਿਤ ਨਵੇਂ ਸਮਝੌਤੇ ਹੋ ਸਕਦੇ ਆ। ਵੱਡੀ ਗੱਲ ਹੈ ਕਿ ਫ੍ਰੀ ਟ੍ਰੇਡ ਜਿਹੜਾ ਆ ਦੋਵਾਂ ਦੇਸ਼ਾਂ 'ਚ ਹੋ ਸਕਦਾ, ਅਮੈਰੀਕਾ ਵੱਲੋਂ ਲਗਾਤਾਰ ਪੁਸ਼ਅਪ ਕਰਨ ਦੇ ਨਾਲ ਨਾਲ ਦੋਵੇਂ ਦੇਸ਼ ਪੁਸ਼ਅਪ ਹੋਏ ਆ ਤੇ ਦੋਵੇਂ ਦੇਸ਼ ਇੱਕ ਦੂਜੇ ਦੇ ਨੇੜੇ ਵੀ ਆ ਰਹੇ ਆ ਜੀ। ਤਾਂ ਇਹਦੇ ਨਾਲ ਹੀ ਆਪਾਂ ਇਹ ਗੱਲ ਕਰਦੇ ਹਾਂ ਕਿ ਜਦੋਂ ਟਰੈਕਿੰਗ ਇੰਡਸਟਰੀ ਤੇ ਟ੍ਰੇਡ ਅਮਰੀਕਾ ਦੇ ਨਾਲ ਟ੍ਰੇਡ ਵਾਰ ਚੱਲ
1: ਜੀ
0: ਕੀਤੀ ਆ, ਜਿਹੜੀਆਂ ਫਿਊਲ ਪ੍ਰਾਈਸਿਸ ਜਿਹੜੀਆਂ ਕਿੰਨੀਆਂ,
1: ਤੁਹਾਡੀ ਆਵਾਜ਼ ਟੁੱਟ ਰਹੀ ਹੈ, ਥੋੜ੍ਹਾ ਕਲੀਅਰ ਏਰੀਆ ਵਿੱਚ ਹੋਣ ਦੀ ਕੋਸ਼ਿਸ਼ ਕਰੋ। ਜਦ ਮੈਂ ਕਿਤੇ ਸਪੋਂਸਰ ਵੀ ਦਾ ਸੰਦੇਸ਼ ਪਰ ਤੁਹਾਡੀ ਆਵਾਜ਼ ਵਿੱਚ ਰੁਕ ਰਹੀ ਹੈਗੀ ਆ। ਇੰਡੀਆ ਬਾਜ਼ਾਰ ਵਾਲੇ ਹਨ ਦੋ ਇਹਨਾਂ ਦੀ ਲੋਕੇਸ਼ਨ, ਚੈਨ ਸਿੰਘ ਬੋਲ ਰਹੇ ਨੇ, ਬੜੀ ਮਿਹਨਤ ਕੀਤੀ ਆ, ਮਿਹਨਤ ਕਰਕੇ ਦੋ ਸਟੋਰ ਇਹਨਾਂ ਲੈ ਕੇ ਆਉਂਦੇ ਤੁਹਾਡੇ ਵਾਸਤੇ ਰੈਕਸਡੇਲ ਦੇ ਵਿੱਚ ਅਤੇ ਬ੍ਰੈਂਪਟਨ ਦੇ ਵਿੱਚ, ਤੁਸੀਂ ਇੰਡੀਆ ਬਾਜ਼ਾਰ 'ਤੇ ਗਰੋਸਰੀ ਦੀ ਸ਼ੋਪਿੰਗ ਕਰ ਸਕਦੇ ਹੋ ਅਤੇ ਸਾਨੂੰ ਸਪੋਂਸਰ ਕੀਤਾ, ਬਹੁਤ ਬਹੁਤ ਧੰਨਵਾਦ। ਦੁਬਾਰਾ ਡਾਇਲ ਕਰ ਲਿਓ ਪਲੀਜ਼। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਫਰੈਸ਼ ਹੀ ਬਣ ਕੇ ਆਉਂਦਾ, ਕੈਨੇਡੀਅਨ ਕੰਪਨੀ ਆ, ਕੈਨੇਡੀਅਨ ਲੋਕ ਇੱਥੇ ਕੰਮ ਕਰਦੇ ਆ, ਸਾਫ਼ ਸੁਥਰੀ ਫੈਸਿਲਿਟੀ ਦੇ ਵਿੱਚ ਬਣਦਾ ਸ਼ੇਰ ਆਟਾ, ਅਤੇ ਇਹਨਾਂ ਦਾ ਮਲਟੀਗ੍ਰੇਨ ਆਟਾ ਤੁਸੀਂ ਬੜਾ ਪਸੰਦ ਕਰ ਰਹੇ ਹੋ, ਬਹੁਤ ਬਹੁਤ ਧੰਨਵਾਦ। ਅਤੇ ਨਿਊ ਬੈਸਟ ਟਰੱਕ ਟ੍ਰੇਲਰ ਰਿਪੇਅਰ ਵਾਲੇ ਸੁਰਜੀਤ ਅਤੇ ਬਲਕਾਰ ਜੀ ਕਹਿੰਦੇ ਆ, ਟਰੱਕਾਂ ਦੀ ਰਿਪੇਅਰ ਕਰਵਾਉਣੀ ਹੋਵੇ ਤਾਂ ਕਰਵਾ ਸਕਦੇ ਹੋ। ਬਾਰੀ ਸਾਹਿਬ ਦੁਆਰਾ ਕਾਲ ਕਰ ਲਓ ਜੀ, ਤੁਹਾਡੀ ਕਾਲ ਆ ਵੀ ਗਈ, ਮੈਂ ਹੋਲਡ 'ਤੇ ਪਾ ਦਿੰਦਾ ਜਦ ਤਾਈ। ਨਿਊ ਬੈਸਟ ਟਰੱਕ ਰਿਪੇਅਰ ਟਾਰ ਸੈਂਟਰ ਬਾਹਰ 1136 ਮੈਸਨ ਬੁਲਵਾਰਡ 'ਤੇ ਹੈ। ਟਰੱਕਾਂ ਦਾ ਓਇਲ ਚੇਂਜ, ਬ੍ਰੇਕ, ਇੰਜਨ, ਐਗਜ਼ੋਸਟ ਦੇ ਰਿਪੇਅਰ ਫੋਰ ਯੂ, ਅਤੇ ਡਾਇਮੰਡ ਟਰੱਕ ਪਾਰਟਸ ਵੀ ਇੱਥੋਂ ਮਿਲਦੇ, ਟਰੱਕਾਂ ਦੇ ਪਾਰਟ ਚਾਹੀਦੇ ਆ ਤਾਂ ਆਲਮੋਸਟ ਹੋਲਸੇਲ ਪ੍ਰਾਈਸ ਵਿੱਚ ਮਿਲਦੇ ਆ, ਤੁਸੀਂ ਕਾਲ ਕਰ ਲੈਣਾ। ਰੇਡੀਏਟਰਸ ਵੀ ਮਿਲਦੇ ਆ, ਸਟੈਕ ਕਿਟ, ਸਟੇਨਲੈਸ ਸਟੀਲ ਬੰਪਰਸ, ਅਤੇ ਸੁਰਜੀਤ ਜਾਂ ਬਲਕਾਰ 905-212-9200 'ਤੇ ਗੱਲਬਾਤ ਕਰਿਓ। ਜਸ ਭੁੱਲਰ ਸਾਹਿਬ ਮੋਰਗੇਜ ਸੇਵਾਵਾਂ ਦਿੰਦੇ ਹਨ, 416-732-2611। ਬੀ ਕੇ ਟੈਕਸ ਐਂਡ ਅਕਾਊਂਟਿੰਗ, ਟੈਕਸ ਭਰਾਉਣਾ ਬੜਾ ਜ਼ਰੂਰੀ ਹੁੰਦਾ, ਟੈਕਸ ਭਰਾਉਣਾ ਚਾਹੁੰਦੇ ਹੋ ਕਾਰਪੋਰੇਟ ਬਿਜ਼ਨਸ ਜਾਂ ਆਪਣਾ ਟੈਕਸ, 905-451 414 'ਤੇ ਗੱਲਬਾਤ ਕਰ ਲੈਣੀ ਆ। ਸਟਾਰ ਲੇਨ ਪੇਂਟਿੰਗ ਆਟੋਮੋਟਿਵ ਪੇਂਟ ਕਾਲ ਫੇਰ ਕਰਾਉਣ ਵਾਸਤੇ 416-230-4000। ਮਾਡਰਨ ਡਾਇਗਨੋਸ ਟਰੱਕ ਟ੍ਰੇਲਰ ਰਿਪੇਅਰ ਵਾਲੇ 347-271-3834-34 ਅਤੇ ABS ਐਂਡ ਸੈਂਸਰ ਇਸ਼ੂ ਸੋਲਵ ਕਰਕੇ ਦਿੰਦੇ ਹਨ। ਥਰੂ ਵਿਦ ਸਪੈਸ਼ਲਿਸਟ ਟ੍ਰੇਲਰ ਵਾਲੇ ਗੁਰਵਿੰਦਰ ਹਿੰਦਾ ਸਾਹਿਬ ਟ੍ਰੇਲਰ ਬਣਾਉਂਦੇ ਹਨ, ਇਟਸ ਅਮੇਜ਼ਿੰਗ, ਬ੍ਰੈਂਡ ਨਿਊ ਟ੍ਰੇਲਰ, ਡਰੋਪ ਡੈਕ, ਫਲੈਟ ਬੈਡ ਅਤੇ ਕੋਇਲ ਵੈਲ ਟ੍ਰੇਲਰਸ ਬਣਾ ਕੇ ਦਿੰਦੇ ਹਨ। 905-212-1900 'ਤੇ ਗੱਲਬਾਤ ਕਰ ਲਿਓ। ਐਲੋ ਟਰੱਕ ਤੋਂ ਰਾਜਾ ਬਾਈ ਜੀ ਬਣਾਉਣ ਸਪੋਂਸਰ ਕੀਤਾ। ਮੈਂ ਬਾਰੀ ਸਾਹਿਬ ਤੁਸੀਂ ਆ ਗਿਆ ਲੈਂਦੇ, ਸਤਿ ਸ਼੍ਰੀ ਅਕਾਲ ਜੀ। ਕਾਫੀ ਲੰਬੇ ਸਮੇਂ ਤੋਂ ਸਾਡੀ ਇਹਨਾਂ ਦੀ ਜਾਣ ਪਛਾਣ ਹੈਗੀ ਆ, ਤੇ ਜਿੱਥੇ ਸਿਟੀ ਦੇ ਵਿੱਚ ਰੀਜਨਲ ਕੌਂਸਲਰ ਦੀ ਸੀਟ ਲੜ ਰਹੇ ਹਨ, ਵਾਰਡ 9 ਐਂਡ 10 ਦੇ ਵਿੱਚੋਂ ਪੇਪਰ ਭਰੇ ਹੋਏ ਹਨ, ਐਕਸਪੀਰੀਅੰਸਡ ਹਨ, ਅਤੇ ਕੀ ਕੁਝ ਕਰਨਾ ਚਾਹੁੰਦੇ ਇਹਨਾਂ ਨੂੰ ਵੀ ਆਪਾਂ ਗੱਲਬਾਤ ਕਰਾਂਗੇ। ਤੁਸੀਂ ਕੋਈ ਸਵਾਲ ਇਹਨਾਂ ਨੂੰ ਪੁੱਛਣਾ ਹੋਵੇ ਪੁੱਛ ਸਕਦੇ ਹੋ, ਕਿਉਂਕਿ ਬਾਕੀ ਦਰਸ਼ਕਾਂ ਸਰੋਤਿਆਂ ਵਾਸਤੇ ਛੱਡ ਦਿੰਦੇ ਹਨ, ਇਹਨਾਂ ਨੂੰ ਖੁਦ ਪਤਾ ਸਿਟੀ ਵਿੱਚ ਕੀ ਕੁਝ ਨਹੀਂ ਹੋਇਆ, ਕੀ ਕੁਝ ਹੋਣਾ ਚਾਹੀਦਾ, ਅਤੇ ਬਾਰੇ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ?
0: ਬਿਲਕੁਲ ਗੁਰਪ੍ਰੀਤ ਢਿੱਲੋਂ ਦਾ ਸਵਾਗਤ ਆ ਜੀ ਸਾਡੇ ਵਾਰਡ ਤੋਂ ਹੈਗੇ ਆ। ਆਪਾਂ ਵੀ ਕਹਿ ਸਕਦੇ ਹਾਂ ਕਿ ਸਿਟੀ ਤੋਂ ਅਸੀਂ ਐਜ ਏ ਬ੍ਰਹਮ ਟਿਊਰੀਅਨ ਜਦੋਂ ਹੁਣ ਇਹ ਦੇਖ ਰਹੇ ਹੈਗੇ ਹਾਂ ਕਿ ਸਾਡੀ ਕਿਹੜੇ ਕੈਂਡੀਡੇਟ ਬੈਸਟ ਹੈਗੇ ਸਾਡੇ ਲਈ ਪ੍ਰਾਇਓਰਟੀ ਵਾਈਜ਼, ਬ੍ਰਹਮਟੋਰੀਆ ਨੂੰ ਹੱਕ ਵੀ ਹੈਗਾ ਤੇ ਗੁਰਪ੍ਰੀਤ ਢਿੱਲੋਂਹਣਾ ਨੂੰ ਵੀ ਚੰਗਾ ਆਪਾਂ ਕਹਿ ਸਕਦੇ ਹਾਂ ਕਿ ਰਿਸਪੋਂਸ ਜਿੰਨਾ ਕੁ ਮੈਂ ਗਿਆ ਆ ਮਿਲ ਰਿਹਾ ਹੈਗਾ ਸਰੋਤਾਂ ਦਾ ਪਿਆਰ, ਇਹਨਾਂ ਦਾ ਆਪਣਾ ਵਿਜ਼ਨ ਕੀ ਆ ਖੁਦ ਦੱਸਣਗੇ, ਪਰ ਮੇਰਾ ਇੱਕ ਸਵਾਲ ਇੱਕ ਦੋ ਹੈਗੇ ਆ ਜੀ ਇਹਨਾਂ ਪ੍ਰਤੀ ਮੈਂ ਕਰ ਜਾਂਦਾ ਹੈਗਾ ਕਿ ਇੱਕ ਤਾਂ ਪ੍ਰੋਬੇਬਲੀ ਜਿਹੜੀ ਫੈਡਰਲ ਫੰਡਿੰਗ ਆਉਂਦੀ ਹੈਗੀ ਆ ਸਿਟੀ ਨੂੰ ਮਿਲੀਆਂ ਨੇ ਫੈਡਰਲ ਫੰਡਿੰਗ ਜਿਹੜੀਆਂ ਹੈਗੀਆਂ ਨੇ, ਠੀਕ ਹੈ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੁਣੀ ਆਪਣੇ ਤੌਰ ਤੇ ਜਿਹੜੀ ਉਦੋਂ ਇੱਕ ਮੁਹਿੰਮ ਚੱਲੀ ਸੀ ਕਿ ਸਿਟੀਜ਼ ਨੂੰ ਐਕਸਟਰਾ ਐਡੀਸ਼ਨਲ ਫੰਡਿੰਗ ਦੇਣੀ ਆ, ਪ੍ਰਧਾਨ ਮੰਤਰੀ ਮਾਰਕ ਕਾਰਨੇ ਵੀ ਦੇ ਕੇ ਗਏ ਆ, ਜਸਟਿਨ ਟਰੂਡੋ ਸਾਬਕਾ ਪ੍ਰਧਾਨ ਮੰਤਰੀ ਉਹ ਵੀ ਦੇ ਕੇ ਗਏ ਸੀ, ਉਹ ਕਿੰਨੀ ਫੰਡਿੰਗ ਸੀ, ਉਹਦਾ ਕੀ ਸਹਿਯੋਗ ਵਰਤਿੰਗ ਹੋਈ ਆ ਇਹ ਦੱਸ ਸਕਦੇ ਆ। ਇਹਦੇ ਨਾਲ ਇੱਕ ਲੋਕਲ ਇਸ਼ੂ ਵਾਰਡ ਨੰਬਰ 10 ਦਾ ਜਿਹੜਾ ਡਿਕਸੀ ਐਂਡ ਕੰਟਰੀ ਸਾਈਡ ਦੇ ਉੱਪਰ ਇੱਕ ਜਗ੍ਹਾ ਪਈ ਹੈਗੀ ਆ ਜੀ, ਇਹਨਾਂ ਨੂੰ ਪਤਾ ਹੈਗੀ ਆ ਉਹ ਖਾਲੀ ਆ, ਪਿਛਲੇ ਜਦੋਂ ਤੋਂ ਇਹ ਏਰੀਆ ਡਿਵੈਲਪ ਹੋਇਆ ਹੈ ਉਹ ਕਮਰਸ਼ੀਅਲ ਪਲਾਜ਼ੇ ਲਈ ਜਗ੍ਹਾ ਸੀਗੀ, ਅਜੇ ਵੀ ਉਹ ਖਾਲੀ ਪਈ ਆ। ਉੱਥੇ ਪਹਿਲਾਂ ਇੱਕ ਬੋਰਡ ਲੱਗਾ ਹੁੰਦਾ ਸੀਗਾ, ਇੱਥੇ ਟਿਮ ਹੋਟਲ ਨੋਫ ਰੇਲ ਵਗੈਰਾ ਆਉਣਾ ਸੀ, ਉਹ ਹੁਣ ਬੋਰਡ ਗੈਬ ਹੈਗਾ, ਠੀਕ ਹੈ ਜੀ। ਤਾਂ ਇੱਕ ਵਾਰੀ ਉੱਥੇ ਘਰ ਬਣਾਏ ਜਾਣ ਦੇ ਚਰਚੇ ਚੱਲ ਰਹੇ ਸੀ, ਇਹਦੇ ਵਿੱਚ ਮੈਂ ਐਡੀਸ਼ਨਲ ਤੌਰ ਤੇ ਆਪਣੇ ਜਿੰਨੇ ਵਾਰਡ ਨੰਬਰ 10 ਦੇ ਹੈਗੇ ਆ ਉਹਨਾਂ ਦੇ ਸਾਈਨ ਘੱਟੋ ਘੱਟ 300-400 ਬੰਦੇ ਦੇ ਮੇਰੇ ਕੋਲ ਪਟੀਸ਼ਨ ਦੇ ਸਾਈਨ ਪਏ ਆ। ਸਿਟੀ ਨਾਲ ਬਹੁਤ ਸਾਰੀਆਂ ਈਮੇਲਿੰਗ ਹੋਈਆਂ ਨੇ ਉਸ ਮਾਮਲੇ ਦੇ ਉੱਪਰ, ਸਿਟੀ ਕਹਿ ਰਹੀ ਆ ਕਰੰਟ ਜਿਹੜੀ ਆ ਕਿ ਸਾਨੂੰ ਇਨਵੈਸਟਰ ਨਹੀਂ ਲੱਭ ਰਿਹਾ, 9 ਦੀ ਇਹ ਕਲੋਨੀ ਡਿਵੈਲਪ ਹੋਈ, 9 ਦੇ ਘਰ ਬਣੇ ਤੇ ਹੁਣ 26 ਆ ਗਈ ਜੀ, 17 ਸਾਲ ਹੋ ਗਏ ਆ, ਠੀਕ ਹੈ। ਉਦੋਂ ਗੁਰਪ੍ਰੀਤ ਢਿੱਲੋਂ ਹੁਣ ਵੀ ਕੌਂਸਲਰ ਰਹੇ ਆ, ਰੀਜਨਲ ਕੌਂਸਲਰ ਰਹੇ ਆ, ਉਹਦੇ ਵਿੱਚ ਆਪਣਾ ਪੱਖ ਦੱਸ ਕੇ ਜਾਣ ਕਿ ਉਹ ਸਾਈਡ ਦੇ ਉੱਪਰ ਪਹਿਲਾਂ ਕੀ ਹੋਇਆ ਸੀਗਾ, ਹੁਣ ਗਾਂਹ ਜਦੋਂ ਇਹ ਆਉਂਦੇ ਹੈਗੇ ਤੇ, ਕਿਉਂਕਿ ਵਾਰਡ ਨੰਬਰ 10 ਦੇ ਜਿਹੜੇ ਸੀਨੀਅਰਸ ਹੈਗੇ ਆ ਉਹਨਾਂ ਨੇ ਉੱਥੇ ਜਾਣਾ ਹੁੰਦਾ, ਤਾਂ ਇਹ ਮੈਂ ਆਪਣਾ ਸ਼ੋਰ ਸਵਾਲ ਕਰਦਾ ਹੈਗਾ ਜੀ। ਜੀ
1: ਜੀ, ਹੋਲਡ ਰੱਖਿਓ ਲਾਈਨ ਢਿੱਲੋਂ ਸਾਹਿਬ
2: ਜੀ, ਥੈਂਕ ਯੂ ਆਪਣੇ ਕੁਐਸਚਨ ਵਾਸਤੇ। ਆਈ ਥਿੰਕ ਜਿਹੜਾ ਭਾਈ ਸਭ ਤੋਂ ਪਹਿਲਾਂ ਇਹਨਾਂ ਨੇ ਮੈਂਸ਼ਨ ਕੀਤਾ ਸੀਗਾ ਜਿਹੜੀ ਫੈਡਰਲ ਫੰਡਿੰਗ ਹੈ
1: ਜੀ,
2: ਉਹ ਕੇਸ ਬਾਈ ਕੇਸ ਤੇ ਮਿਲਦੀ ਹੈ, ਸੋ ਜੇ ਸਿਟੀ ਦੇ ਕੋਈ ਪ੍ਰਪੋਜ਼ਲ ਹੈ ਫਿਰ ਉਹ ਅਪਲਾਈ ਕਰਦੇ ਫੰਡਿੰਗ ਵਾਸਤੇ, ਸੋ ਮੈਨੀ ਡਿਫਰੈਂਟ ਟਾਈਪਸ ਆਫ ਫੰਡਿੰਗ ਸਟ੍ਰੀਮਸ। ਤੇ ਦੂਜਾ ਇਹਨਾਂ ਨੇ ਜਿਹੜਾ ਡਿਕਸੀ ਤੇ ਮੇਫੀਅਰ ਤੇ ਇਹਨਾਂ ਨੇ ਪੁੱਛੇ ਸੀ, ਸੋਰੀ ਡਿਕਸੀ ਤੇ ਕੰਟਰੀ ਸਾਈਡ ਉਹਦੀ ਅਪਡੇਟ ਬਾਅਦ ਚ ਜਦੋਂ ਆਪਾਂ ਜਿੱਤਾਂਗੇ ਡੈਫੀਨਿਟਲੀ ਆਪਾਂ ਲਵਾਂਗੇ, ਅਸੀਂ ਫਿਰ ਪਤਾ ਕਰਾਂਗੇ ਕਿ ਲੈਂਡ ਓਨਰ ਕੌਣ ਹੈ, ਪਰ ਅਸੀਂ ਮੇਕ ਸ਼ੋਰ ਕਰਾਂਗੇ ਉੱਥੇ ਘਰ ਨਾ ਆਉਣ। ਇੱਕ ਉਸੇ ਏਰੀਆ ਦੇ ਵਿੱਚ ਡਿਕਸੀ ਮੇਫੀਅਰਡ ਉੱਥੇ ਇੱਕ ਜਗ੍ਹਾ ਜਿਹੜਾ ਸੈੱਟ ਸਾਈਜ਼ ਡੈਜ਼ਿਗਨੇਟ ਹੋਇਆ ਸੀਗਾ ਸਕੂਲ ਵਾਸਤੇ, ਉੱਥੇ ਘਰ ਬਣਨੇ ਹੁਣ, ਤੇ ਡੈਫੀਨੇਟਲੀ ਰੈਜ਼ੀਡੈਂਟਸ ਜੋ ਉਹਨਾਂ ਨੇ ਇਨਵੈਸਟ ਕੀਤਾ ਸੀਗਾ ਆਪਣੇ ਉਹ ਘਰ ਲੈਣ ਵਾਸਤੇ ਜਿੱਥੇ ਸਕੂਲ ਸੀਗਾ ਜਾਂ ਜਿੱਥੇ ਆਹ ਪਲਾਜ਼ਾ ਆਉਣਾ ਸੀਗਾ, ਇਟਸ ਨਾਟ ਕਮਿੰਗ ਦੇਅਰ, ਫਿਰ ਡੈਫੀਨੇਟਲੀ ਅ ਕੰਸਰਨ। ਪਰ ਪੂਰਾ ਆਪਾਂ ਸਟਾਫ ਦੇ ਨਾਲ ਕੰਮ ਕਰਕੇ ਆਪਾਂ ਪਤਾ ਕਰਾਂਗੇ ਕਿ ਕੀ ਹੋ ਰਿਹਾ, ਕੀ ਸਿਚੁਏਸ਼ਨ ਹੈ। ਪਰ ਡੈਫੀਨੇਟਲੀ ਆਪਾਂ ਇਹ ਕਹਿ ਸਕਦੇ ਹਾਂ ਅਸੀਂ ਅਪੋਜ਼ ਕਰਾਂਗੇ ਜੇ ਘਰ ਬਣਨਗੇ ਉੱਥੇ
1: ਜੀ। ਗੁਰਮੁਖ ਸਾਹਿਬ ਲਾਈਨ ਤੁਸੀਂ ਹੋਰ ਤਰ੍ਹਾਂ ਢਿੱਲੋਂ ਸਾਹਿਬ, ਤੁਸੀਂ ਪਹਿਲਾਂ ਰੀਜਨਲ ਕੌਂਸਲਰ ਰਹੇ ਹੋ, ਦੁਬਾਰਾ ਸੀਟ ਲਈ ਲੜ ਰਹੇ ਹੋ, ਮਾਰਕੀਟ ਵਿੱਚ ਜਾਂਦੇ ਹੋ, ਲੋਕਾਂ ਨਾਲ ਗੱਲਾਂ ਬਾਤਾਂ ਕਰਦੇ ਹੋ, ਦਰਸ਼ਕ ਸਰੋਤੇ ਤੁਹਾਨੂੰ ਕੀ ਦੱਸ ਰਹੇ ਹਨ? ਹੌਸਪੀਟਲ ਬਹੁਤ ਵੱਡਾ ਮੁੱਦਾ ਹੈਗਾ ਹੈ, ਵੀ ਹੌਸਪੀਟਲ ਆ ਨਹੀਂ ਰਿਹਾ ਹੈਗਾ, ਹਸਪਤਾਲ ਪ੍ਰੋਮਿਸ ਕਰ ਰਹੇ ਹਨ ਪਰ ਉਹ ਬਿਲਡ ਨਹੀਂ ਹੋ ਰਿਹਾ ਹੈਗਾ, ਪੈਸਾ ਵੀ ਦਿੱਤਾ ਗਿਆ, ਆਪਾਂ ਕਾਫੀ ਸਾਰੀਆਂ ਈਮੇਲਾਂ ਗਈਆਂ, ਫੰਡ ਰੇਜ ਵੀ ਕੀਤੇ ਗਏ ਹਨ ਪਰ ਦਿਸ ਨਹੀਂ ਰਿਹਾ ਹੌਸਪੀਟਲ, ਉੱਥੇ ਗੱਲ ਕੀ ਹੈਗੀ ਆ?
2: ਆਈ ਥਿੰਕ ਲੋਕੀ ਕੁਐਸਚਨ ਮੈਨੂੰ ਪੁੱਛਦੇ ਆ ਦੇ ਸੀ, ਗੁਰਪ੍ਰੀਤ ਅਸੀਂ ਸੈਕਿੰਡ ਕਲਾਸ ਸਿਟੀਜ਼ਨਸ ਤਾਂ ਨਹੀਂ ਗਏ
1: ਜੀ,
2: ਤੇ ਆਪਾਂ ਕਹਿੰਦੇ ਨੋ ਡੈਫੀਨੇਟਲੀ ਯੂ ਨਾ, ਤੁਸੀਂ ਆਪਣਾ ਟੈਕਸ ਪੇ ਕਰ ਦਿਓ, ਤੁਸੀਂ ਸਾਰਾ ਕੁਛ ਪੇ ਕਰਦੇ ਹੋ, ਪਰ ਜਦੋਂ ਦੇਖਦੇ ਨੇ ਕਿ ਪੋਲੀਟੀਸ਼ੀਅਨਸ ਫੋਟੋਜ਼ ਕਰਾਉਂਦੇ ਨੇ ਡਿਗਿੰਗ ਵਾਸਤੇ ਸੈਕਿੰਡ ਹੌਸਪੀਟਲ ਵਾਸਤੇ, ਬਸ 2.5 ਸਾਲਾਂ ਬਾਅਦ ਆਪਾਂ ਕੋਈ ਕੰਸਟਰਕਸ਼ਨ ਨਹੀਂ ਦੇਖਦੇ, ਜਦੋਂ ਉਹ ਮਿਸਿਸ ਅਗਰਵਾਲ ਦੇਖਦੇ ਨੇ ਕਿ ਯੂ ਨੋ ਕਿ ਉਹਨਾਂ ਨੂੰ ਸਭ ਤੋਂ ਲਾਰਜੈਸਟ ਹੌਸਪੀਟਲ ਮਿਲ ਰਿਹਾ ਵਾ, ਬ੍ਰੈਂਪਟਨ ਨੂੰ ਸਭ ਤੋਂ ਵੱਡਾ ਗਾਰਬੇਜ ਡੰਪ ਮਿਲ ਰਿਹਾ ਵਾ, ਉਹ ਫਿਰ ਉਹ ਸਵਾਲ ਇਹ ਪੁੱਛਦੇ ਨੇ।
1: ਗਾਰਬੇਜ ਡੰਪ ਦੀ ਆਪਾਂ ਗੱਲਬਾਤ ਕਰਾਂਗੇ, ਸੋ ਹਸਪਤਾਲ ਨੂੰ ਇੰਨੀ ਡਿਲੇ ਹੋ ਜਾਣੀ ਹੈਗੀ ਆ, ਦੁੱਖ ਲੱਗਦਾ ਜਦੋਂ ਨਾਲ ਦੇ ਨੇਬਰਹੁੱਡ ਦੇ ਵਿੱਚ ਨੋ ਡਾਊਟ ਗਰੋ ਹੋਣਾ ਚਾਹੀਦਾ, ਫੈਸਿਲਿਟੀ ਮਿਲਣੀ ਚਾਹੀਦੀਆਂ, ਅਤੇ ਸਾਡੇ ਨਹੀਂ ਪਹੁੰਚ ਰਹੀਆਂ ਹੈਗੀ, ਵਾਰ ਵਾਰ ਸਵਾਲ ਉੱਠ ਰਿਹਾ ਹੈਗਾ, ਇਹ ਸ਼ੋਸ਼ਣੇ ਛੱਡ ਜਾਂਦੇ ਨੇ, ਕੋਈ ਨਹੀਂ ਹੁਣ ਆਪਾਂ ਆਹ ਕਰ ਰਹੇ ਹਾਂ ਆਹ ਕਰ ਰਹੇ ਹਾਂ, ਪਰ ਡਿਵੈਲਪਮੈਂਟ ਹੋ ਨਹੀਂ ਰਹੀ, ਲੋਕ ਬੜੇ ਦੁਖੀ ਹਨ, ਅਤੇ ਨਾਲ ਦੀ ਨਾਲ ਜਿਹੜਾ ਤੁਸੀਂ ਗਾਰਬੇਜ ਡੰਪ ਦੀ ਗੱਲਬਾਤ ਕੀਤੀ ਆ, ਇਹ ਵੀ ਪਤਾ ਲੱਗ ਰਿਹਾ ਹੈਗਾ ਵੀ ਉੱਥੇ ਉਸ ਗਾਰਬੇਜ ਬਰਨ ਕਰਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਵੀ ਲੱਗ ਸਕਦੀਆਂ, ਲੋਕਾਂ ਨੂੰ ਹਜੇ ਇੰਨੀ ਇਹ ਚੈੱਕਅਪ ਨਹੀਂ ਕਰ ਰਹੇ ਜਿੰਨੀ ਉੱਥੇ ਖੋਜ ਕਰਨੀ ਚਾਹੀਦੀ ਹੈਗੀ ਆ, ਪਰ ਜੇ ਗਾਰਬੇਜ ਡੰਪ ਆ ਗਏ ਜਿੱਦਾਂ ਅਪਰੂਵ ਹੋ ਗਿਆ, ਪਰ ਬਹੁਤ ਵੱਡੀ ਹੈਲਥ ਇਸ਼ੂ ਵੀ ਆ ਸਕਦੇ ਆ।
2: ਐਬਸੋਲੂਟਲੀ ਤੰਬਰ ਸਾਹਿਬ, ਦੇਖੋ ਸਭ ਤੋਂ ਜਿਹੜੀ ਬੇਸਿਕ ਸਾਡੀ ਫੰਡਾਮੈਂਟਲ ਰਾਈਟ ਹੈ ਉਹ ਆਪਣੀ ਹੈਲਥ ਐਂਡ ਵੈਲ ਬੀਇੰਗ ਹੈ
1: ਜੀ।
2: ਜੇ ਸਾਨੂੰ ਹੁਣ ਕਿਤੇ ਜੋਰਜ ਟਾਊਨ ਜਾਣਾ ਪੈਂਦਾ ਜਾਂ ਓਰੇਂਜਵਿਲ ਜਾਣਾ ਪੈਂਦਾ ਜਾਂ ਕਈ ਬੱਚੇ ਕਈ ਪੇਰੈਂਟਸ ਆਪਣੇ ਬੱਚਿਆਂ ਨੂੰ ਸਿਕ ਕਿਡਸ ਲੈ ਕੇ ਜਾਂਦੇ ਹੈਲਥ ਕੇਅਰ ਵਾਸਤੇ
1: ਜੀ,
2: ਇਹਦਾ ਮਤਲਬ ਕਿ ਸਾਡੇ ਤੇ ਇੱਕ ਇਹ ਬਰਡਨ ਹੈ ਕਿ ਸਾਨੂੰ ਬਹੁਤ ਲਿੰਕਸ ਤੇ ਲੈ ਕੇ ਜਾਣਾ ਪੈਂਦਾ ਕਿ ਆਪਣੇ ਬੱਚਿਆਂ ਨੂੰ ਜਾਂ ਆਪਣੇ ਆਪ ਨੂੰ ਚੰਗੀ ਟ੍ਰੀਟਮੈਂਟ ਲੈਣ ਵਾਸਤੇ। ਐਂਡ ਸੋ ਦਿਸ ਇਜ਼ again we question as the second class citizens hage ke nahi would definitely not but kai vara lagda hai lokan nu ke jehdi government treatment honda di dindi hai that they are second class but I think hun time hun auna jithe jehde bhi politicians hage tin level de jehde hage hai inhan nu ek ral ke ek you know coming together te unhan nu koi plan banona ਪੈਣਾ ਕਿ ਯੂ ਨੋ ਆਈ ਥਿੰਕ ਹੁਣ ਹੈਲਥ ਕੇਅਰ ਕ੍ਰਾਈਸਿਸ ਹੈ, ਅਸੀਂ ਪਿਛਲੇ ਟਰਮ ਦੇ ਵਿੱਚ ਵੀ ਡਿਕਲੇਅਰ ਵੀ ਕੀਤਾ ਸੀ ਕਿ ਹੈਲਥ ਕੇਅਰ ਕ੍ਰਾਈਸਿਸ ਹੈ, ਸੋ ਡੈਫੀਨਿਟਲੀ ਐਕਸ਼ਨ ਹੁਣ ਸਾਨੂੰ ਚਾਹੀਦਾ।
1: ਤੇ ਭੰਗ ਦੇ ਸਟੋਰ ਬੜੇ ਆ ਗਏ ਆ ਤੇ ਪੁਲਿਸ ਸਟੇਸ਼ਨ ਆ ਰਹੀ ਹੈ ਸਾਡੇ ਏਰੀਆ, ਜਿਸ ਵਿੱਚ ਤੁਹਾਡੇ ਵਾਰਡ 9 ਦੇ 10 ਵਿੱਚ ਤੁਸੀਂ ਜਿੱਥੇ ਸੀਟ ਲੜ ਰਹੇ ਹੋ ਇਸ ਰੀਜਨਲ ਕੌਂਸਲਰ ਦੀ, ਉਹ ਬੜੇ ਖੁੱਲ੍ਹ ਗਏ ਭੰਗ ਦੇ ਸਟੋਰ, ਪਰ ਪੁਲਿਸ ਸਟੇਸ਼ਨ ਜਿਹੜੀ ਲੋੜ ਹੈਗੀ ਉਹ ਨਹੀਂ ਆ ਰਿਹਾ।
2: ਅਸੀਂ ਜਦੋਂ 2019 ਦੇ ਵਿੱਚ ਜਨਵਰੀ 19th ਜਾਂ 20th ਮੈਨੂੰ ਆਈ ਥਿੰਕ ਡੇਟ ਐਗਜੈਕਟ ਯਾਦ ਨੀਗਾ
1: ਜੀ,
2: ਉਦੋਂ ਪ੍ਰੋਵਿੰਸ ਨੇ ਆਪਸ਼ਨ ਦਿੱਤਾ ਸੀਗਾ ਹਰ ਇੱਕ ਮਿਊਨਿਸਪੈਲਿਟੀ ਅਕਰੋਸ ਓਨਟਾਰੀਓ ਕਿ ਜੇ ਤੁਹਾਡੇ ਕੋਲ ਚੋਇਸ ਹੈਗੀ ਜਾਂ ਤੁਸੀਂ ਭੰਗ ਅਲਾਓ ਕਰੋਗੇ ਜਾਂ ਨਹੀਂ
1: ਜੀ।
2: ਬ੍ਰੈਂਪਟਨ ਨੇ ਉਦੋਂ ਅਲਾਓ ਕੀਤਾ ਸੀਗਾ, ਮੈਂ ਇਹਦੇ ਅਗੇਂਸਟ ਵੋਟ ਪਾਈ ਸੀਗਾ, ਵੀ ਡੂ ਨਾਟ ਵਾਂਟ ਭੰਗ ਦੇ ਦੁਕਾਨਾਂ ਕਿ ਭੰਗ ਦੇ ਨਾਲ ਡਰੱਗਸ ਦੇ ਨਾਲ ਹੋਰ ਵੀ ਡਿਫਰੈਂਟ ਡਿਫਰੈਂਟ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਨੇ। ਸੋ ਸਾਡੇ ਵਾਰਡ 9-10 ਦੇ ਵਿੱਚ ਜਦੋਂ ਮੈਂ ਕਾਉਂਸਲਰ ਸੀਗਾ ਜਿੱਥੇ ਵੀ ਭੰਗ ਦੀ ਦੁਕਾਨ ਦੀ ਐਪਲੀਕੇਸ਼ਨ ਸੀ ਉੱਥੇ ਅਸੀਂ ਪ੍ਰੋਟੈਸਟ ਕੀਤਾ ਅਤੇ ਗਾਂ ਦੇ ਵਿੱਚ ਆਪਣੀ ਪ੍ਰੋਟੈਸਟ ਵੀ ਕਰਾਂਗੇ ਇੱਕ ਏਅਰਪੋਰਟ ਅਤੇ ਸੈਂਟਰਲ ਰੋਡ ਏਰੀਆ ਦੇ ਵਿੱਚ ਬ੍ਰੇਡਨ ਐਕਚੁਲੀ ਬ੍ਰੇਡਨ ਡਰਾਈਵ 'ਤੇ ਉਹ ਅਸੀਂ ਰੋਕ ਦਿੱਤਾ ਸੀਗਾ ਬਟ ਯੂ ਨੋ ਅਨਫੋਰਚੁਨੇਟਲੀ ਵੀ ਕੈਂਟ ਸਟਾਪ ਐਵਰੀ ਸਿੰਗਲ ਪਲੇਸ ਐਂਡ ਸੋ ਬਟ ਡੈਫੀਨੇਟਲੀ ਇਹ ਵੱਡੀ ਪ੍ਰੋਬਲਮ ਹੈ ਪਰ ਮੈਂ ਇਹ ਕਹਿ ਸਕਦਾ ਕਿ ਵਾਰਡ 9-10 ਦੇ ਵਿੱਚ I planted the seed for the police station jada satellite police station mel janda siga
1: ji
2: oda kafi fark pya ke jada response time
1: o kat janda
2: te nal ek police presence hundi hai hun east of door room koi police facility building kuch vi nahi ga te loki bade appreciative san to e main keh siga ke hun apa pura division apa laya kawange pura police station
1: to tusi puchhe hunde ya gal karde hunde ya ve e jehdi ya bhang de store aa kal le gaye ya ਇਹਨਾਂ ਨੇ ਵੋਟ ਅਗੇਂਸਟ ਪਾਈ ਸੀ, ਸੋ ਜਿਨ੍ਹਾਂ ਨੇ ਹਾਂ ਵਿੱਚ ਪਾਈ ਸੀ ਪੁੱਛ ਲਿਓ, ਸੋ ਤੁਸੀਂ ਨਹੀਂ ਚਾਹੁੰਦੇ ਇਹ ਭੰਗ ਦੇ ਸਟੋਰ ਕੈਨਵਸ ਸਟੋਰ ਜਿਹੜੇ ਆਏ ਹੋਏ ਹਨ ਅਤੇ ਜਿਨ੍ਹਾਂ ਨੇ ਲਿਆਂਦੇ ਹਨ ਉਹ ਬੈਠੇ ਹਨ, ਸੋ ਤੁਸੀਂ ਸਿਲੈਕਟ ਕਰਨਾ ਇਹਨੂੰ ਵੋਟ ਪਾਣੀ ਕਿੰਨੇ ਪਾਣੀ, ਬੜੀ ਵੋਟ ਤੁਹਾਡੀ ਕਾਊਂਟ ਹੁੰਦੀ ਆ, ਬਾਹਰ ਨਿਕਲਿਓ। ਮੈਂ ਫਿਰ ਕਹਿੰਦਾ ਪਾਇਓ ਜਿਹਨੂੰ ਮਰਜ਼ੀ ਪਰ ਆ ਜਾਇਓ ਬਾਹਰ, ਬਾਹਰ ਆ ਕੇ ਵੋਟ ਪਾਏ ਦੀ ਇਹਦੀ ਵਰਤੋਂ ਕਰੋ ਕਰੋ ਜ਼ਰੂਰ। ਜੇ ਕੋਈ ਚੇਂਜ ਚਾਹੁੰਦੇ ਆ, ਜੇ ਕੋਈ ਤੁਹਾਡੇ ਆਪਣੇ ਬੈਟਰ ਵਾਸਤੇ ਚਾਹੁੰਦੇ ਆ, ਤੁਹਾਨੂੰ ਬਾਹਰ ਨਿਕਲਣਾ ਪੈਣਾ। ਬਾਰੇ ਸਾਹਿਬ ਕੋਈ ਹੋਰ ਤੁਸੀਂ ਸਵਾਲ ਪੁੱਛਣ, ਨਹੀਂ ਤਾਂ ਮੈਂ ਗੁਰਪ੍ਰੀਤ ਖੈਰ ਸਰ ਨਾਲ ਗੱਲਬਾਤ ਜਾਰੀ ਰੱਖਾਂ।
0: ਬਿਲਕੁਲ ਤੁਸੀਂ ਜਾਰੀ ਰੱਖੋ, ਜਾਂਦੇ ਜਾਂਦੇ ਮੈਂ ਇੱਕ ਸਵਾਲ ਜਾਂਦਿਆਂ ਸ਼ੇਅਰ ਕਰ ਦਿੰਦਾ ਕਿ ਜਿਹੜਾ ਪ੍ਰੋਪਰਟੀ ਟੈਕਸ ਦਾ ਜਿੰਨਾ 2018 ਤੋਂ ਲੈ ਕੇ ਹੁਣ ਤੱਕ ਇਹ ਦੱਸ ਕੇ ਜਾਣ ਕਿੰਨਾ ਵਾਧਾ ਹੋਇਆ, ਵਾਅਦਾ ਕੀ ਸੀ ਅੱਗੇ ਸਿਟੀ ਦਾ, ਕਿਉਂਕਿ ਪ੍ਰੋਬੇਬਲੀ ਇਹ ਵੱਡਾ ਕੰਸਰਨ ਅੱਜ ਹੈਗਾ ਕਿ 2018 ਤੋਂ ਲੈ ਕੇ ਹੁਣ ਤੱਕ ਪ੍ਰੋਪਰਟੀ ਟੈਕਸ ਜਿੰਨਾ ਵਾਧਾ ਹੋਇਆ, ਪਹਿਲਾਂ ਫਰੀਜ ਕਰਨ ਦੇ ਵਾਅਦੇ ਸੀਗੇ ਕਿੰਨਾ ਫਰੀਜ ਹੋਇਆ, ਇਹਦੇ ਤੇ ਆਪਣਾ ਵਿਊ ਪੁਆਇੰਟ ਫਿਰ ਜਿਹੜਾ ਫਿਊਚਰ ਦਾ ਇਹਨਾਂ ਦਾ ਟਾਈਮ ਹੋਊਗਾ, ਇਹਨਾਂ ਦਾ ਰੋਲ ਕੀ ਹੋਊਗਾ ਇਹਦੇ ਵਿੱਚ, ਇਹ ਜ਼ਰੂਰ ਦੱਸ ਕੇ ਜਾਣ। ਤੇ ਮੈਂ ਫਿਰ ਆਫ ਦੀ ਈਅਰ ਸੁਣਦਾ ਹੁਣ, ਕਿਉਂਕਿ ਆਪਾਂ ਸਰੋਤੇ ਵੀ ਨਾਲ ਲੈਣੇ ਹੈਗੇ ਆ, ਜੋ ਕੋਈ ਸਵਾਲ ਹੋਇਆ ਜੇ ਕਿੱਦਾਂ ਤਾਂ ਮੈਂ ਦੁਬਾਰਾ ਜੀ ਜਵਾਨ ਕਰ ਸਕਦਾ ਜੀ। ਠੀਕ ਹੈ,
1: ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਜੀ। ਪ੍ਰੋਪਰਟੀ ਟੈਕਸ ਦੀ ਗੱਲਬਾਤ ਹੋ ਰਹੀ ਆ, ਕਈ ਕਹਿੰਦੇ ਵਧਿਆ ਹੀ ਨਹੀਂ, ਸੋ ਪਰ ਲੋਕੀ ਕਹਿ ਰਹੇ ਵੀ 20-30% ਦੇ ਟੈਕਸ ਵਧੇ। ਥੋੜਾ ਐਕਸਪਲੇਨ ਕਰੂੰਗੇ ਵੀ ਪ੍ਰੋਪਰਟੀ ਟੈਕਸ ਫਰੀਜ ਹੋ ਸਕਦਾ ਜੇ ਵੇਸਟਫੁਲ ਸਪੈਂਡਿੰਗ ਘਟਾਉਣ, ਉਹ ਘਟ ਨਹੀਂ ਰਹੀਆਂ, ਪਰ ਪ੍ਰੋਪਰਟੀ ਟੈਕਸ ਵਧਿਆ ਪਿਛਲੇ ਲੰਘੇ ਦਿਨਾਂ ਦੇ ਵਿੱਚ, ਲੰਘੇ ਸਾਲਾਂ ਦੇ ਵਿੱਚ।
2: ਵੈਲ, ਇਹਨਾਂ ਨੇ ਹੁਣ 2018 ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਪੁੱਛਿਆ ਕਿ ਕਿੰਨਾ ਕੁ ਰੇਜ਼ ਹੋਇਆ। ਸੋ 18-22 ਤੱਕ ਮੇਰੇ ਅਖੀਰਲੇ 4 ਸਾਲ ਸੀਗੇ
1: ਜੀ,
2: ਤੇ 3 ਹਿੱਸੇ ਆ ਸਾਡੇ ਟੈਕਸ ਦੇ, ਇੱਕ ਸਿਟੀ, ਇੱਕ ਰੀਜਨ ਤੇ ਇੱਕ ਸਕੂਲ
1: ਜੀ।
2: ਸਿਟੀ ਦਾ ਅਸੀਂ ਫਰੀਜ਼ ਕੀਤਾ ਸੀਗਾ
1: ਜੀ,
2: ਸੋ ਨੋ ਇਨਕਰੀਸ ਫਰਮ ਦਾ ਸਿਟੀ। 40% ਜਦੋਂ ਅਸੀਂ $1 ਦਾ, ਇੱਕ 40% ਸਿਟੀ ਦਾ, 40% ਪੀਲ ਦਾ, ਪੀਲ ਰੀਜਨ ਦਾ, ਤੇ 20% ਸਕੂਲਾਂ ਨੂੰ ਜਾਂਦਾ
1: ਜੀ।
2: ਸੋ ਟੋਟਲ ਮੇਰੇ ਅਖੀਰਲੇ 4 ਸਾਲਾਂ ਦੇ ਵਿੱਚ 5% ਵਧਿਆ ਜੀ, ਇਟਸ ਵੈਰੀ ਰਿਸਪੈਕਟੇਬਲ, ਬਟ 1.25% ਪਰ ਈਅਰ ਟੋਟਲ ਪਰ ਹੁਣ ਮੈਂ ਦੇਖਿਆ ਮੇਰੀ ਐਬਸੈਂਸ ਦੇ ਵਿੱਚ ਆਲਮੋਸਟ ਨੀਅਰਲੀ 30% ਵਧਾਇਆ ਕਾਉਂਸਲ ਨੇ ਤੇ ਉਹਨਾਂ ਨੂੰ ਵਧਾਉਣਾ ਪਿਆ ਕਿਉਂਕਿ ਇਹਨਾਂ ਨੇ ਪੈਸਾ ਬਹੁਤ ਮਿਸਯੂਜ਼ ਮਿਸਹੈਂਡਲ ਤੇ ਮਿਸਮੈਨੇਜ ਕੀਤਾ।
1: ਰਿਜ਼ਰਵ ਫੰਡ ਵੀ ਖਾਲੀ ਹੋ ਗਿਆ,
2: ਰਿਜ਼ਰਵ ਫੰਡ ਵੀ ਖਾਲੀ। ਇਹਨਾਂ ਨੇ 34 million ਦੇ ਸਪੀਡ ਕੈਮਰੇ ਖਰੀਦੇ ਸਨ ਜਿਨ੍ਹਾਂ ਦਾ ਹੁਣ ਸਾਨੂੰ ਕੋਈ ਫਾਇਦਾ ਨਹੀਂ ਗਾ, ਦੇ ਆਰ ਜਸਟ ਸਿਟਿੰਗ ਯੂਸਲੈਸ। ਇਹਨਾਂ ਨੇ ਕਈ ਪ੍ਰੋਪਰਟੀਆਂ ਵੀ ਖਰੀਦੀਆਂ ਜਿਹੜੀ ਆਪਣੀਆਂ ਬਿਲਡਿੰਗਾਂ ਵੇਚ ਕੇ 32 billion ਦੀ ਵੇਚ ਕੇ ਦੁਬਾਰਾ ਖਰੀਦ ਲਈ 47 million। 32 ਦੀ ਐਟ ਦੀ ਹਾਈ ਮਾਰਕੀਟ ਤੇ ਨਾਲੇ ਹੁਣ 47 million ਐਕਸਟਰਾ ਪੇ ਕਰਕੇ ਉਹਨਾਂ ਨੇ ਦੁਬਾਰਾ ਖਰੀਦ ਲਈ। ਕਹਿੰਦੇ ਅਸੀਂ ਇਹ 34 million ਦੇ ਕੈਮਰੇ ਰੱਖਣੇ। ਸੋ
1: ਜੀ ਜਿਹੜੀ ਉਹ ਬਿਲਡਿੰਗ ਦੀ ਕਾਫੀ ਚਰਚਾ ਵਿੱਚ ਰਹੀ ਹੈਗੀ ਆ ਤੇ ਜਿਹੜੀ 32-33 ਹੁਣ 32 point ਕੁਛ ਵੀ ਹੋ ਸਕਦਾ, ਇਹਦੇ ਉੱਧਰ 1,000-2,000 ਹੋ ਸਕਦਾ, ਇਹਨਾਂ ਨੇ ਤਾਂ ਮਿਲੀਅਨ ਦੇ ਵਿੱਚ ਕੀਤਾ ਹੈਗਾ। ਸੋ 32,000 ਕੁਛ ਜਿਹੜੀ ਸੀਗੀ ਇਹ ਬਿਲਡਿੰਗ ਵਿਕੀ ਸੀ ਤੇ ਮੁੜ ਕੇ 78 million ਦੀ ਖਰੀਦ ਲਈ ਤੇ ਵੇਚਣ ਦੀ ਲੋੜ ਸੀ, ਸਾਰੇ ਕਹਿ ਰਹੇ ਨਹੀਂ ਸਨ ਕਿ ਕਿੱਦਾਂ ਚੈੱਕ ਕਰਦੇ, ਸਿਟੀ ਵਿੱਚ ਹੋ ਗਏ ਸਵਾਲ ਪੁੱਛ ਸਕਦੇ ਤਾਂ ਹੀ ਪਤਾ ਕਰ ਸਕਦੇ ਵੀ ਸੱਚੀ ਵੇਚਣ ਦੀ ਲੋੜ ਸੀ। ਪਰ ਜੇ ਸਰਾਪਾ ਨੇ ਵੈਸੇ ਕੀਤਾ ਕਹਿੰਦੇ ਹੋਰ ਬਿਲਡਿੰਗਾਂ ਬਹੁਤ ਸਾਰੀਆਂ ਖਾਲੀ ਸੀਗੀਆਂ ਵੀ ਇੰਨੀ ਕਾਹਲੀ ਕਾਹਲੇ ਪੈ ਗਏ ਸੀ। 1.5 ਸਾਲ ਬਾਅਦ ਰੈਂਟ ਕੀਤੀ ਹੋਈ ਬਿਲਡਿੰਗ ਇਹਨਾਂ ਨੇ ਵੇਚ ਕੇ ਵਾਪਸ 80 million ਦੀ ਖਰੀਦੀ ਹੈਗੀ ਹੈ, 78-80 million ਦੀ, ਆਲਮੋਸਟ 47 million ਦਾ ਜਿਹੜਾ ਘਾਟਾ ਪਿਆ ਉਹ ਕਿੱਥੋਂ ਪਏ ਹੋਇਆ, ਤੁਹਾਡੇ ਰਿਜ਼ਰਵ ਫੰਡ ਦੇ ਵਿੱਚੋਂ। ਜੇ ਫੰਡ ਵਿੱਚ ਪੈਸੇ ਹੈ ਨਹੀਂ ਤਾਂ ਟੈਕਸ ਦਾ ਵਧਣਾ ਹੀ ਵਧਣਾ।
2: Absolutely, and I think just exactly like you said, vadna hi vadna. And so sada plan eh hai ki gaand de vich jadon apan chune jawange assi tax freeze karna, bahut jyada fazool kharch city kardi hai region de vich vi as well. So pura assi line by line budget de vich apan jana, apan dekhna ki kede kede programs nu chahide, kede nahi chahide, and so we're going to make sure we make cuts. And so ਐਗਜ਼ੈਂਪਲ, ਜਦੋਂ ਮੈਂ ਰੀਜਨਲ ਕਾਉਂਸਲਰ ਸੀਗਾ ਮੈਂ ਬਜ਼ੁਰਗਾਂ ਦੀ ਬੱਸ ਸਰਵਿਸ ਫਰੀ ਲਿਆਂਦੀ, ਪਰ ਕਿਸੇ ਹੋਰ ਏਰੀਆ ਤੋਂ ਕੱਟ ਕਰਕੇ ਉਹ ਫੰਡਿੰਗ ਆਪਾਂ ਸ਼ੁਰੂ ਕਰਾਈ ਸੀਗੀ ਆਪਣੀ ਉਹ ਬੱਸ ਸਰਵਿਸ ਵਾਸਤੇ। ਸੋ ਵੀ ਹੈਵ ਟੂ ਮੇਕ ਸੀ ਵੇਅਰ ਵੀ ਨੀਡ ਐਂਡ ਵੇਅਰ ਵੀ ਡੋਂਟ ਨੀਡ ਦੀਸ ਸਰਵਿਸਿਸ ਐਂਡ ਮੇਕ ਦੀ ਅਕੋਰਡਿੰਗ ਕੱਟਸ।
1: ਨੀਡ ਤੇ ਵਾਂਟ ਵਿੱਚ ਫਰਕ ਪੈ ਜਾਂਦਾ ਹੈਗਾ ਆ। ਸੋ ਗੁਰਪ੍ਰੀਤ ਇੱਕ ਬੜਾ ਸਵਾਲ ਆਉਂਦਾ, ਕਹਿੰਦੇ ਇਹਨਾਂ ਨੇ ਗਲਤੀਆਂ ਕੀਤੀਆਂ ਨਾ, ਜੋ ਆਪਾਂ ਗਲਤੀ ਕਿਉਂ ਕਰੀ ਦੀ ਸਾਨੂੰ ਭੁਗਤਣਾ ਪੈਂਦਾ ਹੈਗਾ। ਸਾਡੇ ਉੱਥੇ ਟਰਮਸ ਐਂਡ ਕੰਡੀਸ਼ਨ ਲਗਾਏ ਜਾਂਦੇ ਹਨ, ਲੋਕਾਂ ਨੂੰ ਜੋਬ ਤੋਂ ਕੱਢਿਆ ਜਾਂਦਾ, ਲੋਕਾਂ ਨੂੰ ਫਾਇਰ ਕੀਤਾ ਜਾਂਦਾ ਹੈਗਾ। ਕਹਿੰਦੇ ਇਹਨਾਂ ਨੇ ਇੰਨੀਆਂ ਗਲਤੀ ਕੀਤਾ, ਜਦੋਂ ਤੁਸੀਂ ਦੁਬਾਰਾ ਵਾਪਸ ਜਾਓਗੇ ਤੁਸੀਂ ਐਸੇ ਚੇਂਜ ਲੈ ਕੇ ਆਓਗੇ ਜਾਂ ਕੋਸ਼ਿਸ਼ ਕਰੋਗੇ ਚੇਂਜ ਲਿਆਉਣ ਦੀ, ਜੇ ਇਸ ਹਿਸਾਬ ਨਾਲ ਮਿਸਯੂਜ ਜਿਹੜੀ ਸਪੈਂਡਿੰਗ ਵੇਸਟਫੁਲ ਸਪੈਂਡਿੰਗ ਕੀਤੀ ਗਈ, ਵੀ ਕੋਈ ਐਕਸ਼ਨ ਲਿਆ ਜਾਵੇ ਇਹਨਾਂ ਦੇ ਉੱਪਰ?
2: ਅਜੇ ਤੱਕ ਸਭ ਤੋਂ ਪਹਿਲੇ ਇਨਕੁਆਇਰੀਆਂ ਹੋਣੀਆਂ ਚਾਹੀਦੀਆਂ ਨੇ ਕਿ ਕਿੱਥੇ ਕਿੱਥੇ ਇਹਨੇ ਪੈਸੇ ਖਰਚਿਆ ਅਤੇ ਪੈਸਾ ਕਿੱਥੇ ਗਿਆ, ਆਇਆ ਕਿੱਥੋਂ, ਵੀ ਗਾਟ ਟੂ ਫਿਗਰ ਦੈਟ ਆਊਟ ਫਸਟ। ਉਹ ਤੋਂ ਬਾਅਦ ਜਿਹੜਾ ਸਟੈਪ ਟੂ ਹੈ ਆਪਾਂ ਅਕੋਰਡਿੰਗਲੀ ਆਪਾਂ ਉਹ ਸਟੈਪ ਲਵਾਂਗੇ, ਪੁੱਟ ਦ ਪ੍ਰੋਪਰ ਚੇਂਜਿਸ ਇਨ ਪਲੇਸ, ਪ੍ਰੀਵੈਂਟਿਵ ਮੈਜਰਸ ਜਿਹੜੇ ਹੈਗੇ ਨੇ ਇੱਦਾਂ ਦੇ ਜਿਹੜੇ ਆ ਮਿਸਯੂਜ ਨੂੰ ਪ੍ਰੀਵੈਂਟ ਕਰਨ ਵਾਸਤੇ। ਜੀ
1: ਯਾਰ, ਆਪਣਾ ਇੱਕ RRL ਦਾ ਪ੍ਰੋਗਰਾਮ ਹੈਗਾ, ਇਹਨਾਂ ਲੋਕਾਂ ਦੀ ਜਾਨ ਲੈ ਲਈ ਇਸਨੇ, ਇਹਦੇ ਵਿੱਚ ਜਿੱਥੇ ਮਾਈਨਰ ਵੇਰੀਅੰਸ ਹੈਗੀ ਆ ਉਹਦੇ ਚਾਰਜਸ ਕਾਫੀ ਵਧਾਏ ਗਏ। ਇੱਕ ਤਾਂ ਹੁੰਦਾ ਨਾ 2% ਵੱਧ ਗਿਆ, 3% ਵੱਧ ਗਿਆ, ਹੁਣ ਤਾਂ ਮਾਈਨਰ ਵੇਰੀਅੰਸ ਹੀ ਫੀ ਹੈਗੀ ਜਿਹੜੀ ਆ ਹਜ਼ਾਰਾਂ ਤੱਕਰ ਪਹੁੰਚ ਗਈ ਹੈਗੀ ਆ। ਅਤੇ ਲਾਈਨਾਂ ਹੋਰ ਤਰ੍ਹਾਂ, ਤੁਹਾਡੀ ਲਾਈਨਾਂ ਮੈਂ ਜ਼ਰੂਰ ਲਵਾਂਗਾ, 416-837-1537 ਨੰਬਰ ਹੁੰਦਾ। ਇਹ RRL ਦੀ ਪ੍ਰੋਗਰਾਮ ਦੀ ਗੱਲਬਾਤ ਕਰੀ, ਫਿਰ ਮੈਂ ਕੱਲ੍ਹ ਨਾਈਰ 'ਤੇ ਲਵਾਂ ਇੱਕ ਦੁੱਖ।
2: ਵੈਰੀ ਕੁਇਕਲੀ ਮੈਂ ਇਹਦੇ ਬਾਰੇ ਮੈਂ ਡਿਸਕ੍ਰਾਈਬ ਕਰਦਾ
1: ਜੀ,
2: ਇਹ ਕੈਸ਼ ਗ੍ਰੈਬ ਕਿਉਂ ਹੈ। ਸਿਟੀ ਕੋਲ ਪੈਸਾ ਹੈ ਨਹੀਂ, ਸੋ ਜਿਨ੍ਹਾਂ ਨੇ ਹੁਣ ਆਪਣੇ ਬੇਸਮੈਂਟਾਂ ਲੀਗਲ ਤਰੀਕੇ ਦੇ ਨਾਲ ਬਣਾਈਆਂ ਨੇ ਉਹਨਾਂ ਨੂੰ ਫੋਰਸ ਕਰ ਰਹੇ ਨੇ ਕਿ ਸਾਨੂੰ ਹਰ ਸਾਲ ਤੁਸੀਂ ਫੀਸ ਦਿਆ ਕਰੋ
1: ਜੀ,
2: ਤੇ ਨਾਲ ਦੇ ਨਾਲ ਜਿਹੜੀ ਹੁਣ ਕੋਈ ਵੀ ਗਲਤੀ ਹੁੰਦੀ ਹੈ ਆਪਣੇ ਟੈਨੈਂਟ ਤੋਂ ਉਹ ਫਿਰ ਜਿਹੜੇ ਲੈਂਡਲੋਰਡਸ ਨੇ ਹੋਮ ਓਨਰਸ ਨੇ ਉਹਨਾਂ ਨੂੰ ਪੇ ਕਰਨਾ ਪਊਗਾ। ਫੋਰ ਐਗਜ਼ਾਮਪਲ ਜੇ ਗੱਡੀ 1 inch ਵੀ ਘਾਹ 'ਤੇ ਉਹ ਪਾਰਕ ਕਰ ਲੈਣ ਜਾਂ ਜਿਹੜੀਆਂ ਬਿੰਨਾਂ ਨੇ ਉਹ ਰੋਡ 'ਤੇ ਰਹਿਣ ਦੇਣ ਅਤੇ ਰੱਖਣਾ ਆਪਣੇ ਗਰਾਜ ਵਿੱਚ ਸਾਈਡ ਦੇ ਵਿੱਚ 700 ਆਪਣੇ 1200-1500 ਤੱਕ ਫਾਈਨ ਇਹਨਾਂ ਨੂੰ ਮਿਲ ਸਕਦੇ। ਅਤੇ ਕਿ ਹੋਰ ਵੀ ਆਪਾਂ ਤੁਹਾਨੂੰ ਦੱਸ ਦਈਏ ਕਿ ਹੁਣ ਇਹਨਾਂ ਨੇ ਨਵਾਂ ਲਾਅ ਸ਼ੁਰੂ ਕਰਨਾ ਜਿੱਥੇ ਵਿੰਡੋ ਵੈਲਜ਼ ਨੇ ਆਪਣੇ ਜਿੱਥੇ ਘਰਾਂ ਦੇ ਵਿਚਕਾਰ ਜਿਹੜੀ ਪਾਥ ਜਾਂਦੀ ਹੈ ਨਾ, ਵਿੰਡੋ ਵੈਲਜ਼ ਅਲਾਊ ਕਰਦੇ ਸੀਗੇ ਪਹਿਲਾਂ, ਹੁਣ ਇਹਨਾਂ ਨੇ ਕਿਹਾ ਕਿ ਵਿੰਡੋ ਵੈਲ ਅਲਾਊਡ ਨਹੀਂ ਗਾ। ਵਿੰਡੋ ਵੈਲ ਜਿਹੜੇ ਅੰਡਰਗਰਾਊਂਡ ਜਿਹੜੀ ਤੁਸੀਂ ਬਣਾਉਂਦੇ ਹੋ ਵਿੰਡੋ ਅਤੇ ਉਹਦੇ ਉੱਤੇ ਗ੍ਰਿਡ ਜੀ ਲਾ ਲੈਂਦੇ ਨੇ, ਸੋ ਉਹਨਾਂ ਨੇ ਇਹ ਕਿਹਾ ਕਿ ਉਹ ਅਲਾਊਡ ਨਹੀਂ ਗਿਆ। ਇਹਦਾ ਮਤਲਬ ਕਿ ਜਿਹੜੇ ਆਪਣੇ ਥਾਊਜ਼ੈਂਡਸ ਆਫ ਜਿਹੜੇ ਕੰਟਰੈਕਟਰਸ ਨੇ ਜਿਹੜੇ ਕੰਮ ਕਰਦੇ ਕੰਸਟਰਕਸ਼ਨ ਦੇ ਵਿੱਚ ਬ੍ਰੈਂਪਟਨ 'ਚ, ਉਹ ਲੀਗਲ ਬੇਸਮੈਂਟ ਨਹੀਂ ਬਣਾ ਸਕਣਗੇ। ਪਰ ਬੜੇ ਲੋਕੀ ਕਹਿੰਦੇ ਨੇ ਕਿ ਇਹਨਾਂ ਨੇ ਹੁਣ ਤਰੀਕਾ ਲੱਭਣਾ ਅਲਾਓ ਕਰਨ ਵਾਸਤੇ ਜਿਹੜੀ ਸਿਟੀ ਹੈ ਕਿ ਜੇ ਉਹ ਮਾਈਨਰ ਵੇਰੀਐਂਸ ਲੈਣ ਪਹਿਲੋਂ ਸੋ $12,000 ਪੇ ਕਰਨ ਮਾਈਨਰ ਵੇਰੀਐਂਸ ਉਹ ਲੈ ਕੇ ਉਹ ਬਣਾ ਸਕਣਗੇ ਸੋ ਇਹ ਇੱਕ ਹੋਰ ਵੀ ਮਨੀ ਗ੍ਰੈਬ ਇਹਨਾਂ ਨੇ ਸ਼ੁਰੂ ਕਰਨਾ ਕਿਉਂਕਿ ਇਹਨਾਂ ਦੀ ਜਿਹੜੀ ਬਜਟ ਹੈ ਇਹ ਕਹਿੰਦੇ ਕਿ ਜ਼ੀਰੋ ਇਨਕਰੀਜ਼ ਸੀਗਾ ਪਰ ਇਹਨਾਂ ਨੂੰ ਬੋਰੋ ਕਰਨੇ ਪਏ ਪੈਸੇ ਉਹਨੂੰ ਬਜਟ ਨੂੰ ਬੈਲੈਂਸ ਕਰਨ ਵਾਸਤੇ ਸੋ ਸਿਟੀ ਦੇ ਕੋਲ ਪੈਸਾ ਹੈ ਨਹੀਂ ਹੁਣ ਹਰ ਥਾਂ ਮਤਲਬ ਕਿ ਦੇਖਦੇ ਪਏ ਤੇ ਕਿ ਐਵਰੀਵੇਅਰ ਆਪਾਂ ਜਿੱਥੋਂ ਆਪਾਂ ਪੈਸੇ ਕਢਾ ਸਕਦੇ ਲੋਕਾਂ ਦੇ ਵਿੱਚੋਂ ਸੋ ਵਨ ਮੋਰ ਪੁਆਇੰਟ ਸਟਰੀਟਾਂ ਤੇ ਜਾ ਰਹੇ ਘਰ ਘਰ ਜਾ ਰਹੇ ਆ ਟਿਕਟਾਂ ਦੇ ਰਹੇ ਨੇ 250-500 ਕਿਉਂਕਿ ਇਹਨਾਂ ਨੂੰ ਪਤਾ ਕਿ ਲਾਈਕ ਆਈ ਸੈਡ ਇਨਕਮ ਹੈ ਨਹੀਂ ਸੋ ਦਿਸ ਇਜ਼ ਅਨਦਰ ਇਨਕਮ ਸਟ੍ਰੀਮ ਫਾਰ ਦੈਮ ਐਡ ਟੂ ਦੈਟ ਜਿਹੜਾ 30% ਆਲਰੇਡੀ ਇਹਨਾਂ ਨੇ ਟੈਕਸ ਵਧਾਇਆ ਵਾ
1: ਕੀ ਬਾਤ ਹੈ ਦੋ ਕਾਲਾਂ ਕੇ ਕਰ ਦਵਾਂ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ
3: ਸਤਿ ਸ੍ਰੀ ਅਕਾਲ ਜੀ ਤੁਹਾਨੂੰ ਤੇ ਵੀਰ ਜੀ ਹੋਰ ਸਤਿ ਸ੍ਰੀ ਅਕਾਲ ਜੀ ਮੈਨੂੰ 9-10 ਵਾਰਡ ਤੋਂ ਥੋੜੀ ਬਹੁਤ ਚੇਂਜ ਲੱਗਦੀ ਆ ਬਾਕੀ ਕੋਈ ਚੇਂਜ ਨਹੀਂ ਲੱਗਦੀ ਮੈਂ ਵੀ ਵਿਚਰਦਾ ਕਮਿਊਨਿਟੀ ਨਾਲ
1: ਜੀ
3: ਵੀਰ ਜੀ ਨੂੰ ਕੁਐਸਚਨ ਇਹ ਆ ਕਿ ਜਿਹੜੇ ਰੀਜਨਲ ਕੌਂਸਲ ਦੇ ਅਧਿਕਾਰ ਖੇਤਰ ਚ ਜਿਹੜੀਆਂ ਗੱਲਾਂ ਨਹੀਂ ਆਉਂਦੀਆਂ ਉਹਨਾਂ ਦੀ ਕਮਿਟਮੈਂਟ ਤੁਸੀਂ ਕਿਸ ਬਿਹਾਸ ਤੇ ਕਰ ਰਹੇ
2: ਰੀਜਨਲ ਕਾਉਂਸਲਰ ਦੇ
1: ਮੈਨੂੰ ਵੀ ਸੁਣਿਆ ਰੀਜਨਲ ਕਾਉਂਸਲਰ ਦੀਆਂ ਕੀ ਨਹੀਂ ਆਉਂਦੀਆਂ
3: ਜਿਹੜੀਆਂ ਰੀਜਨਲ ਕਾਉਂਸਲਰ ਅਧਿਕਾਰ ਖੇਤਰ ਜਿਹੜੀਆਂ ਗੱਲਾਂ ਨੇ ਉਹ ਨਹੀਂ ਆਉਂਦੀਆਂ ਉਹਨਾਂ ਦੀ ਆਪਾਂ ਕਮਿਟਮੈਂਟ ਰੀਜਨਲ ਕਾਉਂਸਲਰ ਕਿੱਦਾਂ ਕਰ ਸਕਦੇ
1: ਸੋ ਤੁਹਾਡੀ ਡਿਊਟੀ ਜਿਹੜੀ ਤੁਸੀਂ ਡਿਊਟੀ ਤੋਂ ਬਾਹਰ ਹੋ ਕੇ ਕਮਿਟਮੈਂਟ ਕਰਨ ਲੱਗੇ ਇਹੀ ਸਵਾਲ ਹੈ ਨਾ ਤੁਹਾਡਾ
3: ਬਿਲਕੁਲ ਦੇਖੋ ਗੱਲ ਆ ਰੀਜਨਲ ਕਾਉਂਸਲਰ ਦਾ ਕੰਮ ਅਪੀਲ ਡਿਸਟ੍ਰਿਕਟ ਦੇ ਵਿੱਚ ਜਿਹੜੀ ਰੀਜਨਲ ਕਾਉਂਸਲ ਹੈ ਉੱਥੇ ਕੰਮ ਕਰਦੀ
1: ਜੀ
3: ਸਿਟੀ ਦੇ ਵਿੱਚ ਜਿਹੜੇ ਕੰਮ ਨੇ ਮੇਅਰ ਦੇ ਅਧਿਕਾਰ ਖੇਤਰ ਜਿਹੜੇ ਕਾਉਂਸਲ ਉਹਨਾਂ ਦੇ ਅਧਿਕਾਰ ਖੇਤਰ ਦੇ ਕੰਮ ਰੀਜਨਲ ਕਾਉਂਸਲ ਕਿੱਦਾਂ ਦਖਲ ਅੰਦਾਜ਼ੀ ਕਰਦਾ ਮੈਂ ਉਹ ਫਿਰ ਸੁਣਦਾ
1: ਬਹੁਤ ਬਹੁਤ ਧੰਨਵਾਦ ਕਹਿੰਦੇ ਵੀ ਬਹੁਤ ਸਾਰੇ ਕੰਮ ਜਿਹੜੇ ਸਿਟੀ ਕਾਉਂਸਲ ਹੁੰਦੇ ਮੇਅਰ ਦੇ ਹੁੰਦੇ ਆ ਓਰੀਜਨਲ ਕਾਉਂਸਲ ਕਾਹਲੇ ਲੱਗੇ ਹੋਏ ਕਰਨ ਇਹ ਪੁੱਛਣਾ ਚਾਹੁੰਦੇ ਸੀ
2: ਥੋੜਾ ਜਿਹਾ ਕਨਫਿਊਜ਼ਿੰਗ ਹੈ ਪਰ ਰੀਜਨਲ ਕਾਉਂਸਲ ਸਿਟੀ ਕਾਉਂਸਲਰ ਵੀ ਹੁੰਦਾ
1: ਜੀ
2: ਐਂਡ ਸੋ ਸਾਡੇ 9 ਸਿਟੀ ਕਾਉਂਸਲਰ ਰੀਜਨ ਚ ਜਾਂਦੇ ਆ ਉਹ ਫਿਰ ਰੀਜਨਲ ਕਾਉਂਸਲਰ ਵੀ ਹੁੰਦੇ ਆ ਸਿਟੀ ਕਾਉਂਸਲਰ ਵੀ ਹੁੰਦੇ ਆ ਸੋ 9 ਜਿਹੜੇ ਬੇਸਿਕਲੀ 8
1: ਤੁਸੀਂ ਕਾਉਂਸਲ ਦਾ ਸਾਥ ਦਿੰਦੇ ਆ ਓਵਰ ਟਾਪ ਆਫ ਡੂਇੰਗ ਯੋਰ ਜੌਬ
2: ਅਸੀਂ ਸਿਟੀ ਕਾਉਂਸਲਰ ਵੀ ਹੈਗੇ
1: ਆ
2: ਨਾਲੇ ਰੀਜਨਲ ਕਾਉਂਸਲਰ ਵੀ ਹੈਗਾ ਸੋ ਸਿਟੀ ਕਾਉਂਸਲ ਦੇ ਵਿੱਚ ਬਿੰਨੇ ਆ ਰੀਜਨਲ ਕਾਉਂਸਲ ਦੇ ਵਿੱਚ ਬਿੰਨੇ ਆ ਥੋੜ੍ਹਾ ਜਿਹਾ ਕਨਫਿਊਜ਼ਿੰਗ ਹੈ ਪਰ ਸਿਟੀ ਦਾ ਵੀ ਖਿਆਲ ਰੱਖਦੇ ਆ ਤੇ ਰੀਜਨ ਦਾ ਵੀ ਜੀ ਸੋ ਰੀਜਨ ਜਿੱਥੇ ਆਪਣੇ ਸ਼ੇਅਰਡ ਸਰਵਿਸਿਜ਼ ਨੇ ਪੁਲਿਸ ਵੇਸਟ ਵਾਟਰ ਰੀਜਨਲ ਰੋਡਸ ਪਬਲਿਕ ਹੈਲਥ ਜਿੱਥੇ ਸਾਂਝੀਆਂ ਜਿਹੜੀਆਂ ਸਰਵਿਸਿਜ਼ ਕੈਲਡਨ ਬ੍ਰੈਂਪਟਨ ਮਿਸਾਗਾ ਵਾਸਤੇ ਪਰ ਤੈਨ ਫਿਰ ਸਿਟੀ ਕਾਉਂਸਲ ਹੈਂਡਲ ਕਰਦੀ ਹੈ ਜਿਹੜੀ ਉਹ ਰਿਸਪੋਂਸੀਬਿਲਟੀ ਸਿਰਫ ਸਿਟੀ ਵੇਖਦੀ ਹੈ ਫਾਇਰ ਪਲੈਨਿੰਗ ਰੈਕਰੀਏਸ਼ਨ ਤੇ ਜਿਹੜੇ ਆਪਣੇ ਲੋਕਲ ਰੋਡਸ ਨੇ
1: ਧੰਨਵਾਦ ਕਾਲ ਕਹਿੰਦਾ ਜਸਵੀਰ ਸਿੰਘ ਜੀ ਤੁਸੀਂ ਵੇਰ ਤੇ ਹੋ ਜੀ
4: ਨੰਬਰ ਸਾਹਿਬ ਤੋਂ ਪਾਈ ਸਾਹਿਬ ਨੂੰ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਜੀ
4: ਢਿੱਲੋਂ ਸਾਹਿਬ ਨੂੰ ਕੁਐਸਚਨ ਇਹ ਹੈਗਾ ਜੀ ਪਹਿਲਾਂ ਤਾਂ ਸਿਟੀ ਦੀਆਂ ਜਿਹੜੀਆਂ ਪ੍ਰੋਪਰਟੀਆਂ ਖਾਲੀ ਪਈਆਂ ਸੀ ਉਹ ਲੀਜ਼ ਤੇ ਦਿੱਤੀਆਂ ਗਈਆਂ ਕੁਝ ਚਹੇਤਿਆਂ ਨੂੰ ਬਹੁਤ ਘੱਟ ਪੈਸੇ ਆ ਤੇ ਓਵਰ ਫੰਡਿੰਗ ਜਿਹੜੀ ਐਮਰਜੈਂਸੀ ਫੰਡ ਹੁੰਦੇ ਆ ਉਹ ਮਨੀ ਯੂਜ਼ ਕੀਤੀ ਗਈ ਕਿੱਥੇ ਆ ਗੱਲ ਤਾਂ ਉਹੀ ਢਿੱਲੋਂ ਸਾਹਿਬ ਮੁੜ ਕੇ ਆ ਜਾਂਦੀ ਆ ਬਈ ਇਹ ਇਨਕੁਆਇਰੀ ਬੰਦ ਡੱਬੇ ਦੇ ਵਿੱਚ ਰਹਿ ਜਾਣੀ ਆ ਟੈਕਸ ਪੇਅਰ ਦੀ ਮਨੀ ਮਿਸ ਯੂਜ਼ ਸਿਟੀ ਕਰ ਰਹੀ ਆ ਮੈਨੂੰ ਪਤਾ ਲੱਗਾ ਕਿ ਇਹਨਾਂ ਦੇ ਜਿਹੜੇ ਚਹੇਤੇ ਆ ਉਹਨਾਂ ਨੂੰ ਕਹਿੰਦੇ ਫੁੱਲ ਬਹੁਤ ਦਿੱਤੇ ਗਏ ਆ ਬ੍ਰੈਂਪਟਨ ਸਿਟੀ ਵੱਲੋਂ ਐਡਵਰਟਾਈਜ਼ਮੈਂਟ ਤੇ ਮਨੀ ਬਹੁਤ ਵੇਸਟ ਹੁੰਦੀ ਆ ਸੋ ਕਹਿਣ ਦਾ ਮਤਲਬ ਇਹ ਆ ਵੀ ਜਿੱਥੇ ਨਹੀਂ ਕੁਛ ਬਣਨਾ ਉੱਥੇ ਬਣਨ ਜਾ ਰਿਹਾ ਆ ਇਹਨੂੰ ਕਿੱਦਾਂ ਅਸੀਂ ਸਟੋਪ ਕਰ ਸਕਦੇ ਆ ਮੈਂ ਤਾਂ ਕਹਿੰਦਾ ਬ੍ਰੈਂਪਟਨ ਦੇ ਲੋਕਾਂ ਨੂੰ ਜਿੰਨੇ ਵੀ ਪੁਰਾਣੇ ਆ ਜੇ ਇੱਕ ਦੋ ਚੰਗੇ ਆ ਉਹਨਾਂ ਨੂੰ ਵੋਟਾਂ ਪਾਓ ਨਹੀਂ ਤਾਂ ਇਹਨਾਂ ਦਾ ਸਫਾਇਆ ਕਰੋ ਨਹੀਂ ਤਾਂ ਤੁਹਾਡੇ ਨਿਆਣਿਆਂ ਨੂੰ ਰੋਟੀ ਖਾਣੀ ਔਖੀ ਹੋ ਜਾਣੀ ਆ ਸਮਾਂ ਦੇਣ ਦਾ ਬਹੁਤ ਧੰਨਵਾਦ ਹੈ ਐਂਡ ਤੇ ਇਹ ਦੱਸਿਓ ਜੀ ਜਿਹੜਾ ਬੱਸਾਂ ਦੀ ਟੋਇੰਗ ਦਾ ਠੇਕਾ ਕਿਹੜੇ ਚੇਤੇ ਕੋਲ ਹੈ ਧੰਨਵਾਦ
1: ਧੰਨਵਾਦ ਤੁਹਾਡਾ ਇਹਨਾਂ ਨੂੰ ਸਿਟੀ ਦੇ ਵਿੱਚ ਪਹੁੰਚਾਉਂਗੇ ਤਾਂ ਹੀ ਇਹ ਕੰਮ ਹੋ ਸਕਦੇ ਹਨ ਉਹ ਤੁਹਾਡੇ ਤੇ ਛੱਡ ਦਿੰਦੇ ਹੈਗੇ ਆ ਆਪਾਂ ਇੱਥੇ ਫਿਰ ਗੇਮ ਪਲੇ ਕਰਦੇ ਜੇ ਕਿਸੇ ਨੇ ਹੋਰ ਵੀ ਆਉਣਾ ਸੀਟ 'ਤੇ ਬੈਠ ਕੇ ਆਪਣੇ ਆਪਣੇ ਵਿਚਾਰ ਦੇਣੇ ਆ ਬਿਲਕੁਲ ਖੁੱਲ੍ਹੇ ਹੁੰਦੇ ਹਨ ਲੋਕ ਅੱਕੇ ਪਏ ਆ ਥੱਕੇ ਗਏ ਆ ਤੋ ਜਿੱਦਾਂ ਤੁਸੀਂ ਕਿਹਾ ਸਿਟੀ ਦੇ ਕੋਲ ਪੈਸੇ ਹੈ ਨਹੀਂ ਕਿਸੇ ਪਾਸੇ ਨੇ ਕਲੈਕਟ ਕਰਨੇ ਆ ਟਿਕਟਾਂ ਵੱਧ ਦੇ ਕੇ ਕਲੈਕਟ ਕਰਨੇ ਆ ਅਤੇ ਨਾਲ ਦੀ ਨਾਲ ਜਿਹੜੇ ਜੋ ਰੂਲਸ ਲੈ ਕੇ ਆ ਰਹੇ ਹਨ ਵੀ ਕਿੱਦਾਂ ਚੇਂਜ ਕੀਤੇ ਜਾਣ ਪਰ ਢਿੱਲੋਂ ਸਾਹਿਬ ਇਹ ਨਹੀਂ ਹੋ ਸਕਦਾ ਜਦੋਂ ਬਿਲਡਰ ਘਰ ਬਿਲਡ ਕਰਦਾ ਇਹ ਬੇਸਮੈਂਟ ਭੰਗ ਉਗਾਉਣ ਵਾਸਤੇ ਰੱਖੀ ਹੁੰਦੀ ਹੈ ਬੇਸਮੈਂਟ ਵਿੱਚ ਹੀ ਰਹਿਣਾ ਹੁੰਦਾ ਨਾ ਅਤੇ ਬੇਸਮੈਂਟ ਖੜਕੀ ਜਿਹੜੀ ਖਿੜਕੀ ਹੈਗੀਆਂ ਉਹਦੇ ਵਿੱਚ ਜੇ ਅੱਗ ਲੱਗ ਜਾਵੇ ਬਾਹਰ ਵੀ ਜਾਣਾ ਹੁੰਦਾ ਇਹ ਪਹਿਲੇ ਕਿਉਂ ਨਹੀਂ ਇਸ ਹਿਸਾਬ ਨਾਲ ਕਹਿੰਦੇ ਵੀ ਜਿਹੜੀ ਬੇਸਮੈਂਟ ਬਣਨੀ ਹੈ ਬੇਸਮੈਂਟ ਦੀ ਵਿੰਡੋ ਬਣਨੀ ਆ ਉਹ ਇਸ ਹਿਸਾਬ ਨਾਲ ਬਣਨ ਜੇ ਕਿਸੇ ਨੇ ਰਹਿਣਾ ਹੋਵੇ ਉਦੋਂ ਬਸੀ 400-500 ਦਾ ਖਰਚਾ ਆਉਣਾ ਹੁਣ ਹਜ਼ਾਰਾਂ ਦੇ ਹਿਸਾਬ ਨਾਲ ਖਰਚਾ ਆਉਣ ਲੱਗਾ ਹੋਇਆ
2: ਆਈ ਥਿੰਕ ਭਾਜੀ ਇੱਕ ਫੇਲਿਅਰ ਆਫ ਲੀਡਰਸ਼ਿਪ ਹੈ
1: ਜੀ
2: ਪਿਛਲੇ ਟਰਮ ਦੇ ਵਿੱਚ ਇੱਕ ਇਸ਼ੂ ਆਇਆ ਸੀਗਾ ਕਿ ਜਿਹੜੀ ਗਰਾਜ ਸਿਰਫ 5-6 ਫੁੱਟ ਦੂਰ ਸੀਗੀ ਆਪਣੇ ਘਰ ਬਣਦੇ ਆ ਇਹ ਕਿਸੇ ਪ੍ਰੈਕਟੀਕਲ ਯੂਸ ਵਾਸਤੇ ਬਣਨੇ ਚਾਹੀਦੇ ਆ।
1: ਹੁਣ
2: ਜਿਹੜੀ ਮੇਰੇ ਆਉਣ ਤੋਂ ਪਹਿਲਾਂ ਪਾਸ ਹੋਈਆਂ ਸੀਗੀਆਂ ਜਿਹੜੀਆਂ ਸਾਈਡ ਵਾਕਸ ਬਿਲਕੁਲ ਡਰਾਈਵੇ ਦੇ ਵਿਚਕਾਰ ਉਹਨਾਂ ਉਹ ਬਣਾ ਦਿੰਦੇ ਸੀਗੇ ਤੇ ਯੂਜਲੀ ਲੋਕੀ ਕੋਲ ਤਿੰਨ ਚਾਰ ਕਾਰ ਹੁੰਦੀਆਂ ਹੀ ਨੇ
1: ਰਾਈਟ,
2: ਤੇ ਏਦਾਂ ਇਸ ਤਰੀਕੇ ਦੇ ਨਾਲ ਬਣਾਏ ਸੀਗੇ ਉਹ ਸਾਈਡ ਵਾਕ ਬਣਾਏ ਆ ਤੇ ਡਰਾਈਵੇਜ ਜਿੱਥੇ ਬਹੁਤ ਇਮਪ੍ਰੈਕਟੀਕਲ ਹੋ ਗਿਆ ਸੀਗਾ ਉਹਨਾਂ ਨੂੰ ਫਿਰ ਥੋੜ੍ਹਾ ਜਿਹਾ ਉਹਨਾਂ ਦਾ ਜਿਹੜੀ ਬੰਪਰ ਉਹ ਉਹਦੇ ਉੱਤੇ ਹੁੰਦਾ ਸੀਗਾ ਆਪਣੇ ਸਾਈਡ ਵਾਕ ਦੇ। ਇਹ ਮਕਵੀਨ ਐਂਡ ਗੋਰ ਐਂਡ ਕੰਟਰੀ ਸਾਈਡ ਵਿੱਚ ਕਾਫੀ ਪ੍ਰੈਵਲੈਂਟ ਹੈ, ਸੋ ਇਟਸ ਜਸਟ ਇਮਪ੍ਰੈਕਟੀਕਲੀ ਇਹਨਾਂ ਨੇ ਬਣਾਏ ਨੇ। ਯੂ ਨੋ ਵਿੰਡੋ ਵੈਲਸ ਪਹਿਲਾਂ ਕਿਉਂ ਨਹੀਂ ਵੱਡੀਆਂ ਬਣਾਉਂਦੇ ਹਨਾ, ਰਿਕੁਆਇਰਮੈਂਟ ਕਿਉਂ ਨਹੀਂ ਹੈਗੀ, ਸੋ ਇਹ ਇੱਕ ਡਿਸਕਸ਼ਨ ਬਿਲਡਰਾਂ ਦੇ ਨਾਲ ਸਿਟੀ ਦੇ ਨਾਲ ਤੇ ਆਈ ਥਿੰਕ ਪ੍ਰੋਵਿੰਸ਼ੀਅਲ ਜਿਹੜੇ ਸਟੈਂਡਰਡਸ ਨੇ ਆਈ ਥਿੰਕ ਪ੍ਰੋਵਿੰਸ ਵਾਲੇ ਨੂੰ ਵੀ ਬਹਿਣਾ ਚਾਹੀਦਾ ਸਾਡੇ ਨਾਲ ਟੂ ਮੇਕ ਸ਼ੋਰ ਕਿ ਕਾਂ ਤੋਂ ਜਿਹੜੇ ਬਿਲਡਿੰਗਾਂ ਤੇ ਆਪਣੇ ਘਰ ਬਣਦੇ ਆ ਇੱਕ ਪ੍ਰੈਕਟੀਕਲ ਤਰੀਕੇ ਦੇ ਨਾਲ ਬਣਾਉਣ।
1: ਜੀ ਮੈਂ ਲਾਈਨਾਂ ਸਾਰੀਆਂ ਹੀ ਬਿਜ਼ੀਆਂ ਨੂੰ ਮਾਫ਼ ਕਰ ਦੇਣਾ, ਕੋਈ 6 ਮਿੰਟ ਤੋਂ ਹੋ ਲਿਆ, ਕੋਈ 8 ਮਿੰਟ ਤੋਂ ਹੋ ਲਿਆ, ਵਨ ਬਾਏ ਵਨ ਮੈਂ ਕਲੀਅਰ ਕਰ ਦਿੰਦਾ। ਉਸ ਤੋਂ ਬਾਅਦ ਗੁਰਪ੍ਰੀਤ ਢਿੱਲੋਂ ਸਿੰਘ ਨਾਲ ਐਸੇ ਹੀ ਗੱਲਬਾਤ ਚੱਲਦੀ ਰਹੇਗੀ।
2: ਹਾਂਜੀ ਗੁਰਪ੍ਰੀਤ ਸਿੰਘ ਢਿੱਲੋਂ,
1: ਗੁਰਪ੍ਰੀਤ
2: ਇੱਕ ਹੋਰ
1: ਉਹ ਗੁਰਪ੍ਰੀਤ ਕੌਰ ਮੈਂ ਢਿੱਲੋਂ ਦੀ ਗੱਲਬਾਤ ਕਰਾਂਗਾ। ਦੇਖੋ ਜੀ ਹਰ ਇੱਕ ਨੂੰ ਹੱਕ ਹੈਗਾ ਖੜੇ ਹੋਣ ਵਾਸਤੇ, ਪਰ ਸ਼ੱਕ ਪੈ ਰਹੀ ਹੈਗੀ ਹੈ ਕਿਉਂਕਿ ਮੈਂ ਵੀ ਲੱਭਣ ਦੀ ਕੋਸ਼ਿਸ਼ ਕੀਤੀ। ਇੱਕ ਮੈਂ ਦੱਸ ਦਿੰਦਾ, ਮੈਂ ਇੱਥੇ ਬੈਠਾ ਨਾ ਤੁਹਾਡੇ ਲਈ ਬੈਠਾ, ਜਦੋਂ ਮਾਈਕ ਤੇ ਬੈਠ ਜਾਂਦਾ ਨਾ ਆਈ ਐਮ ਈਕੁਅਲ ਟੂ ਐਵਰੀਬਾਡੀ, ਸ਼ੀ ਹੈਜ਼ ਦ ਰਾਈਟ ਟੂ ਕੰਟੈਸਟ। ਪਰ ਰੱਬ ਨਾ ਕਰੇ ਭੈਣ ਮੇਰੀ ਨਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ, ਜਿਹਨੂੰ ਮੱਥਾ ਟੇਕਣਾ, ਜਵਾਬ ਨਾ ਉੱਥੇ ਦੇਣਾ ਪੈਣਾ ਆ। ਇਹ ਉਮਰ ਭਰ ਦਾ ਰੋਗ ਲੱਗ ਜਾਵੇਗਾ ਜੇ ਕਿਸੇ ਤੁਹਾਨੂੰ ਧੱਕੇ ਨਾ ਬਿਠਾਇਆ। ਜੇ ਤੁਸੀਂ ਖੁਦ ਬੈਠੇ ਆ, ਮੈਂ ਤੁਹਾਡੀ ਐਡਵਰਟਾਈਜ਼ ਫਰੀ ਵਿੱਚ ਕਰੂੰਗਾ, ਇੱਕ ਵਾਰੀ ਆਵੋ ਸੀ ਇੱਥੇ ਰੇਡੀਓ ਤੇ, ਕਿਉਂ ਅਸੀਂ ਵੀ ਤੁਹਾਨੂੰ ਸਵਾਲ ਪੁੱਛਣਾ, ਕਿਉਂ ਕਨਫਿਊਜ਼ਨ ਵੀ ਕ੍ਰੀਏਟ ਕੀਤੀ ਜਾ ਰਹੀ ਹੈਗੀ ਆ ਵਨ ਬਾਏ ਵਨ। ਜਿਹੜੇ 9445 ਤੁਹਾਡੀ ਬਾਅਦ ਚ ਵਾਰੀ ਆ, ਪਹਿਲਾਂ ਗੋਸਲਿਆ, ਫਿਰ 4146, ਫਿਰ ਕਮਲਜੀਤ। ਗੋਸਲ ਜੀ ਤੁਸੀਂ ਆ ਜਾਓ ਜੀ।
5: ਹਾਂਜੀ ਭਾਜੀ ਸਤਿ ਸ੍ਰੀ ਅਕਾਲ, ਗੁਰਪ੍ਰੀਤ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ। ਸਤਿ
2: ਸ੍ਰੀ ਅਕਾਲ ਜੀ
5: ਭਾਜੀ। ਗੁਰਪ੍ਰੀਤ ਭਾਜੀ ਬਹੁਤ ਵਧੀਆ ਇਨਸਾਨ ਆ, ਬਹੁਤ ਚੰਗੇ ਆ, ਇਹਨਾਂ ਨੂੰ ਅਸੀਂ ਬਹੁਤ ਚਿਰ ਤੋਂ ਜਾਣਦੇ। ਇਹਨਾਂ ਨੇ ਪਹਿਲੇ ਜਦੋਂ ਹਨਾ ਜਿੱਤੇ ਸੀ ਭਾਜੀ, ਬਹੁਤ ਕੰਮ ਕੀਤੇ। ਇਹ ਹਰ ਮਹੀਨੇ ਹਰ 15 ਦਿਨ ਬਾਅਦ ਰੇਡੀਓ ਤੇ ਆ ਕੇ ਲੋਕਾਂ ਨੂੰ ਅਪਡੇਟ ਦਿੰਦੇ ਸਿਟੀ ਚ ਕੀ ਹੋ ਰਿਹਾ। ਜਦੋਂ ਭਾਜੀ ਇਹ ਸਿਟੀ ਚ ਬੈਠੇ ਸੀ, ਪ੍ਰੋਪਰਟੀ ਟੈਕਸ ਪਤਾ ਕਿੰਨਾ ਵਧਦਾ ਸੀ? 0.5%, 1%, 1.5%, ਕਿਉਂਕਿ ਇਹ ਵੋਟਿੰਗ ਉਹਨਾਂ ਦੇ ਵਿਰੋਧ ਚ ਪਾਉਂਦੇ ਸੀ। 5 ਵੋਟਾਂ 6 ਵੋਟਾਂ ਨਾਲ ਨਾ ਇਹ ਫਾਈਟ ਕਰਦੇ ਸੀ ਸਿਟੀ ਦੇ ਵਿੱਚ,
1: ਹਨਾ।
5: ਜਦ ਇਹ ਸਿਟੀ ਚੋਂ ਬਾਹਰ ਗਏ ਭਾਜੀ, 30% ਪ੍ਰੋਪਰਟੀ ਟੈਕਸ ਮੇਰੇ ਘਰ ਦਾ ਵਧਿਆ। ਔਰ ਮੈਂ ਕੱਲ ਫਰਾਈਡੇ ਪੇ ਕੀਤਾ, ਖਤਮ ਕੀਤਾ ਇਸ ਮਹੀਨੇ ਦਾ ਨਾ, ਤੇ ਵਿਆਜ ਪਾਉਣ ਲੱਪਣ ਦੇ, ਫਿਰ ਨਾ ਇੰਟਰਸਟ ਪਾਉਣ ਲੱਪਣ ਦੇ, ਤੇ 30% ਭਾਜੀ ਪ੍ਰੋਪਰਟੀ ਟੈਕਸ ਵਧਿਆ। ਬਾਕੀ ਨਾ ਗੁਰਬੀ ਭਾਜੀ, ਆ ਜਿਹੜਾ ਬੇਸਮੈਂਟ ਮੁੱਦਾ ਹਨਾ ਚੱਲ ਰਿਹਾ ਆ, ਤੇ ਮੇਰੇ ਘਰਾਂ ਦੇ ਲਾਗੇ ਨਾ ਸੈਂਟਰ ਬੋਰਡ ਦੇ ਤੇ ਮਿਸਾਗਾ ਰੋਡ ਤੇ ਫੈਡਰਲ ਗੌਰਮੈਂਟ ਨੇ ਫੰਡਿੰਗ ਬਹੁਤ ਦਿੱਤੀ ਆ ਸਿਟੀ ਨੂੰ, ਉੱਥੇ ਬਿਲਡਿੰਗਾਂ ਯੂਨਿਟ ਬਣ ਰਹੇ ਆ ਨਵੇਂ, ਹਨਾ। ਹੁਣ ਇਹ ਲੋਕਾਂ ਨੂੰ ਬੇਸਮੈਂਟਾਂ ਚੋਂ ਕੱਢ ਕੇ ਉਹ ਬਿਲਡਿੰਗਾਂ ਚ ਵੜਨਾ ਚਾਹੁੰਦੇ ਆ, ਕਿਉਂਕਿ ਉਹ ਰੈਂਟਲ ਬਿਲਡਿੰਗਾਂ ਸਿਟੀ ਦੇ ਕਬਜ਼ੇ 'ਚ ਆ ਸਾਰੀਆਂ, ਉਹ ਰੈਂਟਲ ਯੂਨਿਟ ਆ ਉਹ। ਇਹ ਬਹੁਤ ਤਕੜਾ ਸਕੈਮ ਆ ਮੇਅਰ ਦਾ, ਇਹ ਪੈਸਾ ਲੈ ਲਿਆ ਇਹਨੇ ਫੈਡਰਲ ਗਵਰਨਮੈਂਟ ਤੋਂ ਝੂਠ ਬੋਲ ਕੇ, ਤੇ ਲੋਕਾਂ ਦੇ ਘਰ ਖਾਲੀ ਕਰਾਉਣੇ ਚਾਹੁੰਦੇ ਆ। ਜਿਹਨਾਂ ਨੇ ਲੋਕਾਂ ਨੇ ਨਾ ਆਪਣੇ ਘਰ ਰੈਂਟ ਦੇ ਦਿੱਤੇ ਉਹ ਲੈ ਕੇ ਜਾ ਬੇਸਮੈਂਟ ਆ, ਇਹਨਾਂ ਦਾ ਆਉਣ ਵਾਲੇ ਟਾਈਮ 'ਚ ਕੰਮ ਬਹੁਤ ਖਰਾਬ ਹੋਣਾ ਜੇ ਇਹਨੇ ਇਹੀ ਮੇਅਰ ਨੂੰ ਦੁਬਾਰਾ ਵੋਟਾਂ ਪਾ ਦਿੱਤੀਆਂ, ਜਾਂ ਇਹੀ ਬੰਦੇ ਦੁਬਾਰਾ ਲਿਆਂਦੇ ਸਾਰੇ ਸਿਟੀ 'ਚ, ਤੇ ਪ੍ਰੋਬਲਮ ਬਹੁਤ ਇਹਨਾਂ ਲਈ ਖੜੀ ਹੋਣੀ ਲੋਕਾਂ ਦੇ।
1: ਤੁਹਾਡਾ
5: ਇਹਨਾਂ ਨੂੰ ਚਾਹੀਦਾ ਚੇਂਜ ਕਰਨਾ। ਹਾਂਜੀ
1: ਤੁਹਾਡਾ ਧੰਨਵਾਦ,
5: ਚੇਂਜ ਕਰ ਦੇਣ ਪਲੀਜ਼। ਗੁਰਪ੍ਰੀਤ ਭਾਈ ਦੀ ਵੱਧ ਤੋਂ ਵੱਧ ਮਦਦ ਕਰਨੀ ਜਿੰਨੀ ਵੀ ਹੋ ਸਕਦੀ ਆ, ਪਲੀਜ਼ ਬੇਨਤੀ ਆ ਵੀ ਆਪਣੇ ਬੱਚਿਆਂ ਦਾ ਭਵਿੱਖ ਬਚਾ ਲਓ ਜੀ, ਜੇ ਤੁਸੀਂ ਚੰਗਾ ਚਾਹੁੰਦੇ ਆ।
1: ਧੰਨਵਾਦ ਤੁਹਾਡਾ ਲਾਈਨਾਂ, ਮੇਰੇ ਹੋਰ ਵੀ ਸਾਰੇ ਵਿਜ਼ੀਆਂ ਤੁਹਾਡੇ ਵਿਚਾਰ ਤੁਹਾਡੇ ਏਅਰ ਤੇ ਚਲ ਗਏ ਹਨ, ਸੋ ਆਪਾਂ ਜਵਾਬ ਲੈਣ ਦੀ ਕੋਸ਼ਿਸ਼। ਮੈਂ ਫਿਰ ਕਹਿੰਦਾ ਹੁੰਦਾ ਸਾਡੇ ਕੋਲ ਵੀ ਇੱਥੇ ਨਾ ਮੇਰੇ ਕੋਲ ਬੈਠ ਕੇ ਗਲਤੀ ਹੋ ਸਕਦੀ, ਕੰਨ ਵਿੱਚ ਨਾ ਸੁਣਿਆ ਜਾਵੇ ਕੀ ਗੱਲ ਕਹਿ ਗਏ ਹਨ, ਪਰ ਜੇ ਲੱਗਦਾ ਵੀ ਅਸੀਂ ਕਿਸੇ ਪਾਸੇ ਗਲਤ ਬੋਲ ਰਹੇ ਨਾ, ਆ ਜਾਓ ਕੁਰਸੀ ਵਿਹਲੀ ਆ, ਇੱਥੇ ਆ ਕੇ ਜਵਾਬ ਦੇ ਦਿਓ। ਸਿੰਪਲ ਐਜ਼ ਦੈਟ, ਇੱਕ ਕਮਿਊਨਿਟੀ ਹੱਬ, ਕਮਿਊਨਿਟੀ ਸਟੇਸ਼ਨ ਆ, ਇਸ ਕਮਿਊਨਿਟੀ ਨੂੰ ਵਧੀਆ ਕਰਨ ਦੀ ਕੋਸ਼ਿਸ਼ ਲੱਗੀ ਹੋਇਆ ਕਰਨ, ਸੋ ਲੈਟਸ ਗੋ 4146 9445।
6: ਸਤਿ ਸ੍ਰੀ ਅਕਾਲ ਜੀ,
1: ਕੀ ਹਾਲ ਚਾਲ ਜੀ?
6: ਬਸ ਠੀਕ ਹੈ, ਬਹੁਤ ਵਧੀਆ। ਆਪਣੇ ਗੁਰਪ੍ਰੀਤ ਜੀ ਸੇ ਬੋਲੋ ਕਿ ਅਗਰ ਫੈਡਰਲ ਗਵਰਨਮੈਂਟ ਕ੍ਰਾਈਮ ਕਾ ਕਾਨੂੰਨ ਬਹੁਤ ਵਧੀਆ ਬਣਾ ਦੇਵੇ, ਕ੍ਰਾਈਮ ਇਤਨਾ ਨਾ ਹੋਵੇ, ਤਾਂ ਪੀਲ ਪੁਲਿਸ ਕੀ ਇਤਨੀ ਜ਼ਰੂਰਤ ਕਿਉਂ ਹੈਗੀ? ਔਰ ਪੀਲ ਪੁਲਿਸ ਨਹੀਂ ਹੋ ਤਾਂ ਸਾਡਾ ਖਰਚਾ ਵੀ ਬਚ ਜਾਊਗਾ, ਇਹਦੇ ਬਾਰੇ ਇਹਨਾਂ ਦਾ ਕੀ ਵਿਚਾਰ ਹੈ ਜੀ? ਔਰ ਜਿਸ ਸਰਕਾਰ ਕੋ ਬਦਲਨਾ ਚਾਹੀਏ ਉਸਕੋ ਤੋ ਬਦਲਾ ਨਹੀਂ, ਇਧਰ ਵੀ ਚਲੋ ਬਦਲ ਕੀ ਜੀ, ਇਧਰ ਵੀ ਲੋੜ ਹੈਗੀ। ਜਰਾ ਅਪੀਲ ਪੁਲਿਸ ਕਾ ਬਜਟ ਕੇ ਬਾਰੇ ਬਤਾਓ, ਕਾਨੂੰਨ ਕਾ ਕਿਆ ਰਿਲੇਸ਼ਨ ਹੈਗਾ ਜੀ? ਧੰਨਵਾਦ ਜੀ।
1: ਧੰਨਵਾਦ। ਬਜਟ ਬਹੁਤ ਵੱਧ ਹੈਗਾ ਪੀਲ ਪੁਲਿਸ ਦਾ, ਅਤੇ ਈਵਨ ਦੀਪਕਾ ਨੇ, ਦਰਮਲਾ ਦੀਪਕਾ ਨੇ ਪਾਇਆ ਸੀਗਾ ਵੀ ਜਿਹੜੀ ਹੁੰਦੀ ਆ ਔਡਰ ਹੋਣੀ ਚਾਹੀਦੀ ਆ, ਵੈਲਿਊ ਟੂ ਮਨੀ ਔਡਰ ਹੋਣੀ ਚਾਹੀਦੀ ਆ, ਵੀ ਉਹਨਾਂ ਨੇ ਪੈਟ ਕਰਵਾਉਣ ਨੇ ਵੀ ਨਾ ਕੀਤੀ, ਬਾਕੀ ਸਾਰਾ ਨਾ ਕੀਤੀ, ਵੀ ਹੋਣੀ ਨਹੀਂ ਚਾਹੀਦੀ, ਵੀ ਆਪਾਂ ਔਡਰ ਤਾਂ ਕਰਦੇ ਹੈਗੇ ਹਾਂ, ਉਹ ਪ੍ਰੋਪਰ ਔਡਰ ਨਹੀਂ ਹੋਣ ਦੇ ਰਹੇ, ਪੈਸੇ ਬਹੁਤ ਲੱਗ ਰਹੇ ਹਨ। ਸਭ ਤੋਂ ਹਾਇਸਟ ਪੇਡ ਸਾਡਾ ਚੀਫ ਹੈਗਾ, ਕਿ ਇੰਨੇ ਪੈਸੇ ਦੇਣ ਦੀ ਲੋੜ ਹੈਗੀ ਆ?
2: ਆਈ ਥਿੰਕ ਹਰ ਜਿਹੜਾ ਡਿਵੀਜ਼ਨ ਹੈ ਸਾਰੇ ਪੀਐਲ ਰੀਜਨ ਦੇ ਵਿੱਚ, ਸਿਟੀ ਦੇ ਵਿੱਚ
1: ਜੀ,
2: ਸਾਨੂੰ ਲਾਈਨ ਬਾਈ ਲਾਈਨ ਦੇਖਣਾ ਪਊਗਾ ਕਿ ਲਾਈਕ ਅਗੇਨ ਐਜ਼ ਆਈ ਮੈਂਸ਼ਨਡ, ਸਾਨੂੰ ਇਹ ਪੁੱਛਣਾ ਪੈਣਾ ਕਿ ਸਾਡੀ ਇਸ ਫੀਲਡ ਦਾ ਜ਼ਰੂਰਤ ਹੈਗੀ ਕਿ ਨਹੀਂ। ਅਤੇ ਆਈ ਥਿੰਕ ਹਰ ਜਿਹੜੀ ਬਜਟ ਜਦੋਂ ਆਉਂਦੀ ਹੈ ਹਰ ਸਾਲ, ਹਰ ਡਿਵੀਜ਼ਨ ਆਉਂਦਾ ਕੌਂਸਲ ਦੇ ਕੋਲ, ਉਹ ਕਹਿੰਦੇ ਕਿ ਸਾਨੂੰ ਇੰਨੀ ਹੋਰ ਮਨੀ ਚਾਹੀਦੀ ਹੈ ਜਾਂ ਇੰਨੇ ਹੋਰ ਇੰਪਲੋਈ ਚਾਹੀਦੇ ਆ। ਆਈ ਥਿੰਕ ਜਸਟ ਕਾਈਂਡ ਆਫ ਲਾਈਕ ਅ ਰਬਰ ਸਟੈਂਪ, ਹਾਂ ਕਰ ਦਿੰਦੀ ਕੌਂਸਲ, ਬਟ ਥੋੜ੍ਹੀ ਜਿਹੀ ਕ੍ਰਿਟਿਕਲੀ ਇਹਨਾਂ ਨੂੰ ਦੇਖਣਾ ਪਊਗਾ ਗਾਂਹ ਦੇ ਵਿੱਚ, ਕਿਉਂਕਿ ਹੁਣ ਸਾਡੀ ਹਾਲਾਤ ਇੰਨੇ ਫਾਈਨੈਂਸ਼ੀਅਲ ਸਿਚੁਏਸ਼ਨ ਇੰਨੀ ਮਾੜੀ ਹੈ ਕਿ ਯੂ ਨੋ ਐਕਚੁਅਲੀ ਤੁਹਾਨੂੰ ਹੋਰ ਦੋ ਹੋਰ ਇੰਪਲੋਈ ਦੀ ਜ਼ਰੂਰਤ ਹੈਗੀ ਹੈ, ਤੁਹਾਨੂੰ ਯੂ ਨੋ ਕਈ ਮਿਲੀਅਨਸ ਐਕਸਟਰਾ ਮੰਗਦੇ ਆਪਣੇ ਡਿਵੀਜ਼ਨ ਵਾਸਤੇ ਸਾਨੂੰ, ਸੋ ਵੀ ਗੋਨ ਹੈਵ ਟੂ ਟੇਕ ਅ ਡੀਪ ਡਾਈਵ ਐਂਡ ਰੀਲੀ ਲੁੱਕ, ਅਤੇ ਉਹਨਾਂ ਨੂੰ ਕਹਿਣਾ ਕਿ ਲਿਸਨ, ਆਪਣਾ ਜੋ ਰੈਸ਼ਨੈਲ ਹੈ, ਆਪਣਾ ਅਨੈਲਿਸਿਸ ਸਾਨੂੰ ਦੱਸੋ ਐਕਚੁਅਲੀ, ਕਿ ਤੁਹਾਨੂੰ ਇੰਨਾ ਪੈਸਾ ਤੁਹਾਨੂੰ ਕਾਹਤੋਂ ਚਾਹੀਦਾ। ਸੋ ਆਈ ਥਿੰਕ ਇਟਸ ਆਲ ਅਕਰੋਸ ਦ ਹੋਲ ਰੀਜਨ, ਅਕਰੋਸ ਦ ਸਿਟੀ, ਸਾਨੂੰ ਦੇਖਣਾ ਪਊਗਾ ਜੀ।
1: ਜੀ, ਮੈਂ ਲਾਈਨਾਂ ਕਲੀਅਰ ਕਰ ਦਵਾਂ, ਪਹਿਲਾਂ 9445 ਅਤੇ ਫਿਰ ਅਮਰੀਕ ਸਿੰਘ ਆ ਜਾਓ ਜੀ। 9445 ਬਹੁਤ ਲੰਬੇ ਸਮੇਂ ਤੋਂ ਹੋਲਡ ਰਿਹਾ।
7: ਹਾਂਜੀ, ਆਪਣਾ ਟੱਬਰ ਸਾਹਿਬ ਅਤੇ ਟੇਲੋਰ ਸਾਹਿਬ ਅਤੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
7: ਗੁਰਬੰਖ ਪਿਆਰਿਓ, ਮੈਂ ਦੋਨੋਂ ਹੱਥ ਜੋੜ ਕੇ ਬੇਨਤੀ ਕਰਦਾ, ਤੁਸੀਂ ਟੇਲੋਰ ਸਾਹਿਬ ਨੂੰ ਜਿਤਾਓ। ਮੈਨੂੰ ਚੰਗੀ ਤਰ੍ਹਾਂ ਯਾਦ ਆ ਜਦੋਂ ਇਹ ਪਹਿਲੀ ਦਫਾ ਜਿੱਤੇ ਸੀ, ਰੋਜ਼ਾਨਾ ਸਵੇਰੇ ਰੇਡੀਓ ਦੇ ਉੱਤੇ ਆਉਂਦੇ ਹੁੰਦੇ ਸੀ ਤੇ ਮੇਰਾ ਸਵਾਲ ਜਵਾਬ ਇਹਨਾਂ ਨੂੰ ਚੱਲਦਾ ਹੁੰਦਾ ਸੀ। ਤੁਸੀਂ ਯਕੀਨ ਕਰੋ, ਮੈਂ ਇਹਨਾਂ ਨੂੰ ਵਾਰਡ 5 ਤੇ 1 ਚ ਸੱਦਿਆ ਸੀ, ਕੋਈ ਕੰਮ ਸੀਗਾ। ਮੇਰਾ ਪੋਤਾ ਇੱਥੋਂ ਦਾ ਜੰਮਪਲ ਕਹਿੰਦਾ, ਕਹਿੰਦਾ ਬਾਪੂ ਜੀ, ਇਹ ਤਾਂ ਸਾਰਾ ਇਹ ਦਿਨ ਕਿਤੇ ਨਾ ਕਿਤੇ ਘੁੰਮਦੇ ਰਹਿੰਦੇ ਲੋਕਾਂ ਦੇ ਕੰਮਾਂ ਵਾਸਤੇ, 8-8, 9-9। ਉਹ ਯਾਰ, ਇਹੋ ਜਿਹੇ ਇਨਸਾਨ ਨੂੰ ਅਗਰ ਮਿਊਂਸਪਲ ਕਮੇਟੀ ਚ ਨਹੀਂ ਲੈ ਕੇ ਜਾਵਾਂਗੇ, ਬਾਅਦ ਦੇ ਵਿੱਚ ਤੁਸੀਂ ਪਛਤਾਓਗੇ। ਆਓ, ਜੋ ਮਰਜ਼ੀ ਸੱਦ ਲਏ, ਇਹ ਉੱਥੇ ਜਾ ਵੜੇ। ਇੱਥੇ ਦਰਖਤ ਡਿੱਗ ਪਏ ਸੀ ਸਾਡੇ, ਉਹ ਵੀ ਇਹਨਾਂ ਨੇ ਆ ਕੇ ਵਿਚਾਰਿਆਂ ਨੇ ਫੋਟੋਆਂ ਲੈ ਕੇ ਦਵਾਈਆਂ। ਸਾਨੂੰ ਥੋੜੀ ਜਿਹੀ ਅੰਗਰੇਜ਼ੀ ਦੀ ਪ੍ਰੋਬਲਮ ਹੋ ਜਾਂਦੀ ਸੀ। ਇਹ ਤਾਂ ਬਹੁਤ ਹੀ ਕੰਮ ਕਰਦੇ ਆ, ਬਾਅਦ ਚ ਯਾਦ ਕਰੋਗੇ। ਹੁਣ ਮੌਕਾ ਹੈ, ਆ ਜਿਹੜਾ ਪੁਰਾਣਾ ਸਟਾਫ ਆ, ਬਦਲ ਦਿਓ, ਬਦਲ ਦਿਓ। ਮੈਂ
1: ਧੰਨਵਾਦ ਤੁਹਾਡਾ, ਲਾਈਨ ਥੋੜੀ ਜਿਹੀ ਮਾਫ਼ ਕਰੀ, ਮੈਨੂੰ ਕੱਟਣਾ ਪਿਆ, ਨਹੀਂ ਕੱਟਣਾ ਚਾਹੁੰਦਾ। ਕਮਲੀ ਸਿੰਘ ਤੁਸੀਂ ਹੋਲਡ ਤੇ ਹੋ ਜੀ, ਤੁਹਾਡਾ ਮੈਂ ਸਵਾਲ ਲੈਣਾ, ਫਿਰ ਗੁਰਪ੍ਰੀਤ ਸਿੰਘ ਜੀ ਸਾਰੇ ਜਵਾਬ ਦੇਣੇ। ਕਮਲੀ ਸਿੰਘ ਜੀ ਆ ਜਾਓ।
8: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ
8: ਜੀ। ਮੈਂ ਕਰਨਾ ਦੇਣਾ ਡੈਂਟਲ ਕਲਾਸਿਸ ਬਾਰੇ ਕਹਿਣਾ ਮੈਂ ਕੁਛ
1: ਜੀ।
8: ਸਾਡੇ ਵੀ ਈਡਲ ਟੋਪ ਹੈ ਡਰਾਈਵ ਹੈਗੀ ਆ ਆਪਣੀ, ਹੈ ਨਾ, ਮਕਲਾਰਨ ਸੱਚ ਬੀਬੀ ਦੇ ਸੈਂਟਰ ਜੀ ਪੈਂਦੀ ਕਿ ਇੱਕ ਪਾਸੇ ਹੈਗੀ ਆਪਣੀ ਟ੍ਰੈਫਿਕ ਦੀ ਇੱਕ, ਕਿ ਸਾਡੇ ਵੀ ਇਹ ਨਾ ਬਲੋਕ ਵੀ ਉੱਤੇ
1: ਦੁਬਾਰਾ ਕਾਲ ਕਰ ਲਿਆ। ਹੁਣ ਲਾਈਨਾਂ ਦੋ ਵਿਹਲੀਆਂ ਹਨ ਤੇ 3-4 ਬਿਜੀ ਹੋ ਗਈਆਂ, ਇੱਕ ਵਿਹਲੀ ਹੈਗੀ ਆ, ਤੁਹਾਡਾ ਕਾਲ ਮੈਂ ਰਾਈਟ ਵੇ ਲੈ ਲਵਾਂਗਾ। ਤੁਹਾਡੀ ਲਾਈਨ ਵੀ ਥੋੜੀ ਜਿਹੀ ਪ੍ਰੋਬਲਮ, ਪਤਾ ਕਾਫੀ ਲੰਬੇ ਸਮੇਂ ਤੋਂ ਹੋਲਡ ਤੇ ਸੀਗੇ। ਅਮਰੀਕ ਸਿੰਘ ਜੀ ਤੁਸੀਂ ਆ ਜਾਓ।
9: ਸਤਿ ਸ੍ਰੀ ਅਕਾਲ ਫਰਤੀ ਭਾਈ, ਸਤਿ ਸ੍ਰੀ ਅਕਾਲ ਗੁਰਪ੍ਰੀਤ ਜੀ। ਇੱਕ ਤਾਂ ਬਸ ਜਿਹੜੇ ਆ ਭੰਗਦੇ ਨਾ ਨਵਾਂ ਖੁੱਲਿਆ ਸਟੋਰ, ਕਿਰਪਾ ਕਰਨੀਆਂ ਵੀ ਤੁਹਾਡੀ ਜੈਚਿਆ ਗੁਰੂ ਮਹਾਰਾਜ ਭਲੀ ਕਰੂਗਾ, ਪੱਕੀ ਜੈਚਿਆ ਤੁਹਾਡੀ। ਅਮਰ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਆ ਵੀ ਘਰਾਂ ਦਾ ਮਿਲੀਅਨ ਡਾਲਰ ਤਾਂ ਹੀ ਘਰਾਂ ਦੇ ਲਾ ਲੈਣੇ, ਜਿਹੜੀਆਂ ਵਿੰਡੋਆਂ ਦੀ ਇਹ ਪ੍ਰੋਪਰ ਪੂਰੀਆਂ ਭੱਡੀਆਂ ਨਹੀਂ ਕਰਦੇ। ਜੇ ਕਿਤੇ ਮਾੜੀ ਮੋਟੀ ਕਿਸੇ ਨੇ ਬਿੱਲੀ ਰੱਖੀ ਹੋਵੇ, ਘੁਮਾ ਕੇ ਮਾਰਨੀ ਹੋਵੇ, ਤਾਂ ਮੈਨੂੰ ਲੱਗਦਾ ਮੂੰਹ ਤਿਆਗ ਲੱਗਦੀ, ਬਿੱਲੀ ਨਹੀਂ ਵੇਚਦੀ ਜਾਂਦੀ।
1: ਧੰਨਵਾਦ ਤੁਹਾਡਾ ਕਾਲ ਕਰਨ ਦਾ, ਤੇ ਕਮਲਜੀਤ ਸਿੰਘ ਜੀ ਆ ਜਾਓ, ਤੁਹਾਡੀ ਕਾਲ ਲੈ ਲੈਂਦਾ ਰਾਈਟ ਬਈ। ਫੋਨ ਵਿੱਚ ਕੁਛ ਨਾ ਕੁਛ ਖਰਾਬੀ ਹੈਗੀ ਆ, ਮਾਫ਼ ਕਰ ਦੇਣਾ। 8731 ਤੁਸੀਂ ਏਅਰ ਤੇ ਹੋ ਜੀ।
10: ਹਾਂਜੀ, ਸਤਿ ਸ੍ਰੀ ਅਕਾਲ ਜੀ, ਦਵਿੰਦਰ ਪਵਾਰ ਬੋਲਦਾ ਹਾਂ। ਲੱਗਦਾ ਭਾਜੀ ਬਿਜੀ ਹੈ ਪ੍ਰੋਗਰਾਮ,
1: ਪੈਸਾ ਮੁੱਕਿਆ ਗਿਆ ਇਹਨਾਂ ਦੇ ਖਜ਼ਾਨੇ ਵਿੱਚੋਂ ਤੇ ਮੋਰਗੇ ਦੀਆਂ ਸੇਵਾਵਾਂ ਲੈਣੀਆਂ, ਹੁਣ ਪੈਸਾ ਧੇਲਾ ਚਾਹੀਦਾ ਤਾਂ ਤੁਸੀਂ ਦਵਿੰਦਰ ਸਿੰਘ ਪਵਾਰ ਨਾਲ ਸੰਪਰਕ ਆ ਜਾਓ। ਮੈਂ ਦਿਲੋਂ ਕਹਿੰਦਾ ਇਨਸਾਨ ਹਰ ਇੱਕ ਚੰਗਾ ਹੁੰਦਾ, ਕਈ ਖਾਸ ਹੁੰਦੇ ਹਨ, ਤੁਹਾਡੀ ਮਦਦ ਕਰ ਦਿੰਦੇ ਹਨ ਪੈਸੇ ਧੇਲੇ ਦੇ ਵਿੱਚ, ਜੇ ਕੰਮ ਡਾਵਾਂਡੋਲ ਚੱਲ ਰਿਹਾ ਹੈਗਾ ਕਿਸ ਤਰ੍ਹਾਂ ਹੈਲਪ ਲੈ ਸਕਦੇ ਹੋ, ਦਵਿੰਦਰ ਸਿੰਘ ਪਵਾਰ ਸਾਹਿਬ ਨਾਲ ਸੰਪਰਕ ਕਰ ਲਿਓ 6479888731। ਪਵਾਰ ਸਾਹਿਬ ਗੋ ਹੈਡ।
10: ਤੇ ਬਿਲਕੁਲ ਜੀ, ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਕਿਸੇ ਭੈਣ ਭਰਾ ਦਾ, ਕੋਈ ਪਰਚੇਜ ਹੈ, ਕੀ ਸੇਲ ਹੈ ਜਾਂ ਬਿਲਡਰ ਤੋਂ ਬੁੱਕ ਕੀਤੀ ਪ੍ਰੋਪਰਟੀ ਦੀ ਕਲੋਜ਼ਿੰਗ, ਚਾਹੇ ਕੌਂਡੋ ਆ ਰਹੀ ਹੈ ਤੇ ਕਾਲ ਕਰ ਲਓ ਜੀ। ਕਾਲ ਕਰਨ ਲਈ ਨੰਬਰ ਹੈ 6479888731। ਹੋਰ ਵੀ ਕੋਈ ਕਿਸੇ ਤਰ੍ਹਾਂ ਦੀ ਫਾਈਨੈਂਸਿੰਗ ਆਪਸ਼ਨ ਬਾਰੇ ਡਿਸਕਸ ਕਰਨਾ, ਕੋਈ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ ਜਾਂ ਘਰ ਦੇ ਉੱਤੇ ਲਾਈਨ ਆਫ ਕ੍ਰੈਡਿਟ ਲੈਣੀ ਆ, ਤਾਂ ਵੀ ਤੁਸੀਂ ਕਾਲ ਕਰ ਸਕਦੇ ਆ ਜੀ 6479887831। 6479888731। ਚਲੋ ਬਹੁਤ ਬਹੁਤ ਧੰਨਵਾਦ ਭਾਜੀ, ਬਾਅਦ ਚ ਕਰਾਂਗੇ ਗੱਲ, ਅੱਜ ਮੈਂ ਬਿਜੀ ਹੈ ਪ੍ਰੋਗਰਾਮ ਨਾਲ, ਭਾਜੀ ਹੁਣੀ ਆ ਜਾਂਦੇ ਨਾਲ ਗੱਲ ਕਰੋ।
1: ਧੰਨਵਾਦ ਤੁਹਾਡਾ, ਇੱਥੇ ਮੈਂ ਰਿਸਪੈਕਟ ਦਿੰਦਾ ਕਿਉਂਕਿ ਇਹ ਖੁਦ ਚਾਹੁੰਦੇ ਹਨ ਬ੍ਰੈਂਪਟਨ ਹੋਰ ਬੈਟਰ ਹੋ ਜਾਵੇ, ਕਹਿੰਦੇ ਵੀ ਮੈਂ ਆਪਣੇ ਬਿਜ਼ਨਸ ਦੀ ਗੱਲਬਾਤ ਬਾਅਦ ਕਰ ਲਵਾਂਗਾ, ਵੀ ਤੁਸੀਂ ਢਿੱਲੋਂ ਸਾਹਿਬ ਨਾਲ ਗੱਲ ਕਰੋ। ਦਵਿੰਦਰ ਸਿੰਘ ਪਵਾਰ ਸਾਹਿਬ ਬਹੁਤ ਬਹੁਤ ਧੰਨਵਾਦ ਜਿਹੜੀ ਇੰਨੀ ਵੱਡੀ ਰਿਸਪੈਕਟ ਦੀ, ਕਿਉਂਕਿ ਆਪਾਂ ਤੁਹਾਡੇ ਵਾਸਤੇ ਲੋਕਾਂ ਲਈ ਬੈਠੇ ਹਾਂ, ਤੁਸੀਂ ਸਮਝਦੇ ਹੋ ਵੀ ਲੋਕਾਂ ਵਾਸਤੇ ਹੋਰ ਬੈਟਰ ਹੋਣਾ ਚਾਹੀਦਾ ਹੈਗਾ। ਤੋ ਢਿੱਲੋਂ ਸਾਹਿਬ ਕੋਈ ਸਵਾਲ ਆਇਆ ਹੈਗਾ ਵੀ ਬਾਈ ਵੀਕਲੀ ਗਾਰਬੇਜ ਪਿਕਅਪ ਵੀ ਇਹ ਠੀਕ ਆ ਕਿ ਨਹੀਂ?
2: ਉਦੋਂ ਭਾਜੀ 9 million ਦੀਆਂ ਸੇਵਿੰਗਸ ਹੋਈਆਂ ਸੀਗੀਆਂ ਸਵਿਚਿੰਗ ਟੂ ਬਾਏ ਵੀਕਲੀ, ਐਂਡ ਸੋ ਜਿਨ੍ਹਾਂ ਨੇ ਹੁਣ ਕੁਐਸਚਨ ਪੁੱਛਿਆ ਮੈਂ ਹੀ ਮੈਨੂੰ ਆਫਲਾਈਨ ਵੀ ਕਾਲ ਕਰ ਸਕਦੇ 6478638251010 ਮੇਰਾ ਪਰਸਨਲ ਨੰਬਰ, ਵੀ ਕੈਨ ਡੈਫੀਨਿਟਲੀ ਡਿਸਕਸ ਇਟ। ਬਟ ਜਿੱਥੇ ਸਾਡੀ ਸੇਵਿੰਗਸ ਹੁੰਦੀਆਂ ਨੇ ਵੀ ਆਲਵੇਜ਼ ਵਾਂਟ ਟੂ ਮੇਕ ਸ਼ੋਰ ਦੈਟ ਵੀ ਲੁੱਕ ਇਨਟੂ ਦੈਟ, ਬਟ ਦੈਟਸ ਵਾਟ ਆਈ ਕੈਨ ਸੇ ਇਜ਼ 9 ਮਿਲੀਅਨ ਇਨ ਸੇਵਿੰਗਸ ਮੂਵਿੰਗ ਟੂ ਬਾਏ ਵੀਕਲੀ।
1: ਬਾਈ ਵੀਕਲੀ ਵਿੱਚ 9 million ਸੇਵ ਹੋਇਆ ਤਾਂ ਕਰਕੇ ਸਰਵਿਸ ਸਰਵਿਸ ਸਰਵਿਸ ਲੈ ਕੇ ਆਉਂਦੀ ਸੀਗੀ। ਸੋ ਇਹ ਕਿੰਨੇ ਪਹਿਲਾ ਕੁਐਸਚਨ ਹੈ, ਕਦੇ ਆਇਆ ਨਹੀਂ ਹੈਗਾ, ਸੋ ਸ਼ਾਇਦ ਲੋਕਾਂ ਨੂੰ ਬਹੁਤ ਨਾ ਬਹੁਤ ਹੀ ਨਾ ਲੋੜ ਹੋਵੇ ਵੀਕਲੀ ਘਰ ਪੇ ਕਿਤੇ ਪੈਸੇ ਬਚੇ ਹਨ ਤਾਂ ਵਾਈ ਨੋਟ। ਸੀਰਫ ਜੀ ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਾਹਿਬ ਪੁਰਾਣਾ ਸਪੋਂਸਰ ਕਰ ਰਹੇ, ਸੀਰਫ ਜੀ ਇਮੀਗ੍ਰੇਸ਼ਨ 905-670-4444 ਇਹਨਾਂ ਨੰਬਰ ਹੈ। ਕਮਲਜੀਤ ਸਿੰਘ ਨੇ 3 ਲਾਈਨ 2 ਹੋਲਡ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਜਾਨ ਨਹੀਂ, ਤੁਹਾਡੇ ਫੋਨ ਨੇ ਮੇਰੀ ਜਾਨ ਨਹੀਂ ਛੱਡਣੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਮਾਫ ਕਰ ਦੇਣਾ ਤੁਹਾਡੀ ਲਾਈਨ ਨਹੀਂ ਕਲੀਅਰ ਸੀ, ਇਹੀ ਸੀਗਾ ਤੇ ਮੈਂ ਟੈਕਸਟ ਮੈਸੇਜ ਸਵਾਲ ਕਰਦੇ, ਬਾਅਦ ਵਿੱਚ ਪੁੱਛ ਸਕਦਾ, ਮੈਂ ਕੱਲ ਨੂੰ ਫਿਰ ਪੁੱਛ ਲਵਾਂਗਾ ਜ਼ਰੂਰ। ਪ੍ਰੋਗਰਾਮ ਸਪੋਂਸਰ ਕੀਤਾ ਗਿਆ ਮਨਜੀਤ ਚੀਮਾ ਦੇ ਵੱਲੋਂ, ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਪਾਵਰ ਆਫ ਸੇਲ, ਤਾਂ ਤੁਸੀਂ ਮਨਜੀਤ ਚੀਮਾ ਜੀ ਨਾਲ ਸੰਪਰਕ ਕਰ ਲਿਓ 416-357-9965। ਟਾਰਗੇਟ ਲੋਜਿਸਟਿਕਸ 905-564-9992 ਨੰਬਰ ਹੈ। ਸੀਰ ਆਫ ਇਮੀਗ੍ਰੇਸ਼ਨ 905-670-4444 ਇਹ ਨੰਬਰ ਹੈਗਾ। ਦੋਬਾ ਸਵੀਟਸ ਐਂਡ ਰੈਸਟੋਰੈਂਟ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਹਨ। ਅਤੇ ਕੈਨੇਡਾ ਕੰਜ਼ੂਮਰ ਕ੍ਰੈਡਿਟ ਅਸਿਸਟੈਂਟ ਦੇ ਜੀਵੀ ਸਿੰਘ ਹੁਣ ਜੀ ਕਹਿੰਦੇ ਹਨ ਕੰਮ ਔਖਾ ਹੋ ਗਿਆ ਹੈਗਾ, 416-500-3100 ਇਹਨਾਂ ਦਾ ਨੰਬਰ ਹੈਗਾ। ਅਲਫਾ ਟਰਾਂਸ ਤੋਂ ਲੱਕੀ ਦੇ ਸੁੱਕੀ ਸੈਣੀ ਸਾਹਿਬ ਦਾ ਨੰਬਰ 905-799-1525। ਅਤੇ ਕਟਾਰੀਆ ਟੂਰਸ ਐਂਡ ਟਰੈਵਲ, ਇੰਡੀਆ ਨੂੰ ਜਾ ਰਹੇ ਹੋ, ਟਿਕਟਾਂ ਸਸਤੀਆਂ ਲੱਗੀਆਂ ਹੋਈਆਂ, ਕਾਲ ਕਰਕੇ ਪਤਾ ਕਰ ਲੈਣਾ 905-678-1200। ਦੋ ਇਹਨਾਂ ਦੀਆਂ ਲੋਕੇਸ਼ਨ ਹਨ, ਐਬਨੀਜ਼ਰ ਜਿਹੜਾ ਗੋਰ ਏਰੀਆ ਆ ਅਤੇ ਮਾਲਟਨ ਦੇ ਵਿੱਚ, ਅਤੇ ਵਿਨਪੈਕ ਕੈਲਰੀ ਸਾਰੇ ਪਾਸੇ ਸਰਵਿਸ ਦਿੰਦੇ ਹੈ। 905-678-1200 'ਤੇ ਤੁਸੀਂ ਗੱਲਬਾਤ ਕਰ ਲੈਣੀ ਆ ਜ਼ਰੂਰ। ਮਜੈਸੇ ਕਿਚਨ, ਗ੍ਰੀਨ ਵੈਲੀ ਸੁਪਰ ਮਾਰਕੀਟ, ਢਿੱਲੋ ਵੀਡੀਓ, 46ਵੀਂ ਐਨਵਰਸਰੀ ਮਨਾ ਰਹੇ ਹਨ, IPTV ਬਾਕਸ, ਗੁਰਬਾਣੀ ਰੇਡੀਓ ਅਤੇ ਬਲਵਿੰਦਰ ਸਿੰਘ ਦੀ ਇਹ ਜਿਹੜੀ ਦੇਣ ਆ ਕਾਰਡ ਆ ਉਹ ਤਾਂ ਹੁਣ ਨਹੀਂ ਰਹੇ, ਪਰ ਪੂਰਾ ਪਰਿਵਾਰ ਇਸ ਨੂੰ ਸਾਂਭ ਰਿਹਾ ਹੈਗਾ। ਇਸ ਸਟੋਰ ਨੂੰ 4K IPTV ਬਾਕਸ ਵੀ ਮਿਲਦੇ, ਗੁਰਬਾਣੀ ਰੇਡੀਓ ਕਿਸੇ ਨੂੰ ਗਿਫਟ ਲੈ ਕੇ ਦੇਣਾ ਹੋਵੇ ਲੈ ਸਕਦੇ ਹੋ। 416-867-1515 ਸਟੂਡੀਓ ਨੰਬਰ ਹੁੰਦਾ, ਲਾਈਨਾਂ ਤੁਸੀਂ ਹੋਲਡ 'ਤੇ ਰੱਖੋ। 905-204-1313 ਸਟੂਡੀਓ ਢਿੱਲੋ ਵੀਡੀਓ ਦਾ ਨੰਬਰ ਹੈਗਾ। ਸਮੋਸਾ ਐਂਡ ਸਵੀਟ ਫੈਕਟਰੀ, ਸੰਧੂ ਸਾਹਿਬ ਦਾ ਧੰਨਵਾਦ, ਮੋਨਾ ਮਹਿੰਗੀ ਦਾ ਧੰਨਵਾਦ, ਡਰਕਾਰ ਲਜੈਸੇ ਕੋਲੋਂ ਬਹੁਤ ਸਾਰੀਆਂ ਜੋਬਸ ਅਵੇਲੇਬਲ ਹਨ, 437-242-3151। ਅਤੇ ਡੋਰਸ ਐਂਡ ਵਿੰਡੋਜ਼, ਖਿੜਕੀਆਂ ਦਰਵਾਜ਼ੇ ਚਾਹੀਦੇ ਹਨ ਤਾਂ ਬੰਗਾਲ ਨਾਲ ਸੰਪਰਕ ਕਰ ਲਿਓ, ਖੁਦ ਮੈਨੂਫੈਕਚਰ ਕਰਦੇ ਹਨ। 416-674-6650 'ਤੇ ਇਹਨਾਂ ਨਾਲ ਗੱਲਬਾਤ ਕਰ ਲਿਓ। ਵਿੰਡੋਜ਼ ਚਾਹੀਦੀਆਂ ਹਨ, ਖੁਦ ਮੈਨੂਫੈਕਚਰ ਕਰਦੇ, ਇੰਸਟਾਲ ਵੀ ਕਰਕੇ ਦਿੰਦੇ ਹਨ। ਅਨਾਜ ਮਾਰਟ ਖੁੱਲ੍ਹ ਗਈ ਹੈਗੀ ਆ, ਬਹੁਤ ਵਧੀਆ ਗਰੋਸਰੀ ਸਟੋਰ ਖੋਲ੍ਹਿਆ ਗਿਆ ਏਅਰਪੋਰਟ ਅਤੇ ਮੇਫੀਲਡ ਦੇ ਬਿਲਕੁਲ ਖੂੰਜੇ 'ਤੇ, 905-958-8857। ਕਾਫੀ ਸਾਰੇ ਪੈਸੇ ਵਾਜੇ ਗਰੋਸਰੀ ਕਰ ਆਵੋ। ਅਤੇ ਪ੍ਰਭ ਗਿੱਲਾਂ ਮੇਰੀ ਗੱਲਬਾਤ ਹੁੰਦੀ ਸੀ, ਆਜ਼ਾਦ ਗੋਇਲ ਨਾਲ ਗੱਲਬਾਤ ਹੋਈ ਹੁੰਦੀ ਸੀ, ਰਿਪੂ ਦਮਨ ਢਿੱਲੋਂ ਨਾਲ ਵੀ ਗੱਲਬਾਤ ਹੁੰਦੀ ਸੀਗੀ। ਸੋ ਇਹ ਆਵਾਜ਼ ਉਠਾ ਰਹੇ ਹਨ, ਹੁਣ ਸਾਡੇ ਕੋਲ ਬੈਠੇ ਹਨ ਗੁਰਪ੍ਰੀਤ ਸਿੰਘ ਢਿੱਲੋਂ, ਰੀਜਨਲ ਕੌਂਸਲ ਦੀ ਸੀਟ ਲੜ ਰਹੇ ਹਨ, ਇਹਨਾਂ ਦਾ ਮੈਂ ਨੰਬਰ ਦੇ ਦਿੰਦਾ, ਤੁਸੀਂ ਬਾਅਦ ਵਿੱਚ ਇਹਨਾਂ ਨਾਲ ਸੰਪਰਕ ਕਰਨਾ ਹੋਵੇ 8250910 ਤੇ ਗੱਲਬਾਤ ਕਰ ਲਿਓ। ਗੁਰਪ੍ਰੀਤ ਜੀ, ਜਿੱਦਾਂ ਤੁਸੀਂ ਪੈਸੇ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਨਾ, ਹੁਣ ਜਿਹੜਾ ਬੇਸਮੈਂਟ ਦਾ ਵਿੰਡੋਜ਼ ਦਾ ਚੱਕਰ ਹੈ ਨਾ, ਇਹ ਤੁਸੀਂ ਵਧੀਆ ਗੱਲ ਕੀਤੀ, ਮਿਊਨਿਸਪਲ ਸਰਕਾਰ ਨਾਲ, ਮਿਊਨਿਸਪਲ ਪ੍ਰੋਵਿੰਸ਼ੀਅਲ ਸਰਕਾਰ ਨਾਲ ਵੀ ਗੱਲ ਕਰਨੀ ਚਾਹੀਦੀ ਹੈਗੀ ਆ, ਵੀ ਜਿਹੜੇ ਰੂਲਸ ਆ ਰੈਗੂਲੇਸ਼ਨ ਪਹਿਲੇ ਇਸ ਹਿਸਾਬ ਨਾਲ ਬਣਾਉਣ। ਪਤਾ ਹੈਗਾ ਵੀ ਹੁਣ ਵੇਵ ਆ ਗਈ ਆ ਬੇਸਮੈਂਟ ਰੈਂਟ ਦੇ ਦੇਣ ਦੀ, ਲੋਕੀ ਦੇ ਰਹੇ ਹਨ, ਕਿਉਂ ਨਹੀਂ ਉਸ ਹਿਸਾਬ ਨਾਲ ਪਹਿਲੇ ਹੀ ਬਣਾਈਏ, ਹੁਣ ਦੁਬਾਰਾ ਮੁੜ ਕੇ ਖਿੜਕੀਆਂ ਦਰਵਾਜ਼ੇ ਪੱਟਣੇ ਨਾ ਪੈਣ।
2: I think Paji, problem is just like in English, Mekada, it's like the head and the body, like different parts of the body don't know what they're doing. So, did they have a sarkar,
1: provincial sarkar? I like that. I love this. Sachi galya, different parts of the body don't know what they're doing. Aange ke dusre jod gaye lagde ya, kite hai ki hai gi dana pata lage, main hai gaya ki main hai gi ya, kajo nahi bhi pata lagega main hai gaya ki hai gi ya. ਮਰਦ ਅਤੇ ਔਰਤ ਦੋ ਹੈਗੀਆਂ ਚੀਜ਼ਾਂ ਬਸ, ਦੈਟਸ ਇਟ। ਅਤੇ ਬਾਕੀ ਉੱਧਰ ਨਹੀਂ ਜਾਣਾ। ਇਹਨਾਂ ਨੇ ਜਿਹੜੀ ਗੱਲ ਕੀਤੀ ਹੈ ਨਾ ਵੀ ਆਪਾਂ ਵੱਖਰੇ ਵੱਖਰੇ ਅੰਗ ਵੰਡੇ ਹੋਏ ਹਨ, ਫੈਡਰਲ ਵਾਲੇ ਕਹਿੰਦੇ ਇਹਨਾਂ ਦਾ ਮੁੱਦਾ, ਪ੍ਰੋਵਿੰਸ਼ ਵਾਲੇ ਕਹਿੰਦੇ ਇਹਨਾਂ ਦਾ ਮੁੱਦਾ, ਸਿਟੀ ਵਾਲੇ ਕਹਿੰਦੇ ਇਹ ਸਾਰਿਆਂ ਦਾ ਮੁੱਦਾ, ਅਸੀਂ ਕੀ ਕਰੀਏ। ਸੋ ਤੁਸੀਂ ਵਧੀਆ ਗੱਲ ਕੀਤੀ ਆ, ਸੋ ਜੇ ਰਲ ਮਿਲ ਕੇ ਕੰਮ ਕਰਨ ਤਾਂ ਹੋ ਸਕਦਾ।
2: ਆਈ ਥਿੰਕ ਕੋਈ ਸਾਂਝਾ ਕੋਈ ਪਲਾਨ ਹੋਵੇ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਹੁਣ ਇਹਨਾਂ ਨੇ ਅ ਫਿਊ ਇਅਰਸ ਅਗੋ ਇਹਨਾਂ ਨੇ ਪ੍ਰੋਵਿੰਸ਼ੀਅਲ ਸਰਕਾਰ ਨੇ ਲਾਅ ਪਾਸ ਕੀਤਾ ਕਿ ਤੁਸੀਂ ਸਿਟੀ ਆਪਣਾ ਇੰਪਲੋਇਮੈਂਟ ਜਿਹੜਾ ਜ਼ੋਨ ਲੈਂਡ ਹੈ ਉਹ ਕਨਵਰਟ ਨਹੀਂ ਕਰ ਸਕਦੀ ਟੂ ਰੈਜ਼ੀਡੈਂਸ਼ੀਅਲ ਅਨਲੈਸ ਜਿਹੜਾ ਰੀਜਨ ਉਹ ਪਾਸ ਕਰੇ ਕਿ ਇਟਸ ਐਨ ਐਕਸਟਰਾ ਸੈਟ ਆਫ ਆਈਜ਼ ਇਨ ਲੁਕਿੰਗ ਐਟ ਇਟ ਰਾਈਟ। ਕਿਉਂਕਿ ਬ੍ਰੈਂਪਟਨ ਤੇ ਇੱਕ ਵਿਟ ਵੀ ਹੈ ਜਿਨ੍ਹਾਂ ਨੇ ਇੰਨਾ ਜ਼ਿਆਦਾ ਇੰਪਲੋਇਮੈਂਟ ਏਰੀਆ ਕਨਵਰਟ ਕਰਕੇ ਆਪਣੇ ਰੈਜ਼ੀਡੈਂਸ਼ੀਅਲ ਲੈਂਡ ਬਣਾਇਆ ਸੀਗਾ, ਤੇ ਹੁਣ ਸਾਡੀ ਹੁਣ ਘਾਟ ਹੈ ਇੰਪਲੋਇਮੈਂਟ ਲੈਂਡਸ ਦੀ। ਤੇ ਸਿਟੀ ਦਾ ਜਿਹੜਾ ਫੋਕਸ ਸੀਗਾ 2000s ਵਿੱਚ ਸੀਗਾ ਸਿਰਫ ਸਿੰਗਲ ਡਿਟੈਚਡ ਹੋਮਸ ਦੇ ਵਿੱਚ ਸੀਗਾ
1: ਜੀ,
2: ਤੇ ਇੰਨੇ ਸਿੰਗਲ ਡਿਟੈਚ ਬਣ ਕੇ ਜਿਹੜੇ ਥੋੜੇ ਲੋਅਰ ਇਨਕਮ ਦੇ ਲੋਕ ਉਹਨਾਂ ਕੋਲ ਹੈ ਨਹੀਂ ਸੀਗਾ ਕਿ ਥਾਂ ਮੇ ਬੀ ਅ ਸਮਾਲ ਅਪਾਰਟਮੈਂਟ ਕਾਂਡੋ ਜਾਂ ਕੋਈ ਐਨੀਥਿੰਗ ਟੂ ਲਿਵ ਇਨ। ਸੋ ਇਹਦੇ ਕਰਕੇ ਹੁਣ ਸਾਨੂੰ ਹੁਣ ਬਹੁਤ ਜ਼ਿਆਦਾ ਸਾਡੀ ਇਨਵੈਂਟਰੀ ਲੋਅਰ ਘਰਾਂ ਦੀ ਮਿਕਸਡ ਯੂਜ ਜਿਹੜੇ ਹੁੰਦੇ ਆ ਸਿਰਫ, ਚਲੋ ਈਸਟ ਦੇ ਵਿੱਚ ਬਹੁਤ ਵੱਡੇ ਘਰ ਹੈਗੇ। ਸੋ ਇਹਦੇ ਕਰਕੇ ਹੁਣ ਲੋਕਾਂ ਕੋਲ ਜਗ੍ਹਾ ਹੈ ਨਹੀਂ ਰਹਿਣ ਵਾਸਤੇ, ਤੇ ਇਕੋਨਮੀ ਇੰਨੀ ਡਾਊਨ ਹੋ ਗਈ ਸੀਗੀ ਕਿ ਲੋਕੀ ਆਪਣੀ ਬੇਸਮੈਂਟ ਦੇਣ ਲੱਗ ਪਏ ਸੀਗੇ। ਹੁਣ ਆਪਾਂ ਦੇਖਣ ਡੇ ਕਿ ਹੁਣ ਇਹਨਾਂ ਨੇ ਹੁਣ ਜਿਹੜੇ ਗਾਰਡਨਸ ਵਿੱਚ ਉਹ ਵੀ ਅਲਾਓ ਇਹਨਾਂ ਨੇ ਕੀਤੇ ਆ, ਹੁਣ ਜਿੱਥੇ ਇੱਕ ਬੇਸਮੈਂਟ ਸੀ ਹੁਣ ਦੋ ਅਲਾਓ ਇਹਨਾਂ ਨੇ ਕੀਤਾ। ਸੋ ਇੱਕ ਬਹੁਤ ਜ਼ਿਆਦਾ ਸਟ੍ਰੇਨ ਹੈ ਸਾਡੇ ਪਬਲਿਕ ਸਕੂਲ ਸਿਸਟਮ 'ਤੇ, ਸਾਡੇ ਇਨਫਰਾਸਟ੍ਰਕਚਰ, ਸਾਡੇ ਰੋਡਸ 'ਤੇ, ਕਿਉਂਕਿ ਇਹਨਾਂ ਨੇ ਇੱਕ ਸਾਂਝਾ ਪਲਾਨ ਨਹੀਂ ਸੀ ਬਣਾਇਆ ਸ਼ੁਰੂ ਦੇ ਵਿੱਚ। ਸੋ ਦੇਖ ਲਓ ਹੁਣ, ਯੂ ਨੋ,
1: ਜੇ ਇੱਕ ਘਰ ਵਿੱਚ ਦੋ ਬੇਸਮੈਂਟ ਹੁਣ ਘਰ ਵਾਲੇ ਗੱਡੀਆਂ ਕਿੱਥੇ ਪਾਰਕ ਕਰਨੀਆਂ?
2: ਇਹੀ ਆ, ਪਰ ਨਾਲ ਦੇ ਨਾਲ ਇਹ ਜੋ ਛੋਟੀਆਂ ਡਰਾਈਵਵੇ ਬਣਾ ਰਹੇ ਨੇ ਤੇ ਨਾਲ ਦੇ ਨਾਲ ਇਹ ਜਿਹੜੇ ਵਿੰਡੋਆਂ ਨੇ ਇਹ ਪਾਸ ਇਹ ਅਲਾਓ ਨਹੀਂ ਕਰਨ ਦੇਣ ਦੇ, ਹਨਾ। ਸੋ ਇਟਸ ਸੋ ਮੈਨੀ ਡਿਫਰੈਂਟ ਰੂਲਸ, ਦੇ ਨੋ ਨੋਬਡੀ ਨੋਜ਼ ਵਾਟਸ ਗੋਇੰਗ ਔਨ ਐਂਡ ਸੋ ਕੋਈ ਇਫ ਦੇਰ ਇਜ਼ ਅ ਵਨ ਸਿਸਟਮ ਫਾਰ ਐਵਰੀਥਿੰਗ ਤੇ ਲੀਸਟ ਲੋਕਾਂ ਦੀ ਜਿਹੜੀ ਲਾਈਫ ਥੋੜ੍ਹੀ ਜਿਹੀ ਈਜ਼ੀ ਹੋਊਗੀ, ਹਨਾ
1: ਜੀ। ਤੁਹਾਡੀ ਮੈਂ ਇੱਥੇ ਤੁਹਾਡਾ ਫਲਾਇਰ ਪੜ੍ਹ ਰਿਹਾ ਸੀ ਜਿਹੜਾ ਤੁਸੀਂ ਡੋਰ ਟੂ ਡੋਰ ਵੀ ਪਾਉਂਦੇ ਹਨ। ਗੁਰਪ੍ਰੀਤ ਢਿੱਲੋਂ, ਗੁਰਪ੍ਰੀਤ ਸਿੰਘ ਢਿੱਲੋਂ ਸਾਡੇ ਸਟੂਡੀਓ 'ਚ ਪਹੁੰਚੇ ਹੋਏ ਹਨ। ਰੀਜਨਲ ਕੌਂਸਲ ਦੀ ਸੀਟ ਵਾਰਡਨ 9 and 10 ਵਿੱਚ ਇਹ ਸੀਟ ਦੀ ਜਿੱਤ ਪ੍ਰਾਪਤ ਕਰਨਾ ਚਾਹੁੰਦੇ ਹਨ। ਢਿੱਲੋਂ ਸਾਹਿਬ, ਮੈਂ ਦੇਖ ਰਿਹਾ ਸੀਗਾ ਸਟਰੈਂਥਨ ਇਨਕਰੀਸ ਯੂਥ ਸਰਵਿਸਿਸ, ਇਹਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ। ਮੇਰਾ ਬੱਚਿਆਂ ਨਾਲ, ਯੂਥ ਨਾਲ ਬੜਾ ਪਿਆਰ ਆ।
2: ਭਾਜੀ, ਮੈਂ ਬੱਸ ਸਰਵਿਸ ਫਰੀ ਕਰਾਈ ਸੀਗੀ ਆਪਣੀ ਬਜ਼ੁਰਗਾਂ ਵਾਸਤੇ, ਬਹੁਤ ਘੱਟ ਕੋਸਟ 'ਤੇ, ਕਿ ਆਪਾਂ ਡਿਫਰੈਂਟ ਏਰੀਆਜ਼ ਬਜਟ ਤੋਂ ਕੱਟ ਕੀਤਾ ਸੀਗਾ
1: ਜੀ।
2: ਅਤੇ ਮੈਂ ਕਹਿੰਦਾ ਕਿ ਆਪਣੇ ਜਿਹੜੇ ਲੋਕ ਇੰਨੇ ਤੰਗ ਨੇ ਹੁਣ, ਆਪਣੇ ਪੇਰੈਂਟਸ ਸਪੈਸ਼ਲੀ, ਅਤੇ ਆਪਣੇ ਹਾਈ ਸਕੂਲ ਸਟੂਡੈਂਟਸ, ਅਤੇ ਆਪਣੇ ਜਿਹੜੇ ਪਬਲਿਕ ਜਿਹੜੇ ਯੂਨੀਵਰਸਿਟੀ ਸਟੂਡੈਂਟਸ ਅਤੇ ਕਾਲਜ ਸਟੂਡੈਂਟਸ ਨੇ, ਸੋ ਵਾਂਟ ਟੂ ਮੇਕ ਬੱਸ ਸਰਵਿਸ ਫਰੀ ਆਪਣੇ ਉਹ ਸਟੂਡੈਂਟਸ ਵਾਸਤੇ। ਅਤੇ ਲੋਕਾਂ ਨੇ ਕਿਹਾ ਕਿ ਹਾਊ ਯੂ ਕੈਨ ਅਫੋਰਡ ਇਟ? ਮੈਂ ਕਿਹਾ ਜਿਹੜਾ ਹੁਣ ਆਲਮੋਸਟ $300 million ਵੇਸਟ ਕੀਤਾ ਸਿਟੀ ਨੇ, ਈਜ਼ਲੀ ਆਪਾਂ ਅਸੀਂ ਇਸ ਸਰਵਿਸ ਨੂੰ ਇੰਪਲੀਮੈਂਟ ਕਰ ਸਕਦੇ ਸੀਗੇ। ਸੋ ਵੀ ਗੋਇੰ ਟੂ ਕੱਟ, ਮੇਕ ਕੱਟਸ ਫਰੋਮ ਦ ਬਜਟ, ਵੀ ਗੋਇੰ ਟੂ ਮੇਕ ਆਰ ਬੱਸ ਸਰਵਿਸ ਫਰੀ ਆਪਣੇ ਬੱਚਿਆਂ ਵਾਸਤੇ, ਫੋਰ ਆਰ ਸਟੂਡੈਂਟਸ। ਅਤੇ ਨਾਲ ਦੇ ਨਾਲ ਭਾਜੀ ਹੁਣ ਦੇਖੋ, ਹੁਣ ਤੁਸੀਂ ਭੰਗ ਦੀ ਗੱਲ ਕੀਤੀ ਹੈ, ਬਹੁਤ ਜ਼ਿਆਦਾ ਬੱਚੇ ਹੁਣ ਸਾਰਾ ਦਿਨ ਆਈਪੈਡ 'ਤੇ ਖੇਡਦੇ ਆ, ਗੇਮਾਂ ਖੇਡਦੇ, ਆਪਣੇ ਵੀਡੀਓ ਗੇਮਸ, ਟੀ ਵੀ ਵੇਖਦੇ ਨੇ, more and more getting into drugs, ਭੰਗ ਵਗੈਰਾ। ਅਸੀਂ ਚਾਹੁੰਦੇ ਕਿ ਅਸੀਂ ਜਿਹੜੀਆਂ ਪ੍ਰੋਗਰਾਮਸ ਨੇ, ਜਿਹੜੇ ਐਥਲੈਟਿਕ ਪ੍ਰੋਗਰਾਮਸ ਨੇ, ਉਹਨਾਂ ਨੂੰ ਐਕਸਪੈਂਡ ਕਰੀਏ, ਫਰੀ ਬਣਾਈਏ, ਕਿਉਂਕਿ ਸਾਡੇ ਬੱਚੇ ਐਕਟਿਵ ਵੀ ਰਹਿਣ ਦਿਓ। ਸਟੇ ਆਊਟ ਆਫ ਟ੍ਰਬਲ, ਸਟੇ ਆਊਟ ਆਫ ਕ੍ਰਾਈਮ, ਸਟੇ ਆਊਟ ਆਫ ਡਰੱਗਸ।
1: ਆਈ ਲਵ ਇਟ। ਹੈਲਥ ਕੇਅਰ ਦੇ ਵਿੱਚ ਬਿਲੀਅਨਸ ਤੁਸੀਂ ਬਚਾਓਗੇ ਜੇ ਬੱਚਿਆਂ ਦੀ ਸਿਹਤ ਠੀਕ ਹੋਣ ਲੱਗ ਪਏ, ਬੱਚੇ ਖੇਡਣ ਲੱਗ ਪਏ, ਹੋਰ ਸਰਵਿਸ ਵਿੱਚ ਤੁਸੀਂ ਮਿਲੀਅਨਸ ਪੈਸੇ ਬਚਾਓਗੇ, ਕਿਉਂਕਿ ਕਹਿਣਾ ਇਹ ਜੀ ਆਈਫੋਨ 'ਤੇ ਬੈਠੇ ਇਹਨੂੰ ਇਹਨੂੰ ਸੋਸ਼ਲ ਡਰਾਮਾ ਹੋ ਗਿਆ ਹੈਗਾ ਆ, ਉਹਦੀਆਂ ਕੋਈ ਸਰਵਿਸ ਲੈ ਕੇ ਉਹ ਸਾਰੀਆਂ ਘੱਟ ਜਾਣਗੀਆਂ ਜਾਂ ਬੰਦ ਹੋ ਜਾਣਗੀ ਜੇ ਇਹਨਾਂ ਨੂੰ ਇੱਦਾਂ ਦੇ ਪ੍ਰੋਗਰਾਮ ਦਿੱਤੇ ਜਾਣ। ਸੋ ਯੂਥ ਫਰੀ ਪ੍ਰੋਗਰਾਮ ਮਿਲ ਜਾਣ, ਕਿਆ ਬਾਰੇ ਕਿਉਂ ਨਹੀਂ ਖੇਡਣਗੇ ਇਹ ਆਫਟਰ ਸਕੂਲ ਐਕਟੀਵਿਟੀ ਖੇਡਣਗੇ। ਇੱਕ ਲਾਸਟ ਬਾਰੇ ਤੋਂ ਇੱਕ ਮਿੰਟ ਬਾਕੀ ਹੈਗਾ, ਅਕਾਊਂਟਬਿਲਟੀ ਆ ਸਿਟੀ ਹਾਲ, ਇਹਦੇ ਬਾਰੇ ਦੱਸੋ।
2: ਭਾਜੀ ਮੈਂਡੇਟੋਰੀ ਕਾਉਂਸਲਰ ਇਨਕਮ ਮਤਲਬ ਕਿ ਡਿਸਕਲੋਜ਼ਰ ਤੇ ਪ੍ਰਾਪਰਟੀ ਪ੍ਰਾਪਰਟੀ ਐ ਤੇ
1: ਪਰ ਜਿਹਨਾਂ ਨੇ ਅਮਰੀਕਾ ਵਿੱਚ ਲਿਕਰ ਸਟੋਰ ਲੈ ਲਿਆ ਉਹਨਾਂ ਦਾ ਕੀ ਕਰਾਂਗੇ, ਪਤਾ ਲੱਗ ਰਿਹਾ ਜੀ। ਸੋ ਅਕਾਊਂਟਬਿਲਟੀ ਹੋਣੀ ਬੜੀ ਜ਼ਰੂਰੀ ਹੈ,
2: ਮਤਲਬ ਕਿ ਭਾਜੀ ਜਿਹੜੇ ਐਮਪੀਪੀਜ਼ ਨੇ ਐਮਪੀਜ਼ ਨੇ ਉਹਨਾਂ ਨੂੰ ਡਿਕਲੇਅਰ ਕਰਨਾ ਪੈਂਦਾ ਕਿ ਸਾਡੀ ਇਨਕਮ ਕਿੰਨੀ ਹੈ, ਬਾਹਰ ਦੀ ਜਿਹੜੀ ਇਨਕਮ ਹੈ, ਫੋਰਨ ਇਨਕਮ ਤੇ ਜਿਹੜੇ ਇਹਨਾਂ ਕੋਲ ਪ੍ਰਾਪਰਟੀਜ਼ ਨੇ। ਐਂਡ ਸੋ ਅਸੀਂ ਇਹ ਵੀ ਮੇਕ ਸ਼ੋਰ ਕਰਨਾ ਕਿ ਜਿਹੜੇ ਹੁਣ ਚੁਣਦੇ ਆਪਾਂ ਲੋਕੀ ਕਿ ਉਹ ਐਡਵਾਂਟੇਜ ਨਾ ਲੈਣ ਇਸ ਸੀਟ ਦੀ ਕਿ ਮੈਨੂੰ ਯਾਦ ਨੀ ਗਾ, ਆਪਣਾ ਪਰਸਨਲ ਨੰਬਰ ਤੁਹਾਨੂੰ ਦੇਣਾ। ਮੈਂ ਹਮੇਸ਼ਾ ਹੀ ਕਹਿੰਦਾ ਕਿ ਮੇਰੇ ਨਾਲ ਡਾਇਰੈਕਟਲੀ ਤੁਸੀਂ ਕੋਂਟੈਕਟ ਦੇ ਵਿੱਚ ਰਹੋ। ਮੇਰਾ ਪਰਸਨਲ ਫੋਨ ਨੰਬਰ 647-863-2510, ਇਹ ਪਿਛਲੇ 17 ਸਾਲਾਂ ਦਾ ਸੇਮ ਨੰਬਰ ਗਾਂ ਦੇ ਵਿੱਚ ਵੀ ਰਹੂਗਾ, ਹਮੇਸ਼ਾ ਤੁਹਾਡੇ ਲਈ ਆਪਾਂ ਐਕਸੈਸਬਲ ਹੈ। ਅਤੇ ਇਹ ਇਨਕਰੇਜ ਕਰਦਾ ਤੰਬਰ ਸਾਹਿਬ ਸਾਰਿਆਂ ਨੂੰ ਕਿ ਆਪਣੇ ਬੱਚਿਆਂ ਨੂੰ ਭੇਜੋ ਸਾਡੇ ਕੈਂਪੇਨ ਆਫਿਸ, ਤੁਸੀਂ ਆਪ ਵੀ ਆਓ ਵਲੰਟੀਅਰਿੰਗ ਵਾਸਤੇ ਜੀ। ਇਟਸ ਅ ਵੈਰੀ ਗ੍ਰੇਟ ਐਟਮੋਸਫੇਅਰ, ਫੈਮਿਲੀ ਐਟਮੋਸਫੇਅਰ ਆਪਣੇ ਸਾਰਿਆਂ ਵਾਸਤੇ।
1: ਬਹੁਤ ਬਹੁਤ ਧੰਨਵਾਦ, ਕੀ ਵਫਤ ਗੁਰਵਰਗ,
2: ਥੈਂਕ ਯੂ ਸਰ।
1: ਇਹ ਸਾਂ ਜੀ ਗੁਰਪ੍ਰੀਤ ਸਿੰਘ ਢਿੱਲੋਂ ਸਾਹਿਬ, ਕਾਫੀ ਸਾਰੀ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਏ। ਇੱਕ ਇਹਨੇ ਗੱਲ ਕਹੀ ਸੀ ਵੀ ਕਿੰਨੇ ਕਾਰਨ, ਇੱਕ ਨਗਰ ਕੀਰਤਨ ਦੇ ਬੰਦਾ ਬੜਾ ਫੋਨ ਕਰ ਰਿਹਾ ਸਾ, ਪਤਾ ਲੱਗਾ ਉਹਦੇ ਕੋਲ ਵੀ ਕਾਫੀ ਸਾਰੀਆਂ ਪ੍ਰੋਪਰਟੀਆਂ ਹਨ, ਜਦੋਂ ਆ ਘਪਲੇ ਜੇ ਸਾਹਮਣੇ ਆਏ ਹਨ, ਉਹਦੀ ਵੀ ਜਾਣਕਾਰੀ ਮੈਂ ਲੈ ਕੇ ਆਵਾਂਗਾ। ਹੁਣ ਨਹੀਂ ਆਇਆ ਨਾ, ਮੇਰੇ ਫੋਨ ਚੱਕਦੇ ਆ, ਹੁਣ ਪਤਾ ਨਹੀਂ ਕੀ ਹੋ ਜਾਏ ਜਦੋਂ ਘਪਲਿਆਂ ਵਿੱਚ ਫਸ ਜਾਂਦੇ। ਮੈਨੂੰ ਨਹੀਂ ਪਤਾ ਕੌਣ ਫਸਿਆ ਕੌਣ ਨਹੀਂ ਫਸਿਆ, ਪ੍ਰੋਪਰਟੀਜ਼ ਕਿੰਨੀਆਂ ਹਨ ਜਿਹੜੇ ਸਿਟੀ ਵਿੱਚ ਜਾਂਦੇ ਹਨ ਅਤੇ ਬਾਅਦ ਵਿੱਚ ਇਹਨਾਂ ਦੇ ਕਿੰਨੀਆਂ ਹੋ ਜਾਂਦੀਆਂ ਹਨ, ਉਹਦੇ ਕਹਿੰਦੇ ਅਕਾਊਂਟਬਿਲਟੀ ਲੈ ਕੇ ਆਵੇ। ਗੁਰਪ੍ਰੀਤ ਢਿੱਲੋਂ ਸਿੰਘ ਜੀ, ਲਓ ਜੀ ਤੁਹਾਡੀ ਆਵਾਜ਼ ਬਣ ਕੇ ਬੈਠੇ ਹਨ, ਸਾਡੇ ਵੱਲੋਂ ਸਾਡੇ ਵਾਸਤੇ ਸਾਰੇ ਹੀ ਬਰਾਬਰ ਹਨ। ਤੁਸੀਂ ਖੁਦ ਵੋਟ ਪਾਉਣੀ ਹੈ, ਜਿਹਨੂੰ ਮਰਜ਼ੀ ਪਾਇਓ, ਸੋਚ ਸਮਝ ਕੇ ਪਾਇਓ। ਜੇ ਲੱਗਦਾ ਸਿਟੀ ਵਧੀਆ ਚੱਲਦੀ ਹੈ ਤਾਂ ਬੀ ਮਾਈ ਗੈਸ, ਜੇ ਨਹੀਂ ਲੱਗਦਾ ਤਾਂ ਚੇਂਜ।
11: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਇਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਆਇਆਂ ਨੂੰ। ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਬੁੱਧਵਾਰ ਦਾ ਦਿਨ, ਸਤੰਬਰ ਮਹੀਨੇ ਦੀ 23 ਤਰੀਕ, ਸੰਨ 2026। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸਮਾਂ ਹੋ ਚੁੱਕਿਆ 7:02 ਐਂਡ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਤੁਸੀਂ 2 ਵਜੇ ਤੱਕ 8 ਵਜੇ ਤੱਕ ਇੰਜੋਏ ਕਰੋਗੇ। 7 ਤੋਂ 8 ਮੰਡੇ ਟੂ ਫਰਾਈਡੇ ਤੁਸੀਂ ਇਹ ਪ੍ਰੋਗਰਾਮ ਦਾ ਇੰਜੋਏ ਕਰਦੇ ਹੋ ਅਤੇ ਭੱਟੀ ਸਾਹਿਬ ਨਾਲ ਅਸੀਂ ਗੱਲਬਾਤ ਕਰਨ ਲੱਗੇ ਹਾਂ। ਸੋ ਤੁਸੀਂ ਅੱਜ ਨਾ ਪ੍ਰੋਗਰਾਮ ਬਹੁਤ ਬਿਜ਼ੀ ਹੋਣ ਵਾਲਾ, ਜਿੱਥੇ ਕਿ ਨਿਊਜ਼ ਸੈਗਮੈਂਟ ਦੇ ਵਿੱਚ ਆਪਣੇ ਕੋਲ ਲਿਮਿਟਡ ਟਾਈਮ ਹੋਵੇਗਾ। ਉੱਥੇ ਇੱਕ ਇੰਡੀਆ ਤੋਂ ਹੋਰ ਖਾਸ ਗੈਸਟ ਸਾਡੇ ਨਾਲ ਜੁੜਨਗੇ, ਉਹਨਾਂ ਨਾਲ ਗੱਲਬਾਤ ਕਰਾਂਗੇ ਐਂਡ ਇਸ ਤੋਂ ਬਾਅਦ ਸਾਡੇ ਸਟੂਡੀਓ ਦੇ ਵਿੱਚ ਵੀ ਖਾਸ ਮਹਿਮਾਨ ਪਹੁੰਚਣਗੇ। ਸੋ ਸਾਰੀ ਗੱਲਬਾਤ ਲਈ ਸਟੂਡੀਓ ਦਾ ਨੰਬਰ 1 416-233-7368 ਅਤੇ ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕਰ ਰਹੇ ਨੇ ਨਾਨਕ ਘਿਓ। ਅਤੇ ਗਰੋਸਰੀ ਕਰਦੇ ਹੋ, ਫੂਡ ਬਣਾਉਂਦੇ ਹੋ, ਪੰਜੀਰੀ ਖਾਂਦੇ ਹੋ ਤਾਂ ਨਾਨਕ ਘਿਓ। ਸੋ ਆਓ ਫਿਰ ਕਰੀਏ ਨਿਊਜ਼ ਸੈਗਮੈਂਟ ਦੀ ਸ਼ੁਰੂਆਤ ਵਿਦ ਅਰਵਿੰਦਰ ਸਿੰਘ ਪਟਨਾ।

0: ਭਾਰਤੀ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਗੋ ਅਹੈਡ ਪਲੀਜ਼।
1: ਖਬਰਾਂ ਦੇ ਸਪੈਸ਼ਲ ਵਿੱਚ ਤੁਹਾਡਾ ਸਵਾਗਤ ਹੈ, ਮੈਂ ਹਾਂ ਅਰਵਿੰਦਰ ਸਿੰਘ ਪੱਟੀ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਪੰਜਾਬ 'ਚ ਈਡੀ ਦੇ ਵੱਖ ਵੱਖ ਸ਼ਹਿਰਾਂ ਵਿੱਚ ਛਾਪੇ, ਗਮਾਡਾ 'ਚ 100 ਕਰੋੜ ਦੀ ਗੜਬੜ ਦਾ ਖਦਸ਼ਾ। ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ, ਸੀਐਮ ਭਗਵੰਤ ਮਾਨ ਤੇ ਰਾਜਵੀਰ ਘੁੰਮਣ ਨੇ ਕਰਵਾਇਆ ਸ਼ਾਮਲ। ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਨਸ਼ਿਆਂ ਦੇ ਮੁੱਦੇ ਤੇ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਘੇਰਿਆ। ਰੇਪ ਦੇ ਦੋਸ਼ੀ ਅਮਰਜੀਤ ਸਿੰਘ ਚਾਵਲਾ ਦਾ ਅਸਤੀਫਾ ਪ੍ਰਵਾਨ, ਸ਼੍ਰੋਮਣੀ ਕਮੇਟੀ ਵੱਲੋਂ ਜਾਂਚ ਕਮੇਟੀ ਦਾ ਕੀਤਾ ਗਿਆ ਗਠਨ ਤੇ ਗਾਇਕ ਗੁਲਾਬ ਸਿੱਧੂ ਦੇ ਘਰ ਫਾਇਰਿੰਗ ਕਰਨ ਵਾਲੇ 8 ਦੋਸ਼ੀ ਗ੍ਰਿਫ਼ਤਾਰ। ਤੇ ਹੁਣ ਇਹਨਾਂ ਖ਼ਬਰਾਂ ਦਾ ਵਿਸਥਾਰ। ਐਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਈਡੀ ਨੇ ਮੰਗਲਵਾਰ ਨੂੰ ਮਨੀ ਲਾਂਡਰਿੰਗ ਐਕਟ 2022 ਤਹਿਤ ਵੱਡੀ ਕਾਰਵਾਈ ਕੀਤੀ ਹੈ। ਈਡੀ ਦੀਆਂ ਟੀਮਾਂ ਨੇ ਦਿੱਲੀ, ਮੋਹਾਲੀ, ਚੰਡੀਗੜ੍ਹ, ਪੰਚਕੂਲਾ ਤੇ ਲੁਧਿਆਣਾ 'ਚ ਕੁੱਲ 26 ਕੰਪਲੈਕਸਾਂ 'ਚ ਤਲਾਸ਼ੀ ਤੇ ਸਰਵੇ ਸ਼ੁਰੂ ਕੀਤੇ। ਜਾਂਚ ਦਾ ਅਹਿਮ ਪਹਿਲੂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਯਾਨੀ ਗਮਾਡਾ ਦੀਆਂ 2 ਪ੍ਰਮੁੱਖ ਨਿਲਾਮੀ ਸਾਈਟਾਂ ਨਾਲ ਸੰਬੰਧਿਤ ਹੈ, ਜਿੱਥੇ ਕੰਪਨੀਆਂ ਨੂੰ ਕਥਿਤ ਤੌਰ ਤੇ 100 ਕਰੋੜ ਰੁਪਏ ਤੋਂ ਵੱਧ ਦਾ ਸ਼ੱਕੀ ਵਿੱਤੀ ਲਾਭ ਪੁੱਜਣ ਤੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋਣ ਦਾ ਖਦਸ਼ਾ ਹੈ। ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਚੋਂ ਕੱਢੇ ਗਏ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਮੰਗਲਵਾਰ ਨੂੰ ਚੰਡੀਗੜ੍ਹ 'ਚ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਹੁਣ ਪੰਥਕ ਨਹੀਂ ਸਗੋਂ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਿਆ, ਜਿਸ ਵਿੱਚ ਹੁਣ ਕੋਈ ਵੀ ਟਕਸਾਲੀ ਪਰਿਵਾਰ ਨਹੀਂ ਬਚਿਆ। ਬ੍ਰਹਮਪੁਰਾ ਨੂੰ ਆਪ ਵਿੱਚ ਸ਼ਾਮਲ ਕਰਾਉਣ ਵਿੱਚ ਮੁੱਖ ਮੰਤਰੀ ਦੇ OSD ਰਾਜਵੀਰ ਸਿੰਘ ਘੁੰਮਣ ਨੇ ਅਹਿਮ ਭੂਮਿਕਾ ਨਿਭਾਈ। ਹੁਣ ਆਉਣ ਵਾਲੇ ਦਿਨਾਂ ਵਿੱਚ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀ ਸਿਆਸੀ ਸਰਗਰਮੀ ਨਵਾਂ ਰੂਪ ਲੈ ਸਕਦੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਯਾਨੀ ED ਦੇ ਸਾਬਕਾ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਦਾ ਸਿਆਸੀ ਮੈਦਾਨ 'ਚ ਉਤਰਨਾ ਲਗਭਗ ਤੈਅ ਹੋ ਗਿਆ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ ਸਿਆਸੀ ਧਿਰ ਅਕਾਲੀ ਦਲ ਵਾਰਸ ਪੰਜਾਬ ਦੇ 'ਚ ਉਹ ਰਸਮੀ ਤੌਰ ਤੇ ਸ਼ਾਮਲ ਹੋਣ ਜਾ ਰਹੇ ਨੇ। ਬੁੱਧਵਾਰ ਨੂੰ ਵਿਸ਼ੇਸ਼ ਸਮਾਗਮ ਦੌਰਾਨ ਉਹਨਾਂ ਦੀ ਸ਼ਮੂਲੀਅਤ ਦਾ ਰਸਮੀ ਐਲਾਨ ਕੀਤਾ ਜਾਵੇਗਾ। ਸਿਆਸੀ ਗਲਿਆਰਿਆਂ 'ਚ ਚਰਚਾ ਹੈ ਕਿ ਪਾਰਟੀ ਉਹਨਾਂ ਨੂੰ ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਆਪਣਾ ਉਮੀਦਵਾਰ ਬਣਾਵੇਗੀ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਦੇ ਕਾਰੋਬਾਰ, ਗੈਂਗਸਟਰਵਾਦ, ਸਰਹੱਦ ਪਾਰ ਤੋਂ ਆ ਰਹੇ ਡਰੋਨਾਂ ਤੇ ਹਥਿਆਰਾਂ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਉਹਨਾਂ ਕਿਹਾ ਕਿ ਉਹ ਪੰਜਾਬ ਦੇ ਹਾਲਾਤਾਂ ਸੰਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਹੁਣ ਤੱਕ 10 ਤੋਂ 15 ਪੱਤਰ ਲਿਖ ਚੁੱਕੇ ਨੇ। ਰੰਧਾਵਾ ਨੇ ਇਸ ਮਾਮਲੇ ਤੇ ਕੇਂਦਰ ਦੀ ਭਾਜਪਾ ਸਰਕਾਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੋਵਾਂ ਤੇ ਤਿੱਖਾ ਹਮਲਾ ਬੋਲਿਆ। ਸ੍ਰੀ ਅਨੰਦਪੁਰ ਸਾਹਿਬ ਨਾਲ ਸੰਬੰਧਿਤ ਬਹਿਰੀਨ ਵਾਲੀ ਬੀਬੀ ਮਾਮਲੇ ਨਾਲ ਸੰਬੰਧਿਤ ਪੰਥ 'ਚੋਂ ਛੇਕੇ ਗਏ ਮੁਤਲਸ਼ੁਦਾ ਮਲਕੀਤ ਸਿੰਘ ਨੂੰ ਸੇਵਾਵਾਂ ਤੋਂ ਫਾਰਗ ਕਰਨ ਦੇ ਨਾਲ ਨਾਲ ਅਮਰਜੀਤ ਸਿੰਘ ਚਾਵਲਾ ਦੇ ਅਸਤੀਫੇ ਨੂੰ ਵੀ ਪ੍ਰਵਾਨ ਕਰ ਲਿਆ ਗਿਆ। ਮਾਮਲੇ ਦੀ ਜਾਂਚ ਲਈ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਕ ਕਮੇਟੀ ਦਾ ਗਠਨ ਕੀਤਾ। ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਭਾਵੇਂ ਪਹਿਲਾਂ ਵੀ ਵਿਭਾਗੀ ਤੌਰ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਣਾਈ ਗਈ ਇਹ ਕਮੇਟੀ ਮਾਮਲੇ ਨਾਲ ਸੰਬੰਧਿਤ ਹਰ ਪੱਖ ਦੀ ਜਾਂਚ ਕਰਕੇ 15 ਦਿਨਾਂ ਦੇ ਅੰਦਰ ਅੰਦਰ ਆਪਣੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸੌਂਪੇਗੀ। ਉਹਨਾਂ ਕਿਹਾ ਕਿ ਸੰਗਤਾਂ ਵੱਲੋਂ ਉਠਾਏ ਜਾ ਰਹੇ ਹਰ ਸਵਾਲ ਦਾ ਜਵਾਬ ਕਮੇਟੀ ਦੀ ਰਿਪੋਰਟ ਆਉਣ ਮਗਰੋਂ ਦਿੱਤਾ ਜਾਵੇਗਾ। ਪੁਲਿਸ ਤਸ਼ੱਦਦ ਦੇ ਸ਼ਿਕਾਰ ਪਿੰਡ ਸੇਰੋ ਦੇ ਮੋਹਨਜੀਤ ਸਿੰਘ ਨੂੰ ਇਨਸਾਫ਼ ਦਿਵਾਉਣ ਤੇ ਪਿੰਡ ਤੂਰ ਬੰਜਾਰਾ ਦੇ ਮਜ਼ਦੂਰ ਗੁਲਜ਼ਾਰ ਸਿੰਘ ਦੇ ਖੁਦਕੁਸ਼ੀ ਮਾਮਲੇ ਵਿੱਚ ਮੰਤਰੀ ਨੂੰ ਨਾਮਜ਼ਦ ਕਰਨ ਦੀ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਮੋਹਨਜੀਤ ਸਿੰਘ ਇਨਸਾਫ਼ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਸਿਆਸੀ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਕਾਰਕੁਨ ਮੁੱਖ ਮੰਤਰੀ ਦੀ ਸੰਗਰੂਰ ਸਥਿਤ ਰਿਹਾਇਸ਼ ਸਾਹਮਣੇ ਪੱਕਾ ਮੋਰਚਾ ਲਾਉਣ ਲਈ ਪੁੱਜੇ। ਇਸ ਦੌਰਾਨ ਵੱਡੀ ਗਿਣਤੀ 'ਚ ਤਾਇਨਾਤ ਪੁਲਿਸ ਨੇ ਉਹਨਾਂ ਨੂੰ ਪੱਕਾ ਮੋਰਚਾ ਲਾਉਣ ਤੋਂ ਰੋਕ ਦਿੱਤਾ। ਇਸ ਕਾਰਨ ਪੁਲਿਸ ਤੇ ਪ੍ਰਦਰਸ਼ਨ ਵਿਚਕਾਰ ਕਾਫੀ ਧੱਕਾ ਮੁੱਕੀ ਹੋਈ। ਆਖਰੀ ਖਬਰ, ਪੰਜਾਬੀ ਗਾਇਕ ਗੁਲਾਬ ਸਿੰਘ ਸਿੱਧੂ ਦੇ ਪਿੰਡ ਫਰਵਾਹੀ ਸਥਿਤ ਘਰ ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਨੂੰ ਬਰਨਾਲਾ ਪੁਲਿਸ ਤੇ ਕਾਊਂਟਰ ਇੰਟੈਲੀਜੈਂਸ ਦੀ ਸਾਂਝੀ ਟੀਮ ਨੇ ਸੁਲਝਾਉਣ ਦਾ ਦਾਅਵਾ ਕੀਤਾ। ਪੁਲਿਸ ਨੇ ਕਾਰਵਾਈ ਕਰਦਿਆਂ ਮੁੱਖ ਸ਼ੂਟਰ ਸਮੇਤ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਹੁਣ ਖਤਮ ਹੋਇਆ। ਅੱਗੇ ਦੀ ਕਾਰਵਾਈ ਲਈ ਹਰਬੀਰ ਸਿੰਘ ਭੁੱਲਰ।
0: ਬਹੁਤ ਬਹੁਤ ਧੰਨਵਾਦ ਜੀ। ਸੁਜੜੇ ਹੋਏ ਦੋਸਤੋ, ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਪਬਲਿਕ ਸੈਗਮੈਂਟ ਸ਼ੁਰੂ ਆ, ਅਤੇ ਹੁਣ ਤੁਹਾਡੇ ਸਵਾਲ ਅਤੇ ਪ੍ਰਤੀਸਾਦ ਦੇ ਜਵਾਬ ਹੋਣਗੇ। ਸੋ ਅੱਜ

0: ਆਪਣਾ ਮਤਲਬ ਕਿ ਭੱਟੀ ਸਾਹਿਬ ਇਹ ਕਰਦੇ ਆ ਜਿੰਨੇ ਵੀ ਆਪਣੀ ਪਾਰਟੀਆਂ ਹੈਗੀਆਂ ਉਹਨਾਂ ਦੇ ਪ੍ਰਧਾਨ ਜਿਵੇਂ ਸੁਖਬੀਰ ਬਾਦਲ ਹੈਗਾ ਆਪਣਾ ਢਿੱਲੋਂ ਹੈਗਾ ਕੇਵਲ ਢਿੱਲੋਂ ਬੀਜੇਪੀ ਦਾ ਤੇ ਆਪਣਾ ਰਾਜਾ ਵੜਿੰਗ ਤੇ ਚੌਥੇ ਆਪਣੇ ਇੱਥੇ ਦੇ ਪਾਪੂਲਰ ਮਾਨ ਸਾਹਿਬ ਇਹਨਾਂ ਨੂੰ ਆਪਾਂ ਨਾ ਇੱਕ ਇੱਕ ਪਿੰਡ ਦੇ ਵਿੱਚ ਵਾੜ ਦਿੰਦੇ ਹਾਂ ਇੱਕ ਮਤਲਬ ਬਿਨਾਂ ਸਕਿਉਰਿਟੀ ਇੱਕ ਇੱਕ ਪਿੰਡ ਦੇ ਵਿੱਚ ਵਾੜ ਦਿੰਦੇ ਹਾਂ ਇੱਕ ਮਤਲਬ ਬਿਨਾਂ ਸਕਿਉਰਿਟੀ ਗਾਰਡ ਤੋਂ ਤੇ ਭਾਜੀ ਜਿਹੜਾ ਦੂਸਰੇ ਸਾਈਡ ਤੋਂ ਪਿੰਡ ਤੋਂ ਨਿਕਲ ਕੇ ਜਿਹਦੇ ਕੱਪੜੇ ਸਾਫ਼ ਹੋਣਗੇ ਜਾਂ ਫਟੇ ਫੁਟੇ ਹੋਣ ਨਹੀਂ ਹੋਣਗੇ ਉਹਨਾਂ ਨੂੰ ਵੋਟ ਪਾ ਦਿੰਦੇ ਹਾਂ ਜੀ ਕਰ ਦੋ ਚੈਲੰਜ ਭਾਜੀ ਸਾਰਿਆਂ ਨੂੰ
1: ਜੀ ਭੱਟੀ ਸਾਹਿਬ
2: ਜਵਾਬ ਮੈਂ ਤੁਹਾਨੂੰ ਕੀ ਦੇਵਾਂ ਇਹ ਇੱਕ ਬਹੁਤ ਵਧੀਆ ਖਿਆਲੀ ਪਲਾਓ ਹੈ ਜਿਹੜਾ ਤੁਸੀਂ ਬਣਾ ਰਹੇ ਹੋ ਏਦਾਂ ਪੋਸੀਬਲ ਨਹੀਂ ਹੁੰਦਾ ਪਰ ਹੁਣ ਮੈਨੂੰ ਲੱਗਦਾ ਨਹੀਂ ਇਹਦਾ ਕੋਈ ਜਵਾਬ ਦਿੱਤਾ ਜਾ ਸਕਦਾ ਹਾਂ ਇਹ ਆਪਾਂ ਸੋਚ ਜ਼ਰੂਰ ਸਕਦੇ ਹਾਂ ਕਿ ਏਦਾਂ ਹੋਣਾ ਚਾਹੀਦਾ ਤੁਹਾਡੇ ਕਹਿਣ ਦਾ ਸਿਰਫ ਇਹੀ ਮਤਲਬ ਹੈ ਕਿ ਬਿਨਾਂ ਬਾਡੀਗਾਰਡ ਦੇ ਜਿਹੜੇ ਸਾਡੇ ਵੱਡੇ ਨੇਤਾ ਨੇ ਇਹ ਪਿੰਡਾਂ 'ਚ ਨਹੀਂ ਜਾ ਸਕਦੇ ਤੇ ਦੇਖੋ ਹੁਣ ਤੁਹਾਡੀ ਗੱਲ ਜੇ ਠੀਕ ਹੈ ਤੇ ਆਉਣ ਵਾਲੀ ਇਲੈਕਸ਼ਨ 'ਚ ਪਿੰਡਾਂ 'ਚ ਵੀ ਵੋਟਾਂ ਪੈਣੀਆਂ ਨੇ ਤੇ ਆਪੇ ਉਹ ਆਪਣੇ ਫੈਸਲਾ ਕਰ ਦੇਣਗੇ
1: ਸਟੂਡੀਓ ਦਾ ਨੰਬਰ ਹੈ 416-233-7368 416-233-7368 ਜੁੜੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਭੱਟੀ ਸਾਹਿਬ ਸਾਡੇ ਨਾਲ ਲਾਈਨ 'ਤੇ ਜੁੜੇ ਹੋਏ ਨੇ ਅਤੇ ਅੱਜ ਤਕਰੀਬਨ 10 ਮਿੰਟ ਹੀ ਆਪਣੇ ਕੋਲ ਸਮਾਂ ਗਾ ਅਤੇ ਤਾਂ ਕਰਕੇ ਬਿਨਾਂ ਦੇਰੀ ਕੀਤੇ ਤੁਸੀਂ ਕਾਲ ਕੀਤੀ ਜਾ ਸਕਦੀ ਹੈ 416-233-7368 ਮੈਂ ਕੁਇਕ ਸ਼ਿਪ ਦਾ ਨੰਬਰ ਦੇ ਦਾਂ ਜੇ ਤੁਸੀਂ ਨਾ ਕੋਈ ਵੀ ਸਮਾਨ ਇੰਡੀਆ ਨੂੰ ਸ਼ਿਪ ਕਰਨਾ ਇੰਡੀਆ ਨੂੰ ਹੀ ਨਹੀਂ ਚਾਹੇ ਕੈਨੇਡਾ ਨੂੰ ਕਰਨਾ ਚਾਹੇ ਕੋਈ ਗੁਆਂਢੀ ਸੂਬੇ ਦੇ ਵਿੱਚ ਕਰਨਾ ਚਾਹੇ ਤੁਹਾਡਾ ਇੱਕ ਡਾਕੂਮੈਂਟ ਆ ਚਾਹੇ ਤੁਹਾਡਾ ਕੋਈ ਪੂਰੇ ਦਾ ਪੂਰਾ ਘਰ ਨੂੰ ਤੁਸੀਂ ਮੂਵ ਕਰਨਾ ਤਾਂ ਕੁਇਕ ਸ਼ਿਪ ਤੁਹਾਡੀ ਹੈਲਪ ਕਰੂਗਾ ਇਹ 35 ਵੈਨਕ੍ਰਿਕ ਡਰਾਈਵ ਦੇ ਉੱਤੇ ਇਹਨਾਂ ਦਾ ਆਫਿਸ ਆ ਤੁਸੀਂ ਸਮਾਨ ਉੱਥੇ ਡਰੋਪ ਕਰ ਸਕਦੇ ਹੋ ਜੇ ਘਰੋਂ ਪਿੱਕ ਕਰਵਾਉਣਾ ਉਹਦੇ ਤੁਹਾਡੇ ਐਕਸਟਰਾ ਚਾਰਜਿਸ ਹੁੰਦੇ ਨੇ ਇਸ ਤੋਂ ਬਾਅਦ ਜਿੰਨੇ ਵੀ ਇਹ ਕਹਿੰਦੇ ਤੁਸੀਂ ਕੋਈ ਮਰਜ਼ੀ ਰੇਟ ਲਾਇਓ ਜੀ ਫਲਾਨੀ ਫਲਾਨੀ ਜਗ੍ਹਾ ਤੋਂ ਸਾਨੂੰ ਆਹ ਰੇਟ ਮਿਲਦਾ ਉਹ ਰੇਟ ਨੂੰ ਬੀਟ ਕਰਦੇ ਨੇ ਇਹ ਠੀਕ ਹੈ ਜੀ ਸੋ ਤੁਸੀਂ ਆਪਣਾ ਸਮਾਨ ਸ਼ਿਪ ਕਰਾਉਣਾ ਦੁਨੀਆ ਦੇ ਕਿਸੇ ਵੀ ਖੁੰਜੇ 'ਚ ਕੁਇਕ ਸ਼ਿਪ ਨੰਬਰ ਆ 647-463-5455 647-463-5455 647-463-5455 'ਤੇ ਗੱਲਬਾਤ ਕੀਤੀ ਜਾ ਸਕਦੀ ਆ ਅਲੀ ਕੌਲ ਸਤਨਾਮ ਜੀ ਸਤਿ ਸ਼੍ਰੀ ਅਕਾਲ
3: ਹਾਂਜੀ ਸਤਿ ਸ਼੍ਰੀ ਅਕਾਲ ਜੀ ਭੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ
1: ਭੱਟੀ ਸਾਹਿਬ ਆਵਾਜ ਤੁਹਾਡਾ ਮੈਨੂੰ ਲੱਗਦਾ ਮਿਊਟ ਹੋ ਗਿਆ ਜੀ
2: ਮੈਂ ਆਪਣੇ ਪੋਤੇ ਨੂੰ ਬੇਨਤੀ ਕਰਾਂਗਾ ਕਿ ਤੰਦ ਜ਼ਿਆਦਾ ਨਾ ਕਿਸੇ ਕਰੋ ਦੇਖੋ ਕੋਈ ਸਾਰਥਕ ਗੱਲ ਕਰੋਗੇ ਤੇ ਉਹਦਾ ਜਵਾਬ ਵਧੀਆ ਮਿਲ ਜਾਏਗਾ ਤੇ ਸਿਰਫ ਤੰਦ ਨਾਲ ਕੋਈ ਮਤਲਬ ਲੱਗਦਾ ਮਸਲੇ ਦਾ ਹੱਲ ਹੁੰਦਾ ਨਹੀਂ ਵੈਸੇ ਮੈਨੂੰ ਦੁਬਾਰਾ ਦੱਸਿਓ ਉਹਨਾਂ ਨੇ ਕਿਹਾ ਕੀ ਸੀਗਾ
1: ਉਹ ਤਾਂ ਜਿਹੜਾ ਪੁਰਾਣਾ ਬਿਆਨ ਨਹੀਂ ਸੀ ਸੀਐਮ ਸਾਹਿਬ ਦਾ ਕਿ ਅਸੀਂ ਗੋਲਡੀ ਦੀ ਗ੍ਰਿਫਤਾਰੀ ਕਰ ਲਈ ਹੈ ਤੇ ਉਹਦੇ ਬਾਰੇ ਤੰਦ ਕਸ ਰਹੇ ਸੀ ਕਹਿੰਦੇ ਸਾਨੂੰ ਦੱਸੋ ਭਾਈ ਕਿਹੜੀ ਜੇਲ੍ਹ ਚ ਖਾਲੀ ਕੌਲ ਜੀ ਜੀ ਕੈਪਟਨ ਸਾਹਿਬ ਸਤਿ ਸ਼੍ਰੀ ਅਕਾਲ
4: ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਇੱਕ ਸਰੋਤੇ ਨੇ ਸਵਾਲ ਬੜਾ ਗਜ਼ਬ ਦਾ ਪੁੱਛਿਆ ਸੀ ਦੇਖੋ ਭਾਈ ਇਹਨਾਂ ਐਮ ਐਲ ਏ ਵਗੈਰਾ ਵਗੈਰਾ ਦੇ ਜੇ ਪਤਾ ਲੱਗ ਜਾਏ ਨਾ ਪਿੰਡ ਵਾਲਿਆਂ ਨੂੰ ਪੀਏ ਆਰ ਏ ਪੀਏ ਉਹਨਾਂ ਦੇ ਪਿੱਛੇ ਵੀ ਪਿੰਡ ਵਾਲਿਆਂ ਨੇ ਕੁੱਤੇ ਛੱਡ ਦੇਣੇ ਹੈਗੇ ਆ ਹੁਣ ਮੇਰਾ ਸਵਾਲ ਇਹ ਹੈ ਵੀ ਨਰਾਇਣ ਸਿੰਘ ਕਰਕੇ ਹੈ ਜੋ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵਿੱਚ ਚਲੇ ਗਏ ਹੈ ਇਹ ਈਡੀ ਦੇ ਵਿੱਚ ਹੁੰਦੇ ਸੀਗੇ ਇਹਨਾਂ ਨੇ ਇਨਕੁਆਇਰੀ ਕੀਤੀ ਸੀ ਮਜੀਠੀਆ ਸਾਹਿਬ ਦੇ ਔਰ ਉਸ ਤੋਂ ਬਾਅਦ ਦੁਬਾਰਾ ਜਦੋਂ ਇਨਕੁਆਇਰੀ ਹੋਈ ਸੀ ਫਿਰ ਵੀ ਇਹਨਾਂ ਨੇ ਕਿਹਾ ਸੀ ਕਿ ਮੈਂ ਗਵਾਹੀ ਦੇਊਂਗਾ ਔਰ ਇਹਨਾਂ ਨੂੰ ਜਦੋਂ ਇਨਕੁਆਇਰੀ ਕਰ ਰਹੇ ਸੀ ਮਜੀਠੀਆ ਸਾਹਿਬ ਦੇ ਉਦੋਂ ਬਦਲੀ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਆਸਾਮ ਦੇ ਲੋਕਾਂ ਦੇ ਜ਼ੋਰ ਪਾ ਕੇ ਰੋਕ ਗਏ ਸੀ ਇਹਦਾ ਕੀ ਕਾਰਨ ਹੈ ਵੀ ਜੋ ਇਹ ਅੰਮ੍ਰਿਤਪਾਲ ਦੀ ਪਾਰਟੀ ਦੇ ਵਿੱਚ ਚਲੇ ਗਏ ਕੋਈ ਖਾਸ ਵਜ੍ਹਾ ਹੋਈ ਪੈਨਸ਼ਨ ਆਏ ਤਕੜੇ ਅਫਸਰ ਸੀਗੇ ਇਹਦੇ ਬਾਰੇ ਦੱਸੋ ਜ਼ਰਾ
1: ਜੀ ਭੱਟੀ
2: ਸਾਹਿਬ ਭਾਜੀ ਇਹਦੇ ਇਸ ਤਰ੍ਹਾਂ ਕਿ ਕਿਸੇ ਵੀ ਬੰਦੇ ਨੇ ਕਿਸੇ ਵੀ ਪਾਰਟੀ ਸ਼ਾਮਿਲ ਹੋਣਾ ਉਹਦੇ ਬਾਰੇ ਸਾਨੂੰ ਬਹੁਤਾ ਨਹੀਂ ਪਤਾ ਹੋ ਸਕਦਾ ਕਿਸੇ ਨੂੰ ਨਹੀਂ ਪਤਾ ਹੋ ਸਕਦਾ ਕਿ ਉਹਦੇ ਮਨ ਚ ਕੀ ਹੈ ਜਾਂ ਉਸ ਪਾਰਟੀ ਦੇ ਮਨ ਚ ਕੀ ਹੈ ਜਿਹੜੀ ਉਹਨੂੰ ਆਪਣੀ ਪਾਰਟੀ ਚ ਸ਼ਾਮਿਲ ਕਰਨਾ ਚਾਹੁੰਦੀ ਹੈ ਜੇ ਵਾਰਸ ਪੰਜਾਬ ਦੇ ਪਾਰਟੀ ਨੂੰ ਲੱਗਦਾ ਹੈ ਕਿ

0: ਇਹਨਾਂ ਨੂੰ ਟਿਕਟ ਦੇਣ ਨਾਲ ਅਸੀਂ ਕਰਤਾਰਪੁਰ ਦੀ ਸੀਟ ਜਿੱਤ ਸਕਦੇ ਹਾਂ ਤੇ ਤਾਂ ਇਹਨਾਂ ਨੇ ਆਪਣੀ ਪਾਰਟੀ ਇਹਨਾਂ ਨੂੰ ਲਿਆਂਦਾ ਹੋਊਗਾ। ਇਹਨਾਂ ਨੂੰ ਵੀ ਇਹ ਲੱਗਿਆ ਹੋਊਗਾ ਕਿ ਮੇਰੇ ਵਾਸਤੇ ਸਭ ਤੋਂ ਸੇਫ ਪਾਰਟੀ, ਜੇ ਇਹਨਾਂ ਨੇ ਆਪਣੀ ਨੌਕਰੀ ਤੋਂ ਬਾਅਦ ਸਿਆਸਤ ਚ ਆਉਣਾ, ਇਹਨਾਂ ਨੂੰ ਇਹੀ ਲੱਗਿਆ ਹੋਏਗਾ ਕਿ ਮੇਰੇ ਵਾਸਤੇ ਸਭ ਤੋਂ ਜ਼ਿਆਦਾ ਸੇਫ ਪਾਰਟੀ ਵਾਰਸ ਪੰਜਾਬ ਦੀ ਜਥੇਬੰਦੀ ਹੈ, ਤੇ ਇਸੇ ਕਰਕੇ ਇਹ ਪਾਰਟੀ ਸ਼ਾਮਿਲ ਹੋਏ ਹੋਣਗੇ। ਤੇ ਇਹ ਦੋਵਾਂ ਪੱਖਾਂ ਵੱਲ ਆਪਣੇ ਆਪਣੀ ਪਹਿਲ ਹੁੰਦੀ ਹੈ ਜੀ, ਤੀਜਾ ਬੰਦਾ ਉਹਦੇ ਬਾਰੇ ਡਿਸਾਈਡ ਨਹੀਂ ਕਰ ਸਕਦਾ ਕਿ ਇਹ ਕਿਉਂ ਗਏ ਆ ਜਾਂ ਪਾਰਟੀ ਨੇ ਇਹਨੂੰ ਕਿਉਂ ਲਿਆ।
1: ਤੇ ਜਿਹੜਾ ਬ੍ਰਹਮਪੁਰਾ ਆਲਾ ਖਡੂਰ ਸਾਹਿਬ ਦੀ ਸੀਟ ਦੇ ਵਿੱਚ ਹਲਚਲ ਹੋਈ ਆ, ਤੇ ਉਹਦੇ ਬਾਰੇ ਕਿਹੜੀ ਪਾਰਟੀ ਦਾ ਪੱਲੜਾ ਭਾਰੀ ਹੋ ਗਿਆ ਜਾਂ ਕਿਹਦਾ ਨੁਕਸਾਨ ਹੋ ਰਿਹਾ?
0: ਭਾਜੀ, ਜਿੱਥੋਂ ਤੱਕ ਖਡੂਰ ਸਾਹਿਬ ਦੇ ਹਲਕੇ ਦਾ ਸੰਬੰਧ ਹੈ, ਉੱਥੋਂ ਤੱਕ ਤੇ ਕਾਫੀ ਹੱਦ ਤੱਕ ਕਲੀਅਰ ਹੈ ਕਿ ਉੱਥੇ ਜਿਹੜੀ ਵਾਰਸ ਪੰਜਾਬ ਦੀ ਜਥੇਬੰਦੀ, ਕਿਉਂਕਿ ਖਡੂਰ ਸਾਹਿਬ ਤੋਂ ਹੀ ਐਮ ਪੀ ਨੇ ਅੰਮ੍ਰਿਤਪਾਲ ਸਿੰਘ, ਲੱਗਦਾ ਨਹੀਂ ਕਿ ਜਿਹੜੀ ਖਡੂਰ ਸਾਹਿਬ ਦੀ ਸੀਟ ਹੈ ਉਹ ਹੋਰ ਕਿਸੇ ਪਾਰਟੀ ਨੂੰ ਜਾਏਗੀ, ਕਿਉਂਕਿ ਜਿੰਨਾ ਕੁ ਇਸ ਵੇਲੇ ਇਹਨਾਂ ਦਾ ਨਾਂ ਚੱਲ ਰਿਹਾ, ਹਾਲਾਂਕਿ ਇਹ ਪੂਰੀ ਸਰਕਾਰ ਬਣਾਉਣ ਦੇ ਭਾਵੇਂ ਨਹੀਂ ਕਾਬਿਲ ਹੋਣਗੇ, ਬਾਬਾ ਬਕਾਲਾ ਸਾਹਿਬ ਦੀ ਰੱਖਣ ਪੁਣਿਆ ਚ ਆਪ ਇਹਨਾਂ ਨੇ ਨੇਤਾਵਾਂ ਨੇ ਕਿਹਾ ਸੀਗਾ ਕਿ ਅਸੀਂ ਭਾਵੇਂ ਸਰਕਾਰ ਨਹੀਂ ਬਣਾ ਸਕਦੇ ਪਰ ਅਸੀਂ ਅਕਾਲੀ ਦਲ ਨੂੰ ਅੱਗੇ ਨਹੀਂ ਆਉਣ ਦੇਣਾ। ਸੋ ਨੋ ਡਾਊਟ ਕਿ ਬਹੁਤ ਸਾਰੀਆਂ ਸੀਟਾਂ ਤੇ ਇਹ ਅਸਰ ਅੰਦਾਜ਼ ਹੋਣਗੇ, ਪਰ ਖਡੂਰ ਸਾਹਿਬ ਵਾਲੀ ਸੀਟ ਆ ਜਿਹੜੀ ਉਹ ਲੱਗਦਾ ਕਿ ਜ਼ਰੂਰ ਇਹਨਾਂ ਦੀ ਝੋਲੀ ਚ ਪੈਂਦੀ ਜਾਪਦੀ ਹੈ, ਇਹ ਇੱਕ ਆਮ ਰਾਏ ਹੈ। ਤੇ ਜਿਹੜੇ ਰਵਿੰਦਰ ਸਿੰਘ ਬ੍ਰਹਮਪੁਰਾ ਆਮ ਆਦਮੀ ਪਾਰਟੀ ਸ਼ਾਮਿਲ ਹੋਏ ਆ, ਉਹਦੇ ਚ ਹੁਣ ਉਹ ਕੀ ਸੋਚ ਕੇ ਸ਼ਾਮਿਲ ਹੋਏ ਆ, ਇਹ ਜਾਂ ਉਹ ਜਾਣਨ ਤੇ ਜਾਂ ਫਿਰ ਆਮ ਆਦਮੀ ਪਾਰਟੀ ਬਾਰੇ ਜਾਣਨ।
1: ਸਟੂਡੀਓ ਨੰਬਰ 416-233-7368, 416-233-7368 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਮੂਜ਼ ਬਲਾਈਂਡ। ਤੁਸੀਂ ਆਪਣੇ ਘਰ ਦੇ ਵਿੱਚ ਪਰਦੇ ਲਵਾਉਣੇ ਆ, ਬਲਾਈਂਡਸ ਲਵਾਉਣੇ ਆ, ਜੈਬਰਾ ਸ਼ੇਡ, ਰੋਲਰ ਸ਼ੇਡ, ਤਾਂ ਉਹਦੇ ਲਈ ਮੂਜ਼ ਬਲਾਈਂਡ ਨੂੰ ਕਾਲ ਕਰਿਓ। 50% ਤੁਹਾਨੂੰ ਫਲੈਟ ਡਿਸਕਾਊਂਟ ਮਿਲੂਗਾ ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ ਦੇਣ 'ਤੇ। ਅਤੇ ਨੰਬਰ ਆ 647-399-4646, 647-399-4646, 647-389-4646 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਅਤੇ ਇੱਕ ਹੋਰ ਖਬਰ ਜਿਹੜੀ ਅਕਾਲ ਤਖ਼ਤ ਦੇ ਜਥੇਦਾਰ ਨੇ ਮਾਰੀਅਮ ਨਵਾਜ਼ ਨੂੰ ਕੋਈ ਲੈਟਰ ਲਿਖੀ ਆ, ਸਿੱਖ ਹੈਰੀਟੇਜ ਸਾਈਟਾਂ ਨੇ ਜਿਹੜੀਆਂ ਲਾਹੌਰ ਦੇ ਵਿੱਚ ਕੋਈ ਲਾਲ ਖੂਹ ਕਰਕੇ, ਕਟਾਰੀ ਚੰਦੂ ਕਰਕੇ, ਉਹ ਉਹਨਾਂ ਦੇ ਬਾਬਤ ਕੀ ਇਨਫੋਰਮੇਸ਼ਨ ਆ ਭੱਟੀ ਸਾਹਿਬ?
0: ਸਰ, ਇਹ ਜਿਹੜੀ ਤੁਸੀਂ ਗੱਲ ਦੱਸੀ ਹੈ, ਇਹ ਪਾਕਿਸਤਾਨ ਚ ਬਹੁਤ ਸਾਰੀਆਂ ਜਗ੍ਹਾ ਜਿਹੜੀਆਂ ਅਣਪਛਾਤੀਆਂ ਪਈਆਂ, ਜਿਹਨਾਂ ਨੂੰ ਅਣਗੌਲਿਆ ਕੀਤਾ ਗਿਆ, ਤੇ ਉਹ ਇਸ ਕਰਕੇ ਉਹਨਾਂ ਨੂੰ ਚਿੱਠੀ ਲਿਖੀ ਗਈ ਕਿ ਉਹਨਾਂ ਜਗ੍ਹਾ ਦੀ ਸ਼ਨਾਖਤ ਕੀਤੀ ਜਾਵੇ, ਤੇ ਇੱਥੋਂ ਜਿਹੜੇ ਸ਼ਰਧਾਲੂ ਜਾਂਦੇ ਆ ਉਹ ਉਹਨਾਂ ਦੇ ਵੀ ਉੱਥਾਂ ਉਹਦਾ ਦੌਰਾ ਕਰ ਸਕਣ, ਉੱਥੋਂ ਦੇ ਦਰਸ਼ਨ ਕਰ ਸਕਣ, ਕਿਉਂਕਿ ਕਈ ਬਹੁਤ ਇਤਿਹਾਸਿਕ ਸਥਾਨ ਨੇ ਜਿਹੜੇ ਹਾਲੇ ਤੱਕ ਅਣਗੌਲੇ ਪਏ ਆ
1: ਜੀ।
0: ਇਹ ਉਸ
1: ਜੀ। ਸੋ ਦੋਸਤੋ, ਜੇ ਤੁਹਾਡਾ ਕੋਈ ਸਵਾਲ ਹੈਗਾ ਤਾਂ ਪਲੀਜ਼ ਕਾਲ ਤੁਸੀਂ ਕਰ ਸਕਦੇ ਹੋ, ਨਹੀਂ ਫਿਰ ਅਸੀਂ ਭੱਟੀ ਸਾਹਿਬ ਤੋਂ ਇਜਾਜ਼ਤ ਲੈਂਦੇ ਹਾਂ। ਸੋ 416-233-7368, 416-233-7368, 416-233-7368 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਪ੍ਰੋਗਰਾਮ ਨੂੰ ਦਾ ਮੈਪਲ ਕਲੀਨਿੰਗ ਸਪੋਂਸਰ ਕਰ ਰਹੇ ਨੇ। ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਕਲੀਨਿੰਗ ਕਰਵਾਉਣੀ ਹੈ ਘਰ ਦੇ ਵਿੱਚ, ਉਹ ਚਾਹੇ ਰੈਗੂਲਰ ਬੇਸਿਸ 'ਤੇ ਕਲੀਨਰ ਹਾਇਰ ਕਰਨੇ ਨੇ, ਡੀਪ ਕਲੀਨਿੰਗ ਤੁਸੀਂ ਕਰਵਾਉਣੀ ਆ, ਤੁਸੀਂ ਕਮਰਸ਼ੀਅਲ ਆਫਿਸ ਕਲੀਨਿੰਗ ਦੇ ਲਈ ਇਹਨਾਂ ਨੂੰ ਹਾਇਰ ਕਰਨਾ, ਕੋਈ ਕੰਸਟਰਕਸ਼ਨ ਹੋ ਕੇ ਹਟੀ ਆ ਅਤੇ ਇਸ ਤੋਂ ਬਾਅਦ ਤੁਸੀਂ ਕਲੀਨਿੰਗ ਕਰਨੀ ਆ, ਉਹਦੇ ਲਈ ਦਮ ਐਪਲ ਕਲੀਨਿੰਗ ਨੂੰ ਕਾਲ ਕਰਿਓ। ਅਤੇ ਜੰਕ ਰਿਮੂਵ ਵੀ ਕਰਦੇ ਨੇ। ਅਤੇ 647-286-0077 ਇਹਨਾਂ ਦਾ ਨੰਬਰ ਆ, 647-286-0077, 647-286-0077। ਅੱਜ ਦੇ ਇਸ ਪ੍ਰੋਗਰਾਮ ਦੀਆਂ, ਇਸ ਸੈਗਮੈਂਟ ਦੀਆਂ ਆਖਰੀ ਦੋ ਕਾਲਾਂ ਨੇ, ਇਸ ਤੋਂ ਬਾਅਦ ਆਪਣਾ ਅਗਲਾ ਸੈਗਮੈਂਟ ਦੇ ਵਿੱਚ ਆਪਾਂ ਹਾਜ਼ਰ ਹੁੰਦੇ ਹਾਂ। 4693, ਸਤਿ ਸ਼੍ਰੀ ਅਕਾਲ ਜੀ। ਇੱਕ ਦੋ ਕਾਲਾਂ ਨੇ ਜੀ, 4693 ਨੰਬਰ ਤੁਸੀਂ ਆਉਣੇ ਰਹੋ।
2: ਹਾਂਜੀ, ਸਤਿ ਸ਼੍ਰੀ ਅਕਾਲ ਦੋਹਾਂ ਵੀਰਾਂ ਨੂੰ। ਮੈਂ ਭੱਟੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਸੀਗਾ, ਜੇ ਅੰਮ੍ਰਿਤਪਾਲ ਦੀ ਪਾਰਟੀ ਜਿੱਦਾਂ ਵਿਚਾਰ ਬਣ ਰਿਹਾ ਵੀ ਅੰਮ੍ਰਿਤਪਾਲ ਨੂੰ ਧੂਰੀ ਤੋਂ ਖੜਾ ਕਰਨ ਦਿਆ, ਭਗਵੰਤ ਮਾਨ ਦੇ ਅਗੇਂਸਟ ਖੜਾ ਕਰਨ ਦਾ ਹੀ ਸੋਚ ਰਹੇ ਆ, ਜੇ ਉੱਥੇ ਭਗਵੰਤ ਤੇ ਅੰਮ੍ਰਿਤਪਾਲ ਖੜਾ ਹੋ ਜਾਵੇ ਤਾਂ, ਜਾਂ ਉੱਧਰੋਂ ਕਾਂਗਰਸ ਵੱਲੋਂ ਕੋਈ ਤਗੜਾ ਉਮੀਦਵਾਰ ਹੋ ਜਾਵੇ, ਤੇ ਕਿੱਦਾਂ ਸਿਚੁਏਸ਼ਨ ਬਣ ਸਕਦੀ ਆ, ਵੀ ਕਿਹਦਾ ਹੱਥ ਭਾਰਾ ਹੋਣ ਦੀ ਆਸ ਹੈਗੀ ਆ, ਇਹਦੇ ਨਾਲ ਪੁੱਛਣਾ ਜੀ। ਥੈਂਕ ਯੂ
1: ਜੀ। ਇੱਕ ਕੁਐਸਚਨ ਨਾਲ ਹੀ ਹੋਰ ਲੈ ਲੈਣੇ, 5889, ਸਤਿ ਸ਼੍ਰੀ ਅਕਾਲ ਜੀ।
3: ਹੈਲੋ,
1: ਹਾਂਜੀ ਭਾਈ ਜੀ, ਆਉਣੇ ਰਹੋ।
3: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਆਪਣੇ ਚੋਣਾਂ ਤੋਂ ਪਹਿਲਾਂ ਦਾ ਕੀ ਸਰਵੇਖਣ ਦਾ ਕੋਈ ਰਿਜ਼ਲਟ ਆ ਰਿਹਾ ਜੀ ਰਾਜ ਦੀਆਂ ਚੋਣਾਂ ਤੋਂ ਪਹਿਲਾਂ ਦਾ?
1: ਜੀ ਮੈਂ ਹੁਣੇ ਇਸ ਦਾ ਵੀ ਲਾਈਨ ਤੇ ਤੁਸੀਂ ਆਫ ਦਾ ਏਅਰ ਸੁਣ ਸਕਦੇ ਹੋ। ਉੱਪਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਤਨਾਮ ਉੱਪਲ ਜੀ। ਸਤਨਾਮ ਜੀ, ਰੇਡੀਓ ਦੀ ਆਵਾਜ਼ ਘੱਟ ਕਰ ਲੋ ਤੇ ਤੁਸੀਂ ਆਉਣੇ ਆ ਚੁੱਕੇ ਹੋ। ਸਤਨਾਮ ਜੀ
3: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਭਾਜੀ।
1: ਸਤਿ ਸ਼੍ਰੀ ਅਕਾਲ ਭਾਜੀ।
3: ਭਾਜੀ ਜਿਹੜੇ ਇਹ 4 ਲੀਡਰ ਲੀਡਰਾਂ ਦੇ ਨਾਂ ਗਣਾਏ ਸੀਗੇ, ਇਹਨਾਂ ਸਾਰਿਆਂ ਨੂੰ ਇੱਕ ਰੂਮ ਚ ਬੰਦ ਕਰ ਦੋ
1: ਜੀ।
3: ਜੇ ਤਾਂ ਇਹਨਾਂ ਦੇ ਕੱਪੜੇ ਸਹੀ ਸਲਾਮਤ ਹੋਏ ਫਿਰ ਸਾਰੇ ਇੱਕ ਹੀ ਆ। ਜੇ ਇਹਨਾਂ ਦੇ ਪਾਟੇ ਹੋ ਸਾਰੇ ਤੇ ਫਿਰ ਸਮਝ ਲਓ ਵੀ ਇਹ ਵੱਖੋ ਵੱਖਰੇ ਆ।
1: ਚਲੋ ਥੈਂਕ ਯੂ ਸੋ ਮਚ, ਧੰਨਵਾਦ ਜੀ, ਸ਼ੁਕਰੀਆ। ਸਟੂਡੀਓ ਦਾ ਨੰਬਰ ਆ 416-233-7368। ਭੱਟੀ ਸਾਹਿਬ ਓਵਰ ਟੂ ਯੂ।
0: ਸਰ ਸਾਡੇ ਪਹਿਲੇ ਜਿਹੜੇ ਸਰੋਤੇ ਉਹਨਾਂ ਨੇ ਜਿਹੜਾ ਸਵਾਲ ਪੁੱਛਿਆ ਉਹ ਅੱਗੇ ਵੀ ਡਿਸਕਸ ਆਪਾਂ ਕਰ ਚੁੱਕੇ ਹਾਂ ਕਿ ਆਮ ਤੌਰ ਤੇ ਇਹ ਸੁਣਿਆ ਜਾ ਰਿਹਾ ਕਿ ਧੂਰੀ ਜਿਹੜਾ ਹਲਕਾ ਜਿੱਥੋਂ ਮੁੱਖ ਮੰਤਰੀ ਭਗਵੰਤ ਮਾਨ ਜਿੱਤਦੇ ਆ, ਉੱਥੋਂ ਜੇ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਖੜਾ ਕੀਤਾ ਜਾਵੇ ਤਾਂ ਕਿਹਦਾ ਪਰਲਾ ਭਰ ਜਾਏਗਾ? ਦੇਖੋ ਜੀ, ਇਹਦੇ ਚ ਲੋਕਾਂ ਦੇ ਹੱਥ ਚ ਤਕੜੀ ਹੁੰਦੀ ਹੈ, ਉਹਨਾਂ ਨੇ ਇਹ ਫੈਸਲਾ ਕਰਨਾ ਹੁੰਦਾ। ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਆਪਣੇ 5 ਸਾਲ ਦੇ ਕੰਮ ਗਿਣਾ ਕੇ ਲੋਕਾਂ ਤੋਂ ਵੋਟਾਂ ਮੰਗਣਗੇ, ਉੱਥੇ ਭਾਈ ਅੰਮ੍ਰਿਤਪਾਲ ਸਿੰਘ ਜੇ ਉਹ ਖੜੇ ਹੁੰਦੇ ਆ, ਹਾਲਾਂਕਿ ਉਹ ਐਮ ਪੀ ਨੇ, ਲੱਗਦਾ ਨੀ ਕਿ ਉਹ ਐਮ ਪੀ ਸ਼ਿਪ ਛੱਡ ਕੇ ਅਸੈਂਬਲੀ ਚੋਣਾਂ ਲੜਨ ਦਾ ਵਿਚਾਰ ਰੱਖਦੇ ਹੋਣਗੇ, ਪਰ ਜੇ ਸਾਡੇ ਸਰੋਤਿਆਂ ਨੂੰ ਲੱਗਦਾ ਕਿ ਉਹਨਾਂ ਨੂੰ ਖੜਾ ਕੀਤਾ ਜਾਏਗਾ ਤੇ ਫਿਰ ਮੁਕਾਬਲਾ ਘੱਟੋ ਘੱਟ ਜ਼ਰੂਰ ਦਿਲਚਸਪ ਰਹੇਗਾ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਚੋਟੀ ਦੇ ਨੇਤਾ ਨੇ ਤੇ ਉੱਧਰ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਇਸ ਵੇਲੇ ਨੌਜਵਾਨ ਲੋਕਾਂ ਨੂੰ ਮੁੰਡਿਆਂ ਨੂੰ ਉਹ ਇੱਕ ਪਾਸੇ ਉਹ ਨੇ। ਸੋ ਮੁਕਾਬਲਾ ਬੜਾ ਗਹਿਗਾ ਚ ਹੋਏਗਾ, ਬੜਾ ਦਿਲਚਸਪ ਮੁਕਾਬਲਾ ਹੋਏਗਾ, ਪਰ ਜਿੱਤ ਕਿਹਦੀ ਹੋਏਗੀ ਇਹਦੇ ਬਾਰੇ ਅਸੀਂ ਕੁਛ ਨਹੀਂ ਕਹਿ ਸਕਦੇ, ਇਹ ਧੂਰੀ ਦੇ ਲੋਕ ਡਿਸਾਈਡ ਕਰਨਗੇ।
1: ਤੇ ਭੱਟੀ ਸਾਹਿਬ ਕੋਈ ਅਰਲੀ ਸਰਵੇਖਣ ਸਰਵੇ ਹੋਣੇ ਜਦੋਂ ਉਹ ਕੋਈ ਸਟਾਰਟ ਹੋ ਗਏ ਨੇ, ਕੋਈ ਆਇਆ ਬਾਹਰ?
0: ਕੋਈ ਐਗਜੈਕਟ ਫਿਗਰ ਨੀ ਮੈਨੂੰ ਪਤਾ ਲੱਗੀਆਂ ਹਾਲੇ, ਪਰ ਆਉਣ ਵਾਲੇ ਦਿਨਾਂ ਚ ਹੁਣ ਰੋਜ਼ ਕੋਈ ਨਾ ਕੋਈ ਆਇਆ ਕਰਨਗੇ, ਉਹ ਆਪਾਂ ਜ਼ਰੂਰ ਡਿਸਕਸ ਕਰ ਰਹੇ ਹਾਂ।
1: ਬਹੁਤ ਬਹੁਤ ਸ਼ੁਕਰੀਆ ਭੱਟੀ ਸਾਹਿਬ, ਇੱਥੋਂ ਇਜਾਜ਼ਤ ਲੈਂਦੇ ਹਾਂ ਤੇ ਕੱਲ੍ਹ ਦੇ ਪ੍ਰੋਗਰਾਮ ਵਿੱਚ ਦੁਬਾਰਾ ਮੁਲਾਕਾਤਾਂ ਹੁੰਦੀਆਂ ਨੇ ਆਪਣੀਆਂ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਦੋਸਤੋ, ਜਿਹੜਾ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਇੱਕ ਖਾਸ ਗੈਸਟ ਨੂੰ ਅਸੀਂ ਕਾਲ ਕਰਨ ਲੱਗੇ ਹਾਂ, ਉਮੀਦ ਕਰਦੇ ਹਾਂ ਜੇ ਉਹ ਅਵੇਲੇਬਲ ਹੋਏ ਤਾਂ ਤੁਹਾਡੇ ਰੂਬਰੂ ਕਰਵਾਉਂਦੇ ਹਾਂ। ਬੜੀ ਖਾਸ ਗੱਲਬਾਤ, ਤੁਹਾਡੇ ਕੰਮ ਦੀ ਗੱਲਬਾਤ ਹੋਣ ਜਾ ਰਹੀ ਆ।
4: ਦਲਜੀਤ ਦੋਸਾਂਝ ਭਾਜੀ, ਆਪ ਕਿਆ ਲੈਣੇ ਆਏ ਹੋ?
5: ਸ਼ੁੱਧ ਦੇਸੀ ਘੀ।
4: ਲੋ ਭਾਜੀ, ਇਸਕਾ ਟੇਸਟ ਬਹੁਤ ਹੀ ਅੱਛਾ ਹੈ।
5: ਘੀ ਟੇਸਟ ਕੇ ਲੀਏ ਥੋੜੋ ਖਾਤੇ, ਘੀ ਸਿਹਤ ਕੇ ਲੀਏ ਖਾਤੇ। ਮੁਝੇ ਚਾਹੀਏ ਸ਼ੁੱਧ ਦੇਸੀ ਘੀ, ਜੋ ਘਰ ਵਾਲਾ ਟੇਸਟ ਦੇ, ਜੋ ਬ੍ਰਾਂਡ ਵੀ ਹੋ ਨਾ ਉਹ ਟ੍ਰਸਟਡ ਹੋ। ਉਹ ਇੱਕ ਨਾਮ ਮੇਰੇ ਦਿਮਾਗ ਵਿੱਚ ਆ ਰਿਹਾ,
4: ਨਾਨਕ ਘੀ ਭਾਜੀ,
5: ਨਾਨਕ ਘੀ ਚਾਹੀਏ ਯਾਰ। ਅਗਰ ਆਪਕੋ ਵੀ ਚਾਹੀਏ ਸ਼ੁੱਧ ਦੇਸੀ ਘੀ ਤੋ ਕਹੀਏ ਨਾਨਕ ਘੀ ਚਾਹੀਏ। ਸੋ ਗੁੱਡ, ਸੋ ਪਿਓਰ, ਇਟਸ ਨਾਨਕ।
6: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
7: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
6: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
7: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
8: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
7: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
8: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
7: 416-509-1509
8: ਔਰ ਵਿਜ਼ਿਟ insuranceforyou.ca।
9: ਆਜ ਖੁਸ਼ ਤੋਂ ਬਾਤ ਹੋ ਗਈ ਤਾਂ
10: ਉਹ ਤਾਂ ਹੋਣਾ ਹੀ ਹੈ, ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਇੰਨਾ ਤਾਂ ਬਣਦਾ ਹੀ ਹੈ।
9: ਆਜ ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ
10: ਸਾਡੇ ਕੋਲ। ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
11: ਚਲ ਕੇ ਰਹੇ ਆ ਪਰ
10: ਉਹ ਭਾਜੀ ਸੈਲੀਬ੍ਰੇਸ਼ਨ, 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
12: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
10: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂ ਵੀਡੀਓ .com। ਹੋਰ ਕੋਈ ਸੇਵਾ?
11: ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
13: ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
11: ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
13: 416-731-4162311। ਨਾਮ ਯਾਦ ਰੱਖੀ, ਜਸ ਭੁੱਲਰ।
14: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
15: ਬਸ ਇੰਨੀ ਗੱਲ ਹੋ ਕਰ।

0: ਤਾਂ ਦੋਸਤੋ ਸਾਡੀ ਲਾਈਨ ਜੁੜ ਚੁੱਕੀ ਆ ਮਹਿੰਦਰਪਾਲ ਜੀ ਨਾਲ। ਸੋ ਇਹਨਾਂ ਦੀ ਐਕਸਪਰਟੀਜ਼ ਆ, ਜੇ ਤੁਸੀਂ ਆਪਣੀਆਂ, ਕਿਉਂਕਿ ਨਾ ਬਹੁਤ NRI ਦਾ, ਬਹੁਤ ਸਾਡੇ ਕੈਨੇਡੀਅਨ ਭੈਣ ਭਰਾਵਾਂ ਦਾ ਇੱਕ ਸਵਾਲ ਹੁੰਦਾ ਕਿ ਜਦੋਂ ਅਸੀਂ ਇੰਡੀਆ ਜਾਈਦਾ, ਜ਼ਮੀਨ ਨੂੰ ਟ੍ਰਾਂਸਫਰ ਕਰਵਾਉਣੀ ਆ ਆਪਣੇ ਨਾਮ 'ਤੇ, ਕਿਸੇ ਦੇ ਨਾਮ 'ਤੇ, ਜਾਂ ਜ਼ਮੀਨ ਵੇਚਣੀ ਕਰਨੀ ਆ, ਤਾਂ ਉਹਦੇ 'ਚ ਬਹੁਤ ਸਾਰੀਆਂ ਰੁਕਾਵਟਾਂ ਆਉਂਦੀਆਂ ਨੇ। ਐਂਡ ਉਹਦੇ ਲਈ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ, ਗੱਲਬਾਤ ਕਰ ਲਈ ਮਹਿੰਦਰਪਾਲ ਗੁਪਤਾ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ। ਸਤਿ ਸ਼੍ਰੀ ਅਕਾਲ ਜੀ, ਮੇਰੀ ਆਵਾਜ਼ ਆ ਰਹੀ ਹੈ ਠੀਕ ਤੁਹਾਡੇ ਕੋਲ?
1: ਵਿੱਚ ਕੱਟ ਰਹੀ ਹੈ, ਉਦਾਂ ਸਮਝ ਪਾ ਰਿਹਾ, ਆਵਾਜ਼ ਵਿੱਚ ਕੱਟੀ ਕੱਟੀ ਜਾ ਰਹੀ ਸੀ
0: ਜੀ। ਤੁਹਾਡੀ ਆਵਾਜ਼ ਮੇਰੇ ਕੋਲ ਬਿਲਕੁਲ ਕਲੀਅਰ ਆ ਰਹੀ ਆ। ਸੋ ਮਹਿੰਦਰਪਾਲ ਜੀ, ਸਾਡਾ ਪਹਿਲਾ ਮੇਨ ਸਵਾਲ ਇਹੀ ਆ, ਜਿਹੜਾ ਕੋਈ ਕੈਨੇਡਾ ਦੀ ਸਿਟੀਜਨ ਲੈ ਚੁੱਕਿਆ, ਉਹਨੇ ਆਪਣੀ ਜ਼ਮੀਨ ਨੂੰ ਵੇਚਣਾ ਜਾਂ ਟ੍ਰਾਂਸਫਰ ਕਰਨਾ, ਜਾਂ ਇੱਕ ਜਿਹੜਾ ਕਿ ਇੰਡੀਅਨ ਸਿਟੀਜਨ ਹੀ ਆ, ਕੈਨੇਡਾ ਜਸਟ PR ਆ ਜਾਂ ਲੰਮੇ ਸਮੇਂ ਤੋਂ ਰਹਿ ਰਹੇ ਆ, ਉਹਦੇ 'ਚ ਫਰਕ ਕੀ ਆ? ਕੈਨੇਡੀਅਨ ਸਿਟੀਜਨਾਂ ਨੂੰ ਦਿੱਕਤਾਂ ਆਉਂਦੀਆਂ ਨੇ ਜਾਂ ਫਿਰ ਇੰਡੀਅਨ ਪਾਸਪੋਰਟ ਵਾਲਿਆਂ ਨੂੰ ਵੀ ਆ ਜਾਂਦੀਆਂ ਨੇ?
1: ਦੇਖੋ ਜੀ, ਪ੍ਰੋਬਲਮ ਜਿਹੜੀ ਇਸ ਕਰਕੇ ਆਉਂਦੀ ਹੈ ਵੀ ਸਭ ਤੋਂ ਪਹਿਲਾਂ ਤੇ ਰਿਜ਼ਰਵ ਬੈਂਕ ਆਫ ਇੰਡੀਆ ਨੇ ਜਿਹੜੇ ਸਿਟੀਜਨ ਨੇ ਜਾਂ NRI ਨੇ, ਉਹਨਾਂ ਤੇ ਨਾ ਇੱਕ ਰਿਸਟ੍ਰਿਕਸ਼ਨ ਲਾਗੂ ਕੀਤੀ ਹੋਈ ਹੈ ਵੀ ਉਹ ਇੱਥੇ ਐਗਰੀਕਲਚਰ ਲੈਂਡ ਤੇ ਫਾਰਮ ਹਾਊਸ ਵਗੈਰਾ ਚੀਜ਼ਾਂ ਜਿਹੜੀਆਂ ਵਾ ਉਹ ਨਹੀਂ ਖਰੀਦ ਕਰ ਸਕਦੇ। ਉਹਦਾ ਰੀਜ਼ਨ ਬਿਹਾਈਂਡ ਇਹ ਹੈ ਵੀ ਅਗਰ NRI ਜਿਹੜੇ ਨੇ ਜਾਂ ਸਿਟੀਜਨ ਨੇ ਇੱਥੋਂ ਇੰਡੀਅਨ ਕਰੰਸੀ ਦੇ ਮੁਕਾਬਲੇ ਉਹਨਾਂ ਦੀ ਕਰੰਸੀ ਦੀ, ਸਾਡੀ ਇੰਡੀਅਨ ਕਰੰਸੀ ਦੀ ਵੈਲਿਊ ਕਮਜ਼ੋਰ ਹੋਣ ਕਰਕੇ, ਉਹਨਾਂ ਕੋਲ ਪੈਸੇ ਜਿਹੜੇ ਆ ਜ਼ਿਆਦਾ ਹੋਣ ਕਰਕੇ, ਅਗਰ ਉਹ ਜ਼ਮੀਨਾਂ ਖਰੀਦਣ ਲੱਪਣਗੇ ਤੇ ਜਿਹੜੇ ਦੇਸ਼ ਦੇ ਕਿਸਾਨ ਨੇ ਉਹ ਕਿਤੇ ਉਹ ਜ਼ਮੀਨਾਂ ਤੋਂ ਵਾਂਝੇ ਰਹਿ ਸਕਦੇ ਆ, ਕਿਉਂਕਿ ਉਹ ਮਹਿੰਗੀਆਂ ਤੋਂ ਮਹਿੰਗੀਆਂ ਜ਼ਮੀਨਾਂ ਖਰੀਦੀਆਂ ਜਾ ਸਕਦੀਆਂ, ਜਿਸ ਕਰਕੇ ਸਰਕਾਰ ਨੇ ਕਿਤੇ ਕਿਤੇ ਇਹ ਸੋਚ ਕੇ ਉਹਨਾਂ ਤੇ ਰਿਸਟ੍ਰਿਕਸ਼ਨ ਲਾਈ ਹੋਈ ਆ। ਦੂਸਰੇ ਬੰਨੇ ਆ ਜਾਓ ਵੀ ਅਗਰ ਉਹਨਾਂ ਨੇ ਕੋਈ ਪ੍ਰੋਪਰਟੀ ਵੇਚਣੀ ਹੋਵੇ, ਮੰਨ ਲਓ ਕੋਈ ਐਗਰੀਕਲਚਰ ਲੈਂਡ ਆ, ਜੇ ਤੇ ਉਹਨਾਂ ਦੇ ਬਾਹਰ ਜਾਣ ਤੋਂ ਪਹਿਲਾਂ ਉਹਨਾਂ ਦੀ ਕੋਈ ਪਰਚੇਜ਼ ਹੋਵੇ ਜਾਂ ਉਹਨਾਂ ਨੂੰ ਐਨਸੈਸਟਰਲ ਜਿਵੇਂ ਵਿਰਾਸਤ ਦੇ ਵਿੱਚ ਆਈ ਹੋਵੇ ਜਾਂ ਵਿਰਾਸਤ 'ਚ ਆਉਣ ਵਾਲੀ ਜਾਇਦਾਦ ਹੋਵੇ ਜਿਹ 'ਚ ਉਹਨਾਂ ਨੇ ਖਰੀਦੀ ਨਾ ਹੋਵੇ, ਤੇ ਜੱਦੀ ਪ੍ਰੋਪਰਟੀ ਹੋਵੇ, ਅਗਰ ਉਹਨਾਂ ਨੇ ਉਹ ਵੇਚਣੀ ਹੋਵੇ ਤੇ ਉਹਨਾਂ ਨੂੰ TDS ਇੱਕ ਕਾਨੂੰਨ ਲਾਗੂ ਹੋਇਆ, ਉਹਦੇ ਤੋਂ ਉਹਨਾਂ ਨੂੰ ਐਗਜ਼ੰਪਸ਼ਨ ਮਿਲਦੀ ਹੈ। ਜੇ ਅਗਰ ਉਹ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰੋਪਰਟੀ ਵੇਚਦੇ ਨੇ, ਮਤਲਬ NRI ਕੈਟੇਗਰੀ ਜਾਂ ਸਿਟੀਜਨ ਜਿਹੜੇ ਆ, ਤੇ ਉਹਦੇ ਵਿੱਚ ਕੀ ਗਿਆ ਵੀ ਜਿਹੜੀ ਵੀ ਸੇਲ ਅਮਾਊਂਟ ਹੁੰਦੀ ਆ ਉਹਦੇ ਤੇ ਪਿਛਲੇ ਸਾਲ ਤੱਕ ਜਿਹੜਾ TDS ਦੀ ਜਿਹੜੀ ਪਰਸੈਂਟੇਜ ਸੀ ਨਾ ਉਹ 21-22% ਜਿਹੜੀ ਸੀ ਨਾ ਉਹ ਟੋਟਲ ਅਮਾਊਂਟ ਦੇ ਵਿੱਚੋਂ TDS ਦੇ ਤੌਰ ਤੇ ਖਰੀਦ ਦਾ ਜਿਹੜਾ ਕੱਟ ਕੇ ਇਨਕਮ ਟੈਕਸ ਜਮ੍ਹਾਂ ਕਰਵਾਉਂਦਾ ਸੀ, ਜਿਹੜੀ ਕਿ ਕਾਫੀ ਹਿਊਜ ਅਮਾਊਂਟ ਬਣ ਜਾਂਦੀ ਹੈ। ਠੀਕ ਹੈ ਜੀ, ਲਾਸਟ ਈਅਰ ਸਰਕਾਰ ਨੇ ਇਹਨੂੰ ਘਟਾ ਕੇ 12.5% ਕਰ ਦਿੱਤਾ, ਬਾਕੀ ਹੋਰ ਥੋੜੇ ਤਰ ਮੋਟੇ ਟੈਕਸ ਪਾ ਕੇ ਉਹ ਵੀ ਤਕਰੀਬਨ 13% ਬਣ ਜਾਂਦੀ ਹੈ। ਮੰਨ ਲਓ ਕਿਸੇ ਨੇ 10 ਲੱਖ ਦੀ ਪ੍ਰੋਪਰਟੀ ਵੇਚੀ ਹੈ, ਕਮਰਸ਼ੀਅਲ ਹੈ ਜਾਂ ਰੈਜੀਡੈਂਸ਼ੀਅਲ ਹੈ, ਤੇ 10 ਲੱਖ ਦੀ ਪ੍ਰੋਪਰਟੀ ਦੇ ਵਿੱਚ ਤੁਸੀਂ ਇਹ ਮੰਨ ਕੇ ਚੱਲੋ ਵੀ 12.5% ਜਾਂ 13% ਦੇ ਲੱਗ ਜਾ ਕੇ ਉਹ TDS ਅਮਾਊਂਟ ਉਹਨਾਂ ਨੂੰ ਘਟਾਉਣੀ ਪੈਣੀ ਹੈ ਤੇ ਇਨਕਮ ਟੈਕਸ। ਅਗਰ ਉਹਨਾਂ ਦਾ ਕੋਈ ਡਿਊਜ ਟੈਕਸ ਦਾ ਨਹੀਂ ਹੋਏਗਾ ਤੇ ਫਿਰ ਉਹਨਾਂ ਨੂੰ ਉਹ ਰਿਫੰਡ ਵੀ ਮਿਲ ਸਕਦਾ। ਠੀਕ ਹੈ, ਹੁਣ ਇਹਦੇ ਵਾਸਤੇ ਵੀ ਪਰੇਸ਼ਾਨੀ ਕੀ ਹੁੰਦੀ ਹੈ ਵੀ ਜਦੋਂ NRI ਜਾਂ ਸਿਟੀਜਨ ਹੁੰਦੇ ਨੇ ਇੱਥੋਂ ਦੇ, ਉਹ ਕੱਟ ਆਫ ਕਈ ਵਾਰੀ ਹੋ ਚੁੱਕੇ ਹੁੰਦੇ ਨੇ ਉਹਨਾਂ ਦੇ, ਇੱਥੋਂ ਦੇ ਪੈਨ ਕਾਰਡ ਨਹੀਂ ਹੁੰਦੇ, ਉਹਦੇ ਵਾਸਤੇ ਕੀ ਹੁੰਦਾ ਵੀ ਉਹਨਾਂ ਦਾ ਨਾ ਇੱਕ ਟੈਨ ਅਕਾਊਂਟ ਖੁਲਾਉਣਾ ਪੈਂਦਾ। ਟੈਨ ਅਕਾਊਂਟ ਖੁਲਵਾ ਕੇ ਤੇ ਉਹ TDS ਜਿਹੜਾ ਉਹ ਖਾਤੇ ਉਸ ਟੈਨ ਅਕਾਊਂਟ ਦੇ ਰਾਹੀਂ ਉਹ ਜਮ੍ਹਾਂ ਹੁੰਦਾ। ਹੁਣ ਕੋਈ ਟੈਕਨੀਕਲ ਪ੍ਰੋਬਲਮ ਵੀ ਆ ਰਹੀ ਹੈ ਇਨਕਮ ਡਿਪਾਰਟਮੈਂਟ 'ਚ, ਜਿਹਦੇ ਕਰਕੇ ਨਾ ਸਰਕਾਰ ਨੇ ਇਹ ਵੀ ਆਰਡਰ ਕਰ ਦਿੱਤਾ ਹੈ ਵੀ ਪੈਨ ਨੰਬਰ ਦੇ ਆਧਾਰ ਤੇ ਵੀ ਉਹ TDS ਘਟਾਇਆ ਜਾ ਸਕਦਾ, ਪਰ ਆਰਡਰ ਜਿਹੜਾ ਹਾਲੇ ਉੱਥੇ ਹੀ ਹੈ ਕਿਉਂਕਿ ਪ੍ਰੋਬਲਮ ਕਰਕੇ ਮਤਲਬ ਟੈਨ ਅਕਾਊਂਟ ਮਜ਼ਬੂਰਨ ਲੋਕਾਂ ਨੂੰ ਖੁਲਾਉਣਾ ਪੈ ਰਿਹਾ। ਇਹ ਪ੍ਰੋਬਲਮ ਤੇ ਲੋਕਾਂ ਨੂੰ, ਸੈਲਰਸ ਨੂੰ ਖਾਸ ਕਰਕੇ ਆਉਂਦੀ ਹੈ, ਕਿਉਂਕਿ ਜਿਹੜਾ ਸੈਕਸ਼ਨ 195 Act 1961 ਦਾ ਨਾ ਉਹਦੇ ਮੁਤਾਬਕ ਹੈ TDS ਜਿਹੜੇ ਚੀਜ਼ਾਂ ਲਾਗੂ ਹੋਈਆਂ ਹੋਈਆਂ। ਇਹਦੇ ਵਿੱਚ ਕੀ ਗਿਆ ਵੀ ਪਹਿਲਾਂ ਸਰਕਾਰ ਨੇ TDS ਜਿਹੜਾ ਸੀ 1973 'ਚ ਪੋਲਿਸੀ ਲਾਗੂ ਕੀਤੀ, ਫਿਰ ਅਮੈਂਡ ਕੀਤਾ 1999 'ਚ ਫੇਮਾ ਐਕਟ ਲਾਗੂ ਹੋਇਆ, ਫਿਰ 2019 'ਚ ਵੀ ਅਮੈਂਡ ਕੀਤੀ, ਪਰ ਇਹਦੇ ਤੇ ਚੀਜ਼ਾਂ ਜਿਹੜੀ ਰੋਕ ਲਾਈ ਸੀ ਨਾ ਪਰਚੇਜ਼ ਕਰਨ ਦੀ ਐਗਰੀਕਲਚਰ ਲੈਂਡ ਜਿਹੜੀ ਹੈ ਜਾਂ ਫਾਰਮ ਹਾਊਸ, ਇਹ ਰੋਕ ਐਜ਼ ਇਟ ਹੀ ਚੱਲਣ ਡਈ ਹੈ 1973 1999 'ਚ 2019 ਤੋਂ ਲਗਾਤਾਰ ਇਹ ਪਰਚੇਜ਼ ਤੇ ਰੋਕ ਲੱਗੀ ਹੈ ਖਰੀਦਣ ਤੇ। ਹੋਰ ਪੁੱਛੋ। ਹੈਲੋ
0: ਜੀ ਬਿਲਕੁਲ, ਬੜੇ ਚੰਗੇ ਤਰੀਕੇ ਨਾਲ ਤੁਸੀਂ ਐਕਸਪਲੇਨ ਕੀਤਾ, ਧੰਨਵਾਦ। ਅਤੇ ਨਾ ਸਾਡੇ ਕੁਝ ਸਰੋਤੇ ਵੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ, ਸੋ ਸਟੂਡੀਓ ਦਾ ਨੰਬਰ ਅਗਲੇ 10 ਮਿੰਟ ਹੀ ਗੁਪਤਾ ਸਾਹਿਬ ਸਾਡੇ ਨਾਲ ਨੇ, ਜੇ ਤੁਹਾਡਾ ਕੋਈ ਵੀ ਜ਼ਮੀਨਾਂ ਦੇ ਰਿਲੇਟਡ ਸਵਾਲ ਜਵਾਬ ਆ ਤਾਂ ਕਾਲ ਕਰ ਸਕਦੇ ਹੋ 416-233-7368, ਅਤੇ ਇਸ ਤੋਂ ਬਾਅਦ ਅਸੀਂ ਗੁਪਤਾ ਸਾਹਿਬ ਦਾ ਨੰਬਰ ਵੀ ਸ਼ੇਅਰ ਤੁਹਾਡੇ ਤੱਕ ਕਰਾਂਗੇ। ਕੈਪਟਨ ਸਾਹਿਬ ਸਤਿ ਸ਼੍ਰੀ ਅਕਾਲ ਜੀ, ਇਹਨੂੰ ਜੀ
1: ਗੁਪਤਾ ਸਾਹਿਬ ਅਸੀਂ ਤੁਹਾਨੂੰ ਸੁਣ ਰਹੇ ਹਾਂ ਜੀ, ਕਹਿੰਦੇ ਗੁਪਤਾ ਸਾਹਿਬ ਮੇਰਾ ਸਵਾਲ ਇਹ ਹੈ ਕਿ ਮੇਰੀ ਬੇਟੀ ਦਾ ਜੋ ਹਸਬੈਂਡ ਆ ਉਹਦੀ ਡੈਥ ਹੋ ਗਈ ਸੀ, ਪਾਵਰ ਆਫ ਅਟਾਰਨੀ ਬਣਾ ਕੇ ਲੈ ਕੇ ਗਏ ਸੀ।
2: ਕੈਪਟਨ ਸਾਹਿਬ ਘੱਟ ਆ ਰਹੀ ਤੁਹਾਡੀ
0: ਜੀ, ਮੈਂ ਗੁਪਤਾ ਇਹਨਾਂ ਦਾ ਸਵਾਲ ਸੁਣ ਲੈਂਦੇ ਹਾਂ ਗੁਪਤਾ ਸਾਹਿਬ, ਅਤੇ ਮੈਂ ਰਿਪੀਟ ਕਰ ਦੂੰਗਾ ਫਿਰ।
1: ਸੁਣ ਲਓ ਚੰਗੀ ਤਰ੍ਹਾਂ, ਫਿਰ ਤੁਸੀਂ ਰਿਪੀਟ ਕਰ ਦਿਆ
0: ਜੀ।
1: ਗੁਪਤਾ ਸਾਹਿਬ ਉਹ ਇੱਥੋਂ ਨਾ ਪਾਵਰ ਆਫ ਅਟਾਰਨੀ ਬਣਾ ਕੇ ਲੈ ਗਏ ਸੀ ਇੱਥੋਂ, ਸ਼ਾਇਦ ਸਰੋਤਿਆਂ ਨੂੰ ਇਹਦੇ ਮੈਂ ਜੋ ਦੱਸ ਰਿਹਾ ਮਦਦ ਮਿਲੂ। ਇੱਥੇ ਪਾਵਰ ਆਫ ਅਟਾਰਨੀ ਵਾਸਤੇ ਵੀ ਉਹ ਕੌਂਸਲੇਟ ਜਨਰਲ ਆਫ ਇੰਡੀਆ ਦਸਖਤ ਨਹੀਂ ਕਰਦਾ, ਜਿਹੜੇ ਇੱਥੋਂ ਦੇ ਸਿਟੀ ਜਨ ਆ ਨਾ ਉਹਦੇ ਵਾਸਤੇ ਸਪੈਸ਼ਲ ਦਫ਼ਤਰ ਆ ਉੱਥੋਂ ਦਸਖਤ ਹੁੰਦੇ ਆ। ਜਦੋਂ ਉੱਥੇ ਗਏ ਉਹਦੇ ਚ ਇਹ ਸੀ ਕਿ ਉਹਦੇ ਦੋ ਬੱਚੇ ਆ, ਉਹਨਾਂ ਨੇ ਪਾਵਰ ਆਫ ਅਟਾਰਨੀ ਦੇਤੀ ਸੀ ਕਿ ਸਾਡੀ ਜਿਹੜੀ ਜਾਇਦਾਦ ਆ ਉਹ ਸਾਡੀ ਮਾਤਾ ਦੇ ਨਾਂ ਕਰ ਦਿੱਤੀ ਆ, ਲੇਕਿਨ ਨਹੀਂ ਹੋਈ। ਉਹ ਕਹਿੰਦੇ ਉੱਥੇ ਵੀ ਤੁਸੀਂ ਤੀਜੇ ਬੰਦੇ ਦੇ ਨਾਂ ਤੇ ਪਾਵਰ ਆਫ ਅਟਾਰਨੀ ਬਣਵਾ ਕੇ ਲਿਆਓ, ਇਹ ਜਾਇਦਾਦ ਫੇਰ ਹੋਊਗੀ। ਫਿਰ ਉਹ ਜਾਇਦਾਦ ਦਾ ਕੀ ਹੋਇਆ, ਉਹ ਤਿੰਨਾਂ ਦੇ ਨਾਂ ਤੇ ਹੋਊਗੀ, ਬੇਟੀ ਅਤੇ ਉਹਦੇ ਦੋ ਬੱਚਿਆਂ ਦੇ ਨਾਂ ਤੇ। ਕੀ ਇਹ ਠੀਕ ਹੈ, ਗਾਂ ਨੂੰ ਕੀ ਕਰਨਾ ਪਊਗਾ
0: ਜੀ? ਆਫ ਦਾ ਏਅਰ ਕੈਪਟਨ ਸਾਹਿਬ ਤੁਸੀਂ ਸੁਣ ਸਕਦੇ ਹੋ ਜੀ ਗੁਪਤਾ ਸਾਹਿਬ।
1: ਤੁਹਾਡੀ
0: ਆਵਾਜ਼ ਵੀ ਨਾ ਥੋੜਾ ਜਿਹਾ ਨੈਟਵਰਕ ਦੇ ਇਸ਼ੂ ਆ ਕਿ ਪਾਵਰ ਆਫ ਅਟਾਰਨੀ ਉਹਨਾਂ ਨੇ ਮੰਨੀ ਨੀ ਤੇ ਉਹ ਜ਼ਮੀਨ ਆ ਤਿੰਨਾਂ ਦੇ ਨਾਮ ਤੇ ਹੋਗੀ ਜੀ।
1: ਪਾਵਰ ਅਟਾਰਨੀ ਪਹਿਲੇ ਐਗਜ਼ੀਕਿਊਟ ਕਿੱਥੇ ਹੋਈ ਆ?
0: ਫੋਰਨ ਕੰਟਰੀ ਦੇ ਵਿੱਚ ਹੋਈ ਹੈ।
1: ਅਗਰ ਕੋਈ ਪਾਵਰ ਅਟਾਰਨੀ ਬਾਹਰੋਂ ਬਣ ਕੇ ਆਉਂਦੀ ਹੈ ਨਾ, ਉਹ ਬੈਟਰੀ ਦੇ ਥਰੂ ਆਉਂਦੀ ਹੈ, ਤਾਂ ਫਿਰ ਜਿਹੜੀ ਡਿਸਟ੍ਰਿਕਟ ਲੈਵਲ ਦੇ ਉੱਤੇ ਜਾਂ ਮਤਲਬ ਡਿਵੀਜ਼ਨ ਲੈਵਲ ਦੇ ਉੱਤੇ ਜਾਂ ਐਫ ਸੀ ਆਰ ਦੇ ਲੈਵਲ ਦੇ ਉੱਤੇ ਉਹ ਪਾਵਰ ਅਟਾਰਨੀ ਅੰਬੋਸ ਕਰਵਾਉਣੀ ਵੀ ਜ਼ਰੂਰੀ ਹੁੰਦੀ ਹੈ। ਉਹਦੀਆਂ ਵੀ ਫਾਰਮੈਲਿਟੀਆਂ ਕਾਫੀਆਂ, ਉਹਦੇ ਚ ਵੀ ਲੋਕਾਂ ਨੂੰ ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਕਾਫੀ ਪਰੇਸ਼ਾਨੀਆਂ ਆਉਂਦੀਆਂ ਨੇ। ਪਰ ਸਰਕਾਰ ਦਾ ਇਹ ਦਾਅਵਾ ਹੈ ਵੀ ਕਈ ਵਾਰੀ ਕਿਸੇ ਨਾਲ ਧੋਖਾ ਨਾ ਹੋਵੇ, ਜਦਕਿ ਜੇ ਤੁਸੀਂ ਇਹਨੂੰ ਡੀਪਲੀ ਸਮਝੋ ਨਾ, ਇੰਬੋਸ ਕਰਾਉਣ ਦੇ ਵਿੱਚ ਸ਼ਬਦ ਤੇ ਬੜਾ ਜ਼ਬਰਦਸਤ ਹੁੰਦਾ ਹੈ, ਪਰ ਦੇਖੇ ਜਾਣ ਦਾ ਪਤਾ ਨੀ ਕਿੱਡਾ ਤਗੜਾ ਫਿੱਟਰ। ਜਦਕਿ ਇੰਬੋਸ ਕਰਾਉਣ ਦਾ ਫੰਡਾ ਇਹ ਹੈਗਾ ਸੀ ਵੀ ਸਟੈਂਪ ਡਿਊਟੀ ਜਿੰਨੀ ਲੱਗਣੀ ਚਾਹੀਦੀ ਹੈ ਉਹ ਪੇਮੈਂਟ ਜਮ੍ਹਾਂ ਕਰਾਉਣੀ ਹੁੰਦੀ ਹੈ, ਪਰ ਉਹ ਸਟੈਂਪ ਡਿਊਟੀ ਜਮ੍ਹਾਂ ਕਰਾਉਣ ਦੇ ਚੱਕਰ ਚ ਇੰਨੀਆਂ ਕੁ ਫਾਰਮੈਲਿਟੀਆਂ ਵੱਧ ਗਈਆਂ ਹੈਗੀਆਂ ਵੀ ਲੋਕਾਂ ਨੂੰ ਇਹ ਤੇ ਕੋਈ ਸ਼ੱਕ ਨੀ, ਇੰਬੋਸ ਕਰਾਉਣ ਦੀ ਬੜੀ ਪਰੇਸ਼ਾਨੀ ਆਉਂਦੀ ਹੈ। ਜਿਹੜੀ ਇਹਨਾਂ ਦੀ ਪਾਵਰ ਅਟਾਰਨੀ ਬਣੀ ਸੀ ਕਿੰਨੇ ਕਿੰਨੇ ਨਾਂ ਤੇ ਬਣੀ ਸੀ?
0: ਉਹ ਸ਼ਾਇਦ ਇੱਕ ਦੇ ਨਾਮ ਤੇ ਕਰਵਾ ਰਹੇ ਸੀ ਪਰ ਉਹ ਅਪਰੂਵ ਨਹੀਂ ਹੋਈ ਤੇ ਤਿੰਨਾਂ ਦੇ ਨਾਮ ਤੇ ਕਹਿੰਦੇ ਜ਼ਮੀਨ ਫਿਰ ਉਹ ਚਲੀ ਗਈ ਸੀ।
1: ਪਾਵਰ ਅਟਾਰਨੀ ਤੇ ਸਰ ਓਨਰਸ਼ਿਪ ਥੋੜਾ ਦਿੰਦੀ ਹੈ, ਪਾਵਰ ਅਟਾਰਨੀ ਤੇ ਹੁੰਦਾ ਵੀ ਕਿਸੇ ਨੂੰ ਆਥੋਰਾਈਜ਼ ਕਰਨਾ,
0: ਅਥਾਰਟੀ ਕਰਨਾ, ਹਾਂਜੀ ਕਿਸੇ ਨੂੰ ਆਥੋਰਾਈਜ਼ ਕਰਨਾ ਕਿ ਤੁਸੀਂ ਇਹ ਚੀਜ਼ ਇੱਦਾਂ ਕਰ ਸਕਦੇ ਜੀ। ਇੱਕ ਮੇਰਾ ਨਾਲ ਰਲਦਾ ਮਿਲਦਾ ਹੀ ਆ ਥੋੜਾ ਜਿਹਾ ਸਵਾਲ ਗੁਪਤਾ ਸਾਹਿਬ, ਉਰੇ ਨਾ ਬਹੁਤ ਸਾਰੇ ਕੈਨੇਡੀਅਨ ਨੇ ਜਿੱਦਾਂ ਦੀਆਂ ਜੱਦੀ ਜ਼ਮੀਨਾਂ ਨੇ ਉਹ ਆਪਣੀਆਂ ਜੱਦੀ ਜ਼ਮੀਨਾਂ ਨੂੰ ਨਾ ਹੀ ਵੇਚਣਾ ਚਾਹੁੰਦੇ ਨੇ ਕਿ ਸਾਡੇ ਭਾਈ ਦਾਦਿਆਂ ਤੋਂ ਲੈ ਕੇ ਪੜਦਾਦਿਆਂ ਤੋਂ ਲੈ ਕੇ ਜ਼ਮੀਨ ਤੋਂ ਅਸੀਂ ਰੋਟੀ ਖਾਧੀ ਆ, ਅਸੀਂ ਇਹਨੂੰ ਆਪਦੇ ਜਿਉਂਦੇ ਜੀ ਵੇਚ ਨਹੀਂ ਸਕਦੇ। ਉਹਨਾਂ ਦੇ ਬੱਚੇ ਕੈਨੇਡਾ 'ਚ ਜੰਪਲ ਨੇ, ਉਹ ਇੱਥੇ ਹੀ ਗਰੋਹ ਹੋ ਰਹੇ ਨੇ, ਉਹ ਹੋ ਸਕਦਾ ਕਦੇ ਪਿੰਡ ਵਾਪਸ ਜਾਣ ਜਾਂ ਨਾ ਜਾਣ, ਉਹਦੇ ਬਾਰੇ ਉਹਨਾਂ ਨੂੰ ਕੋਈ ਜ਼ਮੀਨਾਂ ਦਾ ਲਾਲਚ ਵੀ ਨਹੀਂ। ਤੇ ਬਹੁਤ ਵਾਰ ਲੋਕ ਕਹਿੰਦੇ ਨੇ ਕਿ ਯਾਰ ਹੁਣ ਕੀ ਕਰੀਏ, ਜ਼ਮੀਨ ਵੇਚਣ ਨੂੰ ਵੀ ਨਹੀਂ ਜੀ ਕਰਦਾ, ਜੇ ਨਹੀਂ ਵੇਚਦੇ ਤਾਂ ਬੱਚਿਆਂ ਤੋਂ ਵੇਚੀ ਵੀ ਨਹੀਂ ਜਾਣੀ। ਸੋ ਇੱਦਾਂ ਦਾ ਇੱਕ ਕੇਸ ਸੀ ਜਿਹਦੇ ਵਿੱਚ ਸਾਡੇ ਅੰਕਲ ਸੀ ਉਹਨਾਂ ਦੀ ਡੈਥ ਹੋ ਗਈ, ਤੇ ਇਸ ਤੋਂ ਬਾਅਦ ਹੁਣ ਉਹ ਬੱਚਿਆਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਜ਼ਮੀਨ ਵੇਚੀਏ ਕਿਵੇਂ ਕਰੀਏ, ਕਿਵੇਂ ਸਾਡੇ ਨਾਮ ਤੇ ਹੋਊਗੀ, ਇਹੋ ਜਿਹੇ ਕੇਸ 'ਚ ਕੀ ਕਰਨਾ ਚਾਹੀਦਾ?
1: ਦੇਖੋ ਜੀ, ਜਦੋਂ ਕੋਈ ਉਹਨਾਂ ਦੀ ਡੈਥ ਹੁੰਦੀ ਹੈ ਨਾ ਜੀ, ਉਹ ਡੈਥ ਹੋਣ ਤੋਂ ਬਾਅਦ ਉਹਨਾਂ ਦੇ ਜਿੰਨੇ ਵੀ ਲੀਗਲ ਹੇਅਰ ਹੁੰਦੇ ਨਾ ਉਹਨਾਂ ਦੇ ਨਾਂ ਉੱਤੇ ਵਿਰਾਸਤ ਦਾ ਇੰਤਕਾਲ ਚੜਦਾ, ਇਹਨੂੰ ਮੁਟੇਸ਼ਨ ਕਹਿੰਦੇ ਆਪਾਂ ਤੇ ਇਨਹੈਰੀਟੈਂਸ ਦਾ। ਤੇ ਉਹਦੇ ਵਿੱਚ ਜਿੰਨੇ ਵੀ ਲੀਗਲ ਹੇਅਰ ਹੁੰਦੇ ਆ ਨਾ ਉਹ ਸਾਰੇ ਉਹਨਾਂ ਜਿਹੜੇ ਕ੍ਰੀਏਟ ਹੁੰਦੇ ਆ ਨਵੇਂ ਥੱਲੇ ਜਗੀਰ ਪਾਤਾ ਦੇ ਗੇਮ ਚ। ਉਸ ਤੋਂ ਬਾਅਦ ਜਿੰਨਾ ਜਿੰਨਾ ਕਿ ਇਹਦਾ ਸ਼ੇਅਰ ਹੁੰਦਾ ਉਹ ਆਪਣਾ ਆਪਣਾ ਸ਼ੇਅਰ ਜਿਹੜਾ ਹੈਗਾ ਉਹ ਖੁਦ ਅੱਗੇ ਵੀ ਸੇਲ ਕਰ ਸਕਦੇ ਆ ਜਾਂ ਕਿਸੇ ਨੂੰ ਨੋਮੀਨੇਟ ਕਰਦੇ ਆ ਅਥੋਰਾਈਜ਼ ਕਰਦੇ ਤੇ ਵੇਚਿਆ ਵੀ ਜਾ ਸਕਦਾ। ਸਵਾਲ ਹੈਗਾ ਵੀ ਜਦੋਂ ਕਿਸੇ ਐਮ ਐਲ ਏ ਜਾਂ ਸਿਟੀਜ਼ਨ ਨੂੰ ਕੋਈ ਪੇਮੈਂਟ ਜਾਣੀ ਹੈ ਨਾ, ਉਹਦੇ ਚ ਟੀਡੀਐਸ ਪਾਲਿਸੀ ਲਾਗੂ ਹੋ ਜਾਂਦੀ
0: ਅੱਛਾ ਜੀ
1: ਸਿਰਫ ਐਗਰੀਕਲਚਰ ਲੈਂਡ ਦੇ ਵਿੱਚ ਉਹ ਵੀ ਜਿਹੜੀ ਹੈ ਉਹ ਜਿਹੜੀ ਪ੍ਰੋਪਰਟੀ ਰੈਜੀਡੈਂਸ਼ੀਅਲ ਹੈ ਕਮਰਸ਼ੀਅਲ ਹੈ ਉਹ ਭਾਵੇਂ ਵਿਰਾਸਤ ਦੇ ਵਿੱਚ ਆਈ ਹੋਵੇ ਤੇ ਜਦੋਂ ਪ੍ਰੋਪਰਟੀ ਸੇਲ ਆਊਟ ਹੋਣੀ ਹੈ ਤੇ ਉਹਨਾਂ ਦੇ ਸ਼ੇਅਰ ਤੁਸੀਂ ਜਿੰਨੀ ਐਨ ਆਰ ਆਈ ਜਾਂ ਪੀ ਡੀ ਐਮ ਦੀ ਜਿਹੜੀ ਓਨਰਸ਼ਿਪ ਅਮਾਊਂਟ ਬਣੇਗੀ ਉਹਦੀ ਵੈਲਿਊ ਉਹਦੇ ਟੀ ਡੀ ਐਸ ਜਿਹੜੀ ਆ ਉਹ ਕੈਟੇਗਰੀ ਚ ਆ ਜਾਂਦੇ ਨੇ
0: ਤੇ ਉਹ ਕੈਨੇਡੀਅਨ ਬੱਚਿਆਂ ਨੂੰ ਫਿਰ ਉੱਥੇ ਜਾ ਕੇ ਅਕਾਊਂਟ ਵਗੈਰਾ ਖੁਲਾਉਣੇ ਪੈਂਦੇ ਨੇ
1: ਹਾਂਜੀ ਉਹ ਤੇ ਪੈਨ ਅਕਾਊਂਟ ਇੱਥੇ ਕਰਕੇ ਖੁੱਲਦਾ ਨਾ ਜਿੰਨਾ ਦਾ ਇੱਥੇ ਅਕਾਊਂਟ ਨਹੀਂ ਹੁੰਦਾ ਪੈਨ ਕਾਰਡ ਨਹੀਂ ਹੁੰਦਾ ਉਹ ਪੈਨ ਅਕਾਊਂਟ ਇੱਥੇ ਕਰਕੇ ਉਹ ਸੀ ਏ ਜਾਂ ਇਨਕਮ ਟੈਕਸ ਜਿਹੜੇ ਟਰੈਕ ਕਰ ਰਹੇ ਆ ਉਹ ਖੁਲਵਾ ਕੇ ਦਿੰਦੇ ਆ ਉਹ ਆਰ ਬੀ ਆਈ ਦੀ ਗਾਈਡਲਾਈਨ ਦੇ ਮੁਤਾਬਕ ਸਾਰਾ ਇਨਕਮ ਟੈਕਸ ਦਾ ਪ੍ਰੋਸੀਜਰ ਬਣਿਆ ਜੀ
0: ਸੋ ਦੋਸਤੋ ਗੁਪਤਾ ਸਾਹਿਬ ਨੇ ਇਹਨਾਂ ਦਾ ਨੰਬਰ ਵੀ ਮੈਂ ਸ਼ੇਅਰ ਕਰ ਰਿਹਾ ਪਰ ਜੇ ਤੁਹਾਡਾ ਕੋਈ ਔਨ ਏਅਰ ਸਵਾਲ ਕਰਨਾ ਚਾਹੁੰਦੇ ਹੋ ਤਾਂ ਆਖਰੀ 2 ਮਿੰਟ ਨੇ ਸਟੂਡੀਓ ਦਾ ਨੰਬਰ ਆ 416-233-7368 ਤੁਸੀਂ ਕਾਲ ਕਰ ਸਕਦੇ ਹੋ 416-233-7368 416-233-7368 ਸਟੂਡੀਓ ਦਾ ਨੰਬਰ ਆ ਅਤੇ ਗੁਪਤਾ ਸਾਹਿਬ ਜਾਂਦੇ ਜਾਂਦੇ ਇੱਕ ਕੀ ਨਸੀਹਤ ਇੱਕ ਕੀ ਜਿਹੜੀ ਕਾਮਨ ਗਲਤੀ ਐਨ ਆਰ ਆਈ ਵੱਲੋਂ ਹੁੰਦੀ ਆ ਉਹ ਦੇ ਜੋ ਅਤੇ ਤੁਹਾਡਾ ਨੰਬਰ ਜਿਹੜਾ ਇਹ 381 ਵਾਲਾ ਇਹ ਮੈਂ ਸਰੋਤੇ ਨਾਲ ਜੇ ਤੁਸੀਂ ਇਜਾਜ਼ਤ ਦਿਓ ਸਾਂਝਾ ਕਰਦਾ ਤਾਂ ਕਿ ਜਿਨ੍ਹਾਂ ਨੇ ਕਾਲ ਕਰਨੀ ਹੋਵੇ ਤੁਹਾਨੂੰ ਕਾਲ ਕਰ ਸਕਦੇ ਨੇ ਜੀ ਸੋ ਗੁਪਤਾ ਸਾਹਿਬ ਦਾ ਨੰਬਰ ਆ 7-0091-78-381-7091-78-381 ਸੋ ਇੰਡੀਆ ਵਾਲਾ ਨੰਬਰ ਆ +91 ਮੂਹਰੇ ਲਾ ਕੇ ਤੁਸੀਂ ਸੇਵ ਕਰ ਲਿਓ ਵਟਸਐਪ ਦੇ ਉੱਤੇ ਇਹਨਾਂ ਨਾਲ ਰੀਚ ਕੀਤੀ ਜਾ ਸਕਦੀ ਹੈ 7-0091-78-381 ਗੁਪਤਾ ਸਾਹਿਬ ਦਾ ਨੰਬਰ ਆ ਜੀ ਗੁਪਤਾ ਸਾਹਿਬ ਜਾਂਦੇ ਜਾਂਦੇ ਕੀ ਰਾਏ ਕੀ ਨਸੀਹਤ ਕੀ ਕਾਮਨ ਗਲਤੀ ਜਿਹੜੇ ਐਨ ਆਰ ਆਈ ਵੀਰ ਕਰਦੇ ਨੇ ਉਹ ਪਰਹੇਜ ਕਰਨ ਕੀ ਕਹਿਣਾ ਚਾਹੋਗੇ
1: ਮੇਰੇ ਚ ਸਰਕਾਰਾਂ ਨੂੰ ਰਿਕੁਐਸਟ ਹੀ ਹੈ ਵੀ ਵਾਕਈ ਐਨ ਆਰ ਆਈ ਦੇ ਵਿੱਚ ਜਦੋਂ ਕੋਈ ਪਾਵਰ ਟਰਾਂਸ ਫਾਰਮ ਦੇ ਬਾਹਰ ਆਉਂਦੀ ਹੈ ਉਹਨਾਂ ਨੇ ਕੰਪੋਜ ਕਰਾਉਣ ਵਾਸਤੇ ਕੋਈ ਫਾਰਮ ਲੈਣੇ ਆ ਇੰਨੇ ਕੁ ਜ਼ਿਆਦਾ ਨੇ ਕਈ ਵਾਰੀ ਪਬਲਿਕ ਨੂੰ ਜਿਹੜੇ ਕੰਸਰਨ ਫੈਮਿਲੀ ਮੈਂਬਰ ਉਹਨਾਂ ਨੂੰ ਬਹੁਤ ਚੇਂਜ ਹੁੰਦਾ ਰੀਸੈਂਟਲੀ ਮੇਰਾ ਹੀ ਕੋਈ ਦੋਸਤ ਸੀ ਅਸੀਂ ਕਮਿਸ਼ਨ ਤੋਂ ਜਿਹੜਾ ਕ੍ਰਿਕਟ ਦਾ ਪਲੇਅਰ ਅਭਿਸ਼ੇਕ ਸ਼ਰਮਾ ਵਾ
0: ਜੀ
1: ਬਾਹਰ ਪਾਵਰ ਟਾਂਗੀ ਉਹਦੇ ਨਾਂ ਤੇ ਬਣ ਗਈ ਜਦੋਂ ਪਾਵਰ ਟਾਂਗੀ ਬਣ ਗਈ ਤੇ ਉਹਦੇ ਬੋਸ ਹੋਣੀ ਸੀ ਤੇ ਬੋਸ ਕਰਨ ਦੇ ਅੱਗੇ ਦਹੀ ਵੀ ਸੁਪਰਡੈਂਟ ਰੈਵਨਿਊ ਇਹਨਾਂ ਨੇ ਪੋਸਟ
0: ਗੁਪਤਾ ਸਾਹਿਬ ਬੜੇ ਸੂਝਵਾਨ ਨੇ ਤੇ ਇਹਦੇ ਵਿੱਚ ਐਕਸਪਰਟੀਜ਼ ਹੈ ਇਹਨਾਂ ਦੀ ਸੋ ਤੁਸੀਂ ਪੰਜਾਬ ਦੇ ਵਿੱਚ ਤੁਹਾਡੀਆਂ ਜ਼ਮੀਨਾਂ ਨੇ ਇੰਡੀਆ ਦੇ ਵਿੱਚ ਤੁਹਾਡੀਆਂ ਜ਼ਮੀਨਾਂ ਨੇ ਉਹਦੇ 'ਚ ਕੋਈ ਰੁਕਾਵਟ ਆ ਰਹੀ ਹੈ ਤਾਂ ਗੁਪਤਾ ਸਾਹਿਬ ਨਾਲ ਆਪਾਂ ਟਰਾਈ ਕਰਾਂਗੇ ਕਿਸੇ ਦਿਨ ਫਿਰ ਖੁੱਲ੍ਹੀ ਚਰਚਾ ਕਰਾਂਗੇ ਪਰ ਇਹਨਾਂ ਦਾ ਨੰਬਰ ਆ 7-091-78-381 ਤੇ ਗੱਲਬਾਤ ਕੀਤੀ ਜਾ ਸਕਦੀ ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਇੱਕ ਹੋਰ ਖਾਸ ਮਹਿਮਾਨ ਜੇ ਤੁਸੀਂ ਨਾ ਬੱਚਿਆਂ ਨੂੰ ਹੁਣ ਸਕੂਲ ਡਰੋਪ ਕਰਨ ਜਾ ਰਹੇ ਹੋ ਤਾਂ ਇਹ ਅਗਲਾ ਸੈਗਮੈਂਟ ਤੁਹਾਡੇ ਲਈ ਬੜਾ ਖਾਸ ਹੋਣ ਵਾਲਾ ਅਤੇ ਜਿਹੜੇ ਮਾਪਿਆਂ ਨੂੰ ਜਿਹੜੇ ਬੱਚਿਆਂ ਨੂੰ ਕੀ ਪ੍ਰੋਬਲਮ ਆਉਂਦੀਆਂ ਨੇ ਉਹਦੇ ਬਾਰੇ ਅਗਲਾ ਸੈਗਮੈਂਟ ਹੋਊਗਾ ਅਤੇ ਉਹਨਾਂ ਦੇ ਕੀ ਹੱਲ ਹੋਣਗੇ ਸੋ ਜੁੜੇ ਰਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ ਸਟੂਡੀਓ ਨੰਬਰ ਆ 416-233-7368 ਰਸ਼ਮੀ ਜੀ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ ਅਕਾਲ ਮੋਰਗੇ ਦੇ ਪ੍ਰਿੰਸੀਪਲ ਬਰੋਕਰ ਨੇ ਰਸ਼ਮੀ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਗੋ ਹੈਡ ਪਲੀਜ਼
3: ਬਹੁਤ ਬਹੁਤ ਧੰਨਵਾਦ ਹੈਰੀ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਰੀ ਗੁੱਡ ਮਾਰਨਿੰਗ ਜੀ ਬਿਲਕੁਲ ਜੀ ਮੋਰਗੇਜ ਰਿਲੇਟਿਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499 ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ ਗੱਲਬਾਤ ਕਰਾਂਗੇ ਜੀ ਗੈਰੰਟੋਰ ਬਾਰੇ ਗੈਰੰਟੋਰ ਹੁੰਦਾ ਕੌਣ ਹੈ ਕਿ ਜਦੋਂ ਸਾਡੇ ਘਰ ਦੀ ਮੋਰਗੇਜ ਨਹੀਂ ਹੋ ਰਹੀ ਅਸੀਂ ਕਿਸੇ ਹੋਰ ਦਾ ਨਾਂ ਪਵਾ ਲਿਆ ਮਤਲਬ ਕਿ ਉਹਨਾਂ ਨੇ ਆਪਣੀ ਗਰੰਟੀ ਦੇ ਦਿੱਤੀ ਹੈਗੀ ਹੈ ਹੁਣ ਜਦੋਂ ਅਸੀਂ ਕਿਸੇ ਹੋਰ ਦਾ ਨਾਂ ਪਵਾਉਂਦੇ ਹਾਂ ਉਹਦੇ ਕਾਫੀ ਇਸ਼ੂਜ਼ ਆ ਸਕਦੇ ਨੇ ਕਿ ਲੇਟਰ ਔਨ ਜਦੋਂ ਮੈਂ ਨਾਂ ਕਢਾਉਣਾ ਹੈ ਉਸ ਵੇਲੇ ਸਾਨੂੰ ਮੋਰਗੇਜ ਨਵੇਂ ਸਿਰੋਂ ਕਰਨੀ ਪੈ ਜਾਂਦੀ ਹੈ ਮਤਲਬ ਕਿ ਰੀਫਾਈਨਾਂਸ ਕਰਨਾ ਹੈ ਉਸ ਵੇਲੇ ਖਰਚਾ ਦੁਬਾਰਾ ਹੈਗਾ ਵਕੀਲ ਦੁਬਾਰਾ ਕਰਨਾ ਪਏਗਾ ਲੈਂਡ ਟ੍ਰਾਂਸਫਰ ਟੈਕਸ ਲੱਗੇਗਾ ਇਸ ਦੇ ਨਾਲ ਨਾਲ ਜਿੰਨੇ ਨਾਂ ਪਵਾਇਆ ਐਜ਼ ਅ ਗੈਰੰਟੋਰ ਅਗਰ ਉਹ ਆਪਣਾ ਹਿੱਸਾ ਮੰਗਦੇ ਨੇ ਜਾਂ ਅਗਰ ਉਹ ਫਸਟ ਟਾਈਮ ਹੋਮ ਬਾਇਰ ਸੀਗੇ ਤੇ ਆਪਣੀ ਉਹ ਪ੍ਰਿਵਿਲੇਜ ਲੂਜ਼ ਕਰ ਜਾਂਦੇ ਨੇ ਐਜ਼ ਅ ਫਸਟ ਟਾਈਮ ਹੋਮ ਬਾਇਰ, ਸੋ ਦੋਨੋਂ ਪਾਰਟੀਆਂ ਵਾਸਤੇ ਵਧੀਆ ਆਪਸ਼ਨ ਨਹੀਂ ਰਹਿੰਦੀ ਹੈਗੀ ਐਜ਼ ਅ ਗਰੰਟੋਰ। ਸੋ ਕੋਸ਼ਿਸ਼ ਕਰੀਏ ਕਿ ਬਿਨਾਂ ਗਰੰਟੋਰ ਤੋਂ ਜਿਹੜੀ ਹੈਗੀ ਹੈ ਫਾਈਲ ਕਰ ਸਕੀਏ, ਬਟ ਐਟ ਦ ਸੇਮ ਟਾਈਮ ਅਗਰ ਤੁਹਾਡਾ ਨਾਂ ਪਿਆ ਹੋਇਆ ਜਾਂ ਤੁਸੀਂ ਕਿਸੇ ਦਾ ਨਾਂ ਪਵਾਇਆ ਹੋਇਆ ਆਪਣੀ ਫਾਈਲ ਵਿੱਚ ਐਸ ਗਰੰਟੋਰ ਤੇ ਹੁਣ ਨਾਮ ਕੱਢਣਾ ਚਾਹੁੰਦੇ ਹੈਗੇ ਹੋ, ਆਲਵੇਜ਼ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 6475394499 ਗੂਗਲ ਕਰ ਸਕਦੇ ਹੋ, ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਬਹੁਤ ਧੰਨਵਾਦ ਜੀ ਰਸ਼ਮੀਤ ਜੀ ਅਕਾਲ ਮੋਰਗੇਜ ਤੋਂ। ਦੋਸਤੋ ਤੁਹਾਡਾ ਮੋਰਗੇਜ ਰਿਲੇਟਡ ਚਾਹੇ ਫਸਟ ਟਾਈਮ ਹੋਮ ਬਾਇਰ ਹੋ, ਘਰ ਲੈਣ ਤੋਂ ਪਹਿਲਾਂ ਨਾ ਮੋਰਗੇਜ ਬਾਰੇ ਪਤਾ ਕਰਨਾ ਬਹੁਤ ਜ਼ਰੂਰੀ ਹੁੰਦਾ। ਸੋ ਰਸ਼ਮੀਤ ਜੀ ਤੁਹਾਡੀ ਪੂਰੀ ਪੂਰੀ ਹੈਲਪ ਕਰਨਗੇ। 6475394499 6475394499 'ਤੇ ਗੱਲਬਾਤ ਕੀਤੀ ਜਾ ਸਕੇ। ਬਹੁਤ ਸ਼ੁਕਰੀਆ ਜੀ, ਧੰਨਵਾਦ, ਥੈਂਕ ਯੂ ਜੀ। ਸੋ ਨਾਲ ਦੇ ਨਾਲ ਬਾਈ ਸੁੱਖ ਜੀ ਵੀ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ। ਸੁੱਖ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਗੁੱਡ ਮੋਰਨਿੰਗ, ਅਤੇ ਸੁਬਹਾ ਸੁਬਹਾ ਕੋਈ ਚੰਗੀ ਖਬਰ ਚੰਗੀ ਡੀਲ ਦਿਓ ਜੀ ਸਾਡੇ ਸਰੋਤਿਆਂ ਨੂੰ।
4: ਬਹੁਤ ਸ਼ੁਕਰੀਆ, ਧੰਨਵਾਦ ਭੁੱਲਰ ਸਾਹਿਬ। ਬਿਲਕੁਲ, ਪਹਿਲਾਂ ਤਾਂ ਪਰਿਵਾਰਾਂ ਨੂੰ ਵੀਕਐਂਡ ਦਾ ਸੱਦਾ ਪੱਤਰ ਦੇਵਾਂਗੇ ਜੀ। ਵੀਕਐਂਡ ਦੇ ਉੱਪਰ ਭੁੱਲਰ ਸਾਹਿਬ ਬਹੁਤ ਸਾਰੀ ਇਨਵੈਂਟਰੀ ਜਿਹੜੀ ਡਿਸਪਲੇ ਦੇ ਉੱਪਰ ਨਵੀਂ ਲੱਗ ਚੁੱਕੀ ਆ, ਜਿਸ 'ਚ ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ, ਟਰਕੀ ਦੇ ਸੋਫਾ ਸੈੱਟ, ਕੌਫੀ ਟੇਬਲ ਜਿਹੜੇ ਵੀਕਐਂਡ ਦੇ ਉੱਪਰ ਕੜਾਕੇ ਕੱਢਵੀਆਂ ਪ੍ਰਾਈਜ਼ ਇਸ ਵੀਕਐਂਡ ਦੇ ਉੱਪਰ ਮਿਲਣੀਆਂ, ਅਤੇ ਹਰੇਕ ਪਰਚੇਜ਼ ਨਾਲ ਤੋਹਫਾ ਜਿਹੜਾ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ। ਸੋ ਜ਼ਰੂਰ ਇੱਕ ਚੱਕਰ ਲਾ ਕੇ ਜਾਓ ਇਸ ਵੀਕਐਂਡ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ। ਤੇ ਨਾਲ ਦੀ ਨਾਲ ਭੁੱਲਰ ਸਾਹਿਬ, ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਲੈਣਾ, ਪਟ ਲੈਣਾ ਹਾਈਡ੍ਰੋਲਿਕ ਸਟੋਰੇਜ ਵਾਲਾ, ਕੀ ਇਸ਼ਾਰਾ ਦਈਏ, ਮਾੜਾ ਜਿਹਾ ਮੈਟਰਸ ਉੱਪਰ ਚੱਲ ਜਾਵੇ, ਥੱਲੇ ਸਾਰੀ ਸਟੋਰੇਜ ਬਣ ਜਾਵੇ, ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $1,200 ਸੀ। ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ ਸਿਰਫ $299 ਦਾ। ਜੀ ਹਾਂ, ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ 299 ਡਰ ਦੇ ਵਿੱਚ, ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ 299 ਡਰ ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਬੈੱਡਰੂਮ ਸੈੱਟ ਤੇ, ਸੋਫਾ ਸੈੱਟ ਤੇ, ਕਸਟਮਾਈਜ਼ ਸੋਫਾ ਸੈੱਟ ਤੇ, ਰੀਅਲ ਲੈਦਰ ਦੇ ਪਾਵਰ ਰਿਕਲਾਈਨਰ ਤੇ ਤੁਹਾਡਾ ਵੇਟ ਕਰ ਰਹੀ ਹੈ ਇਸ ਵੀਕਐਂਡ ਦੇ ਉੱਪਰ। ਸੋ ਇਸ ਵੀਕਐਂਡ ਦੇ ਉੱਪਰ ਫਰਾਈਡੇ, ਸੈਚਰਡੇ, ਸੰਡੇ ਤਿੰਨ ਦਿਨ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ ਉਹ ਤਾਂ ਸੱਦਾ ਪੱਤਰ ਤੁਹਾਨੂੰ ਦੇ ਰਹੇ ਹਾਂ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ ਭੁੱਲਰ ਸਾਹਿਬ।
0: ਬਹੁਤ ਬਹੁਤ ਧੰਨਵਾਦ ਜੀ। ਸੋ ਡੈਰੀ ਟੋਮਕਨ ਤੇ ਦੋਸਤੋ ਤੁਸੀਂ ਪਹੁੰਚ ਸਕਦੇ ਹੋ। ਸਾਡੇ ਨਾਲ ਸਟੂਡੀਓ ਤੇ ਪਹੁੰਚ ਚੁੱਕੇ ਨੇ ਜੋਸ਼ੀ ਸਾਹਿਬ, ਪੰਕਜ ਜੋਸ਼ੀ ਜੀ, ਜੋ ਕਿ ਵਾਰਡ 9 ਤੇ 10 ਚੋਂ ਸਕੂਲ ਟਰੱਸਟੀ ਲਈ ਇਲੈਕਸ਼ਨ ਕੈਂਡੀਡੇਟ ਨੇ, ਇਲੈਕਸ਼ਨ ਲੜ ਰਹੇ ਨੇ, ਐਂਡ ਜਾਣਦੇ ਇਹਨਾਂ ਦੀ ਪੂਰੀ ਗੱਲਬਾਤ। ਅਤੇ ਤੁਸੀਂ ਵੀ ਜੇ ਕਾਲ ਕਰਨੀ ਹੋਵੇ ਸਕੂਲ ਬਾਰੇ, ਸਕੂਲ ਸਿਸਟਮ ਬਾਰੇ, ਸੁਧਾਰ ਬਾਰੇ, ਵਾਰਡ 9 ਅਤੇ 10 ਬਾਰੇ, ਤਾਂ ਪੰਕਜ ਜੋਸ਼ੀ ਦੇ ਵਿਜ਼ਨ ਬਾਰੇ, ਇਹਨਾਂ ਦੀ ਸਪੋਰਟ ਜਾਂ ਇਹਨਾਂ ਨੂੰ ਕੋਈ ਸਵਾਲ ਕਰਨੇ ਆ ਤਾਂ ਸਟੂਡੀਓ ਲਾਈਨ ਓਪਨ ਰਹਿਣੀ ਹੈ। 416-233-7368 ਸਟੂਡੀਓ ਨੰਬਰ ਆ, 416-233-7368। ਜੋਸ਼ੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ ਜੀ।
5: ਸਤਿ ਸ਼੍ਰੀ ਅਕਾਲ ਜੀ ਹਰਵੀਰ ਜੀ, ਵੈਰੀ ਥੈਂਕ ਯੂ ਟੂ ਯੂ ਟੂ ਹੈਵ ਮੀ ਐਂਡ ਸੇ ਯੂ ਨੋ ਵਾਟ ਆਈ ਹੈਵ ਫੋਰ ਦ ਕਿਡਸ।
0: ਜੀ ਬਹੁਤ ਧੰਨਵਾਦ ਜੀ, ਅਸੀਂ ਮਿਲੇ ਸੀਗੇ ਜਦੋਂ ਤੁਸੀਂ ਕੈਂਪੇਨ ਕਰ ਰਹੇ ਸੀ, ਉਦੋਂ ਆਪਣੀ ਮੁਲਾਕਾਤ ਹੋਈ, ਅਤੇ ਪਹਿਲਾਂ ਤਾਂ ਆਪਣੇ ਬਾਰੇ ਜਾਣੂ ਕਰਾਓ ਜੀ, ਤੁਹਾਡਾ ਬੈਕਗਰਾਊਂਡ ਕੀ ਆ, ਕਿੰਨਾ ਸਮਾਂ ਕੈਨੇਡਾ ਦੇ ਵਿੱਚ ਹੋ ਗਿਆ, ਆਪਣੀ ਇੰਟਰੋਡਕਸ਼ਨ ਜਿਹੜੇ ਸਾਡੇ ਸਰੋਤੇ ਨਹੀਂ ਜਾਣਦੇ ਜ਼ਰੂਰ ਦਿਓ ਜੀ।
5: ਜ਼ਰੂਰ ਜ਼ਰੂਰ, ਮੈਂ ਹਰਵੀਰ ਜੀ ਇੱਥੇ ਕੈਨੇਡਾ 'ਚ ਆਇਆ 95 ਦੇ ਵਿੱਚ, 1995 ਆਫਟਰ ਕੰਪਲੀਟਿੰਗ ਮਾਈ ਮਕੈਨੀਕਲ ਇੰਜੀਨੀਅਰਿੰਗ ਫਰੋਮ ਇੰਡੀਆ
0: ਜੀ।
5: ਉਸ ਤੋਂ ਬਾਅਦ ਆ ਕੇ ਮੈਂ ਇੱਥੇ ਡਿਫਰੈਂਟ ਲਾਈਨਸ ਦੇ ਵਿੱਚ, ਡਿਫਰੈਂਟ ਫੀਲਡਸ ਦੇ ਵਿੱਚ ਕੰਮ ਕੀਤਾ, ਡਿਫਰੈਂਟ ਲੈਵਲਸ ਇਨ ਮੈਨੇਜਮੈਂਟ, ਔਰ ਉਸ ਤੋਂ ਬਾਅਦ ਫਾਈਨਲੀ ਮੈਂ ਸੈਟਲ ਹੋਇਆ ਆਪਣੀ ਰੀਅਲ ਇਸਟੇਟ ਦੇ ਵਿੱਚ। ਵੀ ਆਰ ਰਨਿੰਗ ਅ ਬ੍ਰੋਕਰੇਜ
0: ਜੀ,
5: ਇਸ ਵੇਲੇ ਸਾਡੇ ਕੋਲ ਤਕਰੀਬਨ ਯੂ ਨੋ 125 ਦੇ ਕਰੀਬ ਏਜੰਟਸ ਵੀ ਹੈਗੇ ਆ, ਲੇਕਿਨ ਲੇਟਲੀ ਮੈਂ ਇਹ ਫੀਲ ਕੀਤਾ ਕਿ ਤੁਹਾਨੂੰ ਵੀ ਮੇਰੇ ਖਿਆਲ ਸਾਰਿਆਂ ਨੂੰ ਪਤਾ ਹੋਣਾ ਕਿ ਜਿਹੜਾ ਆਪਣਾ ਪੀਲ ਡਿਸਟ੍ਰਿਕਟ ਸਕੂਲ ਬੋਰਡ ਹੈ, ਇਹ ਸਟਾਰਟਿੰਗ ਫਰੋਮ ਦਿਸ ਈਅਰ, ਬਿਗਨਿੰਗ ਆਫ ਦਿਸ ਈਅਰ, ਇਹ ਇੱਕ ਪ੍ਰੋਵਿੰਸ਼ੀਅਲ ਸੁਪਰਵਾਈਜ਼ਰ ਦੇ ਅੰਡਰ ਹੁਣ ਕੰਮ ਕਰ ਰਿਹਾ ਹੈ। ਪਹਿਲਾਂ ਟਰੱਸਟੀਜ਼ ਦੇ ਕੋਲ ਕਾਫੀ ਉਹ ਇਹਨਾਂ ਦੀ ਪਾਵਰ ਸੀਗੀਆਂ, ਲੇਕਿਨ ਹੁਣ ਪ੍ਰੋਵਿੰਸ਼ੀਅਲ ਸੁਪਰਵਾਈਜ਼ਰ ਉਹਨਾਂ ਨੇ ਅਪੁਆਇੰਟ ਕੀਤਾ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ, ਔਰ ਉਹ ਲੁੱਕ ਆਫਟਰ ਕਰ ਰਿਹਾ। ਅਤੇ ਮੈਨੂੰ ਲੱਗਿਆ ਕਿ ਇੱਦਾਂ ਦਾ ਕੋਈ ਬੰਦਾ ਹੋਣਾ ਚਾਹੀਦਾ, ਕੋਈ ਟਰੱਸਟੀ ਇੱਦਾਂ ਦਾ ਹੋਣਾ ਚਾਹੀਦਾ ਕਿ ਜਿਹੜਾ ਕਿ ਹੁਣ ਆਪਣੇ ਫੈਮਿਲੀਜ਼ ਦੇ ਨਾਲ ਖੜਾ ਹੋਵੇ, ਉਹਨਾਂ ਦੀ ਗੱਲ ਸੁਣੇ ਔਰ ਉਹਨਾਂ ਦੀ ਗੱਲ ਅੱਗੇ ਪਹੁੰਚਾਵੇ। ਸੋ ਦੈਟ ਵਾਜ਼ ਦਾ ਮੇਨ ਰੀਜ਼ਨ ਕਿ ਮੈਂ ਸੋਚਿਆ ਕਿ ਚਲੋ ਮੈਂ ਇਹ ਰਿਸਪੋਂਸੀਬਿਲਿਟੀ ਲੈਂਦਾ, ਕਿਉਂਕਿ ਮੈਂ ਇਸ ਵਾਰਡ ਦੇ ਵਿੱਚ ਰਹਿੰਦਿਆਂ ਨੂੰ ਮੈਨੂੰ ਓਵਰ 22 ਈਅਰਸ ਹੋ ਗਏ।
6: ਓ ਠੀਕ ਆ।
5: ਮੇਰੇ ਤਿੰਨ ਬੱਚੇ ਆ, ਤਿੰਨੋਂ ਬੱਚੇ ਇੱਥੋਂ ਇਸੇ ਸਕੂਲ ਸਿਸਟਮ ਦੇ ਵਿੱਚੋਂ ਨਿਕਲ ਕੇ ਗਏ ਆ ਅੱਗੇ, ਔਰ ਹੁਣ ਮੈਨੂੰ ਲੱਗਦਾ ਕਿ ਯੂ ਨੋ ਇਹ ਮੇਰੀ ਰਿਸਪੋਂਸੀਬਿਲਿਟੀ ਵੀ ਹੈ ਕਿ ਮੈਂ, ਮੇਰੇ ਕੋਲ ਜੋ ਐਕਸਪੀਰੀਅੰਸ ਹੈ, ਜੋ ਇਨਸਾਈਟ ਹੈ ਸਕੂਲ ਸਿਸਟਮ ਦੇ ਬਾਰੇ, ਮੈਂ ਉਹਦੇ ਨਾਲ ਹੁਣ ਅੱਗੇ ਹੋਰ ਬੱਚਿਆਂ ਦੀ ਹੈਲਪ ਕਰਾਂ।
6: ਆਪਣੇ ਏਜੰਡੇ ਦੇ ਵਿੱਚ ਚੌਥਾ ਪੁਆਇੰਟ ਆ ਜਿਹਦੇ ਵਿੱਚ ਤੁਸੀਂ ਐਕਟ ਔਨ ਬੁਲਿੰਗ, ਅਤੇ ਕਿਉਂਕਿ ਨਾ ਬੁਲੀ ਦਾ ਬੱਚੇ ਸ਼ਿਕਾਰ ਬਹੁਤ ਹੁੰਦੇ ਨੇ, ਐਂਡ ਇਹਦੇ 'ਤੇ ਕੀ ਤੁਹਾਡੇ ਸੁਜੈਸ਼ਨ ਰਹਿਣਗੇ ਜੇ ਤੁਸੀਂ ਇਸ ਦੇ ਲਈ ਸਕੂਲ ਟਰੱਸਟੀ ਬਣਦੇ ਹੋ, ਇਹਦੇ ਬਾਰੇ ਦੱਸੋ। ਅਤੇ ਦੂਜੀ ਚੀਜ਼ ਹੈ ਵੇਪਿੰਗ, ਵੇਪਿੰਗ ਦੇ ਨਾਲ ਮੈਰੀਜੁਆਨਾ ਭੰਗ ਉਹ ਵੀ ਬੱਚੇ ਯੂਜ਼ ਕਰਦੇ ਨੇ, ਸਕੂਲ ਦੇ ਬਾਥਰੂਮਾਂ 'ਚ ਥਾਂ ਥਾਂ 'ਤੇ ਸਾਈਨ ਲਾਉਣੇ ਪੈਂਦੇ ਨੇ, ਸੋ ਕੀ ਇਹਦੇ ਇਹਦੇ ਵਿੱਚ ਇਹਦਾ ਹੱਲ ਕੀ ਆ?
5: ਵੈਲ ਇਹ ਜਿਹੜੇ ਸਿਸਟਮ ਹੈ ਨਾ ਜੀ, ਇਹ ਆਪਾਂ ਨੂੰ ਥੋੜ੍ਹਾ ਗਰਾਊਂਡ ਲੈਵਲ ਤੋਂ ਹੀ ਇਹਦੇ ਅਗੇਂਸਟ ਕੰਮ ਕਰਨਾ ਪੈਣਾ। ਇਹ ਜਿਹੜੀ ਚੀਜ਼, ਕਿਉਂਕਿ ਹੁਣ ਬਹੁਤ ਜ਼ਿਆਦਾ ਅੰਦਰ ਤੱਕ ਆਪਣੇ ਵੜ ਚੁੱਕੀ ਹੈ ਸਿਸਟਮ ਦੇ ਵਿੱਚ। ਹੁਣ ਇੱਕ ਤਾਂ ਸੋਲਿਊਸ਼ਨ ਇਹ ਹੈ ਕਿ ਸਾਡੇ ਕੋਲ ਜਦੋਂ ਬੱਚਿਆਂ ਦੇ ਟਾਈਮ ਆਫਸ ਹੁੰਦੇ ਆ, ਉਸ ਦੌਰਾਨ ਕੁਛ ਪੁਲਿਸ ਦੀ ਪ੍ਰੈਜੈਂਸ ਕੁਛ ਇਸ ਹਿਸਾਬ ਨਾਲ ਹੋਵੇ ਕਿ ਜਿੱਥੇ ਕਿ ਜਿਹੜੇ ਉਹਨਾਂ ਨੂੰ ਸੈੱਲ ਕਰਨ ਵਾਲੇ ਹੈਗੇ ਆ ਉਹਨਾਂ ਦੇ ਉੱਤੇ ਨਜ਼ਰ ਰੱਖੀ ਜਾ ਸਕੇ। ਇੱਕ ਤਾਂ ਇਹ ਚੀਜ਼ ਹੈ, ਇੱਕ ਬੱਚਿਆਂ ਨੂੰ ਇਹਦੇ ਖਿਲਾਫ ਜਿਹੜੇ ਹੈ ਇਹਨਾਂ ਦੇ ਨੁਕਸਾਨ ਜਿਹੜੇ ਆ ਉਹਨਾਂ ਨੂੰ ਸ਼ੁਰੂ ਦੇ ਲੈਵਲ ਤੋਂ ਦਿੱਤੇ ਜਾਣ। ਤੁਸੀਂ ਹੁਣ ਦੇਖੋਗੇ ਕਿ ਮੇਰਾ ਜਿਹੜਾ ਸਭ ਤੋਂ ਲਾਸਟ ਦੇ ਵਿੱਚ ਏਜੰਡਾ ਹੈ ਉਹ ਇਨਫੈਕਟ ਮੇਰਾ ਸ਼ਾਇਦ ਸਭ ਤੋਂ ਇੰਪੋਰਟੈਂਟ ਏਜੰਡਾ ਹੈ ਕਿ ਬੱਚਿਆਂ ਨੂੰ ਆਪਾਂ ਗਰਾਊਂਡ ਲੈਵਲ ਤੋਂ ਕਿੱਦਾਂ ਮੋਲਡ ਕਰੀਏ ਕਿ ਉਹ ਇਹਨਾਂ ਚੀਜ਼ਾਂ ਤੋਂ ਬਚਣ ਔਰ ਜਿਹੜੀਆਂ ਕੋਈ ਅੱਛੀਆਂ ਆਦਤਾਂ ਹੈਗੀਆਂ ਉਹਨਾਂ ਨੂੰ ਅਪਣਾਉਣ। ਹੁਣ ਆਪਾਂ ਦੇਖਿਆ, ਤੁਸੀਂ ਵੀ ਆਪਣੇ ਇੰਡੀਆ ਤੋਂ ਹੋ, ਮੈਂ ਵੀ ਇੰਡੀਆ ਤੋਂ ਹਾਂ, ਔਰ ਮੈਂ ਤੁਹਾਡੇ ਤੋਂ ਕਾਫੀ ਸੀਨੀਅਰ ਵੀ ਹਾਂ ਯੂ ਨੋ ਏਜ ਵਾਈਜ਼। ਅਤੇ ਹੁਣ ਸਾਨੂੰ ਇਹ ਪਤਾ ਹੈ ਕਿ ਸਾਨੂੰ ਸ਼ੁਰੂ ਤੋਂ ਜਦੋਂ ਕਲਾਸਿਸ ਅਸੀਂ ਅਟੈਂਡ ਕਰਦੇ ਸੀਗੇ, ਸਾਨੂੰ ਕਲਾਸਿਸ ਦੇ ਵਿੱਚ ਬਹੁਤ ਇੱਦਾਂ ਦੇ ਲੈਸਨਸ ਹੁੰਦੇ ਸੀਗੇ ਕਿ ਯੂ ਨੋ ਆਪਣੇ ਪੇਰੈਂਟਸ ਦੀ ਸੇਵਾ ਕਰਨੀ ਹੈ, ਪੇਰੈਂਟਸ ਦੀ ਗੱਲ ਸੁਣਨੀ ਹੈ, ਯੂ ਨੋ ਆਪਣੇ ਟੀਚਰਸ ਦੀ ਗੱਲ ਸੁਣਨੀ ਹੈ, ਸਾਰਾ ਇੱਦਾਂ ਦੀਆਂ ਚੀਜ਼ਾਂ ਸਾਨੂੰ ਗਰਾਊਂਡ ਲੈਵਲ ਤੋਂ ਦੱਸੀਆਂ ਗਈਆਂ ਸੀਗੀਆਂ, ਔਰ ਉਹ ਸਮ ਹਾਓ ਸਾਡੇ ਦਿਮਾਗ ਦੇ ਵਿੱਚ ਹੁਣ ਵੀ ਬੈਠੀਆਂ
6: ਜੀ,
5: ਰਾਈਟ। ਔਰ ਉਹ ਸਾਨੂੰ ਸ਼ਾਇਦ ਗਲਤ ਕੰਮ ਕਰਨ ਤੋਂ ਰੋਕਦੀਆਂ ਵੀ ਹੈ। ਲੇਕਿਨ ਆਪਾਂ ਜੇ ਹੁਣ ਦੇਖੀਏ ਅੱਜ ਕੱਲ੍ਹ ਦੇ ਬੱਚੇ ਇੱਥੇ ਦੀ ਐਜੂਕੇਸ਼ਨ ਦੇ ਵਿੱਚ ਇੱਦਾਂ ਦੀ ਕੋਈ ਚੀਜ਼ ਆਪਾਂ ਨੂੰ ਗਰਾਊਂਡ ਲੈਵਲ ਤੋਂ ਸ਼ਾਇਦ ਨਹੀਂ ਦੱਸੀ ਜਾਂਦੀ ਕਿ ਹਾਊ ਇੰਪੋਰਟੈਂਟ ਦੀਜ਼ ਥਿੰਗਸ ਆਰ ਟੂ ਇੰਸਟਿਲ ਇਨ ਆਰ ਕਿਡਸ। ਇਹ ਜਦੋਂ ਇੱਦਾਂ ਦੀਆਂ ਚੀਜ਼ਾਂ ਗਰਾਊਂਡ ਲੈਵਲ ਤੋਂ ਉੱਠਣਗੀਆਂ, ਉਹਨਾਂ ਦੇ ਦਿਮਾਗ ਦੇ ਵਿੱਚ ਬੈਠਣਗੀਆਂ, ਉਹਨਾਂ ਦਾ ਆਪਣੇ ਆਪ ਇੱਧਰੋਂ ਦਿਮਾਗ ਨਿਕਲੂਗਾ। ਨੰਬਰ ਦੋ, ਜਿਹੜੇ ਪੇਰੈਂਟਸ ਦੀ ਇਨਵੋਲਵਮੈਂਟ ਹੈ ਬੱਚਿਆਂ ਦੀ ਗਰੋਥ ਦੇ ਵਿੱਚ ਉਹ ਬਹੁਤ ਇੰਪੋਰਟੈਂਟ ਹੈ।
6: ਉਹਦੇ 'ਤੇ ਵੀ ਆਵਾਂਗੇ, ਮੈਂ ਸਟੂਡੀਓ ਨੰਬਰ ਵੀ ਅਨਾਊਂਸ ਕਰ ਦੇਣਾ, ਪੰਕਜ ਜੋਸ਼ੀ ਜੀ ਅਗਲੇ 10 ਮਿੰਟ ਸਾਡੇ ਨਾਲ ਸਟੂਡੀਓ 'ਤੇ ਨੇ। ਤੁਹਾਡਾ ਸਕੂਲ ਸਿਸਟਮ ਬਾਰੇ ਜਾਂ ਫਿਰ ਇਹਨਾਂ ਦੇ ਨਾਲ ਕੋਈ ਵੀ ਗੱਲਬਾਤ ਕਰਨੀ ਹੈ, ਸਟੂਡੀਓ 'ਚ ਕਾਲ ਕੀਤੀ ਜਾ ਸਕਦੀ ਹੈ 416-233-7368, 416-233-7368 ਸਟੂਡੀਓ ਨੰਬਰ ਆ, 416-233-7368। ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਕਟਾਰੀਆ ਟੂਰਸ ਐਂਡ ਟਰੈਵਲ। ਤੁਸੀਂ ਟਿਕਟਾਂ ਲੈਣੀਆਂ ਨੇ, ਅੱਜ ਆਖਰੀ ਦਿਨ ਆ, ਅੰਮ੍ਰਿਤਸਰ ਵਾਲੀ ਟਿਕਟ ਜਿਹੜੀ ਕਿ 1700-1800 ਦੀ ਆ, ਵਨ ਵੇ ਟੋਰਾਂਟੋ ਟੂ ਅੰਮ੍ਰਿਤਸਰ ਦੋ ਬੈਗਾਂ ਦੇ ਨਾਲ, ਇਹ ਕਟਾਰੀਆ ਟਰੈਵਲ 450 ਦੀ ਸੈੱਲ ਕਰ ਰਹੇ ਨੇ, ਪਰ ਅੱਜ ਆਖਰੀ ਦਿਨ ਆ, $100 ਦਾ ਡਿਸਕਾਊਂਟ ਤੁਹਾਨੂੰ ਦੇਣਗੇ ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ 'ਤੇ। ਉਹਦੇ ਲਈ 905-678-1200 905-678-1200 'ਤੇ ਕਾਲ ਕੀਤੀ ਜਾ ਸਕਦੀ ਆ। ਅਤੇ ਗਰਸ਼ਨ ਬਾਜਵਾ ਜੀ ਉੱਗੇ ਰਿਐਲਟਰ ਨੇ, ਜਦੋਂ ਗੱਲਬਾਤ ਲਗਜ਼ਰੀ ਘਰਾਂ ਦੀ ਫਾਰਮ ਹਾਊਸ 'ਤੇ ਆਉਂਦੀ ਹੈ, ਅਤੇ ਇਹਨਾਂ ਕੋਲ ਕਾਫੀ ਪ੍ਰੋਪਰਟੀਜ਼ ਨੇ ਇਸ ਸਮੇਂ। ਇੱਕ ਤਾਂ ਮਿਲਟਨ ਦੇ ਵਿੱਚ 10 ਏਕੜ ਲੈਂਡ ਦੇ ਵਿੱਚ 4 ਬੈਡਰੂਮ ਦਾ ਘਰ ਬਣਿਆ ਹੋਇਆ, 3 ਵਾਸ਼ਰੂਮ ਨੇ, ਸੇਲ ਦੇ ਉੱਤੇ ਆ ਜੀ। ਅਤੇ ਇੱਕ ਸ਼ੈਲਬਰਨ ਦੇ ਨੇੜੇ 4 ਏਕੜ ਦਾ ਘਰ ਆ, ਕਸਟਮ ਬਿਲਟ ਘਰ ਆ ਇਹ, 5 ਬੈਡਰੂਮ ਨੇ, 4 ਵਾਸ਼ਰੂਮ ਨੇ, ਫਿਨਿਸ਼ਡ ਬੇਸਮੈਂਟ ਆ, ਸ਼ੋਪ ਬਣੀ ਹੋਈ ਆ, ਸ਼ੈਲਬਰਨ ਦੇ ਬਿਲਕੁਲ ਨੇੜੇ ਆ। ਸੋ ਇਹ ਪ੍ਰੋਪਰਟੀਆਂ ਦੀ ਵਧੇਰੇ ਜਾਣਕਾਰੀ ਲਈ ਗਰਸ਼ਨ ਬਾਜਵਾ ਜੀ ਨੂੰ ਕਾਲ ਕਰ ਲਿਓ, 647-299-5497 5548 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਅਖੀਰ ਦੇ ਵਿੱਚ ਵਿੱਕ ਸੇਠੀ ਜੀ ਜੋ ਕਿ ਦਲਾਵਰੀ ਗਰੁੱਪ ਦੀ ਬ੍ਰਾਂਚ ਹੈ ਜੋ ਬਵੇਡ ਐਂਡ ਮੇਨ 'ਤੇ ਜਿਹਦੇ ਵਿੱਚ ਜੀ ਐੱਮ ਸੀ ਸ਼ੈਵਰਲੇ ਕੈਡਲੈਕ ਬਿਊਕ ਗੱਡੀਆਂ ਸੈੱਲ ਕੀਤੀਆਂ ਜਾਂਦੀਆਂ ਨੇ, ਬ੍ਰੈਂਡ ਨਿਊ ਗੱਡੀਆਂ, ਇਹਨਾਂ ਕੋਲ ਨਾ ਇੱਕ ਰੇਡੀਓ ਚੜ੍ਹਦੀ ਕਲਾ ਦੇ ਲਈ ਇੱਕ ਖਾਸ ਜਿਹੜੀ ਡੀਲ ਦਿੱਤੀ ਇਹਨਾਂ ਨੇ ਕਿ ਬ੍ਰੈਂਡ ਨਿਊ ਗੱਡੀ $2500 ਡਾਊਨ ਦੇ ਨਾਲ ਐੱਸ ਯੂ ਵੀ ਗੱਡੀ ਆ ਟਰੈਕਸ ਸ਼ੈਵਰਲੇ ਦੀ, ਇਹਨੂੰ ਤੁਸੀਂ ਜੇ ਲੀਜ਼ ਕਰਨਾ ਇਹਦੀ ਵੀਕਲੀ ਪੇਮੈਂਟ ਸਿਰਫ ਅਤੇ ਸਿਰਫ $59 ਪਲੱਸ ਟੈਕਸ ਰਹਿ ਜੂਗੀ, $49 ਪਲੱਸ ਟੈਕਸ। ਸੋ ਇਹਦੀ ਵਧੇਰੇ ਜਾਣਕਾਰੀ ਲਈ ਵਿੱਕ ਸੇਠੀ ਜੋ ਕਿ ਉੱਥੋਂ ਦੇ ਜਨਰਲ ਮੈਨੇਜਰ ਨੇ, ਜੀ ਐੱਮ ਨੇ, ਇਹਨਾਂ ਨੂੰ ਕਾਲ ਕਰ ਲਿਓ 647-992-1913 6479921913 ਤੇ ਗੱਲਬਾਤ ਕੀਤੀ ਜਾ ਸਕਦੀ। ਬੜਾ ਜਲਦੀ ਤੁਹਾਨੂੰ ਅਸੀਂ ਬ੍ਰੀਜ਼ ਡਕਟ ਕਲੀਨਿੰਗ ਦੇ ਨਾਲ ਉਹਨਾਂ ਦਾ ਸੁਨੇਹਾ ਵੀ ਦੇਵਾਂਗੇ। ਫਿਲਹਾਲ ਸਾਡੇ ਨਾਲ ਪੰਕਜ ਜੋਸ਼ੀ ਜੀ ਨੇ। ਸੋ ਤੁਹਾਡੇ ਇੱਕ ਵਾਰੀ ਏਜੰਡਿਆਂ ਨੂੰ ਤੁਸੀਂ ਆਪਣਾ ਕਲੀਅਰ ਕਰ ਦਿਓ, ਪਰ ਰਾਈਟ ਨੂੰ ਜਿਹੜਾ ਹੁਣ ਬੱਚੇ ਨਾ ਡਰੋਪ ਕਰਨ ਜਾ ਰਹੇ ਨੇ ਸਕੂਲਾਂ ਨੂੰ,
5: ਹਾਂਜੀ,
6: ਸ਼ਾਮ ਨੂੰ, ਉਹ ਪਾਰਕਿੰਗ, ਉਹ ਕੰਜੈਸ਼ਨ, ਉਹ ਸੇਫਟੀ, ਉਹਦੇ ਬਾਬਤ ਵੀ ਤੁਸੀਂ ਪੁਆਇੰਟ ਲਿਖੇ ਹੋਏ ਨੇ, ਉਹ ਕੀ ਹੈ?
5: ਟ੍ਰੈਫਿਕ ਤਾਂ ਦੇਖੋ ਜੀ ਸਾਡਾ ਬਹੁਤ ਵੱਡਾ ਮੁੱਦਾ ਵੀ ਹੈ
6: ਜੀ।
5: ਉੱਤੋਂ ਜਿਹੜੇ ਕੈਮਰਾਸ ਪਹਿਲਾਂ ਲਗਾਏ ਹੋਏ ਸੀਗੇ ਆਪਾਂ ਕੈਮਰੇਜ਼ ਵੀ ਹਟਾ ਦਿੱਤੇ, ਹੁਣ ਉਹਦੇ ਨਾਲ ਕੀ ਹੋਇਆ ਕਿ
6: ਤੁਸੀਂ ਹੱਕ 'ਚੋਂ ਕੈਮਰੇ ਲਿਖੇ ਹੋ।
5: ਵੈਲ ਮੇਰਾ ਖਿਆਲ ਹੈ ਕੋਈ ਹਾਈਬ੍ਰਿਡ ਸਿਸਟਮ ਤਾਂ ਹੋਣਾ ਚਾਹੀਦਾ ਹੀ ਹੈ, ਮਤਲਬ ਦੇਰ ਹੈਜ਼ ਟੂ ਬੀ ਅ ਵੇ ਜਿੱਥੇ ਕਿ ਜਿਹੜੇ ਵੀ ਡਰਾਈਵਰ ਜਦੋਂ ਉੱਥੋਂ ਪਾਸ ਕਰ ਰਹੇ ਆ ਉਹਨਾਂ ਨੂੰ ਕੁਛ ਨਾ ਕੁਛ ਦਿਮਾਗ ਦੇ ਵਿੱਚ ਇਹ ਚੀਜ਼ ਹੋਣੀ ਚਾਹੀਦੀ ਹੈ ਕਿ ਇੱਥੋਂ ਅਸੀਂ ਜੇ ਅਸੀਂ ਸਪੀਡਿੰਗ ਕਰਕੇ ਨਿਕਲਦੇ ਹਾਂ ਤਾਂ ਉਹਦੇ ਕੋਨਸੀਕੁਐਂਸਿਸ ਕੀ ਹੈਗੇ ਆ। ਇੱਕ ਤਾਂ ਕੋਈ ਐਕਸੀਡੈਂਟ ਦੇ ਚਾਂਸ ਤਾਂ ਹੈਗੇ, ਉਹ ਤਾਂ ਹੈਗੇ ਹੀ ਆ,
6: ਤੁਸੀਂ ਕਹਿ ਰਹੇ ਹੋ ਕਿ ਹੁਣ ਬਤਾ ਵਧੀਆ ਗੱਲ।
5: ਹਾਂਜੀ, ਮੇਰੇ ਹਿਸਾਬ ਨਾਲ ਤਾਂ ਇਹ ਹੋਣਾ ਚਾਹੀਦਾ, ਜਾਂ ਉੱਥੇ ਹੋਰ ਕੀ ਆਪਾਂ ਬੰਪਸ ਬਣਾ ਸਕਦੇ ਹਾਂ ਉਸ ਸੜਕਾਂ 'ਤੇ, ਲੇਕਿਨ ਉਹ ਬੰਪਸ ਜਿਹੜੇ ਆ ਉਹ ਫਿਰ ਹਮੇਸ਼ਾ ਹੀ ਰਹਿਣਗੇ, ਉਹ ਹਰ ਵੇਲੇ ਜਦੋਂ ਸਕੂਲ ਆਵਰਸ ਵੀ ਨਹੀਂ ਹੈ ਫਿਰ ਵੀ ਹੈਗੇ ਆ, ਔਰ ਯੂ ਨੋ ਬੋਦਰੇਸ਼ਨ ਤਾਂ ਹੈਗੀ ਆ ਉਹ ਵੀ। ਸੋ ਇੱਕ ਸਕੂਲ ਪੀਰੀਅਡ ਦੇ ਦੌਰਾਨ ਇੱਦਾਂ ਦੇ ਜ਼ਰੂਰ ਕੁਛ ਨਾ ਕੁਛ ਹੋਣਾ ਚਾਹੀਦਾ। ਦੇਖੋ ਡਰ ਇੱਕ ਬਹੁਤ ਵੱਡੀ ਚੀਜ਼ ਹੈ,
6: ਡਰ ਦੇ ਨਾਲ ਬਹੁਤ ਬੱਚਿਆਂ ਦੀ ਸੇਫਟੀ ਵੀ ਕਿਸੇ ਨਾਲ ਹਿੱਟ ਕਰਾਂਗੇ, ਇਹ ਤੋਂ ਵੱਧ ਡਰ ਟਿਕਟ ਦਾ ਲੱਗਦਾ ਉਹਨਾਂ ਨੂੰ, ਉਹ 'ਚੋਂ ਡਰ ਨਹੀਂ ਲੱਗਦਾ ਵੀ ਅਸੀਂ ਤੇਜ਼ ਚਲਾਵਾਂਗੇ ਕਿਸੇ ਨੂੰ ਹਿੱਟ ਕਰ ਦਾਂਗੇ।
5: ਬਿਲਕੁਲ ਬਿਲਕੁਲ, ਇਸੇ ਕਰਕੇ
6: ਹੁੰਦਾ
5: ਜਿਹੜਾ ਡਰ ਤਾਂ ਇੱਕ ਦਿਮਾਗ ਦੇ ਵਿੱਚ ਹੋਣਾ ਚਾਹੀਦਾ, ਤਦ ਹੀ ਤੁਸੀਂ ਕੁਛ ਨਾ ਕੁਛ ਚੀਜ਼ ਚੇਂਜਸ ਆਪਣੀ ਕਰ ਸਕਦੇ। ਸੋ ਦੈਟ ਇਜ਼ ਇੰਪੋਰਟੈਂਟ।
6: ਅਤੇ ਜਿਹੜਾ ਇਹ ਆਹ ਟਰਾਂਸਪੋਰਟੇਸ਼ਨ ਗ੍ਰੇਟ 10 ਨੰਬਰ 1 ਪੁਆਇੰਟ ਤੁਹਾਡਾ ਅਤੇ ਨੰਬਰ 3 ਪੁਆਇੰਟ ਜਿਹਦੇ 'ਚ ਉਸ ਐਪ ਦੀ ਗੱਲ ਤੁਸੀਂ ਕੀਤੀ ਆ, ਸੋ ਇਹ ਇਹਨਾਂ ਨੂੰ ਵੀ ਇੱਕ ਸ਼ਾਰਟ, ਕਿਉਂਕਿ ਆਪਣੇ ਕੋਲ ਸਮਾਂ ਸਿਰਫ 2-2.5 ਮਿੰਟ ਦਾ ਬਾਕੀ ਆ, ਸੋ ਇਹਨਾਂ ਨੂੰ ਵੀ ਤੁਸੀਂ ਸਮਰਾਈਜ਼ ਕਰ ਦਿਓ ਅਤੇ ਇਸ ਤੋਂ ਬਾਅਦ ਆਪਣਾ ਨੰਬਰ ਸ਼ੇਅਰ ਕਰ ਦਿਓ। ਮੈਂ ਬ੍ਰੀਜ਼ ਡਾਕਟਰ ਕਲੀਨਿਕ ਦਾ ਸੁਨੇਹਾ ਔਨਏਅਰ ਕਰਦਾ ਜੀ। ਸਾਡੇ ਸਿਮਰਨ ਬਾਈ ਨੇ, ਇਹ ਕਹਿੰਦੇ ਡਾਕਟਰ ਕਲੀਨਿਕ, ਮੈਂ ਇਹਨਾਂ ਨੂੰ ਕਹਿੰਦਾ ਹੁੰਦਾ ਸੀ ਕਿ ਬਾਈ ਜੀ ਹਰ ਬੰਦਾ ਚਾਹੁੰਦਾ ਕਿ ਸਾਲ 'ਚ ਅਸੀਂ 2 ਵਾਰੀ ਡਾਕਟਰ ਕਲੀਨਿਕ ਕਰਾ ਲਈਏ, ਸਾਫ਼ ਸਫਾਈ, ਹੁਣ ਤਾਂ ਦੀਵਾਲੀ ਵੀ ਆ ਰਹੀ ਹੈ, ਵਿੰਟਰ ਵੀ ਆ ਰਹੀ ਆ, ਇਦੋਂ ਪਹਿਲਾਂ ਡਾਕਟਰ ਕਲੀਨਿਕ ਕਰਵਾ ਲੈਣੀ ਚਾਹੀਦੀ ਆ। ਅਤੇ ਸਿਮਰਨ ਬਾਈ ਜੀ ਦੱਸੋ ਫਿਰ ਕੀ ਸਾਡੀ ਜੇਬ 'ਤੇ ਭਾਰ ਪਊਗਾ ਜਾਂ ਖੁਸ਼ਖਬਰੀ ਆ?
7: ਨਹੀਂ ਜੀ, ਡਕ ਕਲੀਨਿੰਗ ਕਰਾਉਣ ਨਾਲ ਤਾਂ ਤੁਹਾਡੇ ਜੇਬ 'ਚ ਕੋਈ ਭਾਰ ਨਹੀਂ ਪੈਣਾ ਚਾਹੀਦਾ। ਇਹਦੇ ਨਾਲ ਸਗੋਂ ਤੁਹਾਡੇ ਘਰ ਦੇ ਜਿਹੜੇ ਬਿੱਲ ਨੇ, ਤੁਹਾਡੇ ਘਰ ਦੀ ਜਿਹੜੀ ਸੇਫ,
6: ਪਰ ਬਈ ਜੀ $400-500 ਫੇਰ ਵੀ ਪੈ ਹੀ ਜਾਂਦਾ ਜਦੋਂ $400-500 ਲੱਗਣਾ।
7: ਨਹੀਂ ਨਹੀਂ ਬਈ, $400-500 ਆਪਾਂ ਨਹੀਂ, ਆਪਾਂ ਤੁਹਾਨੂੰ ਜੀ ਜਿਹੜੀ ਡੀਲ ਦੇ ਰਹੇ ਹਾਂ ਬ੍ਰੈਂਪਟਨ ਮਿਸੀਸਾਗਾ ਦੇ ਵਿੱਚ, ਤੁਸੀਂ ਜਦੋਂ ਵੀ ਸਾਨੂੰ ਕਾਲ ਕਰੋਗੇ ਆਪਾਂ ਜੀ ਤੁਹਾਨੂੰ, ਤੁਸੀਂ ਕਹਿਣਾ ਜੀ ਚੜ੍ਹਦੀ ਕਲਾ, ਤੇ ਆਪਾਂ ਤੁਹਾਨੂੰ ਚੜ੍ਹਦੀ ਕਲਾ ਵਿੱਚ ਹੀ ਪਰਮਾਤਮਾ ਦੀ ਮਿਹਰ ਨਾਲ ਰੱਖਾਂਗੇ, ਤਾਂ $150 ਦੇ ਵਿੱਚ ਆਪਾਂ ਤੁਹਾਨੂੰ ਜਿਹੜੀ ਆ ਫਲੈਟ ਪ੍ਰਾਈਸ ਦੇ ਉੱਤੇ ਡਕ ਕਲੀਨਿੰਗ ਕਰਕੇ ਦੇਵਾਂਗੇ $150 ਦੇ ਵਿੱਚ।
6: $149 $150 ਦੇ ਵਿੱਚ ਕਿੰਨੇ ਸਕੁਅਰ ਫੀਟ ਵਾਲੇ ਘਰ ਦੀ ਗੱਲ ਕਰ ਰਹੇ ਹਾਂ?
7: ਇਹ ਆਪਾਂ 3000 ਸਕੁਅਰ ਫੀਟ ਤੱਕ ਦੇ ਘਰ ਹੋਣਗੇ ਜਿਹੜੇ ਵੀ ਉਹ ਸਾਨੂੰ ਕਾਲ ਕਰ ਸਕਦੇ ਨੇ। ਸੋ ਅਪ ਟੂ
6: 3000 ਸਕੁਅਰ ਫੀਟ ਬ੍ਰੈਂਪਟਨ ਮਿਸਾਗਾ ਘਰ ਆ। ਅੱਛਾ, ਇਹਦੇ ਵਿੱਚ ਤੁਸੀਂ ਜਿਹੜਾ ਉਹ ਮਿੱਟੀ ਜੀ ਪੱਟਦੇ ਹੁੰਦੇ ਆ, ਇਹਦੇ ਵਿੱਚ ਸੈਨੇਟਾਈਜੇਸ਼ਨ ਹੁੰਦੀ ਆ, ਫਿਰ ਉਹ ਚੀਜ਼ਾਂ ਨਹੀਂ ਕਰਦੇ ਹੋਵੋਗੇ?
7: ਨਹੀਂ ਨਹੀਂ ਭਾਈ, ਕੋਈ ਵੀ ਤੁਹਾਨੂੰ ਹਿਡਨ ਚਾਰਜ ਨਹੀਂ ਹੋਊਗਾ, ਕੋਈ ਵੀ ਤੁਹਾਨੂੰ ਇਹ
6: ਕੰਮ ਕੀ ਹੋਊਗਾ ਇਹਦੇ ਵਿੱਚ ਜੀ, ਕੀ ਡਰਾਇਰ ਵੈਂਟ ਵੀ ਕਲੀਨ ਹੋਊਗਾ?
7: ਡਰਾਇਰ ਵੈਂਟ ਵੀ ਬਿਲਕੁਲ ਕਲੀਨ ਹੋਊਗਾ ਜੀ, ਜਿਹੜਾ ਕਿ ਆਪਣਾ ਮੋਸਟ ਇੰਪੋਰਟੈਂਟ ਆ ਹੁਣ ਆਪਾਂ ਵਿੰਟਰ ਦੇ ਵਿੱਚ ਲੋੜ ਆਪਾਂ ਜਿਹੜੇ ਹੈਵੀ ਧੋਣੇ ਹੁੰਦੇ ਨੇ
6: ਜੀ।
7: ਫਰਨਿਸ ਦੀ ਕਲੀਨਿੰਗ ਕਰਕੇ ਦੇਵਾਂਗੇ ਜੀ, ਪ੍ਰੋਪਰ ਸੈਨੇਟਾਈਜੇਸ਼ਨ ਕਰਕੇ ਦੇਵਾਂਗੇ, ਉਹ ਵੀ ਹਰਬਲ ਦਾ, ਵੀਡੀਓ ਇਨਸਪੈਕਸ਼ਨ ਆ ਬਿਫੋਰ ਐਂਡ ਆਫਟਰ ਦੇ ਰਿਜ਼ਲਟ ਦੇਵਾਂਗੇ ਜੀ,
6: ਸਾਰਾ ਕੰਮ ਹੋਊਗਾ $150 ਦੇ ਵਿੱਚ। ਹਾਂਜੀ
7: ਸਾਰੇ, ਹਾਂਜੀ $150 ਦੇ ਵਿੱਚ ਸਾਰੇ ਘਰ ਦੇ ਵੈਂਟ, ਰਿਟਰਨ ਆ, ਵਾਸ਼ਰੂਮਾਂ ਦੇ ਐਗਜ਼ੌਸਟ, ਤੇ ਇਸ ਤੋਂ ਇਲਾਵਾ ਜੇ ਆਪਾਂ ਤੁਹਾਨੂੰ ਜਿਹੜੀ ਹੈ ਜੀ ਮੇਨ ਲਾਈਨਾਂ ਦੇ ਉੱਤੇ ਵਿੱਚ ਬਰਸ਼ਿੰਗ ਵੀ ਕਰਕੇ ਦੇਵਾਂਗੇ।
6: ਵੈਰੀ ਗੁੱਡ,
7: ਤਾਂ ਹੋਰ ਜਾਣਕਾਰੀ ਜੇ ਤੁਸੀਂ ਚਾਹੁੰਦੇ ਹੋ ਤਾਂ ਜੀ ਅੱਜ ਹੀ ਬ੍ਰੀਜ਼ ਏਅਰ ਡਕ ਕਲੀਨਿੰਗ ਨੂੰ ਕਾਲ ਕਰ ਸਕਦੇ ਹੋ।
6: ਨੰਬਰ ਬੋਲ ਦਿਓ ਜੀ।
7: ਨੰਬਰ ਹੈਗਾ ਜੀ ਆਪਣਾ 905-330-9900, 905 3305330 8900 ਬ੍ਰੀਜ਼ ਏਅਰ ਡਕ ਕਲੀਨਿੰਗ। ਤੁਸੀਂ ਜਦੋਂ ਵੀ ਕਾਲ ਕਰੋਗੇ ਆਪਾਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ।
6: $149 ਦੇ ਵਿੱਚ ਕਰਵਾਓ ਡਕਟ ਕਲੀਨਿੰਗ ਦੋਸਤੋ, ਤੇ ਸਾਰਾ ਹੀ ਕੰਮ ਹੋ ਜੂਗਾ ਬਿਨਾਂ ਦੇਰੀ ਕੀਤੇ। 905-330-9900 ਨੰਬਰ ਡਾਇਲ ਕਰ ਲਓ ਰਾਈਟ ਵੇ, 905-330-9900 905-330-9900 9053308900। ਪੰਕਜ ਜੋਸ਼ੀ ਜੀ ਸਾਡੇ ਨਾਲ ਸਟੂਡੀਓ ਚ ਜੁੜੇ ਹੋਏ ਨੇ, ਜੋ ਕਿ ਸਕੂਲ ਟਰੱਸਟੀ ਲਈ ਕੈਂਡੀਡੇਟ ਨੇ ਵਾਰਡ 9 ਤੇ 10 ਤੋਂ। ਸੋ ਅਖੀਰ ਦੇ ਵਿੱਚ ਆਪਣਾ ਸੁਨੇਹਾ ਜੀ, ਕਿਉਂਕਿ ਆਪਣੇ ਕੋਲ ਸਹੀ 2 ਮਿੰਟ ਦਾ ਸਮਾਂ, ਤੇ ਨੰਬਰ ਵੀ ਜ਼ਰੂਰ ਸਾਂਝਾ ਕਰ ਦਿਓ ਜਿਹੜੇ ਤੁਹਾਡੇ ਕੈਂਪ ਨਾਲ ਜੁੜਨਾ ਚਾਹੁੰਦੇ ਨੇ।
5: ਜ਼ਰੂਰ ਜੀ ਜ਼ਰੂਰ। ਦੇਖੋ ਸਕੂਲਸ ਦਾ ਮਤਲਬ ਹੈ ਐਜੂਕੇਸ਼ਨ, ਔਰ ਜੇ ਆਪਣਾ ਐਜੂਕੇਸ਼ਨ ਲੈਵਲ ਆਪਣੇ ਜਿਹੜੇ ਨਾਲ ਦੀ ਸਿਟੀਜ਼ ਦੇ ਨਾਲ ਮੈਚ ਨਹੀਂ ਕਰੂਗਾ ਤਾਂ ਉਹਦਾ ਸਾਨੂੰ ਨੁਕਸਾਨ ਹੈ। ਸਾਡੇ ਬਹੁਤ ਬੰਦੇ ਜਿਹੜੇ ਹੈਗੇ ਆ ਸਟੂਡੈਂਟਸ, ਪੇਰੈਂਟਸ ਇਸੇ ਕਰਕੇ ਬ੍ਰੈਂਪਟਨ ਨੂੰ ਛੱਡ ਕੇ ਜਾ ਰਹੇ, ਕਿਉਂਕਿ ਉਹਨਾਂ ਦਾ ਜਿਹੜਾ ਈਕਿਊ ਹੈ ਉਹ ਲੈਵਲ ਹੈ ਬ੍ਰੈਂਪਟਨ ਦੇ ਸਕੂਲਸ ਦਾ, ਉਹ ਕਿਤੇ ਨਾ ਕਿਤੇ ਮਿਸਿਸ ਆਗਾ ਓਕਵਿਲ ਨਾਲੋਂ ਨੀਚੇ ਹੈ, ਔਰ ਉਹਨਾਂ ਬੈਟਰ ਐਜੂਕੇਸ਼ਨ ਵਾਸਤੇ ਉਹ ਮੂਵ ਹੋ ਰਹੇ। ਆਪਾਂ ਇਹਨੂੰ ਚੇਂਜ ਕਰਨਾ ਚਾਹ ਰਹੇ ਹਾਂ, ਸੋ ਦੈਟ ਇਜ਼ ਨੰਬਰ 1। ਨੰਬਰ 2 ਤੇ ਉੱਤੇ ਹੈਗਾ ਜੀ ਆਪਣੀ ਬੱਸਿੰਗ, ਜਿਹੜੀ RLCP ਪ੍ਰੋਗਰਾਮ ਹੈ, ਮਤਲਬ ਜਿਹੜੇ ਸਟੈਮ ਕੋਰਸਿਸ ਹੈ ਜਾਂ ਸਪੈਸ਼ਲਾਈਜ਼ਡ ਐਥਲੈਟਿਕਸ ਦੇ ਵਿੱਚ ਬੱਚੇ ਹੈਗੇ ਆ, ਉਹ ਇਸ ਚੀਜ਼ ਹਰ ਸਕੂਲ ਦੇ ਵਿੱਚ ਅਵੇਲੇਬਲ ਨਹੀਂ ਹੈ। ਉਹਨਾਂ ਨੂੰ ਕਿਤੇ ਨਾ ਕਿਤੇ ਦੂਸਰੇ ਸਕੂਲ ਦੇ ਵਿੱਚ ਜਾ ਕੇ ਇਹਨਾਂ ਨੂੰ ਕਰਨਾ ਪੈਂਦਾ। ਉਹਦੇ ਵਾਸਤੇ ਪ੍ਰੋਵਿੰਸ ਨੇ 10ਵੀਂ ਤੱਕ ਤਾਂ ਫ੍ਰੀ ਬੱਸਿੰਗ ਕੀਤੀ ਹੋਈ ਹੈ, 11ਵੀਂ ਔਰ 12ਵੀਂ ਵਾਸਤੇ ਨਹੀਂ ਹੈ। ਸੋ ਮੇਰੇ ਹਿਸਾਬ ਨਾਲ ਉਹ 11ਵੀਂ ਔਰ 12ਵੀਂ ਦੇ ਬੱਚਿਆਂ ਲਈ ਵੀ ਹੋਣੀ ਚਾਹੀਦੀ ਹੈ, ਕਿਉਂਕਿ ਇਹ ਇੰਪੋਰਟੈਂਟ ਹੈ
6: ਜੀ।
5: ਅਗੇਨ ਟ੍ਰੈਫਿਕ ਨੂੰ ਹਿੱਟ ਕਰਦੀ ਹੈ ਔਰ ਅਫੋਰਡੇਬਿਲਿਟੀ
6: ਨੂੰ
5: ਹਿੱਟ ਕਰਦੀ ਹੈ। ਉਹ ਸਭ ਜਿਹੜਾ ਹੈਗਾ ਉਹ ਸਭ ਤੁਹਾਨੂੰ ਪਤਾ ਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਜਿਹੜਾ ਉਹਨਾਂ ਦਾ ਪੋਰਸ਼ਨ ਸੀਗਾ ਉਹ 85% ਤੋਂ 25% ਤੱਕ ਲੈ ਆਉਂਦਾ। ਦੈਟ ਮੀਨਸ ਕਿ ਬੱਚਿਆਂ ਨੂੰ ਜ਼ਿਆਦਾ ਡੈਟ ਦੇ ਵਿੱਚ ਜਾਣਾ ਪਊਗਾ ਜੇ ਉਹ ਹਾਇਰ ਐਜੂਕੇਸ਼ਨ ਲੈਣਾ ਚਾਹ ਰਹੇ ਹੈ। ਤੋ ਆਪਾਂ ਇਹ ਹੈ ਕਿ ਆਪਾਂ ਕੋਸ਼ਿਸ਼ ਕਰਾਂਗੇ
6: ਆਪਣੇ ਸਾਰੇ ਵਿੱਚ ਸਕੂਲ ਟਰਸਟੀ ਰੋਲ ਨਿਭਾ ਸਕਦਾ ਆਪਣਾ।
5: ਸਕੂਲ ਟਰਸਟੀ ਇਦਾਂ ਕਰ ਸਕਦਾ ਕਿ ਉਹ ਆਪਣੇ ਨਾਲ ਦੇ ਸਾਰੇ ਟਰਸਟੀਜ਼ ਨੂੰ ਮਿਲ ਕੇ ਆਪਣਾ ਕੇਸ ਪ੍ਰੈਜ਼ੈਂਟ ਕਰ ਸਕਦਾ ਹੈਗਾ ਸਕੂਲ ਬੋਰਡਸ ਨੂੰ ਔਰ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਕਿ ਇਹਦਾ ਕਿੰਨਾ ਕੁ ਅਸਰ ਪਊਗਾ ਔਰ ਜੇ ਇਹਨੂੰ ਹਟਾ ਦੀਏ ਤਾਂ ਕੀ ਹੈ।
6: ਸਾਂਝਾ ਕਰ ਦਿਓ ਜੀ।
5: ਜ਼ਰੂਰ ਜੀ, ਮੇਰਾ ਨੰਬਰ ਹੈ ਜੀ 6479685874 6479685874 ਔਰ ਤੁਸੀਂ ਮੇਰੀ ਈਮੇਲ ਵੀ ਹੈਗੀ ਹੈ ਜਿਹਦੇ 'ਤੇ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ, electpankajoshi.ca ਮੇਰੀ ਵੈਬਸਾਈਟ ਹੈ ਔਰ vote@electpankajoshi.ca ਇਹ ਮੇਰੇ ਈਮੇਲ ਹੈ।
6: ਸੋ ਦੋਸਤੋ ਵਾਰਡ 9 ਤੇ 10 ਤੋਂ ਸਕੂਲ ਟਰੱਸਟੀ ਲਈ ਕੈਂਡੀਡੇਟ ਨੇ ਪੰਕਜ ਜੋਸ਼ੀ ਜੀ। ਸੋ ਇਹਨਾਂ ਦੇ ਵਿਜ਼ਨ ਨਾਲ ਤੁਸੀਂ ਸਹਿਮਤੀ ਰੱਖਦੇ ਹੋ, ਕੁਐਸਚਨ ਨੇ, ਕੈਂਪ ਨਾਲ ਜੁੜਨਾ ਚਾਹੁੰਦੇ ਹੋ ਤਾਂ 6479685874 ਗੁੱਡ ਲੱਕ ਜੀ, ਧੰਨਵਾਦ ਤੁਹਾਡਾ।
5: ਥੈਂਕ ਯੂ।
6: ਸੋ ਦੋਸਤੋ ਇਹ ਸੀ ਅੱਜ ਦਾ ਪ੍ਰੋਗਰਾਮ, ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ। ਕੱਲ੍ਹ ਦੇ ਪ੍ਰੋਗਰਾਮ 'ਚ ਫਿਰ ਹੋਣਗੀਆਂ ਗੱਲਾਂ ਬਾਤਾਂ, ਅਤੇ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੋਵੇ 6479921032 6479921032 6479212032 ਤੇ ਗੱਲਬਾਤ ਕੀਤੀ ਜਾ ਸਕਦੀ ਆ।
8: ਮੇਰੀ ਬੇਟੀ ਦੀ ਕਲਾਸ ਵਿੱਚ 33 ਬੱਚੇ ਹਨ। ਉਹ ਦੱਸਦੀ ਹੈ ਕਿ ਉੱਥੇ ਕਿਸੇ ਵੀ ਚੀਜ਼ ਦੀ ਪੂਰੀ ਸੁਵਿਧਾ ਨਹੀਂ ਹੈ। ਭਰੀ ਹੋਈ ਕਲਾਸ ਅਤੇ ਰੌਲਾ ਪਰੇਸ਼ਾਨ ਕਰ ਦਿੰਦਾ ਹੈ ਅਤੇ ਪੂਰੀ ਮਦਦ ਵੀ ਨਹੀਂ ਮਿਲਦੀ ਹੈ। ਇਹ ਇਸ ਲਈ ਹੈ ਕਿਉਂਕਿ ਡੱਗ ਫੋਰਡ ਨੇ 2018 ਤੋਂ ਸਾਡੇ ਸਰਕਾਰੀ ਸਕੂਲਾਂ ਦੇ ਬਜਟ ਵਿੱਚੋਂ $6 ਬਿਲੀਅਨ ਕੱਟ ਦਿੱਤੇ ਹਨ। ਸਾਡੇ ਬੱਚੇ ਬਿਹਤਰ ਦੇ ਹੱਕਦਾਰ ਹਨ। ਆਓ ਸਰਕਾਰ ਨੂੰ ਕਹੀਏ ਸਾਡੇ ਬੱਚਿਆਂ ਵਿੱਚ ਨਿਵੇਸ਼ ਕਰੋ, ਕਲਾਸ ਸਾਈਜ਼ ਦਰੁਸਤ ਕਰੋ। ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ ਓਨਟੇਰੀਓ ਵੱਲੋਂ ਇੱਕ ਸੁਨੇਹਾ।
9: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530. Prime time to Punjabi, Lera.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਅਖੰਡੀਆਂ ਥਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: Main thoda apna vakeel Brij Mohan.

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ। ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ $6,29,990 ਤੋਂ ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ ਪੈਰਾਡਾਈਸ ਡਿਵੈਲਪਮੈਂਟਸ.com, ਪੈਰਾਡਾਈਸ ਡਿਵੈਲਪਮੈਂਟਸ.com।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ ਬੈਲੀਮੋਰ ਹੋਮਜ਼ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ ਹਾਈਵੇ 401 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com ballymorehomes.com ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ
4: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ।

ਦਾ ਪ੍ਰੋਗਰਾਮ ਹੈ ਪੰਜਾਬੀ ਅਰਨ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਅਰਨ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ। ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਖੂਬਸੂਰਤ, ਬੜੀ ਮਿੱਠੀ, ਬੜੀ ਪਿਆਰੀ ਸਵੇਰ ਨੂੰ। ਮਿਡ ਵੀਕ, ਕਿਆ ਬਾਤ ਹੈ! ਮਿਡ ਵੀਕ ਆਉਣ ਸਾਰ ਥੋੜ੍ਹੀ ਜਿਹੀ ਇੱਕ ਰਿਲੈਕਸੇਸ਼ਨ ਜੀ ਮਿਲਦੀ ਹੈ ਕਿ ਮਿਡ ਵੀਕ ਆ ਗਿਆ ਅਤੇ ਥੋੜ੍ਹਾ ਹੁਣ ਇਸ ਮਿਡ ਵੀਕ ਨੂੰ ਇੰਜੋਏ ਕਰੀਏ। ਅਤੇ ਅਸੀਂ ਤੁਹਾਡੇ ਨਾਲ ਲਾਉਂਦੇ ਹਾਂ ਤੁਹਾਡੇ ਨਾਲ ਕੁਝ ਕੁ ਰੌਣਕਾਂ, ਠੀਕ ਹੈ? 9 ਵਜੇ ਤੱਕ ਅਤੇ ਸਟੂਡੀਓ ਦਾ ਆਪਣਾ ਫੋਨ ਨੰਬਰ

0: it had 905-673-3337. 905-673-3337 ਤੇ ਗੱਲਬਾਤ ਥੋੜੀ ਸਾਡੀ ਹੋਵੇਗੀ ਐਂਡ ਵੈਲਕਮ ਸਭ ਨੂੰ ਸਟੂਡੀਓ 'ਚ ਸਵਾਗਤ ਹੈ ਅਤੇ ਉਮੀਦ ਕਰਦੇ ਹਾਂ ਤੁਹਾਡੀ ਸਵੇਰ ਵੀ ਵਧੀਆ ਲੰਘ ਰਹੀ ਹੋਵੇਗੀ। ਸੁਬਾਹ ਦਾ ਟਾਈਮ ਬੜਾ ਕਰੂਸ਼ਲ ਬੜਾ ਜ਼ਰੂਰੀ ਹੁੰਦਾ, ਸਵੇਰ ਥੋੜ੍ਹੀ ਬਹੁਤੀ ਵੀ ਕੋਈ ਖਰਾਬ ਕਰ ਦੇਵੇ ਨਾ ਤਾਂ ਬੰਦਾ ਫਿਰ ਸਾਰਾ ਦਿਨ ਹੀ ਹਿੱਲਿਆ ਜਿਹਾ ਰਹਿੰਦਾ। ਸੁਬਾਹ ਦੇ ਟਾਈਮ 'ਤੇ ਕੋਈ ਤੁਹਾਨੂੰ ਐਵੇਂ ਬਿਨਾਂ ਕਿਸੇ ਕੋਲੋਂ ਬੋਲ ਪਿਆ, ਕਈ ਵਾਰ ਆਪਾਂ ਡਰਾਈਵ ਕਰ ਰਹੇ ਹਾਂ ਸਵੇਰੇ ਸਵੇਰੇ ਕਿਸੇ ਨਾਲ ਕੋਈ ਸੜਕ 'ਤੇ ਕੋਈ ਗੱਲਬਾਤ ਹੋ ਜਾਂਦੀ ਹੈ, ਕੋਈ ਗਾਲੀ ਗਲੋਚ ਹੋ ਜਾਂਦਾ ਤਾਂ ਫਿਰ ਥੋੜ੍ਹਾ ਕਿਤੇ ਨਾ ਕਿਤੇ ਆਪਾਂ ਇੰਪੈਕਟ ਜ਼ਰੂਰ ਹੁੰਦੇ ਹਾਂ। ਸੋ ਕੋਸ਼ਿਸ਼ ਕਰਿਆ ਕਰੋ ਕਿ ਸੁਬਾਹ ਸੁਬਾਹ ਸਾਰਿਆਂ ਨਾਲ ਬੜੇ ਪਿਆਰ ਨਾਲ ਮਿਲੋ। ਕੰਮ 'ਤੇ ਜਾਂਦੇ ਹੋ ਹਰੇਕ ਨੂੰ ਕਹੋ ਹਾਂਜੀ ਵੀ ਗੁੱਡ ਮੋਰਨਿੰਗ, ਕਿਵੇਂ ਹੋ, ਕੀ ਹਾਲ ਚਾਲ, ਬੱਲੇ ਬੱਲੇ ਚੜ੍ਹਦੀ ਕਲਾ 'ਚੋਂ। ਅਤੇ ਉਹਦੇ ਨਾਲ ਚਲੋ ਤੁਸੀਂ ਵੀ ਖੁਸ਼ ਰਹਿੰਦੇ ਹੋ ਅਤੇ ਅਗਲਾ ਬੰਦਾ ਵੀ ਕਹੂਗਾ ਕਿ ਬੱਲੇ ਯਾਰ ਤਾਂ ਬੰਦਾ ਸਵੇਰੇ ਸਵੇਰੇ ਕਿੰਨਾ ਕਮਾਲ ਦਾ। ਸੋ ਹੈਵ ਅ ਗੁੱਡ ਡੇ ਅਤੇ ਅਸੀਂ ਤੁਹਾਡੇ ਨਾਲ ਹਾਂ। ਮੌਸਮ ਵੀ ਕਾਫੀ ਖੂਬਸੂਰਤ ਹੈ ਯਾਰ ਐਂਡ ਹਲਕੀ ਫੁਲਕੀ ਮਿੱਠੀ ਮਿੱਠੀ ਜੀ ਜ਼ਰੂਰ ਠੰਡ ਹੈਗੀ ਹੈ, ਬਟ ਅੱਜ ਸਨੀ ਸਨੀ ਡੇ ਅਤੇ ਕਹਿੰਦੇ ਆ ਕਿ 19 ਕੁ ਤੱਕ ਆਪਾਂ ਪਹੁੰਚ ਜਾਵਾਂਗੇ ਅਤੇ ਅਗਲੇ ਕੁਝ ਕੁ ਦਿਨਾਂ ਲਈ ਮੌਸਮ ਠੀਕ ਵਧੀਆ ਹੋਵੇਗਾ। ਚਲੋ ਸਵੇਰੇ ਸ਼ਾਮ ਨੂੰ ਹਲਕੀ ਫੁਲਕੀ ਠੰਡ, ਬਟ ਕੱਲ੍ਹ ਵੀ 19 ਫਿਰ 21 ਫਿਰ 23 23 21 23 26 ਹੋ ਬਾ ਵੀ ਵਾ ਨੈਕਸਟ ਵੈਨਸਡੇ 26 ਡਿਗਰੀਜ਼ ਨੂੰ ਇੰਜੋਏ ਕਰਿਓ ਅਤੇ ਕਿਆ ਬਾਤਾਂ ਨੇ। ਸਟੂਡੀਓ ਦਾ ਨੰਬਰ ਵਾਂਸ ਅਗੇਨ 905-673-3337। ਅਸੀਂ ਨਾ ਹਰੇਕ ਸਾਲ ਪ੍ਰਿੰਸੈਸ ਮਾਰਗਰੇਟ ਕੈਂਸਰ ਫਾਊਂਡੇਸ਼ਨ ਲਈ ਪੈਸੇ ਇਕੱਠੇ ਕਰਦੇ ਹਾਂ। ਹਰ ਸਾਲ ਅਰਾਊਂਡ ਨਵੰਬਰ ਦਸੰਬਰ ਦੇ ਟਾਈਮ ਤੁਸੀਂ ਬੜੀ ਸਾਡੀ ਸਪੋਰਟ ਕੀਤੀ ਯਾਰ, ਪਿਛਲੇ ਕੁਝ ਸਾਲਾਂ ਦੇ ਵਿੱਚ ਲੱਖਾਂ ਡਾਲਰ ਆਪਾਂ ਇਕੱਠੇ ਕੀਤੇ ਆ। ਤੁਸੀਂ ਦੇਖੋ ਕੱਲ੍ਹ ਕਿਸੇ ਨੇ ਇੱਕ ਹਿਸਟੋਰਿਕ ਡੋਨੇਸ਼ਨ ਦਿੱਤੀ ਹੈ ਪ੍ਰਿੰਸੈਸ ਮਾਰਗਰੇਟ ਨੂੰ, $100 million $100 million ਦੀ ਇੱਕ ਡੋਨੇਸ਼ਨ, ਉਹ ਵੀ ਅਨੈਨਮਸ ਡੋਨਰ। ਇਹ ਬੰਦਾ ਕਹਿੰਦਾ ਕਿ ਮੇਰਾ ਨਾਂ ਨਾ ਦੱਸਿਓ ਕਿਸੇ ਨੂੰ, ਮੈਂ ਪੈਸਾ ਦੇ ਰਿਹਾ ਬਟ ਮੈਂ ਬਾਹਰ ਨਹੀਂ ਦੱਸਣਾ ਚਾਹੁੰਦਾ ਕਿ ਮੈਂ ਦਿੱਤੇ ਆ। ਕਿੱਡੇ ਕਮਾਲ ਦੇ ਲੋਕ ਯਾਰ, ਨਹੀਂ ਤਾਂ ਬਹੁਤ ਸਾਰੇ ਲੋਕਾਂ ਨੂੰ ਹੁੰਦੀ ਹੈ ਕਿ ਚਲੋ ਸਾਡੀ ਬੱਲੇ ਬੱਲੇ ਵੀ ਹੋਵੇ, ਸਾਡਾ ਨਾਮ ਵੀ ਚਲੋ ਠੀਕ ਹੈ, ਉਹ ਵੀ ਕੋਈ ਮਾੜੀ ਗੱਲ ਨਹੀਂ ਆਪਾਂ ਕਹਿੰਦੇ, ਬਟ $100 million $100 million ਦੇਣਾ ਅਤੇ ਦੱਸਣਾ ਹੀ ਨਹੀਂ ਵੀ ਕਿਹਨੇ ਦਿੱਤਾ। ਸੋ ਬੜੀ ਵੱਡੀ ਗੱਲ ਹੈ ਯਾਰ। ਅਤੇ ਇਹ ਡੋਨਰ ਨੇ ਕਿਹਾ ਕਿ ਮੇਰੀ ਇੱਕ ਪਰਸਨਲ ਕਾਫੀ ਕਨੈਕਸ਼ਨ ਹੈ ਕੈਂਸਰ ਨਾਲ, ਅਤੇ ਦੇਖੋ ਇਸ ਚੈਰਿਟੀ ਦੀ ਮਿਸ਼ਨ ਹੈ ਕਿ ਵਰਲਡ ਦੁਨੀਆ ਭਰ ਦੇ ਵਿੱਚ ਕੈਂਸਰ ਦਾ ਫੀਅਰ ਨਾ ਹੋਵੇ। ਸੋ ਇਟਸ ਦਸ ਇੱਕ ਇਸ ਫਾਊਂਡੇਸ਼ਨ ਪ੍ਰਿੰਸੈਸ ਮਾਰਗਰੇਟ ਦੇ CEO ਨੇ ਕਿਹਾ ਕਿ ਇਟਸ ਦ ਲਾਰਜੈਸਟ ਸਿੰਗਲ ਗਿਫਟ ਕੈਂਸਰ ਰਿਸਰਚ ਨੂੰ ਇਨ ਕੈਨੇਡੀਅਨ ਹਿਸਟਰੀ ਅਤੇ ਟ੍ਰਾਂਸਫੋਰਮੇਟਿਵ ਹੈ। ਸੋ ਜਿਹਨੇ ਵੀ ਯਾਰ 100 million ਦਿੱਤਾ, ਜਿਉਂਦੇ ਰਹੋ, ਖੁਸ਼ ਰਹੋ, ਤੰਦਰੁਸਤ ਰਹੋ, ਅਤੇ ਬੜੀ ਵੱਡੀ ਗੱਲ ਹੈ, ਤੁਹਾਡੀ ਬੜੀ ਵੱਡੀ ਦੇਣ ਹੈ ਅਤੇ ਯੂ ਆਰ ਗਿਵਿੰਗ ਬੈਕ ਟ੍ਰਮੈਂਡਸਲੀ। ਸੋ ਇਹਦੇ ਨਾਲ ਯਾਰ ਬੜਾ ਕੁਛ ਹੋ ਸਕਦਾ। ਤੁਸੀਂ ਦੇਖੋ $100 million ਦੇ ਨਾਲ ਰੀਸਰਚ ਦੇ ਵਿੱਚ ਕਿੰਨਾ ਵਾਧਾ ਹੋਵੇਗਾ, ਅਤੇ ਨਾਲ ਦੀ ਨਾਲ ਜਿਹੜੇ ਨਾ ਕੁਝ ਸਰਵਾਈਵਰਸ ਨੇ ਉਹ ਬੜਾ ਸ਼ੇਅਰ ਕਰ ਰਹੇ ਆ ਕਿ ਯਾਰ ਅਸੀਂ ਇਹੋ ਜਿਹੇ ਲੋਕਾਂ ਦਾ ਦੇਣ ਨਹੀਂ ਦੇ ਸਕਦੇ ਜਿਹੜੇ ਆਏ ਗਿਵ ਬੈਕ ਕਰ ਰਹੇ ਆ। ਸੋ ਇਟਸ ਅਮੇਜ਼ਿੰਗ, ਬੜੀ ਖੁਸ਼ ਇੱਕ ਕਰਨ ਵਾਲੀ ਖਬਰ ਹੈ ਅਤੇ ਮੈਂ ਕਿਹਾ ਤੁਹਾਡੇ ਨਾਲ ਸਾਂਝੀ ਜ਼ਰੂਰ ਕਰੀਏ। ਸੌਰਭ ਰਤਨ ਜੀ ਸਾਡੇ ਨਾਲ ਜੁੜ ਚੁੱਕੇ ਨੇ ਅਤੇ ਸੌਰਭ ਜੀ ਨਾਲ ਵੀ ਕੁਝ ਮਾਰਕੀਟ ਦੀ ਗੱਲਬਾਤ ਕਰਦੇ ਹਾਂ। ਸੌਰਭ ਜੀ ਗੁੱਡ ਮਾਰਨਿੰਗ, ਵੈਲਕਮ ਸਰ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਨਵੀ ਤੁਸੀਂ ਆ ਬੜੀ ਅੱਛੀ ਗੱਲ ਸ਼ੇਅਰ ਕੀਤੀ ਹੈਗੀ ਹੈ ਡੋਨੇਸ਼ਨ ਦੀ, ਖਾਸ ਕਰਕੇ ਪ੍ਰਿੰਸੈਸ ਮਾਰਗਰੇਟ। ਆਈ ਹੈਵ ਐਕਸਪੋਜ਼ਰ ਐਕਚੁਅਲੀ ਟੂ ਮੈਕਮਾਸਟਰ, ਜਿਹੜਾ ਉਹਨਾਂ ਦਾ ਚਿਲਡਰਨ ਸਿੱਖ ਹਸਪੀਟਲ ਹੈਗਾ ਜਿਵੇਂ ਆਪਣੇ ਇੱਥੇ ਟੋਰਾਂਟੋ ਸਿੱਖ ਹੈ, ਤੇ ਆਈ ਅੰਡਰਸਟੈਂਡ ਔਰ ਮੈਂ ਇਸ ਚੀਜ਼ ਤੋਂ ਭਲੀ ਭਾਂਤੀ ਵਾਕਫ ਹਾਂ ਕਿ ਇਹ ਹਸਪੀਟਲ ਰਿਸਰਚ ਸੈਂਟਰ ਤੇ ਡਾਕਟਰਸ ਕਿੰਨਾ ਵੱਡਾ ਰੋਲ ਪਲੇ ਕਰ ਰਹੇ ਹੈਗੇ ਆ ਟੂਵਰਡਸ ਪ੍ਰੋਵਾਈਡਿੰਗ ਕੇਅਰ ਐਂਡ ਜਿਹੜੀ ਹੈਗੀ ਹੈ ਮੈਡੀਕੇਸ਼ਨ ਟੂ ਆਲ ਦਾ ਕੈਂਸਰ ਪੇਸ਼ੈਂਟਸ। ਇੱਕ ਗੱਲ ਮੈਂ ਹੋਰ ਐਡ ਕਰਦਾ ਨਵੀਂ, ਜਨਰਲੀ ਸਪੀਕਿੰਗ ਆਲ ਦੀਸ ਇੰਸਟੀਟਿਊਸ਼ਨਸ ਆਰ ਬੀਂਗ ਰਨ ਥਰੂ ਗ੍ਰਾਂਟਸ ਬੀਂਗ ਆਫਰਡ ਬਾਏ ਬਿਗਰ ਕੰਪਨੀਜ਼, ਲੈਸਰ ਗਵਰਨਮੈਂਟ। ਇਸ ਕਰਕੇ ਜਿਹੜੇ ਡੋਨਰਸ ਨੇ ਜਿਹੜੇ ਪੈਸਾ ਦੇ ਰਹੇ ਹੈਗੇ ਨੇ ਉਹ ਪੈਸਾ ਡਾਇਰੈਕਟ ਇੰਸਟੀਟਿਊਸ਼ਨ ਨੂੰ ਜਾ ਰਿਹਾ ਹੈਗਾ ਟੂ ਕੰਡਕਟ ਇੰਡੀਪੈਂਡੈਂਟ ਰਿਸਰਚ ਐਂਡ ਕੇਅਰ ਫੋਰ ਦਾ ਪੇਸ਼ੈਂਟਸ। ਇਹ ਬਹੁਤ ਵੱਡੀ ਗੱਲ ਹੈਗੀ ਹੈ ਔਰ ਇਹ ਸੋਸਾਇਟੀ ਦੇ ਵਿੱਚ ਬਹੁਤ ਵੱਡਾ ਇੱਕ ਲੌਂਗ ਟਰਮ ਇੰਪੈਕਟ ਲੈ ਕੇ ਆਉਂਦੀ ਹੈ। ਸੋ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇਹ ਉਪਰਾਲਾ ਹੁਣ ਫਿਰ ਕਰਨਾ ਹੈਗਾ, ਖੂਬ ਵੱਧ ਚੜ ਕੇ ਜਿਹੜਾ ਹੈਗਾ ਵੈ ਉਹ ਕੰਟਰੀਬਿਊਟ ਕਰੋ, ਜਾ ਕੇ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਉੱਥੇ ਜਿਹੜੇ ਹੈਗੇ ਨੇ ਡਾਕਟਰ ਨਰਸਿਸ ਹੈਲਪ ਕਰ ਰਹੇ ਨੇ, ਜਿਹੜੇ ਲੋਕਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੈ। ਤੇ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਤੁਹਾਡੇ ਮਨ ਦੇ ਅੰਦਰ ਬਹੁਤ ਸਾਰੀ ਐਮਪਥੀ ਜਿਹੜੀ ਹੈਗੀ ਹੈ ਉਹ ਆਏਗੀ, ਔਰ ਬਹੁਤ ਸਾਰੀ ਸੈਂਸਿਟੀਵਿਟੀ ਆਏਗੀ, ਔਰ ਰਿਗਾਰਡ ਆਏਗਾ, ਰਿਸਪੈਕਟ ਆਏਗਾ ਟੂ ਆਲ ਦਾ ਮੈਡੀਕਲ ਕੇਅਰ ਫਰਟਰਨਿਟੀ।
0: ਨਹੀਂ ਥੈਂਕ ਯੂ, ਤੁਸੀਂ ਵੀ ਸਰਬ ਜੀ ਹਰ ਸਾਲ ਜਦੋਂ ਵੀ ਅਸੀਂ ਇਹ ਫੰਡਰੇਜ਼ਰ ਕਰਦੇ ਹਾਂ ਤੁਸੀਂ ਵੀ ਵੱਧ ਚੜ ਕੇ ਸਪੋਰਟ ਕਰਦੇ ਹੋ, ਨਾਲ ਆਪਣੇ ਤੁਸੀਂ ਸਰਕਲ ਤੱਕ ਵੀ ਮੈਸੇਜ ਪਹੁੰਚਦਾ ਕਰਦੇ ਹਾਂ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਜ਼ਰੂਰ ਜਾਣਕਾਰੀ ਦੇਵਾਂਗਾ ਕਿ ਕਦੋਂ ਅਸੀਂ ਇਹ ਫੰਡਰੇਜ਼ਰ ਕਰ ਰਹੇ ਹਾਂ, ਅਤੇ ਸਾਰਿਆਂ ਦਾ ਆਲਵੇਜ਼ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ। ਸੋ ਸਰਬ ਜੀ ਅੱਜ ਕੀ ਮੈਸੇਜ ਫਿਰ ਆਪਾਂ ਸਭ ਨੂੰ ਦੇ ਰਹੇ ਹਾਂ?
1: ਨਵੀਂ S&P 500 ਹੁਣ ਥੋੜਾ ਜਿਹਾ ਸੀਜ਼ਨੈਲਿਟੀ ਦੇ ਦੌਰ ਚੋਂ ਗੁਜ਼ਰੇਗਾ, ਮਿਡਟਰਮ ਇਲੈਕਸ਼ਨ ਵੀ ਹੈਗੇ ਨੇ, ਲੋਟ ਆਫ ਪੀਪਲ ਆਰ ਵੇਟਿੰਗ ਫਾਰ ਦਿਸ ਓਪਰਚੁਨਿਟੀ, ਇਹ ਆਏਗੀ ਕਿਉਂਕਿ ਮੇਰਾ ਮੰਨਣਾ ਹੈ ਕਿ ਦਿਸ ਜਨਰਲੀ ਡਸ ਕਮ ਅਰਾਊਂਡ ਦੈਟ ਟਾਈਮ ਜਦੋਂ ਇਲੈਕਸ਼ਨ ਦਾ ਸਮੇਂ ਹੁੰਦਾ ਹੈਗਾ ਵਾ। ਇਹ ਓਪਰਚੁਨਿਟੀ ਹੈ ਫਾਰ ਨਿਊ ਇਨਵੈਸਟਮੈਂਟ, ਮਾਰਕੀਟ ਇਸ ਵੇਲੇ ਜਿਹੜੇ ਰੰਗ ਦਿਖਾ ਰਹੀ ਹੈਗੀ ਹੈ, ਕਿਉਂਕਿ ਮਾਰਕੀਟ ਦੇ ਵਿੱਚ ਨਾ ਅਗਰ ਆਪਾਂ ਐਸਟ ਕਲਾਸਿਸ ਦੇ ਉੱਪਰ ਨਜ਼ਰ ਮਾਰੀਏ, ਇਨਵੈਸਟਿੰਗ ਦੇ ਉੱਪਰ ਨਜ਼ਰ ਮਾਰੀਏ, ਤੇ ਸਟਾਕ ਮਾਰਕੀਟ ਤੋਂ ਇਲਾਵਾ ਹੋਰ ਕੋਈ ਐਸਟ ਕਲਾਸ ਦਿਖਦੀ ਨਹੀਂ ਪਈ ਹੈਗੀ ਜਿੱਥੇ ਪੈਸਾ ਜਾ ਸਕਦਾ। ਇਸ ਕਰਕੇ ਮਾਰਕੀਟ ਇਮੀਡੀਏਟਲੀ ਪੋਜ਼ਿਟਿਵ ਇੰਪੈਕਟ ਦਿੰਦੀ ਹੈ ਜਦੋਂ ਪੋਜ਼ਿਟਿਵ ਨਿਊਜ਼ ਸਰਫੇਸ ਹੁੰਦੀਆਂ ਹੈਗੀਆਂ, ਔਰ ਇਹੀ ਕਾਰਨ ਹੈਗਾ ਕਿ ਵੀ ਹੈਵ ਸੀਨ ਥਿੰਗਸ ਗੋਇੰਗ ਇਨ ਅ ਇਨ ਅ ਇਨ ਅ ਵੈਰੀ ਗੁੱਡ ਡਾਇਰੈਕਸ਼ਨ, ਬਟ ਦੈਟ ਡਸ ਨਾਟ ਮੀਨ ਦੈਟ ਵੋਲੇਟਿਲਿਟੀ ਹੈਜ਼ ਬੀਨ ਆਫ ਦਾ ਚਾਰਟ। ਹੁਣ ਗੱਲ ਇਹ ਹੈਗੀ ਹੈ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਪੈਸਾ ਕਿਸ ਤਰ੍ਹਾਂ ਨਾਲ ਪੋਜੀਸ਼ਨ ਕਰ ਸਕਦੇ ਹਾਂ, ਇਹ ਮੈਂ ਗੱਲ ਕਹਾਂਗਾ ਕਿ ਅਗਲੇ 1 to 3 ਸਾਲ ਦੇ ਲਈ ਜਿਹੜੀ ਪੋਜੀਸ਼ਨਿੰਗ ਆ ਪੈਸੇ ਦੀ, US ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਬਿਲਕੁਲ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸੋ ਤੁਹਾਡਾ ਪੈਸਾ ਕੰਸਨਟ੍ਰੇਟਿਡ ਹੋਣਾ ਚਾਹੀਦਾ ਹੈ ਅਰਾਊਂਡ 3 ਫੈਕਟਰ। ਨੰਬਰ 1, ਟੈਕਨੋਲੋਜੀ ਸ਼ੁੱਡ ਨਾਟ ਬੀ ਜਿਹੜਾ ਹੈਗਾ ਡਿਸਰਿਗਾਰਡਡ ਫਰੋਮ ਦਾ ਪੋਰਟਫੋਲੀਓ। ਨੰਬਰ 2, ਦੇਰ ਇਜ਼ ਲੋਟ ਆਫ ਪੋਜ਼ਿਟਿਵ ਪੁਆਇੰਟਸ ਇਨ ਯੂਰਪ, ਜਪੈਨ ਐਂਡ ਏਸ਼ੀਆ ਪੈਸੀਫਿਕ। ਜਿਵੇਂ ਫੋਰ ਐਗਜ਼ਾਮਪਲ, ਇਸ ਵੇਲੇ ਚਾਈਨਾ ਜਿਹੜਾ ਹੈਗਾ ਹੈ ਉਹ ਸਭ ਤੋਂ ਘੱਟ ਕੋਸਟ ਇਨਕਰ ਕਰ ਰਿਹਾ ਇਨ ਟਰਮਸ ਆਫ ਰੇਜ਼ਿੰਗ ਦਾ ਡੈਟ ਐਂਡ ਸਪੈਂਡਿੰਗ ਦਾ ਮਨੀ ਔਨ ਇਨਫਰਾਸਟ੍ਰਕਚਰ ਐਕਸੈਟਰਾ ਐਕਸੈਟਰਾ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਪੁਆਇੰਟਸ ਨੇ ਜਿਨ੍ਹਾਂ ਨੂੰ ਧਿਆਨ 'ਚ ਰੱਖਣ ਦੀ ਲੋੜ ਹੈ ਕਿ ਤੁਹਾਡੀ ਡਿਵਰਸੀਫਿਕੇਸ਼ਨ ਜਿਹੜੀ ਹੈਗੀ ਹੈ ਉਹ 50% ਤੋਂ ਜ਼ਿਆਦਾ ਆਊਟਸਾਈਡ US ਹੋਣੀ ਚਾਹੀਦੀ ਹੈ। ਇਹਨੂੰ ਕਿਵੇਂ ਪਲਾਨ ਕਰਨਾ ਹੈ ਬਿਟਵੀਨ ਕੈਨੇਡਾ, ਯੂਰਪ ਐਂਡ ਏਸ਼ੀਆ ਪੈਸੀਫਿਕ, ਇਹ ਆਪਣੇ ਐਡਵਾਈਜ਼ਰ ਨਾਲ ਬੈਠ ਕੇ ਜ਼ਰੂਰ ਗੱਲ ਕਰੋ। ਤੀਸਰੀ ਚੀਜ਼ ਇਹ ਹੈਗੀ ਹੈ, ਜੇ ਬੌਂਡਸ ਦੀ ਮੈਂ ਗੱਲ ਕਰਾਂ ਤਾਂ ਡੈਫੀਨੇਟਲੀ ਸੋਵਰਨ ਬੌਂਡਸ ਵਿਲ ਸਟਿਲ ਰਿਮੇਨ ਇਨ ਦਾ ਪਿਕਚਰ, ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਪੋਰੇਟ ਬੌਂਡਸ ਦਾ ਜਿਹੜਾ ਹੈਗਾ ਵੈ ਇੰਪੈਕਟ ਜਿਹੜਾ ਹੈਗਾ ਤੁਹਾਡੇ ਪੋਰਟਫੋਲੀਓ ਦੇ ਉੱਪਰ ਉਹ ਜ਼ਿਆਦਾ ਪੋਜ਼ਿਟਿਵ ਆ ਸਕਦਾ ਹੈ। ਸੋ ਉੱਥੇ ਵੀ ਜਿਹੜੇ ਲੋਕ ਬੌਂਡਸ ਨੂੰ ਇਸਤੇਮਾਲ ਕਰ ਰਹੇ ਹੈਗੇ ਨੇ ਉਹਨਾਂ ਨੂੰ ਕਾਰਪੋਰੇਟ ਬੌਂਡਸ ਦੇ ਉੱਪਰ ਵੀ ਧਿਆਨ ਦੇਣਾ ਚਾਹੀਦਾ ਹੈਗਾ। ਓਵਰਆਲ ਆਈ ਸੀ ਅ ਗੁੱਡ ਪਿਕਚਰ, ਇਨਵੈਸਟਿੰਗ ਸ਼ੁੱਡ ਬੀ ਇੰਟੈਕਟ ਐਂਡ ਦਿਸ ਸ਼ੁੱਡ ਨਾਟ ਬੀ ਇੰਪੈਕਟਡ ਥਰੂ ਦਿਸ ਸੀਜ਼ਨੈਲਿਟੀ। ਕਾਰਨ ਕੀ ਹੈ, ਜਿਵੇਂ ਪਹਿਲਾਂ ਹਿਸਟਰੀ ਦੇ ਵਿੱਚ ਜਾਂ ਪਾਸ ਦੇ ਵਿੱਚ ਇਵੈਂਟਸ ਹੋਏ ਨੇ, ਇਹ ਵੀ ਇਵੈਂਟ ਨਿਕਲ ਜਾਣਾ। ਸੋ ਅਗਲੇ ਸਾਲ ਜਦੋਂ ਆਪਾਂ ਫਿਰ ਗੱਲ ਕਰਾਂਗੇ ਉਦੋਂ ਕਹਿਣਾ ਵਾਹ ਵੀ ਵਾਹ ਉਹੀ ਗੱਲ ਹੋਈ, ਪੈਸੇ ਜ਼ਿਆਦਾ ਬਣੇ, ਲੋਸਿਸ ਤਾਂ ਕਿਤੇ ਦਿਖਦੇ ਵੀ ਨਹੀਂ ਪਏ ਹੈਗੇ। ਸੋ ਸਟੇ ਇੰਟੈਕਟ, ਫੀਲ ਫਰੀ ਟੂ ਗਿਵ ਮੀ ਅ ਕਾਲ ਐਂਡ ਆਈ ਐਮ ਆਲਵੇਜ਼ ਦੇਅਰ ਟੂ ਹੈਲਪ ਯੂ ਵਿਦ ਯੋਰ ਡਿਸੀਜ਼ਨਸ। 416-833-8533, 416-833-8533
0: ਜੀ ਹੈ ਨੰਬਰ, ਇੱਕ ਵਿੱਕ ਹੈ 416-833-8533, 416-833-8533। ਸਰਬ ਜੀ ਥੈਂਕ ਯੂ ਸਰ,
1: ਥੈਂਕ ਯੂ ਜੀ,
0: ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਹੈ ਪੰਜਾਬੀ ਰਾਹ ਤੇ 905-673-3333 ਨੰਬਰ ਹੈ। ਬੜੀ ਕੁਇਕਲੀ ਗੱਲਬਾਤ ਆਪਾਂ ਵਕਾਰ ਖਾਨ ਜੀ ਨਾਲ ਵੀ ਕਰਦੇ ਹਾਂ, ਕੁਇਕਲੀ ਕੁਝ ਰੋਜਰਸ ਦੀ ਇੰਡੀਆਜ਼ ਲੈ ਕੇ ਫਿਰ ਗੱਲਬਾਤ ਕਰਦੇ ਹਾਂ। ਜੀ ਖਾਨ ਸਾਹਿਬ ਵੈਲਕਮ
2: ਜੀ, ਥੈਂਕ ਯੂ ਸੋ ਮਚ ਨਵੀਂ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀਂ ਜੀ ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵੱਡੀ ਪ੍ਰੋਮੋਸ਼ਨ ਹੈ, ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 or 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 647-864-8000, 647-864-8000। ਅਸੀਂ 18 ਸਾਲ ਚ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 647-864-8000
0: 1000 ਦੇ ਉੱਤੇ ਜ਼ਰੂਰ ਜ਼ਰੂਰ ਜ਼ਰੂਰ ਗੱਲਬਾਤ ਕਰੋ 6478648000 ਬਹੁਤ ਸ਼ੁਕਰੀਆ ਸੋ ਪ੍ਰੋਗਰਾਮ ਹੈ ਪੰਜਾਬੀ ਨਾ ਅਤੇ ਨੰਬਰ ਹੈ ਆਪਣਾ 9056733337 ਅੱਜ ਤੁਹਾਡੇ ਨਾਲ ਇੱਕ ਗੱਲਬਾਤ ਕਰਨੀ ਹੈ ਅਸੀਂ ਕੱਲ੍ਹ ਸ਼ਾਮੀ ਵੀ ਡਿਸਕਸ਼ਨ ਕਰ ਰਹੇ ਸੀ ਨੇਮ ਚੇਂਜ ਨੂੰ ਲੈ ਕੇ ਸੋ ਨੇਮ ਚੇਂਜ ਨੂੰ ਲੈ ਕੇ ਦੇਖੋ ਦੁਨੀਆ ਭਰ ਦੇ ਵਿੱਚ ਕਾਫੀ ਡਿਬੇਟ ਚੱਲਦੀ ਹੈ ਕਿ ਇੱਕ ਔਰਤ ਨੂੰ ਕੀ ਆਪਣੇ ਵਿਆਹ ਤੋਂ ਬਾਅਦ ਆਪਣਾ ਨੇਮ ਲਾਸਟ ਨੇਮ ਚੇਂਜ ਕਰਵਾਉਣਾ ਚਾਹੀਦਾ ਜਾਂ ਨਹੀਂ ਤੁਹਾਡਾ ਕੀ ਓਪੀਨੀਅਨ ਹੈ ਹੁਣ ਜੇ ਇੱਕ ਸਿਚੁਏਸ਼ਨ ਹੈ ਅਤੇ ਵਿਆਹ ਹੋ ਜਾਂਦਾ ਅਤੇ ਜਿਹੜਾ ਮੁੰਡਾ ਉਹ ਆਪਣੀ ਘਰਵਾਲੀ ਨੂੰ ਕਹਿੰਦਾ ਵੀ ਹੁਣ ਵਿਆਹ ਹੋ ਗਿਆ ਹੁਣ ਤੂੰ ਨਾਂ ਚੇਂਜ ਕਰਾ ਲਾ ਆਪਦਾ ਵੀ ਸੇਮ ਮੇਰੇ ਨਾਲ ਦਾ ਕਰਾ ਲਾ ਕੁੜੀ ਕਹਿੰਦੀ ਨਹੀਂ ਵੀ ਮੈਂ ਕਿਉਂ ਕਰਨਾ ਮੈਨੂੰ ਲੋੜ ਨਹੀਂ ਹੈਗੀ ਉਹ ਕਹਿੰਦਾ ਦੇਖ ਤੇਰਾ ਵਿਆਹ ਹੋਇਆ ਆਪਣੀ ਫੈਮਿਲੀ ਆ ਇਹ ਤਾਂ ਹੁਣ ਟ੍ਰੈਡੀਸ਼ਨ ਹੀ ਹੈ ਕਿ ਨਾਮ ਚੇਂਜ ਹੋਣਾ ਹੀ ਹੋਣਾ ਤੇਰਾ ਕਹਿੰਦੀ ਟ੍ਰੈਡੀਸ਼ਨ ਪੁਰਾਣਿਆਂ ਲਈ ਹੋ ਸਕਦਾ ਮੇਰੇ ਲਈ ਨਹੀਂ ਮੈਂ ਨਹੀਂ ਚੇਂਜ ਕਰਨਾ ਮੇਰੀ ਦੇਖ ਆਈਡੈਂਟੀ ਜੁੜੀ ਹੈ ਮੇਰੇ ਨਾਮ ਦੇ ਨਾਲ ਮੈਂ ਐਵੇਂ ਚੇਂਜ ਕਰਾ ਲੂੰਗੀ ਫਿਰ ਮੈਂ ਕਿਉਂ ਆਪਣੀ ਆਈਡੈਂਟੀ ਨੂੰ ਪੂਰਾ ਐਨ ਖਰਾਬ ਕਰਾਂ ਸੋ ਤੁਹਾਡਾ ਕੀ ਖਿਆਲ ਹੈ ਜੇ ਇੱਕ ਲੇਡੀ ਕਹਿ ਰਹੀ ਹੈ ਕਿ ਮੈਂ ਆਪਣਾ ਲਾਸਟ ਨੇਮ ਨਹੀਂ ਬਦਲਣਾ ਇਸ ਸ਼ੀ ਰੋਂਗ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਬਦਲਣਾ ਚਾਹੀਦਾ ਹੁਣ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀਗੀ ਕੱਲ੍ਹ ਉਹ ਕਹਿੰਦੇ ਕਿ ਨਾ ਵੀ ਦੇਖੋ ਗੱਲ ਇਹ ਹੈ ਕਿ ਬੱਚਿਆਂ ਨੂੰ ਤਾਂ ਆਪਣੇ ਬਾਪ ਦਾ ਲਾਸਟ ਨੇਮ ਮਿਲ ਜਾਣਾ ਸੋ ਬੱਚੇ ਅਤੇ ਬਾਪ ਉਹਨਾਂ ਦਾ ਇੱਕੋ ਲਾਸਟ ਨੇਮ ਹੋਊਗਾ ਅਤੇ ਜਿਹੜੀ ਵਾਈਫ ਹੈ ਜਾਂ ਮਾਂ ਹੈ ਉਹਦਾ ਬਿਲਕੁਲ ਟੋਟਲੀ ਅਲੱਗ ਹੋਊਗਾ ਵੀ ਕਿਤੇ ਨਾ ਕਿਤੇ ਇੱਕ ਫੈਮਿਲੀ ਦੇ ਵਿੱਚ ਯੂਨੋ ਮੈਂ ਨਹੀਂ ਕਹਿੰਦਾ ਕਿ ਗੈਪ ਬਟ ਫਿਰ ਵੀ ਉਹ ਉਹ ਇਹਨਾਂ ਦਾ ਕਹਿਣਾ ਸੀਗਾ ਕਿ ਥੋੜ੍ਹਾ ਜਿਹਾ ਅਲੱਗ ਅਲੱਗ ਲੱਗਦਾ ਸੋ ਤੁਹਾਡਾ ਕੀ ਓਪੀਨੀਅਨ ਹੈ ਤੁਹਾਨੂੰ ਲੱਗਦਾ ਕਿ ਜ਼ਰੂਰੀ ਹੈ ਜਾਂ ਤੁਸੀਂ ਕਹਿੰਦੇ ਹੋ ਕਿ ਨਵੀਂ ਯਾਰ ਕੋਈ ਫਰਕ ਨਹੀਂ ਪੈਂਦਾ ਲਾਸਟ ਨੇਮ ਨੇਮਾਂ ਨਾਲ ਯਾਰ ਕੀ ਰੱਖਿਆ ਅਤੇ ਫਿਰ ਉਸ ਤੋਂ ਬਾਅਦ ਇੱਕ ਮੈਂ ਤੁਹਾਨੂੰ ਇਸ ਗੱਲ ਨਾਲ ਜੁੜੀ ਹੋਈ ਇੱਕ ਸਟੈਟਿਸਟਿਕ ਵੀ ਦੱਸਦਾ ਜਸਟ ਸਟੇ ਟਿਊਨਡ ਸੋ ਨੰਬਰ ਹੈ ਆਪਣਾ 9056733337 ਆਪਣਾ ਨੰਬਰ ਹੈ 9056733337 ਸੋ ਕਰਦੇ ਹਾਂ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਅਤੇ ਦੇਖਦੇ ਹਾਂ ਤੁਹਾਡਾ ਕੀ ਓਪੀਨੀਅਨ ਹੈ ਡੂ ਯੂ ਥਿੰਕ ਕੋਈ ਫਰਕ ਹੈ ਕੋਈ ਡਿਫਰੈਂਸ ਹੈ ਜਾਂ ਬਿਲਕੁਲ ਵੀ ਨਹੀਂ ਸ਼ੇਅਰ ਕਰੋ ਅਤੇ ਤੁਹਾਡੀਆਂ ਕਾਲਸ ਲੈਣੇ ਆਉਂਦੀ ਹੈ 9056733337 ਜੀ 3359 ਹੈਲੋ 3359 ਹੈਲੋ ਜੀ
3: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਨਵੀਂ ਜੀ
0: ਸਤਿ ਸ਼੍ਰੀ ਅਕਾਲ
3: ਤੇ ਇਸ ਬਾਰੇ ਮੇਰਾ ਵੀ ਵਿਆਹ ਹੋਇਆ ਹਲੇ ਸਾਲ ਕੇ ਹੋਇਆ ਆਈ ਥਿੰਕ ਐਡੀ ਗੱਲ ਬੜੀ ਨਹੀਂ ਹੈਗੀ ਪਰ ਇਹ ਗੱਲਾਂ ਵਿਆਹ ਤੋਂ ਪਹਿਲਾਂ ਗੱਲ ਕਰਨੀ ਚਾਹੀਦੀ ਸੋ ਮੇਰਾ ਵੀ ਵਿਆਹ ਸਾਲ ਹੋ ਗਿਆ ਮੈਂ ਪਹਿਲਾਂ ਹੀ ਕਹਿਤਾ ਸੀ ਵੇ ਮੈਂ ਚਾਹੁੰਦਾ ਆ ਨਾਂ ਚੇਂਜ ਹੋਵੇ ਤੇ ਇੱਕੋ ਹੀ ਨਾਂ ਹੋਵੇ ਸਾਡਾ ਕੱਲ ਨੂੰ ਨਿਆਣੇ ਵੀ ਹੋਣੇ ਆ ਵੇ ਇਹ ਮੇਰੀ ਓਪੀਨੀਅਨ ਹੈ ਵਿਆਹ ਤੋਂ ਪਹਿਲਾਂ ਗੱਲ ਹੋਣੀ ਚਾਹੀਦੀ ਜੇ ਹੁਣ ਅਗਲੀ ਬਾਅਦ ਚ ਕਹਿੰਦੀ ਆ ਵੀ ਨਹੀਂ ਰੱਖਣਾ ਇਹਦਾ ਇਹ ਗਲਤ ਆ
0: ਸੋ ਬਟ ਜੇ ਤੁਹਾਡੇ ਵਾਈਫ ਤੁਹਾਨੂੰ ਕਹਿੰਦੇ ਕਿ ਮੈਂ ਨਹੀਂ ਰੱਖਣਾ ਤੁਹਾਨੂੰ ਇਸ਼ੂ ਹੋਣਾ ਸੀ
3: ਹਾਂਜੀ ਮੈਨੂੰ ਇਸ਼ੂ ਹੋਣਾ ਸੀ
0: ਤੇਰੇ ਲਈ ਇਹ ਫੈਮਿਲੀ ਨੇਮ ਇੰਪੋਰਟੈਂਟ ਹੈ ਮੇਰੇ ਲਈ ਉਹ ਫੈਮਿਲੀ ਨੇਮ ਇੰਪੋਰਟੈਂਟ ਹੈ ਜਿਹੜਾ ਸਾਰੀ ਉਮਰ ਰਿਹਾ ਮੇਰੇ ਕੋਲ
3: ਨਹੀਂ ਗੱਲ ਤਾਂ ਉਹਦੀ ਵੀ ਠੀਕ ਦੱਸੋ ਕਿ ਉਹ ਵੀ ਅਸੀਂ ਸਮਝਦੇ ਆ ਪਰ ਜੇ ਹੁਣ ਗੱਲ ਪਹਿਲਾਂ ਕਲੀਅਰ ਕੀਤੀ ਹੁਣ ਮੈਂ ਕੀਤੀ ਸੀ ਉਹ ਕਹਿੰਦੀ ਠੀਕ ਆ ਵੀ ਦੱਸ ਫਾਈਨ ਮੈਂ ਸਹਿਮਤ ਆ ਤੁਹਾਡੇ ਨਾਲ ਮੈਂ ਕਰ ਲੂਗੀ ਇਹ ਸਾਰਾ ਕਮਿਊਨੀਕੇਸ਼ਨ ਹੀ ਆ
0: ਚਲੋ ਬਟ ਤੁਸੀਂ ਪ੍ਰੈਫਰ ਕਰੋਗੇ ਠੀਕ ਹੈ ਵੀਰੇ ਥੈਂਕ ਯੂ ਸੋ ਵੀਰ ਹੁਣੇ ਕਹਿੰਦੇ ਕਿ ਮੈਂ ਚਾਹੁੰਦਾ ਕਿ ਸਾਡਾ ਇੱਕ ਫੈਮਿਲੀ ਸਾਂਝਾ ਨੇਮ ਹੋਵੇ ਤੇ ਬੱਚੇ ਵੀ ਹੋਣੇ ਆ ਵਾਈਫ ਵੀ ਹੈ ਮੇਰੀ ਤੇ ਹੀ ਸੈਡ ਕਿ ਮੈਨੂੰ ਇਸ਼ੂ ਹੋਣਾ ਸੀਗਾ 9691 ਹੈਲੋ
4: ਹੈਲੋ ਨਵੀਂ ਜੀ
0: ਜੀ ਵੈਲਕਮ
4: ਜੀ ਆਪਕੋ ਕੰਗ੍ਰੈਚੁਲੇਸ਼ਨ ਫੋਰ ਦਾ program. You're really doing a good job.
0: Thank you, sir.
4: The topic is really nice. My name is Muhammad.
0: Ji, Muhammad ji.
4: I think name we should not change it, honestly speaking, because everybody has their own identity. And in our tradition, there's a quote, people say, Sher ke liye uski khal aur insan ke liye uska naam. It's very important. And secondly, like, human is basically all emotions, honestly speaking. So, agar aage kahin aapki divorce ho jati hai, aapke taluqat khatam ho jate hain, why should somebody have their own life ahead? So, they should go and stay with their name. That's my opinion. You can agree or disagree.
0: Aapko maloom hai ki, you know, back in the day, सिर्फ एक औरत का लास्ट नेम नहीं सी चेंज होता, उसका फर्स्ट नेम भी चेंज होता था. डिड यू नो दैट?
4: नो, आई डिडंट नो. वी हैड द ट्रेडिशन व्हिच वाज लाइक द लास्ट नेम दे चेंज इट.
0: जी.
4: बट लाइक ट्रेडिशंस, इट्स नॉट लाइक ऑल द टाइम द ट्रेडिशंस वर राइट. देयर इज समथिंग रॉन्ग एंड वी कैन चेंज इट. व्हाई नॉट? वी शुड चेंज द पॉजिटिव थिंग्स. आई मीन वी शुड एक्सेप्ट द पॉजिटिव थिंग्स. Life is going on, things are like globally change a lot. I mean, so I think we should consider all these factors.
0: So your wife has not changed her last name?
4: No, my wife changed it, and now I regret for that. Like, why I did not take a step on that.
0: You regret it, okay.
4: She did it.
0: Yeah,
4: because she should keep her name. Even though she loved it, she said, no, I want your last name. I said, okay, that's fine. But at that time, probably I was not thinking that deep. But now once I came here in this country, last 20 years, and I'm like with different cultures and everything, and I read myself a lot of things. So I changed my mind, and I said, you know what, it should not be that way.
0: So very good, yeah.
4: Even
0: to see.
4: I liked it that time. Once you change it, it's kind of like emotional. You are young, and it shows like so much love and all these things. But you know what? Like emotions are like all goes by the time.
0: चलो नहीं देखो. थैंक यू सर. इतने आने के नाल नाल अपनी सोच भी बदल जाती है. सो 347-117-06-0075 सारे होल्ड करो. साडे नाल सुख भाजी जुड़े ग्रैंड होम फर्नीचर तो. इस फ्राइडे पंजाबी लहरा लाइव ऑन लोकेशन ने डेयरी एंड टॉमकिन ग्रैंड होम फर्नीचर से. सुख भाजी वेलकम.
5: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ. ਬਿਲਕੁਲ, ਇਸ ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਸਾਡੇ ਕੋਲ ਪਹੁੰਚਣਗੇ, ਡਿਸਕਾਊਂਟ ਜਿਹੜੇ ਤੁਹਾਨੂੰ ਮਿਲਣੇ ਆ, ਹਰੇਕ ਪਰਚੇ ਦੇ ਨਾਲ ਤੋਹਫਾ ਜਿਹੜਾ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ. ਸੋ ਇਸ ਵੀਕਐਂਡ ਦੇ ਉੱਪਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ, ਕਸਟਮਾਈਜ਼ ਸੋਫਾ ਸੈੱਟ ਬਣਾਉਣਾ ਚਾਹੁੰਦੇ ਹੋ, ਪਿਓਰ ਲੈਦਰ ਤੇ ਪਾਵਰ ਰਿਕਲਾਈਨਰ ਚਾਹੀਦੇ ਨੇ, ਜਾਂ ਹਾਈ ਐਂਡ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹੋ, ਤੇ ਇਸ ਵੀਕਐਂਡ ਦੇ ਉੱਪਰ ਫਰਾਈਡੇ, ਸੈਟਰਡੇ, ਸੰਡੇ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਪਰਿਵਾਰਾਂ ਨੇ ਯਾਦ ਰੱਖਣਾ. ਤੇ ਨਾਲ ਦੀ ਨਾਲ ਨਵੀ ਬਾਈ ਜੀ, ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਲੈਣਾ, ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ, ਮਾੜਾ ਜਿਹਾ ਇਸ਼ਾਰਾ ਦੇਣਾ, ਮੈਟਰਸ ਉੱਪਰ ਚੱਲ ਜਾਣਾ, ਥੱਲੇ ਸਾਰੀ ਸਟੋਰੇਜ ਬਣ ਜਾਣੀ ਆ. ਸੋ ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ, ਜਿਹੜਾ ਤੁਸੀਂ $1,000-1,200 ਦਾ ਰੈਗੂਲਰ ਲੈਂਦੇ ਆਏ ਹੋ, ਜਿੰਨੇ ਵੀ ਪਰਿਵਾਰ ਇਸ ਵੀਕਐਂਡ ਤੱਕ ਪਹੁੰਚਣਗੇ, ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ ਸਿਰਫ $299 ਦਾ. ਜੀ ਹਾਂ, ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ $299 ਦੇ ਵਿੱਚ, $299 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ. ਸੋ ਬਹੁਤ ਸਾਰੀਆਂ ਇਹੋ ਜਿਹੀਆਂ ਡੀਲਾਂ ਜਿਹੜੀਆਂ, ਬੈਡਰੂਮ ਸੈੱਟ ਤੇ, ਪਿਓਰ ਲੈਦਰ ਤੇ ਪਾਵਰ ਰਿਕਲਾਈਨਰ, ਟਰਕੀ ਦੇ ਸੋਫਾ ਸੈੱਟ ਤੇ, ਕਸਟਮਾਈਜ਼ ਸੋਫਾ ਸੈੱਟ ਤੇ, ਈਵਨ ਹਾਰਡ ਫੋਮ ਦੇ ਮੈਟਰਸ ਤੇ ਤੁਹਾਨੂੰ ਮਿਲਣਗੀਆਂ ਇਸ ਵੀਕਐਂਡ ਦੇ ਉੱਪਰ. ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ. ਨਵੀ ਭਾਜੀ
0: ਕਿਆ ਬਾਤ ਹੈ, 6085 ਟੋਮਕਨ ਰੋਡ ਤੇ ਤੁਸੀਂ ਇੱਕ ਗੇੜਾ ਜ਼ਰੂਰ ਲਗਾਓ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ. HK ਮੂਵਰਸ ਆਪਣੀ ਕਮਿਊਨਿਟੀ ਦੀ ਲੀਡਿੰਗ ਤੇ ਨੰਬਰ 1 ਮੂਵਿੰਗ ਕੰਪਨੀ. HK ਮੂਵਰਸ ਨੂੰ ਯਾਦ ਰੱਖੋ 416-524-6704 416-524-6704. ਨਵਾਂ ਘਰ ਲਿਆ, ਮੂਵ ਹੋ ਰਹੇ ਹੋ, HK ਮੂਵਰਸ ਇਜ਼ ਦਾ ਨੇਮ ਟੂ ਕਾਲ. ਮੈਨੀ ਜੀ ਗੁੱਡ ਮਾਰਨਿੰਗ ਸਰ, ਕੀ ਹਾਲ ਹੈ?
6: ਮਾਰਨਿੰਗ ਵੀਰ, ਕੀ ਹਾਲ ਹੈ?
0: ਵਧੀਆ ਜੀ, ਕਿਵੇਂ ਹੋ?
6: ਬਸ ਵਧੀਆ. ਨਵੀਂ, ਮੈਂ ਪਤਾ ਕੀ ਸੋਚ ਰਿਹਾ ਸੀਗਾ, ਅਸੀਂ ਨੇਮ ਨਹੀਂ ਚੇਂਜ ਕੀਤਾ, ਪਰ ਕੋਈ ਕੰਪਲੀਕੇਸ਼ਨ ਨਹੀਂ ਆਉਂਦੀਆਂ, ਮੈਨੂੰ ਲੱਗਦਾ ਕੰਪਲੀਕੇਸ਼ਨ ਘੱਟ ਜਾਂਦੀਆਂ ਨੇ, ਕਿਉਂਕਿ ਜਦੋਂ ਕੁੜੀਆਂ ਨੇ ਪਹਿਲਾਂ ਨੇਮ ਚੇਂਜ ਕਰਾਉਣਾ, 2500 ਫਾਰਮੈਲਿਟੀਜ਼ ਕਰਨੀਆਂ, ਡਾਕੂਮੈਂਟ ਕਰ, ਯੇ ਕਰ, ਕੱਲ੍ਹ ਨੂੰ ਫਿਰ ਕੋਈ ਪ੍ਰੋਬਲਮ ਆ ਗਈ, ਫਿਰ 2500 ਫਾਰਮੈਲਿਟੀਜ਼ ਕਰ, ਈਮੇਲ ਚੇਂਜ ਕਰਨੀਆਂ ਪੈ ਜਾਂਦੀਆਂ ਨੇ. ਸੋ ਆਈ ਡੋਂਟ ਥਿੰਕ ਵੀ ਨੇਮ ਚੇਂਜ ਕਰਨ ਨਾਲ ਜਾਂ ਨਾ ਕਰਨ ਨਾਲ ਕੋਈ ਫਰਕ ਪੈਂਦਾ ਹੈ. ਬੱਚੇ ਨਾਮ ਨੀ ਤੁਹਾਨੂੰ ਕੀ ਪ੍ਰੋਬਲਮ ਆ ਸਕਦੀ, ਮਾਂ ਦਾ ਨਾਮ ਥੋੜੀ ਚੱਲਣਾ ਹੁੰਦਾ, ਜਦੋਂ ਬੱਚਾ ਪੈਦਾ ਹੁੰਦਾ ਫਾਦਰ ਦਾ ਨਾਮ ਲਾਸਟ ਨੇਮ ਲੱਗ ਕੇ ਵੈਸੇ ਤੁਹਾਡਾ ਚੱਲ ਪੈਂਦਾ, ਮਦਰ ਦਾ ਕੀ ਨਾਮ ਹੈ ਕੀ ਨਾਮ ਨੀ ਹੈਗਾ ਉਹ ਸਭ ਨੂੰ ਪਤਾ ਤੁਹਾਡੀ ਵਾਈਫ ਹੈਗੀ ਹੈ, ਸੋ ਆਈ ਡੋਂਟ ਸੀ ਐਨੀ ਡਿਫਰੈਂਸ, ਮੈਂ ਸਾਡੇ 19-20 ਸਾਲ ਹੋ ਚੱਲੇ ਨੇ ਅੱਜ ਤੱਕ ਸਾਨੂੰ ਕਦੀ 1% ਦਾ ਡਿਫਰੈਂਸ ਨੀ ਪਤਾ ਲੱਗਾ ਵੀ ਲਾਸਟ ਨੇਮ ਦਾ
0: ਹੋਵੇ ਤੁਹਾਡਾ। ਚਲੋ ਮੈਂ ਨਹੀਂ ਕਹਿੰਦਾ ਕਿ ਤੁਸੀਂ ਓਲਡ ਹੋ, ਬਟ ਫਿਰ ਵੀ ਜਦੋਂ ਤੁਹਾਡਾ ਵਿਆਹ ਹੋਇਆ ਉਦੋਂ ਫੈਮਿਲੀ ਵੱਲੋਂ ਜਾਂ ਤੁਹਾਡੀ ਸੋਚ ਨਹੀਂ ਸੀ ਕਿ ਯਾਰ ਤੂੰ ਨਾ ਚੇਂਜ ਕਰ?
6: ਬਿਲਕੁਲ ਇੱਕ ਸੈਕਿੰਡ ਵਾਸਤੇ ਵੀ ਥੋਟ ਨਹੀਂ ਆਇਆ ਵੀ ਲਾਸਟ ਨੇਮ ਚੇਂਜ ਕਰਨਾ ਹੁੰਦਾ।
0: ਅੱਛਾ, ਤੁਹਾਡੇ ਵਿਆਹ ਨੂੰ ਕਿੰਨਾ ਚਿਰ ਹੋਇਆ?
6: ਕੱਲ ਸਾਡੀ ਮੈਰਿਜ ਐਨੀਵਰਸਰੀ 19th,
0: ਕੱਲ ਨੂੰ 19th ਹੈ। ਬਟ ਫਿਰ ਵੀ ਉਹਨਾਂ ਦਿਨਾਂ ਦੇ ਵਿੱਚ ਤਾਂ ਬੜਾ ਆਮ ਸੀਗਾ ਕਿ ਯਾਰ ਚੇਂਜ ਕਰਦੇ ਹੀ ਕਰਦੇ ਸੀ।
6: ਬਿਲਕੁਲ ਆਮ ਨਹੀਂ ਸੀਗਾ, ਬਿਲਕੁਲ ਆਮ ਨਹੀਂ ਸੀਗਾ, ਜੇ ਨਹੀਂ ਕਰਾਣਾ ਨਹੀਂ ਕੀਤਾ ਨਹੀਂ ਕਰਾਇਆ ਕੋਈ ਫਰਕ ਥੋੜੀ ਪੈਂਦਾ ਉਹਦੇ ਨਾਲ, ਕੋਈ ਡਿਸਕਸ਼ਨ ਨਹੀਂ ਕਰਾਣਾ। ਆਈ ਥਿੰਕ ਕਰਾਣਾ ਜ਼ਿਆਦਾ ਕੰਪਲੀਕੇਟਿਡ ਹੈ ਨਾਮ, ਅੱਛੇ ਜਾ ਉਸ ਡਿਪਾਰਟਮੈਂਟ ਜਾ ਆਹ ਫਾਰਮ ਚੇਂਜ ਕਰ ਉਹ ਫਾਰਮ ਚੇਂਜ ਕਰ, ਕਿਉਂਕਿ ਮੈਂ ਜਿਹੜੀ ਮੈਂ ਨਾਮ ਚੇਂਜ ਕਰਨਾ ਚਾਹੁੰਦੀ ਹਾਂ, ਮੈਂ ਨਾਮ ਚੇਂਜ ਕਰਨਾ ਚਾਹੁੰਦੀ ਹਾਂ, ਬਸ ਆਹ ਫਾਰਮੈਲਿਟੀ ਕਰ ਦੋ ਫਾਰਮੈਲਿਟੀ ਕਰ ਦੋ, ਸੋ ਲਾਈਕ ਕੰਪਲੀਕੇਸ਼ਨ ਵਧਾਣੀ ਹੈ, ਕਿਉਂ ਲਾਸਟ ਨੇਮ ਨਾਲ ਫਰਕ ਕੀ ਪੈਣਾ? ਮੈਨੂੰ ਇਹ ਨੀ ਸਮਝਦਾ ਮਿਸਟਰ ਐਂਡ ਮਿਸਿਸ ਗਿੱਲ, ਮਿਸਟਰ ਐਂਡ ਮਿਸਿਸ ਸਰ, ਉਹ ਕੋਈ ਫਰਕ ਥੋੜੀ ਪੈਣਾ ਹੈ।
0: ਚਲੋ ਠੀਕ ਹੈ, ਥੈਂਕ ਯੂ ਮੈਨੀ, ਥੈਂਕਸ ਫੋਰ ਸ਼ੇਅਰਿੰਗ। ਬਟ ਦੇਖੋ ਜੀ 19 ਸਾਲ ਹੋ ਗਏ, ਮੈਂ ਜਨਰਲ ਗੱਲ ਕਰ ਰਿਹਾ ਕਿ ਉਦੋਂ ਤਾਂ ਫਿਰ ਅਰਲੀ 2000s ਦੇ ਵਿੱਚ ਤਾਂ ਮੈਨੂੰ ਨਹੀਂ ਲੱਗਦਾ ਕਿ ਬਹੁਤ ਸਾਰੇ ਹੋਣਗੇ ਲੋਕ ਜਿਨ੍ਹਾਂ ਨੇ ਨਾਮ ਨਹੀਂ ਚੇਂਜ ਕੀਤਾ। 1706 ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
7: ਮੈਨੂੰ ਲੱਗਦਾ ਕਿ ਕੰਪਲੀਕੇਟਿਡ ਸਗੋਂ ਨਹੀਂ ਹੁੰਦਾ ਜਦੋਂ ਆਪਾਂ ਚੇਂਜ ਕਰਾ ਲੈਂਦੇ ਹਾਂ ਨਾ। ਸ਼ੁਰੂ ਤੋਂ ਆਪਾਂ ਇੱਦਾਂ ਹੀ ਚੱਲਦਾ ਆ ਰਿਹਾ, ਜੇ ਕੋਈ ਲੜਕੀ ਕਹਿ ਰਹੀ ਮੈਂ ਨਹੀਂ ਕਰਾਉਣਾ, ਉਹਦਾ ਵੀ ਕਿਹੜਾ ਮਦਰ ਲੈ ਕੇ ਆਈ ਸੀ ਪਿੱਛੋਂ, ਉਹ ਫਾਦਰ ਤੋਂ ਹੀ ਆਇਆ ਨਾ, ਰਾਈਟ? ਤੇ ਜੋ ਉਹਦੀ ਮਦਰ ਜਦੋਂ ਮੈਰਿਡ ਹੋਈ ਇਹਨਾਂ ਦੀ, ਤੇ ਮਦਰ ਵੀ ਇੱਦਾਂ ਕਹਿੰਦੀ ਮੈਂ ਨਹੀਂ ਕਰਾਉਣਾ, ਰਾਈਟ? ਇੱਦਾਂ ਚੱਲਦਾ ਆ ਰਿਹਾ, ਦੈਟਸ ਅ ਡਿਫਰੈਂਟ ਸਟੋਰੀ। ਪਰ ਉਹ ਆਇਆ ਤੇ ਫਾਦਰ ਤੋਂ ਹੀ ਆ ਨਾ, ਤੇ ਕੱਲ੍ਹ ਅੱਗੇ ਤੁਸੀਂ ਕਹਿ ਰਹੇ ਹੋ ਕਿ ਫਾਦਰ ਤੋਂ ਕੱਲ ਨੂੰ ਬੱਚੇ ਹੋਣਗੇ ਹੈ ਨਾ, ਉਹਨਾਂ ਨੂੰ ਪੁੱਛਦਾ ਹੀ ਆ ਚਲੋ ਮਾਈ ਮਦਰ ਸਾਈਡ ਇਜ਼ ਦਿਸ, ਫਾਦਰ ਸਾਈਡ ਇਜ਼ ਦਿਸ, ਆਈ ਥਿੰਕ ਦੈਟਸ ਮੋਰ ਕੰਪਲੀਕੇਟਿਡ। ਮੈਨੂੰ ਲੱਗਦਾ ਕਰਾ ਲੈਣਾ ਚਾਹੀਦਾ, ਇੱਕ ਲੱਗਦਾ ਹੀ ਆ ਮਿਸਟਰ ਐਂਡ ਮਿਸਿਸ ਸੰਧੂ, ਮਿਸਟਰ ਐਂਡ ਮਿਸਿਸ ਗਰੇਵਾਲ, ਆਪਣੇ ਕਪਲ ਲੱਗਦਾ ਇੱਕ ਫੈਮਿਲੀ ਵੀ ਹੁੰਦੀ ਹੈ, ਰਾਈਟ?
0: ਨਹੀਂ, ਸੋ ਤੁਹਾਨੂੰ ਲੱਗਦਾ ਕਿ ਬੱਚਿਆਂ ਲਈ ਵੀ ਗਾਹਾਂ ਕਨਫਿਊਜ਼ਨ ਖੜੀ ਹੁੰਦੀ ਹੈ?
7: ਬਲ ਹੈ ਹੀ ਹੈ, ਸਮਝੋ ਜੇ ਬੱਚੇ ਪਿਕ ਕਰ ਲੈਣ, ਮੈਂ ਮੈਨੂੰ ਪਤਾ ਇੱਥੇ ਇੱਕ ਮੇਰੇ ਫਰੈਂਡ ਹੈਗੇ ਸਾਡੇ, ਕਿੰਨਾ ਚਿਰ ਨਾ ਉਹਨੇ ਪਹਿਲਾਂ ਕੁਛ ਹੋਰ ਲਾਇਆ ਗਿਆ, ਪਹਿਲਾਂ ਤੋਰ ਲਾਏ ਗਏ ਹੈ ਨਾ, ਬਾਅਦ ਚ ਉਹਨਾਂ ਨੇ ਬੈਂਸ ਵੀ ਲਾ ਲਿਆ, ਮੈਂ ਕਿਹਾ ਇਹ ਕੀ ਸੀ ਕਿ ਮਦਰ ਸਾਈਡ ਤੋਰ ਹੈ ਉਧਰ ਬੈਂਸ ਹੈ ਨਾ,
0: ਮਤਲਬ ਨਹੀਂ। ਵੈਸੇ ਨਾ ਮੈਨੂੰ ਮੈਨੂੰ ਕੱਲ ਇੱਕ ਕਾਲ ਆਈ ਇੱਕ ਲੇਡੀ ਦੀ, ਉਹ ਕਹਿੰਦੇ ਕਿ ਨਵੀਂ ਮੈਂ ਕਿਉਂ ਚੇਂਜ ਕਰਾਂ, ਉਹ ਕਹਿੰਦੇ ਮੈਂ ਤਾਂ ਆਪਣੇ ਬੱਚਿਆਂ ਦੇ ਨਾਂ ਪਿੱਛੇ ਵੀ ਆਪਣਾ ਮਟਰਨਲ ਨਾਮ ਲਾਇਆ ਹਾਈਫਨ ਲਾ ਕੇ, ਸੋ ਦੇਖ ਲਓ।
7: ਨਹੀਂ ਤੇ ਕਹਿ ਰਿਹਾ ਪਰ ਬਟ ਇਹੀ ਚੀਜ਼ ਉਹਨਾਂ ਨੇ ਮਦਰ ਕਰ ਦੇ, ਰਾਈਟ? ਫਿਰ ਉਹਨਾਂ ਦਾ ਫਿਰ ਜਿਹੜਾ ਉਹਦਾ ਹੁਣ ਸਰ ਨੇ, ਮੈਂ ਇਹ ਤੇ ਨਹੀਂ ਹੋਣਾ ਸੀ ਨਾ, ਰਾਈਟ?
0: ਫਿਰ ਦੋਨੋਂ ਹੋਣੇ ਸੀਗੇ,
7: ਰਾਈਟ? ਐਗਜੈਕਟਲੀ, ਤੇ ਉਹ ਕੋਈ ਕਨਫਿਊਜ਼ਨ ਹੀ ਆ, ਮੈਨੂੰ ਤਾਂ ਲੱਗਦਾ ਕਰ ਲੈਣਾ ਚਾਹੀਦਾ, ਇੱਕ ਕਪਲ ਇੱਕ ਫੈਮਿਲੀ ਵਾਸਤੇ ਈਜ਼ੀ ਰਹਿੰਦਾ।
0: ਠੀਕ ਹੈ, ਫੈਮਿਲੀ ਵਾਸਤੇ ਈਜ਼ੀ ਰਹਿੰਦਾ। ਥੈਂਕ ਯੂ ਸਰ, ਤੁਹਾਡਾ ਵੀ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। G6643 ਹੈਲੋ,
8: ਹਾਂਜੀ ਨਵੀਂ ਜੀ, ਤੁਹਾਨੂੰ ਤੁਹਾਡਾ ਭਾਈ ਸਤਿਨਾਮ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਚੜ੍ਹਦੀ ਕਲਾ।
0: ਗੁੱਡ ਮਾਰਨਿੰਗ ਜੀ, ਕਿਵੇਂ ਹੋ?
8: ਨਵੀਂ ਜੀ ਠੀਕ ਹੈ, ਠੀਕ ਹੈ, ਵਧੀਆ। ਉਸ ਮੈਂ ਸਰ ਚੇਂਜ ਕਰਨਾ ਚਾਹੀਦਾ ਜੀ, ਕਿਉਂਕਿ ਗਾਹਾਂ ਫਿਰ ਉਹ ਕਨਫਿਊਜ਼ਨ ਜਿਹਾ ਰਹਿੰਦਾ, ਅੱਜ ਉਹਦੀ ਮਦਰ ਨੇ ਚੇਂਜ ਕੀਤਾ, ਕਦੋਂ ਬੱਚੇ ਚੇਂਜ ਕਰਨਗੇ ਜਿੱਦਾਂ, ਹਨਾ? ਤੇ ਕਿਉਂਕਿ ਚੱਲਿਆ ਆਉਂਦਾ ਹੈਗਾ ਵਾ, ਇੱਦਾਂ ਦੀ ਗੱਲ ਨੀ ਹੈਗੀ, ਪਤਾ ਹੀ ਹੁੰਦਾ, ਕਹਿੰਦੇ ਵੀ ਕੁੜੀ ਦਾ ਘਰ ਜਿੱਦਾਂ ਸਹੁਰਿਆਂ ਦਾ ਘਰ ਹੁੰਦਾ, ਚਲੋ ਪੇਰੈਂਟਸ ਠੀਕ ਆ, ਮੈਂ ਉਹਦੇ ਲਈ ਵੀ ਐਗਰੀ ਹਾਂ, ਮੈਂ ਸਾਰਾ ਟਾਈਮ ਨਾਲ ਬਿਤਾਇਆ ਜਿੱਦਾਂ ਇੰਨਾ ਚਿਰ ਕੱਢਿਆ ਉੱਥੇ, ਪਰ ਮੇਰਾ ਖਿਆਲ ਚੇਂਜ ਕਰ ਲੈਣਾ ਚਾਹੀਦਾ। ਧੰਨਵਾਦ ਜੀ, ਥੈਂਕ ਯੂ।
0: ਠੀਕ ਹੈ, ਪਰ ਦੇਖੋ ਹੁਣ ਜੇ ਕੋਈ ਕੁੜੀ ਹੈ ਤੇ ਮੈਂ ਐਗਜ਼ਾਮਪਲ ਦੇ ਰਿਹਾ ਸੀ ਕਿ ਉਸਨੇ ਅਗਰ ਹੁਣ ਡਾਕਟਰ ਦੀ ਪੜ੍ਹਾਈ ਕੀਤੀ ਹੈ, ਡੈਜ਼ਿਗਨੇਸ਼ਨ ਲਈ ਹੈ, ਡਾਕਟਰ ਬਣ ਚੁੱਕੀ ਹੈ, ਤੇ ਉਹ ਹੁਣ ਕਹਿੰਦੀ ਹੈ ਕਿ ਯਾਰ ਮੈਂ ਕਿਉਂ ਬਦਲਾਂ ਹੈ, ਮੈਨੂੰ ਇੰਨਾ ਟਾਈਮ ਲੱਗੇ, ਇੰਨੀ ਮਿਹਨਤ ਲੱਗੀ, ਮੈਂ ਤਾਂ ਆਪਣਾ ਨਾਮ ਜੇ ਕਮਾਇਆ ਤਾਂ ਮੈਂ ਉਸਨੂੰ ਯੂਜ਼ ਵੀ ਕਰਨਾ ਚਾਹੁੰਦੀ ਹਾਂ। ਸੋ ਖੈਰ, ਅਗਲੀ ਕਾਲ ਲੈਣ ਤੋਂ ਪਹਿਲਾਂ ਸਾਡੇ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਰਾਂਸ਼ ਜੁੜੇ ਨੇ। ਸਰਾਂਸ਼ ਹੁਣੇ ਤੁਹਾਨੂੰ ਗਵਰਨਮੈਂਟ ਕੋਲੋਂ ਲੋਨ ਲੈ ਕੇ ਦਿੰਦੇ ਆ, ਜੋ ਤੁਸੀਂ ਕਿਤੇ ਵੀ ਖਰਚ ਸਕਦੇ ਹੋ, ਇਹ ਪੈਸਾ ਗਵਰਨਮੈਂਟ ਤੁਹਾਨੂੰ ਦੇ ਰਹੀ ਹੈ, ਚਾਹੇ ਤੁਸੀਂ ਮੋਰਗੇਜ ਪੇ ਕਰੋ, ਰੈਂਟ ਪੇ ਕਰੋ, ਗਰੋਸਰੀ ਲਓ, ਕਾਰ ਇੰਸ਼ੋਰੈਂਸ, ਕਾਰ ਦੇ ਬਿੱਲ, ਇਹ ਲੋਨ ਕਿਤੇ ਵੀ ਯੂਜ਼ ਕਰੋ। ਇਹ ਲੋਨ ਮਿਲਦਾ ਹੈਗਾ ਐਜੂਕੇਸ਼ਨ ਲਈ, ਸਕਿੱਲ ਡਿਵੈਲਪਮੈਂਟ ਲਈ, ਬਟ ਪੈਸਾ ਕਿਤੇ ਵੀ ਯੂਜ਼ ਕਰ ਸਕਦੇ ਹੋ। ਅਤੇ ਸਰਾਸ਼, ਵੈਲਕਮ ਪਹਿਲਾਂ ਤਾਂ।
9: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ ਸਭੀ ਨੂੰ।
0: ਸੋ ਸਰਾਸ਼, ਤੁਹਾਡੇ ਰੋਜ਼ ਹੀ ਕਲਾਇੰਟਸ ਦੀ ਫੰਡਿੰਗ ਆਉਂਦੀ ਹੈ, ਕੱਲ ਕਿੰਨੇ ਕੁ ਕਲਾਇੰਟਸ ਦੇ ਅਕਾਊਂਟ ਦੇ ਵਿੱਚ ਫੰਡਿੰਗ ਆਈ ਹੈ ਅਤੇ ਕਿੰਨੀ ਕੁ ਫੰਡਿੰਗ ਮਿਲੀ ਹੈ ਉਹਨਾਂ ਨੂੰ?
9: ਹਾਂਜੀ, ਕੱਲ ਆਪ ਮਾਨ ਕੇ ਚਲੇ ਮੋਰ ਦੈਨ 5 ਕਲਾਇੰਟਸ ਕੇ ਅਕਾਊਂਟ ਮੇਂ ਫੰਡਿੰਗ ਆਈ ਹੈ, ਜਿਨ੍ਹਾਂ ਨੇ ਜੁਲਾਈ ਮੇਂ ਸਟਾਰਟ ਕਰਾ ਥਾ, ਜੁਲਾਈ ਐਂਡ ਵਾਲੇ ਬੈਚਸ ਮੇਂ। ਔਰ ਫੰਡਿੰਗ ਦੀ ਜੋ ਟੋਟਲ ਰੇਂਜ ਹੈ ਵੋ ਹੈ 50,000 ਸੇ 1,70,000 ਡਾਲਰ ਤੱਕ। ਤੋ ਕੱਲ 5 ਕਲਾਇੰਟਸ ਕੋ ਉਨਕੀ ਪਹਿਲੀ ਕਿਸ਼ਤ ਗਵਰਨਮੈਂਟ ਸੇ ਮਿਲ ਗਈ ਹੈ। ਐਸਾ ਮਤਲਬ 1.5 ਮਹੀਨਾ ਲਗਤਾ ਹੈ ਅਕਾਊਂਟ ਮੇਂ ਪੈਸੇ ਆਨੇ ਮੇਂ, ਗਵਰਨਮੈਂਟ ਸੇ ਆਪਕੇ ਖਾਤੇ ਮੇਂ ਡਾਇਰੈਕਟ ਪੈਸੇ ਆਤੇ ਹੈ। ਏਕ ਤਰਫ ਆਪਨੇ ਸਕਿੱਲ ਡਿਵੈਲਪ ਕਰੀ, ਆਸਾਨ ਸੇ ਕੋਰਸਿਸ ਕਰੇ, ਸਿਰਫ 20 ਘੰਟੇ ਆਪਨੇ ਆਨਲਾਈਨ ਲਾਈਕ ਲੌਗਇਨ ਕਰਨਾ ਹੈ ਪੋਰਟਲ ਮੇਂ, ਐਗਜ਼ਾਮਸ ਨਹੀਂ ਹੈ, ਆਸਾਨ ਸਾ ਕੋਰਸਿਸ ਹੈ, ਈਜ਼ੀ ਹੈ, ਫੋਨ ਪੇ ਲੈਪਟਾਪ ਪੇ ਲੌਗਇਨ ਕਰੇ, ਸਾਥ ਮੇਂ ਸਕਿੱਲ ਵੀ ਆਈ ਔਰ ਅਦਰ ਹੈਂਡ ਸਰਟੀਫਿਕੇਟ ਵੀ ਆਇਆ ਆਪਕੇ ਪਾਸ ਅਕਾਊਂਟਿੰਗ ਯਾ ਬਿਜ਼ਨਸ ਕਾ ਜੋ ਆਪ ਕਰਨਾ ਚਾਹਤੇ ਹੈਂ, ਔਰ ਸਾਥ ਮੇਂ ਆਪਕੇ ਪਾਸ 50,000 ਸੇ 1,70,000 ਡਾਲਰ 0% ਪੇ ਬਿਨਾ ਗਾਰੰਟੀ ਕੇ ਗਵਰਨਮੈਂਟ ਸੇ ਆਇਆ, ਕੋਈ ਵੀ ਇਸਮੇਂ ਹੇਰਾ ਫੇਰੀ ਜਾਂ ਚਲਾਕੀ ਨਹੀਂ ਹੈ।
0: ਵੈਰੀ ਗੁੱਡ, ਸੋ ਗਵਰਨਮੈਂਟ ਕੋਲੋਂ ਪੈਸਾ ਆ ਰਿਹਾ ਐਂਡ 0% ਪਹਿਲੇ 2.5 ਸਾਲ ਦੇ ਲਈ, ਤੇ ਫਿਰ ਉਸ ਤੋਂ ਬਾਅਦ ਬਹੁਤ ਹੀ ਲਿਮਿਟਿਡ ਜਿਹਾ। ਕਿੰਨਾ ਕੁ ਪਰਸੈਂਟ ਹੈ ਫਿਰ ਲੋਨ ਦਾ ਇੰਟਰਸਟ?
9: 2.5 ਸਾਲ ਬਾਅਦ ਸਿਰਫ 2.5% ਸਾਲ ਕਾ ਵਿਆਜ ਹੈ, ਪੂਰੇ ਸਾਲ ਕਾ,
0: ਮਤਲਬ ਪੂਰੇ ਸਾਲ ਦਾ ਸਿਰਫ 2.5% ਹੈ, 2.5 ਈਅਰਸ ਤੋਂ ਬਾਅਦ। ਸੋ ਬੜੇ ਲੋਕ ਫੰਡਿੰਗ ਜਾਂ ਲੋਨ ਸੁਣ ਕੇ ਬੜਾ ਡਰ ਜਾਂਦੇ ਆ, ਸੋ ਇਹ ਲੋਨ ਦੇ ਕੀ ਟਰਮਸ ਹੈ?
9: ਹਾਂਜੀ, ਇਸਮੇਂ ਇਹੀ ਚੀਜ਼ ਹੈ ਕਿ ਲਾਈਕ ਯੇ ਲੋਨ ਪਹਿਲੇ ਤੋਂ ਬਿਨਾਂ ਗਾਰੰਟੀ ਕੇ ਆਪਕੇ ਕਾਗਜ਼ ਨਹੀਂ ਲਗਤੇ ਇਸਮੇਂ, ਇੰਪਲਾਇਮੈਂਟ ਕੇ ਨਾ ਕੋਈ ਮਤਲਬ ਆਪਕੇ ਕੋਈ ਥੱਪਾ ਲਗਤਾ ਡਾਕੂਮੈਂਟਸ ਕਾ, ਐਸਾ ਕੁਛ ਵੀ ਨਹੀਂ ਹੈ ਇਸਕੇ ਅੰਦਰ। ਆਪਕੋ ਸਿਰਫ NOA ਹੋ ਗਿਆ, ਆਪਕੇ ਬੱਚੋਂ ਕੇ ਬਰਥ ਸਰਟੀਫਿਕੇਟ, ਆਪਕਾ ਮੈਰਿਜ ਸਰਟੀਫਿਕੇਟ ਲਗਤਾ। ਕਿਉਂ? ਅਗਰ ਆਪਕਾ ਫੈਮਿਲੀ ਸਾਈਜ਼ ਜ਼ਿਆਦਾ ਹੈ, ਬੱਚੇ ਜ਼ਿਆਦਾ ਹੈ, ਤਾਂ ਗਵਰਨਮੈਂਟ ਆਪਕੋ ਜ਼ਿਆਦਾ ਫੰਡਿੰਗ ਦੇਤੀ ਹੈ। ਅਗਰ ਫੈਮਿਲੀ ਆਫ 5 ਹੈ ਤਾਂ 170,000 ਡਾਲਰ ਤੱਕ ਫੰਡਿੰਗ ਚਲੀ ਜਾਂਦੀ ਹੈ। 0% ਪੇ 2.5 ਸਾਲ ਬਾਅਦ ਜਬ ਇਸੇ ਪੇ ਕਰਨਾ ਸਟਾਰਟ ਕਰਦੇ ਇਸ ਲੋਨ ਕੋ, ਐਸਾ ਕੌਨ ਸਾ ਲੋਨ ਹੈ ਜੋ ਜਿਸਕੀ ਪੇਮੈਂਟ 2.5 ਸਾਲ ਬਾਅਦ ਸਟਾਰਟ ਹੋਤੀ ਹੈ? ਤਬ ਵੀ ਵਿਆਜ ਕਿਆ ਹੈ? $1,00,000 ਪੇ ਮਹੀਨੇ ਕਾ ਵਿਆਜ, $200 ਹੈ, 15 ਸਾਲ ਮੈਂ ਇਸੇ ਪੇ ਕਰਤੇ ਹੈ। ਅਗਰ ਹਾਥ ਟਾਈਟ ਹੈ ਤਾਂ ਗਵਰਨਮੈਂਟ ਆਪਕਾ ਲੋਨ ਇੰਟਰਸਟ ਕੇ ਸਾਥ ਡੈਫਰ ਕਰ ਦੇਤੀ ਹੈ, ਮਿਸ ਨਾ ਕਰੇ। ਪਹਿਲੇ ਗ੍ਰਾਂਟ ਥੀ, ਆਪਨੇ ਮਿਸ ਕਰਾ, ਅਬ ਲੋਨ ਡਬਲ ਮਿਲ ਰਹਾ ਹੈ, ਆਪ ਮਿਸ ਕਰਨੇ ਵਾਲੇ, ਕਿਆ ਪਤਾ ਆਗੇ ਜਾ ਕੇ ਪਾਲਿਸੀ ਚੇਂਜ ਹੋ ਜਾਏ, ਕਿਉਂਕਿ ਦੇਸ਼ ਕੀ ਹਾਲਤ ਅਭੀ ਥੋੜੀ ਸੀ ਖਰਾਬ ਹੈ।
0: ਨੰਬਰ ਹੈ 4372643175 437-231-3175 ਸਰਾਸ਼, ਥੈਂਕ ਯੂ।
9: ਥੈਂਕ ਯੂ
0: ਜੀ। 0075 ਹੈਲੋ।
10: ਹਾਂਜੀ ਨਵੀ ਜੀ, ਕੀ ਹਾਲ ਨੇ? ਗੁੱਡ ਮਾਰਨਿੰਗ।
0: ਠੀਕ ਹੈ ਜੀ, ਕਿਵੇਂ ਹੋ?
10: ਬਸ ਠੀਕ ਹੈ ਜੀ, ਬਹੁਤ ਵਧੀਆ। ਮੈਂ ਨਹੀਂ ਸੀ ਨੇਮ ਚੇਂਜ ਕਰਾਉਣਾ ਚਾਹੁੰਦਾ ਜਦੋਂ ਸਾਡੀ ਮੈਰਿਜ ਹੋਈ, ਤੇ
0: ਤੁਸੀਂ ਨਹੀਂ ਸੀ ਕਰਾਉਣਾ ਚਾਹੁੰਦੇ, ਤੁਹਾਡੀ ਵਾਈਫ ਨਹੀਂ ਸੀ ਕਰਾਉਣਾ ਚਾਹੁੰਦੇ?
10: ਮੈਂ ਨਹੀਂ ਸੀ ਕਰਾਉਣਾ ਚਾਹੁੰਦਾ ਕਿਉਂਕਿ ਇਹ ਬਹੁਤ ਕੰਪਲੀਕੇਟਿਡ ਪ੍ਰੋਸੈਸ ਹੈ।
0: ਅੱਛਾ।
10: ਔਰ ਮੈਂ ਚਾਹੁੰਦਾ ਸੀਗਾ ਵੀ ਠੀਕ ਹੈ, ਤੇਰਾ ਨਾਮ ਚੱਲਿਆ ਰਹੇ ਸਰਟੀਫਿਕੇਟ ਦੇ ਉੱਤੇ, ਸਾਰੀਆਂ ਜਗ੍ਹਾ ਦੇ ਉੱਤੇ ਤੁਹਾਡਾ ਨਾਮ ਹੁੰਦਾ ਨਾ, ਲਾਸਟ ਨੇਮ ਹੁੰਦਾ, ਤੁਹਾਡੀ ਆਈਡੈਂਟੀਟੀ ਤਾਂ ਚੇਂਜ ਹੁੰਦੀ ਹੈ ਸਰ, ਉਹ ਜਿਵੇਂ ਉਹ ਕਹਿ ਕੇ ਗਏ ਨਾ, ਈਮੇਲ ਚੇਂਜ ਕਰਨੀ ਪੈਂਦੀ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਸੀਂ ਮੈਰਿਜ ਤੋਂ ਪਹਿਲਾਂ ਆਪਣੇ ਨਾਮ ਦੇ ਨਾਲ ਕੈਰੀ ਕਰਦੇ ਹੋ। ਔਰ ਫਿਰ ਜਦੋਂ ਅਸੀਂ ਇੱਥੇ ਕੈਨੇਡਾ ਆਉਣਾ ਸੀ ਤਾਂ ਤੁਹਾਡਾ ਕੰਸਲਟੈਂਟ ਸੀ ਨਾ ਜਿਹੜੀ, ਉਹ ਕਹਿੰਦੀ ਤੁਹਾਨੂੰ ਨਾਮ ਚੇਂਜ ਕਰਾਉਣਾ ਬਹੁਤ ਜ਼ਰੂਰੀ ਹੈ। ਹਾਲਾਂਕਿ ਮੈਨੂੰ ਪਤਾ ਵੀ ਸੀਗਾ ਵੀ ਨਹੀਂ ਜ਼ਰੂਰੀ ਹੈਗਾ, ਮੈਂ ਉਹਨੂੰ ਕਿਹਾ ਵੀ, ਉਹ ਥੋੜੀ ਗੁੱਸੇ ਵਾਲੀ ਸੀ, ਉਹ ਕਹਿੰਦੀ ਤੁਹਾਨੂੰ ਜ਼ਿਆਦਾ ਪਤਾ, ਮੈਨੂੰ ਜ਼ਿਆਦਾ ਪਤਾ, ਤੁਹਾਡੇ ਕੋਲ 3 ਮਹੀਨੇ, ਮੈਨੂੰ 3 ਮਹੀਨੇ ਸਾਰੇ ਡਾਕੂਮੈਂਟ ਚੇਂਜ ਚਾਹੀਦੇ ਹੈ। ਉਹ ਫਿਰ ਉਸ ਪਰਪਸ ਦੇ ਵਿੱਚ 5 ਸਾਲ ਬਾਅਦ ਮੈਂ ਮੈਰਿਜ ਰਜਿਸਟਰ ਕਰਵਾਈ, ਨਾਮ ਚੇਂਜ ਕਰਾਇਆ। ਔਰ ਤੁਸੀਂ ਇਹ ਯਕੀਨ ਮੰਨੋ, ਮਤਲਬ ਏਡਾ ਕੰਪਲੀਕੇਟਿਡ ਪ੍ਰੋਸੈਸ ਹੈ ਸਰ, ਅੱਜ ਵੀ 10-12 ਸਾਲ ਬਾਅਦ ਵੀ ਪੈਨ ਚ ਨਾਮ ਚੇਂਜ ਕਰਾਉਣ ਵਾਸਤੇ 8 ਮਹੀਨੇ ਹੋ ਗਏ ਮੈਨੂੰ ਵੇਟ ਕਰਦੇ ਇੰਡੀਆ।
0: ਅੱਛਾ,
10: ਇੰਨਾ ਕੰਪਲੀਕੇਟਿਡ ਹੈ ਕੰਮ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਏਡਾ ਕੋਈ ਇਸ਼ੂ ਹੈਗਾ। ਨਾਮ ਨਹੀਂ ਚੇਂਜ ਕਰਾਉਣਾ ਚਾਹੀਦਾ, ਜੇ ਕੁੜੀਆਂ ਆਪਣਾ ਨਾਮ ਰੱਖਣਾ ਚਾਹੁੰਦੀਆਂ ਤਾਂ ਲੈਟ ਇਟ ਬੀ। ਮੈਰਿਜ ਤੋਂ ਬਾਅਦ ਜਿਵੇਂ ਬੱਚੇ ਹੁੰਦੇ ਆ ਤਾਂ ਫਾਦਰ ਦਾ ਨੇਮ ਚੱਲਦਾ, ਕਿਉਂਕਿ ਹੁਣ ਇੱਕ ਨੇਮ ਹੀ ਨਾਲ ਲਾਉਂਗੇ ਨਾ ਬੱਚੇ ਦੀ, ਨਹੀਂ ਤਾਂ ਦੋ ਲਾਉਂਦੇ ਰਹੋਗੇ ਤਾਂ ਫਿਰ ਉਹ ਕੱਲ ਨੂੰ ਜਦੋਂ ਤੀਸਰੇ ਨਾਲ ਕਿਸੇ ਦੀ ਮੈਰਿਜ ਹੋ ਜੂਗੇ ਤਾਂ ਕਿੰਨੇ ਸਾਰ ਨੇਮ ਲਾਉਂਗੇ, ਤਾਂ ਬੈਟਰ ਹੈ ਚਲੋ ਫਾਦਰ ਦਾ ਚੱਲਣ ਦੋ, ਜੋ ਵੀ ਸਿਸਟਮ ਚੱਲਿਆ ਆ ਰਿਹਾ।
0: ਪਰ ਕੀ ਇੰਨਾ ਕੰਪਲੀਕੇਟਿਡ ਸੀਗਾ
10: ਸਰ? ਬਹੁਤ ਕੰਪਲੀਕੇਟਿਡ ਹੈ ਜੀ, ਇਹ ਬਹੁਤ ਕੰਪਲੀਕੇਟਿਡ ਹੈ ਇੰਡੀਆ ਦੇ ਵਿੱਚ, ਉਹ ਆਧਾਰ ਨਹੀਂ ਚੇਂਜ ਹੁੰਦੇ। ਹੁਣ ਜਿਵੇਂ ਤੁਸੀਂ NRE ਹੋ, NRE ਦੇ ਕੇਸ ਦੇ ਵਿੱਚ ਆਧਾਰ ਕਾਰਡ ਵੈਲਿਡ ਨਹੀਂ ਹੈਗਾ ਇੰਡੀਆ ਦੇ ਵਿੱਚ। ਹੁਣ ਬਿਨਾਂ ਆਧਾਰ ਕਾਰਡ, ਜਿਹਦਾ ਆਧਾਰ ਕਾਰਡ ਲਿੰਕ ਹੈ ਪੈਨ ਦੇ ਨਾਲ, ਉਹਨੂੰ ਉਹਦਾ ਪੈਨ ਦਾ ਨਾਮ ਚੇਂਜ ਕਰਨ ਦੀ ਕੋਈ ਸਿਸਟਮ ਹੀ ਨਹੀਂ ਹੈਗਾ। ਮਤਲਬ ਕੋਈ ਨਾ ਆਨਲਾਈਨ ਫਾਰਮ ਹੈ, ਨਾ ਕੋਈ ਫਿਜ਼ੀਕਲ ਫਾਰਮ ਹੈ, ਦੈਨ ਤੁਸੀਂ ਇਹ ਸਮਝੋ ਵੀ ਤੁਸੀਂ ਐਸਕਲੇਟ ਕਰਦੇ ਰਹੋ ਕਰਦੇ ਰਹੋ ਕਰਦੇ ਰਹੋ ਕਰਕੇ ਕੋਈ ਤੁਹਾਨੂੰ ਹੱਥ ਫੜਾਵੇ ਯੂ ਨੋ ਦੂਸਰੇ ਵੇ ਨਾਲ ਤਾਂ ਤੁਸੀਂ ਉਹਨੂੰ ਕੰਮ ਕਰਾ ਸਕਦੇ ਹੋ, ਅਦਰਵਾਈਜ਼ ਹੈਲ ਜੋਬ ਹੈ ਇਹ ਕਰਨਾ। ਫਿਰ ਨਾਮ ਚੇਂਜ ਕਰਨ, ਹਾਂਜੀ ਹਾਂ, ਫਿਰ ਹੁਣ ਉਹ ਨਿਊਜ਼ ਪੇਪਰ ਚ ਕਢਾਇਆ, ਇਸ ਵਾਰ ਇੰਡੀਆ ਗਏ ਤਾਂ ਨਿਊਜ਼ ਪੇਪਰ ਦੇ ਵਿੱਚ ਕਢਾਇਆ, ਤਿੰਨ ਨਿਊਜ਼ ਪੇਪਰ, ਹਿੰਦੀ, ਪੰਜਾਬੀ, ਇੰਗਲਿਸ਼, ਯੂ ਨੋ
0: ਉੱਥੇ ਬੜਾ ਔਖਾ ਕੰਮ ਹੈ ਯਾਰ।
10: ਹਾਂਜੀ ਹਾਂ, ਹੁਣ ਜਿਵੇਂ ਪ੍ਰੋਪਰਟੀਆਂ ਲਈਆਂ ਹੁੰਦੀਆਂ ਤੁਸੀਂ ਮੈਰਿਜ ਤੋਂ ਪਹਿਲਾਂ ਲੈ ਲਈਆਂ, ਮੈਰਿਜ ਦੇ ਨਾਲ ਲੈ ਲਈਆਂ, ਸੋਰੀ ਨਾ ਮੈਰਿਜ ਤੋਂ ਪਹਿਲਾਂ ਵਾਲੀ ਵੀ ਗੱਲ ਸੁਣੋ, ਮੈਰਿਜ ਤੋਂ ਪਹਿਲਾਂ ਮੰਨ ਲਓ ਫਾਦਰ ਨੇ ਪ੍ਰੋਪਰਟੀ ਨਾਮ ਤੇ ਲੈਤੀ ਤੁਹਾਡੇ, ਰਾਈਟ, ਹੁਣ ਉਹ ਪ੍ਰੋਪਰਟੀ ਦਾ ਲਾਸਟ ਨੇਮ ਤਾਂ ਉਹੀ ਹੈ ਫਾਦਰ ਵਾਲਾ, ਮੈਰਿਜ ਤੋਂ ਬਾਅਦ ਤੁਸੀਂ ਚੇਂਜ ਨਹੀਂ ਕਰਾਇਆ, ਤੁਸੀਂ ਫੇਰ ਪ੍ਰੋਪਰਟੀ ਲੈ ਲਈ, ਹੁਣ ਫੇਰ ਲਾਸਟ ਨੇਮ ਉਹੀ ਹੈ ਜਿਹੜਾ ਫਾਦਰ ਵਾਲਾ, ਹੁਣ ਤੁਸੀਂ ਕਹਿੰਦੇ ਹੋ ਵੀ ਪ੍ਰੋਪਰਟੀਆਂ ਅਸੀਂ ਸੈਲ ਕਰਨੀਆਂ, ਹੁਣ ਤੁਹਾਨੂੰ ਕਢਾਉਣਾ ਪਊਗਾ ਐਫੀਡੈਵਿਟ ਦੇਣਾ ਪਊਗਾ ਕਿ ਮੈਂ ਦੋਨੋਂ ਸੇਮ ਆ, ਯੂ ਨੋ, ਮਤਲਬ ਇੰਨਾ ਕੁ ਕੰਪਲੀਕੇਟਡ ਹੈ, ਤਾਂ ਇਟਸ ਬੈਟਰ ਕਿ ਤੁਸੀਂ ਨਾ ਕਰਾਓ ਔਰ ਚੁੱਪਚਾਪ ਚੱਲਦੇ ਰਹੋ, ਇੰਨਾ ਕੋਈ ਫਰਕ ਨਹੀਂ ਪੈਣਾ।
0: ਚਲੋ ਥੈਂਕ ਯੂ ਸਰ, ਬਹੁਤ ਸ਼ੁਕਰੀਆ ਬਹੁਤ ਤੁਹਾਨੂੰ ਤੁਹਾਡਾ। ਸੋ ਭਾਜੀ ਹੁਣੇ ਕਹਿੰਦੇ ਕਿ ਬਾਕੀ ਗੱਲਾਂ ਛੱਡੋ, ਕੰਪਲੀਕੇਸ਼ਨ ਇੰਡੀਆ ਚ, ਇੰਡੀਆ ਦੇ ਵਿੱਚ ਹੋਣਗੇ ਇੰਨੀਆਂ ਜ਼ਿਆਦਾ ਕੰਪਲੀਕੇਸ਼ਨ, ਇੱਥੇ ਆਈ ਥਿੰਕ ਇਟਸ ਨਾਟ ਦੈਟ ਹਾਰਡ। ਇੱਕ ਤੁਸੀਂ ਯਾਦ ਰੱਖੋ, ਫਰੈਸ਼ ਫੂਡ ਸੈਂਟਰ ਨੂੰ ਗਰੋਸਰੀ ਕਰਨੀ ਹੈ 12,570 ਕੈਨੇਡੀ ਰੋਡ, ਕੈਨੇਡੀ ਐਂਡ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਲਡ ਦੇ ਨਾਲ ਫਰੈਸ਼ ਫੂਡ ਸੈਂਟਰ ਹਾਜ਼ਰ ਹੈ। ਐਂਡ ਤੁਹਾਨੂੰ ਐਨਕਾਂ ਚਾਹੀਦੀਆਂ, ਹੰਬਰ ਵੈਸਟ ਗੋਰਵੇ ਦੇ ਕੋਰਨਰ ਤੇ ਬਿਯੋਂਡ ਆਈਵਰ ਹੈ, ਬਿਯੋਂਡ ਆਈਵਰ ਤੇ ਇੱਕ ਐਨਕ ਲਓ, ਦੂਜੀ ਫ੍ਰੀ ਮਿਲ ਰਹੀ ਹੈ, ਬਾਕੀ ਹੋਰ ਬੜੀਆਂ ਡੀਲਾਂ ਚੱਲ ਰਹੀਆਂ ਨੇ। ਸੋ ਬਿਯੋਂਡ ਆਈਵਰ 9057933937, 9057933937, ਬਿਯੋਂਡ ਆਈਵਰ ਨੂੰ ਤੁਸੀਂ ਜ਼ਰੂਰ ਸੰਪਰਕ ਕਰੋ। ਫੈਸ਼ਨ ਆਈ ਕਿਊ ਦੀ ਟੀਮ ਨੂੰ ਬਹੁਤ ਮੁਬਾਰਕਾਂ, ਫੈਸ਼ਨ ਆਈ ਕਿਊ ਦੇ ਕੈਨੇਡੀਅਨ ਬ੍ਰਾਂਡ ਅੰਬੈਸਡਰ ਬਣੇ ਐਮੀ ਵਿਰਕ, ਸੋ ਬਹੁਤ ਬਹੁਤ ਮੁਬਾਰਕਾਂ। ਹੁਣ ਨੰਬਰ 1 ਲੀਡਿੰਗ ਕੱਪੜਿਆਂ ਦਾ ਸਟੋਰ ਹੈ ਆਪਣਾ, ਫੈਸ਼ਨ ਆਈ ਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ, ਮੇਫੀਲਡ ਐਂਡ ਕਿਚਨਰ, ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ ਤੁਹਾਡੇ ਲਈ ਹਾਜ਼ਰ ਹੈ ਜੀ। 4165 ਹੈਲੋ,
11: ਸਤਿ
0: ਸ਼੍ਰੀ ਅਕਾਲ
11: ਨਵੀ, ਮੈਂ ਜਿੱਦਾਂ ਇਹ ਜਰੂਰੀ ਦਾ ਨੀ, ਮੈਂ ਇਹ ਕੁਐਸਚਨ ਪੁੱਛਦੀ ਆ ਵੀ ਹੋਰ ਭੈਣ ਭਰਾਵਾਂ ਨੂੰ ਵੀ ਪਤਾ ਆ ਵੀ ਜਦੋਂ ਅਸੀਂ ਇੰਡੀਆ ਤੋਂ ਵਿਆਹ ਕਰਾ ਕੇ ਆਏ ਸੀ, ਸਾਨੂੰ ਸਪੋਂਸਰ ਕਰਨਾ ਸੀ ਸਾਡੇ ਹਸਬੈਂਡ ਨੇ ਜਾਂ ਕੁੜੀ ਨੇ ਆਪਦੇ ਹਸਬੈਂਡ ਨੂੰ, ਉਦੋਂ ਸੀਗਾ ਵੀ ਜਰੂਰੀ ਤੁਸੀਂ ਆਪਦਾ ਪਾਸਪੋਰਟ ਤੇ ਨਾਂ ਚੜਾਓ ਹਨਾ, ਤੇ ਹੁਣ ਜਿਹੜੇ ਬੱਚੇ ਇੱਥੇ ਆ ਜਿਹੜੇ ਬੱਚਿਆਂ ਨੂੰ ਸ਼ੁਰੂ ਤੋਂ ਉਹ ਨਾਂ ਤੇ ਸਕੂਲਾਂ ਦੇ ਸਰਟੀਫਿਕੇਟ, ਯੂਨੀਵਰਸਿਟੀ ਦੇ, ਫਿਰ ਤੁਹਾਡਾ ਜੋਬਾਂ ਕਰਦੇ ਆ ਉੱਥੇ ਤੁਹਾਡੇ ਬਿਜ਼ਨਸ ਕਾਰਡ ਬਣਦੇ ਆ ਕੰਪਨੀ ਵੱਲੋਂ, ਜਾਂ ਹੁਣ ਮੇਰੀ ਬੇਟੀ ਆ ਉਹਦਾ ਤਾਂ ਅਮਰੀਕਾ ਤੱਕ ਕਾਰਡ ਬਣੇ ਆ ਬਿਜ਼ਨਸ ਦੇ ਜਾਣ ਆਉਣ ਦੇ, ਉੱਥੇ ਵੀ ਉਹਦਾ ਉਹੀ ਨਾਂ ਚੱਲਦਾ, ਫਿਰ ਉਹ ਬੱਚਾ ਕੀ ਕਰੂਗਾ, ਸਾਲ ਨਿਕਲ ਜਾਣਾ ਇਸ ਕੰਮ ਚ ਚੇਂਜ ਕਰਾਉਂਦਿਆਂ ਨੂੰ ਤਾਂ ਹਨਾ, ਫਿਰ ਇੰਨੀਆਂ ਡਿਗਰੀਆਂ ਲਈਆਂ, ਡਿਗਰੀਆਂ ਤੇ ਕਿੱਦਾਂ ਦੁਬਾਰਾ ਬਣਾਓਗੇ ਤੁਸੀਂ ਵੀ, ਉੱਥੇ ਵੀ ਚੇਂਜ ਕਰੋ,
0: ਹੈਗਾ ਤਾਂ ਹੈ ਤਰੀਕਾ, ਜੇ ਕਿਸੇ ਨੇ ਕਰਨਾ ਹੀ ਹੈ ਤਾਂ ਹੋ ਤਾਂ ਸਕਦਾ
11: ਹਨਾ, ਇੰਨਾ ਕੁਛ ਚ ਸਾਲ ਤਾਂ ਹੀ ਨਿਕਲ ਜਾਣਾ ਨਿਆਣੇ ਨੇ, ਫਿਰ ਵਿਆਹ ਦੀ ਖੁਸ਼ੀ ਕੀ ਮਨਾਉਣੀ ਆ ਆ ਕੰਮ ਚ ਪੈ ਕੇ ਤਾਂ।
0: ਨਹੀਂ ਪਰ ਹੁਣ ਤੁਸੀਂ ਆਪਣਾ ਚੇਂਜ ਕੀਤਾ ਸੀ,
11: ਹਾਂਜੀ, ਸਾਨੂੰ ਤਾਂ ਉਹ ਭਰਾਵਾ ਸਾਨੂੰ ਤਾਂ ਇੰਡੀਆ ਤੋਂ ਸਪੋਂਸਰ ਕੀਤਾ ਸੀਗਾ, 30 ਸਾਲ ਹੋ ਗਏ ਉਦੋਂ ਤਾਂ ਕਰਦੇ ਸੀ,
0: ਉਦੋਂ ਤਾਂ ਕਰਦੇ ਸੀ,
11: ਉਦੋਂ ਤਾਂ ਸਾਡਾ ਪਾਸਪੋਰਟ ਬਣਾਉਣਾ ਹੁੰਦਾ ਸੀ ਕਿਸੇ ਕੋਲੇ ਹੋਊ, ਪਹਿਲਾਂ ਦਾ ਪਾਸਪੋਰਟ ਨਹੀਂ, ਵਿਆਹ ਤੋਂ ਹੀ ਬਣਾਉਂਦੇ ਸੀ, ਜੇ ਕਿਸੇ ਕੁੜੀ ਦਾ ਵਿਆਹ ਬਾਹਰਲੇ ਮੁੰਡੇ ਨਾਲ ਹੁੰਦਾ ਸੀ ਉਦੋਂ ਪਾਸਪੋਰਟ ਬਣਾਉਣਾ, ਉਹਨਾਂ ਨੇ ਕਹਿਣਾ ਨਾ ਚੜਾਓ, ਫਿਰ ਉਹ ਗੱਲਾਂ ਹੋਰ ਸੀਗੀਆਂ, ਇੱਥੇ ਤਾਂ ਨਿਆਣਿਆਂ ਦਾ ਹੋਰ ਆ ਹਨਾ, ਇਹ ਪਤਾ ਲੱਗੇ ਵੀ ਫਿਰ ਓਕੇ ਡਿਗਰੀਆਂ ਤੇ ਇੰਨੇ ਕਲਾਸ ਦੇ ਬੱਚੇ ਇੱਥੇ ਤਾਂ ਕਿੱਥੋਂ ਦੀ ਕਿੱਥੋਂ ਪਹੁੰਚੇ ਆ ਤੇ ਉਹ ਇੰਨਾ ਕੁਛ ਕਿੱਦਾਂ ਕਰਨਾ ਆ।
0: ਨਹੀਂ ਠੀਕ ਹੈ, ਥੈਂਕ ਯੂ, ਨਹੀਂ ਮੈਂ ਸਮਝਦਾ ਤੁਹਾਡੀ ਗੱਲ ਨੂੰ ਵੀ ਕਿੱਦਾਂ ਕਰਨਾ ਹੈ, ਜਿਹਨੇ ਕਰਨਾ ਹੋ ਸਕਦਾ, ਬਟ ਚਲੋ ਮੈਂ ਵੀ ਸਹਿਮਤ ਹਾਂ ਕਿ ਜ਼ਰੂਰੀ ਨਹੀਂ ਹੈਗਾ। 0575 ਹੈਲੋ,
12: ਹਾਂਜੀ ਨਵੀਂ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ,
0: ਠੀਕ ਹੈ ਜੀ, ਕਿਵੇਂ ਹੋ,
12: ਵਧੀਆ ਜੀ ਵਧੀਆ, ਜ਼ਰੂਰੀ ਨਹੀਂ ਹੈ, ਹਮਾਰੇ ਵੀ ਆਜ 19 ਸਾਲ ਹੋ ਗਏ, ਮੇਰੀ ਵਾਈਫ ਨੇ ਤਾਂ ਚੇਂਜ ਨਹੀਂ ਕੀਆ, ਮੇਰੇ ਮੰਮੀ ਕੋ ਬਹੁਤ ਦਿੱਕਤ ਆਤੀ ਸੀ, ਮੰਮੀ ਨੇ ਚੇਂਜ ਕੀਆ ਤਾਂ ਮੰਮੀ ਨੇ ਖੁਦ ਹੀ ਕਹਿ ਦਿਆ ਤਾਂ ਯਾਰ ਰਹਿਣ ਦੋ, ਇਨ ਚੱਕਰੋਂ ਮੈਂ ਕਿਆ ਪੜੋਗੇ, ਤੋ ਕਿਉਂਕਿ ਮੇਰੀ ਮੰਮੀ ਕੋ ਹਰ ਵਾਰ ਐਫੀਡੈਵਿਟ ਦੇਣਾ ਪੜਤਾ ਥਾ ਪ੍ਰੂਵ ਕਰਨੇ ਕੇ ਲੀਏ, ਕਿਉਂਕਿ ਸ਼ਾਦੀ ਸੇ ਪਹਿਲੇ ਵੀ ਉਨਕੇ ਵੋ ਥੀ ਪ੍ਰੋਪਰਟੀਜ਼ ਵਗੈਰਾ ਯਾ ਫਿਰ ਸ਼ਾਦੀ ਅਕਾਊਂਟਸ ਥੇ ਜੋ ਵੋ ਜੋਬ ਕਰਤੀ ਥੀ, ਤੋ ਹਰ ਵਾਰ ਵੋ ਫਸ ਜਾਤਾ ਥਾ ਕਿਸੀ ਨਾ ਕਿਸੀ ਚੱਕਰ ਮੈਂ, ਭਾਈ ਨਾਮ ਅਲੱਗ ਹੈ, ਪਹਿਲੇ ਗਾਬਾ ਥਾ ਅਬ ਸੁਖੀ ਜਾ, ਤੋ ਵਾਈਫ ਦਾ ਤੋ ਹਮਨੇ ਫਿਰ ਵੋ ਜੋ ਸੇਮ ਥਾ ਵੋਹੀ ਰਹਿਣੇ ਦੀਆ, ਐਂਡ ਕੋਈ ਫਰਕ ਨਹੀਂ ਪੜਤਾ, ਸਭ ਠੀਕ ਚਲਤਾ, ਔਰ ਜੋ ਲੋਕ ਕਹਿ ਰਹੇ ਕੈਨੇਡਾ ਆਨੇ ਮੈਂ ਕਰਨਾ ਪੜਤਾ, ਨਹੀਂ ਕਰਨਾ ਪੜਤਾ ਭਾਈ, ਹਮ ਵੀ ਆਏ ਹੈ, ਕੋਈ ਫਰਕ ਨਹੀਂ ਪੜਤਾ, ਕੈਨੇਡਾ ਆਨੇ ਕੇ ਲੀਏ ਨਾਮ ਜ਼ਰੂਰੀ ਨਹੀਂ ਹੈ,
0: ਹਸਬੈਂਡ ਨਹੀਂ, ਆਪਕੀ ਆਪਕੀ ਫਾਈਲ ਮੇ ਕਭੀ ਨਹੀਂ ਲੋਡ ਪੜੀ, ਜ਼ਰੂਰਤ ਪੜੀ,
12: ਕਭੀ ਵੀ ਜ਼ਰੂਰਤ ਨਹੀਂ ਪੜੀ, ਪੁੱਛਤੇ ਨਹੀਂ, ਉਹ ਉਨਕੋ ਤਾਂ ਬਸ ਮੈਰਿਜ ਪ੍ਰੂਫ ਚਾਹੀਏ ਹੋਤਾ, ਸਿੰਪਲ,
13: मैरिज सर्टिफिकेट।
0: अच्छा,
13: और कुछ नहीं चाहिए होता उन्हें। और मैं हमारे तो पासपोर्ट में भी लिखा हुआ था, डबल प्रूफ था, पासपोर्ट में भी एक दूसरे का नाम एंटर्ड था।
0: नहीं, आपकी बात सही है, मैं अभी मैंने ऑनलाइन भी सर्च किया है। You do not need to change your name after marriage to qualify for Canada spousal or family sponsorship. चलो फिर, नहीं फिर जो एजेंट्स है वो क्यों बताते हैं लोगों को कि यार,
13: पता नहीं मैंने एजेंट्स किया ही नहीं, मैंने तो सब कुछ अपना खुद ही फाइल किया है, एक एक डॉक्यूमेंट, मैं कभी एजेंट के पास गया ही नहीं।
0: अच्छा, आप एजेंट पास गए नहीं, ठीक है,
13: PR फाइल करी, सब कुछ खुद ही फाइल किया।
0: चलो थैंक यू, आप एजेंट बन जाओ, आपको क्लाइंट देंगे हम। शुक्रिया, थैंक यू सर। ओके, कुछ घर आ रहे ने पेराडाइज डिवेलपमेंट्स दे, उन्हां दी जानकारी तुसी जरूर लिखो। GTA दे होम बायर्स मिस ना कर जायो, पेराडाइज डिवेलपमेंट्स सेल कर रहे ने टाउन होम अते डीटैच कर मिल्टन ब्रैम्पटन सीटन अते विटबी दे विच, कीमत सिर्फ 6,29,990 डॉलर तो, ते नाल 1,30,000 डॉलर तक दे डिजाइनर फिनिशेस, HST रीबेट्स अते बहुत वड़ियां सेविंग्स दा फायदा लो। आज ही विजिट करो paradisedevelopments.com, paradisedevelopments.com। बिल्कुल paradisedevelopments.com। जी सॉरी, बढ़िया कॉलर ने 2163। हाँ जी,
14: हाँ जी, गुड मॉर्निंग नवी, की हाल चाल?
0: ठीक है जी, की मैम?
14: मेरी
0: माम जो फर्स्ट नेम भी चेंज होया सी, है?
14: हाँ जी।
0: अच्छा, वेरी गुड जी, थैंक यू सो मच। नहीं देखो, इज्जत हर एक चीज टिकी है, ते डेरी हरन टेरियो ए इंटरसेक्शन किन्नी सेंट्रल है, किन्नी टॉप दी इंटरसेक्शन है, इत्थे भी घर आ रहे हैं। सेंट्रल मिसिसागा दे रहन वाले हो, ए मौका ना गवाओ। बैलीमोर होम्स वालों डेरी लेन टाउन्स जल्द ही डेरी रोड वेस्ट अते हरंटेरियो ते आ रहे ने। कंटेम्पररी टाउन होम हाई $700,000 तो शुरू हो रहे ने। सीमित समय ले HST दे विच खास बचत दा फायदा लो। हाईवे 401, 407 अते 410, गो ट्रांजिट, शॉपिंग अते पियर्सन एयरपोर्ट तो सिर्फ कुछ मिनटा दी दूरी ते। सब तो पहले बायर्स दे विच शामिल होने दा मौका ना गवाओ। आज ही रजिस्टर करो ballymorehomes.com, ballymorehomes.com। वेरी गुड जी, 95950। हेलो,
15: जरूर बनाए ने, क्योंकि मेरे नाम से प्रॉपर्टी हैगी है, तो ओहदे करके मैं पैन कार्ड आधार कार्ड जो डॉक्यूमेंटेशन सी बना के उत्थे ही रख दिते हुए। ਸੋ ਜਿਹੜੇ ਭਾਜੀ ਕਹਿੰਦੇ ਸੀ ਪੈਨ ਕਾਰਡ ਚੇਂਜ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਉਹ ਉਹਨਾਂ ਨੂੰ ਜਿਹੜੇ ਐਮ ਐਲ ਏ ਹੁੰਦੇ ਨੇ ਉਹ ਇੱਕ ਡਾਕੂਮੈਂਟ ਬਣਾ ਕੇ ਦਿੰਦੇ ਨੇ, ਸੋ ਉਹਦੇ ਨਾਲ ਵੀ ਉਹ ਨਾਲ ਲੱਗ ਜਾਂਦਾ ਡਾਕੂਮੈਂਟ ਤੇ ਉਹਦੇ ਨਾਲ ਪੈਨ ਕਾਰਡ ਵੀ ਚੇਂਜ ਕਰਦੇ। ਬਹੁਤ ਕੁਛ ਹੈਗਾ ਇਹਦੇ ਵਿੱਚ, ਤੁਸੀਂ ਤੁਹਾਡਾ ਲਿੰਕ ਹੋਣਾ ਚਾਹੀਦਾ, ਤੁਸੀਂ ਜੋ ਮਰਜ਼ੀ ਕਰਵਾ ਲਓ। ਸੋ ਮੈਂ ਸਾਰੀ ਡਾਕੂਮੈਂਟੇਸ਼ਨ ਪ੍ਰੋਪਰ ਬਣਾ ਕੇ ਰੱਖੀ ਆਇਆ ਹੋਇਆ, ਸੋ ਐਲ ਆਈ ਸੀ ਪਾਲਿਸੀ ਵਗੈਰਾ ਹੈਗੀਆਂ ਨਾ ਤੇ ਹੋਰ ਵੀ ਕੁਛ ਹੈਗਾ, ਉਹਦੇ ਕਰਕੇ ਫਿਰ ਕਿਉਂਕਿ ਬਾਅਦ ਦੇ ਵਿੱਚ ਵਾਈਫ ਨੂੰ ਕੋਈ ਦਿੱਕਤ ਨਹੀਂ ਹੋਈ, ਪਰ ਇੰਡੀਆ ਅਲੱਗ ਰੱਖਤੇ ਤੇ ਇੱਥੇ ਕੈਨੇਡਾ ਦੇ ਵਿੱਚ ਮੈਂ ਕੁਛ ਚੇਂਜ ਨਹੀਂ ਕੀਤਾ।
0: ਅੱਛਾ, ਇੱਥੇ ਕੁਛ ਨਹੀਂ ਚੇਂਜ ਕੀਤਾ, ਇੰਡੀਆ ਕੀਤਾ, ਬਟ ਉਹ ਫਿਰ ਕਿੰਨੀ ਕਨਫਿਊਜ਼ਨ ਹੈ ਯਾਰ ਉਹ ਤਾਂ।
15: ਨਹੀਂ ਉਹ ਪਰ ਕਿਸੇ ਨੂੰ ਕੀ ਪਤਾ, ਮੇਰੀ ਵਾਈਫ ਨੂੰ ਹੀ ਪਤਾ, ਉਹਨੇ ਇੰਡੀਆ ਦੇ ਵਿੱਚ ਹੀ ਡੀਲ ਕਰਨੀ ਉਹ ਚੀਜ਼ ਨੂੰ, ਬਸ ਉਹ ਉਹਦੇ ਲਈ ਸੌਖਾ ਹੋਊਗਾ ਐਂਡ ਮੂਮੈਂਟ ਤੇ ਆ ਕੇ ਜਦੋਂ ਕੋਈ ਗੱਲਬਾਤ ਹੁੰਦੀ ਹੈ ਤਾਂ ਇਹਨਾਂ ਨੂੰ ਕੋਈ ਐਫੀਡੇਵਿਟ ਵਗੈਰਾ ਜਾਂ ਕੁਛ ਉਹ ਕੁਛ ਨਹੀਂ ਕਰਨ ਦੀ ਲੋੜ ਰਹੀ, ਕਿਉਂਕਿ ਜਦੋਂ ਤੁਸੀਂ ਪ੍ਰੈਜੈਂਟ ਹੋ ਤੁਸੀਂ ਸਭ ਕੁਛ ਕਰਵਾ ਸਕਦੇ ਹੋ ਇੰਡੀਆ ਦੇ ਵਿੱਚ, ਤਾਂ ਐਮ ਐਲ ਏ ਨਾਲ ਤੁਹਾਡੇ ਲਿੰਕ ਹੋਣੇ ਚਾਹੀਦੇ ਆ
0: ਟਾਈਮ ਦੀ। ਚਲੋ ਚਲੋ ਠੀਕ ਹੈ, ਨਹੀਂ ਲਿੰਕ ਤਾਂ ਚਲੋ ਜਿਹਨਾਂ ਕੋਲ ਹੈਗੇ ਉਹ ਤਾਂ ਜੋ ਮਰਜ਼ੀ ਕਰੀ ਜਾਣ, ਸਹੀ ਗੱਲ ਹੈ ਤੁਹਾਡੀ। ਹਾਂ ਓਕੇ ਸਰ, ਨਾ ਹਰਮਨ ਜੁੜੇ ਆ, ਟੀਮ ਹਰਮਨ ਬੱਤਾ ਸਾਡੀ ਨੰਬਰ 1 ਮੋਰਗੇਜ ਫਾਈਨੈਂਸਿੰਗ ਦੀ ਟੀਮ, ਟੀਮ ਹਰਮਨ ਬੱਤਾ। ਹਰਮਨ ਵੈਲਕਮ, ਕੀ ਹਾਲ ਹੈ?
16: ਥੈਂਕ ਯੂ ਨਵੀ, ਗੁੱਡ ਮਾਰਨਿੰਗ ਐਵਰੀਵਨ। ਨਵੀ ਕੁਇਕਲੀ ਕਮਰਸ਼ੀਅਲ ਮੋਰਗੇਜਸ ਬਾਰੇ ਦੱਸਦੇ ਆ, ਰੀਸੈਂਟਲੀ ਸਾਡੇ ਕੋਲ ਕਾਫੀ ਇਨਕੁਆਇਰੀਜ਼ ਆਈਆਂ ਐਂਡ ਜਿਹੜੀਆਂ ਫਾਈਲਸ ਇਨ ਪ੍ਰੋਗਰੈਸ ਨੇ, ਕੰਸਟਰਕਸ਼ਨ ਫਾਈਨੈਂਸਿੰਗ ਬਾਰੇ ਬਹੁਤ ਜ਼ਿਆਦਾ ਇਨਕੁਆਇਰੀਜ਼ ਆਈਆਂ ਸੀਗੀਆਂ ਕਿ ਸਾਡੇ ਕੋਲ ਲੈਂਡ ਆ ਜੀ, ਅਸੀਂ ਬਰੈਂਪਟਨ ਦੇ ਵਿੱਚ ਹੀ ਪਲਾਜ਼ਾ ਬਣਾ ਰਹੇ ਹਾਂ, 7 acres ਦੇ ਵਿੱਚ ਅਸੀਂ ਫਾਈਨੈਂਸਿੰਗ ਪ੍ਰੋਵਾਈਡ ਕਰ ਰਹੇ ਹਾਂ ਉਹ ਕਲਾਇੰਟਸ ਲਈ ਬੜੀ ਹੀ ਵਧੀਆ ਰੇਟ ਤੇ। ਯੂਜੁਅਲੀ ਜਿਹੜਾ ਨੇ ਅੱਗੇ ਕਦੇ ਫਾਈਨੈਂਸਿੰਗ ਲਈ ਹੋਊਗੀ, ਕੰਸਟਰਕਸ਼ਨ ਫਾਈਨੈਂਸਿੰਗ, ਉਹਨਾਂ ਨੂੰ ਪਤਾ ਹੋਊਗਾ ਕਿ ਕਾਫੀ ਐਕਸਪੈਂਸਿਵ ਰੇਟ ਤੇ ਕਈ ਵਾਰ ਮਿਲਦੀ ਆ। ਅਸੀਂ ਉਹਨਾਂ ਨੂੰ ਪ੍ਰਾਈਮ ਪਲੱਸ 2.5 ਦੇ ਰੇਟ ਤੇ ਕੰਸਟਰਕਸ਼ਨ ਫਾਈਨੈਂਸਿੰਗ ਦਵਾ ਰਹੇ ਹਾਂ, ਸੋ ਅੰਡਰ 7%, ਜਿਹੜਾ ਕਿ ਕੰਸਟਰਕਸ਼ਨ ਫਾਈਨੈਂਸਿੰਗ ਲਈ ਬੜਾ ਹੀ ਅਗਰੈਸਿਵ ਰੇਟ ਆ। ਬਟ ਇੱਕ ਆ ਕਿ ਸਾਨੂੰ ਟਾਈਮ ਚਾਹੀਦਾ ਹੁੰਦਾ, ਕਈ ਵਾਰ ਕਲਾਇੰਟਸ ਆ ਜਾਂਦੇ ਨੇ ਜਦੋਂ ਕਮਰਸ਼ੀਅਲ ਡੀਲ ਹੁੰਦੀ ਹੈ, ਚਾਹੇ ਉਹ ਗੈਸ ਸਟੇਸ਼ਨ ਬਾਏ ਕਰਨਾ ਚਾਹੁੰਦੇ ਨੇ ਜਾਂ ਕੋਈ ਵੇਅਰ ਹਾਊਸ ਆ ਜਾਂ ਕੋਈ ਹੋਰ ਕਮਰਸ਼ੀਅਲ ਮਲਟੀਪਲੈਕਸਿਸ ਨੇ, ਟਾਈਮ ਬਹੁਤ ਘੱਟ ਲੈ ਕੇ ਆਉਂਦੇ ਨੇ ਸਾਡੇ ਕੋਲ। ਯੂਜਲੀ ਜਿਹੜੇ ਲੈਂਡਰਸ ਨੇ ਕਮਰਸ਼ੀਅਲ ਮੋਰਗੇਜਸ ਲਈ, ਟਾਈਮ ਲਾਈਨਸ ਡਿਫਰੈਂਟ ਹੁੰਦੀਆਂ ਨੇ ਰੈਜੀਡੈਂਸ਼ੀਅਲ ਮੋਰਗੇਜ ਨਾਲੋਂ, ਸੋ ਐਟਲੀਸਟ 2-2.5 months ਈਜ਼ੀਲੀ ਲੱਗ ਜਾਂਦੇ ਨੇ ਇੱਕ ਕਮਰਸ਼ੀਅਲ ਫਾਈਲ ਨੂੰ ਕਰਨ ਲਈ। ਸਪੈਸ਼ਲੀ ਰੀਸੈਂਟਲੀ ਮੈਂ ਇੱਕ ਗੈਸ ਸਟੇਸ਼ਨ ਕੀਤਾ ਸੀਗਾ ਤੇ ਕਲਾਇੰਟ ਕੋਲ 2 months ਮਸਾਂ ਹੀ ਸੀਗੇ ਕਲੋਜ਼ਿੰਗ ਤੇ, ਤੇ ਬਹੁਤ ਹੀ ਜ਼ਿਆਦਾ ਪੁਸ਼ ਕਰਕੇ ਐਵਰੀ ਸਟੈਪ ਅਸੀਂ ਰਸ਼ ਕੀਤਾ ਤਾਂ ਕਲੋਜ਼ਿੰਗ ਹੋਈ ਆ। ਐਂਡ ਨਵੀਂ ਗੈਸ ਸਟੇਸ਼ਨ ਤੇ ਇੱਕ ਕੁਇਕ ਅਪਡੇਟ, ਜਿਹੜੇ ਕਲਾਇੰਟਸ ਗੈਸ ਸਟੇਸ਼ਨ ਬਿਜ਼ਨਸ ਨੇ ਜਾਂ ਪਲਾਨ ਕਰ ਰਹੇ ਨੇ ਲੈਣ ਦਾ, ਮੋਸਟ ਆਫ ਦਾ ਬੈਂਕਸ 35% ਡਾਊਨ ਮੰਗਦੇ ਨੇ, ਬਿਕਾਜ਼ ਜਿਹੜੇ ਇਨਵਾਇਰਮੈਂਟਲ ਰਿਸਕ ਨੇ ਉਹਦੇ ਕਰਕੇ 35% ਇਜ਼ ਮਿਨੀਮਮ ਡਾਊਨ ਨੀਡਿਡ ਟੂ ਬਾਏ ਆ ਗੈਸ ਸਟੇਸ਼ਨ। ਸੋ ਉਸ ਹਿਸਾਬ ਨਾਲ ਪਲਾਨ ਕਰੋ, ਪਹਿਲਾਂ 25% ਚ ਵੀ ਹੋ ਜਾਂਦੀ ਸੀ ਫਾਈਨੈਂਸਿੰਗ, ਅੱਜ ਕੱਲ੍ਹ ਨਹੀਂ ਹੁੰਦੀ, ਅੱਜ ਕੱਲ੍ਹ ਬਹੁਤ ਹੀ ਲਿਮਿਟਡ ਬੈਂਕਸ ਨੇ ਜਿਹੜੇ ਕਰਦੇ ਨੇ ਗੈਸ ਸਟੇਸ਼ਨ ਐਂਡ 35% ਨਾਲ। ਜੇ ਤੁਸੀਂ ਵੀ ਕੋਈ ਕਮਰਸ਼ੀਅਲ ਪ੍ਰੋਪਰਟੀ ਬਾਏ ਕਰਨਾ ਚਾਹੁੰਦੇ ਹੋ ਜਾਂ ਕੋਈ ਪਲਾਨ ਆ ਚਾਹੇ ਅਗਲੇ ਸਾਲ ਆ, ਇੱਕ ਵਾਰ ਪਹਿਲਾਂ ਸਾਡੀ ਟੀਮ ਨਾਲ ਜ਼ਰੂਰ ਬੈਠ ਕੇ ਗੱਲ ਕਰੋ ਤਾਂ ਕਿ ਅਸੀਂ ਤੁਹਾਨੂੰ ਪ੍ਰੋਪਰ ਗਾਈਡ ਕਰ ਸਕੀਏ ਕਿਹੜੀਆਂ ਚੀਜ਼ਾਂ ਧਿਆਨ ਰੱਖਣਾ, ਕੀ ਟਾਈਮ ਲਾਈਨਸ ਨੇ, ਕੀ ਇੰਟਰਸਟ ਰੇਟ ਆ ਤੇ ਤੁਹਾਡੀਆਂ ਪੇਮੈਂਟਸ ਕਿੱਦਾਂ ਬਣਨਗੀਆਂ। ਟੀਮ ਹਰਮਨ ਬੱਤਾ 6476859000, 6476589000। ਥੈਂਕ ਯੂ ਨਵੀ,
0: ਵੈਰੀ ਗੁੱਡ। 6476589000 ਟੀਮ ਹਰਮਨ ਬੱਤਾ ਇਜ਼ ਨੰਬਰ 1। ਹਰਮਨ ਨਾਲ ਤੁਸੀਂ ਕਰੋ ਗੱਲਬਾਤ, ਯੂ ਵਿਲ ਨਾਟ ਬੀ ਡਿਸਅਪੋਇੰਟਡ, ਇਹ ਮੇਰਾ ਵਾਅਦਾ। ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਜੀ, ਨੰਬਰ 1 ਮਕੈਨਿਕ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੰਮ ਹੈ, ਗੱਲ ਕੀ ਗੱਡੀ ਦਾ ਕੋਈ ਵੀ ਪੰਗਾ ਪਿਆ, 171 ਰਦਰਫਰਡ ਰੋਡ ਸਾਊਥ, ਕੁਆਲਿਟੀ ਕਾਰ ਰਿਪੇਅਰ 905-460-1111, 905-460-1111। ਮਿਤਸੂਬਿਸ਼ੀ ਦੀਆਂ ਗੱਡੀਆਂ ਲਓ, ਕੈਲੇਡਨ ਮਿਤਸੂਬਿਸ਼ੀ ਦੀ ਟੀਮ ਨੂੰ ਕਾਲ ਕਰੋ, 10 years ਦੀ ਵਾਰੰਟੀ ਹੈ, ਇਸ ਤੋਂ ਰਿਲਾਇਬਲ ਗੱਡੀ ਨਹੀਂ ਮਿਲਣੀ। 6476782754, 6476782754। ਤੁਸੀਂ ਅੱਖਾਂ ਦੀ ਸਰਜਰੀ ਜ਼ਰੂਰ ਕਰਵਾਓ, ਜੇ ਨਿਗਾਹ ਕਮਜ਼ੋਰ ਹੈ ਨਾ ਉਮਰ ਕਰਕੇ, ਤੁਹਾਡੇ ਕੈਟਰੈਕਟ ਚੇਂਜ ਹੋਣ ਵਾਲੇ ਆ। ਮੇਰੇ ਡੈਡ ਨੇ ਖੁਦ ਇੱਥੋਂ ਸਰਜਰੀ ਕਰਵਾਈ ਹੈ, ਇੰਨੀ ਵਧੀਆ ਸਰਵਿਸ, ਬਾਕੀ ਡਾਕਟਰਾਂ ਨੂੰ ਭੁੱਲ ਜਾਓ, ਇੱਥੇ ਡਾਕਟਰ ਖਾਨ ਅਤੇ ਡਾਕਟਰ ਸੰਘੇੜਾ ਨੇ, ਕੈਟਰੈਕਟ LAL eye ਸਰਜਰੀ, ਮੇਰਾ ਨਾਂ ਲੈ ਦਿਓ, 2899829597, 2899829597, 2899829597। ਅਤੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਬੜੇ ਵੱਡੇ ਡਿਸਕਾਊਂਟ ਨੇ ਟਰੱਕ ਦੇ ਨਵੇਂ ਟਾਇਰਾਂ ਲਈ, 10874 Steeles Avenue East, Steeles and James Snow Parkway, the corner, Eagle Truck, 647-234-6293. Ike Keedley call quickly, Lamange, 5134G. 5134G.
17: ਹਾਂਜੀ ਸਤਿ ਸ੍ਰੀ ਅਕਾਲ ਜੀ
0: ਜੀ ਜੀ ਜੀ ਜਲਦੀ ਹਾਂਜੀ
17: ਮੈਂ ਕਿਹਾ ਜੀ ਸਾਡਾ ਇੰਡੀਆ ਦਾ ਚੱਕਰ ਹੈ ਇਹ ਜਿਹੜਾ ਨਾਂ ਨੂੰ ਚੇਂਜ ਕਰਾਉਣ ਦਾ ਉੱਥੇ ਬਾਈ ਦੀ ਵੇਖ ਜਦੋਂ ਵਿਆਹ ਹੋ ਜਾਂਦਾ ਇਹ ਡੈਥ ਹੋ ਜਾਂਦੀ ਹਸਬੈਂਡ ਦੀ ਤਾਂ ਬਹੁਤ ਡੇਟੀ ਵਾਸਤੇ ਪ੍ਰੋਸੈਸ ਬਹੁਤ ਔਖਾ ਜਿਹੜੀ ਪ੍ਰੋਪਰਟੀ ਵਾਸਤੇ
0: ਹੁਣ
17: ਇੱਥੇ ਵੀ ਜੇ ਤੁਸੀਂ ਓਸੀ ਲੈਣੀ ਆ ਤੇ ਤੁਹਾਡੇ ਆਪਣੇ ਇੱਥੇ ਨਿਆਣਿਆਂ ਦੇ ਬਰਥ ਸਰਟੀਫਿਕੇਟ ਦੇ ਤੇ ਮਦਰ ਦਾ ਲਾਸਟ ਨੇਮ ਹੁੰਦਾ ਹਨਾ ਹੁਣ ਉਹ ਜੇ ਤੁਸੀਂ ਓਸੀ ਲੈਣੀ ਆ ਇੰਡੀਆ ਵਾਸਤੇ ਤੇ ਤੁਹਾਨੂੰ ਫੇਰ ਕਹਿੰਦੇ ਦੋਨਾਂ ਦਾ ਨਾਂ ਚਾਹੀਦਾ ਤੁਹਾਡੇ ਬਰਥ ਸਰਟੀਫਿਕੇਟ ਤੇ
0: ਪੰਗੇ ਇੰਡੀਆ ਪੈਂਦੇ ਆ
17: ਹਾਂਜੀ ਉਹ ਇੰਡੀਆ ਦਾ ਸਭ ਚੱਕਰ ਹੀ ਆ ਜੀ ਉਹ ਤਾਂ ਨਾਂ ਚੇਂਜ ਨਾਲ ਫਰਕ ਹੋਣਾ ਨਹੀਂ ਚਾਹੀਦਾ ਹਨਾ
0: ਚਲੋ ਸ਼ੁਕਰੀਆ ਸਰ ਬਹੁਤ ਧੰਨਵਾਦ ਤੁਹਾਡਾ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ
18: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
19: Chhoot kar di awaaz. Deals, offers, geet sangeet, pesh kar di awaaz, tuhadi nikhar di saver no, sajri saver banau di awaaz. Eh hai Radio Awaaz, har roz savere 9 to 10 baje tak, Radio Awaaz.
20: All advertisements are paid. Awaaz the Voice does not take any responsibility for any paid advertisements during this program.

0: ਗੱਲ ਸਿਮਰਨ ਬੜੀ ਪਤਲੀ ਹੋ ਗਈ ਹੈ, ਕੁਝ ਖਾਂਦੀ ਖੁੰਦੀ ਨੀ?
1: ਲੈ ਦੱਸ, ਕੰਮ ਤੇ ਜਾ ਮੈਂ ਘਰੇ ਰੋਟੀਆਂ ਬਣਾਵਾਂ।
0: ਤਾਂ ਟਿਫਨ ਲਵਾ ਲਾ।
1: ਘਰ ਦਾ ਸਵਾਦ ਕਿੱਥੋਂ ਮਿਲਦਾ ਬਾਹਰੋਂ?
0: ਮਤਲਬ ਤੂੰ ਤਵਾ ਕਿਚਨ ਦਾ ਫੂਡ ਨੀ ਟੇਸਟ ਕੀਤਾ? ਤਵਾ ਕਿਚਨ ਬਿਲਕੁਲ ਘਰ ਵਰਗਾ ਸਵਾਦ। ਕਸਟਮਾਈਜ਼ ਟਿਫਨ ਪੈਕੇਜ ਅਵੇਲੇਬਲ, ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ।
2: 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨ ਐਸ਼ ਐਂਡ ਬੋਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699, 905-790-1699, tawakitchen.ca।
3: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ? ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ? ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹ ਨਹੀਂ, 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ, ਐਂਡ 905-671-2000, 905-671-2000।
4: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
5: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955. ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬ੍ਰੈਂਪਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
6: ਰੀਅਲ ਇਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰ ਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
7: ਰੀਅਲ ਇਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
6: ਫੇਅਰ ਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
7: ਅੱਜ ਹੀ ਕਾਲ ਕਰੋ ਫੇਅਰ ਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ,
6: 905-671-2000, 905-671-2000।
7: ਫੇਅਰ ਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
8: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ।
9: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੀ, ਘਰੇ ਨਹੀਂ ਆਉਣਾ ਅੱਜ?
10: ਮੈਂ ਸੇਵਿੰਗ ਕਰ ਰਿਹਾ, ਨਾਲੇ ਗਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
9: ਝੂਠ ਬੋਲਣ ਦੀ ਆਦਤ ਨਹੀਂ ਕੀ ਤੁਹਾਡੀ? ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ?
10: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ। ਸੇਵਿੰਗ 100 ਡੋਲਰ ਦੀ, 905-458-1331, ਸਟੇਪਲ ਬੁਸ਼, ਸਟੋਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ, ਫਰੈਸ਼ ਗਰੋਸਰੀ ਡਿਪੂ, 905-458-1300।
11: ऑटो ओनर्स, क्या आप ज्यादा इंश्योरेंस प्रीमियम पे कर रहे हैं, या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या जी 2 लाइसेंस है और कनाडा में 3 सालों का इंश्योरेंस एक्सपीरियंस है, तो टेंशन मत लीजिए।
12: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनाएं और अप टू 30% तक बचाएं। ऑल स्टेट इंश्योरेंस के दीक्षा गुलेरिया, 647-656-2810, that is 647-656-2810।

0: Mulholland Drive, Brampton. Major intersection, Steels and Kennedy, 9054512600. Hello, bro. Kithe hai tu?
1: Main client nu milne ja reha. Soch reha si Tim Hortons ch baith jaiye.
0: Oh, yaar. Ye to old school ho gaya. Hun ta client meetings classy honiyan chahidiya ne. Nazara restaurant leke jao unna nu. Private booths ne, full privacy mildi hai. Free Wi-Fi te luxury ambience. Business meeting bhi set ho jandi hai. Te khana bhi bahut vadhiya.
1: ओहो, ये तो प्रॉपर प्रोफेशनल मीटिंग हो गई।
0: नजारा रेस्टोरेंट 30 रैम्बलर ड्राइव ब्रैम्पटन मेजर इंटरसेक्शन स्टील्स एंड कैनेडी हुए कॉल करो 9054512600 9054512600
2: भाई ये ट्रक तो हुण मैं चंगी तरह चलाउण लग पिया हुण सोचदा वे कोई यूज ट्रक ही ले लवां पर समझ नहीं आउंदी वे कित्थों लवां
3: ओ इहदे च सोचण वाली कीड़ी गल आ ईगल ट्रक सेल्स वाले बिल सेखो नूं कॉल कर ओए ओहदे तों वधिया कोई नहीं
4: जी हाँ जे तुहानूं यूज ट्रक दी लोड़ है ते तुहाडी पसंद दा मेक एंड मॉडल दा ट्रक तुसीं इहनां तों लै सकदे हो अपना ट्रक वेचण लई वी याद रखो ईगल ट्रक सेल 17 स्ट्रेथन एवेन्यू ब्रैम्पटन कॉल विल सेखो
5: 416-819-6000 F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ ਰੋਹਨ ਚੋਪੜਾ ਚੋਪੜਾ ਬ੍ਰਦਰਸ ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4146-302-9941 ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ ਕਨਫਿਊਜ਼ ਹੋ ਜਾਂਦੇ ਹੋ ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ ਫਾਇਰ ਸਟੇਸ਼ਨ 5 ਸਟਾਰ ਹੋਟਲਸ ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ ਇਹਨਾਂ ਦਾ ਰੇਟ ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401 416-816-8404-8401
6: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ ਇੰਸ਼ੋਰੈਂਸ ਨਾਲ ਡੀਲ ਕਰਨਾ ਗੱਡੀ ਪੇਂਟ ਕਰਾਉਣਾ ਕਿੰਨੇ ਝੰਜਟ ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ 181 ਰਦਰਫੋਰਡ ਰੋਡ ਸਾਊਥ ਯੂਨਿਟ 11 ਤੇ ਜਾਂ ਕਾਲ ਕਰੋ 416-277-9221 416-277-9221
7: ਡਰਾਈਵ ਕਰ ਰਹੇ ਹੋ ਸ਼ੋ ਨੂੰ ਇੰਜੋਏ ਕਰ ਰਹੇ ਹੋ ਕੁਝ ਭੁੱਲ ਰਹੇ ਹੋ

ਲੱਕੜੀਆਂ ਦਾ ਰੋੜਾ ਕੁੜਾ ਮੇਰੇ ਸਾਹਿਬ ਦੀਆਂ ਵੜੀਆਂ ਤਣਕੇ ਜਿੰਨੀ ਕਦਰ ਨਾ ਮੇਰੀ ਮੇਰਾ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਰਹਿਮਤਾਂ ਬਖਸ਼ਿਆਂ ਸਤਿਕਾਰ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਿਹਾ ਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: और खास खूबसूरत सुविधा, खूबसूरत लोग, खूबसूरत मुल्कां सीएचएलओ डिजिटल एएम फ्रीक्वेंसी राही टोरंटो पेंसिलवेनिया न्यूयॉर्क वाशिंगटन न्यूजर्सी तक तुसी सानू सुन रहे हो। आप सब का हार्दिक स्वागत करते हैं। उम्मीद दिन खुशगवार, चढ़दी कला वाला, निरपाउ निरवैर, उम्मीद मुस्कुराहट चेहरे का हिस्सा रहेगी, रोशनी रस्ते दिखावेगी, तुसी चलते रहोगे। पीरसन एयरपोर्ट का ट्रैक 6 जिथे एयर इंडिया लैंड कर चुकी है, उत्थे असी तुहाडे नाल हरे हरे घा नूं बिल्कुल यानी ग्रीनरी दे नाल स्ट्रोंग जिहड़ी धुप्प दे नाल अज्ज दे दिन नूं इंजॉय करोगे, इंडिया वर्गी सर्दी का महसूस करोगे। नवंबर दसंबर दे विच इस तरह का मौसम तुसी महसूस करदे हो। आप सब का हार्दिक स्वागत करदे हां और उम्मीद करदे हां कि अज्ज दे शो नूं हमेशा ही तरह पसंद करोगे।
1: ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ, ਤੇ ਮੇਰਾ ਨਾਮ ਹੈ ਸੰਤੋਸ਼ ਕੌਰ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੁਹਾਡੇ ਹੀ ਆਪਣੇ ਸ਼ੋਅ ਰੇਡੀਓ ਆਵਾਜ਼ ਤੇ। ਤੇ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ 10 ਵਜੇ ਤੱਕ, ਤੇ ਸੂਰਜ ਦੀ ਚਮਕ ਦੇ ਨਾਲ ਚਮਕਦੇ ਰਹੋ, ਅੱਜ ਦਾ ਦਿਨ ਚਮਕਦਾ ਹੋਇਆ ਕੱਢਣਾ ਹੈ ਤੁਸੀਂ। ਤੇ ਸਾਡੇ ਸਟੂਡੀਓਜ਼ ਦੇ ਨੰਬਰ ਨੋਟ ਕਰ ਲਓ ਕਿਉਂਕਿ ਅੱਜ ਮੈਂ ਬਹੁਤ ਜ਼ਿਆਦਾ ਇੰਟਰਸਟਿੰਗ ਕੁਐਸਚਨ ਲੈ ਕੇ ਆ ਰਹੀ ਹਾਂ। ਸੋ ਨੰਬਰ ਹੈਗਾ 905-673-3337,
0: 905-673-3337। बाकी भावे बहुत सारिया चीजा जिहड़ियां कॉमन ना होण, एक सिनेरियो आ उहदे च कई चीजा साडियां कॉमन होणगियां। और उह सिनेरियो हैगा कि जदों तुसी इस कंट्री च नवें आए हुंदे हो ते उह नवें आउण तों बाद तुसी जिहड़ा हैगा कॉमन की करदे हो सारे, इहदे उपर साडा अज दा क्वेश्चन होगा। शो दा हिस्सा तुहाडे तक लैके आउंदे ने नज़ारा, नज़ारा जो फाइन डाइनिंग हैगा ते तुहाडे लई पार्टी जिहड़ा हैगा प्लेस दी तरह टॉप ਦੇ ਉੱਪਰ ਜਿਹੜਾ ਹੈਗਾ ਗਿਣਿਆ ਜਾਂਦਾ। ਸੋ ਨਜ਼ਾਰਾ 'ਤੇ ਤੁਸੀਂ ਪਹੁੰਚਣਾ, ਕੋਈ ਵੀ ਤੁਹਾਡੀ ਦਸੰਬਰ ਤੱਕ ਦਾ ਇਵੈਂਟ ਹੈਗਾ ਜਿਹਨੂੰ ਤੁਸੀਂ ਇੰਜੋਏ ਕਰਨਾ ਚਾਹੁੰਦੇ ਹੋ ਅਤੇ ਤੁਹਾਡੀ ਜਿਹੜੀ ਬੁਕਿੰਗ ਹੈ ਤੁਸੀਂ ਕਰ ਸਕਦੇ ਹੋ। ਔਰ ਇਨਡੋਰ, ਅੱਗੇ ਠੰਡ ਹੋ ਜਾਣੀ, ਇਨਡੋਰ ਤੁਹਾਨੂੰ ਜਗ੍ਹਾ ਘੱਟ ਜਾਣੀਆਂ, ਅਤੇ ਤੁਸੀਂ ਜ਼ਰੂਰ 905-451-2600 ਨੰਬਰ ਨਜ਼ਾਰਾ ਦਾ, ਨਜ਼ਾਰਾ ਨੂੰ ਕੋਂਟੈਕਟ ਕਰੋਗੇ 905-451-2600। ਔਰ ਸ਼ੋਅ ਦਾ ਹਿੱਸਾ ਤੁਹਾਡੇ ਤੱਕ MK ਪੈਲਟਸ ਲੈ ਕੇ ਆਉਂਦੇ ਨੇ, ਤੁਸੀਂ ਸਕਿੱਡ ਹੋ ਗਈਆਂ ਕਿਸੇ ਵੀ ਤਰ੍ਹਾਂ ਦੀਆਂ ਫਰੇਮ ਦੇ, ਵੁੱਡ ਫਰੇਮ ਦੇ ਵਿੱਚ ਪੈਕੇਜਿੰਗ ਕੋਈ ਚਾਹੁੰਦੇ ਹੋ ਕਰਨੀ, ਜਾਂ ਤੁਸੀਂ ਕੋਈ ਕੰਪਨੀ ਦੇ ਸੁਪਰਵਾਈਜ਼ਰ ਹੋ, ਤੁਸੀਂ ਜਿਹੜਾ ਹੈਗਾ

0: ਕਿਸੇ ਵੀ ਕੰਪਨੀ 'ਚ ਜਾਂ ਟਰਾਂਸਪੋਰਟ ਕੰਪਨੀ 'ਚ ਕ੍ਰੋਸ ਟੋਕ ਦਾ ਕੰਮ ਕਰਦੇ ਹੋ, ਸਕਿਡ ਚਾਹੀਦੀਆਂ ਨੇ। ਸਕਿਡ ਅਤੇ ਵੁੱਡ ਫਰੇਮ ਦੀ ਪੈਕਿੰਗ ਵਾਸਤੇ ਟੋਪ ਦਾ ਨਾਮ ਹੈ ਐਮ ਕੇ ਪੈਲਟਸ। ਐਮ ਕੇ ਪੈਲਟਸ ਜਿਹੜਾ ਹੈਗਾ ਉਹ ਤੁਹਾਡੇ ਲਈ ਇੰਟਰਨੈਸ਼ਨਲ ਲੈਵਲ ਦੀ ਕੋਈ ਵੀ ਸ਼ਿਪਿੰਗ ਜਾਂ ਲੋਕਲ ਕੋਈ ਸ਼ਿਪਿੰਗ ਆ ਯੂ ਐਸ ਕੈਨੇਡਾ ਦੀ, ਆਈ ਐਸ ਪੀ ਐਮ 15 ਸਰਟੀਫਾਈਡ ਕੰਪਨੀ ਆ, ਯਾਨੀ ਕਿ ਪੂਰੀ ਦੁਨੀਆ ਸਕਿਡ ਭੇਜ ਸਕਦੇ ਹੋ। ਤੁਸੀਂ ਜ਼ਰੂਰ ਐਜ਼ ਏ ਸੁਪਰ, ਯਾਨੀ ਕਿ ਤੁਸੀਂ ਸੁਪਰਵਾਈਜ਼ਰ, ਇਸ ਕੰਪਨੀ ਨੂੰ ਕੰਟੈਕਟ ਕਰੋਗੇ। ਐਮ ਕੇ ਪੈਲਟਸ 365-866-3662080 ਦੇ ਉੱਤੇ ਤੁਸੀਂ ਕੰਟੈਕਟ ਕਰੋਗੇ ਐਮ ਕੇ ਪੈਲਟਸ ਨੂੰ। ਮੇਰੇ ਨਾਲ ਇੱਕ ਕਾਲ ਹੋਲਡ 'ਤੇ ਸੀ, ਆਸ਼ੂ ਵੀ। ਆਸ਼ੂ ਹਾਂਜੀ, ਕੀ ਕਹਿਣਾ ਚਾਹੁੰਦੇ ਹੋ?
1: ਅਮਨ ਜੀ ਗੁੱਡ ਮਾਰਨਿੰਗ। ਵੈਰੀ ਗੁੱਡ ਮਾਰਨਿੰਗ।
0: ਵੈਰੀ ਗੁੱਡ ਮਾਰਨਿੰਗ ਸਰ।
1: ਅੱਛਾ, ਮੈਂ ਇੱਕ ਬਸ ਰਿਕੁਐਸਟ ਕਰਨੀ ਸੀ। ਮੈਨੂੰ ਨਹੀਂ ਪਤਾ ਤੁਹਾਡੇ ਜਿਵੇਂ ਤੁਸੀਂ ਰੇਡੀਓ ਕਰਦੇ ਹੋ ਵੀ ਕਿੰਨਾ ਕੁ ਲੀਗਲੀ ਅਲਾਊਡ ਹੁੰਦਾ, ਜਿਵੇਂ ਆਪਾਂ ਮੇਅਰ ਦੀ ਹੁਣ ਆਪਣੀ ਇਲੈਕਸ਼ਨ ਆ ਰਹੇ ਹੈ, ਉਹ ਇੱਦਾਂ ਦਾ ਤੁਸੀਂ ਉਹ ਕਰ ਸਕਦੇ ਹੋ ਵੀ ਲੋਕਾਂ ਦੀ ਰਾਏ ਪੁੱਛੀ ਜਾਵੇ? ਮੈਂ ਬੜਾ ਕੰਫਿਊਜ਼ਡ ਹਾਂ ਸਰ ਵੀ, ਹਨਾ, ਵੀ ਕਿਵੇਂ ਕਰਿਆ ਜਾਵੇ।
0: ਦੇਖੋ ਪੋਲੀਟੀਕਲ ਸਮੀਕਰਨ ਆਇਆ, ਮੈਂ ਅੱਜ ਰਸਤੇ ਸੋਚਦਾ ਸੀ, ਮੈਂ ਟੋਰੋਂਟੋ ਦੇ ਉੱਪਰ ਸਟੱਡੀ ਕਰ ਰਿਹਾ ਸੀ। ਟੋਰੋਂਟੋ ਦੇ ਵਿੱਚ ਇਲੀਵੀਆ ਚੋ ਆ, ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ,
1: ਹਾਂਜੀ,
0: ਮੁੱਦੇ ਕਈ ਵਾਰੀ ਅਸੀਂ ਭੁੱਲ ਜਾਂਦਾ ਸੀ ਕੀ ਕਰਦੇ ਪਏ ਹਾਂ, ਆਪਾਂ ਇੱਕ ਬੜੀ ਬਲੰਡਰ ਮਿਸਟੇਕ ਕਰਦੇ ਪਏ ਹਾਂ। ਆਪਾਂ ਹਰੇਕ ਪੋਲੀਟੀਸ਼ੀਅਨ ਨੂੰ ਗਾਰੰਟਡ ਸੀਟਾਂ ਦੇਣੀਆਂ ਸ਼ੁਰੂ ਕਰਤੀਆਂ ਸੈਕਿੰਡ ਟਰਮ ਦੇ ਵਿੱਚ, ਥਰਡ ਦੇ ਵਿੱਚ। ਆਪਾਂ ਇਹ ਬਲੰਡਰ ਮਿਸਟੇਕ ਕਰ ਰਹੇ ਹਾਂ, ਬਹੁਤ ਬਲੰਡਰ, ਮਤਲਬ ਉਹੀ ਮਨ ਜਾ ਕੀਤਾ ਵੀ ਆਹ ਠੀਕ ਆ ਸ਼ਕਲ ਤੋਂ। ਜਿਵੇਂ ਆਪਾਂ ਮੇਅਰ ਦੀ ਇਲੈਕਸ਼ਨ ਲਈ 30 ਸੈਕਿੰਡ ਵੀ ਨਹੀਂ ਲਾਉਂਦੇ, ਪਰ ਤੁਸੀਂ ਇੱਕੋ ਚੀਜ਼ ਯਾਦ ਰੱਖੋ, ਅਗਰ ਇੱਕੋ ਚੀਜ਼ ਕਿ ਸਾਡੇ ਜਿਹੜੀ ਕੌਂਸਲ ਆ ਉਹ ਸਾਡੇ ਲਈ ਕਿਵੇਂ ਵਰਕਆਊਟ ਕਰ ਰਹੀ ਆ ਪਿਛਲੇ ਸਾਲਾਂ ਦੇ ਵਿੱਚ। ਕੀ ਤੁਹਾਡਾ ਸ਼ਹਿਰ ਸੜਕ 'ਤੇ ਚਲਾਉਣ ਲੱਗਿਆ ਗੱਡੀ? ਇੱਦਾਂ ਤਾਂ ਨਹੀਂ ਲੱਗ ਰਿਹਾ ਕਿ ਤੁਸੀਂ ਬੈਕ ਹੋਮ ਕੰਟਰੀਜ਼ ਦੇ ਵਿੱਚ ਵੀ ਇੱਦਾਂ ਹੀ ਗੱਡੀ ਚਲਾਉਂਦੇ ਸੀ? ਹੁਣ ਮੈਂ ਆ ਰਿਹਾ ਸੀ ਰਸਤੇ 'ਚ, ਬ੍ਰੈਂਪਟਨ ਦੀ ਉਹ ਗੱਲ ਆ, ਸਭ ਸੂਰਤ ਦਾੜੇ ਵਾਲੇ ਚਿੱਟਾ ਦਾੜਾ ਅੰਕਲ ਦਾ ਬਹੁਤ ਵੱਡਾ ਸੀ ਐਨ ਦਾ ਟ੍ਰੇਲਰ ਪਿੱਛੇ ਟੰਗਿਆ ਹੋਇਆ, ਮੂਹਰੇ ਟਰੱਕ ਇੰਟਰਨੈਸ਼ਨਲ ਦਾ, ਇਹਨਾਂ ਨੇ ਕਾਰ ਵਾਂਗੂ ਕੱਟ ਮਾਰਿਆ। ਚਲੋ ਮੈਂ ਕਹੂੰਗਾ ਕਿ ਮੈਂ ਮੂਹਰੇ ਸੀ, ਮੇਰੇ ਮੂਹਰੇ ਕਰਤਾ, ਨੋ, ਇਹਨਾਂ ਨੇ ਕੱਟ ਮਾਰਿਆ। ਕੱਟ ਮਾਰਨ ਤੋਂ ਬਾਅਦ ਫਿਰ ਲੜਦੇ ਪਏ ਨੇ ਕਿਸੇ ਨਾਲ, ਮਤਲਬ ਸਾਈਕਲ ਵਾਂਗੂ ਗੱਡੀ ਚਲਾਈ ਉਹਨਾਂ ਨੇ। ਜਦੋਂ ਕਿਸੇ ਸ਼ਹਿਰ ਦੇ ਟ੍ਰੈਫਿਕ ਨੂੰ ਤੁਸੀਂ ਇੱਦਾਂ ਦੇਖ ਲਵੋ ਤਾਂ ਸਮਝ ਲਓ ਸ਼ਹਿਰ 'ਚ ਲੋਕ ਵੀ ਉੱਦਾਂ ਦੇ ਹੀ ਰਹਿੰਦੇ ਪਏ ਨੇ, ਠੀਕ ਹੈ? ਸੋ ਤੁਹਾਨੂੰ ਸ਼ਹਿਰ ਦਾ ਟ੍ਰੈਫਿਕ, ਸ਼ਹਿਰ ਦਾ ਇਨਵਾਇਰਮੈਂਟ ਦੱਸ ਦਿੰਦਾ ਦਾ ਕਿੱਦਾਂ ਦਾ ਹੈਗਾ, ਲੋਕ ਕਿੰਨੇ ਕੁ ਡਿਸਿਪਲਿਨ 'ਚ ਚੱਲਦੇ। ਭਾਵੇਂ ਮੈਂ ਨਹੀਂ ਹੈਗਾ, ਮੈਂ ਤੁਹਾਨੂੰ ਆਪਣੇ ਆਪ ਬਾਰੇ ਕਹਿ ਦੇਵਾਂ, ਮੈਨੂੰ 55 ਓਵਰ ਤੱਕ ਦੀ ਟਿਕਟ ਮਿਲੀ ਹੋਈ ਹੈ ਡਰਾਈਵਿੰਗ ਦੇ ਵਿੱਚ, ਅਤੇ ਹਮੇ ਹਰੇਕ ਕੋਈ ਐਕਸਕਿਊਜ਼ ਹੁੰਦਾ। ਮੇਰੇ ਕੋਲ ਵੀ ਸੀਗਾ, ਮੈਨੂੰ ਸੀਗਾ 80 ਤੋਂ ਬਾਅਦ 110 ਦੀ ਸਪੀਡ 'ਤੇ ਸੀ, ਮੈਨੂੰ ਲੱਗਿਆ ਕਿ ਸਪੀਡ ਵੱਧ ਚੁੱਕੀ ਹੈ ਹਾਈਵੇ ਦੀ, ਉਹ ਨੌਰਥ ਦੇ ਵਿੱਚ ਸੀ, ਉਹ ਨਹੀਂ ਪਤਾ ਲੱਗਿਆ। ਅਤੇ ਸਾਹਮਣੇ OPP ਵਾਲਾ ਹੁੰਦਾ ਸੀ, ਸਾਹਮਣਾ ਕੈਮਰਾ ਲਾ ਕੇ, ਮੈਨੂੰ ਇਹ ਵੀ ਨਹੀਂ ਪਤਾ ਸੀ ਸਾਹਮਣੇ ਨੂੰ ਵੀ ਕੈਮਰਾ ਲਾ ਕੇ ਗੱਡੀ ਚਲਾਉਂਦੇ ਹੁੰਦੇ ਆ, ਉਹ ਸਾਹਮਣੇ ਨੂੰ ਕੈਮਰਾ ਲਾ ਕੇ ਗੱਡੀ ਚਲਾਉਂਦੇ ਕਿਉਂਕਿ ਟ੍ਰੈਫਿਕ ਨਹੀਂ ਹੁੰਦਾ। ਤਾਂ ਉਹਨੇ ਮੈਨੂੰ ਰੋਕਿਆ, ਕਹਿੰਦਾ ਵੀ ਤੂੰ 52 ਓਵਰ ਸੀ, ਐਗਜ਼ਾਮਪਲ ਦਿੰਦਾ ਮੈਂ, ਮੈਂ ਅਸੈਪਟ ਕਰ ਲਿਆ। ਪਰ ਜਿਹੜੀ ਜਿਹੜਾ ਥੋੜ੍ਹਾ ਹੀ ਮੁੱਦਾ, ਇਹ ਬਹੁਤ ਗੰਭੀਰ ਮੁੱਦਾ, ਬਹੁਤ ਹੀ ਸੀਰੀਅਸ ਮੁੱਦਾ, ਔਰ ਪੋਲੀਟੀਸ਼ੀਅਨ ਗਰੰਟੀ ਮੰਨ ਕੇ ਤੁਸੀਂ ਦੇਖੋਗੇ 9 ਤੇ 10 ਵਾਰਡ ਦੇ ਵਿੱਚ 50 ਬੰਦੇ ਖੜੇ ਹੋ ਗਏ ਨੇ ਇਸ ਵੇਲੇ।
1: ਉਹ ਸਰ ਮੈਂ ਉੱਥੇ ਹੀ ਰਹਿ ਰਿਹਾ ਜੀ,
0: ਮੈਂ ਤੁਹਾਨੂੰ ਸਮਝਾਉਣਾ ਉਹਦਾ ਕਾਰਨ ਕੀ ਹੈ। ਉਹਦਾ ਕਾਰਨ ਡਿਸਟਰੈਕਸ਼ਨ ਹੈ,
1: ਕਨਫਿਊਜ਼ਡ ਹੋ ਗਿਆ ਮੈਂ,
0: ਨਹੀਂ ਕਨਫਿਊਜ਼ ਤਾਂ ਹੀ ਕੀਤਾ ਜਾ ਰਿਹਾ ਨਾ, ਡਿਸਟਰੈਕਸ਼ਨ ਕੀਤੀ ਜਾ ਰਹੀ ਹੈ। 9 ਤੇ 10 ਵਾਰਡ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬੀ ਕਮਿਊਨਿਟੀ ਹੈ, ਅਤੇ ਫਿਰ ਤੋਂ ਨਾਨਕਸਰ ਗੁਰਦੁਆਰਾ ਵਾਲੇ ਏਰੀਏ 'ਚ ਆ। 9-10 ਵਾਰਡ ਦੇ ਵਿੱਚ ਇੱਕ ਬੰਦੇ ਨੂੰ ਹਰਾਉਣ ਲਈ 5-5 ਬੰਦੇ ਜਿਹੜੇ ਮੇਅਰ ਨੂੰ ਹੀ ਕ੍ਰਿਟੀਸਾਈਜ਼ ਕਰਦੇ ਨੇ, ਪਰ ਇਨਡਾਇਰੈਕਟਲੀ ਉਹ ਮੇਅਰ ਦੇ ਨਾਲ ਮੈਚ ਕਰਦੀ ਹੋਈ ਸੋਚ ਉਹਨਾਂ ਦੀ ਸ਼ਾਇਦ,
1: ਹਾਂਜੀ
0: ਸਮਝੇ, ਇਨਡਾਇਰੈਕਟਲੀ
1: ਸਮਝ ਗਏ, ਹਾਂਜੀ,
0: ਵੀ ਇਸ ਤਰ੍ਹਾਂ ਦੀ ਇੰਡੀਅਨ ਸਟਾਈਲ ਦੀ ਪੋਲਿਟਿਕਸ ਚੱਲ ਰਹੀ ਆ। ਸਮਝੋ, ਕੋਈ ਬੰਦਾ ਸਿਸਟਮ ਨੂੰ ਹੀ ਬੋਲ ਰਿਹਾ,
1: ਹਾਂਜੀ,
0: ਉਹਦਾ ਮਕਸਦ ਇਹ ਆ ਕਿ ਇੱਦਾਂ ਬੋਲਣਾ ਇੰਨੇ ਕੁ ਵੋਟ ਤਾਂ ਆਹ ਬੰਦੇ ਦੇ ਟੁੱਟੇ ਜਾਣਗੇ। ਇੱਕ ਲੌਬੀ ਖੜੀ ਕੀਤੀ ਜਾ ਰਹੀ ਆ, ਬੜਾ ਕੁਛ ਚੱਲ ਰਿਹਾ, ਸਿੱਖ ਵਰਸਸ, ਬੜੀ ਕੋਸ਼ਿਸ਼ ਰਹੀ ਆ ਪਿਛਲੇ ਸਮਿਆਂ 'ਚ ਕੁਛ ਐਸੇ ਸਿਸਟਮ ਦੀ ਕਿ ਪੰਜਾਬੀ ਕਿਸਮ ਦੇ ਜਿਹੜੇ ਲੋਕ ਨੇ, ਮੈਂ ਐਗਜ਼ਾਮਪਲ ਦੇਣ ਲੱਗਿਆ, ਪੰਜਾਬੀ ਮੀਨਸ ਸਿੱਖ ਕਮਿਊਨਿਟੀ ਤੋਂ ਲਾ ਲਓ, ਵੀ ਇਹ ਕੈਂਡੀਡੇਟ ਨਹੀਂ ਜਿੱਤਣੇ ਚਾਹੀਦੇ ਹੈਗੇ। ਤੁਸੀਂ ਇੱਦਾਂ ਦੇਖੋ, ਕਈ ਪਾਰਟੀ ਜਿਹੜੀ ਹੈ ਟਿਕਟ ਵੀ ਬੰਦਿਆਂ ਨੂੰ ਇੱਦਾਂ ਦੀ ਦੇ ਰਹੀ ਹੈਗੀ ਆ, ਬਈ ਉਹ ਧਾਰਮਿਕ ਜਿਹੜੇ ਧਰਮ ਦੇ ਲੈਵਲ ਦੀ ਸਿਆਸਤ ਕਰਨ ਲੱਗ ਗਏ ਨਾ, ਇਹਦੇ ਪਿੱਛੋਂ ਪਿੱਛੋਂ ਸਾਡੇ ਆਪਾਂ ਕਹਿੰਦੇ ਇੰਟਰਨੈਸ਼ਨਲ ਲੈਵਲ 'ਤੇ ਜਿਹੜੇ ਹੈਗੇ ਆ ਇੰਟਰਫੇਰੈਂਸ ਇਲੈਕਸ਼ਨ ਦੇ ਵਿੱਚ, ਟਰੰਪ ਸਿੱਧਾ ਇੰਟਰਫੇਰੈਂਸ ਕਰ ਰਿਹਾ ਸੀ ਕੈਨੇਡਾ ਦੇ ਇਲੈਕਸ਼ਨ 'ਚ, ਡਾਇਰੈਕਟਲੀ ਕਰ ਰਿਹਾ ਸੀ ਕਿ ਨਹੀਂ ਕਰ ਰਿਹਾ ਸੀ? ਉਹ ਕਹਿੰਦਾ ਪੀਅਰ ਪੋਲੀਅਰ ਨੂੰ ਵੋਟ ਪਾਓ, ਮੈਂ ਫਿਰ ਤੁਹਾਡੇ ਨਾਲ ਸਹੀ ਤਰੀਕੇ ਨਾਲ ਗੱਲ ਕਰੂੰ, ਨਹੀਂ ਤਾਂ ਆਹ ਬੰਦਿਆਂ ਨਾਲ ਤਾਂ ਮੈਂ ਗੱਲੇ ਨਹੀਂ ਕਰਨੀ। ਅੱਜ ਅਗਰ ਪਾਪੂਲੈਰਿਟੀ ਦੇ ਵਿੱਚ ਦੇਖਿਆ ਜਾਵੇ, ਮੈਂ ਕੱਲ੍ਹ ਵੀ ਕਿਹਾ ਸੀ ਕਿ ਮਾਰਕ ਕਾਰਨੀ ਜਿਹੜਾ ਹੈਗਾ ਉਹ ਇਸ ਵੇਲੇ ਪਾਪੂਲੈਰਿਟੀ 'ਚ ਨੰਬਰ 2 ਨੰਬਰ 1 ਦੀ ਪੋਜੀਸ਼ਨ 'ਤੇ ਪਹੁੰਚ ਗਿਆ, ਵਰਲਡ ਲੀਡਰ ਦੇ ਤੌਰ ਦੇ ਉੱਤੇ। ਆਪਾਂ ਨਰਿੰਦਰ ਮੋਦੀ ਹੋਣਾਂ ਦੀਆਂ ਗੱਲਾਂ ਕਰੀ ਜਾਂਦੇ, ਟਰੰਪ ਹੋਣਾਂ ਦੀ ਗੱਲਾਂ ਕਰੀ ਜਾਂਦੇ ਹਾਂ, ਕਿਉਂਕਿ ਉਸ ਲੀਡਰ ਨੇ ਬੜੇ ਦਮਦਾਰ ਅਤੇ ਕਾਇਦੇ ਦੇ ਨਾਲ ਆਪਣੀ ਗੱਲਬਾਤ ਰੱਖੀ। ਹੁਣ ਸਾਡੀ ਸਟੇਸ਼ਨ 'ਤੇ ਕੋਈ ਖਬਰ ਨੂੰ ਬੋਲਿਆ ਜਾਂਦਾ, ਸਾਡੇ ਸਟੇਸ਼ਨ 'ਤੇ ਜੇ ਕੋਈ ਕਾਰ ਦੇ ਵਿੱਚ ਬੰਦਿਆਂ ਨੂੰ ਜੜਾ ਜਾਂਦਾ ਮਾਰ ਕੇ, ਉਹ 'ਚ ਵੀ ਲਿਬਰਲ ਦਾ ਕਸੂਰ ਕੱਢ ਦਿੱਤਾ ਜਾਂਦਾ। ਕਿਉਂਕਿ ਮੇਰਾ ਚਾਚਾ, ਮੇਰਾ ਭਾਈ, ਮੇਰਾ ਭਤੀਜਾ ਇਲੈਕਸ਼ਨ ਲੜ ਰਿਹਾ ਕੰਜ਼ਰਵੇਟਿਵ ਪਾਰਟੀ ਤੋਂ, ਐਗਜ਼ਾਮਪਲ ਦਿੰਦਾ। ਇਹ ਬਾਇਸ ਜਿਹੜੀ ਪੱਤਰਕਾਰਤਾ ਜਾਂ ਬਾਇਸ ਜਿਹੜੀ ਹੈ ਪਬਲਿਕ ਮੰਚ ਦੇ ਉੱਤੇ ਬੈਠ ਕੇ ਬੋਲਣਾ, ਇਹ ਇਲੀਗਲ ਆ। ਮੇਅਰ ਦੀ ਗੱਲ ਕਰਨੀ, ਇਲੀਗਲ ਨਹੀਂ ਆ। ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਦੇਵਾਂ। ਇਲੀਗਲ ਹੈ ਇੱਕ ਖੇਮੇ ਨੂੰ ਜਾਣ ਬੁੱਝ ਕੇ ਡੈਮੇਜ ਕਰਨਾ, ਲੋਕਾਂ ਨੂੰ ਮੈਨੂਪਲੇਟ ਕਰਨਾ ਕਿ ਤੁਸੀਂ ਇੱਧਰ ਨਹੀਂ ਇੱਧਰ ਨੂੰ ਜਾਓ। ਦਿਸ ਇਜ਼ ਕਾਲਡ ਫਾਈਨੈਂਸ਼ੀਅਲ ਕ੍ਰਾਈਮ। ਠੀਕ ਹੈ,
1: ਹੁਣ ਮੈਨੂੰ ਇੱਥੇ ਰਾਈ ਤੁਹਾਡੀ ਇੱਕ ਹੋਰ ਚਾਹੀਦੀ ਸਰ, ਤੇ ਹੁਣ ਅਸੀਂ ਚੂਜ਼ ਕਿਵੇਂ ਕਰੀਏ?
0: ਰਾਜੀ ਦੇਖੋ, ਗੱਲ ਸੁਣੋ, ਤੁਸੀਂ ਦੇਖੋ ਤੁਹਾਡੇ ਪਰਲੇ, ਤੁਸੀਂ 9-10 ਚ ਰਹਿੰਦੇ ਹੋ ਨਾ, ਤੁਸੀਂ ਦੇਖੋ ਤੁਹਾਡੇ ਇੱਕ ਇੰਟਰਸੈਕਸ਼ਨ ਨੂੰ ਕ੍ਰੋਸ ਕਰ ਦਿਓ ਹਾਈਵੇ 50 ਨੂੰ।
1: ਹਾਂਜੀ,
0: 50 ਨੂੰ ਕ੍ਰੋਸ ਕਰਕੇ ਪਰਲਾ ਏਰੀਆ ਦੇਖੋ ਕਿੱਦਾਂ ਦਾ। ਤੁਹਾਡੇ ਨਾਲ ਇੰਡਸਟਰੀ ਹੈ ਸਾਰੀ, ਤੁਹਾਡੇ ਮਕਾਨ ਹੈ, ਮਕਾਨ ਨੇ ਉਹਨਾਂ ਦੀ ਇੰਡਸਟਰੀ ਇੰਡਸਟਰੀ ਹੈ ਸਾਰੀ। ਉਹਨਾਂ ਨੇ ਆਪਣੇ ਏਰੀਏ ਦੇ ਵਿੱਚ ਇੱਕ ਹਾਈਵੇ ਐਂਡ ਤੱਕ ਲੈ ਗਏ ਨੇ। ਉਹ ਕੌਂਸਲ ਦਾ ਜ਼ੋਰ ਹੁੰਦਾ ਵੀ ਜੇ ਹਾਈਵੇ ਭਾਵੇਂ ਕੰਟਰੋਲ ਪ੍ਰੋਵਿੰਸ਼ੀਅਲ ਤੇ ਫੈਡਰਲ ਸਰਕਾਰਾਂ ਦੇ ਕੰਟਰੋਲ 'ਚ ਹੁੰਦੇ ਨੇ, ਪਰ ਕੌਂਸਲ ਵੀ ਜ਼ੋਰ ਪਾਉਂਦੀਆਂ ਨੇ। ਉਹਨਾਂ ਦਾ 427 ਹਾਈਵੇ ਧਰ ਜਾ ਕੇ ਬੋਲਟ ਨੂੰ ਜੋੜਤਾ ਨਾ ਉਹਨਾਂ ਨੇ।
1: ਹਾਂਜੀ,
0: ਮੈਂ ਉਹਦੇ 'ਤੇ ਗੱਡੀ ਚਲਾਈ ਪਿਛਲੇ 20 ਦਿਨ ਪਹਿਲਾਂ ਜਦੋਂ ਮੈਂ ਹਸਪਤਾਲ ਗਿਆ। ਮੈਂ ਵੌਨ ਦੇ ਹਸਪਤਾਲ 'ਚ ਗਿਆ, ਕਿਉਂ ਗਿਆ ਮੈਂ ਵੌਨ ਦੇ ਹਸਪਤਾਲ, ਦੱਸੋ ਮੈਨੂੰ। ਸਮਝਦੇ ਹੋ ਨਾ, ਮੈਂ ਵੌਨ, ਮੇਰਾ ਘਰ ਬਿਲਕੁਲ ਬ੍ਰੈਂਟਨ ਦੇ ਹਸਪਤਾਲ ਦੇ ਸਾਹਮਣੇ ਆ, ਮੈਂ ਉੱਥੋਂ ਵੌਨ ਕਿਉਂ ਗਿਆ ਦੱਸੋ ਭਾਜੀ। ਪਰ ਮੈਨੂੰ ਥੋੜਾ ਇਹ ਗੱਲਾਂ ਤਾਂ ਹੁਣ ਤੁਸੀਂ ਸਮਝਣ ਦੀ ਕੋਸ਼ਿਸ਼ ਤੁਸੀਂ ਵੀ ਕਰੋ ਨਾ। ਮੈਂ ਸਿੱਧੇ ਤੌਰ ਤੇ ਕੁਛ ਨਹੀਂ ਕਹਿੰਦਾ, ਤਾਂ ਤੁਸੀਂ ਸਿੱਧੇ ਤੌਰ ਤੇ ਸਮਝ ਲਓ। ਹੈ
1: ਠੀਕ ਹੈ,
0: ਜਦੋਂ ਮੈਂ ਉਹ ਗਿਆ, ਮੈਂ ਉਹਨਾਂ ਦੀ ਇੱਕ ਸਟਰੀਟ ਦੇ ਉੱਤੇ ਗਿਆ, ਮੈਨੂੰ ਮੇਕ ਸੈਂਸ ਲੌਜਿਕ ਲੱਗਿਆ, ਬੜਾ ਵਧੀਆ ਲੱਗਿਆ। ਦੱਸਾਂ ਕੀ ਲੱਗਿਆ ਵਧੀਆ? ਉਹਨਾਂ ਦੀ ਮੈਂ ਕਿਹਾ ਲੈਂਗਸਟਪ ਆ, ਪਰ ਨਹੀਂ ਕਿਹੜੀ ਆ, ਮੈਨੂੰ ਕੋਈ ਕਰੈਕਟ ਕਰਿਓ ਕਾਲ ਕਰਕੇ। ਨੌਰਥ ਦੀ ਸਟਰੀਟ ਆ, ਉਹਨਾਂ ਨੇ 2 ਲੇਨ ਤਾਂ ਬਣਾਤੀਆਂ ਰੈਗੂਲਰ ਵਾਸਤੇ, ਆਪਾਂ ਤੀਜੀਆਂ ਲੇਨਾਂ ਸਾਈਕਲਾਂ ਦੀਆਂ ਬਣਾ ਬਣਾ ਕੇ ਸੱਤਿਆਨਾਸ਼ ਮਾਰਤਾ ਸਾਰੀਆਂ ਗਲੀਆਂ ਦਾ, ਸਾਰੇ ਟ੍ਰੈਫਿਕ ਦਾ ਸੱਤਿਆਨਾਸ਼ ਮਾਰਤਾ। ਹਰ ਦੂਜੀ ਗੱਡੀ 'ਚ ਸਾਡਾ ਇੱਕ ਬੰਦਾ ਸੈੱਲ ਫੋਨ ਦੇ ਉੱਤੇ ਵੀਡੀਓ ਗੇਮ ਖੇਡ ਰਿਹਾ ਹੁੰਦਾ, ਜਾਂ ਜਨਾਨੀ ਨਾਲ ਗੱਲਾਂ ਕਰ ਰਿਹਾ ਹੁੰਦਾ, ਜਾਂ ਉਹ ਆਪਣਾ ਟੈਕਸਟ ਮੈਸੇਜ ਕਰਨ ਲੱਗਿਆ ਹੁੰਦਾ ਕਿਸੇ ਨੂੰ, ਤੇ ਉਹ ਪਿੱਛੇ 20 ਗੱਡੀਆਂ ਨੂੰ ਰੋਕ ਕੇ ਖੜਾ ਹੁੰਦਾ ਗ੍ਰਿਡ ਲਾ ਕੇ ਉਹਨਾਂ ਦਾ। ਅਸੀਂ ਦੂਜੀਆਂ ਲੇਨ ਸਾਈਕਲ ਦੇ ਬਹਾਨੇ, ਮੈਂ ਨਹੀਂ ਕਹਿੰਦਾ ਸਾਈਕਲਿਸਟ ਨੂੰ ਰਾਈਟ ਨਹੀਂ ਹੋਣੇ ਚਾਹੀਦੇ, ਫੁੱਟਪਾਥ ਦੇ ਨਾਲ ਕੁਛ ਬਣਾ ਦੇਣ ਛੋਟਾ ਜਿਹਾ, ਜਿਹਨਾਂ ਨੇ ਪੈਸਾ ਹੀ ਖਰਚਣਾ ਹੈਗਾ। ਇਹਨਾਂ ਨੇ ਕਿੰਨਾ ਪੈਸਾ ਖਰਚਿਆ, ਹੁਣ ਕੋਰਟ ਦੇ ਵਿੱਚ ਜਾ ਕੇ ਡਗਫੋਰ ਕੇਸ ਜਿੱਤ ਗਿਆ। ਇਹਦਾ ਮਤਲਬ ਮੈਂ ਜੈਨੂਇਨ ਬੋਲਦਾ ਪਿਆ ਕਿ ਮੈਂ ਗਲਤ ਬੋਲਦਾ ਪਿਆ? ਜੇ ਕੋਰਟ ਨੇ ਵੀ ਕਹਿਤਾ ਵੀ ਗਲੀਆਂ ਖੋਲੋ ਬਈ, ਇੱਥੇ ਕਾਰਾਂ ਤਾਂ ਚੱਲਦੀਆਂ ਪਈਆਂ ਨੇ 90, ਸਾਈਕਲ ਇੱਕ ਚੱਲਦਾ ਪਿਆ, ਤੁਸੀਂ 90 ਕਾਰਾਂ ਨੂੰ ਇੱਕ ਸਾਈਕਲ ਪਿੱਛੇ ਥੋੜੀ ਡਿਸਟਰਬ ਕਰ ਸਕਦੇ ਹੋ। ਦੂਸਰਾ, ਤੁਹਾਡੇ ਮੁਲਕ ਦਾ ਇਨਵਾਇਰਮੈਂਟ ਇਦਾਂ ਦਾ ਕਿ 7 ਮਹੀਨੇ ਤਾਂ ਸਾਈਕਲ ਉਦਾਂ ਹੀ ਰੋਡ ਤੇ ਨਿਕਲਦਾ ਹੈਗਾ। ਹਾਂਜੀ, ਤੁਸੀਂ ਕਿਹੜਾ ਗਰਮ ਮੁਲਕ ਹੋ ਵੀ ਸਾਰਾ ਸਾਲ ਸਾਈਕਲ ਲੇਨ ਚੱਲਦੀਆਂ, ਲੋਕਾਂ ਨੂੰ ਸ਼ੌਂਕ ਆ? ਮੈਂ ਤਾਂ ਕਹਿੰਦਾ ਸਾਈਕਲ ਲੇਨ ਜ਼ਿਆਦਾ ਹੋਣੀਆਂ ਚਾਹੀਦੀਆਂ। ਤੁਸੀਂ ਸਾਰੇ ਸਾਲ 'ਚ ਜਮਾਂ ਜਮਾਂ 4 ਮਹੀਨੇ ਸਾਈਕਲ ਚਲਾਉਣਾ, ਤੇ ਤੁਸੀਂ ਉਹ 4 ਮਹੀਨਿਆਂ ਲਈ 90 ਕਾਰਾਂ ਨੂੰ ਇੱਕ ਸਾਈਕਲ ਦੇ ਵਰਸਸ ਡਿਸਟਰਬ ਕਰ ਰਹੇ ਹੋ। ਠੀਕ ਹੈ, ਸਾਈਕਲਿਸਟ ਦੇ ਲਈ ਫੁੱਟਪਾਥ ਦੇ ਨਾਲ ਕੁਛ ਬਣਾਉਣਾ, ਇਹ ਚੱਲਦੀਆਂ ਰੋਡ ਦੇ ਨਾਲ ਚੱਲਦੀਆਂ ਲੇਨ 'ਚ ਥੋੜੀ ਜਿਹੀ ਜ਼ਰੂਰੀ ਹੈ ਵੀ ਸਾਈਕਲ ਉੱਥੇ ਭਜਾਉਣੇ ਨੇ ਵਿੱਚ,
2: ਡੇਂਜਰਸ ਵੀ ਹੈਗਾ,
0: ਡੇਂਜਰਸ ਵੀ ਆ। ਤੇ ਇਹ ਬੜੇ ਮੁੱਦੇ ਨੇ ਨਿੱਕੇ ਨਿੱਕੇ, ਜਿਨ੍ਹਾਂ 'ਚ ਵੇਸਟੇਜ ਬਹੁਤ ਹੋਈ ਪੈਸੇ ਦੀ। ਆ ਤੁਸੀਂ ਕੈਮਰੇ ਦੇਖੋ, ਕੈਮਰੇ ਲਗਾਏ ਗਏ ਕਿਹੜੇ ਲੈਵਲ ਤੇ, ਕੈਮਰੇ ਦੀ ਤੁਹਾਡੀ ਪ੍ਰੋਟੈਕਸ਼ਨ ਕਰਨ ਲਈ ਇਹਨਾਂ ਨੇ ਕੈਮਰਾ ਲਾਇਆ। ਮੈਂ ਇੱਕ ਗੱਲ ਬੋਲਣਾ ਸੀ, ਰੁਬੈਨਾ ਕਰਕੇ ਉਹ ਲੇਡੀ ਆ, ਉਹ ਕਾਨਫਰੰਸ ਕਰ ਰਹੀ ਸੀ ਉੱਥੇ ਖੜੀ। ਠੀਕ ਹੈ, ਉਹ ਨਵੀਂ ਨਵੀਂ ਕੌਂਸਲਰ ਬਣੀ ਆ, ਪਹਿਲਾਂ ਉਹਨੇ ਹਰੇਕ ਇਲੈਕਸ਼ਨ 'ਚ ਤਿਆਰੀ ਕੀਤੀ ਵੀ, ਇੱਥੇ ਵੀ ਜਿੱਤ ਰਿਹਾ। ਇਹਨਾਂ ਲੋਕਾਂ ਨੇ ਧੰਦਾ ਵੀ ਬਣਾ ਲਿਆ ਇਹਦਾ। ਤੁਸੀਂ ਦੇਖੋ ਡਗਫੋਰ ਦੀ ਗਵਰਨਮੈਂਟ ਦੇ ਵਿੱਚ ਆ ਕੀ ਨਿਕਲਿਆ, ਨਿਕਲ ਕੇ ਆ ਵੀ ਇਆਸ਼ੀ ਦੀ ਲਾਈਫ ਜੀ ਰਹੇ ਸੀ ਲੋਕ, ਹੋਟਲਾਂ 'ਚ ਠਹਿਰ ਰਹੇ ਸੀ, ਆਪਣੇ ਰਿਸ਼ਤੇਦਾਰਾਂ ਨੂੰ ਇਸ਼ਤਿਹਾਰ ਦੇ ਰਹੇ ਸੀ, ਕੀ ਕੁਛ ਨਹੀਂ ਨਿਕਲਿਆ ਹੈਗਾ। ਹੋਰ ਭਾਜੀ, ਹੁਣ ਤੁਹਾਨੂੰ ਕਰਪਸ਼ਨ ਕਿਹਨੂੰ ਕਹਿੰਦੇ ਹੁੰਦੇ ਨੇ ਹੋਰ? ਹਾਂਜੀ, ਕਰਪਸ਼ਨ ਹੋਰ ਕਿਹਨੂੰ ਕਹਿੰਦੇ ਨੇ? ਕਰਪਸ਼ਨ ਸਿੱਧਾ ਪੈਸੇ ਫੜੇ ਜਾਣ ਜੇਬ 'ਚ,
1: ਬਿਲਕੁਲ
0: ਵੀ ਇੰਡੀਆ ਤੋਂ ਪੁਲਿਸ ਵਾਲੇ ਆਏ, ਉਹਨਾਂ ਨੇ ਜੇਬ ਦੇ ਵਿੱਚੋਂ ਪੈਸੇ ਫੜ ਲਏ, ਅਮਨ ਨੇ ਦਿੱਤੇ ਸੀ, ਇਹਨੂੰ ਕਰਪਸ਼ਨ ਨਹੀਂ ਕਹਿੰਦੇ? ਇਹ ਛੋਟੇ ਛੋਟੇ ਐਕਟਸ ਨੇ ਜਿਹੜੇ ਪਬਲਿਕ ਫੇਵਰ 'ਚ ਨਹੀਂ ਹੈਗੇ, ਕਾਰਪੋਰੇਟ ਜਾਂ ਕੋਈ ਪਰਸਨਲ ਬੈਨੀਫਿਟ, ਕੋਈ ਵੱਡੀ ਕੰਪਨੀ ਨੇ ਠੇਕਾ ਲੈਣਾ ਸਾਈਕਲਾਂ ਦੀਆਂ ਲਕੀਰਾਂ ਬਣਾਉਣ ਦਾ, ਉਹ ਤੋਂ ਪਹਿਲਾਂ ਦਿਮਾਗ ਤੋਂ ਤਾਂ ਕੰਮ ਲੈਣਾ ਕਿ ਨਹੀਂ ਲੈਣਾ ਆਪਾਂ ਨੇ? ਹੁਣ ਵੀ ਤਾਂ ਸਪੀਡ ਬ੍ਰੇਕਰ ਬਣਾਏ ਨੇ ਗਲੀਆਂ 'ਚ, ਹੁਣ ਗੱਡੀਆਂ ਸਲੋ ਨਹੀਂ ਹੁੰਦੀਆਂ ਪਈਆਂ। ਐਕਚੁਅਲ 'ਚ ਮੈਂ ਕਹਿ ਰਿਹਾ ਸੀ ਸਪੀਡ ਬ੍ਰੇਕਰਸ ਨੇ ਜਿਹੜੇ, ਉਹ ਸਪੀਡ ਨੂੰ ਬ੍ਰੇਕ ਕਰਨ, ਜਿਹੜਾ ਨਾ ਇਹ ਸਪੀਡ ਬ੍ਰੇਕਰ ਆ। ਤੁਸੀਂ ਕੈਮਰੇ ਲਾ ਦਿੱਤੇ, ਮਿਲੀਅਨਸ ਆਫ ਮਿਲੀਅਨ ਡਾਲਰ ਦੀਆਂ ਫੀਸਾਂ ਦੇ ਰਹੇ ਹੋ ਕਿਸੇ ਨੂੰ ਕੈਮਰਿਆਂ ਨੂੰ ਮੋਨੀਟਰ ਕਰਨ ਲਈ, ਇੱਕ ਇੱਕ ਕੈਮਰਾ 22-23, 24-24, 25-25, 15-15 ਹਜ਼ਾਰ ਦਾ ਕੈਮਰਾ। ਅਸੀਂ ਐਮਾਜ਼ਾਨ ਤੋਂ ਕੱਲ੍ਹ ਲੱਭ ਕੇ ਨੈਗਰਾ ਫਾਲ 'ਚ ਕੈਮਰੇ ਲਾਏ ਨੇ $110 ਦੇ ਆਟੋਮੇਸ਼ਨ ਵਾਲੇ, ਤੇ ਤੁਹਾਡੇ ਸ਼ਾਇਦ ਇਹ ਭਾਜੀ ਮਿਸਯੂਜ਼ ਆਫ ਫੰਡਸ ਨੇ। ਇਹਨਾਂ ਸਾਰੀਆਂ ਮੁੱਦਿਆਂ ਨੂੰ ਤੁਸੀਂ ਦੇਖ ਕੇ ਚੱਲੋ, ਕੈਂਡੀਡੇਟਸ ਦੇ ਵਿੱਚ ਹਰੇਕ ਬੰਦਾ ਸਿਕਿਓਰ ਹੋ ਗਿਆ, ਕਿਸੇ ਨੇ ਕਿਸੇ ਦੇ ਖਿਲਾਫ 2 ਖੜੇ ਕਰਾਤੇ, ਕਿਸੇ ਨੇ 3, ਇੰਨੀ ਇੰਨੀ ਵੋਟ ਵਾਈਡ ਹੋ। ਬਾਕੀ ਸਤਿ ਸ਼੍ਰੀ ਅਕਾਲ, ਇਹਦੇ 'ਤੇ ਮੈਂ ਫਿਰ ਗੱਲ ਕਰੂੰਗਾ।
1: ਚਲੋ ਠੀਕ ਹੈ,
0: ਚੰਗਾ ਚੰਗਾ ਜੀ, ਚੰਗਾ। ਹੈਲੋ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ।
3: ਮੈਂ ਕਿਹਾ ਵੀ ਇਹ ਜਾਣਾ ਬ੍ਰਾਹਮਣ ਦੇ ਵਿੱਚ ਮੁੱਦਾ, ਕਦੀ ਆਪਾਂ ਕਹਿੰਦੇ ਹੋਸਪਿਟਲ ਆਉਣਾ ਜੀ, ਕਦੀ ਕਹਿੰਦੇ ਆਪਾਂ 413 ਹਾਈਵੇ ਆਉਣਾ, ਕਦੀ ਆਪਾਂ ਕਹਿੰਦੇ ਯੂਨੀਵਰਸਿਟੀ ਆਉਣੀ ਆ, ਕੱਖ ਨਹੀਂ ਆਉਣਾ ਇੱਥੇ।
0: ਨਹੀਂ, ਬੈਂਟਨ 'ਚ 413 ਹਾਈਵੇ ਵੀ ਨਹੀਂ ਆ ਰਿਹਾ, ਪਹਿਲਾਂ ਕਰੈਕਟ ਕਰਦਾ ਤੁਹਾਨੂੰ ਮੈਂ। ਯੂਨੀਵਰਸਿਟੀ ਲਿੰਡਾ ਜਾਫਰੀ ਨੇ ਅਪਰੂਵ ਕਰਾ ਕੇ ਉੱਥੇ ਸੈਮੀ ਕੰਸਟਰਕਸ਼ਨ ਸਟਾਰਟ ਹੋ ਚੁੱਕੀ ਸੀ, ਡੱਗ ਫੋਰਡ ਨੇ ਆਉਂਦੇ ਹੀ ਕਿਉਂਕਿ ਪੈਟ੍ਰਿਕ ਬਰਾਊਨ ਤੇ ਡੱਗ ਫੋਰਡ ਲੀਡਰਸ਼ਿਪ ਰੇਸ ਦੇ ਵਿੱਚ ਦੋਨੋਂ ਪਾਰਟਿਸਿਪੇਟ ਕਰ ਰਹੇ ਸੀ, ਪੈਟ੍ਰਿਕ ਬਰਾਊਨ ਨੂੰ ਡਿਸਕੁਆਲੀਫਾਈ ਕਰਕੇ ਕੱਢ ਦਿੱਤਾ ਗਿਆ, ਇੱਦਾਂ ਹੀ ਲੀਡਰਸ਼ਿਪ ਫੈਡਰਲ ਦੇ ਵਿੱਚੋਂ ਕੱਢ ਦਿੱਤਾ ਗਿਆ। ਉਸ ਤੋਂ ਬਾਅਦ ਆਪਾਂ ਨੂੰ ਲੱਗਿਆ ਪੈਟ੍ਰਿਕ ਬਰਾਊਨ ਬ੍ਰੈਂਟਨ ਲਈ ਬਹੁਤ ਵਧੀਆ, ਜੇ ਦੋ ਜਗ੍ਹਾ ਤੋਂ ਇੱਦਾਂ ਹੋ ਗਿਆ ਤੇ ਆਪਾਂ ਪੈਟ੍ਰਿਕ ਬਰਾਊਨ ਨੂੰ ਵੋਟ ਪਾਤੇ। ਹੋ ਸਕਦਾ ਅਗਲੇ ਮਹੀਨੇ ਮੈਂ ਪੈਟ੍ਰਿਕ ਬਰਾਊਨ ਦੀ ਐਡ ਵੀ ਰਨ ਕਰ ਦੇਵਾਂ। ਹੁਣ ਤੁਸੀਂ ਮੈਨੂੰ ਕਾਲ ਕਰਕੇ ਕਹੋ, ਭਾਜੀ ਮੇਰੇ ਪ੍ਰੋਫੈਸ਼ਨ ਜੇ ਕੋਈ ਪੇਡ ਐਡ ਦਿੰਦਾ ਪਿਆ ਮੈਨੂੰ, ਭਾਵੇਂ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ, ਤੁਸੀਂ ਪੇਡ ਦੇ ਐਡ ਦੇ ਰਹੇ ਹੋ ਨਾ ਮੈਨੂੰ, ਮੈਨੂੰ ਤੁਹਾਡੀ ਐਡ ਲੈਣੀ ਪਊ ਕਿਉਂਕਿ ਮੇਰਾ ਪ੍ਰੋਫੈਸ਼ਨ ਹੈ, ਮੈਂ ਇੱਦਾਂ ਨਹੀਂ ਕਰ ਸਕਦਾ, ਪੱਖਪਾਤ ਨਹੀਂ ਕਰ ਸਕਦਾ ਕਿ ਤੁਸੀਂ ਮੇਰੇ ਏਅਰ 'ਤੇ ਨਹੀਂ ਆ ਸਕਦੇ, ਫਲਾਣਾ ਆ ਸਕਦਾ। ਸੋ ਇਹ ਮੇਰੀ ਡਿਊਟੀ ਬਣਦੀ ਆ, ਤੁਸੀਂ ਮੈਨੂੰ ਕੰਸਿਡਰ ਕਰੋ। ਲੈ ਗੱਲ ਤਾਂ ਐਂ ਬੋਲਦਾ ਸੀ ਅੱਜ, ਐਂ ਸੋਚਣ ਵਾਲੀ ਗੱਲ ਤਾਂ ਇਹ ਹੈ ਵੀ ਦੋ ਦੋ ਲੀਡਰਸ਼ਿਪਸ ਦੇ ਵਿੱਚ ਡਿਸਪਿਊਟ ਹੋਣ ਤੋਂ ਬਾਅਦ ਪੈਟ੍ਰਿਕ ਬਰਾਊਨ ਜੀ ਬ੍ਰੈਂਪਟਨ ਦੇ ਮੇਅਰ ਨੇ, ਅਤੇ ਕਿੰਨੇ ਮੁੱਦੇ ਬ੍ਰੈਂਪਟਨ ਦੇ ਜਿਹੜੇ ਹਾਈਲਾਈਟ ਹੋਏ ਮੇਨ ਸਿਟੀ ਦੇ ਤੌਰ ਦੇ ਉੱਤੇ, ਕ੍ਰਿਮੀਨੋਲੋਜੀ ਦੇ ਵਿੱਚ, ਫਾਈਨੈਂਸ਼ੀਅਲ ਦੇ ਵਿੱਚ, ਲੀਗੈਲਿਟੀ ਦੇ ਵਿੱਚ, ਕਿੰਨਾ ਕੁਛ ਸਾਹਮਣੇ ਆਇਆ ਨਿਕਲ ਕੇ। ਅਤੇ ਤੁਹਾਡੀ ਕੌਂਸਲ ਕਿੱਥੇ ਬੋਲਦੀ ਆ ਜਿੱਥੇ ਕੋਈ ਮੁੱਦਾ ਹੁੰਦਾ ਵੀ ਯਹੂਦੀਆਂ ਦੇ ਘਰਾਂ 'ਤੇ ਫਲਾਣੇ ਹਮਲਾ ਕਿਉਂ ਕਰਦੇ ਆ, ਮੁਸਲਮਾਨਾਂ ਦੇ ਘਰਾਂ 'ਤੇ ਫਲਾਣੇ ਹਮਲਾ, ਆਪਾਂ ਉਹੀ ਸਿਆਸਤ ਦੇ ਵਿੱਚ ਆ ਗਏ ਫਿਰ ਜਿਹੜੀ ਚੋਂ ਨਿਕਲ ਕੇ ਆਏ ਸੀ। ਕਿਸ ਚੀਜ਼ ਦੀ ਭਾਜੀ ਹੋਸਪਿਟਲਾਈਜ਼? ਮੈਂ ਤਾਂ ਤੁਹਾਨੂੰ ਜਵਾਬ ਦੇ ਚੁੱਕਿਆ ਹੈਗਾ ਕਿ ਮੈਂ ਇਲਾਜ ਬ੍ਰੈਂਪਟਨ 'ਚ ਕਰਾਇਆ ਹੈਗਾ। ਨਹੀਂ ਦੇਖੋ, ਤੁਸੀਂ 8.5 ਲੱਖ ਬੰਦੇ 'ਤੇ ਇੱਕ ਹੋਸਪਿਟਲ ਰੱਖੋਗੇ, ਮੇਨ ਮੁੱਦੇ ਤਾਂ ਤੁਹਾਡੇ ਆਹ ਨੇ, ਤੁਹਾਡੇ ਮੁੱਦੇ ਮੇਨ ਇਹ ਨੇ। ਜਦੋਂ ਕਿਸੇ ਨਹੀਂ, ਦੇਖੋ ਇਹਦੇ 'ਚ ਸਿਟੀ ਇਨਵੋਲਵ ਆ ਹੋਸਪਿਟਲ ਬਣਾਉਣ ਦੇ ਵਿੱਚ, ਇੱਦਾਂ ਕਹਿ ਕੇ ਨਹੀਂ ਚੱਲਾ ਝੱਗਾ ਚਾੜ ਸਕਦੇ ਕਿ ਹੋਸਪਿਟਲ ਸਾਡਾ ਮੰਗਣਾ ਅਧਿਕਾਰ ਨਹੀਂ ਹੈਗਾ। ਸਿਟੀ ਇਹਦੇ ਵਿੱਚ 100% ਇਨਵੋਲਵ ਆ, ਤੇ ਸਿਟੀ ਡਿਮਾਂਡ ਕਰ ਸਕਦੇ ਕਿ 8.5 ਲੱਖ ਲੋਕਾਂ ਦੇ ਉੱਤੇ ਮੇਰੇ ਕੋਲ 800 ਬੈੱਡ ਆ। ਤੁਹਾਡੇ ਕੋਲ ਪਤਾ ਕਿੰਨਾ ਟੋਟਲ ਬੈੱਡ ਆ ਬ੍ਰੈਂਪਟਨ 'ਚ? ਦੱਸੋ ਕਿੰਨੇ ਬੈੱਡ ਨੇ ਤੁਹਾਡੇ ਕੋਲ ਬ੍ਰੈਂਪਟਨ 'ਚ? 800 ਬੈੱਡ ਆ ਤੁਹਾਡੇ ਕੋਲ ਬ੍ਰੈਂਪਟਨ 'ਚ 8.5 ਲੱਖ ਲੋਕਾਂ ਦੇ ਉੱਤੇ। ਹਾਂਜੀ, ਨਹੀਂ ਵੱਡੀ ਬਿਲਡਿੰਗ ਨਹੀਂ, ਵੱਡੀ ਛੋਟੀ ਹੁੰਦੀ, ਬੈੱਡਸ ਵੀ ਕਿੰਨੇ ਹੁੰਦੇ ਨੇ ਅੰਦਰ, ਬੈੱਡਸ ਹੁੰਦੇ ਨੇ, ਹਾਇਰਿੰਗ ਅੰਦਰ ਸਟਾਫ ਦੀ, ਜਿੰਨੇ ਬੈੱਡ ਨੇ ਉਨੀ ਹਾਇਰਿੰਗ ਹੁੰਦੀ ਆ, ਕਿੰਨੇ ਨਰਸਿਸ ਨੇ, ਕਿੰਨੇ ਡਾਕਟਰਸ ਨੇ, ਕਿੰਨਾ ਕੀ ਆ, ਉਹ ਬੈੱਡ ਦੇ ਬੇਸ ਤੇ ਹੁੰਦਾ। ਹਾਂਜੀ, ਥੈਂਕ ਯੂ। 905-673-3337 927 ਸਟੂਡੀਓ ਦੇ ਘੜੀ ਅੰਦਰ ਤੇ ਹੋ ਚੁੱਕੇ ਨੇ, ਤੇ ਐਮ ਕੇ ਪੈਲਟਸ ਦਾ ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰੋ, 365-866-VSC। ਸਮੋਸਾ ਐਂਡ ਸਵੀਟ ਫੈਕਟਰੀ, ਕੱਲ੍ਹ ਮੇਰੀ ਗੱਲ ਹੋਈ, ਬੜੀ ਲੰਬੀ ਗੱਲ ਚੱਲੀ, ਅਤੇ ਹਰਪਾਲ ਜੀ ਨਾਲ ਅਸੀਂ ਤਕਰੀਬਨ 7-8 ਸਾਲ ਹੈ ਸਮੋਸਾ ਐਂਡ ਸਵੀਟ ਫੈਕਟਰੀ ਦਾ ਦੀਵਾਲੀ ਦਾ ਫੰਕਸ਼ਨ ਹਮੇਸ਼ਾ ਕਵਰ ਕਰਦੇ, ਲਾਈਵ ਕਵਰ ਕਰਦੇ ਹਾਂ। ਸੋ ਅਸੀਂ ਉਹਨਾਂ ਦੇ ਇੱਕ ਟੌਪ ਲਿਸਟ ਦੇ ਵਿੱਚ ਹਾਂ, ਅਤੇ ਸਮੋਸਾ ਐਂਡ ਸਵੀਟ ਫੈਕਟਰੀ ਦੇ ਪ੍ਰੋਡਕਟ ਨੇ, ਅਗਰ ਤੁਸੀਂ ਇਹਨਾਂ ਦੀ ਕੁਲਫੀ ਖਾ ਕੇ ਦੇਖੋਗੇ ਨਾ, ਕਦੇ ਕੁਲਫੀਆਂ ਖਾ ਕੇ ਦੇਖਿਓ ਇਹਨਾਂ ਦੀ ਆਉਂਦੀਆਂ ਨੇ। ਸਮੋਸਾ ਐਂਡ ਸਵੀਟ ਫੈਕਟਰੀ ਦਾ ਸਮੋਸਾ ਬੜਾ ਮਸ਼ਹੂਰ ਆ, ਅਤੇ ਸਮੋਸਾ ਐਂਡ ਸਵੀਟ ਫੈਕਟਰੀ ਦੀ ਮੈਂ ਖਾਸ ਗੱਲ ਕਰਨ ਲੱਗਿਆ, ਹਾਈਜਨ। ਤੁਹਾਡੇ ਕੋਲ ਮਠਿਆਈਆਂ ਹੁੰਦੀਆਂ ਨੇ, ਮੈਨੂੰ ਇੱਕ ਬੰਦਾ ਮਿਲਿਆ
2: ਜੀ,
0: ਕਹਿੰਦਾ ਜੀ ਇੰਡੀਆ ਤੋਂ ਕੰਟੇਨਰ ਮੰਗਵਾ ਦਿੰਦੇ ਆ, ਭਾਜੀ ਬੰਦੇ ਲੱਭ ਕੇ ਦਿਓ ਜੇ ਰੇਡੀਓ ਐਡ ਰਾਹੀਂ ਲੱਭਦੇ ਆ, ਬੜੇ ਪੈਸੇ ਬਣਾਉਣਗੇ। ਮੈਂ ਉਹਨੂੰ ਕਿਹਾ ਭਰਾ ਮਠਿਆਈ ਜਿਹੜਾ ਮਿੱਠਾ ਤੂੰ ਅਲੱਗ ਅਲੱਗ ਟੈਂਪਰੇਚਰ 'ਚ ਅਗਰ ਉਹਨੂੰ ਚੇਂਜ ਕਰਦਾ, ਇੱਕ ਦਿਨ ਉਹ ਬੜੀ ਗੰਭੀਰ ਬਿਮਾਰੀ ਬਣ ਜਾਂਦਾ ਬੋਡੀ 'ਚ। ਅਸੀਂ 3 ਰੁਪਈਏ ਸਸਤਾ ਗੁਲਾਬ ਜਾਮਣ ਦਾ ਡੱਬਾ ਤਾਂ ਲੈ ਲਿਆ
2: ਜੀ,
0: 4 ਰੁਪਈਏ ਜਾਂ 3 ਰੁਪਈਏ, ਪਰ ਅਸੀਂ ਆਪਣੀ ਸਿਹਤ ਨਾਲ ਕਿੱਡਾ ਵੱਡਾ ਖਿਲਵਾੜ ਕੀਤਾ। ਤੁਸੀਂ ਦੇਖੋ ਪਿਛਲੇ ਦਿਨੀ ਗਰੋਸਰੀ ਦੇ ਸਟਿੱਕਰ ਚੇਂਜ ਕਰਦੇ ਕੈਨੇਡੀਅਨ ਹੈਲਥ ਏਜੰਸੀਜ਼ ਨੇ ਕਿੰਨੀਆਂ ਵੱਡੀਆਂ ਵੱਡੀਆਂ ਕੰਪਨੀਆਂ ਫੜੀਆਂ ਨੇ, ਗਰੋਸਰੀ ਦੇ ਜਿਹੜੇ ਸਟਿੱਕਰ ਨੇ ਉਹਨਾਂ ਨੂੰ ਚੇਂਜ ਕਰਕੇ ਹੋਲਸੇਲਰ
2: ਜੀ
0: ਇੱਥੇ ਵੇਚ ਰਹੇ ਸੀ, ਯਾਨੀ ਕਿ ਐਕਸਪਾਇਰ ਹੋਈ ਹੋਈ ਚੀਜ਼ ਨੂੰ ਨਵਾਂ ਸਟਿੱਕਰ ਲਾ ਕੇ ਵੇਚਿਆ ਜਾ ਰਿਹਾ ਸੀ। ਕਿੱਡੀ ਵੱਡੀ ਗੱਲ ਆ! ਇੰਡੀਆ ਦੇ ਮਸਾਲਿਆਂ ਨੂੰ ਦੁਨੀਆ ਭਰ ਦੀਆਂ ਅਲੱਗ ਅਲੱਗ ਕੰਟਰੀਜ਼ ਨੇ ਬੈਨ ਕਰ ਦਿੱਤਾ, ਕਿੱਡੇ ਵੱਡੇ ਵੱਡੇ ਮਸਾਲੇ ਨੇ ਵਿੱਚ, ਕਹਿੰਦੇ ਜਿਹੜੇ ਇਨਗਰੀਡੀਅੰਟਸ ਪਾਏ ਜਾ ਰਹੇ ਨੇ ਉਹ ਕੈਂਸਰ ਨੂੰ ਬੜਾਵਾ ਦਿੰਦੇ ਨੇ।
2: ਓਕੇ,
0: ਹਾਂਜੀ, ਕਿੰਨੀਆਂ ਜਗ੍ਹਾ ਤੇ ਹੈਲਥ ਏਜੰਸੀਆਂ ਨੇ ਇਹਨਾਂ ਨੂੰ ਬੈਨ ਕੀਤਾ, ਮਸਾਲਿਆਂ ਦਾ ਰੌਲਾ ਚੱਲਿਆ, ਲੋਕ ਵਿੱਚ ਜਾਲੀ ਚੀਜ਼ਾਂ ਬਹੁਤ ਪਾ ਪਾ ਕੇ ਭੇਜ ਰਹੇ ਨੇ ਮਸਾਲਿਆਂ ਦੇ ਵਿੱਚ ਇੰਡੀਆ ਤੋਂ।
2: ਅੱਛਾ,
0: ਹਾਂਜੀ ਹਾਂਜੀ, ਜਾਲੀ ਚੀਜ਼ਾਂ, ਤੇ ਇਹ ਆਹ ਦੁੱਧ ਦਾ ਮਠਿਆਈਆਂ ਬਣਦੀਆਂ ਨੇ, ਆਹ ਇੱਥੇ ਖਾਂਦੇ ਪਏ ਨੇ ਗੱਪਲ ਗੱਪਲ ਕਿ ਜੀ ਇੱਥੋਂ ਇੰਡੀਆ ਤੋਂ ਆਈ $4 ਨੂੰ ਮਠਿਆਈ, ਜਿਹੜਾ $4 ਨੂੰ ਤੁਹਾਨੂੰ ਮਠਿਆਈ ਵੇਚਦਾ ਪਿਆ ਨਾ, ਉੱਥੇ ਮਠਿਆਈ $4 ਨੂੰ ਸਟਾਰਟ ਹੋ ਜਾਂਦੀ ਹੈ, ਉਹ $4 'ਚ ਜ਼ਹਿਰ ਵੇਚਦੇ ਪਏ ਨੇ ਤੁਹਾਨੂੰ। 3 ਰੁਪਈਏ ਲਈ ਕੋਈ ਮੂੰਹ 'ਚ ਚੀਜ਼ ਪਾ ਕੇ ਦਿਖਾਵੇ ਵੀ ਹੋ ਸਕਦਾ ਤੈਨੂੰ ਕੋਈ ਬਿਮਾਰੀ ਲੱਗ ਜਾਵੇ, ਤੇਰੇ ਕਿਡਨੀਸ 'ਤੇ ਅਸਰ ਪਵੇ, ਤੇਰੇ ਲਿਵਰ 'ਤੇ ਅਸਰ ਪਵੇ, ਪਾ ਕੇ ਦਿਖਾਇਓ। ਸਮੋਸਾ ਐਂਡ ਸਵੀਟ ਫੈਕਟਰੀ ਲੋਕਲ ਮੈਨੂਫੈਕਚਰ ਆ, ਮਿਨਿਸਟਰੀਸ ਬਾਰ ਬਾਰ ਜਾ ਕੇ ਚੈੱਕ ਕਰਦੀਆਂ ਨੇ, ਜਿਹੜੀਆਂ ਵੱਡੇ ਮੈਨੂਫੈਕਚਰ ਨੇ ਸਪੈਸ਼ਲੀ ਉੱਥੇ ਜ਼ਰੂਰ ਜਾਂਦੀਆਂ ਨੇ, ਅਤੇ ਪ੍ਰੋਪਰਲੀ ਹਾਈਜਨ ਡਾਕਟਰਸ ਟਾਈਪ ਦੇ ਜਿਹੜੇ ਸਾਇੰਟਿਸਟ ਨੇ ਉਹ ਇਹਨਾਂ ਨੇ ਹਾਇਰ ਕੀਤੇ ਹੋਏ ਨੇ ਆਪਣੀ ਕੰਪਨੀ ਦੀ ਪ੍ਰੋਡਕਟਿਵਿਟੀ ਔਰ ਉਹਦੀ ਹਾਈਜੀਨ ਤੇ ਉਹਦਾ ਸਕੇਲ ਜਿਹੜਾ ਪਰਖਣ ਦੇ ਲਈ। ਸਮੋਸਾ ਐਂਡ ਸਵੀਟ ਫੈਕਟਰੀ ਕਹਿੰਦਾ ਕਿ ਇਹ ਦਿਵਾਲੀ ਸਾਡੇ ਨਾਲ ਮਨਾਉਣੀ ਹੈ ਅਤੇ ਤੁਸੀਂ ਸਮੋਸਾ ਐਂਡ ਫੈਕਟਰੀ ਦੀਆਂ 3 ਲੋਕੇਸ਼ਨ ਨੇ, ਚਲੋ ਫਰੈਸ਼ਕੋ ਦੀਆਂ 2 ਲੋਕੇਸ਼ਨ ਅਤੇ ਤੀਸਰੀ ਲੋਕੇਸ਼ਨ ਜਿਹੜਾ ਹੈੱਡ ਆਫਿਸ ਹੈ ਉਹਨੂੰ ਵਿਜ਼ਿਟ ਕਰ ਸਕਦੇ ਹੋ। ਸਮੋਸਾ ਐਂਡ ਸਵੀਟ ਫੈਕਟਰੀ ਕੋਈ ਵੀ ਵੱਡੇ ਇਵੈਂਟ ਵਾਸਤੇ ਤੁਸੀਂ ਜ਼ਰੂਰ ਇਹਨਾਂ ਨੂੰ ਕੰਟੈਕਟ ਕਰੋਗੇ। ਪ੍ਰੋਗਰਾਮ ਦੇ ਇਸ ਦੇ ਸਪੋਂਸਰ ਨੇ ਅਤੇ ਨਾਲ ਨਾਲ ਮੈਂ ਦੱਸਣਾ ਚਾਹੂੰਗਾ ਕਿ ਤੁਸੀਂ ਰਿਐਲਿਟੀ ਪੇਂਟਿੰਗ ਨੂੰ ਕੰਟੈਕਟ ਕਰਨਾ ਅਗਰ ਘਰ ਦੇ ਵਿੱਚ ਪੇਂਟ ਕਰਾਉਣਾ ਜਾਂ ਘਰ ਦੇ ਵਿੱਚ ਰੈਨੋਵੇਸ਼ਨ ਕਰਾਉਣੀ ਹੈ। ਵਾਸ਼ਰੂਮ ਦੇ ਉੱਪਰ ਸਪੈਸ਼ਲ ਲਗਾਇਆ ਹੈ ਰਿਐਲਿਟੀ ਪੇਂਟਿੰਗ ਵਾਲੇ ਨੇ, ਵਾਸ਼ਰੂਮ ਦੇ ਉੱਪਰ ਸਪੈਸ਼ਲ ਲਗਾਇਆ, ਇਕੱਲਾ ਵਾਸ਼ਰੂਮ ਅਪਗ੍ਰੇਡ ਕਰਾਉਣਾ ਤੁਹਾਨੂੰ ਇੱਦਾਂ ਦਾ ਸੈਟਅਪ ਕਰਕੇ ਦੇਊਗੀ ਰਿਐਲਿਟੀ ਪੇਂਟਿੰਗ ਕਿ ਤੁਸੀਂ ਦੇਖੋਗੇ। 72% ਬੰਦੇ ਮਾਰਕ ਕਾਰਨੀ ਨੂੰ ਕਿਹੜੀ ਮਰਜ਼ੀ ਪਾਰਟੀ ਨੂੰ ਵੋਟ ਪਾਉਣ ਵਾਲੇ ਨੇ ਸਪੋਰਟ ਕਰ ਰਹੇ ਨੇ ਕਿ ਮਾਰਕ ਕਾਰਨੀ ਸਾਡਾ ਲੀਡਰ ਵਧੀਆ ਹੈਗਾ। ਟਰੰਪ ਨੂੰ ਪੂਰੀ ਕੰਟਰੀ ਦੇ ਵਿੱਚ ਜਿਹੜਾ 27% ਸਪੋਰਟ ਕਰ ਰਹੇ ਨੇ, ਬਾਕੀ ਦੇ ਸਾਰੇ ਨੈਗੇਟਿਵ ਨੇ, ਉਹਦੇ ਖਿਲਾਫ ਨੇ। ਅਤੇ ਨੈਰੇਟਿਵ ਇੱਦਾਂ ਦੇ ਬਣੇ ਹੋਏ ਨੇ, ਉਹ ਤਰ੍ਹਾਂ ਤਰ੍ਹਾਂ ਦੇ ਪੈਂਤਰੇ ਖੇਡ ਰਿਹਾ। ਉਹਨੇ ਪ੍ਰੈਸ ਕਾਨਫਰੰਸਿਸ ਦੇ ਵਿੱਚੋਂ 3 ਚੈਨਲਸ ਨੂੰ, ਜਿਹਨਾਂ ਵਿੱਚੋਂ ਮੁੱਢਲੇ ਤੌਰ 'ਤੇ CNN ਦੀ ਮੈਂ ਗੱਲ ਕਰੂੰ, ABC ਦੀ ਗੱਲ ਕਰੂੰਗਾ, ਇਹਨਾਂ ਨੂੰ ਬੈਨ ਕੀਤਾ। ਪਰ ਨਾਲੇ ਫੋਕਸ ਨੇ ਵੀ, ਦੇਖੋ ਮੀਡੀਆ ਦੀ ਸੁਤੰਤਰਤਾ ਕਿਹਨੂੰ ਕਹਿੰਦੇ ਨੇ, ਫੋਕਸ ਨਿਊਜ਼ ਜਿਹੜਾ ਟਰੰਪ ਦੇ ਗੋਗੇ ਗਾਉਂਦਾ ਸੀ, ਰਾਈਟ ਵੇ ਉਹਨੇ ਜੁਆਇਨ ਕਰਕੇ ਗਰੁੱਪ ਦੇ ਵਿੱਚ 5 ਮੇਨ ਸਟ੍ਰੀਮ ਨੈਸ਼ਨਲ ਚੈਨਲਸ ਨੇ ਆਪਣੇ ਆਪ ਨੂੰ ਬੈਨ ਕਰ ਲਿਆ ਕਿ ਅਸੀਂ ਜਾਣਾ ਹੀ ਨਹੀਂ ਗਾ, ਇਹਦੀ ਪ੍ਰੈਸ ਕਾਨਫਰੰਸ ਕਵਰ ਨਹੀਂ ਕਰਨੀ। ਹੁਣ ਉਹਨੇ ਟਰੰਪ ਚੈਨਲ ਕੱਢ ਦਿੱਤਾ ਆਪਣਾ, ਅੱਗੇ ਟਰੰਪ ਦਾ ਸਿੱਕਾ ਕੱਢਿਆ ਸੀ, ਟਰੰਪ ਦੀਆਂ ਕਰੀਮਾਂ ਕੱਢਤੀਆਂ, ਟਰੰਪ ਦਾ ਆਹ ਕੱਢਤਾ। ਇਹ ਆਦਮੀ ਮੁੱਖ ਤੌਰ ਦੇ ਉੱਤੇ ਦਿਮਾਗੀ ਸਟੇਬਲ ਹੈਗਾ ਰਾਸ਼ਟਰਪਤੀ ਲਈ? ਇਹ ਬੜਾ ਵੱਡਾ ਸਵਾਲ ਅਮੈਰੀਕਾ 'ਚ ਉੱਠ ਰਿਹਾ ਹੈਗਾ ਕਿ ਇਸ ਆਦਮੀ ਨੇ ਕੋਈ ਵੀ ਕੁਐਸਚਨ ਪੁੱਛੋ ਗੱਲ ਘੁਮਾ ਕੇ ਕਿਤੇ ਹੋਰੇ ਲੈ ਜਾਂਦਾ। ਕਹਿੰਦਾ ਵੀ ਇਰਾਨ ਦੇ ਹਮਲੇ ਦੇ ਉੱਤੇ ਇਰਾਨੀਅਨ ਬਹੁਤ ਮਾੜੇ ਲੋਕ ਨੇ, ਮੈਂ ਇਹਨਾਂ ਨੂੰ ਬੜੇ ਹਾਰਡ ਹੋ ਕੇ ਦੇਖੂੰਗਾ। ਦੇਖੋ ਓਬਾਮਾ ਕੀ ਕਰਦਾ ਪਿਆ ਸੀ, ਪਿੱਛੇ ਨਾਲ ਇਹ ਗੱਲ ਨੂੰ ਘੁਮਾ ਦਿੰਦਾ। ਯਾਨੀ ਕਿ ਕਿਸੇ ਵੀ ਗੱਲ ਦਾ ਇਹਨੇ ਜਵਾਬ ਨਹੀਂ ਅੱਜ ਤੱਕ ਦਿੱਤਾ। ਪ੍ਰੈਸ ਦੀ ਬੇਇੱਜ਼ਤੀ ਕਰਨੀ, ਅਭੱਦਰ ਸ਼ਬਦਾਂ ਦੇ ਵਿੱਚ ਕਿ ਵਰਲਡ ਦੇ ਲੀਡਰਾਂ ਨੂੰ ਬੋਲਣਾ। ਕੱਲ੍ਹ ਉੱਥੇ ਇਰਾਨ ਦੇ ਲੀਡਰ ਬੈਠੇ ਸੀ UN ਕਾਨਫਰੰਸ ਦੇ ਵਿੱਚ, ਜਦੋਂ ਇਹਨੇ ਬੋਲਿਆ ਇਰਾਨ ਦੇ ਲੀਡਰ ਦੀਆਂ ਫੋਟੋਜ਼ ਸਾਰੇ ਕਿਤੇ ਵਾਇਰਲ ਹੋਈਆਂ ਕਿ ਉਹਨੇ ਜਮਾਂ ਹੀ ਰਿਐਕਟ ਨਹੀਂ ਕੀਤਾ। ਉਹਨੇ ਐਂ ਕਰਿਆ ਹੋਇਆ ਜਿਵੇਂ ਹੈੱਡਫੋਨ ਲਗਾਏ ਹੁੰਦੇ ਕੰਨਾਂ ਨੂੰ ਅਤੇ ਉਹ ਕੋਈ ਗਾਣਾ ਸੁਣ ਰਿਹਾ, ਅਤੇ ਇਰਾਨ ਦੇ ਲਈ ਇਹ ਬੋਲ ਰਿਹਾ ਕਿ ਮੈਂ ਬਹੁਤ ਹਾਰਡ ਹਿੱਟ ਕਰੂੰਗਾ, ਐਂ ਕਰ ਦੂੰਗਾ, ਉਹ ਕਰ ਦੂੰਗਾ, ਕਿਉਂਕਿ ਕਿਸੇ ਤਰੀਕੇ ਨਾਲ ਵੋਟਾਂ ਲੈਣੀਆਂ ਚਾਹੁੰਦਾ ਲੋਕਾਂ ਦੀਆਂ। ਉਹ ਆਦਮੀ ਜਿਹੜਾ ਕਹਿ ਰਿਹਾ ਸੀਗਾ, ਪਾਵਲ ਜਿਹੜਾ ਫੈੱਡ ਦਾ ਗਵਰਨਰ ਆ, ਯਾਨੀ ਕਿ ਅਮੈਰੀਕਾ ਦੀ ਫੈਡਰਲ ਬੈਂਕ ਦਾ ਗਵਰਨਰ ਆ, ਉਹ ਆਦਮੀ ਇੰਟਰਸਟ ਰੇਟ ਨਹੀਂ ਘਟਾ ਰਿਹਾ ਕਿਉਂਕਿ ਨੈਸ਼ਨਲ ਡੈਟ ਥੱਲੇ ਨਹੀਂ ਜਾ ਰਿਹਾ। ਅਮੈਰੀਕਾ ਜਿਹੜਾ ਵਿਆਜ ਦੀ ਕਿਸ਼ਤ ਦੇ ਰਿਹਾ ਉਹ ਥੱਲੇ ਚੱਲ ਜੂਗੀ। ਲੋਕਾਂ 'ਚ ਦੇਸ਼ ਭਾਵਨਾਵਾਂ ਭਰਨੀਆਂ, ਦੇਸ਼ ਭਗਤੀ ਦੀਆਂ ਭਾਵਨਾਵਾਂ ਭਰਨੀਆਂ, ਇਮੋਸ਼ਨਲ ਹੋ ਜਾਣ ਕਿ ਅਮਰੀਕਾ ਦਾ ਕਰਜ਼ਾ ਥੱਲੇ ਕਿਵੇਂ ਜਾਊਗਾ। ਦੇਖੋ ਕਿੰਨਾ ਸੋਚਦਾ ਅਮਰੀਕੇ ਦੇ ਕਰਜ਼ੇ ਵਾਸਤੇ। ਉਸ ਆਦਮੀ ਨੇ ਜਿਹੜਾ ਆਪਣਾ ਗਵਰਨਰ ਲਾਇਆ ਨਵਾਂ, ਉਹਨੇ ਆਉਂਦੇ ਇੰਟਰਸਟ ਰੇਟ ਵਧਾ ਤਾ, ਮਤਲਬ ਕੋਈ ਗੱਲ ਵੀ ਨਹੀਂ ਕੀਤੀ, ਕਮੈਂਟਸ ਵੀ ਨਹੀਂ ਕੀਤੇ। ਹੁਣ ਲੋਕ ਸਮਝ ਚੁੱਕੇ ਨੇ ਪ੍ਰੋਪਰ ਵੇ ਦੇ ਨਾਲ ਕਿ ਕੀ ਕੁਛ ਵਾਪਰ ਰਿਹਾ ਹੈਗਾ। ਕੁਛ ਲੋਕ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕੈਨੇਡਾ ਦੇ ਵਿੱਚ ਸਪੈਸ਼ਲੀ ਇਲੈਕਸ਼ਨਸ ਦੇ ਵਿੱਚ ਦੱਸਿਆ ਸੀ ਪਿਛਲੇ 'ਚ ਕਿ ਕੰਜ਼ਰਵੇਟਿਵ ਪਾਰਟੀ ਦਾ 15% ਸਪੋਰਟਰ ਇਹੋ ਜਿਹਾ ਹੈਗਾ ਜਿਹੜਾ ਲਾਲ ਰੰਗ ਦੀਆਂ ਟੋਪੀਆਂ ਪਾਉਂਦਾ ਅਤੇ ਜਿਹੜਾ ਕਹਿੰਦਾ ਵੀ ਅਸੀਂ ਅਮਰੀਕਾ ਦਾ ਪਾਰਟ ਹੋਣੇ ਚਾਹੀਦੇ ਹਾਂ। ਚਲੋ ਉਹਨਾਂ ਦੀ ਸੋਚ ਆ, ਉਹਨਾਂ ਦੀ ਸੋਚ ਨੂੰ ਵੀ ਸਲਾਮ, ਤੁਹਾਡੀ ਸੋਚ ਨੂੰ ਵੀ ਸਲਾਮ। ਅਤੇ ਕਈ ਲੋਕ ਇਸ ਨੂੰ ਗੱਦਾਰੀ ਕਰਦੇ ਨੇ, ਮੈਂ ਬਹੁਤ ਸਾਰੇ ਪੰਜਾਬੀਆਂ ਨੂੰ ਸੁਣਦਾ ਹੁੰਦਾ ਅਮਰੀਕਾ ਦਾ ਪਾਰਟ ਬਣ ਜਾਂਦੇ ਹਾਂ, ਪਤਾ ਤਾਂ ਹੈ ਨਹੀਂ ਕੁਛ। ਜਿਵੇਂ ਕਹਿੰਦੇ ਸੀ ਬਿਜ਼ਨਸ ਬਹੁਤ ਚੱਲੂਗਾ, ਟਰੰਪ ਆਊਗਾ ਬਿਜ਼ਨਸ, ਉਹ ਬਿਜ਼ਨਸ ਚਲਾਉਣ ਵਾਲਾ ਬੰਦਾ ਖੁਦ ਸਾਰੇ ਬੈਂਕਰਪਟ ਹੋ ਗਏ ਅਮੈਰੀਕਾ ਦੇ ਵਿੱਚ, ਸਪੈਸ਼ਲੀ ਟਰੱਕਿੰਗ ਇੰਡਸਟਰੀ ਨੂੰ ਖਤਮ ਕੀਤਾ ਇਹਨੇ ਆ ਕੇ, ਵੀ ਜਿਹਨੂੰ ਇੰਗਲਿਸ਼ ਨਹੀਂ ਆਉਂਦੀ, ਜਿਹਨੂੰ ਆਹ ਨਹੀਂ ਆਉਂਦਾ, ਡਿਸਕੁਆਲੀਫਾਈ ਕਰਨੇ ਸੀ ਲੋਕ ਕਰਤੇ। ਚਲੋ ਇਹ ਸਾਰਾ ਕੁਛ ਹੋ ਗਿਆ, ਕੱਲ੍ਹ ਦੀ ਜਿਹੜੀ ਗੱਲਬਾਤ ਆ ਉਹ 'ਚ ਮਾਰਕ ਕਾਰਨੀ ਨੇ ਆਪਣੀ ਗੱਲਬਾਤ ਕੀਤੀ। ਇਹਨੇ ਪੋਟਾਸ਼ ਦੇ ਉੱਪਰ ਬੋਲਿਆ ਕਿ ਕੈਨੇਡਾ ਦੀ ਪੋਟਾਸ਼ ਛੱਡ ਕੇ ਸਾਨੂੰ ਰਸ਼ੀਆ ਦੇ ਗੁਆਂਢੀ ਮੁਲਕ ਤੋਂ, ਈਸਟਰਨ ਯੂਰਪ ਤੋਂ ਜਿਹੜੀ ਹੈ ਪੋਟਾਸ਼ ਆਊਗੀ। ਉਹ ਬੇਲਾਰੂਸ ਦਾ ਪ੍ਰਧਾਨ ਜਿਹਦੇ ਨਾਲ ਆ ਕੇ ਕਹਿੰਦਾ ਵੀ ਨਹੀਂ ਨਹੀਂ ਸਾਡੇ ਕੋਲ ਤਾਂ ਪੋਟਾਸ਼ ਦੇਣ ਨੂੰ ਹੈ ਨਹੀਂ, ਕਿਉਂਕਿ ਚਾਈਨਾ ਅਤੇ ਹੋਰ ਕੰਟਰੀਆਂ ਨੇ ਸਟੇਟਮੈਂਟ ਦਵਾਈ ਹੋਊ 50% ਆਫ ਪੋਟਾਸ਼ ਉਹ ਸੈੱਲ ਕਰਦੇ ਨੇ ਚਾਈਨਾ ਨੂੰ, 30% ਉਹ ਰਸ਼ੀਆ ਨੂੰ ਸੈੱਲ ਕਰਦੇ ਨੇ, ਰਹਿੰਦ ਖੂੰਹਦ ਜਿਹੜੀ ਬਾਕੀ ਦੀ 20% ਬਚ ਗਈ ਉਹ ਬਾਕੀ ਦੁਨੀਆ ਦੇ ਮੁਲਕਾਂ ਨੂੰ। ਉਹ ਕਹਿੰਦੇ ਸਾਡੇ ਕੋਲ ਤਾਂ ਪੋਟਾਸ਼ ਹੈ ਹੀ ਨਹੀਂ, ਅਤੇ ਪੋਟਾਸ਼ ਕੈਨੇਡਾ ਦੇ ਕੋਲ ਨੰਬਰ 190 ਵਰਲਡ ਦੇ ਵਿੱਚ। ਹੁਣ ਸਮਝ ਆਉਂਦਾ ਕਿ ਟਰੰਪ ਨੂੰ ਪੀੜ ਕਿਉਂ ਹੋ ਰਹੀ ਹੈ, ਪੋਟਾਸ਼ ਕਿਉਂ ਬੈਨ ਕਰਨੀ, ਕਿਉਂਕਿ ਪੋਟਾਸ਼ ਦੇ ਸਾਰੇ ਰਾਈਟਸ ਅਮਰੀਕਾ ਦੀਆਂ ਕੰਪਨੀਆਂ ਕੈਨੇਡਾ 'ਚ ਲਈ ਬੈਠੀਆਂ ਸੀ। ਨੰਬਰ 2 ਦੇ ਉੱਤੇ ਮਾਰਕ ਕਾਰਨੀ ਨੇ ਜਿਹੜਾ ਕਿਹਾ ਕਿ ਮੈਂ ਪ੍ਰੋਸੈਸ ਫਾਸਟ ਕਰਨਾ ਚਾਹੁੰਦਾ, ਉਹਨੂੰ ਥੋੜਾ ਕੇਅਰਫੁਲ ਹੋ ਕੇ ਚੱਲਣਾ ਪੈਣਾ। ਇੱਕ ਲੇਬਰ ਲਾਅ ਦੇ ਵਿੱਚ ਚੇਂਜ ਕਰਨੀ ਚਾਹੁੰਦਾ, ਯਾਨੀ ਬਹੁਤ ਜਗ੍ਹਾ 'ਤੇ ਲੇਬਰ ਯੂਨੀਅਨ ਅੜਕਾ ਪਾ ਕੇ ਖੜ ਜਾਂਦੀਆਂ ਨੇ, ਬਹੁਤ ਜਗ੍ਹਾ ਦੇ ਉੱਤੇ ਇਨਵਾਇਰਮੈਂਟਲ ਡਿਪਾਰਟਮੈਂਟ ਵਾਲੇ ਮੰਜਾ ਡਾ ਕੇ ਪੈ ਜਾਂਦੇ ਨੇ। ਹੁਣ ਇੱਕ ਜ਼ਮੀਨ ਆ ਉਹਦੇ ਨਾਲ ਧਰਤੀ ਧਸ ਰਹੀ ਹੈ ਥੱਲੇ ਜ਼ਮੀਨ ਦੇ ਵਿੱਚ, ਪਾਣੀ ਵੱਧ ਰਿਹਾ ਉੱਪਰ ਨੂੰ, ਲੇਕ ਦੇ ਕੰਢੇ ਦੀ ਆ, ਅਸੀਂ ਉੱਥੇ ਇੱਕ ਪ੍ਰੋਪਰਟੀ ਓਨ ਕਰਦੇ ਹਾਂ। ਕੱਲ੍ਹ ਮੈਨੂੰ ਕੰਸਲਟੈਂਟ ਦਾ ਫੋਨ ਆਇਆ, ਕਹਿੰਦਾ ਤੇਰੀ ਕੰਪਨੀ ਬਾਰੇ, ਕਾਰਪੋਰੇਸ਼ਨ ਬਾਰੇ ਬਹੁਤ ਸਾਰੇ ਕੁਸ਼ਚਨ ਪੁੱਛੇ ਉਹਨਾਂ ਨੇ। ਮੈਂ ਕਿਹਾ ਮੇਰੀ ਕਾਰਪੋਰੇਸ਼ਨ ਤੋਂ ਉਹਨਾਂ ਨੇ ਕੀ ਲੈਣਾ, ਤੁਸੀਂ ਪੱਥਰ ਪਾ ਕੇ ਉਹਨੂੰ ਠੀਕ ਕਰਨਾ, ਕਰੀ ਚੱਲੋ। ਕਹਿੰਦਾ ਯੂ ਨੋ ਦਾ ਬੀ ਐਸ ਇਨ ਦਿਸ ਕੰਟਰੀ, ਇਸੇ ਚੀਜ਼ 'ਤੇ ਮਾਰ ਕਰਨੀ ਕੰਮ ਕਰਨਾ ਚਾਹੁੰਦਾ ਕਿ ਜਿਹੜੀਆਂ ਅਥਾਰਟੀਆਂ ਬਹੁਤ ਜ਼ਿਆਦਾ ਦਿੱਤੀਆਂ ਹੋਈਆਂ ਗ੍ਰੀਨ ਯੇ ਵੋ, ਇਹਨੂੰ ਘਟਾ ਕੇ ਪ੍ਰੋਸੈਸ ਫਾਸਟ ਕੀਤਾ ਜਾਵੇ ਤਾਂ ਜੋ ਲੋਕ ਆਪਣੇ ਕਾਰਖਾਨੇ ਕੈਨੇਡਾ ਦੇ ਵਿੱਚ ਲਾ ਸਕਣ, ਅਤੇ ਤੇਜ਼ੀ ਨਾਲ ਇਹ ਕਾਰਖਾਨੇ ਅਤੇ ਫੈਕਟਰੀ ਜਿਹੜੇ ਇੰਡਸਟਰੀਲਾਈਜ਼ ਆ ਕੈਨੇਡਾ ਨੂੰ ਕੀਤਾ ਜਾ ਸਕੇ। ਹੁਣ ਤੱਕ ਅਸੀਂ ਗ੍ਰੀਨ ਬੈਲਟ ਗ੍ਰੀਨ ਬੈਲਟ ਗ੍ਰੀਨ ਬੈਲਟ ਕਰਦੇ ਹੋਏ ਮਕਾਨ ਹੀ ਮਕਾਨ ਉਸਾਰੇ ਨੇ, ਕੁਛ ਨਹੀਂ ਹੋ ਉਸਾਰਿਆ। ਹੁਣ ਇਹ ਚਾਹੁੰਦੇ ਨੇ ਕਿ ਇੰਟਰਨੈਸ਼ਨਲ ਇਨਵੈਸਟਰਸ ਜਿਹੜੇ ਰੈਡੀ ਨੇ ਆਉਣ ਨੂੰ, ਉਹਨਾਂ ਲਈ ਰਾਹ ਪੱਧਰੇ ਕੀਤੇ ਜਾਣ ਤਾਂ ਜੋ ਉਹਨਾਂ ਨੂੰ ਦਿਖਾਇਆ ਜਾਵੇ ਗਵਰਨਮੈਂਟ ਕਿਵੇਂ ਸਪੋਰਟ ਕਰੂਗਾ। ਇਹਦੇ ਉੱਪਰ ਬਹੁਤ ਸਾਰੇ ਇਨਵਾਇਰਮੈਂਟਲ ਨੇਟਿਵਸ ਨੇ ਜਿਹੜੇ ਲੋਕ ਸ਼ਾਇਦ ਲਿਬਰਲ ਵੋਟ ਬੈਂਕ ਦੇ ਖਿਲਾਫ ਹੋ ਜਾਣ, ਪਰ ਮੁਲਕ ਲਈ ਜੋ ਚੰਗਾ ਉਹ ਹੋਣਾ ਚਾਹੀਦਾ। ਮਾਰਕ ਕਾਰਨੀ ਨੇ ਇਸ ਚੀਜ਼ ਦੇ ਉੱਤੇ ਜ਼ੋਰ ਦਿੱਤਾ ਪਿਛਲੇ ਇੱਕ ਹਫ਼ਤੇ ਤੋਂ ਕਿ ਇਨਵਾਇਰਮੈਂਟਲ ਪ੍ਰੋਸੈਸ ਜਿਹੜਾ ਉਹ ਸੌਖਾ ਅਤੇ ਸਿੱਧਾ ਕਰ ਦਿੱਤਾ ਜਾਣਾ ਚਾਹੀਦਾ। ਤੁਹਾਡੇ 'ਚ ਕੋਈ ਬੋਲਣਾ ਚਾਹੁੰਦਾ ਇਹਦੇ 'ਤੇ ਕਿ ਹਾਂਜੀ ਇੱਦਾਂ ਹੋਣਾ ਚਾਹੀਦਾ, ਬਜਾਏ ਇਕੱਲੇ ਦਰਖਤ ਅਤੇ ਪਹਾੜਾਂ ਤੋਂ ਇਲਾਵਾ ਸਾਡੇ ਕੋਲ ਇੰਡਸਟਰੀਲਾਈਜ਼ ਵੀ ਕਰਨਾ ਪੈਣਾ ਸਾਨੂੰ ਸਾਰੀ ਕੰਟਰੀ ਨੂੰ। ਸਾਡਾ ਇੱਕ ਕਾਰਖਾਨਾ ਟਿਮਨਸ 'ਚ ਲੱਗਿਆ ਹੁੰਦਾ ਅਤੇ ਟੋਰੋਂਟੋ ਤੱਕ ਮਸ਼ਹੂਰ ਹੋਇਆ ਹੁੰਦਾ ਵੀ ਟਿਮਨਸ 'ਚ ਫਲਾਣਾ ਖਦਾਨ ਲੱਗੀ ਹੋਈ ਆ। ਇਹ ਖਦਾਨਾਂ ਦਾ ਕੰਮ ਤੇਜ਼ ਕਰਨਾ ਚਾਹੁੰਦਾ, ਯਾਨੀ ਇਹ ਮਿਨਰਲਸ ਨੂੰ ਕੱਢ ਕੇ ਵੇਚਣਾ ਚਾਹੁੰਦਾ। ਇਹ ਚਾਹੁੰਦਾ ਕਿ ਨੈਸ਼ਨਲ ਲੈਵਲ ਦੇ ਉੱਤੇ ਕੰਟਰੀ ਅਮੀਰ ਹੋ ਜਾਵੇ, ਫਿਰ ਫੈਡਰਲ ਗਵਰਨਮੈਂਟ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਸਬਸਿਡੀਜ਼ ਜਿਹੜੀਆਂ ਪ੍ਰੋਵਾਈਡ ਕਰੇ, ਉਹ ਸਬਸਿਡੀ ਲੋਕਾਂ ਤੱਕ ਜਾਣ। ਵੀ ਜ਼ਰੂਰੀ ਨਹੀਂ ਕਾਰ ਬਣਾਉਣ ਦਾ ਕਾਰਖਾਨਾ ਹੀ ਚਾਹੀਦਾ, ਉਹ ਕਹਿੰਦੇ ਮਿਨਰਲਸ ਵੇਚ ਕੇ ਵੀ ਲੋਕਾਂ ਨੂੰ ਰਿਚ ਕੀਤਾ ਜਾ ਸਕਦਾ ਹੈ। ਦਿਸ ਇਜ਼ ਆਲ ਅਬਾਊਟ। ਇਹਦੇ 'ਤੇ ਕੋਈ ਗੱਲ ਕਰਨੀ ਚਾਹੁੰਦਾ 905-673-3337 9056733337 ਕੋਈ ਕੁਐਸਚਨ ਹੋਵੇ, ਗੱਲਬਾਤ ਕਰਨੀ ਹੋਵੇ, ਜ਼ਰੂਰ ਕਾਲ ਕਰ ਸਕਦੇ ਹੋ। ਰਾਈਟ ਵਿੰਡੋ 4 ਸਾਡੇ ਸ਼ੋਅ ਦੇ ਸਿਰ ਤੁਹਾਡੇ ਤੱਕ ਲੈ ਕੇ ਆਉਂਦੇ ਨੇ। ਤੁਸੀਂ ਲਿਮਿਟਡ ਟਾਈਮ ਆਫਰ ਆ ਫਾਈਨਾਂਸਿੰਗ ਦੇ ਉੱਪਰ, ਨੋ ਇੰਸਟਾਲਮੈਂਟ। ਸੋ ਰਾਈਟ ਵਿੰਡੋ 4 ਨੂੰ ਤੁਸੀਂ ਕੰਟੈਕਟ ਕਰਨਾ 416-206-3200 ਤੇ ਕੰਟੈਕਟ ਕਰਨਾ। ਸੰਤੋਸ਼ ਦਾ ਕੁਐਸਚਨ ਸੀ, ਸੰਤੋਸ਼ ਤੁਸੀਂ ਆਪਣਾ ਕੁਐਸਚਨ ਕਰੋ।
4: ਜੀ, ਮੇਰਾ ਇੱਕ ਬਹੁਤ ਵਧੀਆ ਕੁਐਸਚਨ ਹੈਗਾ ਆ।
0: ਸੰਤੋਸ਼ ਮੇਰੀ ਗੱਲ ਵੀ ਤਾਂ ਵਧੀਆ ਸੀ ਨਾ?
4: ਬਹੁਤ ਵਧੀਆ ਅਮਨ ਜੀ, ਉਹ ਸਿਰਫ ਤੁਸੀਂ ਕਰ ਸਕਦੇ ਹੋ, ਮੇਰੀ ਵਾਲੀ ਗੱਲ ਸਾਰੇ ਕਰ ਸਕਦੇ, ਬਟ ਤੁਹਾਡੀ ਗੱਲ ਸਿਰਫ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਐਕਸਪ੍ਰੈਸ ਕਰ ਸਕਦੇ ਹੋ। ਸੋ ਮੇਰਾ ਕੁਐਸਚਨ ਹੈਗਾ, ਜਦੋਂ ਅਸੀਂ ਨਵੇਂ ਨਵੇਂ ਕੈਨੇਡਾ ਆਉਂਦੇ ਹਾਂ ਤੇ ਤੁਸੀਂ ਮੈਨੂੰ ਕੁਛ ਇੱਦਾਂ ਦੀਆਂ ਚੀਜ਼ਾਂ ਦੱਸੀਆਂ ਕਿ ਮੈਕਸੀਮਮ ਅਸੀਂ ਸਾਰੇ ਇਮੀਗ੍ਰੈਂਟਸ ਉੱਥੋਂ ਆਪਣੀ ਲਾਈਫ ਨੂੰ ਸਟਾਰਟ ਕਰਦੇ ਆ, ਜਿਵੇਂ ਕਿ ਮੇਰੇ ਅਕੋਰਡਿੰਗ ਅਸੀਂ ਫੈਕਟਰੀਜ਼ ਦੀਆਂ ਜੋਬਸ ਕਰਦੇ ਹਾਂ, ਮੈਕਸੀਮਮ ਲੋਕਾਂ ਦੀ ਲਾਈਫ ਕੈਨੇਡਾ ਦੇ ਵਿੱਚ ਸ਼ੁਰੂ ਹੁੰਦੀ ਆ। ਸੋ ਇੱਦਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੈਗੀਆਂ ਜੋ ਕਿ ਤੁਸੀਂ ਸ਼ੁਰੂਆਤ 'ਚ ਕੈਨੇਡਾ ਕੇ ਕਰਨੀਆਂ ਪੈਂਦੀਆਂ ਆ ਆਪਣੇ ਲਾਈਫ ਨੂੰ ਸਟਾਰਟ ਕਰਨ ਲਈ। ਸੋ ਤੁਸੀਂ ਸਾਨੂੰ ਕਾਲ ਕਰਕੇ ਦੱਸਣਾ ਹੈ ਕਿ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਹੈਗੀਆਂ ਜੋ ਕਿ ਸਾਨੂੰ ਕਰਨੀਆਂ ਪੈਂਦੀਆਂ ਆ ਕੇ। ਤੇ ਕਾਲ ਕਰਨਾ ਤੁਸੀਂ ਸਟੂਡੀਓ ਦੇ ਨੰਬਰ 'ਤੇ 905-673-3337 905-673-3337
0: ਦੇ ਉੱਤੇ ਜਿਹੜੀ ਗੱਲਬਾਤ ਤੁਸੀਂ ਕਰ ਸਕਦੇ। ਮੈਂ ਬਹੁਤ ਸਾਰੀ ਗੱਲ ਅਮਰੀਕਾ ਬਾਰੇ ਕਰਦਾ ਹੁੰਦਾ ਤਾਂ ਜੋ ਅਮੈਰੀਕਨਸ ਨੇ ਜਿਹੜੇ ਬਫਲੋ ਤੋਂ ਲੈ ਕੇ ਬਹੁਤ ਸਾਰੇ ਸ਼ਹਿਰਾਂ ਸੁਣਦੇ ਪਏ ਨੇ ਉਹ ਅਵੇਅਰ ਹੋ ਸਕਣ, ਅਲਰਟ ਹੋ ਸਕਣ। ਤੇ 905-673-3337 ਬਹੁਤ ਸਾਰੀ ਚੀਜ਼ਾਂ ਕਾਮਨ ਨੇ, ਜਦੋਂ ਤੁਸੀਂ ਉਤਰੇ ਏਅਰਪੋਰਟ ਤੋਂ ਯਾਦ ਕਰੋ ਸਾਰਿਆਂ ਦਾ ਕਾਮਨ ਕੀ ਹੁੰਦਾ।
4: ਜੀ ਬਿਲਕੁਲ,
0: ਸਭ ਤੋਂ ਪਹਿਲਾਂ ਏਅਰਪੋਰਟ ਤੋਂ ਕੋਈ ਲੈਣ ਆਇਆ ਹੁੰਦਾ ਆਪਾਂ ਨੂੰ ਕਾਮਨ, ਹੈ ਨਾ?
4: 80% ਲੋਕਾਂ ਨੂੰ ਲੈਣ ਆਉਂਦੇ, ਕਈ ਵਾਰ ਨਹੀਂ ਵੀ ਲੈਣ ਆਉਂਦੇ ਅਮਨ ਜੀ, ਦੇਖਦੇ ਹਾਂ ਬਾਕੀ ਕੀ।
0: ਚਲੋ ਅੱਜ ਦੇਖਦੇ ਹਾਂ ਸਾਰਾ ਜਨ ਕਾਮਨ ਕੀ ਰਿਹਾ, ਠੀਕ ਹੈ? ਕਿੰਨੇ ਕੁ ਲੋਕ ਅਸੀਂ ਉਹਨਾਂ ਨੂੰ ਲੋਕ ਲੈਣ ਆਏ ਹੁਣ ਸਾਰੇ, ਦੇਖੋ ਤੁਸੀਂ ਸਾਰਾ ਸ਼ੋਅ ਨੰਗੇ ਤੋਂ ਬਾਅਦ ਸਾਰਿਆਂ ਦਾ ਕਾਲ ਆਉਣਾ ਸ਼ੁਰੂ ਹੋ ਗਿਆ ਨਾ।
4: ਜੀ
0: ਹਾਂਜੀ, ਤੁਸੀਂ ਥੋੜ੍ਹਾ ਅਰਲੀ ਕਾਲ ਕਰਾਇਆ ਕਰੋ ਨਾ ਸਾਰਿਆਂ ਦੇ, ਹੁਣ ਕਾਲ ਆ ਗਏ ਸਾਰਿਆਂ ਦੇ। ਤੇ ਲਓ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
4: ਹੈਲੋ,
0: ਹੈਲੋ
4: ਜੀ, ਸਾਡੇ ਨਾਲ ਮਾਸਟਰ ਈਅਰ ਕਲਾਸ ਤੋਂ ਰੀਆ ਜੀ ਹੈਗੇ ਆ।
0: ਰੀਆ, ਕੀ ਹਾਲ ਚਾਲ ਹੈ?
5: ਹਾਂਜੀ
0: ਰੀਆ, ਤੁਸੀਂ ਸਾਨੂੰ 9:30 ਤੋਂ ਪਹਿਲਾਂ ਕਾਲ ਕਰਿਆ ਕਰਨਾ।
5: ਹਾਂਜੀ ਹਾਂਜੀ,
0: ਸਾਡਾ ਟਾਈਮਿੰਗ ਆ ਸੈਟਅਪ, ਹੈ ਨਾ? ਇੱਦਾਂ ਨਹੀਂ ਵੀ ਆਪਾਂ 9:45 ਤੇ 9:50 ਤੇ ਵੀ ਕਾਲ ਕਰ ਸਕਦੇ, ਇੱਦਾਂ ਨਹੀਂ, ਹੈ ਨਾ? ਸਾਡਾ ਸ਼ੋਅ ਸੈਟਅਪ ਕੀਤਾ ਹੁੰਦਾ। ਸੋ 9:30 ਤੋਂ ਪਹਿਲਾਂ ਤੁਸੀਂ ਪਲੀਜ਼ ਕਾਇੰਡਲੀ ਕਾਲ ਕਰ ਲਿਆ ਕਰੋ। ਤੇ ਰੀਆ, ਆਪਾਂ ਅੱਜ ਗੱਲ ਕਰਾਂਗੇ, ਬਹੁਤ ਸਾਰੇ ਲੋਕ ਥੋੜ੍ਹਾ ਨੰਬਰ ਨੋਟਿਸ ਕਰ ਰਹੇ ਨੇ
4: ਜੀ,
0: ਕਿਉਂਕਿ ਲੋਕ ਚਾਹੁੰਦੇ ਨੇ ਕਿ ਸੈਕਿੰਡ ਪ੍ਰੋਫੈਸ਼ਨ ਨਾਲ ਜਿਹੜਾ ਹੈਗਾ ਸਟਾਰਟ ਹੋ ਜਾਵੇ ਉਹਨਾਂ ਦਾ।
5: ਹਾਂਜੀ,
0: ਠੀਕ ਹੈ। ਸੈਕਿੰਡ ਪ੍ਰੋਫੈਸ਼ਨ ਮੀਨਸ ਮੈਂ ਟਰੱਕ ਚਲਾ ਰਿਹਾ, ਨਾਲੇ ਟਰੱਕ ਚਲਾਉਂਦੇ ਚਲਾਉਂਦੇ ਮੇਰੇ ਕੋਲ ਰੀਅਲ ਸਟੇਟ ਦਾ ਲਾਇਸੈਂਸ ਆ ਸਕਦਾ। ਤੁਸੀਂ ਇਹ ਦੱਸੋ ਪਹਿਲਾਂ ਬੈਂਕਿੰਗ ਸੈਕਟਰ 'ਚ ਕਿਹੜੇ ਕਿਹੜੇ ਲਾਇਸੈਂਸ ਦੀ ਤੁਸੀਂ ਤਿਆਰੀ ਕਰਾਉਣਾ ਜੇ ਕਿਸੇ ਨੇ ਬੈਂਕਿੰਗ 'ਚ ਜਾਣਾ ਹੈਗਾ?
5: तो अमन जी, मैं बैंकिंग में बहुत सारे ऐसे सर्टिफिकेशन है जिसकी प्रिपरेशन हम करवाते हैं, और उसमें जैसे अगर आपको बैंकिंग में बिल्कुल एंट्री लेवल पे जाना है, बिल्कुल स्टार्ट ही करना है अपना करियर, तो जो मेन एग्जाम्स होते हैं इसके, इफिक और सी एस सी का एग्जाम जो है वो मेन होता है कैनेडियन सिक्योरिटी, तो ये एग्जाम से किसी को भी बैंकिंग में एंट्री मिल सकती है अगर वो क्लियर कर लेता है तो.
0: ओके, सो बैंकिंग सेक्टर दे लाइसेंस हो गए, इसके अलावा हम कौन कौन से और लाइसेंस में हेल्प करते हैं?
5: इसके अलावा हम हेल्प करते हैं जैसे कि हमारे पास मॉर्गेज एजेंट का एग्जाम है जिसकी हम प्रिपरेशन कराते हैं, जो कि एक से दो हफ्ते में अगर आप अच्छे से प्रिपेयर कर रहे हो तो आप उसे क्लियर कर सकते हो. उसके अलावा ओमपिक है जो कि ऑटो सेल्स का है, रियल एस्टेट का एग्जाम है जिसमें कि हमारा 2 से 3 महीने लगते हैं और हम उसे वो एग्जाम जो है प्रिपरेशन के साथ आप कम्प्लीट कर सकते हो.
0: सक्सेस रेट 95% उसी में कहते हो कि 95% प्लस तक सक्सेस रेट है ना?
5: हाँ जी, हाँ जी 95% सक्सेस रेट है. और सबसे बड़ी चीज है कि हम जो हमारे जो क्लाइंट है उनके ही स्केड्यूल के हिसाब से हम प्रिपरेशन करवाते हैं. अगर वो बिजी हैं कहीं पे, उनके उनके पास जितना भी टाइम है उनके उसके अकॉर्डिंग हम मॉक टेस्ट हो गए, प्रैक्टिस टेस्ट हो गए, 1-to-1 पर्सनल कोचिंग होगी वो हम प्रोवाइड कराते हैं.
0: अच्छा, अब लास्ट में ये बताएंगे क्योंकि टाइम की शॉर्टेज चलेगी हमारे पास, तो हम ये चाहेंगे कि आप बताएंगे कौन कौन से कोर्सेज लोग कर सकते हैं.
5: मैं ये कहूंगी इसके लिए कि जिसको भी जो भी कोर्सेज में इंटरेस्ट है जैसे कि मॉर्गेज में, रियल एस्टेट में, जैसे कि हमारे पास HCRA का एग्जाम भी है जो कि हमारा आर्किटेक्चर के लिए होता है, बिल्डर का एग्जाम है, और अगर आपको CAC बैंकिंग एग्जाम में जाना है या रिबो में जाना है या इसके अलावा और भी कोई एग्जाम है तो आप हमें कंसल्ट कर सकते हैं. हम प्रॉपर आपको गाइड भी करेंगे कि आपके इंटरेस्ट के हिसाब से आपको कौन से फील्ड में जाना चाहिए.
0: एक्सक्यूज मी, सॉरी. ओके, किसी ने भी ऑटो इंश्योरेंस का, कार डीलरशिप का, बिल्डर का या आर्किटेक्ट का लाइसेंस लेना, कोई भी लाइसेंस, तुसी क्वेश्चन करो, पूछो कितने टाइम च मिल जाएगा, पॉसिबिलिटीज आर देयर. कोई मेरे वर्गा 10वीं पास है तो कोई बहुत ज्यादा पढ़िया लिखिया, इन्ना टाइम तुसी एग्जाम्स के उत्ते नहीं लगा सकते, नहीं थोड़ी एनर्जी लगती, दे विल ट्रेन यू, दे विल जिहड़ा हैगा थोड़ी तुहानू इदां दा कर देना गाइड करके कि तुसी अपना एग्जाम प्रॉपरली कर सको. तो नंबर दे दवां मैं तुहाडा 437-376-5656 437-376-5656. कोई भी एज का बंदा, किसी तरह की भी पढ़ाई वाला बंदा, ए ना सोचो, बहुत सारे साढ़े भरा इतने कॉन्ट्रैक्टर सुन रहे हैं, तुम अपनी एक ड्रॉइंग बारो बना 3000-4000 ले लेंगे ने
4: जी,
0: टेबल ते बह के लकीर खिंचण का, तो तुम आप 4000 बेसमेंट बना च नहीं बचाते पे, तुम अपनी ही कंपनी च इदा का काम करना चाहते कि तुम आप भी डिजाइनर बन सको. 437-376-5656-437-356-56-56 नंबर पर कॉन्टैक्ट करना. बहुत शुक्रिया थोड़ा,
5: थैंक यू सो मच,
0: थैंक यू सो मच. और स्टूडियोज की लाइन ओपन है 905-673-3337. यूं गए और यूं वापस आए संतोष जी.
4: जी बिल्कुल,
0: सब तो पहले मैं अपना दसदा जो मैं नवा आया सी,
4: हाँ जी,
0: मैनू जेड़ा कॉमन लगे कि बहुत सारे लोगों भी लोग लैन आते हैं
4: जी,
0: इदा ही मैनू मेरे फैमिली मैंबर जेड़े ने लैन आए
4: जी.
0: नंबर 2 मेरा कॉमन रहा कि मैं फैक्ट्री च काम शुरू किया, मैं लगता बहुत सारे लोगों ने शुरू किया होगा
4: जी बिल्कुल.
0: तो मेरी जी फैक्ट्रीज ने मैं अज तक याद ने, एक वॉलमार्ट वाले का वेयर हाउस हों CSM का
4: जी,
0: उसे मैं काम किया
4: जी,
0: सप्लाई चेन है जरा, ते एक मैं फैक्ट्री से थे जूस दी, उच जूस दे डब्बे जे चकदा हुंदा सी.
4: अच्छा.
0: ते एक मैं बेकरी च गया सी.
4: अच्छा,
0: बेकरी पर औखा बहुत लगदा सी मैनूं, बहुत औखा लगदा सी.
4: बेकरी च बहुत गर्मी हुंदी है.
0: गर्मी नहीं, मशीन जेहड़े मुंडे ने नवे आंदे
4: जी, ओह काम
0: उहनां नूं मशीन ते लांदे जिहड़ी मशीन दे बराबर चल सकण.
4: या बहुत
0: मैनूं याद आ वी मैं जूस दे डब्बे चकदा पिया सी संतोष
4: जी,
0: ते मेरे ना उंगली च कट लग गया बहुत वड्डा
4: जी,
0: ते ओह जूस दे जिहड़े स्किड सीगे 12-12, 14-14 नहीं हुंदे आ
4: जी जी,
0: जिवें कोक दे हुंदे आ, ਉਹ ਮੈਂ ਜ਼ੋਰ ਜ਼ੋਰ ਨਾਲ ਗੁੱਸੇ ਚ ਮਾਰਦਾ ਪਿਆ ਸੀ, ਕਿਉਂਕਿ ਉਹ 2 ਵਾਰ ਆ ਕੇ ਮੈਨੂੰ ਬੋਲ ਗਿਆ ਵੀ ਤੂੰ ਸਲੋ ਚੱਲਦਾ ਪਿਆ
4: ਜੀ,
0: ਮਸ਼ੀਨ ਸਲੋ ਹੋ ਜਾਂਦੀ, ਮਸ਼ੀਨ ਖੜ ਜਾਂਦੀ ਸੀ ਕਰਦੀ, ਤੇ ਉਹ ਸਾਰਿਆਂ ਦਾ ਧਿਆਨ ਖਿੱਚਦੀ ਸੀ
4: ਜੀ,
0: ਮੈਂ ਜ਼ੋਰ ਜ਼ੋਰ ਨਾਲ ਮਾਰਨੇ ਸ਼ੁਰੂ ਕੀਤੇ, ਜੋਸ਼ ਕੇ ਸਾਥ ਹੋਸ਼ ਭੁੱਲ ਗਿਆ
4: ਹਾਂਜੀ,
0: ਤੇ ਉਹਨਾਂ ਦੇ ਬਲੱਡ ਲੱਗ ਗਿਆ. ਹੁਣ ਇੱਕ ਕੁਆਲਿਟੀ ਕੰਟਰੋਲ ਵਾਲਾ ਖੜਾ ਸੀ
4: ਜੀ,
0: ਉਹਨੇ ਫਟਾਫਟ ਕਰਤਾ, ਮੈਂ ਕਿਹਾ ਹੁਣ ਤਾਂ ਤੇਜ਼ ਚੱਲਦੇ, ਹੁਣ ਇਹਨਾਂ ਨੂੰ ਕੀ ਹੋ ਗਿਆ. ਉਹ ਅਸੀਂ 2-3 ਬੰਦੇ ਸੀ, ਉਹ ਆ ਕੇ ਸਾਡੇ ਸਾਰਿਆਂ ਨੂੰ ਕਹਿੰਦੇ ਆਪਣੇ ਹੱਥ ਦਿਖਾਓ, ਜਦੋਂ ਮੈਂ ਆਪਣਾ ਹੱਥ ਅੱਗੇ ਕੀਤਾ ਮੇਰੇ ਹੱਥ 'ਤੇ ਲਹੂ ਲੱਗਿਆ ਹੋਇਆ ਸੀ
4: ਜੀ,
0: ਤੇ ਉਹਨਾਂ ਨੇ ਮੈਨੂੰ ਜਿਹੜੇ ਕਿਹਾ ਹੱਥ ਧੋ ਲਾ, ਲੰਚ ਬ੍ਰੇਕ ਲੈ ਲਾ, ਮੈਂ ਲੰਚ ਬ੍ਰੇਕ ਲੈਣ ਗਿਆ, ਉਸ ਤੋਂ ਬਾਅਦ ਕਹਿੰਦੇ ਅੱਜ ਕੰਮ ਹੈ ਨਹੀਂ, ਕੱਲ੍ਹ ਨੂੰ ਅਗਲੇ ਦਿਨ ਤਾਂ ਬੁਲਾਇਆ ਨਹੀਂ ਮੈਨੂੰ. ਸੋ ਤੁਹਾਡਾ ਕੋਈ ਇੱਦਾਂ ਦਾ ਕਿੱਸੇ ਤੁਹਾਨੂੰ ਯਾਦ ਹੋਵੇ ਕੀ ਕੀ ਕੋਮਨ ਕੀਤਾ
4: ਜੀ? ਬਿਲਕੁਲ,
0: ਇੱਕ ਚੀਜ਼ ਹੋਰ ਦੱਸ ਦੋ ਕੋਈ ਹਿੰਟ ਦੇ
4: ਕੇ। ਜੀ ਮੇਰੇ ਲਈ ਕਾਮਨ ਹੈਗਾ, ਮੈਂ ਆਪਣੀ ਲਾਈਫ ਬੇਸਮੈਂਟ ਤੋਂ ਸਟਾਰਟ ਕੀਤੀ।
0: ਯਾਨੀ ਤੁਸੀਂ ਬੇਸਮੈਂਟ ਰੈਂਟ ਕੀਤੀ?
4: ਯਾ
0: ਬੇਸਮੈਂਟ, ਸਾਰੀ ਬੇਸਮੈਂਟ ਰੈਂਟ ਕਰਦੇ ਕਰਦੇ ਆ
4: ਜੀ,
0: ਹੈਨਾ?
4: ਬਿਲਕੁਲ ਮੈਕਸਿਮਮ ਸਾਰੇ ਕਰਦੇ ਆ। ਦੇਖੀਦਾ ਸੀ ਆ ਕਿੱਥੇ ਗਏ ਆ।
0: 905-673-33-37 ਤੇ ਤੁਸੀਂ ਕਾਲ ਕਰ ਰਹੇ ਹੋ, ਕੁਝ ਵੀ ਐਸਾ ਜਿਹੜਾ ਤੁਹਾਨੂੰ ਯਾਦ ਆਉਂਦਾ ਹੋਵੇ
4: ਜੀ,
0: ਜਿਹੜਾ ਸਾਰਨ ਜਿਵੇਂ ਸਾਡੇ ਦੋਨਾਂ ਦਾ ਕਾਮਨ ਰਿਹਾ ਕਿ ਅਸੀਂ ਦੋਨੋਂ ਫੈਕਟਰੀ 'ਚ ਕੰਮ ਕਰਨਗੇ
4: ਜੀ,
0: ਦੋਨਾਂ ਨੂੰ ਸਾਨੂੰ ਏਅਰਪੋਰਟ ਤੋਂ ਕੋਈ ਲੈਣਾ ਆ
4: ਜੀ, ਬਿਲਕੁਲ
0: ਦੋਨਾਂ ਨੇ ਅਸੀਂ ਜਿਹੜਾ ਹੈਗਾ ਬੇਸਮੈਂਟ ਰੈਂਟ ਕੀਤੀ
4: ਆ। ਬੇਸਮੈਂਟ ਤੁਸੀਂ ਵੀ ਰੈਂਟ
0: ਕੀਤੀ? ਹਾਂ ਮੈਂ ਵੀ ਬੇਸਮੈਂਟ
4: ਰੈਂਟ ਕੀਤੀ ਆ। ਹੁਣ ਤੁਹਾਡੇ ਵਿੱਚ ਸਾਡੇ ਨਾਲ ਕਾਮਨ ਕੌਣ ਹੈ ਤੇ ਅਨਕਾਮਨ ਕਿਹੜਾ ਆਨਸਰ ਹੈ, ਸੋ ਕਾਲ ਕਰਨੀ ਹੈ ਤੁਸੀਂ 905-673-33-37
0: ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤੱਕ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200 416-518-3200।
6: ਯਾਰ ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ। ਹੋਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ ਵਾਲਾ। ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ। ਸਰਵਿਸ ਵੀ ਟੌਪ ਨੌਚ ਸੀ। ਟਾਈਮ ਤੇ ਡਿਲੀਵਰੀ, ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ। ਮੈਨਿਊ ਵੀ ਬਹੁਤ ਫਲੈਕਸੀਬਲ ਸੀ। ਕਰੀਜ਼, ਰੋਟੀ, ਰਾਈਸ, ਐਵਰੀਥਿੰਗ ਵਾਸ ਪਰਫੈਕਟ। ਹੋਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ। Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton. 905-790-1699. 905-790-1699.
0: Aur mere naal Chiranjeev hai. Chiranjeev, sat sri akaal.
7: Sat sri akaal bhaji, ki haal
0: hai? Chandni kala ji, haan ji.
7: ਭਾਜੀ ਮੇਰਾ ਵੀ ਸੇਮ ਟੂ ਸੇਮ ਐਕਸਪੀਰੀਅੰਸ ਰਿਹਾ। ਮੈਂ 2019 ਚ ਆਇਆ ਸੀ, ਮੈਨੂੰ ਵੀ ਕਿਸੇ ਏਦਾਂ ਅਨਨੋਨ ਬੰਦੇ ਨੇ ਏਅਰਪੋਰਟ ਤੋਂ ਪਿਕ ਕੀਤਾ ਸੀ, ਉਹਨਾਂ ਲੱਭਿਆ ਸੀ ਅੱਗੇ ਦੇ ਅੱਗੇ ਤੇ ਮੈਂ ਵੀ ਬੇਸਮੈਂਟ ਦੇ ਵਿੱਚ ਹੀ ਰਿਹਾ ਭਾਜੀ 2-4 ਸਾਲ ਤੇ ਫਿਰ ਖੋਲੀ ਲਈ ਘਰ ਚ ਮੂੰਹ ਤਾਂ ਹੁਣ ਮੈਂ ਆਪਣਾ ਘਰ ਲੈ ਲਿਆ
0: ਤੇ
7: ਘਰ ਦਾ ਵੀ ਸੇਮ ਐਕਸਪੀਰੀਅੰਸ ਰਿਹਾ ਭਾਜੀ, ਸੋਰੀ ਕੰਮ ਦਾ ਵੀ। ਮੈਂ ਤੇ ਮੇਰੇ ਉਹਨਾਂ ਨੇ ਜਾਣਨਾ ਸੀ ਬ੍ਰੈਂਡਫੋਰਡ ਫੈਰੋ ਰੋਸ਼ਰ ਵਿੱਚ ਕੰਮ ਕਰਨ ਤੇ ਉੱਥੇ ਭਾਜੀ ਉਹਨਾਂ ਨੇ ਹਰ ਜਗ੍ਹਾ ਲਿਖ ਕੇ ਲਾਇਆ ਕਿ ਪੀਨਟ ਦੀ ਵਰਗੀ ਕੋਈ ਚੀਜ਼ ਲੋੜ ਨਹੀਂ। ਪੀਨਟ ਤੋਂ ਉਹਨਾਂ ਨੇ ਜਿਹੜਾ ਸਾਨੂੰ ਆਈਡੀ ਕਾਰਡ ਦਿੱਤਾ ਸੀ, ਉੱਥੇ ਲੰਚ ਰੂਮ ਹਰ ਜਗ੍ਹਾ ਦਾ ਪੀਨਟ ਨੇ ਅਸੀਂ ਕਹਿੰਦੇ ਨਾ ਕੰਮ ਤੋਂ ਲੇਟ ਹੁੰਦੇ ਤੇ ਮੈਂ ਆਪਣੇ ਦੋਸਤ ਨੂੰ ਕਿਹਾ ਯਾਰ ਜੇ ਟਿਫਨ ਨਹੀਂ ਆਏ ਜਾਂ ਫਰਿੱਜ ਚੋਂ ਕੁਛ ਲਾਇਆ। ਉਹ ਕਹਿੰਦਾ ਬ੍ਰੈਡ ਪਈ ਤੇ ਹੋਰ ਮੈਂ ਜੋ ਮਿਲਦਾ ਲਾਇਆ, ਭਾਜੀ ਪੀਨਟ ਬਟਰ ਹੀ ਲਾਇਆ ਸਾਨੂੰ ਯਾਰ। ਲੰਚ ਰੂਮ ਬੈਠੇ ਤੇ ਅਸੀਂ ਬ੍ਰੈਡ ਦੇ ਵਿੱਚ ਪੀਨਟ ਬੜੇ ਬੜੇ ਆਰਾਮ ਨਾਲ ਲਾਉਂਦੇ ਪਏ ਤੇ ਭਾਜੀ ਕਿਸੇ ਗੋਰੀ ਨੇ ਦੇਖ ਲਿਆ। ਉਹ ਭਾਜੀ 5 ਮਿੰਟ ਦੀ ਗੱਲ ਸਾਰੀ ਮੈਨੇਜਮੈਂਟ ਇਕੱਠੇ ਹੋ ਗਏ, ਸਾਨੂੰ ਏਦਾਂ ਘੇਰ ਲੈ ਗਿਆ, ਪਤਾ ਨੀ ਕੀ ਕਰਤਾ ਉਹਨਾਂ ਨੇ ਦੇਖ ਲਿਆ।
0: ਜਿਹੜੀ ਚੀਜ਼ ਉਹਨੂੰ ਮਨਾ ਕੀਤੀ ਤੁਸੀਂ ਉਹ ਕੀਤੀ, ਫਿਰ ਉਹ ਹੁਣ ਕਿਹਨੇ ਆਰਾਮ ਬੇਸਤਾ ਲਿਖ ਲਿਖ ਭਰਤੀ ਕੰਪਨੀ
7: ਡੇਲੀ ਪੜੀ ਦਾ ਹੁੰਦਾ ਸੀ ਪੀਨਟ ਬਟਰ ਨਹੀਂ ਲਾਉਂਦੇ ਸਾਨੂੰ ਯਾਦ ਹੋ, ਪਰ ਉਦੋਂ ਯਾਦ ਹੀ ਨਹੀਂ ਰਹਿੰਦੇ। ਮੈਂ ਬੜੇ ਆਰਾਮ ਨਾਲ ਪੀਨਟ ਬਟਰ ਲਾ ਕੇ ਖਾਂਦੇ ਪਏ ਗਏ ਤੇ ਉਹ ਇੰਨੇ ਜਾਣੇ ਇਕੱਠੇ ਆ ਗਏ, ਸਾਨੂੰ ਕਹਿੰਦੇ ਚਲੋ ਘਰ ਆਈ।
0: ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਨੈਕਸਟ ਕਾਲ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹੈਲੋ,
8: ਹਾਂਜੀ
0: ਹਾਂਜੀ।
8: ਉਹ ਆਪਣਾ ਮੇਰੇ ਦੋਸਤ ਨੇ ਲਵਾਇਆ ਕੰਮ ਤੇ, ਕਨਵੀਨੀਅੰਸ ਸਟੋਰ ਆਇਆ ਆਪਣਾ ਦੇਸੀ ਦਾ ਜੀ, ਤੇ ਉਹਨੇ ਮੈਨੂੰ ਤਨਖਾਹ ਕੋਈ ਨਹੀਂ ਦਿੱਤੀ ਜੀ।
0: ਚਲੋ ਕੋਈ ਨਹੀਂ, ਪਤਾ ਕੀ ਹੁੰਦਾ ਹੁੰਦਾ ਬਈ, ਕਿੰਨੇ ਮਹੀਨੇ ਦੀ ਤਨਖਾਹ ਰੱਖ ਗਿਆ ਤੁਹਾਡੀ?
8: ਉਹ 2-3 ਹਫ਼ਤੇ ਦੀ ਬਾਅਦ ਫੈਕਟਰੀ ਚ ਲੱਗਾ ਆ, ਉੱਥੇ ਸਾਡਾ ਜੀਓ ਆਇਆ ਆਪਣਾ ਸੁਪਰਡੈਂਟ, ਉਹ ਸਾਡੇ ਪਿੱਛੇ ਪਿੱਛੇ ਚੈੱਕ ਲੈ ਕੇ ਫਿਰਦਾ ਆ।
0: ਅੱਛਾ,
4: ਦੇਖੋ ਪੋਜ਼ਿਟਿਵ ਵੀ ਹੈਗੀ ਆ।
0: ਪੋਜ਼ਿਟਿਵ ਹੈਗਾ, ਉਹ ਚੈੱਕ ਲੈ ਕੇ ਮਗਰ ਮਗਰ ਘੁੰਮਦਾ ਰਹਿੰਦਾ ਸੀ। ਇਹ ਕਹਿੰਦਾ ਸੀ ਮੈਂ ਲੈਣਾ ਨਹੀਂ, ਉਹ ਕਹਿੰਦਾ ਸੀ ਲਓ।
4: ਦੋਨੋਂ ਤਰ੍ਹਾਂ ਦੇ ਲੋਕ ਹੁੰਦੇ ਆ,
0: ਦੋਨੋਂ ਤਰ੍ਹਾਂ ਦੇ ਲੋਕ ਹੁੰਦੇ ਆ।
4: ਅੱਛਾ,
0: ਤੇ ਨੈਕਸਟ ਕਾਲ 905-673-33-37 ਸਭ ਤੋਂ ਸੌਖਾ ਕੰਮ ਸੰਤੋਸ਼ ਕੀ ਹੁੰਦਾ ਸੀ ਫੈਕਟਰੀ 'ਚ?
4: ਅਮਨ ਜੀ ਮੈਂ ਸੱਚੀ ਦੱਸਾਂ, ਜੇ ਮੈਂ ਨਵੀਂ ਨਵੀਂ ਮੈਂ ਹਫ਼ਤੇ ਲਈ ਗਈ ਸੀ, ਮੈਨੂੰ ਕੱਢ ਦਿੱਤਾ ਸੀ ਉਹਨਾਂ ਨੇ ਬਾਅਦ 'ਚ ਜੋਬ ਤੋਂ।
0: ਕਿਉਂ ਕੱਢਿਆ ਸੀ?
4: ਮੇਰੀ ਸਪੀਡ ਬਹੁਤ ਸਲੋ ਸੀਗੀ, ਡੱਬੇ ਡੁੱਬੇ ਦੇ ਚੱਕਣੇ ਪੈਂਦੇ ਸੀ, ਐਂਡ ਉਹਨਾਂ ਨਾਲ ਮੈਂ ਲੜਾਈ ਵੀ ਕਰ ਲਈ ਸੀ, ਉਹ ਮੈਂ ਬਾਅਦ 'ਚ ਦੱਸੂੰਗੀ ਕਿਉਂ। ਤੇ ਅਮਨ ਜੀ ਜਦੋਂ ਅਸੀਂ ਨਵੇਂ ਨਵੇਂ ਗਏ ਨਾ, ਉਹ ਡੱਬੇ 'ਚ ਕਾਨ ਸਾਡੇ ਕੋਲ ਪੈਕਿੰਗ ਕਰਾਉਣ, ਇੱਥੇ ਕੋਈ ਪੈਕੇਜਿੰਗ ਕੰਪਨੀ ਸੀ, ਤੇ ਮੈਂ ਪਹਿਲੇ ਦਿਨ ਸਾਨੂੰ ਕਹੇ 1.5 ਘੰਟੇ ਪਹਿਲਾਂ ਕਹਿ ਦੇਣ ਕਿ ਕਲੀਨ ਅਪ ਟਾਈਮ ਹੈ, ਤੇ ਅਸੀਂ ਸਾਰੇ ਲੁੱਕ ਜਾਈਏ ਕਿ ਮੈਂ ਕਿਹਾ ਮੈਂ ਤੇ ਨਹੀਂ ਝਾੜੂ ਮਾਰਨਾ, ਤੇ ਬਾਅਦ 'ਚ ਮੈਂ 3 ਦਿਨ ਬਾਅਦ ਦੇਖਿਆ ਸਭ ਤੋਂ ਕੰਮ ਹੀ ਸੌਖਾ ਝਾੜੂ ਮਾਰਨ ਦਾ।
0: ਝਾੜੂ ਮਾਰਨਾ ਵੀ ਬ੍ਰੇਕ ਹੁੰਦੀ ਸੀ
4: ਜੀ, ਬਿਲਕੁਲ 101%।
0: 905-673-33-37 ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
9: ਹਾਂਜੀ
0: ਹਾਂਜੀ, ਚੜ੍ਹਦੀ ਕਲਾ ਜੀ।
9: ਭਾਜੀ ਆਪਣਾ ਚਲੋ ਸਾਨੂੰ ਤੇ ਕੋਈ ਫੈਮਿਲੀ ਮੈਂਬਰ ਨਹੀਂ ਲੈਣਾ ਹੈ, ਸਾਡੇ ਕਾਲਜ ਦੀ ਬੱਸ ਸੀ ਤੇ ਉਹ ਕਾਲਜ ਹੀ ਸਾਰੇ ਕਾਲਜ ਨੂੰ ਆਏ ਸੀ, ਸਾਰੇ ਸਾਨੂੰ ਇੱਦਾਂ ਹੀ ਕਾਲਜ ਲੈ ਗਿਆ ਸੀ।
0: ਅੱਛਾ,
9: ਤੇ ਸਿੱਧਾ ਕਾਲਜ ਦੀ ਰੈਜੀਡੈਂਸ ਹੁੰਦੀ ਆ ਉਹਨਾਂ ਦੀ, ਆਪਣੇ ਉੱਥੇ ਰਹੇ ਸੀ ਫਸਟ ਮੰਥ।
0: ਹਾਂਜੀ,
9: ਮੈਂ ਅੱਜ ਤੱਕ ਲਾਈਫ ਚ ਕਦੀ ਬੇਸਮੈਂਟ ਨਹੀਂ ਰਿਹਾ, ਔਰ ਰੱਬ ਲਈ ਮਤਲਬ ਇਹ ਨਹੀਂ ਕੋਈ ਸੋਚ ਕੇ ਕੁਦਰਤੀ ਅਪਾਰਟਮੈਂਟ ਜਾਂ ਰੈਜੀਡੈਂਸੀ ਇੱਦਾਂ ਦੀ ਰਿਹਾ, ਮਤਲਬ
0: ਨਹੀਂ ਅਸੀਂ ਤਾਂ ਦੇਖ ਰਹੇ ਹਾਂ ਵੀ ਕਾਮਨ ਅਨਕਾਮਨ ਕਿੰਨੇ ਲੋਕ ਨੇ, ਸਭ ਵਧੀਆ ਲੱਗਿਆ ਸਾਨੂੰ ਸੁਣ ਕੇ।
9: ਤੇ ਦੂਜੀ ਗੱਲ ਭਾਜੀ, ਮੈਂ ਫਸਟ ਟਾਈਮ ਫਸਟ ਪਹਿਲੀ ਜੌਬ ਲੱਗੀ ਮੇਰੀ ਕੁਇਜ਼ਨੋਸ ਦੇ ਵਿੱਚ, ਸਭ ਹੁੰਦਾ ਸੀ ਕੁਇਜ਼ਨੋਸ
0: ਕਿਸੇ ਕੁਇਜ਼ਨੋਸ, ਅੱਛਾ
9: ਹਾਂਜੀ, ਕੁਇਜ਼ਨੋਸ ਨਾਗਰਾ ਰੀਜਨ ਦੇ ਵਿੱਚ ਸੀ, ਤੇ ਉੱਥੇ ਉਹ ਮੁਸਲਿਮ ਫੈਮਿਲੀ ਸੀ, ਉਹ ਬੜੀ ਨਾਈਸ ਸੀ, ਉਹਨਾਂ ਨੇ ਚਲੋ ਮੈਂ ਅੱਡੇ ਜਾਂਦਾ ਰਿਹਾ, ਰੈਜ਼ੂਮੇ ਬੜੇ ਰੈਜ਼ੂਮੇ ਵੰਡੇ ਉਹਨਾਂ ਨੇ ਪਹਿਲੀ ਜੌਬ ਦੇ ਤੀ, ਦੋ ਤਿੰਨ ਦਿਨ ਕੰਮ ਕਰਾ ਕੇ, ਤੇ ਮੈਂ ਚਲੋ ਮੇਰੀ ਕਲਾਸ ਸਾਡੀ ਇੱਕ ਲੜਕੀ ਸੀ ਉਹ ਬੜਾ ਰੋਂਦੀ ਸੀ ਕਿ ਮੈਂ ਘਰੋਂ ਬੜੇ ਮਾਸੜਾ ਤੇ ਮੈਂ ਚਾਹੀਦੀ ਬਾਜੂ ਨਹੀਂ, ਤੇ ਮੈਂ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਯਾਰ ਇਹਨਾਂ ਨੂੰ ਤੁਹਾਨੂੰ ਪਤਾ ਪੈਂਸੀ ਹੈ ਨਹੀਂ, ਉਹ ਪਰ ਤੁਸੀਂ ਰੱਖ ਟਰਾਈ ਕਰਕੇ ਦੇਖ ਲੈਂਦੇ ਆ, ਉਹਨੇ ਦੋ ਦਿਨ ਕੰਮ ਕੀਤਾ ਉਹਨੂੰ ਰੱਖ ਲਿਆ, ਮੈਨੂੰ ਕਰਤਾ ਉਹਨਾਂ ਨੇ
0: ਨੇਕੀ ਕਰ ਕੋਈ ਮੈਡਮ, ਏਦਾਂ ਹੁੰਦਾ ਏਦਾਂ ਹੁੰਦਾ। ਮੈਂ ਵੀ ਬਥੇਰੇ ਬੰਦਿਆਂ ਦੀ ਹੈਲਪ ਕੀਤੀ, ਮੈਂ ਨਾ ਜਦੋਂ ਟਰੈਕਿੰਗ ਚੋਂ ਨਿਕਲਿਆ ਇੱਕ ਬੰਦੇ ਦੀ ਹੈਲਪ ਕਰਦਾ ਕਰਦਾ ਨਿਕਲਿਆ, ਤੇ ਮੈਂ ਬਹੁਤ ਥੈਂਕਸ ਕਰਦਾ ਜਦੋਂ ਵੀ ਮੈਨੂੰ ਮਿਲਦਾ ਹੁੰਦਾ, ਮੈਂ ਕਹਿੰਦਾ ਥੈਂਕ ਯੂ ਯਾਰ, ਜੇ ਤੂੰ ਨਾ ਮਿਲਦਾ ਨਾ ਮੈਂ ਕੰਫਰਟ ਜ਼ੋਨ ਚੋਂ ਨਿਕਲਣਾ ਸੀ ਤੇ ਨਾ ਮੈਂ ਕੁਝ ਹੋਰ ਕਰ ਪਾਉਣਾ ਸੀ ਜ਼ਿੰਦਗੀ 'ਚ। ਹੈ
4: ਥੈਂਕ ਯੂ।
0: ਔਰ 226 ਨੰਬਰ, ਹੈਲੋ, ਆਪਣੇ ਆਪਣੇ ਐਕਸਪੀਰੀਅੰਸ ਸ਼ੇਅਰ ਕਰ ਰਹੇ ਸਾਰੇ, ਆਪਣੇ ਆਪਣੇ ਐਕਸਪੀਰੀਅੰਸ। ਹਾਂਜੀ
10: ਹਾਂਜੀ, ਮੇਰੀ ਇੱਥੇ ਜੀ ਸਟਾਰਟਿੰਗ ਹੋਈ ਜੀ ਨਾਈਟ ਆਡੀਟਰ ਦੇ ਨਾਂ ਤੇ ਉੱਤੇ, ਪਹਿਲੇ ਮੈਂ ਅਕਾਊਂਟੈਂਟ ਸੀ ਇੰਡੀਆ ਦੇ ਵਿੱਚ, ਤੇ ਮੈਂ ਕਿਹਾ ਮੈਂ ਆਡੀਟਰ ਲੱਗ ਗਿਆ, ਪਰ ਮੈਨੂੰ ਉਹਦਾ ਮਤਲਬ ਨਹੀਂ ਸੀ ਪਤਾ ਨਾਈਟ ਆਡੀਟਰ ਸੀ। ਇੱਕ ਦਿਨ ਜੋਬ ਕੀਤੀ, ਤੀਸਰੇ ਦਿਨ ਦੂਸਰੇ ਦਿਨ ਕੱਢਿਆ ਗਿਆ ਕਿਉਂਕਿ ਮੈਨੂੰ ਮੈਂ ਟਿਪ ਲੈਣੀ ਟਿਪ ਨਹੀਂ ਲਿੱਤੀ ਪਰ
0: ਅੱਛਾ
10: ਮੈਂ ਉਹ ਉਹਨਾਂ ਨੇ ਕਿਹਾ ਵੀ ਇਹ ਗੈਸਟ ਦਾ ਅਟੈਚੀ ਉੱਪਰ ਰੱਖਿਆ, ਤੇ ਉਹ ਮੈਨੂੰ ਵੀ ਪਤਾ ਲੱਗਿਆ, ਮੈਂ ਕਿਹਾ ਮੈਂ ਤਾਂ ਆਡੀਟਰ ਆ, ਕਹਿੰਦਾ ਇਹੀ ਜੋਬ ਆ ਤੇਰੀ ਨਾਈਟ ਆਡੀਟਰ ਦਾ ਮਤਲਬ ਇਹੀ ਹੈ ਇੱਥੇ ਕੈਨੇਡਾ।
0: 7 ਕੰਪਨੀਆਂ ਚੋਂ ਫਾਇਰ ਹੋਇਆ ਹੁਣ ਤੱਕ, 7 ਘੱਟ ਕੰਪਨੀਆਂ ਚੋਂ ਸਾਰਿਆਂ ਚੋਂ ਫਾਇਰ ਹੋਇਆ। ਮੈਂ ਸੋਚਣਾ ਯਾਰ ਬੜਾ ਮਾੜਾ ਬੰਦਾ ਮੈਂ, ਫਿਰ ਪਤਾ ਲੱਗਣਾ ਵੀ ਮਹਾਰਾਜ ਨੇ ਕੁਛ ਹੋਰ ਲਿਖਿਆ ਤੇ ਮੈਂ ਕਰਦਾ ਕੁਛ ਹੋਰ ਫਿਰਦਾ ਸੀ। ਹੈਲੋ ਜੀ,
11: نامی کوئی بغیر مشقت نہیں ہوا، 100 بار جب حقیق کٹا تب نگین ہوا۔
0: واہ بھائی کہہ سکتے ہیں، باقی سب تھوڑا سمجھا گیا، تھوڑا سمجھا بھی۔ کوئی بھی بندہ نامی محنت کے بنا نہیں ہوئے گا،
11: محنت کے بنا نہیں ہوا، اور ہیرا ہو یا حقیق، ایک پتھر کا نام ہے اس لیے حقیق لیا گیا ہے، تو اس میں یہ بول رہا کہ اس کو جب وہ پتھر پہاڑ پہ مل جاتا، چھوٹا سا رہتا، بہت ہی چھوٹا سا، لیکن اس میں تراش کے اس کو اتنا بڑا بنا دیتے کہ وہ جوہری کے پاس جاتا تو منہ مانگے دام ملتے اس کے۔ تو اپنے اندر کی قابلیت بھی ایسی بنائیے، پتھر ہے تو ہے، لیکن وہ مجھے یاد ہے جب سنجے دت کی پہلی فلم ہٹ ہو گئی تھی تو دلیپ کمار سے ملا لے جا کے سنیل دت صاحب، تو گلے ملتے ہوئے بولے بیٹا ایک بات یاد رکھ لینا، بولے ہاں جی بولیے۔ یوں تو پتھر کی بھی تقدیر بدل جاتی ہے، شرط تو یہ ہے کہ اسے دل سے تراشا جائے۔ بولے کتنے بڑے لوگ تھے، دیکھیے ایک بات پہ سارے، یعنی کوزے کو جو ہے دریا کو کوزے میں بند کر دیتے تھے، بات یہ باتیں ہیں۔ تھینک یو سو مچ بھائی،
0: تھینک یو سو مچ، گاڈ بلیس یو۔ اور اسٹوڈیوز وچ 905-673-3333 گل ہو رہی ہے، ہائی لینڈ آٹو ریپیئر سینٹر، ہائیلی ریکمینڈیڈ۔ ਇਹ ਉਸੇ ਲੋਕਾਂ ਚੋਂ ਜਿਵੇਂ ਦਲੀਪ ਕੁਮਾਰ ਦੀ ਗੱਲ ਕੀਤੀ ਹੈ, ਗੈਰੀ ਗਰੇਵਾਲ, ਤੁਸੀਂ ਵਰਤ ਕੇ ਦੇਖਿਓ ਕਦੇ, ਹੀਰੇ ਬੰਦੇ ਨੇ ਦਿਲ ਦੇ, ਔਰ ਗੈਰੀ ਗਰੇਵਾਲ ਹੁਣਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਸਾਡੇ ਟੀਮ ਦਾ ਹਿੱਸਾ ਨੇ, ਸਾਡੇ ਸ਼ੋਅ ਦਾ ਹਿੱਸਾ ਨੇ, ਔਰ ਤੁਸੀਂ ਕਿਸੇ ਨੇ ਵੀ ਗੱਡੀ ਰਿਪੇਅਰ ਕਰਾਉਣੀ ਹੁੰਦੀ ਹੈ ਕਹਿ ਲਓ ਵੀ ਸ਼ੌਕੀਆਂ ਤੌਰ 'ਤੇ ਕੰਮ ਕਰਦੇ ਪਏ ਨੇ ਹੁਣ, ਅਤੇ ਤੁਸੀਂ ਗੈਰੀ ਗਰੇਵਾਲ ਹੁਣਾਂ ਦੀ ਹਾਈਲੈਂਡ ਆਟੋ ਰਿਪੇਅਰ ਸੈਂਟਰ 'ਤੇ ਜਾਣਾ, ਅਤੇ ਰਿਅਲਟਰ ਵੀ ਨੇ ਗੈਰੀ ਗਰੇਵਾਲ, ਔਰ ਇਸ ਵਰਕਸ਼ਾਪ ਨੂੰ ਵੀ ਓਨ ਕਰਦੇ ਨੇ, 905-463-63-63, ਹਾਈਲੀ ਰਿਕਮੈਂਡਡ ਹਾਈਲੈਂਡ ਆਟੋ ਰਿਪੇਅਰ ਸੈਂਟਰ, ਕਿਸੇ ਨੇ ਵੀ ਕੋਈ ਵੀ ਰਿਪੇਅਰ ਕਰਾਉਣੀ ਹੈ, ਤਸੱਲੀ ਬਖਸ਼, ਇਮਾਨਦਾਰ, ਗੱਡੀ ਖੋਲ੍ਹਣ ਤੋਂ ਪਹਿਲਾਂ ਐਸਟੀਮੇਟ, 905-463-63-63 ਦੇ ਉੱਤੇ ਤੁਸੀਂ ਕਾਲ ਕਰਦੇ ਹਾਂ। ਜੋਰਾ ਗਰਚਾ ਨੇ ਰੀਮੈਕਸ ਰਿਐਲਟੀ ਨਾਲ ਕੰਮ ਕਰਦੇ ਨੇ, ਰੀਮੈਕਸ ਨਾਲ, ਜੋਰਾ ਗਰਚਾ ਜੀ ਨੇ ਨੈਗਰਾ ਫਾਲ ਦੇ ਵਿੱਚ ਇੱਕ ਲਿਸਟਿੰਗ ਲਾਈ ਹੋਈ ਹੈ, ਜਿਹੜਾ ਮੈਂ ਏਰੀਆ ਸਪੈਸ਼ਲਾਈਜ਼ ਕਰਦਾ, ਮੈਂ ਇਹਦੇ 'ਚ ਤੁਹਾਨੂੰ ਦੱਸ ਸਕਦਾ ਵੀ ਏਰੀਆ ਵਧੀਆ ਕਿਵੇਂ ਆ, ਜ਼ਮੀਨ ਬਹੁਤ ਫਰਟੀਲਾਈਜ਼ਰ ਆ ਇਸ ਏਰੀਏ ਦੀ, ਇਸ ਏਰੀਏ ਦੀ ਲੈਂਡ ਜਿਹੜੀ ਆ ਸਾਲ 'ਚ 3 ਫਸਲਾਂ ਦਿੰਦੀ ਆ, ਅਤੇ ਨੈਗਰਾ ਫਾਲ ਰੀਜਨ ਹੈ, ਪੈਂਦਾ ਹੈਮਿਲਟਨ ਦੇ ਕੋਲ ਆ, ਅਤੇ ਲੇਕ ਪੈਂਦੀ ਆ ਪ੍ਰੋਪਰਟੀ ਤੋਂ 7 ਜਾਂ 8 ਮਿੰਟ 'ਤੇ, ਯਾਨੀ ਕਿ ਤੁਸੀਂ ਬੀਚ 'ਤੇ ਜਾਣਾ ਲੌਂਗ ਬੀਚ 10 ਮਿੰਟ 'ਤੇ ਪੈਂਦੀ ਹੈ ਇਹਨੂੰ, ਅਤੇ ਤੁਸੀਂ ਟੈਮਹੋਟਨ ਜਾਣਾ 5 ਮਿੰਟ, ਤੁਸੀਂ ਡਾਕਟਰ ਨੂੰ ਮਿਲਣਾ 5 ਮਿੰਟ, ਇਹ ਫਾਰਮ ਹਾਊਸ ਆ 20 ਏਕੜ ਦਾ ਫਲੈਟ ਲੈਂਡ, ਅਤੇ ਤੁਸੀਂ ਜਿੰਨੇ 'ਚ ਟਾਊਨ ਹਾਊਸ ਬੁੱਕ ਕਰਾ ਰਹੇ ਹੋ ਹਜੇ ਵੀ ਉਨੇ 'ਚ, 9 ਲੱਖ ਦੇ ਨੰਬਰਾਂ ਦੇ ਵਿੱਚ ਲਿਸਟਡ ਆ ਪ੍ਰੋਪਰਟੀ, ਹਾਈ 900 ਦੇ ਵਿੱਚ, 4 ਬੈੱਡਰੂਮ ਦੇ ਡਿਟੈਚ ਘਰ ਦੇ ਨਾਲ, ਅਤੇ ਨਾਲ ਨਾਲ ਤੁਸੀਂ ਜੋਰਾ ਗਰਚਾ ਉਹਨਾਂ ਦੇ ਕੋਲ ਕੈਲਡਨ ਦੇ ਵਿੱਚ ਨਾ ਇੱਕ ਕਮਰਸ਼ੀਅਲ ਪ੍ਰੋਪਰਟੀ ਆ ਜਿੱਥੇ ਨਵਾਂ ਹਾਈਵੇ ਆ ਰਿਹਾ, ਜਿਹਦੇ ਵਿੱਚ ਟਰੱਕ ਦੀ ਪਾਰਕਿੰਗ, ਕਾਰ ਰਿਪੇਅਰ ਸ਼ੋਪ, ਬੋਡੀ ਸ਼ੋਪ ਤੋਂ ਲੈ ਕੇ 3 ਦੇ ਵਿੱਚ ਬਿਲਡਿੰਗ ਬਣੀਆਂ ਹੋਈਆਂ ਨੇ ਜਿਹਨਾਂ 'ਚੋਂ ਰੈਂਟਲ ਇਨਕਮ ਆਉਂਦੀ ਹੈ। ਤੁਸੀਂ ਕੰਟੈਕਟ ਕਰਨਾ ਜੋਰਾ ਗਰਚਾ ਜੀ ਨੂੰ ਦੋਨੋਂ ਪ੍ਰੋਪਰਟੀ ਵਾਸਤੇ, ਕੈਲਡਨ ਦਾ 1 ਏਕੜ ਕਮਰਸ਼ੀਅਲ ਜਿਹੜਾ ਕਿ ਬਿਲਕੁਲ ਬ੍ਰੈਂਪਟਨ ਦੇ ਅਤੇ 410 ਦੇ ਨਾਲ ਜੁੜਿਆ ਹੋਇਆ, ਅਤੇ 416-271-6339 416-271-6339 'ਤੇ ਕਾਲ ਕਰਦੇ ਹਾਂ। ਆਰ ਐੱਸ ਜੀ ਕਸਟਮ ਸੋਫਾ ਅਪੋਸਟਰੀ ਵਾਲੇ ਨੇ, ਕਸਟਮ ਸੋਫੇ ਤਿਆਰ ਕਰਾਓ ਜਾਂ ਕਸਟਮ ਬੈੱਡ ਤਿਆਰ ਕਰਾਓ, ਬਾਬਾ ਜੀ ਦੇ ਕਮਰੇ 'ਚ ਕਸਟਮ ਤੁਸੀਂ ਬਾਬਾ ਜੀ ਲਈ ਪਾਲਕੀ ਸਾਹਿਬ ਬਣਾਉਣੀ ਆ, ਕੁਛ ਵੀ ਕਸਟਮ ਆਰਡਰ ਦੇ ਸਕਦੇ ਹੋ। ਪੁਰਾਣੇ ਸੋਫਿਆਂ ਨੂੰ ਨਵੇਂ ਬਣਾ ਲਓ, ਸਿੱਟੋ ਨਾ ਉਹਨਾਂ ਨੂੰ ਜੇ ਵਧੀਆ ਨੇ, ਮੈਂ ਕਰਵਾਏ ਨੇ ਹੁਣੇ, ਮੇਰੇ ਬਹੁਤ ਵਧੀਆ ਸੋਫੇ ਸੀਗੇ, ਫਰੇਮ ਬਹੁਤ ਜ਼ਬਰਦਸਤ ਸੀ, ਅਤੇ ਤੁਸੀਂ ਕੁਛ $100 ਖਰਚ ਕੇ ਇਹਨਾਂ ਨੂੰ ਨਵੇਂ ਬਣਾ ਸਕਦੇ ਹੋ। 647-705-1317 ਆਰ ਐੱਸ ਜੀ ਕਸਟਮ ਸੋਫਾ ਨਾ ਪੋਸਟਰੀ ਵਾਲੇ, ਔਰ ਨਾਲ ਨਾਲ ਪ੍ਰੋਗਰਾਮ ਦੇ ਵਿੱਚ ਤੁਸੀਂ ਕੋਮਲ ਦਾ ਨੰਬਰ ਨੋਟ ਕਰੋ, 905-239-7711 ਦੁਨੀਆ 'ਚ ਕਿਤੇ ਵੀ ਘੁੰਮਣ ਜਾਣਾ, 905-239-7711 ਆਲ ਲਿੰਕ ਟਰੈਵਲ ਤੋਂ ਕੋਮਲ ਆ, 905-239-7711 ਇੰਡੀਆ ਦੇ ਟਿਕਟ 1800 ਤੋਂ ਲੈ ਕੇ 2200 ਦੇ ਵਿੱਚ ਲੈਣਾ ਚਾਹੁੰਦੇ ਹੋ, 2800-2250 ਦੇ ਮਿਲਣਗੇ, ਦੇਖੋ ਤੁਸੀਂ ਡੇਟਸ ਅੱਗੇ ਚੈੱਕ ਕਰਕੇ। ਕੋਮਲ ਨੂੰ 905-239-7711 ਦੇ ਉੱਤੇ ਕਾਲ ਕਰਨੀ ਹੈ। ਔਰ ਨਾਨਕ ਡਕਟ ਕਲੀਨਿੰਗ ਵਾਲੇ ਕਹਿੰਦੇ ਨੇ ਆਹ ਮੌਸਮ ਇੱਦਾਂ ਦਾ, ਅੱਗੇ ਟਾਕੀਆਂ ਦਰਵਾਜ਼ੇ ਬੰਦ ਹੋਣੇ, ਡਕਟ ਕਲੀਨਿੰਗ ਕਰਾ ਲਓ, ਬਹੁਤ ਬਿਜ਼ੀ ਚੱਲਦੇ ਪਏ ਨੇ, ਕਿਸੇ ਵੀ ਸ਼ਹਿਰ 'ਚੋਂ ਕਾਲ ਕਰ ਲਓ, ਕਿਚਨਰ, ਲੰਡਨ, ਕੈਂਬਰਿਜ, ਵਾਟਰਲੂ, ਹੈਮਿਲਟਨ, ਨੈਗਰਾ ਫਾਲਸ, ਬ੍ਰੈਂਟਫੋਰਡ, ਜਾਂ ਤੁਸੀਂ ਬੈਰੀ, ਓਸ਼ਵਾ, ਕਰਟਸ, ਬਾਉਨਵਿਲ, ਹੈਮਟਨ, ਕਿਸੇ ਵੀ ਸ਼ਹਿਰ ਤੋਂ 416-769-1551 416-769-1521 ਦੇ ਉੱਤੇ ਕਾਲ ਕਰਨੀ ਆ। ਕੱਲ੍ਹ ਡੋਨਲਡ ਟਰੰਪ ਕਹਿੰਦਾ ਕਿ ਜੀ ਪੋਟਾਸ਼ ਹੁਣ ਅਸੀਂ ਕੈਨੇਡਾ ਤੋਂ ਹੀ ਲਵਾਂਗੇ, ਬਾਹਰੋਂ ਨਹੀਂ ਲੈ ਰਹੇ, ਅਤੇ ਇੱਧਰੋਂ ਮਾਰਕਾਨੀ ਨੇ ਵੀ ਨਰਮ ਜੀ ਛੱਡਤੀ ਅਤੇ ਉੱਧਰੋਂ ਉਹਨੇ ਛੱਡਤੀ। ਫਿਲਹਾਲ ਮਿਡ ਟਰਮ ਇਲੈਕਸ਼ਨ ਜਿਹੜੇ ਨੇ ਡਿਸਾਈਡ ਕਰ ਦੇਣਗੇ ਕਿ ਡੋਨਲਡ ਟਰੰਪ ਕੋਲ ਪਾਵਰ ਕਿੰਨੀ ਕੁ ਰਹਿ ਜੂਗੀ। ਜਿਸ ਤਰ੍ਹਾਂ ਦੇ ਨਾਲ ਰਿਪਬਲਿਕਨਸ ਖਿਲਾਫ ਹੋਏ ਫਿਰਦੇ ਨੇ, ਮੈਨੂੰ ਲੱਗਦਾ ਆਉਣ ਵਾਲਾ ਟਾਈਮ ਇਹਦਾ ਸਹੀ ਨਹੀਂ ਚੱਲ ਰਿਹਾ ਹੈਗਾ। ਫਿਲਹਾਲ ਤੁਸੀਂ MH18 ਡੋਰ ਐਂਡ ਵਿੰਡੋਜ਼ ਵਾਲਿਆਂ ਨੂੰ ਕੰਟੈਕਟ ਕਰੋਗੇ, ਕਿਸੇ ਵੀ ਤਰ੍ਹਾਂ ਦੇ ਟਾਕੀਆਂ ਦਰਵਾਜ਼ੇ ਤੁਸੀਂ ਚੇਂਜ ਕਰਾਉਣਾ ਘਰ ਦੇ, MH18 ਡੋਰਸ ਐਂਡ ਵਿੰਡੋਜ਼, 647-551-0004। ਸਲਾਈਡਿੰਗ ਡੋਰ ਖਰਾਬ ਹੋ ਗਿਆ, ਜਾਲੀਆਂ ਖਰਾਬ ਹੋ ਗਈਆਂ, ਜਾਂ ਤੁਸੀਂ ਕੋਕਿੰਗ ਕਰਾਉਣੀ ਹੈ ਵਿੰਡੋਜ਼ ਦੀ, ਆਲੇ ਦੁਆਲੇ ਤੋਂ ਠੰਡ ਵੱਧ ਰਹੀ ਹੈ, ਸੁੱਕ ਜਾਂਦੀ ਹੈ ਕੋਕਿੰਗ 5-7 ਸਾਲ ਬਾਅਦ, ਕੋਕਿੰਗ ਕਰਾਉਣੀ ਹੈ, MH18 ਡੋਰ ਵਿੰਡੋਜ਼ ਵਾਲੇ ਗਰਾਜ ਡੋਰ ਵੀ ਰਿਪੇਅਰ ਕਰ ਦਿੰਦੇ ਨੇ, 647-551-0004 647-551-0004 ਹਰਮਨ ਗਰੇਵਾਲ ਲਾਅ ਆਫਿਸ, 647-366-9995 647-366-9995 905 ਨੰਬਰ ਕਾਲ ਸੀਗੀ, ਵੈਸੇ ਲੰਬੀ ਨਹੀਂ ਲੈ ਸਕਣੀ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਬਸ ਹੈਲੋ ਹੀ ਕਰ ਦੇਣੀ ਆਪਾਂ।
12: ਸਤਿ ਸ਼੍ਰੀ ਅਕਾਲ ਭਾਜੀ।
0: ਹਾਂਜੀ
12: ਭਾਜੀ, ਬਸ ਮੈਂ ਲਿਟਲ ਛੋਟੀ ਜਿਹੀ ਗੱਲ ਕਰਨੀ ਸੀ, ਮੈਂ ਪਤਾ ਨੀ ਕਿਸੇ ਨਾਲ ਹੋਇਆ ਕਿ ਨਹੀਂ, ਜਦੋਂ ਬੈਂਕ ਆਪਣੇ ਅਕਾਊਂਟ ਖੁਲਾਉਂਦੇ ਨਾ ਨਵੇਂ ਨਵੇਂ ਫਸਟ ਟਾਈਮ, ਉਦੋਂ ਫਾਰਮ ਹੁੰਦਾ ਪੁੱਛ ਰਿਹਾ ਮੇਡਨ ਨੇਮ, ਤੇ ਉੱਥੇ ਮੈਂ ਆਪਣੀ ਮੇਡ ਦਾ ਨਾਮ ਲਿਖਤਾ ਸੀ ਇੰਡੀਆ, ਮੈਨੂੰ ਪਤਾ ਨੀ ਸੀ ਮੇਡਨ ਕਿਹਨੂੰ ਕਹਿੰਦੇ ਆ। ਮੈਂ ਜਦੋਂ ਬੈਂਕ ਜਾਂਦਾ ਮੈਨੂੰ ਮੇਡਨ
0: ਬੜਾ ਮਿਸ ਕਰਦੇ ਸੀ ਆਪਣੀ ਮੇਡ ਨੂੰ,
12: ਉਹਦਾ ਨਾਮ ਸੁਮਨ ਆ, ਅੱਜ ਤੱਕ ਮੈਂ ਜਦੋਂ ਬੈਂਕ
0: ਭਾਜੀ ਰਾਣੀ ਸੁਮਨ ਗੀਤਾ ਭੁੱਲਦੀਆਂ ਥੋੜੀ ਨੇ, ਇਹ ਸਾਰੇ ਘਰ ਦਾ ਬੋਝ ਤਾਂ ਉਹਨਾਂ ਨੇ ਚੱਕਿਆ ਹੁੰਦਾ ਸੀ ਵਿਚਾਰੀਆਂ ਨੇ। ਅਪਾਰਟਮੈਂਟ ਅਪਰੂਵ ਹੋ ਜਾਣਗੇ, ਡਰਾਇੰਗ ਬਣੀ ਹੋਈ ਹੈ, ਅਪਰੂਵਲ ਮਿਲੀ ਹੋਈ ਹੈ ਸਿਟੀ ਤੋਂ, 7 ਲੱਖ ਦੇ ਨੰਬਰਾਂ ਚ ਏਕੜ ਚ ਲੈਂਡ ਆ, 28 ਅਪਾਰਟਮੈਂਟ ਬਣ ਜਾਣਗੇ। ਰੀਅਲ ਇਨਵੈਸਟਰ ਸਿਰਫ ਕਾਲ ਕਰਨ 416-473-4242
13: There's never been a better time to subscribe to Crave. Right now, get 30% off with a premium 3-month plan and stream the mega blockbuster, Michael.
14: You know what I'm after?
15: You want to be the biggest star in the world.
13: Watch select NFL games live, including the biggest matches of the season.
16: High drama. Can you stand it?
13: And exclusive series like DC Studios Lanterns.
17: I trained my entire life for this.
13: Get 30% off with a premium 3-month plan compared to paying monthly. Offer ends September 30th. Only available at crave.ca/subscribe.
18: This is AM 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: ਬਾਈ ਇਹ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
3: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
4: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ
5: 1960 ਘਟਾਉਣ ਲਈ ਆਵਾਜ਼ ਬੁਲੰਦ ਕਰਾਂਗਾ ਅਤੇ ਲੋਕਾਂ ਦੇ ਪੈਸੇ ਦੀ ਜ਼ਿੰਮੇਵਾਰ ਵਰਤੋਂ ਮੇਰੀ ਪਹਿਲੀ ਤਰਜੀਹ ਹੋਵੇਗੀ। ਸਿਟੀ ਹਾਲ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ, ਇਹ ਮੇਰੀਆਂ ਮੁੱਖ ਤਰਜੀਹਾਂ ਹਨ। ਤੁਹਾਡਾ ਭਰੋਸਾ ਮੇਰੀ ਜ਼ਿੰਮੇਵਾਰੀ, ਤੁਹਾਡੀ ਆਵਾਜ਼ ਮੇਰੀ ਤੱਕ। ਪ੍ਰੇਮਪਾਲ ਗਿੱਲ, ਰੀਜਨਲ ਕੌਂਸਲਰ ਉਮੀਦਵਾਰ, ਵਾਰਡ ਨੰਬਰ 2 ਅਤੇ 6 ਬ੍ਰੈਂਪਟਨ। ਧੰਨਵਾਦ।
1: ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ, ਜਿਵੇਂ ਕਿ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਤੇ ਵਧੀਆ ਰੇਟ ਲੱਭ ਸਕਦੀ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਕਾਲ ਔਰ ਟੈਕਸਟ ਐਟ 6479191002, 6479191002।
6: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
7: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ। ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054.
8: You're listening to Guntas Radio on AM 530 from 10 to 11 a.m. Monday to Friday with Jazz Tagar, your favorite show.
9: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023, 647-702 B23,
10: लाइसेंस नंबर 10394।
8: You're listening to Guntas Radio on AM 530 from 10 to 11 a.m. Monday to Friday with Jazz Tagar, your favorite show.
11: ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਏ ਜੀ ਸਤੰਬਰ ਮਹੀਨੇ ਦੀ 23 ਤਰੀਕ, ਸਾਲ ਚੱਲ ਰਿਹਾ 2026 ਦਾ, ਤੇ ਅੱਜ ਦਿਨ ਹੋ ਗਿਆ ਜੀ ਬੁੱਧਵਾਰ ਦਾ। ਤੁਹਾਡਾ ਨਿੱਘਾ ਸਵਾਗਤ ਹੈ, ਅੱਜ ਹੈਪੀ ਵੈਨਸਡੇ ਹੋ ਗਿਆ। ਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ, ਕਿਉਂਕਿ ਇਸ ਸਮੇਂ 10:06 ਹੋ ਚੁੱਕੇ ਹੈ ਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲਣੀ ਹੈ। ਤੇ ਤੁਸੀਂ ਵੀ ਜਦੋਂ ਗੱਲਬਾਤ ਕਰੋਗੇ ਨਾ, ਫਿਰ ਸਟੂਡੀਓ ਦਾ ਨੰਬਰ ਤੁਸੀਂ ਨਾ ਆਪਣੇ ਫੋਨ ਦੇ ਵਿੱਚ ਫੀਡ ਕਰ ਲਓ ਗੁਣਤਾਸ ਰੇਡੀਓ ਲਿਖ ਕੇ, ਤੇ ਫਿਰ ਨੰਬਰ ਹੈਗਾ ਜੀ 6478741313 6478741313 ਤੇ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ ਜੀ ਸਟੂਡੀਓ ਦੇ ਵਿੱਚ। ਤੇ ਲਓ ਜੀ ਆਪਾਂ ਦੇਸੀ ਮਹੀਨੇ ਅੱਸੂ ਦੀ ਗੱਲ ਕਰੀਏ ਤਾਂ ਅੱਜ ਹੋ ਗਈ ਜੀ 6 ਤਰੀਕ, ਸੰਮਤ ਚੱਲ ਰਿਹਾ ਨਾਨਕ ਸ਼ਾਹੀ 558 ਤੇ ਇਸ ਸਮੇਂ ਸਮਾਂ 10:07 ਹੋ ਚੁੱਕਿਆ ਜੀ ਤੇ 11 ਵਜੇ ਤੱਕ ਗੱਲਾਂ ਬਾਤਾਂ ਆਪਣੀਆਂ ਚੱਲਦੀਆਂ ਰਹਿਣਗੀਆਂ। ਤੇ ਜੇ ਆਪਾਂ ਗੱਲ ਕਰੀਏ ਮੌਸਮ ਦੀ, ਮੌਸਮ ਤਾਂ ਬੜਾ ਔਸਮ ਬਣਿਆ ਹੋਇਆ ਜੀ ਇਸ ਸਮੇਂ ਬ੍ਰੈਂਪਟਨ ਦੇ ਵਿੱਚ। ਜੇ ਆਪਾਂ ਦੇਖੀਏ 14 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਸਨੀ ਡੇ ਅੱਜ ਰਹਿਣ ਵਾਲਾ ਹੈ ਜੀ। ਅੱਜ ਸਾਰਾ ਦਿਨ ਕਹਿੰਦੇ ਆ ਧੁੱਪ ਚਮਕਣੀ ਹੈ, ਸੋ ਵੈਰੀ ਗੁੱਡ ਹੋ ਗਿਆ ਫਿਰ ਤਾਂ ਹੈ, ਸਨੀ ਡੇ ਹੈ ਅੱਜ। ਹਾਈ ਟੈਂਪਰੇਚਰ ਅੱਜ 19 ਡਿਗਰੀ ਸੈਲਸੀਅਸ ਹੈ, ਲੋਅ ਜਾਣਾ 8 ਡਿਗਰੀ ਸੈਲਸੀਅਸ ਤੇ ਹਵਾ ਜਿਹੜੀ ਹੈ ਜੀ ਉਹ 33 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ। ਸੋ ਵਧੀਆ ਮੌਸਮ ਹੈ ਜੀ, ਕਰੋ ਇੰਜੋਏ ਅੱਜ ਦੇ ਦਿਨ ਨੂੰ। ਤੇ 7:14 ਤੇ ਅੱਜ ਸਨਸੈਟ ਹੋ ਜਾਣਾ ਤੇ ਰਾਤ ਦਾ ਟੈਂਪਰੇਚਰ ਵੀ ਵਧੀਆ ਜੀ, 13:12, 11:09, 7:08 ਤੇ ਕੱਲ੍ਹ ਨੂੰ ਸਨਰਾਈਜ਼ ਹੋਵੇਗਾ। 7:08 ਤੇ ਸਨਰਾਈਜ਼ ਸਵੇਰੇ ਹੋਣਾ, ਕੱਲ੍ਹ ਨੂੰ ਵੀ ਐਂ ਧੁੱਪ ਚਮਕਾਰੇ ਮਾਰੂਗੀ। ਸੋ ਵਧੀਆ ਜੀ, ਮੌਸਮ ਦੇ ਨਜ਼ਾਰੇ ਲੈ ਲਓ ਪੂਰੇ, ਕਿਉਂਕਿ ਸਮਰ ਸੀਜ਼ਨ ਤਾਂ ਹੋ ਚੁੱਕਿਆ ਖਤਮ ਤੇ ਫਾਲ ਦੀ ਹੋ ਗਈ ਸ਼ੁਰੂਆਤ। ਤੇ ਚਲੋ ਵਧੀਆ ਸ਼ੁਰੂਆਤ ਹੋਈ ਹੈ, ਜਿਵੇਂ ਕਹਿੰਦੇ ਆ ਨਾ ਜੇ ਵਧੀਆ ਸ਼ੁਰੂਆਤ ਹੁੰਦੀ ਹੈ ਤਾਂ ਅੱਧਾ ਕੰਮ ਹੋ ਗਿਆ ਸਮਝ ਲਓ, ਇਹਦਾ ਮਤਲਬ ਫਾਲ ਜਿਹੜੀ ਵਧੀਆ ਲੰਘੂਗੀ ਹੈ। ਸੋ ਸਨੀ ਕੰਡੀਸ਼ਨਸ ਜਿਹੜੀਆਂ ਕੰਟੀਨਿਊ ਆਲ ਡੇ ਰਹਿਣਗੀਆਂ। ਹਵਾ ਜਿਹੜੀ ਹੈ ਜੀ ਉਹ ਚੱਲ ਰਹੀ ਹੈ ਵਧੀਆ, 33 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ ਜੀ ਹਵਾ। ਸੋ ਲਓ ਜੀ ਮੌਸਮ ਵਧੀਆ, ਤੁਸੀਂ ਕਰੋ ਇੰਜੋਏ ਅੱਜ ਦੇ ਦਿਨ ਨੂੰ ਤੇ ਸੁਣਦੇ ਰਹੋ ਗੁਰਦਾਸ ਰੇਡੀਓ। ਤੇ ਗੱਲਾਂ ਬਾਤਾਂ ਅੱਜ ਤੁਹਾਡੇ ਨਾਲ ਕਰਾਂਗੇ, ਤੇ ਗੱਲਾਂ ਬਾਤਾਂ ਤੋਂ ਪਹਿਲਾਂ ਗੀਤ ਵੀ, ਇੱਕ ਮੈਂ ਬਿਲਕੁਲ ਨਵਾਂ ਨਕੋਰ ਜਿਹੜਾ ਗੀਤ ਆਇਆ ਨਾ ਸਿੱਧੂ ਮੂਸੇਵਾਲੇ ਦਾ, ਉਹ ਕੱਢਿਆ ਹੋਇਆ ਤੇ ਸੋਸ਼ਲ ਮੀਡੀਆ ਤੇ ਤਾਂ ਕਹਿੰਦੇ ਆ ਵੀ ਧੂਮਾਂ ਹੀ ਪਾਈਆਂ ਪਈਆਂ। ਦੇਖੋ ਕਈ ਵਾਰੀ ਨਾ ਚਲੋ ਪਹਿਲਾਂ ਵੀ ਬੁੱਕਤ ਤਾਂ ਬਹੁਤ ਸੀਗੀ ਸਿੱਧੂ ਮੂਸੇਵਾਲੇ ਦੀ ਹੈ, ਪਰ ਜਦੋਂ ਬੰਦਾ ਇਸ ਦੁਨੀਆਂ ਤੋਂ ਚਲਾ ਜਾਂਦਾ ਨਾ, ਕਿਉਂਕਿ ਕਈ ਆਪਾਂ ਹੋਰ ਦੇਖਦੇ ਹਾਂ ਚਾਹੇ ਸਪੋਰਟਸ 'ਚ ਹੈ, ਚਾਹੇ ਉਹ ਸਿਨੇਮਾ ਦੇ ਵਿੱਚ ਹੈਗੇ ਹੈ ਨਾ, ਚਾਹੇ ਆਰਟਸ 'ਚ ਹੈਗੇ ਆ, ਚਾਹੇ ਸਾਹਿਤ ਦੇ ਵਿੱਚ ਹੈਗੇ, ਲਿਟਰੇਚਰ ਦੇ ਵਿੱਚ ਬੁੱਕਸ ਲਿਖਦੇ ਆ, ਨੋਵਲ ਲਿਖਦੇ ਆ, ਜਦੋਂ ਜੀਂਦੇ ਜੀ ਇੰਨੀ ਕਦਰ ਉਹਨਾਂ ਦੀ ਪਾਈ ਨਹੀਂ ਜਾਂਦੀ, ਬਹੁਤ ਸਾਰੀਆਂ ਗੱਲਾਂ ਬਾਤਾਂ ਨਿਕਲ ਕੇ ਉਹਨਾਂ ਦੀਆਂ ਸਾਹਮਣੇ ਆਉਂਦੀਆਂ, ਇਹ ਕਰਤਾ ਜੀ ਇਹਨੇ ਉਹ ਕਰ ਦਿੱਤਾ ਹੈ ਨਾ। ਅਤੇ ਫਿਰ ਜਿਵੇਂ ਆਪਾਂ ਦੇਖਦੇ ਹੀ ਹਾਂ ਕਿ ਜਿਹੜੇ ਅਕੈਡਮੀ ਅਵਾਰਡ ਦਿੱਤੇ ਜਾਂਦੇ ਹੈ ਨਾ, ਲਾਈਫ ਟਾਈਮ ਅਚੀਵਮੈਂਟ ਅਵਾਰਡ ਦਿੱਤੇ ਜਾਂਦੇ ਆ, ਉਹ ਕਈ ਵਾਰ ਜਦੋਂ ਬੰਦਾ ਇਸ ਦੁਨੀਆਂ ਦੇ ਵਿੱਚ ਹੈ, ਵਧੀਆ ਕੰਮ ਉਹਨੇ ਕੀਤਾ, ਅਤੇ ਤੁਸੀਂ ਉਸ ਸਮੇਂ ਉਹ ਬੰਦੇ ਨੂੰ ਵੀ ਫੀਲ ਹੋਵੇ ਕਿ ਆ ਜਾਂ ਮੈਂ ਕੁਛ ਗੁੱਡ ਕੀਤਾ ਆਪਣੇ ਜਿਹੜਾ ਮੇਰਾ ਫੀਲਡ ਹੈਗਾ ਉਹਦੇ ਵਿੱਚ ਮਾਰਕਾ ਮਾਰਿਆ। ਸੋ ਉਹ ਤੋਂ ਬਾਅਦ ਜਦੋਂ ਦਿੱਤਾ ਜਾਂਦਾ ਹੈ ਨਾ ਉਹਦੀ ਫੈਮਿਲੀ ਕੋਲ ਹੀ ਜਾਂਦਾ, ਅਤੇ ਉਹ ਬੰਦਾ ਤਾਂ ਦੁਨੀਆਂ ਤੋਂ ਚਲਾ ਜਾਂਦਾ, ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਹਾਂ ਹੁਣ ਮੈਨੂੰ ਕੁਛ

0: ਵੇਟ ਉਹਦੀ ਕਰਦੇ ਰਹਿੰਦੇ ਹਵੀ ਗੀਤ ਆਉਣੇ ਦੇਖ ਲਓ ਤੁਸੀਂ ਬਈ ਆਈ ਥਿੰਕ 3 ਸਾਲ ਹੋ ਗਏ ਸਿੱਧੂ ਮੂਸੇਵਾਲੇ ਨੂੰ ਇਸ ਦੁਨੀਆ ਤੋਂ ਗਏ ਹੋਏ ਅਤੇ ਉਹਦੇ ਗੀਤ ਆਈ ਜਾਂਦੇ ਆ ਹੈ ਨਾ ਸੋ ਕਿੰਨੇ ਉਹਨੇ ਗੀਤ ਲਿਖੇ ਹੋਏ ਹੋਣੇ ਆ ਰਿਕਾਰਡ ਕੀਤੇ ਹੋਏ ਹੋਣੇ ਆ ਜਿਹੜੇ ਹੁਣ ਤੱਕ ਆਈ ਜਾਂਦੇ ਆ ਅਤੇ ਕੋਈ ਇੰਨਾ ਰੌਲਾ ਰੱਪਾ ਵੀ ਨਹੀਂ ਪੈਂਦਾ ਕਈ ਤਾਂ ਚਾਹੇ ਕੋਈ ਫਿਲਮ ਹੋਵੇ ਜਾਂ ਕੋਈ ਗੀਤ ਆਉਣਾ ਹੋਵੇ ਕਿੰਨੀ ਦੇਰ ਪਹਿਲਾਂ ਹੀ ਸ਼ੋਰ ਸ਼ਰਾਬਾ ਸ਼ੁਰੂ ਹੋ ਜਾਂਦਾ ਅਤੇ ਫਿਰ ਭਾਵੇਂ ਬਾਅਦ 'ਚ ਚੱਲੇ ਵੀ ਨਾ ਹੈ ਨਾ ਪਰ ਦੇਖੋ ਇਹਦਾ ਗੀਤ ਕਹਿੰਦੇ ਚੁੱਪ ਚੁਪੀਤੇ ਹੀ ਰਿਲੀਜ਼ ਕਰ ਦਿੱਤਾ ਪਤਾ ਨਹੀਂ ਲੱਗਿਆ ਪਰ ਫਿਰ ਵੀ ਕਿੰਨੇ ਮਿਲੀਅਨ ਵਿਊਜ਼ ਉਹਦੇ ਹੋ ਗਏ ਅਤੇ ਕਿੰਨਾ ਲੋਕ ਲਾਈਕ ਕਰ ਰਿਹਾ ਤਾਂ ਸੁਣਿਆ ਤੁਹਾਨੂੰ ਗੀਤ ਪਰ ਪਹਿਲਾਂ ਆਪਾਂ ਹੁਣ ਨਰਦੇਵ ਸਿੱਧੂ ਜੀ ਨੂੰ ਲੈ ਲਈਏ ਕਿਉਂਕਿ ਕਈ ਵਾਰ ਨਾ ਬਿਜ਼ੀ ਹੁੰਦੇ ਆ ਨਰਦੇਵ ਜੀ ਅਤੇ ਫਿਰ ਉਹਨਾਂ ਨੂੰ ਵੇਟ ਕਰਨੀ ਪੈ ਜਾਂਦੀ ਹੈ ਸੋ ਮੌਰਗੇਜ ਦੀ ਲੈਂਦੇ ਹਾਂ ਜੀ ਜਾਣਕਾਰੀ ਨਰਦੇਵ ਜੀ ਸਵਾਗਤ ਤੁਹਾਡਾ
1: ਧੰਨਵਾਦ ਜਸਵਿੰਦਰ ਜੀ ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ
0: ਜੀ ਸਤਿ ਸ੍ਰੀ ਅਕਾਲ
1: ਤੁਹਾਡਾ ਬਹੁਤ ਧੰਨਵਾਦ ਮੇਰੀ ਲਾਈਨ ਜਲਦੀ ਥਰੂ ਕਰਨ ਦੇ
0: ਹਾਂਜੀ
1: ਤੇ ਆਪਾਂ ਗੱਲਬਾਤ ਕਰਾਂਗੇ ਜੀ ਅੱਜ ਡੈਟ ਕੰਸੋਲੀਡੇਸ਼ਨ ਦੇ ਬਾਰੇ ਜਸਵਿੰਦਰ ਜੀ ਬਹੁਤ ਸਾਰੀਆਂ ਕਾਲਸ ਆਉਂਦੀਆਂ ਬਹੁਤ ਸਾਰੀਆਂ ਭੈਣ ਭਾਵਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ ਤੇ ਕਿ ਉਹਨਾਂ ਤੇ ਮੌਰਗੇਜ ਦੇ ਨਾਲ ਨਾਲ ਹੋਰ ਵੀ ਜਿਹੜੇ ਕਰਜ਼ੇ ਆ ਜੀ ਚੜ ਗਏ ਆ ਖਾਸ ਕਰਕੇ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਹੋ ਗਏ ਲਾਈਨ ਆਫ ਕ੍ਰੈਡਿਟ ਹੋ ਗਏ ਜਾਂ ਕੋਈ ਕਰਜ਼ੇ ਹੋ ਗਏ ਹੁਣ ਜਿਹੜਾ ਕ੍ਰੈਡਿਟ ਕਾਰਡ ਦਾ ਕਰਜ਼ਾ ਜੀ ਸਪੈਸੀਫਿਕਲੀ ਇਹ ਕੈਨੇਡਾ 'ਚ ਆਮ ਤੌਰ ਤੇ ਸਭ ਤੋਂ ਮਹਿੰਗਾ ਕਰਜ਼ਾ ਮੰਨਿਆ ਜਾਂਦਾ ਹੈਗਾ ਤੇ ਮਿਨੀਮਮ ਪੇਮੈਂਟ ਤੇ ਇੰਨੇ ਪੈਸੇ ਨਹੀਂ ਹੁੰਦੇ ਕਿ ਇਹਦੀ ਮਿਨੀਮਮ ਪੇਮੈਂਟ ਵੀ ਟਾਈਮ 'ਤੇ ਕੀਤੀ ਜਾ ਸਕੇ ਪੇਮੈਂਟਸ ਮਿਸ ਹੁੰਦੀਆਂ ਲੇਟ ਹੁੰਦੀਆਂ ਉਹਦੇ ਨਾਲ ਕ੍ਰੈਡਿਟ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰ ਗਏ ਆ ਮੈਕਸ ਆਊਟ ਹੋ ਗਏ ਆ ਉਹਦੇ ਨਾਲ ਵੀ ਕ੍ਰੈਡਿਟ ਖਰਾਬ ਹੋਣਾ ਸ਼ੁਰੂ ਹੁੰਦਾ ਹੈਗਾ ਤੇ ਕਈ ਵਾਰੀ ਭੈਣ ਭਾਵੇਂ ਸੋਚਦੇ ਆ ਕਿ ਆਪਾਂ ਹੁਣ ਚਲੋ ਵੀ ਜੋ ਸਿਚੁਏਸ਼ਨ ਹੈਗੀ ਆ ਆਪਾਂ ਕੰਜ਼ਿਊਮਰ ਪ੍ਰਪੋਜ਼ਲ ਕਰ ਦਿੰਦੇ ਹਾਂ ਪਰ ਪ੍ਰਪੋਜ਼ਲ ਦੀ ਪ੍ਰੋਬਲਮ ਇਹ ਹੁੰਦੀ ਜੀ ਕਿ ਉਹਦੇ ਨਾਲ ਤੁਹਾਡਾ ਕ੍ਰੈਡਿਟ ਇੱਕ ਖਰਾਬ ਹੋ ਜਾਂਦਾ ਹੈ ਮੁੜ ਕੇ ਤੁਹਾਨੂੰ ਕਈ ਆਪਣੇ ਕ੍ਰੈਡਿਟ ਕਰਦੇ ਹਾਂ ਇਹਦੇ ਦਰਮਿਆਨ ਤੁਹਾਨੂੰ ਮੌਰਗੇਜ ਦੀ ਲੋੜ ਪੈਗੀ ਕੋਈ ਰੀਫਾਈਨ
0: ਜੀ
1: ਜਾਂ ਤਾਂ ਉਹ ਤੁਹਾਨੂੰ ਮਿਲਦੀ ਨਹੀਂ ਜਾਂ ਮਹਿੰਗੀ ਮਿਲਦੀ ਹੈ ਫਿਰ ਕੀਤਾ ਕੀ ਜਾ ਸਕਦਾ ਕਿ ਤੁਹਾਡਾ ਕ੍ਰੈਡਿਟ ਵੀ ਬਚਿਆ ਰਹੇ ਤੁਹਾਡੀ ਪੇਮੈਂਟ ਵੀ ਇੱਕ ਬਣ ਜਾਏ ਔਰ ਤੁਹਾਡੇ ਡਾਲਰ ਵੀ ਸੇਵ ਹੋਣ ਬਿਲਕੁਲ ਇਸ ਤਰ੍ਹਾਂ ਹੋ ਸਕਦਾ ਐਜ਼ ਲੌਂਗ ਐਜ਼ ਤੁਹਾਡੇ ਕੋਲ ਘਰ ਹੈਗਾ ਤੇ ਘਰ ਦੇ ਵਿੱਚ ਤੁਹਾਡੇ ਐਂਟੀਟੀ ਹੈਗੀ ਹੈ ਉਹਦੇ ਬੇਸ ਤੇ ਇਹਦਾ ਕੋਈ ਨਾ ਕੋਈ ਹੱਲ ਆਪਾਂ ਤੁਹਾਨੂੰ ਜ਼ਰੂਰ ਲੱਭ ਕੇ ਦੇ ਸਕਦੇ ਹਾਂ ਤਿੰਨ ਆਪਸ਼ਨ ਆਮ ਤੌਰ ਤੇ ਅਵੇਲੇਬਲ ਹੋ ਸਕਦੀਆਂ ਜੀ ਪਹਿਲੀ ਹੁੰਦੀ ਹੈਗੀ ਹੈ ਰੀਫਾਈਨਾਂਸ ਕਰਕੇ ਕੀਤਾ ਜਾ ਸਕਦਾ ਤੇ ਦੂਸਰੀ ਜਿਹੜੀ ਆਪਸ਼ਨ ਹੁੰਦੀ ਹੈ ਜੀ ਉਹ ਹੁੰਦੀ ਹੈ ਸਿਕਿਓਰ ਲਾਈਨ ਆਫ ਕ੍ਰੈਡਿਟ ਦੀ ਤੇ ਤੀਜੀ ਕੁਝ ਕੇਸ ਦੇ ਵਿੱਚ ਸੈਕੰਡ ਜਿਹੜੀ ਪ੍ਰਾਈਵੇਟ ਮੌਰਗੇਜ ਆ ਉਹ ਵੀ ਕੀਤੀ ਜਾ ਸਕਦੀ ਹੈ ਰੀਅਲੀ ਡਿਪੈਂਡ ਕਰਦਾ ਹੈ ਕਿ ਤੁਹਾਡੀ ਆਪਣੀ ਕੀ ਸਿਚੁਏਸ਼ਨ ਹੈ ਉਹਦੇ ਮੁਤਾਬਕ ਹੀ ਅਸੀਂ ਤੁਹਾਡੀ ਪ੍ਰੋਬਲਮ ਦਾ ਜਿਹੜਾ ਸੋਲੂਸ਼ਨ ਹੈ ਰਿਕਮੈਂਡ ਕਰਦੇ ਹਾਂ ਫੋਰ ਐਗਜ਼ਾਮਪਲ ਇਹਨੇ 50,000 ਡਾਲਰ ਦੇ ਜੇ ਕ੍ਰੈਡਿਟ ਕਾਰਡਾਂ ਤੇ ਚੱਕੇ ਹੈ ਤੇ $1,500 ਦੇ ਆਸ ਪਾਸ ਉਹਦੀ ਮਿਨੀਮਮ ਮੰਥਲੀ ਪੇਮੈਂਟ ਕਰਦੇ ਹੈ ਦੂਜੇ ਪਾਸੇ ਆਹ ਜਿਹੜੀਆਂ ਤਿੰਨ ਆਪਸ਼ਨ ਦੀ ਗੱਲ ਕੀਤੀ ਹੈ ਹੁਣ ਡਿਪੈਂਡ ਕਰਦਾ ਤੁਸੀਂ ਕਿਹੜੀ ਵਾਸਤੇ ਕੁਆਲੀਫਾਈ ਕਰਦੇ ਹੋ ਜਾਂ ਕਿਹੜੀ ਵਾਸਤੇ ਅਡਾਪਟ ਕਰਦੇ ਹੋ ਉਸੇ 50,000 ਕਿਸ਼ਤ 1,500 ਤੋਂ ਘੱਟ ਕੇ 225,000 ਤੋਂ ਲੈ ਕੇ 4,500 ਰਹਿ ਜਾਂਦੀ ਹੈ ਸੋ ਇਸ ਤਰ੍ਹਾਂ ਕਰਨ ਨਾਲ ਤੁਸੀਂ 50,000 ਦੇ ਕਰਜ਼ੇ ਦੇ ਪਿੱਛੇ ਮਹੀਨੇ ਦਾ $1,000 ਤੋਂ ਲੈ ਕੇ ਤਕਰੀਬਨ 1,200-1,250 ਤੱਕ ਸੇਵ ਕਰ ਸਕਦੇ ਹੋ ਤੁਹਾਡਾ ਕੈਸ਼ ਫਲੋ ਫਰੀ ਹੋ ਸਕਦਾ ਹੈਗਾ ਪਹਿਲਾਂ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ ਉਹ ਵੀ ਬੈਟਰ ਹੋ ਜਾਏਗਾ ਤੁਹਾਡੀ ਪੇਮੈਂਟ ਵੀ ਇੱਕ ਬਣ ਜਾਏਗੀ ਔਰ ਤੁਹਾਨੂੰ ਕੰਜ਼ਿਊਮਰ ਪ੍ਰਪੋਜ਼ਲ ਵੀ ਕਰਨ ਦੀ ਲੋੜ ਨਹੀਂ ਪੈਣੀ ਤੁਹਾਡੇ ਦੇ ਕਰਜ਼ੇ ਚੜੇ ਹੋਏ ਆ ਘਰ ਹੈਗਾ ਘਰ ਚੈਕੁਟੀ ਹੈਗੀ ਹੈ ਇਹਦਾ ਕੋਈ ਨਾ ਕੋਈ ਹੱਲ ਲੱਭਣਾ ਚਾਹੁੰਦੇ ਹੋ ਜਾਂ ਤੁਹਾਨੂੰ ਮੁੜ ਕੇ ਸੰਬੰਧ ਕੋਈ ਵੀ ਜਾਣਕਾਰੀ ਚਾਹੀਦੀ ਹੈ ਨੰਬਰ ਹੈ ਜੀ 647-5503-0 6472-94503
0: ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੇ ਨੰਬਰ ਮੈਂ ਇੱਕ ਵਾਰ ਫਿਰ ਦੇ ਦਿੰਦੀ ਹਾਂ ਜੀ 647-294-5503 ਤੇ ਤੁਸੀਂ ਨਰਦੇਵ ਸਿੱਧੂ ਜੀ ਨਾਲ ਗੱਲਬਾਤ ਕਰੋ ਕੋਈ ਵੀ ਤੁਹਾਡਾ ਮੌਰਗੇਜ ਸੰਬੰਧੀ ਸਵਾਲ ਹੈ ਤੁਸੀਂ ਘਰ ਬਾਰ ਲੈਣਾ ਚਾਹੁੰਦੇ ਹੋ ਮੌਰਗੇਜ ਬਾਰੇ ਪਹਿਲਾਂ ਜਾਣਕਾਰੀ ਜਿਹੜੀ ਤੁਹਾਡੇ ਕੋਲ ਉਹ ਹੋਣੀ ਚਾਹੀਦੀ ਹੈ ਸੋ ਜ਼ਰੂਰ ਤੁਸੀਂ ਬਹੁਤ ਵਧੀਆ ਤੁਹਾਨੂੰ ਜਾਣਕਾਰੀ ਦੇਣਗੇ ਜਾਂ ਹੋਰ ਵੀ ਕੋਈ ਸਵਾਲ ਹੁੰਦਾ ਕਈ ਵਾਰ ਲਾਈਨ ਆਫ ਕ੍ਰੈਡਿਟ ਤੁਸੀਂ ਚਾਹੁੰਦੇ ਹੋ ਲੈਣੀ ਜਾਂ ਫਿਰ ਡੈਟ ਬਹੁਤ ਚੜ ਗਏ ਹੈ ਨਾ ਤੇ ਉਹ ਕਿਵੇਂ ਨਿਪਟਾਰਾ ਕੀਤਾ ਜਾਵੇ ਸੋ ਨਰਦੇਵ ਸਿੱਧੂ 647-294-5503 ਤੇ ਗੱਲਬਾਤ ਕਰਨੀ ਹੈ ਤੇ ਦੁਆਬਾ ਟਰੈਵਲਸ ਦਾ ਵੀ ਨੰਬਰ ਮੈਂ ਤੁਹਾਨੂੰ ਦੇ ਦੇਵਾਂ ਜੀ ਬਿਲਕੁਲ ਤੁਸੀਂ ਕੰਟੈਕਟ ਕਰੋ ਦੁਆਬਾ ਟੂਰਸ ਐਂਡ ਟਰੈਵਲਸ ਨੂੰ ਤੇ ਦੁਆਬਾ ਟਰੈਵਲਸ ਵਾਲੇ ਕਹਿੰਦੇ ਆ ਕਿ ਟਿਕਟਾਂ ਜਿਹੜੀਆਂ ਨਵੀਆਂ ਨਕੋਰ ਨਵੇਂ ਸਿਰੇ ਤੋਂ ਆਉਂਦੀਆਂ ਰਹਿੰਦੀਆਂ ਜੇਕਰ ਤੁਸੀਂ ਵਧੀਆ ਜਿਹੜੀਆਂ ਟਿਕਟਾਂ ਬਾਏ ਕਰਨਾ ਚਾਹੁੰਦੇ ਹੋ ਇੱਕ ਤਾਂ ਰੇਟ ਤੁਹਾਨੂੰ ਵਧੀਆ ਮਿਲੇ ਇੱਕ ਸਰਵਿਸ ਜਿਹੜੀ ਵਧੀਆ ਹੋਵੇ ਕਿਉਂਕਿ ਰੇਟ ਤਾਂ ਆਲਮੋਸਟ ਜਿਵੇਂ ਆਪਾਂ ਕਹਿੰਦੇ ਹਾਂ ਕਿ ਥੋੜ੍ਹੇ ਬਹੁਤਾ ਫਰਕ ਹੋ ਸਕਦਾ ਪਰ ਜਿਹੜੀ ਸਰਵਿਸ ਹੈ ਨਾ ਉਹ ਵਧੀਆ ਹੋਣੀ ਚਾਹੀਦੀ ਹੈ ਕਿਉਂਕਿ ਕਈ ਵਾਰ ਕਈ ਬਸ ਟਿਕਟਾਂ ਕਹਿੰਦੇ ਸਾਡੀਆਂ ਸੇਲ ਹੋ ਗਈਆਂ ਸੈੱਲ ਹੋ ਗਏ ਅਤੇ ਕੋਈ ਚੱਕਰ ਨਹੀਂ ਹੈਗਾ ਅਤੇ ਉਸ ਤੋਂ ਬਾਅਦ ਜੇ ਕੋਈ ਕਾਲ ਕਰਦਾ ਤਾਂ ਕਈ ਵਾਰੀ ਉਹ ਕਾਲ ਪਿੱਕ ਨਹੀਂ ਕਰਦੇ ਪਰ ਤੁਸੀਂ ਦੁਆਬਾ ਟਰੈਵਲ

ਨੂੰ ਕੰਟੈਕਟ ਕਰੋ ਜਿਹੜੇ ਕਿ ਤੁਹਾਨੂੰ ਬਹੁਤ ਵਧੀਆ ਸਰਵਿਸ ਦੇਣਗੇ, ਚਾਹੇ ਤੁਸੀਂ ਟਿਕਟਾਂ ਲਈਆਂ ਹੋਈਆਂ ਅੱਗੇ ਹਲੇ ਜਾਣਾ, ਕਈ ਵਾਰ ਅੱਗੇ ਪਿੱਛੇ ਕਰਾਉਣੀਆਂ ਹੁੰਦੀਆਂ, ਜਾਂ ਲਗੇਜ ਬਾਰੇ ਪੁੱਛਣਾ ਹੁੰਦਾ ਹੈ ਨਾ, ਜਾਂ ਕੋਈ ਹੋਰ ਗੱਲਬਾਤ, ਕੋਈ ਟਰੈਵਲ ਐਡਵਾਈਜ਼ਰੀ ਜਾਰੀ ਹੋਈ ਹੋਈ ਹੁੰਦੀ ਹੈ ਕਿਤੇ ਕਿਤੇ, ਸੋ ਉਹ ਵੀ ਧਿਆਨ 'ਚ ਰੱਖ ਕੇ ਫਿਰ ਟਿਕਟਾਂ ਤੁਸੀਂ ਬੁੱਕ ਕਰਾ ਕੇ ਫਿਰ ਆਪਣਾ ਘੁੰਮਣ ਫਿਰਨ ਜਾਓ, ਹੈ ਨਾ। ਸੋ ਨੰਬਰ ਹੈਗਾ ਜੀ ਦੁਆਬਾ ਟਰੈਵਲਸ ਦਾ 905-673-1400, 9056731400 'ਤੇ ਗੱਲਬਾਤ ਹੋ ਸਕਦੀ ਹੈ। 905-673-1400 ਦੁਆਬਾ ਟਰੈਵਲਸ ਦਾ ਨੰਬਰ ਹੈ। ਸੋ ਲਓ ਜੀ ਪਹਿਲਾਂ ਸੁਣੀਏ ਗੀਤ, ਉਹ ਤੋਂ ਬਾਅਦ ਨਾ ਫਿਰ ਇੱਕ ਬੜੀ ਵਧੀਆ ਖਬਰ ਇਹ ਹੈਗੀ ਕਿ ਦਾ ਪ੍ਰਿੰਸਸ ਮਾਰਗਰਟ ਕੈਂਸਰ ਫਾਊਂਡੇਸ਼ਨ ਹੈ ਨਾ, ਉਹਨਾਂ ਨੂੰ ਡੋਨੇਸ਼ਨ ਦਿੱਤੀ ਹੈ ਕਿਸੇ ਨੇ। ਔਰ ਡੋਨੇਸ਼ਨ ਕਿਵੇਂ ਦਿੱਤੀ, ਚੁੱਪ ਚਪੀਤੇ ਦੇਖ ਲਓ, ਇਹ ਕਿੱਡਾ ਔਖਾ ਕੰਮ ਹੈ ਵੈਸੇ। ਨਹੀਂ ਤਾਂ ਆਪਾਂ ਕਹਿੰਦੇ ਆ ਨਾ ਵੀ ਕਿਤੇ ਵੀ ਆਪਾਂ ਦਾਨ ਪੁੰਨ ਕਰਦੇ, ਆਪਾਂ ਗਾਉਂਦੇ ਬਹੁਤ ਆ, ਇੱਥੇ ਇਹ ਦਿੱਤਾ ਉਹ ਦਿੱਤਾ, ਜਾਂ ਕਿਸੇ ਰਿਲੀਜੀਅਸ ਪਲੇਸ 'ਤੇ ਕੋਈ ਚੀਜ਼ ਆਪਾਂ ਚੜ੍ਹਾਉਂਦੇ ਹਾਂ, ਬੜੇ ਮਾਣ ਨਾਲ ਜਾਂਦੇ ਹਾਂ, ਆਹ ਲੈ ਕੇ ਜਾ ਰਹੇ ਹਾਂ, ਜਾਂ ਫਿਰ ਕੋਈ ਇੱਦਾਂ ਦੀ ਚੀਜ਼ ਜਿਵੇਂ ਕੋਈ ਘੜੀ, ਪੱਖੇ, ਹੈ ਨਾ। ਇੰਡੀਆ 'ਚ ਹੁੰਦਾ ਸੀ ਨਾ, ਕਿੱਡੇ ਵੱਡੇ ਵੱਡੇ ਨਾਮ ਲਿਖਾਏ ਹੁੰਦੇ ਸੀ, ਫਲਾਣੇ ਬੰਦੇ ਨੇ ਦਾਨ ਕੀਤਾ। ਈਵਨ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕਈ ਜਿਵੇਂ ਮਾਰਬਲ ਦੀ ਸਲੇਬ ਹੁੰਦੀ ਨਾ, ਪਲੇਟ ਪੂਰੀ, ਹੈ ਨਾ, ਉਹ ਚੜ੍ਹਾਉਂਦੇ, ਉਹਦੇ ਉੱਤੇ ਵੀ ਨਾਮ ਲਿਖਿਆ ਹੁੰਦਾ। ਇਹ ਆਪਾਂ ਨਾਢਾ ਸਾਹਿਬ ਜਾਂਦੇ ਹੁੰਦੇ ਹਾਂ, ਉੱਥੇ ਗੁਰਦੁਆਰਾ ਸਾਹਿਬ 'ਤੇ ਆਪਾਂ ਕਈ ਵਾਰ ਦੇਖਦੇ ਹਾਂ ਨਾ ਵੀ ਫਲਾਣੇ ਨੇ ਸੇਵਾ ਕਰਾਈ ਹੈ ਇਹਦੀ। ਸੋ ਦੇਖ ਲਓ ਵੀ ਬੰਦੇ ਨੂੰ ਕਿੰਨਾ ਹੁੰਦਾ ਵੀ ਲੋਕਾਂ ਨੂੰ ਪਤਾ ਲੱਗੇ ਇਹ ਬੰਦੇ ਨੇ ਇੰਨੇ ਪੈਸੇ ਲਾਏ ਆ, ਜਦ ਕਿ ਰੱਬ ਨੂੰ ਜਿੱਥੇ ਅਸੀਂ ਆਪਾਂ ਉਹ ਦਾਨ ਪੁੰਨ ਕਰ ਰਹੇ ਹਾਂ, ਉਹਨੂੰ ਤਾਂ ਪਤਾ ਹੈ ਆਪਣਾ, ਹੈ ਨਾ, ਵੀ ਆਹ ਬੰਦੇ ਨੇ ਆਹ ਦਿੱਤਾ, ਕਿਵੇਂ ਦਿੱਤਾ ਉਹਨੇ, ਕਿਸ ਹਿਸਾਬ ਦੇ ਨਾਲ ਦਿੱਤਾ ਹੈ, ਉਹਦੀ ਹੱਕ ਹਲਾਲ ਦੀ ਕਮਾਈ ਹੈ ਕਿ ਬਸ ਇੱਦਾਂ ਹੀ ਲੋਕਾਂ ਤੋਂ ਖੋ ਖੋ ਕੇ ਪੈਸੇ, ਅਤੇ ਫਿਰ ਪੈਸੇ ਜਿਹੜੇ ਉਹ ਦਾਨ ਪੁੰਨ ਕੀਤੇ ਆ। ਸੋ ਇਹਦੀ ਗੱਲਬਾਤ ਆਪਾਂ ਕਰਾਂਗੇ, ਪਹਿਲਾਂ ਪਹਿਲਾਂ ਗੀਤ ਸੁਣੀਏ, ਉਸ ਤੋਂ ਬਾਅਦ ਗੱਲਬਾਤ ਕਰਦੇ ਹਾਂ।

0: ਲਓ ਜੀ ਜੁੜੇ ਤੁਸੀਂ ਗੁਣਤਾਸ ਰੇਡੀਓ ਦੇ ਨਾਲ ਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲ ਰਹੀਆਂ ਤੇ ਲਓ ਜੀ ਪਹਿਲਾਂ ਤਾਂ ਨਿਊਜ਼ ਵੱਲ ਥੋੜਾ ਜਿਹਾ ਹੁਣ ਵਧੀਏ ਆਪਾਂ ਜਿਵੇਂ ਹੁਣ ਡੋਨਲਡ ਟਰੰਪ ਸਾਹਿਬ ਹਮੇਸ਼ਾ ਕੋਈ ਨਾ ਕੋਈ ਕੈਨੇਡਾ ਬਾਰੇ ਕੁਛ ਨਾ ਕੁਛ ਕਹਿੰਦੇ ਰਹਿੰਦੇ ਆ ਸੋ ਹੁਣ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਕੈਨੇਡਾ ਨਾ ਮੇਰੇ ਹਿਸਾਬ ਨਾਲ ਚੱਲਣਾ ਚਾਹੀਦਾ ਹੈ ਨਾ ਤੇ ਉਹ ਪੀਐਮ ਮਾਰਕ ਕਾਰਨੀ ਨਾਲ ਵੀ ਜਦ ਕੋਈ ਗੱਲ ਕਰਦੇ ਆ ਤਾਂ ਡੋਮੀਨੇਟ ਕਰਨ ਦੀ ਕੋਸ਼ਿਸ਼ ਕਰਦੇ ਆ ਹਮੇਸ਼ਾ ਸੋ ਹੁਣ ਮਿਸਟਰ ਡੋਨਲਡ ਟਰੰਪ ਨੇ ਕਿਹਾ ਵੀ ਜੇ ਯੂਰਪ ਦੇ ਨਾਲ ਹੱਥ ਮਿਲਾ ਰਿਹਾ ਨਾ ਕੈਨੇਡਾ ਤੇ ਉਹ ਆਪਣੇ ਆਪ ਨੂੰ ਡਿਸਟਰੋਏ ਕਰ ਰਿਹਾ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਵੀ ਇਹ ਤਾਂ ਸਾਡੇ ਨਾਲ ਹੀ ਸਾਡੇ 'ਤੇ ਨਿਰਭਰ ਰਹਿਣੇ ਚਾਹੀਦੇ ਆ ਅਤੇ ਸਾਡੇ ਨਾਲ ਹੀ ਬਸ ਉਹਨਾਂ ਦਾ ਲਿੰਕ ਹੋਣਾ ਚਾਹੀਦਾ ਆ ਹੋਰ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਪਰ ਆਪਾਂ ਨੇ ਦੇਖਿਆ ਵੀ ਹੁਣ ਜਿਹੜੇ ਯੂਰਪੀਅਨ ਲੀਡਰਸ ਹੈ ਹੈ ਨਾ ਉਹਨਾਂ ਨਾਲ ਇਵੈਂਟ ਹੈ ਜਿਹੜੇ ਉਹ ਹੋ ਰਹੇ ਆ ਗੱਲਾਂ ਬਾਤਾਂ ਹੋ ਰਹੀਆਂ ਟ੍ਰੇਡ ਦੀਆਂ ਅਤੇ ਇੱਥੇ ਵੀ ਜਿਹੜੀ ਸਮਿਟ ਇੱਕ ਹੋਈ ਹੈ ਹੈ ਨਾ ਲੈ ਕੇ ਇਨਵੈਸਟਮੈਂਟ ਨੂੰ ਸੋ ਯੂਰਪੀਅਨ ਦੇਸ਼ਾਂ ਦੇ ਨਾਲ ਵਧੀਆ ਸੰਬੰਧ ਬਣਾਉਣ ਦੇ ਲਈ ਸੋ ਮਿਸਟਰ ਟਰੰਪ ਕਹਿੰਦੇ ਆ ਕਿ ਕੈਨੇਡਾ ਆਪਣੇ ਆਪ ਨੂੰ ਡਿਸਟਰੋਏ ਕਰ ਰਿਹਾ ਸੋ ਪਰ ਮਾਰਕ ਕਾਰਨੀ ਕਹਿੰਦੇ ਆ ਵੀ ਅਸੀਂ ਤਾਂ ਆਪਣਾ ਦੇਸ਼ ਦੇਖਣਾ ਨਾਲੇ ਅਸੀਂ ਇੰਡੀਪੈਂਡੈਂਟ ਕੰਟਰੀ ਆ ਸੋਵਰਨ ਕੰਟਰੀ ਆ ਸੋ ਸੋਵਰੈਨਿਟੀ ਅਸੀਂ ਆਪਣੀ ਬਣਾ ਕੇ ਰੱਖਣੀ ਆ ਕਿਉਂਕਿ ਆਪਾਂ ਨਾ ਕਈ ਵਾਰ ਕਈਆਂ ਤੋਂ ਸੁਣਦੇ ਹਾਂ ਵੀ ਨਹੀਂ ਜੀ ਇਹ ਤਾਂ ਡੋਨਲਡ ਟਰੰਪ ਦੀ ਗੱਲਬਾਤ ਜਿਹੜੀ ਮੰਨ ਲੈਣੀ ਚਾਹੀਦੀ ਹੈ ਜੋ ਉਹ ਕਹਿੰਦੇ ਆ ਪਰ ਨਾ ਵਿਚਲੀਆਂ ਗੱਲਾਂ ਜਿਹੜੀਆਂ ਹੁੰਦੀਆਂ ਉਹ ਆਪਾਂ ਨੂੰ ਪਤਾ ਨਹੀਂ ਹੁੰਦੀਆਂ ਵੀ ਕਿਵੇਂ ਕੀ ਚੱਲ ਰਿਹਾ ਸਾਰਾ ਕੁਛ ਜਿਵੇਂ ਹੁਣ ਜਦੋਂ ਮਾਰਕ ਕਾਰਨੀ ਸਾਹਿਬ ਗਏ ਸੀਗੇ ਮਿਸਟਰ ਡੋਨਲਡ ਟਰੰਪ ਨੂੰ ਮਿਲਣ ਵਾਸਤੇ ਹੈ ਨਾ ਉਹਨੇ ਸੋਵਰੈਨਿਟੀ ਦੇ ਉੱਪਰ ਹੀ ਧਾਵਾ ਜਿਹੜਾ ਬੋਲਿਆ ਸੀਗਾ ਵੀ ਤੁਸੀਂ ਸਾਡੇ ਨਾਲ ਮਿਲ ਜਾਓ ਅਤੇ ਅਸੀਂ ਬੜੀ ਵਧੀਆ ਜਿਹੜੀ ਦੋਨੋਂ ਦੇਸ਼ ਫਿਰ ਤਰੱਕੀ ਕਰਾਂਗੇ ਤੁਸੀਂ ਤੁਹਾਨੂੰ ਪ੍ਰੋਬਲਮ ਨਹੀਂ ਕੋਈ ਹੋਊਗੀ ਪਰ ਉੱਥੇ ਫਿਰ ਮਿਸਟਰ ਮਾਰਕ ਕਾਰਨੀ ਨੇ ਕੈਨੇਡਾ ਬਾਰੇ ਸੋਚਿਆ ਕੈਨੇਡਾ ਦੀ ਸੋਵਰੈਨਿਟੀ ਬਾਰੇ ਸੋਚਿਆ ਅਤੇ ਉਹਨਾਂ ਦੀ ਗੱਲ ਨਹੀਂ ਮੰਨੀ ਸੋ ਜਿਹਦੇ ਕਰਕੇ ਉਹ ਇੰਨਾ ਕੁਛ ਬੋਲ ਰਹੇ ਆ ਅਤੇ ਸਾਡੇ ਨਾਲ ਰੇਸ਼ਮ ਭਾਅ ਜੀ ਜੁੜੇ ਹਾਂਜੀ ਭਾਅ ਜੀ ਕੀ ਹਾਲ ਚਾਲ
1: ਜੀ
0: ਥੈਂਕ ਯੂ ਬਿਲਕੁਲ ਜੀ ਪਸੰਦ ਹੈ ਆਪਣੀ ਆਪਣੀ ਹੈ ਨਾ ਜਿਹੜੇ ਪੁਰਾਣੇ ਗੀਤ ਹੈ ਕਿ ਪੁਰਾਣੇ ਗੀਤਾਂ ਨੂੰ ਜ਼ਿਆਦਾ ਲਾਈਕ ਕਰਦੇ ਜਾਂ ਉਹੀ ਗੱਲ ਕਿ ਚਮਕੀਲੇ ਬਾਈ ਦੇ ਗੀਤਾਂ ਨੂੰ ਜ਼ਿਆਦਾ ਲਾਈਕ ਕਰਦੇ ਆ ਸੋ ਸਾਰੇ ਗੀਤ ਵਧੀਆ ਆਪਣੇ ਆਪਣੇ ਹਿਸਾਬ ਦੇ ਨਾਲ ਜਿਵੇਂ ਕੋਈ ਗਾਉਂਦਾ ਜਾਂ ਜਿਵੇਂ ਕਿਸੇ ਦੀ ਪਸੰਦ ਹੈ ਹੈ ਨਾ ਉਵੇਂ ਸਭ ਕੁਛ ਠੀਕ ਹੈ ਅਤੇ ਲਓ ਜੀ ਆਪਾਂ ਗੱਲਬਾਤ ਕਰ ਰਹੇ ਸੀ ਕਿ ਦਾਨ ਪੁੰਨ ਜਿਹੜਾ ਹੈਗਾ ਉਹ ਕਈ ਵਾਰ ਆਪਾਂ ਕਰਦੇ ਹਾਂ ਨਾ ਅਸੀਂ ਬੜਾ ਜਿਹੜਾ ਜਿਤਾਉਂਦੇ ਹਾਂ ਵੀ ਅਸੀਂ ਆਹ ਦਾਨ ਪੁੰਨ ਕੀਤਾ ਹੁਣ ਕਹਿੰਦੇ ਆ ਵੀ ਕਿਸੇ ਨੇ ਜਿਹੜਾ ਹੋਸਪਿਟਲ ਹੈ ਦਾ ਪ੍ਰਿੰਸਸ ਮਾਰਗਰਟ ਕੈਂਸਰ ਫਾਊਂਡੇਸ਼ਨ ਉਹਨਾਂ ਨੂੰ ਕੈਂਸਰ ਫਾਊਂਡੇਸ਼ਨ ਉਹਨਾਂ ਨੂੰ ਕਿਸੇ ਅਨੋਨਿਮਸ ਬੰਦੇ ਨੇ ਮਤਲਬ ਉਹਨਾਂ ਨੇ ਆਪਣਾ ਨਾਮ ਜ਼ਾਹਿਰ ਨਹੀਂ ਕੀਤਾ ਕਿ ਮੈਂ ਜਿਹੜਾ ਹੈ ਦੇ ਰਿਹਾ ਔਰ ਜਿਹੜਾ ਇਹ ਅਮਾਊਂਟ ਉਹਨਾਂ ਨੇ ਦਿੱਤਾ ਪਤਾ ਕਿੰਨਾ ਦਿੱਤਾ ਉਹਨਾਂ ਨੇ ਦਿੱਤਾ $100 million ਡੋਨੇਟ ਕੀਤਾ ਔਰ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਵੀ ਤੁਸੀਂ ਇਹਨੂੰ ਜਿੱਥੇ ਮਰਜ਼ੀ ਖਰਚੋ ਕਈ ਵਾਰ ਹੁੰਦਾ ਨਾ ਕਈ ਕੋਈ ਦਾਨ ਪੁੰਨ ਕਰਦੇ ਕਈ ਵਾਰ ਉਹ ਸਪੈਸ਼ਲ ਤੌਰ 'ਤੇ ਦੱਸਦੇ ਆ ਵੀ ਤੁਸੀਂ ਆਹ ਚੀਜ਼ 'ਤੇ ਜਿਹੜਾ ਹੈਗਾ ਪੈਸਾ ਖਰਚ ਕਰਨਾ ਪਰ ਉਹ ਕਹਿੰਦੇ ਆ ਤੁਸੀਂ ਰਿਸਰਚ 'ਤੇ ਕਰੋ ਕੋਈ ਤੁਸੀਂ ਬਿਲਡਿੰਗ 'ਤੇ ਨੂੰ ਜ਼ਿਆਦਾ ਵਧਾਉਣਾ ਚਾਹੁੰਦੇ ਹੋ ਜਾਂ ਜਿਹੜੇ ਹੋਸਪਿਟਲ ਦੇ ਵਿੱਚ ਕੋਈ ਦਵਾਈਆਂ ਕੋਈ ਇਕੁਇਪਮੈਂਟ ਕੁਛ ਵੀ ਲਿਆਉਣਾ ਹੈਗਾ ਆ ਅਤੇ ਉਹ ਤੁਸੀਂ ਲਿਆ ਸਕਦੇ ਹੋ ਸੋ ਉਹਨਾਂ ਨੇ ਆਪਣਾ ਨਾਮ ਜਿਹੜਾ ਜ਼ਾਹਿਰ ਨਹੀਂ ਕੀਤਾ ਅਤੇ ਕਹਿੰਦੇ ਆ ਵੀ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਜਿਹੜਾ ਅਮਾਊਂਟ ਹੈ ਜਿਹੜਾ ਕਿ ਡੋਨੇਟ ਕੀਤਾ ਗਿਆ ਸੋ ਬਿਲਕੁਲ ਜੀ ਆਪਾਂ ਵਧਾਈ ਵੀ ਦੇਵਾਂਗੇ ਔਰ ਜਿਹੜਾ ਪ੍ਰਿੰਸਸ ਮਾਰਗਰਟ ਕੈਂਸਰ ਫਾਊਂਡੇਸ਼ਨ ਹੈ ਨਾ ਇਹਨਾਂ ਨੂੰ ਲੋੜ ਵੀ ਹੈ ਕਾਫੀ ਮਨੀ ਦੀ ਔਰ ਤੁਹਾਨੂੰ ਯਾਦ ਹੋਊਗਾ AM 530 'ਤੇ ਆਪਾਂ ਨੇ ਜਿਹੜਾ ਹੈਗਾ ਕੀਤਾ ਵੀ ਸੀਗਾ ਫੰਡ ਰੇਜ਼ ਕੀਤਾ ਸੀਗਾ ਹੈ ਨਾ ਉਹਦੇ ਵਿੱਚ ਵੀ ਕਾਫੀ ਮਨੀ ਜਿਹੜੀ ਹੈ ਉਹ ਲੋਕਾਂ ਨੇ ਡੋਨੇਟ ਕੀਤੀ ਸੀ ਅਤੇ ਫਿਰ ਡੋਨੇਸ਼ਨ ਜਿਹੜੀ ਹੈ ਦਿੱਤੀ ਗਈ ਸੀ ਇਸ ਹੋਸਪਿਟਲ ਨੂੰ AM 530 ਵੱਲੋਂ ਇਹ ਆਈ ਥਿੰਕ ਲਾਸਟ ਈਅਰ ਕੀਤਾ ਸੀਗਾ ਸੋ ਬਿਲਕੁਲ ਜੀ ਇਹ ਦਾਨ ਪੁੰਨ ਵੈਸੇ ਕਰਦੇ ਰਹਿਣਾ ਚਾਹੀਦਾ ਹੈ ਨਾ ਸੋ ਲਓ ਜੀ ਇੱਕ ਸਾਡੇ ਨਾਲ ਕਾਲਰ ਜੁੜੇ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਜੀ ਜੀ ਬਹੁਤ ਅੱਛੇ ਹੈ ਸਰ
2: ਪ੍ਰੋਗਰਾਮ ਸੁਣ ਰਹਾ ਹੂੰ ਬਹੁਤ ਹਮੇਸ਼ਾ ਉਮਦਾ ਬਾਤੇ ਲਾਤੇ ਹੈ ਆਪ ਸੋਸਾਇਟੀ ਮੇ ਜ਼ਿੰਦਾ ਰੱਖਣੇ ਕੇ ਲੀਏ ਡੇ ਟੂ ਡੇ ਚੀਜ਼ੋਂ ਸੇ ਜੁੜੇ ਰਹੀਏ ਵਰਨਾ ਹਮ ਮਾਜ਼ੀ ਮੇ ਚਲੇ ਜਾਤੇ ਹੈ ਉਹ ਯੇ ਹੈ ਕਿ ਜੋ ਦਾਨ ਬਾਤ ਹੈ ਇਤਨਾ ਸਹੀ ਹੈ ਇਸਕੇ ਉੱਪਰ ਬੜੀ ਬੜੀ ਬੇਹਤਰੀਨ ਬਾਤ ਯੇ ਹੈ ਪ੍ਰੋਫਿਟ ਉਹਨਾਂ ਨੇ चाह के दिखा के दियो छुपा के दियो। तो लोगों ने पूछा दिखा के देना है सही है या छुपा के दे? आपने कहा नहीं, दिखा के भी देना ताकि भी छुपा के भी देना। क्या जे दिखा के इसलिए देना कि दूसरों को भी लेसन मिले, तरगीब मिले, यार तुसी भी काफी पैसे वाले हो, थोड़ा तुसी भी दान पुण्य कर दो। तो वो बोलता हाँ यार मैंने देखा इसको देते हुए, मैं भी दे देता हूँ। छुपा के इसलिए देना कि लेने वाले को शर्म ना आए कि यार वो मैं सबके सामने दे रहे हैं ऐसा। तो इसमें रिवायत है। जो बंदे ने कहा नहीं बताया, नाम अपना दे दिया, वो बेतहाशा दौलतमंद होंगे, आपको अंदाजा भी नहीं है उसके पास इतनी पैसे है। अब इसके हाथ से आप एक बात बता दूं आपको कि मारविश नाम था आदमी का, MIRVISH स्पेलिंग है, ईड मारविश नाम का बंदा था। ये बैथर्स्ट और टोरंटो में बहन जी स्पाइडना एक जगह है, वहां ऑनेस्ट एड नाम का वो चलाता था मॉल। उसमें सारे कपड़े सस्ते, घर के सामान सस्ते। आप बोलिए, आप पिटी की बात है, हॉलीवुड की शायद कोई ऐसी एक्ट्रेस एक्टर ना होगा बहन जी जो उसके पास नहीं आता था दर्शन करने के लिए, सलाम करने के लिए। इतना बड़ा आदमी था। इत्तेफाक से हमारे एक दोस्तों में कुछ गए थे उनके कंस्ट्रक्शन वगैरह के सिलसिले में घर पे, तो मालूम हुआ कि एक फ्रिज में उन्होंने कहा कि यार वो साफ करते वक्त मेरी ये चीजों को हाथ ना लगाना, वो किचन में पड़ी हुई है। तो उन्होंने कहा पता नहीं क्या चीजें, देखो। तो नौकर ने कहा यार वो ऐसा है बोतलें हैं, तो ले आओ देख क्या है। तो एक बोतल थी कॉनियाक नाम है उसका, एक दारू होती कॉनियाक जस्ट फॉर द नॉलेज। तो उसकी उन्होंने पिक्चर ले ली, फोटो खींच के उन्होंने कहा पता नहीं क्या ये नीचे रखी। पता चला $28,000 अमरीकन की दारू थी वो। जरा सोचिए, इनकी बर्थडे पे किसी ने संता वेल बर्नर अभी नहीं थी तो देख लीजिए टेकामेंट एक पिक्चर आई थी, उसमें फेरॉन का रोल किया था, उसने भिजाया इनको तोहफे में बर्थडे पे। जरा सोचिए $28,000 की जो बंदा दारू पीता, जरा बहन जी उस मकाम जरा सोचिए क्या होगा, और भिजाने वाले का दिल देखिए आप। तो ये बातें होती है, बहुत बड़ी बातें मैं क्या बोलूं। बाकी आप प्रिंसेस मार्गरेट का जिक्र करें, क्वीन एलिजाबेथ की छोटी बहन थी ये, इनके नाम से है ये अस्पताल और कैंसर हॉस्पिटल वगैरह सब कुछ। इनका भी इंतकाल हो गया मेरे ख्याल से कुछ से पहले, बड़े प्रसिद्ध रही है जॉर्ज साहब की।
0: कट रही है थोड़ी सी।
2: जी जी कोई बात नहीं, बहरहाल कॉल भी लंबी हो गई है। मैं यही बोलना चाह रहा हूँ कि जो भी चीजें दान पुण्य करना चाहिए, सोसाइटी की हेल्प करना चाहिए, इंसानियत को जिंदा रखना चाहिए।
0: जी जी थैंक यू जी, बहुत बहुत धन्यवाद आपका। ते बिल्कुल जी, जिहड़ी ना दान पुण है बड़ा जरूरी है। कई बार यह हुंदा कि असी नहीं करदे दान पुण, वैसे तो चलो जिन्नी किसी दी हुंदी है ना ओदी पहुंच हुंदी है, मतलब जिन्नी क मनी हैगी है जिन्ना कर सकते हैं। सो यह भी हैगा दान पुण करते रहना चाहिए, पर उही गल है उन्ना करना चाहिए भी जेड़ा चूहे भी ना। कई बार यह भी हुंदा कि कई दे देंदे बाद दे विच फिर कहिंदे आ भी लास्ट मैं तो एवं इन्ना देता, तो वह लगना भी नहीं। तो जद जिवें हुण चलो भाजी ने कहा भी हाँ जी जिवें हुण कोई दसदा कोई नहीं दसदा, पर पता भी लगना चाहिए। इन्हों ने तो चलो ठीक है भी वड्डा अमाउंट है, कई बार हुंदा भी हाँ जी क्यों दसना है ना, पर पता नहीं की दिल च होना। उंज तो चलो वधिया ना दस्या, पर उंज थोड़ा जा जे किसी नूं पता लगता तो दूजे भी प्रोत्साहित हुंदे आ, एनकरेजमेंट मिलती है भी हाँ जे किसी ने दान किया मैं भी कर देव है ना। सो ताई कई बार फंड रेज करते भी चलो एक दूजे नूं देख के हर एक दूजा भी फिर सोचता भी चल इन्हें देता मैं भी देता है ना। सो ये भी जरूरी है। सो हर एक का अपना अपना नजरिया जी किवें कोई सोचता। चलो जी हुण आपां चलदे आ परमजीत दियोल जी दे कोल ते रियल एस्टेट की जानकारी लैंदे आ। परमजीत जी स्वागत तुहाडा।
1: मिलेगी रेंट सिर्फ $100 पर मंथ होगा, लीज लॉन्ग टर्म 5+5 ते प्राइस जी asking price 269,000 is still negotiable ਸਾਨੂੰ ਦੀ ਬੈਸਟ ਮਿਲ ਸਕਦੀ ਹੈ। ਪਲਾਜ਼ੋ ਦੇ ਵਿੱਚ ਪੀਜ਼ਾ ਸਟੋਰ ਤੁਹਾਨੂੰ ਮਿਲ ਰਿਹਾ ਵਾ, ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਮਿਸ਼ਨ ਸਾਗਰ ਵਿੱਚ ਲਿਸਟਾ ਹੋਇਆ ਪੀਜ਼ਾ ਸਟੋਰ ਬਿਗ ਫ੍ਰੈਂਚਾਈਜ਼ ਦਾ ਉਹ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਬ੍ਰਾਂਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ ਇਹ ਪ੍ਰੋਗਰਾਮ ਅਤੇ ਬਵੇਕਰ ਦੀ ਬੜੇ ਪਲਾਜ਼ੇ ਦੇ ਵਿੱਚ ਜਿੱਥੇ ਰੈਸਟੋਰੈਂਟ ਦਾ ਅਗਰ ਤੁਸੀਂ ਰੈਸਟੋਰੈਂਟ ਖਰੀਦਾ ਰਹੇ ਹੋ ਉਹ ਵੀ ਤੁਹਾਡੇ
0: ਬਹੁਤ ਬਹੁਤ ਧੰਨਵਾਦ ਜੀ ਤੇ ਬਿਲਕੁਲ ਜੀ ਪਰਮਜੀਤ ਦਿਓਲ ਜੀ ਨਾਲ ਗੱਲਬਾਤ ਕਰੋ 416-993-7378 ਤੇ ਤੁਸੀਂ ਗੱਲਬਾਤ ਪਰਮਜੀਤ ਦਿਓਲ ਜੀ ਦੇ ਨਾਲ ਕਰ ਸਕਦੇ ਹੋ ਤੇ ਬਿਲਕੁਲ ਜੀ ਆਪਾਂ ਦਾਨ ਪੁੰਨ ਦੀ ਗੱਲ ਕਰ ਰਹੇ ਸੀ ਬਿਲਕੁਲ ਦਾਨ ਪੁੰਨ ਜਿੰਨਾ ਹੋ ਸਕਦਾ ਕਰਨਾ ਚਾਹੀਦਾ ਬਾਕੀ ਹਰੇਕ ਦੀ ਆਪਣੀ ਆਪਣੀ ਜਿਹੜੀ ਹੈ ਉਹ ਚਾਹਤ ਹੁੰਦੀ ਹੈ ਕਿੰਨਾ ਦੇਣਾ ਕਿੰਨਾ ਨਹੀਂ ਦੇਣਾ ਕਈ ਤਾਂ ਜਮੇ ਨਹੀਂ ਦੇ ਕੇ ਰਾਜੀ ਹੈ ਨਾ ਕਈ ਜਿਵੇਂ ਗੁਰੂ ਸਾਹਿਬ ਨੇ ਵੀ ਆਪਾਂ ਨੂੰ ਕਿਹਾ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਦਸਵੰਧ ਜਿਹੜਾ ਉਹ ਕੱਢਣਾ ਚਾਹੀਦਾ ਪਰ ਕਈ ਵਾਰ ਖਰਚੇ ਪਾਣੀ ਚੱਲਦੇ ਨਹੀਂ ਕਈਆਂ ਦੇ ਹੈ ਸੋ ਜਿਹੜੇ ਫਾਊਂਡੇਸ਼ਨ ਦੇ ਪ੍ਰਧਾਨ ਹੈ ਨਾ ਸੀਈਓ ਮੀਓ ਯਾਮਾ ਸ਼ਿਤਾ ਕਹਿੰਦੇ ਵੀ ਉਹਨਾਂ ਨੇ ਜਦੋਂ ਇਹ ਤੋਹਫੇ ਦੀ ਖਬਰ ਸੁਣੀ ਨਾ ਤਾਂ ਬੜੇ ਖੁਸ਼ ਹੋਏ ਕਹਿੰਦੇ ਆ ਕਿ ਕੈਂਸਰ ਦੇ ਵਿੱਚ ਕਹਿੰਦੇ ਸੁੰਦਰ ਦਿਨ ਵੀ ਹੁੰਦੇ ਆ ਅਤੇ ਔਖੇ ਦਿਨ ਵੀ ਹੁੰਦੇ ਆ ਹੈ ਨਾ ਕਿਉਂਕਿ ਕੈਂਸਰ ਇੱਕ ਇੰਨੀ ਭਿਆਨਕ ਬਿਮਾਰੀ ਆ ਹਾਲੇ ਤੱਕ ਇਹਦਾ ਤੋੜ ਹੈ ਜਿਹੜਾ ਉਹ ਲੱਭਿਆ ਨਹੀਂ ਗਿਆ ਚਲੋ ਫਿਰ ਵੀ ਬੜਾ ਕੁਛ ਇਨਵੈਂਸ਼ਨ ਦੇ ਵਿੱਚ ਕੀਤਾ ਖੋਜਕਰਤਾਵਾਂ ਨੇ ਕਾਫੀ ਖੋਜਾਂ ਕੀਤੀਆਂ ਪਰ ਬੰਦਾ ਸਰਵਾਈਵ ਕਰਨ ਲੱਗ ਗਿਆ ਹੁਣ ਪਹਿਲਾਂ ਤਾਂ ਇਹ ਹੁੰਦਾ ਸੀ ਜੇ ਕਿਸੇ ਨੂੰ ਕੈਂਸਰ ਹੋ ਗਿਆ ਉਹ ਸਰਵਾਈਵ ਨਹੀਂ ਕਰ ਸਕਦਾ ਸੀ ਬਸ ਥੋੜ੍ਹੀ ਦੇਰ ਹੀ ਹੁੰਦਾ ਸੀਗਾ ਉਸ ਤੋਂ ਬਾਅਦ ਉਹ ਇਸ ਦੁਨੀਆ ਤੋਂ ਅਲਵਿਦਾ ਹੋ ਜਾਂਦਾ ਸੀ ਪਰ ਹੁਣ ਕਿਉਂਕਿ ਅੱਗੇ ਅੱਗੇ ਹੋਰ ਵੀ ਜਿਹੜੀਆਂ ਕਾਢਾਂ ਉਹ ਕੱਢੀਆਂ ਜਾ ਰਹੀਆਂ ਸੋ ਹੋਪ ਕਰਦੇ ਹਾਂ ਕਿ ਸਭ ਕੁਛ ਵਧੀਆ ਵਧੀਆ ਹੋ ਜਾਵੇ ਅਤੇ ਨਾਲ ਦੀ ਨਾਲ ਉਹੀ ਹੈ ਕਿ ਕਾਫੀ ਮਨੀ ਦੀ ਲੋੜ ਹੁੰਦੀ ਹੈ ਜਦੋਂ ਕੋਈ ਨਾ ਕੋਈ ਇਨਵੈਂਸ਼ਨ ਕਰਨੀ ਹੁੰਦੀ ਹੈ ਕਿਉਂਕਿ ਕਾਫੀ ਕੁਛ ਜਿਹੜਾ ਹੈ ਯੂਜ਼ ਕੀਤਾ ਜਾਂਦਾ ਕਾਫੀ ਸਮਾਂ ਲੱਗਦਾ ਅਤੇ ਇਸ ਕਰਕੇ ਪੈਸੇ ਦੀ ਲੋੜ ਹੁੰਦੀ ਹੈ ਜਿਹੜੇ ਹੋਸਪਿਟਲਸ ਹੈ ਸਿੱਖ ਕਿਡਸ ਹੋ ਗਿਆ ਜਾਂ ਹੋਰ ਹੋਸਪਿਟਲ ਹੋ ਗਏ ਜਿਹੜੇ ਦਾਨ ਪੁੰਨ ਜਿਹੜੇ ਕਰਦੇ ਆ ਜੀ ਬਹੁਤ ਵਧੀਆ ਗੱਲ ਹੈ ਅਤੇ ਲਓ ਜੀ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਨੀ ਹੈ ਮੇਰੇ ਫੋਨ ਨੰਬਰ 'ਤੇ ਨਹੀਂ ਕਰਨੀ ਸਟੂਡੀਓ ਦਾ ਨੰਬਰ ਹੈਗਾ 647-8713-13 'ਤੇ ਗੱਲਬਾਤ ਜਿਹੜੀ ਹੋ ਸਕਦੀ ਹੈ ਸੋ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਅਤੇ ਨਾਲ ਦੀ ਨਾਲ ਜਿਹੜੀ ਇੱਕ ਹੋਰ ਖਬਰ ਮੈਂ ਤੁਹਾਡੇ ਤੱਕ ਪਹੁੰਚਾ ਦੇਵਾਂ ਕਿ ਜਿਵੇਂ ਨਾ ਆਪਾਂ ਚਲੋ ਸੋਚਦੇ ਹਾਂ ਵੀ ਇਸ ਦੁਨੀਆਂ ਦੇ ਵਿੱਚ ਹਰੇਕ ਨੂੰ ਪੈਸੇ ਦੀ ਲੋੜ ਹੁੰਦੀ ਹੈ ਪਰ ਜਿਹੜਾ ਪੈਸਾ ਨਾ ਗਲਤ ਤਰੀਕੇ ਨਾਲ ਨਹੀਂ ਕਮਾਇਆ ਜਾਣਾ ਚਾਹੀਦਾ ਜਾਂ ਕੋਈ ਇੱਦਾਂ ਦੇ ਕੰਮ ਜਿਵੇਂ ਆਪਾਂ ਦੇਖਦੇ ਹਾਂ ਕੋਈ ਸਮਗਲਿੰਗ ਬੜੀ ਹੁੰਦੀ ਹੈ ਹੈ ਨਾ ਜਾਂ ਕੋਈ ਡਰੱਗ ਜਿਹੜੀ ਆ ਸਮਗਲ ਕੀਤੀ ਜਾਂਦੀ ਹੈ ਪੈਸਿਆਂ ਕਰਕੇ ਕਰਦਾ ਕੋਈ ਬੰਦਾ ਹੈ ਨਾ ਪਰ ਬੜਾ ਰੈਕਰਡ ਆਪਣਾ ਖਰਾਬ ਕਰ ਲੈਂਦਾ ਜਿਹੜਾ ਬਾਕੀ ਲਾਈਫ ਹੁੰਦੀ ਹੈ ਹੁਣ ਜਿਵੇਂ ਇੱਕ ਪ੍ਰੋਜੈਕਟ ਸੀਗਾ ਰੈੱਡ ਜ਼ੋਨ ਉਹਦੇ ਅਧੀਨ ਜੀ ਟੀ ਏ ਦੇ ਵਿੱਚ ਪੀਲ ਰੀਜਨਲ ਪੁਲਿਸ ਨੇ 4 ਵਿਅਕਤੀਆਂ ਨੂੰ ਜਿਹੜਾ ਹੈਗਾ ਚਾਰਜ ਕੀਤਾ ਔਰ ਇਹ ਜਿਹੜੀ ਇਹਨਾਂ ਦੀ ਉਮਰ ਹੈ ਉਹ 24 ਤੋਂ ਲੈ ਕੇ 28 ਸਾਲ ਦੇ ਵਿੱਚ ਵਿੱਚ ਹੈ ਸਾਰੇ ਇੱਕ 23 ਸਾਲ ਦਾ ਵੀ ਹੈ 2 24 ਦੇ ਹੈ 1 28 ਦਾ ਸੋ ਦੇਖ ਲਓ ਵੀ ਇਹ 4 ਬੰਦੇ ਚਾਰਜ ਕੀਤੇ ਹੈ ਜਿਨ੍ਹਾਂ ਦੇ ਕੋਲ ਜਿਨ੍ਹਾਂ ਦੇ ਨਾਮ ਆਪਾਂ ਜੇ ਕਹੀਏ ਸਟੀਫਨ ਪ੍ਰਕਾਸ਼ ਕੌਂਸਲਾ 24 ਸਾਲ ਦਾ ਅਕਸ਼ੈ ਸ਼੍ਰੀ ਕਾਂਥਨ 24 ਸਾਲ ਦਾ ਸਮੈ ਸ਼ੈਕ 28 ਸਾਲ ਜੈਨੋਜ ਦਿਆਬਰਨ 23 ਸਾਲ ਸੋ ਇਹਨਾਂ ਦੇ ਕੋਲ 23 ਫਾਇਰ ਆਰਮਸ ਜਿਹੜੇ ਆ ਮਿਲੇ ਆ ਕੋਕੇਨ ਇਹਨਾਂ ਦੇ ਕੋਲ ਅਤੇ 950 ਰਾਊਂਡ ਆਫ ਐਮੀਨੇਸ਼ਨ ਇਹਨਾਂ ਦੇ ਕੋਲ ਬਰਾਮਦ ਕੀਤੇ ਗਏ ਆ ਸੋ ਤੁਸੀਂ ਅੰਦਾਜ਼ਾ ਲਾ ਲਓ ਵੀ ਇਹਨਾਂ ਨੇ ਪਤਾ ਨਹੀਂ ਪਹਿਲਾਂ ਕੀ ਕੀਤਾ ਹੋਣਾ ਕਿੰਨਾ ਕੁਛ ਜਾਂ ਹੋਰ ਕਿੰਨਾ ਕੁਛ ਹੋਊਗਾ ਇਹ ਅੱਗੇ ਨਿਕਲ ਕੇ ਸਾਹਮਣੇ ਆਊਗਾ ਪਰ ਇਹ ਹੁਣ ਪ੍ਰੋਜੈਕਟ ਰੈੱਡ ਜ਼ੋਨ ਦੇ ਅਧੀਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਾਕੀ ਹੁਣ ਜਿਵੇਂ ਆਪਾਂ ਕਹਿੰਦੇ ਹਾਂ ਵੀ ਜਦੋਂ ਕੋਰਟ ਦੇ ਵਿੱਚ ਮਸਲਾ ਫਿਰ ਪਹੁੰਚ ਜਾਂਦਾ ਅੱਗੇ ਕਿ ਕਿਵੇਂ ਕੀ ਕੀਤਾ ਤਾਂ ਪਤਾ ਲੱਗਦਾ ਵੀ ਹਾਂ ਇਹਨਾਂ ਦਾ ਕੋਈ ਕਸੂਰ ਹੈ ਕਿ ਨਹੀਂ ਹੈ, ਇਹ ਵੀ ਬੜੀ ਬਹੁਤ ਵੱਡੀ ਗੱਲ ਹੈ। ਅਤੇ ਬਾਕੀ ਜਿਹੜੇ ਅਕਾਲੀ ਦਲ ਲੀਡਰ ਹੈ ਜੀ, SGPC ਦੇ ਮੈਂਬਰ ਹੈ ਨਾ ਅਮਰਜੀਤ ਸਿੰਘ ਚਾਵਲਾ, ਉਹਨਾਂ ਦੀਆਂ ਆਪਾਂ ਨਿਊਜ਼ 'ਚ ਰੋਜ਼ ਦੇਖ ਰਹੇ ਹਾਂ ਵੀ ਕੀ ਕੁਛ ਵਾਪਰੀ ਜਾਂਦਾ ਹੈ ਨਾ। ਸੋ ਕਹਿੰਦੇ ਉਹਨਾਂ ਦੇ ਖਿਲਾਫ ਜਬਰ ਜਿਨਾਹ ਦੇ ਜਿਹੜੇ ਆ ਉਹ ਕੇਸ ਦਰਜ ਹੋਇਆ, ਉਸ ਤੋਂ ਬਾਅਦ ਉਹ ਰੂਹ ਪੋਸ਼ ਹੋ ਗਏ, ਕਹਿੰਦੇ ਕੈਨੇਡਾ ਹੈਗੇ ਇੱਥੇ ਸਰੀ 'ਚ ਆਏ ਹੋਏ ਪਤਾ ਨਹੀਂ। ਸੋ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ ਪਤਾ ਨਹੀਂ ਕਿੱਦਾਂ ਜਿਹੜੇ ਆ ਇਹ ਮੈਂਬਰ ਜਿਹੜੇ ਆ, ਚਾਹੇ SGPC ਦੇ ਆ, ਗੁਰਦੁਆਰੇ ਦੀਆਂ ਸਰਾਵਾਂ ਦੇ ਵਿੱਚ ਜਿਹਨਾਂ ਨੂੰ ਲਿਆ ਕੇ ਰੱਖਿਆ, ਕਿੰਨੀ ਕਿੰਨੀ ਦੇਰ ਰੱਖੀ ਜਾਂਦੇ ਆ, ਅਤੇ ਜਦਕਿ ਇਹ ਅਲਾਓ ਨਹੀਂ ਹੁੰਦਾ, ਅਲਾਊਡ ਨਹੀਂ ਹੁੰਦਾ ਇੱਦਾਂ ਕਰਨਾ। ਅਤੇ ਸਾਡੇ ਨਾਲ ਇੱਕ ਕਾਲਰ ਹੈ ਗੁਰਜੀਤ ਭਾਜੀ ਹੈ। ਹਾਂਜੀ ਭਾਜੀ, ਕੀ ਹਾਲ ਚਾਲ?
3: ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ।
0: ਜੀ ਜੀ ਸਤਿ ਸ੍ਰੀ ਅਕਾਲ
3: ਭੈਣ ਜੀ। ਆ ਜਿਹੜੀ ਤੁਸੀਂ ਗੱਲ ਕਰਦੇ ਸੀ ਨਾ ਕ੍ਰਾਈਮ ਦੀ, ਇਹਨਾਂ ਨੇ ਡਿਜੀਟਲ ਕਰੰਸੀ ਕਰ ਦੇਣੀ ਹੈ ਜੀ। ਉਹ ਸਾਰਾ ਇਹ ਖਤਮ ਹੋ ਜਾਣਾ ਸਾਰਾ ਸਿਸਟਮ, ਜਿਹੜਾ ਬੰਦਾ ਗਲਤ ਕੰਮ ਕਰੇਗਾ ਉਹਨੂੰ ਗੌਰਮੈਂਟ ਨੇ ਚੱਕ ਲਿਆ ਕਰਨਾ ਜੀ।
0: ਠੀਕ ਆ।
3: ਹਾਂਜੀ, ਇਹ ਸਾਰਾ ਡਿਜੀਟਲ ਹੋ ਜਾਣਾ ਆਉਣ ਵਾਲੇ ਟਾਈਮ 'ਚ। ਬਾਕੀ ਆ ਜਿਹੜੀ ਤੁਸੀਂ ਅਮਰਜੀਤ ਚਾਵਲਾ ਤੇ ਉਹ ਮਲਕੀਤ ਸਿੰਘ ਦੀ ਗੱਲ ਕਰਦੇ ਆ ਨਾ ਜੀ,
0: ਹਾਂਜੀ,
3: ਉਹਨਾਂ ਨੇ ਉਹ ਬੀਬੀ ਗੱਲ ਸੋਚੀ ਆ ਜੀ, ਉਹਨੇ ਨਾਂ ਲੈਤੇ ਆ ਬਲਟੋ ਦੋਵੇਂ ਘਿਰਦਾ ਜੀ, ਇਹਨਾਂ ਨੇ ਮੇਰੀ ਡਿਟੇਲਟ ਲਾਈ ਜੀ।
0: ਬਹਿਰੀਨ ਤੋਂ ਆਈ ਮੇਰਾ ਖਿਆਲ ਹੈ।
3: ਹਾਂਜੀ, ਉਹ ਆਪਣੇ ਜਿਹੜੇ ਸਾਬਕਾ ਜਥੇਦਾਰ ਆ, ਕੁਛ ਸਮਾਂ ਪਹਿਲਾਂ ਜਾ ਕੇ ਆਏ ਉੱਥੇ ਹੈ ਨਾ, ਵੀ ਕਹਿੰਦੇ ਸੀ ਮੈਨੂੰ ਕਿਸੇ ਲੀਡਰ ਦੇ ਖਿਲਾਫ ਤੂੰ ਪਰਚਾ ਦਰਜ ਕਰਾ ਝੂਠਾ।
0: ਅੱਛਾ,
3: ਕਿਉਂਕਿ ਇਹ ਅਕਾਲੀ ਦਲ ਵਾਲੇ ਪਹਿਲਾਂ ਵੀ ਕੰਮ ਕਰਦੇ ਰਹੇ ਨਾ, ਕਰਾਉਂਦੇ ਰਹੇ ਪਰ ਜਨਾਨੀਆਂ ਖੜੀਆਂ ਕਰ ਕਰਕੇ, ਇਹਨਾਂ ਨੇ ਆਪਣੇ ਪੱਤਰਕਾਰ ਸੀ ਬਲਤੇਜ ਪੰਨੂ ਦੇ ਸਿਰ ਵੀ ਪਰਚਾ ਦਰਜ ਕਰਾ ਝੂਠਾ ਨਿਕਲਿਆ ਸੀ।
0: ਹਾਂਜੀ ਹਾਂ, ਪਹਿਲਾਂ ਹੋਇਆ ਸੀਗਾ। ਹਾਂਜੀ
3: ਹਾਂਜੀ, ਇਹਨੇ ਸਾਰੀ ਜੀ ਲੰਮੇ ਹੁਣ ਦੇਖ ਲਓ ਜੀ, ਥੂ ਥੂ ਹੋ ਰਹੀ ਆ ਸਾਰੇ ਪਾਸੇ ਸਾਡੀ ਕੌਮ ਦੀ, ਸਾਡੀ ਕਮਿਊਨਿਟੀ ਦੀ ਜੀ, ਪੰਜਾਬੀਆਂ ਦੀ ਹੈ
0: ਜੀ।
3: ਕੌਮ ਦੇ ਵਿੱਚ ਕਿੰਨਾ ਆ ਗਿਆ ਜੀ, ਪਹਿਲਾਂ ਸਾਡੇ ਹੁੰਦੇ ਸੀ ਜੀ ਆਪਣੇ ਭਾਈ ਰਣਜੀਤ ਸਿੰਘ ਵਰਗੇ, ਜਿਹੜੇ ਆਪਣੀ ਕੌਮ ਲਈ ਕੁਰਬਾਨੀ ਦਿੰਦੇ ਸੀ, ਕਾਲੀ ਫੁੱਲਾ ਸਿੰਘ ਵਰਗੇ ਜੀ, ਹਾਂਜੀ
0: ਬਿਲਕੁਲ ਜੀ ਬਿਲਕੁਲ,
3: ਮਹਾਰਾਜਾ ਰਣਜੀਤ ਸਿੰਘ ਕਰਕੇ ਜੀ। ਹੁਣ ਦੇਖ ਲਓ ਇੱਕ ਪਰਿਵਾਰ ਲਈ ਵੋਟਾਂ ਲੈਣ ਲਈ ਨੀ, ਸਾਡੀ ਕੌਮ ਦਾ ਬੇੜਾ ਗਰਕ ਕਰਕੇ ਸਿੱਖਦਾ ਜੀ, ਸ਼ਰਮ ਵਾਲੀ ਗੱਲ ਆ ਜੀ ਬਹੁਤ ਹੀ ਸਾਡੀ
0: ਜੀ। ਬਸ ਉਹੀ ਹੈ, ਕੁਰਸੀਆਂ ਦੀ ਦੌੜ ਪਿੱਛੇ ਲੱਗੇ ਹੋਏ ਆ, ਫਿਰ ਜਿਹੜਾ ਕੁਝ ਜਿਹਦਾ ਜੀ ਕਰਦਾ ਵਾ ਕਹਿੰਦਾ ਕਰੀ ਚੱਲੋ, ਸਾਨੂੰ ਕੁਰਸੀ ਨਾ ਮਿਲ, ਕੁਰਸੀ ਨਾ ਸਾਡੀ ਛੁੱਟ ਜਾਵੇ, ਤੇ ਫਿਰ ਕੁਛ ਨਾ ਕੁਛ ਕਰੀ ਜਾਂਦੇ ਆ ਜੀ। ਥੈਂਕ ਯੂ ਭਾਜੀ
3: ਜੀ। ਬਾਹਰ ਜੋ ਮਰਜ਼ੀ ਕਰ ਲੈਣ ਪਰ ਗੁਰੂ ਘਰਾਂ 'ਚ ਨੀ ਇਹ ਕੰਮ ਚੰਗਾ ਲੱਗਦਾ।
0: ਬਿਲਕੁਲ ਬਿਲਕੁਲ,
3: ਗੁਰੂ ਘਰ ਦੀਆਂ ਸਰਾਵਾਂ ਦੇ ਵਿੱਚ ਤੁਸੀਂ ਰੱਖਦੇ ਆ ਬੀਬੀ ਨੂੰ 6-6 ਮਹੀਨੇ, ਸਾਲ ਸਾਲ ਬੰਦਾ ਮੁੱਕੇ, ਉਹਨਾਂ ਵਿਚਾਰੀ ਨਾਲ ਗਲਤ ਕੰਮ ਕਰਦੇ ਆ
0: ਜੀ।
3: ਦੇਖ ਲਓ ਪੈਸਾ ਜੀ ਕੀ ਕੁਛ ਕਰਾਈ ਜਾਂਦਾ ਦੁਨੀਆਂ ਦੇ।
0: ਬਿਲਕੁਲ, ਕਹਿੰਦੇ ਨੀ ਵੀ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਹੈ। ਹਾਂ ਜੀ, ਥੈਂਕ ਯੂ ਭਾਜੀ, ਥੈਂਕ ਯੂ ਵੈਰੀ ਮੱਚ। ਤੇ ਲਓ ਜੀ, ਬਿਲਕੁਲ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਤੇ ਸਮੇਂ ਦਾ ਤਾਂ ਪਤਾ ਹੀ ਨਹੀਂ ਲੱਗਦਾ, 10:37 ਹੋ ਚੁੱਕੇ ਹਨ ਜੀ। ਤੇ ਆਪਾਂ ਨੇ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਆਪਣੀਆਂ ਇਲੈਕਸ਼ਨ ਦੀਆਂ ਵੀ ਕਰਨੀਆਂ, ਮਿਊਂਸੀਪਲ ਚੋਣਾਂ ਜਿਹੜੀਆਂ ਬਿਲਕੁਲ ਸਿਰ ਤੇ ਆ ਜੀ, ਔਰ ਸਾਰੇ ਜਿਹੜੇ ਲੀਡਰ ਹੈਗੇ ਆ ਬਣਨ ਵਾਲੇ ਲੀਡਰ ਜਾਂ ਜਿਹੜੇ ਬਣੇ ਹੋਏ ਵੀ ਆ ਆਲਰੇਡੀ, ਸੋ ਉਹ ਪੱਬਾਂ ਭਾਰ ਹੋਏ ਹੋਏ ਆ, ਕੰਪੇਨਿੰਗ ਫੁੱਲ ਚੱਲ ਰਹੀ ਆ। ਪਰ ਉਹੀ ਹੈ ਵੀ ਇੱਕ ਤਾਂ ਆਪਾਂ ਤਾਂ ਚਲੋ ਜਦ ਤੱਕ ਇਲੈਕਸ਼ਨ ਹੈ ਨਾ 26 ਅਕਤੂਬਰ ਤੱਕ, ਉਦੋਂ ਤੱਕ ਆਪਾਂ ਤੁਹਾਨੂੰ ਯਾਦ ਕਰਾਉਂਦੇ ਰਹਿਣਾ। ਇੱਕ ਤਾਂ ਨਾ ਆਪਣੇ ਵਾਰਡ ਬਾਰੇ ਜ਼ਰੂਰ ਪਤਾ ਕਰੋ ਵੀ ਕਿਹੜਾ ਵਾਰਡ ਹੈ ਤੁਹਾਡਾ, ਕਿਹੜੇ ਕਿਹੜੇ ਮੈਂਬਰ ਉਹਦੇ 'ਚ ਐਜ਼ ਏ ਜਿਵੇਂ ਜਿਹੜੇ ਇਲੈਕਸ਼ਨ ਕੰਟੈਸਟ ਕਰ ਰਹੇ ਆ, ਕਿਹੜੇ ਕਿਹੜੇ ਹੈਗੇ ਹੈ ਨਾ। ਸੋ ਉਹਨਾਂ ਕੈਂਡੀਡੇਟਸ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ, ਫਿਰ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ। ਐਡਵਾਂਸ ਪੋਲਿੰਗ ਵੀ ਹੈਗੀ ਆ, ਉਹ ਵੀ ਤੁਹਾਨੂੰ ਆਪਾਂ ਯਾਦ ਕਰਾਉਂਦੇ ਰਵਾਂਗੇ ਨਾਲ ਦੀ ਨਾਲ, ਅਤੇ 26 ਤਰੀਕ ਨੂੰ ਤਾਂ ਫਾਈਨਲ ਫਿਰ ਜਿਵੇਂ ਕਹਿੰਦੇ ਇਲੈਕਸ਼ਨ ਡੇ ਹੈ ਹੀ ਹੈ। ਸੋ ਇੱਦਾਂ ਨਹੀਂ ਹੈ ਵੀ ਤੁਹਾਡੀ ਵੋਟ ਹੈ ਅਤੇ ਨਾ ਪਾਓ, ਆਪਣੀ ਵੋਟ ਦਾ ਇਸਤੇਮਾਲ ਕਰੋ। ਅਤੇ ਜਿਵੇਂ ਕਹਿੰਦੇ ਨਾ ਵੀ ਹਾਂ ਤੁਹਾਡੇ ਕੋਲ ਵੋਟ ਪਾਉਣ ਦਾ ਅਧਿਕਾਰ ਹੈ, ਤਾਂ ਫਿਰ ਕਿਉਂ ਨਾ ਪਾਉਣੀ ਵੋਟ। ਅਤੇ ਆਪਾਂ ਫਿਰ ਉਹਨਾਂ ਨੂੰ ਰਿਸਪੋਂਸੀਬਲ ਕਿਵੇਂ ਬਣਾਵਾਂਗੇ, ਜਿਹੜੇ ਕੈਂਡੀਡੇਟ ਖੜੇ ਹੋਏ ਆ ਤੇ ਉਹ ਜਦੋਂ ਆਪਣੀ ਪੋਸਟ ਸੰਭਾਲਣਗੇ ਤਾਂ ਕੰਮ ਵੀ ਤਾਂ ਹੀ ਕਰਨਗੇ ਨਾ, ਪਹਿਲਾਂ ਉਹ ਆ ਰਹੇ ਉਹਨਾਂ ਦੀ ਸੁਣੋ, ਆਪਣੀ ਸੁਣਾਓ, ਤੇ ਉਹ ਤੋਂ ਬਾਅਦ ਫਿਰ ਤੁਸੀਂ ਵੋਟ ਪਾਓ, ਠੀਕ ਹੈ ਨਾ। ਤੇ ਬਾਕੀ ਜੇ ਕਿਸੇ ਨੇ ਪੁੱਛਣਾ ਹੁੰਦਾ ਨਾ ਕੁਛ ਵਾਰਡ ਬਾਰੇ ਕੈਂਡੀਡੇਟ ਬਾਰੇ, ਵੈਸੇ ਮੈਂ ਸਾਰਾ ਜਿਹੜਾ ਫਾਈਂਡ ਆਊਟ ਕੀਤਾ ਹੋਇਆ, ਪਰ ਨਾ ਆਪਾਂ ਕੋਲ ਇੰਨਾ ਸਮਾਂ ਹੀ ਨਹੀਂ ਹੈਗਾ ਵੀ ਆਪਾਂ ਕਿਹੜੇ ਕਿਹੜੇ ਆਪਣੇ ਬ੍ਰੈਂਪਟਨ ਬਾਰੇ ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਬਿਲਕੁਲ ਉਹ ਵੀ ਪੁੱਛ ਸਕਦੇ ਹੋ, ਹੋਰਾਂ ਬਾਰੇ ਵੀ, ਹੈ ਨਾ, ਜਿੱਥੇ ਜਿੱਥੇ ਇਲੈਕਸ਼ਨ ਹੈਗੇ ਆ। ਬਾਕੀ ਤੁਸੀਂ ਜੇ ਆਪਾਂ ਸਿਰਫ ਮੇਅਰ ਦੀ ਮੈਂ ਦੱਸਾਂ ਨਾ, ਮੇਅਰ ਵਾਸਤੇ ਆਪਣੇ ਇੱਥੇ ਬ੍ਰੈਂਪਟਨ ਮੇਅਰ ਵਾਸਤੇ ਕੌਣ ਕੌਣ ਖੜੇ ਹੋਏ ਆ? ਜਾਗ੍ਰਿਤੀ ਭੱਟ, ਪੈਟ੍ਰਿਕ ਬਰਾਊਨ, ਇਹ ਤਾਂ ਆਲਰੇਡੀ ਹੁਣ ਹੈ ਵੀ, ਹੈ ਨਾ, ਗੁਰਦੀਪ ਸਿੰਘ ਢੋਠਰ, ਗੌਤਮ ਵਿਦਿਆ ਸਾਗਰ ਗਿੱਲ, ਪ੍ਰਭ ਜੈਕਸਨ ਵੈਸਲੇ, ਖੁਰਰਮ ਨਜ਼ਮਾ, ਪਰਟ ਨੈਥਿਅਲ ਨੈਥਨਲ, ਸਿੱਧੂ ਪ੍ਰਭ ਜੋਤ ਕੌਰ, ਸੋਮਲ ਸੰਦੀਪ, ਤ੍ਰਿਵਲ ਪੌਲ ਅਤੇ ਵਾਲੀਆ ਗੌਰਵ, ਇਹ ਜਿਹੜੇ ਬੰਦੇ ਆ ਇਹ ਹੈਗੇ ਸਾਰੇ ਕੈਂਡੀਡੇਟ ਫੋਰ ਦਾ ਮੇਅਰ ਆਫ ਬ੍ਰੈਂਪਟਨ। ਸੋ ਹੁਣ ਤੁਸੀਂ ਇਹਨਾਂ 'ਚ ਚੂਜ਼ ਕਰਨਾ ਅਤੇ ਵੀ ਕੌਣ ਕਿੱਥੇ ਖੜਾ, ਕੀ ਉਹਦੇ ਏਜੰਡਾ ਹੈਗੇ ਇਲੈਕਸ਼ਨ ਦੇ, ਹੈ ਨਾ, ਆਪਣੀ ਕੈਂਪੇਨਿੰਗ ਕਿਵੇਂ ਉਹਦੀ ਚੱਲ ਰਹੀ ਆ, ਅਤੇ ਕੁਐਸਚਨ ਉਹਨਾਂ ਨੂੰ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ। ਬਾਕੀ ਵਾਰਡ ਦੇ ਅਕੋਰਡਿੰਗ ਵੀ ਹੈਗੇ ਕੌਂਸਲਰ, ਸਿਟੀ ਕੌਂਸਲਰ ਕੌਣ ਹੈ ਜਾਂ ਕੀ ਹੈ, ਅਤੇ ਜੇ ਤੁਸੀਂ ਮੈਨੂੰ ਪੁੱਛਣਾ ਹੁੰਦਾ ਪੁੱਛ ਵੀ ਸਕਦੇ ਹੋ, ਅਤੇ ਮੈਂ ਥੋੜ੍ਹੇ ਬਹੁਤੇ ਕਰਕੇ ਵਿੱਚ ਵਿੱਚ ਜਦੋਂ ਸਮਾਂ ਮਿਲੇਗਾ ਨਾ ਮੈਂ ਤੁਹਾਨੂੰ ਦੱਸੀ ਵੀ ਜਾਣਾ, ਠੀਕ ਹੈ? ਅਤੇ ਹੁਣ ਆਪਾਂ ਇੱਕ ਕਮਰਸ਼ੀਅਲ ਬ੍ਰੇਕ ਲੈ ਲਈਏ, ਉਸ ਤੋਂ ਬਾਅਦ ਆਪਾਂ ਨੇ ਗੱਲਬਾਤ ਤੁਹਾਡੇ ਨਾਲ ਕਰਨੀ ਹੈ। ਪਰ ਮੈਂ ਨਾ ਨੰਬਰ ਇੱਕ ਪਹਿਲਾਂ ਤੁਹਾਨੂੰ ਦਵਾਂ, ਕਿਹੜਾ? ਇਹ ਹੈਗਾ ਜ਼ਫਰ ਮਲਿਕ ਜੀ ਦਾ, ਕਿਉਂਕਿ ਮੈਨੂੰ ਮੈਸੇਜ ਆਇਆ ਕਹਿੰਦੇ ਤੇਲ ਦਾ ਨੰਬਰ ਦੇ ਦਿਓ ਭਾਈ ਸਾਨੂੰ, ਅਸੀਂ ਆਪਣੇ ਵਾਲ ਕਹਿੰਦੇ ਵਧਾਉਣੇ ਆ। ਸੋ ਬਿਲਕੁਲ ਜੀ, ਜ਼ਫਰ ਮਲਿਕ ਜੀ ਦਾ ਨੰਬਰ ਤੁਸੀਂ ਨੋਟ ਕਰ ਲਓ। ਇਹ ਕਹਿੰਦੇ ਆ ਕਿ ਨਾ ਇਹ ਤੇਲ ਇੰਨੇ ਕਮਾਲ ਦਾ, ਤੁਸੀਂ ਜੇ ਇਸ ਤੇਲ ਨੂੰ ਲਾਓਗੇ ਇੱਕ ਤਾਂ ਤੁਹਾਨੂੰ ਲੱਗੂਗਾ ਨਹੀਂ ਕਿ ਤੁਹਾਡੇ ਵਾਲਾਂ ਦੇ ਵਿੱਚ ਤੇਲ ਲੱਗਿਆ ਹੋਇਆ। ਕਈ ਵਾਰ ਹੁੰਦਾ ਨਾ ਬੜੇ ਓਇਲੀ ਓਇਲੀ ਜਿਹੇ ਵਾਲ ਹੋ ਜਾਂਦੇ ਆ, ਕਹਿੰਦੇ ਜੇ ਤੁਸੀਂ ਕੰਮ 'ਤੇ ਵੀ ਜਾਣਾ ਹੈ ਨਾ ਅਤੇ ਤੇਲ ਲਾ ਕੇ, ਕਿਉਂਕਿ ਕਈਆਂ ਦੇ ਬੜੇ ਸੁੱਕੇ ਵਾਲ ਨੂੰ ਰੱਖ ਨਹੀਂ ਸਕਦੇ, ਡਰਾਈ ਡਰਾਈ ਲੱਗਦੇ ਆ। ਬਾਕੀ ਕਹਿੰਦੇ ਇਹਦੇ ਨਾਲ ਵਾਲ ਵੀ ਵਧਣੇ ਆ, ਲੰਬੇ ਵੀ ਹੋਣਗੇ, ਗਰੋਥ ਵੀ ਹੋਊਗੀ, ਸਿਲਕੀ ਵੀ ਹੋਣਗੇ ਜੇ ਕਿਸੇ ਦੇ ਖੁਸ਼ਕ ਹੈ ਵਾਲ, ਅਤੇ ਕਹਿੰਦੇ ਵੀ ਟੋਨਿਕ ਦੀ ਤਰ੍ਹਾਂ ਕੰਮ ਕਰਨਾ ਇਸ ਤੇਲ ਨੇ, ਕੈਨੇਡੀਅਨ ਮੇਡ ਆ। ਔਰ ਸਭ ਨਾਲੋਂ ਵਧੀਆ ਗੱਲ ਇਹ ਕਹਿੰਦੇ ਆ ਵੀ ਅਸੀਂ ਜਿੱਥੇ ਤੁਸੀਂ ਕਹੋਗੇ ਨਾ ਅਸੀਂ ਉੱਥੇ ਇਹ ਤੇਲ ਨੂੰ ਪਹੁੰਚਾ ਦੇਣਾ, ਯਾਨੀ ਕਿ ਤੁਸੀਂ ਐਡਰੈਸ ਦੱਸਣਾ ਆਪਣਾ, ਤੁਸੀਂ ਜੇ ਨਹੀਂ ਵੀ ਕਿਤੇ ਆ ਜਾ ਸਕਦੇ ਕੋਈ ਗੱਲ ਨਹੀਂ, ਕੋਈ ਚੱਕਰ ਨਹੀਂ। ਕਹਿੰਦੇ ਨੰਬਰ ਹੈਗਾ 647-521-5959 'ਤੇ ਤੁਸੀਂ ਗੱਲਬਾਤ ਕਰੋ। ਅਤੇ ਮੈਟ੍ਰਸਿਸ ਦੇ ਲਈ ਇਹਨਾਂ ਦੀ ਹੈਗੀ ਆਪਣੀ ਫੈਕਟਰੀ ਜਿੱਥੇ ਮੈਟ੍ਰਸਿਸ ਕਰਦੇ ਆ ਰੈਡੀ, ਤੁਸੀਂ ਇਹਨਾਂ ਮੈਟ੍ਰਸਿਸ ਨੂੰ ਲੈਣ ਦੇ ਲਈ ਕਾਲ ਕਰਨੀ ਹੈ 905-495-9041, 905-495-9041 'ਤੇ ਗੱਲਬਾਤ ਹੋ ਸਕਦੀ ਹੈ। 905-495-9041 'ਤੇ ਗੱਲਬਾਤ ਮੈਟ੍ਰਸਿਸ ਦੇ ਲਈ, ਕਿਉਂਕਿ ਸ਼ੈਲਬਰਨ ਦੇ ਵਿੱਚ ਹੈ ਜੀ ਇਹ, ਅਤੇ ਬਾਕੀ ਇਹਨਾਂ ਦੀ ਆਪਣੀ ਫੈਕਟਰੀ ਹੈ, ਤੁਸੀਂ ਜਿੱਥੇ ਕਹੋਗੇ ਉੱਥੇ ਇਹ ਡਿਲੀਵਰ ਕਰ ਦੇਣਗੇ। ਪਰ ਉਹ ਡਿਲੀਵਰੀ ਦੇ ਚਾਰਜਿਸ ਜੇ ਕਿਤੇ ਦੂਰ ਦੁਰਾਡੇ ਆ ਫਿਰ ਡਿਲੀਵਰੀ ਦੇ ਚਾਰਜਿਸ ਲੱਗਣਗੇ, ਠੀਕ ਹੈ? ਜੇ ਬ੍ਰੈਂਪਟਨ ਦੇ ਵਿੱਚ ਹੈ ਫਿਰ ਇਹ ਕਹਿੰਦੇ ਆ ਵੀ ਅਸੀਂ ਇੱਦਾਂ ਹੀ ਜਿਹੜਾ ਡਿਲੀਵਰ ਕਰ ਦੇਵਾਂਗੇ। ਬਾਕੀ ਤੁਸੀਂ ਗੱਲਬਾਤ ਪੂਰੀ ਖੋਲ੍ਹ ਕੇ, ਹੈ ਨਾ, ਕਈ ਵਾਰ ਇਹ ਹੁੰਦਾ ਵੀ ਹਾਂ ਹੁਣ ਇਹ ਕਹਿ ਦਿੱਤਾ ਤਾਂ ਜਿਵੇਂ ਕਹਿੰਦੇ ਸਟੈਂਪ ਹੀ ਲੱਗ ਗਈ, ਇੱਦਾਂ ਵੀ ਨਹੀਂ ਹੁੰਦਾ ਹੈਗਾ। ਜਦੋਂ ਤੁਸੀਂ ਕਿਤੇ ਵੀ ਬਾਏ ਕਰਦੇ ਹੋ ਚੀਜ਼, ਪਹਿਲਾਂ ਆਪਣੀ ਗੱਲਬਾਤ ਪੂਰੀ ਜਿਹੜੀ ਆ ਸਮਝੋ ਕਰੋ, ਫਿਰ ਉਸ ਤੋਂ ਬਾਅਦ ਬਾਏ ਕਰ ਲਓ ਚੀਜ਼। ਮੈਟ੍ਰਸਿਸ ਦੇ ਲਈ ਤੁਸੀਂ ਨੰਬਰ ਨੋਟ ਕਰ ਲਓ ਜੀ 905-495-9041, ਅਤੇ ਤੁਹਾਡੀ ਗੱਲਬਾਤ ਜਿਹੜੀ ਹੈ ਉਹ ਹੋ ਸਕਦੀ ਹੈ। ਅਤੇ ਬੇਸਮੈਂਟ ਤੁਸੀਂ ਰੈਂਟ 'ਤੇ ਲੈਣਾ ਚਾਹੁੰਦੇ ਹੋ ਅਤੇ ਫਿਰ ਤੁਸੀਂ ਕਾਲ ਕਰਨੀ ਹੈ ਜੀ 647-833-2771, ਇਹ ਈਟੋ ਬੀਕੋ ਦੇ ਵਿੱਚ ਹੈ ਜਿਹੜੀ ਬੇਸਮੈਂਟ ਆ, ਔਰ ਤੁਹਾਡੇ ਲਈ ਬੜੀ ਵਧੀਆ। ਔਰ ਇਹ ਕਹਿੰਦੇ ਆ ਕਿ ਤੁਸੀਂ ਜੇਕਰ ਇਸ ਬੇਸਮੈਂਟ ਨੂੰ ਲੈਣਾ, ਇੱਕ ਤਾਂ ਵੈਜੀਟੇਰੀਅਨ ਹੋਣੇ ਚਾਹੀਦੇ ਆ, ਇੱਕ ਕੋਈ ਪੈਟ ਵਗੈਰਾ ਤੁਸੀਂ ਰੱਖਿਆ ਨਹੀਂ ਹੋਣਾ ਚਾਹੀਦਾ, ਔਰ ਵਧੀਆ ਫੈਮਿਲੀ ਹੋਣੀ ਚਾਹੀਦੀ ਆ, ਤਾਂ ਕਿ ਕਿਉਂਕਿ ਇਹ ਬੜੇ ਬੰਦੇ ਵਧੀਆ ਹੈਗੇ ਆ, ਇਹ ਕਹਿੰਦੇ ਸਾਨੂੰ ਕੋਈ ਰੌਲੇ ਰੱਪੇ ਵਾਲੇ ਬੰਦੇ ਨਹੀਂ ਚਾਹੀਦੇ। ਸੋ ਬੇਸਮੈਂਟ ਫੋਰ ਰੈਂਟ ਹੈ ਈਟੋਬੀਕੋ ਦੇ ਵਿੱਚ, 1 ਨਵੰਬਰ ਤੋਂ ਅਵੇਲੇਬਲ ਹੈ। 647-833-2771 'ਤੇ ਤੁਸੀਂ ਗੱਲਬਾਤ ਹੈ ਜਿਹੜੀ ਉਹ ਕਰ ਸਕਦੇ ਹੋ। ਅਤੇ ਇੱਕ ਨੰਬਰ ਹੋਰ ਲੈ ਲਓ ਗੁਰਮੀਤ ਦਾ, ਗੁਰਮੀਤ ਨੂੰ ਤੁਸੀਂ ਕਾਲ ਕਰਨੀ ਹੈ ਜੀ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਬਹੁਤ ਵਧੀਆ ਤੁਸੀਂ ਜਿਹੜਾ ਹੈਗਾ ਆਪਣੀ ਇੰਸ਼ੋਰੈਂਸ ਹੈ ਜਿਹੜੀ ਉਹ ਕਰਾਉਣੀ ਹੈ, ਫਿਰ ਤੁਸੀਂ ਗੱਲਬਾਤ ਕਰੋਗੇ ਗੁਰਮੀਤ ਦੇ ਨਾਲ, ਕਿਉਂਕਿ ਆਟੋ ਹੋਮ ਬਿਜ਼ਨਸ ਦੀ ਇੰਸ਼ੋਰੈਂਸ ਕਰਦੇ ਆ, ਬੜੇ ਕਮਾਲ ਦੇ ਰੇਟ ਦੇਣਗੇ, ਬੜਾ ਲੰਬਾ ਤਜ਼ਰਬਾ ਇਹਨਾਂ ਨੂੰ। ਅਤੇ ਤੁਸੀਂ ਕਾਲ ਕਰ ਲਓ ਜੀ ਗੁਰਮੀਤ ਕੌਰ ਨੂੰ, ਅਤੇ ਆਟੋ ਹੋਮ ਦੀ ਤੁਹਾਡੀ ਰਿਨਿਊਅਲ ਆ ਗਈ ਤਾਂ ਵੀ ਤੁਸੀਂ ਕਾਲ ਕਰ ਲਓ 289-952-7699, 299-952-7699 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਸਾਡੇ ਨਾਲ ਇੱਕ ਕਾਲਰ ਹੈ ਜੀ 4119, ਹਾਂਜੀ ਸਤਿ ਸ਼੍ਰੀ ਅਕਾਲ।
4: ਦੂਸਰਾ ਜੀ ਦੂਸਰਾ ਜਿਹੜੀਆਂ ਸਿਟੀ ਦੀ ਇਲੈਕਸ਼ਨ ਹੁੰਦੀਆਂ ਨੇ ਇਹਦੇ ਵਿੱਚ ਜਿਹੜੇ ਸਿਟੀਜ਼ਨ ਆ ਤੇ ਨਾਲ ਜਿਹੜੇ ਪੀ ਆਰ ਨੇ ਪਰਮਾਨੈਂਟ ਰੈਜ਼ੀਡੈਂਟ ਉਹ ਵੀ ਵੋਟ ਕਰ ਸਕਦੇ ਹੁੰਦੇ ਆ ਤੇ ਮੈਂ ਕਿਹਾ ਜਿਹੜੀ ਫੈਡਰਲ ਹੁੰਦੀ ਆ ਉਹਦੇ ਵਿੱਚ ਇਕੱਲਾ ਸਿਟੀਜ਼ਨ ਵੋਟ ਕਰ
0: ਸਕਦਾ
4: ਹਾਂਜੀ ਜੇ ਪਲੀਜ਼ ਦੋ ਚੀਜ਼ਾਂ ਕਲੀਅਰ ਮਾੜੇ ਦੱਸ ਸਕਦੇ ਹੋ
0: ਥੈਂਕ ਯੂ ਠੀਕ ਹੈ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਬਿਲਕੁਲ ਜੀ ਇਹ ਇਹਨਾਂ ਦੇ ਨਾ ਸਭ ਦੇ ਆਪਣੇ ਆਪਣੇ ਅਲੱਗ ਅਲੱਗ ਜਿਹੜੇ ਦਾਇਰੇ ਹੁੰਦੇ ਕੰਮ ਦੇ ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਖੇਤਰ ਸਕੋਪ ਕਿ ਏਰੀਆ ਕਿੰਨਾ ਕਿੱਥੇ ਤੱਕ ਕੀ ਕੰਮ ਕਰਨਾ ਜਾਂ ਕੀ ਕਰਨੇ ਆ ਬਿਲਕੁਲ ਇਹ ਕਰਾਂਗੇ ਆਪਾਂ ਡਿਸਕਸ ਤੁਹਾਡੇ ਨਾਲ ਤੇ ਹੁਣ ਨਾ ਆਪਾਂ ਗੱਲਬਾਤ ਕਰਦੇ ਹਾਂ ਕਿਸੇ ਆਪਣੇ ਜਿਹੜੇ ਕੈਂਡੀਡੇਟ ਖੜੇ ਹੋਏ ਆ ਪਰ ਪਹਿਲਾਂ ਮੈਂ ਬ੍ਰੇਕ ਲੈ ਲਵਾਂ ਉਸ ਤੋਂ ਬਾਅਦ ਗੱਲਬਾਤ ਕਰਦੇ ਹਾਂ ਜੋਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ ਤੁਹਾਡੇ ਕੋਲ AZL ਲਾਇਸੈਂਸ ਹੋਣਾ ਚਾਹੀਦਾ ਹੈ ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ ਕੰਟੈਕਟ ਲਈ ਨੰਬਰ ਹੈ 6472927557 6472927557
5: ਮੇਰੀ ਕਾਰ ਦੀ ਕੇਅਰ ਬੈਸਟ ਸਰਵਿਸ ਤੇ ਫੁੱਲ ਰਿਪੇਅਰ
6: ਇਹ ਹੋਈ ਹਨ ਸਕਾਈਡੋਮ ਗਰੁੱਪ ਆਫ ਕੰਪਨੀ ਜਿਹਨਾਂ ਦੀਆਂ GDA ਦੇ ਵਿੱਚ 4 ਲੋਕੇਸ਼ਨਾਂ ਨੇ ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ
5: ਜੀ ਹਾਂ ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9978
0: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-9955 905-452-9955 ਬਿਲਕੁਲ ਜੀ ਜੁੜਿਆ ਤੁਸੀਂ ਗੁਰਤਾਸ ਰੇਡੀਓ ਦੇ ਨਾਲ ਤੇ ਸਾਡੇ ਨਾਲ ਮਨਜੀਤ ਜੁੜ ਗਿਆ ਇਹਨਾਂ ਨੂੰ ਤੋਂ ਆਪਾਂ ਅਪਲਾਈਂਸ ਦੀ ਜਾਣਕਾਰੀ ਲੈਂਦੇ ਹਾਂ ਮਨਜੀਤ ਕੀ ਹਾਲ ਚਾਲ
7: ਪ੍ਰੋਗਰਾਮ ਸੁਣਦੇ ਸਾਰੇ ਜ਼ਰੂਰਤਾਂ ਨੂੰ ਮੇਰੇ ਵੱਲੋਂ ਤੇ ਪਲਾਇੰਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਇਸ ਵੀਕ ਦੀਆਂ ਸਪੈਸ਼ਲ ਡੀਲਜ਼ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਸਿੰਗਲ ਰੈਫਰੀਜਰੇਟਰ ਚ ਡੀਲ ਦੇਖ ਰਹੇ ਨੇ 36 ਇੰਚ ਦਾ 33 ਕਿਊਬਿਕ ਫੀਟ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਵਰਲਪੂਲ ਬ੍ਰਾਂਡ ਦਾ ਫਰਿੱਜ ਹੈ ਜਿਹੜਾ ਕਿ $2500 ਦੀ ਪ੍ਰਾਈਸ ਤੋਂ ਘਟਾ ਕੇ 1699 ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਪ੍ਰਾਈਸ ਤੋਂ ਘਟਾ ਕੇ 1499 ਚ ਇਸ ਵੀਕ ਤੁਸੀਂ ਪਾਈਪ ਜੰਕਸ਼ਨ ਤੇ ਲਗਾ ਸਕਦੇ ਆ ਲਾਸਟ ਵਿੱਚ ਕਲਾਇੰਟ ਕਿਚਨ ਤੁਸੀਂ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਡੀਲ ਦੇਖ ਅਪਲਾਇੰਸ ਜੰਕਸ਼ਨ ਤੇ ਅੱਜ ਸ਼ਾਮ 7 ਤੱਕ ਤੁਸੀਂ ਲਗਾ ਸਕਦੇ ਜਿਹਦੇ ਵਿੱਚ ਬ੍ਰਾਂਡ ਕਿਚਨਏਡ ਜੇਕਰ ਸ਼ਾਮ ਸਮੇਂ ਤੱਕ ਓਪਨ ਨੇ ਪੇਮੈਂਟ ਕਰਨੀ ਹੈ ਬਿਲਕੁਲ ਫ੍ਰੀ ਹੈ ਨੰਬਰ ਕਾਲ ਇਸ
0: 9054500054 ਤੇ ਤੁਸੀਂ ਗੱਲਬਾਤ ਕਰੋਗੇ ਤੇ ਮੈਂ ਸਗਨਦੀਪ ਦਾ ਨੰਬਰ ਵੀ ਇੱਕ ਵਾਰ ਦੇ ਦਵਾਂ 905-799-8877 ਤੇ ਤੁਸੀਂ ਗੱਲਬਾਤ ਕਰਨੀ ਹੈ ਜੇ ਤੁਸੀਂ ਵਧੀਆ ਸੋਫੇ ਬਣਾਉਣਾ ਚਾਹੁੰਦੇ ਹੋ ਕਿਉਂਕਿ ਸਿਰਫ ਸੋਫੇ ਬਣਾਉਂਦੇ ਆ ਤੇ ਉਹ ਵੀ ਬੜੇ ਕਮਾਲ ਦੇ ਸਗਨਦੀਪ

0: ਭਾਰ ਵੀ ਫਰਕ ਨਹੀਂ ਹੋਊਗਾ। ਫੋਮ ਦੀ, ਸਪਰਿੰਗਾਂ ਦੀ, ਫਰੇਮ ਦੀ ਰਿਟਨ ਵਾਰੰਟੀ ਆ। ਟੌਰ ਬ੍ਰਹਮ ਅਤੇ ਕਲਾਰਕ ਆਪਣਾ ਮੇਜਰ ਇੰਟਰਸੈਕਸ਼ਨ ਆ, 8550 ਟੌਰ ਬ੍ਰਹਮ ਰੋਡ, ਯੂਨਿਟ ਨੰਬਰ 1, 905-799-8877, ਸੋਫਾ ਸਟੂਡੀਓ .ca। ਥੈਂਕ ਯੂ ਜੀ।
1: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਅਤੇ ਤੁਹਾਨੂੰ ਲਾਇਬਿਲਟੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਓਨਟੈਰੀਓ ਬਿਜ਼ਨਸਿਸ ਨੂੰ ਕਵਰ ਕਰਦੇ ਹਾਂ ਅਤੇ ਪ੍ਰੋਟੈਕਟ ਕਰਦੇ ਹਾਂ, ਜਿਵੇਂ ਕਿ ਰੈਸਟੋਰੈਂਟਸ, ਕੈਫੇ, ਰੀਟੇਲ ਸਟੋਰ, ਕੰਟਰੈਕਟਰਸ, ਟ੍ਰੇਡਰਸ ਔਰ ਟਰਾਂਸਪੋਰਟੇਸ਼ਨ ਇੰਡਸਟਰੀ, ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ, ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲਨੈਸ ਸੈਂਟਰ ਹੈਗਾ ਅਤੇ ਤੁਹਾਨੂੰ ਈ ਐਂਡ ਓ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਅੱਜ ਹੀ ਕੰਟੈਕਟ ਕਰ ਸਕਦੇ ਹੋ ਫੋਰ CGL ਐਟ
2: ਸੁਰੱਖਿਆ ਪਹਿਲੀ ਤਰਜੀਹ। ਵੱਧ ਰਹੇ ਪ੍ਰੋਪਰਟੀ ਟੈਕਸਾਂ ਨੇ ਪਰਿਵਾਰਾਂ ਤੇ ਬਹੁਤ ਵੱਡਾ ਬੋਝ ਪਾਇਆ ਹੈ। ਮੈਂ ਟੈਕਸਾਂ ਵਿੱਚ ਰਾਹਤ ਲਈ ਪੂਰੀ ਕੋਸ਼ਿਸ਼ ਕਰਾਂਗਾ। ਹੱਦ ਤੋਂ ਵੱਧ ਵਧੇ ਹੋਏ ਮਾਈਨਰ ਵੇਰੀਅਸ ਫੀ ਨੂੰ ਘਟਾਉਣ ਲਈ ਆਵਾਜ਼ ਬੁਲੰਦ ਕਰਾਂਗਾ ਅਤੇ ਲੋਕਾਂ ਦੇ ਪੈਸੇ ਦੀ ਜ਼ਿੰਮੇਵਾਰ ਵਰਤੋਂ ਮੇਰੀ ਪਹਿਲੀ ਤਰਜੀਹ ਹੋਵੇਗੀ। ਸਿਟੀ ਹਾਲ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ, ਇਹ ਮੇਰੀਆਂ ਮੁੱਖ ਤਰਜੀਹਾਂ ਹਨ। ਤੁਹਾਡਾ ਭਰੋਸਾ ਮੇਰੀ ਜ਼ਿੰਮੇਵਾਰੀ, ਤੁਹਾਡੀ ਆਵਾਜ਼ ਮੇਰੀ ਤਾਕਤ। ਪ੍ਰੇਮਪਾਲ ਗਿੱਲ, ਰੀਜਨਲ ਕੌਂਸਲਰ, ਉਮੀਦਵਾਰ, ਵਾਰਡ ਨੰਬਰ 2 ਅਤੇ 6, ਬ੍ਰੈਂਪਟਨ। ਧੰਨਵਾਦ।
3: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ, ਇੰਸ਼ੋਰੈਂਸ ਬ੍ਰੋਕਰ, 647-65-2340, 647-765-2340।
4: ਜੀ ਤੁਸੀਂ ਜੁੜਿਆ ਜੀ ਗੁਰਦਾਸ ਰੇਡੀਓ ਦੇ ਨਾਲ ਤੇ ਮੈਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲ ਰਹੀਆਂ ਤੇ ਲਓ ਜੀ ਆਪਾਂ ਮਿਊਂਸੀਪਲ ਇਲੈਕਸ਼ਨ ਦੀ ਗੱਲਬਾਤ ਕਰ ਰਹੇ ਹਾਂ। ਸੋ ਮਿਊਂਸੀਪਲ ਇਲੈਕਸ਼ਨ ਦੇ ਵਿੱਚ ਜਿਵੇਂ ਨਾ ਭਾਅ ਜੀ ਪੁੱਛ ਕੇ ਗਏ ਆ ਵੀ ਕੀ ਇਹਨਾਂ ਦੋਨਾਂ ਵਿੱਚ ਕੀ ਅੰਤਰ ਹੈ ਹਨਾ, ਤੇ ਕਹਿੰਦੇ ਆ ਵੀ ਜਿਹੜਾ ਤਾਂ ਜਿਵੇਂ ਜੇ ਆਪਾਂ ਗੱਲ ਕਰੀਏ ਨਾ ਵੀ ਦੋਨਾਂ 'ਚ ਜਿਹੜੇ ਰੀਜਨਲ ਕੌਂਸਲਰ ਹੈ ਤੇ ਸਿਟੀ ਕੌਂਸਲਰ ਹੈ ਨਾ, ਉਹਨਾਂ 'ਚ ਕੀ ਫਰਕ ਹੈ? ਕਹਿੰਦੇ ਜਿਹੜੇ ਸਿਟੀ ਕੌਂਸਲਰ ਹੈ ਉਹ ਆਪਣੀ ਲੋਕਲ ਮਿਊਂਸੀਪਲ ਕੌਂਸਲ ਨੂੰ ਸਰਵ ਕਰਦੇ ਆ, ਜਦਕਿ ਜਿਹੜੇ ਰੀਜਨਲ ਕੌਂਸਲਰ ਹੈ ਉਹ ਜਦੋਂ ਕੋਈ ਮੀਟਿੰਗਸ ਵਗੈਰਾ ਹੁੰਦੀਆਂ ਨਾ ਤੇ ਉਹ ਲੋਕਲ ਸਿਟੀ ਕੌਂਸਲ 'ਚ ਵੀ ਬਹਿੰਦੇ ਆ ਤੇ ਜਿਹੜਾ ਅਪਰ ਟਾਇਰ ਰੀਜਨਲ ਕੌਂਸਲ ਹੁੰਦੀ ਹੈ ਉਹਦੇ ਵਿੱਚ ਵੀ ਬਹਿੰਦੇ ਆ। ਯਾਨੀ ਕਿ ਰੀਜਨਲ ਕੌਂਸਲਰ ਜਿਹੜੇ ਹੋ ਗਏ ਪੂਰੇ ਰੀਜਨ ਦੇ ਹੋ ਗਏ, ਠੀਕ ਹੈ, ਪੂਰੇ ਰੀਜਨ ਦੇ ਕੌਂਸਲਰ ਹੋ ਗਏ, ਉਹ ਉਹਨੂੰ ਰੀਪ੍ਰਜੈਂਟ ਕਰ ਰਹੇ ਆ। ਪਰ ਜਿਹੜਾ ਸਿਟੀ ਕੌਂਸਲਰ ਹੈ ਉਹਦੇ ਵਿੱਚ ਲੋਕਲ ਮਿਊਂਸੀਪਲ ਕੌਂਸਲ ਦੇ ਵਿੱਚ ਹੀ ਉਹ ਸਰਵ ਕਰਦੇ ਆ। ਸੋ ਇਹ ਮੇਨ ਅੰਤਰ ਜਿਹੜਾ ਹੈਗਾ ਇਹਦੇ ਵਿੱਚ ਦੱਸਿਆ ਹੋਇਆ। ਸੋ ਜਿਹੜੇ ਸਿਟੀ ਕੌਂਸਲਰ ਹੈ ਜਿਵੇਂ ਉਹ ਫੋਕਸ ਕਰਦੇ ਕਹਿੰਦਾ ਮੇਨ ਤੌਰ 'ਤੇ ਜਿਹੜੀਆਂ ਲੋਕਲ ਪਾਰਕਸ ਹੋ ਗਈਆਂ, ਲਾਇਬ੍ਰੇਰੀ, ਲੋਕਲ ਰੋਡਸ, ਐਨੀਮਲ ਕੰਟਰੋਲ, ਲੋਕਲ ਫਾਇਰ, ਗਾਰਬੇਜ ਸਰਵਿਸਿਜ਼ ਵਗੈਰਾ। ਜਿਹੜੇ ਰੀਜਨਲ ਕੌਂਸਲਰ ਹੈ ਉਹ ਅਪਰ ਟਾਇਰ ਦੇ ਵਿੱਚ ਹੁੰਦੇ ਆ, ਮਤਲਬ ਉੱਪਰਲੇ ਅਹੁਦੇ 'ਤੇ। ਜਿਹੜੇ ਸਿਟੀ ਕੌਂਸਲਰ ਹੈ ਉਹ ਲੋਅਰ ਟਾਇਰ ਜਿਹੜਾ ਥੱਲੇ ਵਾਲਾ ਪਾਰਟ ਹੁੰਦਾ ਉਹਦੇ ਵਿੱਚ ਹੁੰਦੇ ਆ। ਰੀਜਨਲ ਕੌਂਸਲਰ ਜਿਹੜੇ ਅਪਰ ਟਾਇਰ ਦੇ ਵਿੱਚ ਹੁੰਦੇ ਆ। ਸੋ ਇਹ ਰੀਪ੍ਰਜੈਂਟ ਕਰਦੇ ਆ ਸਿਟੀ ਦੇ ਰੀਜਨਲ ਲੈਵਲ ਦੇ ਉੱਪਰ ਅਤੇ ਡੀਲ ਕਰਦੇ ਆ ਬਰੋਡਰ ਏਰੀਆ ਇਹਨਾਂ ਦਾ ਹੋ ਜਾਂਦਾ, ਜਿਵੇਂ ਰੀਜਨਲ ਪੁਲਿਸ ਹੋ ਗਈ, ਟ੍ਰਾਂਜ਼ਿਟ ਹੋ ਗਿਆ, ਟ੍ਰਾਂਜ਼ਿਟ ਨੈਟਵਰਕ ਹੋ ਗਿਆ, ਪਬਲਿਕ ਹੈਲਥ ਹੋ ਗਈ, ਸੋਸ਼ਲ ਸਰਵਿਸ ਹੋ ਗਈ ਅਤੇ ਰੀਜਨਲ ਪਲੈਨਿੰਗ ਹੋ ਗਈ। ਸੋ ਜਦੋਂ ਤੁਸੀਂ ਹੁਣ ਤੁਹਾਨੂੰ ਕੋਈ ਆਉਂਦੇ ਆ ਨਾ ਡੋਰ ਟੂ ਡੋਰ ਜਿਵੇਂ ਨੌਕ ਕਰਦੇ ਆ, ਹੈ ਨਾ, ਡੋਰ ਨੌਕਿੰਗ ਦੇ ਵਿੱਚ ਆਉਂਦੇ ਆ, ਜਾਂ ਤੁਸੀਂ ਉਹਨਾਂ ਦੇ ਕੈਂਪੇਨ ਆਫਿਸ ਜਾਂਦੇ ਹੋ ਮਿਲਣ ਵਾਸਤੇ, ਗੱਲਬਾਤ ਕਰਨਾ ਚਾਹੁੰਦੇ ਹੋ, ਅਤੇ ਤੁਸੀਂ ਜਿਹੜੇ ਸਿਟੀ ਕੌਂਸਲਰ ਹੈਗੇ ਉਹਨਾਂ ਨੂੰ ਇਹਨਾਂ ਮੁੱਦਿਆਂ ਬਾਰੇ ਗੱਲ ਕਰ ਸਕਦੇ ਹੋ। ਕਿਹੜੇ ਮੁੱਦੇ? ਲੋਕਲ ਪਾਰਕਸ ਦੀ, ਜੇ ਤੁਹਾਨੂੰ ਕੋਈ ਤੁਸੀਂ ਉਹਨਾਂ ਬਾਰੇ ਕੋਈ ਜਾਣਕਾਰੀ ਲੈਣੀ, ਕਹਿਣਾ ਕੁਛ, ਲਾਇਬ੍ਰੇਰੀਜ਼ ਜਿਹੜੀਆਂ ਜਾਂ ਲੋਕਲ ਰੋਡਸ ਹੋ ਗਈਆਂ, ਐਨੀਮਲ ਕੰਟਰੋਲ ਹੋ ਗਿਆ, ਲੋਕਲ ਫਾਇਰ, ਗਾਰਬੇਜ ਅਤੇ ਸਰਵਿਸਿਜ਼, ਇਹ ਜਿਹੜੀਆਂ ਸਿਟੀ ਕੌਂਸਲਰ ਦੇ ਦਾਇਰੇ 'ਚ ਆਉਂਦੀਆਂ, ਠੀਕ ਹੈ। ਯਾਨੀ ਕਿ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਰੀਜਨਲ ਕੌਂਸਲਰ ਆ ਉਹ ਥੋੜਾ ਜਿਹਾ ਜ਼ਿਆਦਾ ਜਿਹੜਾ ਬਰਾਡਰ ਉਹਦਾ ਏਰੀਆ ਹੈਗਾ, ਤੇ ਉਹਦੇ ਵਿੱਚ ਆ ਜਾਂਦੀਆਂ ਰੀਜਨਲ ਪੁਲਿਸ, ਠੀਕ ਹੋ ਗਿਆ, ਟ੍ਰਾਂਜ਼ਿਟ ਨੈਟਵਰਕ, ਬੱਸਾਂ ਵਗੈਰਾ, ਟ੍ਰੇਨਾਂ, ਪਬਲਿਕ ਹੈਲਥ, ਸੋਸ਼ਲ ਸਰਵਿਸ ਤੇ ਰੀਜਨਲ ਪਲੈਨਿੰਗ। ਸੋ ਜਦੋਂ ਵੀ ਤੁਹਾਨੂੰ ਮਿਲਦੇ ਆ ਇਹਨਾਂ ਦੇ ਸੰਬੰਧ ਦੇ ਵਿੱਚ ਤੁਸੀਂ ਕੁਐਸਚਨ ਜਿਹੜਾ ਉਹਨਾਂ ਨੂੰ ਕਰ ਸਕਦੇ ਹੋ, ਠੀਕ ਹੈ ਜੀ। ਤੇ ਜਿਹੜੇ ਮੀਟਿੰਗ ਅਟੈਂਡੈਂਸ ਕਰਦੇ ਜਿਹੜੇ ਸਿਟੀ ਕੌਂਸਲਰ ਹੈਗੇ, ਕਹਿੰਦੇ ਉਹ ਅਟੈਂਡ ਕਰਦੇ ਆ ਮੀਟਿੰਗਸ ਫੋਰ ਦਾ ਲੋਕਲ ਮਿਊਂਸੀਪਲ ਕੌਂਸਲ ਐਂਡ ਲੋਕਲ ਕਮੇਟੀਜ਼ ਓਨਲੀ। ਜਿਹੜੇ ਰੀਜਨਲ ਕੌਂਸਲਰ ਹੈਗੇ ਆ ਉਹ ਅਟੈਂਡ ਕਰਦੇ ਆ ਲੋਕਲ ਕੌਂਸਲ ਮੀਟਿੰਗਸ ਐਂਡ ਪਾਰਟੀਸਪੇਟਸ ਇਨ ਰੀਜਨਲ ਕੌਂਸਲ ਮੀਟਿੰਗਸ ਐਂਡ ਸਟੈਂਡਿੰਗ ਕਮੇਟੀਜ਼। ਸੋ ਜਿਹੜਾ ਵੋਟਿੰਗ ਔਰ ਰੀਪ੍ਰਜੈਂਟੇਸ਼ਨ ਹੈ ਕਹਿੰਦੇ ਉਹ ਦੋਨਾਂ ਦਾ ਇਕੁਅਲ ਜਿਹੜਾ ਅਧਿਕਾਰ ਹੈ। ਜਿਵੇਂ ਆਪਾਂ ਕੋਈ ਕੁਛ ਵੀ ਕੋਈ ਬਿੱਲ ਲੈ ਕੇ ਆਉਂਦੇ ਹਾਂ ਨਾ, ਉਹਦੇ ਵਿੱਚ ਉਹਨਾਂ ਨੇ ਆਪਣੇ ਦੱਸਣਾ ਹੁੰਦਾ, ਤੇ ਉਹਦੇ ਵਿੱਚ ਦੋਨਾਂ ਦੀ ਪਾਵਰ ਜਿਹੜੀ ਆ ਉਹ ਸੇਮ ਹੈ। ਬੋਥ ਹੋਲਡ ਇਕੁਅਲ ਵੋਟਿੰਗ ਪਾਵਰ ਔਨ ਲੋਕਲ ਮੈਟਰਸ। ਲੋਕਲ ਮੈਟਰਸ ਦੇ ਉੱਪਰ ਕੋਈ ਜੇ ਗੱਲਬਾਤ ਕਰਦੇ ਆ ਤਾਂ ਵੋਟਾਂ ਜਿਹੜੀਆਂ ਦੋਨੋਂ ਹੀ ਪਾਉਂਦੇ ਆ, ਸਿਟੀ ਕੌਂਸਲਰ ਵੀ ਤੇ ਰੀਜਨਲ ਕੌਂਸਲਰ ਵੀ। ਤੇ ਫਿਰ ਜਿਹੜਾ ਸਕੂਲ ਟਰੱਸਟੀ ਆ ਉਹ ਸਕੂਲ ਦੇ ਮਸਲੇ ਹੱਲ ਕਰਦਾ ਹੈ ਨਾ। ਸੋ ਆਪਾਂ ਗੱਲਬਾਤ ਇਹਦੇ ਸੰਬੰਧ ਦੇ ਵਿੱਚ ਵੀ ਕਰਾਂਗੇ ਕਿ ਜਿਹੜੇ ਸਕੂਲ ਟਰੱਸਟੀ ਆ ਉਹ ਸਕੂਲ ਦੇ ਵਿੱਚ ਜਿਹੜੇ ਉਹਨਾਂ ਦੇ ਦਾਇਰੇ ਵਿੱਚ ਆਉਂਦੇ ਆ, ਤੇ ਉਹਨਾਂ ਦੇ ਸੰਬੰਧ ਦੇ ਵਿੱਚ ਜੇ ਉਹਨਾਂ ਨੇ ਕੁਛ ਕਰਨਾ ਹੁੰਦਾ ਹੈ ਨਾ, ਜਾਂ ਕੋਈ ਕੰਪਲੇਂਟਸ ਹੁੰਦੀਆਂ ਲੋਕ ਉਹਨਾਂ ਨੂੰ ਦੱਸਦੇ ਆ, ਤੇ ਉਸ ਸੰਬੰਧ ਦੇ ਵਿੱਚ ਫਿਰ ਉਹ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਉਸ ਦੇ ਲਈ ਕੰਮ ਕਰਦੇ ਆ। ਸੋ ਉਹ ਵੀ ਤੁਹਾਡੇ ਨਾਲ ਡਿਸਕਸ ਕਰਾਂਗੇ ਅੱਗੇ ਜਾ ਕੇ। ਤੇ ਬਾਕੀ ਆਪਾਂ ਤਾਂ ਇਹੀ ਤੁਹਾਨੂੰ ਕਹਾਂਗੇ ਕਿ ਜਿਵੇਂ ਹੁਣ ਇਲੈਕਸ਼ਨ ਹੈ, ਜਿਵੇਂ ਨਾ ਸਿਟੀ ਇਲੈਕਸ਼ਨ, ਇਹਦੇ ਵਿੱਚ ਜ਼ਿਆਦਾ ਲੋਕ ਪਾਰਟੀਸਪੇਟ ਕਰਦੇ ਨਹੀਂ ਹੈਗੇ, ਨਾ ਸਮਝਦੇ ਆ ਨਾ ਸੁਣਦੇ ਆ ਜ਼ਿਆਦਾ, ਪਰ ਜ਼ਰੂਰ ਧਿਆਨ ਦਿਓ ਜੀ। ਅਤੇ ਤੁਸੀਂ ਕੱਲ੍ਹ ਨੂੰ ਆਪਾਂ ਜੇ ਤੁਸੀਂ ਕਹਿੰਦੇ ਹੋ ਨਾ ਆਪਾਂ ਡਿਸਕਸ ਕਰਾਂਗੇ ਕਿ ਵਾਰਡ ਦੇ ਅਕੋਰਡਿੰਗ ਕਿਹੜੇ ਕਿਹੜੇ ਕੈਂਡੀਡੇਟ ਆ ਜਿਹੜੇ ਉਹ ਖੜ੍ਹੇ ਹੋਏ ਆ, ਅਤੇ ਤੁਹਾਨੂੰ ਵੀ ਮੈਂ ਪੁੱਛੂੰਗੀ ਵੀ ਕਿਹੜੇ ਕੈਂਡੀਡੇਟ ਤੁਹਾਡੇ ਵਾਰਡ ਦੇ ਵਿੱਚ ਹੈਗੇ ਆ, ਕਿੰਨੇ ਕੈਂਡੀਡੇਟ ਖੜ੍ਹੇ ਹੋਏ ਆ, ਸਿਟੀ ਕੌਂਸਲਰ ਕਿੰਨੇ ਆ, ਰੀਜਨਲ ਕੌਂਸਲਰ ਲਈ ਕਿੰਨੇ ਖੜ੍ਹੇ ਹੋਏ ਆ, ਸਕੂਲ ਟਰੱਸਟੀ ਵਾਸਤੇ ਕੌਣ ਹੈ, ਅਤੇ ਮੇਅਰ ਵਾਸਤੇ ਤਾਂ ਚਲੋ ਮੈਂ ਓਵਰਆਲ ਦੱਸ ਦਿੱਤਾ, ਪਰ ਕਈ ਵਾਰ ਆਪਾਂ ਫਿਰ ਵੀ ਧਿਆਨ ਨਹੀਂ ਕਰਦੇ, ਸਿਰਫ ਆਪਾਂ ਕੰਪਲੇਂਟ ਹੀ ਕਰੀ ਜਾਂਦੇ ਵੀ ਜਿਹੜੇ ਹੁਣ ਸੀ ਉਹਨਾਂ ਨੇ ਕੁਛ ਕੀਤਾ ਨਹੀਂ, ਹੁਣ ਕੁਛ ਕੀਤਾ ਨਹੀਂ। ਪਰ ਹੁਣ ਦੇਖੋ ਨਾ ਕਿ ਕੌਣ ਕੌਣ ਕੰਟੈਸਟ ਕਰ ਰਿਹਾ ਇਲੈਕਸ਼ਨ, ਅਤੇ ਕਿਹਨੂੰ ਆਪਾਂ ਚੂਜ਼ ਕਰ ਸਕਦੇ ਹਾਂ ਕਿ ਚੇਂਜ ਆਵੇ। ਜੇ ਤੁਹਾਨੂੰ ਲੱਗ ਰਿਹਾ ਨਾ ਪ੍ਰੋਬਲਮਸ ਬੜੀਆਂ ਹੈਗੀਆਂ, ਉਹ ਪ੍ਰੋਬਲਮਸ ਕਿਵੇਂ ਸੋਲਵ ਹੋਣਗੀਆਂ, ਉਹ ਤਾਂ ਹੀ ਹੋਣਗੀਆਂ ਜੇ ਆਪਾਂ ਜਾਗਰੂਕ ਹੋਵਾਂਗੇ। ਸੋ ਅਵੇਅਰ ਹੋ ਇਸ ਬਾਰੇ 'ਚ, ਇਹ ਨਹੀਂ ਹੁੰਦਾ ਵੀ ਹਾਂ ਚੱਲ ਸਾਨੂੰ ਕੀ ਲੈਣਾ ਦੇਣਾ, ਜਾਂ ਜਿਹਨਾਂ ਦੀ ਕਈਆਂ ਦੇਖੋ ਕਈਆਂ ਦੀ ਵੋਟ ਵੀ ਨਹੀਂ ਹੁੰਦੀ, ਪਰ ਉਹ ਕੀ ਕਰਦੇ ਆ ਪੂਰਾ ਗੌਰ ਰੱਖਦੇ ਆ ਕਿਹੜੇ ਕਿਹੜੇ ਕੈਂਡੀਡੇਟ ਹੈ, ਕਿਹੜੇ ਜ਼ਿਆਦਾ ਐਕਟਿਵ ਹੈ। ਹੁਣ ਕਈ ਕੈਂਡੀਡੇਟ ਨਾ ਮੈਂ ਦੇਖ ਰਹੀ ਹਾਂ ਜਿਵੇਂ ਹੁਣ ਵਿੱਚ ਨੰਬਰ ਦਿੱਤੇ ਹੋਏ ਹੁੰਦੇ ਆ ਵੀ ਯੂ ਕੈਨ ਕੰਟੈਕਟ ਔਨ ਦਿਸ ਨੰਬਰ ਟੂ ਦਿਸ ਕੈਂਡੀਡੇਟ, ਪਰ ਕਈਆਂ ਨੇ ਆਪਣੇ ਨੰਬਰ ਹੀ ਨਹੀਂ ਦਿੱਤੇ ਹੋਏ, ਕੈਂਪੇਨਿੰਗ ਆਫਿਸ ਦੇ ਨੰਬਰ ਹੈਗੇ ਜਾਂ ਈਮੇਲ ਨਹੀਂ ਉਹਨਾਂ ਦੀ। ਸੋ ਕਿਵੇਂ ਤੁਸੀਂ ਉਹਨਾਂ ਨੂੰ ਜਿਹੜਾ ਹੈ ਕੰਟੈਕਟ ਕਰੋਗੇ? ਸੋ ਉਹ ਤਾਂ ਪਹਿਲਾਂ ਹੀ ਜਿਵੇਂ ਆਪਾਂ ਕਹਿੰਦੇ ਹਾਂ ਵੀ ਸਿਰਫ ਨਾਮ ਵਾਸਤੇ ਹੀ ਖੜ੍ਹੇ ਹੋਏ ਆ, ਅਤੇ ਪਤਾ ਨਹੀਂ ਉਹ ਜਿੱਤਣਾ ਨਹੀਂ ਚਾਹੁੰਦੇ, ਕੁਛ ਕਰਨਾ ਨਹੀਂ ਚਾਹੁੰਦੇ, ਕਿ ਅਤੇ ਫਿਰ ਕਾਹਨੂੰ ਇੰਨਾ ਜਿਵੇਂ ਕਹਿੰਦੇ ਆ ਵੀ ਘਸਮਾਣ ਪਾਇਆ ਵੀ ਇੰਨੇ ਸਾਰੇ ਮੈਂਬਰ ਹੋ ਜਾਂਦੇ ਆ, ਜਦੋਂ ਵੋਟਾਂ ਪੈਣੀਆਂ ਹੈ ਨਾ ਲੋਕਾਂ ਨੂੰ, ਕਿੰਨਾ ਧਿਆਨ ਨਾਲ ਕਿੰਨੇ ਸਾਰੇ ਜਿੰਨੇ ਵੀ ਮੈਂਬਰ ਖੜ੍ਹੇ ਹੋਏ ਕੈਂਡੀਡੇਟ ਐਜ਼ ਏ ਕੈਂਡੀਡੇਟ, ਅਤੇ ਉਹ ਦੇਖਣੇ ਪੈਣੇ ਆ ਕਿਹੜੇ ਕਿਹੜੇ ਇਹ ਹੈਗੇ ਆ। ਜੇ ਤੁਸੀਂ ਕੁਛ ਕਰਨੇ ਹੀ ਨਹੀਂ, ਲੋਕਾਂ ਤੱਕ ਆਪਣੀ ਆਵਾਜ਼ ਨਹੀਂ ਪਹੁੰਚਾ ਰਹੇ, ਤੁਸੀਂ ਰੇਡੀਓ 'ਤੇ ਆਓ, ਆਪਣਾ ਦੱਸੋ ਵੀ ਤੁਹਾਡੀ ਕੀ ਏਜੰਡੇ ਹੈਗੇ, ਕੀ ਤੁਸੀਂ ਕਰਨਾ, ਅਤੇ ਲੋਕ ਤੁਹਾਨੂੰ ਜਾਣਨ ਤਾਂ ਹੀ ਵੋਟ ਪਾਉਣਗੇ ਨਾ। ਸੋ ਬਿਲਕੁਲ ਜੀ, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜਿਹੜੇ ਸਾਡੇ ਕੈਂਡੀਡੇਟ ਕਿਸੇ ਵੀ ਚਾਹੇ ਰੀਜਨਲ ਕੌਂਸਲਰ ਲਈ ਖੜ੍ਹੇ ਹੋਏ, ਚਾਹੇ ਸਿਟੀ ਕੌਂਸਲਰ ਲਈ, ਚਾਹੇ ਮੇਅਰ ਦੇ ਲਈ, ਚਾਹੇ ਤੁਸੀਂ ਸਕੂਲ ਟਰੱਸਟੀ ਦੇ ਲਈ, ਅਤੇ ਆਪਣੀ ਆਵਾਜ਼ ਜਿਹੜੀ ਲੋਕਾਂ ਤੱਕ ਪਹੁੰਚਾਓ, ਆਪਣੇ ਆਪ ਬਾਰੇ ਦੱਸੋ ਲੋਕਾਂ ਨੂੰ ਕਿ ਤੁਸੀਂ ਆਉਣਾ ਚਾਹੁੰਦੇ ਹੋ ਅੱਗੇ, ਅਤੇ ਕੀ ਫੇਰ ਬਦਲ ਹੈ, ਕੀ ਤੁਹਾਡਾ ਇਲੈਕਸ਼ਨ ਦਾ ਏਜੰਡਾ ਹੈਗਾ, ਅਤੇ ਉਹਦੇ ਲਈ ਤੁਸੀਂ ਮੈਨੂੰ ਕੰਟੈਕਟ ਕਰਨਾ ਜੀ 647-7523-40 6477652-340, ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਜੇ ਤੁਹਾਨੂੰ ਕੋਈ ਇੰਸ਼ੋਰੈਂਸ ਦੀ ਲੋੜ ਹੈ, ਜਿਵੇਂ ਆਪਾਂ ਅੱਜ ਕੈਂਸਰ ਦੀ ਗੱਲਬਾਤ ਕੀਤੀ ਵੀ ਦੇਖੋ ਕਿੰਨਾ ਦਾਨ ਪੁੰਨ ਕਿਸੇ ਨੇ ਕੀਤਾ ਹੈ ਨਾ। ਸੋ ਕੈਂਸਰ ਬੜੀ ਨਾ ਮੁਰਾਦ ਬਿਮਾਰੀ ਹੈ, ਸੋ ਇਸ ਕਰਕੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਆਪਣੀ ਜ਼ਰੂਰ ਕਰਾ ਕੇ ਰੱਖੋ ਮਨੀ ਬੈਕ ਵਾਲੀ। ਮੇਰਾ ਨੰਬਰ 647-7523-40 6477652-340, ਤੇ ਹੁਣ ਆਪਣਾ ਸਮਾਂ ਹੋ ਗਿਆ, ਮਿਲਦੇ ਹਾਂ ਜੀ ਕੱਲ੍ਹ ਨੂੰ। ਤੁਹਾਡਾ ਦਿਨ ਹੋਵੇ ਵਧੀਆ, ਸਤਿ ਸ਼੍ਰੀ ਅਕਾਲ।
5: ਦੇ ਹਾਂ ਫਿਕਰ ਤੁਸੀਂ ਰਹੋ ਬੇਫਿਕਰ ਤੁਸੀਂ ਜੀਓ ਬੇਫਿਕਰ
6: ਕੀ ਗੱਲ ਬਾਈ ਜੀ ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ ਰਾਜ਼ ਕੀ ਹੈ ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ ਸਾਡੀ ਲਾਈਫ ਇੰਸ਼ੋਰੈਂਸ ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: लाओ जी चक्को फिर खुशखबरी ब्रैम्पटन निवासियों लई खुशखबरी हुण जदों भी तुसी कैनेडियन इंडियन

ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਸ਼੍ਰੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜੈ ਜੈ ਜੈ ਸ਼੍ਰੀ ਰਾਮ ਤੇ ਜੈ ਜੈ ਜੈ ਸ਼੍ਰੀ ਕ੍ਰਿਸ਼ਨ। ਅੱਲਾ ਤਾਲਾ ਜੀਸਸ ਮਹਾਰਾਜ ਜੀ ਤੁਹਾਡੀ ਸਦਾ ਹੀ ਤੁਹਾਡੇ ਬੱਚਿਆਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਿਓ। ਇਸ ਖੂਬਸੂਰਤ ਦਿਨ ਦੇ ਵਿੱਚ, ਇਸ ਖੂਬਸੂਰਤ ਮੌਸਮ ਦੇ ਵਿੱਚ, ਉਸ ਕੁਦਰਤ ਦੀ ਰਜ਼ਾ ਦੇ ਵਿੱਚ ਰਹਿਣ ਵਾਲਿਓ, ਉਸ ਕੁਦਰਤ ਦੀ ਰਜ਼ਾ ਦੇ ਭਾਣੇ ਨੂੰ ਮੰਨਣ ਵਾਲਿਓ, ਤੁਹਾਡਾ ਸਾਰਿਆਂ ਦਾ ਪੰਜਾਬੀ ਵਿਰਸਾ ਰੇਡੀਓ ਦੇ ਵਿੱਚ ਸਿੰਘ ਹਰੀਤ ਸ਼ੋਅ ਦੇ ਵਿੱਚ ਵੈਲਕਮ ਹੈ। ਜੀਆਂ ਨੂੰ ਸਾਰਿਆਂ ਦੇ ਵਾਸਤੇ ਸ਼ੁਭ ਇਸ਼ਾਵਾਂ। ਇੱਕ ਅਰਦਾਸ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਵਾਸਤੇ ਉਸ ਗੁਰੂ ਸਾਹਿਬਾਂ ਦੇ ਚਰਨਾਂ ਦੇ ਵਿੱਚ ਹੈ, ਅਰਦਾਸ ਹੈ, ਬੇਨਤੀ ਹੈ, ਅਰਜੋਈ ਹੈ, ਤੁਸੀਂ ਸਾਰੇ ਜਣੇ ਖੁਸ਼ ਰਹੋ ਅਤੇ ਬਾਬਾ ਜੀ ਗੁਰੂ ਨਾਨਕ ਸਾਹਿਬ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਹਨੂੰ ਤੁਸੀਂ ਮੰਨਦੇ ਹਾਂ, ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ। ਇਸ ਅਰਦਾਸ ਦੇ ਨਾਲ ਪ੍ਰਭੂ ਦਾ ਅਸੀਂ ਆਗਾਜ਼ ਕਰ ਰਹੇ ਹਾਂ। ਹਰ ਰੋਜ਼ ਹੀ ਇਸ ਅਰਦਾਸ ਨਾਲ ਕਰਦੇ ਹਾਂ ਤੁਹਾਡੇ ਸਾਰੇ ਵਾਸਤੇ, ਕਿਉਂਕਿ ਸਰਬਤ ਦੀ ਭਲੇ ਜਿਹੜੀ ਅਰਦਾਸ ਹੈ ਉਹ ਬੜੀ ਜ਼ਰੂਰੀ ਹੈ। ਇਹ ਸਾਡੇ ਗੁਰੂਆਂ ਨੇ, ਸਾਡੇ ਪੀਰਾਂ ਨੇ, ਪੈਗੰਬਰਾਂ ਨੇ, ਸਾਡੇ ਪੇਰੈਂਟਸ ਨੇ, ਸਾਡੇ ਮਾਂ ਪਿਓ ਨੇ, ਸਾਡੇ ਬਾਪੂ ਨੇ, ਸਾਡੀ ਮਾਂ ਨੇ ਸਾਨੂੰ ਸਿਖਾਇਆ ਹੈ ਕਿ ਸਰਬਤ ਦੇ ਭਲੇ ਦੀ ਅਰਦਾਸ ਦੇ ਵਿੱਚ ਆਪਾਂ ਸਾਰੇ ਜਣੇ ਸ਼ਾਮਿਲ ਹੋ ਜਾਂਦੇ ਹਾਂ। ਗੁਰਦੁਆਰਾ ਸਾਹਿਬ ਜਾਣਾ ਹੋਵੇ, ਕਹਿੰਦੇ ਨਾਲ ਕਿਸੇ ਨੂੰ ਲੈ ਜਾਓ, ਪਤਾ ਨਹੀਂ ਕਿੰਨੇ ਗੁਣਾ ਫਲ ਹੋਰ ਮਿਲ ਜਾਂਦਾ। ਕਿਤੇ ਮਸਜਿਦ ਮੰਦਰ ਜਾਣਾ ਹੋਵੇ, ਕਿਤੇ ਨਾਲ ਦੇ ਗੁਆਂਢੀ ਨੂੰ ਲੈ ਜਾਓ, ਅਤੇ ਨਾਲ ਪਤਾ ਲੱਗਦਾ ਕਿ ਕਈ ਵਾਰੀ ਬਜ਼ੁਰਗ ਹੁੰਦੇ ਆ ਘਰ ਦੇ ਵਿੱਚ, ਕਈ ਵਾਰੀ ਗੁਰਦੁਆਰਾ ਵਿੱਚ ਬਜ਼ੁਰਗ ਖੜ੍ਹੇ ਹੁੰਦੇ ਆ ਵੀ ਆਹ ਛੱਡਿਓ ਸਾਨੂੰ, ਜੇ ਸਮਾਂ ਹੋਵੇ ਜ਼ਰੂਰ ਛੱਡ ਕੇ ਆਇਆ ਕਰੋ ਘਰ ਉਹਨਾਂ ਨੂੰ। ਬਹੁਤ ਵਾਰੀ ਵਾਕਿਆ ਮੇਰੇ ਨਾਲ ਇੱਦਾਂ ਹੋਇਆ, ਮਾਲਟਨ ਗੁਰੂ ਘਰ ਦੇ ਵਿੱਚ, ਜਿਸ ਵੇਲੇ ਮੈਂ ਦੁਪਹਿਰੇ ਉੱਥੇ ਹਾਜ਼ਰੀ ਲੱਗਦੀ ਹੈ ਮੇਰੀ, ਅਤੇ ਬਹੁਤ ਕਈ ਵਾਰੀ ਗੁਰਮੁਖ ਪਿਆਰੇ ਰੱਬ ਦੀਆਂ ਰੂਹਾਂ ਖੜੀਆਂ ਹੁੰਦੀਆਂ ਵੀ ਕਾਕਾ ਸਾਨੂੰ ਇੱਥੇ ਲਾ ਦਿਓ, ਇਹ ਜ਼ਰੂਰ ਸੇਵਾ ਕਰਿਆ ਕਰੋ, ਇਹ ਬੜੀ ਜ਼ਰੂਰੀ ਚੀਜ਼ ਹੁੰਦੀ ਹੈ। ਜੇ 2-4 ਮਿੰਟ ਵੱਲ ਕੇ ਵੀ ਜਾਣਾ ਪੈ ਜਾਵੇ ਘਰ ਨੂੰ ਤਾਂ ਜ਼ਰੂਰੀ ਹੁੰਦੀ ਹੈ ਚੀਜ਼ਾਂ। ਜੇ ਘਰੋਂ ਆਉਣ ਲੱਗੇ, ਜੇ ਤੁਸੀਂ ਕਿਸੇ ਨੂੰ ਗੁਰਦੁਆਰਾ ਸਾਹਿਬ ਲੈ ਕੇ ਆ ਰਹੇ ਹਾਂ, ਤਾਂ ਇਹ ਫਿਰ ਉਸ ਤੋਂ ਵੱਡਾ ਹੋਰ ਕੋਈ ਪੁੰਨ ਨਹੀਂ ਹੈ ਤੁਹਾਡਾ ਦੁਨੀਆ ਦਾ। ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ, 905-673-3337 905-673-3337 ਦੇ। ਮੇਰੀ ਤੁਹਾਡੀ ਅਤੇ ਤੁਹਾਡੀ ਮੇਰੀ ਗੱਲਬਾਤ ਸਟੂਡੀਓ ਵਿੱਚ ਤੁਹਾਡੀਆਂ ਮਿੱਠੀਆਂ ਮਿੱਠੀਆਂ, ਪਿਆਰੀਆਂ ਪਿਆਰੀਆਂ ਅਤੇ ਸੋਹਣੀਆਂ ਸੋਹਣੀਆਂ ਆਵਾਜ਼ਾਂ ਦੇ ਨਾਲ ਹੋ ਸਕਦੀ ਹੈ, ਜੇ ਤੁਹਾਡਾ ਦਿਲ ਕਰਦਾ। ਤੇ ਜੇ ਤੁਹਾਡਾ ਦਿਲ ਨਹੀਂ ਕਰਦਾ ਫਿਰ ਆਰਾਮ ਨਾਲ ਰੇਡੀਓ ਸੁਣੋ, ਆਪਾਂ ਤੁਹਾਡੇ ਵਾਸਤੇ ਗੀਤ ਸੰਗੀਤ ਵਧੀਆ ਪੰਜਾਬੀ ਦੇ, ਹਿੰਦੀ ਦੇ, ਕਵਾਲੀਆਂ ਗਜ਼ਲਾਂ ਦੇ ਨਾਲ ਕੁਛ ਨਾ ਕੁਛ। ਅੱਜ ਮੇਰਾ ਮੂਡ ਹੈ ਕਿਉਂਕਿ ਕੱਲ੍ਹ ਵੀ ਮੌਸਮ ਬੜਾ ਸੋਹਣਾ ਸੀ। ਕੱਲ੍ਹ ਮੈਂ ਜ਼ਿਕਰ ਕਰ ਰਿਹਾ ਸੀ ਕਿ ਕਈ ਵਾਰੀ ਅਰਲੀ ਮੋਰਨਿੰਗ ਕਿਸੇ ਦਾ ਟਾਈਮ ਹੁੰਦਾ ਉੱਠਣ ਦਾ, ਸਪੋਜ਼ ਕਰੋ ਕੋਈ ਬੰਦਾ 10:00, 10:30 ਉੱਠਦਾ ਅਤੇ ਚਾਹ ਦਾ ਕੇ ਪਿਆਲਾ ਲੈ ਕੇ ਜਾਂ ਕੌਫੀ ਦਾ ਕੱਪ ਲੈ ਕੇ ਉੱਤੇ ਨੈਸਕੈਫੇ ਦਾ ਥੋੜ੍ਹਾ ਜਿਹਾ ਕਹਿੰਦੇ ਹੁੰਦੇ ਨਾ ਵੀ ਫਲੇਵਰ ਪਾ ਕੇ, ਅਤੇ ਕਿਤੇ ਸ਼ੀਸ਼ੇ 'ਚ ਧੁੱਪ ਦੀਆਂ ਕਿਰਨਾਂ ਜਿਹੜੀਆਂ, ਸੂਰਜ ਦੀਆਂ ਕਿਰਨਾਂ ਜਿਹੜੀਆਂ ਆਉਂਦੀਆਂ ਹਨ, ਉਹ ਤੁਹਾਡੀ ਬਾਡੀ ਨੂੰ ਨਿੱਘ ਬੜਾ ਦਿੰਦੀਆਂ। ਜਾਂ ਜਿਵੇਂ ਤਾਂ ਤੁਸੀਂ ਮੌਸਮ, ਆਪਣੀ ਬੈਕਡੋਰ ਹੁੰਦੀ ਹੈ ਘਰ ਦੀ ਜਿਹੜੀ ਕਿ ਬੈਕਯਾਰਡ ਨੂੰ ਜਾਂਦੀ ਨੇ ਡੋਰ, ਉਹਦੀਆਂ ਬਲਾਈਂਡਸ ਜਾਂ ਕਰਟਨ ਵਗੈਰਾ ਉੱਤੇ ਕਰਕੇ, ਅਤੇ ਉਹਦੇ ਵਿੱਚ ਜਿਹੜੀਆਂ ਧੁੱਪ ਦੀਆਂ ਸੂਰਜ ਦੀਆਂ ਕਿਰਨਾਂ ਆਉਣੀਆਂ, ਕੁਰਸੀ ਉੱਥੇ ਲਾ ਕੇ ਬਹਿ ਜਾਓ ਅਤੇ ਨਾਲੇ ਫੜ ਲਓ ਚਾਹ ਦਾ ਪਿਆਲਾ, ਅਤੇ ਫਿਰ ਦੇਖੋ ਨਜ਼ਾਰਾ ਕਿੱਦਾਂ ਲਾਉਂਦਾ। ਕਈਆਂ ਦੇ ਘਰਾਂ ਵਿੱਚ ਫਰੰਟ ਦੇ ਆਫਿਸ ਬਣੇ ਹੁੰਦੇ ਆ, ਉੱਥੇ ਉਹਨਾਂ ਨੇ ਆਪਣਾ ਚੇਅਰਸ ਵਗੈਰਾ ਕੋਈ ਸੋਫਾ ਵਗੈਰਾ ਲਾਇਆ ਹੁੰਦਾ, ਉੱਥੇ ਲੰਮੇ ਪੈ ਕੇ ਵਧੀਆ ਲੱਪਾਂ ਲੱਤਾਂ ਛੱਤਾਂ ਲੰਬੀਆਂ ਕਰਕੇ ਚਾਹ ਦਾ ਪਿਆਲਾ ਹੱਥੇ 'ਚ ਫੜ ਗਏ, ਅਤੇ ਫਿਰ ਉੱਥੇ ਵੀ ਨਜ਼ਾਰਾ ਲਿਆ ਜਾ ਸਕਦਾ। ਮਤਲਬ ਇਹ ਆ ਜਿਹੜੀਆਂ ਸੂਰਜ ਦੀਆਂ ਕਿਰਨਾਂ ਕਿੱਥੋਂ ਪੈ ਰਹੀਆਂ ਤੁਹਾਡੇ ਸਰੀਰ ਦੇ ਉੱਤੇ, ਧੁੱਪ ਬੜੀ ਜ਼ਰੂਰੀ ਹੈ। ਕਹਿੰਦੇ ਹੁੰਦੇ ਜੋ ਵਿਟਾਮਿਨ ਮਿਲਦਾ ਹੋਊਗੀ, ਪਤਾ ਨਹੀਂ ਧੁੱਪ 'ਚੋਂ ਕਿਹੜਾ ਮਿਲਦਾ, ਮੈਨੂੰ ਯਾਦ ਨਹੀਂ, ਕਿਸੇ ਨੂੰ ਯਾਦ ਆ ਧੁੱਪ ਤੋਂ ਕਿਹੜੇ ਵਿਟਾਮਿਨ ਮਿਲਦੇ ਆਪਾਂ ਨੂੰ, ਨੈਚੁਰਲ ਜਿਹੜੀਆਂ ਚੀਜ਼ਾਂ। ਕਈ ਵਾਰ ਤਾਂ ਅਸੀਂ ਲੋਕ ਕਹਿੰਦੇ ਹਾਂ ਵੀ ਸਾਨੂੰ ਇਸ ਚੀਜ਼ ਦੀ ਕਮੀ ਆ ਗਈ ਬਾਡੀ ਦੇ ਵਿੱਚ, ਧੁੱਪ ਦੇ ਵਿੱਚ

0: ਵਿਟਾਮਿਨ ਬੀ ਤਾਂ ਫਿਰ ਕਿਸੇ ਹੋਰ ਚੀਜ਼ ਤੋਂ ਮਿਲੂਗਾ ਨਾ, ਹੁਣ ਜੇ ਸੰਦ ਦੇ ਮੂਹਰੇ ਬਹਿਣਾ ਉੱਥੇ ਤਾਂ ਵਿਟਾਮਿਨ ਡੀ ਮਿਲੂਗਾ, ਉੱਥੋਂ ਬੀ ਥੋੜੀ ਮਿਲੂਗਾ।
1: ਅੱਛਾ ਉੱਥੋਂ ਡੀ ਹੁੰਦਾ, ਮੈਂ ਸੋਚਿਆ ਕਿਤੇ ਬੀ ਹੁੰਦਾ ਉੱਥੇ।
0: ਨਹੀਂ, ਤੁਸੀਂ ਪਤਾ ਨਹੀਂ ਕਿਹੜੇ ਏ ਬੀ ਦੇ ਚੱਕਰ ਚ ਪੈ ਗਏ ਹੋ, ਡੀ ਹੁੰਦਾ
1: ਤੇ ਸੀ ਕਿਹੜਾ ਹੁੰਦਾ, ਸੀ ਸੀ ਵੀ ਹੁੰਦਾ ਕੋਈ।
0: ਉਹ ਸੀ ਤਾਂ ਕਹਿੰਦੇ ਵਿਟਾਮਿਨ ਸੀ ਤਾਂ ਕਹਿੰਦੇ ਸੰਤਰੇ ਸੁੰਤਰੇ ਖਾਓ ਤੇ
1: ਅੱਛਾ,
0: ਜਿਹੜਾ ਆਪਣਾ ਇਲੈਕਟ੍ਰੋਲਾਈਟ ਪੀਓ ਉਹਦੇ ਨਾਲ ਤੁਹਾਡਾ ਵਿਟਾਮਿਨ ਸੀ ਨਾਲੇ ਹਾਈਡਰੇਟ ਨਹੀਂ ਹੁੰਦਾ ਬੰਦਾ।
1: ਤੇ ਜਿਹੜੇ ਬੰਦੇ ਦਾਰੂ ਪੀਂਦੇ ਉਹ ਚ ਕਿਹੜਾ ਵਿਟਾਮਿਨ ਹੁੰਦਾ?
0: ਸਰ ਜੀ ਉਹ ਚ ਤਾਂ ਸ਼ਕਤੀ ਵਿਟਾਮਿਨ ਹੁੰਦਾ ਆ।
1: ਇਹ ਕਿਹੜਾ ਨਵਾਂ ਹੋਇਆ ਵਿਟਾਮਿਨ ਸ਼ਕਤੀ?
0: ਹਾਂਜੀ ਉਹ ਪੀ ਕੇ ਨਾ ਦੋ ਪੈਗ ਜਦੋਂ ਜਾਂਦੇ ਆ ਨਾ ਅੰਦਰ ਤਾਂ ਬੰਦਾ ਪਾਉਂਦਾ ਲੁੱਡੀਆਂ।
1: ਕੀ ਪਾਉਂਦਾ?
0: ਫਿਰ ਨੀ ਦੇਖਦਾ, ਫਿਰ ਨੀ ਦੇਖਦਾ ਬੁੱਢੀਆਂ।
1: ਨਹੀਂ ਲੁੱਡੀਆਂ ਕੀ, ਮੈਨੂੰ ਸਮਝ ਨੀ, ਲੁੱਡੀਆਂ ਦਾ, ਲੁੱਡੀਆਂ ਦਾ ਮਤਲਬ ਕੀ ਹੈ?
0: ਲੁੱਡੀਆਂ ਮਤਲਬ ਕਿ ਬੰਦਾ ਫਿਰ ਆਪਣੇ ਹੋਸ਼ ਚ ਨੀ ਨਾ ਰਹਿੰਦਾ।
1: ਨਹੀਂ ਨਹੀਂ ਇਦਾਂ ਨਾ ਤੁਸੀਂ ਕਹੋ ਸਵੇਰੇ ਸਵੇਰੇ ਯਾਰ, ਇਹ ਤਾਂ ਤੁਸੀਂ ਗੱਲ ਕਰ।
0: ਮੈਂ ਹੁਣ ਕੀ ਕਰਾਂ, ਬੰਦੇ ਦਾਰੂ ਪੀ ਕੇ ਪਾਉਂਦੇ ਆ ਰੋਲਾ,
1: ਹਾਂ ਹਾਂ,
0: ਫਿਰ ਉੱਥੇ ਹੋ ਜਾਂਦਾ ਹੋਰ ਹੋਲਾ।
1: ਅੱਛਾ ਤੁਸੀਂ ਮਤਲਬ ਨਵੀਂ ਸਕੀਮ ਲਾ ਦੀ, ਬੰਦੇ ਦਾਰੂ ਪੀ ਕੇ ਪਾਉਂਦੇ ਰੋਲਾ ਤੇ ਉੱਥੇ ਹੋ ਜਾਂਦਾ ਕੁਛ ਹੋਰ, ਪੈ ਜਾਂਦਾ ਕੋਈ ਨਵਾਂ ਰੋਲਾ, ਆਹ ਬਣਾਓ ਗੱਲ।
0: ਹੁਣ ਦੱਸੋ ਕੀ ਕਰੀਏ,
1: ਨਹੀਂ ਇਹ
0: ਹੁਣ ਅਸੀਂ ਤਾਂ ਲੱਸੀ ਵਾਲੇ ਆ।
1: ਨਹੀਂ ਨਹੀਂ ਅੱਛਾ ਇਹਦੇ ਵਿੱਚ ਕੋਈ ਵਿਟਾਮਿਨ ਹੁੰਦਾ ਵੈਸੇ ਨਹੀਂ ਹੁੰਦਾ ਦਾਰੂ ਚ ਭਾਜੀ, ਮੈਨੂੰ ਸਾਫ਼ ਗੱਲ ਦੱਸੋ ਥੋੜੀ ਜਿਹੀ ਐਵੇਂ ਨਾ।
0: ਦਾਰੂ ਚ ਤਾਂ ਬਹੁਤ ਕੁਛ ਹੁੰਦਾ ਆ।
1: ਨਹੀਂ ਨਾਲੇ ਕਹਿੰਦੇ ਜਿਹੜੀ ਦੇਸੀ ਦਾਰੂ ਬੰਦੇ ਉਹ ਚ ਕਿੰਨਾ ਪਾਉਂਦਾ ਸਮਾਨ, ਗੁੜ ਪੈਂਦਾ, ਇਲਾਚੀਆਂ, ਅੰਗੂਰ ਪੈਂਦੇ, ਬਦਾਮ ਪੈਂਦੇ, ਛੁਹਾਰੇ ਪੈਂਦੇ, ਗੁਲਾਬ ਦੇ ਫੁੱਲ ਪੈਂਦੇ, ਇੰਨਾ ਸਮਾਨ ਤਾਂ ਪੈਂਦਾ, ਉਹਦਾ ਵਿਟਾਮਿਨ ਕਿੰਨੇ ਆਊਗਾ ਉਹਦੇ ਚ?
0: ਦੇਖ ਲਓ ਕਿੰਨੇ ਵਿਟਾਮਿਨ ਆ ਤੇ ਉਹ ਇਦਾਂ ਦਾ ਵਿਟਾਮਿਨ ਆ ਜਿਹੜਾ ਬੰਦੇ ਨੂੰ ਆਸਮਾਨ ਤੇ ਲੈ ਜਾਂਦਾ।
1: ਫਿਰ ਵਾਪਸ ਆ ਜਾਂਦਾ ਬੰਦਾ ਆਸਮਾਨ ਤੋਂ?
0: ਬੰਦਾ ਬੰਦਾ ਫਿਰ ਕਹਿੰਦਾ ਮੈਂ ਹੀ ਮੈਂ ਆ, ਤੂੰ ਕੌਣ?
1: ਓਹੋ ਕਿੱਦਾਂ ਦੀਆਂ ਤੁਸੀਂ ਸਵੇਰੇ ਸਵੇਰੇ ਗੱਲਾਂ ਕਰਦੇ ਆ। 905-673-3337 ਸਟੂਡੀਓ ਦਾ ਨੰਬਰ ਆ, ਪ੍ਰੋਗਰਾਮ ਪੰਜਾਬੀ ਵਿਰਸਾ ਦਾ, ਵਨ ਐਂਡ ਓਨਲੀ ਸਿੰਘ ਹਰਜੀਤ ਫੋਰ ਯੂ ਗਾਈਜ਼, ਬਿਟਵੀਨ 11 ਟੂ 12, 11 ਤੋਂ 12 ਤੁਹਾਡੇ ਵਾਸਤੇ ਹਰ ਰੋਜ਼ ਹਾਜ਼ਰੀ ਲੱਗਦੀ ਹੈ। ਔਰ ਇਸ ਆਵਾਜ਼ ਦੇ ਨਾਲ ਤੁਸੀਂ ਜੁੜੇ ਹੋਏ ਹੋ, ਸਿੰਘ ਹਰਜੀਤ ਦੀ ਆਵਾਜ਼ ਨਾਲ ਜੁੜੇ ਹੋਏ ਹੋ, ਤੇ ਬੀਬਾ ਬੁਆਏ ਮੇਰਾ ਸਾਡੇ ਭਾਜੀ ਸਵੇਰੇ ਸਵੇਰੇ ਬਈ ਆਪਣੀਆਂ ਕੁਛ ਗੱਲਾਂ ਦੱਸ ਕੇ ਗਏ ਆ, ਪਰ ਚਲੋ ਦੇਖਦੇ ਹਾਂ ਵੀ ਅੱਜ ਸਵੇਰੇ ਸਵੇਰੇ ਕਿਸ ਗੀਤ ਦੇ ਨਾਲ ਤੁਸੀਂ ਹਰਜੀਤ ਜੀ

0: ਹੁਣ ਤਾਂ ਹਰਦੀਪ ਵੀਰ ਜੀ ਵੀ ਸਾਡੇ ਕੈਟਾਗਰੀ ਚ ਆਈ ਜਾਂਦੇ ਹੌਲੀ ਹੌਲੀ, ਕੋਈ ਗੱਲ ਨੀ, ਹਮਸੇ ਰਹੋਗੇ ਤਾਂ ਬਾਈ ਜਾਨ ਬਸ ਐਸਾ ਹੀ ਹੋਗਾ। ਸਟੂਡੀਓ ਦਾ ਨੰਬਰ 905-200-673-3337, ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਪੱਟਾ ਸਾਹਿਬ ਕੀ ਹਾਲ ਚਾਲ ਹੈ?
1: ਬੜਾ ਹੈ ਜੀ, ਮੈਂ ਪਹਿਲਾਂ ਤੋਂ ਮੇਰੇ ਵੱਲ ਤੁਹਾਨੂੰ ਅਤੇ ਸਾਰੇ ਸਰੋਤਿਆਂ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਿਹਤ ਸੈੱਟ ਆ ਭਾਜੀ?
1: ਬਿਲਕੁਲ ਸਰ ਜੀ।
0: ਅੱਜ ਬਾਹਰ ਹਵਾਵਾਂ ਦੇਖੋ ਕੈਸੀਆਂ ਚੱਲਦੀਆਂ, ਠੰਡੀਆਂ ਠੰਡੀਆਂ।
1: ਹਾਂਜੀ ਹਾਂਜੀ,
0: ਕਈ ਤੋਂ ਕਹਿੰਦੇ ਵੀ ਉਹ ਬੈਠੇ ਹੋਗੇ ਕਹੀਂ ਤਨਹਾ ਮੇ ਤੋ ਹਮੇ ਵੀ ਯਾਦ ਕਰਤੇ ਹੋਗੇ ਇਸ ਠੰਡੀ ਹਵਾ ਮੇ।
1: ਕਿਆ ਬਾਤ ਹੈ,
0: ਹੈਂ ਬੈਠੇ ਹੋਗੇ ਕਈ ਤਨਹਾ ਮੇ ਤੋ ਯਾਦ ਤੋ ਹਮੇ ਕਰਤੇ ਹੋਗੇ ਇਸ ਠੰਡੀ ਠੰਡੀ ਹਵਾ ਮੇ ਹੈ। ਚਲੋ ਬਈ, ਔਰ ਇਹ ਬੜਾ ਮੌਸਮ ਆਏ ਦੇ, ਇਹ ਮੌਸਮ ਦੇ ਲੁਤਫ ਹੀ ਹੈ। ਉਠਾ ਲਓ, ਮੈਂ ਅੱਗੇ ਵੀ ਕਹਿੰਦਾ ਹੁੰਦਾ ਬੈਕਯਾਰਡ ਦੇ ਉੱਤੇ ਚਾਹ ਦਾ ਕੱਪ ਲੈ ਕੇ ਬੈਠੋ, ਨਾਲ ਬਣਾਓ ਆਮਲੇਟ ਵਿੱਚ ਵਧੀਆ ਪਿਆਜ਼ ਪੁਜ ਪਾ ਕੇ, ਟਮਾਟਰ ਪਾ ਕੇ, ਹਰੀਆਂ ਮਿਰਚਾਂ ਪਾ ਕੇ ਅਤੇ ਮਸ਼ਰੂਮਸ ਪਾ ਲਿਓ, ਗ੍ਰੀਨ ਪੈਪਰਸ ਪਾ ਲਿਓ, ਅਤੇ ਫਿਰ ਉਹਦਾ ਫਿਰ ਨਾਲ ਆਮਲੇਟ ਹੋਵੇ, ਨਾਲ ਤੁਹਾਡੇ ਟੋਸਟ ਕੀਤੇ ਦੋ ਕੁ ਪੀਸ ਬ੍ਰੈਡ ਦੇ ਹੋਣ, ਵਧੀਆ। ਅਤੇ ਫਿਰ ਦੇਖੋ ਤੁਹਾਡਾ ਬ੍ਰੇਕਫਾਸਟ, ਤੁਹਾਡਾ ਨਾਸ਼ਤਾ ਸਵੇਰ ਦਾ ਕਿੰਨਾ ਵਧੀਆ ਹੁੰਦਾ। ਪੰਜਾਬੀ ਵਿਰਸਾ, ਹੈਲੋ।
2: ਹਾਂਜੀ
0: ਆਓ ਜੀ।
2: ਮੈਂ ਕਿਹਾ ਗਾਣਾ ਤੁਸੀਂ ਲਗਾ ਤਾ ਸਭ ਕੋ ਮਿਲਾ ਕੇ ਪੀਤਾ ਹੈ ਪਾਣੀ ਸ਼ਰਾਬ ਮੇ, ਇਸ ਤੋਂ ਬਾਅਦ ਬੱਬੂ ਮਾਨ ਦਾ ਭਾਈ ਦਾ ਵੀ ਲਗਾ ਦਿਓ,
0: ਕਿਹੜਾ
2: ਜੀ? ਲਗਾ ਕੇ ਤੇਰੀ ਬਾਹ ਫੜਨੀ।
0: ਓਹੋ, ਜੁੜੀ ਪੰਗਾ ਪਾਉਣਾ ਸਵੇਰੇ ਸਵੇਰੇ ਤੁਸੀਂ, ਕਮਾਲ ਦੀ ਗੱਲ ਕਰਦੇ।
2: ਮੈਂ ਹੁਣ ਦੱਸੋ ਕੀ ਕਰਾਂ, ਬੱਬੂ ਮਾਨ ਨੇ ਸ਼ੁਰੂਆਤ ਕੀਤੀ।

0: ਆਹੋ ਇਹ ਗੱਲ ਤਾਂ ਸਹੀ। ਵੈਸੇ ਬੱਬੂ ਮਾਨ ਸਾਹਿਬ ਦੇ ਬੜੇ ਸ਼ਤਾਨ ਜੇ ਬੰਦੇ ਹੋਣੇ ਬੱਬੂ ਮਾਨ ਸਾਹਿਬ ਜਦੋਂ ਇਹ ਗਾਣਾ ਗਾਇਆ ਉਹਨਾਂ ਨੂੰ, ਹੈ ਨਾ।
1: ਚੱਕਵੇਂ ਕੀ ਤਾਂ ਦੱਸੋਗੇ ਤਾਂ ਹੁਣ ਲੋਕਾਂ ਨੇ ਤਾਂ ਫਰਮਾਇਸ਼ ਕਰਨੀ ਆ।
0: ਚਲੋ ਜੇ ਕੋਈ ਕਹੂਗਾ ਫਿਰ ਲਾ ਦੂੰਗਾ, ਠੀਕ ਹੈ। ਮੈਂ ਦੇਖਣਾ ਤੁਹਾਨੂੰ ਵੀ ਕਿੰਨੀ। ਨਹੀਂ ਨਹੀਂ ਦੇਖੋ ਮੇਰੇ ਵੀਰ ਜੀ, ਤੁਸੀਂ ਮੇਰੇ ਛੋਟੇ ਵੀਰੇ ਹੋ, ਔਰ ਬੀਬਾ ਬੋਏ ਤੁਹਾਡਾ ਨਾਂ, ਇਹ ਤੁਸੀਂ ਨਾਂ ਆਪੇ ਰੱਖਿਆ ਤੇ ਤੁਹਾਡੇ ਬੀਜੀ ਨੇ ਰੱਖਿਆ ਨਾਂ ਤੁਹਾਡਾ?
1: ਆਪੇ ਰੱਖਿਆ।
0: ਲੈ ਦੱਸਿਆ ਤੇਰੀ ਦੇ ਬੱਲੇ ਸ਼ੇਰ ਦੇ ਆਪਣਾ ਨਾਂ ਆਪੇ ਰੱਖਿਆ ਹੈ, ਕਮਾਲ ਦੀ ਗੱਲ ਆ।
1: ਮੇਰੇ ਕੋਲ ਤਾਂ ਪਲੇਟ ਵੀ ਹੈਗੀ ਆ।
0: ਕਾਹਦੀ?
1: ਗੱਡੀ ਵੀ।
0: ਅੱਛਾ, ਬੀਬਾ ਬੋਏ ਲਿਖਿਆ?
1: ਹਾਂ,
0: ਕਮਾਲ ਦੀ ਗੱਲ। ਅੱਛਾ ਅੱਛਾ, ਤੁਸੀਂ ਗਾਣਾ ਕਿਹੜਾ ਗਿਆ ਮੈਨੂੰ ਬੱਬੂ ਮਾਨ ਸਾਹਿਬ ਦਾ ਹੁਣ?
1: ਉਹੀ ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੀ
0: ਮੈਂ। ਅੱਛਾ, ਜੇ ਮੈਨੂੰ ਕੋਈ ਵੋਟਾਂ ਦੋਗੇ ਪੈ ਗਈਆਂ ਤੁਹਾਡੇ ਨਾਂ ਦੀਆਂ, ਠੀਕ ਹੈ, ਫਿਰ ਲਾ ਦੂੰਗਾ ਮੈਂ, ਠੀਕ ਆ।
1: ਬੱਬੂ ਮਾਨ ਜੀ ਦੇ ਗਾਣੇ ਦੀ ਫਰਮਾਇਸ਼ ਆਈ ਹੈ, ਉਹਨਾਂ ਨੂੰ ਵੀ ਸਪੋਰਟ ਕਰੋ।
0: ਅੱਛਾ, ਆਹ ਕੀਤਾ ਵਧੀਆ ਗੱਲ ਤੁਹਾਡਾ, ਏਦਾਂ ਵਧੀਆ ਕੀਤਾ। ਥੈਂਕ ਯੂ ਤੁਹਾਡੀ ਕਾਲ ਦਾ। ਨੈਕਸਟ ਕਾਲ। ਹੈਲੋ
1: ਬਾਰਬੀਕਿਊ
0: ਹੋਵੇ। ਤੁਹਾਨੂੰ ਤੁਹਾਨੂੰ ਕੀ ਹੋ ਗਿਆ ਸਵੇਰੇ ਸਵੇਰੇ ਸਾਰਿਆਂ ਨੂੰ? ਕੁਛ ਤੁਹਾਨੂੰ ਕੁਝ ਕੀ ਹੋਇਆ ਤੁਹਾਨੂੰ ਇਹੋ ਜਿਹਾ ਸਵੇਰੇ ਸਵੇਰੇ? ਕੋਈ ਵਾਈਨ ਦੀ ਗੱਲ ਕਰੀ ਜਾਂਦਾ, ਕੋਈ ਸ਼ਰਾਬ ਦੀ ਗੱਲ ਕਰੀ ਜਾਂਦਾ, ਕੋਈ ਆ ਕਹਿੰਦੇ ਤੇਰੀ ਬਾਂਹ ਫੜਨੀ ਆ। ਬੱਬੂ ਮਾਨ ਸਾਹਿਬ ਦੇ ਗੀਤ ਦੀ ਫਰਮਾਇਸ਼ ਆਈ ਹੈ, ਜਿਨ੍ਹਾਂ ਨੇ ਵੋਟਾਂ ਪਾਉਣੀਆਂ ਇਹ ਵੀਰੇ ਨੂੰ ਪਾ ਦਿਓ ਤੇ ਮੈਂ ਗਾਣਾ ਲਾ ਦੇਣਾ। ਇੱਕ ਵੋਟ ਆ ਚੁੱਕੀ ਆਲਰੇਡੀ, 905-673-3337। ਸਰਦਾਰ ਸੁਰਜੀਤ ਸਿੰਘ ਜੀ ਪੱਡਾ, ਬੁੱਧਵਾਰ ਦੇ ਪ੍ਰੋਗਰਾਮ ਦੇ ਉੱਤੇ ਇਹਨਾਂ ਦਾ ਕਬਜ਼ਾ ਹੁੰਦਾ, ਕਹਿੰਦੇ ਹੜ ਜੋ ਪਾਸੇ ਆ ਗਿਆ ਸੁਰਜੀਤ ਸਿੰਘ ਪੱਡਾ, ਔਰ ਸ਼ਹਿਰ ਦੇ ਜੇ ਪੱਡਾ ਸਾਹਿਬ ਦਾ ਬੜਾ ਪੁਰਾਣਾ ਨਾਂ ਹੈ, ਔਰ ਤੁਸੀਂ ਵੀ ਕੋਈ ਵੀ ਇੰਸ਼ੋਰੈਂਸ ਫੀਲਡ ਦੇ ਵਿੱਚ ਤੁਹਾਨੂੰ ਨੀਡ ਹੈ ਤੇ ਸੁਰਜੀਤ ਸਿੰਘ ਪੱਡਾ ਸਾਹਿਬ ਨੂੰ ਸੰਪਰਕ ਕੀਤਾ ਜਾ ਸਕਦਾ। ਸਾਡੇ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰਾਂ ਵਿੱਚੋਂ ਸਭ ਤੋਂ ਪਹਿਲੀ ਕਤਾਰ ਤੇ ਖੜੇ ਹੁੰਦੇ ਸੁਰਜੀਤ ਸਿੰਘ ਜੀ ਪੱਡਾ। 6473003100। ਹੈਲੋ।
2: ਹੈਲੋ,
0: ਹਾਂਜੀ ਸਰ।
2: ਹਾਂਜੀ ਵੀ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਸਰ?
2: ਬਸ ਵਧੀਆ ਵੀ ਜੀ।
0: ਹੁਕਮ
2: ਸੁਣਾ ਦੋ ਬੱਬੂ ਮਾਨ ਜੀ, ਫਿਰ ਸਿੱਧੂ ਸਿਕੰਦਰ ਦਾ ਵੀ ਲਾ ਦੇ ਬਾਅਦ ਚ, ਅੰਗੂਰਾਂ ਦੀ ਸ਼ਰਾਬ ਸਾਲੀ।
0: ਲੈ ਦੱਸ, ਆ ਨਵਾਂ ਫੇਰ ਇੱਕ ਹੋਰ ਜਾ ਪਾ ਲਿਆ ਮੇਰੀ ਜਾਨ ਨੂੰ, ਹੁਣ ਅੰਗੂਰਾਂ ਦੀ ਸ਼ਰਾਬ ਤੇ ਆ ਗਏ। ਉਹ ਕੀ ਹੋ ਗਿਆ ਤੁਹਾਨੂੰ ਸਾਰਿਆਂ ਨੂੰ ਸਵੇਰੇ ਸਵੇਰੇ? ਕੋਈ ਚਾਹ ਪਾਣੀ ਪੀ ਲਓ, ਕੋਈ ਕਾਫੀ ਪੀ ਲਓ, ਕੋਈ ਚਾਹ, ਕੋਈ ਨਾਸ਼ਤਾ ਬ੍ਰੇਕਫਾਸਟ ਕੋਈ ਖਾ ਲਓ, ਕੋਈ ਚੀਜ਼ ਛੋਲੇ ਭਟੂਰੇ ਖਾ ਲਓ, ਹੋਰ ਕੋਈ ਨੀ ਗਾਣਾ ਦੇ। ਸਵੇਰੇ ਸਵੇਰੇ ਦਾਰੂ ਦੇ ਮਗਰ ਪੈ ਗਏ ਸਾਰੇ ਜਣੇ। ਹੈਲੋ
2: ਜੀ, ਗੁੱਡ ਮਾਰਨਿੰਗ ਜੀ।
0: ਜੀ ਗੁੱਡ ਮਾਰਨਿੰਗ ਸਰ। ਦੇਖੋ ਕੈਸੀ ਕਮਾਲ ਦੀ ਗੱਲ
2: ਹੈ, ਨਾਮ ਉਹਨੂੰ ਕੋ ਇਹ ਪੇਟੈਂਟ ਕਰਾ ਲਵੇ, ਰੋਇਲਟੀ ਲਿਆ ਕਰੇ ਜੇ ਕੋਈ ਯੂਜ ਕਰੇ ਨਾਮ ਦਾ ਬੀਬਾ ਬੋਏ।
0: ਨਹੀਂ, ਉਹ ਤਾਂ ਕਹਿੰਦੇ ਨੰਬਰ ਪਲੇਟ ਵੀ ਇਹਦੇ ਨਾਂ ਦੀ ਲਈ ਹੋਈ। ਮੈਂ ਤਾਂ
2: ਫਿਰ ਹੋਰ ਕੋਈ ਨੰਬਰ ਪਲੇਟ ਲੈ ਹੀ ਨੀ ਸਕਦਾ, ਫਿਰ ਉਹਦੇ ਨਾਮ ਦੀ ਕੈਨੇਡਾ ਚ ਨਹੀਂ ਲੈ ਸਕਦਾ, ਆਹੀ ਸੇਮ ਲਾਇਸੈਂਸ।
0: ਨਹੀਂ, ਮੇਰਾ ਖਿਆਲ ਉਹ ਓਨਟੈਰੀਓ ਵਿੱਚ ਹੋਏਗੀ ਨਾ ਕੱਲੀ, ਕਿਉਂਕਿ
2: ਓਨਟੈਰੀਓ ਚ, ਹਾਂ ਓਨਟੈਰੀਓ ਚ ਤਾਂ ਫਿਰ ਨਹੀਂ ਲੈ ਸਕਦਾ ਭਾਜੀ। ਨਾਮ ਬੜਾ ਵਧੀਆ ਆ, ਆਈ ਹੋਪ ਉਹ ਇਸ ਨਾਮ ਤੇ ਬਿਜ਼ਨਸ ਕਰੇ, ਬਹੁਤ ਵਧੀਆ ਨਾਮ ਆ।
0: ਅੱਛਾ,
2: ਬੜਾ ਅਪੀਲਿੰਗ ਨਾਮ ਹੈ ਬੀਬਾ ਬੋਏ।
0: ਤੁਸੀਂ ਮਤਲਬ ਕਿ ਇਹਨਾਂ ਚੀਜ਼ਾਂ ਨੂੰ ਨਾਮ ਵਿੱਚ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਨਾਮ ਵਧੀਆ ਦਾ ਬਿਜ਼ਨਸ ਕਰੀ ਜਾਂ, ਤੁਸੀਂ ਕੋਈ ਜਾਣਕਾਰੀ ਰੱਖਦੇ ਇਸ ਚੀਜ਼ ਦਾ ਨਾਮ?
2: ਭਾਜੀ ਜਿਹੜਾ ਰੇਡੀਓ ਚੈਨਲ ਤੁਸੀਂ ਚਲਾਉਂਦੇ ਹੋ
0: ਜੀ ਜੀ,
2: ਤੁਹਾਡੇ ਨਾਮ ਤੇ ਲੋਕੀ ਸੁਣਦੇ ਆ ਨਾ।
0: ਹਾਂ, ਇਹ ਵੀ ਗੱਲ ਸਹੀ ਆ। ਸਿੰਘ ਹਰਜੀਤ,
2: ਤੇ ਸਿੰਘ ਹਰਜੀਤ ਜਿਹਨੂੰ ਪੁੱਛੋ ਕਹਿੰਦਾ ਸਿੰਘ ਹਰਜੀਤ ਦਾ ਰੇਡੀਓ ਯਾਰ, ਲਾਈ ਯਾਰ ਉਹ ਸਿੰਘ ਹਰਜੀਤ ਆ ਗਿਆ ਹੁਣ, ਲਾਈ ਯਾਰ ਸਿੰਘ ਹਰਜੀਤ ਆ ਗਿਆ ਹੁਣ। ਇਹ ਰੇਡੀਓ ਦਾ ਭਾਜੀ ਤੁਹਾਡਾ ਨਾਮ ਹੈ ਨਾ, ਤੁਹਾਡਾ ਨਾਮ ਬਚਦਾ।
0: ਠੀਕ ਹੈ ਸਰ, ਬੜੀ ਮਿਹਰਬਾਨੀ ਵੀਰ ਜੀ, ਥੈਂਕ ਯੂ ਵੈਰੀ ਮਚ, ਔਰ ਤੁਹਾਡੀ ਬੜੀ ਮਿਹਰਬਾਨੀ, ਰੋਜ਼ ਕਾਲ ਕਰਿਆ ਔਰ ਚੰਗਾ ਲੱਗੂਗਾ ਤੁਹਾਡੇ ਨਾਲ ਗੱਲ ਕਰਕੇ ਸਰ। ਠੀਕ ਹੈ ਸਰ, ਥੈਂਕ ਯੂ ਸਰ। ਉਹ ਚੱਕ ਦੇ ਹਰਜੀਤ ਸਿੰਘ ਸਵੇਰੇ ਸਵੇਰੇ ਅੱਜ ਵੱਡਾ ਸਾਹਿਬ, ਕੀ ਹਾਲ ਚਾਲ ਹੈ ਸਰ?
3: ਬੈਠੇ ਸਰ ਜੀ, ਸੁਣਾ। ਕੰਪਨੀ ਹੈਗੀ ਆ ਤਾਂ ਆਮ ਜਿਹੜਾ ਪਲਾਨ ਪਹਿਲਾਂ ਹੁੰਦਾ ਸੀ ਵੀ ਤੁਹਾਡੇ ਜਿਹੜੀਆਂ ਦਵਾਈਆਂ 2500 ਤੱਕ ਹੀ ਹੁੰਦੀਆਂ ਸੀ, ਪਰ ਹੁਣ ਉਹਨਾਂ ਨੇ ਕਿਹਾ ਪਿਆ ਸੀ ਤੁਹਾਨੂੰ ਪਹਿਲੇ ਸਾਲ 2500 ਦੇਵਾਂਗੇ, ਦੂਜੇ ਸਾਲ ਤੋਂ ਤੁਹਾਡੀ ਜਿਹੜੀਆਂ ਦਵਾਈਆਂ ਸੀ 5000 ਤੱਕ ਕਰ ਦੇਵਾਂਗੇ, ਜੇ ਤੁਹਾਡੇ ਕੋਲ ਕੰਪਨੀਆਂ ਮਿਨੀਮਮ 3 ਬੰਦੇ ਆ।
0: ਅੱਛਾ ਜੀ।
3: ਅਤੇ ਨੰਬਰ 2 ਦੇ ਪਹਿਲਾਂ ਇਹ ਪਲਾਨ ਦੇ ਵਿੱਚ ਜਿਹੜਾ ਟਰੈਵਲ ਇੰਸ਼ੋਰੈਂਸ ਹੁੰਦੀ ਸੀਗੀ ਤਕਰੀਬਨ 15 ਦਿਨ ਦਾ ਟ੍ਰਿਪ ਹੁੰਦਾ ਸੀ ਆਮ ਜਿੰਨੇ ਸੋਤ ਜਿੱਦਾਂ ਸਾਡੇ ਮਿਕਸੀ ਵਿੱਚ, ਹੁਣ ਉਹਨਾਂ ਨੇ ਟ੍ਰਿਪ ਨੂੰ ਵਧਾ ਕੇ 30 ਦਿਨ ਦਾ ਕਰ ਦਿੱਤਾ।
0: ਅੱਛਾ ਜੀ, ਠੀਕ ਹੈ।
3: ਅਤੇ ਤੀਸਰੇ ਨੰਬਰ 'ਤੇ ਉਹਨਾਂ ਨੇ ਜਿਹੜੀ ਚੇਂਜ ਕੀਤੀ ਹੈ ਕਿ ਜਿਹੜਾ ਪਹਿਲਾਂ ਅੱਖਾਂ ਦੀਆਂ ਆਪਣੇ ਐਨਕਾਂ ਹੁੰਦੀਆਂ ਸੀ 250 ਤੱਕ ਹੁੰਦਾ ਸੀ ਅਤੇ 65 ਦਾ ਤੁਹਾਡੇ ਚੈੱਕਅਪ ਦੇ ਹੁੰਦੇ ਸੀ, ਹੁਣ ਉਹਨਾਂ ਨੇ ਜਿਹੜੀ ਐਨਕਾਂ ਦੀ ਪ੍ਰਾਈਜ਼ ਉੱਤੇ $350 ਕਰ ਦਿੱਤੀ ਹੈ।
0: ਅੱਛਾ,
3: ਮਤਲਬ ਤੁਸੀਂ ਜੇ ਆਪਣੇ ਐਨਕਾਂ ਲੈਣੀਆਂ ਹੈਗੀਆਂ ਬਣਵਾਉਣੀਆਂ ਹੈਗੀਆਂ ਤੁਹਾਡੇ ਡਾਕਟਰ ਦੀ ਵੀ ਚੈੱਕਅਪ ਹੋਊਗੀ ਤਾਂ ਜਿਹੜਾ 250 ਤਾਂ ਉਹਨਾਂ ਨੇ 300, ਪਰ ਇਹ ਜਿਹੜਾ ਪਲਾਨ ਆ 1 ਅਕਤੂਬਰ ਤੋਂ ਜਿਹੜੇ ਸਾਰੇ ਰੇਟ ਚਾਲੂ ਹੋ ਰਹੇ ਆ।
0: ਠੀਕ ਆ, ਚਲੋ ਚੰਗੀ ਗੱਲ ਆ, ਨੇੜੇ ਆ ਗਿਆ ਕੰਮ।
3: ਹਾਂਜੀ, ਅਤੇ ਮੈਂ ਸੁਰਤਾਂ ਜ਼ਰੂਰ ਕਹਿਣਾ ਚਾਹੁੰਦਾ ਜੇ ਤੁਸੀਂ ਕੈਬ ਲੈਣਾ ਚਾਹੁੰਦੇ, ਬਾਕੀ ਜੇ ਹਰਜਾ ਜੀ ਸਾਡੇ ਕਿਸੇ ਦੇ ਸੁਰਤੇ ਨੂੰ ਐਕਸੀਡੈਂਟ ਹੋ ਗਿਆ ਜਿੱਦਾਂ ਦੰਦਾਂ ਨੂੰ ਪ੍ਰੋਬਲਮ ਆ ਜਾਂਦੀ ਆ, ਉਹ $10,000 ਤੱਕ ਉਹਨਾਂ ਨੇ ਜਿੱਦਾਂ ਇਹਨੂੰ ਕੀਤਾ ਹੈਗਾ ਵੀ ਤੁਸੀਂ $10,000 ਤੱਕ ਆਪਣੇ ਦੰਦ ਜਿਹੜੇ ਆ ਕਿ ਪ੍ਰੋਬਲਮ ਆਈ ਐਕਸੀਡੈਂਟ ਨਾਲ।
0: ਇਹ ਤਾਂ ਬੜੀ ਵਧੀਆ ਪਾਲਿਸੀ ਤੁਸੀਂ ਲੈ ਕੱਢ ਕੇ ਅੱਜ ਯਾਰ, ਕਮਾਲ ਦੀ ਗੱਲ ਆ। ਇਹ ਤਾਂ ਬਹੁਤ ਹੀ ਵਧੀਆ ਪਾਲਿਸੀ ਪੱਡਾ ਸਾਹਿਬ ਲਿਆ ਕੇ, $10,000 ਤੱਕ ਦੰਦਾਂ ਦਾ ਤੁਸੀਂ ਕਵਰੇਜ ਕਰ ਸਕਦੇ ਆ। ਜਿਹਦਾ ਦੰਦ ਖਰਾਬ ਹੋਇਆ ਪਾਲਿਸੀ ਕਰਾ ਲਓ ਜਲਦੀ ਜਲਦੀ, 6473003100। ਇਹ ਡਾਕਟਰ ਦੂਜੇ ਦੀ ਕਦੇ ਪਾਇਣ ਮਿਲੇ ਨਾ ਮਿਲੇ, ਦੰਦਾਂ ਦੀ ਪਾਇਣ ਭਾਵੇਂ ਤੁਸੀਂ 2 ਮਹੀਨੇ ਵੱਲ ਲਓ ਭਾਵੇਂ 1 ਮਹੀਨੇ ਵੱਲ ਲੈ ਲਓ ਵੀ ਆ ਰਹੇ ਕਲੀਨ ਕਰਾਉਣ ਲਈ।
3: ਬਿਲਕੁਲ ਜੀ,
0: ਬੜੇ ਪੈਸੇ ਬਣਾਉਂਦੇ ਦੰਦਾਂ ਦੇ ਡਾਕਟਰ ਯਾਰ ਜੀ।
3: ਬਾਕੀ ਹੈ ਜੀ, ਇਹਨਾਂ ਨੇ ਇਸ ਪਲਾਨ ਦੇ ਪਹਿਲਾਂ ਹੁੰਦਾ ਸੀ ਵੀ ਜਿਹੜਾ ਤੁਸੀਂ ਦੰਦਾਂ ਦਾ ਜਿਹੜਾ ਰੈਗੂਲਰ ਤੁਹਾਡੇ ਬੈਨੀਫਿਟ ਆ $1,250 ਪਹਿਲੇ ਸਾਲ ਹੁੰਦਾ ਸੀ, ਪਰ ਹੁਣ ਇਹਨਾਂ ਨੇ ਜਿਹੜਾ ਦੂਜੇ ਸਾਲ ਕਰ ਦਿੱਤਾ 1500, ਤੀਜੇ ਸਾਲ 2000 ਕਰਦਾ ਜੇ ਤੁਸੀਂ ਰੈਗੂਲਰ ਬੈਨੀਫਿਟ ਲੈਣਾ ਹੈਗਾ। ਇਹ ਤੋਂ ਬਾਅਦ ਵੀ ਹਰ ਜੇ ਸਾਡੇ ਸੋਚਦੇ ਆ ਮਤਲਬ ਆਪਣੇ ਉਹਨਾਂ ਦਾ ਖਰਚਾ ਜ਼ਿਆਦਾ ਆ ਜਾਂਦਾ ਹੈਗਾ, ਤੁਹਾਡੇ ਕੋਲ ਆਪਣੀ ਕੋਈ ਕੰਪਨੀ ਹੈਗੀ, ਤੁਸੀਂ ਉਸ ਖਰਚੇ ਨੂੰ ਕਿੱਦਾਂ ਟੈਕਸ ਵਿੱਚ ਕਲੇਮ ਕਰ ਸਕਦੇ ਹਾਂ
0: ਜੀ ਜੀ,
3: ਉਸ ਵਾਸਤੇ ਵੀ ਸਾਡੇ ਕੋਲ ਬਹੁਤ ਸਾਰੇ ਪ੍ਰੋਗਰਾਮ ਹੈਗੇ ਆ। ਤੇ ਮਤਲਬ ਉਹ ਭਾਵੇਂ ਤੁਹਾਡਾ ਖਰਚਾ ਦਵਾਈਆਂ ਦਾ ਹੈਗਾ ਭਾਵੇਂ ਮਤਲਬ ਦੰਦਾਂ ਦਾ।
0: ਡਾਕਟਰ ਸਾਹਿਬ, ਜਿੱਦਾਂ ਤੁਸੀਂ ਦੱਸ ਰਹੇ ਆ ਦਵਾਈਆਂ ਦਾ ਵੀ ਕੋਈ ਪਲਾਨ ਹੈ, ਕਈ ਵਾਰੀ ਆਪਣੇ ਪਰਿਵਾਰਾਂ ਵਿੱਚ ਦਵਾਈਆਂ ਬੜੀਆਂ ਮਹਿੰਗੀਆਂ ਹੁੰਦੀਆਂ।
3: ਹਾਂਜੀ,
0: ਔਰ ਕਈ ਵਾਰੀ ਇਸ ਤਰ੍ਹਾਂ ਦੇ ਇੰਜੈਕਸ਼ਨ ਹੁੰਦੇ ਆ, ਪਤਾ ਨਹੀਂ $1,000 ਦੇ ਇੰਜੈਕਸ਼ਨ ਇੱਥੇ ਆਉਂਦੇ ਆ।
3: ਹਾਂਜੀ,
0: ਕੁਛ ਇੱਦਾਂ ਦਾ ਪਲਾਨ ਮਿਲ ਸਕਦਾ ਤੁਹਾਡੇ ਕੋਲੋਂ ਜਿਹੜਾ ਕਿ ਪਰਿਵਾਰ 'ਚ ਕੋਈ ਦਵਾਈਆਂ ਯੂਜ਼ ਕਰਦਾ ਹੋਵੇ ਬੰਦਾ, ਤੇ ਉਹਦਾ ਪਲਾਨ ਤੁਸੀਂ ਦਿਓ।
3: ਸਰ ਜੀ, ਮੈਂ ਕਵਰ ਹੋ ਜਾਵੇ ਵੈਸੇ ਇੱਕ ਹੋਰ ਕੰਪਨੀ ਹੈਗੀ ਹੈ ਜਿਹਦੇ ਮੈਂ ਦੱਸਾਂ ਵੀ ਤੁਹਾਡੇ ਕੋਲ ਜੇ ਕੰਪਨੀਆਂ 3 ਬੰਦੇ ਮਿਨੀਮਮ ਹੋਣੇ ਚਾਹੀਦੇ ਆ, ਉਹ ਉਸ ਕੰਪਨੀ ਵਿੱਚ 2 ਬੰਦੇ ਹੋਣੇ ਚਾਹੀਦੇ ਆ।
0: ਅੱਛਾ,
3: ਉਹਦੇ ਵਿੱਚ ਉਹ ਕਿਹਾ ਉਹਨਾਂ ਕੋਲ ਇੱਕ ਪਲਾਨ ਹੈਗਾ ਜਿਹੜਾ ਪਹਿਲਾਂ ਉਹਨਾਂ ਦਾ ਪਲਾਨ ਹੈਗਾ, ਉਹਦੇ 3000 ਤੱਕ ਦਾ ਜਿਹੜਾ ਡਰੱਗ ਹੈਗਾ ਉਹਨਾਂ ਦੇ ਵਿੱਚ ਹੈਗੀ ਆ, ਜੇ ਕੋਈ ਪੁਰਾਣੀ ਦਵਾਈ ਖਾਂਦੇ 1000 ਉਹ ਵੀ ਕਵਰ ਹੈਗੀ ਆ।
0: ਅੱਛਾ, ਹੈਗੀ ਆ।
3: ਤੇ ਪਲੱਸ ਜੇ ਉਹਨਾਂ ਦਾ ਦੂਸਰਾ ਪਲਾਨ ਇਹਦੇ ਵਿੱਚ 25,000 ਦੀ ਲਾਈਫ ਇੰਸ਼ੋਰੈਂਸ ਵੀ ਕਵਰ ਆ, ਦੂਜੇ ਵਿੱਚ ਜਿਹੜੀ 50,000 ਦੀ ਲਾਈਫ ਇੰਸ਼ੋਰੈਂਸ ਕਵਰ ਆ, ਤੇ 5,000 ਦਵਾਈਆਂ ਦਾ ਹੈਗਾ।
0: ਆਹ ਯਾਰ, ਪਲਾਨ ਤੁਸੀਂ ਬੜੇ ਵਧੀਆ ਲੈ ਕੇ ਆਏ।
3: ਤੇ ਦੂਸਰਾ ਜਿਹੜਾ ਹੈਗਾ ਉਹ ਜੇ ਕੋ ਪੁਰਾਣੀ ਦਵਾਈ ਖਾਂਦੇ 2,000 ਉਹ ਵੀ ਹੈਗਾ।
0: ਅੱਛਾ, ਉਹ ਵੀ ਹੈਗਾ ਵਿੱਚ।
3: ਤੇ ਪਲੱਸ ਉਹਨਾਂ ਕੋਲ ਤੀਸਰਾ ਪਲਾਨ ਹੈਗਾ ਜਿਹਦੇ ਵਿੱਚ ਅਨਲਿਮਿਟਿਡ ਦਵਾਈਆਂ ਹੈਗੀਆਂ।
0: ਅਨਲਿਮਿਟਿਡ ਦਵਾਈਆਂ?
3: ਹਾਂਜੀ, ਉਹ ਥੋੜਾ ਪਲਾਨ ਮਹਿੰਗਾ ਹੁੰਦਾ ਪਰ ਪਲਾਨ
0: ਉਹ ਹੀ ਮਹਿੰਗਾ ਕਿ 100-50 ਹੋਰ ਲੱਗ ਜੂਗਾ ਐਕਸਟਰਾ, ਫਿਰ ਕਿਹੜੀ ਗੱਲ ਦਵਾਈਆਂ ਦਾ ਮਹਿੰਗਾ ਕਿਤੇ ਹੋਣਾ।
3: ਹਾਂਜੀ,
0: ਇਹ ਕਿਹੜੇ ਨੰਬਰ ਦੇ ਪਟਾ ਸਰ ਤੁਹਾਨੂੰ ਕਾਲ ਕੀਤੀ ਜਾ ਸਕਦੀ ਆ?
3: ਮਸਲ ਜੀ, ਮੈਨੂੰ ਕਾਲ ਕਰ ਸਕਦੇ, ਮੇਰਾ ਨੰਬਰ ਇੱਕੋ ਇੱਕ ਨੰਬਰ ਹੈਗਾ 6473603100, ਔਰ ਸਾਡੇ ਬਹੁਤ ਸਾਰੇ ਸੋਤੇ ਜੇ ਕਹਿੰਦੇ ਵੀ ਅਸੀਂ 6 ਮਹੀਨੇ ਇੰਡੀਆ ਰਹਿਣਾ ਤਾਂ ਮੇਰੇ ਕੋਲ ਇੱਦਾਂ ਦੇ ਪਲਾਨ ਹੈਗੇ ਜਿਵੇਂ 6 ਮਹੀਨੇ ਦੀ ਟਰੈਵਲ ਬਿਲਟਨ ਹੈਗੀ ਇਸ ਪਲਾਨ ਦੇ ਵਿੱਚ।
0: ਅੱਛਾ, ਉਹ ਵੀ ਵਿੱਚ ਹੀ ਆ?
3: ਹਾਂਜੀ, ਮਤਲਬ ਜੇ ਸਾਡੇ ਸੋਤੇ ਕਹਿੰਦੇ ਵੀ ਜਿੱਦਾਂ ਅਸੀਂ ਹੁਣ 6 ਮਹੀਨੇ ਇੰਡੀਆ ਚੱਲਣਾ, ਸਾਡੇ ਬਹੁਤ ਸਾਰੇ ਇੱਦਾਂ ਦੇ ਫੈਮਿਲੀਜ਼ ਹੈਗੇ ਜਿਹੜੇ 6 ਮਹੀਨੇ ਇੱਥੇ ਰਹਿੰਦੀਆਂ 6 ਮਹੀਨੇ ਚੱਲ ਜਾਂਦੀਆਂ। ਮਤਲਬ ਜੇ ਉਹ ਕਹਿੰਦੇ ਵੀ ਅਸੀਂ ਮਤਲਬ ਇਹ ਟਰੈਵਲ ਇੰਸ਼ੋਰੈਂਸ ਵਿੱਚ ਆਟੋਮੈਟਿਕ ਕਵਰ ਹੋਈਏ, ਇਸ ਤਰ੍ਹਾਂ ਦੇ ਵੀ ਪਲਾਨ ਹੈਗੇ ਹਰ ਜੀ। ਮਤਲਬ ਸਾਡੇ ਸੋਤੇ ਇੱਕ ਵਾਰੀ ਆ ਕੇ ਸਾਨੂੰ ਬਹਿਣ, ਉਹਨਾਂ ਦੇ ਨੀਡ ਦੇ ਮੁਤਾਬਕ ਹੀ ਮੈਂ ਉਹਨਾਂ ਨੂੰ ਪਲਾਨ ਡਿਜ਼ਾਈਨ ਕਰਕੇ।
0: ਵੈਰੀ ਗੁੱਡ, ਨੰਬਰ ਦੋ ਸਰ ਆਪਣਾ ਮੈਨੂੰ ਜਲਦੀ।
3: ਮੇਰਾ ਨੰਬਰ ਹੈਗਾ ਜੀ 6473300
0: ਦੁਬਾਰਾ ਕਾਲ ਕਰ ਲਿਓ, ਤੁਹਾਡੀ ਕਾਲ ਉਸ ਵੇਲੇ ਮੈਂ ਨਹੀਂ ਲੈ ਸਕਦਾ ਸੀ ਕਿਉਂਕਿ ਅਸੀਂ ਖੁਦ ਔਨ ਏਅਰ ਸੀ। ਔਰ ਇੱਕ ਨੰਬਰ ਤੁਸੀਂ ਨੋਟ ਕਰ ਲਓ, ਗਲੈਕਸੀ ਹੋਮ ਵਾਲਿਆਂ ਦਾ, ਔਰ ਗਲੈਕਸੀ ਹੋਮ ਵਾਲਿਆਂ ਦਾ ਇਹ ਵੇਅਰ ਹਾਊਸ ਕਾਹ ਦਾ, 2-4 ਕੋਸਕੋ ਇਕੱਠੇ ਕਰ ਲਓ, ਏਡਾ ਵੱਡਾ ਵੇਅਰ ਬਣਦਾ। ਕੰਸਟਰਕਸ਼ਨ ਵਾਲੇ ਵੀਰਾਂ ਵਾਸਤੇ ਸਪੈਸ਼ਲ ਆਫਰ ਦਿੱਤੀ ਜਾ ਰਹੀ ਹੈ, ਬੋਨਸ ਮੇਰੇ ਆ ਤੁਹਾਨੂੰ ਐਂਡ ਆਫ ਦਾ ਈਅਰ ਦੇ ਵਿੱਚ। ਸਮਾਨ ਬਹੁਤ ਸਸਤਾ, ਕੰਟੇਨਰ ਇੰਨੇ ਆਉਂਦੇ ਆ ਰੋਜ਼ ਦੇ, 4-4, 5-5 ਕੰਟੇਨਰ ਚਾਈਨਾ ਤੋਂ ਆ ਰਹੇ, ਸਮਾਨ ਦੀ ਲਾਗਤ ਬਹੁਤ ਆ। ਘਰ ਦੇ ਵਿੱਚ ਵਰਤਣ ਵਾਲੀਆਂ ਕੋਈ ਵੀ ਆਈਟਮਾਂ ਤੁਹਾਡੀਆਂ ਕੰਸਟਰਕਸ਼ਨ ਦੀਆਂ ਸਾਰੀਆਂ ਹੀ ਮਿਲ ਜਾਂਦੀਆਂ। ਜਿਵੇਂ ਕਹਿੰਦੇ ਨਾ, ਸੂਈ ਤੋਂ ਲੈ ਕੇ ਜਹਾਜ਼ ਤੱਕ ਕੋਈ ਚੀਜ਼ ਲੈਣੀ ਹੋਵੇ ਤੁਹਾਨੂੰ ਮਿਲ ਜੂ ਇੱਥੇ। ਨੰਬਰ ਇੱਕੋ ਹੀ ਹੈ ਗਲੈਕਸੀ ਹੋਮ ਵਾਲਿਆਂ ਦਾ 905-460-1222 ਦੇ ਕੋਕ ਦੀ ਜਾ ਸਕਦੀ ਹੈ। ਅਮਨ ਜੀ ਨੂੰ ਉੱਥੇ ਜਾ ਕੇ ਮਿਲਿਓ ਤੇ ਅਮਨ ਜੀ ਨੂੰ ਕਿਹੋ ਬੀਬਾ ਜੀ ਅਸੀਂ ਹਰਜੀਤ ਸਿੰਘ ਦਾ ਪ੍ਰੋਗਰਾਮ ਸੁਣ ਕੇ ਆਏ ਹਾਂ ਪੰਜਾਬੀ ਵਿਰਸਾ 9446 ਮੈਕਲੋਗਨ ਰੋਡ ਬ੍ਰੈਂਪਟਨ ਵਿੱਚ ਮੈਕਲੋਗਨ ਐਂਡ ਵਿਲੀਅਮ ਪਾਰਕ ਦਾ ਕਾਰਨਰ ਤੁਹਾਡੇ ਵਾਸਤੇ ਹਾਜ਼ਰ ਆ। ਨੰਬਰ ਬਹੁਤ ਹੀ ਕਮਾਲ ਦਾ ਵੇਅਰ ਹਾਊਸ ਆ, ਜਿਵੇਂ ਮੈਂ ਜ਼ਿਕਰ ਕਰ ਰਿਹਾ ਤੁਸੀਂ ਕੋਈ ਦਰਵਾਜ਼ੇ ਲੈਣੇ ਆ, ਡਰਾਈਵ ਵਾਲਾ ਲੈਣੀ ਆ, ਕਬਜ਼ੇ ਲੈਣੇ ਆ, ਲੌਕ ਲੈਣੇ ਆ, ਪਲੰਬਿੰਗ ਦਾ ਸਮਾਨ ਲੈਣਾ, ਤਾਰਾਂ ਲੈਣੀਆਂ, ਬਿਜਲੀ ਦਾ ਸਮਾਨ ਲੈਣਾ, ਫਲੋਰਿੰਗ ਲੈਣੀ ਆ, ਡੋਰਸ ਲੈਣੀ ਆ, ਐਨੀਥਿੰਗ, ਸੂਈ ਤੋਂ ਲੈ ਕੇ ਜਹਾਜ਼ ਤੱਕ ਦੇ ਪੁਰਜੇ ਸਾਰੇ ਮਿਲ ਜਾਂਦੇ ਨਾਗੋ ਕੰਸਟਰਕਸ਼ਨ ਦੇ। ਠੀਕ ਹੈ ਜੀ, ਨੰਬਰ ਨੋਟ ਕਰ ਲਓ 905-460-1222। ਨਾਲੇ ਇਸ ਏਰੀਆ 'ਚ ਐਡਾ ਵੱਡਾ ਹੋਵੇ ਵੇਅਰਹਾਊਸ ਵੀ ਹੈ ਸੀ, ਵਿਲੀਅਮ ਪਾਰਕਵੇ ਐਂਡ ਮੈਕਲੋਗਨ ਦੇ ਕਾਰਨਰ ਦੇ ਆ ਤੁਹਾਡੇ ਵਾਸਤੇ। ਫਲੋਰਿੰਗ ਬਹੁਤ ਸਸਤੀ ਲਾਈ ਹੈ, ਜਿਹੜੇ ਵੀਰ ਸਾਡੇ ਡਰਾਈਵ ਵਾਲਾ ਕਿਤੇ ਹੋਰ ਚੇਨ ਸਟੋਰ ਤੋਂ ਲੈ ਕੇ ਆਉਂਦੇ, ਇੱਕ ਵਾਰੀ ਰੇਟ ਇਹਨਾਂ ਦਾ ਪੁੱਛ ਤਾਂ ਲਓ। ਡਰਾਈਵ ਵਾਲਾ ਤਾਂ ਹਰ ਕੰਮ 'ਚ ਆਉਂਦੀਆਂ, ਹਰ ਕੰਸਟਰਕਸ਼ਨ ਦੇ ਕੰਮ 'ਚ ਡਰਾਈਵ ਵਾਲ ਲੱਗਣੀ ਹੈ, ਔਰ ਜੇ ਡਰਾਈਵ ਵਾਲਾ ਤੁਸੀਂ ਘੱਟ ਕੀਮਤ 'ਚ ਮਿਲਣ, ਨਾਲੇ ਆਪਣੇ ਬੰਦਿਆਂ ਨੂੰ ਬਿਜ਼ਨਸ ਦਿਓ, ਕਿੰਨਾ ਵਾਧਾ ਹੈ ਗੱਲ। 905-460-1222 ਦੇ ਕਾਲ ਕਰ ਲਿਓ।

0: ਫੜਨੀ ਓਏ।
1: ਡਾਂਗਾ ਵੀ ਬਹੁਤ ਪੈਂਦੀਆਂ ਜਦੋਂ ਪੈਗ ਲਾ ਕੇ ਬੰਦਾ ਫੜ ਲਵੇ ਨਾ ਬਾਂਹ ਕਿਤੇ ਬਗਾਨੀ ਔਰਤ ਤੇ ਡਾਂਗਾ ਵੀ ਬਹੁਤ ਵਰਦੀਆਂ ਫਿਰ।
2: Toronto's number one station, AM 530.
3: Punjabi Vrata!
4: HK Movers का हो साथ लोकल एंड लॉन्ग डिस्टेंस के लिए टेंशन लेने की नहीं है बात। HK Movers होम ऑफिस अपार्टमेंट्स एंड डिलीवरी बिग और स्मॉल वी मूव इट ऑल। वी ऑल्सो शिप कार्स, वी ऑल्सो डू स्टोरेज। 30 years experience, we serve with a smile. HK Movers, give us a call. Mr. Harminder, 416-524-6704. 416-524-6704.
5: Hassle free moving के लिए HK Mover.
6: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਵੱਡੀ ਸੇਵਿੰਗਸ। ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ, ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ। ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ, ਸਭ ਤੋਂ ਬੈਸਟ ਕਵਰੇਜ ਨਾਲ ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, more phones, more plans, more choice.
7: Aaj khush baat ho gayi tha.
8: Oh ta hona hi hai jadon dhillon video da no freezing no buffering wala 4K ultra high quality IPTV box hove. Ai nakta banda hi hai.
7: Aaj mere paas building hai, property hai, bank balance hai, bangla hai, gaadi hai.
8: पकड़ना
9: मुश्किल ही नहीं नामुमकिन है,
8: पर ढिलों वीडियो ते जदों मर्जी आ जाओ। एबनीजर एंड गोर रोड 905-204-1313 जां ढिलोंवीडियो.com। होर कोई सेवा?
1: प्रोग्राम पंजाबी विरसा ਜੁੜੇ ਹੋਏ ਆ, ਸਿੰਘ ਹਰਜੀਤ ਸ਼ੋਅ ਦੇ ਨਾਲ ਤੁਸੀਂ ਜੁੜੇ ਹੋਏ ਆ। ਹੈਲੋ
10: ਭਾਜੀ, ਸਤਿ ਸ਼੍ਰੀ ਅਕਾਲ।
1: ਆਓ ਜੀ, ਕੀ ਹਾਲ ਹੈ ਵੀਰਾ ਜੀ?
10: ਬਹੁਤ ਵਧੀਆ, ਬਹੁਤ ਵਧੀਆ ਭਾਜੀ, ਪ੍ਰੋਗਰਾਮ ਬਣਾ ਰਿਹਾ ਚੱਲ ਰਿਹਾ ਭਾਜੀ। ਤੁਸੀਂ ਜਿਹੜਾ ਗਾਣਾ ਚੱਲ ਰਿਹਾ ਸੀਗਾ
1: ਜੀ ਜੀ,
10: ਪੈਗ ਲਾ ਕੇ ਜਿਹੜੀ ਮੈਂ ਚੌਥਾ ਪੈਗ ਲਾ ਕੇ ਬਾਹ ਫੜ ਲਈ, ਫੜ ਦਿੰਦਾ ਬਗੈਨਾ ਪੁੱਤ ਉੱਥੇ ਘਾ ਲਾਂਦਾ ਫਿਰ।
1: ਮੈਂ ਕਿਹਾ ਤੇਰਾ ਅਗਲੇ ਦਾ ਚੌਥਾ ਲੱਗਾ ਦਾ, ਉਹ ਛੇਵੇਂ ਦੇ ਹੁੰਦਾ ਅਗਲਾ।
10: ਤੇ ਗਾਣਾ ਜਿਹੜਾ ਮਰਜ਼ੀ ਚੀਜ਼ ਚੱਕ ਕੇ ਉਹੀ ਗਾ ਲੈਂਦੇ ਆ, ਤੇ ਪਿੱਛੇ ਜਨਤਾ ਰੌਲਾ ਪਾਉਣ ਵਾਲੀ। ਇਹ ਦੱਸੋ ਨਾ ਬੱਬੂ ਮਾਨ ਇੰਨਾ ਸਿਆਣਾ ਮਿਆਣਾ ਬੰਦਾ ਹੈ,
1: ਬੜੀ ਮਿਹਰਬਾਨੀ। ਆਪਾਂ ਇੰਟਰਵਿਊ ਬੜੀਆਂ ਕੀਤੀਆਂ ਬੱਬੂ ਮਾਨ ਸਾਹਿਬ ਦੀਆਂ ਸ਼ੋਆਂ ਦੀਆਂ, ਔਰ ਜਦੋਂ ਮਾਨ ਸਾਹਿਬ ਆਉਣਗੇ ਉਦੋਂ ਜ਼ਰੂਰ ਪੁੱਛਾਂਗੇ ਉਹਨਾਂ ਨੂੰ। ਪ੍ਰੋਗਰਾਮ ਹੈ ਪੰਜਾਬੀ ਵਿਰਸਾ। $35 ਸਕੇਅਰ ਫੁੱਟ ਦੇ ਵਿੱਚ ਕੁਆਰਟਸ ਲੱਗ ਰਹੇ ਤੁਹਾਡੇ ਘਰਾਂ ਦੇ ਵਿੱਚ, ਇਹ ਆਫਰ ਆ, ਇਹ ਦੀਵਾਲੀ ਦੇ ਤੱਕ ਮੈਨੂੰ ਲੱਗਦਾ ਕਿ ਖਤਮ ਹੋ ਜਾਣੀ ਆਫਰ। ਫਿਰ ਨਾ ਮੈਨੂੰ ਕਿਹਾ ਫਿਰ $46 ਸਕੇਅਰ ਫੁੱਟ ਹੋ ਜਾਣਾ। ਜਿਨ੍ਹਾਂ ਦੇ ਘਰਾਂ ਦੇ ਵਿੱਚ ਬਈ ਕਾਊਂਟਰ ਟੌਪ ਦੂਜੇ ਲੱਗੇ ਆ, ਲੱਕੜ ਦੇ ਲੱਗੇ ਆ, ਉਹਨਾਂ ਵਾਸਤੇ ਸਪੈਸ਼ਲ ਆਫਰ ਹੈ। ਪੱਥਰ ਹੁੰਦਾ ਔਰ ਇਹਦੇ ਪਾਣੀ ਮਾਰੋ ਸਾਫ਼ ਹੋ ਜਾਂਦਾ, ਸਪਰੇ ਮਾਰੋ ਸਾਫ਼ ਹੋ ਜਾਂਦਾ, ਕੋਈ ਮੱਛਰ ਨਹੀਂ, ਕੋਈ ਮੱਖੀ ਨਹੀਂ ਇੱਥੇ ਬਹਿੰਦੀ ਆ ਕੇ। ਆਰਾਮ ਦੇ ਨਾਲ ਵਧੀਆ ਕੁਆਰਟਸ ਸਿਰਫ $35 ਸਕੇਅਰ ਫੁੱਟ ਵੀਰ ਮੇਰਿਓ, ਅਤੇ ਇਹ ਫਿਰ ਤੁਹਾਨੂੰ ਪਤਾ ਕਿ ਕਿੰਨੀ ਕੁ ਵਧੀਆ ਆਫਰ ਆ। ਤੁਸੀਂ ਸਾਰੇ ਵੀਰ ਜਾਣਦੇ ਹੋ ਘਰਾਂ ਦੇ ਵਿੱਚ, ਕਿਚਨ ਦੇ ਵਿੱਚ, ਵਾਸ਼ਰੂਮ ਦੇ ਵਿੱਚ ਜੇ ਤੁਸੀਂ ਕੁਆਰਟਸ ਲਵਾਉਣੇ ਆ, ਨਾਲੇ ਪਤਾ ਕੀ ਕਿਚਨ ਦੀ ਟੌਹਰ ਬਣ ਜਾਂਦੀ ਇਹਦੇ ਨਾਲ, ਇਹ ਗੱਲ ਮੰਨੀ ਪਊਗੀ। ਅਤੇ ਮੈਂ ਤਾਂ ਆਪ ਚੇਂਜ ਕਰਾਉਣ ਲੱਗਾ ਹੁਣ, ਕਿਉਂਕਿ ਅੱਗੇ ਸਾਡੇ ਘਰੇ ਹੋਰ ਲੱਗਾ ਰੰਗ, ਅਤੇ ਮੈਂ ਕਿਹਾ ਇੰਨਾ ਸਸਤਾ ਲੱਗਾ $35 ਸਕੇਅਰ ਫੁੱਟ ਕਿਉਂ ਨਾ ਲਵਾ ਲਈਏ ਬਾਈ। ਔਰ ਨੰਬਰ ਤੁਸੀਂ ਨੋਟ ਕਰੋ 647-400-4550 'ਤੇ ਕਾਲ ਕੀਤੀ ਜਾ ਸਕਦੀ ਹੈ। ਨੰਬਰ ਤੁਸੀਂ ਨੋਟ ਕਰ ਲਓ ਇੱਕ ਵਾਰੀ ਫਿਰ ਤੋਂ, ਨੰਬਰ ਤੁਹਾਨੂੰ ਪਤਾ ਕਿ ਬੜੇ ਜ਼ਰੂਰੀ ਹੁੰਦੇ ਆ ਜਦੋਂ ਇੱਦਾਂ ਦੀਆਂ ਡੀਲਾਂ ਲੱਗੀਆਂ ਹੁੰਦੀਆਂ ਨਾ ਵੀਰ ਮੇਰਿਓ। ਔਰ ਮੈਂ ਜਿਹੜੇ ਕੰਪਨੀਆਂ ਲਾਉਂਦੇ ਉਹਨਾਂ ਨੂੰ ਸਪੈਸ਼ਲ ਕਹਿੰਦਾ ਹੁੰਦਾ, ਯਾਰ ਸਾਡੇ ਪਰਿਵਾਰ ਫੈਮਿਲੀ ਹੁੰਦੀਆਂ ਸ਼ੋਆਂ ਨੂੰ, ਉਹਨਾਂ ਦਾ ਫਾਇਦਾ ਹੋ ਸਕੇ। ਮੈਨੂੰ ਚਾਅ ਚੜ੍ਹ ਜਾਂਦਾ ਕਿ ਤੁਸੀਂ ਜਦੋਂ ਇਹਨਾਂ ਨੂੰ ਬਿਜ਼ਨਸ ਦਿੰਦੇ ਆ, ਉਹ 'ਚ ਫਾਇਦਾ ਕਿਹਦਾ ਹੁੰਦਾ? ਤੁਹਾਡਾ। ਬਿਜ਼ਨਸਮੈਨ ਨੇ ਤਾਂ ਆਪਣੀ ਚੀਜ਼ ਵੇਚਤੀ ਤੁਹਾਨੂੰ, ਪਰ ਫਾਇਦਾ ਕਿਹਦਾ ਹੋਇਆ? ਤੁਹਾਡਾ। ਉਹਦੇ 'ਚ ਨੰਬਰ ਤੁਸੀਂ ਨੋਟ ਕਰੋ ਇੱਕ ਵਾਰ ਫਿਰ ਤੋਂ, $35 ਸਕੇਅਰ ਫੁੱਟ ਦੇ 'ਚ ਅੱਜ ਸਪੈਸ਼ਲ ਆਫਰ ਆ ਤੁਹਾਡੇ ਵਾਸਤੇ। ਵਾਸ਼ਰੂਮ ਦੇ ਰਿਕੁਆਇਰਸ ਤੁਸੀਂ ਲੇਬਰ, ਇੰਸਟਾਲਮੈਂਟ, ਕਟਾਈ ਵਡਾਈ ਸਭ ਕੁਝ ਵਿੱਚ ਹੀ ਆ। $35 ਸਕੇਅਰ ਫੁੱਟ ਓਨਲੀ, ਠੀਕ ਹੈ ਵੀਰੇ? ਨੰਬਰ ਨੋਟ ਕਰ ਲਓ 647-400-4550 'ਤੇ ਕਾਲ ਕੀਤੀ ਜਾ ਸਕਦੀ ਹੈ। ਇੰਨਾ ਸਸਤਾ ਨਹੀਂ ਕਿਤੇ ਮਿਲਣਾ, ਭਾਵੇਂ ਤੁਸੀਂ 2-4-5 ਜਿਹੜੇ ਸਾਡੇ ਵੀਰ ਹੋਰ ਕੰਮ ਕਰਦੇ ਇਸ ਲਾਈਨ ਵਾਲੇ ਉਹਨਾਂ ਨੂੰ ਫੋਨ ਵੀ ਕਰ ਲਿਓ, ਇੰਨਾ ਸਸਤਾ ਨਹੀਂ ਮਿਲਣਾ। 647-400-4550 'ਤੇ ਤੁਸੀਂ ਕਾਲ ਕਰ ਲਿਓ, ਇਹ ਨੰਬਰ ਤੁਹਾਡੇ ਵਾਸਤੇ ਹਾਜ਼ਰ ਹੈ। ਔਰ ਬਸ ਵਧੀਆ ਹੀ ਵਧੀਆ, ਇੰਨੇ ਰੇਟ ਘੱਟ ਦੇ ਵਿੱਚ 6474004550 ਪਟਾ ਸਾਹਿਬ ਮੈਂ ਹੁਣੇ ਦੇਖ ਰਿਹਾ ਸੀ ਇੱਕ ਸੱਜੇ ਤੁਹਾਨੂੰ ਕਾਲ ਆ ਜਿਹੜੇ ਦਵਾਈਆਂ ਤੁਸੀਂ ਗੱਲ ਕਰ ਰਹੇ ਸੀ ਆਫ ਏਅਰ ਉਹਨਾਂ ਦਾ ਦੁਬਾਰਾ ਦੱਸੋ ਪਲਾਨ ਜਿਹੜਾ ਦਵਾਈਆਂ ਤੁਸੀਂ ਦੱਸਿਆ ਪਲਾਨ ਮੈਨੂੰ ਕਿਉਂਕਿ ਆਮ ਪਰਿਵਾਰਾਂ 'ਚ ਦਵਾਈਆਂ ਦੀ ਬਹੁਤ ਖਪਤ ਹੈ ਦਵਾਈਆਂ ਬਹੁਤ ਲਈਆਂ ਜਾਂਦੀਆਂ ਮਹਿੰਗੀਆਂ ਮਹਿੰਗੀਆਂ ਦਵਾਈਆਂ ਹੁੰਦੀਆਂ ਔਰ ਕਈ ਵਾਰ ਸਾਨੂੰ ਇੰਜੈਕਸ਼ਨ ਇਹਨਾਂ ਨੇ ਮਹਿੰਗੇ ਹੁੰਦੇ ਲਵਾਉਣੇ ਪੈਂਦੇ ਸਾਡੇ ਕੋਲ ਪਲਾਨ ਨਹੀਂ ਹੁੰਦਾ ਪਲੀਜ਼ ਉਹ ਪਰਿਵਾਰਾਂ ਨੂੰ ਇੱਕ ਵਾਰੀ ਦੁਬਾਰਾ ਡਿਟੇਲੇ ਦੱਸੋ ਯਾਰ ਦੰਦਾਂ ਵਾਲਾ ਅਤੇ ਦਵਾਈਆਂ ਵਾਲਾ ਜੀ
0: ਸਰ ਜੀ ਮੈਂ ਦੇਖੋ ਜਿਹੜਾ ਦੰਦਾਂ ਦਵਾਈਆਂ ਦਾ ਪਲਾਨ ਹੈਗਾ ਆਮ ਤਾਂ ਜੇ ਤੁਹਾਡੇ ਜੇ ਤਾਂ ਤੁਸੀਂ ਇਕੱਲਿਆਂ ਨੇ ਲੈਣਾ ਤਾਂ ਵੀ ਉਸ ਪਲਾਨ ਨੂੰ ਤੁਸੀਂ ਵੈਸਾ ਡਿਜ਼ਾਈਨ ਕਰ ਸਕਦੇ ਹੈਗੇ ਆ ਜੇ ਤੁਹਾਨੂੰ ਦੰਦਾਂ ਦੇ ਪੈਸਿਆਂ ਦੀ ਲੋੜ ਹੈਗੀ ਆ ਦੇਖੋ ਜੇ ਤੁਹਾਡੇ ਕੋਲ ਆਪਣੀ ਕੰਪਨੀ ਆ ਤੁਸੀਂ ਇਕੱਲਿਆਂ ਨੇ ਵੀ ਪਲਾਨ ਲੈਣਾ ਤੁਸੀਂ ਉਸ ਪਲਾਨ ਦੇ ਵਿੱਚ ਤੁਹਾਡੇ ਦੰਦਾਂ ਦਾ ਖਰਚਾ ਜ਼ਿਆਦਾ ਰਿਹਾ ਤੁਸੀਂ ਉਸ ਪਲਾਨ ਨੂੰ ਕਿੱਦਾਂ ਮੋਡੀਫਾਈ ਕਰ ਸਕਦੇ ਆ ਉਹਦੇ ਵਾਸਤੇ ਵੀ ਮੈਨੂੰ ਕਾਲ ਕਰ ਸਕਦੇ ਕਿਉਂਕਿ ਹਰ ਜਿਹੜੀ ਉਹ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਮਤਲਬ ਜਿਹੜਾ ਸਾਡੇ ਸਾਹਮਣੇ ਬੰਦਾ ਬੈਠਾ ਹੁੰਦਾ ਅਸੀਂ ਉਹਨੂੰ ਬਹੁਤ ਸਾਰੀਆਂ ਆਪਸ਼ਨਸ ਦੱਸ ਦੱਸਦੀਆਂ ਵੈਸੇ ਤੁਸੀਂ ਇੱਦਾਂ ਕਰੋ ਤਾਂ ਜੇ ਤਾਂ ਤੁਸੀਂ ਭਾਵਾਂ ਤੁਹਾਡੇ ਦੰਦਾਂ ਦਾ 10,000 ਦਾ ਖਰਚਾ ਜੇ ਤੁਹਾਡੇ ਕੋਲ ਕੰਪਨੀ ਤੁਸੀਂ ਕਿੱਦਾਂ ਉਹਨੂੰ ਕਵਰ ਕਰਨਾ ਬਹੁਤ ਸਾਰੀਆਂ ਛੋਟੀ ਛੋਟੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਜਿਹੜਾ ਬੰਦਾ ਸਾਡੇ ਕੋਲ ਹੋਵੇ ਅਸੀਂ ਉਹਨੂੰ ਉਸ ਵਾਲੀਆਂ ਵੱਡੀਆਂ ਆਪਸ਼ਨਸ ਦੱਸਦੇ ਹੈਗੇ ਹਾਂ ਅਤੇ ਮੈਂ ਬਾਕੀ ਜੇ ਤੁਹਾਡੇ ਕੋਲ ਕੰਪਨੀ ਹੈਗੀ ਤੁਸੀਂ ਆਪਣਾ ਕੋਈ ਗਰੁੱਪ ਪਲਾਨ ਲੈਣਾ ਚਾਹੁੰਦੇ ਹੋ ਭਾਵਾਂ ਤੁਹਾਡੇ ਕੋਲ ਬੰਦਾ ਤਿੰਨ ਬੰਦੇ ਆ 15 ਬੰਦੇ ਆ 50 ਬੰਦੇ ਆ 100 ਬੰਦਾ ਹੈ 3,000 ਬੰਦਾ 3,000 ਬੰਦਾ ਮੇਰੇ ਕੋਲ ਹਰ ਤਰ੍ਹਾਂ ਦੀ ਕੰਪਨੀ ਹੈਗੀ ਆ
1: ਠੀਕ ਹੈ
0: ਬਾਕੀ ਹਜੇ ਜੀ ਜੇ ਸਾਡੇ ਮੈਂ ਸਰੋਤੇ ਬਾਕੀ ਇਸ ਪਲਾਨ ਨੂੰ ਜੇ ਕਿਸੇ ਨੇ ਆਪਣੇ 2,500 ਨਾਲ ਦਵਾਈਆਂ ਦਾ ਸਰਦਾ ਹੈਗਾ ਆ ਉਹਦੇ ਵਾਸਤੇ ਪਲਾਨ ਹੈ ਜੇ ਕਿਸੇ $1,000 ਦਾ ਸਰਦਾ ਉਹਦੇ ਵਾਸਤੇ ਵੀ ਪਲਾਨ ਹੈਗੇ ਆ ਜੇ ਤੁਸੀਂ ਕਹਿੰਦੇ ਵੀ ਮੇਰਾ 5,000 ਦਵਾਈਆਂ ਦਾ ਚਾਹੁੰਦਾ ਪੁਰਾਣੀਆਂ ਦਵਾਈਆਂ ਖੰਨਾ 2,000 ਉਹ ਵੀ ਕਵਰ ਹੋ ਜਾਵੇ
1: ਅੱਛਾ
0: ਉਸ ਤਰ੍ਹਾਂ ਦੇ ਵੀ ਪਲਾਨ ਹੈਗੇ ਆ ਹਰਜੀਤ ਜੀ ਫਿਰ ਨੰਬਰ ਦੋ ਜੇ ਕੋਈ ਕਹਿੰਦਾ ਵੀ ਮੇਰਾ ਦਵਾਈਆਂ ਦਾ ਖਰਚਾ ਬਹੁਤ ਜ਼ਿਆਦਾ ਹੈਗਾ ਲੋੜ ਤੋਂ ਬਾਅਦ
1: ਠੀਕ ਆ
0: ਤੇ ਮਤਲਬ ਸਾਡੇ ਕੋਲ ਅਨਲਿਮਿਟਡ ਜਿਹੜੇ ਹੈ ਮਤਲਬ ਉਹ ਵੀ ਪਲਾਨ ਹੈ ਤੁਸੀਂ ਜਿੰਨੀ ਵਾਰੀ ਦਵਾਈ ਖਾ ਲੈ ਲਓ
1: ਅੱਛਾ ਉਹ ਵੀ
0: ਮਤਲਬ ਹਜੇ ਉਹਦੇ ਵਿੱਚ ਕੰਪਨੀਆਂ ਨੇ ਉਹ ਜਿੱਦਾਂ ਪਲਾਨ ਕੁਛ ਕੰਪਨੀਆਂ ਹੈ ਜਿਹੜੇ ਪਲਾਨ ਨੂੰ ਡਿਜ਼ਾਈਨ ਕਰਦੀਆਂ ਹੈਗੀਆਂ
1: ਠੀਕ ਹੈ
0: ਤੇ ਮੈਂ ਬਾਕੀ ਆਪਣੇ ਸਰੋਤੇ ਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਬਾਕੀ ਜਿਹੜਾ ਸਾਡੇ ਇੱਕ ਪਲਾਨ ਦਾ 1 ਅਕਤੂਬਰ ਤੋਂ ਸਟਾਰਟ ਹੋ ਰਿਹਾ ਹੈਗਾ ਇਹ ਵੀ ਇੱਕ ਗਰੁੱਪ ਪਲਾਨ ਹੈਗਾ ਜਿਹੜੇ ਤੁਸੀਂ ਪਹਿਲੇ ਸਾਲ ਤੁਹਾਡੇ 2,500 ਦਵਾਈਆਂ ਕਵਰ ਹੋਣਗੀਆਂ ਦੂਜੇ ਸਾਲ 5,000 ਦਵਾਈਆਂ ਤੁਹਾਡੀਆਂ ਕਵਰ ਹੋਣਗੀਆਂ ਤੇ ਮਤਲਬ ਇਸ ਤਰ੍ਹਾਂ ਜਿਹੜਾ ਪਹਿਲੇ ਸਾਲ ਤੁਹਾਡੇ 1,250 ਦੰਦਾਂ ਦਾ ਕਵਰ ਹੋਊਗਾ ਫਿਰ ਦੂਜੇ ਸਾਲ 1,500 ਹੋਊਗਾ ਤੀਜੇ ਸਾਲ 2,000 ਹੋਊਗਾ
1: ਠੀਕ ਹੈ
0: ਤੁਸੀਂ ਅਜੇ ਜੀ ਇਹਦੇ ਵਿੱਚ ਜਿਹੜੀ ਹੈਗੇ ਤੁਸੀਂ ਜੇ ਸਾਡੇ ਬਹੁਤ ਸਾਰੀ ਸਾਡੇ ਜਿਹੜੇ ਸੋਤੇ ਕਈ ਵਾਰੀ ਮੈਕਸੀਕੋ ਵੀ 1 ਵੀਕਲੇ ਚਲ ਗਏ 2 ਵੀਕਲੇ ਚਲ ਗਏ
1: ਹਾਂਜੀ
0: ਮਤਲਬ ਜਾਂ ਤੁਸੀਂ ਸਵਾਲ ਦੇ ਵਿੱਚ 5-6 ਟ੍ਰਿਪ ਲਾਉਂਦੇ ਹੈਗੇ ਆ ਉਹ ਫਿਰ ਤੁਹਾਨੂੰ ਜਿਹੜੇ ਟਰੈਵਲ ਇੰਸ਼ੋਰੈਂਸ ਕਰਾਉਣ ਦੀ ਲੋੜ ਨਹੀਂ ਇਹਦੇ ਵਿੱਚ ਹੈਗੀ 30 ਦਿਨ
1: ਅੱਛਾ ਸਾਰਾ ਵਿੱਚ ਹੀ ਆ
0: ਇਹਦੇ ਵਿੱਚ ਬਿਲਟ ਇਨ ਆ
1: ਇਹ ਵੀ ਫਾਇਦਾ ਵਾਲਾ ਕੰਮ ਆ ਉਹ
0: ਹਾਂਜੀ
1: ਇਹ ਤਾਂ ਜ਼ਿਆਦਾ ਮੇਰਾ ਖਿਆਲ ਪਲਾਨ ਨਾਲੇ ਸਾਰਾ ਉਹ ਦਵਾਈਆਂ ਦਾ ਕਵਰ ਹੋ ਗਿਆ ਨਾਲੇ ਜੇ ਤੁਸੀਂ ਟ੍ਰਿਪ ਲਾਉਣੀ ਉਹ ਵੀ ਕਵਰ
0: ਹੋ ਸਾਰੇ ਕਵਰ ਹੋ ਜਾਂਦੇ ਆ ਜੀ
1: ਇਹ ਪੱਟਾ ਸਾਹਿਬ ਪਹਿਲਾਂ ਕਿਉਂ ਨਹੀਂ ਪਲਾਨ ਤੁਸੀਂ ਕਦੀ ਲੈ ਕੇ ਇੰਨਾ ਵਧੀਆ ਪਲਾਨ ਲੈ ਕੇ ਇਹ ਕਦੋਂ ਸ਼ੁਰੂ ਹੋ ਰਿਹਾ ਪਲਾਨ
0: ਇਹ ਵੈਸੇ ਪਤਾ ਜੀ ਪਹਿਲੀ ਵੈਸੇ ਤਾਂ ਸਭ ਕੁਝ ਹਾਲੇ ਚੱਲ ਰਿਹਾ ਹੈਗਾ ਪਰ ਜਿਹੜਾ ਜਿੱਦਾਂ ਮੋਡੀਫਾਈ ਵਾਲਾ ਜਿਹੜਾ ਪਲਾਨ 1 ਅਕਤੂਬਰ ਤੋਂ ਸਾਰੇ ਜਦੋਂ ਤੁਸੀਂ 5,000 ਮਤਲਬ 2,500 ਦਵਾਈਆਂ 30 ਦਿਨ ਦੀ ਟਰੈਵਲ ਇੰਸ਼ੋਰ ਲੈਣੀ ਆ
1: ਮਤਲਬ ਇਹ 1 ਅਕਤੂਬਰ ਤੋਂ ਸ਼ੁਰੂ ਹੋ ਰਿਹਾ
0: ਹਾਂਜੀ ਪਰ ਤੁਸੀਂ ਹੁਣ ਵੀ ਕਰਾਓਗੇ ਤਾਂ ਚਾਲੂ 1 ਪਹਿਲੀ ਤਾਂ ਹੋਊਗਾ
1: 1 ਪਹਿਲੀ ਤੋਂ ਅੱਛਾ ਨਹੀਂ ਚੰਗੀ ਗੱਲ ਹੈ ਐਵੇਂ ਸਾਡੀ ਵਾਰੀ ਨਾ ਖਤਮ ਹੋ ਜਾਓ ਕਦੇ ਮੁੜ ਕੇ ਪਤਾ ਲੱਗੇ ਪਲਾਨ ਵੀ ਤੁਸੀਂ ਖਤਮ ਕਰਤਾ ਲਓ ਜੀ ਪੱਡਾ ਸਾਹਿਬ ਨੂੰ ਕਾਲ ਕਰੋ ਇਹ ਪਲਾਨ ਵਾਕਈ ਬੜਾ ਵਧੀਆ ਮੈਂ ਵੀ ਇਹ ਪਲਾਨ ਤੁਹਾਡੇ ਕੋਲ ਜ਼ਰੂਰ ਲਊਂਗਾ ਪੱਡਾ ਸਾਹਿਬ 6473003100 ਉਮਰ ਦੇ ਨਾਲ ਇਹਦੀ ਘੱਟ ਜਾਏਗੀ ਇੰਸ਼ੋਰੈਂਸ ਥੋੜੀ ਜ਼ਿਆਦਾ ਹੋਏਗੀ ਇੰਸ਼ੋਰੈਂਸ ਵੱਧ ਜਾਏਗੀ ਠੀਕ ਹੈ
0: 6473003100 ਬਾਕੀ ਹਰਜੀਤ ਜੀ ਇੱਕ ਜਿਹੜੀ ਗੱਲ ਹੋਰ ਸੀ ਕੱਲ੍ਹ ਮੀਟਿੰਗ ਉਹ ਵੀ ਮੈਂ ਦੱਸਣਾ ਚਾਹੁੰਦਾ
1: ਦੱਸਦੇ ਹਾਂ ਹਾਲੇ ਨਹੀਂ ਸਾਰੀਆਂ ਨਹੀਂ ਕੋਲ ਦੱਸਣੀ ਹੈ ਅਗਲੀ ਵਾਰੀ ਤੁਹਾਨੂੰ ਦੂਜੀ ਗੱਲ ਪੁੱਛਦੇ ਹਾਂ ਉਹਨੇ ਤਾਂ ਇਹਦੇ ਵਕਾਰ ਖਾਨ ਸਾਹਿਬ ਲਾਈਨ 'ਤੇ ਆਇਆ ਪੱਡਾ ਸਾਹਿਬ ਨੂੰ ਉਹਨੇ ਤਾਂ ਕਾਲ ਕਰ ਲਓ ਬਈ ਇਹ ਪਲਾਨ ਕਮਾਲ ਦਾ ਪਲਾਨ ਆ ਮੈਂ ਤਦ ਹੀ ਦੁਬਾਰਾ ਜ਼ਿਕਰ ਕਰ ਰਿਹਾ ਇਸ ਪਲਾਨ ਦਾ ਕਿਉਂਕਿ ਹਰ ਪਰਿਵਾਰ ਦੇ ਵਿੱਚ ਦੰਦਾਂ ਦੀ ਇਸ਼ੂ ਹੈ ਹਰ ਪਰਿਵਾਰ ਦਵਾਈਆਂ ਦੇ ਇਸ਼ੂ ਆ ਇਹ ਬੜਾ ਜ਼ਰੂਰੀ ਹੈ 6473003100 ਤੇ ਕਾਲ ਕਰੋ ਵਕਾਰ ਖਾਨ ਸਾਹਿਬ ਕੀ ਹਾਲ ਹੈ ਆਪਕੇ ਸਰ
3: ਜੀ ਥੈਂਕ ਯੂ ਸੋ ਮਚ ਹਰਜੀਤ ਜੀ ਬਿਲਕੁਲ ਠੀਕ ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
1: ਜੀ
3: ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ
1: ਠੀਕ ਹੈ
3: ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ
1: ਠੀਕ ਹੈ
3: ਕਾਲ ਫੋਰ ਫਰਦਰ ਇਨਫੋਰਮੇਸ਼ਨ ਨੰਬਰ ਹੈ 6478648000 6478648000 48000 ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇ
1: ਵਕਾਰ ਖਾਨ ਸਾਹਿਬ ਐਸੇ ਕਰਨਾ ਕਈ ਵਾਰ ਕਿਸੀ ਕੇ ਘਰ ਕੇ ਨਾ ਇੰਟਰਨੈਟ ਕਿਸੀ ਔਰ ਕਿਸੀ ਕੰਪਨੀ ਸੇ ਲਗੇ ਹੋਤੇ ਹੈ ਉਨਕਾ ਚੇਂਜ ਕਰ ਦੋ ਰੋਜਰ ਸੇ ਕਰਾਓ ਕਿਉਂਕਿ ਰੋਜਰ ਕਾ ਬ੍ਰਾਂਡ ਬਹੁਤ ਬੜਾ ਹੈ ਔਰ ਰੋਜਰ ਕੇ ਜੋ ਇੰਟਰਨੈਟ ਕਭੀ ਬੰਦ ਨਹੀਂ ਹੋਤੇ ਚਲਤੇ ਸਮੇਂ ਨਾ
3: ਜੀ ਸਰ ਬਹੁਤ ਸਪੈਸ਼ਲ ਇਸ ਵਕਤ ਆਫਰਸ ਵੀ ਹੈ ਔਰ ਇਹ ਅਭੀ ਐਕਸਫਿਨਿਟੀ ਇੰਟਰਨੈਟ ਹੈ ਹਰਜੀਤ ਜੀ ਪਹਿਲੇ ਸਾਈਟ ਤੇ ਤੋ ਲੇਟੈਸਟ ਐਕਸਫਿਨਿਟੀ ਇੰਟਰਨੈਟ ਮਿਲੇਂਗੇ ਲੇਟੈਸਟ ਉਸਕਾ ਮਾਡਲ
1: ਇਹ ਬਹੁਤ ਫਾਸਟ ਹੋਤਾ ਹੈ ਇਹ ਬਹੁਤ ਫਾਸਟ ਹੋਗਾ ਨਾ ਜੀ
3: ਸੁਪਰ ਫਾਸਟ ਚਲੇਗਾ ਔਰ ਬਹੁਤ ਹੀ ਲੇਟੈਸਟ ਮਾਡਲ ਕੇ ਸਾਥ ਹੈ
1: ਜੀ ਜੀ
3: ਬਹੁਤ ਅੱਛਾ ਚਲੇਗਾ ਔਰ ਪ੍ਰਾਈਸ ਵੀ ਇਸ ਵਕਤ ਪ੍ਰੋਮੋਸ਼ਨ ਵੀ ਬਹੁਤ ਹੀ ਸਪੈਸ਼ਲ ਹੈ
1: ਜੀ ਜੀ
3: ਤੋ ਜ਼ਰੂਰ ਇੱਕ ਵਾਰ ਕਾਲ ਕਰੇ ਨੰਬਰ ਹੈ 6478647 864 8000
1: ਬਹੁਤ ਅੱਛੀ ਬਾਤ ਹੈ ਸਰ ਇੱਕ ਵਾਰ ਨੰਬਰ ਵਕਾਰ ਖਾਨ ਸਾਹਿਬ ਜੀ ਦੁਬਾਰਾ ਦੇ ਦੇ ਪਲੀਜ਼
3: ਸਰ ਨੰਬਰ ਹੈ 6478647 864 8000
1: ਸ਼ੁਕਰੀਆ ਸਰ ਆਪਕੀ ਕਾਲ ਕਾ ਸੋ ਨਾਈਸ ਸਮਝੋ ਰੀਲੀ ਐਪਰੀਸ਼ੀਏਟ ਸਰ ਪ੍ਰੋਗਰਾਮ ਪੰਜਾਬੀ ਵਿੱਚ ਇੱਕ ਗੀਤ ਮੈਂ ਲੱਗਾ ਲਾਉਣ ਪਰ ਗੱਲ ਇਹ ਹੈ ਕਿ ਮੈਨੂੰ ਨਾ ਯਾਰ ਤੁਹਾਡੀ ਆਗਿਆ ਚਾਹੀਦੀ ਉਹ ਗੀਤ ਲਾਉਣ ਲੱਗਿਆ ਤੁਸੀਂ ਕਹੋਗੇ ਹਰਜੀਤ ਜੀ ਗੀਤ ਅੱਗੇ ਮੈਂ ਸੁਣਾਉਂਦਾ ਹੁੰਦਾ ਸੀ ਹੁਣ ਗੀਤ ਮੇਰੇ ਦਿਮਾਗ 'ਚ ਆ ਗਿਆ ਦੁਬਾਰਾ ਜੇ ਤੁਹਾਡੇ ਜੇ ਤੁਸੀਂ ਮੈਨੂੰ ਨਾ ਸਿਰਫ ਦੋ ਕਾਲ ਜੀ ਮੈਨੂੰ ਕਰ ਦਿਓ ਹਰਜੀਤ ਜੀ ਆਪਣੀ ਮਰਜ਼ੀ ਦਾ ਗੀਤ ਲਾ ਦਿਓ ਬਸ ਇੰਨਾ ਹੀ ਮੇਰੀ ਤੁਹਾਡੇ ਅੱਗੇ ਇਹ ਹੈ ਕਿ ਜੇ ਤੁਸੀਂ ਮੇਰੀ ਗੱਲ ਮੰਨਦੇ ਆ ਵੀਰ ਬਣ ਗਏ ਮੈਨੂੰ ਕਹਿ ਦਿਓ ਹਰਜੀਤ ਜੀ ਆਪਣੀ ਮਰਜ਼ੀ ਦਾ ਗੀਤ ਲਾ ਦਿਓ ਦੇਖੋ ਗੀਤ ਸੁਣਾਉਂਦਾ ਓਏ ਹੋਏ ਹੋਏ ਇਹ ਗੀਤਾਂ ਦੇ ਵਿੱਚ ਐਸਾ ਰਸ ਹੈ ਜਿਹੜਾ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਐਸੀ ਮੁਹੱਬਤ ਹੈ ਐਸਾ ਇਸ਼ਕ ਹੈ ਐਸਾ ਵਿਰਾਗ ਹੈ ਇੱਕ ਦੂਜੇ ਦੇ ਪ੍ਰਤੀ ਬਸ ਤੁਸੀਂ ਮੈਨੂੰ ਇਹ ਕਹਿ ਦਿਓ ਹਰਜੀਤ ਜੀ ਜਿਹੜਾ ਗੀਤ ਤੁਹਾਨੂੰ ਪਸੰਦ ਹੈ ਲਾ ਦਿਓ ਬਸ ਜਲਦੀ ਜਲਦੀ 905-673-3337 905-673-3337 ਹੈਲੋ ਓ ਸੋਰੀ ਨਾਈਨ ਕੱਟੀ ਦੁਬਾਰਾ ਕਰ ਲਓ ਵੀਰੇ ਕਾਲ 905-673-3337 ਪਲੀਜ਼ ਹਾਂ ਮੇਰੇ ਯਾਰ ਮੇਰਾ ਵੀ ਕਦੀ ਕਦੀ ਦਿਲ ਕਰਦਾ ਕਿ ਇੱਦਾਂ ਦੇ ਗੀਤ ਸੁਣਦੇ ਹੈਲੋ
10: ਹਰਜੀਤ ਭਾਜੀ
1: ਹਾਂਜੀ ਵੀਰਾ ਜੀ
10: ਬਿਲਕੁਲ ਮੈਂ ਤੁਸੀਂ ਆਪਣੀ ਪਸੰਦ ਦਾ ਲਾਓ ਗੀਤ ਵਧੀਆ ਲਾਉਂਦੇ ਤੁਸੀਂ
1: ਬੜੀ ਮਿਹਰਬਾਨੀ ਵੀਰਾ ਜੀ ਹੁੰਦੇ ਨੈਕਸਟ ਕਾਲ ਹੈਲੋ
11: ਹੈਲੋ
1: ਹਾਂਜੀ ਵੀਰ ਜੀ
11: ਹਾਂਜੀ ਸਰ ਜਿੰਨੀ ਮੈਂ ਕਹਿੰਦਾ ਸੰਗੀਤ ਦੀ ਸਮਝ ਤੁਹਾਨੂੰ ਹੈ ਨਾ
1: ਜੀ ਜੀ
11: ਲੈ ਰੱਬ ਦਾ ਨਾਮ ਕਿਸੇ ਨੂੰ ਨਹੀਂ ਹੈ
1: ਬੜੀ ਮਿਹਰਬਾਨੀ ਸਰ ਥੈਂਕ ਯੂ ਵੈਰੀ ਮੱਚ ਮੈਂ ਅਗਲਾ ਗੀਤ ਤੁਹਾਡੇ ਵਾਸਤੇ ਲਾ ਰਿਹਾ ਗੀਤ ਸੁਣਿਓ ਜਰਾ ਧਿਆਨ ਦੇ ਨਾਲ ਪਤਾ ਕੀ ਹੁੰਦਾ ਦੇਖੋ ਹਰ ਗੀਤ ਦੀ ਗਾਉਣ ਵਾਲੇ ਦੀ ਇੱਕ ਆਪਣੀ ਆਪਣੀ ਕਹਿੰਦੇ ਹੁੰਦੇ ਨਾ ਕਿ ਸਿਸਟਮ ਹੁੰਦਾ ਉਹ ਗੀਤ ਨੂੰ ਕਿਸ ਲਹਿਜੇ ਦੇ ਵਿੱਚ ਗਾਇਆ ਗਿਆ ਪਰ ਜਿਹੜਾ ਇਹ ਗੀਤ ਤੁਹਾਨੂੰ ਹੁਣ ਮੈਂ ਸੁਣਾਉਣ ਜਾ ਰਿਹਾ ਪਹਿਲੀ ਗੱਲ ਤਾਂ ਸ਼ਾਇਦ ਤੁਹਾਨੂੰ ਯਾਦ ਆ ਜਾਵੇ ਆਰਟਿਸਟ ਹੈ ਕੌਣ ਨੰਬਰ ਸਟੂਡੀਓ ਤੋਂ ਵਹੀ ਹੈ 905-673-3337 905-673-3337 ਇਸ ਗੀਤ ਨੂੰ ਸਪੈਸ਼ਲੀ ਤੌਰ ਤੇ ਮਾਸਟਰ ਜਿਊਲਰ ਵਾਲੇ ਸਪਾਂਸਰ ਕਰ ਰਹੇ ਆ ਯਾਰ ਕੈਸੇ ਗਹਿਣੇ ਦੀ ਦੁਕਾਨ ਆ ਪਿਛਲੇ ਦਿਨ ਹੰਸ ਰਾਜ ਹੰਸ ਸਾਹਿਬ ਗਏ ਮਾਸਟਰ ਉਹਦੇ ਕਹਿੰਦੇ ਮੈਂ ਪੂਰਾ ਵਰਲਡ ਘੁੰਮ ਰਿਹਾ ਇੱਦਾਂ ਦਾ ਜੂਲਰੀ ਦਾ ਸਟੋਰ ਨਹੀਂ ਕਦੇ ਦੇਖਿਆ ਮੈਂ ਮਾਸਟਰ ਜਿਊਲਰ ਵਰਗਾ ਕਿਆ ਬਾਤ ਹੈ ਮਾਸਟਰ ਜਿਊਲਰ 905-906-2424 ਦੇ ਕੋਕ ਦੀ ਜਾ ਸਕਦੀ ਹੈ ਦੋ ਲੋਕੇਸ਼ਨਾਂ ਤੁਹਾਡੀ ਸੇਵਾ 'ਚ ਹਾਜ਼ਰ ਆ 22 ਕੈਰਟ 24 ਕੈਰਟ ਦਾ ਗੋਲਡ ਲੈਣਾ ਜਾਂ ਤੁਸੀਂ ਇੰਡੀਆ ਜਾ ਰਹੇ ਹੋ ਕੜੇ ਲੈ ਕੇ ਜਾਣੇ ਆ 24 ਕੈਰਟ ਦੇ ਇਹ ਸੁਣੋ ਧਿਆਨ ਨਾਲ ਕਿਉਂਕਿ ਸਰਦੀਆਂ 'ਚ ਉੱਥੇ ਵਿਆਹ ਸ਼ਾਦੀਆਂ ਆਪਣੇ ਹੁੰਦੀਆਂ ਪਰਿਵਾਰਾਂ ਦੇ ਵਿੱਚ ਹੈ ਨਾ ਦੋ ਚਾਰ ਕੜੇ ਆਪਣੇ ਗੋਟੇ 'ਚ ਪਾ ਕੇ ਲੈ ਜਾਓ 4-4, 5-5 ਤੋਲੇ ਦੇ ਤੁਹਾਡਾ ਕਿਰਾਇਆ ਸਾਰੇ ਟੱਬਰ ਦਾ ਨਿਕਲ ਜਾਂਦਾ ਉੱਥੇ ਤਾਂ ਪੈਂਦੇ ਆ ਟੁੱਟ ਕੇ ਕੈਨੇਡਾ ਦੇ ਸੋਨੇ ਨੂੰ ਪੈਂਦੇ ਤਾਂ ਨਹੀਂ ਪੈਂਦੇ ਜਾ ਕੇ ਵੇਚ ਦਿਓ ਨਾਲੇ ਟਿਕਟਾਂ ਦਾ ਖਰਚਾ ਨਹੀਂ ਹੈਗਾ ਨਾਲੇ ਉੱਥੇ ਵਧੀਆ ਕੈਸ਼ ਜਾ ਕੇ ਇੰਜੋਏ ਕਰੋ ਮਾਸਟਰ ਜੂਲਰ ਤੁਹਾਡੇ ਵਾਸਤੇ ਹਾਜ਼ਰ ਹੈ ਇਹ ਕਿਸੇ ਨੂੰ ਨਹੀਂ ਪਤਾ ਲੈਣਾ ਆਰਟਿਸਟ ਹੈ ਕੌਣ ਇਹ ਪਿਆਰ ਵਾਲੇ ਗੀਤ ਹੈ ਮੁਹੱਬਤ ਵਾਲੇ ਗੀਤ ਹੈ

I really love this song, man. What a song. Beauty. ਬੜਾ ਮਿੱਠਾ ਜਿਹਾ ਗੀਤ ਹੈ, ਬੜਾ ਸੌਫਟ ਟੱਚ ਗੀਤ ਹੈ, ਇੱਕ ਦੂਸਰੇ ਨੂੰ ਮਿਲਾਉਣ ਵਾਲਾ ਗੀਤ ਹੈ, ਇੱਕ ਦੂਜੇ ਨੂੰ ਪਿਆਰ ਦੀਆਂ ਗਲਵਕੜੀਆਂ ਪਾਉਣ ਵਾਲਾ ਗੀਤ ਹੈ। ਪ੍ਰੋਗਰਾਮ ਪੰਜਾਬੀ ਵਿਰਸਾ ਦਾ ਵਨ ਐਂਡ ਓਨਲੀ ਬਾਈ ਡੀਅਰ ਸਿੰਘ।

0: ਵਾਹ ਵਟ ਏ ਸੌਂਗ ਮੈਨ, ਵਟ ਏ ਲਵਲੀ ਲਵਲੀ ਲਵਲੀ ਲਵਲੀ ਸੌਂਗ। ਇਹ ਗੀਤ ਨਾ ਯਾਰ, ਇਸ ਤਰ੍ਹਾਂ ਦੇ ਗੀਤ ਸੁਣ ਕੇ ਤੁਸੀਂ ਖੁਦ ਰਿਲੈਕਸ ਹੋ ਜਾਂਦੇ ਆ, ਤੁਸੀਂ ਖੁਦ ਤੁਹਾਡੀਆਂ ਫੀਲਿੰਗਸ ਜਿਹੜੀਆਂ ਬੜੀਆਂ ਵਧੀਆ ਹੋ ਜਾਂਦੀਆਂ। ਔਰ ਇਹ ਗੀਤ ਹੈ ਹੀ ਬੜਾ ਪਿਆਰਾ। ਇਹ ਗੀਤ ਹੈ ਸਿਰ ਦਾ ਸਿਰ ਮੇਰੀ
1: ਜਾਨ ਵਾਸਤੇ,
0: ਮੇਰੀ
1: ਹਰਜੀਤ ਸਿੰਘ ਦੀ ਜਾਨ ਵਾਸਤੇ।
0: ਪਰ ਜਾਨ ਹੈ ਕਿੱਥੇ? ਹਲੇ ਤਾਂ ਜਾਨ ਲੱਭੀ ਨਹੀਂ। ਚਲੋ ਕੋਈ ਗੱਲ ਨਹੀਂ, ਵੇਟ ਕਰ ਰਹੇ, ਕੋਈ ਨਾ। ਐਵੇਂ ਥੋੜਾ ਕਹਿੰਦੇ ਵੀ ਅੰਬਰਾਂ ਤੋਂ ਜਿੰਨੇ ਤਾਰੇ ਆ ਉਨੇ ਗਿਣ ਲਾ, ਇਹਨਾਂ ਤੈਨੂੰ ਪਿਆਰ ਕਰਦਾ। ਕਹਿੰਦੇ ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਜਿੰਨੀ ਉਚਾਈ ਹੈ ਤੈਨੂੰ ਓਨਾ ਪਿਆਰ ਕਰਦਾ, ਸਮੁੰਦਰਾਂ ਦਾ ਪਾਣੀ ਮਿਲਣਾ ਤੈਨੂੰ ਓਨਾ ਪਿਆਰ ਕਰਦਾ। ਕੈਸੀ ਯਾਰ ਕਮਾਲ ਦੀਆਂ ਚੀਜ਼ਾਂ ਲਿਖੀਆਂ ਗਈਆਂ, ਔਰ ਇਹ ਚੀਜ਼ਾਂ ਖਾਸ ਚੀਜ਼ਾਂ ਹੁੰਦੀਆਂ। ਔਰ ਇਹ ਚੀਜ਼ਾਂ ਨੂੰ ਬਸ ਪਿਆਰ, ਮੁਹੱਬਤ, ਵਿਰਾਗ ਜਿੱਥੇ ਹੋਵੇ, ਤੁਹਾਡਾ ਇਸ਼ਕ ਹੋਵੇ, ਇਸ਼ਕ ਇੱਕ ਇਬਾਦਤ ਦਾ ਨਾਂ ਹੈ, ਉੱਥੇ ਹੀ ਇਹ ਚੀਜ਼ਾਂ ਆ ਜਾਂਦੀਆਂ। ਪ੍ਰੋਗਰਾਮ ਪੰਜਾਬੀ ਵਿਰਸਾ, ਇੱਕ ਨੰਬਰ ਤੁਸੀਂ ਹੋਰ ਨੋਟ ਕਰ ਲਓ, ਤੁਹਾਡੇ ਵਾਸਤੇ ਹਾਜ਼ਰ ਹੈ ਇਹ ਨੰਬਰ, ਮੈਂ ਜ਼ਰੂਰ ਦੇਣਾ ਚਾਹੂੰਗਾ ਤੁਹਾਡੇ ਵਾਸਤੇ। ਔਰ ਜਿਹੜੇ ਸਾਡੇ ਪਰਮਜੀਤ ਭਾਜੀ ਆ, ਹੀਟ ਘਰਾਂ ਦੀਆਂ ਹੁਣ ਹੋ ਜਾਣੀਆਂ, ਪੰਗਾ ਜਾਣਾ ਪੈ, ਅਤੇ ਪੰਗੇ ਤੋਂ ਪਹਿਲਾਂ ਪਹਿਲਾਂ ਹੀਟ ਆਪਣੀ ਠੀਕ ਕਰਾ ਲਓ, ਅਤੇ ਮੁੜ ਕੇ ਉਧਰੋਂ ਘਰੇ ਪੰਗਾ ਪਿਆ ਹੋਣਾ, ਉਧਰੋਂ ਫਿਰ ਘਰ ਜਨਾਨੀ ਨੇ ਵੀ ਗੱਲ ਪੈਣਾ, ਅਤੇ ਬੱਚਿਆਂ ਦਾ ਜਿਹੜਾ ਪੈਣਾ ਹੀ ਪੈਣਾ ਗੱਲ ਇੱਥੇ, ਬਈ ਇਹ ਜਿਹੜੇ ਹੀਟ ਕਿਉਂ ਨਹੀਂ ਠੀਕ ਤੋਂ ਹੀ ਕਰਾ ਰਹੇ। ਪਰਮਜੀਤ ਭਾਜੀ ਨੂੰ ਕਾਲ ਕਰ ਲਓ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ। ਔਰ ਇਸ ਨੰਬਰ ਤੁਸੀਂ ਕਾਲ ਕਰਨੀ ਹੈ ਏਅਰ ਪ੍ਰੋ ਮਕੈਨੀਕਲ ਕੰਪਨੀ ਨੂੰ। 40 ਸਾਲ ਦਾ ਤਜਰਬਾ ਹੈ ਇਸ ਵੀਰ ਨੂੰ, ਕੈਨੇਡਾ ਦੀ ਧਰਤੀ ਦੇ ਲਾਇਸੈਂਸ ਲਏ ਹੋਏ 40 ਸਾਲ, ਸਾਨੂੰ ਕੈਨੇਡਾ ਜਾਏ ਨੂੰ ਨਹੀਂ ਹੋਏ, ਪਰ ਇਹਨਾਂ ਨੂੰ 40 ਸਾਲ ਕੈਨੇਡਾ ਦਾ ਤਜਰਬਾ ਆ ਕਿ ਤੁਹਾਡੇ ਵਾਸਤੇ ਹੀਟ, ਏਅਰ ਕੰਡੀਸ਼ਨਿੰਗ, ਤੁਹਾਡੀ ਫਰਨਸ ਚੇਂਜ ਕਰਨੀ ਆ, ਨਵੀਂ ਲਵਾ ਦੇਣਗੇ ਤੁਹਾਡੀ ਫਰਨਸ ਜੇ ਖਰਾਬ ਹੋਈ ਆ। ਅਤੇ 416-720-2081 ਦੇ ਕਾਲ ਕੀਤੀ ਜਾ ਸਕਦੀ ਹੈ, 416-720-2081 ਤੇ ਕਾਲ ਕੀਤੀ ਜਾ ਸਕਦੀ ਹੈ। ਹੈਲੋ ਸਰ, ਮਜ਼ਾ ਜੇ ਸਿੰਘ ਅਜੀਤ ਦੀ ਚੋਇਸ ਹੋਵੇ ਗੀਤ, ਮਜ਼ਾ ਕਿੱਦਾਂ ਨਾ ਆਊ?
2: ਹਾਂ
0: ਹਲੇ ਥੋੜੀ ਠੰਡ ਆ ਲੈਂਦੇ ਹੋ, ਲੋਈ ਵਾਲਾ ਵੀ ਲਾਉਂਦੇ ਆ, ਹਲੇ ਨੀ ਠੰਡ, ਹਲੇ ਹੋਈ, ਹਲੇ ਤਾਂ ਹਲੇ ਲੋਈ ਤੱਕ ਪਹੁੰਚਿਆ ਨੀ ਕੰਮ, ਨੇ ਲੋਈ ਤੋਂ ਬਾਹਰ ਹੀ ਕੰਮ ਹੈ ਹਲੇ, ਜਦੋਂ ਲੋਈ ਵਾਲਾ ਕੰਮ ਹੋਊਗਾ ਲੋਈ ਵਾਲਾ ਵੀ ਲਾਵਾਂਗੇ। ਪੱਟਾ ਸਾਹਿਬ ਹੋਰ ਕੀ ਕਹਿਣਾ ਚਾਹੋਗੇ ਅਖੀਰ ਤੇ? ਸਰ
1: ਹਰਜੀ ਜੀ, ਮੈਂ ਆਪਣੇ ਸਰਜ ਦਾ ਸੋਚਿਆ ਸੀ, ਆਲਵੇਜ ਇੰਸ਼ੋਰੈਂਸ ਦੀ ਗੱਲ ਕਰਦੇ ਰਹਿੰਦੇ ਹਾਂ, RESB ਦੀ ਗੱਲ ਕਰਦੇ ਰਹਿੰਦੇ ਹਾਂ, ਇਨਵੈਸਟਮੈਂਟ ਦੀ ਗੱਲ ਕਰਦੇ ਰਹਿੰਦੇ ਹਾਂ
0: ਜੀ ਜੀ,
1: ਪਰ ਮੈਂ ਜਿੱਦਾਂ ਮੈਂ ਇਹ ਸੋਚਿਆ, ਜਿੱਦਾਂ ਇਹ ਸੋਚਣਾ ਚਾਹੁੰਦਾ ਵੀ ਸਾਡੇ ਸੋਤੇ ਜਿੱਦਾਂ ਆਪਣੇ ਆਪਣੇ ਇਹ ਗੱਲ ਜ਼ਰੂਰ ਥਿੰਕ ਕਰਨਾ ਵੀ ਅਸੀਂ ਕਿੰਨਾ ਕੁ ਇੰਸ਼ੋਰੈਂਸ ਦੇ ਨਾਲ ਪ੍ਰੋਟੈਕਟ ਹੈਗੇ ਹਾਂ। ਬਹੁਤ ਵਾਰੀ ਹਰਜੀ ਜੀ ਕੀ ਹੁੰਦਾ ਕਿ ਅਸੀਂ ਜਿਹੜੀਆਂ ਆਪਣੀਆਂ ਇੰਸ਼ੋਰੈਂਸ ਪੋਲਿਸੀਆਂ ਤਕਰੀਬਨ ਲਈਆਂ ਜ਼ਰੂਰ ਹੁੰਦੀਆਂ, ਛੋਟੀਆਂ ਹੁੰਦੀਆਂ, ਮਤਲਬ ਇਹ ਆ ਵੀ ਜਿੱਦਾਂ ਕਿਸੇ ਨੇ 50,000 ਦੀ ਲਈ ਆ, 1,00,000 ਦੀ ਲਈ ਆ, 2,00,000 ਦੀ ਲਈ ਆ
0: ਜੀ ਜੀ,
1: ਜਾਂ ਕਿਸੇ ਨੇ ਟਰਮ ਤੁਸੀਂ ਲਏ ਸੋਚ ਲਓ ਵੀ 2.5 ਲੱਖ ਦੀ ਜਾਂ 5,00,000 ਦੀ ਲਈ ਆ। ਪਰ ਹਰਜੀ ਜੀ ਤਾਂ ਦੂਸਰੇ ਪਾਸੇ ਜਿੱਦਾਂ ਸਾਡੇ ਕੋਲ ਜਿੱਦਾਂ ਘਰ ਦੇ ਉੱਤੇ ਲੋਨ ਜਾਂ ਇਨਵੈਸਟਮੈਂਟ ਪ੍ਰੋਪਰਟੀ 'ਤੇ ਲੋਨ $1,000,000 ਦਾ ਹੁੰਦਾ,
0: ਠੀਕ ਹੈ,
1: $1.2 million ਜਿਹੜੇ, ਕਿਉਂਕਿ ਜਿਹੜੇ ਬੰਦੇ ਪੁਰਾਣੇ ਵੀ ਆਏ ਉਹਨਾਂ ਵੀ ਵੱਡੇ ਕਰ ਲਏ ਆ, ਅਤੇ ਹਰਜੀ ਇਹਦੇ ਵਿੱਚ ਕੀ ਹੁੰਦਾ ਕਿ ਉਹਦੇ ਨਾਲ ਨਾਲ ਫਿਰ ਨੰਬਰ ਜਿਹੜੀ ਸਾਡੀ ਲਾਈਨ ਆਫ ਕ੍ਰੈਡਿਟ ਉਹ ਵੀ ਫੁੱਲ ਕੀਤੀ ਹੁੰਦੀ ਆ।
0: ਅੱਛਾ ਜੀ,
1: ਪਰ ਇਹਦੇ ਇਹ ਦੇਖਣ ਵਾਲਾ ਹੁੰਦਾ ਹੈਗਾ ਵੀ ਜੇ ਤੁਸੀਂ ਜਿਹੜਾ ਤੁਸੀਂ ਤੁਹਾਡੇ ਜਿਹਾ ਫਾਈਨਲ ਟੈਕਸ ਹੈ ਜਿੱਦਾਂ ਤੁਹਾਡੇ ਤੋਂ ਬਾਅਦ ਭਰਨ ਕਿ ਉਹਨੇ ਇੰਨੇ ਪੈਸੇ ਜਾਂ ਫਾਈਨਲ ਐਕਸਪੈਂਸ ਦੇ ਪੈਸੇ ਤੁਹਾਡੇ ਇੰਨੇ ਫੰਡਸ ਇਕੱਠੇ ਹੈਗੇ ਆ
0: ਜੀ ਜੀ,
1: ਜਿੰਨਾ ਕਿ ਤੁਹਾਡੇ ਤੋਂ ਬਾਅਦ ਤੁਹਾਡੇ ਜਿਹੜੇ ਬੱਚੇ ਆ ਉਹ ਆਪਣੇ ਆਪ ਨੂੰ ਤੁਹਾਡੇ ਪ੍ਰੋਪਰਟੀਆਂ ਨੂੰ ਜਾਂ ਇਨਵੈਸਟਮੈਂਟ ਪ੍ਰੋਪਰਟੀਆਂ ਨੂੰ ਜਾਂ ਤੁਹਾਡੇ ਕੋਲ ਬੈਂਕ ਬੈਲੈਂਸ ਹੈਗਾ ਉਹਨੂੰ ਆਪਣੇ ਨਾਂ ਦੇ ਉੱਤੇ ਟ੍ਰਾਂਸਫਰ ਕਰ ਸਕਣ। ਹਾਂਜੀ, ਇਹਦੇ ਵਾਸਤੇ ਕਿ ਮਤਲਬ ਇਹ ਹੈਗਾ ਵੀ ਤੁਹਾਡੇ ਕੋਲ ਜਿਹੜੇ ਪਹਿਲੇ ਨੰਬਰ 'ਤੇ ਇਹ ਹੋਣਾ ਚਾਹੀਦਾ ਵੀ ਜਿੱਦਾਂ ਤੁਸੀਂ ਜਿੰਨਾ ਵੀ ਤੁਹਾਡੇ ਕੋਲ ਲੋਨ, ਇਹ ਤੁਹਾਨੂੰ ਅਸਲ 'ਚ ਥੋੜ੍ਹੀ ਜਿਹੀ ਆਪ ਕੈਲਕੂਲੇਸ਼ਨ ਕਰਨਾ ਚਾਹੀਦਾ ਮੇਰੇ ਕੋਲ ਕਿੰਨੇ ਲੋਨ ਹੈਗੇ ਆ। ਕਈ ਵਾਰੀ ਸਾਡੇ ਗੱਡੀਆਂ 'ਤੇ ਲੋਨ ਹੁੰਦੇ ਆ $20,000 ਤੋਂ ਲੈ ਕੇ $60,000 ਤੱਕ ਦੇ ਫਾਈਨੈਂਸ ਕੀਤੀ ਹੁੰਦੀਆਂ ਗੱਡੀਆਂ, ਉਹ ਜਿਹੜੀਆਂ ਚੀਜ਼ਾਂ ਹੈਗੀਆਂ ਅਸੀਂ ਪਤਾ ਉਹਨਾਂ ਨੂੰ ਕਦੀ ਪ੍ਰੋਟੈਕਟ ਨਹੀਂ ਕਰਦੇ। ਹੁਣ ਜੇ ਅਸੀਂ ਕੱਲ੍ਹ ਨੂੰ ਹਜੇ ਜੀ ਮੈਂ ਇਸ ਵੇਲੇ ਅਸੀਂ ਪਿਕਚਰ 'ਚ ਨਹੀਂ ਦਿੰਦੇ, ਮਤਲਬ ਹੈਪਨ ਹੋ ਜਾਂਦਾ ਹੈਗਾ, ਅਤੇ ਇਹ ਸਾਰੇ ਦੇ ਸਾਰੇ ਲੋਨ ਕੀ ਜਾਂ ਤੁਹਾਡੀਆਂ ਪ੍ਰੋਪਰਟੀਆਂ ਇਨਵੈਸਟਮੈਂਟ ਪ੍ਰੋਪਰਟੀਆਂ ਤੁਹਾਡੇ ਬੱਚੇ ਆਪਣੇ ਨਾਲ ਟ੍ਰਾਂਸਫਰ ਕਰ ਲੈਣਗੇ। ਮਤਲਬ ਹੁਣ ਕੋਈ ਹਜੇ ਜੇ ਮਤਲਬ ਮੈਂ ਇਹ ਕਹਿਣਾ ਚਾਹੁੰਦਾ ਵੀ ਜੇ ਤੁਸੀਂ ਕੋਈ ਪ੍ਰੋਪਰਟੀ ਇਨਵੈਸਟਮੈਂਟ ਪ੍ਰੋਪਰਟੀ ਤੁਸੀਂ ਇਹ ਸੋਚ ਲਓ ਵੀ ਤੁਸੀਂ 8 ਤੋਂ 10 ਸਾਲ ਪਹਿਲਾਂ ਤੁਸੀਂ 3 ਲੱਖ ਦਾ 4 ਲੱਖ ਦੀ ਲੈ ਸਕੇ, ਇਸ ਵੇਲੇ ਮਤਲਬ 1.2 million ਦੀ ਹੋ ਗਈ ਆ।
0: ਅੱਛਾ ਜੀ,
1: ਇਹਦਾ ਮਤਲਬ ਤੁਹਾਡੇ ਕੋਲ ਉੱਤੇ 8 ਲੱਖ ਜਿਹੜਾ ਮਤਲਬ ਤੁਹਾਨੂੰ ਡੈਵੀਡੈਂਟ ਆ ਉਹਦੇ ਵਿੱਚ,
0: ਠੀਕ ਹੈ,
1: ਉਹਦੇ ਉੱਤੇ ਜਿਹੜੀ ਤੁਸੀਂ ਬ੍ਰੈਕਟ ਬਿਲਦੇ ਜਿਹੜੇ 2.5 ਲੱਖ ਦੇ, ਅਤੇ ਇੱਕ ਬ੍ਰੈਕਟ ਅਤੇ ਬਾਕੀ ਦੇ ਜਿੰਨੇ ਪੈਸਾ ਉਹਦੇ 6 ਪਲੱਸ ਬ੍ਰੈਕਟ ਹੈਗੀ ਆ। ਮਤਲਬ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਮੈਂ ਇਸ ਉੱਤੇ ਕਹਿਣਾ ਚਾਹੁੰਦਾ ਵੀ ਤੁਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਪ੍ਰੋਟੈਕਟ ਕਰੋ ਕਿ ਕੱਲ੍ਹ ਨੂੰ ਜੇ ਸਾਨੂੰ ਕੁਛ ਹੈ ਵੀ ਹੈਪਨ ਹੋ ਜਾਂਦਾ ਤੁਹਾਡੇ ਬੱਚਿਆਂ ਦੇ ਇਹ ਸਾਰਿਆਂ ਨੂੰ ਪ੍ਰੋਟੈਕਟ ਕਿੱਦਾਂ ਕਰਨਾ ਇੱਕ ਇੰਸ਼ੋਰੈਂਸ ਨਾਲ।
0: ਵੈਰੀ ਗੁੱਡ।
1: ਕਿਉਂਕਿ ਇੰਸ਼ੋਰੈਂਸ ਜਿਹੜੀ ਹੁੰਦੀ ਹੈ ਹਰ ਚੀਜ਼ ਦੀ ਟੈਕਸ ਫਰੀ ਮਨੀ ਹੁੰਦੀ ਹੈ, ਜਿੰਨੀ ਵੀ ਤੁਸੀਂ ਇੰਸ਼ੋਰੈਂਸ ਕਰ ਲਈ ਤੁਹਾਡੇ ਤੋਂ ਬਾਅਦ ਤੁਹਾਡੇ ਬੱਚਿਆਂ ਨੂੰ ਟੈਕਸ ਫਰੀ ਪੈਸਾ ਮਿਲ ਜਾਣਾ। ਮਤਲਬ ਉਸ ਪੈਸੇ ਨੂੰ ਉਹ ਆਪਣੇ ਆਪਣੇ ਜਿੰਨੇ ਵੀ ਤੁਹਾਡੀਆਂ ਪ੍ਰੋਪਰਟੀਆਂ ਹੈਗੀਆਂ, ਬੈਂਕ ਬੈਲੈਂਸ ਹੈਗਾ, ਇਹਨਾਂ ਨੂੰ ਇਹਦਾ ਪੈਸਾ ਪੇ ਕਰਕੇ ਐਵਰੀਥਿੰਗ ਉਹ ਆਪਣੇ ਨਾਂ 'ਤੇ ਟ੍ਰਾਂਸਫਰ ਕਰ ਸਕਦੇ ਆ।
0: ਠੀਕ ਹੈ।
1: ਅਤੇ ਮੈਂ ਹਰ ਚੀਜ਼ ਬਸ ਸਰੋਤ ਨੂੰ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਜਿਸ ਵੇਲਾ ਵੀ ਕੋਈ ਵੀ ਆਪਣੇ ਜੇ ਤੁਸੀਂ ਆਪਣੇ ਕੋਲ ਪਲਾਨ ਕਰਨੇ ਚਾਹੁੰਦੇ, ਤੁਸੀਂ ਇੱਕ ਵਾਰ ਸਾਡੇ ਨਾਲ ਬੈਠੋ, ਮੈਂ ਤੁਹਾਡੇ ਨੀਡ ਦੇ ਤੁਹਾਨੂੰ ਦੱਸ ਵੀ ਸਕਦਾ ਤੁਹਾਨੂੰ ਕਿੰਨੀ ਇੰਸ਼ੋਰੈਂਸ ਦੀ ਲੋੜ ਆ।
0: ਅੱਛਾ।
1: ਪਰ ਪਲੱਸ ਤੁਹਾਨੂੰ ਮਤਲਬ ਤੁਸੀਂ ਮਤਲਬ ਤੁਹਾਡੇ ਨੀਡ ਦੇ ਮੁਤਾਬਿਕ ਤੁਹਾਨੂੰ ਤੁਹਾਡੀ ਪੋਲਿਸੀ ਡਿਜ਼ਾਈਨ ਕਰਕੇ ਦੇ ਸਕਦਾ।
0: ਠੀਕ ਆ।
1: ਬਾਕੀ ਸਰੋਤ ਤੇ ਮੈਨੂੰ ਇੱਕ ਵਾਰ ਆ ਕੇ ਜ਼ਰੂਰ ਮਿਲਣ ਮੇਰਾ ਆਫਿਸ ਵਿੱਚ, ਮੇਰਾ ਆਫਿਸ ਜਿੱਦਾਂ 70 Delta Work ਇੱਥੇ ਬ੍ਰਹਮਟਨ ਐਂਡ ਏਅਰਪੋਰਟ ਦੇ ਕੋਰਨਰ ਉੱਤੇ ਹੈਗਾ। ਅਤੇ ਅਸੀਂ ਜਿੱਦਾਂ ਅਪੋਇੰਟਮੈਂਟ ਵੀ ਅਸੀਂ 7 ਦਿਨ ਖੁੱਲ੍ਹੇ ਹੁੰਦੇ ਹਾਂ, ਬਾਕੀ 6 ਦਿਨ ਤਾਂ ਆਲਵੇਜ਼ ਮੈਂ ਆਫਿਸ ਵਿੱਚ ਹੁੰਦਾ।
0: ਠੀਕ ਹੈ ਜੀ।
1: ਅਤੇ ਮੈਂ ਬਾਕੀ ਹਰ ਜੀ ਬਾਕੀ ਸਾਡੇ ਸੋਚ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਇੰਸ਼ੋਰੈਂਸ ਚਾਹੀਦੀ ਆ, ਭਾਵੇਂ ਲਾਈਫ ਹੈ, ਕ੍ਰਿਟੀਕਲ ਆ, ਮੋਰਗੇਜ ਇੰਸ਼ੋਰੈਂਸ, ਸੁਪਰ ਵਿਜ਼ਾ ਇੰਸ਼ੋਰੈਂਸ ਆ, ਵਿਜ਼ਟਰ ਮੈਡੀਕਲ ਇੰਸ਼ੋਰੈਂਸ ਹੈ, ਟਰੈਵਲ ਇੰਸ਼ੋਰੈਂਸ ਹੈਗੀ ਆ।
0: ਠੀਕ ਹੈ।
1: ਜਾਂ ਕੋਈ ਇਨਵੈਸਟਮੈਂਟ ਕਰਨੀ ਚਾਹੁੰਦੇ ਆ, RESP ਹੈਗੀ ਆ, ਫਸਟ ਟਾਈਮ ਹੋਮ ਬਾਇਰ ਹੈ, TFS ਅਕਾਊਂਟ ਹੈਗਾ, ਤਾਂ ਜਾਂ ਆਪਣੇ RESP ਪਲਾਨ ਹੈਗੇ ਜਿਹਨਾਂ ਬੱਚੇ ਨੋਰਮਲ ਨਹੀਂ ਹੈਗੇ ਉਹ ਖੁਲਾਉਣਾ ਚਾਹੁੰਦੇ, ਤਾਂ ਸਭ ਅਤੇ ਹਰ ਜੀ ਮੇਰੇ ਕੋਲ ਇਹਦਾ ਇੱਕੋ ਇੱਕ ਨੰਬਰ ਹੈਗਾ 647-300-3100 ਜਿੱਥੇ ਇੰਸ਼ੋਰੈਂਸ ਨਾਲ ਆ ਗਿਆ ਹਰ ਇੱਕ ਇੰਸ਼ੋਰੈਂਸ ਵਾਸਤੇ ਇਹ ਸੇਮ ਨੰਬਰ।
0: ਬਹੁਤ ਅੱਛੀ ਗੱਲ, ਨੰਬਰ ਦਿਓ ਦੁਬਾਰਾ ਸਰ।
1: 647-300-3100-3100
0: ਪ੍ਰੋਗਰਾਮ ਪੰਜਾਬੀ ਵਿਰਸਾ। ਹੈਲੋ ਹੈਲੋ ਜੀ ਬੋਲੋ ਜੀ। ਜੀ ਸਰ ਕੀ ਹਾਲ ਆ ਵੀਰੇ?
2: ਬੜੀ
0: ਮਿਹਰਬਾਨੀ ਵੀਰੇ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ 905-673-3337 $149 ਦੇ ਵਿੱਚ ਤੁਹਾਡੇ ਵਾਸਤੇ ਅਸੀਂ ਡਕਟ ਕਲੀਨਿੰਗ ਕਰ ਰਹੇ ਹਾਂ, ਔਰ ਇਹਦੇ ਵਿੱਚ ਬੜੀਆਂ ਚੀਜ਼ਾਂ ਇਨਕਲੂਡ ਆ ਡਕਟ ਕਲੀਨਿੰਗ ਦੇ ਵਿੱਚ। ਹੀਟ ਚਲਾਉਣ ਤੋਂ ਪਹਿਲਾਂ ਡਕਟ ਕਲੀਨਿੰਗ ਕਰਾ ਲਓ, ਬੜੀ ਜ਼ਰੂਰੀ ਹੁੰਦੀ ਹੈ, ਖਾਸ ਕਰਕੇ ਜਿਨ੍ਹਾਂ ਦੇ ਘਰਾਂ ਵਿੱਚ ਬੱਚੇ ਛੋਟੇ ਛੋਟੇ ਆ, ਨਵੇਂ ਬੋਰਨ ਬੇਬੀ ਹੋਏ ਆ, ਉਹਨਾਂ ਵਾਸਤੇ ਬੜੀਆਂ ਜ਼ਰੂਰੀ ਆ ਇਹ ਚੀਜ਼ਾਂ। ਤੁਸੀਂ ਨਾ ਗੂਗਲ 'ਤੇ ਕਿਤੇ ਸਰਚ ਕਰੋ ਕਿ ਡਕਟ ਕਲੀਨਿੰਗ ਦੇ ਫਾਇਦੇ ਕੀ ਆ ਘਰਾਂ ਵਿੱਚ ਕਰਾਉਣ ਦੇ, ਅਤੇ ਫਿਰ ਆਪਾਂ ਨੂੰ ਪਤਾ ਲੱਗਦਾ ਜਿਹੜੇ ਕੰਨ ਹੁੰਦੇ ਆ ਨਾ ਮਿੱਟੀ ਦੇ, ਉਹ ਆਪਣੇ ਫੂਡ ਦੇ ਵਿੱਚ ਕਈ ਵਾਰੀ ਅੰਦਰ ਚਲ ਜਾਂਦੇ ਜਦੋਂ ਅਸੀਂ ਹੀਟ ਚਲਾਉਂਦੇ ਹਾਂ ਜਾਂ AC ਚਲਾਉਂਦੇ ਹਾਂ, ਉਹਦਾ ਨੁਕਸਾਨ ਕੀ ਹੈ ਆਉਣ ਵਾਲੇ ਸਮੇਂ 'ਚ, ਇਹ ਤੁਹਾਨੂੰ ਗੂਗਲ ਦੱਸ ਸਕਦਾ। ਮੈਂ ਇਹਦੇ ਬਾਰੇ ਡਿਟੇਲ ਹੀ ਨਹੀਂ ਦੱਸ ਸਕਦਾ ਤੁਹਾਨੂੰ, ਪਰ $149 ਦੇ ਵਿੱਚ ਤੁਹਾਡੇ ਵਾਸਤੇ ਸਪੈਸ਼ਲ ਆਫਰ ਦਿੱਤੀ ਜਾ ਰਹੀ ਹੈ। ਬਰੀਜ਼ ਡਕਟ ਕਲੀਨਿੰਗ ਵਾਲਿਆਂ ਨੂੰ ਤੁਸੀਂ ਕਾਲ ਕਰਨੀ ਹੈ, ਨੰਬਰ ਤੁਹਾਡੇ ਵਾਸਤੇ ਹਾਜ਼ਰ ਹੈ 905-330-8900। ਇਹਦੇ ਵਿੱਚ ਤੁਹਾਡੇ ਜਿਹੜਾ ਡਰਾਇਰ ਹੁੰਦਾ ਲਾਂਡਰੀ ਰੂਮ ਵਾਲਾ, ਉਹ ਵੀ ਵੈਂਟ ਕਲੀਨ ਹੋਣਗੇ, ਘਰਾਂ ਦੇ ਸਾਰੇ ਵੈਂਟ ਕਲੀਨ ਹੋਣਗੇ, ਵਾਸ਼ਰੂਮਾਂ ਦੇ ਜਿਹੜੇ ਐਗਜ਼ੌਸਟ ਸਿਸਟਮ ਉਹ ਵੀ ਸਾਰੇ ਕਲੀਨ ਹੋਣਗੇ, ਸਿਰਫ $149 ਦੇ ਵਿੱਚ ਨਵਾਂ ਫਿਲਟਰ ਪਾ ਕੇ ਦੇਣਗੇ, ਸੈਨੀਟਾਈਜ਼ਰ ਕਰਕੇ ਦੇਣਗੇ, ਕੈਮਰੇ ਨਾਲ ਪਹਿਲਾਂ ਦਿਖਾਉਣਗੇ ਤੁਹਾਡਾ ਗੰਦ ਜਿਹੜਾ ਅੰਦਰ ਹੋਏਗਾ, ਫਿਰ ਦੁਬਾਰਾ ਦਿਖਾਉਣਗੇ ਜਦੋਂ ਸਾਰਾ ਕਲੀਨ ਹੋ ਗਿਆ। ਇਹ ਸਾਰੀਆਂ ਚੀਜ਼ਾਂ ਇਨਕਲੂਡ ਆ $149 ਦੇ ਵਿੱਚ। ਦੂਸਰੇ ਪਾਸੇ 3000 ਸਕੇਅਰ ਫਿਟ ਦਾ ਘਰ ਹੋਏਗਾ, ਉਹਦੀ ਕੀਮਤ ਇਹ ਆ $149। ਜਿਹੜੇ ਮਰਜ਼ੀ ਸਾਡੇ ਵੀਰਾਂ ਨੂੰ ਕਾਲ ਕਰ ਲਓ, 2-4-5-10 ਵੀਰਾਂ ਨੂੰ ਕਾਲ ਕਰ ਲਓ ਜਿਹੜੇ ਡਾਕਟਰ ਨੇ ਦਾ ਕੰਮ ਹੋਰ ਕਰਦੇ ਆ ਵੀਰ ਮੇਰੇ, ਪਰ $149 ਚ ਨਹੀਂ ਇੰਨੀ ਡੀਲ ਕੋਈ ਕਰ ਸਕਦਾ ਜਿਹੜੀ ਪੰਜਾਬੀ ਵਿਰਸਾ ਨੇ ਲਾਈ ਹੈ। 905-300-8900 ਦੇ ਕਾਲ ਤੁਸੀਂ ਕਰ ਸਕਦੇ ਆ। ਸ਼ਾਹਿਦ ਅਲੀ ਖਾਨ ਸਾਹਿਬ ਕੀ ਹਾਲ ਹੈ ਜਨਾਬ?
3: ਹਾਂਜੀ, ਸਤਿ ਸ਼੍ਰੀ ਅਕਾਲ, ਸਲਾਮ ਅਲੈਕੁਮ, ਨਮਸਕਾਰ ਹਰਜੀਤ ਭਾਈ। ਮੈਂ ਆਪਣੇ ਕੌਨਫੀਡੈਂਸ ਨਾਲ ਤੁਹਾਨੂੰ ਬਗੈਰ ਦੱਸਿਓ ਹੀ ਆ ਗਿਆ, ਔਰ ਮੈਨੂੰ ਪਤਾ ਹੈ ਕਿ ਮੇਰੇ ਵੀਰ ਦਾ ਸਟੇਸ਼ਨ ਹੈ, ਅਤੇ ਮੈਨੂੰ ਇਨਕਾਰ ਤਾਂ ਕਦੀ ਲਾਈਫ 'ਚ ਨਹੀਂ ਹੋਇਆ ਅਤੇ ਨਾ ਹੀ ਹੋਣਾ।
0: ਬੜੀ ਕੋਈ ਕੋਈ ਗੱਲ ਨਹੀਂ, ਸਾਡੇ ਭਰਾ ਤੁਸੀਂ ਕਾਲ ਲੈ ਲਈ। ਹੈਲੋ ਚਲੋ, ਬੜੀ ਮਿਹਰਬਾਨੀ ਸਰ, ਥੈਂਕ ਯੂ। ਤੁਸੀਂ ਇੰਨੀ ਦੂਰ ਹਮਿਲਟਨ ਤੋਂ ਆਏ ਸੀ, ਔਰ ਤੁਹਾਡਾ ਬਹੁਤ ਬਹੁਤ ਥੈਂਕ ਯੂ ਸਰ, ਬੜੀ ਮਿਹਰਬਾਨੀ, ਥੈਂਕ ਯੂ ਜੀ। ਸ਼ਾਹਿਦ ਸਾਹਿਬ,
3: ਹਾਂਜੀ, ਮੈਂ ਐਡੇ ਅੱਛੇ ਕਲਾਕਾਰ ਮਾਸ਼ਾਅੱਲਾ ਤੁਸੀਂ ਲੈ ਕੇ ਆਏ ਹੋ, ਸੁਰੀਲੇ ਲੋਕ ਦੇਖ ਲਓ, ਜਿਹੜਾ ਅੱਛਾ ਕੰਮ ਹੁੰਦਾ, ਅੱਛਾ ਸ਼ੋਅ ਔਰ ਅੱਛਾ ਗਾਣ ਵਾਲਾ ਹੁੰਦਾ, ਉਹਨਾਂ ਨੂੰ ਦੇਖ ਲਓ, ਪਰੂਫ ਦੇਖ ਲਓ ਕਿ ਲੋਕੀ ਕਿੰਨਾ ਇੰਜੋਏ ਕਰਦੇ।
0: ਬਿਲਕੁਲ ਸਹੀ ਗੱਲ,
3: ਤੇ ਅੱਛੇ ਕਲਾਕਾਰਾਂ ਨੂੰ ਹਮੇਸ਼ਾ ਤੁਸੀਂ ਲੈ ਕੇ ਆਏ ਹੋ, ਔਰ ਇਹ ਤੁਹਾਡੀ ਸਿਫਤ ਹੈ, ਇਹ ਤੁਹਾਡੇ ਮੂੰਹ ਤੇ ਨਹੀਂ, ਟਾਈਮ ਇੰਨਾ ਨਹੀਂ ਹੈ, ਲੇਕਿਨ ਚਲੋ ਮੈਂ ਦੱਸਣਾ, ਲੇਕਿਨ ਤੁਹਾਨੂੰ ਪਤਾ ਟ੍ਰਿਬਿਊਟ ਟੂ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਹਰ ਸਾਲ ਜੋ ਮੈਂ ਸ਼ੋਅ ਕਰ ਰਿਹਾ, ਅਕਤੂਬਰ 30 ਅਕਤੂਬਰ 30 ਨੂੰ ਗ੍ਰੈਂਡ ਗਲੈਕਸੀ ਕਮਰਸ਼ੀਅਲ ਸੈਂਟਰ 'ਚ ਅਸੀਂ ਸ਼ੋਅ ਕਰ ਰਹੇ ਹਾਂ ਔਰ ਲਾਸਟ ਟਾਈਮ ਵੀ ਮੈਂ ਇੱਕ ਫੀਮੇਲ ਪਾਕਿਸਤਾਨ ਤੋਂ ਬੜੀ ਅੱਛੀ ਅਦਾਕਾਰਾ ਸਿੰਗਰ ਆਈ ਸੀ ਇਸ ਦਫ਼ਾ ਅਸੀਂ ਭੰਗੜਾ ਕੁਈਨ ਆਪਣੇ ਪੰਜਾਬੀ ਭਾਈਆਂ ਵਾਸਤੇ ਪਰਫੋਰਮ ਕਰਨ ਵਾਸਤੇ ਮਸ਼ਹੂਰ ਇੱਕ ਐਸਾ ਨਾਮ ਹੈ ਆਪਣੇ ਦੌਰ 'ਚੋਂ ਸਟੇਜ ਦੀ ਇੱਕ ਮਲਕਾ ਸੀ ਔਰ ਉਹਨਾਂ ਨੇ ਫਿਰ ਸਿੰਗਿੰਗ ਸ਼ੁਰੂ ਕਰ ਦਿੱਤੀ ਮੇਗਾ ਜੀ ਨਾਮ ਹੈ ਰਿਸਰਚ ਕਰੋ ਉਹਨਾਂ ਦੇ ਵਿਆਹਾਂ ਦੇ ਸ਼ਾਦੀਆਂ ਦੇ ਬੋਲੀਆਂ ਦੇ ਭੰਗੜੇ ਦੇ ਇੰਨੇ ਕੁ ਪਾਪੂਲਰ ਗਾਣੇ ਨੇ ਔਰ ਅੱਜ ਕੱਲ੍ਹ ਉਹ ਪਾਕਿਸਤਾਨ ਦੇ ਵਿੱਚ ਬਹੁਤ ਹੀ ਅੱਛਾ ਕੰਮ ਕਰ ਰਹੇ ਨੇ ਔਰ ਉਹਨਾਂ ਨੂੰ ਮੈਂ ਇਸ ਟ੍ਰਿਬਿਊਟ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਪ੍ਰੋਗਰਾਮ 'ਚ ਉਹ ਪਰਫਾਰਮ ਕਰਨਗੇ ਔਲਰੇਡੀ ਉਹਨਾਂ ਦੀ ਟਿਕਟ ਉਹਨਾਂ ਦਾ ਐਵਰੀਥਿੰਗ ਵੀਜ਼ਾ ਪੈਸੇ ਪਾਸਪੋਰਟ ਸੀ ਉਹਨਾਂ ਦੇ ਕੋਲ 25 ਅਕਤੂਬਰ ਨੂੰ ਤਸ਼ਰੀਫ ਲੈ ਕੇ ਆ ਰਹੇ ਨੇ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਪੰਜਾਬੀ ਕਮਿਊਨਿਟੀ ਸਾਡੇ ਸਾਰੇ ਸੁਣਨ ਵਾਲੇ ਕਵਾਲੀ ਦੇ ਨਾਲ ਨਾਲ ਹੈ ਲੇਕਿਨ ਇਹ ਪਰਫਾਰਮ ਮਿਸ ਨਾ ਕਰਨ ਮੇਗਾ ਜੀ ਕੁਈਨ ਭੰਗੜਾ ਹਾਂਜੀ ਔਰ ਭੰਗੜੇ ਦੇ ਨਾਲ ਇੱਥੋਂ ਦੇ ਜਿਹੜੇ ਆਪਣੇ ਸਾਡੇ ਭੰਗੜਾ ਗਰੁੱਪ ਹੈ ਉਹ ਵੀ ਨਾਲ ਆਉਣਗੇ ਉਹਨਾਂ ਨੂੰ ਇੱਕ ਬੜਾ ਹੀ ਅੱਛਾ ਇੱਕ ਸ਼ੋਅ ਮਿਲੇਗਾ ਜਿਹੜਾ ਵਿਦ ਡਿਨਰ ਐਪੀਟਾਈਜ਼ਰ ਔਰ ਤੁਹਾਨੂੰ ਪਤਾ ਮੇਰੇ ਹਰ ਸਾਲ ਜਿਹੜੇ ਸ਼ੋਅ ਹੁੰਦੇ ਨੇ ਉਹ ਫੈਮਿਲੀ ਦੇ ਸ਼ੋਅ ਨੇ ਉਹਦੇ 'ਚ ਕੋਈ ਐਸੀ ਲੜਾਈ ਝਗੜਾ ਕੋਈ ਸਿਕਿਉਰਿਟੀ ਦਾ ਇਹਤਮਾਮ ਹੋਏਗਾ ਅਤੇ ਮੈਂ ਚਾਹਾਂਗਾ ਕਿ ਮੇਗਾ ਜੀ ਨੂੰ ਅਸੀਂ ਜ਼ਰੂਰ ਸੁਣੀਏ ਔਰ ਇੱਕ ਮਹੀਨੇ ਵਾਸਤੇ ਉਹ ਹਰਜੀਤ ਭਾਅ ਜੀ ਇੱਥੇ ਵਿਜ਼ਿਟ 'ਤੇ ਆ ਰਹੇ ਨੇ 25 ਅਕਤੂਬਰ ਤੋਂ ਲੈ ਕੇ 1 ਦਸੰਬਰ ਤੱਕ ਉਹ ਇੱਥੇ ਰਹਿਣਗੇ ਮੈਂ ਚਾਹਾਂਗਾ ਕਿ ਜਿੰਨਾ ਦੋਸਤਾਂ ਨੇ ਗੈਟ ਟੂਗੈਦਰ ਕਰਨੀ ਹੈ ਜਿਹੜੇ ਕੋ ਸ਼ਾਦੀ ਦੇ ਸ਼ੋਅਜ਼ ਹੈ ਜਿਹੜੇ ਕੋਈ ਸਾਲਗਿਰਾ ਦੇ ਸ਼ੋਅ ਹੈ ਉਹ ਮੈਨੂੰ ਫੋਨ ਕਰਨ
0: ਜ਼ਰੂਰ
3: ਕੰਟੈਕਟ ਮੇਰਾ ਲੈ ਲੈਣ ਔਰ ਕਾਲ ਕਰਕੇ ਉਹਨਾਂ ਨਾਲ ਗੱਲਬਾਤ ਵੀ ਕਰਨ
0: ਔਰ ਸ਼ੋਅ ਵੀ ਬੁੱਕ ਕਰਵਾ ਸ਼ਾਇਦ ਸਾਹਿਬ ਆਪ ਜੀ ਨੂੰ ਕਾਲ ਕੀਤੀ ਜਾਂਦੀ ਹੈ
3: ਮੇਰਾ ਇੱਕੋ ਹੀ ਨੰਬਰ ਹੈ ਪਿਛਲੇ 26 ਸਾਲਾਂ ਤੋਂ 416-897-9911 ਔਰ ਹਰਜੀਤ ਭਾਜੀ ਮੈਂ ਚਾਹੁੰਦਾ ਕਿ ਉਹਨਾਂ ਨੂੰ ਰਿਸਰਚ ਕਰਨ ਅੱਜ ਕੱਲ੍ਹ ਤਾਂ ਕੋਈ ਮੁਸ਼ਕਿਲ ਨਹੀਂ ਜਿਹਨੂੰ ਵੀ ਲੱਭਣਾ ਚਾਹੁਣ ਲੱਭ ਸਕਦੇ ਆ ਉਹਨਾਂ ਦੀ ਪਰਫੋਰਮ ਦੇਖਣ ਕਰਾਊਡ ਨੂੰ ਇੰਨਾ ਕੁ ਮਿਕਸ ਕਰ ਲੈਂਦੇ ਨੇ ਔਰ ਉਹਨਾਂ ਦੇ ਸਟਾਈਲ ਉਹਨਾਂ ਦਾ ਅੰਦਾਜ਼ ਅਤੇ ਉਹਨਾਂ ਦੀ ਪਰਫੋਰਮ ਸੁਣਨ ਵਾਸਤੇ ਜ਼ਰੂਰ ਆਉਣ 30 ਅਕਤੂਬਰ
0: ਨੰਬਰ
3: 416-897-9911
0: ਇਸ ਨੰਬਰ ਤੇ ਕਾਲ ਕਰ ਲਿਓ ਸਮਾਂ ਤਕਰੀਬਨ ਸਮਾਪਤੀ ਵੱਲ ਜਾ ਰਿਹਾ ਆਉਣ ਵਾਲੇ ਸਮੇਂ 'ਚ ਇਹਨਾਂ ਚੀਜ਼ਾਂ ਦੀ ਅਸੀਂ ਦੁਬਾਰਾ ਤੋਂ ਫਿਰ ਤੁਹਾਨੂੰ ਮੈਸੇਜ ਡਿਲੀਵਰ ਕਰਦੇ ਰਹਾਂਗੇ ਜਗਜੀਤ ਸਿੰਘ ਸਾਚਾ ਕਮਰਸ਼ੀਅਲ ਮੌਰਗੇ ਦੇ ਮਾਹਿਰ ਆ ਜਿਨ੍ਹਾਂ ਨੇ ਕਮਰਸ਼ੀਅਲ ਮੌਰਗੇ ਕਰਵਾਉਣੀ ਆ 6472992314 ਤੇ ਕਾਲ ਕੀਤੀ ਜਾ ਸਕਦੀ ਹੈ ਔਰ ਤੁਹਾਡੇ ਵੇਅਰ ਹਾਊਸ ਦੀ ਕਮਰਸ਼ੀਅਲ ਮੌਰਗੇ ਜੇ ਤੁਹਾਡੇ ਦੁਕਾਨਾਂ ਦੀ ਤੁਹਾਡੇ ਆਫਿਸ ਦੀ ਕਮਰਸ਼ੀਅਲ ਮੌਰਗੇ ਸਪੈਸ਼ਲ ਕੀਮਤ ਦਿੰਦੇ ਆ ਤੁਹਾਨੂੰ ਪੁਰਾਣੇ ਬੰਦੇ ਆ ਜਗਜੀਤ ਸਿੰਘ ਜੀ ਸਾਚਾ ਸਾਹਿਬ 6472992314 ਤੇ ਕਾਲ ਕੀਤੀ ਜਾ ਸਕਦੀ ਹੈ ਮੇਰਾ ਨੰਬਰ ਤੁਹਾਡੇ ਸਾਰਿਆਂ ਕੋਲ ਹੈ ਹੀ ਹੈ 6474-8-1000
4: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ
5: ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ ਫ੍ਰਿਜ ਸਟੋਵ ਡਿਸ਼ਵਾਸ਼ਰ ਵਾਸ਼ਰ ਐਂਡ ਡਰਾਇਰ ਐਲਈਡੀ ਟੀਵੀਜ਼ ਸਭ ਇੱਥੋਂ ਹੀ ਲਵਾਂਗੇ ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ 'ਚ ਨਹੀਂ ਮਿਲਣੀਆਂ ਕੋਈ ਵੀ ਅਪਲਾਈਐਂਸਿਸ ਖਰੀਦੋ ਪੇਮੈਂਟ ਵੀ 6 ਮਹੀਨਿਆਂ 'ਚ ਕਰਨੀ ਹੈ ਉਹ ਵੀ ਬਿਨਾਂ ਕਿਸੇ ਵਿਆਜ ਦੇ ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-450-2828 9054502828

0: AM530.ca. The opinions expressed in the following program are those of the host and their guests and do not reflect the views and opinions of the management and staff of CHLO AM530.
1: Hello.
2: Kataria Tours and Travel?
1: Hanji, Kataria Tours and Travel.
2: India diyan tikta chahidiyan si.
1: Oh, India ki, tusi jithon marzi diyan tikta le lo. India kithe jana?
2: Char tikta Delhi diyan te do Amritsar diyan. Mil jaangiyan?
1: Mil jaangiyan. Bilkul mil jaangiyan. Delhi, Mumbai, Amritsar. Eho ta saadi speciality hai. Bas dasso ki tikta kado diyan chahidiyan ne. Te haan, special tour packages te honeymoon packages vi saade kol available ne.
2: Par usse man service te sab to vadiya rates le ikko ikna. Kataria Tours and Travel. Booking le aaj hi call karo 905-678-1200 905-678-1200. Kataria Tours and Travel.
3: 32-55-80 98.
2: ਇਹ ਕੀ ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ?
3: ਉਹ ਕਾਊਂਟਿੰਗ ਨਹੀਂ, ਇਹ ਤੇ 32-55-80 ਤੇ 98 ਇੰਚ ਦੇ ਟੀਵੀ ਨੇ
4: ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ ਤੋਂ ਆਏ ਨੇ। ਇਹਨਾਂ ਕੋਲ ਸਾਰੇ ਹਾਊਸਹੋਲਡ ਅਪਲਾਈਐਂਸਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32-98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
2: ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਸ, 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ। ਕਾਲ 905-450-2828 905-450-2828।

0: wakey, wakey, wakey.
1: Here's wake up time. Here's wake up time.
0: Now is the time to wake up.
2: Crank up the radio. You're listening to the Dave Toddler Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ।

0: 416-817-6500.
1: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
2: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
1: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
2: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
1: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
2: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
1: 647-10-647-739-8710।
3: ਮੈਂ ਕਿਆ ਕਿੱਥੇ ਜਾ ਰਹੀ ਹੈ?
4: 10 ਵਾਰੀ ਕਿਆ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
5: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
6: ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
7: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
8: ਉਹ ਮੈਂ ਕੀ ਕਰਾਂ? ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
7: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
9: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
7: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
9: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
10: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
11: ਆ ਭੈਣੇ ਖਰੀਦ ਲਿਆ ਗਹਿਣੇ?
12: ਕਿੱਥੇ?
11: ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
12: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ, ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
11: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
13: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ।
14: ਜਨਕ ਜਵੈਲਰਸ, ਕਾਲ 905-230-8800।
15: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
16: ਕੰਡੀਸ਼ਨਸ ਅਪਲਾਈ।
17: ਬਾਬਾ ਜੀ ਮੈਂ ਬਹੁਤ ਤੰਗ ਆ, ਕੀ ਕਰਾਂ? ਮੇਰਾ ਘਰ ਵਾਲਾ ਰੋਜ਼ ਸ਼ਰਾਬ ਪੀ ਕੇ ਆਂਦਾ, ਘਰ ਇੰਨਾ ਕਲੇਸ਼ ਹੁੰਦਾ, ਇੰਨਾ ਕਲੇਸ਼ ਹੁੰਦਾ, ਮੈਨੂੰ ਦੱਸੋ ਮੈਂ ਕਿਹੜਾ ਵਰਤ ਕਰਾਂ?
18: ਬੇਬੀ ਹੈ ਤਾਂ ਔਖਾ।
17: ਹਾਂਜੀ,
18: ਪਰ ਜੇ ਤੂੰ ਰੱਖ ਲੈ ਤਾਂ ਘਰੇ ਲੜਾਈ ਨਹੀਂ ਹੋਊਗੀ।
17: ਮੈਂ ਕੁਝ ਵੀ ਕਰਨ ਨੂੰ ਤਿਆਰ ਹਾਂ, ਤੁਸੀਂ ਬਸ ਦੱਸੋ ਮੈਂ ਕਿਹੜਾ ਵਰਤ ਰੱਖਾਂ?
18: ਮੌਨ ਵਰਤ।
19: ਫਿੱਟੇ ਮੂੰਹ ਤੇਰੇ।
7: ਇੰਡੀਅਨ ਫਰੂਟ ਲੈਂਡ ਤੇ ਸੁਪਰ ਡੁਪਰ ਸੇਲ ਲਗਾ ਦਿੱਤੀ ਹੈ। ਸ਼ੇਰ ਦੇਸੀ ਸਟਾਈਲ ਆਟਾ 10 pound 6.99 ਦਾ, ਸਵਰਨਾ ਚੱਕੀ ਆਟਾ 20 pound 10.99 ਦਾ, ਮਸਟਰਡ ਆਇਲ 5 liter ਦੀ ਵੱਡੀ ਬੋਟਲ 19.99 ਦੀ, 2% ਦੁੱਧ 4 liter 4.99, ਹਲਦੀਰਾਮ ਦੇ 2 ਸਨੈਕ ਚੱਕੋ 3.99 ਦੇ, ਬਰਾਡ ਵੈਜੀ ਬਰਗਰ 4.99, ਬਾਲਟੀ ਚ ਗੋਡਲੋ 5 kilo 8.99, ਟਾਟਾ ਟੀ 1 kilo 9.99 ਦੀ। ਓਨਲੀ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੁੰਦਾ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ।
13: And gentlemen, introducing from CHLO AM 530, the number one radio host in the world.

0: ਅੱਜ ਦੇ ਪ੍ਰੋਗਰਾਮ ਨੂੰ ਜੀ ਇੰਡੀਅਨ ਫਰੂਟ ਲੈਂਡ ਨੇ ਸਹਿਯੋਗ ਦਿੱਤਾ ਹੈ। ਇੰਡੀਅਨ ਫਰੂਟ ਲੈਂਡ ਦੇ ਨਾਲ ਤੰਦੂਰੀ ਗ੍ਰਿਲ ਹੈ ਜਿੱਥੇ ਵੈਜੀ ਥਾਲੀ 499 ਦੀ ਹੈ, ਚਿਕਨ ਬਿਰਿਆਨੀ 699 ਦੀ ਹੈ, ਆਲੂ ਮੂਲੀ ਦੇ ਪਰੌਂਠੇ 299 ਦੇ ਈਚ ਨੇ, ਤੇ ਵੈਜੀ ਮੀਡੀਅਮ ਪੀਜ਼ਾ ਦੋ ਟੋਪਿੰਗ ਵਾਲਾ 699 ਈਚ ਹੈ, ਛੋਲੇ ਭਟੂਰੇ 399 ਦੇ ਨੇ ਤੇ ਵੈਜੀ ਬਰਗਰ 399 ਦਾ। ਇਹ ਜਿਹੜੀ ਡੀਲ ਹੈ ਸਿਰਫ ਤੇ ਸਿਰਫ ਸੈਂਡਲਵੁੱਡ ਅਤੇ ਹਾਈਵੇ 10 ਵਾਲੀ ਲੋਕੇਸ਼ਨ ਤੇ, ਇੱਕ ਚੱਕਰ ਜ਼ਰੂਰ ਲਾਇਓ, 25 ਸੈਂਡਲਵੁੱਡ ਪਾਰਕਵੇ ਵੈਸਟ ਇਨ ਬਰੈਂਪਟਨ।
1: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
2: Are you ready?
0: ਇੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-429-4040।
3: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call
4: 905-791-4900. ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
5: ਜਸ਼ਨ ਟੈਂਟਸ ਦੇ ਨਾਲ।
4: ਵਿਆਹ ਹੋਵੇ, ਬਰਥਡੇ ਪਾਰਟੀ,
5: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
4: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
5: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
4: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857,
5: 416-294-2857।
4: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
6: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇਰ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
7: ਪੰਜਾਬੀ ਬਾਈ ਨੇਚਰ, ਏਅਰਪੋਰਟ ਐਂਡ ਹੋਵੇ ਤੇ ਗੋ ਰੂਟ, 9057944667।
0: I am Dev Tatla and you are not. ਹਰਪ੍ਰੀਤ ਜੀ, ਪ੍ਰੋਗਰਾਮ ਸਵਾਗਤ ਹੈ, ਕਿਆ ਹਾਲ ਚਾਲ ਹੈ?
8: ਥੈਂਕ ਯੂ ਸੋ ਮਚ ਦੇਵ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਗੱਲਾਂ ਬੜੀਆਂ ਯਾਦ ਰਹਿੰਦੀਆਂ ਜ਼ਿੰਦਗੀ ਚ, ਬਹੁਤ ਸਾਰੀਆਂ ਖਬਰਾਂ ਯਾਦ ਰਹਿੰਦੀਆਂ। ਜਿਹੜਾ ਏਅਰਪੋਰਟ ਤੇ ਸੋਨਾ ਚੋਰੀ ਹੋਇਆ ਸੀ, ਉਹ ਸਾਰੀ ਉਮਰ ਨਹੀਂ ਭੁੱਲਣਾ। ਉਹਦੇ ਵਿੱਚ

0: ਦੇ ਮੁਕਾਬਲੇ ਹੁਣ ਉੱਪਰ ਗਈ ਹੋਈ ਹੈ। RBC ਵਾਲੇ ਦੱਸਦੇ ਨੇ 51% ਪੇਰੈਂਟਸ ਨੇ ਜਿਹੜੇ ਆਪਦੇ ਬੱਚਿਆਂ ਅਡਲਟ ਬੱਚਿਆਂ ਦੀ ਰਾਖੀ ਕਰ ਰਹੇ ਆ ਜਾਂ ਉਹਨਾਂ ਨੂੰ ਸਾਂਭ ਰਹੇ ਆ। ਅੱਛਾ, ਬੱਚਿਆਂ ਦੀ ਰਾਖੀ ਦੇ ਬੱਚਿਆਂ ਦੀ ਸਾਂਭ ਦੀ ਗੱਲ ਚੱਲੀ ਆ, ਬੱਚਿਆਂ ਰਿਲੇਟਡ ਤੁਸੀਂ ਐਜੂਕੇਸ਼ਨ ਬਾਰੇ ਕਾਫੀ ਗੱਲ ਕਰਦੇ ਹੋ, ਬੱਚਿਆਂ ਰਿਲੇਟਡ ਤੁਸੀਂ ਉਹਨਾਂ ਦੀ ਇੰਸ਼ੋਰੈਂਸ ਪਾਲਿਸੀਆਂ ਬਾਰੇ ਗੱਲ ਕਰਦੇ ਹੋ, ਅੱਜ ਕਿੱਥੋਂ ਸ਼ੁਰੂ ਕਰਨਾ?
1: ਇਹਨਾਂ ਪਲਾਨਸ ਤੋਂ ਹੀ ਗੱਲ ਕਰਦੇ ਹਾਂ ਦੇਵ ਜੀ, ਕਿਉਂਕਿ ਜਿੱਥੇ ਆਪਾਂ ਬੱਚਿਆਂ ਦੀ, ਕਿਉਂਕਿ ਆਪਾਂ ਦੋ ਤਰ੍ਹਾਂ ਦੇ ਨਾਲ ਪਲੈਨਿੰਗ ਕਰ ਸਕਦੇ ਹਾਂ, ਸਪੈਸ਼ਲੀ ਜਦੋਂ ਆਪਾਂ ਬੱਚਿਆਂ ਦੀ ਗੱਲ ਕੀਤੀ ਆ। ਹੁਣ ਤੁਸੀਂ ਨਿਊਜ਼ ਵੀ ਸ਼ੇਅਰ ਕੀਤੀ ਆ ਕਿ ਬੱਚਿਆਂ ਦੀ ਟੇਕ ਕੇਅਰ ਹਲੇ ਵੀ ਕਰਨੀ ਪੈ ਰਹੀ ਆ, ਜਾਂ ਬੱਚੇ ਅਡਲਟ ਵੀ ਹੋ ਗਏ ਤਾਂ ਵੀ ਕਰਨੀ ਪੈ ਰਹੀ ਆ ਟੇਕ ਕੇਅਰ। ਸੋ ਉਹਦਾ ਮਤਲਬ ਇਹੀ ਹੈਗਾ ਕਿਤੇ ਨਾ ਕਿਤੇ ਆਪਣੇ ਜਿਹੜੇ ਫਾਈਨੈਂਸਿਸ ਹੈਗੇ ਆ ਉਹ ਕੰਟਰੋਲ ਚ ਨਹੀਂ ਹੈਗੇ। ਸੋ ਉਹਦਾ ਮਤਲਬ ਇਹ ਹੈਗਾ ਆ ਕਿ ਜਾਂ ਤਾਂ ਇਨਫ ਇਨਕਮ ਨਹੀਂ ਹੈਗੀ ਉਹਨਾਂ ਦੇ ਕੋਲ ਜਿਹਦੇ ਨਾਲ ਉਹ ਸਾਰੇ ਆਪਣੇ ਖਰਚੇ ਕਵਰ ਕਰ ਸਕਣ, ਜਾਂ ਜੇ ਇਨਕਮ ਹੈਗੀ ਆ ਤਾਂ ਉਹ ਪ੍ਰੋਪਰਲੀ ਤੌਰ ਦੇ ਉੱਪਰ ਇਨਵੈਸਟਿਡ ਨਹੀਂ ਹੈਗੀ, ਜਾਂ ਉਹਦੇ ਉੱਪਰ ਪ੍ਰੋਪਰ ਸਾਨੂੰ ਗਰੋਥ ਹੀ ਨਹੀਂ ਆ ਰਹੀ। ਸੋ ਦੋ ਚੀਜ਼ਾਂ ਜਿਹੜੀਆਂ ਆਪਾਂ ਆਪਣੇ ਬੱਚਿਆਂ ਦੇ ਲਈ ਕਰ ਸਕਦੇ ਹਾਂ, ਉਹ ਇੱਕ ਤਾਂ ਇਹ ਹੈਗਾ ਆ ਕਿ ਬੱਚਿਆਂ ਦੀ ਫਰਦਰ ਵਧੀਆ ਐਜੂਕੇਸ਼ਨ ਦੇ ਲਈ ਆਪਾਂ RESP ਦਾ ਪਲਾਨ ਕਰ ਸਕਦੇ ਹਾਂ। ਉਹ ਆਪਾਂ ਹਮੇਸ਼ਾ ਹੀ ਗੱਲ ਕਰਦੇ ਰਹਿੰਦੇ ਹਾਂ ਕਿ ਜੇ ਬੱਚਿਆਂ ਦੇ ਲਈ ਤੁਸੀਂ RESP ਦਾ ਪਲਾਨ ਓਪਨ ਨਹੀਂ ਕਰਵਾਇਆ, ਤੁਸੀਂ ਗੌਰਮੈਂਟ ਦੀਆਂ ਗ੍ਰਾਂਟਸ ਦਾ ਫਾਇਦਾ ਵੀ ਨਹੀਂ ਲੈ ਰਹੇ, ਤੁਸੀਂ ਉਹਦੇ ਉੱਪਰ ਜਿਹੜਾ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਨੀ ਸੀ ਉਹ ਵੀ ਨਹੀਂ ਲੈ ਰਹੇ, ਪਲੱਸ ਤੁਸੀਂ ਕਿਹੜਾ ਉਹ ਵਾਲੇ ਪੈਸੇ ਜਿਹੜੇ ਹੈਗੇ ਆ ਕਿਤੇ ਸੈਪਰੇਟ ਤੌਰ ਦੇ ਉੱਪਰ ਇਨਵੈਸਟ ਕਰ ਰਹੇ ਹਾਂ। ਕਈ ਪੇਰੈਂਟਸ ਸਾਨੂੰ ਕਹਿ ਦਿੰਦੇ ਆ ਕਿ ਹਾਂਜੀ ਜਿਹੜੇ ਸਾਡੇ ਬੱਚਿਆਂ ਦੇ ਬੈਨੀਫਿਟ ਆਉਂਦੇ ਹੈਗੇ ਆ ਉਹ ਅਸੀਂ ਉਹਨਾਂ ਨੂੰ ਯੂਜ਼ ਨਹੀਂ ਕਰਦੇ, ਅਸੀਂ ਉਹਨਾਂ ਨੂੰ ਅਲੱਗ ਅਕਾਊਂਟ ਚ ਪਾ ਕੇ ਰੱਖਦੇ ਹਾਂ। ਪਰ ਇਹ ਆ ਕਿ ਜੇ ਅਲੱਗ ਅਕਾਊਂਟ ਚ ਪਾ ਕੇ ਰੱਖਦੇ ਵੀ ਆ ਤਾਂ ਉਹਦੇ ਉੱਪਰ ਕੀ ਮਿਲ ਰਿਹਾ?
0: ਠੀਕ ਹੈ,
1: ਜੇ ਤਾਂ ਹੁਣ ਅਕਾਊਂਟ ਬੈਂਕ ਦੇ ਵਿੱਚ ਖੋਲਿਆ ਹੋਇਆ
0: ਨਹੀਂ,
1: ਬਿਲਕੁਲ ਚੈਕਿੰਗ ਅਕਾਊਂਟ ਹੋਇਆ ਤਾਂ ਕੁਛ ਵੀ ਨਹੀਂ ਹੋਣਾ। ਜੇ ਹੁਣ ਤੁਸੀਂ ਉਹਦੀ ਕੋਈ GIC ਓਪਨ ਕਰਵਾਤੀ ਉਹਦੇ ਲਈ ਵੀ ਤੁਹਾਨੂੰ ਪਹਿਲਾਂ ਕੋਈ ਲੰਬਸਮ ਦੀ ਓਪਨ ਕਰਵਾਓਗੇ, ਹੁਣ ਮਹੀਨੇ ਦੇ $100-$200 ਦੀ ਤਾਂ GICਆਂ ਕਰਾਉਣਾ ਰਹੇ ਤੁਸੀਂ, ਫਿਰ ਫਰਦਰ ਪੈਸਾ ਜੇ ਸਿੰਪਲ ਹਾਈ ਇੰਟਰਸਟ ਸੇਵਿੰਗ ਅਕਾਊਂਟ ਚ ਰੱਖਦੇ ਹੈਗੇ ਆ ਉਹਦਾ ਇੰਟਰਸਟ ਤਾਂ ਸੈਂਟਾ ਦੇ ਵਿੱਚ ਹੀ ਆ। ਸੋ ਇਸ ਕਰਕੇ ਜੇ ਤੁਸੀਂ ਅਲੱਗ ਤੌਰ ਤੇ ਉਹਨਾਂ ਦੇ ਪੈਸੇ ਰੱਖ ਵੀ ਰਹੇ ਆ ਔਰ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਨੂੰ ਯੂਜ਼ ਨਹੀਂ ਕਰਦੇ ਜਿਹੜੇ ਬੱਚਿਆਂ ਦੇ ਪੈਸੇ ਨੂੰ, ਮੇਨ ਚੀਜ਼ ਜ਼ਰੂਰੀ ਇਹ ਆ ਕਿ ਉਸ ਪੈਸੇ ਦੇ ਉੱਪਰ ਕੀ ਗਰੋਥ ਆ ਰਹੀ ਆ। ਸੋ ਇਨਫਲੇਸ਼ਨ ਦੇ ਨਾਲ ਤਾਂ ਉਹ ਪੈਸਾ ਵਧਣ ਦੀ ਬਜਾਏ ਘਟੀ ਰਿਹਾ। ਤੁਸੀਂ ਸੋਚ ਜ਼ਰੂਰ ਹੋਗੇ ਕਿ ਸਾਨੂੰ ਜੀ ਮੰਥਲੀ ਜਿਹੜਾ ਪੈਸਾ ਆ ਰਿਹਾ ਬੱਚਿਆਂ ਦਾ ਅਸੀਂ ਉਹ ਜਮ੍ਹਾਂ ਕਰਾਈ ਜਾਂਦੇ ਹਾਂ, ਪੈਸਾ ਵੱਧਦਾ ਪਿਆ, ਪਰ ਉਹ ਤਾਂ ਤੁਹਾਡਾ ਹੀ ਆ, ਵੈਲਿਊ ਦੇ ਹਿਸਾਬ ਦੇ ਨਾਲ ਤਾਂ ਉਹ ਘਟਦਾ ਹੀ ਪਿਆ ਨਾ, ਜੇ ਉਹਦੇ ਉੱਪਰ ਕੋਈ ਗਰੋਥ ਨਹੀਂ ਆ ਰਹੀ। ਸੋ ਇਸ ਕਰਕੇ ਜਿਹੜਾ RESP ਦਾ ਟੂਲ ਬਣਾਇਆ ਸੀਗਾ ਗੌਰਮੈਂਟ ਨੇ ਉਹ ਇਸੇ ਕਰਕੇ ਸੀਗਾ ਕਿ ਗੌਰਮੈਂਟ ਨੇ ਉਹਦੇ ਵਿੱਚ ਹੈਲਪ ਕਰਨੀ ਸੀਗੀ ਗ੍ਰਾਂਟਸ ਦੀ ਫਾਰਮ ਦੇ ਵਿੱਚ, ਪਲੱਸ ਫਿਰ ਅੱਗੇ ਪੈਸਾ ਜਿਹੜਾ ਹੈਗਾ ਆ ਤੁਹਾਡਾ ਪੈਸਾ ਪਲੱਸ ਗੌਰਮੈਂਟ ਗ੍ਰਾਂਟ ਉਹ ਅੱਗੇ ਇਨਵੈਸਟ ਹੋਣੀ ਸੀਗੀ। ਡਿਫਰੈਂਟ ਡਿਫਰੈਂਟ ਫੰਡਸ ਹੈਗੇ ਆ ਜਿੱਥੇ ਪੈਸੇ ਨੂੰ ਇਨਵੈਸਟ ਕਰ ਸਕਦੇ ਆ, ਆਪਣੇ ਰਿਸਕ ਪ੍ਰੋਫਾਈਲ ਦੇ ਹਿਸਾਬ ਦੇ ਨਾਲ ਫੰਡਸ ਜਿਹੜੇ ਹੈਗੇ ਆ ਆਪਾਂ ਚੂਜ਼ ਕਰਦੇ ਆ, ਉਹਦੇ ਅਕੋਰਡਿੰਗਲੀ ਪੈਸੇ ਦੀ ਗਰੋਥ ਹੁੰਦੀ ਆ। ਐਂਡ ਉਹ ਕੰਪਾਊਂਡ ਇੰਟਰਸਟ ਆ, ਉਹਦਾ ਮਤਲਬ ਇਹ ਹੈਗਾ ਕਿ ਅਗਰ ਇਸ ਸਾਲ 5% ਗਰੋਥ ਆਈ ਆ, ਅਗਲੇ ਸਾਲ 7 ਆਈ ਆ, ਜਿਹੜਾ 5 ਵਾਲਾ ਸੀਗਾ ਪੈਸਾ ਉਹ ਵੀ ਨਾਲ ਅੱਗੇ 7% ਦੇ ਗਰੋਥ ਦੇ ਵਿੱਚ ਐਡ ਆਨ ਹੋ ਗਿਆ। ਸੋ ਮੈਂ ਜ਼ਰੂਰ ਕਹੂੰਗੀ ਕਿ RESP ਨੂੰ ਤੁਸੀਂ ਕੋਈ ਇੱਦਾਂ ਨਾ ਸਮਝੋ ਕਿ ਕੋਈ ਬਹੁਤਾ ਫਾਇਦਾ ਨਹੀਂ ਹੈਗਾ, ਕਿਉਂਕਿ RESP ਦੇ ਵਿੱਚ ਗ੍ਰਾਂਟ ਨੂੰ ਸੋਚ ਕੇ ਤੁਹਾਨੂੰ ਜ਼ਰੂਰ ਲੱਗਦਾ ਹੋਊਗਾ ਕਿ ਹਾਂਜੀ $9,200 ਹੀ ਆ, ਇਹ ਤਾਂ ਕੁਛ ਨਹੀਂ ਹੈਗਾ, ਇੰਨੇ ਕੁ ਪੈਸਿਆਂ ਦਾ ਕੀ ਹੋਣਾ, ਪਰ ਉਹ 9,200 ਨਹੀਂ ਰਹਿੰਦੇ। ਜਦੋਂ ਗਰੋਥ ਹੁੰਦੀ ਹੈਗੀ ਆ ਪੈਸੇ ਦੇ ਉੱਪਰ, ਤੁਹਾਡੇ ਦੇ ਉੱਪਰ ਤੇ ਗ੍ਰਾਂਟ ਦੇ ਉੱਪਰ, ਪੈਸਾ ਜਿਹੜਾ ਹੈਗਾ ਆ ਆਲਮੋਸਟ ਆਲਮੋਸਟ ਜਿਹੜਾ ਆ ਡਬਲ ਦੇ ਨੇੜੇ ਚਲ ਜਾਂਦਾ ਜੇ 5% ਵੀ ਆ ਜਾਵੇ ਤਾਂ।
0: ਠੀਕ ਹੈ,
1: ਸੋ ਇਸ ਕਰਕੇ ਜ਼ਰੂਰ ਕਹੂੰਗੀ ਜਿਨ੍ਹਾਂ ਦੇ ਨਿਊ ਬੋਰਨ ਕਿਡਸ ਹੋਏ ਆ, ਜਿਨ੍ਹਾਂ ਨੇ ਹਜੇ ਤੱਕ ਬੱਚਿਆਂ ਦਾ RESP ਪਲਾਨ ਨਹੀਂ ਕਰਵਾਇਆ, ਗ੍ਰੈਂਡ ਪੇਰੈਂਟਸ ਵੀ ਆਪਣੇ ਗ੍ਰੈਂਡ ਕਿਡਸ ਦੇ ਲਈ ਇਹ ਪਲਾਨ ਓਪਨ ਕਰਵਾ ਸਕਦੇ ਆ। ਨੰਬਰ ਹੈਗਾ ਜੀ
2: 416-817-6500। ਜਦੋਂ ਸਵੇਰੇ ਤੁਹਾਡੀਆਂ ਅੱਖਾਂ ਖੁੱਲਦੀਆਂ ਨੇ ਤਾਂ ਤੁਸੀਂ ਪਰਮਾਤਮਾ ਅੱਗੇ ਕੀ ਅਰਦਾਸ ਕਰਦੇ ਹੋ?
3: ਪ੍ਰੀਤ, ਮੈਂ ਹੱਥ ਜੋੜ ਕੇ ਆਖਦਾ ਆ, ਹੇ ਵਾਹਿਗੁਰੂ ਜੀ, ਤੇਰੇ ਵਰਗੀ ਪਤਨੀ ਸਾਰਿਆਂ ਨੂੰ ਦੇਵੀ।
2: ਓਹੋ, ਸੱਚੀ ਜੀ, ਏਦਾਂ ਕਿਉਂ?
3: ਪ੍ਰੀਤ, ਮੈਂ ਸੋਚਦਾ ਆ ਆਖਰ ਇਸ ਦੁਨੀਆਂ ਵਿੱਚ ਕੱਲਾ ਮੈਂ ਹੀ ਕਿਉਂ ਦੁਖੀ ਰਹਾ।
0: ਐਨੀਵੇ, ਦੈਟ ਵਾਸ ਅ ਸਮਾਲ ਜੋਕ। ਆਲਰਾਈਟ, ਆਪਾਂ ਐ ਕਰਦੇ ਆ, ਜਾਣੇ ਆ ਆਉਨੇ ਆ, ਲੇਕਿਨ ਪਹਿਲਾਂ ਏਅਰਪੋਰਟ ਨਿਸ਼ਾਨ ਦਾ ਸੁਨੇਹਾ ਸੁਣਾਉਣ ਤੋਂ ਪਹਿਲਾਂ ਇਹ ਦੱਸੀਏ, ਐਵਰੇਜ ਟਰਾਂਸਪੋਰਟ ਵਾਲਿਆਂ ਨੂੰ ਏਜ਼ ਐ ਡਰਾਈਵਰ ਚਾਹੀਦੇ ਆ ਜੀ। ਆਟੋ ਪਾਰਟਸ ਦੇ ਡੈਡੀਕੇਟਡ ਉਡਾਨੇ ਸ਼ਾਮ ਨੂੰ ਤੁਸੀਂ ਘਰੇ ਆ ਜਾ ਕਰਨਾ, 3,000 ਮੀਲ ਵੀਕ ਦੇ ਮਿਲਣਗੇ, ਪੇ ਚੰਗੀ ਹੈ। ਨਾਲ ਦੀ ਨਾਲ ਮਿਡ ਵੈਸਟ ਅਤੇ US ਈਸਟ ਲਈ ਵੀ ਡਰਾਈਵਰ ਚਾਹੀਦੇ ਨੇ। ਨੰਬਰ ਹੈ 905-846-2229, 846-2229, ਐਕਸਟੈਂਸ਼ਨ 4। ਲਓ ਜੀ, ਏਅਰਪੋਰਟ ਨਿਸ਼ਾਨ ਦਾ ਸੁਨੇਹਾ ਸੁਣੋ, ਆਏ।
4: ਕਿਦਾਂ ਦੀ ਗੱਲਾਂ ਕਰਦੇ ਹੋ ਬਈ? ਗੱਡੀ ਲੈਣੀ ਹੈ ਕੋਈ ਆਲੂ ਪਿਆਜ਼ ਤੇ ਲੈਣੀ ਨਹੀਂ ਤਾਂ ਜੀ ਗੱਡੀ ਲੈਣੀ ਹੋਵੇ ਉਹ ਵੀ ਬੈਸਟ ਪ੍ਰਾਈਸ ਸੇਲ ਐਂਡ ਸਰਵਿਸ ਨਾਲ ਤੇ ਏਅਰਪੋਰਟ ਨਿਸਾਨ ਚੁੱਪ ਕਰਕੇ ਆਜੋ ਨਵੀਂ ਪੁਰਾਣੀ ਗੱਡੀ ਲੈ ਆਜੋ ਦੈਟਸ ਰਾਈਟ ਭਾਈ ਏਅਰਪੋਰਟ ਨਿਸਾਨ ਕਾਰਨਰ

0: Airport and Queen Street 905-791-4900 791-4900 Ajo, ajo
1: Mortgage Solution de Gurpreet Samraji ਤੁਹਾਡੇ ਮਕਾਨ ਦੀ ਰੀਨਿਊਲ ਆ ਰਹੀ ਹੈ ਤੁਸੀਂ ਆਪਣੀ ਮੌਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32 905-460-9099 ਇਹਨਾਂ ਦਾ ਨੰਬਰ ਹੈ
2: ਬੈਠਾ ਕੀ ਸੋਚੀ ਜਾਣਾ
3: ਮੈਂ ਸੋਚ ਰਿਹਾ ਵੀ ਕਦੋਂ ਕੁ ਵਾਪਸ ਆਊਗੀ
2: ਕੌਣ
3: ਘਰ ਵਾਲੀ ਮੇਰੀ
2: ਕਿੱਥੇ ਗਈ ਆ ਉਹ
3: ਸਾਡੀ ਬਿਲਡਿੰਗ ਦਾ ਵਾਚਮੈਨ ਨੀ ਉਹਦੇ ਨਾਲ ਫਿਲਮ ਵੇਖਣ ਗਈ ਆ
2: ਤੇ ਫੇਰ ਤੂੰ ਉਹਨਾਂ ਦਾ ਪਿੱਛਾ ਨੀ ਕੀਤਾ
3: ਤੇ ਮੈਨੂੰ ਕੀ ਲੋੜ ਪਈ ਜਾਣ ਦੀ ਮੈਂ ਤਾਂ ਅੱਗੇ ਫਿਲਮ ਦੇਖੀ ਆਉ
2: ਫਿੱਟੇ ਮੂੰਹ ਤੇਰੇ
4: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ
5: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ
4: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ
5: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
4: 40 ਸਾਲਾਂ ਤੋਂ ਬੇਦਾਗ ਸਰਵਿਸ ਗਿੱਲ ਇੰਟਰਨੈਸ਼ਨਲ ਟ੍ਰੈਵਲ
5: ਕੁਆਲਿਟੀ ਸਰਵਿਸ ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ ਇੰਡੀਆ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਏ ਟ੍ਰੈਵਲ
4: ਸਰਵਿੰਗ ਕੈਨੇਡਾ ਨੇਸ਼ਨ ਵਾਈਡ
5: 905-671-8400 or 905-796-8800 or visit giltravels.ca.
6: From the Dave Tatla News Desk, locally covered, nationally connected.
1: ਲਓ ਜੀ ਅਗਰ ਤੁਹਾਨੂੰ ਤੁਸੀਂ ਤੰਦੂਰੀ ਦਾ ਕੰਮ ਜਾਣਦੇ ਹੋ ਕਰੀ ਸ਼ੈਫ ਹੋ ਤਾਂ ਇੱਕ ਫਰਮ ਹੈ ਰੈਸਟੋਰੈਂਟ ਹੈ ਜਿਨ੍ਹਾਂ ਨੂੰ ਇਹ ਦੋਨਾਂ ਦੀ ਲੋੜ ਹੈ ਕਰੀ ਅਤੇ ਤੰਦੂਰ ਸ਼ੈਫ LMI ਜਿਹੜੀ ਹੈ ਉਹ ਰਾਈਟ ਵੇ ਅਵੇਲੇਬਲ ਹੈ ਸਿਰਫ ਜਿਹੜਾ ਭਾਰਤੀ ਤਜਰਬਾ ਹੋਏਗਾ ਉਸ ਨੂੰ ਹੀ ਮੰਨਿਆ ਜਾਏਗਾ 6477013309 7013309 ਸਾਡੇ ਕੋਲ ਏਅਰ ਟਾਈਮ ਅਵੇਲੇਬਲ ਹੈ ਵੀਕਐਂਡ ਤੇ ਅਗਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਲਿਓ ਰੇਡੀਓ ਪ੍ਰੋਗਰਾਮ ਕਰਨਾ ਹੈ 416-677-0609 ਸਾਡੇ ਨੰਬਰ ਨੇ ਇੱਕ ਫਾਰਮ ਹੈ ਜੀ AZ ਡਰਾਈਵਰ ਚਾਹੀਦੇ ਆ ਇਹਨਾਂ ਨੂੰ ਟੋਰਾਂਟੋ ਤੋਂ ਮੋਂਟਰੀਅਲ ਟੋਰਾਂਟੋ ਤੋਂ USA ਬਾਈ ਵੀਕਲੀ ਪੇ ਮਿਲੇਗੀ ਤੁਸੀਂ ਅੱਛਾ ਪੇ ਬੜੀ ਵਧੀਆ ਦੇ ਰਹੇ ਆ ਕੁਲਦੀਪ ਮਾਂਗਠੋਰਾ ਨਾਲ ਗੱਲ ਕਰ ਲਓ 6477-972-6455 ਜਿਹੜੇ ਭਾਈ ਪੈਟਰੋਲ ਵਾਲੀਆਂ ਗੱਡੀਆਂ ਚਲਾਉਂਦੇ ਆ ਕੰਨ ਖੜੇ ਕਰ ਲਓ ਕਿਉਂਕਿ ਪੈਟਰੋਲ ਦੀ ਕੀਮਤ ਅੱਜ ਅੱਧੀ ਰਾਤੋਂ 6 ਸੈਂਟ ਉੱਪਰ ਜਾ ਰਹੀ ਹੈ ਟੈਂਕੀਆਂ ਭਰਾ ਲਓ ਤੇਲ ਪਵਾ ਲਓ ਕੀ ਕਹਿੰਦੇ ਕੇਨੀਆਂ ਭਰ ਲਓ ਔਰ ਜਨਕ ਜੂਲਾ ਦੇ ਸਹਿਯੋਗ ਨਾਲ ਮੰਡੀਆਂ ਦੇ ਭਾਅ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿਉਂਕਿ ਇਹ ਵੀ ਬੜਾ ਜ਼ਰੂਰੀ ਹੈ ਮੰਡੀਆਂ ਦੇ ਭਾਅ ਕਿਵੇਂ ਚੱਲ ਰਿਹਾ ਅੱਜ ਕੱਲ੍ਹ ਜੇ ਮੈਨੂੰ ਲੱਭਣਗੇ ਤਾਂ ਹੀ ਦੱਸਾਂਗਾ ਪਤਾ ਨਹੀਂ ਕਿੱਧਰ ਚੱਲੇਗਾ ਚਲੋ ਉਨਾ ਚਿਰ ਅੱਗੇ ਚੱਲਦੇ ਹਾਂ ਬਠਿੰਡਾ ਦੇ ਪਿੰਡ ਮੁਲਤਾਨੀ ਦੇ ਨੌਜਵਾਨ ਦਲੇਰ ਸਿੰਘ ਦੀ ਸੰਗਤ ਪੁਲਿਸ ਵਿੱਚ ਹਿਰਾਸਤ ਵਿੱਚ ਮੌਤ ਹੋ ਗਈ ਔਰ ਬੁਰਜ ਮਹਿਮਾ ਵਿੱਚ ਰੂੜੀਆਂ ਤੋਂ ਭੇਤ ਭਰੀ ਹਾਲਾਤ ਵਿੱਚ ਨੌਜਵਾਨ ਦੀ ਜਿਹੜੀ ਹੈ ਲਾਸ਼ ਮਿਲੀ
7: ਨਾ ਚਾਚਾ ਜੀ ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ
8: ਹੈ ਉਹ ਤੂੰ ਰੇਫੜਾ ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ 100 ਪਾਪੜ ਬੇਲਨੇ ਪੈਂਦੇ ਆ ਲੱਗਿਆ ਗੱਲਾਂ ਮਾਰਦਾ
7: ਉਹ ਚਾਚਾ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ ਰੀਫਾਈਨੈਂਸਿੰਗ ਦੀ ਲੋੜ ਹੋਵੇ ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ ਤਾਂ ਸੁਣਦੇ ਮੇਰੀ ਗੱਲ ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 416-356-1870 416-356-1870 ਪੈਗੀ ਪੱਲੇ
9: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ 3 ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ ਕੁਇਕ ਟਰੱਕ ਲਿਊਬ.com QTL ਬਿਕਾਜ਼ ਵੀ ਕੇਅਰ
10: Quick Truck Lube!
1: ਇੰਡੀਅਨ ਫਰੂਟ ਲੈਂਡ ਤੇ ਸੁਪਰ ਡੁਪਰ ਸੇਲ ਲਗਾ ਦਿੱਤੀ ਹੈ। ਸ਼ੇਰ ਦੇਸੀ ਸਟਾਈਲ ਆਟਾ 10 ਪਾਉਂਡ 6.99 ਦਾ, ਸਵਰਨਾ ਚੱਕੀ ਆਟਾ 20 ਪਾਉਂਡ 10.99 ਦਾ, ਮਸਟਰਡ ਆਇਲ 5 ਲੀਟਰ ਦੀ ਵੱਡੀ ਬੋਟਲ 19.99 ਦੀ, 2% ਦੁੱਧ 4 ਲੀਟਰ 4.99, ਹਲਦੀਰਾਮ ਦੇ ਦੋ ਸਨੈਕ ਚੱਕੋ 3.99 ਦੇ, ਬਰਾਡ ਵੈਜੀ ਬਰਗਰ 4.99, ਬਾਲਟੀ ਚ ਗੋਡਲੋ 5 ਕਿਲੋ 8.99, ਟਾਟਾ ਟੀ 1 ਕਿਲੋ 9.99 ਦੀ। ਓਨਲੀ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੁੰਦਾ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ।
0: ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
10: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222.
11: ਹਾਂ ਬੱਚੇ, ਤੂੰ ਕੱਲ ਨਹੀਂ ਆਈ, ਕੱਲ ਤੇਰੀ ਸੱਸ ਤੇ ਨਨਾਣ ਆਈਆਂ ਸਨ।
2: ਹਾਂਜੀ ਬਾਬਾ ਜੀ।
11: ਉਹਨਾਂ ਸਾਨੂੰ ਕਿਹਾ ਹੈ ਕਿ ਸਾਨੂੰ ਸਵਰਗਾਂ ਦੀ ਬੁਕਿੰਗ ਕਰਵਾ ਦਿਓ।
2: ਹਾਂਜੀ।
11: ਤੇ ਤੂੰ ਨੇ ਬੁਕਿੰਗ ਕਰਵਾਉਣੀ?
2: ਨਹੀਂ ਬਾਬਾ ਜੀ, ਕਿਉਂਕਿ ਜਦੋਂ ਉਹ ਦੋਵੇਂ ਚਲੇ ਗਈਆਂ ਤਾਂ ਮੇਰਾ ਤਾਂ ਇੱਥੇ ਸਵਰਗ ਬਣ ਜਾਣਾ ਨਾ।
11: ਹੈ
2: ਫਿੱਟੇ ਮੂੰਹ ਤੇਰੇ।

0: ਖਬਰਾਂ ਚੋਂ ਖਬਰ ਹੈ, ਗੁਰਬਾਣੀ ਰੇਡੀਓ ਸਿਰਫ $20 ਦਾ ਮਿਲ ਰਿਹਾ ਹੈ। ਕੋਸਟ ਪ੍ਰਾਈਸ ਤੇ ਦਿੱਤਾ ਜਾ ਰਿਹਾ ਗੁਰਬਾਣੀ ਰੇਡੀਓ 416-740-8100। ਥਾਂ ਥਾਂ ਤੇ ਗਰਵੇ ਸਿੱਟਣਾ ਬੰਦ ਕਰ ਦੋ ਮੇਰਾ ਵੀਰ ਭੈਣ ਜੀ, ਚੁੱਪ ਕਰਕੇ ਜਦੋਂ ਤੇਲ ਪਵਾਉਣ ਜਾਂਦੇ ਹੋ ਉੱਥੇ ਉਹਨਾਂ ਦੇ ਪਏ ਹੁੰਦੇ ਆ ਕੈਨ ਜੀ, ਉੱਥੇ ਛੱਡ ਦੋ। ਜਦੋਂ ਘਰੇ ਜਾਂਦੇ ਚੱਕ ਕੇ ਗਰਵੇ ਘਰੇ ਲੈ ਜਾਓ, ਸੜਕਾਂ ਤੇ ਛੱਡਦੇ ਹੋ, ਕਿਉਂ ਬੇਇੱਜ਼ਤੀ ਕਰਾਉਂਦੇ ਆ ਆਪਣੀ। ਤੇ ਜਿਹੜੀਆਂ ਮੂਰਤੀਆਂ ਨੇ ਇਹਨਾਂ ਨੂੰ ਜਲ ਪ੍ਰਵਾਹ ਕਰਨਾ ਛੱਡੋ, ਜਾ ਕੇ ਮੰਦਿਰ ਦੇ ਮੂਹਰੇ ਰੱਖਿਓ, ਮੰਦਿਰ ਵਾਲੇ ਆਪੇ ਕੁਛ ਨਾ ਕੁਛ ਕਰਨਗੇ। ਭਾਰਤੀ ਲੋਕਾਂ ਉੱਤੇ ਹੋ ਰਹੇ ਨਸਲੀ ਹਮਲੇ ਦਰਮਿਆਨ ਵਾਟਰਲੂ ਦੇ ਇੱਕ ਰੈਸਟੋਰੈਂਟ ਨੂੰ ਵਾਰ ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਹਿਲਾਂ ਇਹ ਤਾਂ ਦੇਖ ਲਓ ਵੀ ਇਹ ਨਸਲੀ ਆ ਕਿ ਕੋਈ ਹੋਰ ਰੈਸਟੋਰੈਂਟ ਨਾਲ ਆਂਡੇ ਮਾਰੀ ਜਾਂਦਾ। ਨਿਊਯਾਰਕ ਸ਼ਹਿਰ ਚ ਹਾਰਟ ਅਟੈਕ ਨਾਲ ਜਗਜੀਤ ਸਿੰਘ ਜੋ ਕਿ ਟੈਕਸੀ ਡਰਾਈਵਰ ਸੀ ਉਸਦੀ ਮੌਤ ਹੋ ਗਈ। ਜਿਹੜੀ ਯੈਲੋ ਕੈਬ ਆ ਉਸ ਵਿਚ ਉਸਦੀ ਲਾਸ਼ ਲੱਭੀ। ਅੰਮ੍ਰਿਤਸਰ ਚ 27 ਕਿਲੋ ਹੈਰੋਇਨ ਤੇ ਵਿਦੇਸ਼ੀ ਪਿਸਤੌਲ ਸਮੇਤ 4 ਗ੍ਰਿਫ਼ਤਾਰ। ਅਮਰੀਕਾ ਵਿਚ ਇੰਟਰਨੈਸ਼ਨਲ ਸਟੂਡੈਂਟ ਅਤੇ ਵਿਦੇਸ਼ੀ ਮੀਡੀਆ ਦੇ ਨੁਮਾਇੰਦਿਆਂ ਨੂੰ ਵੱਡੀ ਰਾਹਤ। ਰਿਹਾਇਸ਼ ਦਾ ਸਮਾਂ ਸੀਮਿਤ ਕਰਨ ਵਾਲੇ ਟਰੰਪ ਸਰਕਾਰ ਦੇ ਹੁਕਮਾਂ ਤੇ ਰੋਕ ਲਾ ਦਿੱਤੀ। ਹਰਪ੍ਰੀਤ ਜੀ, ਟਰੰਪ ਨੇ ਜਿਹੜਾ ਟੈਰਿਫ ਲਾਇਆ, ਆਪਾਂ ਨੂੰ ਲੱਗਦਾ ਵੀ ਅਸੀਂ ਬਹੁਤ ਦੁਖੀ ਹਾਂ, ਅਮੈਰੀਕਨ ਬੜੇ ਦੁਖੀ ਆ, ਉਹਨਾਂ ਤੇ ਵੀ ਅਸਰ ਪੈ ਰਿਹਾ। ਹੁਣ ਬਹੁਤ ਸਾਰੇ ਇਹੋ ਜਿਹੇ ਸਟੇਟ ਨੇ ਜਿੱਥੇ ਵੱਡੇ ਵੱਡੇ ਬਿੱਲ ਬੋਰਡ ਲਾਏ ਜਾ ਰਹੇ ਨੇ ਟਰੰਪ ਦੇ ਅਗੇਂਸਟ ਵੀ ਟੈਰਿਫ ਲਾਇਆ ਹੋਇਆ। ਉਧਰੋਂ ਮਿਡ ਇਲੈਕਸ਼ਨ ਆ ਗਈਆਂ ਨਵੰਬਰ ਦੀਆਂ, ਲੁਧਿਆਣੀ। ਅੱਛਾ, ਜਦੋਂ ਨਾ ਹਿੰਦੁਸਤਾਨ ਦੀ ਕੋਈ ਬੱਚਾ ਜਾਂ ਬੱਚੀ ਜਾਂ ਅਡਲਟ ਕੋਈ ਇੱਥੇ ਮਾਰਕਾ ਗੱਲ ਏ ਆਪਣਾ ਕੋਈ ਮੇਅਰ ਬਣ ਜੇ, ਪੰਜਾਬ ਦੇ ਬਰਨਾਲਿਆਂ ਦੀ ਧੀ, ਬਰਨਾਲੇ ਦਾ ਆਹ ਜਾਂ ਲੁਧਿਆਣੇ ਦਾ ਆਹ, ਹੁਣ ਲਿਖਿਆ ਲੁਧਿਆਣੇ ਦੀ ਧੀ ਹਸਰਤ ਗਿੱਲ ਨੇ ਆਸਟ੍ਰੇਲੀਆ ਕ੍ਰਿਕਟ ਵਿਚ ਬਣਾਈ ਪਛਾਣ। ਲੋ ਕਰ ਲੋ ਘਿਓ ਨੂੰ ਭਾਂਡਾ। ਔਰ ਕੈਨੇਡਾ ਚ ਕੀ ਹੋਇਆ ਕ੍ਰਿਕਟ ਟੀਮ ਨੂੰ, ਸਾਰੀ ਦੀ ਸਾਰੀ ਕਮੇਟੀ ਜੀ ਚੱਕ ਕੇ ਬਾਹਰ ਮਾਰੀ। ਬਿਸ਼ਨੋਈ ਵਿੱਚੀ ਤੁਰਿਆ ਫਿਰਦਾ, ਵਿੱਚੀ ਹੋਰ ਪੈਸਿਆਂ ਨਾਲ ਖਬਲਾ, ਪਤਾ ਨੀ ਕੀ ਕੁਛ ਹੋ ਰਿਹਾ ਇਹਨਾਂ ਮੁਲਕਾਂ ਚ। ਖੈਰ ਜਾਣੇ ਆਉਂਦੇ ਆ, ਸਟੇ ਟਿਊਨ ਜੀ। ਟਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਆ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ 6474294040। ਲਾਈਵ ਕੁਕਿੰਗ ਕਰਾਉਣੀ ਆ ਘਰੇ, ਨੋ ਪ੍ਰੋਬਲਮ 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ 6474294040 647-429-4040। ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ।
1: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ, $55 US ਦੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 6479462525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਜੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 6479462525।
2: ਇੰਸਪੈਕਟਰ ਸਾਹਿਬ।
3: ਹਾਂਜੀ ਮੈਡਮ ਜੀ, ਇੱਕ ਮਿੰਟ ਘਬਰਾਏ ਬੜੇ, ਬੈਠੋ ਕੁਰਸੀ ਲਓ।
2: ਨਹੀਂ ਨਹੀਂ, ਮੇਰੀ ਗੱਲ ਸੁਣੋ ਤੁਸੀਂ।
3: ਹਾਂਜੀ ਹਾਂਜੀ ਸੁਣਦੇ ਆ। ਓਏ ਓਏ, ਪਾਣੀ ਦਾ ਗਲਾਸ ਲਿਆ ਬੀਬੀ ਲਈ।
2: ਨਹੀਂ ਨਹੀਂ, ਪਲੀਜ਼ ਮੇਰੀ ਗੱਲ ਸੁਣ ਲਓ ਪਹਿਲਾਂ।
3: ਹਾਂਜੀ ਹਾਂਜੀ ਦੱਸੋ।
2: ਮੇਰਾ ਘਰ ਵਾਲਾ ਇੱਕ ਹਫ਼ਤੇ ਪਹਿਲਾਂ ਆਲੂ ਲੈਣ ਗਿਆ ਸੀ, ਹਾਲੇ ਤਾਈ ਨੀ ਮੁੜਿਆ।
3: ਅਦਾ ਫੇਰ ਕਿਹੜੀ ਗੱਲ ਹੈ ਭੈਣ ਜੀ, ਤੁਸੀਂ ਗੋਭੀ ਬਣਾ ਲਓ।
2: ਫਿੱਟੇ ਮੁਤੇਰੇ।
4: The Dave Catlin News Desk, locally covered, nationally connected.
0: ਗੋਟਰੇ ਚ ਬਜ਼ੁਰਗ ਜੋੜੇ ਤੇ ਹਮਲਾ ਕਰਨ ਵਾਲੀ ਲੜਕੀ ਦੀ ਹੋਈ ਪਛਾਣ। ਇੰਡੀਆ ਨਿਊਜ਼ੀਲੈਂਡ FTA, ਨਿਊਜ਼ੀਲੈਂਡ ਦੀ ਸੰਸਦ ਨੇ ਭਾਰਤ ਨਾਲ ਵਪਾਰਕ ਸਮਝੌਤਾ ਪਾਸ ਕੀਤਾ। ਭਾਰਤ ਨੇ ਪਾਕਿਸਤਾਨੀ ਡਿਪਲੋਮੈਟ ਨੂੰ ਕੀਤਾ ਤਲਬ। ਅਰਬ ਸਾਗਰ ਵਿਚ ਜੰਗੀ ਬੇੜੇ ਦੀ ਟੱਕਰ ਤੇ ਜਿਤਾਇਆ ਸਖ਼ਤ ਇਤਰਾਜ਼। ਐਂਬੂਲੈਂਸ ਹਾਦਸੇ ਵਿਚ ਮਿਲਟਨ ਦੇ ਡਰਾਈਵਰ ਤੇ 2 ਪੈਰਾਮੈਡਿਕਸ ਜਿਹੜੇ ਸੀ ਗੰਭੀਰ ਜ਼ਖਮੀ ਹੋਏ ਤੇ ਉਹਦੇ ਦੋਸ਼ ਲਾਏ ਗਏ ਨੇ। ਔਰੰਜਵਿਲ ਦੇ ਨਾਰਥ ਵਿਚ ਸਕੂਲੀ ਬੱਸ ਪਲਟਣ ਨਾਲ ਡਰਾਈਵਰ ਜ਼ਖਮੀ। ਹਰਪ੍ਰੀਤ ਜੀ, ਜਿਹੜੇ ਛੋਟੇ ਬੱਚੇ, ਇਹਨਾਂ ਦਾ ਹੋਰ ਵੀ ਕੋਈ ਪਲਾਨ ਹੈ ਜਿਹਦੇ ਪੈਸੇ ਬਚ ਸਕਣ?
5: ਬਿਲਕੁਲ ਦੇਵ ਜੀ, ਸੋ ਜਦੋਂ ਆਪਾਂ RESP ਪਲਾਨ ਦੀ ਗੱਲ ਕਰਦੇ ਹਾਂ ਜਿਹੜੀ ਕਿ ਫਰਦਰ ਐਜੂਕੇਸ਼ਨ ਦੇ ਲਈ ਯੂਜ਼ ਹੁੰਦੀ ਆ, ਐਂਡ ਬਹੁਤ ਸਾਰੇ ਪੇਰੈਂਟਸ ਹੈਗੇ ਆ ਜਿਨ੍ਹਾਂ ਨੇ RESP ਦਾ ਪਲਾਨ ਕਰਵਾਇਆ ਹੋਇਆ, ਉਹਦੇ ਵਿੱਚ ਫੁੱਲ ਫਲੈਜ ਕੰਟਰੀਬਿਊਸ਼ਨ ਕੀਤੀ ਹੋਈ ਹੈ, ਐਂਡ ਉਸ ਤੋਂ ਬਾਅਦ ਵੀ ਪੇਰੈਂਟਸ ਚਾਹੁੰਦੇ ਹੁੰਦੇ ਆ ਕਿ ਅਸੀਂ ਕੋਈ ਇੱਦਾਂ ਦਾ ਪਲਾਨ ਕਰ ਸਕੀਏ ਜਿਹਦੇ ਵਿੱਚ ਚਲੋ ਉਹਨਾਂ ਦੀ ਇੰਸ਼ੋਰੇਬਿਲਟੀ ਵੀ ਲੌਕ ਹੋ ਸਕੇ, ਉਹਨਾਂ ਦੀ ਇੰਸ਼ੋਰੈਂਸ ਵੀ ਹੋ ਸਕੇ, ਪਲੱਸ ਨਾਲ ਇਹ ਹੈਗਾ ਆ ਕਿ ਇਨ ਫਿਊਚਰ ਦੇ ਵਿੱਚ ਉਸ ਪਲਾਨ ਦੇ ਵਿੱਚ ਕੋਈ ਨਾ ਕੋਈ ਕੈਸ਼ ਵੈਲਿਊ ਜਨਰੇਟ ਹੋ ਸਕੇ ਜਿਹੜੀ ਕਿ ਉਹ ਲੇਟਰ ਆਨ ਉਹਨੂੰ ਪਾਲਿਸੀ ਦੇ ਵਿੱਚੋਂ ਯੂਜ਼ ਕਰ ਸਕਦੇ ਆ। ਤਾਂ ਸਪੈਸ਼ਲੀ ਜਿਹੜਾ ਡਿਵੀਡੈਂਡ ਵਾਲਾ ਪਲਾਨ ਹੈਗਾ ਆ, ਇਸ ਪਲਾਨ ਦੀ ਆਪਾਂ ਬਹੁਤ ਇਨਫੋਰਮੇਸ਼ਨ ਦਿੰਦੇ ਹਾਂ, ਬਹੁਤ ਸਾਰੇ ਪੇਰੈਂਟਸ ਆਪਣੇ ਬੱਚਿਆਂ ਦਾ ਇਹ ਪਲਾਨ ਕਰਾਉਂਦੇ ਵੀ ਆ, ਕਿਉਂਕਿ ਇਹਦੇ ਪਲਾਨ ਦੇ ਵਿੱਚ ਇਹ ਹੈਗਾ ਆ ਕਿ ਜਿੰਨੀ ਵੀ ਕਵਰੇਜ ਤੁਸੀਂ ਆਪਣੇ ਬੱਚੇ ਦੀ ਲੈਣੇ ਹੈਗੇ ਆ, ਚਾਹੇ ਤੁਸੀਂ $1,00,000 ਤੋਂ ਸ਼ੁਰੂ ਕਰ ਲਓ, ਚਾਹੇ ਤੁਸੀਂ $2,00,000 ਤੋਂ ਸ਼ੁਰੂ ਕਰ ਲਓ, ਜਿੰਨੀ ਵੀ ਤੁਹਾਡੀ ਅਫੋਰਡੇਬਿਲਟੀ ਆ ਉਹਦੇ ਹਿਸਾਬ ਦੇ ਨਾਲ ਤੁਸੀਂ ਆਪਣਾ ਪਲਾਨ ਡਿਜ਼ਾਈਨ ਕਰਵਾ ਸਕਦੇ ਆ। ਐਂਡ ਇੱਕ ਤਾਂ ਜਿਹੜੀ ਇੰਸ਼ੋਰੈਂਸ ਹੈਗੀ ਆ ਵਿਦ ਡਿਵੀਡੈਂਡਸ ਐਵਰੀ ਈਅਰ ਕਵਰੇਜ ਇਨਕਰੀਜ਼ ਹੋਊਗੀ, ਦੂਸਰੀ ਚੀਜ਼ ਇਹ ਹੈਗੀ ਆ ਕਿ ਇਸ ਪਾਲਿਸੀ ਦੇ ਵਿੱਚ ਜਿੱਦਾਂ ਜਿੱਦਾਂ ਡਿਵੀਡੈਂਡਸ ਮਿਲਣਗੇ ਕੈਸ਼ ਵੈਲਿਊ ਜਨਰੇਟ ਹੋਊਗੀ, ਉਹ ਜਿਹੜੀ ਕੈਸ਼ ਵੈਲਿਊ ਹੈਗੀ ਆ ਜਿਹੜਾ ਵੀ ਮਨੀ ਬੈਕ ਪੋਰਸ਼ਨ ਆ ਪੇਰੈਂਟਸ ਯੂਜ਼ ਕਰ ਸਕਦੇ ਆ ਜਦੋਂ ਵੀ ਉਹਨਾਂ ਨੂੰ ਚਾਹੀਦੇ ਹੋਣ, ਚਾਹੇ ਉਹ ਪਾਲਿਸੀ ਦੇ ਵਿੱਚੋਂ ਲੋਨ ਲੈ ਕੇ, ਚਾਹੇ ਉਹਨੂੰ ਕੋਲੈਟਰਲ ਕਰਕੇ, ਚਾਹੇ ਉਹ ਪਾਲਿਸੀ ਨੂੰ ਸਰੈਂਡਰ ਕਰਕੇ, ਬਹੁਤ ਤਰ੍ਹਾਂ ਦੀਆਂ ਆਪਸ਼ਨਸ ਜਿਹੜੀਆਂ ਹੈਗੀਆਂ ਉਸ ਪਾਲਿਸੀ ਦੇ ਵਿੱਚ ਹੋਣਗੀਆਂ। ਤੇ ਬੱਚਿਆਂ ਦੀ ਜਿਹੜੀ ਇਹ ਕਵਰੇਜ ਹੈਗੀ ਆ ਉਹ $1,00,000 ਦੀ ਜੇ ਵੀ ਤੁਸੀਂ ਲਈ ਹੈਗੀ ਆ ਤਾਂ ਬਹੁਤ ਇੱਦਾਂ ਦੇ ਪਲਾਨ ਹੈਗੇ ਆ। ਜਦ ਤੱਕ ਉਹਨਾਂ ਦੀ ਏਜ ਜਿਹੜੀ ਹੈਗੀ ਆ 50-55-60 ਸਾਲ ਦੀ ਹੋਣੀ ਆ, ਉਦੋਂ ਤੱਕ ਇਹ ਪਾਲਿਸੀ $1,000,000 ਤੋਂ ਉੱਪਰ ਨੂੰ ਕ੍ਰੋਸ ਕਰ ਜਾਂਦੀ ਆ। ਸੋ ਤੁਹਾਡੇ ਬੱਚਿਆਂ ਦੇ ਲਈ ਕੀ ਕੋਟੇਸ਼ਨ ਆਊਗੀ ਇਸ ਪਲਾਨ ਦੀ, ਕਿੰਨੀ ਅਮਾਊਂਟ ਦੀ ਤੁਸੀਂ ਕਵਰੇਜ ਲੈਣੀ ਆ, ਕਿੰਨਾ ਪ੍ਰੀਮੀਅਮ ਪੇ ਕਰਨਾ ਆ, ਤੇ ਉਹਦੇ ਹਿਸਾਬ ਦੇ ਨਾਲ ਕਰੰਟ ਡਿਵੀਡੈਂਡ ਸਕੇਲ ਦੇ ਹਿਸਾਬ ਦੇ ਨਾਲ ਕੀ ਨੰਬਰਸ ਆਉਂਦੇ ਹੈਗੇ ਆ ਉਹਨਾਂ ਦੀ ਕੈਸ਼ ਵੈਲਿਊ ਦੇ ਤੇ ਡੈਥ ਬੈਨੀਫਿਟ ਦੇ, ਉਹ ਸਾਰੀਆਂ ਚੀਜ਼ਾਂ ਤੁਸੀਂ ਸਾਡੇ ਕੋਲੋਂ ਸਮਝ ਸਕਦੇ ਆ। ਨੰਬਰ ਮੇਰਾ ਹੈਗਾ ਜੀ 416-8176500-416-8165600।
0: ਯੂਰਪੀਅਨ ਯੂਨੀਅਨ ਨੇ ਕੈਨੇਡਾ ਸੰਬੰਧਾਂ ਨੂੰ ਹਾਈਸਟ ਲੈਵਲ ਤੇ ਲਿਜਾਣ ਦਾ ਫੈਸਲਾ ਕੀਤਾ। ਸੀਐਮ ਮਾਨ ਦੀ ਪਤਨੀ ਨੇ 3 ਨੇਤਾਵਾਂ ਖਿਲਾਫ਼ ਦਾਇਰ ਕੀਤਾ ਮਾਣਹਾਨੀ ਦਾ ਕੇਸ। ਸੁਣੋ ਤੇ ਆਏ, ਫਰੂਟ ਲੈਂਡ ਤੇ ਸੁਪਰ ਡੁਪਰ ਸੇਲ ਲਗਾ ਦਿੱਤੀ ਹੈ। ਸ਼ੇਰ ਦੇਸੀ ਸਟਾਈਲ ਆਟਾ 10 pound 6.99 ਦਾ, ਸਵਰਨਾ ਚੱਕੀ ਆਟਾ 20 pound 10.99 ਦਾ, ਮਸਟਰਡ ਆਇਲ 5 liter ਦੀ ਵੱਡੀ ਬੋਟਲ 19.99 ਦੀ, 2% ਦੁੱਧ 4 liter 4.99, ਹਲਦੀਰਾਮ ਦੇ 2 ਸਨੈਕ ਚੱਕੋ 3.99 ਦੇ, ਬਰਾਡ ਵੈਜੀ ਬਰਗਰ 4.99, ਬਾਲਟੀ ਚ ਗੋਡਲੋ 5 kilo 8.99, ਟਾਟਾ ਟੀ 1 kilo 9.99 ਦੀ। ਓਨਲੀ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੁੰਦਾ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ। ਆਪਣੇ ਵੀਰ ਜੇ ਜੇ ਨਿੱਜਰ, ਇਨ੍ਹਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿੱਜਰ ਨੂੰ ਕਾਲ ਕਰੋ ਜੀ 6472016002, 647-201-6002, 201-6002। ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਯੇ ਮੇਰੀ ਸਮੱਸਿਆ ਨਹੀਂ ਹੈ, ਯੇ ਆਪਕੀ ਸਮੱਸਿਆ ਹੈ। ਇਜ਼ ਯੋਰ ਪ੍ਰੋਬਲਮ, ਦੈਟਸ ਰਾਈਟ, ਇਜ਼ ਯੋਰ ਪ੍ਰੋਬਲਮ। ਆਈ ਐਮ ਦੇਵ ਟਾਟਲਾ ਐਂਡ ਯੂ ਆਰ ਨਾਟ। ਲੋ ਜੀ, ਤੁਹਾਡੇ ਨੋਟ ਬਚਾਈਏ, ਡਾਲਰ ਬਚਾਈਏ, ਬ੍ਰੈਂਪਟਨ ਟੀਵੀ ਅਪਲਾਈਸਸ ਤੇ ਲੈ ਕੇ ਚੱਲਦੇ ਹਾਂ। ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦਾ ਸ਼ੋਅ ਸਰ।
6: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਸੁਲਤਾਨ ਜੀ, ਕੀ ਅਪਡੇਟ ਹੈ?
6: ਦੇਖੋ ਜੀ, ਸਾਡੇ ਕੋਲ ਇਸ ਟਾਈਮ ਜਿਹੜਾ ਬਿਨਾਂ ਟੈਰਿਫ ਲੱਗੀ ਪ੍ਰਾਈਸ ਤੋਂ ਲਾਸਟ ਵੀਕ ਅਸੀਂ ਆਰਡਰ ਪਲੇਸ ਕੀਤੇ ਸੀ, ਉਹ ਸਟਾਕ ਹੈ। ਅਗਰ ਕੋਈ ਕਸਟਮਰ ਇਹਦਾ ਫਾਇਦਾ ਲੈਣਾ ਚਾਹੁੰਦੇ ਆ, ਕਿਉਂਕਿ 30% ਜਿਹੜਾ ਟੈਰਿਫ ਲੱਗਣ ਤੋਂ ਬਾਅਦ ਪ੍ਰਾਈਸਿਸ ਇਨਕਰੀਜ਼ ਹੋਈਆਂ। 25% ਦਾ ਟੈਰਿਫ ਸੀਗਾ ਤੇ 5% ਫਰੇਟ ਇਨਕਰੀਜ਼ ਹੋਇਆ, ਟੋਟਲ 30% ਪ੍ਰਾਈਸ ਚ ਫਰਕ ਪਿਆ। ਮੈਂ ਨਾਲ ਦੀ ਨਾਲ ਟੈਰਿਫ ਲੱਗੀਆਂ ਪ੍ਰਾਈਸਿਸ ਵੀ ਦੱਸ ਦਿੰਦਾ ਤੇ ਅੱਜ ਦੀ ਅਵੇਲੇਬਲ ਪ੍ਰਾਈਸ ਵੀ ਦੱਸ ਦਿੰਦਾ ਜੀ। $1,000 ਵਾਲਾ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ, ਟੈਰਿਫ ਲੱਗੀ ਪ੍ਰਾਈਸ $1,300 ਹੈ, ਪਰ ਅੱਜ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ $899 ਦਾ ਮਿਲ ਜਾਏਗਾ। $2,000 ਵਾਲੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਟੈਰਿਫ ਲੱਗੀ ਪ੍ਰਾਈਸ $2,600 ਹੈ, ਪਰ ਅੱਜ ਵੀ $1,799 ਦੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਣਗੇ। ਤੇ ਜਿਨ੍ਹਾਂ ਨੇ ਸਟੈਕ ਕਰਨਾ ਵਾਸ਼ਰ ਥੱਲੇ, ਡਰਾਇਰ ਉੱਪਰ ਸਟੈਕ ਹੋ ਜਾਏਗਾ। 27-inch ਵਾਈਡ ਤੇ 76-inch ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ। ਅੱਜ ਵੀ 14.99 ਅਵੇਲੇਬਲ ਹੈ ਜੀ। ਫਰਿੱਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ ਜਿਹੜਾ ਟੈਰਿਫ ਲੱਗੀ ਪ੍ਰਾਈਸ ਹੈ ਜੀ ਇਹਦੀ 38.99, ਜਦਕਿ ਅੱਜ ਵੀ ਤੁਹਾਨੂੰ 29.99 ਦਾ ਮਿਲ ਜਾਏਗਾ। ਸੋ 6 ਮਹੀਨੇ ਚ ਤੁਸੀਂ ਪੇ ਕਰਨਾ, ਫ੍ਰੀ ਹੋਮ ਡਿਲੀਵਰੀ ਮਿਲੇਗੀ। ਟੈਰਿਫ ਲੱਗੇ 30% ਪ੍ਰਾਈਸਿਸ ਤੋਂ, ਸੇਵ ਹੋਣ ਵਾਸਤੇ 10% ਡਿਪੋਜ਼ਿਟ ਦੇ ਕੇ $300-400 ਨਾਲ ਡੀਲ ਲੌਕ ਕਰ ਸਕਦੇ ਹੋ। ਵਿਜ਼ਿਟ ਕਰਨਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, 905-450-2828 ਨੰਬਰ ਹੈ। ਜਿਨ੍ਹਾਂ ਨੇ ਟੀਵੀ ਲੈਣੇ ਹੈ, ਸਾਡੇ ਕੋਲ ਸੈਮਸੰਗ ਦਾ 75 ਇੰਚ ਅੱਜ ਸਪੈਸ਼ਲ ਤੇ ਸਿਰਫ 3 ਟੀਵੀ ਅਵੇਲੇਬਲ ਹੈ, 799 ਦਾ 75 ਇੰਚ ਸੈਮਸੰਗ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। 85 ਇੰਚ ਸੋਨੀ ਬਰੇਵੀਆ ਮਾਡਲ ਲੈਣਾ ਜੀ, ਅੱਜ ਮਿਲੇਗਾ ਸਿਰਫ 15.99 ਦਾ, ਤੇ 6 ਮਹੀਨੇ ਚ ਪੇ ਕਰਨੇ ਆ। 905-450-2828 ਨੰਬਰ ਹੈ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਹੈ। 905-450-2828, 905-450-2828 ਜੀ।
0: ਔਰ 6 ਮਹੀਨੇ ਬਾਅਦ ਤੁਸੀਂ ਪੈਸੇ ਦੇਣੇ, ਕੋਈ ਵਿਆਜ ਨਹੀਂ, ਕੋਈ ਇੰਟਰਸਟ ਨਹੀਂ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828। ਸੁਲਤਾਨ ਜੀ, ਥੈਂਕ ਯੂ ਸੋ ਮਚ।
6: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
7: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੋਰ ਕਾਰਪੋਰੇਸ਼ਨ ਐਜ਼ ਵੈਲ? ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ। ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜਿਸਟ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616, 647-446-1616।
8: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
9: ਬਸ ਇੰਨੀ ਗੱਲ।

0: News Desk. Locally covered, nationally connected.
1: ਪਰਾਲੀ ਸਾੜੀ ਤਾਂ 2 ਸਾਲ ਲਈ ਮੰਡੀ ਤੋਂ ਬੈਨ, 30,000 ਤੱਕ ਜੁਰਮਾਨਾ। ਤਹਿਰਾਨ ਸਹੀ ਸਮੇਂ ਤੇ ਦੱਸੇਗਾ ਕਿ ਅਮਰੀਕਾ ਦੇ ਫੌਜੀ ਕਿੰਨੇ ਮਰੇ ਨੇ। ਹੁਣ ਦੱਸ ਦੇ ਯਾਰ, ਮਿਡਟਰਮ ਇਲੈਕਸ਼ਨ ਆ ਰਹੀ ਹੈ। ਭਾਰਤੀ ਜਹਾਜ਼ਾਂ ਵੱਲੋਂ ਪਾਕਿਸਤਾਨ ਹਵਾਈ ਖੇਤਰ ਦੀ ਵਰਤੋਂ ਤੇ ਲੱਗੀ ਪਾਬੰਦੀ 24 ਅਕਤੂਬਰ ਤੱਕ ਵਧਾ ਦਿੱਤੀ ਗਈ ਹੈ। ਮਿਡਲ ਈਸਟ ਵਿਚ ਤਣਾਅ ਵਧਿਆ। ਹੂਤੀਆਂ ਨੇ ਸਾਊਦੀ ਅਰਬ ਤੇਲ ਸਹੂਲਤਾਂ ਤੇ ਹਵਾਈ ਅੱਡੇ ਤੇ ਹਮਲਾ ਕੀਤਾ। ਮੱਕਾ ਤੇ ਡਰੋਨ ਹਮਲੇ ਕੀਤੇ। ਹਰਪ੍ਰੀਤ ਜੀ, ਜੈਨਫਰ ਲੋਪੇਸ, ਉਹਨੂੰ ਤਾਂ ਜਾਣਦੇ ਹੋ ਹੁਣ, ਉਹਨੇ ਬੈਲੇਅਰ ਚ ਆਪਣਾ ਮਕਾਨ ਵੇਚਿਆ $34 million ਦਾ। ਇਹ ਨੀ ਖਬਰ 34 million ਦਾ ਵੇਚਿਆ, 8.5 million ਜਿੰਨਾ ਆਸਕਿੰਗ ਸੀ ਉਹ ਤੋਂ ਘੱਟ ਵੇਚ ਗਿਆ, ਇਹ ਖਬਰ ਆ। ਵਿਕਟੋਰੀਆ ਵਿਚ ਸੜਦੇ ਵਾਹਨ ਵਿਚੋਂ ਲਾਸ਼ ਮਿਲੀ ਜੀ। ਸਰੀ ਵਿਚ ਹੈਟ ਐਂਡ ਰਨ ਦੇ ਘਟਨਾ ਵਿਚ ਇਕ ਬੱਚੇ ਦੀ ਮੌਤ ਅਤੇ 2 ਜ਼ਖਮੀ ਹੋਣ ਤੋਂ ਬਾਅਦ ਡਰਾਈਵਰ ਤੇ ਦੋਸ਼ ਲਾਏ ਗਏ ਨੇ। 20 ਲੋਕ ਮਾਰੇ ਗਏ ਜਦੋਂ ਇਸਰਾਇਲ ਨੇ ਇਕ ਬਿਲਡਿੰਗ ਦੇ ਵਿਚ ਅਟੈਕ ਕੀਤਾ ਗਾਜ਼ਾ ਅੰਦਰ। ਫੈਡਰਲ ਸਰਕਾਰ ਵੱਲੋਂ 2023 ਤੋਂ ਬਾਅਦ ਪਹਿਲੀ ਵਾਰ ਵਿਆਜ ਦਰ ਵਧਾਏ ਜਾਣ ਦੀ ਉਮੀਦ ਹੈ। ਹਰਪ੍ਰੀਤ ਨੇ ਜਦੀ ਕੰਨ ਖੜੇ ਕਰ ਲਏ, USA ਦੀ ਗੱਲ ਹੈ ਜੀ ਇਹ। ਲਾਸ ਏਂਜਲਸ ਵਿਚ ਹੈਲੀਕਾਪਟਰ ਹਾਸਾਗ੍ਰਾਸ ਹੋਣ ਕਾਰਨ ਪੱਤਰਕਾਰ ਅਤੇ ਪਾਇਲਟ ਦੀ ਮੌਤ। ਅਗਲੀ ਖਬਰ ਜਿਹੜਾ ਧਿਆਨ ਨਾਲ ਸੁਣਿਓ, ਅਸੀਂ ਕੈਨੇਡਾ ਵਿਚ ਰਾਜ ਕਰਾਂਗੇ, ਬਿਸ਼ਨੋਈ ਕਹਿੰਦਾ। ਦੱਸੋ ਹੱਦ ਹੋ ਗਈ ਬਾਈ। ਐਨੀਵੇ, ਹੋਰ ਕੀ ਐਡ ਕਰਨਾ ਚਾਹੋਗੇ ਹਰਪ੍ਰੀਤ ਜੀ?
2: ਬਿਲਕੁਲ ਦੇਵ ਜੀ, ਸੋ ਜਿੱਥੇ ਆਪਾਂ ਬੱਚਿਆਂ ਦੇ ਪਲੈਨਿੰਗ ਦੇ ਲਈ ਗੱਲ ਕਰ ਰਹੇ ਹਾਂ, ਉਹਨਾਂ ਦੀ RESP, ਉਹਨਾਂ ਦੀ ਐਜੂਕੇਸ਼ਨ ਦੇ ਲਈ, ਉਹਨਾਂ ਦੇ ਵਧੀਆ ਫਿਊਚਰ ਦੇ ਲਈ ਗੱਲ ਕਰ ਰਹੇ ਹਾਂ, ਉਹਨਾਂ ਦੀਆਂ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੀ ਗੱਲ ਕਰ ਰਹੇ ਹਾਂ, ਸੋ ਮੇਨ ਜ਼ਰੂਰੀ ਇਹ ਚੀਜ਼ ਹੈਗੀ ਹੈ ਕਿ ਪਹਿਲਾਂ ਸਾਡੇ ਕੋਲ ਐਜ਼ ਆ ਪੇਰੈਂਟ ਆਪਣੀ ਕਵਰੇਜ ਹੋਵੇ, ਕਿਉਂਕਿ ਬੱਚਿਆਂ ਦਾ ਇੰਸ਼ੋਰੈਂਸ ਦਾ ਪਲਾਨ ਕਰਾਉਣ ਦਾ ਪਰਪਜ਼ ਇਹ ਹੁੰਦਾ ਹੈਗਾ ਕਿ ਉਹਦੇ ਵਿੱਚ ਚਲੋ ਕੈਸ਼ ਵੈਲਿਊ ਜਨਰੇਟ ਹੋ ਰਹੀ ਆ, ਉਹਨਾਂ ਦੀ ਅਰਲੀ ਏਜ ਦੇ ਵਿੱਚ ਇੰਸ਼ੋਰੇਬਿਲਟੀ ਲੌਕ ਹੋ ਰਹੀ ਆ, ਪਰ ਮੇਨ ਜਿਹੜੀ ਇੰਸ਼ੋਰੈਂਸ ਦੀ ਨੀਡ ਹੈਗੀ ਆ ਐਜ਼ ਆ ਪੇਰੈਂਟ ਸਾਨੂੰ ਆ ਕਿ ਕੱਲ ਨੂੰ ਇਨਕੇਸ ਅਗਰ ਇੱਕ ਪੇਰੈਂਟ ਨੂੰ ਕੁਛ ਹੋ ਜਾਂਦਾ ਹੈਗਾ ਆ, ਉਸ ਟਾਈਮ ਦੇ ਉੱਪਰ ਜਿਹੜੀਆਂ ਘਰ ਦੇ ਖਰਚੇ ਹੈਗੇ ਆ, ਜਿਹੜੀਆਂ ਸਾਡੀਆਂ ਲਾਇਬਿਲਟੀਜ਼ ਆ, ਸੋ ਉਹ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਕਵਰ ਹੋ ਸਕਣ। ਸੋ ਲਾਈਫ ਇੰਸ਼ੋਰੈਂਸ ਦੇ ਵਿੱਚ ਬਹੁਤ ਤਰ੍ਹਾਂ ਦੇ ਪਲਾਨਸ ਹੈਗੇ ਆ, ਕਈ ਵਾਰ ਆਪਾਂ ਨੂੰ ਇੱਦਾਂ ਲੱਗਦਾ ਹੁੰਦਾ ਕਿ ਪਤਾ ਨਹੀਂ ਕਿੰਨਾ ਕੁ ਮਹਿੰਗਾ ਹੋਣਾ, ਪਤਾ ਨਹੀਂ ਸਾਡੀ ਅਫੋਰਡੇਬਿਲਟੀ 'ਚ ਆਉਣਾ ਕਿ ਨਹੀਂ ਆਉਣਾ, ਬਟ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜਦੋਂ ਤੁਸੀਂ ਸਾਡੇ ਨਾਲ ਡਿਸਕਸ ਕਰਦੇ ਆ, ਹਰੇਕ ਪਰਸਨ ਦੇ ਬਜਟ 'ਚ ਆਉਣ ਵਾਲੇ ਪਲਾਨ ਡਿਜ਼ਾਈਨ ਕੀਤੇ ਜਾ ਸਕਦੇ ਆ। ਸੋ ਬਹੁਤ ਤਰ੍ਹਾਂ ਦੀਆਂ ਆਪਸ਼ਨਸ ਹੈਗੀਆਂ ਆ, ਚਾਹੇ ਤੁਸੀਂ ਟਰਮ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਸਟਾਰਟ ਕਰ ਲਓ, ਚਾਹੇ ਤੁਸੀਂ ਜਿਹੜੇ ਕੰਬੀਨੇਸ਼ਨ ਦੇ ਵਿੱਚ ਪਲਾਨ ਲੈ ਸਕਦੇ ਆ। ਕਈ ਵਾਰ ਸਾਡਾ ਕੰਸਰਨ ਹੁੰਦਾ ਕਿ ਅਸੀਂ ਕਿੰਨੀ ਕੁ ਅਮਾਊਂਟ ਦੀ ਕਵਰੇਜ ਲਈਏ, ਕਿਹੜੇ ਵਾਲਾ ਪਲਾਨ ਲਈਏ, ਸੋ ਮੇਨ ਜ਼ਰੂਰੀ ਇਹ ਚੀਜ਼ ਹੈਗੀ ਆ ਕਿ ਜਦੋਂ ਵੀ ਆਪਾਂ ਪਾਲਿਸੀ ਕਰਵਾਉਂਦੇ ਆ, ਆਪਾਂ ਇਹ ਜ਼ਰੂਰ ਦੇਖੀਏ ਕਿ ਸਾਡੀਆਂ ਕਿੰਨੀਆਂ ਲਾਇਬਿਲਟੀਜ਼ ਆ। ਸੋ ਸਾਡੇ ਇਨਕਮ ਦੇ ਅਕੋਰਡਿੰਗਲੀ ਅਗਰ ਅੱਜ ਅਸੀਂ ਨਹੀਂ ਰਹਿੰਦੇ ਪਿਕਚਰ ਦੇ ਵਿੱਚ, ਤਾਂ ਅਗਲੇ ਰਿਟਾਇਰਮੈਂਟ ਦੀ ਏਜ ਤੱਕ ਅਸੀਂ ਕਿੰਨੀ ਕੁ ਇਨਕਮ ਅਰਨ ਕਰ ਲੈਣੀ ਸੀ।
1: ਓਕੇ,
2: ਸੋ ਜੇ ਬੰਦੇ ਦੀ ਇਨਕਮ ਅੱਜ $1,00,000 ਦੀ ਆ ਤੇ ਬੰਦੇ ਦੀ ਏਜ 30 ਸਾਲ ਆ, ਇਹਦਾ ਮਤਲਬ ਇਹ ਆ ਕਿ $1,00,000 ਤਾਂ ਆਉਣਾ ਹੀ ਸੀ ਨਾ ਘਰ ਦੇ ਵਿੱਚ ਅਗਲੇ 35 ਸਾਲ ਦੇ ਲਈ, ਜਦ ਤੱਕ ਬੰਦਾ ਰਿਟਾਇਰ ਨਹੀਂ ਹੁੰਦਾ। ਸੋ ਉਹ ਚੀਜ਼ਾਂ ਕੈਲਕੂਲੇਟ ਕਰਕੇ ਤੇ ਪਲੱਸ ਤੁਹਾਡੀ ਫੈਮਿਲੀ ਦੇ ਵਿੱਚ ਕਿੰਨੇ ਬੱਚੇ ਹੈਗੇ ਆ, ਕੱਲ ਨੂੰ ਇਨਕੇਸ ਤੁਸੀਂ ਪਿਕਚਰ ਦੇ ਵਿੱਚ ਨਹੀਂ ਹੈਗੇ, ਤਾਂ ਜਿਹੜੇ ਉਹਨਾਂ ਬੱਚਿਆਂ ਦੀ ਐਜੂਕੇਸ਼ਨ ਦੇ ਲਈ ਪੈਸੇ ਚਾਹੀਦੇ ਆ, ਉਹਦੇ ਲਈ 19 ਅਮਾਊਂਟ ਜਿਹੜੀ ਹੈਗੀ ਆ ਤੁਹਾਡੀ ਲਾਈਫ ਇੰਸ਼ੋਰੈਂਸ ਪਾਲਿਸੀ ਜ਼ਰੂਰ ਕਵਰ ਕਰਦੀ ਹੋਣੀ ਚਾਹੀਦੀ ਆ। ਐਂਡ ਜਿੱਦਾਂ ਮੈਂ ਦੱਸਿਆ ਤੁਹਾਨੂੰ ਕਿ ਇਹ ਜਿਹੜੇ ਪਲਾਨ ਹੈਗੇ ਆ, ਕਈ ਵਾਰ ਆਪਾਂ ਲੱਗਦਾ ਹੁੰਦਾ ਉਹ ਸਾਡੀ ਨੀਡ ਤਾਂ ਮਿਲੀਅਨਸ ਆਫ ਡਾਲਰਸ ਦੇ ਵਿੱਚ ਆ ਗਈ, ਇੰਨੀ ਵੱਡੀ ਪਾਲਿਸੀ ਆਪਾਂ ਕਿੱਦਾਂ ਅਫੋਰਡ ਕਰਾਂਗੇ, ਤਾਂ ਟਰਮ ਇੰਸ਼ੋਰੈਂਸ ਇਹਦਾ ਬੈਸਟ ਸੋਲੂਸ਼ਨ ਆ। ਉਹਦੇ ਨਾਲ ਇਹ ਹੈਗਾ ਆ ਕਿ ਤੁਹਾਡਾ ਪ੍ਰੀਮੀਅਮ ਘੱਟ ਹੋਊਗਾ, ਵਧੀਆ ਅਮਾਊਂਟ ਦੀ ਕਵਰੇਜ ਮਿਲ ਜੂਗੀ, ਐਂਡ ਲੇਟਰ ਔਨ ਉਹਨਾਂ ਪਲਾਨਸ ਨੂੰ ਤੁਸੀਂ ਕਦੀ ਵੀ ਪਰਮਾਨੈਂਟ ਆਪਸ਼ਨਸ ਦੇ ਵਿੱਚ ਬਿਨਾਂ ਮੈਡੀਕਲ ਤੋਂ ਚੇਂਜ ਕਰਵਾ ਸਕਦੇ ਆ। ਐਂਡ ਅਗਰ ਤੁਸੀਂ ਹੁਣ ਤੋਂ ਹੀ ਕੰਬੀਨੇਸ਼ਨ ਦੇ ਵਿੱਚ ਪਲਾਨ ਲੈਣਾ ਚਾਹੁੰਦੇ ਆ, ਜਿਸ ਵਿੱਚ ਥੋੜੀ ਅਮਾਊਂਟ ਪਰਮਾਨੈਂਟ ਹੋਵੇ, ਥੋੜੀ ਅਮਾਊਂਟ ਟਰਮ ਹੋਵੇ, ਤਾਂ ਉਹ ਵੀ ਚੀਜ਼ਾਂ ਦੇ ਸੋਲੂਸ਼ਨ ਹੈਗੇ ਆ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੋਣ ਕਿ ਕਿੱਦਾਂ ਤੁਹਾਡਾ ਇਹ ਜਿਹੜਾ ਪਲਾਨ ਹੈਗਾ ਉਹਨੂੰ ਡਿਜ਼ਾਈਨ ਕੀਤਾ ਜਾ ਸਕਦਾ ਆ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ। ਨੰਬਰ ਹੈਗਾ ਜੀ 416-8176-500, 416-8176-500, 800-16-8100.
1: ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਇੰਡੀਅਨ ਫਰੂਟ ਲੈਂਡ ਅਤੇ ਤੰਦੂਰੀ ਗ੍ਰਿਲ ਨੇ ਜੀ। ਤੰਦੂਰੀ ਗ੍ਰਿਲ ਤੇ ਸੇਲ ਚੱਲ ਰਹੀ ਹੈ, ਸਪੈਸ਼ਲ ਸੇਲ। ਇਹ ਸੈਂਡਲਵੁੱਡ ਅਤੇ ਹਾਈਵੇ 10 ਵਾਲੀ ਲੋਕੇਸ਼ਨ ਤੇ, 25 ਸੈਂਡਲਵੁੱਡ ਵੈਸਟ ਤੇ। ਵੈਜੀ ਥਾਲੀ 499 ਦੀ ਹੈ ਜੀ, ਚਿਕਨ ਬਿਰਿਆਨੀ 699 ਦੀ ਹੈ, ਆਲੂ ਮੂਲੀ ਦੇ ਪਰੌਂਠੇ 299 ਦੇ ਨੇ, ਵੈਜੀ ਮੀਡੀਅਮ ਪੀਜ਼ਾ 2 ਟੋਪਿੰਗ ਵਾਲਾ 699 ਦਾ ਹੈ, ਔਰ ਇਸ ਦੇ ਨਾਲ ਨਾਲ ਚਣਾ ਭਟੂਰਾ 399 ਦਾ, ਵੈਜੀ ਬਰਗਰ 399 ਦਾ ਮਿਲੇਗਾ। ਅਭੀ ਜੀ, ਜਿਹੜੀ ਕੈਨੇਡਾ ਚ ਰਾਜ ਕਰਾਂਗੇ, ਬਿਸ਼ਨੋਈ ਨੇ ਦੱਸਿਆ, ਉਹ ਆਪ ਹੀ ਨਹੀਂ ਉਹਨੇ ਬਿਆਨ ਦਿੱਤਾ, ਉਹਨੇ ਇੱਕ ਚਿੱਠੀ ਲਿਖ ਕੇ ਇੱਥੇ ਪੁਲਿਸ ਨੂੰ ਭੇਜੀ, ਜਿਹੜੀ ਕਿ CBC ਨਿਊਜ਼ ਦੇ ਸਾਹਮਣੇ ਆਈ ਆ ਹੁਣ।
3: ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब, लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com, QTL because we care.
1: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਆਈ ਐਮ ਦੇਵ ਟਾਟਲਾ and you are not. ਅਮਰੀਕਾ ਵਿੱਚ ਪੜ੍ਹੇ ਲਿਖੇ ਵਿਦੇਸ਼ੀਆਂ ਲਈ ਉੱਥੇ ਨੌਕਰੀਆਂ ਪ੍ਰਾਪਤ ਕਰਨਾ ਮੁਸ਼ਕਲ ਹੋ ਰਿਹਾ ਹੈ। ਬਿਹਾਰ ਵਿੱਚ ਹੜ੍ਹਾਂ ਵਿੱਚ 50 ਲੱਖ ਜਿਹੜੇ ਲੋਕ ਨੇ ਫਸੇ ਹੋਏ ਨੇ। ਉੱਤਰਾਖੰਡ ਦੇ ਪਥੌਰਾਗੜ੍ਹ ਵਿੱਚ ਜ਼ਮੀਨ ਖਿਸਕ ਗਈ। ਯੂਪੀ ਦੇ ਲਖੀਮਪੁਰ ਵਿੱਚ 7 ਘਰ ਨਦੀ ਵਿੱਚ ਵਹਿ ਗਏ। MP ਰਾਜਸਥਾਨ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ। ਟਰੰਪ ਕਹਿੰਦਾ ਇਜ਼ਰਾਈਲ ਨੂੰ 26,000 ਕਰੋੜ ਰੁਪਏ ਦੇ ਹਥਿਆਰ ਦੇਣਗੇ, ਜਿਸ ਵਿੱਚ 40,000 ਕਿਲੋ ਵਾਲੇ ਤੇ 900 ਕਿਲੋਗ੍ਰਾਮ ਦੇ ਬੰਬ ਸ਼ਾਮਲ ਨੇ। ਹਰਪੀ ਜੀ, ਇੱਕ ਬੰਦਾ ਲੈਫਟ ਹੈਂਡਡ ਹੈ, ਇੱਕ ਬੰਦਾ ਰਾਈਟ ਹੈਂਡਡ ਆ। ਜਦੋਂ ਉਹਨੇ ਆਰਤੀ ਤਾਰਨੀ ਆ, ਉਹ ਲੈਫਟ ਹੈਂਡ ਨਾਲ ਵੀ ਸਹੀ ਘੁਮਾਏਗਾ ਤੇ ਰਾਈਟ ਹੈਂਡ ਨਾਲ ਵੀ ਸਹੀ ਘੁਮਾਏਗਾ? ਮੈਨੂੰ ਤਾਂ ਇਹ ਵੀ ਨੀ ਪਤਾ ਸਹੀ ਹੁੰਦਾ ਜੇ ਮੂਰਤੀ ਐ ਕਰ ਲੋ ਜਾਂ ਐ ਕਰ ਲੋ, ਇਹਦੀ ਵੀ ਇਸ਼ੂ ਹੈਗਾ। ਸਲਮਾਨ ਖਾਨ ਉਲਟੀ ਆਰਤੀ ਕਰ ਰਿਹਾ ਸੀ, ਉਹਦੀ ਭੈਣ ਕਹਿੰਦੀ ਓਏ ਓਏ ਦੂਜੇ ਪਾਸੇ ਨੂੰ ਘੁਮਾਉਣ ਨੂੰ ਲੱਦੂ। ਖੈਰ, ਯੂਰਪ ਦੇ ਵਿੱਚ ਗਰਮੀ ਕਾਰਨ 35,000 ਮੌਤਾਂ, ਨਦੀਆਂ ਸੁੱਕ ਗਈਆਂ, ਜੰਗਲ ਸੜ ਗਏ ਨੇ। ਔਰ ਸਾਡੇ ਨਾਲ ਕਮਲਜੀਤ ਜੀ ਹਾਜ਼ਰ ਨੇ। ਸਰ, ਵੈਲਕਮ ਟੂ ਦਾ ਸ਼ੋ।
4: ਦੇਵ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਵੀਰੇ, ਕੀ ਹਾਲ ਚਾਲ ਨੇ?
4: ਬਹੁਤ ਵਧੀਆ ਦੇਵ ਜੀ, ਬਹੁਤ ਵਧੀਆ
1: ਵਧੀਆ ਚਾਹੀਦਾ। ਕੀ ਸਮਾਚਾਰ ਹੈ?
4: ਸਮਾਚਾਰ ਦੇਵ ਜੀ ਇਹ ਆ, ਜਦੋਂ ਆਪਾਂ ਮੋਰਗੇਜ ਦੇ ਰਿਗਾਰਡਿੰਗ ਕੋਈ ਵੀ ਗੱਲ ਕਰਦੇ ਨਾ, ਫਸਟ ਆਫ ਆਲ ਤਾਂ ਮੈਂ ਤੁਹਾਨੂੰ ਇੱਥੇ ਜਿਵੇਂ ਕਹਿੰਦੇ ਹੁੰਦੇ ਇੱਕ ਰਿਕੁਐਸਟ ਵਾਲੀ ਗੱਲ ਹੀ ਹੋ ਜਾਂਦੀ ਸਭ ਨੂੰ, ਜਦੋਂ ਵੀ ਤੁਸੀਂ ਕੋਈ ਮੋਰਗੇਜ ਦਾ ਕੰਮ ਕਰਾਉਣਾ, ਜਦੋਂ ਤੁਸੀਂ ਘਰ ਬਾਰ ਲੈਣਾ ਜਾਂ ਤੁਸੀਂ ਕੋਈ ਰੀਫਾਈਨਾਂਸ ਕਰਾਉਣੀ, ਰੀਨਿਊਲ ਕਰਾਉਣੀ, ਇੱਕ ਵਾਰੀ ਨੀ ਮੈਂ ਕਹੂੰਗਾ, ਮੈਥੋਂ ਨੀ ਭਾਵੇਂ ਕਿਸੇ ਹੋਰ ਤੋਂ ਵੀ, ਭਾਵੇਂ 10 ਨਹੀਂ 20 ਥਾਵਾਂ ਤੋਂ, 100 ਵਾਰੀ ਸੋਚ ਕੇ ਕੰਮ ਕਰਵਾ ਲਓ। ਕਿਉਂਕਿ ਅੱਜ ਕੱਲ ਦਾ ਟਾਈਮ ਦੇਵ ਜੀ ਲਿਟਰਲੀ ਉਹ ਕੰਮ ਆ ਗਿਆ, ਜਿਵੇਂ ਆਪਾਂ ਕਹਿੰਦੇ ਹੁੰਦੇ ਸੀਗੇ ਨਾ ਵੀ ਜਿਵੇਂ ਬਹੁਤ ਦਿਨਾਂ ਦੇ ਕਿਸੇ ਚੀਜ਼ ਦੀ ਵੇਟ ਕਰਦੇ, ਵੀ ਹੁਣ ਉਹ ਸਮਾਂ ਆ ਗਿਆ। ਹੁਣ ਉਹ ਸਮਾਂ ਆ ਗਿਆ ਦੇਵ ਜੀ ਜਿੱਥੇ ਤੁਹਾਡੇ ਕੋਲੇ ਗਲਤੀ ਦੀ ਗੁੰਜਾਇਸ਼ ਹੈਣੀਗੀ। ਜੇ ਤੁਸੀਂ ਇੱਕ ਵਾਰੀ ਫਾਈਨਾਂਸ ਦੇ ਰਿਗਾਰਡਿੰਗ, ਤੁਸੀਂ ਆਪਦੇ ਮੋਰਗੇਜ ਦੇ ਰਿਗਾਰਡਿੰਗ ਇੱਕ ਵਾਰੀ ਤੁਸੀਂ ਗਲਤੀ ਕਰ ਲਈ, ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਵੀ ਬਾਅਦ ਚ ਤੁਸੀਂ ਨਾ ਪੈਰਾਂ ਤੇ ਨਹੀਂ ਆਇਆ ਜਾਣਾਗਾ। ਕਿਉਂਕਿ ਬਾਅਦ ਚ ਸਿੱਧੀਆਂ ਗੱਲ ਜਾ ਕੇ ਬੈਂਕਰਪਸੀ ਤੇ ਖੜਦੀ ਤੇ ਪ੍ਰਪੋਜ਼ਲ ਹੀ ਖੜਦੀ ਹੈ, ਜਿਹੜੀਆਂ ਕਿ ਆਪਣੇ ਆਮ ਹੀ ਬੰਦਿਆਂ ਨੂੰ ਪਤਾ, ਬੈਂਕਰਪਸੀ ਕਰ ਲਓ ਜਾਂ ਪ੍ਰਪੋਜ਼ਲ ਕਰ ਲਓ, ਪਰ ਉਹਨਾਂ ਚੀਜ਼ਾਂ ਦਾ ਵੀ ਕਰਕੇ ਕੋਈ ਹੱਲ ਨਹੀਂ ਹੁੰਦਾ। ਤੁਹਾਡਾ ਘਰ ਬਾਰ ਵੀ ਚੜਾ ਜਾਂਦਾ, ਤੁਹਾਡਾ ਕ੍ਰੈਡਿਟ ਵੀ ਚੜਾ ਜਾਂਦਾ, 10-10 ਸਾਲ ਤੁਸੀਂ ਕੋਈ ਪ੍ਰੋਪਰਟੀ ਜਾਂ ਤੁਸੀਂ ਘਰ ਬਾਰ ਈਵਨ ਕਿ ਕ੍ਰੈਡਿਟ ਕਾਰਡ ਵੀ ਨਹੀਂ ਲੈ ਸਕਦੇ। ਉਸ ਰਸਤੇ ਪੈਣ ਤੋਂ ਪਹਿਲਾਂ ਜਦੋਂ ਆਪਾਂ ਨੂੰ ਪਤਾ ਵੀ ਆਪਣੇ ਤੋਂ ਇੱਕ ਗਲਤੀ ਹੋ ਗਈ ਤੇ ਆਪਣੇ ਮੂਹਰੇ ਜਿਹੜੇ ਮੰਜ਼ਿਲ ਬਹੁਤ ਭਿਆਨਕ ਆ, ਜਿਹੜੇ ਉਹਦੇ ਨਤੀਜੇ ਬਹੁਤ ਭਿਆਨਕ ਨਿਕਲਣੇ ਆ, ਫੇਰ ਵੀ ਆਪਾਂ ਜੇ ਅਣਗਹਿਲੀ ਕਰੀਏ ਤਾਂ ਫੇਰ ਇਹਦੇ ਵਿੱਚ ਕੋਈ ਬੰਦਾ ਨਹੀਂ ਸਮਝਾ ਸਕਦਾ। ਸੋ ਮੇਰੇ ਕਹਿਣ ਦਾ ਮਤਲਬ ਇਹੀ ਹੈ, ਜਦੋਂ ਤੁਸੀਂ ਘਰ ਬਾਰ ਲੈਂਦੇ ਆ, ਪ੍ਰੋਪਰਟੀ ਲੈਂਦੇ ਆ, ਪ੍ਰੋਪਰਟੀ ਲਓ ਜੀ ਸਦਕੇ ਲਓ, ਜੇ ਤੁਹਾਡੀ ਜੇਬ ਅਫੋਰਡ ਕਰਦੀ ਆ, ਤੁਹਾਡੇ ਕੋਲੇ ਤੇ ਡਾਊਨ ਪੇਮੈਂਟ ਹੈਗੀ ਆ, ਤੁਹਾਡਾ ਪ੍ਰੋਪਰਟੀ ਲੈਣਾ ਬਣਦਾ ਵੀ ਆ, ਕਿਉਂਕਿ ਰੇਟ ਵੀ ਅੱਜ ਕੱਲ੍ਹ ਲੋ ਆਏ ਵੇ ਆ ਜਿਹਨੂੰ ਕੋਈ ਚੰਗੀ ਡੀਲ ਵਧੀਆ ਮਾਰਕੀਟ 'ਚ ਮਿਲ ਜਾਂਦੀ ਆ। ਪਰ ਘਰ ਬਾਰ ਲੈਣ ਤੋਂ ਪਹਿਲਾਂ ਇੱਕ ਵਾਰੀ ਆਪਦੀ ਮੋਰਗੇਜ ਦੀ ਜ਼ਰੂਰੀ ਸਿਓਰਟੀ ਲੈ ਲਓ ਵੀ ਅਸੀਂ ਕਿੱਥੋਂ ਤੱਕ ਪ੍ਰੋਪਰਟੀ ਲੈ ਸਕਦੇ ਹਾਂ, ਕਿੱਥੋਂ ਤੱਕ ਸਾਡੀ ਮੋਰਗੇਜ ਹੋ ਸਕਦੀ ਆ, ਕਿੰਨੀ ਸਾਨੂੰ ਡਾਊਨ ਪੇਮੈਂਟ ਲੱਗੂਗੀ, ਕਿੰਨੀ ਸਾਡੀ ਪੇਮੈਂਟ ਹੋਊਗੀ, ਇਹ ਚੀਜ਼ ਸਾਡੀ ਅਫੋਰਡੇਬਿਲਟੀ ਦੇ ਉੱਤੇ ਜਾਂ ਸਾਡੀਆਂ ਜੋਬਾਂ ਦੇ ਨਾਲ ਮੈਚ ਕਰਦੀ ਆ ਜਾਂ ਨਹੀਂ ਕਰਦੀ। ਸੋ ਇਹਨਾਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਲਈ ਨੰਬਰ 1-1-416-356-1870, 416-356-1870। ਤੇ ਦੂਸਰੀ ਗੱਲ ਦੇਵ ਜੀ, ਬਹੁਤ ਸਾਰੇ ਭੈਣ ਭਰਾਵਾਂ ਨੇ ਕਿਸੇ ਨਾ ਕਿਸੇ ਟਾਈਮ ਕਰਕੇ, ਕਈ ਵਾਰੀ ਕੋਈ ਟਾਈਮ ਚੰਗਾ ਹੁੰਦਾ, ਕਈ ਵਾਰੀ ਕੋਈ ਮਾੜਾ ਹੁੰਦਾ, ਜ਼ਿੰਦਗੀ ਸਾਰੀ ਸਿੱਧੀ ਨਹੀਂ ਚੱਲਦੀ, ਬਹੁਤ ਕਾਰਨਾਂ ਕਰਕੇ ਪ੍ਰਾਈਵੇਟ ਮੋਰਗੇਜ ਲਈ ਹੁੰਦੀ ਆ। ਪਰ ਦੇਵ ਜੀ ਪ੍ਰਾਈਵੇਟ ਮੋਰਗੇਜ ਲੈਣਾ ਮਤਲਬ ਇਹ ਹੁੰਦਾ ਵੀ ਤੁਸੀਂ 6 ਮਹੀਨੇ ਲਈ ਲੈ ਲਈ ਜਾਂ 1 ਸਾਲ ਲਈ ਲੈ ਲਈ, ਪਰ ਇਹ ਨੀ ਗਾ ਵੀ ਤੁਸੀਂ 3-3 ਸਾਲ ਪ੍ਰਾਈਵੇਟ ਮੋਰਗੇਜ ਨਾਲ ਜੇ ਸਰਵਾਈਵ ਕਰਨਾ ਨਾ, ਤੇ ਉਦੋਂ ਤਾਂ ਫਿਰ ਮੈਂ ਕਹੂੰਗਾ ਤੁਹਾਨੂੰ ਪ੍ਰੋਪਰਟੀ ਸੇਲ ਕੀਤੀ 'ਚ ਹੀ ਫਾਇਦਾ, ਕਿਉਂਕਿ 2-3 ਸਾਲ ਤੁਸੀਂ ਪ੍ਰਾਈਵੇਟ ਮੋਰਗੇਜ ਰੱਖ ਲਈ ਉਹਦੇ ਲਈ ਤੁਹਾਡੀ ਪ੍ਰੋਪਰਟੀ ਦੀ ਵੈਲਿਊ ਨਹੀਂ ਹੁੰਦੀ, ਜਿੰਨਾ ਉਹ ਸਾਰਾ ਕੁਛ ਤੁਹਾਡੇ ਤੋਂ ਜਾਣ ਤਾਂ ਸਾਰਾ ਲੈ ਜਾਂਦੇ ਆ। ਸੋ ਕਿਸੇ ਵੀ ਭੈਣ ਭਰਾ ਕੋਈ ਪ੍ਰਾਈਵੇਟ ਮੋਰਗੇਜ ਦੇ ਵਿੱਚ ਸਟੱਕ ਆ ਜਾਂ ਕੋਈ ਬੀ ਲੈਂਡਰ ਦੇ ਨਾਲ ਸਟੱਕ ਆ ਵੀ ਉਹ ਏ ਲੈਂਡਰ ਦੇ ਨਾਲ ਬੈਂਕ ਆਪਦੀ ਮੋਰਗੇਜ ਕਰਵਾਉਣੀ ਚਾਹੁੰਦਾ, ਵੱਡੀਆਂ ਬੈਂਕਾਂ ਨਾਲ ਕਰਵਾਉਣੀ ਚਾਹੁੰਦਾ, ਜੀ ਸਦਕੇ ਮੋਰਗੇਜ ਹੋ ਵੀ ਜਾਂਦੀ ਆ। ਪਰ ਗੱਲ ਇਹ ਆ ਵੀ ਜੇ ਤੁਸੀਂ ਸਲਾਹ ਹੀ ਲੈਣੀ ਆ ਟਰੱਕ ਤੇ ਬੈਠੇ ਜਾਂ ਆਪਦੇ ਨਾਲ ਦੇ ਨੇ ਪੁੱਛ ਲਿਆ ਜਾਂ ਮੇਰੀ ਬੈਂਕ ਚ ਮੋਰਗੇਜ ਹੋਊਗੀ, ਉਹਨੇ ਕਿਹਾ ਤਾਂ ਨਹੀਂ ਹੋਣੀ, ਚੱਲ ਯਾਰ ਚੱਲੀ ਜਾਣ ਦੇ। ਜੇ ਤੁਸੀਂ ਸਲਾਹ ਕਿਸੇ ਪ੍ਰੋਫੈਸ਼ਨਲ ਦੀ ਲਓਗੇ, ਜੇ ਤੁਹਾਨੂੰ ਦੱਸਿਆ ਜਾਊਗਾ ਗੱਲ, ਦੇਵ ਜੀ ਜੇ ਮੈਂ ਤੁਹਾਨੂੰ ਕੋਈ ਗੱਲ ਸਮਝਾਵਾਂ ਨਾ, ਇੰਨਾ ਚਿਰ ਤੁਹਾਨੂੰ ਵੀ ਆਇਆ ਨੂੰ ਹੋ ਗਿਆ, ਜਿਹੜਾ ਜਿਹੜਾ ਜਿਵੇਂ ਕਹਿੰਦੇ ਹੁੰਦੇ ਸਮੁੰਦਰ ਟੱਪ ਹੀ ਆਇਆ ਨਾ ਇਧਰਲੇ ਪਾਸੇ, ਉਹਨੂੰ ਇੰਨਾ ਕੁ ਸਾਰਾ ਪਤਾ ਹੁੰਦਾ। ਜੇ ਮੈਂ ਤੁਹਾਨੂੰ ਕੋਈ ਗੱਲ ਸਮਝਾਊਂਗਾ ਤੁਹਾਨੂੰ ਪਤਾ ਲੱਗ ਗਿਆ ਨੀ ਇਹ ਗੱਲ ਫੇਕ ਆ ਜਾਂ ਇਹ ਸਹੀ ਆ ਜਾਂ ਕਿਤੇ ਐਗਜਿਸਟ ਕਰਦੀ ਆ ਜਾਂ ਨਹੀਂ ਕਰਦੀ। ਪਰ ਜੇ ਤੁਸੀਂ ਗੱਲ ਕਰੋਗੇ ਤਾਂ ਹੀ ਕੋਈ ਹੱਲ ਹੋਣਾ, ਜੇ ਆਪਦੇ ਮਨ ਚ ਹੀ ਕਹਾਣੀ ਬਣਾ ਕੇ ਬਹਿ ਗਏ, ਕਿਉਂਕਿ ਅੱਜ ਤੁਹਾਨੂੰ ਘਰੋਂ ਨਿਕਲਣਾ ਔਖਾ ਲੱਗਦਾ, ਅੱਜ ਤੁਹਾਨੂੰ ਕਿਸੇ ਕੋਲੇ ਜਾਣਾ ਔਖਾ ਲੱਗਦਾ, ਪਰ ਅੱਜ ਤਾਂ ਔਖਾ ਪਰ ਤੁਹਾਡਾ ਜੇ ਕੱਲ ਸੌਖਾ ਹੁੰਦਾ ਤਾਂ 1-2 ਘੰਟੇ ਕੱਢ ਲਓਗੇ ਤਾਂ ਮੈਨੂੰ ਲੱਗਦਾ ਨੀ ਇਹਦੇ ਵਿੱਚ ਕੋਈ ਇਸ਼ੂ ਹੈਗਾ। ਸੋ ਮੁੱਕ ਦੀ ਗੱਲ 100% ਸਿਰੇ ਤੇ ਗੰਢ, ਮੋਰਗੇਜ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕੁਐਸਚਨ ਆ, ਕੋਈ ਵੀ ਕੰਸਰਨ ਆ, ਅਨਲੈਸ ਤੁਹਾਡੀ ਫਸਟ ਮੋਰਗੇਜ ਬੈਂਕ ਨਾਲ ਕਰਵਾਉਣੀ ਆ, ਕਿਸੇ ਕਾਰਨ ਕਰਕੇ ਬੀ ਲੈਂਡਰ ਤੋਂ ਮੋਰਗੇਜ ਹੋ ਰਹੀ ਹੈ ਜਾਂ ਕਿਸੇ ਨੂੰ ਖੜੇ ਪੈਰ ਫੰਡ ਵੀ ਚਾਹੀਦੇ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਲਾਹ ਲੈਣੀ ਆ, ਬਿਲਕੁਲ ਟ੍ਰਾਂਸਪੇਰੈਂਟ ਸਾਫ ਸੁਥਰਾ ਕੰਮ ਕਰਾਉਣਾ, ਜੋ ਕਿਹਾ ਹੋਊਗਾ ਉਹੀ ਕੰਮ ਕਰਵਾਉਣਾ। ਜੇ ਲੋਟਕ ਸੋਟ ਦੀ ਮੋਰਗੇਜ ਦੀ ਲੋਟਕ ਸੋਟ ਤੋਂ ਤੁਸੀਂ ਬਚਣਾ, ਨੰਬਰ 1-1-416-356-1870
1: ਅਭਿਸ਼ੇਕ ਜੀ ਵੀ ਜੁੜ ਚੁੱਕੇ ਨੇ। ਅਭਿਸ਼ੇਕ ਜੀ ਵੈਲਕਮ ਅਗੇਨ।
5: ਸਤਿ ਸ੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ। ਆਪਾਂ ਲੰਡਨ ਵਾਲਾ ਘਰ ਕਰਤਾ ਹੈ, ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਜ਼ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ, ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨਸ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, 2 ਰੈਜ਼ੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜ਼ੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ ਲੌੜਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6,500 ਸਕੁਆਇਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 ਬੈੱਡ 1 ਬਾਥ ਦਾ ਕੋਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ, 1 ਬੈਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ, ਅਭਿਸ਼ੇਕ ਰਿਐਲਟਰ, 647-792-7000, 647-792-7000।
6: ਸੁਣ, ਜਦੋਂ ਤੈਨੂੰ ਗਰਮੀ ਲੱਗਦੀ ਆ ਤਾਂ ਤੂੰ ਕੀ ਕਰਦਾ?
7: ਫੇਰ ਮੈਂ ਨਾ ਟੂਟੀ ਥੱਲੇ ਬਹਿ ਜਾਣਾ।
6: ਤੇ ਜਦੋਂ ਉਸ ਤੋਂ ਵੀ ਜ਼ਿਆਦਾ ਗਰਮੀ ਲੱਗੇ ਫੇਰ
7: ਟੂਟੀ ਚਲਾ ਲੈਣਾ।

0: ਨੋਟਾਂ ਦੀ ਗੱਲ ਚੱਲੀ ਆ, ਮੰਡੀਆਂ ਦੇ ਭਾਅ ਵੀ ਤੁਹਾਨੂੰ ਦੱਸ ਦਈਏ। ਜਨਕ ਜੋਲੋ ਦੇ ਸਹਿਜੋਨਾ, ਟੋਰਾਂਟੋ ਸਟਾਕ ਚੇਂਜ, ਡਾਓ, ਨੈਸਡੈਗ ਤੇ ਸੋਨਾ, ਇਹ ਉੱਪਰ ਜਾ ਰਿਹਾ ਹੈ। ਕਰੂਡ ਆਇਲ ਤੇ ਡਾਲਰ ਜਿਹੜਾ ਹੈ ਇਹ ਸਮੇਂ ਥੱਲੇ ਚੱਲ ਰਿਹਾ ਹੈ।
1: ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
2: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫ੍ਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
1: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040 ਟਿੱਕਾ ਜੰਕਸ਼ਨ 2958 Main Street East, Unit 26, Brampton.
0: ਹਾਂਜੀ ਹਰਪ੍ਰੀਤ ਜੀ,
3: ਬਿਲਕੁਲ ਦੇਵ ਜੀ, ਸੋ ਡਿਫਰੈਂਟ ਡਿਫਰੈਂਟ ਪਲਾਨਸ ਦੀ ਆਪਾਂ ਇਨਫੋਰਮੇਸ਼ਨ ਦਿੱਤੀ ਆ, ਸਪੈਸ਼ਲੀ ਬੱਚਿਆਂ ਦੀ RESP, ਬੱਚਿਆਂ ਦੀ ਲਾਈਫ ਇੰਸ਼ੋਰੈਂਸ ਤੇ ਆਪਣੇ ਲਾਈਫ ਇੰਸ਼ੋਰੈਂਸ ਦੇ ਬਾਰੇ ਆਪਾਂ ਗੱਲ ਕੀਤੀ ਆ। ਸੋ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ, ਕਿਉਂਕਿ ਬਹੁਤ ਤਰ੍ਹਾਂ ਦੇ ਪਲਾਨਸ ਹੁੰਦੇ ਆ, ਕਿਹੜਾ ਪਲਾਨ ਤੁਹਾਡੇ ਲਈ ਵਧੀਆ ਰਹਿ ਸਕਦਾ ਆ, ਕਿਹੜੇ ਪਲਾਨ ਦੇ ਵਿੱਚ ਤੁਸੀਂ ਪ੍ਰੋਪਰ ਕੰਟਰੀਬਿਊਸ਼ਨ ਕਰੋ, ਪ੍ਰੋਪਰ ਇਨਵੈਸਟ ਕਰੋ ਤੇ ਤੁਹਾਡੇ ਫਿਊਚਰ ਨੂੰ ਸਿਕਿਓਰ ਕਿੱਦਾਂ ਕਰ ਸਕਦੇ ਆ। ਸਪੈਸ਼ਲੀ ਜੇ ਮੈਂ ਗੱਲ ਕਰਾਂ ਜਿੰਨੇ ਵੀ ਇਨਵੈਸਟਮੈਂਟ ਆਪਸ਼ਨਸ ਹੈਗੀਆਂ, ਜੇ ਹਜੇ ਤੱਕ ਤੁਸੀਂ ਆਪਣਾ TFSA ਅਕਾਊਂਟ ਦੇ ਵਿੱਚ ਕੋਈ ਵੀ ਕੰਟਰੀਬਿਊਸ਼ਨ ਨਹੀਂ ਕੀਤੀ ਹੈਗੀ, ਜਾਂ ਫਿਰ ਤੁਸੀਂ TFSA ਦਾ ਅਕਾਊਂਟ ਖੋਲਿਆ ਹੋਇਆ ਆ ਪਰ ਉਹਦੇ ਵਿੱਚ ਕੋਈ ਕੰਟਰੀਬਿਊਸ਼ਨ ਨਹੀਂ ਪਾਈ ਹੈਗੀ, ਤਾਂ ਤੁਸੀਂ TFSA ਅਕਾਊਂਟ ਦੇ ਬੈਨੀਫਿਟਸ ਨਹੀਂ ਲੈ ਰਹੇ। TFSA ਅਕਾਊਂਟ ਇੱਦਾਂ ਦਾ ਹੈਗਾ ਆ, ਟੈਕਸ ਫ੍ਰੀ ਸੇਵਿੰਗ ਅਕਾਊਂਟ, ਜਿਹਦੇ ਵਿੱਚ ਜਿੰਨੇ ਵੀ ਪੈਸੇ ਤੁਸੀਂ ਕੰਟਰੀਬਿਊਟ ਕਰਦੇ ਆ, ਤੁਸੀਂ ਮੰਥਲੀ, ਵੀਕਲੀ, ਬਾਈ ਵੀਕਲੀ ਕੰਟਰੀਬਿਊਸ਼ਨ ਕਰ ਸਕਦੇ ਆ। ਜਦੋਂ ਉਹਦੇ ਉੱਪਰ ਜਿੰਨੀ ਵੀ ਗਰੋਥ ਹੁੰਦੀ ਹੈ, ਜਿੰਨਾ ਵੀ ਆਪਾਂ ਨੂੰ ਇੰਟਰਸਟ ਮਿਲਦਾ ਆ, ਉਹਦੇ ਉੱਪਰ ਆਪਾਂ ਨੂੰ ਕੋਈ ਵੀ ਟੈਕਸ CRA ਨੂੰ ਪੇ ਨਹੀਂ ਕਰਨਾ ਪੈਂਦਾ। ਸੋ ਇਸ ਕਰਕੇ ਜਿਨ੍ਹਾਂ ਨੇ ਹਜੇ ਤੱਕ TFSA ਦਾ ਅਕਾਊਂਟ ਨਹੀਂ ਓਪਨ ਕਰਵਾਇਆ, ਇਹ ਇੱਕ ਫੁੱਲੀ ਫਲੈਕਸੀਬਲ ਅਕਾਊਂਟ ਹੈਗਾ ਆ, ਜਿਹਦਾ ਮਤਲਬ ਇਹ ਆ ਕਿ ਜਦੋਂ ਵੀ ਤੁਸੀਂ ਚਾਹੋ ਤੁਸੀਂ ਇਸ ਅਕਾਊਂਟ ਦੇ ਵਿੱਚੋਂ ਪੈਸੇ ਵਿਦਡਰਾਅ ਕਰ ਸਕਦੇ ਆ। ਸੋ ਅਗਰ ਤੁਹਾਨੂੰ ਲੱਗੇ ਕਿ ਹਾਂਜੀ ਸਾਨੂੰ ਇਮੀਡੀਏਟਲੀ ਪੈਸੇ ਦੀ ਜ਼ਰੂਰਤ ਆ, ਤਾਂ ਇਹ ਪਲਾਨ ਦੇ ਵਿੱਚ ਕੋਈ ਪੈਨਲਟੀ ਨਹੀਂ ਹੈਗੀ। ਜਦੋਂ ਵੀ ਤੁਸੀਂ ਕੋਈ ਕੰਟਰੀਬਿਊਸ਼ਨ ਪਾਈ ਆ, ਜਿੰਨਾ ਵੀ ਇੰਟਰਸਟ ਮਿਲਿਆ ਹੈਗਾ, ਉਹਨੂੰ ਐਨੀ ਟਾਈਮ ਤੁਸੀਂ ਵਿਦਡਰਾਅ ਕਰ ਸਕਦੇ ਆ। ਸੋ ਕੋਈ ਵੀ ਤੁਹਾਡੇ ਕੁਐਸਚਨ ਹੋਣ TFSA ਅਕਾਊਂਟ ਨਾਲ ਰਿਲੇਟਡ, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਨਾਲ ਰਿਲੇਟਡ, RRSP ਅਕਾਊਂਟ ਆ, ਸੋ ਨੰਬਰ ਹੈਗਾ ਜੀ ਮੇਰਾ 4168176500। ਐਂਡ ਲਾਸਟਲੀ, ਜਿਨ੍ਹਾਂ ਦੀਆਂ ਫੈਮਿਲੀਜ਼ ਦੇ ਵਿੱਚ ਕੋਈ ਵੀ ਡਿਸੇਬਲ ਪਰਸਨ ਆ, ਬੱਚੇ ਤੋਂ ਲੈ ਕੇ ਅਡਲਟ ਤੱਕ, ਜਿਨ੍ਹਾਂ ਦੀ ਏਜ 49 ਜਾਂ 49 ਤੋਂ ਥੱਲੇ ਹੈਗੀ ਆ, $90,000 ਤੱਕ ਦੀ ਗ੍ਰਾਂਟ ਲਈ ਤੁਸੀਂ ਕੁਆਲੀਫਾਈ ਹੋ ਸਕਦੇ ਆ। ਕਿਉਂਕਿ ਇਹ ਕਿੱਦਾਂ ਦਾ ਪਲਾਨ ਹੈਗਾ ਆ, ਇਹ ਵੀ CRA ਦੇ ਨਾਲ ਰਜਿਸਟਰਡ ਆ, ਤੇ ਜਿਹੜੇ ਡਿਸੇਬਲ ਪਰਸਨ ਹੈਗੇ ਆ ਉਹਨਾਂ ਦੇ ਅੱਗੇ ਫਾਈਨੈਂਸ਼ੀਅਲ ਫਿਊਚਰ ਨੂੰ ਸਿਕਿਓਰ ਕਰਨ ਦੇ ਲਈ ਗਵਰਨਮੈਂਟ ਵੱਲੋਂ ਸਪੋਂਸਰਡ ਪਲਾਨ ਹੈਗਾ ਆ। ਸੋ CRA ਵੱਲੋਂ $90,000 ਤੱਕ ਦੀ ਗ੍ਰਾਂਟ ਪੇ ਆਊਟ ਹੁੰਦੀਆਂ ਇਹਦੇ ਵਿੱਚ, ਤੇ ਕਿੱਦਾਂ ਤੁਸੀਂ ਇਹ ਗ੍ਰਾਂਟ ਲੈ ਸਕਦੇ ਆ, ਕਿੱਦਾਂ ਇਹਦੇ ਵਿੱਚ ਕੰਟਰੀਬਿਊਸ਼ਨ ਕਰਨੀ ਆ, ਤੇ ਕਿੰਨਾ ਚਿਰ ਤੱਕ ਪਲਾਨ ਰੱਖਣਾ ਹੈਗਾ ਆ, ਉਹ ਸਾਰੀ ਡਿਟੇਲ ਇਨਫੋਰਮੇਸ਼ਨ ਸਾਡੇ ਕੋਲੋਂ ਲਈ ਜਾ ਸਕਦੀ ਆ। ਨੰਬਰ ਹੈਗਾ ਜੀ ਮੇਰਾ 4168176500। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ, ਤੇ ਨੰਬਰ ਮੇਰਾ ਅਗੇਨ 4168176500।
4: ਹੌਲਦਾਰ ਗੱਡਾ ਸਿੰਘ ਰਿਪੋਰਟਿੰਗ ਸਰ। ਕੀ ਹਾਲ ਚਾਲ ਗੁੱਡੀ ਤੇਰਾ ਬਈ?
5: ਠੀਕ ਹਾਂ ਜੀ, ਤੁਸੀਂ ਸੁਣਾਓ?
4: ਆਈ ਐਮ ਤੇ ਆਲਵੇਜ਼ ਪੱਖਾ ਕੇ
5: ਫਾਈਨ।
4: ਹਾਂਜੀ,
5: ਤੁਸੀਂ ਮੇਰੇ ਕੋਲੋਂ ਇੰਗਲਿਸ਼ ਦੀਆਂ ਕਲਾਸਿਸ ਕਿਉਂ ਨਹੀਂ ਲੈਣੀਆਂ ਸ਼ੁਰੂ ਕਰ ਦਿੰਦੇ?
4: ਅੰਗਰੇਜ਼ੀ ਦੀਆਂ ਕਲਾਸਾਂ ਮੈਨੂੰ ਬਹੁਤ ਲੋੜ ਹੈ। ਮੈਂ ਨਾ ਤੈਨੂੰ ਦੱਸਾਂ, 2 ਦਿਨ ਹੋਏ
5: ਹਾਂਜੀ
4: ਗੋਰੀ ਇੱਕ ਸਮਾਈਲਾਂ ਦੇ ਲੰਘੇ।
5: ਅੱਛਾ, ਸਮਾਈਲ
4: ਤੇ ਮੈਂ ਬਸ ਨਾ ਘਬਰਾ ਹੀ ਗਿਆ। ਮੈਂ ਕਿਹਾ ਵੀ ਦੇਖ ਮੈਂ ਇਹਨੂੰ ਬੁਲਾ ਲੈਣਾ, ਇਹਨੇ ਅੰਗਰੇਜ਼ੀ ਦਾ ਪਟਾ ਚਾੜ ਲੈਣਾ, ਫੇਰ ਮੈਨੂੰ ਸਮਝ ਨਹੀਂ ਆਉਣੀ।
5: ਐਗਜ਼ੈਕਟਲੀ, ਫੇਰ
4: ਮੈਂ ਸੋਚਦਾ ਵੀ ਜੇ ਥੋੜੀ ਬਹੁਤ ਅੰਗਰੇਜ਼ੀ ਤੂੰ ਮੈਨੂੰ ਸਿਖਾ ਦੇ ਤੇ ਮੇਰੇ ਕਿਤੇ ਕੰਮ ਆਜੂ।
5: ਪਰ ਮੈਨੂੰ ਇੱਕ ਗੱਲ ਦੱਸੋ, ਉਹਦੇ ਬਦਲੇ ਚ ਤੁਸੀਂ ਮੈਨੂੰ ਕੀ ਦਓਗੇ?
4: ਜੋ ਕਹੇ ਕੁੜੀਏ।
5: ਪੱਕੀ ਗੱਲ ਆ?
4: ਪੱਕੀ ਗੱਲ,
5: ਦੇਖ ਲਓ ਫੇਰ।
4: ਇਹ ਵਾਈਟ ਹਾਊਸ ਨਾ ਮੰਗ ਲਈ ਕਿਤੇ ਮੇਰੇ ਕੋਲੋਂ।
5: ਤੁਹਾਡੇ ਨਾਮ ਕਦੋਂ ਲੱਗਿਆ ਵਾਈਟ ਹਾਊਸ?
4: ਮੈਨੂੰ ਪਤਾ ਹੀ ਨਹੀਂ।
5: ਨਹੀਂ
4: ਲਹਾਦ ਹੋ ਗਈ?
5: ਨਾਲੇ ਤਾਂ ਗੁਰਪ੍ਰੀਤ ਰੌਲਾ ਪਾਉਂਦਾ ਰਹਿੰਦਾ ਵੀ ਓਬਾਮਾ ਸਾਹਿਬ ਮੇਰੇ ਬੱਕੇ ਮਿੱਤਰ ਨੇ।
4: ਨਹੀਂ ਮਿੱਤਰ ਉਹਦਾ ਹੀ, ਉਹ ਵਾਈਟ ਹਾਊਸ ਓਬਾਮਾ ਨਾਲ ਥੋੜਾ,
5: ਫੇਰ
4: ਮੈਂ ਤਾਂ ਆਪਣੇ ਘਰ ਨੂੰ ਕਲੀ ਕਰਾਈ ਆ।
5: ਆਏ ਓਏ ਮੇਰਿਆ ਰੱਬਾ। ਚਲੋ ਉਹ ਨਹੀਂ, ਚਲੋ ਮੈਂ, ਤੁਸੀਂ ਮੈਨੂੰ ਸ਼ਾਪਿੰਗ ਵਗੈਰਾ ਕਰਵਾ ਦਿਓ।
4: ਹਾਂ ਹਾਂ,
5: ਠੀਕ ਆ, ਫੇਰ ਉਸ ਤੋਂ ਇਲਾਵਾ ਆਪਾਂ ਕਿਤੇ ਖਾ ਪੀ ਆਵਾਂਗੇ, ਕਾਫੀ ਕੁਫੀ ਤੇ ਚੱਲ ਪਵਾਂਗੇ, ਹਨਾ। ਇਹਦੇ ਇਲਾਵਾ ਜੇ ਤੁਸੀਂ ਮੈਨੂੰ ਪੰਜਾਬੀ ਦੀਆਂ ਕਲਾਸਿਸ ਦੇ ਦੋ ਤਾਂ।
4: ਨਹੀਂ ਮੇਰੇ ਕੋਲੋਂ ਤੂੰ ਨਾ ਲੈ।
5: ਕਿਉਂ?
4: ਤੂੰ ਕਿਹਾ ਬੀਬੀ ਕੋਲੋਂ ਲੈ।
5: ਪਰ ਇਹਦਾ ਕੀ ਰੀਜ਼ਨ ਆ?
4: ਚੱਕਰ ਇਹ ਆ ਵੀ ਮੇਰੇ ਕੋਲੋਂ ਪੰਜਾਬੀ ਦੇ ਵਿੱਚ ਗੱਲ ਕਰਦੇ ਕਰਦੇ ਨਾ ਭੈਣ।
5: ਨਹੀਂ ਨਹੀਂ, ਨੋ
4: ਜੀ ਟਾਈਪ ਗੱਲ ਨਹੀਂ ਹੁੰਦੀ।
5: ਹੈ?
4: ਹਾਂਜੀ।
5: ਅੱਛਾ,
0: ਜਤਿੰਦਰ ਜੀ ਸਮਾਂ ਥੋੜਾ ਹੈ, ਕੀ ਕਹਿਣਾ ਚਾਹੋਗੇ ਮਹਾਰਾਜ
6: ਜੀ? ਦੇ ਭਾਜੀ ਪ੍ਰੀ ਕਰਾਉਣ ਦਾ ਨਵਾਂ ਪ੍ਰੋਜੈਕਟ ਲਾਂਚ ਹੋ ਚੁੱਕਾ ਹੈ ਬੈਂਟਨ ਦੇ ਵਿੱਚ, ਆਖਰੀ ਸਬ ਡਿਵੀਜ਼ਨ ਮਿਸਾਗਾ ਰੋਡ ਕਹਿ ਲਓ ਤੁਸੀਂ, ਮੋਨਲੈਸ ਕਹਿ ਲਓ, ਇਸ ਏਰੀਏ ਦੇ ਵਿੱਚ ਇਹ ਜਿਹੜਾ ਪ੍ਰੋਜੈਕਟ ਹੈ ਪ੍ਰੀ ਮੋਂਟਲੋ ਲਾਂਚ ਕੀਤਾ ਗਿਆ ਦੇ ਭਾਜੀ, ਕਾਫੀ ਮਕਾਨ ਨੇ ਜੇ ਤੁਸੀਂ ਪਹਿਲਾਂ ਬੁੱਕ ਕਰਾਉਣਾ ਚਾਹੁੰਦੇ ਹੋ, ਫ੍ਰੀ ਹੋਲਡ ਟਾਊਨ ਸਟਾਰਟ ਹੋ ਰਹੇ ਨੇ 6 ਲੱਖ ਤੋਂ, ਡੀ ਅਟੈਚ ਡਬਲ ਕਾਰਗਜ ਸਟਾਰਟ ਹੋ ਰਹੇ ਨੇ 9 ਲੱਖ ਤੋਂ, ਅੱਜ ਸਿਰਫ ਤੇ ਸਿਰਫ ਬੀ ਆਈ ਪੀ ਇਵੈਂਟ ਹੈ ਜਿਹਦੇ ਵਿੱਚ ਸਿਰਫ ਤੇ ਸਿਰਫ ਰੈਲਟਰਾਂ ਨੂੰ ਐਕਸੈਸ ਹੈ, ਜੇ ਸਾਡਾ ਕੋਈ ਵੀ ਸੋਤਾ 2028 ਦੀ ਕਲੋਜਿੰਗ ਦੇ ਲਈ ਆਪਣੇ ਮਕਾਨ ਬੁੱਕ ਕਰਾਉਣਾ ਚਾਹੁੰਦਾ ਹੋਵੇ, ਸਾਡੇ ਨਾਲ ਗੱਲਬਾਤ ਕਰ ਲਵੇ, 10% ਡਿਪੋਜ਼ਿਟ 210 ਦਿਨਾਂ ਦੇ ਵਿੱਚ ਦੇਣਾ ਆ, ਨੰਬਰ ਸਾਡਾ 1-1-416-265-22 416-265-22 ਪ੍ਰਾਈਜ਼ ਲਈ ਸਾਡੇ ਕੋਲ ਆ ਜਾਣੀ ਹੈ, ਕੱਲ ਵਾਲੇ ਪ੍ਰੋਗਰਾਮ ਦੇ ਵਿੱਚ ਪ੍ਰਾਈਜ਼ ਵੀ ਲਾਂਚ ਕਰਾਂਗੇ, ਨੰਬਰ 1-1-416-265-22 416-265-2222 ਥੈਂਕ ਯੂ ਮਾਦੇ ਭਾਜੀ,
0: ਥੈਂਕ ਯੂ ਸਰ। ਆਲ ਰਾਈਟ ਲਓ ਜੀ, ਕਟਾਰੀਆ ਟੂਰ ਐਂਡ ਟਰੈਵਲ ਵੱਲੋਂ ਨਵੀਂ ਲਿਸਟ ਆ ਚੁੱਕੀ ਹੈ, ਟੋਰਾਂਟੋ ਦਿੱਲੀ 949 ਦੀ, ਟੋਰਾਂਟੋ ਅੰਮ੍ਰਿਤਸਰ ਜਿਹੜੀ ਹੈ 1285 ਦੀ, ਟੋਰਾਂਟੋ ਅੰਮ੍ਰਿਤਸਰ ਰਿਟਰਨ ਜਿਹੜੀ 2200, ਟੋਰਾਂਟੋ ਦਿੱਲੀ ਦੀ ਰਿਟਰਨ 1550, ਟੋਰਾਂਟੋ ਕਰਾਚੀ ਦੇ ਜਿਹੜੇ ਫੇਅਰ ਨੇ ਇੱਕ ਪਾਸੇ ਦੇ 1200, ਟੋਰਾਂਟੋ ਇਸਲਾਮਾਬਾਦ 1240 ਤੇ ਜਿਹੜੇ ਪਾਕਿਸਤਾਨ ਦੇ ਰਿਟਰਨ ਫੇਅਰ ਨੇ, ਟੋਰਾਂਟੋ ਕਰਾਚੀ 1900, ਟੋਰਾਂਟੋ ਇਸਲਾਮਾਬਾਦ 2200, ਡੋਮਿਨਿਕਨ ਰਿਪਬਲਿਕ ਆਲ ਇਨਕਲੂਸਿਵ ਜਾਣਾ ਹੈ 1199, ਮੈਕਸੀਕੋ ਆਲ ਇਨਕਲੂਸਿਵ 1075, ਨੰਬਰ ਨੋਟ ਕਰ ਲਓ ਜੀ 9056781200 6781200 ਇਹਨਾਂ ਦਾ ਨੰਬਰ ਹੈ।
7: ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
8: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
7: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
9: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
7: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
9: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼, ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ 7055 ਟੋਰਬ੍ਰਮ ਰੋਡ ਮਿਸੀਸਾਗਾ, ਕਾਲ 647-581-9999, ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
10: 32-55-80 ਮਿਲਣ ਗਏ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ, 32-98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ,
11: ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 801 Bowie Drive ਨੀਅਰ ਚਿੰਗੂਜ਼ੀ, ਕਾਲ 9054502828 9054508828

0: ਜੀ ਹੈਲੋ ਹੈਲੋ ਮੈਨੂੰ ਲੱਗਦਾ ਜੀ ਸਾਡੀ ਆਡੀਓ ਦੇ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਆ ਗਈ ਸੀਗੀ ਅਤੇ ਮੈਂ ਹੁਣ ਦੁਬਾਰਾ ਜਿਹੜਾ ਹੈਗਾ ਪ੍ਰੋਗਰਾਮ ਦੇ ਵਿੱਚ ਤੁਹਾਡੀ ਹਾਜ਼ਰੀ ਲਵਾਉਂਦੇ ਹਾਂ ਜੀ। ਥੋੜ੍ਹਾ ਜਿਹਾ ਸਿਸਟਮ 'ਚ ਖਰਾਬੀ ਆ ਗਈ ਸੀ ਸ਼ੁਰੂ 'ਚ, ਸੋ ਮਾਫ਼ੀ ਚਾਹਵਾਂਗੇ। ਸਾਡੀਆਂ ਲਾਈਨਾਂ ਇਸ ਟਾਈਮ ਓਪਨ ਨੇ 9057990999 'ਤੇ ਤੁਸੀਂ ਸਾਡੇ ਨਾਲ ਕਾਲ ਕਰ ਸਕਦੇ ਹੋ। ਔਰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਹੀ ਤਰ੍ਹਾਂ ਅਸੀਂ ਬਹੁਤ ਜਲਦੀ ਪੰਜਾਬ ਦੇ ਨਾਲ ਜੁੜਾਂਗੇ। ਮਨਪ੍ਰੀਤ ਹੋਰੀ ਪੰਜਾਬ ਦਾ ਹਾਲ ਚਾਲ ਦੱਸਣਗੇ, ਇੱਥੋਂ ਕਿਰਨ ਹੋਰੀ ਇੱਥੋਂ ਦਾ ਹਾਲ ਚਾਲ ਦੱਸਣਗੇ, 24 ਘੰਟੇ ਕੀ ਵਾਪਰਿਆ, ਕੁਝ ਸਪੌਂਸਰਾਂ ਦੇ ਸੰਦੇਸ਼ ਤੁਹਾਡੇ ਤੱਕ ਹੋਣਗੇ, ਅਤੇ ਨਾਲ ਹੀ ਬਹੁਤ ਵਧੀਆ ਵਧੀਆ ਅੱਜ ਗੀਤ ਸੰਗੀਤ ਤੁਹਾਡੇ ਲਈ ਚੁਣ ਕੇ ਲੈ ਕੇ ਆਏ ਹਾਂ। ਕੁਝ ਸ਼ੈਰੋ ਸ਼ਾਇਰੀ ਹੋਵੇਗੀ, ਕੁਝ ਕੰਮ ਦੀਆਂ ਗੱਲਾਂ ਬਾਤਾਂ, ਅਤੇ ਕੁਝ ਤੁਹਾਡੇ ਕੋਲੋਂ ਗੱਲਾਂ ਬਾਤਾਂ ਕੰਮ ਦੀਆਂ ਸੁਣਾਂਗੇ। ਜੇ ਹੋ ਸਕਦਾ ਤੁਹਾਡੇ ਕੋਲ ਆਲਰੇਡੀ ਕੋਈ ਹੈ ਟੌਪਿਕ ਜਾਂ ਆਸ ਪਾਸ ਦੀ ਖਬਰ ਦੱਸਣੀ ਚਾਹੁੰਦੇ ਹੋ, ਟ੍ਰੈਫਿਕ ਦੀ ਜਾਣਕਾਰੀ ਦੇਣੀ ਚਾਹੁੰਦੇ ਹੋ, 9057990999 ਤੇ ਗੱਲ ਹੋ ਸਕਦੀ ਆ। ਕਿਰਨ ਜੀ ਵੈਲਕਮ।
1: ਸੁਖੀ ਜੀ, ਤੁਹਾਡਾ ਤੇ ਸਾਡੇ ਸਾਰੇ ਲਿਸਨਰਸ ਦਾ ਵਤਨੋਂ ਦੂਰ ਤੇ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ। ਔਰ ਬਹੁਤ ਹੀ ਪਿਆਰੀਆਂ ਲਾਈਨਾਂ ਦੇ ਨਾਲ ਤੁਸੀਂ ਜਿਹੜਾ ਜੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਲਾਈਨਾਂ ਤੋਂ ਵੀ ਪਿਆਰਾ ਤੁਸੀਂ ਇੱਕ ਜਿਹੜਾ ਜੀ ਗੀਤ ਸੁਣਾਇਆ, ਔਰ ਉਮੀਦ ਕਰਦੇ ਹਾਂ ਕਿ ਸਾਰੇ ਲਿਸਨਰਸ ਨੂੰ ਜਿਹੜਾ ਜੀ ਉਹ ਪਸੰਦ ਆਇਆ ਹੋਊਗਾ। ਬਿਲਕੁਲ ਠੀਕ, ਤੁਸੀਂ ਜੇ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੋਵੇ, ਸਾਂਝ ਪਾਉਣੀ ਹੋਵੇ, ਜਾਂ ਕੋਈ ਹੋਰ ਗੀਤ ਸੰਗੀਤ ਫਰਮਾਇਸ਼ੀ ਲਵਾਉਣਾ ਹੋਵੇ, ਤਾਂ ਬਿਲਕੁਲ ਜੀ ਗੱਲਬਾਤ ਹੋ ਸਕਦੀ ਹੈ 9057990999 'ਤੇ। ਔਰ ਬਿਲਕੁਲ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਦੱਸ ਦਵਾਂ ਕਿ ਅੱਜ ਦਾ ਵੈਦਰ ਹੈਗਾ ਜੀ 13 ਡਿਗਰੀ, ਸ਼ਾਮ ਨੂੰ ਵੀ 13 ਡਿਗਰੀ ਹੈਗਾ ਹੈ ਜੀ, ਓਵਰਨਾਈਟ 10 ਡਿਗਰੀ ਹੈਗਾ, ਹਵਾ ਦੀ ਸਪੀਡ 21 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ, ਅਤੇ ਏਅਰ ਕੁਆਲਿਟੀ ਇੰਡੈਕਸ ਹੈਗਾ ਜੀ 2, ਜਿੱਥੇ ਕਿ ਦਿਨ ਚੜਿਆ ਸੀ ਅੱਜ 7:07 'ਤੇ, ਅਤੇ ਦਿਨ ਢਲ ਜਾਣਾ ਹੈ 7:14 'ਤੇ। ਸੋ ਇਹ ਸੀਗੀ ਕੁਛ ਕੁ ਵੈਦਰ ਰਿਪੋਰਟ। ਔਰ ਅਸੀਂ ਆਲਵੇਜ਼ ਅਪਡੇਟ ਦਿੰਦੇ ਕਿ ਵੈਦਰ ਜਿਹੜਾ ਹੈ ਜੀ ਆਫੀਸ਼ੀਅਲੀ ਜਿਹੜਾ ਹੈ ਜੀ ਫਾਲ ਸਟਾਰਟ ਹੋ ਚੁੱਕੀ ਆ। ਫਾਲ ਦੇ ਨਾਲ ਬਹੁਤ ਸਾਰੀਆਂ ਜਦੋਂ ਵੈਦਰ ਚੇਂਜ ਹੁੰਦਾ ਆ, ਫੀਵਰ, ਵਾਇਰਲ, ਕਾਫੀ ਕੁਛ ਆਉਂਦਾ। ਸੋ ਤੁਸੀਂ ਆਪਣਾ ਅਤੇ ਆਪਣੇ ਬੱਚਿਆਂ ਦਾ, ਸਾਰਿਆਂ ਦਾ ਜਿਹੜਾ ਜੀ ਸਿਹਤ ਦਾ ਪੂਰਾ ਪੂਰਾ ਧਿਆਨ ਰੱਖਣਾ ਜੀ।
0: ਲਓ ਫਿਰ ਅੱਜ ਦਾ ਕਿਰਨ ਜੀ ਇੱਕ ਟੌਪਿਕ ਹੈ
1: ਜੀ,
0: ਸਰੋਤਿਆਂ ਤੇ ਛੱਡਦੇ ਆ, ਉਹਨਾਂ ਦੀ ਵੀ ਸਲਾਹ ਮਸ਼ਵਰਾ ਲੈਨੇ ਆ ਕਿ ਤੁਹਾਨੂੰ ਨੌਲੇਜ ਜਾਂ ਗਿਆਨ ਜਿਹਨੂੰ ਕਹਿੰਦੇ ਆ ਉਹ ਜ਼ਿਆਦਾ ਜ਼ਰੂਰੀ ਆ ਜਾਂ ਪੈਸਾ ਜ਼ਿਆਦਾ ਜ਼ਰੂਰੀ ਆ। 9057990999 ਤੇ ਤੁਸੀਂ ਕਾਲ ਕਰ ਸਕਦੇ ਹੋ, ਦੱਸਣਾ ਹੈ ਤੁਸੀਂ ਕਾਲ ਕਰਕੇ ਕਿ ਗਿਆਨ ਜ਼ਿਆਦਾ ਜ਼ਰੂਰੀ ਹੈ ਬੰਦੇ ਦੇ ਜੀਣ ਲਈ ਜਾਂ ਪੈਸਾ ਜ਼ਿਆਦਾ ਜ਼ਰੂਰੀ ਆ। ਸੋ ਮਨਪ੍ਰੀਤ ਹੋਰਾਂ ਦੇ ਨਾਲ ਵੀ ਆਪਾਂ ਜੁੜਾਂਗੇ, ਔਰ ਇਸ ਦੇ ਨਾਲ ਨਾਲ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਤੁਹਾਨੂੰ ਦੱਸ ਦਈਏ ਕਿ ਅਸੀਂ ਕਿਹਨਾਂ ਕਿਹਨਾਂ ਨੇ ਸਪੌਂਸਰ ਕੀਤਾ। ਸਭ ਤੋਂ ਪਹਿਲਾਂ ਦੱਸ ਦਿਆ ਕਿ ਅੱਜ ਦਾ ਪ੍ਰੋਗਰਾਮ ਅਸੀਂ ਢਿੱਲੋ ਵੀਡੀਓ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ। 9052041313 ਇਹਨਾਂ ਦਾ ਨੰਬਰ ਹੈ, ਕੋਈ ਵੀ ਆਈ ਪੀ ਬਾਕਸ ਲੈਣਾ, ਕੋਈ ਵੀ ਤੁਸੀਂ ਆਈ ਪੀ ਜਿਹੜਾ ਕਿ ਉਹਨਾਂ ਕੋਲ ਆਈ ਪੀ ਐਪ ਨੇ, ਇਸ ਦੇ ਨਾਲ ਨਾਲ ਜਿੱਥੇ ਬੈਠੇ ਪੂਰੇ ਦੁਨੀਆ ਭਰ ਦੇ ਵਿੱਚ ਤੁਸੀਂ ਹਜ਼ਾਰਾਂ ਟੀ ਵੀ ਦੇਖ ਸਕਦੇ ਹੋ, ਪ੍ਰੋਗਰਾਮ ਦੇਖ ਸਕਦੇ ਹੋ, ਫਿਲਮਾਂ ਦੇਖ ਸਕਦੇ ਹੋ, ਔਰ ਰੇਡੀਓ ਉਹਨਾਂ ਕੋਲ ਨੇ, ਗੁਰਬਾਣੀ ਰੇਡੀਓ, ਗੀਤ ਸੰਗੀਤ ਦੇ ਨਵੇਂ ਪੁਰਾਣੇ ਗੀਤਾਂ ਦੇ ਰੇਡੀਓ, ਪਿੰਨ ਡਰਾਈਵ ਜਿਨ੍ਹਾਂ ਦੇ ਵਿੱਚ ਤੁਸੀਂ ਲੰਮੇ ਰੂਟ 'ਤੇ ਜਾਣਾ ਅਤੇ ਗੀਤ ਸੰਗੀਤ ਉਹਨਾਂ ਕੋਲ ਭਰਿਆ ਭਰਾਇਆ ਮਿਲਦਾ ਤੁਹਾਨੂੰ। ਨੰਬਰ ਹੈ 9052041313।
1: ਬਿਲਕੁਲ ਜੀ, ਔਰ ਅੱਜ ਦਾ ਪ੍ਰੋਗਰਾਮ ਅਸੀਂ ਜੀ ਡੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਗੱਡੀਆਂ ਦੀ ਤੁਸੀਂ ਇੰਸ਼ੋਰੈਂਸ ਲੈਣੀ, ਘਰਾਂ ਦੀ ਇੰਸ਼ੋਰੈਂਸ ਲੈਣੀ ਆ, ਤੁਹਾਨੂੰ ਕਾਫੀ ਜਿਹੜਾ ਜੀ ਇਕੱਠੀ ਕੰਬਾਈਨ ਇੰਸ਼ੋਰੈਂਸ ਲੈਣੇ ਆ, ਤਾਂ ਕਾਫੀ ਜਿਹੜਾ ਜੀ ਡਿਸਕਾਊਂਟ ਮਿਲ ਸਕਦਾ, ਅਪ ਟੂ 25% ਤੱਕ ਡਿਸਕਾਊਂਟ ਤੁਸੀਂ ਇਹ ਪ੍ਰਾਪਤ ਕਰ ਸਕਦੇ ਹਾਂ। ਕਮਰਸ਼ੀਅਲ ਇੰਸ਼ੋਰੈਂਸ ਲੈਣੀ ਜਾਂ ਕੋਈ ਇਵੈਂਟ ਇੰਸ਼ੋਰੈਂਸ, ਤੇ ਗੱਲਬਾਤ ਜੀ ਡੀ ਜੀ ਹੁਣਾਂ ਦੇ ਨਾਲ ਹੋ ਸਕਦੀ ਹੈ। ਇਹਨਾਂ ਦਾ ਨੰਬਰ 4169020706 ਤੇ। ਔਰ ਅੱਜ ਦੇ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਮੁਕੇਸ਼ ਚੌਹਾਨ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਮੁਕੇਸ਼ ਚੌਹਾਨ, ਜੇ ਤੁਸੀਂ ਕਿ ਮੋਰਗੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ, ਤੁਸੀਂ ਇਹਨਾਂ ਦੇ ਨਾਲ ਲੈ ਸਕਦੇ ਹਾਂ। ਕਾਫੀ ਲੰਬੇ ਅਰਸੇ ਤੋਂ ਜਿਹੜਾ ਹੈ ਜੀ ਮੋਰਗੇਜ ਦੀ ਫੀਲਡ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਨੇ। ਇਹਨਾਂ ਦਾ ਨੰਬਰ 6475127000 ਤੇ ਗੱਲਬਾਤ ਹੋ ਸਕਦੀ ਆ। ਔਰ ਪ੍ਰਾਈਮ ਇੰਟਰਨੈਸ਼ਨਲ ਕਾਲਜ ਦਾ ਮੈਸੇਜ ਮੈਂ ਜ਼ਰੂਰ ਆਪਣੇ ਦਰਸ਼ਕਾਂ ਤੱਕ ਸਾਂਝਾ ਕਰਦੀ ਹਾਂ ਜੀ। ਕਿਸੇ ਨੇ ਵੀ ਕਿਸੇ ਤਰੀਕੇ ਦਾ ਸ਼ਾਰਟ ਟਰਮ ਕੋਰਸ ਕਰਨਾ, ਪੀ ਐੱਸ ਡਬਲਿਊ ਦਾ ਜੇ ਤੁਸੀਂ ਕੋਰਸ ਕਰਨਾ, ਔਰ ਤੁਹਾਨੂੰ ਇੱਦਾਂ ਹੈ ਕਿ ਸ਼ਾਰਟ ਟਰਮ ਕੋਰਸ ਹੋਵੇ, ਜ਼ਿਆਦਾ ਲੰਬਾ ਜਿਹੜਾ ਜੀ ਨਾ ਹੋਵੇ, ਫਲੈਕਸੀਬਲ ਸਕੈਜੂਅਲ ਜਿਹੜਾ ਜੀ ਹੋਵੇ। ਸੋ ਬਿਲਕੁਲ ਜੀ 24 ਤੋਂ 25 ਜਿਹੜਾ ਜੀ ਹਫ਼ਤਿਆਂ ਦਾ ਇਹ ਕੋਰਸ ਪ੍ਰਾਈਮ ਇੰਟਰਨੈਸ਼ਨਲ ਕਾਲਜ ਤੁਹਾਨੂੰ ਜਿਹੜਾ ਜੀ ਆਫਰ ਕਰ ਰਿਹਾ, ਬਹੁਤ ਹੀ ਵਧੀਆ ਜਿਹੜਾ ਜੀ ਪ੍ਰਾਈਜ਼ ਨੇ। ਸੋ ਗੱਲਬਾਤ ਕਰਨ ਦੇ ਲਈ 6474991009 ਤੇ ਜਿਹੜੀ ਜੀ ਤੁਸੀਂ ਗੱਲਬਾਤ ਕਰ ਸਕਦੇ ਹਾਂ।
0: ਅਗਰ ਤੁਸੀਂ ਟਰੱਕ ਡਰਾਈਵਰ ਹੋ, ਕੰਮ ਦੀ ਭਾਲ ਦੇ ਵਿੱਚ ਹੋ, ਅਤੇ ਤੁਹਾਨੂੰ ਲੌਂਗ ਰੂਟ 'ਤੇ ਜਾਣ ਦਾ ਸ਼ੌਂਕ ਹੈ, ਚੰਗੇ ਪੈਸੇ ਕਮਾਉਣ ਦਾ ਸ਼ੌਂਕ ਹੈ, ਅਤੇ ਇੱਕ ਕੰਪਨੀ ਨੂੰ ਬਹੁਤ ਸਾਰੇ ਡਰਾਈਵਰਾਂ ਦੀ ਲੋੜ ਹੈ, ਆਲਮੋਸਟ 200 ਟਰੱਕ ਉਹਨਾਂ ਦੇ ਕੋਲ ਆ, ਬਹੁਤ ਵੱਡਾ ਯਾਰਡ ਹੈ, ਟੋਰਾਂਟੋ ਤੋਂ ਕੈਲੀਫੋਰਨੀਆ ਦਾ ਰੂਟ ਮਿਲੇਗਾ ਤੁਹਾਨੂੰ। ਨੰਬਰ ਨੋਟ ਕਰ ਲਓ 6473028071, 6473028071 ਤੇ ਤੁਸੀਂ ਕਾਲ ਕਰ ਲਓ, ਅੱਜ ਹੀ ਤੁਹਾਨੂੰ ਕੰਮ 'ਤੇ ਭੇਜਿਆ ਜਾਵੇਗਾ। ਔਰ ਪਿਛਲੇ ਦਿਨਾਂ ਦੇ ਵਿੱਚ ਅਨਾਜ ਮਾਰਟ ਦੀ ਓਪਨਿੰਗ ਹੋਈ। ਬਹੁਤ ਸਾਰੇ ਲੋਕਾਂ ਨੇ ਉੱਥੇ ਪੈਸਿਆਂ ਦੀ ਬੱਚਤ ਕੀਤੀ। ਬਹੁਤ ਹੀ ਖੂਬਸੂਰਤ, ਬਹੁਤ ਵੱਡਾ ਗਰੋਸਰੀ ਸਟੋਰ ਤੁਹਾਡੇ ਲਈ ਖੁੱਲ੍ਹਾ ਬ੍ਰੈਂਪਟਨ ਦੇ ਵਿੱਚ ਏਅਰਪੋਰਟ ਅਤੇ ਮੇਫੀਲਡ ਦੇ ਕਾਰਨਰ ਦੇ ਉੱਪਰ। ਔਰ ਤੁਸੀਂ ਬਹੁਤ ਸਾਰੇ ਡਰਾ ਹਾਲੇ ਵੀ ਜਿਹੜੇ ਆ ਉਹਨਾਂ ਨੇ ਕੱਢ ਰਹੇ ਨੇ, ਉਹਨਾਂ 'ਚ ਤੁਸੀਂ ਆਪਣਾ ਨਾਮ ਪਾ ਸਕਦੇ ਹੋ, ਕਾਫੀ ਗਿਫਟ ਵੀ ਜਿੱਤ ਸਕਦੇ ਹੋ। ਅਤੇ ਤੁਸੀਂ ਪਹੁੰਚਣਾ ਹੈ ਮੇਫੀਲਡ ਏਅਰਪੋਰਟ ਦਾ ਕਾਰਨਰ ਹੈ, ਸਟੋਰ ਦਾ ਨਾਮ ਹੈ ਅਨਾਜ ਮਾਰਟ, ਟੈਲੀਫੋਨ ਨੰਬਰ ਹੈ 905-928-8597। ਔਰ ਅੱਜ ਦਾ ਪ੍ਰੋਗਰਾਮ ਅਸੀਂ ਬੁੱਢਵਾਈਨ ਬੈਂਕਟ ਹਾਲ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਕੋਈ ਫੰਕਸ਼ਨ ਕਰਨਾ ਚਾਹੁੰਦੇ ਹੋ ਅਤੇ ਤੁਸੀਂ ਵਧੀਆ ਜਗ੍ਹਾ 'ਤੇ ਫੰਕਸ਼ਨ ਕਰਨਾ, ਵਧੀਆ ਫੂਡ, ਵਧੀਆ ਮਾਹੌਲ ਉੱਥੇ ਦਾ, ਅਤੇ ਫਿਰ ਇੱਕੋ ਇੱਕ ਨਾਮ ਯਾਦ ਰੱਖੋ, ਬੁੱਢਵਾਈਨ ਬੈਂਕਟ ਹਾਲ। ਨੰਬਰ ਹੈ 416-743-0003 'ਤੇ ਗੱਲ ਹੋ ਸਕਦੀ ਹੈ ਜੀ। ਸੋ ਅੱਜ ਦਾ ਪ੍ਰੋਗਰਾਮ ਸਿੰਘਾਪੁਰ ਜੂਲਰ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਸਿੰਘਾਪੁਰ ਜੂਲਰ, ਜੂਲਰੀ ਦੀ ਖਰੀਦਦਾਰੀ ਕਰਨੀ ਆ ਅਤੇ ਤੁਹਾਨੂੰ ਪਤਾ ਕਿ ਲੋਕ ਇੱਕੋ ਇੱਕ ਸਟੋਰ 'ਤੇ ਵਿਸ਼ਵਾਸ ਕਰਦੇ ਨੇ, ਉਹ ਸਿੰਘਾਪੁਰ ਜੂਲਰ ਹੈ। 905-612-1500 ਅਤੇ ਇਲੈਕਟ੍ਰੋਨਿਕ ਦੀ ਸ਼ਾਪਿੰਗ ਕਰਨ ਲਈ ਟੈਲੀ ਟੈਮ ਆਲਵੇਜ਼ ਤੁਹਾਡੇ ਲਈ ਦਰਵਾਜ਼ੇ ਖੁੱਲ੍ਹੇ ਆ, ਜਿੱਥੋਂ ਤੁਸੀਂ ਫਰਨੀਚਰ ਦੀ ਸ਼ਾਪਿੰਗ ਵੀ ਕਰ ਸਕਦੇ ਹੋ। 905-455-1666 ਇਹਨਾਂ ਦਾ ਨੰਬਰ ਹੈ। ਹਰਪ੍ਰੀਤ ਸੈਣੀ ਹੋਰਾਂ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਪੇਸ਼ ਕਰ ਰਹੇ ਹੈਗੇ ਹਾਂ। ਇੰਸ਼ੋਰੈਂਸ ਸੰਬੰਧੀ ਕੋਈ ਇਨਫੋਰਮੇਸ਼ਨ ਲੈਣੀ ਆ 416-816-8665 ਦੇ ਉੱਤੇ ਗੱਲ ਹੋ ਸਕਦੀ ਹੈ।
2: Listen live Vatnodo Radio with Sukhi Nijjar.
0: ਤੇ ਲਓ ਫਿਰ ਜਲੰਧਰ ਨਾਲ ਵੀ ਸਾਡੀ ਲਾਈਨ ਜੁੜ ਗਈ ਆ, ਮਨਪ੍ਰੀਤ ਹੋਰੀ ਆ ਗਏ ਨੇ। ਮਨਪ੍ਰੀਤ ਜੀ ਵੈਲਕਮ।
3: ਸਤਿ ਸ਼੍ਰੀ ਅਕਾਲ ਸੁਖੀ ਜੀ, ਬਹੁਤ ਬਹੁਤ ਸ਼ੁਕਰੀਆ।
0: ਔਰ ਮਨਪ੍ਰੀਤ ਜੀ, ਜਿੱਥੇ ਖਬਰਾਂ ਦੀ ਗੱਲਬਾਤ ਸ਼ੁਰੂ ਕਰਾਂਗੇ, ਅੱਜ ਦਾ ਇੱਕ ਵਿਸ਼ਾ ਵੀ ਮੈਂ ਚੁਣਿਆ ਕਿ ਜ਼ਿੰਦਗੀ ਜੀਣ ਲਈ ਤੁਹਾਨੂੰ ਨੌਲੇਜ ਦੀ, ਗਿਆਨ ਦੀ ਜ਼ਿਆਦਾ ਜ਼ਰੂਰਤ ਹੈ ਜਾਂ ਪੈਸੇ ਦੀ ਜ਼ਿਆਦਾ ਜ਼ਰੂਰਤ ਹੈ। ਔਰ ਤੁਸੀਂ ਵੀ ਇਹਦੇ 'ਚ ਆਪਣੀ ਇਨਪੁੱਟ ਪਾ ਸਕਦੇ ਹੋ ਕਿ। ਤੇ ਹੁਣ ਆਪਾਂ ਖਬਰਾਂ ਵੱਲ ਵੀ ਚੱਲਦੇ ਹਾਂ, ਤੇ ਪਹਿਲਾਂ ਕਿਹੜੀ ਖਬਰ ਤੋਂ ਗੱਲਬਾਤ ਸ਼ੁਰੂ ਕਰੀਏ?
3: ਪਹਿਲਾਂ ਇਸ ਖਬਰ ਤੋਂ ਗੱਲਬਾਤ ਸ਼ੁਰੂ ਕਰਦੇ ਆ ਕਿ ਬਹੁਤ ਸਾਰੇ NRI ਭੈਣ ਭਰਾਵਾਂ ਦੇ, ਮੈਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ ਵੀ ਬੈਂਕ ਖਾਤੇ ਹੋਣਗੇ, ਹਨਾ, ਜਾਂ ਉਹਨਾਂ ਨੇ ਇੰਡੀਆ ਆਉਣਾ ਹੋਊਗਾ ਸ਼ਾਪਿੰਗ ਦੇ ਲਈ, ਤੇ ਉਹਨਾਂ ਨੂੰ ਪੈਸਿਆਂ ਦੀ ਜੇ ਜ਼ਰੂਰਤ ਹੋਊਗੀ ਇੰਡੀਆ ਪਈ ਮਨੀ ਦੇ ਵਿੱਚੋਂ, ਤਾਂ ਉਹਨਾਂ ਨੂੰ ਦੱਸ ਦਵਾਂ ਕਿ ਬੈਂਕ ਯੂਨੀਅਨ ਦੇ ਵੱਲੋਂ ਹਫ਼ਤੇ ਦੇ ਵਿੱਚ ਸੁੱਖੀ ਦੀ 5 ਦਿਨ ਕੰਮ ਦੀ ਮੰਗ ਨੂੰ ਲੈ ਕੇ ਤੇ ਪਰਫਾਰਮੈਂਸ ਲਿੰਕਡ ਇਨਸੈਂਟਿਵ ਦੀ ਸਕੀਮ ਨੂੰ ਵਾਪਸ ਲੈਣ ਦੇ ਹੱਕ ਦੇ ਵਿੱਚ ਜਿਹੜਾ ਹੈ 3 ਦਿਨਾਂ ਦੀ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ। ਤੇ ਉਸੇ ਹੜਤਾਲ ਦੇ ਸੱਦੇ ਦੇ ਮੱਦੇਨਜ਼ਰ ਦੋ ਮੁੱਖ ਸਰਕਾਰੀ ਬੈਂਕਾਂ, ਸਟੇਟ ਬੈਂਕ ਆਫ ਇੰਡੀਆ ਤੇ ਇੰਡੀਅਨ ਬੈਂਕ ਨੇ ਆਪਣੇ ਗਾਹਕਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਤੋਂ ਬੈਂਕਿੰਗ ਸੇਵਾਵਾਂ ਦੇ ਲਈ ਉਹਨਾਂ ਕਿਹਾ ਕਿ ਜੋ ਵੀ ਆਪਣੇ ਤੁਸੀਂ ਪ੍ਰਬੰਧ ਕਰਨੇ ਪਹਿਲਾਂ ਕਰ ਲਓ, ਐਡਵਾਈਜ਼ਰੀ ਜਾਰੀ ਕੀਤੀ ਆ। ਤੇ 26 ਸਪਤੰਬਰ ਨੂੰ ਜਿਹੜਾ ਮਹੀਨੇ ਦਾ ਚੌਥਾ ਸ਼ਨੀਵਾਰ ਆ ਉਸ ਦਿਨ ਵੀ ਛੁੱਟੀ ਆ, 27 ਸਪਤੰਬਰ ਨੂੰ ਐਤਵਾਰ ਹੈ ਉਸ ਦਿਨ ਵੀ ਛੁੱਟੀ ਆ, ਤੇ ਕੰਮਕਾਜ ਬਿਲਕੁਲ ਜਿਹੜੇ ਨੇ 30 ਸਤੰਬਰ ਤੱਕ ਠੱਪ ਰਹਿਣੇ ਨੇ 5 ਦਿਨਾਂ ਦੇ ਤੱਕ। ਅਗਲੇ 3 ਦਿਨ ਜਿਹੜਾ ਹੈ ਛੁੱਟੀਆਂ ਤੋਂ ਬਾਅਦ ਜਿਹੜੇ ਮਤਲਬ ਵੀਕਲੀ 3 ਦਿਨ ਨੇ ਉਹ ਹੜਤਾਲ ਦਾ ਸੱਦਾ ਹੈ। ਸੋ ਸਾਰੀਆਂ ਉਹਨਾਂ ਨੇ ਕਿਹਾ ਜਿੰਨੀਆਂ ਜ਼ਰੂਰੀ ਸੇਵਾਵਾਂ ਨੇ ਉਹ ਇੰਟਰਨੈਟ ਤੇ ਚੱਲਣਗੀਆਂ, ਮੋਬਾਈਲ ਬੈਂਕਿੰਗ ਵੀ ਚੱਲੂਗੀ। ਸੋ ਡਿਜੀਟਲ ਮਾਧਿਅਮ ਦੇ ਰਾਹੀਂ ਤੁਸੀਂ ਜੋ ਵੀ ਕੰਮ ਕਾਜ ਹੈ ਉਹ ਕਰ ਸਕਦੇ ਆ, ਏਟੀਐਮ ਤੋਂ ਆਪਣੇ ਪੈਸੇ ਕਢਵਾ ਸਕਦੇ ਆ, ਪਰ ਫਿਜ਼ੀਕਲ ਜਿਹੜੀਆਂ ਬੈਂਕਾਂ ਨੇ ਉਹਨਾਂ ਦੇ ਵਿੱਚ ਤੁਹਾਡਾ ਕੋਈ ਵੀ ਕੰਮ ਕਾਜ ਜਿਹੜਾ 5 ਦਿਨਾਂ ਦਾ ਠੱਪ ਰਹੂਗਾ। ਸੋ ਇੱਕ ਤਾਂ ਇਹ ਜਿਹੜੀ ਅਹਿਮ ਜਾਣਕਾਰੀ ਸੀ, ਕਿਉਂਕਿ ਤੁਹਾਨੂੰ ਪਤਾ ਕਾਫੀ ਜ਼ਿਆਦਾ ਕਹਿ ਸਕਦੇ ਪਰੇਸ਼ਾਨੀਆਂ ਆਉਂਦੀਆਂ ਗਾਹਕਾਂ ਨੂੰ, ਕਈਆਂ ਨੇ ਆਪਣੀਆਂ ਸਟੇਟਮੈਂਟ ਲੈਣੀਆਂ ਹੁੰਦੀਆਂ ਜਾਂ ਕੁਝ ਆਦਾਨ ਪ੍ਰਦਾਨ ਏਦਾਂ ਦੇ ਹੁੰਦੇ ਨੇ ਜਿਹੜੇ ਆਨਲਾਈਨ ਜਾਂ ਏਟੀਐਮ ਦੇ ਰਾਹੀਂ ਨਹੀਂ ਸੁਖੀ ਜੀ ਕੀਤੇ ਜਾਂਦੇ, ਸਿਰਫ ਤੇ ਸਿਰਫ ਕੁਝ ਭੁਗਤਾਨ ਜਿਹੜੇ ਨੇ ਉਹ ਬੈਂਕਾਂ ਰਾਹੀਂ।

0: ਕਿਤੇ ਤੁਸੀਂ ਵੀ ਸੌਣ ਵੇਲੇ ਮੋਬਾਈਲ ਜਿਹੜਾ ਯੂਜ਼ ਕਰਦੇ ਹੋਵੋਗੇ, 4 ਦਿਨ ਤੇ ਲਾ ਕੇ ਮੋਬਾਈਲ ਯੂਜ਼ ਕਰਦੇ ਹੋਵੋਗੇ, ਕਈ ਵਾਰੀ ਅਸੀਂ ਇੰਨੇ ਖੁੱਭ ਜਾਂਦੇ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਕਿੰਨਾ ਜ਼ਰੂਰੀ ਹੈ ਦੇਖਣਾ ਜਾਂ ਕਿੰਨਾ ਕੁ ਨਹੀਂ। ਸੁੱਖੀ ਜੀ, ਇੱਕ ਦੋ ਵੀਡੀਓ ਐਸੀਆਂ ਵਾਇਰਲ ਹੋਈਆਂ ਵੀ ਦੇਖੀਆਂ ਕਿ ਇੱਕ ਸ਼ਾਪਕੀਪਰ ਜਿਹੜਾ ਸੀ, ਕੱਪੜਿਆਂ ਵਾਲਾ ਦੁਕਾਨਦਾਰ, ਆਪਣੀ ਦੁਕਾਨ ਤੇ ਬੈਠਾ, ਕੋਈ ਗਾਹਕ ਨਹੀਂ ਸੀ, ਆਪਣਾ ਫੋਨ ਚਲਾ ਰਿਹਾ ਸੀ, ਨਾਲ ਨਾਲ ਫੋਨ ਚਾਰਜਿੰਗ ਤੇ ਲੱਗਾ, ਇੱਕਦਮ ਜਿਹੜਾ ਫੋਨ ਦੀ ਬੈਟਰੀ ਮਤਲਬ ਬਲਾਸਟ ਹੋ ਗਈ ਜਾਂ ਕੀ ਹੋ ਗਿਆ, ਸੋ ਉਹਨੂੰ ਵੀ ਕਰੰਟ ਲੱਗਿਆ ਪਰ ਉਹ ਜ਼ਖਮੀ ਹੋ ਗਿਆ, ਮੌਤ ਦੇ ਮੂੰਹ ਤੋਂ ਆ ਕੇ ਮੁੜਿਆ। ਇੱਕ ਬੱਚਾ ਏਦਾਂ ਹੀ ਫੋਨ ਦੇਖ ਰਿਹਾ ਸੀਗਾ ਤੇ ਉਹਦੇ ਨਾਲ ਵੀ ਏਦਾਂ ਦਾ ਹਾਦਸਾ ਵਾਪਰਿਆ। ਸੋ ਇਹ ਬਹੁਤ ਜ਼ਿਆਦਾ ਏਦਾਂ ਹੁੰਦਾ ਪਰ ਪਤਾ ਨਹੀਂ ਕਿਉਂ ਇਹ ਸਮਝ ਨਹੀਂ ਆਉਂਦੀ ਕਿ ਅਸੀਂ ਜਦੋਂ ਇਹ ਕੰਪਨੀਆਂ ਵੀ ਸੁੱਖੀ ਜੀ ਕਹਿੰਦੀਆਂ ਕਿ ਜਦੋਂ ਤੁਸੀਂ ਫੋਨ ਨੂੰ ਚਾਰਜਿੰਗ ਤੇ ਲਗਾਉਂਦੇ ਹੋ ਨਾ, ਇੰਸਟਰਕਸ਼ਨ ਪਹਿਲਾਂ ਦਿੱਤੀਆਂ ਜਾਂਦੀਆਂ ਨੇ ਕਿ 80%, ਪਹਿਲੀ ਗੱਲ ਤੇ 80% ਤੋਂ ਜ਼ਿਆਦਾ ਤੁਸੀਂ ਬੈਟਰੀ ਨੂੰ ਫੁੱਲ 100% ਚਾਰਜ ਨਹੀਂ ਕਰਨਾ, ਫੋਨ ਨੂੰ ਚਾਰਜਿੰਗ ਤੇ ਲਗਾਓ। ਦੂਸਰਾ, ਚਾਰਜਿੰਗ ਲਗਾਉਂਦੇ ਸਮੇਂ ਫੋਨ ਨੂੰ ਯੂਜ਼ ਨਹੀਂ ਕਰਨਾ, ਸੁੱਤੇ ਹੋਏ ਕਦੇ ਵੀ ਫੋਨ ਨੂੰ ਚਾਰਜਿੰਗ ਤੇ ਲਾ ਕੇ ਨਾ ਸੌ, ਉਨੀ ਦੇਰ ਲਗਾਓ ਜਿੰਨੀ ਦੇਰ ਤੁਸੀਂ ਜਾਗਦੇ ਹੋ, ਤੇ ਫੋਨ ਨੂੰ ਉਤਾਰ ਲਓ, ਆਪਣਾ ਸਵਿਚ ਆਫ ਕਰ ਲਓ। ਪਰ ਅਸੀਂ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਜਿਹੜਾ ਆ ਅਣਗਹਿਲੀ ਕਰ ਜਾਂਦੇ ਆ ਤੇ ਉਹ ਵੱਡੇ ਹਾਦਸੇ ਬਣ ਜਾਂਦੇ ਹਨ।
1: ਪਰ ਮੋਸਟਲੀ ਜਿਹੜੇ ਸਾਰੇ ਲੋਕ ਆ ਜਿਨ੍ਹਾਂ ਚੋਂ ਆਪਾਂ ਵੀ ਆਉਨੇ ਆ, ਆਪਾਂ ਸੌਣ ਲੱਗੇ ਚਾਰਜ ਕਰਦੇ ਆ
2: ਆਲਵੇਸ।
1: ਜੀ,
2: ਬਿਲਕੁਲ ਜੀ,
1: ਔਰ ਲਾ ਕੇ ਨਾਲ ਸਿਰਹਾਣੇ ਰੱਖ ਲਈਦਾ, ਕਿਉਂਕਿ ਬਾਕੀ ਦੇ ਘਰ ਦੇ ਮੈਂਬਰਾਂ ਨਾਲੋਂ ਜ਼ਿਆਦਾ ਬੰਦੇ ਦੇ ਮੁਹੱਬਤ ਫੋਨ 'ਚ ਹੀ ਹੁੰਦੀ ਆ ਜੀ। ਦੇਖੋ, ਹਰ ਵਕਤ ਫੋਨ ਨੂੰ ਨਾਲ।
2: ਸੁਖੀ ਜੀ, ਹੁਣੇ ਵੀ ਫੋਨ ਫੜਿਆ ਤੁਸੀਂ?
1: ਉਹੀ ਤਾਂ ਮੈਂ ਕਹਿਣ ਲੱਗਿਆ ਸੀ ਹੁਣ ਵੀ ਮੇਰੇ ਹੱਥ 'ਚ, ਔਰ ਮੈਨੂੰ ਮਨਪ੍ਰੀਤ ਹੋਰਾਂ ਨੇ ਡਰਾ ਦਿੱਤਾ, ਮੈਨੂੰ ਲੱਗਦਾ ਕਿ ਕਿਤੇ ਕਰੰਟ ਹੀ ਨਾ ਪੈ ਜਾਏ।
2: ਬਿਲਕੁਲ ਜੀ,
1: ਔਰ ਇਸ ਦੇ ਨਾਲ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਆ। ਵਧੀਆ ਖਾਣਾ ਖਾਣਾ ਚਾਹੁੰਦੇ ਹੋ, ਵਧੀਆ ਮਾਹੌਲ ਚ ਗੈਸਟਾਂ ਨੂੰ ਜਾਂ ਆਪਣੇ ਪਰਿਵਾਰ ਨੂੰ ਬਿਠਾਲਣਾ ਚਾਹੁੰਦੇ ਹੋ, ਲਾਈਵ ਮਿਊਜ਼ਿਕ ਸੁਣਨਾ ਚਾਹੁੰਦੇ ਹੋ, ਤਾਂ ਟਿੱਕਾ ਜੰਕਸ਼ਨ ਪਹੁੰਚੋ। ਰਦਰਫੋਰਡ ਅਤੇ ਕਵੀਰ ਨਾਲ ਕਵੀਨ ਦਾ ਕਾਰਨਰ ਹੈ ਬ੍ਰੰਪਟਨ 'ਚ, ਨੰਬਰ ਹੈ 6474294040। ਤੇ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਅਸੀਂ ਜਿਹੜਾ ਹੈਗਾ ਉਹ ਅੰਜਮ ਕ੍ਰੇਸ਼ੀ ਹੋਰਾਂ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਰੱਬ ਨਾ ਕਰੇ ਤੁਹਾਡਾ ਐਕਸੀਡੈਂਟ ਹੋ ਜਾਂਦਾ ਤੇ ਉਸ ਸਮੇਂ ਕੀ ਕਰਨਾ, ਤੁਸੀਂ ਕਾਲ ਕਰੋ ਇਹਨਾਂ ਦੇ ਮਾਹਰ ਲੋਇਰ ਨੂੰ 4165700157। ਪੀਜ਼ਾ ਡਿਪੂ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ। ਪੀਜ਼ਾ ਡਿਪੂ ਦੀਆਂ ਬਹੁਤ ਸਾਰੀਆਂ ਲੋਕੇਸ਼ਨਾਂ ਤੁਹਾਡੇ ਆਸ ਪਾਸ ਨੇ, ਵਧੀਆ ਪੀਜ਼ਾ ਖਾਣਾ, ਵਿੰਗਸ ਖਾਣੇ ਤੇ pizzadepot.ca ਤੇ ਜਾ ਕੇ ਆਰਡਰ ਕਰ ਸਕਦੇ ਹੋ ਜੀ। ਗੱਲਾਂ ਬਾਤਾਂ ਸਾਡੀਆਂ ਮਨਪ੍ਰੀਤ ਹੋਰਾਂ ਨਾਲ ਚੱਲ ਰਹੀਆਂ, ਲਾਈਨਾਂ ਸਾਡੀਆਂ ਓਪਨ ਹੈ, 9057990999 ਤੇ ਕਾਲ ਆ ਸਕਦੀ ਹੈ, ਪਰ ਹਾਲੇ ਤੱਕ ਕਾਲ ਵੱਜੀ ਨਹੀਂ। ਸ਼ਾਇਦ ਪ੍ਰੋਗਰਾਮ ਆਨ ਏਅਰ ਜਾ ਵੀ ਰਿਹਾ, ਕਿਰਨ ਜੀ
2: ਜਾ ਰਿਹਾ ਜੀ,
1: ਪੱਕਾ ਜੀ
2: ਜੀ।
1: ਜੇ ਕਿਸੇ ਨੂੰ ਸੁਣ ਰਿਹਾ ਹੈ ਤੇ ਪਲੀਜ਼ ਫੋਨ ਕਰਕੇ ਜ਼ਰੂਰ ਦੱਸੋ। ਤੇ ਸਾਡਾ ਅੱਜ ਦਾ ਸਵਾਲ ਵੀ ਹੈ ਕਿ ਜ਼ਿਆਦਾ ਗਿਆਨ ਜ਼ਿਆਦਾ ਜ਼ਰੂਰੀ ਹੈ, ਨੌਲੇਜ ਜ਼ਿਆਦਾ ਜ਼ਰੂਰੀ ਹੈ, ਜਾਂ ਜੀਵਨ ਲਈ ਪੈਸਾ ਜ਼ਿਆਦਾ ਜ਼ਰੂਰੀ ਹੈ। ਅੱਛਾ ਮਨਪ੍ਰੀਤ ਜੀ, ਲਿਖਣ ਵਾਲਿਆਂ ਨੇ ਤੇ ਇਹ ਵੀ ਲਿਖਿਆ, ਕਹਿੰਦੇ ਕਿ ਜਦੋਂ ਬੰਦਾ ਮਰਦਾ ਦੁਨੀਆਂ ਤੋਂ ਜਾਂਦਾ ਤੇ ਪੈਸਾ ਨਾਲ ਨਹੀਂ ਜਾਂਦਾ, ਹੈ ਨਾ, ਪਰ ਇਹ ਕਿਉਂ ਨਹੀਂ ਦੱਸਿਆ ਕਿ ਮਰਦੇ ਦਮ ਤੱਕ ਪੈਸਾ ਤੁਹਾਡੇ ਨਾਲ ਹੀ ਰਹਿੰਦਾ, ਤਾਂ ਤੁਹਾਡਾ ਸਾਥ ਲੋਕੀ ਵੀ ਦਿੰਦੇ ਆ, ਤੁਹਾਡੇ ਘਰ ਦੇ ਵੀ ਦਿੰਦੇ ਆ, ਮਰਦੇ ਦਮ ਤੱਕ ਜੇ ਤੁਹਾਡੇ ਕੋਲ ਪੈਸਾ ਤਾਂ, ਅਦਰਵਾਈਜ਼ ਉੱਥੇ ਛੱਡ ਜਾਂਦੇ, ਪੈਸਾ ਨਹੀਂ ਆਉਂਦਾ।
0: ਸੁਖੀ ਜੀ, ਸੱਚੀ ਤੁਸੀਂ ਕਿਹਾ, ਕਹਿੰਦੇ ਨੇ ਕਿ ਪੈਸਾ ਕੁਝ ਵੀ ਨਹੀਂ ਪਰ ਪੈਸਾ ਸੁਖੀ ਜੀ ਸਭ ਕੁਝ ਆ। ਸੋ ਬਹੁਤ ਹੀ ਜਿਹੜੀਆਂ ਐਸੀਆਂ ਗੱਲਾਂ ਹੁੰਦੀਆਂ ਨੇ, ਤੁਸੀਂ ਤਾਂ ਜ਼ਿੰਦਗੀ ਦੇ ਜ਼ਿਆਦਾ ਥੋੜੇ ਜਿਹੇ ਤਜਰਬੇ ਜਿਹੜੇ ਨੇ ਹੰਢਾਏ ਨੇ, ਹਨਾ। ਹੁਣ ਕਿਰਨ ਹੋਣੀ ਆ, ਅਸੀਂ ਅਜੇ ਚਲੋ ਸਾਰੇ ਆਪਣੀ ਲਾਈਫ ਚ ਮਿਹਨਤ ਤੇ ਸੰਘਰਸ਼ ਹੀ ਕਰਦੇ ਨੇ, ਬੰਦਾ ਮਰਦੇ ਦਮ ਤੱਕ ਕਰਦਾ, ਪਰ ਅੱਜ ਸਾਡੀ ਸ਼ੁਰੂਆਤ ਹੈ। ਅਸੀਂ ਪਹਿਲਾਂ ਮਾਂ ਬਾਪ ਦੇ ਸਿਰ ਤੇ ਸੀਗੇ, ਘਰਦਿਆਂ ਦੇ ਸਿਰ ਤੇ ਸੀ, ਜਦੋਂ ਤੁਸੀਂ ਸੁਰਤ ਸੰਭਲੀ ਮਾੜਾ ਮੋਟਾ ਬਾਹਰ ਨਿਕਲੇ, ਆਪਣਾ ਖਾਣ ਪੀਣ ਜੋਗਾ ਤੇ ਆਪਣੇ ਪਹਿਨਣ ਪਚਰਨ ਜੋਗਾ ਕਮਾਉਣ ਲੱਗੇ, ਹਨਾ, ਤੇ ਬਹੁਤੀਆਂ ਜਗ੍ਹਾ ਤੇ ਏਦਾਂ ਲੱਗਿਆ ਵੀ ਅੱਛਾ ਇੱਥੇ ਵੀ ਲੋੜ ਸੀ ਜਾਂ ਇੱਥੇ ਆਹ ਕੀਤਾ ਤੇ ਇੱਥੇ ਪੈਸੇ ਦੀ ਲੋੜ ਸੀ, ਪਰ ਇੱਥੇ ਅਸੀਂ ਛੱਡ ਆਏ, ਇੱਥੇ ਅਸੀਂ ਫ੍ਰੀ ਦੀ ਵਰਕਸ਼ਾਪਾਂ ਕਰ ਆਏ ਜਾਂ ਫ੍ਰੀ ਦੇ ਵਿੱਚ ਜਾ ਕੇ ਅਸੀਂ ਉਹਨਾਂ ਦੇ ਨਾਲ ਐਜ ਆ ਵਲੰਟੀਅਰ ਹੀ ਕੰਮ ਕਰ ਆਏ, ਤੇ ਹੁਣ ਉਹ ਜਿਹੜਾ ਗੈਪ ਹੈ ਕਿਤੇ ਨਾ ਕਿਤੇ ਨਾਲ ਨਹੀਂ ਰਲਦਾ। ਪਰ ਜਦੋਂ ਅੱਜ ਦੀ ਜਨਰੇਸ਼ਨ ਨੂੰ ਦੇਖੀਦਾ ਆ, ਜਿਹੜੇ ਅੱਜ ਹੁਣੇ ਹੁਣੇ ਪਾਸ ਆਊਟ ਹੋ ਕੇ ਕਾਲਜਾਂ ਚ ਨਿਕਲਦੇ ਆ, ਤਾਂ ਉਹਨਾਂ ਦਾ ਜਿਹੜਾ ਡਿਮਾਂਡ ਹੈ ਉਹ ਪੇ ਸਕੇਲ ਹੁੰਦਾ ਆ, ਜਿਹੜਾ ਅਸੀਂ 10-10 ਸਾਲ ਦੇ ਐਕਸਪੀਰੀਅੰਸ ਤੋਂ ਬਾਅਦ ਵੀ ਨਹੀਂ ਲੈ ਪਾ ਰਹੇ। ਪਤਾ ਨਹੀਂ ਅਸੀਂ ਸ਼ਾਇ ਫੀਲ ਕਰਦੇ ਹਾਂ ਜਾਂ ਪਤਾ ਨਹੀਂ ਸਾਨੂੰ ਐ ਲੱਗਦਾ ਵੀ ਨਹੀਂ ਚੱਲੀ ਜਾਂਦਾ ਆ, ਜਾਂ ਅਸੀਂ ਰਿਸ਼ਤੇ ਅਸੀਂ ਹਾਂ ਇਹ ਵੀ ਇੱਕ ਸੱਚ ਆ ਵੀ ਅਸੀਂ ਥੋੜੇ ਜਿਹੇ ਕਿਤੇ ਨਾ ਕਿਤੇ ਇਸ ਗੱਲੋਂ ਵੀ ਪ੍ਰਾਊਡ ਫੀਲ ਕਰਦੇ ਹਾਂ ਤੇ ਅਸੀਂ ਰਿਸ਼ਤੇ ਵੀ ਬਹੁਤ ਚੰਗੇ ਕਮਾਏ ਆਪਣੇ ਕੰਮਾਂ ਕਾਰਾਂ ਦੇ ਦੌਰਾਨ, ਜੇ ਅਸੀਂ ਪੈਸਾ ਘੱਟ ਕਮਾਇਆ ਰਿਸ਼ਤੇ ਵੀ ਕਮਾਏ। ਪਰ ਹੁਣ ਆ ਕੇ ਜੋ ਜ਼ਮਾਨਾ ਹੋ ਗਿਆ, ਜਿਸ ਤਰੀਕੇ ਨਾਲ ਮਹਿੰਗਾਈ ਹੋ ਗਈ, ਸੁੱਖੀ ਜੀ ਤੁਸੀਂ ਕੱਪੜੇ ਦੀ ਗੱਲ ਕਰ ਲਓ, ਤੁਸੀਂ ਖਾਣੇ ਦੀ ਗੱਲ ਕਰ ਲਓ, ਤੁਸੀਂ ਸਫ਼ਰ ਦੀ ਗੱਲ ਕਰ ਲਓ, ਹਰ ਪਾਸੇ ਹੀ ਇੰਨੀ ਮਹਿੰਗਾਈ ਆ ਕਿ ਤੁਸੀਂ ਪੈਸੇ ਤੋਂ ਬਿਨਾਂ ਸਫ਼ਰ ਕਰ ਹੀ ਨਹੀਂ ਸਕਦੇ ਤੇ

0: ਕਹਿਣਾ ਬਿਲਕੁਲ ਝੂਠਾ ਹੋਊਗਾ ਵੀ ਕੱਲਾ ਗਿਆਨ ਜ਼ਰੂਰੀ ਆ, ਪੈਸਾ ਨਹੀਂ ਜ਼ਰੂਰੀ। ਤੁਹਾਡਾ ਗਿਆਨ ਕੋਈ ਨਹੀਂ ਸੁਣਦਾ, ਤੁਸੀਂ ਚਾਰ ਜੇਬ ਚ ਪੈਸੇ ਪਾ ਕੇ ਚਲੇ ਜਾਓ, ਕਿਸੇ ਨਾਲ ਬਹਿ ਲਓ, ਖਾ ਪੀ ਲਓ, ਗੱਲਾਂ ਬਾਤਾਂ ਕਰ ਲਓ, ਚਾਰ ਉਹਦੀਆਂ ਸੁਣ ਲਓ ਜਾਂ ਸੁਣਾ ਲਓ, ਸੋ ਅਗਲਾ ਖੁਸ਼ ਹੋ ਗਿਆ, ਤੁਹਾਡੇ ਨਾਲ ਟਾਈਮ ਸਪੈਂਡ ਵੀ ਕਰਦਾ ਆ,
1: ਤੁਹਾਡੀ ਆਵਾਜ਼ ਵੀ ਵਧੀਆ ਸੁਣ ਰਹੀ ਹੈ ਜੀ ਸਾਨੂੰ, ਸੋ ਬਾਕੀ ਦੇ ਲਿਸਨਰ ਵੀ ਸਾਨੂੰ ਕਾਲ ਕਰਕੇ ਦੱਸਣ। ਅੱਛਾ ਪਰਿਵਾਲ ਸਾਹਿਬ, ਸਵਾਲ ਹੈ ਅੱਜ ਦਾ ਕਿ ਜੀਣ ਲਈ ਗਿਆਨ ਜਾਂ ਨੌਲੇਜ ਜ਼ਿਆਦਾ ਜ਼ਰੂਰੀ ਹੈ ਜਾਂ ਪੈਸਾ?
2: ਇਹ ਤਾਂ ਜੀ ਤੰਦਰੁਸਤੀ ਸਭ ਤੋਂ ਜ਼ਰੂਰੀ ਹੈ ਜੀ।
1: ਓਕੇ,
2: ਮੈਂ ਹੁਣ ਪ੍ਰਾਈਡ ਦਾ ਹਸਪੀਟਲ ਤੋਂ ਆਇਆ ਜੀ, ਅੱਜ ਇਹ ਕੰਮ ਸਟਾਰਟ ਕੀਤਾ।
1: ਓ ਹੋ ਹੋ ਹੋ, ਠੀਕ ਹੋ?
2: ਮੈਂ ਕਿਹਾ ਬਿਲਕੁਲ ਠੀਕ ਹੈ ਜੀ ਹੁਣ ਤਾਂ, ਤੇ ਮੇਰਾ ਖਿਆਲ ਨਾਲ ਤੰਦਰੁਸਤੀ।
1: ਓਕੇ ਬਿਲਕੁਲ ਜੀ, ਤੁਹਾਡਾ ਖਿਆਲ ਵਧੀਆ, ਤੰਦਰੁਸਤ ਰਹੋ, ਸਾਡੀ ਅਰਦਾਸ ਹੈ ਕਿ ਹੋਰ ਠੀਕ ਹੋਵੋ, ਹੋਰ ਪੈਸਾ ਕਮਾਓ, ਕੰਮ ਕਾਰ ਕਰੋ, ਠੀਕ ਹੈ?
2: ਠੀਕ ਆ ਜੀ, ਠੀਕ ਆ ਜੀ, ਬਹੁਤ ਵਧੀਆ ਪ੍ਰੋਗਰਾਮ ਹੈ ਜੀ,
1: ਥੈਂਕ ਯੂ,
2: ਬਹੁਤ ਵਧੀਆ ਲੱਗਦਾ,
1: ਥੈਂਕ ਯੂ। 9057990999 ਸਾਡਾ ਨੰਬਰ ਹੈ, ਤੁਸੀਂ ਕਾਲ ਕਰ ਸਕਦੇ ਹੋ। ਤਦ ਤੱਕ ਆਪਾਂ ਲੈਂਦੇ ਹਾਂ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਜੀ।

0: ਤਰੀਦੀ ਤਾਂ ਗੱਲ ਹੀ ਕੁਝ ਹੋ ਰਹੇ ਤੁਮਾ ਭਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਨ ਰੋਡ ਇਨ ਰੈਕਸਡੇਲ 416213-1165
1: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
2: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
1: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
2: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
3: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ
2: ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
3: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
2: 416-509-1509
3: ਔਰ ਵਿਜ਼ਿਟ insuranceforyou.ca
4: खुदा न करे अगर आपका कार एक्सीडेंट हो गया और आप कानूनी मदद लेना चाहते हैं तो ना सिर्फ हम आपके हक का जायज ज्यादा से ज्यादा पैसा लेकर दिलवाते हैं बल्कि अपनी फीस भी आपका क्लेम दिलवाने के बाद ही लेते हैं और मैं आपकी अपनी अंजुम कुरैशी आपकी अपनी जबान बोलती हूँ और हमारे पर्सनल इंजरी लॉयर्स की टीम आपके क्लेम को प्रोफेशनली हैंडल करते हैं और अगर अपने क्लेम के सिलसिले में आप हमारे लॉयर के साथ मीटिंग करना चाहते हैं तो हमारी कंसल्टेंसी बिल्कुल फ्री है आज ही मुझे कॉल करें आपके कार एक्सीडेंट केस में आपका इन्फॉर्मेशन लेना आपका हक है 416-570-0157
5: ਇੰਤਜ਼ਾਰ ਹੁਣ ਖਤਮ ਹੋਇਆ ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ
6: ਅੱਜ
7: ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕਿਆ ਚਾਹੀਦਾ ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ
8: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ
7: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com ਹੋਰ ਕੋਈ ਸੇਵਾ
9: Listen live Patno do radio with Sukhi Nijjar
10: ਬਿਲਕੁਲ ਜੀ ਤੁਸੀਂ ਠੀਕ ਸੁਣਿਆ ਢਿੱਲੋਂ ਵੀਡੀਓ ਤੇ ਤੁਸੀਂ ਜਾਣਾ ਜਦੋਂ ਮਰਜ਼ੀ ਜਾ ਸਕਦੇ ਹੋ ਪਿਛਲੇ 40 ਸਾਲ ਤੋਂ ਵੱਧ ਦਾ ਸਫ਼ਰ ਇਹਨਾਂ ਨੇ ਕੀਤਾ ਇਸ ਫੀਲਡ ਦੇ ਵਿੱਚ ਐਂਟਰਟੇਨਮੈਂਟ ਫੀਲਡ ਦੇ ਵਿੱਚ ਤੇ ਇਸ ਟਾਈਮ ਸੈਮੀ ਢਿੱਲੋਂ ਸਾਹਿਬ ਮੇਰੇ ਨਾਲ ਲਾਈਨ ਤੇ ਨੇ ਸੈਮੀ ਸਾਹਿਬ ਵੈਲਕਮ
11: ਬਿਲਕੁਲ ਜੀ ਥੈਂਕ ਯੂ ਸੋ ਮਚ ਜਿੰਨੇ ਵੀ ਸਰੋਤੇ ਆਪਣੇ ਨਾਲ ਜੁੜੇ ਆ AM 530 ਤੇ ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਆਫਟਰਨੂਨ
10: ਸਤਿ ਸ਼੍ਰੀ ਅਕਾਲ ਜੀ ਏਵਨ AM 530 ਦੇ ਉੱਤੇ ਇਸ ਟਾਈਮ ਆਪਾਂ ਨੂੰ ਕਾਫੀ ਤਾਦਾਦ ਦੇ ਵਿੱਚ ਜਿਹੜੇ ਲਿਸਨਰ ਆ ਉਹ ਸੁਣ ਰਹੇ ਨੇ ਤੇ ਢਿੱਲੋਂ ਵੀਡੀਓ ਆਲਵੇਜ਼ ਕਹਿ ਦਈਏ ਕਿ ਅਪਡੇਟ ਰਹਿੰਦਾ ਪ੍ਰੋਗਰਾਮ ਦੇ ਨਾਲ ਜੋ ਵੀ ਇਲੈਕਟ੍ਰੋਨਿਕ ਦੇ ਵਿੱਚ ਐਂਟਰਟੇਨਮੈਂਟ ਦੇ ਵਿੱਚ ਤੁਹਾਨੂੰ ਪਤਾ ਬਹੁਤ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਨੇ ਸਮੇਂ ਸਮੇਂ ਮੁਤਾਬਕ ਪਰ ਤੁਸੀਂ ਸਮੇਂ ਦੇ ਨਾਲ ਬਿਲਕੁਲ ਅਪਡੇਟ ਰਹਿੰਦੇ ਹੋ ਤੇ ਅੱਜ ਆਪਾਂ ਕਿਹੜੀ ਗੱਲਬਾਤ ਦੱਸੀਏ ਸੁਣਨ ਵਾਲਿਆਂ ਨੂੰ
11: ਬਿਲਕੁਲ ਜੀ ਸੋ ਸਾਰੇ ਦੇ ਸਾਰੇ ਪ੍ਰੋਡਕਟਸ ਜਿਹੜੇ ਹੈਗੇ ਉਹਨਾਂ ਦੀ ਇਨਫੋਰਮੇਸ਼ਨ ਦੇਣੀ ਚਾਹੁੰਦੇ ਹਾਂ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਹੈਗਾ ਆ ਲੇਕਿਨ ਫਿਰ ਵੀ ਚਲੋ ਕਹਿੰਦੇ ਹੁੰਦੇ ਆ ਨਾ ਕਿ ਹੋਕਾ ਟਾਈਮ ਟੂ ਟਾਈਮ ਦੇਣਾ ਚਾਹੀਦਾ ਆ ਢੋਲ ਆਪਦਾ ਵਜਾਉਣਾ ਹਮੇਸ਼ਾ ਢੋਲ ਵਜਾਉਂਦੇ ਰਹੋ
10: ਬਿਲਕੁਲ ਜੀ ਬਿਲਕੁਲ ਮੈਂ ਪਿਛਲੇ ਤੁਹਾਨੂੰ ਪਤਾ ਕੁਛ ਦਿਨ ਆਪਾਂ ਫੈਮਿਲੀ ਚ ਬਿਜ਼ੀ ਸੀ ਕੁਛ ਦਿਨ ਮੈਂ ਰੇਡੀਓ ਤੇ ਆਇਆ ਨਹੀਂ ਤੇ ਮੈਨੂੰ ਇੱਕ ਦੋ ਬੰਦੇ ਪੁੱਛਣ ਕਹਿੰਦੇ ਜੀ ਤੂੰ ਹੁਣ ਛੱਡਦਾ ਰੇਡੀਓ ਸੋ ਇਹ ਦੱਸਣਾ ਹੀ ਪੈਂਦਾ
11: ਬਿਲਕੁਲ ਬਿਲਕੁਲ ਸੋ ਹਮੇਸ਼ਾ ਲਾਈਮਲਾਈਟ ਦੇ ਵਿੱਚ ਰਹਿਣਾ ਚਾਹੀਦਾ ਜੀ ਆਪਾਂ ਤਾਂ ਗਿੱਜੇ ਹੋਏ ਇਹਨਾਂ ਚੀਜ਼ਾਂ ਦੇ ਵਿੱਚ ਖਾਸ ਕਰਕੇ ਤੁਸੀਂ ਸੋ ਸੋ ਗੁਰਬਾਣੀ ਰੇਡੀਓ ਤਾਂ ਆਪਾਂ ਸ਼ੁਰੂਆਤ ਕਰ ਲੈਂਦੇ ਹਾਂ ਜੀ ਗੁਰਬਾਣੀ ਰੇਡੀਓ ਜਿਹੜਾ ਕਿ ਤਕਰੀਬਨ 10 ਸਾਲ ਪਹਿਲਾਂ ਅਸੀਂ ਰਿਲੀਜ਼ ਕੀਤਾ ਸੀਗਾ ਔਰ ਹੁਣ ਰਾਈਟ ਨਾਓ ਸਾਡੇ ਕੋਲ ਵੱਖ ਵੱਖ ਤਰ੍ਹਾਂ ਦੇ ਜਿਹੜੇ ਰੇਡੀਓਜ਼ ਆ ਇੱਕ ਪਿਛਲੇ ਦਿਨਾਂ ਦੇ ਵਿੱਚ ਅਸੀਂ ਨਵਾਂ ਰੇਡੀਓ ਜਿਹੜਾ ਹੈਗਾ ਆ ਉਹਨੂੰ ਪਲੱਗ ਐਂਡ ਪਲੇ ਰੇਡੀਓ ਜਿਹੜਾ ਹੈਗਾ ਉਹਦਾ ਨਾਂ ਦਿੱਤਾ ਗਿਆ ਹੈਗਾ ਬੇਸਿਕਲੀ ਉਹਦੇ ਵਿੱਚ ਬੈਟਰੀ ਨਹੀਂ ਪੈਂਦੀ ਕੋਈ ਵੀ ਸਿਰਫ ਤੇ ਸਿਰਫ ਤੁਸੀਂ ਆਪਣੇ ਦੀ ਕੋਈ ਵੀ ਸਿਰਫ ਤੇ ਸਿਰਫ ਤੁਸੀਂ ਆਪਣੇ ਘਰ ਦੇ ਆਊਟਲੈਟ ਦੇ ਵਿੱਚ ਉਹਦਾ ਪਲੱਗ ਲਾਉਣਾ ਆ ਅਤੇ ਸਾਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈਗਾ ਉਹ ਚੱਲੂਗਾ ਭਾਵੇਂ ਤੁਸੀਂ 24/7 ਸੁਖਮਨੀ ਸਾਹਿਬ ਸੁਣ ਲਓ ਨਿਤਨੇਮ ਸੁਣ ਲਓ, ਨਾਮ ਸਿਮਰਨ ਸੁਣ ਲਓ, ਜਾਂ ਤੁਹਾਡੇ ਕੋਈ ਮਨਪਸੰਦ ਦਾ ਸ਼ਬਦ ਜਿਹੜਾ ਹੈਗਾ ਆ ਤੁਸੀਂ ਉਸ ਰੇਡੀਓ ਦੇ ਵਿੱਚ ਭਰਵਾਉਣਾ ਚਾਹੁੰਦੇ ਹੋ ਤਾਂ ਡੈਫਨਿਟਲੀ ਸਾਡੇ ਨਾਲ ਤਾਲਮੇਲ ਕਰ ਸਕਦੇ ਹੋ। ਸਿਰਫ ਤੇ ਸਿਰਫ $20 ਇਸ ਰੇਡੀਓ ਦੀ ਪ੍ਰਾਈਸ ਅਸੀਂ ਰੱਖੀ ਹੈ ਜੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਤੁਸੀਂ ਇੰਡੀਆ ਜਾਣਾ ਆ ਤਾਂ ਇੰਡੀਆ ਲੈ ਕੇ ਜਾਣ ਵਾਸਤੇ ਮੈਂ ਸਮਝਦਾ ਕਿ ਏਦੋਂ ਵਧੀਆ ਗਿਫਟ ਨਹੀਂ ਕੋਈ ਹੋ ਸਕਦਾ ਗਾ ਇੰਨੀ ਵਧੀਆ ਪ੍ਰਾਈਸ ਦੇ ਵਿੱਚ, ਸਿਰਫ ਤੇ ਸਿਰਫ $20। ਗੁਰਬਾਣੀ ਰੇਡੀਓ ਪਲੱਗ ਐਂਡ ਪਲੇ ਰੇਡੀਓ ਤੋਂ ਇਲਾਵਾ ਆਈ ਪੀ ਟੀਵੀ ਬੋਕਸਿਸ, ਬਹੁਤ ਸਾਰੇ ਲੋਕ ਰਾਈਟ ਨੋ ਇੰਡੀਆ ਆਈ ਪੀ ਟੀਵੀ ਸਾਨੂੰ ਸਵਾਲ ਪੁੱਛਦੇ ਆ ਜੀ ਕਿ ਕੀ ਜਿਹੜਾ ਇਹ ਬੋਕਸ ਆ ਇਹ ਇੰਡੀਆ ਚੱਲੂਗਾ। ਬਿਲਕੁਲ ਚੱਲੂਗਾ ਜੀ, ਤੁਹਾਨੂੰ ਇੱਥੋਂ ਅਸੀਂ ਟੈਸਟ ਕਰਕੇ ਦੇਵਾਂਗੇ ਔਰ ਪ੍ਰੋਪਰਲੀ ਜਿਹੜਾ ਹੈਗਾ ਆ ਉੱਥੇ ਇਹ ਜਿਹੜਾ ਬੋਕਸ ਆ ਚੱਲੂਗਾ। ਸਾਡੀ ਜਿਹੜੀ ਸਰਵਿਸ ਆ ਉੱਥੇ ਬਕਾਇਦਾ ਜਿੱਦਾਂ ਇੱਥੇ ਚੱਲਦੀ ਆ ਫਰੀਜ਼ਿੰਗ ਬਫਰਿੰਗ ਤੋਂ ਬਗੈਰ ਉੱਦਾਂ ਹੀ ਚੱਲੂਗੀ। ਆਈ ਪੀ ਟੀ ਵੀ ਤੋਂ ਇਲਾਵਾ ਕਰੋ ਸਟ੍ਰੀਮ ਜੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ, ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ ਤਾਂ ਢਿੱਲੋਂ ਵੀਡੀਓ ਐਬਨੀਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਹੈਗੀ ਆ ਜੀ। ਕੋਈ ਵੀ ਇਨਫੋਰਮੇਸ਼ਨ ਲਈ ਤੁਹਾਨੂੰ ਕਾਲ ਕਰਨੀ ਆ ਤਾਂ ਨੰਬਰ ਹੈਗਾ ਜੀ 9052041313।
10: ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ, ਆਪਣੀ ਗੱਲ ਫੇਰ ਹੁੰਦੀ ਆ ਔਰ ਨੰਬਰ ਬੜਾ ਈਜ਼ੀ ਹੈ 9052041313 ਦੇ ਉੱਤੇ ਜਿਹੜੀ ਗੱਲਬਾਤ ਤੁਸੀਂ ਕਰ ਸਕਦੇ ਹੋ। ਥੈਂਕ ਯੂ ਜੀ,
11: ਥੈਂਕ ਯੂ ਸਰ।
10: ਔਰ ਜੁੜੇ ਹੋ ਤੁਸੀਂ ਇਸ ਟਾਈਮ ਵਤਨੋਂ ਦੂਰ ਦੇ ਨਾਲ ਔਰ ਦੇਖਦੇ ਹਾਂ ਜੀ ਸਾਡੀ ਅਗਲੀ ਕਾਲ ਤੇ ਕੌਣ ਨੇ। ਜੀ ਆਇਆਂ ਨੂੰ ਜੀ।
6: ਹਾਂਜੀ ਸਤਿ ਸ੍ਰੀ ਅਕਾਲ ਜੀ।
10: ਸਤਿ ਸ੍ਰੀ ਅਕਾਲ ਜੀ।
6: ਤੁਹਾਡੇ ਵਿਚਾਰ ਸੁਣ ਰਿਹਾ ਸੀ, ਵਿਚਾਰ ਸਭ ਦੇ ਵੱਖਰੇ ਵੱਖਰੇ ਹੁੰਦੇ ਆ, ਜਿੰਨੇ ਇਨਸਾਨ ਧਰਤੀ ਤੇ ਆਏ ਨੇ ਸਭ ਦਾ ਜ਼ਿੰਦਗੀ ਜਿਉਣ ਦਾ ਵੱਖਰਾ ਵੱਖਰਾ ਤਰੀਕਾ।
10: ਬਿਲਕੁਲ ਜੀ,
6: ਕਿਸੇ ਲਈ ਪੈਸੇ ਦੀ ਅਹਿਮੀਅਤ ਹੈ, ਕਿਸੇ ਲਈ ਸੂਟ ਦੀ ਅਹਿਮੀਅਤ ਹੈ, ਗੱਲਾਂ ਦਾ ਸਾਰੀ ਸਹੀ ਹੈ, ਜਿਹੜੇ ਮਰਜ਼ੀ ਐਂਗਲ ਤੋਂ ਵੇਖ ਲਓ। ਪਰ ਮੈਂ ਤਾਂ ਇਹ ਦੇਖਿਆ ਵੀ ਜਿੰਨੀਆਂ ਚੀਜ਼ਾਂ ਨੇ ਨਾ ਆਪੋ ਆਪਣਾ, ਜਿਵੇਂ ਕੋਈ ਵੀ ਚੀਜ਼ ਆਉਂਦੀ ਹੈ ਇੱਕ ਵਾਰੀ ਆਪਾਂ ਖੁਸ਼ ਹੋ ਜਾਂਦੇ ਹਾਂ।
10: ਹਾਂਜੀ,
6: ਇਹ ਮੈਂ ਇਹ ਮੰਨ ਕੇ ਚੱਲਦਾ ਵੀ ਇਹ ਇੱਕ ਸਮੱਸਿਆ, ਜੇ ਇੱਕ ਕਾਰ ਲੈ ਮੰਨ ਲਓ ਘਰੇ ਆ ਗਈ ਬੰਦੇ ਖੁਸ਼ੀ ਲੱਡੂ ਬਣਦੇ ਵੀ ਕਾਰ ਲਿਆਂਦੀ, ਪਰ ਇੱਕ ਸਮੱਸਿਆ ਘਰੇ ਆ ਗਈ, ਜੇ ਇੱਕ ਹੋਰ ਆ ਗਈ ਤਾਂ ਵੱਡੀ ਸਮੱਸਿਆ ਆ ਗਈ। ਕੋਈ ਵੀ ਜਿੰਨੀਆਂ ਚੀਜ਼ਾਂ ਨੇ ਓਨੀਆਂ ਹੀ ਸਮੱਸਿਆਵਾਂ ਨੇ
10: ਜੀ।
6: ਜਿਹੜੀ ਸਾਦਗੀ ਵਾਲੀ ਜ਼ਿੰਦਗੀ ਆ ਉਹਦੇ ਵਰਗਾ ਆਨੰਦ ਹੀ ਨੀ, ਨਾ ਪੈਰ ਪਸਾਰਨ ਦੀ ਲੋੜ। ਕੱਪੜੇ ਵੇਖ ਲਓ ਤੁਸੀਂ, ਆਪਾਂ ਕਲੋਜ਼ਟਾਂ ਭਰ ਜਾਂਦੀਆਂ ਨੇ, ਪਾਉਂਦੇ ਆਪਾਂ ਕਿੰਨੇ ਕਾ।
10: ਬਿਲਕੁਲ ਜੀ, ਬਿਲਕੁਲ,
6: ਧਿਆਨ ਰੱਖੀ ਜਾਂਦੇ ਆ, ਪਾਉਣੇ ਉਹੀ ਦੋ ਚਾਰ ਹੁੰਦੇ ਆ, ਜਿਹੜੇ ਸ਼ੂਜ਼ ਆ ਅਲਮਾਰੀਆਂ ਉਹ ਟੁੱਟੀ ਜਾਂਦੀਆਂ ਨੇ। ਬਸ ਵੇਸਟੇਜ ਮਤਲਬ ਹੈਗੇ, ਜਿੰਨਾ ਘੱਟ ਸਮਾਨ ਹੋਊਗਾ ਮੂਵ ਕਰਨਾ ਵੀ ਸੌਖਾ, ਘੱਟ ਤੋਂ ਘੱਟ ਐਨ ਸਾਦਗੀ ਵਾਲੀ ਜ਼ਿੰਦਗੀ, ਬੜਾ ਆਨੰਦ ਆਉਂਦਾ, ਨਾ ਕੋਈ ਹੈਡੇਕ ਨਾ ਕੋਈ ਸਟ੍ਰੈਸ। ਜਿੱਡੀ ਵੱਡੀ ਗੱਡੀ ਬੰਦੇ ਨੂੰ ਬਾਹਰੋਂ ਦੇਖ ਕੇ ਲੱਗਦਾ, ਪਰ ਅੰਦਰੋਂ ਦਿਮਾਗ ਉਹਦਾ ਦੇਖਣ ਵਾਲਾ ਹੁੰਦਾ ਵੀ ਕਿੰਨਾ ਸਟ੍ਰੈਸ ਹੈ, ਕਿੰਨਾ ਉਹ ਹੈ। ਫਿਰ ਜੇ ਹੈਗੇ ਆ ਤਾਂ ਚਲੋ ਵਧੀਆ, ਪਰ ਜੇ ਨਹੀਂ ਹੈਗੇ, ਰੀਸ ਨਾ ਲੈ ਲਈ ਤੇ ਫਿਰ ਉਹਨੂੰ ਡਿਮਾਂਡਾਂ ਪੂਰੀਆਂ ਕਰਨ ਲਈ ਗਲਤ ਮਲਤ ਕੰਮ ਕਰਨੇ ਪੈਂਦੇ ਆ। ਵਧੀਆ ਸਾਦਗੀ ਨਾਲ ਬਤੀਤ ਕਰੋ, ਖਾਣੀਆਂ ਉਹੀ ਦੋ ਰੋਟੀਆਂ ਨੇ, ਕੁਛ ਮਰਜ਼ੀ ਹੋ ਜੀ।
10: ਕੀ ਬਾਤ, ਥੈਂਕ ਯੂ ਭਾਜੀ, ਥੈਂਕ ਯੂ, ਥੈਂਕ ਯੂ ਤੁਹਾਡੀ ਕਾਲ ਲਈ। ਦੇਖਦੇ ਹਾਂ ਅਗਲੀ ਲਾਈਨ ਜੀ। ਜੀ ਆਇਆਂ ਨੂੰ ਜੀ, ਗਿਆਨ ਜ਼ਰੂਰੀ ਹੈ ਜਾਂ ਕਿ ਪੈਸਾ? ਹਾਂਜੀ
12: ਹਾਂਜੀ, ਗਿਆਨ ਜ਼ਰੂਰੀ ਹੈ ਭਾਜੀ।
10: ਓਕੇ,
12: ਗਿਆਨ ਹੋਵੇ ਤਾਂ ਤੁਸੀਂ ਜਿੱਥੇ ਮਰਜ਼ੀ ਆਪਣੇ ਜਿਹੜੀ ਮਰਜ਼ੀ ਕੰਟਰੀ ਜਾ ਕੇ ਆਪਣਾ ਬਿਜ਼ਨਸ ਸ਼ੁਰੂ ਕਰ ਸਕਦੇ ਹੋ, ਕੰਮ ਸ਼ੁਰੂ ਕਰ ਸਕਦੇ।
10: ਠੀਕ ਹੈ ਜੀ,
12: ਮੇਰੀ ਬੇਟੀ ਬਹੁਤ ਗੁੱਡ ਜੋਬ ਸੀ ਜੀ, ਉਹਨੂੰ ਫਿਕਰ ਪੈ ਗਿਆ ਤੇ ਉਹਨੂੰ ਫਿਰ ਇੱਥੇ ਬੀਸੀ ਆਉਣਾ ਪਿਆ ਜੀ, ਨਿਊ ਜਰਸੀ ਸੀਗੀ ਜੀ ਉਹਦੀ, ਉੱਥੇ ਪੜ੍ਹੀ ਆ, ਉੱਥੇ ਸਭ ਕੁਛ ਸੀਗਾ ਜੀ ਉਹਦਾ। ਉਥੋਂ ਫਿਰ ਉਹਨੇ ਕਿਹਾ ਵੀ ਮੈਂ ਜਦੋਂ ਪਤਾ ਲੱਗਿਆ ਨਾ ਜੀ ਏਦਾਂ ਕਰ ਰਿਹਾ, ਇੱਥੇ ਦੀ ਬੋਰਨ ਆ ਕੈਨੇਡਾ ਦੀ ਜੀ, ਤੇ ਉਹਨੇ ਬੀਬੀ ਸੀ ਆ ਗਈ ਤੇ ਉਹਨੂੰ ਜੋਬ ਜਦੇ ਮਿਲ ਗਈ ਜੀ।
10: ਵਧੀਆ ਗੱਲ ਹੈ ਜੀ, ਬਹੁਤ ਵਧੀਆ ਤੁਹਾਡੇ ਵਿਚਾਰ, ਥੈਂਕ ਯੂ ਕਾਲ ਕਰਨ ਲਈ। ਔਰ ਸਾਡੇ ਹੋਰ ਵੀ ਲਿਸਨਰ ਕਾਲ ਕਰ ਸਕਦੇ ਆ, ਫੋਨ ਨੰਬਰ ਮੈਂ ਯਾਦ ਕਰਵਾ ਦਿੰਦਾ 9057990999 ਹੈ। ਔਰ ਮਨਪ੍ਰੀਤ ਹੋਰੀ ਵੀ ਸਾਡੇ ਨਾਲ ਇਸ ਟਾਈਮ ਜੁੜੇ ਹੋਏ ਨੇ ਜਲੰਧਰ ਤੋਂ, ਤੇ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਅਸੀਂ ਸਮੋਸਾ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ। ਤਿੰਨ ਲੋਕੇਸ਼ਨਾਂ ਨੇ ਸਮੋਸਾ ਸਵੀਟ ਫੈਕਟਰੀ ਦੀਆਂ, ਜਿੱਥੋਂ ਤੁਸੀਂ ਵਧੀਆ ਜਿਹੜਾ ਫਰੈਸ਼ ਫੂਡ ਲੈ ਸਕਦੇ ਹੋ, ਖਾਣਾ ਲੈ ਸਕਦੇ ਹੋ, ਵਿਆਹ ਸ਼ਾਦੀਆਂ ਦੇ ਮੌਕੇ ਤੇ ਮਠਿਆਈਆਂ ਲੈ ਸਕਦੇ ਹੋ, ਜਾਂ ਫਿਰ ਤੁਸੀਂ ਆਪਣਾ ਰੈਸਟੋਰੈਂਟ ਗਰੋਸਰੀ ਸਟੋਰ ਕਰ ਰਹੇ ਹੋਲ ਸੇਲ ਦੇ ਵਿੱਚ ਤੁਸੀਂ ਵੀ ਇਹਨਾਂ ਕੋਲੋਂ ਮਿਠਾਈਆਂ ਲੈ ਸਕਦੇ ਹੋ। ਹੈੱਡ ਆਫਿਸ ਦਾ ਨੰਬਰ 416-213-1165 ਹੈ। ਤੇ ਜੇਕਰ ਤੁਸੀਂ ਪਾਰਟੀ ਕਰਨੀ ਚਾਹੁੰਦੇ ਹੋ ਤੇ ਬੁੱਢਵਾਈਨ ਬੈਂਕਟ ਹਾਲ ਦਾ ਨਾਮ ਯਾਦ ਰੱਖੋ 416-743-0003। ਤੇ ਜੇ ਕੋਈ ਰੀਅਲ ਸਟੇਟ ਦੀ ਇਨਫੋਰਮੇਸ਼ਨ ਚਾਹੀਦੀ ਆ, ਕੋਈ ਚੀਜ਼ ਤੁਸੀਂ ਖਰੀਦਣੀ ਚਾਹੁੰਦੇ ਹੋ ਜਾਂ ਵੇਚਣੀ ਚਾਹੁੰਦੇ ਹੋ, ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ। ਰੀਮੈਕਸ ਗੋਲਡ ਨਾਲ ਕੰਮ ਕਰਦੇ ਹਾਂ। 416-881-7070 ਨੰਬਰ ਹੈ ਜੀ। 416-881-7070 ਤੇ ਗੱਲ ਹੋ ਸਕਦੀ ਆ। ਸਾਡੇ ਕੋਲ ਇੱਕ ਵਾਇਰ ਹੈਗਾ ਜੀ, ਉਹਨੂੰ ਮਾਲਟਨ ਦੇ ਇਲਾਕੇ ਦੇ ਵਿੱਚ ਇੱਕ ਬੰਗਲੋ ਘਰ ਚਾਹੀਦਾ, ਜੇਕਰ ਕੋਈ ਵੇਚਣਾ ਚਾਹੇ ਤੇ ਉਹਨੂੰ ਉਹਦੇ ਜਿਹੜੀ ਸਹੀ ਕੀਮਤ ਦਵਾ ਸਕਦੇ ਆ। ਨੰਬਰ 416-881-7070 ਦੇ ਉੱਤੇ ਗੱਲ ਹੋ ਸਕਦੀ ਆ ਜੀ। ਔਰ ਦੇਖਦੇ ਹਾਂ ਜੀ ਸਾਡੇ ਅਗਲੇ ਕਾਲਰ ਜੀ ਆਇਆਂ ਨੂੰ। ਸਰ
13: ਸੁੱਖੀ ਭਾਜੀ, ਸਤਿ ਸ਼੍ਰੀ ਅਕਾਲ, ਮੈਂ ਤਾਨੀ ਬੋਲ ਰਿਹਾ ਭਾਜੀ।
10: ਜੀ ਸਰ, ਕਿੱਥੇ ਰਹਿ ਗਿਆ ਇੰਨੇ ਦਿਨ?
13: ਭਾਜੀ ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ, ਕਈ ਵਾਰੀ ਬਿਜ਼ੀ ਹੋਣ ਕੱਟ ਤੇ ਡਾਂਸ ਕਈ ਵਾਰੀ ਹੁੰਦਾ ਨੀ ਕਾਲ।
10: ਬਿਲਕੁਲ
13: ਭਾਜੀ, ਮੇਰੇ ਦੋਨੇ ਵੀਰ ਬੜੀ ਵਧੀਆ ਗੱਲ ਕਰਕੇ ਕਹੇ ਨੇ, ਜੇ ਗਿਆਨ ਹੈ ਨਾ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ। ਕਿਵੇਂ ਚੰਗੀ ਸਿਹਤ ਵਾਸਤੇ ਫੂਡ ਜ਼ਰੂਰੀ ਹੈ ਨਾ
10: ਜੀ,
13: ਡਾਇਟ ਬਹੁਤ ਜ਼ਰੂਰੀ ਹੈ ਚੰਗੀ ਸਿਹਤ ਵਾਸਤੇ। ਜੇ ਚੰਗੀ ਸਿਹਤ ਹੋਵੇ ਤੇ ਉਧਰੋਂ ਗਿਆਨ ਵੀ ਹੋਵੇ, ਮੈਂ ਕਹਿੰਦਾ ਦੋਨੇ ਚੀਜ਼ਾਂ ਹੋ ਜਾਣ ਤੇ ਫਿਰ ਬੰਦੇ ਨੂੰ ਕਿਸੇ ਗੱਲ ਦਾ ਘਾਟਾ ਨੀ ਰਹਿੰਦਾ, ਜਿੱਥੇ ਮਰਜ਼ੀ ਜਾ ਕੇ ਕਰ ਸਕਦਾ ਸੈੱਟ ਕੰਮ।
10: ਚੰਗੀ ਗੱਲ ਹੈ ਜੀ, ਵਧੀਆ। ਔਰ ਜਿਹਦਾ ਤੁਹਾਨੂੰ ਵੀ ਸਿਹਤ ਦੀਆਂ ਕੁਝ ਟਿਪਸ ਦਾ ਗਿਆਨ ਹੈ, ਹੁਣ ਮੌਸਮ ਬਦਲ ਰਿਹਾ, ਤੁਸੀਂ ਵੀ ਕੋਈ ਟਿਪ ਦਿਓ, ਕਿਉਂਕਿ ਮੌਸਮ
13: ਭਾਜੀ ਜਿਹੜਾ ਮੌਸਮ ਬਦਲ ਰਿਹਾ ਨਾ, ਮੈਂ ਤੁਹਾਨੂੰ ਇੱਕ ਚੀਜ਼ ਦਾ ਦੋ ਚੀਜ਼ਾਂ ਦੱਸ ਦੇਣਾ। ਉਹ ਦੋ ਚੀਜ਼ਾਂ ਦਾ ਮਿਸ਼ਰਣ ਜਿਹੜੇ ਬੰਦਾ ਕਰੂਗਾ ਨਾ, ਉਹਦਾ ਇਮਿਊਨ ਸਿਸਟਮ ਨੀ ਡਾਊਨ ਹੁੰਦਾ ਕਦੇ ਵੀ। ਇੱਕ ਭਾਜੀ ਇੱਕ ਗਲੋਏ ਤੇ ਇੱਕ ਦੂਸਰੀ ਆਪਣੀ ਤੁਲਸੀ, ਦੋ ਚੀਜ਼ਾਂ,
10: ਤੁਲਸੀ
13: ਤੁਲਸੀ ਤੇ ਗਲੋਏ, ਦੋਨਾਂ ਚੀਜ਼ਾਂ ਨੂੰ ਸੇਮ ਕੁਆਂਟਿਟੀ ਦੇ ਵਿੱਚ ਲਾ ਕੇ ਮਿਕਸ ਕਰਕੇ ਇਹਦਾ ਪਾਊਡਰ ਬਣਾ ਲਓ ਤੁਸੀਂ।
10: ਓਕੇ,
13: ਤੇ ਅੱਧਾ ਚਮਚਾ ਸਵੇਰੇ ਖਾ ਲਓ ਤੇ ਅੱਧਾ ਚਮਚਾ ਖਾ ਲਓ ਸ਼ਾਮ ਨੂੰ। ਤੇ ਜੇ ਕੋਈ ਕਹਿੰਦਾ ਵੀ ਮੈਨੂੰ ਗਰਮ ਬੜਾ ਲੱਗਦਾ, ਉਹ ਪਤਾ ਕੀ ਕਰੇ ਭਾਜੀ, ਉਹ ਪਾਣੀ ਦੇ ਵਿੱਚ ਸ਼ਾਮ ਨੂੰ ਭੇ ਦੇਵੇ ਤੇ ਸਵੇਰੇ ਗਲਾਸ ਭਰ ਕੇ ਪੀ ਲਵੇ।
10: ਤੇ
13: ਜਿੰਨਾ ਚਿਰ ਅੱਧਾ ਚਮਚਾ ਸਵੇਰੇ ਭੇ ਦੇਵੇ ਉਹ ਤੁਹਾਨੂੰ ਪੀ ਲੇ, ਸ਼ਾਮ ਨੂੰ ਭੇ ਦੇ ਤੇ ਸਵੇਰੇ ਪੀ ਲੇ। ਤੇ ਆਹ ਭਾਜੀ ਤਰੀਕਾ ਜਿਹੜਾ ਬੰਦਾ ਕਰ ਲੇਗਾ, ਮੈਂ ਕਹਿੰਦਾ ਸਵਾਲ ਆਹ ਜਿਹੜਾ ਵੈਦਰ ਹੁਣ ਚੇਂਜ ਹੋ ਰਿਹਾ ਉਹਦੇ ਵਾਸਤੇ ਤੇ ਬਾਹਲਾ ਹੀ ਵਧੀਆ।
10: ਠੀਕ, ਬਹੁਤ ਬਹੁਤ
13: ਭਾਜੀ, ਮੈਂ ਐਵਰੀ ਡੇ ਕਰਦਾ ਇਹ ਚੀਜ਼ ਤੇ
10: ਬਹੁਤ ਵਧੀਆ ਚੀਜ਼ ਹੈ। ਆਪਣੇ ਰੇਡੀਓ ਦੀ ਆਵਾਜ਼ ਨੂੰ ਘੱਟ ਕਰ ਲੋ ਜੀ। ਤਾਹਰ ਜੀ, ਆਪਣੇ ਰੇਡੀਓ ਦੀ ਆਵਾਜ਼ ਕੰਮ ਕਰ ਲੋ, ਮੈਨੂੰ ਲੱਗਦਾ ਜੀ ਬਿਜ਼ੀ ਹੋ ਗਏ। ਚਲੋ ਕੋਈ ਗੱਲ ਨੀ, 905-7990-999 ਤੇ ਤੁਸੀਂ ਕਾਲ ਕਰ ਸਕਦੇ ਹੋ ਜੀ, ਕੋਈ ਵੀ ਗੱਲਬਾਤ ਹੋਵੇ। ਤੇ ਲਓ ਫਿਰ ਇੱਕ ਗੀਤ ਵੱਲ ਨੂੰ ਚੱਲਦੇ ਹਾਂ, ਤੇ ਉਸ ਤੋਂ ਬਾਅਦ ਫਿਰ ਆਪਾਂ ਮਨਪ੍ਰੀਤ ਹੋਰਾਂ ਦੇ ਨਾਲ ਕੁਝ ਗੱਲਾਂ ਬਾਤਾਂ ਕਰਾਂਗੇ। ਇਸੇ ਤਰ੍ਹਾਂ ਦਾ ਕੁਝ ਗੀਤ ਹੈ ਤੇ ਫਿਰ ਆਪਾਂ, ਸਵਾਲ ਹੈ ਕਿ ਗਿਆਨ ਜ਼ਿਆਦਾ ਜ਼ਰੂਰੀ ਹੈ ਜਾਂ ਕਿ ਫਿਰ ਪੈਸਾ ਜ਼ਿਆਦਾ ਜ਼ਰੂਰੀ ਹੈ ਜੀ। 905-7990-999

0: ਬਿਲਕੁਲ ਜੀ, ਤੁਸੀਂ ਸ਼ਾਇਦ ਇਸ ਗੱਲ ਨਾਲ ਵੀ ਸਹਿਮਤ ਹੋਵੋਗੇ ਤੇ 9057990999 ਸਾਡਾ ਨੰਬਰ ਹੈ। ਜੇਕਰ ਤੁਸੀਂ ਆਪਣੇ ਬਿਜ਼ਨਸ ਨੂੰ ਵਪਾਰ ਨੂੰ ਵੀ ਪ੍ਰਮੋਟ ਕਰਨਾ ਚਾਹੁੰਦੇ ਹੋ ਸਾਡੇ ਰਾਹੀਂ ਤਾਂ ਵੀ ਤੁਹਾਡੀ ਅਸੀਂ ਹੈਲਪ ਕਰ ਸਕਦੇ ਹਾਂ, ਲੱਖਾਂ ਦਰਸ਼ਕਾਂ ਸਰੋਤਿਆਂ ਤੱਕ ਮੈਸੇਜ ਪਹੁੰਚਾ ਸਕਦੇ ਹਾਂ। ਔਰ ਇਸ ਦੇ ਨਾਲ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਤੁਹਾਡੇ ਤੱਕ ਅਸੀਂ ਹਰਪ੍ਰੀਤ ਸੈਣੀ ਹੋਰਾਂ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ ਔਰ ਉਹਨਾਂ ਦਾ ਨੰਬਰ ਹੈ 416-817-6600 ਤੇ ਗੱਲ ਕਰ ਸਕਦੇ ਹੋ। ਨਾਲ ਸਹਿਯੋਗ ਹੈ ਟਿੱਕਾ ਜੰਕਸ਼ਨ ਦਾ ਤੇ ਮਨਪ੍ਰੀਤ ਹੋਰਾਂ ਦੇ ਨਾਲ ਕੁਝ ਗੱਲਾਂ ਬਾਤਾਂ ਹੋਰ ਕਰਦੇ ਹਾਂ ਤੁਹਾਡੇ ਨਾਲ। ਮਨਪ੍ਰੀਤ ਜੀ, ਜੀ ਆਇਆਂ ਨੂੰ
1: ਜੀ, ਸੁਖੀ ਜੀ ਬਹੁਤ ਬਹੁਤ ਸ਼ੁਕਰੀਆ। ਸੋ ਕਾਲਰਸ ਆਣ ਕੇ ਨਾਲ ਜੁੜੇ, ਬੜੀ ਖੁਸ਼ੀ ਹੋਈ।
0: ਕਾਲਰ ਜੀ ਵਟਸਐਪ ਤੇ ਮੈਸੇਜ ਵੀ ਮਨਪ੍ਰੀਤ ਜੀ ਛੱਡ ਰਹੇ ਨੇ, ਹੁਣ ਆ ਗੀਤ ਲਾਇਆ, ਕਹਿੰਦੇ ਕਿ ਬਿਲਕੁਲ ਸਹੀ ਆ। ਬਹੁਤੇ ਲੋਕੀ ਦੁਖੀ ਆਪਣੇ ਦੁੱਖ ਤੋਂ ਨਹੀਂ ਕਹਿੰਦੇ, ਜਿੰਨੇ ਦੂਜੇ ਦੇ ਸੁੱਖ ਤੋਂ ਦੁਖੀ ਹੋ ਜਾਂਦੇ।
1: ਬਿਲਕੁਲ ਸਹੀ ਗੱਲ ਆ। ਅੱਛਾ, ਇਹ ਇਹ ਸੁੱਖ ਦੇ ਨਾਲ ਕਿਤੇ ਪੈਸਾ ਵੀ ਜੁੜਦਾ, ਜਦੋਂ ਬਾਹਲਾ ਪੈਸਾ ਕਮਾਉਣ ਲੱਗ ਜੇ ਕੋਈ, ਜਾਂ ਚਾਰ ਪੈਸੇ ਗੁਜ਼ਾਰੇ ਜੋਗੇ ਵੀ ਕਮਾਉਣ ਲੱਗ ਜਾਂਦੇ, ਸੁਖੀ ਜੀ ਦੂਜਿਆਂ ਦੀ ਵੱਖੀ ਦੁਖਣ ਲੱਗ ਜਾਂਦੀ ਆ।
0: ਬੜਾ ਚੰਗਾ ਲੱਗਿਆ ਇਸੇ ਦਾ ਜਿਹੜਾ ਆਂਸਰ ਉਹਨਾਂ ਨੇ ਦਿੱਤਾ ਕਿ ਗਿਆਨ ਜ਼ਿਆਦਾ ਜ਼ਰੂਰੀ ਹੈ ਜਾਂ ਪੈਸਾ। ਮੈਨੂੰ ਬਹੁਤ ਚੰਗਾ ਆਂਸਰ ਲੱਗਿਆ। ਮੈਂ ਤੁਸੀਂ ਜੇ ਆਗਿਆ ਦਿਓ ਹੁਣੇ ਦੱਸੀਏ ਜਾਂ ਥੋੜੀ ਦੇਰ ਰੁਕ ਜਾਈਏ ਲਿਸਨਰਾਂ ਦੇ ਹੋਰ ਪੁੱਛ ਲਈਏ ਸਵਾਲ।
1: ਜੀ ਚਲੋ ਇੱਕ ਅੱਧੀ ਕਾਲ ਚੱਕਦੇ ਆ ਸਟੂਡੀਓ ਦੀਆਂ ਘੰਟੀਆਂ ਖੜਕਣ ਦੀਆਂ, ਪਰ ਦੱਸ ਵੀ ਦਿਓ ਨਾਲ ਨਾਲ ਵਧੀਆ।
0: ਨਹੀਂ ਉਹ ਫਿਰ ਦੱਸਦੇ ਆ, ਬੜਾ ਮੈਨੂੰ ਬੜਾ ਚੰਗਾ ਲੱਗਿਆ ਜੀ। ਸਾਰੇ ਮੇਰੇ ਖਿਆਲ ਉਹ ਮੈਸੇਜ ਸੁਣ ਕੇ ਉਹਨਾਂ ਨੂੰ ਵੀ ਚੰਗਾ ਲੱਗੂਗਾ। ਜੇ ਹੋਰ ਕੋਈ ਦੱਸਣਾ ਚਾਹੇ ਤਾਂ 9057990999 ਤੇ ਦੱਸ ਸਕਦਾ, 905-799-0999 ਸਾਡਾ ਟੈਲੀਫੋਨ ਹੈ। ਸੋ ਮਨਪ੍ਰੀਤ ਜੀ ਹੁਣ ਗੱਲ ਥੋੜੀ ਜਿਹੀ ਕਰਦੇ ਆ, ਜਿਹੜੀਆਂ ਦੋ ਦਰਦਨਾਇਕ ਖਬਰਾਂ ਹੋਰ ਪਹੁੰਚੀਆਂ ਸਟੂਡੀਓ ਚ। ਇੱਕ ਤਾਂ ਅੱਜ ਕੱਲ ਪੰਜਾਬ ਦੇ ਵਿੱਚ ਸਰਪੰਚਾਂ ਦੀਆਂ ਬੜੀਆਂ ਮੌਤਾਂ ਹੁੰਦੀਆਂ ਆ, ਕੀ ਕਾਰਨ ਹੈ? ਕੀ ਉੱਥੇ ਲੋਕ ਉਹਨਾਂ ਨੂੰ ਪਹਿਲਾਂ ਤਾਂ ਵੋਟਾਂ ਪਾ ਕੇ ਜਿਤਾਉਂਦੇ ਆ ਤੇ ਫਿਰ ਉਹਨਾਂ ਨਾਲ ਨਫ਼ਰਤ ਕਰਨ ਲੱਗ ਜਾਂਦੇ ਆ ਉਹ, ਜਾਂ ਫਿਰ ਕਿਵੇਂ ਆ? ਜਨਾਲਾ ਤੋਂ ਇੱਕ ਜਿਹੜੀ ਖਬਰ ਪਹੁੰਚੀ ਆ ਇੱਕ ਸਰਪੰਚ ਦੀ ਲਾਸ਼ ਦੀ, ਇਹ ਕਿੱਦਾਂ ਹੋਇਆ?
1: ਸੁਖੀ ਜੀ ਅੰਮ੍ਰਿਤਸਰ ਦੇ ਅਜਨਾਲਾ ਦੇ ਵਿੱਚ ਪੈਂਦਾ ਹੈ ਪਿੰਡ ਮਹਿਮਦ ਮਦਰਾ ਵਾਲਾ ਕਰਕੇ, ਔਰ ਜਿਹੜਾ ਸਰਪੰਚ ਆਮ ਆਦਮੀ ਪਾਰਟੀ ਦਾ ਹੀ ਸਰਪੰਚ ਦੱਸਿਆ ਜਾ ਰਿਹਾ, ਉਸੇ ਪਾਰਟੀ ਨਾਲ ਰਿਲੇਟਡ ਸਾਬਕਾ ਫੌਜੀ ਵੀ ਨੇ ਉਹ, ਹਨਾ। ਸੋ ਉਹਨਾਂ ਦੀ ਲਾਸ਼ ਜਿਹੜੀ ਹੈ ਸੜਕ ਕਿਨਾਰੇ ਤੋਂ ਅੱਜ ਕਿਤੇ ਉਹ ਮਿਲੀ ਆ, ਔਰ ਪਿਛਲੇ ਦੋ ਦਿਨਾਂ ਤੋਂ ਜਿਹੜੇ ਨੇ ਉਹ ਲਾਪਤਾ ਦੱਸੇ ਜਾ ਰਹੇ ਨੇ। ਪਰਿਵਾਰਕ ਮੈਂਬਰਾਂ ਦੇ ਮੁਤਾਬਕ 21 ਸਤੰਬਰ ਨੂੰ ਸਵੇਰੇ 10:15 ਕਿਸੇ ਕੰਮ ਲਈ ਘਰੋਂ ਨਿਕਲਦੇ ਨੇ, ਉਸ ਤੋਂ ਬਾਅਦ ਵਾਪਸ ਨੀ ਆਉਂਦੇ। ਪਰਿਵਾਰ ਦੇ ਵੱਲੋਂ ਲਗਾਤਾਰ ਭਾਲ ਉਹਨਾਂ ਦੀ ਕੀਤੀ ਜਾਂਦੀ ਆ, ਤਲਾਸ਼ੀ ਲਈ ਜਾਂਦੀ ਆ, ਕੋਈ ਜਾਣਕਾਰੀ ਨੀ ਮਿਲਦੀ। ਔਰ ਅਚਾਨਕ ਗੰਭੀਰ ਰੂਪ ਦੇ ਵਿੱਚ ਜਿਹੜਾ ਆ ਆ ਮਾਮਲਾ ਜਿਹੜਾ ਸਾਹਮਣੇ ਆਉਂਦਾ ਹੈ ਸਾਰਾ। ਉਸ ਤੋਂ ਬਾਅਦ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਔਜਲਾ ਵੀ ਉੱਥੇ ਮੌਕੇ ਤੇ ਪਹੁੰਚਦੇ ਨੇ, ਜਿਨ੍ਹਾਂ ਨੇ ਇਸ ਸਾਰੀ ਗੱਲਬਾਤ ਨੂੰ ਸੁਣਿਆ ਔਰ ਲੋਕਾਂ ਨਾਲ ਸ਼ੇਅਰ ਵੀ ਕੀਤਾ। ਔਰ ਉਹਨਾਂ ਦੇ ਦੱਸਣ ਮੁਤਾਬਕ ਜੋ ਪਰਿਵਾਰ ਨਾਲ ਉਹਨਾਂ ਦੀ ਵਾਰਤਾਲਾਪ ਹੋਈ, ਕਹਿੰਦੇ 14 ਘੰਟਿਆਂ ਤੱਕ ਉਹਨਾਂ ਦਾ ਫੋਨ ਚਾਲੂ ਰਿਹਾ। ਇਹਦੇ ਬਾਵਜੂਦ ਵੀ ਪਰਿਵਾਰ ਨੂੰ ਵੱਖ ਵੱਖ ਥਾਵਾਂ ਤੇ ਭਾਲ ਦੇ ਲਈ ਉਹਨਾਂ ਨੂੰ ਜਾਣਾ ਪਿਆ ਪਰ ਨਹੀਂ ਮਿਲਿਆ, ਔਰ ਲੋਕੇਸ਼ਨ ਜਿਹੜੀਆਂ ਨੇ ਫੋਨ ਦੀਆਂ ਉਹ ਟਰੇਸ ਹੋਈਆਂ ਕਿ ਕਿੱਥੇ ਕਿੱਥੇ ਮਤਲਬ ਸੀ ਉਸ ਸਮੇਂ ਮੌਜੂਦ। ਪਰ ਉਸ ਤੋਂ ਬਾਵਜੂਦ ਵੀ ਪ੍ਰਸ਼ਾਸਨ ਦੀ ਕੀ ਪੋਲ ਉਗੜਦੀ ਆ ਵੀ ਪ੍ਰਸ਼ਾਸਨ ਪਤਾ ਨੀ ਲਗਾ ਸਕਿਆ ਜਾਂ ਇਨਵੈਸਟੀਗੇਸ਼ਨ ਨੀ ਕੋਈ ਕਰ ਸਕਿਆ ਔਰ ਬੰਦਾ ਨੀ ਬਚਾ ਸਕਿਆ। ਸੋ ਕਿਤੇ ਨਾ ਕਿਤੇ ਇਹਨੂੰ ਇਸ ਗੰਭੀਰ ਮੁੱਦੇ ਨੂੰ ਸ਼ੱਕੀ ਹਾਲਾਤਾਂ ਦੇ ਨਾਲ ਜੋੜਿਆ ਜਾ ਰਿਹਾ ਆ, ਕਤਲ ਦਾ ਮਾਮਲਾ ਜਿਹੜਾ ਕਿਤੇ ਨਾ ਕਿਤੇ ਦੱਸਿਆ ਜਾ ਰਿਹਾ। ਹੁਣ ਕੀ ਗੱਲਬਾਤ ਕੀ ਨਹੀਂ, ਅਜੇ ਤੱਕ ਪੁਲਿਸ ਨੇ ਵੀ ਇਹਦੀ ਕੋਈ ਕਾਰਵਾਈ ਕਰਕੇ ਜਿਹੜੀ ਆ ਪ੍ਰੋਪਰ ਰਿਪੋਰਟ ਮੀਡੀਆ ਦੇ ਸਾਹਮਣੇ ਜਾਰੀ ਨਹੀਂ ਕੀਤੀ, ਪਰ ਹੈ ਦੁਖਦਾਈ ਖਬਰ, ਹੈ ਸੱਚ ਤੇ ਗੰਭੀਰ ਮੁੱਦਾ।
0: ਤੇ ਇੱਕ ਚਮਕੌਰ ਸਾਹਿਬ ਦੇ ਕੋਲ ਵੀ ਇੱਕ ਬੜਾ ਦਰਦਨਾਕ ਸੜਕ ਹਾਦਸਾ ਹੋਇਆ, ਉਹਦੇ ਵਿੱਚ ਵੀ ਇੱਕ ਨੌਜਵਾਨ ਦੀ ਮੌਤ ਹੋਈ।
1: ਹਾਂਜੀ ਸੁਖੀ ਜੀ, ਚਮਕੌਰ ਸਾਹਿਬ ਦੀ ਖਬਰ ਆ ਜੀ, ਨੇੜਲੇ ਪਿੰਡ ਗੱਗੋਂ ਦੇ ਰਹਿਣ ਵਾਲੇ ਇੱਕ ਮਸ਼ਹੂਰ ਭੰਗੜਾ ਕੋਚ ਗੁਰਪ੍ਰੀਤ ਸਿੰਘ ਮਾਨ ਤੇ ਦੁੱਖਾਂ ਦਾ ਇਸ ਵਕਤ ਪਹਾੜ ਕਹਿ ਸਕਦੇ ਟੁੱਟਿਆ ਆ, ਕਿਉਂਕਿ ਉਹਨਾਂ ਦੇ 20 ਸਾਲਾ ਪੁੱਤਰ ਯੁਵਰਾਜ ਸਿੰਘ ਦੀ ਦਰਦਨਾਕ ਸੜਕ ਹਾਦਸੇ ਦੇ ਵਿੱਚ ਮੌਤ ਹੁੰਦੀ ਆ। ਇਹ ਜਿਹੜਾ ਹਾਦਸਾ ਵਾਪਰਦਾ ਸੁਖੀ ਜੀ, ਮੋਟਰਸਾਈਕਲ ਜਿਹੜਾ ਆ ਉਹ ਲੱਕੜਾਂ ਦੇ ਨਾਲ ਭਰੀ ਟਰੈਕਟਰ ਟਰਾਲੀ ਦੇ ਨਾਲ ਟਕਰਾਉਂਦਾ ਹੈ, ਜ਼ਬਰਦਸਤ ਟੱਕਰ ਹੁੰਦੀ ਆ। ਟੱਕਰ ਦੇ ਵਿੱਚ ਜਿਹੜਾ ਆ ਉਹ ਇਸ ਨੌਜਵਾਨ ਦੀ ਮੌਤ ਹੁੰਦੀ ਆ, ਤੇ ਇਸ ਵਕਤ ਜਿਹੜਾ ਆ ਟਰੈਕਟਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਟਰੈਕਟਰ ਵੀ ਕਬਜ਼ੇ 'ਚ ਲੈ ਲਿਆ ਗਿਆ ਵਾ, ਬਾਈਕ ਵੀ, ਔਰ ਪੁਲਿਸ ਜਿਹੜੀ ਆ ਪੁੱਛਗਿੱਛ ਕਰ ਰਹੀ ਆ। ਤੇ ਜਿਹੜੀ ਲੜਕੇ ਦੀ ਡੈਡ ਬਾਡੀ ਆ ਮੌਤ ਵਿੱਚ ਰੱਖੀ ਹੋਈ ਆ, ਕਿਉਂਕਿ ਦੱਸਿਆ ਜਾ ਰਿਹਾ ਕਿ ਉਹਦੇ ਪਿਤਾ ਜੀ ਜਿਹੜੇ ਨੇ ਉਹ ਇਸ ਵਕਤ ਕੈਨੇਡਾ ਦੇ ਵਿੱਚ ਨੇ, ਉਹਨਾਂ ਦੇ ਭਾਰਤ ਪਰਤਣ ਤੋਂ ਬਾਅਦ ਉਹਨਾਂ ਦੀ ਬਾਡੀ ਦਾ ਜਿਹੜਾ ਪੋਸਟਮਾਰਟਮ ਕੀਤਾ ਜਾਊਗਾ ਤੇ ਅਗਲੇਰੀ ਕਾਰਵਾਈ ਜਿਹੜੀ ਆ ਅਮਲ ਦੇ ਵਿੱਚ ਲਿਆਂਦੀ ਜਾਊਗੀ।
0: ਜੀ ਦੋਸਤੋ ਜੁੜੇ ਹੋ ਤੁਸੀਂ ਇਸ ਟਾਈਮ ਵਤਨੋਂ ਦੂਰ ਦੇ ਨਾਲ। ਸੋ ਮਨਪ੍ਰੀਤ ਜੀ, ਮੈਂ ਕਿਰਨ ਹੋਰੀ ਵੀ ਮੇਰੇ ਨਾਲ ਸਟੂਡੀਓ 'ਚ ਨੇ, ਕੁਝ ਖਬਰਾਂ ਕੈਨੇਡੀਅਨ ਖਬਰਾਂ ਨੇ ਉਹਨਾਂ ਦੇ ਵੀ ਆਪਾਂ ਝਾਕ ਪਾਉਣੀ ਆ। ਔਰ ਜਿਹੜਾ ਇਹ ਮੈਸੇਜ ਆਇਆ ਜੀ, ਕਹਿੰਦੇ ਗਿਆਨ ਜ਼ਿਆਦਾ ਜ਼ਰੂਰੀ ਹੈ ਜਾਂ ਪੈਸਾ ਜ਼ਿਆਦਾ ਜ਼ਰੂਰੀ ਆ, ਇੱਕ ਵਿਅਕਤੀ ਨੇ ਉਹਦਾ ਆਨਸਰ ਭੇਜਿਆ, ਉਹ ਕਹਿੰਦਾ ਪੈਸਾ ਜ਼ਿਆਦਾ ਜ਼ਰੂਰੀ ਆ, ਕਿਉਂਕਿ ਕਹਿੰਦਾ ਗਿਆਨ ਤਾਂ ਸਾਰੀ ਦੁਨੀਆ ਮੁਫ਼ਤ 'ਚ ਵੰਡੀ ਜਾਂਦੀ, ਕਿਸੇ ਤੋਂ ਪੈਸਾ ਮੰਗ ਕੇ ਦੇਖ ਲਓ ਕੋਈ ਨਹੀਂ ਦਿੰਦਾ।
1: ਬਿਲਕੁਲ ਸੁਖੀ ਜੀ, ਤੁਸੀਂ ਸਹੀ ਕਿਹਾ, ਮੈਂ ਉਹਨਾਂ ਦੇ ਨਾਲ ਬਿਲਕੁਲ ਸਹਿਮਤ ਆ, ਕਿਉਂਕਿ ਜਿੰਨਾ ਮਰਜ਼ੀ ਕਹਿ ਲਈਏ ਗਿਆਨ ਜ਼ਰੂਰੀ ਆ, ਪਰ ਇਹ ਇੰਨਾ ਕਹਿਣਾ ਜਿਹੜਾ ਸਿੱਧਾ ਨਹੀਂ ਆ ਜਿੰਨਾ ਆਪਾਂ ਕਹਿ ਦਿੰਨੇ ਆ। ਪੈਸਾ ਬਹੁਤ ਜ਼ਰੂਰੀ, ਪੈਸੇ ਦੀ ਜਿਹੜੀ ਕੀਮਤ ਆ, ਕਹਿੰਦੇ ਜਿਵੇਂ ਆਪਾਂ ਪਹਿਲਾਂ ਦੱਸਿਆ ਕਿ ਪੈਸਾ ਜਿਹੜਾ ਆ ਇੱਕ ਟਿਕਟ ਆ, ਬੇਸ਼ੱਕ ਜਿਹੜੀ ਗਿਆਨ ਆ ਉਹਦੇ ਨਾਲ ਸਾਨੂੰ ਸੀਟ ਮਿਲਦੀ ਆ, ਔਰ ਪੈਸੇ ਬਿਨਾਂ ਸਾਨੂੰ ਦੁਨੀਆਦਾਰੀ ਦੀ ਸੁੱਖੀ ਜੀ ਜਿਹੜੀ ਆ ਟਿਕਟ ਆ ਉਹ ਨਹੀਂ ਮਿਲਦੀ, ਕਿਉਂਕਿ ਇਹ ਜਿਹੜਾ ਰਿਸ਼ਤਾ ਆ, ਭਾਵੇਂ ਕਿਸੇ ਵੀ ਤਰ੍ਹਾਂ ਦਾ ਕੋਈ ਰਿਸ਼ਤਾ ਹੋਵੇ, ਸਾਨੂੰ ਇੱਜ਼ਤ ਜਿਹੜੀ ਆ ਪੈਸਾ ਮੁਹੱਈਆ ਕਰਾਉਂਦਾ, ਲੋਕ ਜੇਬ ਦੇਖਦੇ ਨੇ, ਤੁਹਾਡੀ ਡਿਗਰੀ ਨਹੀਂ ਦੇਖਦੇ ਅੱਜ ਦੇ ਸਮੇਂ ਦੇ ਵਿੱਚ। ਤੇ ਸਹੀ ਕਿਹਾ ਉਹਨਾਂ ਨੇ ਕਿ ਪੈਸਾ ਜ਼ਰੂਰੀ ਹੈ, ਹੋਰ ਵੀ ਬਹੁਤ ਸਾਰੇ ਤੇ ਬਹੁਤ ਸੋਹਣੇ ਸੋਹਣੇ ਵਿਚਾਰ ਹੈਗੇ ਨੇ। ਮੈਨੂੰ ਲੱਗਦਾ ਇੱਕ ਪ੍ਰੋਗਰਾਮ ਇਹਦੇ ਤੇ ਘੱਟ ਪੈ ਜਾਵੇ, ਜੇ ਆਪਾਂ ਕਰਨ ਲੱਗੇ, ਸਾਡੇ ਕੋਲ ਤਾਂ ਰਹਿ ਹੀ 13-14 ਮਿੰਟ ਗਏ ਨੇ।
0: ਨਹੀਂ ਬਿਲਕੁਲ, ਉਹਨਾਂ ਨੇ ਕਿਹਾ ਗਿਆਨ ਤਾਂ ਕਹਿੰਦਾ ਜੀ ਸਾਰੀ ਦੁਨੀਆ ਵੰਡਦੀ ਹੈ, ਕੋਈ ਉਹ ਜਿਹੜਾ ਵੰਡਦਾ ਗਿਆਨ ਉਹ ਤੋਂ ਹੀ ਪੈਸਾ ਮੰਗ ਕੇ ਦੇਖ ਲਓ, ਕਦੀ ਆਰਾ ਨਹੀਂ ਦਊਗਾ ਤੁਹਾਨੂੰ।
1: ਸੁੱਖ ਜੀ, ਗਿਆਨ ਵਾਲੇ ਭੁੱਖੇ ਮਰਦੇ ਦੇਖੇ ਨੇ, ਕਿਉਂਕਿ ਗਿਆਨ ਦੇ ਨਾਲ ਢਿੱਡ ਨੀ ਭਰਦੀ, ਪੈਸਾ ਜਿਹੜਾ ਲੋੜ ਪੂਰੀਆਂ ਕਰਦਾ, ਔਰ ਪੈਸੇ ਤੋਂ ਬਿਨਾਂ ਗਿਆਨ ਵੀ ਕਈ ਵਾਰੀ ਜਿਹੜਾ ਦੁਖੀ ਹੋ ਜਾਂਦਾ, ਆਪਾਂ ਇਹ ਕਹਿ ਸਕਦੇ ਹਾਂ, ਹਨਾ। ਬੇਸ਼ੱਕ ਅੱਜ ਦੇ ਸਮੇਂ ਦੇ ਵਿੱਚ ਪੈਸਾ ਸਾਹ ਵਾਂਗੂ ਆ, ਗਿਆਨ ਫੇਫੜਿਆਂ ਦੇ ਵਾਂਗੂ ਆ ਜਿਹੜਾ ਸਾਡਾ ਸਾਹ ਚਲਾਉਂਦੇ ਨੇ, ਪਰ ਐਂਡ ਤੇ ਫੇਰ ਆ ਕੇ ਗਿਆਨ ਵੀ ਤੁਸੀਂ ਕਿੰਨਾ ਕੁ ਉਹਦੇ ਨਾਲ ਕੰਮ ਕਰ ਲਓਗੇ, ਕਿੰਨਾ ਕੁ ਕਮਾ ਲਓਗੇ, ਜੇ ਤੁਹਾਡੇ ਕੋਲ ਕੋਈ ਸੇਵਿੰਗ ਨਹੀਂ ਆ। ਗਿਆਨ ਸਿਰਫ ਤੁਹਾਨੂੰ ਤੁਹਾਡੀ ਤੋਰ ਸਕਦਾ ਆ, ਉਸ ਤੋਂ ਬਾਅਦ ਪੈਸਾ ਆਉਣਾ ਤੁਹਾਡੇ ਕੋਲ ਬਹੁਤ ਲਾਜ਼ਮੀ ਆ, ਉਸ ਗਿਆਨ ਨੂੰ ਵੀ ਅੱਗੇ ਵਧਾਉਣ ਦੇ ਲਈ।
0: ਤੇ ਇੱਕ ਸਾਡੇ ਮਿੱਤਰ ਨੇ ਭੇਜਿਆ ਮੈਸੇਜ, ਉਹ ਕਹਿੰਦੇ ਕਿ ਗਰੀਬ ਹੋਣ ਦਾ ਬੜਾ ਫਾਇਦਾ ਆ। ਭਾਵੇਂ ਆਈਫੋਨ ਦਾ ਰੇਟ ਵਧੀ ਜਾਵੇ, ਭਾਵੇਂ ਜਹਾਜ਼ਾਂ ਦਾ ਰੇਟ ਵਧੀ ਜਾਵੇ, ਭਾਵੇਂ ਤੇਲ ਦਾ ਰੇਟ ਵਧੀ ਜਾਵੇ, ਕਹਿੰਦੇ ਉਹਨੂੰ ਕੋਈ ਫਰਕ ਹੀ ਨਹੀਂ, ਉਹਨੇ ਲੈਣਾ ਹੀ ਨਹੀਂ ਕੁਛ ਵੀ।
1: ਬਿਲਕੁਲ ਸਹੀ ਗੱਲ ਹੈ ਜੀ, ਬਾਕੀ ਗਿਆਨ ਤੋਂ ਵੱਡੀ ਸੁਖੀ ਜੀ ਕੋਈ ਚੀਜ਼ ਨਹੀਂ ਆ, ਪਰ ਚੱਕਰ ਇਹ ਆ ਅੱਜ ਦੀ ਦੁਨੀਆਦਾਰੀ ਦੀ ਇਹ ਸਚਾਈ ਆ ਵੀ ਪੈਸੇ ਤੋਂ ਵੱਡੀ ਕੋਈ ਸੋਚ ਚੀਜ਼ ਨਹੀਂ ਆ। ਪੈਸਾ ਭਾਵੇਂ ਲੋਕਾਂ ਨੂੰ ਖਿੱਚਦਾ ਆ, ਗਿਆਨ ਰੋਕ ਕੇ ਰੱਖਦਾ ਆ। ਪੈਸਾ ਜਿਹੜਾ ਆ ਉਹ ਬੇਸ਼ੱਕ ਗਿਆਨ ਤੋਂ ਬਣਦਾ, ਪਰ ਪੈਸੇ ਤੋਂ ਕਦੀ ਗਿਆਨ ਨਹੀਂ ਆਪਾਂ ਬਣਾ ਸਕਦੇ, ਨਾ ਗਿਆਨ ਆਪਾਂ ਲੈ ਸਕਦੇ। ਪੈਸਾ ਖਤਮ ਹੁੰਦਾ ਆ, ਗਿਆਨ ਵੱਧਦਾ ਆ, ਪੈਸਾ ਵਰਤਿਆਂ ਘੱਟਦਾ, ਪਰ ਅੱਜ ਦੀ ਦੁਨੀਆਦਾਰੀ ਜਿਹੜੀ ਆ ਉਹ ਸਿਰਫ ਦਾ ਸਿਰਫ ਪੈਸਾ।
0: ਅੱਛਾ ਮਨਪ੍ਰੀਤ ਜੀ, ਇੱਧਰ ਸਾਰੀਆਂ ਲਾਈਨਾਂ ਫੁੱਲ ਹੋ ਗਈਆਂ, ਆਪਾਂ ਕਾਲਰ ਵੀ ਲਈਏ ਨਾਲ ਨਾਲ। ਜੀ ਆਇਆਂ ਨੂੰ ਜੀ,
2: ਸਤਿ ਸ੍ਰੀ ਅਕਾਲ। ਹਾਂਜੀ, ਪੈਸਾ ਵੀ ਜ਼ਰੂਰੀ ਆ ਤੇ ਗਿਆਨ ਵੀ ਜ਼ਰੂਰੀ ਆ, ਦੋਨੇ ਚੀਜ਼ਾਂ ਜ਼ਰੂਰੀ ਆ ਜੀ।
0: ਜੀ,
2: ਸਭ ਤੋਂ ਜ਼ਿਆਦਾ ਜ਼ਰੂਰੀ ਆ ਤੰਦਰੁਸਤੀ।
0: ਤੰਦਰੁਸਤੀ, ਧੰਨਵਾਦ। ਥੈਂਕ ਯੂ ਜੀ, ਧੰਨਵਾਦ। ਹੈਲੋ ਜੀ, ਵਤਨੋਂ ਦੂਰ ਚ ਸਵਾਗਤ ਹੈ।
3: ਸਤਿ ਸ੍ਰੀ ਅਕਾਲ। ਹਾਂਜੀ, ਬਹੁਤ ਚਿਰ ਪਿੱਛੋਂ ਕਾਲ ਕਰੀ ਆ, ਮੈਂ ਸੁਣ ਰਹੀ ਸੀ, ਬਾਹਰ ਸੀ ਜਾ ਰਹੀ।
0: ਥੈਂਕ ਯੂ ਕਾਲ ਕਰਨ ਲਈ।
3: ਰਾਜੀ ਥਾਂਗੀ ਵੀਰੇ, ਤੁਹਾਡਾ ਵੀ ਬਹੁਤ ਸਤਿਕਾਰ ਹੈ। ਆ ਜਿਹੜਾ ਇਹ ਨਾ ਗਿਆਨ ਆ, ਹਰ ਇੱਕ ਵੰਡੀ ਜਾਂਦਾ, ਸਲਾਹ ਹਰ ਇੱਕ ਦਿੰਦੇ ਆ, ਕਹਿੰਦੇ ਜਦੋਂ ਮਦਦ ਕੋਈ ਨੀ ਕਰਦਾ।
0: ਉਹੀ ਉਹ ਭੇਜਿਆ ਨਾ ਮੈਸੇਜ, ਕਿਸੇ ਨੇ ਕਹਿੰਦੇ ਜੀ ਗਿਆਨ, ਜਿਹੜਾ ਗਿਆਨ ਦਿੰਦਾ ਉਹ ਤੋਂ ਉਧਾਰੇ ਪੈਸੇ ਮੰਗ ਕੇ ਦੇਖ, ਉਹਨੇ ਭੱਜਣ।
3: ਨਹੀਂ ਨਹੀਂ, ਅੱਜ ਕੱਲ ਤਾਂ ਗਿਆਨ ਹਰ ਕੀ ਦੇਈ ਜਾਂਦਾ, ਮਤਲਬ ਆਪਣਾ ਆਪਣਾ ਗਿਆਨ ਵੀ ਮੈਂ ਆਹ ਕਰ ਦੂ, ਮੈਂ ਆਹ ਕਰ ਦੂ, ਮੇਰੇ ਵਰਗਾ ਦੁਨੀਆ ਚ ਕੋਈ ਬੰਦਾ ਨੀ, ਮੈਂ ਕਦੇ ਕੋਈ ਗਲਤ ਕੰਮ ਨੀ ਕਰਿਆ, ਮੈਂ ਹੀ ਆ, ਮੈਂ ਆਹ ਕਰਿਆ, ਮੈਂ ਆਹ ਫਲਾਣੇ ਲਈ ਮੈਂ ਆਹ ਕਰਿਆ, ਸਭ ਕੁਰਸੀਆਂ ਦੀ ਭੁੱਖ ਹੋਰ ਕਿਸੇ ਦੀ ਨੀ ਵੀਰੇ, ਕੁਰਸੀ ਮਿਲ ਗਈ ਤੇ ਸਾਰਾ ਕੁਛ ਖਤਮ, ਕੋਈ ਕਿਸੇ ਨੂੰ ਜਾਣਦਾ ਨੀ, ਐਵੇਂ ਸਭ ਗੱਲਾਂ ਹੁੰਦੀਆਂ, ਇਹ ਗੱਲਾਂ ਕਰਨਗੀਆਂ। ਕਹਿੰਦੇ ਕੋਈ ਨਾ ਕੋਈ ਤਾਂ ਬੰਦਾ ਪ੍ਰਧਾਨਗੀ ਚਾਹੀਦੀ ਹੁੰਦੀ ਹੈ, ਪਰ ਅੱਜ ਕੱਲ ਪਤਾ ਨੀ ਕੀ ਗੱਲ, ਕੁਰਸੀਆਂ ਦੀ ਇੰਨੀ ਭੁੱਖ ਹੋ ਗਈ, ਸਾਰੇ ਪ੍ਰਧਾਨ ਬਣਨਾ ਚਾਹੁੰਦੇ ਆ।
0: ਠੀਕ, ਥੈਂਕ ਯੂ ਜੀ, ਥੈਂਕ ਯੂ ਕਾਲ ਕਰਨ ਲਈ। ਜੀ ਵਤਨੋਂ ਦੂਰ, ਹੈਲੋ।
4: ਹਾਂ ਜੀ, ਕੀ ਹਾਲ ਚਾਲ ਹੈ?
0: ਠੀਕ ਹੈ ਜੀ।
4: ਮਨੀਰ ਖਾਨ ਫਰਾਮ ਪਾਕਿਸਤਾਨ।
0: ਵਾਹ ਜੀ ਵਾਹ,
4: ਮਾਸ਼ਾਅੱਲਾ ਜੀ, ਬਹੁਤ ਅੱਛਾ ਪ੍ਰੋਗਰਾਮ ਹੈ ਤੁਹਾਡਾ।
0: ਥੈਂਕ ਯੂ ਸਰ,
4: ਬਹੁਤ ਅੱਛੀ ਸਪੀਚ ਹੈ ਤੁਹਾਡੀ। ਤੇ ਜਿਹੜੀ ਗੱਲ ਤੁਸੀਂ ਭਾਈ ਕਰਦੇ ਹੋ ਨਾ, ਸਾਡੇ ਪੰਜਾਬ ਚ ਇੱਕ ਕਹਾਵਤ ਹੈ ਕਿ ਜਿਨ੍ਹਾਂ ਦੇ ਘਰ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ।
0: ਇਹ ਸਾਡੇ ਪੰਜਾਬ ਚ ਵੀ ਹੈਗੇ।
4: ਅੱਛਾ, ਜਿਹਦੇ ਘਰ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ ਨੇ, ਬਿਨਾਂ ਪੈਸੇ ਤੋਂ ਤੁਸੀਂ ਘਰ ਤੋਂ ਕਦੇ ਬਾਹਰ ਨੀ ਰੱਖ ਸਕਦੇ। ਅੱਗੇ ਇੱਕ ਮੇਰੇ ਭਾਈ ਹਰੀ ਪੈਂਦੇ ਸਨ ਕਿ ਪੈਸੇ ਹੋਣ ਤੇ ਬੰਦਾ ਦੂਜੀ ਕੰਟਰੀ ਵਿੱਚ ਜਾ ਕੇ ਆਪਣਾ ਧਿਆਨ ਹੋਵੇ, ਦੂਜੀ ਕੰਟਰੀ ਜਾ ਕੇ ਕਾਰੋਬਾਰ ਬਣਾ ਲਈਦਾ, ਦੂਜੀ ਕੰਟਰੀ ਜਾਣੇ ਵਾਸਤੇ ਵੀ ਤਾਂ ਪੈਸੇ ਚਾਹੀਦੇ ਨੇ।
0: ਹਾਂਜੀ,
4: ਜਿਤਨਾ ਸਾਂਸ ਲਿਆ ਜ਼ਰੂਰੀ ਉਤਨੇ ਪੈਸੇ ਜ਼ਰੂਰੀ। ਇਹ ਮੇਰੀ ਆਪਣੀ ਸੋਚ।
0: ਨਹੀਂ ਬਹੁਤ ਵਧੀਆ ਸੋਚ ਜੀ, ਬਹੁਤ ਤਾਂ ਪਹਿਲਾਂ ਤੁਹਾਡਾ ਥੈਂਕ ਯੂ, ਸ਼ੁਕਰੀਆ ਤੁਸੀਂ ਕਾਲ ਕੀਤੀ ਔਰ ਕਰਿਆ ਕਰੋ ਆਪਣੇ ਜੋ ਵੀ ਵਿਸ਼ਾ ਵਗੈਰਾ ਇਦਾਂ ਦਾ ਹੁੰਦਾ ਗੱਲਾਂ ਸਾਨੂੰ ਦੱਸਿਆ ਕਰੋ ਜੀ, ਥੈਂਕ ਯੂ, ਕਿਉਂਕਿ ਅਸੀਂ ਵੀ ਲਿਸਨਰਾਂ ਤੋਂ ਹੀ ਸਿੱਖਦੇ ਹਾਂ ਜੀ, ਕੁਛ ਨਾ ਕੁਛ ਜੋ ਸਾਨੂੰ ਦੱਸਦੇ ਅਸੀਂ ਵੀ ਉਹਨਾਂ ਕੋਲੋਂ ਲਰਨ ਕਰਦੇ ਹਾਂ ਐਵਰੀ ਡੇ। ਸੋ ਮਨਪ੍ਰੀਤ ਜੀ ਕੁਛ ਗੱਲਬਾਤ ਹੋਰ ਕਰਨੀ ਕਿ ਹੁਣ ਨੀਂਦ ਆਉਂਦੀ ਤੁਹਾਨੂੰ?
1: ਬਸ ਸੁਖੀ ਜੀ ਮੇਰੀਆਂ ਫਿਰ ਲੰਬੀਆਂ ਹੋ ਜਾਂਦੀਆਂ, ਫਿਰ ਤੁਸੀਂ ਮੈਨੂੰ ਕਹਿੰਦੇ ਬੋਲਣੋ ਨੀ ਹਟਦੀ, ਸੋ ਮੈਂ ਸੁਣਦੀ ਆ ਤੁਹਾਡੀਆਂ।
0: ਚਲੋ ਕੋਈ ਗੱਲ ਨੀ, ਕੱਲ ਨੂੰ ਵੀ ਇੱਕ ਬਹੁਤ ਅੱਛੇ ਸਬਜੈਕਟ ਦੇ ਉੱਤੇ ਮੈਂ ਥੋੜੀ ਜਿਹੀ ਰਿਸਰਚ ਕਰਕੇ ਲੈ ਕੇ ਆਵਾਂਗਾ ਇਦਾਂ ਦੀ ਹੀ ਗੱਲਬਾਤ। ਬਹੁਤ ਬਹੁਤ ਤੁਹਾਡਾ ਧੰਨਵਾਦ, ਗੁੱਡ ਨਾਈਟ। ਸੋ ਕਿਰਨ ਜੀ ਛੋਟੀ ਜਿਹੀ ਬ੍ਰੇਕ ਲੈ ਲਈਏ ਤੇ ਫਿਰ ਆਪਾਂ ਕੈਨੇਡਾ ਦੀਆਂ ਖਬਰਾਂ ਦੇ ਉੱਤੇ ਝਾਤ ਪਾਉਂਦੇ
5: ਹਾਂ। ਬਿਲਕੁਲ ਜੀ।
6: ਮਿੱਤਰਾਂ ਦੇ ਜੰਕਸ਼ਨ ਤੇ,
5: ਉਹ ਕਿਹੜੇ ਜੰਕਸ਼ਨ ਤੇ?
6: ਇੱਕਾ ਜੰਕਸ਼ਨ ਬ੍ਰੈਂਪਟਨ ਤੇ, ਰਾਤ ਲੱਗੀਆਂ ਮਹਿਫਲਾਂ ਨਾਰੇ ਬਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ, ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕੈਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM, ਆਲ ਡਰਿੰਕਸ 50% off। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040, 647-429-4040। ब्रैम्पटन।
7: एक लाइफ है जिसे लव है,
8: ये कहते मुझसे सब है,
9: अरे एक घर है जिसका ड्रीम है।

0: one-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: Canada ਵਿੱਚ 75 plus locations ਦੇ ਨਾਲ Pizza Depot ਲੈ ਕੇ ਆਇਆ full on taste ਦਾ combo 50 plus toppings ਦੇ ਨਾਲ ਬਣਾਓ ਆਪਣਾ favorite pizza try ਕਰੋ sweet chili mango pizza ਜਾਂ shahi paneer pizza
3: juicy ਅਤੇ spicy wings 25 flavors ਦੇ ਵਿੱਚ ਅਤੇ indian style chicken wings ਵੀ try ਕਰੋ
2: loaded fries ਨਾਲ butter chicken fries shahi paneer fries ਮਤਲਬ ਹਰ bite ਵਿੱਚ full paisa vasool ਆਪਣੇ ਨਜ਼ਦੀਕੀ store ਤੇ ਜਾਓ ਜਾਂ pizzadepot.ca ਤੇ order ਕਰੋ
3: ਤੇ ਜੇ ਤੁਸੀਂ business ਕਰਨਾ ਹੈ ਤਾਂ franchisee at pizzadepot.ca ਤੇ ਅੱਜ ਹੀ apply ਕਰੋ pizza depot swaad ਦੀ shop toppings non stop
4: ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ 1625 ਸਟੀਲਸ ਐਵਨਿਊ ਈਸਟ ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਮਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 905-458-5956-905-458-5956।
5: यारों के साथ जश्न या फैमिली के साथ करना हो जश्न, ढाबा ऑन द फॉल्स आए, टेस्ट का वादा और चॉइस भी ज्यादा।
6: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नायग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट नायग्रा फॉल्स, कॉल 905-358-0864
5: 905-358-0864 ढाबा ऑन द फॉल्स।
7: ताजिया सब्जियां, फ्रेश फल फ्रूट, वधिया ग्रोसरी ते इंडिया तो आया तोहड़ा मनपसंद सामान मिलेगा हुण वधिया रेट्स ते, क्योंकि तोहड़े अपने शहर विच आ गया है अनाज मार। रोज दी ग्रोसरी होवे, चावल, दाला, आटा, देसी घ्यो, मसाले, टी, स्नैक्स या फिर इंडियन किचन का कोई भी जरूरी सामान, सब कुछ मिलेगा अंडर वन रूफ। फ्रेशनेस, वैरायटी, क्वालिटी ते वधिया प्राइसेस ले अज ही विजिट करो अनाज मार, एयरपोर्ट रोड एंड मेफील्ड रोड दे कॉर्नर ते, एट 6141 मेफील्ड रोड यूनिट।
8: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda Ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda Ji 647-822-9607
9: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
10: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6517-6500।

ਸਤਿ ਸ੍ਰੀ ਅਕਾਲ ਜੀ, ਮੈਂ ਲਖਵਿੰਦਰ ਵਡਾਲੀ ਤੇ ਦੋਸਤੋ ਤੁਸੀਂ ਸੁਣ ਰਹੇ ਹੋ ਵਤਨੋ ਦੂਰ ਸੁਖੀ ਨਜ਼ਰ ਹੋਰਾਂ ਦੇ ਨਾਲ।

0: ਜੀ ਬਿਲਕੁਲ ਲਖਵਿੰਦਰ ਵਡਾਲੀ ਹੋਰਾਂ ਨੂੰ ਤੁਸੀਂ ਸੁਣਨ ਦੀ ਅਸੀਂ ਆਵਾਜ਼ ਉਹਨਾਂ ਦੀ ਤੇ ਲਖਵਿੰਦਰ ਵਡਾਲੀ ਤੁਹਾਡੇ ਸ਼ਹਿਰ ਦੇ ਵਿੱਚ ਬ੍ਰੈਂਪਟਨ ਰੋਜ਼ ਥੀਏਟਰ ਦੇ ਵਿੱਚ 11 ਅਕਤੂਬਰ ਨੂੰ ਪਹੁੰਚ ਰਹੇ ਨੇ ਲਾਈਵ ਪੂਰੇ ਬੈਂਡ ਦੇ ਨਾਲ। ਅਗਰ ਕੋਈ ਟਿਕਟ ਚਾਹੀਦੀ ਹੈ ਤੁਸੀਂ ਵਤਨੋਂ ਦੂਰ ਦੇ ਆਫਿਸ ਦੇ ਨਾਲ ਸੰਪਰਕ ਕਰ ਸਕਦੇ ਹੋ। ਅਗਰ ਇਸ ਸ਼ੋਅ ਦੇ ਵਿੱਚ ਤੁਸੀਂ ਪਰਿਵਾਰ ਸਮੇਤ ਦੇਖਣ ਜਾਣਾ, ਸਕੂਨ ਵਾਲੇ ਗੀਤ ਸੰਗੀਤ ਸੁਣਨੇ ਨੇ, ਰੂਹਦਾਰੀ ਕਰਨੀ ਹੈ ਤੇ ਜਾਂ ਫਿਰ ਇਸ ਨੂੰ ਸਪੌਂਸਰ ਕਰਨਾ ਚਾਹੁੰਦੇ ਹੋ, 9057990999 ਤੇ ਗੱਲ ਹੋ ਸਕਦੀ ਹੈ ਜੀ।
1: ਬਿਲਕੁਲ ਜੀ, ਔਰ ਆਪਾਂ ਕੁਛ ਇੱਥੇ ਦੀਆਂ ਖਬਰਾਂ ਵੀ ਤੁਹਾਡੇ ਤਾਈਂ ਜ਼ਰੂਰ ਸਾਂਝੀਆਂ ਕਰਦੇ ਹਾਂ। ਜਿੱਥੇ ਕਿ ਪ੍ਰੈਸੀਡੈਂਟ ਟਰੰਪ ਵੱਲੋਂ ਜਿਹੜਾ ਹੈ ਜੀ ਟਰੁੱਥ ਸੋਸ਼ਲ ਪਲੈਟਫਾਰਮ 'ਤੇ, ਕਿਉਂਕਿ ਹਰ ਵੀਕ ਕੁਛ ਨਾ ਕੁਛ ਉਹ ਜਿਹੜਾ ਜੀ ਦੱਸਦੇ ਜ਼ਰੂਰ ਹੁੰਦੇ ਆ ਕੈਨੇਡਾ ਦੇ ਲਈ, ਔਰ ਉਹਨਾਂ ਨੇ ਕਿਹਾ ਹੈ ਕਿ ਕੈਨੇਡਾ ਜਿਹੜਾ ਜੀ ਆਪਣੇ ਆਪ ਨੂੰ ਖੁਦ ਨੂੰ ਬਰਬਾਦ ਕਰ ਰਿਹਾ ਹੈ ਕਿ ਮਿਲੀਅਨਸ ਆਫ ਮਿਲੀਅਨਸ ਲੋਕਾਂ ਨੂੰ ਇਸ ਕੰਟਰੀ ਦੇ ਵਿੱਚ ਵੜ ਰਹੇ ਆ, ਅਤੇ ਹੁਣ ਇਸ ਚੀਜ਼ ਦਾ ਜਵਾਬ ਕੈਨੇਡਾ ਕਿਸ ਤੌਰ ਨਾਲ ਦਿੰਦੀ ਹੈ ਉਸ ਚੀਜ਼ ਦਾ ਆਪਾਂ ਜਿਹੜਾ ਜੀ ਵੇਟ ਕਰਾਂਗੇ। ਨਾਲ ਹੀ ਦੂਜੀ ਖਬਰ ਜਿਹੜੀ ਹੈ ਜੀ ਉਹ ਵੀ ਟਰੰਪ ਦੇ ਨਾਲ ਹੀ ਜੁੜੀ ਹੋਈ ਹੈ, ਜਿੱਥੇ ਕਿ ਇਰਾਨ ਦੇ ਪ੍ਰੈਸੀਡੈਂਟ ਨੇ ਜਿਹੜਾ ਜੀ ਅੱਜ ਬੁੱਧਵਾਰ ਨੂੰ UN ਜਨਰਲ ਅਸੈਂਬਲੀ ਦੇ ਵਿੱਚ ਕਿਹਾ ਹੈ ਕਿ ਅਸੀਂ ਜਿਹੜਾ ਹੈ ਜੀ ਉਹਨਾਂ ਦੇ ਵਿਕਟਿਮ ਹੋ ਚੁੱਕੇ ਨੇ, ਉਹ ਸਾਡੇ 'ਤੇ ਜਿਹੜਾ ਜੀ ਕੈਰ ਢਾਈ ਜਾ ਰਹੇ ਨੇ ਅਤੇ ਅਸੀਂ ਬਸ ਦੇਖ ਰਹੇ ਨੇ, ਅਤੇ ਉਹਨਾਂ ਨੇ ਜਿਹੜਾ ਜੀ ਇਨਸਾਫ ਦੀ ਮੰਗ ਕੀਤੀ ਆ। ਔਰ ਇੱਕ ਇਟਲੀ ਤੋਂ ਜਿਹੜੀ ਜੀ ਖਬਰ ਆਈ ਆ ਕਿ ਇਟਲੀ ਦੇ ਇੱਕ ਘਰ ਦੀਆਂ ਕੰਧਾਂ ਦੇ ਵਿੱਚੋਂ 3 ਮਿਲੀਅਨ ਜਿਹੜਾ ਜੀ ਯੂਰੋਜ਼ ਇਨ ਕੈਸ਼ ਮਿਲਿਆ, ਅਤੇ ਬਹੁਤ ਸਾਰਾ ਜਿਹੜਾ ਜੀ ਡਰੱਗ, ਕਹਿੰਦੇ ਕਿ ਇੱਕ ਜਿਹੜੀ ਹੈ ਜੀ ਕਾਫੀ ਲੰਬੇ ਟਾਈਮ ਤੋਂ ਜਿਹੜੀ ਜੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਅਤੇ ਅੱਜ ਉਹਦਾ ਖੁਲਾਸਾ ਹੋਇਆ ਆ। ਔਰ ਇੱਕ ਹੋਰ ਬਹੁਤ ਹੀ ਜਿਹੜੀ ਹੈ ਜੀ ਅਹਿਮ ਖਬਰ ਸਾਡੇ ਤੱਕ ਇਹ ਪਹੁੰਚੀ ਆ ਕਿ ਓਨਟੈਰੀਓ ਦੇ ਵਿੱਚ ਜਿਹੜਾ ਹੈ ਜੀ ਇੱਕ ਵਿਅਕਤੀ ਸੀ ਜਿਹੜੇ ਇੱਕ ਕੰਪਨੀ ਕਹਿ ਸਕਦੇ ਹਾਂ ਆਪਾਂ, ਕੈਨੇਥ ਲਾਅ, ਜਿਹੜੇ ਕਿ ਸੁਸਾਈਡਲ ਆਪਾਂ ਕਹਿ ਸਕਦੇ ਹਾਂ ਕਿ ਚੀਜ਼ਾਂ ਸਮਾਨ ਵੇਚਦੇ ਹੁੰਦੇ ਸੀ ਜੇ ਕਿਸੇ ਨੇ ਜਿਹੜੀ ਜੀ ਹੱਤਿਆ ਕਰਨੀ ਹੁੰਦੀ ਸੀ, ਅਤੇ ਉਹਦੇ ਲਈ ਉਹਨਾਂ ਦੇ ਕਰਕੇ ਬਹੁਤ ਸਾਰੇ ਵਰਲਡ ਵਾਈਡ ਲੋਕਾਂ ਨੇ ਆਪਣੀ ਜਾਨ ਦਿੱਤੀ ਹੈ, ਅਤੇ ਉਹਨਾਂ ਨੂੰ ਜਿਹੜਾ ਹੈ ਜੀ ਅੱਜ ਕੜੀ ਤੋਂ ਕੜੀ ਜਿਹੜੀ ਜੀ ਸਰਕਾਰ ਨੇ ਸਜ਼ਾ ਦੇਣੀ ਹੈਗੀ ਆ। ਔਰ ਇੱਕ ਹੋਰ ਜਿਹੜੀ ਜੀ ਖਬਰ ਇਹ ਪਹੁੰਚੀ ਹੈਗੀ ਆ, ਇਹ ਖਬਰ ਹੈਗੀ ਸਾਊਥ ਅਫਰੀਕਾ ਦੀ। 3 ਜਿਹੜੇ ਆ ਜੀ ਗਨਮੈਨ ਇੱਕ ਛੋਟੇ ਜਿਹੇ ਘਰ ਦੇ ਵਿੱਚ ਪਾਰਟੀ ਹੋ ਰਹੀ ਸੀਗੀ, ਉੱਥੇ ਬੜੇ ਉਹਨਾਂ ਨੇ ਗੋਲੀਬਾਰੀ ਕੀਤੀ, ਅਤੇ 11 ਵਿਅਕਤੀਆਂ ਦੀ ਜਿਹੜੀ ਹੈ ਜੀ ਇੰਕਲੂਡਿੰਗ ਅ ਪ੍ਰੈਗਨੈਂਟ ਵੂਮੈਨ, ਉਹਨਾਂ ਨੂੰ ਜਿਹੜਾ ਜੀ ਹਸਪਿਟਲਾਈਜ਼ ਕਰ ਦਿੱਤਾ ਗਿਆ ਹੈ। ਕੁਛ ਕੁ ਜਿਹੜੀ ਜੀ ਔਨ ਸਪੋਟ ਹੀ ਡੈਥ ਹੋ ਚੁੱਕੀ ਸੀਗੀ। ਔਰ ਨਾਲ ਦੀ ਨਾਲ ਜਿਹੜਾ ਜੀ ਇੱਕ ਹੋਰ ਕੱਲ ਵੀ ਇਹ ਨਿਊਜ਼ ਰਹਿ ਗਈ ਸੀ ਸਾਂਝੀ ਕਰਨ ਲਈ ਕਿ ਓਨਟੈਰੀਓ ਦੇ ਵਿੱਚ ਜਿਹੜੀ ਜੀ ਇੱਕ ਇਨਵੈਸਟੀਗੇਸ਼ਨ ਜਾਰੀ ਕੀਤੀ ਗਈ ਸੀਗੀ, ਕਾਫੀ ਲੰਬੇ ਟਾਈਮ ਤੋਂ ਚੱਲ ਰਹੀ ਸੀਗੀ, ਜਿਹਦੇ ਵਿੱਚ ਕਿ 65 ਜਿਹੜਾ ਜੀ ਮਿਲੀਅਨ ਵਰਥ ਡਰੱਗਸ ਜਿਹੜੇ ਜੀ ਮਿਸੀਸਾਗਾ ਦੇ ਵਿੱਚ ਸੀਜ਼ ਕੀਤੇ ਗਏ ਆ। 4 ਵਿਅਕਤੀ ਸੀ, ਬਹੁਤੀ ਕੋਈ ਖਾਸੀ ਜਿਹੜੀ ਜੀ ਉਹਨਾਂ ਦੀ ਉਮਰ ਨਹੀਂ ਸੀਗੀ, ਸੋ ਉਹ ਜਿਹੜੇ ਜੀ ਫੜੇ ਗਏ ਨੇ। ਇਹ ਸਾਰੀ ਜਿਹੜੀ ਹੈ ਜੀ ਆਪਾਂ ਕਹਿ ਸਕਦੇ ਹਾਂ ਕਿ ਮਿਸਲੀਡਿੰਗਸ ਜਿਹੜੀ ਮਿਸੀਸਾਗਾ ਦੇ ਵਿੱਚ ਹੋ ਰਹੀਆਂ ਸੀਗੀਆਂ।

0: ਜੀ ਦੋਸਤੋ ਕੁਝ ਮਿੰਟ ਸਾਡੇ ਨਾਲ ਰਹਿ ਗਏ ਨੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ ਔਰ ਉਸ ਤੋਂ ਬਾਅਦ ਫਿਰ ਰਾਜਵੀਰ ਹੋਰੀ ਆਉਣਗੇ ਸੋ ਪ੍ਰੋਗਰਾਮ ਦੇ ਵਿੱਚ ਮੈਂ ਟਰੱਕ ਡਰਾਈਵਰ ਭਰਾਵਾਂ ਨੂੰ ਖੁਸ਼ਖਬਰੀ ਦੀ ਇੱਕ ਵਾਰੀ ਫਿਰ ਸੂਚਨਾ ਦੇ ਦਾਂ ਕਿ ਇੱਕ ਕੰਪਨੀ ਨੂੰ ਬਹੁਤ ਸਾਰੇ ਡਰਾਈਵਰਾਂ ਦੀ ਲੋੜ ਹੈ ਟੋਰਾਂਟੋ ਤੋਂ ਕੈਲੀਫੋਰਨੀਆ ਦੇ ਰੂਟ ਨੇ ਨਵੇਂ ਟਰੱਕ ਆ 200 ਤੋਂ ਵੱਧ ਟਰੱਕ ਉਹਨਾਂ ਕੋਲ ਆ ਚੰਗੇ ਪੈਸੇ ਤੁਹਾਨੂੰ ਤਨਖਾਹ ਮਿਲੇਗੀ ਚੰਗੇ ਰਨ ਹੋਵੇਗੀ ਚੰਗੇ ਮਾਈਲਸ ਮਿਲਣਗੇ ਆ ਤੋ ਨੰਬਰ ਨੋਟ ਕਰ ਲਓ ਜੀ 6473028071 ਤੇ ਜੇਕਰ ਤੁਸੀਂ ਆਪਣੀ ਕਾਰ ਦੀ ਘਰ ਦੀ ਜਾਂ ਕਿਸੇ ਵਪਾਰ ਦੀ ਬਹੁਤ ਜ਼ਿਆਦਾ ਇੰਸ਼ੋਰੈਂਸ ਦੇ ਰਹੇ ਹੋ ਤਾਂ ਇੱਕ ਫੋਨ ਕਾਲ ਤੁਹਾਡੀ ਇੰਸ਼ੋਰੈਂਸ ਬਹੁਤ ਜ਼ਿਆਦਾ ਘਟਾ ਸਕਦੀ ਹੈ ਬੈਨੀਫਿਟ ਵਧੀਆ ਦਵਾ ਸਕਦੀ ਹੈ ਉਹ ਹੈ ਜਿਹੜੀ ਇੰਸ਼ੋਰੈਂਸ ਨੂੰ ਤੁਸੀਂ ਕਾਲ ਕਰਨੀ ਹੈ ਕਿਉਂਕਿ ਉਹਨਾਂ ਦੀ ਟੀਮ ਪੂਰੀ ਰਿਸਰਚ ਕਰਕੇ ਤੁਹਾਡਾ ਫਾਇਦਾ ਕਰ ਸਕਦੀ ਹੈ ਘਰ ਦੀ ਇੰਸ਼ੋਰੈਂਸ ਕਾਰ ਦੀ ਇੰਸ਼ੋਰੈਂਸ ਤੇ ਜਾਂ ਫਿਰ ਕਿਸੇ ਵਪਾਰ ਦੀ ਇੰਸ਼ੋਰੈਂਸ ਨੰਬਰ ਹੈ 416-902-0706 416-902-0706 ਤੇ ਕਿਰਨ ਜੀ ਇੱਕ ਕੁਝ ਆਪਾਂ ਨੂੰ ਆਪਣੀ ਟੀਮ ਨੂੰ ਜਿਹੜੇ ਕਿ ਮੋਰਗੇਜ ਵਾਲੀ ਟੀਮ ਰੀਅਲ ਸਟੇਟ ਵਾਲੀ ਟੀਮ ਤੇ ਸਾਡੀ ਮੀਡੀਆ ਵਾਲੀ ਟੀਮ ਨੂੰ ਕੁਝ ਵਰਕਰਾਂ ਦੀ ਲੋੜ ਹੈ
1: ਬਿਲਕੁਲ ਜੀ
0: ਉਹ ਵੀ ਥੋੜਾ ਜਿਹਾ ਦੱਸ ਦਈਏ
1: ਬਿਲਕੁਲ ਜੀ ਸਾਨੂੰ ਜਿਹੜਾ ਜੀ ਇੱਕ ਰੀਅਲ ਸਟੇਟ ਟੀਮ ਦੇ ਲਈ ਇੱਕ ਮੈਂਬਰ ਚਾਹੀਦੇ ਨੇ ਜੋ ਸਾਡੀ ਟੀਮ ਨੂੰ ਜੁਆਇਨ ਕਰ ਸਕਣ ਤੇ ਸਾਡਾ ਜਿਹੜਾ ਜੀ ਰੀਅਲ ਸਟੇਟ ਦੇ ਨਾਲ ਹੈਲਪ ਕਰਾ ਸਕਣ ਤੇ ਇੱਕ ਸਾਨੂੰ ਜਿਹੜਾ ਜੀ ਆਫਿਸ ਅਸਿਸਟੈਂਟ ਦੇ ਲਈ ਇੱਕ ਕੈਂਡੀਡੇਟ ਚਾਹੀਦਾ ਆ ਤੇ ਵਧੀਆ ਉਹਨਾਂ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਔਰ ਇੱਕ ਸਾਨੂੰ ਜਿਹੜਾ ਜੀ ਮਾਰਕੀਟਿੰਗ ਸਾਨੂੰ ਸੋਸ਼ਲ ਮੀਡੀਆ ਦੇ ਲਈ ਮਾਰਕੀਟਿੰਗ ਦੇ ਲਈ ਇੱਕ ਕੈਂਡੀਡੇਟ ਚਾਹੀਦਾ ਆ ਸੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਆ ਤੇ ਤੁਸੀਂ ਜਿਹੜਾ ਜੀ ਇਹ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਟ੍ਰੇਨਿੰਗ ਸਾਡੇ ਵੱਲੋਂ ਪੂਰੀ ਤਰੀਕੇ ਨਾਲ ਤੁਹਾਨੂੰ ਪ੍ਰੋਵਾਈਡ ਕੀਤੀ ਜਾਊਗੀ ਸੋ ਬਿਲਕੁਲ ਸਾਡੇ ਨਾਲ ਤੁਸੀਂ ਜੋਬ ਰਿਲੇਟਡ ਗੱਲਬਾਤ ਕਰ ਸਕਦੇ ਹਾਂ ਸਾਨੂੰ ਤਿੰਨ ਕੈਂਡੀਡੇਟਸ ਦੀ ਜਿਹੜੀ ਜੀ ਇਸ ਟਾਈਮ ਲੋੜ ਹੈਗੀ ਆ 905-799-0999 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ ਰੀਅਲ ਸਟੇਟ ਦੇ ਲਈ ਚਾਹੀਦਾ ਹੈ ਆਫਿਸ ਅਸਿਸਟੈਂਟ ਚਾਹੀਦਾ ਹੈ ਤੇ ਸਾਨੂੰ ਇੱਕ ਸੋਸ਼ਲ ਮੀਡੀਆ ਮਾਰਕੀਟਿੰਗ ਲਈ ਕੋਈ ਕੈਂਡੀਡੇਟ ਚਾਹੀਦਾ ਹੈ ਸੋ ਬਿਲਕੁਲ ਗੱਲਬਾਤ ਹੋ ਸਕਦੀ ਹੈ ਔਰ ਜਾਂਦੇ ਜਾਂਦੇ ਜਿਹੜਾ ਜੀ ਅੱਜ ਕੁਛ ਜਿਹੜੀ ਜੀ ਆਪਾਂ ਕੈਨੇਡਾ ਦੀ ਹਿਸਟਰੀ ਵੀ ਦੱਸ ਦਿੰਦੇ ਕਿਉਂਕਿ ਅੱਜ ਸਪਟੈਂਬਰ 23 ਹੈ ਜੀ ਅੱਜ ਦੇ ਦਿਨ ਤੇ ਜਿਹੜਾ ਜੀ ਕੈਨੇਡੀਅਨ ਲੇਬਰ ਯੂਨੀਅਨ ਜਿਹੜੀ ਹੈ ਜੀ ਬਣੀ ਸੀਗੀ ਤੇ ਯੂਨੀਵਰਸਿਟੀ ਆਫ ਅਲਬਰਟਾ ਵੀ ਅੱਜ ਦੇ ਹੀ ਦਿਨ ਤੇ ਜਿਹੜੀ ਜੀ 1908 ਦੇ ਵਿੱਚ ਓਪਨ ਹੋਈ ਸੀਗੀ ਤੇ ਨਾਲ ਦੀ ਨਾਲ ਜਿਹੜਾ ਹੈ ਜੀ ਆਪਾਂ ਗੱਲਬਾਤ ਕਰਦੇ ਹਾਂ ਕਿ ਸਕੈਚਵਨ ਵੀਟ ਪੂਲ ਵਾਸ ਫਾਰਮਡ ਇਨ 1925 ਦੇ ਵਿੱਚ ਵੀ ਜਿਹੜਾ ਜੀ ਇਹ ਬਣੀ ਸੀਗੀ ਸੋ ਇਹ ਕੁਛ ਜਿਹੜੀ ਜੀ ਹਿਸਟਰੀ ਸੀਗੀ ਅੱਜ ਦੀ ਸੋ ਕੱਲ੍ਹ ਨੂੰ ਵੀ ਆਪਾਂ ਕੁਛ ਇੰਟਰਸਟਿੰਗ ਫੈਕਟਸ ਤੇ ਕੁਛ ਜਿਹੜੀ ਜੀ ਕੈਨੇਡਾ ਦੀ ਹਿਸਟਰੀ ਕਿ ਅੱਜ ਦੇ ਦਿਨ ਤੇ ਕੀ ਹੋਇਆ ਸੀ ਉਹ ਵੀ ਤੁਹਾਡੇ ਤੱਕ ਜ਼ਰੂਰ ਲੈ ਕੇ ਆਵਾਂਗੇ
0: ਜੀ ਤਿੰਨ ਸਾਨੂੰ ਕੈਂਡੀਡੇਟ ਦੀ ਜ਼ਰੂਰਤ ਹੈ ਇੱਕ ਵਾਰੀ ਦੱਸ ਦਈਏ ਫਿਰ ਇੱਕ ਰੀਅਲ ਸਟੇਟ ਦੇ ਨਾਲ ਕੋਈ ਸੰਬੰਧਿਤ ਜਿਹਨੂੰ ਰੀਅਲ ਸਟੇਟ ਦਾ ਤਜਰਬਾ ਹੋਵੇ ਜਾਂ ਨਾ ਹੋਵੇ ਉਹ ਮਾਰਕੀਟਿੰਗ ਕਰ ਸਕੇ ਔਰ ਦੂਸਰਾ ਜਿਹੜਾ ਹੈਗਾ ਸੋਸ਼ਲ ਮਾਰਕੀਟਿੰਗ ਤੇ ਤੀਸਰਾ ਹੈ ਆਫਿਸ ਦੇ ਵਿੱਚ ਕੰਮ ਕਰਨ ਦੇ ਲਈ ਔਰ ਨੰਬਰ ਚੰਗੀ ਤੁਹਾਨੂੰ ਤਨਖਾਹ ਮਿਲੇਗੀ ਔਰ ਨੰਬਰ ਤੁਹਾਨੂੰ ਦੇ ਦਈਏ 905-799-0999 ਤੇ ਤੁਸੀਂ ਵਟਸਐਪ ਤੇ ਆਪਣਾ ਨਾਮ ਆਪਣੇ ਰੈਜ਼ਮੇ ਛੱਡ ਸਕਦੇ ਹੋ ਤੇ ਫਿਰ ਸਮਾਂ ਅਪੁਆਇੰਟਮੈਂਟ ਬਣਾ ਕੇ ਤੁਹਾਨੂੰ ਮਿਲਿਆ ਵੀ ਜਾ ਸਕਦਾ ਹੈਗਾ ਔਰ ਨੰਬਰ 905-799-0999 ਹੈ ਤੇ ਅੱਜ ਜਿੰਨੇ ਵੀ ਸਾਡੇ ਕਾਲਰਾਂ ਨੇ ਕਾਲ ਕੀਤਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਔਰ ਦੱਸਿਆ ਕਰੋ ਸਾਨੂੰ ਆਸ ਪਾਸ ਕੀ ਹੋ ਰਿਹਾ ਤਾਂ ਕਿ ਅਸੀਂ ਉਸਨੂੰ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਔਨ ਏਅਰ ਵੀ ਗੱਲਬਾਤ ਕਰਿਆ ਕਰੀਏ ਕੱਲ੍ਹ ਨੂੰ ਫਿਰ ਇੱਕ ਨਵੇਂ ਵਿਸ਼ੇ ਦੇ ਉੱਤੇ ਗੱਲਬਾਤ ਲੈ ਕੇ ਆਵਾਂਗੇ ਸਾਰੇ ਸਪੋਂਸਰਾਂ ਦਾ ਧੰਨਵਾਦ ਹੈ ਤੇ ਸਾਡੇ ਕੋਲ ਕੁਝ ਇੱਕ ਲਿਸਟਿੰਗ ਨੇ ਜਿਹਨਾਂ ਚੋਂ ਇਨਕਮ ਆ ਰਹੀ ਹੈ ਇੱਕ ਬਹੁਤ ਹੀ ਵਧੀਆ ਬਿਲਡਿੰਗ ਹੈ ਸਾਡੇ ਕੋਲ 13,000 ਸਕੇਅਰ ਫੀਟ ਦੀ ਬਿਲਡਿੰਗ ਹੈ 13,000 ਹੀ ਇਹਦੇ ਵਿੱਚੋਂ ਕਿਰਾਇਆ ਆ ਰਿਹਾ ਮਹੀਨੇ ਦਾ 2038 ਤੱਕ ਦੀ ਲੀਜ਼ ਹੈ ਕੀਮਤ ਸਿਰਫ ਹੈਗੀ ਜੀ $22,00 2.2 ਦੇ ਵਿੱਚ ਤੁਹਾਨੂੰ ਮਿਲ ਸਕਦੀ ਹੈ ਘਰ ਬੈਠੇ ਬਿਠਾਏ ਤੁਹਾਡੀ ਇਨਕਮ ਸ਼ੁਰੂ ਹੋ ਜਾਏਗੀ ਨੰਬਰ 416-881-7070 ਤੇ ਕਾਲ ਕਰ ਲਓ ਔਰ ਰੱਬ ਨੇ ਚਾਹਿਆ ਤਾਂ ਫਿਰ ਮੁਲਾਕਾਤ ਹੋਵੇਗੀ ਸਾਡੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ

0: जी हाँ, चांदी के फैंसी सेट, चांदी की बैंगल्स और चांदी की पायल।
1: इतनी बस नहीं, जेंट्स ने चांदी के कड़े, चांदी की चेन, चांदी के ब्रेसलेट,
0: बर्तन और चांदी के किसी भी तरह का सामान लेने के लिए वन एंड ओनली सिल्वर हट
1: फोर एंड अवनीजर इंटरसेक्शन गुरुद्वारे बाई प्लाजा के सिल्वर हट
0: 6473393521
1: 6473395 4525 अवनीजर रोड ब्रैम्पटन
0: सिल्वर हट
2: जिथे चलेंगा चलूंगी नाल तेरे वे टिकटा दो ले लई
3: लेनिया हो या चार बिजनेस लाई जाना होवे या फिर घूमन लाई इंडिविजुअल और कॉर्पोरेट हर तरह दे ट्रैवलिंग पर्पस लाई कांटेक्ट करो एयर टिकट्स इंश्योरेंस पासपोर्ट एंड वीजा सर्विस ओवी रीजनेबल प्राइसेस ते स्पेशल ट्रैवल पैकेजेस भी अवेलेबल ने कटारिया टूर एंड ट्रैवल 2883 डेरी रोड ईस्ट मिसिसागा कॉल 9056781200
4: मतलब शायद तुसी स्वीट महल नहीं गए
5: नहीं मैं मर जा उथे क्यों होने
4: GTA दा सब तो स्वादला खाना उथे ही ता मिलता है सही सुनिया बई जिन्ना सोना रेस्टोरेंट है उस तो भी ज्यादा स्वाद स्वीट महल दी हर एक डिश है जलेबियां पकौड़े समोसे टिक्कियां व्याह होवे पार्टी या होण किट्टियां स्वीट महल दी वेज या नॉन वेज आइटम्स ले डाइनिंग करो या केटरिंग करवाओ इको नंबर कुमाओ 416-679-9999 और विजिट यूनिट 9680 रेक्सडेल बुलेवार्ड टॉबिको स्वीट महल ट्रेडिशन ऑफ टेस्ट
6: ना किद्दा दी तैयारी
7: ओ जी मैं रसोई नो निगा मारी देखिया ग्रोसरी मुक गई सारी ते फेर मैं बेस्ट एशियन ग्रोसर दी खिच लई तैयारी
6: मेनू पता है आज ग्रोसरी दे नाल नाल आउ बारो खान पीन दी वारी क्योंकि इना कुल मिलदी है वैरायटी सारी
7: जी हाँ बेस्ट एशियन ग्रोसरी स्टोर जिथे ग्रोसरी ते रेस्टोरेंट दोनों ने जिथे तुहानू मिलेगा फिश गोट करी तंदूरी नान ते स्पेशल देसी स्टाइल पिज्जा टिफिन सर्विस भी प्रोवाइड कर देने बेस्ट एशियन ग्रोसर इको प्लाजा विच तिन्नो ग्रोसरी देसी स्टाइल पिज्जा एंड रेस्टोरेंट कैम्ब्रिज कॉल 519-621-7774
8: ਜਾਂ ਦੋਸਤੋ ਤੁਸੀਂ ਜੁੜ ਚੁੱਕੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਮੈਂ ਤੁਹਾਡਾ ਦੋਸਤ ਐਂਡ ਹੋਸਟ ਰਾਜ ਵੀਰ ਬੋਪਰਾ ਪ੍ਰੋਗਰਾਮ ਵਿੱਚ ਸਾਥ ਬਣੇ ਰਹਿਣਾ ਬਾਜੀ ਆਪਣਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਅੱਜ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਹੋਏਗਾ ਗੱਲਾਂ ਬਾਤਾਂ ਵੀ ਹੋਣਗੀਆਂ ਬੁੱਧ ਬਾਹਰ ਦਾ ਦਿਨ ਸਵਰਨ ਸਿੰਘ ਟਾਣਾ ਸਾਹਿਬ ਪੰਜਾਬੀ ਦਰਦ ਦੇ ਖਬਰਾਂ ਦਾ ਬੁਲੇਟਿਨ ਲੈ ਕੇ ਸਾਡੇ ਰੂਬਰੂ ਹੋਣਗੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸੋ ਟਾਣਾ ਸਾਹਿਬ ਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਦੱਸਦੇ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਆ ਜਗਜੀਤ ਮਾਜ਼ਾ ਮਾਜ਼ਾ ਜੀ ਸਤਿ ਸ੍ਰੀ ਅਕਾਲ
9: ਜੀ ਮੇਰੇ ਵੱਲੋਂ ਤੁਹਾਨੂੰ ਤੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
8: ਸਤਿ ਸ੍ਰੀ ਅਕਾਲ ਮਾਨ ਸਾਹਿਬ ਜਿੱਥੇ ਅੱਜ ਟਾਣਾ ਸਾਹਿਬ ਨਾਲ ਆਪਾਂ ਗੱਲਬਾਤ ਕਰਾਂਗੇ ਉੱਥੇ ਨਾਲ ਦੀ ਨਾਲ ਹੀ ਕੁਝ ਸਾਡੇ ਸੁਨੇਹੇ ਹੋਣਗੇ ਵਪਾਰੀ ਸੱਜਣਾਂ ਦੇ ਸੁਨੇਹੇ ਲੈ ਕੇ ਵੀ ਤੁਹਾਡੇ ਰੂਬਰੂ ਹੋਵਾਂਗੇ ਬਹੁਤ ਹੀ ਵਾਰ ਅਸੀਂ ਇਹ ਹੁੰਦਾ ਕਿ ਫਿਜ਼ੀਕਲ ਐਕਟੀਵਿਟੀਜ਼ ਤੋਂ ਅਸੀਂ ਹੁਣ ਭੱਜਣ ਲੱਗ ਗਏ ਹਾਂ
9: ਮਾਨ ਸਾਹਿਬ ਬਿਲਕੁਲ ਜੀ ਬਿਲਕੁਲ
8: ਇਹ ਚੀਜ਼ ਹੋ ਗਈ ਆ ਕਿ ਹੁਣ ਜਿੰਨਾ ਕੁ ਵੀ ਟਾਈਮ ਆ ਮੋਸਟਲੀ ਆਪਾਂ ਫਿਜ਼ੀਕਲ ਐਕਟੀਵਿਟੀਜ਼ ਤੋਂ ਭੱਜਦੇ ਹਾਂ ਤੇ ਸੈੱਲ ਫੋਨ ਤੇ ਮੈਂ ਕਹਿੰਦਾ ਇੱਕ ਦੇਖ ਰਿਹਾ ਸੀ ਉਹ ਕਹਿੰਦੇ ਬੱਚਿਆਂ ਦੇ ਨਾਲ ਜਿਹੜੇ ਨਾ ਤੁਸੀਂ ਇਹ ਕਹਿ ਲਓ ਕਿ ਵੀਡੀਓ ਗੇਮਸ ਨੇ ਜਿਹੜੀਆਂ
9: ਹਾਂਜੀ
8: ਉਹਦੇ ਨਾਲ ਐਡਿਕਟਡ ਬੱਚੇ ਜਿਹੜੇ ਉਹ ਕਹਿੰਦੇ ਮੈਂ ਉਹਨਾਂ ਤੇ ਕੰਮ ਕਰਦੀ ਹਾਂ ਤੇ ਬੱਚਿਆਂ ਨੂੰ ਜਦੋਂ ਮੈਂ ਪੁੱਛਦੀ ਹਾਂ ਕਿ ਭਾਈ ਤੁਸੀਂ ਵੀਡੀਓ ਗੇਮ ਕਿਉਂ ਖੇਡਦੇ ਹੋ ਕੀ ਮਿਲਦਾ ਤੁਹਾਨੂੰ ਇਹਦੇ ਚੋਂ ਲੱਭਦੇ ਕੀ ਹੋ ਕਹਿੰਦੇ ਬੱਚਿਆਂ ਦਾ ਜਵਾਬ ਹੁੰਦਾ ਕਿ ਸਾਨੂੰ ਖੁਸ਼ੀ ਮਿਲਦੀ ਹੈ ਜਦੋਂ ਅਸੀਂ ਜਿੱਤਦੇ ਹਾਂ ਕਰਦੇ ਹਾਂ ਤਾਂ ਸਾਨੂੰ ਖੁਸ਼ੀ ਮਿਲਦੀ ਆ
9: ਜੀ ਬਿਲਕੁਲ
8: ਕਹਿੰਦੇ ਹੁਣ ਜਦੋਂ ਉਹ ਰੀਅਲ ਲਾਈਫ ਦੇ ਵਿੱਚ ਹੋਊਗੀ ਖੁਸ਼ੀ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਕਿ ਫਿਰ ਤੁਸੀਂ ਰੀਅਲ ਗੇਮ ਆ ਜਿਹੜੀ ਉਹਨੂੰ ਕਿਉਂ ਨੀ ਖੇਡਦੇ ਕਹਿੰਦੇ ਰੀਅਲ ਗੇਮ ਕਿਹੜਾ ਖੇਡੂਗਾ ਕਿਹੜਾ ਉੱਥੇ ਜਾ ਕੇ ਪਸੀਨਾ ਵਹਾਊ ਕਿਹੜਾ 2-4 ਘੰਟੇ ਪਹਿਲਾਂ ਉੱਥੇ ਡੇਲੀ ਦੇ ਉਹ ਗੇਮ ਨੂੰ ਪਹਿਲਾਂ ਸਿੱਖਣ ਲਈ ਲਾਊਗਾ ਫਿਰ ਉੱਥੇ ਜਾ ਕੇ ਉਹ ਫਿਰ ਰਨ ਕਰੂਗਾ ਫਿਰ ਉੱਥੇ ਉਹ ਸਿੱਖੂਗਾ ਤਾਂ ਫਿਰ ਉਹ ਖੇਡੂਗਾ ਫਿਰ ਉਹ ਜਿੱਤੂਗਾ ਇੰਨਾ ਨੀ ਹੈ ਟਾਈਮ ਅਸੀਂ ਤਾਂ ਕੁਝ ਪਲਾਂ ਦੇ ਵਿੱਚ ਹੀ ਆ ਵੀਡੀਓ ਗੇਮ ਖੇਡੀਦੀ ਆ ਅੱਧੇ ਘੰਟੇ ਵਿੱਚ 20-20 ਮਿੰਟ ਦੇ ਵਿੱਚ ਅਸੀਂ ਜਿੱਤ ਜਾਂਦੇ ਜਿੱਤ ਕੇ ਸਾਨੂੰ ਖੁਸ਼ੀ ਮਿਲਦੀ ਆ ਦੈਟਸ ਇਟ ਸੋ ਮਿਲਣੀ ਖੁਸ਼ੀ ਉੱਥੇ ਵੀ ਆ ਤੇ ਮਿਲਣੀ ਖੁਸ਼ੀ ਇੱਥੇ ਵੀ ਆ ਸੋ ਅਸੀਂ ਇੱਥੋਂ ਹੀ ਖੁਸ਼ੀ ਸਾਨੂੰ ਲੱਭਦੇ ਹਾਂ ਸੋ ਅਸੀਂ ਹੁਣ ਕਿਤੇ ਨਾ ਕਿਤੇ ਫਿਜ਼ੀਕਲ ਐਕਟੀਵਿਟੀ ਨੂੰ ਛੱਡ ਕੇ ਇਹਨਾਂ ਜਗ੍ਹਾ ਤੋਂ ਅਸੀਂ ਖੁਸ਼ੀ ਆ ਜਿਹੜੀ ਉਹ ਲੱਭਣ ਲੱਗ ਗਏ ਸੋ ਮੰਨਦੇ ਹੋਏ
9: ਜੀ ਬਿਲਕੁਲ ਜੀ, ਜਿਵੇਂ ਕਹਿੰਦੇ ਵੀ ਮੋਬਾਈਲਾਂ ਦੇ ਵਿੱਚ ਤਾਂ ਅਸੀਂ ਇੰਨਾ ਕੁ ਜ਼ਿਆਦਾ ਹੋ ਗਏ ਜੀ, ਆਪਾਂ ਵੀ ਲਾ ਲਓ ਬੱਚਿਆਂ ਦੀ ਇੰਨੀ ਆਪਾਂ ਗੱਲ ਕਰਦੇ ਇਕੱਲਿਆਂ ਦੀ, ਕਿਉਂਕਿ ਬੱਚਿਆਂ ਨੂੰ ਤਾਂ ਅਸੀਂ ਜਿੱਧਰ ਲਾ ਲੈਂਦੇ ਹਾਂ, ਕਿਉਂਕਿ ਬੱਚੇ ਜਿੱਦਾਂ ਦਾ ਘਰੇ ਮਾਹੌਲ ਦੇਖਦੇ ਆ ਜੀ, ਕਈ ਵਾਰ ਪੇਰੈਂਟਸ ਵੀ ਫੋਨ 'ਤੇ ਲੱਗੇ ਰਹਿੰਦੇ ਆ ਜੀ, ਉਹ ਵੀ ਬਹੁਤ ਗਲਤ ਗੱਲ ਆ, ਕਿਉਂਕਿ ਉਹ ਵੀ ਫਿਜ਼ੀਕਲ ਐਕਟੀਵਿਟੀ ਤੋਂ ਭੱਜਣ ਲੱਗੇ, ਕਿਉਂਕਿ ਅੱਗੇ ਟਾਈਮ ਹੁੰਦਾ ਸੀਗਾ ਆਪਾਂ ਰੋਟੀ ਖਾ ਕੇ ਗੇੜਾ ਕੱਢਣ ਚਲੇ ਜਾਂਦੇ ਸੀ ਜਾਂ ਸੈਰ ਕਰਨ ਚਲੇ ਜਾਂਦੇ ਸੀਗੇ, ਉਹ ਚੀਜ਼ਾਂ ਬਿਲਕੁਲ ਖਤਮ ਹੋ ਚੁੱਕੀਆਂ ਨੇ ਜੀ। ਹੁਣ ਅਸੀਂ ਵੀ ਘਰੇ ਫੋਨ 'ਤੇ ਲੱਗ ਜਾਂਦੇ ਹਾਂ, ਜਿੰਨੇ ਘਰ ਦੇ ਵਿੱਚ ਮੈਂਬਰ ਨੇ ਉਨੇ ਘਰ ਵਿੱਚ ਫੋਨ ਡਿਵਾਈਸ ਨਹੀਂਗੀਆਂ।
8: ਮੈਨੂੰ
9: ਲੱਗਦਾ ਜੀ ਫੋਨ ਡਿਸਕਨੈਕਟ ਹੋ ਗਿਆ ਸਿਮਰਨ ਜੀ ਦਾ।
8: ਸਿਮਰਨ ਜੀ ਦਾ ਫੋਨ ਡਿਸਕਨੈਕਟ ਹੋ ਗਿਆ, ਤੇ ਤੁਸੀਂ ਇੱਕ ਗੀਤ ਲਾਓ, ਦੋ ਕਮਰਸ਼ੀਅਲ, ਉਸ ਤੋਂ ਬਾਅਦ ਫਿਰ ਆਪਾਂ ਟਹਿਣਾ ਸਾਹਿਬ ਵੱਲ ਚੱਲਾਂਗੇ ਜੀ।

0: ਜੀ ਦੋਸਤੋ, ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰੰਗ ਦੇ ਨਾਲ। ਇਸ ਵਕਤ ਸਾਡੀ ਲਾਈਨ ਜੁੜ ਚੁੱਕੀ ਹੈ ਜੂਨੀ ਗਲੋਬਲ ਦੇ ਉੱਪਰ ਸਿਮਰਨ ਜੀ ਨਾਲ। ਉਹ ਸਾਨੂੰ ਦੱਸਣਗੇ ਕਿ ਅਸੀਂ ਆਪਣੀ ਐਜੂਕੇਸ਼ਨ ਨੂੰ ਕਿਵੇਂ ਅਪ ਕਰ ਸਕਦੇ ਹਾਂਗੇ, ਕਿਉਂਕਿ ਇੱਕ ਸਮਾਂ ਹੁੰਦਾ ਸੀ ਸਾਡੇ ਮਨਾਂ ਦੇ ਵਿੱਚ ਇਹ ਵਹਿਮ ਹੁੰਦਾ ਸੀਗਾ ਕਿ ਪੜ੍ਹਾਈ ਦੀ ਵੀ ਕੋਈ ਉਮਰ ਹੁੰਦੀ ਹੈ, ਕੋਈ ਸੀਮਾ ਹੁੰਦੀ ਆ। ਪਰ ਜੂਨੀ ਗਲੋਬਲ 'ਤੇ ਗੱਲਬਾਤ ਕਰਕੇ ਪਤਾ ਲੱਗਦਾ ਕਿ ਪੜ੍ਹਾਈ ਦੀ ਕੋਈ ਉਮਰ ਨਹੀਂ ਹੈਗੀ। ਤੁਸੀਂ 50 ਸਾਲ ਦੇ ਹੋ, ਤੁਸੀਂ 60 ਸਾਲ ਦੇ ਹੋ, ਗੌਰਮੈਂਟ ਤੁਹਾਡੇ ਪੈਸੇ ਦੇ ਵਿੱਚ ਵੀ ਮਦਦ ਕਰ ਰਹੀ ਆ, ਤੁਹਾਨੂੰ ਪੜ੍ਹਾਉਣ ਦੇ ਵਿੱਚ ਮਦਦ ਕਰ ਰਹੀ ਹੈਗੀ। ਸੋ ਆਪਾਂ ਸਿਮਰਨ ਜੀ ਨੂੰ ਪੁੱਛਾਂਗੇ ਕਿ ਇਸ ਪ੍ਰੋਗਰਾਮ ਲਈ ਕਿਹੜੇ ਕਿਹੜੇ ਬੰਦੇ ਐਲੀਜੀਬਲ ਨੇ, ਕਿੰਨਾ ਕੁ ਉਹਨਾਂ ਨੂੰ ਗੌਰਮੈਂਟ ਵੱਲੋਂ ਜਿਹੜੇ ਹੈਗੀ ਆ ਮਦਦ ਮਿਲਦੀ ਹੈਗੀ, ਉਹ ਕਿਸ ਰੂਪ ਦੇ ਵਿੱਚ ਮਿਲਦੀ ਹੈਗੀ, ਔਰ ਕਦੋਂ ਅਸੀਂ ਉਹ ਵਾਪਸ ਕਰਨੀ ਹੈ, ਕੀ ਉੱਤੇ ਵਿਆਜ ਇੰਟਰਸਟ ਬਣਦਾ ਗਾ। ਜੀ ਸਿਮਰਨ ਜੀ, ਸਤਿ ਸ੍ਰੀ ਅਕਾਲ ਜੀ।
1: ਹਾਂਜੀ, ਸਤਿ ਸ੍ਰੀ ਅਕਾਲ ਸਰ।
0: ਜੀ ਸਿਮਰਨ ਜੀ,
1: ਕੈਲਕੂਲੇਟ ਹੁੰਦੀ ਹੈ। ਇਹਦੇ ਵਿੱਚ ਕੋਈ ਏਜ ਲਿਮਿਟ ਨਹੀਂ ਹੈਗੀ, ਕੋਈ ਕ੍ਰੈਡਿਟ ਚੈੱਕ ਨਹੀਂ ਹੈਗਾ। ਇਵਨ ਤੁਹਾਡਾ ਕ੍ਰੈਡਿਟ ਅਗਰ ਡਾਊਨ ਵੀ ਹੈਗਾ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। ਅਗਰ ਤੁਸੀਂ ਸੈਲਫ ਇੰਪਲੋਇਡ ਹੋ, ਬਿਜ਼ਨਸ ਓਨਰ ਹੋ, ਊਬਰ ਡਰਾਈਵਰ ਹੋ, ਹਾਊਸ ਵਾਈਫ ਹੋ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ। ਤੁਸੀਂ 2 ਤੋਂ 3 ਘੰਟੇ ਡੇਲੀ ਦੇ ਦੇਣੇ ਹੁੰਦੇ ਨੇ, ਤੁਸੀਂ ਆਨਲਾਈਨ ਕਲਾਸਿਸ ਕਰਨੀਆਂ ਹੁੰਦੀਆਂ ਵਾ। ਸਾਰੇ ਕੋਰਸਿਸ ਸਾਡੇ ਕੋਲ ਆਨਲਾਈਨ ਅਵੇਲੇਬਲ ਹੈਗੇ ਨੇ। ਕੋਈ ਐਗਜ਼ਾਮ, ਸਿਰਫ ਅਸਾਈਨਮੈਂਟਸ ਹੋਣਗੀਆਂ, ਬਹੁਤ ਈਜ਼ੀ ਟੂ ਪਾਸ ਕੋਰਸਿਸ ਹੈਗੇ ਸਾਡੇ ਕੋਲ। ਐਂਡ ਫੰਡਿੰਗ ਜਿਵੇਂ ਤੁਹਾਡੀ ਫੈਮਿਲੀ ਸਾਈਜ਼ ਤੇ ਫੈਮਿਲੀ ਇਨਕਮ ਤੇ ਬੇਸਿਸ ਹੁੰਦਾ ਵਾ। ਅਗਰ ਤੁਸੀਂ ਦੋਨੋਂ ਹਸਬੈਂਡ ਵਾਈਫ ਕਰ ਰਹੇ ਹੋ, ਤੁਸੀਂ ਫੈਮਿਲੀ ਆਫ 4 ਹੋ ਜਾਂ ਫੈਮਿਲੀ ਆਫ 5 ਹੋ, ਤਾਂ ਤੁਹਾਨੂੰ ਪਰ ਈਅਰ ਦੇ ਹਿਸਾਬ ਨਾਲ ਫੰਡਿੰਗ ਆਉਂਦੀ ਹੈ। ਅਰਾਊਂਡ ਫਸਟ ਈਅਰ 80,000-90,000 ਤੱਕ ਆਉਂਦਾ, ਸੈਕਿੰਡ ਈਅਰ ਫਿਰ ਤੋਂ ਤੁਹਾਨੂੰ 80-90,000 ਆਉਂਦਾ ਵਾ। ਸੋ 1,00,000 ਸਮਥਿੰਗ ਤੁਹਾਡਾ ਪੁੱਜ ਜਾਂਦਾ ਵਾ ਫੰਡਿੰਗ 2 ਸਾਲ ਦੀ। ਐਂਡ 2 ਸਾਲ ਉਸ ਲੋਨ ਦੇ ਉੱਤੇ ਕੋਈ ਇੰਟਰਸਟ ਨਹੀਂ ਲੱਗੇਗਾ ਜਿੰਨਾ ਟਾਈਮ ਤੁਹਾਡੀ ਸਟੱਡੀ ਚੱਲੇਗੀ। ਜਦੋਂ ਤੁਹਾਡੀ ਸਟੱਡੀ ਫਿਨਿਸ਼ ਹੋ ਜਾਏਗੀ, ਉਸ ਤੋਂ ਬਾਅਦ 2.5% ਇੰਟਰਸਟ ਲੱਗਣਾ ਸ਼ੁਰੂ ਹੋ ਜਾਏਗਾ ਸਾਲ ਦਾ 2.5%। ਐਂਡ ਤੁਸੀਂ 2 ਸਾਲ ਤੋਂ ਬਾਅਦ, ਤੁਹਾਨੂੰ 6 ਮਹੀਨੇ ਦਿੰਦੇ ਨੇ, ਤਾਂ ਤੁਸੀਂ 2.5 ਸਾਲ ਤੋਂ ਬਾਅਦ ਉਹਦੀਆਂ ਪੇਮੈਂਟ ਸ਼ੁਰੂ ਕਰਨੀਆਂ ਹੁੰਦੀਆਂ ਵਾ। ਐਂਡ ਸਾਲ ਦੇ 2.5% ਇੰਟਰਸਟ ਦੇ ਨਾਲ ਤੁਹਾਡੇ ਕੋਲ 14.5 ਸਾਲ ਹੁੰਦੇ ਨੇ। 14.5 ਸਾਲ ਦੇ ਵਿੱਚ ਤੁਸੀਂ ਉਹਦੀ ਇੰਸਟਾਲਮੈਂਟਸ ਬਣਾ ਸਕਦੇ ਹੋ। ਤੇ ਤੁਸੀਂ ਸਾਡੇ ਨੰਬਰ ਤੇ ਸਾਨੂੰ ਕੰਟੈਕਟ ਕਰਨਾ ਵਾ। ਨੰਬਰ ਸਾਡਾ ਹੈਗਾ 4372643175 4372643175। ਤੁਸੀਂ ਸਾਨੂੰ ਇਸ ਨੰਬਰ ਤੇ ਹੁਣੀ ਕਾਲ ਕਰੋ, ਆਪਣੀ ਇਨਫੋਰਮੇਸ਼ਨ ਦਿਓ, ਆਪਣੀ ਇਨਕਮ ਦੱਸੋ, ਆਪਣਾ ਫੈਮਿਲੀ ਸਾਈਜ਼ ਦੱਸੋ। ਉਸਦੇ ਬੇਸਿਸ ਦੇ ਉੱਤੇ ਆਪਾਂ ਤੁਹਾਡੀ ਕੈਲਕੂਲੇਸ਼ਨ ਕਰਕੇ ਦੱਸ ਦਿੰਦੇ ਹਾਂ ਤੁਹਾਨੂੰ ਕਿੰਨਾ ਲੋਨ ਆਏਗਾ ਜਾਂ ਤੁਹਾਡੀ ਕਾਲਜ ਦੀ ਫੀਸ ਕਿੰਨੀ ਡਿਡਕਟ ਹੋਏਗੀ। ਈਵਨ ਜੇ ਤੁਹਾਡੇ ਬੱਚੇ 11 ਸਾਲ ਤੋਂ ਛੋਟੇ ਹੈਗੇ ਨੇ, ਤਾਂ ਤੁਹਾਡੀ ਕਾਲਜ ਦੀ ਫੀਸ ਵੀ ਕਵਰ ਹੁੰਦੀ ਹੈ। ਅਦਰ ਤੁਹਾਡੇ ਬੱਚੇ ਵੱਡੇ ਨੇ, ਤਾਂ ਤੁਹਾਡੀ ਕਾਲਜ ਦੀ ਫੀਸ ਜਿੰਨੀ ਹੋਏਗੀ ਤੁਹਾਡਾ ਲੋਨ 'ਚ ਜਾਏਗੀ, ਤੁਹਾਨੂੰ ਆਪਾਂ ਦੱਸ ਦੇਵਾਂਗੇ ਰਾਈਟ ਵੀ। ਐਂਡ ਬਾਕੀ ਤੁਹਾਡਾ ਲੋਨ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਂਦਾ, ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ ਉਸ ਲੋਨ ਨੂੰ।
2: ਜੀ, ਨੰਬਰ ਇੱਕ ਵਾਰ ਫਿਰ ਸਾਂਝਾ ਕਰ ਦਿਓ।
1: ਨੰਬਰ ਸਾਡਾ ਹੈਗਾ 4372643175 4372643175। ਸਾਡਾ ਹੁਣ ਬੈਚ ਸ਼ੁਰੂ ਹੋ ਰਿਹਾ ਹੈ ਅਕਤੂਬਰ ਦੀ ਸਟਾਰਟਿੰਗ ਦੇ ਵਿੱਚ। ਸੋ ਅਗਰ ਤੁਸੀਂ ਹੁਣ ਇਸ ਵੀਕ ਦੇ ਵਿੱਚ ਇਨਰੋਲ ਕਰਵਾ ਲਓਗੇ, ਤਾਂ ਤੁਸੀਂ ਉਸ ਬੈਚ ਦੇ ਵਿੱਚ ਇਨਰੋਲ ਕਰ ਸਕਦੇ ਹੋ। ਆਪਣੇ ਕੋਲ 1 ਵੀਕ ਹੈਗਾ ਵਾ, ਤੁਸੀਂ ਇਹਦੇ ਵਿੱਚ ਇਨਰੋਲ ਕਰ ਸਕਦੇ ਹੋ। ਸੋ ਤੁਸੀਂ ਸਾਨੂੰ ਜਲਦੀ ਜਲਦੀ ਕਾਲ ਕਰੋ, ਸਾਡੇ ਆਫਿਸ ਵਿਜ਼ਿਟ ਕਰਨਾ, ਆਫਿਸ ਵਿਜ਼ਿਟ ਕਰੋ। ਅਗਰ ਤੁਸੀਂ ਆਨਲਾਈਨ ਫਾਈਲਿੰਗ ਕਰਵਾਉਣੀ ਹੈ, ਤੁਸੀਂ ਆਨਲਾਈਨ ਵੀ ਕਰਵਾ ਸਕਦੇ ਹੋ। ਅਗਰ ਤੁਸੀਂ ਓਨਟਾਰੀਓ ਦੇ ਵਿੱਚ ਰਹਿੰਦੇ ਹੋ, ਕਿਸੇ ਵੀ ਸਿਟੀ ਦੇ ਵਿੱਚ, ਤੁਸੀਂ ਕਿਤੋਂ ਵੀ ਕਰਵਾ ਸਕਦੇ ਹੋ।
2: ਜੀ, ਬਹੁਤ ਬਹੁਤ ਧੰਨਵਾਦ ਜੀ। ਨੰਬਰ ਇੱਕ ਵਾਰ ਫੇਰ ਸਾਂਝਾ ਕਰ ਦਈਏ। ਸੋ ਨੰਬਰ ਇੱਕ ਵਾਰ ਜ਼ਰੂਰ ਸਿਮਰਨ ਜੀ ਦੇ ਦਿਓ, ਜਾਂ ਕਿ ਜਿਹੜੇ ਸਾਡੇ ਲਿਸਨਰਸ ਨੇ ਉਹਨਾਂ ਨੇ ਨੋਟ ਕਰ ਲੈਣ ਇਹ ਨੰਬਰ ਨੂੰ।
1: ਠੀਕ ਹੈ,
2: 4-37-264-3175 4-37-264-3175 4-37-264-3175। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ।
1: ਥੈਂਕ ਯੂ
2: ਜੀ। ਤਾਣਾ ਸਾਹਿਬ ਪੰਜਾਬੀ ਦਫ਼ਤਰ ਤੋਂ ਸਾਡੇ ਨਾਲ ਹਾਜ਼ਰ ਹੋ ਚੁੱਕੇ ਤਾਣਾ ਸਾਹਿਬ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਸਰ।
3: ਬੜੀ ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ ਬੁਪਾਰਾ ਸਾਹਿਬ, ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਤਾਣਾ ਸਾਹਿਬ, ਖ਼ਬਰਾਂ ਦਾ ਪਹਿਲਾਂ ਜਿੱਥੇ ਉਹ ਸ਼ੁਰੂ ਕਰਾਂਗੇ ਆਪਾਂ, ਅਮਤੋਜ ਮਾਨ ਹੋਣਾ ਤੋਂ। ਅਮਤੋਜ ਮਾਨ ਹੋਣੀ ਬੜੇ ਅੱਛੇ ਫਿਲਮ ਮੇਕਰ ਰਹੇ ਆ, ਬੜੇ ਅੱਛੇ ਜਿਹੜੇ ਹੈਗੇ ਆ ਜੀ, ਬੁਲਾਰੇ ਵੀ ਹੈਗੇ ਆ। ਸੋ ਸੂਝ ਬੂਝ ਰੱਖਣ ਵਾਲੇ ਵੀ ਆ, ਤੱਥਾਂ ਦੇ ਆਧਾਰ ਤੇ ਗੱਲ ਕਰਨ ਵਾਲੇ ਵੀ ਆ। ਸੋ ਉਹਨਾਂ ਦੀ ਪਾਰਟੀ ਹੋਣ ਚਾਹੀਦੀ ਆ, ਲੱਖਾਂ ਸਧਾਣਾ ਤੇ ਅਮਤੋਜ ਮਾਨ ਹੋਣੀ, ਕੀ ਇਹਨਾਂ ਦੇ ਸੁਰ ਰਲਣਗੇ, ਕਿਵੇਂ ਰਹੂਗਾ, ਕਿਵੇਂ ਉਹਨਾਂ ਦੀ ਪਾਰਟੀ ਆ ਜਿਹੜੀ ਉਹ ਅੱਗੇ ਚੱਲੇਗੀ। ਸੋ ਪੋਲੀਟੀਕਲ ਕੈਰੀਅਰ ਕਿਵੇਂ ਸਮਝਦੇ ਅਮਤੋਜ ਮਾਨ ਹੋਣਾ ਦਾ ਜੀ?
3: ਦੇਖੋ ਬੱਜੀ, ਵੋਟਾਂ ਦੇ ਮੌਕੇ ਪਾਰਟੀਆਂ ਦਾ ਬਣਨਾ, ਪਾਰਟੀਆਂ ਦਾ ਟੁੱਟ ਜਾਣਾ, ਪਾਰਟੀਆਂ ਦਾ ਇਕੱਠੇ ਹੋ ਜਾਣਾ, ਇਹ ਕੋਈ ਨਵੀਂ ਗੱਲ ਨਹੀਂ ਹੈਗੀ ਮੇਰੇ ਲਈ, ਚੰਗੇ ਵਾਲੀ ਗੱਲ ਨਹੀਂ ਆ। ਪਿਛਲੇ ਕਈ ਹਫ਼ਤਿਆਂ ਤੋਂ ਇਸ ਗੱਲ ਦੀ ਚਰਚਾ ਚੱਲਦੀ ਸੀ ਕਿ ਮਨੋਜ ਮਾਨ ਤੇ ਲੱਖਾ ਸੁਧਾਣਾ ਦੀ ਖੜਕ ਗਈ ਆ, ਕਿਉਂਕਿ ਲੱਖਾ ਸੁਧਾਣਾ ਨੇ ਕਈ ਇੰਟਰਵਿਊ ਦੇਖੀਆਂ ਜਿਹਦੇ ਵਿੱਚ ਉਹਨਾਂ ਨੇ ਮਨੋਜ ਮਾਨ ਬਾਰੇ ਜਵਾਬੀ ਨਾਲ ਪੰਨਾ ਕਹੀਆਂ ਤੇ ਇਹ ਗੱਲ ਕਹੀ ਸੀ

0: ਬਣੇ ਬਾਬੂ ਸਿੰਘ ਮਾਨ ਦੇ ਪੁੱਤ ਮਨੋਜ ਮਾਨ ਨੇ ਨਵੀਂ ਸਿਆਸੀ ਪਾਰਟੀ ਖੜੀ ਕਰਕੇ ਤੇ ਆਪਦੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਕੀਤੀ ਹੈ ਜੀ।
1: ਉਧਰੋਂ ਡਾਕਟਰ ਸਾਹਿਬ ਜੇ ਆਪਾਂ ਵਾਰਸ ਪੰਜਾਬ ਦੇ ਵੱਲ ਚੱਲੀਏ ਤੇ ਵਾਰਸ ਪੰਜਾਬ ਦੇ ਵਿੱਚ ਨਿਰੰਜਣ ਸਿੰਘ ਜਿਹੜੇ ਈਡੀ ਦੇ ਅਧਿਕਾਰੀ ਹੋਏ ਕਰਦੇ ਸੀ ਉਹ ਵੀ ਸ਼ਾਮਿਲ ਹੋਇਆ ਜੀ।
0: ਬਿਲਕੁਲ ਜੀ ਬਿਲਕੁਲ, ਅੱਜ ਬਲਵਿੰਦਰ ਸਿੰਘ ਸੇਖੋਂ ਜਿਹੜੇ ਕਿ ਸਾਬਕਾ ਡੀਐਸਪੀ ਆ ਉਹ ਵੀ ਸ਼ਾਮਿਲ ਹੋ ਗਏ ਜੀ ਇਹਦੇ ਵਿੱਚ ਵਾਰਸ ਪੰਜਾਬ ਦੇ ਧਿਰ ਦੇ ਵਿੱਚ, ਤੇ ਈਡੀ ਦੇ ਸਾਬਕਾ ਅਧਿਕਾਰੀ ਆ ਜਿਹੜੇ ਉਹ ਵੀ ਸ਼ਾਮਿਲ ਹੋ ਗਏ ਜੀ ਵਾਰਸ ਪੰਜਾਬ ਦੇ ਵਿੱਚ। ਈਡੀ ਦੇ ਸਾਬਕਾ ਅਧਿਕਾਰੀ ਹੈਗੇ ਨਿਰੰਜਣ ਸਿੰਘ, ਨਰਿੰਦਰ ਸਿੰਘ ਜੀ ਉਦੋਂ ਬੜੀ ਚੜ੍ਹਤ ਹੋਈ ਸੀ, ਬੜੀ ਗੱਲਬਾਤ ਛਿੜੀ ਸੀ। ਉਹ ਉਦੋਂ ਸੀ ਜਦੋਂ ਆਪਾਂ ਜਾਣਦੇ ਕਿ ਵਿਕਰਮ ਸਿੰਘ ਮਜੀਠੀਆ ਦੇ ਕੋਲੋਂ ਇਹਨਾਂ ਨੇ ਜਲੰਧਰ ਦੇ ਵਿੱਚ ਈਡੀ ਦਾ ਅਧਿਕਾਰੀ ਹੋਣ ਦੇ ਨਾਤੇ ਪੁੱਛਗਿੱਛ ਕੀਤੀ ਸੀ ਡਰੱਗ ਦੇ ਮਾਮਲੇ 'ਚ। ਸੋ ਨਰਿੰਦਰ ਸਿੰਘ ਨੇ ਅੱਜ ਇਹ ਗੱਲ ਕਹੀ ਹੈ ਜੀ ਕਿ ਮੇਰਾ ਕੋਈ ਸਿਆਸੀ ਤਜਰਬਾ ਨਹੀਂ ਆ, ਮੈਂ ਸਿਰਫ ਇਹ ਗੱਲ ਚਾਹੁੰਦਾ ਕਿ ਪੰਜਾਬ ਨਸ਼ਾ ਮੁਕਤ ਹੋਵੇ। ਪੰਜਾਬ ਦਾ ਅੱਜ ਕੱਲ੍ਹ ਸਭ ਤੋਂ ਵੱਡਾ ਕੰਮ ਇਹੀ ਹੈ ਜੀ, ਮਸਲਾ ਇਹ ਹੈ ਕਿ ਨਸ਼ਾ ਬਹੁਤ ਵੱਡੇ ਪੱਧਰ ਤੇ ਫੈਲਿਆ ਹੋਇਆ। ਸੋ ਅਸੀਂ ਕਹਿ ਜੀ ਕਿ ਇਸ ਸੰਬੰਧੀ ਜ਼ਰੂਰਤ ਇਹ ਆ ਕਿ ਭਾਈ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਤੇ ਅਸੀਂ ਇਸੇ ਕਰਕੇ ਪਾਰਟੀ ਦੇ ਵਿੱਚ ਆਏ ਹਾਂ ਜੀ।
1: ਉਧਰੋਂ ਬੀਜੇਪੀ ਵਾਲੇ ਟਰਨ ਸਾਹਿਬ ਕਹਿੰਦੇ ਵੀ ਅਸੀਂ ਵੀ 2 ਲੱਖ ਲੋਕਾਂ ਦਾ ਇਕੱਠ ਕਰਾਂਗੇ, ਵੀ ਸਾਡੇ ਵੀ ਅਸੀਂ ਕਿਤੇ ਘੱਟ ਥੋੜੋ ਆ, ਅਸੀਂ ਥੋੜੋ ਵੀ ਕਿਤੇ ਇਉਂ ਗੱਲਬਾਤ ਹੈ ਨੀਗੀ। ਪਰ ਪਹਿਲਾਂ ਪਹਿਲਾਂ ਇੱਕ ਵਾਰ ਟਾਈਮ ਇਹੋ ਜਿਹਾ ਵੀ ਆ ਗਿਆ ਸੀ ਜਦੋਂ ਕਿਸਾਨੀ ਧਰਨੇ ਚੱਲਦੇ ਸੀ, ਉਦੋਂ ਕਹਿੰਦੇ ਸੀ ਕਿ ਬੀਜੇਪੀ ਵਾਲਿਆਂ ਦਾ ਔਖਾ ਹੋਊਗਾ ਪਰ ਪੰਜਾਬ ਦੇ ਵਿੱਚ ਬਣਨਾ, ਪਰ ਹੁਣ ਉਹ 20 ਲੱਖਾਂ ਦੇ ਇਕੱਠਾਂ ਦੀ ਗੱਲਬਾਤ ਹੋ ਰਹੀ ਹੈ ਜੀ।
0: ਹਾਂਜੀ, ਇਹਦੇ ਵਿੱਚ ਕੋਈ ਜ਼ੋਰ ਹੈ ਨਹੀਂ। ਦੇਖੋ ਬੀਜੇਪੀ ਨੂੰ ਤੁਸੀਂ ਪਸੰਦ ਕਰਦੇ ਹੋ ਨਾ ਪਸੰਦ ਕਰਦੇ ਹੋ ਇਹ ਵੱਖਰੀ ਗੱਲ ਹੈ, ਪਰ ਜੇ ਮੈਂ 2022 ਦੇ ਨਾਲ ਤੁਲਨਾ ਕਰਕੇ ਦੇਖਾਂ ਤਾਂ ਅੱਜ ਬੀਜੇਪੀ ਨੇ ਬਹੁਤ ਸਰਵਾਈਵ ਕੀਤਾ। ਮੈਨੂੰ ਨੀ ਪਤਾ ਵੀ ਬੀਜੇਪੀ ਦੀਆਂ ਜਮਾਨਤਾਂ ਸਭ ਤੋਂ ਹੋਣੀਆਂ ਜਾਂ ਇਹਨਾਂ ਨੇ ਕਿੰਨੀਆਂ ਸੀਟਾਂ ਜਿੱਤਣੀਆਂ, ਮੇਰਾ ਵਿਸ਼ਾ ਨੀਗਾ, ਇਹ ਲੋਕਾਂ ਦਾ ਵਿਸ਼ਾ, ਉਹਨਾਂ ਨੇ ਵੋਟ ਪਾਉਣੀ ਜਾਂ ਪਾਉਣ ਨਹੀਂ ਪਾਉਣੀ ਨਾ ਪਾਉਣ। ਪਰ ਗੱਲ ਇਹ ਜੀ ਅਸਲ ਵਿੱਚ ਕਿ ਇਸ ਵੇਲੇ ਬੀਜੇਪੀ ਵੀ ਪੰਜਾਬ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਇਹ ਜ਼ੋਰਾਂ ਤੇ ਅੱਗੇ ਵੱਧ ਰਹੀ ਆ। ਅੱਜ ਇਹ ਮੋਹਾਲੀ ਦੇ ਵਿੱਚ ਸੀ, ਹੋਰ ਵੱਖ ਵੱਖ ਥਾਵਾਂ ਦੇ ਉੱਤੇ ਸੀ, ਤੇ ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਇਸ ਯਾਤਰਾ ਨੂੰ ਲਗਾਤਾਰ ਅੱਗੇ ਤੋਂ ਅੱਗੇ ਵਧਾਇਆ ਜਾ ਰਿਹਾ ਤੇ ਇਹਦੀ ਸਮਾਪਤੀ ਹੋਣੀ ਹੈ ਜੀ ਇੱਥੇ 30 ਤਰੀਕ ਨੂੰ ਜਲੰਧਰ ਦੇ ਵਿੱਚ। ਉੱਥੇ ਅਮਿਤ ਸ਼ਾਹ ਨੇ ਆਉਣਾ ਜੀ, ਭਾਰਤ ਦੇ ਗ੍ਰਹਿ ਮੰਤਰੀ ਨੇ ਉੱਥੇ ਹਾਜ਼ਰ ਹੋਣਾ। 2 ਲੱਖ ਲੋਕਾਂ ਦਾ ਇਕੱਠ ਕਰਨ ਦੀ ਬੀਜੇਪੀ ਨੇ ਯੋਜਨਾ ਬਣਾਈ ਜੀ, 2 ਲੱਖ ਲੋਕਾਂ ਦਾ। ਉਸ ਤੋਂ ਬਾਅਦ ਕਹਿੰਦੇ ਜੀ ਕਿ 50 ਏਕੜ ਦੇ ਵਿੱਚ ਇਹਨਾਂ ਨੇ ਜਿਹੜਾ ਪੰਡਾਲ ਲਾਉਣ ਦੀ ਯੋਜਨਾ ਬਣਾਈ ਆ, ਉਹਦੇ ਵਿੱਚੋਂ 35 ਤੋਂ ਲੈ ਕੇ 40 ਏਕੜ ਦੇ ਵਿੱਚ ਪੰਡਾਲ ਲਾਉਣਾ ਤੇ 8 ਤੋਂ ਲੈ ਕੇ 10 ਏਕੜ ਦੇ ਵਿੱਚ ਪਾਰਕਿੰਗ ਬਣਾਉਣੀ ਆ। ਸੋ ਬੀਜੇਪੀ ਦੀਆਂ ਤਿਆਰੀਆਂ ਦਾ ਆਪਾਂ ਅੰਦਾਜ਼ਾ ਇਸ ਗੱਲ ਤੋਂ ਵੀ ਲਾ ਸਕਦੇ ਹਾਂ ਵੀ 50-50 ਏਕੜ ਜ਼ਮੀਨ ਦੇ ਵਿੱਚ ਇਹਨਾਂ ਨੇ ਵੱਲੋਂ ਰੈਲੀ ਕਰਨ ਦੀ ਤਿਆਰੀ ਆ, ਤੇ 2-2 ਲੱਖ ਬੰਦੇ ਦੀ ਗੱਲ ਕਹੀ ਜਾ ਰਹੀ ਹੈ। 2 ਲੱਖ ਦੇ ਵਿੱਚ ਹੋ ਸਕਦਾ ਵੀ 1 ਲੱਖ ਹੀ ਆਵੇ, ਉਹਨਾਂ ਦਾ ਆਲੇ ਦੁਆਲੇ ਦੇ ਸੂਬਿਆਂ ਦੇ ਵਿੱਚ ਆਉਣ ਜਾਂ ਪਤਾ ਨੀ ਕਿੱਥੋਂ ਆਉਣਗੇ, ਪਰ ਬੀਜੇਪੀ ਦੀਆਂ ਵੀ ਤਿਆਰੀਆਂ ਦੌਰਾਨ ਤੇ ਹੈ ਜੀ।
1: ਟਾਣਾ ਸਾਹਿਬ, ਜਿਹੜੀਆਂ ਚਾਹੇ ਕਿਸੇ ਵੀ ਪਾਰਟੀ ਦਾ ਜਿਵੇਂ ਤੁਸੀਂ ਦੱਸਦੇ ਹੋ ਕਿ 50-50 ਏਕੜ ਦੇ ਵਿੱਚ ਇਕੱਠ ਕਰਨ ਦੀਆਂ, ਉਹਦੇ ਉੱਤੇ ਖਰਚਾ ਬਹੁਤ ਆ ਜਾਂਦਾ ਹੋਊਗਾ ਜੀ, ਉੱਥੇ ਪਾਰਕਿੰਗ ਤੇ ਖਰਚਾ, ਹੋਰ ਤਾਮਝਾਮ ਤੇ ਖਰਚਾ, ਟੈਂਟਾਂ ਤੇ ਖਰਚਾ, ਉਹ ਕੌਣ ਕਰਦਾ ਜੀ? ਉਹ ਪਾਰਟੀਆਂ ਦੇ ਮੈਂਬਰ ਹੀ ਕਰਦੇ ਜਾਂ ਕਿੱਦਾਂ? ਹਰੇਕ ਪਾਰਟੀ ਨੇ ਹੀ ਕਰਨੀਆਂ ਰੈਲੀਆਂ ਤਾਂ, ਇਕੱਲੀ ਬੀਜੇਪੀ ਦੀ ਨੀ, ਹਰੇਕ ਪਾਰਟੀ ਦੀ ਗੱਲ ਕਰੀਏ ਤਾਂ।
0: ਦੇਖੋ ਜਿਹੜੀਆਂ ਨਾ ਵੱਡੀਆਂ ਪਾਰਟੀਆਂ ਹੁੰਦੀਆਂ, ਹੁਣ ਦੇਖੋ ਇਹ ਕੇਂਦਰ ਦੇ ਵਿੱਚ ਇਹਨਾਂ ਦੀ ਸਰਕਾਰ ਆ, ਇਹਨਾਂ ਦੇ ਕੋਲੇ ਤਾਂ ਹਰ ਤਰੀਕਾ ਹੈਗਾ ਨਾ, ਇਹਨਾਂ ਦੇ ਕੋਲੇ ਹਰ ਸਰਬਾ ਹੈਗਾ, ਇਹਨਾਂ ਨੇ ਤਾਂ ਆਪਣੇ ਤਰੀਕੇ ਨਾਲ ਹਰ ਕੋਈ ਗੱਲ ਕਰਨੀ ਹੈ ਜੀ, ਇਹਨਾਂ ਦੇ ਕੋਲੇ ਕੋਈ ਸਰਮਾਏ ਦੀ ਕਮੀ ਨਹੀਂ ਆ। ਦੇਖੋ ਜਿਹੜੀ ਸੱਤਾਧਾਰੀ ਧਿਰ ਹੁੰਦੀ ਆ ਉਹਦੇ ਕੋਲੇ ਲੱਖ ਤਰੀਕੇ ਹੁੰਦੇ ਆ ਇਕੱਠ ਕਰਨ ਦੇ, ਇੱਥੇ ਪਰ ਪੰਜਾਬ ਦੇ ਵਿੱਚ ਇਕੱਠ ਕਰਨਾ ਔਖਾ ਵੀ ਨਹੀਂ ਆ। ਪੰਜਾਬ ਦੇ ਵਿੱਚ ਤਮਾਸ਼ਬੀਨੀ ਵੀ ਤਾਂ ਬਹੁਤ ਆ ਨਾ, ਕਿਸੇ ਵੀ ਲੱਗੀ ਹੋਵੇ 250-300 ਬੰਦਾ ਉੱਥੇ ਖੜਾ ਹੋ ਜਾਂਦਾ। ਸੋ ਗੱਲ ਹੈ ਜੀ ਪੰਜਾਬ ਦੇ ਲੋਕ ਤਮਾਸ਼ਾ ਵੇਖਣ ਦੇ ਵਾਸਤੇ ਵੀ ਹੁੰਦੇ ਆ, ਪਰ ਇਹ ਹੁਣ ਸਮਾਂ ਦੱਸੂਗਾ ਵੀ ਇਹ ਪੰਜਾਬੀ ਹੀ ਆਉਂਦੇ ਆ ਜਾਂ ਬਿਹਾਰ ਤੇ ਯੂਪੀ ਵਾਲੇ ਆਉਂਦੇ ਆ ਜਾਂ ਥੋੜਿਆਂ ਨੂੰ ਵਧਾ ਕੇ ਪੇਸ਼ ਕੀਤਾ ਜਾਂਦਾ। ਪਰ ਮੈਂ ਮੰਨਦਾ ਵੀ ਚਲੋ 2 ਲੱਖ ਤਾਂ ਸ਼ਾਇਦ ਇਕੱਠ ਨਾ ਹੋਵੇ, ਪਰ ਜੇ 1 ਲੱਖ ਵੀ ਹੋ ਗਿਆ ਜਾਂ 70,000 ਵੀ ਹੋ ਗਿਆ ਇਹ ਬੀਜੇਪੀ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਹੋਊਗੀ।
1: ਅੱਛਾ, ਇੱਕ ਚੀਜ਼ ਹੋਰ ਆ ਕਿ ਬਹੁਤ ਸਾਰੀਆਂ ਬੱਸਾਂ ਦੇ ਕਹਿੰਦੇ ਹੁਣ ਪੰਜਾਬ ਦੇ ਵਿੱਚ ਲਿਖਿਆ ਹੋਇਆ ਕਿ ਭਾਈ ਜੇ ਤੁਸੀਂ 50 ਸਾਲ ਤੋਂ ਉੱਪਰ ਹੈਗੇ ਹੋ ਤੁਹਾਨੂੰ ਤੀਰਥ ਯਾਤਰਾ ਫ੍ਰੀ ਕਰਾ ਦਿੰਦੇ ਆ। ਪਰ 50 ਸਾਲ ਦਾ ਬੰਦਾ ਤਾਂ ਚੰਗਾ ਭਲਾ ਹਜੇ ਕੰਮ ਕੁੰਮ ਕਰ ਸਕਦਾ ਹੁੰਦਾ, ਮੈਨੂੰ ਲੱਗਦਾ ਕਿ 50 ਸਾਲ ਦੀ ਬੜੀ ਛੇਤੀ ਨੀ ਰੱਖਦੀ ਫ੍ਰੀ ਤੀਰਥ ਯਾਤਰਾ ਦਾ ਕੰਮ। 7-7 ਸਾਲ ਤਾਂ ਚਲੋ ਹੋਇਆ ਵੀ ਜਦੋਂ ਬੰਦਾ ਨਹੀਂ ਕੰਮ ਕਰ ਸਕਦਾ ਉਹਨਾਂ ਨੂੰ ਫ੍ਰੀ ਕਰ ਦਈਏ।
0: ਗੱਲ ਇਹ ਆ ਵੀ ਇਹਦਾ ਮਸਲਾ ਤਾਂ ਸਿਰਫ ਵੋਟਾਂ ਦਾ ਜਿੰਦ ਤਾਂ ਮੈਨੂੰ ਨੀ ਲੱਗਦਾ ਵੀ ਜਿਹੜਾ ਬੰਦਾ ਜਿਹੜੇ ਮਨ ਦੇ ਉਦਾਹਰਣ ਦੇ ਤੌਰ ਤੇ ਮੈਂ ਤੁਹਾਨੂੰ ਇਹ ਗੱਲ ਕਹਾਂ ਅੱਜ ਕਿ ਬਾਈ ਜੀ ਮੇਰੇ ਕੋਲੇ ਪੈਸੇ ਹੈਗੀ ਤੇ ਮੇਰਾ ਹਜ਼ੂਰ ਸਾਹਿਬ ਜਾਣ ਨੂੰ ਮਨ ਕਰਦਾ, ਮੈਂ ਦਾਵੇ ਨਾਲ ਇਹ ਗੱਲ ਕਰਦਾ ਕਿ ਮੇਰੇ ਇਹ ਗੱਲ ਮੂੰਹ ਦੇ ਵਿੱਚੋਂ ਨਿਕਲਣ ਦੀ ਦੇਰ ਆ ਤੇ ਆਪਣੇ ਰੇਡੀਓ ਦੇ ਉੱਤੇ 20-50 ਭੈਣਾਂ ਵੀਰਾਂ ਨੇ ਕਹਿਣਾ ਵੀ ਟਿਕਟ ਦਾ ਖਰਚ ਅਸੀਂ ਕਰਾਂਗੇ।

0: ਬਿਲਕੁਲ
1: ਸ਼ਰਧਾਲੂਆਂ ਦੇ ਮਨ ਦੇ ਵਿੱਚ ਸ਼ਰਧਾ ਬਹੁਤ ਹੁੰਦੀ ਆ ਤੇ ਸ਼ਰਧਾ ਹੋਣੀ ਵੀ ਸੁਭਾਵਿਕ ਆ, ਅਸੀਂ ਸਿੱਖੀ ਨਾਲ ਜੁੜੇ ਹੋਏ ਲੋਕ ਆ, ਸਾਰੇ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ। ਪਰ ਇਹ ਜਿਹੜਾ ਹੁੰਦੀਆਂ ਨਾ ਕਿ ਧਾਰਮਿਕ ਯਾਤਰਾ, ਇਹ ਹੁੰਦੀ ਆ ਕਿ ਡਰਾਮੇਬਾਜ਼ੀ ਆ ਇਹ। ਜੇ ਕਿਸੇ ਨੇ ਜਾਣਾ ਤਾਂ ਆਪੇ ਮੱਥਾ ਟੇਕ ਆਉਣਾ, ਉਹਦੇ ਲਈ ਸਰਕਾਰ ਸਰਕੂਲ ਦੀ ਲੋੜ ਨਹੀਂ ਹੁੰਦੀ। ਨਾਲੇ ਆਪਾਂ ਪਹਿਲਾਂ ਹੁੰਦਾ ਸੀਗਾ ਜਦੋਂ ਹੁੰਦਾ ਵੀ 70 ਸਾਲ ਤੋਂ ਉੱਤੇ ਵਾਲਿਆਂ ਦੇ ਲਈ, ਇਹ ਹੁਣ 50 ਸਾਲ ਤੋਂ ਉੱਤੇ ਵਾਲਿਆਂ ਦੇ ਲਈ ਆ। ਚੰਗੇ ਭਲੇ ਬੰਦੇ ਆ, ਉਹ ਬੰਦੇ ਜਾਂਦੇ ਆ ਜੀ, ਉਹ ਕਹਿੰਦੇ ਜੀ ਕਈ ਬੰਦੇ ਤਾਂ ਗੱਲ ਕਹਿੰਦੇ ਵੀ ਚਲੋ ਹੋਟਲ ਵੀ ਸੋਹਣੇ ਮਿਲਦੇ ਆ, ਖਾਣ ਪੀਣ ਵੀ ਸੋਹਣਾ ਮਿਲਦਾ, ਫੰਕਸ਼ਨ ਕਰ ਵੀ ਚੱਲਦੇ ਆ, ਰਲਦੀ ਆ। ਪਰ ਸਰਕਾਰ ਇਹ ਗੱਲ ਕਹਿੰਦੀ ਆ ਵੀ ਭਾਈ ਵੋਟਾਂ ਤੱਕੀਆਂ ਹੋ ਜਾਣ ਤੇ ਲੋਕ ਚੇਤੇ ਰੱਖਣ ਵੀ ਸਾਨੂੰ ਯਾਤਰਾ ਕਰਵਾਈ ਕਿਵੇਂ ਆ ਜੀ।
0: ਇਹ ਗੱਲ ਵੀ ਸਹੀ ਆ ਕਿ ਭਾਈ ਸਾਨੂੰ ਯਾਤਰਾ ਕਰਵਾਈ ਕਿਹਨੇ ਸੀ। ਅੱਛਾ ਸੁਖਬੀਰ ਬਾਦਲ ਸਾਹਿਬ ਘੱਟ ਰੜਕਦੇ ਲੱਗਦੇ ਹੁਣ, ਕਈ ਦਿਨਾਂ ਤੋਂ ਬਹੁਤੀ ਕੋਈ ਚਰਚਾ ਜੀ ਦਾ ਵਿਸ਼ਾ ਨੀ ਬਣੇ, ਪਰ ਕਿਤੇ ਕੋਈ ਗੱਲਬਾਤ ਹੋਈ ਨੀ। ਉਹਨਾਂ ਦਾ ਬਿਆਨ ਜਿਹਾ ਆਇਆ ਕਹਿੰਦੇ ਵੀ ਜਿਹੜਾ ਮਾਹੌਲ ਆ ਖਰਾਬ ਜਿਹਾ ਕਰਦੇ ਆ ਜਾਂ ਗੈਂਗਸਟਰ ਵਾਲਾ ਮਾਹੌਲ ਆ, ਇਹ ਅਸੀਂ ਖਤਮ ਕਰਦੇ ਹਾਂ ਜੇ ਕਰਾਉਂਦੇ ਹਾਂ ਅਸੀਂ।
1: ਸ਼੍ਰੋਮਣੀ ਅਕਾਲੀ ਦਲ ਨੇ ਗੱਲ ਕਹੀ ਹੈ ਕਿ ਸਾਡੀ ਸਰਕਾਰ ਆ ਲੈਣਗੇ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਦੇ ਗੈਂਗਸਟਰਾਂ ਮੁਕਤ ਬਣਾ ਦੇਣਗੇ। ਉਹ ਕਹਿਣਗੇ ਕਿ ਪੰਜਾਬ ਦੇ ਵਿੱਚ ਅਸੀਂ ਪਹਿਲਾਂ ਤਾਂ ਹੀ ਇਹ ਕਰਾਂਗੇ ਕਿ ਪੰਜਾਬ ਦੇ ਵਿੱਚ ਗੈਂਗਸਟਰ ਮੁਕਤ ਕਰਨੇ ਤੇ ਨਸ਼ਾ ਖਤਮ ਕਰਨਾ। ਤੋਂ ਮਤਲਬ ਇਹ ਜੀ ਕਿ 68 ਪਾਰਟੀ ਇਸ ਵੇਲੇ ਪੰਜਾਬ ਚੋਂ ਨਸ਼ਾ ਖਤਮ ਕਰਨਾ ਚਾਹੁੰਦੀਆਂ। ਮੈਂ ਤਾਂ ਅਕਸਰ ਇਹ ਗੱਲ ਸੋਚਦਾ ਹੁੰਦਾ ਵੀ ਸਾਰੀਆਂ ਸਿਆਸੀ ਪਾਰਟੀਆਂ ਚਾਹੀਦੀਆਂ ਨਸ਼ਾ ਮੁਕਾਵਾਂਗੇ। ਜਦੋਂ ਇੰਨੀਆਂ ਸਰਹੱਦਾਂ ਸਾਰੀਆਂ ਪਾਰਟੀਆਂ, ਫਿਰ ਨਸ਼ਾ ਪੰਜਾਬ ਦੇ ਵਿੱਚ ਪੈਦਾ ਕੌਣ ਕਰ ਗਿਆ ਹੋਇਆ ਜੀ?
0: ਇਹੀ ਸੋਚਣ ਵਾਲੀ ਗੱਲ ਆ ਟਾਣਾ ਸਾਹਿਬ, ਬਿਲਕੁਲ 100% ਸੋਚਣ ਵਾਲੀ ਗੱਲ ਆ ਵੀ ਪੈਦਾ ਕਿਵੇਂ ਹੋਇਆ। ਅੱਛਾ ਮੌਸਮ ਦੱਸੋ ਕਿਵੇਂ ਆ ਪੰਜਾਬ ਦਾ ਜੀ?
1: ਮੌਸਮ ਪੰਜਾਬ ਦਾ ਭਾਈ ਜੀ ਦਿਨ ਦੇ ਵੇਲੇ ਤਾਂ ਗਰਮ ਆ, ਜਦੋਂ ਮੈਂ ਇਸ ਵੇਲੇ ਤੁਹਾਡਾ ਖਬਰਾਂ ਨਹੀਂ ਸਾਂਝ ਪਾ ਰਿਹਾ ਤਾਂ ਭਾਰਤੀ ਸਮੇਂ ਦੇ ਮੁਤਾਬਕ ਰਾਤ ਦੇ 11:52 ਹੋਏ ਆ। ਇਸ ਵੇਲੇ ਪੰਜਾਬ ਦੇ ਵਿੱਚ ਰਾਤ ਦੇ ਵੇਲੇ ਤੇ ਸਵੇਰ ਦੇ ਵੇਲੇ ਮੌਸਮ ਬਦਲ ਜੇ ਜਾਂਦਾ ਤੇ ਦਿਨੇ ਅੱਜ ਗਰਮੀ ਸੀ ਤੇ 5-6 ਦਿਨ ਪੰਜਾਬ ਦੇ ਵਿੱਚ ਮੌਸਮ ਖੁਸ਼ ਕਰਨ ਦੀ ਭਵਿੱਖ ਬਣੀ ਹੈ ਜੀ।
0: ਜੀ ਸੁਟਣਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ।
1: ਮਿਹਰਬਾਨੀ ਜੀ, ਬਹੁਤ ਧੰਨਵਾਦ ਜੀ, ਧੰਨਵਾਦ,
0: ਬਹੁਤ ਬਹੁਤ ਮਿਹਰਬਾਨੀ ਜੀ। ਇਹਨਾਂ ਖਬਰਾਂ ਨੂੰ ਸਪੌਂਸਰ ਕੀਤਾ ਗਿਆ ਸੀ ਮੋਨਾ ਮਹਿੰਗੀ ਜੀ ਵੱਲੋਂ, ਮੋਨਾ ਜੀ ਵੱਲੋਂ ਇਹਨਾਂ ਖਬਰਾਂ ਨੂੰ ਸਪੌਂਸਰ ਕੀਤਾ ਗਿਆ। ਮੋਨਾ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਜੀ।
2: ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਬਿਲਕੁਲ, ਜਿੱਦਾਂ ਕਿ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹੁੰਦੇ ਹਾਂ, ਅਕਸਰ ਇਹ ਜ਼ਰੂਰ ਗੱਲ ਹੁੰਦੀ ਹੈਗੀ ਹੈ ਕਿ ਕਿਹੜੀ ਇੰਸ਼ੋਰੈਂਸ ਪਰਸਨ ਦੇ ਲਈ ਸੂਟੇਬਲ ਹੈਗੀ ਹੈ। ਕਹਿ ਲਓ ਕਿ ਚਾਹੇ ਟਰਮ ਇੰਸ਼ੋਰੈਂਸ ਚਾਹੀਦੀ ਹੈ ਉਹਨਾਂ ਨੂੰ 10 ਸਾਲ ਦੀ, 20 ਸਾਲ ਦੀ, 30 ਸਾਲ, 40 ਜਾਂ 50 ਸਾਲ ਤੱਕ ਆਪਾਂ ਜਾ ਸਕਦੇ ਹੁੰਦੇ ਹਾਂ, ਡਿਪੈਂਡਿੰਗ ਅਪੋਨ ਰਿਕੁਆਇਰਮੈਂਟ ਏਜ ਦੇ ਉੱਤੇ। ਦੂਜੀ ਚੀਜ਼ ਇਹ ਚੀਜ਼ ਆ ਜਾਂਦੀ ਹੈ ਕਿ ਜੇ ਆਪਾਂ ਪਰਮਾਨੈਂਟ ਪੋਲਿਸਿਸ ਦੇ ਲਈ ਜਾਂਦੇ ਹੈਗੇ ਹਾਂ, ਡੈਫੀਨੇਟਲੀ ਉਹਨਾਂ ਦੇ ਲਈ ਇੱਕ ਸਪੈਸ਼ਲ ਮੈਸੇਜ ਮੈਂ ਜ਼ਰੂਰ ਦੇਣਾ ਚਾਹੂੰਗੀ। ਪਰਮਾਨੈਂਟ ਪੋਲਿਸਿਸ ਚਾਹੇ ਅਸੀਂ ਯੂਨੀਵਰਸਲ ਪੋਲਿਸੀ ਕਹਿ ਲਈਏ, ਪਾਰਟੀਸਿਪੇਟਿੰਗ ਕਹਿ ਲਈਏ, ਨੋਨ ਪਾਰ ਪੋਲਿਸੀਸ ਕਹਿ ਲਈਏ, ਜਿਹਦੇ ਵਿੱਚ ਕਿ ਕਵਰੇਜ ਤੁਹਾਨੂੰ ਹਮੇਸ਼ਾ ਕਵਰ ਕਰਦੀ ਹੈ ਜਦੋਂ ਤੱਕ ਪਰਸਨ ਅਲਾਈਵ ਹੈ, ਚਾਹੇ ਪਰਸਨ ਵਿਦ ਇਨ ਕੈਨੇਡਾ, ਆਊਟ ਆਫ ਕੈਨੇਡਾ, ਕਿਤੇ ਵਰਲਡ ਵਾਈਡ ਵੀ ਕਿਤੇ ਗਿਆ ਹੁੰਦਾ ਹੈ ਤਾਂ ਵੀ ਉਹਨਾਂ ਦੇ ਕੋਲ ਕਵਰੇਜ ਉਹ ਚੱਲਦੀ ਰਹਿੰਦੀ ਹੈ। ਸੋ ਇਹਦੇ ਵਿੱਚ ਕਾਫੀ ਆਪਸ਼ਨਸ ਆਉਂਦੀਆਂ ਨੇ ਕਿ ਚਾਹੇ ਤੁਸੀਂ ਪ੍ਰੀਮੀਅਮ ਸਾਰੀ ਉਮਰ ਪੇ ਕਰਨਾ, 10 ਸਾਲ ਪੇ ਕਰਨਾ, 20 ਸਾਲ ਪੇ ਕਰਨਾ, ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ, ਕਵਰੇਜ ਚੱਲਦੀ ਰਹਿਣੀ ਹੈ। ਡਿਪੈਂਡਿੰਗ ਅਪੋਨ ਤੁਹਾਡਾ ਕੀ ਇਸ ਟਾਈਮ ਤੇ ਬਜਟ ਹੈ, ਕੀ ਰਿਕੁਆਇਰਮੈਂਟ, ਉਸ ਹਿਸਾਬ ਦੇ ਨਾਲ ਪਾਲਿਸੀ ਨੂੰ ਚੂਜ਼ ਕਰ ਸਕਦੇ ਹੁੰਦੇ ਹੋ। ਪਰ ਇਹਦੇ ਵਿੱਚ ਇੱਕ ਚੀਜ਼ ਮੈਂ ਜ਼ਰੂਰ ਐਡ ਆਨ ਕਰਨਾ ਚਾਹੂੰਗੀ ਕਿ ਜ਼ਰੂਰ ਮੇਕ ਸ਼ੋਰ ਕਰੋ ਦੋ ਚੀਜ਼ਾਂ ਜਦੋਂ ਵੀ ਪਰਮਾਨੈਂਟ ਪੋਲਿਸੀਸ ਕਰਵਾਉਂਦੇ ਹੋ। ਇੱਕ ਤਾਂ ਤੁਹਾਡੀ ਜਿਹੜੀ ਕੋਸਟ ਆਫ ਇੰਸ਼ੋਰੈਂਸ ਹੁੰਦੀ ਹੈ, ਕੋਸਟ ਆਫ ਇੰਸ਼ੋਰੈਂਸ ਮਤਲਬ ਕਿ ਜੋ ਵੀ ਤੁਸੀਂ ਪ੍ਰੀਮੀਅਮਸ ਪੇ ਕਰ ਰਹੇ ਹੁੰਦੇ ਹੋ ਉਹ ਤੁਹਾਡੇ ਲੌਕਡ ਇਨ ਹੋਣ, ਉਹਦੇ ਵਿੱਚ ਕੋਈ ਇਨਕਰੀਜ਼ ਨਾ ਹੋਵੇ। ਜੇ ਉਹ YRT ਪ੍ਰੀਮੀਅਮਸ ਹੈ, ART ਹੈਗੇ ਆ, ਮਤਲਬ ਇਹ ਕਿ ਫਿਊਚਰ ਦੇ ਵਿੱਚ ਉਹ ਇਨਕਰੀਜ਼ ਹੋਣੇ ਸ਼ੁਰੂ ਹੋ ਜਾਣੇ, ਉਹ ਪੋਲਿਸੀਸ ਦੇ ਵਿੱਚ ਤੁਹਾਨੂੰ ਲੇਟਰ ਸਟੇਜਿਸ 'ਤੇ ਕਾਫੀ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀ ਕਿਉਂਕਿ ਪ੍ਰੀਮੀਅਮਸ ਵੇ ਹਾਇਰ ਹੋ ਜਾਂਦੇ ਨੇ ਕਿ ਤੁਹਾਡੇ ਅਫੋਰਡੇਬਿਲਟੀ ਤੋਂ ਬਾਹਰ ਹੋ ਜਾਂਦਾ ਹੈ। ਪਰ ਜੇ ਤੁਸੀਂ ਲੈਵਲ ਕੋਸਟ ਆਫ ਇੰਸ਼ੋਰੈਂਸ ਰੱਖੀ ਹੁੰਦੀ ਹੈ, ਡੈਫੀਨੇਟਲੀ ਉਨੀ ਰੇਟ ਦੇ ਵਿੱਚ ਲੌਕ ਇਨ ਰਹੂਗਾ। ਚਾਹੇ 10 ਸਾਲ 'ਚ ਪੇਡ ਅਪ ਹੋਣੀ ਜਾਂ 20 ਸਾਲ 'ਚ ਪੇਡ ਅਪ ਹੋਣੀ ਜਾਂ ਸਾਰੀ ਉਮਰ ਤੁਸੀਂ ਪੇਮੈਂਟ ਕਰਨੀ ਹੈ, ਬਟ ਜੋ ਤੁਸੀਂ ਅੱਜ ਸੈੱਟ ਕਰ ਲਿਆ ਸਾਰੀ ਉਮਰ ਉਹ ਲੌਕਡ ਇਨ ਰਹੇਗਾ। ਸੋ ਦੂਜੀ ਚੀਜ਼ ਇਹ ਆ ਜਾਂਦੀ ਹੈਗੀ ਕਿ ਕਵਰੇਜ। ਕਾਫੀ ਵਾਰ ਆਪਾਂ ਨੂੰ ਲੱਗਦਾ ਹੈਗਾ ਕਿ ਹਾਂਜੀ ਅਸੀਂ ਅੱਜ 2 ਲੱਖ ਦੀ ਕਰਵਾ ਲਈ, 3 ਲੱਖ ਦੀ ਕਰਵਾ ਲਈ ਹੈ, ਬੱਚਿਆਂ ਦੀ ਪੋਲਿਸੀਸ 5 ਲੱਖ ਦੀ ਕਰਵਾ ਲਈ ਹੈ ਕਵਰੇਜ, ਪਰ ਮੇਕ ਸ਼ੋਰ ਕਰੋ ਕਿ ਤੁਹਾਡੀ ਕਵਰੇਜ ਵੀ ਜ਼ਰੂਰ ਇਨਕਰੀਜ਼ ਹੋਵੇ। ਪਰ ਉਹਦੇ ਵਿੱਚ ਇਹ ਚੀਜ਼ ਆ ਜਾਂਦੀ ਹੈਗੀ ਕਿ ਕਿਉਂਕਿ ਜਦੋਂ ਕਵਰੇਜ ਨੇ ਇਨਕਰੀਜ਼ ਹੋਣਾ ਹੈ ਉਹਦਾ ਬੈਨੀਫਿਟ ਕੀ ਹੋ ਜਾਂਦਾ ਹੈ ਕਿ ਲੇਟਰ ਸਟੇਜਸ ਤੇ ਆਬਵੀਅਸਲੀ ਇਨਫਲੇਸ਼ਨ ਵੱਧਦੀ ਜਾ ਰਹੀ ਹੈ, ਜਿੱਥੇ ਜਿੱਥੇ ਇਨਫਲੇਸ਼ਨ ਵੱਧਦੀ ਹੈਗੀ ਹੈ ਮਨੀ ਦੀ ਵੈਲਿਊ ਘੱਟ ਹੁੰਦੀ ਚਲੀ ਜਾਂਦੀ ਹੈ। ਅੱਜ ਦੀ ਡੇਟ ਦੇ ਵਿੱਚ ਜੋ ਪਰਸਨ ਨੇ 50,000 100,000 ਦੀ ਕਵਰੇਜ ਲਿੱਤੀ ਹੈ, ਓਬਵੀਅਸਲੀ ਅੱਜ ਤੋਂ 30-40 ਸਾਲ ਬਾਅਦ ਉਹਦੀ ਵੈਲਿਊ ਬਹੁਤ ਹੀ ਘੱਟ ਲੱਗਣੀ ਹੈ ਉਹਨਾਂ ਨੂੰ, ਉਹਨਾਂ ਦੀ ਫੈਮਿਲੀ ਨੂੰ ਬਹੁਤ ਘੱਟ ਲੱਗਣੀ ਉਸਦੀ ਵੈਲਿਊ। ਇਸੇ ਕਰਕੇ ਬੈਟਰ ਹੈਗਾ ਕਿ ਐਟਲੀਸਟ ਕਵਰੇਜ ਤੁਹਾਡੀ ਜਿਹੜੀ ਹੈਗੀ ਉਹ ਇਨਕਰੀਜ਼ਿੰਗ ਮੋਡ ਦੇ ਵਿੱਚ ਹੋਵੇ, ਤਾਂ ਕਿ ਜਿੱਦਾਂ ਜਿੱਦਾਂ ਇਨਫਲੇਸ਼ਨ ਐਵਰੀ ਈਅਰ ਇਨਕਰੀਜ਼ ਹੋ ਰਹੀ ਹੈ ਉਸੇ ਤਰੀਕੇ ਦੇ ਨਾਲ ਤੁਹਾਡੀ ਕਵਰੇਜ ਅਮਾਊਂਟ ਇਨਕਰੀਜ਼ ਹੁੰਦੀ ਜਾਂਦੀ ਹੈ, ਨਾਲ ਦੀ ਨਾਲ ਕੈਸ਼ ਵੈਲਿਊਜ਼ ਇਨਕਰੀਜ਼ ਹੁੰਦੀਆਂ ਜਾਂਦੀਆਂ ਨੇ। ਇਨ ਕੇਸ ਜੇ ਤੁਸੀਂ ਫਿਊਚਰ ਦੇ ਵਿੱਚ ਆਪਣੇ ਲਈ ਕੈਸ਼ ਵੈਲਿਊਜ਼ ਯੂਜ਼ ਕਰਨੇ ਚਾਹਣ, ਤੁਸੀਂ ਆਪਣੇ ਲਈ ਯੂਜ਼ ਕਰ ਸਕਦੇ ਹੋ ਜਾਂ ਫਿਰ ਜੇ ਨਹੀਂ ਵੀ ਯੂਜ਼ ਕਰਦੇ, ਡੈਫੀਨੇਟਲੀ ਤੁਹਾਡੀ ਜਿਹੜੀ ਫੈਮਿਲੀ ਹੈਗੀ ਹੈ ਜਿਹਨੂੰ ਵੀ ਤੁਸੀਂ ਬੈਨੀਫਿਸ਼ਰੀ ਬਣਾਇਆ ਹੈਗਾ ਉਹਨਾਂ ਨੂੰ ਇਨਕਰੀਜ਼ਡ ਅਮਾਊਂਟ ਆਫ ਕਵਰੇਜ ਅਮਾਊਂਟ ਮਿਲਦੀ ਹੈਗੀ ਹੈ। ਬਾਕੀ ਸਾਡੇ ਲਿਸਟਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਕਿੱਦਾਂ ਦੀ ਪਾਲਿਸੀ ਤੁਹਾਡੇ ਲਈ ਸੂਟੇਬਲ ਹੈਗੀ ਹੈ, ਸੋ ਉਹਦੇ ਲਈ ਜ਼ਿਆਦਾ ਡਿਟੇਲ ਦੇ ਵਿੱਚ ਗੱਲ ਕਰਨ ਲਈ ਜ਼ਰੂਰ ਤੁਸੀਂ ਮੈਨੂੰ ਕੋਂਟੈਕਟ ਕਰ ਸਕਦੇ ਹੋ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ ਐਟ 416-5019-5509। ਈਵਨ ਕਿ ਤੁਹਾਡੇ ਕੋਲ ਇਸ ਟਾਈਮ 'ਤੇ ਕੋਈ ਵੀ ਪੋਲਿਸੀ ਚੱਲ ਰਹੀ ਹੈ, ਚਾਹੇ ਟਰਮ ਇੰਸ਼ੋਰੈਂਸ, ਹੋਲ ਲਾਈਫ, ਯੂਨੀਵਰਸਲ ਪੋਲਿਸੀਜ਼ ਜਾਂ ਫਿਰ ਕੋਈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਕਿਸੇ ਵੀ ਇੰਸ਼ੋਰੈਂਸ ਕੰਪਨੀ ਦੇ ਨਾਲ ਤੁਸੀਂ ਜਾ ਰਹੇ ਹੈਗੇ ਇਸ ਟਾਈਮ 'ਤੇ, ਤਾਂ ਵੀ ਜ਼ਰੂਰ ਤੁਸੀਂ ਸਾਨੂੰ ਕੋਂਟੈਕਟ ਕਰ ਸਕਦੇ ਹੋ, ਤਾਂ ਕਿ ਉਸਦੇ ਵਿੱਚ ਕਿਹੜੀਆਂ ਆਪਸ਼ਨਸ ਤੁਸੀਂ ਐਕਸਪਲੋਰ ਕਰ ਸਕਦੇ ਹੋ ਰਾਈਟ ਨਾਓ ਫੋਰ ਫਰਦਰ ਬੈਨੀਫਿਟਸ, ਤਾਂ ਵੀ ਕਾਲ ਕਰ ਸਕਦੇ ਹੋ ਜੀ 416-509-1509। ਥੈਂਕ ਯੂ ਜੀ,
0: ਬਹੁਤ ਬਹੁਤ ਧੰਨਵਾਦ ਜੀ। 416-509-1509 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਉਸਨੇ ਮੇਰਾ ਪਿਆਰ ਬਚਾ ਕੇ ਰੱਖਿਆ ਹੈ, ਮੈਂ ਇਸ ਭਰਮ ਨੂੰ ਸੀਨੇ ਲਾ ਕੇ ਰੱਖਿਆ ਹੈ। ਮਾਲ ਸਾਹਿਬ
3: ਜੀ,
0: ਉਸਨੇ ਮੇਰਾ ਪਿਆਰ ਬਚਾ ਕੇ ਰੱਖਿਆ ਹੈ, ਮੈਂ ਇਸ ਭਰਮ ਨੂੰ ਸੀਨੇ ਲਾ ਕੇ ਰੱਖਿਆ ਹੈ
3: ਜੀ,
0: ਕੁਝ ਏਦਾਂ ਵੀ ਹਾਮੀ ਭਰੀ ਸਮਰਪਣ ਦੀ, ਉਸ ਤੋਂ ਉਸਦਾ ਜ਼ਖਮ ਛੁਪਾ ਕੇ ਰੱਖਿਆ ਹੈ। ਤੇਰੀ ਤੇਰੀ ਮੈਥੋਂ ਕਿੱਥੇ ਹੋਣੀ ਸੀ, ਤੇਰੀ ਤੇਰੀ ਮੈਥੋਂ ਕਿੱਥੇ ਹੋਣੀ ਸੀ, ਮੈਂ ਤਾਂ ਮੈਨੂੰ ਖੁੰਝੇ ਲਾ ਕੇ ਰੱਖਿਆ ਹੈ, ਮੱਥੇ ਖਾਤਰ ਅੱਗ ਹਾਣ ਦੀ ਮਿਲੀ ਨਹੀਂ, ਮੱਥੇ ਖਾਤਰ ਅੱਗ ਹਾਣ ਦੀ ਮਿਲੀ ਨਹੀਂ, ਖੁਦ ਲਈ ਖੁਦ ਨੂੰ ਖੁਦ ਸੁਲਝਾ ਕੇ ਰੱਖਿਆ ਹੈ, ਪਲਕਾਂ ਨੂੰ ਇੱਕ ਸੁਪਨਾ ਬੁਣਨਾ ਦਿੱਤਾ ਹੈ, ਪਲਕਾਂ ਨੂੰ ਇੱਕ ਸੁਪਨਾ ਬੁਣਨਾ ਦਿੱਤਾ ਹੈ, ਇਉਂ ਨੀਂਦਾਂ ਨੂੰ ਲਾਰਾ ਲਾ ਕੇ ਰੱਖਿਆ ਹੈ, ਹੌਲੀ ਹੌਲੀ ਇਸ ਤੇ ਮਹਿਲ ਉਸਾਰਾਂਗੇ, ਬੀਜਾਂ ਲਈ ਪਾਕਾ ਬਣਵਾ ਕੇ ਰੱਖਿਆ ਹੈ, ਹੁਣ ਹਾਸਾ ਵਰਚਾ ਲੈਂਦਾ ਹੈ ਹੰਝੂਆਂ ਨੂੰ, ਹੁਣ ਹਾਸਾ ਵਰਚਾ ਲੈਂਦਾ ਹੈ ਹੰਝੂਆਂ ਨੂੰ, ਹੁਣ ਪੀੜਾ ਨੂੰ ਗੀਤ ਬਣਾ ਕੇ ਰੱਖਿਆ ਹੈ, ਛੂਕ ਰਹੀ ਇੱਕ ਨਦੀ ਜਾਪਤਾ ਭੁੱਲੀ ਨਹੀਂ, ਇੱਕ ਦਰਿਆ ਨੂੰ ਸੁੱਕਣੇ ਪਾ ਕੇ ਰੱਖਿਆ ਹੈ। ਜੁੜੇ ਹੋਏ ਪ੍ਰੋਗਰਾਮ ਸਾਰਿਆਂ ਦੇ ਨਾਲ, ਸੋ ਸੁੱਕਣੀ ਸਾਡੇ ਨਾਲ ਆ ਚੁੱਕਿਆ ਸੁੱਖ ਜੀ, ਸਤਿ ਸ੍ਰੀ ਅਕਾਲ ਜੀ,
4: ਬਹੁਤ ਸ਼ੁਕਰੀਆ, ਧੰਨਵਾਦ ਬੋਪਰਾ ਸਾਹਿਬ। ਬਿਲਕੁਲ ਇਸੇ ਤਰ੍ਹਾਂ ਅਸੀਂ ਵੀਕਐਂਡ ਦਾ ਪਰਿਵਾਰਾਂ ਨੂੰ ਸੱਦਾ ਪੱਤਰ ਦੇ ਰਹੇ ਹਾਂ ਬੋਪਰਾ ਸਾਹਿਬ, ਫਰਾਈਡੇ ਸੈਟਰਡੇ ਸੰਡੇ ਤਿੰਨ ਦਿਨ ਦਾ ਪਰਿਵਾਰਾਂ ਨੂੰ ਸੱਦਾ ਪੱਤਰ ਆ, ਕਿਉਂਕਿ ਬਹੁਤ ਸਾਰੀ ਇਨਵੈਂਟਰੀ ਜਿਹੜੀ ਤੁਹਾਡੇ ਲਈ ਅਸੀਂ ਨਵੀਂ ਲੈ ਕੇ ਆਏ ਹਾਂ, ਜਿਹ 'ਚ ਕਸਟਮਾਈਜ਼ ਹਾਫ ਮੂਨ ਡਿਜ਼ਾਈਨ, ਇੱਕ ਸੋਫਾ ਸੈੱਟ ਸਾਡੇ ਕੋਲ ਬੋਪਰਾ ਸਾਹਿਬ ਹੁਣੇ ਅਰਾਈਵਲ ਹੋਇਆ, ਹਾਫ ਮੂਨ ਡਿਜ਼ਾਈਨ ਚਾਹੁੰਦਾ ਕਿ ਅਸੀਂ ਡਿਜ਼ਾਈਨ ਕਰ ਦਿੱਤਾ, ਸੋਫਾ ਸੈੱਟ ਜਿਹਦੇ ਵਿੱਚ ਬਹੁਤ ਸਾਰੇ ਬੋਪਰਾ ਸਾਹਿਬ ਹਾਈਡ੍ਰੋਲਿਕ ਬੈਡਰੂਮ ਸੈੱਟ, ਰੀਅਲ ਲੈਦਰ ਦੇ ਪਾਵਰ ਰਿਕਲਾਈਨਰ, ਈਵਨ ਬੋਪਰਾ ਸਾਹਿਬ ਕਾਫੀ ਟੇਬਲ, ਬਹੁਤ ਸਾਰੇ ਪਰਿਵਾਰਾਂ ਦੀ ਡਿਮਾਂਡ ਸੀ ਵੀ ਵੱਡੇ ਸਾਈਜ਼ ਸਾਨੂੰ ਕਾਫੀ ਟੇਬਲ ਚਾਹੀਦੇ ਆ, ਉਹ ਵੀ ਡਿਸਪਲੇ ਦੇ ਉੱਪਰ ਲੱਗ ਚੁੱਕੇ ਆ। ਵੀਕਐਂਡ ਦਾ ਸੱਦਾ ਪੱਤਰ 6885 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਯਾਦ ਰੱਖਣਾ, ਤੇ ਬੋਪਰਾ ਸਾਹਿਬ ਇੱਕ ਡੀਲ ਦੇਣ ਲੱਗੇ ਆ, ਪਹਿਲੇ 10 ਕਾਲਰ ਰਾਈਟ ਵੇ ਕਾਲ ਕਰਕੇ ਬੁੱਕ ਕਰ ਲਿਓ, ਪਰ ਵੀਕਐਂਡ ਦੇ ਆ ਕੇ ਤੁਸੀਂ ਡੀਲ ਨੂੰ ਫਾਈਨਲ ਕਰ ਲੈਣਾ। ਗਲਾਸ ਦਾ ਮਾਡਰਨ ਡਾਇਨਿੰਗ ਟੇਬਲ, ਗਲਾਸ ਦਾ ਮਾਡਰਨ ਡਾਇਨਿੰਗ ਟੇਬਲ, ਕੱਲਾ ਡਾਇਨਿੰਗ ਟੇਬਲ ਹੀ, ਨਾਲ 6 ਚੇਅਰਾਂ ਵੀ ਮਿਲਣਗੀਆਂ, ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਤੇ 6 ਚੇਅਰਾਂ ਦੇ ਨਾਲ, ਜਿਹਦੀ ਰੈਗੂਲਰ ਕੀਮਤ ਫਲੋਰ ਦੇ ਆ ਕੇ ਦੇਖ ਲਿਓ $1200 ਲੱਗੀ ਹੋਈ ਆ, ਪਹਿਲੇ 10 ਕਾਲਰ ਜਿਹੜੇ ਰਾਈਟ ਵੇ ਕਾਲ ਕਰਕੇ ਬੁੱਕ ਕਰ ਲੈਣਗੇ, ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਤੇ 6 ਚੇਅਰਾਂ ਦੇ ਨਾਲ, ਨਾ 1200, ਨਾ 1100, ਨਾ 1000, ਨਾ 900, ਨਾ 800, ਨਾ 700, ਨਾ 600, ਨਾ 500, ਨਾ
3: 450,
4: ਨਾ 275, ਨਾ 250, ਨਾ 225, ਨਾ 200, ਪਹਿਲੇ 10 ਬੋਪਰਾ ਸਾਹਿਬ ਜੀ ਸਰ,
3: ਮੈਂ ਤਾਂ ਆਪ ਤੁਹਾਨੂੰ ਤਿੰਨ ਵਾਰੀ ਕਹਿਤਾ ਵੀ ਰੋਕੋ ਰੋਕੋ ਰੋਕੋ,
4: ਤੁਸੀਂ ਕਹਿੰਦੇ ਹੁੰਦੇ ਨਾ ਬੋਪਰਾ ਸਾਹਿਬ ਕੰਮ ਖਤਰੇ ਵਾਲਾ, ਪਹਿਲੇ 10 ਕਾਲਰ, ਪਹਿਲੇ 10 ਕਾਲਰ ਡਾਇਨਿੰਗ ਟੇਬਲ ਤੇ 6 ਚੇਅਰਾਂ, ਡਾਇਨਿੰਗ ਟੇਬਲ ਤੇ 6 ਚੇਅਰਾਂ ਸਿਰਫ $199 ਬੋਪਰਾ ਸਾਹਿਬ।
0: ਸੁੱਖ ਜੀ, ਛੇ ਚੇਅਰਾਂ ਵੀ ਜੇ ਇਕੱਲੀਆਂ ਲੈਣੀਆਂ ਹੋਣ 199 ਦੇ ਵਿੱਚ ਨਹੀਂ ਆ ਸਕਦੀਆਂ, ਡਾਇਨਿੰਗ ਟੇਬਲ ਤੇ ਛੇ ਚੇਅਰਾਂ 199 ਚ ਚਾਰ ਵੀ ਨਹੀਂ ਕਿਹਾ ਦਿੰਦਾ?
4: ਬਿਲਕੁਲ ਬੱਬਰਾ ਸਾਹਿਬ, ਹਾਲੇ ਬਸ ਨਹੀਂ, ਨਾਲ ਤੁਸੀਂ ਲਿਖ ਦੇਣਾ ਵੀ ਸਾਰੰਗ ਰੇਡੀਓ ਸੁਣਿਆ, ਸੀਟੀ ਵਾਲਾ ਪ੍ਰੈਸ਼ਰ ਕੁੱਕਰ, ਸੀਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ। ਪਹਿਲੇ 10 ਕਾਲਰ ਨੰਬਰ ਟੂ ਕਾਲ, ਹੁਣ ਮੈਂ ਨੰਬਰ ਦਿੰਦਾ ਬੱਬਰਾ ਸਾਹਿਬ, 647-262-0000, 647-262-0000, 647-262-0000, 647-262-0000। ਧੰਨਵਾਦ ਬੋਪਰਾ ਸਾਹਿਬ।
0: ਆ ਨੰਬਰਾਂ ਦੀ ਲਿਸਟ ਬਾਅਦ ਮੈਨੂੰ ਭੇਜ ਦਿਓ, ਆਪਾਂ ਅਨਾਊਂਸ ਕਰ ਦਿਆਂਗੇ
4: ਜੀ।
0: ਬਾਬਾ ਜੀ, 1200 ਵਾਲਾ ਡਾਇਨਿੰਗ ਟੇਬਲ 6 ਚੇਅਰਾਂ ਵਾਲਾ ਸਿਰਫ ਤੁਹਾਨੂੰ 199 ਦੇ ਵਿੱਚ ਮਿਲੂਗਾ, ਤੇ ਪ੍ਰੈਸ਼ਰ ਕੁੱਕਰ ਨਾਲ ਗਿਫਟ ਦੇ ਤੌਰ ਤੇ। ਇਹ ਤਾਂ ਮਤਲਬ ਲੈ ਦਿਓ ਤੁਸੀਂ ਗਿਫਟ, ਜਾਂ ਜਿਹਨੂੰ ਵੀ ਲੈ ਕੇ ਦੇਣਾ, ਤੇ ਬੰਦਾ ਕੋਈ ਵੀ ਡਾਇਨਿੰਗ ਟੇਬਲ ਤੋਂ ਬਿਨਾਂ ਰਹਿ ਨਾ ਜਾਵੇ ਹੁਣ। ਸੋ ਨੰਬਰ ਨੋਟ ਕਰ ਲਓ, ਪਹਿਲੇ 10 ਦੇ ਲਈ ਇਹ ਡੀਲ ਹੈ। ਨੰਬਰ ਨੋਟ ਕਰ ਲਓ, 647-262-0000, 647-262-0000, 647-262-0000 ਤੇ ਗੱਲਬਾਤ ਕੀਤੀ ਜਾ ਸਕਦੀ ਹੈ।

0: ਜੀ ਦੋਸਤੋ, ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰੰਗ ਦੇ ਨਾਲ। ਮੋਨਾ ਜੀ ਨਾਲ ਦੁਬਾਰਾ ਗੱਲਬਾਤ ਕਰਾਂਗੇ। ਮੋਨਾ ਜੀ, ਆਮ ਤੌਰ ਤੇ ਲੋਕ ਪੁੱਛਦੇ ਆ ਵੀ ਅਸੀਂ ਪਾਲਿਸੀ ਤੁਹਾਡੇ ਕੋਲ ਕਿਉਂ ਲਈਏ, ਸਾਨੂੰ ਕੀ ਫਾਇਦੇ ਹੋਣਗੇ, ਸਾਡਾ ਕੀ ਫਾਇਦਾ ਇਹਦੇ ਵਿੱਚ, ਇਹਦੇ ਬਾਰੇ ਥੋੜਾ ਜਿਹਾ ਡਿਟੇਲ ਵਿੱਚ ਸਮਝਾਓ ਵੀ ਲੋਕ ਡਾਇਰੈਕਟ ਪਾਲਿਸੀ ਕਿਉਂ ਨਾ ਲੈਣ ਤੇ ਏਜੰਟ ਦੇ ਥਰੂ ਹੀ ਕਿਉਂ ਲੈਣ। ਜੀ
1: ਥੈਂਕ ਯੂ ਸੋ ਮਚ ਜੀ। ਸਭ ਨਾਲੋਂ ਪਹਿਲਾਂ ਤਾਂ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ। ਡੈਫੀਨੇਟਲੀ ਕਾਫੀ ਵਾਰ ਸਾਨੂੰ ਕੁਐਸਚਨਸ ਆਉਂਦੇ ਨੇ, ਜਿੱਦਾਂ ਕਿ ਅਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, ਪੂਰੀ ਫਾਈਨੈਂਸ਼ੀਅਲ ਪਲੈਨਿੰਗ, ਚਾਹੇ ਸਟੇਟ ਪਲੈਨਿੰਗ ਦੀ ਜ਼ਰੂਰਤ ਹੋਵੇ, ਡਿਪੈਂਡਿੰਗ ਅਪੋਨ ਕਾਰਪੋਰੇਸ਼ਨ ਓਨਡ ਪੋਲਿਸੀਜ਼ ਦੀ ਜ਼ਰੂਰਤ ਹੋਵੇ, ਉਸ ਹਿਸਾਬ ਦੇ ਨਾਲ ਪੋਲਿਸੀਜ਼ ਨੂੰ ਡਿਜ਼ਾਈਨ ਕੀਤਾ ਜਾ ਸਕਦਾ ਹੈ। ਕਾਫੀ ਵਾਰ ਮੈਨੂੰ ਕੁਐਸਚਨਸ ਆਉਂਦੇ ਹੈਗੇ ਆ ਕਿ ਜਦੋਂ ਵੀ ਵਰਕਿੰਗ ਐਜ਼ ਅ ਬ੍ਰੋਕਰ, ਕਿ ਕਾਫੀ ਵਾਰ ਮੈਨੂੰ ਇਸ ਤਰੀਕੇ ਨਾਲ ਕੰਸਰਨਸ ਵੀ ਆ ਜਾਂਦੇ ਕਲਾਇੰਟਸ ਵੱਲੋਂ ਕਿ ਤੁਹਾਡੇ ਨਾਲ ਜੇ ਡੀਲ ਕਰਦੇ ਆ ਸਾਨੂੰ ਕੀ ਬੈਨੀਫਿਟ ਹੈਗਾ, ਐਜ਼ ਅ ਕਲਾਇੰਟ ਉਹਨਾਂ ਦੇ ਲਈ ਕੀ ਬੈਨੀਫਿਸ਼ੀਅਲ ਹੋ ਸਕਦਾ ਹੈ। ਡੈਫੀਨੇਟਲੀ ਸਭ ਨਾਲੋਂ ਵੱਡਾ ਬੈਨੀਫਿਟ ਤਾਂ ਹੀ ਹੋ ਜਾਂਦਾ ਹੈ ਕਿ ਉਹਨਾਂ ਦੇ ਲਈ, ਕਿ ਜਦੋਂ ਮੇਰੇ ਨਾਲ ਡੀਲ ਕਰ ਰਹੇ ਨੇ ਵਰਕਿੰਗ ਐਜ਼ ਅ ਬ੍ਰੋਕਰ, ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਨਾਲ ਡੀਲ ਕਰਦੇ ਆ, ਕੈਨੇਡਾ ਦੀ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚੋਂ ਸ਼ਾਪ ਅਰਾਊਂਡ ਕਰਕੇ, ਨੋਟ ਓਨਲੀ ਕਿ ਪ੍ਰੀਮੀਅਮਸ, ਕਿ ਹਾਂਜੀ ਲੋਐਸਟ ਪ੍ਰੀਮੀਅਮ ਹੋਣੇ ਚਾਹੀਦੇ ਆ, ਨਾਲ ਦੀ ਨਾਲ ਕਵਰੇਜ ਬੈਸਟ ਹੁੰਦੀ ਹੈ। ਦੈਟਸ ਵੀ ਗਰੰਟੀ ਆਲਵੇਜ਼, ਕਿ ਜਿਹੜੀ ਵੀ ਪਾਲਿਸੀ ਤੁਹਾਨੂੰ ਸੁਜੈਸਟ ਕਰਾਂਗੇ ਉਹ ਡੈਫੀਨੇਟਲੀ ਤੁਹਾਡੀ ਸੂਟੇਬਿਲਟੀ ਦੇ ਹਿਸਾਬ ਦੇ ਨਾਲ, ਤੁਹਾਡੀ ਨੀਡਸ ਦੇ ਹਿਸਾਬ ਦੇ ਨਾਲ ਤੁਹਾਡੇ ਲਈ ਡੈਫੀਨੇਟਲੀ ਬੈਸਟ ਆਪਸ਼ਨ ਹੋਏਗੀ ਓਵਰਆਲ। ਦੂਜੀ ਚੀਜ਼ ਗੱਲ ਕਰੀਏ ਕਿ ਐਕਸਪੀਰੀਅੰਸ, ਡੈਫੀਨੇਟਲੀ ਮੈਂ ਇਸ ਇੰਡਸਟਰੀ ਵਿੱਚ, ਇੰਸ਼ੋਰੈਂਸ ਇੰਡਸਟਰੀ ਦੇ ਵਿੱਚ 18 ਸਾਲਾਂ ਤੋਂ ਵੀ ਪਲੱਸ ਟਾਈਮ ਦਾ ਮੇਰਾ ਐਕਸਪੀਰੀਅੰਸ ਹੈਗਾ, ਹਮੇਸ਼ਾ ਹੀ ਕੰਮ ਕੀਤਾ ਫੁੱਲ ਟਾਈਮ ਸ਼ੁਰੂ ਤੋਂ ਲੈ ਕੇ ਹੁਣ ਤੱਕ, ਔਰ ਹਮੇਸ਼ਾ ਹੀ ਕਰਦੇ ਰਹਿਣਾ ਹੈਗਾ ਡੈਫੀਨੇਟਲੀ। ਐਂਡ ਜਿਹਦੇ ਵਿੱਚ ਕਿ ਨੋਟ ਓਨਲੀ ਪ੍ਰੋਵਾਈਡਿੰਗ ਦਾ ਪੋਲਿਸੀਜ਼ ਦੇ ਨਾਲ ਨਾਲ ਜਿਹੜੀ ਸਰਵਿਸਿਜ਼ ਜ਼ਰੂਰਤ ਪੈਂਦੀ ਹੈ ਡੇਲੀ ਬਾਏ ਡੇਲੀ ਬੇਸਿਸ ਦੇ ਉੱਤੇ, ਕਾਫੀ ਵਾਰ ਹੁੰਦਾ ਕਿ ਤੁਹਾਨੂੰ ਕੋਈ ਨਾ ਕੋਈ ਬੈਨੀਫਿਸ਼ਰੀ ਅਪਡੇਟ ਹੋਣਾ, ਐਡਰੈਸ ਅਪਡੇਟ ਹੋਣਾ, ਬੈਂਕਿੰਗ ਡਿਟੇਲਸ ਹੋਣੀ ਹੈ, ਕਲੇਮਸ ਦੇ ਟਾਈਮ ਤੇ ਕਲੇਮ ਫਾਰਮਸ ਫਿਲ ਕਰਨੇ ਹੁੰਦੇ ਆ, ਸੋ ਉਹ ਸਾਰੀ ਸਰਵਿਸਿਜ਼ ਤੁਹਾਨੂੰ ਪ੍ਰੋਵਾਈਡ ਕੀਤੀ ਜਾਂਦੀ। ਇੱਕ ਵਾਰ ਤੁਸੀਂ ਪੋਲਿਸੀ ਕਰਵਾ ਲੈਂਦੇ ਹੋ ਉਸ ਟਾਈਮ ਤੋਂ ਲੈ ਕੇ ਸਰਵਿਸਿਜ਼ ਦੇ ਟਾਈਮ ਤੱਕ, ਕਲੇਮਸ ਤੱਕ, ਤੁਸੀਂ ਕੋਈ ਕੰਸਲਟੇਸ਼ਨ ਸਾਨੂੰ ਚਾਰਜਿਸ ਕੋਈ ਪੇ ਨਹੀਂ ਕਰਨੇ ਹੁੰਦੇ, ਕੋਈ ਤੁਹਾਨੂੰ ਫੀਸ ਨਹੀਂ ਚਾਰਜ ਕੀਤੀ ਜਾਂਦੀ, ਜਿੰਨੀ ਵਾਰ ਮਰਜ਼ੀ ਜੇ ਤੁਸੀਂ ਸਾਡੇ ਤੋਂ ਪੋਲਿਸੀਜ਼ ਦੇ ਰਿਲੇਟਿਡ ਸਰਵਿਸ ਲੈ ਸਕਦੇ ਹੋ। ਈਵਨ ਕਿ ਤੁਹਾਡੀਆਂ ਜਿਹੜੀਆਂ ਪੋਲਿਸੀਜ਼ ਕਿਤੋਂ ਬਾਹਰੋਂ ਵੀ ਕਿਸੇ ਤੋਂ ਕਰਵਾਈਆਂ ਸੀ, ਤੁਹਾਨੂੰ ਉਹਦੇ ਰਿਲੇਟਿਡ ਸਰਵਿਸ ਚਾਹੀਦੀ, ਤਾਂ ਵੀ ਡੈਫੀਨੇਟਲੀ ਅਸੀਂ ਫ੍ਰੀ ਆਫ ਕੋਸਟ, ਨੋ ਓਬਲੀਗੇਸ਼ਨ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਦੇ ਹਾਂ। ਨਾਲ ਦੀ ਨਾਲ ਇਹ ਵੀ ਚੀਜ਼ ਹੈਗੀ ਹੈ ਮੇਰੀਆਂ ਡੈਜ਼ੀਗਨੇਸ਼ਨਸ, ਜੇ ਮੈਂ ਗੱਲ ਕਰਾਂ ਕਿ ਇਸ ਟਾਈਮ ਤੇ ਨੋਟ ਓਨਲੀ ਕਿ LLQP ਐਕਸਪੀਰੀਅੰਸ ਦੇ ਨਾਲ ਨਾਲ, ਮੇਰੀ LLQP ਦੇ ਨਾਲ ਨਾਲ ਮੇਰੀਆਂ ਡੈਜ਼ੀਗਨੇਸ਼ਨਸ ਜਿਹੜੀਆਂ ਹੈਗੀਆਂ ਇਸ ਟਾਈਮ ਤੇ, ਜੇ ਗੱਲ ਕਰੀਏ ਕਿ ਚਾਰਟਰਡ ਲਾਈਫ ਅੰਡਰ ਰਾਈਟਰ ਐਂਡ ਸਰਟੀਫਾਈਡ ਹੈਲਥ ਸਪੈਸ਼ਲਿਸਟ ਦੀ ਮੇਰੀ ਡੈਜ਼ੀਗਨੇਸ਼ਨਸ ਹੈਗੀਆਂ ਨੇ, ਜਿਹਦੇ ਨਾਲ ਕਿ ਤੁਹਾਨੂੰ ਹੋਰ ਐਡਵਾਂਸਮੈਂਟ ਅਸੀਂ ਪ੍ਰੋਵਾਈਡ ਕਰ ਸਕਦੇ ਹੁੰਦੇ ਹਾਂ ਤੁਹਾਨੂੰ ਪੋਲਿਸੀਜ਼ ਡਿਜ਼ਾਈਨ ਕਰਵਾਉਣ ਦੇ ਲਈ, ਐਂਡ ਨਾਲ ਦੀ ਨਾਲ ਤੁਹਾਡੀ ਫਾਈਨੈਂਸ਼ੀਅਲ ਪਲੈਨਿੰਗ ਦੇ ਲਈ। ਕੋਈ ਵੀ ਤੁਸੀਂ ਇਨਵੈਸਟਮੈਂਟਸ ਕਰਨੀਆਂ ਹੁੰਦੀਆਂ, TFSA ਹੋ ਗਿਆ, RRSP ਤੁਹਾਡੀ, FHSA ਬੱਚਿਆਂ ਦੀ, RESP ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ, ਜਾਂ ਫਿਰ ਵਿਜ਼ਿਟਰ ਇੰਸ਼ੋਰੈਂਸ ਦੀ ਗੱਲ ਕਰੀਏ, ਹੈਲਥ ਇੰਸ਼ੋਰੈਂਸ ਪੋਲਿਸੀਜ਼ ਦੀ ਗੱਲ ਕਰੀਏ, ਤਾਂ ਡੈਫੀਨੇਟਲੀ ਇਹ ਸਾਰੀਆਂ ਡੈਜ਼ੀਗਨੇਸ਼ਨਸ ਐਕਸਪੀਰੀਅੰਸ ਹੋਣ ਦੇ ਨਾਲ ਨਾਲ, ਸਾਡਾ ਆਫਿਸ ਲੋਕੇਟਡ ਹੈਗਾ, ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਡ ਹੈਗਾ 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ, ਜਿੱਥੋਂ ਤੁਹਾਨੂੰ ਇਹ ਸਰਵਿਸਿਜ਼ ਅਸੀਂ ਪ੍ਰੋਵਾਈਡ ਕਰ ਸਕਦੇ ਹੁੰਦੇ ਹਾਂ। ਮੋਰ ਦੈਨ 60 ਐਡਵਾਈਜ਼ਰ ਸਾਡੇ ਕੋਲ ਇਸ ਟਾਈਮ ਤੇ, ਆਲਮੋਸਟ ਇਸ ਟਾਈਮ ਤੇ ਕਾਫੀ ਪਰਸਨਸ ਹੈਗੇ ਆ ਜਿਹੜੇ ਕਿ ਕਾਫੀ ਫੁੱਲ ਟਾਈਮ ਵੀ ਕਰ ਰਹੇ ਨੇ, ਕਾਫੀ ਪਰਸਨਸ ਪਾਰਟ ਟਾਈਮ ਵੀ ਸਾਡੇ ਨਾਲ ਕੰਮ ਕਰ ਰਹੇ ਨੇ। ਜੇ ਤੁਸੀਂ ਵੀ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਹੈਗੇ ਹੋ, ਚਾਹੇ ਲਾਇਸੈਂਸ ਹੈਗੇ ਹੋ, ਪ੍ਰੋਪਰ ਸਪੋਰਟ ਨਹੀਂ ਮਿਲ ਪਾਈ ਜਿੱਥੇ ਕੰਮ ਕਰ ਰਹੇ ਸੀਗੇ, ਜਾਂ ਫਿਰ ਨਵੇਂ ਤਰੀਕੇ ਤੋਂ ਤੁਸੀਂ ਲਾਇਸੈਂਸ ਲੈ ਕੇ ਸਾਡੇ ਨਾਲ ਇੰਸ਼ੋਰੈਂਸ ਇੰਡਸਟਰੀ ਵਿੱਚ ਜੁਆਇਨ ਕਰਨਾ ਚਾਹੁੰਦੇ ਹੋ, ਡੈਫੀਨੇਟਲੀ ਤੁਹਾਨੂੰ ਪੂਰੀ ਪ੍ਰੋਡਕਟ ਨੌਲੇਜ, ਪੂਰੇ ਸਾਡੇ ਜਿਹੜਾ ਐਕਸਪੀਰੀਅੰਸ ਹੈਗਾ ਉਹਦਾ ਬੈਨੀਫਿਟ ਤੁਹਾਨੂੰ ਪ੍ਰੋਵਾਈਡ ਕੀਤਾ ਜਾਏਗਾ, ਤਾਂ ਕਿ ਤੁਸੀਂ ਆਪਣੀ ਕਮਿਊਨਿਟੀ ਨੂੰ, ਆਪਣੇ ਕਲਾਇੰਟਸ ਨੂੰ ਸਰਵ ਕਰ ਸਕੋ। ਕੋਈ ਵੀ ਜ਼ਿਆਦਾ ਜਾਣਕਾਰੀ ਚਾਹੀਦੀ ਹੋਵੇ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ ਐਟ 416-509-1509-416-509-1509। ਥੈਂਕ ਯੂ ਸੋ ਮਚ ਜੀ।
2: ਇੱਕ ਵਾਰ ਫਿਰ ਦੱਸ ਦਈਏ ਕਿ ਭਾਈ ਬਹੁਤ ਲੋਕ ਕਹਿੰਦੇ ਆ ਕਿ ਕੰਮ ਨੀ ਮਿਲਦਾ, ਕੰਮ ਨੀ ਮਿਲਦਾ, ਕੰਮ ਨੀ ਮਿਲਦਾ, ਕੰਮ ਬ੍ਰੈਂਪਟਨ ਦੇ ਵਿੱਚ ਨੀ ਮਿਲਦਾ। ਬ੍ਰੈਂਪਟਨ ਵਾਲਿਓ, ਮਿਸਾ ਕਰੋ, ਬੁਲਟਨ ਵਾਲਿਓ, ਕੰਮ ਵਾਧੂ ਆ, ਜਨਰਲ ਲੇਬਰ ਦੀ ਜ਼ਰੂਰਤ ਆ। ਸੋ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤੇ ਕੱਲ ਤੋਂ ਕੰਮ ਸਟਾਰਟ ਕਰ ਸਕਦੇ ਹੋ, ਵਧੀਆ ਪੇ ਮਿਲੂਗੀ। ਨੰਬਰ ਨੋਟ ਕਰਕੇ ਰੱਖ ਲਓ 416-453-5308, 416-453-5308 ਤੇ ਗੱਲਬਾਤ ਕੀਤੀ ਜਾ ਰਹੀ ਆ। ਆ ਡਾਇਨਿੰਗ ਟੇਬਲ ਵਾਲਾ ਜਿਹੜਾ ਤੁਹਾਨੂੰ ਦੱਸਿਆ ਸੀ ਨਾ, ਸੁਖਣੀ ਦੱਸ ਕੇ ਗਿਆ, ਇਹ ਨਾ ਮਿਸ ਕਰ ਲਿਓ, ਇਹ ਨਾ ਮਿਸ ਕਰ ਲਿਓ। $1200 ਵਾਲਾ ਡਾਇਨਿੰਗ ਟੇਬਲ ਤੁਹਾਨੂੰ ਜਿਹੜੇ ਪਹਿਲੇ 10 ਕਰਨਗੇ ਉਹਨਾਂ ਨੂੰ ਸਿਰਫ 199 ਦੇ ਵਿੱਚ, ਨਾਲ ਪ੍ਰੈਸ਼ਰ ਕੁੱਕਰ ਗਿਫਟ ਵੀ ਮਿਲੂਗਾ। 6 ਚੇਅਰਾਂ ਡਾਈਨਿੰਗ ਟੇਬਲ ਦੇ ਨਾਲ ਮਿਸ ਨਾ ਕਰਨ ਲੈ ਕੇ ਰੱਖ ਲਿਓ ਚਾਹੇ ਕਿਉਂਕਿ ਮੌਕੇ ਤੇ ਨਹੀਂ ਮਿਲਣਾ ਇਹੋ ਜਿਹਾ। ਸੋ 647-262-0000 ਇਸ ਨੰਬਰ ਤੇ ਤੁਸੀਂ ਕਾਲ ਕਰ ਲਿਓ ਜਾਂ ਮੈਸੇਜ ਕਰ ਲਿਓ 647-262-0000। 199 ਦੇ ਵਿੱਚ 6 ਚੇਅਰ ਵਾਲਾ ਡਾਈਨਿੰਗ ਟੇਬਲ ਕਿੱਥੋਂ ਮਿਲਣਾ ਬਾਈ ਜੀ? ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਨਾਗਪਾਲ ਸਾਹਿਬ ਵੱਲ ਚੱਲਾਂਗੇ। ਜੇ ਬੰਦਾ ਨਾ ਕਈ ਵਾਰ ਕਹਿੰਦਾ ਕਿ ਭਾਈ ਪੈਸਾ ਪੈਸਾ ਕਰਤੇ ਹੈ, ਪੈਸੇ ਦਾ ਲਾਲਚ ਨਹੀਂ ਹੋਣਾ ਚਾਹੀਦਾ, ਪੈਸੇ ਬਿਨਾਂ ਸਰਦਾ ਵੀ ਨਹੀਂ, ਪੈਸਾ ਜ਼ਰੂਰੀ ਵੀ ਬਹੁਤ ਆ ਪਰ ਲਾਲਚ ਨਹੀਂ ਹੋਣਾ ਚਾਹੀਦਾ। ਇਹ ਚੀਜ਼ ਨਾਗਪਾਲ ਸਾਹਿਬ ਤੋਂ ਸਿੱਖਣ ਵਾਲੀ ਆ ਵੀ ਇਹ ਲਾਲਚ ਆ, ਇਹ ਨਹੀਂ ਸੋਚਦੇ ਨਾਗਪਾਲ ਸਾਹਿਬ ਕਿ ਭਾਈ ਅਸੀਂ ਆਹ ਬੰਦੇ ਨੂੰ ਅਪਲਾਈ ਕੀਤਾ ਸੀ ਇਹਨੂੰ 70,000 ਆ ਗਿਆ ਤੇ ਯਾਰ 70,000 ਦੇ ਵਿੱਚੋਂ 7,000 ਹੀ ਸਾਨੂੰ ਦੇ ਦੇਵੇ, ਨਾ ਲਾਲਚ ਨਹੀਂ ਕਰਦੇ। ਇਹ ਕਹਿੰਦੇ ਬਾਈ ਤੈਨੂੰ 70,000 ਆ ਗਿਆ, ਸਾਡੀ ਫੀਸ 200 ਹੀ ਆ, 200 ਵੀ ਨਹੀਂ 199 ਹੈ, ਉਹ ਵੀ ਜਦੋਂ ਤੈਨੂੰ ਆ ਗਏ ਉਦੋਂ, ਚਾਹੇ 70,000 ਆਇਆ ਚਾਹੇ 80,000 ਆਇਆ ਚਾਹੇ ਤੁਹਾਨੂੰ 1,00,000 ਆਇਆ ਚਾਹੇ 1,50,000 ਆਇਆ। ਸੋ ਕਿਹੜਾ ਬੰਦਾ ਜਿਹੜਾ ਕਹਿੰਦਾ ਵੀ ਸਿਰਫ $200 ਫੀਸ, ਉਹ ਇਹਨਾਂ ਨੇ ਐਗਜ਼ਾਮਪਲ ਕਾਇਮ ਕਰਤੀ ਆ ਨਾਗਪਾਲ ਸਾਹਿਬ ਨੇ, ਕਹਿੰਦੇ ਬਾਈ ਜੀ ਜੇ 200 ਕਿਹਾ ਤਾਂ 200 ਹੀ ਹੋਊ, ਕੋਈ ਹਿਡਨ ਕੋਸਟ ਨਹੀਂ, ਕੋਈ ਹਿਡਨ ਫੀਸ ਨਹੀਂ, ਕੋਈ ਏਦਾਂ ਨਹੀਂ ਹੈ ਵੀ ਕੋਈ ਨਾ ਭਾਈ ਜਦੋਂ ਅਪਰੂਵਲ ਆ ਗਈ 200 ਉਦੋਂ ਤੱਕ ਸੀ, ਹੁਣ ਤੁਹਾਡਾ ਫੰਡ ਰਿਲੀਜ਼ ਕਰਵਾਉਣਾ ਹੁਣ ਹੋਰ ਵੱਧ ਹੋ ਗਏ। ਤੇ ਬੰਦਾ ਕਹਿੰਦਾ ਯਾਰ ਕੋਈ ਗੱਲ ਨਹੀਂ, ਅਪਰੂਵਲ ਆ ਗਈ ਤੇ 200 ਦੇ ਤਾਂ ਹੁਣ ਫੰਡ ਰਿਲੀਜ਼ ਕਰਾਓ, ਮੰਗੋ ਜਿੰਨੇ ਮੰਗਦੇ ਹੋ, ਉਧਰੋਂ 70,000 ਜਿਵੇਂ ਨਾ ਪਾਣੀ ਦਾ ਨੱਕਾ ਲੱਗਿਆ ਹੁੰਦਾ, ਪਾਣੀ ਖਾਲ ਦੇ ਵਿੱਚੋਂ ਖੜਾ ਹੁੰਦਾ ਵੀ ਪਿੱਛੇ ਪਾਣੀ ਆਈ ਜਾਂਦਾ, ਉਹ ਕਹਿੰਦਾ ਨੱਕਾ ਤਾਂ ਖੋਲੋ ਜੇ ਤੂੰ ਭਾਈ ਆਹ ਇੰਨੇ ਪੈਸੇ ਪੇ ਕਰੇਗਾ, ਇੰਨਾ ਕਮਿਸ਼ਨ ਮੈਨੂੰ ਇਹਦੇ ਚੋਂ ਦਏਗਾ ਪਹਿਲਾਂ ਤਾਂ ਨੱਕਾ ਖੋਲ ਦਿੰਦੇ ਪਾਣੀ ਆਜੂ। ਹੁਣ ਜਿਹਨੂੰ 70,000 ਦੇਣਾ ਹੋਵੇ ਜਾਂ 80,000 ਦੇਣਾ ਹੋਵੇ, ਉਹ ਕਹਿੰਦਾ ਕੋਈ ਨਾ ਭਰਾਵਾ ਆਹ ਚੱਕ 7,000, ਆਹ ਚੱਕ 10,000, ਤੂੰ ਮੈਨੂੰ ਆਉਣ ਦੇ ਬਾਕੀ। ਪਰ ਇਹਨਾਂ ਦਾ ਏਦਾਂ ਦਾ ਕੋਈ ਕੰਮ ਨਹੀਂ ਹੈ। ਇਹ ਕਹਿੰਦੇ ਜੇ 200 ਕਿਹਾ ਸੀ ਪਹਿਲਾਂ ਨੱਕਾ ਖੋਲਿਆ ਹੀ ਹੋਇਆ, ਰੋਕ ਹੈ ਹੀ ਨਹੀਂ ਕਿਤੇ, ਇਹਨਾਂ ਕੋਲ ਜਾਣਾ ਨਹੀਂ ਕੁਛ, ਡਾਇਰੈਕਟ ਤਾਰਾਂ ਤੁਹਾਡੇ ਨਾਲ ਜੁੜੀਆਂ ਨੇ, ਸਿਰਫ ਤੁਹਾਡੇ ਅਕਾਊਂਟ ਵਿੱਚ ਪੈਸੇ ਆਉਣੇ, ਇਹਨਾਂ ਕੋਲ ਕੱਖ ਨਹੀਂ ਜਾਣਾ। ਜਦੋਂ ਤੁਹਾਡੇ ਕੋਲ ਆ ਗਏ ਉਦੋਂ ਇਹਨਾਂ ਨੂੰ ਸਿਰਫ $200 ਹੀ ਦੇਣਾ, 199। ਕਿਉਂ ਨਾਗਪਾਲ ਸਾਹਿਬ ਸਹੀ ਹੈ ਗੱਲ ਕਿ ਨਹੀਂ? ਮੇਰੇ ਖਿਆਲ ਨਾਗਪਾਲ ਸਾਹਿਬ ਆਵਾਜ਼ ਨਹੀਂ ਆਈ। ਨਾਗਪਾਲ ਸਾਹਿਬ ਤੁਹਾਡੀ ਆਵਾਜ਼ ਨਹੀਂ ਆਈ, ਪਰ ਆਪਾਂ ਚੱਲਦੇ ਹਾਂ ਖੂਬਸੂਰਤ ਗੀਤ ਵੱਲ।

0: ਨਿੱਕਾ ਦੀ ਹੋਰਨੀ ਉਹ ਕਿੱਲਾ ਲਹਿਰੀ ਜੱਟ ਨੇ ਜ਼ਮੀਨ ਹੋਰਨੀ ਲੱਗੂ ਕੇਲੇ ਵਾਂਗੂ ਚੱਲੇ ਮੁੰਡਾ ਹਾਥੀ ਹੋਰਨੀ
1: ਤੁਹਾਡੀ ਆਵਾਜ਼ ਨਹੀਂ ਮੇਰਾ ਜ਼ੋਰ ਲੱਗਿਆ ਪੂਰਾ ਤੁਹਾਡੀ ਆਵਾਜ਼ ਨਹੀਂ ਆਈ ਚੱਕਰ ਕੀ ਹੈ
2: ਹਾਂਜੀ ਸੋਰੀ ਸਰ ਮੈਂ ਸਿਮਰਨ ਗੱਲ ਕਰ ਰਹੀ ਸੀ
1: ਮੈਂ ਪੂਰਾ ਅੱਡੀ ਚੋਟੀ ਦਾ ਜ਼ੋਰ ਲਾ ਕੇ ਨਾਗਪਾਲ ਸਾਹਿਬ ਨੂੰ ਆਵਾਜ਼ਾਂ ਮਾਰੀਆਂ ਆਵਾਜ਼ਾਂ ਮਾਰੀਆਂ ਬੁਲਾਇਆ ਕਈ ਵਾਰ ਬੇ ਕਿਸੇ ਨੇ ਮੇਰੀ ਗੱਲ ਨਾ ਸੁਣੀ ਮੈਂ ਤਾਂ ਪਹਿਲਾਂ ਤੁਸੀਂ ਦੱਸੋ ਸਿਮਰਨ ਜੀ ਥੋੜੀ ਜਿਹੀ ਦਿਓ ਅਪਡੇਟ ਹੁਣ
2: ਆਪਣੀ ਇਨਕਮ ਦੱਸਣੀ ਹੈ ਤੇ ਆਪਣਾ ਫੈਮਿਲੀ ਸਾਈਜ਼ ਦੱਸਣਾ ਹੈ ਉਸਦੇ ਬੇਸਿਸ ਦੇ ਉੱਤੇ ਹੀ ਤੁਹਾਡੀ ਫੰਡਿੰਗ ਤੁਹਾਨੂੰ ਅਪਰੂਵ ਹੁੰਦੀ ਹੈ ਐਂਡ ਤੁਹਾਨੂੰ ਅਗਰ ਤੁਸੀਂ ਫੈਮਿਲੀ ਆਫ 4 ਹੋ ਫੈਮਿਲੀ ਆਫ 5 ਹੋ ਤਾਂ ਤੁਹਾਨੂੰ ਫੰਡਿੰਗ ਜਿਹੜੀ 1,00,000 70,000 ਤੱਕ ਦੀ ਤੁਹਾਨੂੰ ਫੰਡਿੰਗ ਅਪਰੂਵ ਹੁੰਦੀ ਹੈ ਐਂਡ ਉਹ ਵੀ ਡਿਪੈਂਡ ਕਰਦਾ ਵਾ ਤੁਸੀਂ 2 ਸਾਲ ਦਾ ਕੋਰਸ ਲੈਂਦੇ ਹੋ ਜਾਂ 1 ਸਾਲ ਦਾ ਕੋਰਸ ਲੈਂਦੇ ਹੋ ਸਾਡੇ ਕੋਲ 1 ਈਅਰ ਦੇ ਕੋਰਸਿਸ ਵੀ ਅਵੇਲੇਬਲ ਹੈਗੇ ਨੇ 2 ਈਅਰ ਦੇ ਵੀ ਅਵੇਲੇਬਲ ਹੈਗੇ ਨੇ ਸੋ ਤੁਸੀਂ ਸਾਨੂੰ ਕਾਲ ਕਰਕੇ ਆਪਣੀ ਇਨਕਮ ਦੱਸ ਦਿਓ ਆਪਣਾ ਫੈਮਿਲੀ ਸਾਈਜ਼ ਅਸੀਂ ਤੁਹਾਨੂੰ ਰਾਈਟ ਅਵੇ ਦੱਸ ਦੇਵਾਂਗੇ ਕਿ ਤੁਹਾਨੂੰ ਕਿੰਨੀ ਫੰਡਿੰਗ ਅਪਰੂਵ ਹੋਏਗੀ ਐਂਡ ਸਾਡਾ ਨੰਬਰ ਨੋਟ ਕਰ ਲਓ ਨੰਬਰ ਸਾਡਾ ਹੈਗਾ 4372643175 ਤੁਸੀਂ ਸਾਡੇ ਆਫਿਸ ਵਿਜ਼ਿਟ ਕਰਨਾ ਆਫਿਸ ਸਾਡਾ ਹੈਗਾ 218 ਐਕਸਪੋਰਟ ਬੁਲੇਵਾਰ ਆਫਿਸ ਨੰਬਰ 212 ਤੁਸੀਂ ਆਨਲਾਈਨ ਵੀ ਫਾਈਲਿੰਗ ਕਰਵਾ ਸਕਦੇ ਹੋ ਤੇ ਤੁਸੀਂ ਸਾਡੇ ਆਫਿਸ ਵੀ ਆ ਸਕਦੇ ਹੋ ਐਂਡ ਸਾਰੇ ਆਨਲਾਈਨ ਕੋਰਸਿਸ ਅਵੇਲੇਬਲ ਹੈਗੇ ਨੇ ਸਾਡੇ ਕੋਲ
1: ਜੀ ਸੋ ਨੰਬਰ ਇੱਕ ਵਾਰ ਫਿਰ ਦੇ ਦਿਓ
2: ਨੰਬਰ ਹੈਗਾ 4372643175
1: ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ
2: ਥੈਂਕ ਯੂ ਸਰ ਥੈਂਕ ਯੂ ਜੀ
1: ਸੁਣੋ ਜੀ ਸਟੋਰੀ ਵੱਲ ਚੱਲਦੇ ਆ ਸਟੋਰੀ ਅੱਜ ਦੀ ਕਹਾਣੀ ਹੈ ਜਿਹੜੀ ਉਹ ਤੁਹਾਡੇ ਰੂਬਰੂ ਕਰਾਂਗੇ ਕਹਾਣੀ ਅੱਜ ਦੀ ਮਾਂ ਲੋ ਚੱਲਦੇ ਆ ਆਪਾਂ ਅੱਜ ਵੀ ਕਹਾਣੀ
3: ਬਾਈ ਹਰਪ੍ਰੀਤ ਜਵੰਦਾ ਹੁਣਾਂ ਦੀ ਲਿਖੀ ਹੋਈ ਕਹਾਣੀ ਹੈ ਜਿਹੜੀ ਇਹ ਤੁਹਾਡੇ ਰੂਬਰੂ ਕਰਦੇ ਆ ਨਿੱਕੀ ਹੁੰਦੀ ਜਦੋਂ ਵੀ ਕਿਸੇ ਗੱਲੋਂ ਲੜ ਪੈਂਦਾ ਨਾ ਤਾਂ ਮੂੰਹ ਬਸ ਇਹੀ ਗੱਲ ਨਿਕਲਦੀ ਸੀ ਪਤਾ ਨਹੀਂ ਰੱਬ ਤੈਨੂੰ ਕਦੋਂ ਅਕਲ ਦਊ ਮੈਂ ਤਾਂ ਕਹਿੰਦੀ ਇਹੋ ਜਿਹਾ ਤਾਂ ਕੁਛ ਟੁੱਟ ਜਾਵੇ ਐਂ ਐਂ ਮਤਲਬ ਲੜਾਈ ਇਸ ਤਰੀਕੇ ਦੀ ਹੁੰਦੀ ਬਾਪੂ ਹੁਣਾਂ ਦੀ ਆਜ਼ਾਦ ਸਲਤਨਤ 'ਚ ਵਿਚਰਦਾ ਹੋਇਆ ਅੱਗੋਂ ਜਦੋਂ ਉਹ ਹੋਰ ਬੇਸ਼ਰਮੀ ਨਾਲ ਐਂ ਦੰਦ 'ਚ ਕੱਢਿਆ ਕਰੇ ਨਾ ਉਦੋਂ ਮੈਨੂੰ ਹੋਰ ਵੀ ਗੁੱਸਾ ਲੱਗਿਆ ਕਰੇ ਉਹ ਹੋਰ ਵੀ ਭੈੜਾ ਲੱਗਿਆ ਕਰੇ ਬਾਹਲਾ ਅਸੀਂ ਕਿਤੇ ਨਾ ਕਿਤੇ ਮੈਨੂੰ ਛੇੜ ਛੇੜ ਭੱਜ ਜਾ ਕਰੇ ਜਦੋਂ ਮੇਰਾ ਵਿਆਹ ਸੀ ਨਾ ਉਦੋਂ ਦੀ ਗੱਲ ਦੱਸਦੀ ਹਾਂ ਵਿਆਹ ਤੋਂ ਪਹਿਲਾਂ ਮੈਨੂੰ ਦੇਖਣ ਵਾਲੇ ਆਏ ਆਮ ਤੌਰ 'ਤੇ ਜਦੋਂ ਕੁੜੀਆਂ ਨੂੰ ਦੇਖਣ ਵਾਲੇ ਆਉਂਦੇ ਆ ਗੱਲਾਂ ਬਾਤਾਂ ਕਰਨ ਤੋਂ ਬਾਅਦ ਉਹਨਾਂ ਨੂੰ ਮੈਂ ਪਸੰਦ ਆਈ ਅਤੇ ਇਹ ਇੱਕ ਛੋਟਾ ਸੀ ਉਦੋਂ ਕੋਨੇ ਦੇ ਵਿੱਚ ਬੈਠਾ ਕਦੇ ਮੇਰੇ ਵੱਲ ਦੇਖਿਆ ਕਰੇ ਕਦੇ ਬਾਪੂ ਹੁਣਾਂ ਵੱਲ ਦੇਖਿਆ ਕਰੇ ਅਤੇ ਇਹਨੂੰ ਬਹੁਤ ਹੀ ਉਦੋਂ ਪਤਾ ਤਾਂ ਨਹੀਂ ਸੀਗਾ ਪਰ ਇੰਨਾ ਕੁ ਪਤਾ ਸੀ ਕਿ ਵਿਆਹ ਤੋਂ ਬਾਅਦ ਕੁੜੀਆਂ ਘਰ ਨਹੀਂ ਰਹਿੰਦੀਆਂ ਹੈਗੀਆਂ ਉਹ ਚਲੇ ਜਾਂਦੀਆਂ ਨੇ ਹੋਰ ਕਿਸੇ ਘਰੇ ਇੰਨਾ ਨਹੀਂ ਸੀ ਪਤਾ ਕਿ ਪੇਕੇ ਸਹੁਰੇ ਕੀ ਹੁੰਦੇ ਆ ਅਤੇ ਜਦੋਂ ਬਾਪੂ ਹੁਣੇ ਉਹਨਾਂ ਗੱਲਾਂ ਕਰਦੇ ਸੀਗੇ ਨਾ ਉਹ ਕਹਿਣ ਇਹਨੂੰ ਜੀ ਤੁਸੀਂ ਧੀ ਬਣਾ ਕੇ ਰੱਖਿਓ ਇਹ ਸਾਡੀ ਧੀ ਸੀ ਅੱਜ ਤੋਂ ਤੁਹਾਡੀ ਹੋ ਗਈ ਉਹ ਵੀ ਕਹਿਣ ਹਾਂਜੀ ਜੀ ਤੁਹਾਡੀ ਧੀ ਅਤੇ ਅੱਜ ਤੋਂ ਸਾਡੀ ਧੀ ਹੋ ਗਈ ਇਹ ਆਪਣੇ ਮਨ ਦੇ ਵਿੱਚ ਬੈਠਾ ਇਉਂ ਲੱਗੇ ਮੈਨੂੰ ਜਿਵੇਂ ਸੋਚ ਰਿਹਾ ਹੋਵੇ ਐਂ ਕਿਵੇਂ ਤੁਹਾਡੀ ਧੀ ਹੋ ਗਈ ਸਾਰਾ ਦਿਨ ਤਾਂ ਇੱਥੇ ਮੇਰੇ ਨਾਲ ਲੜਦੀ ਰਹਿੰਦੀ ਆ ਹੁਣ ਤੁਸੀਂ ਐਵੇਂ ਮਰਜ਼ੀ ਨਾਲ ਆਪ ਕੇ ਜਿਵੇਂ ਤੁਹਾਡੀ ਧੀ ਹੁਣ ਸਾਡੀ ਧੀ ਹੋ ਗਈ ਜਦ ਲੜਿਓ ਜਦੋਂ ਲੜਦੀ ਆ ਉਦੋਂ ਕੋਈ ਨਹੀਂ ਹਟਾਉਂਦਾ ਪਰ ਇਹਨੂੰ ਬਹੁਤਾ ਉਦੋਂ ਪਤਾ ਨਹੀਂ ਸੀਗਾ ਅਤੇ ਜਦੋਂ ਦੇਖ ਦੂ ਕਿ ਮੁੜ ਗਏ ਹਾਂ ਹੂੰ ਹੋ ਗਈ ਵਿਆਹ ਦੀ ਤਰੀਕ ਧਰ ਲਈ ਗਈ ਉਹ ਤੋਂ ਬਾਅਦ ਇੱਕ ਸਾਡੇ ਨਾਲ ਦੇ ਜਿਹੜੇ ਹੋਰ ਗਵਾਂਢੀ ਘਰ ਦੇ ਬੈਠੇ ਸੀ ਘਰੇ ਵਿੱਚ ਉਹ ਮੇਰੇ ਬਾਪੂ ਨੂੰ ਕਹਿੰਦਾ ਚਲੋ ਜੀ ਵਧੀਆ ਹੋਇਆ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਗ੍ਰੈਂਡ ਸਾਹਿਬ ਬਹੁਤ ਵਧੀਆ ਹੋਇਆ ਚਲੋ ਭਾਰ ਲਿਆ ਜਦੋਂ ਉਹਨੇ ਕਿਹਾ ਨਾ ਭਾਰ ਲਿਆ ਇਹਦੇ ਦਿਲ ਨੂੰ ਵੀ ਧੁਰਤੜੀ ਜਿਹੀ ਆਈ ਅਤੇ ਮੇਰੇ ਵੀ ਅਸੀਂ ਚਾਹੇ 100 ਲੜਦੇ ਸੀ ਭੈਣ ਭਰਾ ਆਪਸ 'ਚ ਪਰ ਪਤਾ ਨਹੀਂ ਇਹ ਦੂਜੇ ਕਮਰੇ 'ਚ ਉੱਠ ਕੇ ਚਲੇ ਗਿਆ ਮੈਂ ਇਹਦੇ ਪਿੱਛੇ ਗਈ ਬਾਪੂ ਹੁਣੇ ਖੁਸ਼ੀਆਂ ਦੇ ਵਿੱਚ ਮੂੰਹ ਮਿੱਠਾ ਕਰ ਰਹੇ ਸੀ ਚਾਹ ਪਾਣੀ ਪੀ ਰਹੇ ਸੀ ਗੱਲਾਂ ਮਾਰ ਰਹੇ ਸੀ ਇਹ ਦੂਜੇ ਕਮਰੇ 'ਚ ਨਾ ਸੁੰਨਾ ਜਿਹਾ ਹੋ ਕੇ ਖੜ ਗਿਆ ਮੈਂ ਜਦੋਂ ਮਗਰੋਂ ਜਾ ਕੇ ਕਿਹਾ ਮੈਂ ਕਿਹਾ ਵੀਰੇ ਮੇਰੇ ਵੱਲ ਝਾਕਿਆ ਇਹਦੀਆਂ ਅੱਖਾਂ ਦੇ ਵਿੱਚ ਵੀ ਪਾਣੀ ਅਤੇ ਮੇਰੀਆਂ ਅੱਖਾਂ ਦੇ ਵਿੱਚ ਵੀ ਪਾਣੀ ਗੱਲ ਇੱਕੋ ਹੀ ਸੀ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਵੀਰੇ ਤੈਨੂੰ ਸੱਚੀ ਕਦੇ ਕਦੇ ਲੱਗਦਾ ਹੁੰਦਾ ਕੀ ਲੱਗਦਾ ਕਹਿੰਦਾ ਮੈਥੋਂ ਗਾਹਾਂ ਕਿਹਾ ਨਾ ਜਾਵੇ ਫਿਰ ਮੈਂ ਹੌਸਲਾ ਜਿਹਾ ਕਰਕੇ ਅੰਦਰੋਂ ਆਵਾਜ਼ ਮਾਰੀ ਕਿਉਂਕਿ ਮੈਨੂੰ ਪਤਾ ਸੀ ਕਿ ਇਹਨੂੰ ਤਾਂ ਇੰਨਾ ਪਤਾ ਹੀ ਨਹੀਂ, ਇਹਨੂੰ ਇੰਨੀ ਅਕਲ ਨਹੀਂ ਹੈ ਕਿ ਇਸ ਗੱਲ ਦਾ ਜਵਾਬ ਦੇ ਸਕੇ, ਪਰ ਮੈਂ ਆਪਣੀ ਗੱਲ ਤਾਂ ਕਿਸੇ ਨੂੰ ਕਹਿਣੀ ਸੀ ਨਾ, ਮੈਂ ਆਪਣੇ ਪਿਓ ਨੂੰ ਤਾਂ ਨਹੀਂ ਸੀ ਕਹਿ ਸਕਦੀ, ਮੈਂ ਆਪਣੀ ਮਾਂ ਨੂੰ ਨਹੀਂ ਸੀ ਕਹਿ ਸਕਦੀ, ਮੈਂ ਇਹਨੂੰ ਪੁੱਛ ਕੇ ਬਸ ਆਪਣਾ ਭਾਰ ਹਲਕਾ ਕਰਨਾ ਚਾਹਿਆ। ਮੈਂ ਕਿਹਾ ਵੀਰੇ ਤੈਨੂੰ ਸੱਚੀ ਲੱਗਦਾ ਹੁੰਦਾ ਕਿ ਮੈਂ ਤੁਹਾਡੇ ਤੇ ਭਾਰ ਹਾਂ? ਨਾਲ ਦੇ ਅੰਕਲ ਕਹਿੰਦੇ ਸੀ ਨਾ ਕਿ ਚਲੋ ਸ਼ੁਕਰ ਹੈ ਭਾਰ ਹੌਲਾ ਹੋ ਜਾ। ਸੱਚੀ ਮੈਂ ਭਾਰ ਹਾਂ ਤੁਹਾਡੇ ਤੇ ਵੀਰੇ, ਮੈਂ ਤਾਂ ਕਦੇ ਕੁਛ ਮੰਗਿਆ ਨਹੀਂ ਹੈਗਾ ਡੈਡੀ ਤੋਂ। ਹਾਂ ਤੇਰੇ ਨਾਲ ਲੜਦੀ ਜ਼ਰੂਰ ਹਾਂ ਪਰ ਨਹੀਂ ਲੜਦੀ ਅੱਜ ਤੋਂ। ਤੈਨੂੰ ਸੱਚੀ ਲੱਗਦਾ ਹੁੰਦਾ ਕਿ ਮੈਂ ਭਾਰ ਹਾਂ? ਨਹੀਂ ਸਮਝ ਸੀ ਉਹਨੂੰ, ਨਹੀਂ ਸਮਝ ਸੀ ਕਿ ਉਹ ਇਸ ਗੱਲ ਦਾ ਜਵਾਬ ਦੇ ਪਾਉਂਦਾ, ਪਰ ਉਹਨੂੰ ਭਾਰ ਵਾਲੀ ਗੱਲ ਚੰਗੀ ਨਹੀਂ ਸੀ ਲੱਗੀ। ਅਸੀਂ ਦੋਨੇ ਇੱਕ ਦੂਜੇ ਦੇ ਗਲ ਲੱਗ ਕੇ ਨਾ ਸਾਡੇ ਹੰਝੂ ਵਗਣੇ ਸ਼ੁਰੂ ਹੋ ਗਏ, ਗਲ ਲੱਗ ਕੇ ਰੋਣ ਲੱਗੇ। ਮੈਨੂੰ ਕਹਿੰਦਾ ਤੂੰ ਡੈਡੀ ਨੂੰ ਕਹਿ ਦੀ ਆ ਜਿਹੜੇ ਨਾਲ ਦੇ ਅੰਕਲ ਨੇ ਜਿਹੜੇ ਕਹੀ ਜਾਂਦੇ ਭਾਰ ਹੌਲਾ ਹੋਇਆ ਭਾਰ ਹੌਲਾ ਹੋਇਆ, ਇਹਨਾਂ ਨੂੰ ਕਹਿ ਆਪਦਾ ਭਾਰ ਹੌਲਾ ਕਰੋ ਜਾ ਕੇ। ਮੇਰੀ ਭੈਣ ਨੂੰ ਜੇ ਅੱਜ ਤੋਂ ਕਿਸੇ ਨੇ ਭਾਰ ਕਿਹਾ ਨਾ, ਉਹਨੂੰ ਇੰਨਾ ਪਤਾ ਸੀ ਕਿ ਭਾਰ ਉਹਨੂੰ ਕਹਿੰਦੇ ਜੀ ਤੋਂ ਚੱਕਿਆ ਨਾ ਜਾਂਦਾ ਹੋਵੇ ਕੋਈ ਚੀਜ਼, ਕਿਉਂਕਿ ਉਹ ਤੋਂ ਕਈ ਵਾਰ ਮੈਂ ਕੋਈ ਬਾਲਟੀ ਪਾਣੀ ਦੀ ਭਰ ਕੇ ਮੰਗਾਉਣ ਦੀ ਕੋਸ਼ਿਸ਼ ਕਰਨੀ ਤਾਂ ਉਹ ਤੋਂ ਚੱਕੀ ਨਾ ਜਾਇਆ ਕਰੇ। ਭਾਰ ਹੀ ਆ ਭੈਣੇ, ਮੈਂ ਨਹੀਂ ਚੱਕ ਸਕਦਾ, ਉਹ ਇਹ ਕਹਿੰਦਾ ਸੀ, ਉਹਨੂੰ ਇੰਨਾ ਕੀ ਪਤਾ ਸੀ ਭਾਰ ਦਾ। ਬਸ ਜਦੋਂ ਮੈਨੂੰ ਯਾਦ ਆ ਅੱਜ ਵੀ ਵਿਆਹ ਵਾਲੇ ਦਿਨ ਵੀ ਨਾ, ਉਹ ਪਹਿਲਾਂ ਸਾਰਾ ਕੁਛ ਦੇਖਦਾ ਰਿਹਾ, ਫਿਰ ਉਹਨੂੰ ਇਹ ਸੀ ਕਿ ਜੇ ਮੈਂ ਰੋ ਪਿਆ ਨਾ ਤੇ ਰਿਹਾ ਭੈਣ ਤੋਂ ਵੀ ਨਹੀਂ ਜਾਣਾ, ਗੱਡੀ ਦੇ ਪਿੱਛੇ ਖੜਾ ਐ ਦੂਰ ਤੱਕ ਧੱਕਾ ਲਾ ਕੇ ਮੈਂ ਦੇਖਿਆ ਸਾਈਡ ਜਿਹੀ ਤੇ ਹੋ ਗਿਆ ਇਕਦਮ ਹੀ। ਫਿਰ ਮੈਂ ਸੋਚਿਆ, ਮੈਂ ਕਿਹਾ ਮਨਾ ਇਹ ਤਾਂ ਜਵਾਕ ਆ, ਕੱਲੀ ਕੱਲੀ ਨੂੰ ਮਿਲ ਰਹੀ ਸੀ, ਕੱਲੀ ਕੱਲੀ ਸਹੇਲੀ ਨੂੰ ਮਿਲ ਰਹੀ ਸੀ, ਮਾਂ ਦੇ ਗਲ ਲੱਗ ਰਹੀ ਸੀ, ਪਿਓ ਦੇ ਗਲ ਲੱਗ ਰਹੀ ਸੀ। ਇਹ ਆਪਣੇ ਛੋਟੇ ਛੋਟੇ ਹੱਥਾਂ ਨਾਲ ਗੱਡੀ ਦੇ ਪਿੱਛੇ ਪਿੱਛੇ ਰੀਸੋ ਰੀਸ ਧੱਕਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।

0: ਰੱਬ ਦੀ ਐਸੀ ਕਰਨੀ ਕਿ ਮਸਾਂ 6 ਮਹੀਨੇ ਹੋਏ ਸੀਗੇ ਚੰਗੇ ਭਲੇ ਤੁਰਦੇ ਫਿਰਦੇ ਬਾਪੂ ਹੋਰਾਂ ਨੇ ਖਬਰ ਆ ਗਈ ਇਹ ਕੈਨੇਡਾ ਪੜ੍ਹਨ ਤੋਰਤਾ ਸੀਗਾ ਇਹ ਜਦੋਂ ਕੈਨੇਡਾ ਪੜ੍ਹਨ ਗਿਆ ਨਾ ਥੋੜ੍ਹਾ ਜਿਹਾ ਸੰਸਕਾਰ ਮਗਰੋਂ ਫਿਰ ਛੇਤੀ ਵਾਪਸ ਮੁੜਿਆ ਇਹਨੂੰ ਵਾਪਸ ਮੁੜਨਾ ਪੈ ਗਿਆ ਵਾਪਸ ਕਾਹਦਾ ਮੁੜਿਆ ਮਾਂ ਨੇ ਦਿਲ ਤੇ ਪੱਥਰ ਰੱਖ ਕੇ ਹਾਲਾਤਾਂ ਦੇ ਡਰੋਂ ਧੱਕੇ ਨਾਲ ਫਿਰ ਜਹਾਜ਼ ਚਾੜਤਾ ਵੀ ਨਹੀਂ ਪੁੱਤ ਇੱਥੇ ਜੋ ਹੋਣਾ ਸੀ ਭਾਣਾ ਵਾਪਰਨਾ ਸੀ ਵਾਪਰ ਗਿਆ ਤੂੰ ਹੁਣ ਵਾਪਸ ਜਾ ਇੱਕ ਵਾਰ ਫਿਰ ਇਹ ਵਾਪਸ ਮੁੜ ਗਿਆ ਮਜ਼ਬੂਰੀ ਸੀ ਫਿਰ ਇਸ ਤਰ੍ਹਾਂ ਘਰ ਫੇਰਾ ਪਾਉਣ ਆਈ ਮੈਂ ਇੱਕ ਅਜੀਬ ਜਿਹਾ ਵਰਤਾਰਾ ਦੇਖਿਆ ਪਹਿਲਾਂ ਮਾਂ ਨਾ ਦੋ ਤਿੰਨ ਤਰ੍ਹਾਂ ਦੀਆਂ ਸਬਜ਼ੀਆਂ ਬਣਾਈਆਂ ਫਿਰ ਫੁਲਕੇ ਜਿਹੇ ਲਾਹ ਲਏ ਫਿਰ ਕੌਲੀ 'ਚ ਦਹੀਂ ਪਾਇਆ ਫਿਰ ਮੁੜ ਕੇ ਐਨ ਬਣਾ ਸਵਾਰ ਕੇ ਭਰੀ ਹੋਈ ਥਾਲੀ ਦੀ ਇੱਕ ਫੋਟੋ ਖਿੱਚੀ ਨਿੱਕੇ ਵੀਰ ਨੂੰ ਕੈਨੇਡਾ ਭੇਜੀ ਵਟਸਐਪ ਕਰਤੀ ਮੈਂ ਬੜਾ ਹੈਰਾਨ ਹੋਈ ਕਿ ਮਾਂ ਨੇ ਪਹਿਲਾਂ ਇੰਨਾ ਕੁਛ ਬਣਾਇਆ ਫਿਰ ਫੁਲਕੇ ਲਾਹੇ ਫਿਰ ਉਹ ਦਹੀਂ ਬਣਾਇਆ ਫਿਰ ਸਾਰਾ ਕੁਛ ਕੀਤਾ ਫਿਰ ਥਾਲੀ 'ਚ ਸਜਾ ਕੇ ਫਿਰ ਫੋਟੋ ਖਿੱਚੀ ਫਿਰ ਵਟਸਐਪ ਕਰਕੇ ਭੇਜੀ ਇਹ ਕੀ ਆ ਮਾਂ ਨੂੰ ਪੁੱਛਣ ਲੱਗੀ ਕਹਿੰਦੀ ਬਿੱਟੂ ਆਉਂਦਾ ਸੀ ਜਿੰਨਾ ਚਿਰ ਮਾਂ ਤੇਰੇ ਹੱਥਾਂ ਦੀ ਬਣੀ ਹੋਈ ਰੋਟੀ ਨਾ ਖਾਵਾਂ ਜਿੰਨਾ ਚਿਰ ਮੈਂ ਤੇਰੇ ਹੱਥਾਂ ਦੀ ਬਣੀ ਰੋਟੀ ਨਾ ਖਾਵਾਂ ਮੇਰਾ ਢਿੱਡ ਨਹੀਂ ਭਰਦਾ ਮਾਂ ਇੱਥੇ ਸਵਾਦ ਨਹੀਂ ਲੱਗਦੀ ਮੈਨੂੰ ਰੋਟੀ ਇੱਥੋਂ ਦੀ ਮੈਨੂੰ ਬੜਾ ਗੁੱਸਾ ਚੜਿਆ ਨਿੱਕੇ ਤੇ ਸੋਚਣ ਲੱਗੀ ਵੀ ਕੱਲੀ ਕਾਰੀ ਮਾਂ ਕਾਬੂ ਤੋਂ ਅੱਗੇ ਨਹੀਂ ਹੁੰਦਾ ਤੂੰ ਹੋਰ ਉਹਨੂੰ ਕਹਾਂ ਉਹ ਬੇਚਾਰੀ ਇੰਨਾ ਕੁਛ ਕਰਦੀ ਆ ਪਹਿਲਾਂ ਦਾਲਾਂ ਸਬਜ਼ੀਆਂ ਲਿਆਉਂਦੀ ਆ ਬਣਾਉਂਦੀ ਆ ਫਿਰ ਫੋਟੋ ਖਿੱਚ ਕੇ ਤੈਨੂੰ ਭੇਜਦੀ ਆ ਸਵਾਦ ਨਹੀਂ ਲੱਗਦੀ ਇਹਨੂੰ ਵੱਡੇ ਲਾਡ ਸਾਹਿਬ ਨੂੰ ਇਹਦੀਆਂ ਆਦਤਾਂ ਨਾ ਗਈਆਂ ਤੇ ਆਪਣੇ ਸਵਾਦਾਂ ਦੀ ਖਾਤਰ ਇਹਨੂੰ ਬੇਚਾਰੀ ਨੂੰ ਖੇਚਲ ਪਾਈ ਹੋਈ ਆ ਉਸੇ ਵੇਲੇ ਫੋਨ ਕੀਤਾ ਮੈਂ ਉਹਨੂੰ ਕਿਹਾ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਮਾਂ ਅੱਗੇ ਬੇਚਾਰੀ ਔਖੀ ਹੈ ਦੁਖੀ ਹੈ ਤੇ ਤੂੰ ਉਹਨੂੰ ਆਹ ਕਹਿੰਦਾ ਕਿ ਮੈਨੂੰ ਰੋਟੀਆਂ ਬਣਾ ਬਣਾ ਇੱਥੇ ਫੋਟੋਆਂ ਖਿੱਚ ਖਿੱਚ ਭੇਜ ਤਾਂ ਅੱਗਿਓਂ ਹੱਸਣ ਲੱਗਿਆ ਕਹਿੰਦਾ ਮਾਂ ਨੂੰ ਨਾ ਦੱਸੀ ਗਵਾਂਢੀਆਂ ਦਾ ਫੋਨ ਆਇਆ ਸੀ ਇੱਕ ਦਿਨ ਦੱਸਣ ਲੱਗੇ ਕਿ ਇਹਨੇ ਰੋਟੀ ਪਾਣੀ ਖਾਣਾ ਤਕਰੀਬਨ ਛੱਡ ਹੀ ਦਿੱਤਾ ਬਸ ਸਾਰਾ ਦਿਨ ਪੁਰਾਣੀਆਂ ਐਲਬਮਾਂ ਦੇਖਦੀ ਰਹਿੰਦੀ ਆ ਕਦੇ ਕਦੇ ਇਹਨੂੰ ਇਕੱਲੀ ਨੂੰ ਬੈਠਿਆ ਰੋਂਦੀ ਨੂੰ ਵੀ ਵੇਖਿਆ ਉਹਨਾਂ ਨੇ ਚੁੱਪ ਵੀ ਕਰਾਇਆ ਇੰਨੀ ਗੱਲ ਸੁਣ ਕੇ ਮੇਰੀ ਤਾਂ ਭੁੱਖ ਹੀ ਉੱਡ ਗਈ ਰਾਤ ਨੂੰ ਨੀਂਦਰਾ ਰਹਿਣ ਲੱਗ ਗਿਆ ਫਿਰ ਇੱਕ ਦਿਨ ਮੇਰੇ ਦਿਮਾਗ ਨੇ ਕੰਮ ਕੀਤਾ ਵਟਸਐਪ ਇਹ ਕਿਹੜੇ ਕੰਮ ਆਊ ਇਹਦੇ ਵਾਲਾ ਫੋਨ ਆਇਆ ਹੁਣ ਦੱਸ ਦਿੰਦੇ ਕਿ ਸਾਰਾ ਦਿਨ ਆਰੇ ਲੱਗੀ ਰਹਿੰਦੀ ਆ ਸਵੇਰੇ ਰੇਹੜੀ ਵਾਲੇ ਕੋਲ ਜਾਂਦੀ ਆ ਸਬਜ਼ੀ ਲੈ ਕੇ ਆਉਂਦੀ ਆ ਫਿਰ ਸਵਾਰ ਕੇ ਕੱਟਦੀ ਆ ਫਿਰ ਰਹਿੰਦੀ ਆ ਫਿਰ ਫੁਲਕੇ ਲਾਉਂਦੀ ਆ ਫਿਰ ਪਰੋਸਦੀ ਆ ਫਿਰ ਫੋਟੋ ਖਿੱਚਦੀ ਆ ਫਿਰ ਮੈਨੂੰ ਭੇਜਦੀ ਆ ਤੇ ਫਿਰ ਸਾਰਾ ਦਿਨ ਉਹੀ ਰੋਟੀ ਨੂੰ ਬੜੇ ਸਵਾਦ ਨਾਲ ਖਾਂਦੀ ਆ ਕਿ ਮੇਰੇ ਪੁੱਤ ਨੂੰ ਇਹ ਰੋਟੀ ਬਹੁਤ ਸਵਾਦ ਲੱਗੀ ਸਾਰਾ ਦਿਨ ਰੱਜ ਰੱਜ ਕੇ ਖਾਂਦੀ ਆ ਇਹ ਮੈਂ ਸੋਚਿਆ ਮੈਂ ਨਾ ਹਾਂ ਕਹਿ ਸਕੀ ਨਾ ਹੂੰ ਕਹਿ ਸਕੀ ਕੋਈ ਹੰਗਾਰਾ ਨਾ ਆਇਆ ਉਹ ਅੱਗੋਂ ਹੈਲੋ ਹੈਲੋ ਕਹੀ ਜਾਵੇ ਮੈਂ ਤਾਂ ਜਣੀ ਬੁੱਤ ਬਣ ਕੇ ਖੜ ਗਈ ਬੁੱਤ ਬਣੀ ਇਹੀ ਸੋਚਦੀ ਸੀ ਕਿ ਹੱਦ ਦਰਜੇ ਦਾ ਬੇਅਕਲਾ ਮੁੰਡਾ ਇੰਨਾ ਸਿਆਣਾ ਹੋ ਗਿਆ ਇੰਨਾ ਸਿਆਣਾ ਹੋ ਗਿਆ ਜਿਹੜਾ ਮੇਰੇ ਨਾਲ ਛੋਟੀ ਛੋਟੀ ਗੱਲ ਤੇ ਲੜ ਪੈਂਦਾ ਸੀ ਬੇਅਕਲ ਸ਼ਾਇਦ ਹਾਲਾਤਾਂ ਕਰਕੇ ਜਾਂ ਫਿਰ ਰੱਬ ਦੀ ਮਿਹਰ ਸਦਕਾ ਪਰ ਇੰਨਾ ਜ਼ਰੂਰ ਸੀ ਕਿ ਸੱਤਵੀਂ ਤੱਕ ਨਾ ਜਿੰਨੀ ਦੇਰ ਤੱਕ ਮਾਂ ਨੇ ਨੰਗੇ ਢਿੱਡ ਤੇ ਹੱਥ ਨਹੀਂ ਸੀ ਫੇਰਦਾ ਨਾ ਮਾਂ ਦੇ ਇਹਨੂੰ ਨੀਂਦ ਨਹੀਂ ਸੀ ਆਉਂਦੀ ਨਾ ਜਾਗਦਾ ਹੀ ਰਹਿੰਦਾ ਸੀ ਮੇਰੇ ਨਾਲ ਲੜਦਾ ਰਹਿੰਦਾ ਸੀ ਮੈਂ ਕਈ ਵਾਰ ਕਹਿਣਾ ਆ ਜਾ ਮੇਰੇ ਨਾਲ ਪੈ ਜਾ ਨਹੀਂ ਪੈਣਾ ਤਾਂ ਮੈਂ ਮਾਂ ਨਾਲ ਹੀ ਆ ਤੇ ਉਹਦੇ ਨੰਗੇ ਢਿੱਡ ਤੇ ਜਿੰਨਾ ਚਿਰ ਹੱਥ ਨਹੀਂ ਸੀ ਫੇਰਦਾ ਇਹ ਸੌਂਦਾ ਨਹੀਂ ਸੀ ਇਹ ਸੀ ਅੱਜ ਦੀ ਕਹਾਣੀ
1: ਆਸ ਕਿ ਅੱਜ ਦੀ ਕਹਾਣੀ ਤੁਹਾਨੂੰ ਸਮਝ ਲੱਗੀ ਹੋਏਗੀ ਚੰਗੀ ਲੱਗੀ ਹੋਏਗੀ
2: ਜਿਵੇਂ ਮੇਰਾ ਦਾਗਿਸਤਾਨ ਹੋ ਗਈ ਜਾਂ 40 ਦਿਨ ਹੋ ਗਈ ਐਸੀ ਕਿਤਾਬਾਂ ਜੋ ਕੱਲੀ ਕੱਲੀ ਲਾਈਨ ਮੈਨੂੰ
1: ਉਹ ਅੱਜ ਵੀ ਇਸ ਕਹਾਣੀ ਦੇ ਵਿੱਚੋਂ ਬਹੁਤ ਬਰੀਕੀ ਦੇ ਨਾਲ ਤੁਸੀਂ ਮਹਿਸੂਸ ਕੀਤਾ ਹੋਏਗਾ ਜੁੜੇ ਹੋਏ ਰੇਡੀਓ ਪ੍ਰੋਗਰਾਮ ਨਾਲ ਮਾਨ ਸਾਹਿਬ ਕਿਵੇਂ ਲੱਗੀ
3: ਕਹਾਣੀ ਬਹੁਤ ਲਾਜਵਾਬ ਸੀਗੀ ਜੀ ਔਰ ਉਸ ਤੋਂ ਵੀ ਲਾਜਵਾਬ ਸੀ ਤੁਹਾਡਾ ਬਿਆਨ ਕਰਨ ਦਾ ਤਰੀਕਾ ਜੀ ਉਹਨੂੰ ਔਰ ਜਿਵੇਂ ਕਹਿੰਦੇ ਕਹਾਣੀ ਦਾ ਇੱਕ ਇੱਕ ਸ਼ਬਦ ਆ ਜਿਹੜਾ ਉਹ ਰੋਂਕੰਡੇ ਖੜੇ ਕਰ ਰਿਹਾ ਸੀਗਾ ਜੀ ਬੜੀ ਲਾਜਵਾਬ ਕਹਾਣੀ ਸੀ
1: ਸ਼ੁਕਰੀਆ ਸੋ ਬਸ ਗੱਲ ਉਹੀ ਹੈ ਕਿ ਕਈ ਵਾਰ ਅਸੀਂ ਸੋਚਦੇ ਹਾਂ ਕਿ ਹਜੇ ਬਚਪਨ ਆ ਬੱਚਾ ਵਾ ਪਰ ਗੱਲ ਬੜੀ ਡੂੰਘੀ ਕਰ ਜਾਂਦਾ ਕਈ ਵਾਰ ਹਨਾ ਜੀ ਬਚਪਨ ਦੇ ਵਿੱਚ ਵੀ
3: ਬਿਲਕੁਲ ਜੀ
1: ਬੰਦੇ ਨੂੰ ਪ੍ਰਾਪਤ ਹੁੰਦਾ
4: ਨਾਗਪਾਲ ਸਾਹਿਬ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਸਭੀ ਨੂੰ
1: ਦਿਓ ਸਰ ਥੋੜੀ ਜਿਹੀ ਅਪਡੇਟ ਆਪਣੀ
4: बिल्कुल जी, आप पीआर हैं, सिटीजन है, प्रोटेक्टेड पर्सन है, गवर्नमेंट आपको फंडिंग दे रही है स्किल डेवलप करने के लिए, 50,000 से 1,70,000 डॉलर तक की फंडिंग है, मिस ना करें। आगे जाके क्या पता गवर्नमेंट की पॉलिसी चेंज हो जाए, पहले ग्रांट मिल रही थी आपने नहीं ली, अब लोन डबल मिल रहा है आप नहीं ले रहे, 0% पे लोन है, कोई भी गारंटी नहीं है। अगर जैसे गवर्नमेंट अपनी एयरपोर्ट्स बेच रही है, गवर्नमेंट पैसा इकट्ठा करने के चक्कर में है, इसलिए क्या पता यहाँ से फंडिंग को कुछ क्रैक ना करें, अभी लीजिए, हकदार बनी, आपके आस पड़ोस वाले सारे ले चुके हैं, अच्छी चीजें लोग एक दूसरे को कभी बताते हैं, फैमिली ऑफ फोर को 1.5 लाख बन जाता है, 2.5 साल बाद पहली किस्त स्टार्ट होती है, शुरू में ब्याज है ही नहीं, 2.5 साल बाद भी ब्याज कितना है, 2.5% पूरे साल का 2.5% ब्याज है बिना गारंटी के, कोई भी इसमें चलाकी नहीं है, कोई मीठी बातें नहीं है, प्रॉपर ऑफिस है 218 एक्सपोर्ट बुलेवर्ड पे, कॉल करें ऑफिस आए, एस्टीमेट में नया बैच स्टार्ट हो रहा है, 1.5 महीने में आपके खाते में फंडिंग आ जाती है, हजारों को हेल्प कर चुके हैं 8 साल में, हमारी फीस कितनी है, कोई साफ था करके एयर पे फीस बताते कितनी, $199 काम होने के बाद, वो भी काम होने के वन टाइम फीस $200 काम होने के बाद, नंबर 437-234-3175 कॉल करो, एस्टिमेट लो 437-234-3175 437-264-3175 पीछे ना रहो, स्किल से फंडिंग दोनों डेवलप करो, एग्जामिनेशन नहीं है, आसान सी असाइनमेंट्स है, कॉल करें, ऑनलाइन कोर्सेज करें, डिग्री एंड डिप्लोमा एंड फंडिंग हासिल करें
1: जी। 437-234-3175 गलबात कर सकते हो। सो हुण असीं चलांगे ब्रैम्पटन टीवी एंड प्लस ते सुल्तान जी कोल चलदे आं। सुल्तान जी सति श्री अकाल जी, आयां नूं वेलकम सर, ते गल शुरू करांगे टीवी तो,
4: बिल्कुल जी, थैंक यू वेरी मच। ब्रैम्पटन टीवी एंड अप्लायंसेस दा मैसेज दवांगे जी, वैसे तो साडे कोल गूगल टीवी 55 इंच सिर्फ 399 दा, 65 इंच गूगल टीवी सिर्फ 499 दा अवेलेबल है जी। जेडे कस्टमर सैमसंग लेना चाहते है, साडे कोल सैमसंग दा 75 इंच 799 च, ते सैमसंग दा 85 इंच 1399 दा जी। ते जिन्हां ने सोनी ब्रेविया मॉडल लेना जी, साडे कोल सोनी ब्रेविया मॉडल सिर्फ 3 पीस स्टॉक च रह गया। सोनी ब्रेविया मॉडल दे जेड़े फीचर है जी, ओदे विच तुहानू सोनी ब्रेविया मॉडल 3 मिलेगा, सोनी ब्रेविया 3 जेड़ा बेस्ट रेजोल्यूशन उन्होंने कंपेयर की है, मैच की है PS5 दे नाल, 120 हर्ट्स दे विच गेमिंग मोड इहदे विच ऐड कीता जी, नाल दी नाल इहदे विच गूगल फीचर है, गूगल फीचर जिहड़ा तुहानू ऐप स्टोर मिलदा, अनलिमिटेड ऐप्स तुसी डाउनलोड कर सकदे हो। अज तुहानू $2200 वाला सिर्फ 1599 दा मिलेगा, $700 तुसी सोनी ब्रेविया मॉडल गेमिंग मोड 2026 दा लेटेस्ट सोनी ब्रेविया 3 ते सेविंग कीती जा सकदी है। $700 दी सेविंग नहीं है, बल्कि नाल डिलीवरी भी फ्री मिलनी है, ते पेमेंट भी तुसी 6 महीने च करनी है जी, कोई इंटरेस्ट नहीं है। 905-450-2828 नंबर है, 55 इंच 399 दा, ते 65 इंच 499 दा, दो 3-3 पीस अवेलेबल है, मिस ना करना, फर्स्ट कम फर्स्ट सर्व, 905-450-2828 905-450-2828 जी।
1: बिल्कुल सुल्तान जी, अपलायंसेस भी जरूर दसो कि जिन्हां दे घर बुक करवाए हुए आ, अपलायंसेस लई सोहणी जी डील दिओ कोई
4: जी। बिल्कुल जी, अपलायंसेस दे विच राजवीर जी असीं दसदे आ रहे हां, स्टील ते होम अपलायंसेस ते 25% फ्रेट इंक्रीज होया जी, सॉरी 25% टैरिफ लग्गिया ते 5% फ्रेट इंक्रीज होया, सो टोटल 30% नवीं प्राइसिस इंक्रीज हुई है। सो जे आपां गल करदे आ, कल्ला एक फ्रिज ही लेना ते $2200 वाला फ्रिज 1499 दा, फुल साइज 36 इंच वाइड फ्रेंच डोर फ्रिज है, बॉटम फ्रीजर डबल डोर ऑन टॉप, $700 सेविंग दे नाल तुहानू मिलेगा। जे आपां गल करदे आ फ्रिज स्टोव डिशवाशर 3 पीस किचन बंडल दी, ते ए भी फ्रेट लगी प्राइस 3899 है, जबकि 2999 दा फ्रिज स्टोव डिशवाशर 3 पीस किचन बंडल मिल जाएगा। जे आपां गल करदे हां जी टॉप लोड वाशर एंड ड्रायर दी, ਤੇ ਇਹ ਵੀ $1700 ਫਰੇਟ ਲੱਗੀ ਪ੍ਰਾਈਸ ਹੈ ਪਰ $1199 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗਾ। $1099 ਚ ਪੇਅਰ ਦੇ ਰਹੇ ਹਾਂ ਜੀ ਅਸੀਂ, ਵਾਸ਼ਰ ਡਰਾਇਰ ਦੋਨੋਂ $1099 ਦੇ ਆ, ਤੇ ਜੇ ਕਿਸੇ ਨੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਜਾਂ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਕਰਨਾ ਉਹਨਾਂ ਨੂੰ $2200 ਵਾਲਾ $1499 ਦਾ ਮਿਲ ਜਾਏਗਾ ਸਟੈਕੇਬਲ ਵਾਸ਼ਰ ਐਂਡ ਡਰਾਇਰ। ਸੋ ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ ਜੀ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ। 905-450-2828 ਨੰਬਰ ਹੈ, 905-450-2828 ਜੀ।
1: ਬਹੁਤ ਬਹੁਤ ਸ਼ੁਕਰੀਆ ਸਰ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ ਜੀ,
4: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ
1: ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਨੂੰ ਦੇ ਦਿਓ ਇੱਥੇ ਜਾਂ ਅਗਲੇ ਪ੍ਰੋਗਰਾਮ ਤੱਕ ਰੱਬ ਰਾਖਾ, ਸਤਿ ਸ਼੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਸਟਾਰਟਅਪ ਨਾਲ ਰੇਡੀਓ ਦੇਸ ਪਰਦੇਸ
1: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
2: ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
3: स्टडी वीजा एक्सप्रेस एंट्री कैनेडियन एक्सप्रेस एंट्री स्पाउसल फाइल पेरेंट्स पीआर सुपर वीजा नैनी वर्क परमिट फार्मर इन्वेस्टर या सेल्फ एम्प्लॉयड
4: दुनिया दे किसी भी हिस्से विच उड़ान भरन तो पहला एक नाम याद रखो कोमल ट्रैवल एंड टूर्स डेस्टिनेशन बेडिंग करनी है शिप क्रूज ले जाना है या फिर किसी आइलैंड से हॉलीडेज वास्ते बुक करना है पैकेज ता कोमल ट्रैवल इंडिया पंजाब ली डायरेक्ट फ्लाइट बुक करने वास्ते हुणे कॉल करो कोमल ट्रैवल वाले 905-239-7711 कोमल ट्रैवल एंड टूर्स
5: रोकी तू अपनी इंश्योरेंस किस्तों करवांदा यार
6: ओए कल्ला मैं नहीं अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने
5: वाह यार नंबर ता दई मोना जी दा
6: हां जी तुसी भी नोट करो इंश्योरेंस कोई भी होवे
7: इंश्योरेंस फॉर यू दी मोना मेंगी जी
6: जेडे लाइफ इंश्योरेंस क्रिटिकल इलनेस इंश्योरेंस सुपर वीजा इंश्योरेंस अते हर तरह दी इंश्योरेंस ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
7: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
6: 416-509-1509
7: ਔਰ ਵਿਜ਼ਿਟ insuranceforyou.ca
4: ਦੋਸਤੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.desparadesradio.com ਜਾਂ www.deshpardestv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਆ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ ਟੀਵੀ ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7
8: ਦੇਰ ਆਰ ਸਿੰਗਰਸ ਦੇਰ ਆਰ ਪਰਫਾਰਮਰਸ ਐਂਡ ਦੈਨ ਦੇਰ ਆਰ ਲੈਜੈਂਡਸ has defined generations. The one and only Rahat Fateh Ali Khan live in Toronto. With Shah Zaman Ali Khan Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
9: Solution to promote your business. Desh Pardesh Prime Time Radio and TV. Tohade Angsang 24 Ghante Satto Din. Hun tak Desh Pardesh Prime Time Radio hazara hi business di grand opening live on location nal karwa chukya hai. Te karwa riya hai. Impossible is nothing. Tusi bhi apne business vich vada karan waste Desh Pardesh Radio da live on location Friday Saturday karwao. For bookings call Tejinder Sidhu at 416-725-2551 416-725-2551
4: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਮਾ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 15 ਪੈਂਡਰ ਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ
2: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ
4: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444 ਸੁਣਦੇ ਰਹੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ
10: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ ਕਿੱਥੋਂ ਆਏਗੀ ਇਨਕਮ ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, ਆਰ ਈ ਐਸ ਪੀ

0: ਬਾਤ ਹੈ ਜੀ, ਸ਼ਾਮ ਦੇ 3:08 ਦੇ ਕੁਝ ਸੈਕਿੰਡ ਹੋਏ ਨੇ ਦੇਸ਼ ਪ੍ਰਦੇਸ਼ ਦੀ ਸਟੂਡੀਓ ਦੀ ਘੜੀ ਦੇ ਉੱਤੇ। ਅਤੇ ਸਭ ਤੋਂ ਪਹਿਲਾਂ ਤਜਿੰਦਰ ਸਿੰਘ ਸਿੱਧੂ ਸਦਮਾ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ। ਦੋ ਤੋਂ ਤਿੰਨ ਸਾਰਿੰਗ ਸੁਣਿਆ, ਲੇਕਿਨ ਹੁਣ ਤੁਸੀਂ ਦੇਸ਼ ਪ੍ਰਦੇਸ਼ ਨਾਲ ਜੁੜੇ ਰਹੋਗੇ ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਆਪਣਾ ਸਾਥ ਹੋਏਗਾ। ਅਤੇ ਬਹੁਤ ਕੁਛ ਹੋਏਗਾ, ਖਬਰਾਂ ਵੀ ਹੋਣਗੀਆਂ, ਗੀਤ ਸੰਗੀਤ ਵੀ ਹੋਏਗਾ, ਕੁਝ ਤੁਸੀਂ ਕਹੋਗੇ, ਕੁਝ ਅਸੀਂ ਕਹਾਂਗੇ। ਅਤੇ ਇਸ ਤਰ੍ਹਾਂ ਹੀ ਜਿਹੜਾ ਸਿਲਸਿਲਾ ਹੈ ਚੱਲਦਾ ਰਹੇਗਾ ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਦਾ। ਅਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ।
1: ਜੀ, ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੌਰ। ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਬਹੁਤ ਹੀ ਖੂਬਸੂਰਤ ਜਿਹੇ ਵੈਦਰ ਨੂੰ ਇੰਜੋਏ ਕਰ ਰਹੇ ਹੋਵੋਗੇ। ਬਿਲਕੁਲ 3 ਘੰਟੇ ਦੇ ਸਾਥ ਹੈ ਤੁਹਾਡਾ
0: ਮਨਪ੍ਰੀਤ। ਸੋਰੀ, ਜਿਹੜਾ ਨਾ ਵੈਦਰ ਹੈਗਾ ਅੱਜ ਬਹੁਤ ਪਿਆਰਾ, ਬਾਹਰ ਧੁੱਪ ਬਹੁਤ ਖਿਲੀ ਹੋਈ ਹੈ, ਪਰ ਸ਼ਾਮ ਨੂੰ ਹੋਰ ਬਾਰਿਸ਼ ਆ ਜੀ ਥੋੜ੍ਹੀ ਜਿਹੀ, ਕਿਉਂਕਿ ਮੈਂ ਕਾਰ ਵਾਸ਼ ਦੇਖਿਆ ਪਹਿਲਾਂ ਮੌਸਮ ਚੈੱਕ ਕਰ ਲੈਂਦੇ ਨਾ।
1: ਹਾਂਜੀ,
0: ਆਮ ਜਿਵੇਂ ਇਸ ਤਰ੍ਹਾਂ ਧੁੱਪ ਹੁੰਦੀ ਆ, ਕਾਫੀ ਲੰਮੀ ਲਾਈਨ ਲੱਗੀ ਹੁੰਦੀ ਆ।
1: ਹਾਂਜੀ,
0: ਲੇਕਿਨ ਥੋੜੇ ਲੋਕ ਸੀ, ਲੇਕਿਨ ਮੈਂ ਦੇਖਿਆ ਕਿ ਮੈਨੂੰ ਲੱਗਦਾ ਲੋਕੀ ਨਾ ਅੱਜ ਕੱਲ੍ਹ ਵੈਦਰ ਚੈੱਕ ਕਰਨ ਲੱਗੇ, ਸ਼ਾਮ ਨੂੰ ਜੇ ਮੀਂਹ ਬਣਾ ਨਹੀਂ ਧਵਾਉਂਦੇ,
1: ਬਿਲਕੁਲ ਫਿਰ ਨਹੀਂ ਧਵਾਉਂਦੇ। ਹਾਂਜੀ,
0: ਪਰ ਕੁੱਲ ਮਿਲਾ ਕੇ ਮੌਸਮ ਬੜਾ ਵਧੀਆ ਅਤੇ ਤੁਹਾਡੇ ਨਾਲ ਰਹਾਂਗੇ ਠੀਕ ਅਸੀਂ ਸ਼ਾਮ ਦੇ 6 ਵਜੇ ਤੱਕ। ਸਾਡੀ ਮੁਲਾਕਾਤ ਹੋਏਗੀ 1 ਘੰਟਾ ਅਤੇ ਕੁਝ ਮਿੰਟ ਵਾਸਤੇ, ਸਭ ਤੋਂ ਬਾਅਦ ਫਿਰ ਸਮਰਾਜ ਸਿੱਧੂ ਵਰਗਾ ਪ੍ਰੋਗਰਾਮ ਲੈ ਕੇ ਆਉਣਗੇ। ਅੱਛਾ, ਅੱਜ ਨਾ ਸਭ ਤੋਂ ਪਹਿਲਾਂ ਆਪਾਂ ਰਾਹਤ ਫਤਿਹ ਅਲੀ ਖਾਨ ਸਾਹਿਬ ਦੇ ਸ਼ੋਅ ਜਿਹੜਾ ਹੋ ਰਿਹਾ ਉਹ ਤੁਹਾਨੂੰ ਪਤਾ ਹੀ ਆਪਾਂ, ਹਨਾ, 27 ਤਰੀਕ ਨੂੰ ਹੋ ਰਿਹਾ, ਖੁਸ਼ਖਬਰੀ ਦੇਵਾਂਗੇ ਅੱਗੇ ਜਾ ਕੇ
1: ਜੀ।
0: ਅਤੇ ਪਰ ਹਾਲ ਦੀ ਘੜੀ ਕਿਉਂ ਨਹੀਂ ਫਿਰ ਆਪਾਂ ਅੱਜ ਸ਼ਬਦ ਜਿਹੜਾ ਹੈਗਾ ਗਾਇਆ ਹੋਇਆ, ਕਿਉਂਕਿ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਬੜੇ ਸ਼ਬਦ ਗਾਏ ਨੇ ਨਾ ਗੁਰਬਾਣੀ ਦੇ, ਅਤੇ ਮੈਂ ਕਿਹਾ ਚੱਲ ਚੈੱਕ ਕਰੀਏ ਵੀ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਵੀ ਖਾਏ ਆ
1: ਰਾਹਤ ਫਤਿਹ ਅਲੀ ਖਾਨ ਜੀ,
0: ਰਾਹਤ ਫਤਿਹ ਅਲੀ, ਹਨਾ। ਅਤੇ ਰਾਹਤ ਨੁਸਰਤ ਫਤਿਹ ਸਾਹਿਬ ਦੇ ਬਹੁਤ ਖਾਏ ਹੋਏ ਨੇ ਪਹਿਲਾਂ,
1: ਅਤੇ
0: ਜਿਹ ਵਿੱਚ ਉਹਨਾਂ ਦੇ ਹੈਗੇ ਨੇ ਸ਼ਗਿਰਦੀ ਨੇ, ਪਰ ਇਹਨਾਂ ਨੇ ਵੀ ਕਾਫੀ ਗਾਏ ਹੋਏ ਨੇ। ਆਪਾਂ ਅੱਜ ਸਭ ਤੋਂ ਪਹਿਲਾਂ ਇਹਨਾਂ ਦਾ ਹੀ ਸ਼ਬਦ ਸੁਣੀ ਜਾਣੇ
1: ਜੀ।
0: ਰੇਡੀਓ ਪ੍ਰੋਗਰਾਮ

0: ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕਹਿ ਸਪਾਵਾ। ਇੱਕ ਵਾਰੀ ਫਿਰ ਤੇਜਿੰਦਰ ਸਿੰਘ ਸਿੱਧੂ ਵੱਲੋਂ ਸਾਰਿਆਂ ਨੂੰ ਜੀ ਆਇਆਂ ਨੂੰ ਨਿੱਘਾ ਸਵਾਗਤ ਜੀ। ਮਨਪ੍ਰੀਤ ਪਹਿਲੇ ਕਾਲ ਨੂੰ ਲਓ ਪਲੀਜ਼ ਜੀ।
1: ਹਾਂਜੀ 8518 ਜੀ ਸਤਿ ਸ਼੍ਰੀ ਅਕਾਲ।
2: ਖਾਣਾ
0: ਪੀਣਾ ਮਨ ਕਾ ਚਾਓ ਹੈ।
2: ਦੇਖੋ ਜੀ ਆਪਾਂ ਸਭ ਤੋਂ ਪਹਿਲਾਂ ਹੈਲਥ ਵੈਲਥ, ਜੇ ਖਾਣਾ ਨੀ ਚੰਗਾ ਤੇ ਹੈਲਥ ਕਿੱਦਾਂ ਹੋਊ ਠੀਕ।
0: ਅੱਛਾ ਮੈਨੂੰ ਤੁਸੀਂ ਦੋਨੋਂ ਦੱਸੋ, ਤੁਸੀਂ ਵੀ ਲਾਈਨ ਤੇ ਮਨਪ੍ਰੀਤ ਵੀ ਲਾਈਨ ਤੇ ਆ, ਤੁਸੀਂ ਕਦੇ ਭੂਤ ਵੇਖੀ ਹੈ? ਭੂਤ
1: ਭੂਤ ਨਹੀਂ ਮੈਂ ਤਾਂ ਨਹੀਂ ਦੇਖਿਆ ਸਰ।
0: ਤੁਸੀਂ ਵੇਖੀ ਹੈ? ਕਹਾਣੀਆਂ ਬਹੁਤ ਨੇ, ਕਈ ਸੁਣਾਉਂਦੇ ਪਰ ਕਿੰਨੀਆਂ ਮੂਵੀਆਂ ਬਣਦੀਆਂ ਭੂਤਾਂ ਦੇ, ਹਨਾ
2: ਭੂਤਾਂ ਤੇ ਗਾਣਾ ਵੀ ਬਣਿਆ ਚੇਤਾ ਤੁਹਾਨੂੰ ਜੱਟ
0: ਚੜੇਲ
1: ਟੱਕਰੀ।
0: ਹਾਂਜੀ
2: ਚੜੇਲ ਟੱਕਰੀ।
0: ਅੱਜ ਤੁਸੀਂ ਕੀ
2: ਪਤਾ ਨੀ ਓਦਾਂ ਹੀ ਭੂਤਾਂ ਬਹੁਤ ਫਿਰਦੀਆਂ ਸਾਰੇ ਕੰਟਰੀ ਚ।
0: ਉਹ ਮੈਂ ਇਹੀ ਕਹਿਣ ਲੱਗਿਆ ਸੀਗਾ ਵੀ ਭੂਤਾਂ ਇੱਕੋ ਇਨਸਾਨ ਦੇ ਵਿੱਚ ਡਬਲ ਵੀ ਹੁੰਦਾ, ਈਵਲ ਜਿਹਨੂੰ ਕਹਿ ਦਿੰਦੇ ਆ, ਇੱਕ ਅਛਾਈ ਹੁੰਦੀ ਆ ਇੱਕ ਬੁਰਾਈ ਹੁੰਦੀ ਆ, ਉਹਨੇ ਆਪਾਂ ਕਹਿ ਸਕਦੇ ਹਾਂ ਹਨਾ।
2: ਅੱਜ ਤੱਕ ਕਿਸੇ ਬੰਦੇ ਨੂੰ ਆਪਣੀ ਵਾਈਫ ਬਾਰੇ ਕੋਈ ਸੁਪਨਾ ਨਹੀਂ ਆਇਆ ਭੂਤ ਕਿੱਦਾਂ ਦੇਖੂਗਾ।
0: ਅਸੀਂ ਭਾਈ ਮਾਫੀ ਮੰਗ ਲੈਂਦੇ ਇਦੂ ਗਾਹਾਂ ਜਾਂਦੇ ਨੇ ਤੁਸੀਂ ਕਹਿ ਗਏ।
2: ਨਹੀਂ ਨਹੀਂ ਜੀ ਜੋਕ ਹੀ ਕਰਦੇ ਆ, ਪਰ ਜੋਕ ਆਪਾਂ ਜੋਕ ਵੀ ਕਰਨੀ ਚਾਹੀਦੀ, ਆਪਾਂ ਬਹੁਤ ਸੀਰੀਅਸ ਸਾਡੇ ਲੋਕ ਹੋ।
0: ਨਹੀਂ ਨਹੀਂ ਆਪਾਂ ਤਾਂ ਸੀਰੀਅਸ ਹੁੰਦੇ ਨਹੀਂ ਕਦੇ, ਤੁਹਾਨੂੰ ਪਤਾ ਮੈਂ ਤਾਂ ਹਮੇਸ਼ਾ ਜੋਕ ਲਾਈਕ ਕਰਦਾ ਕਿਉਂਕਿ ਆਈ ਸਟੇ ਹੈਪੀ, ਹੈ ਨਾ।
2: ਦੇਖੋ ਜੀ ਜੇ ਜੋਕ ਨਹੀਂ ਨਾ ਤੁਹਾਡੀ ਲਾਈਫ 'ਚ ਖੁਸ਼ੀ ਨਹੀਂ, ਸਟ੍ਰੈਸ ਹੋਊਗਾ ਜਿੱਦਾਂ ਵੀ ਮਤਲਬ ਕਹਿਣ ਦਾ ਵੀ ਹੁਣ ਵੈਦਰ ਆ ਚੇਂਜ ਹੋ ਰਿਹਾ, ਲੋਕ ਪਹਿਲਾਂ ਰੋਂਦੇ ਗਰਮੀ ਇੰਨੀ ਹੋਈ, ਆਈ ਲਵ ਹੀਟ, ਤੇ ਹੁਣ ਉਹ ਜੀ ਠੰਡ ਕੁਛ ਨਹੀਂ ਹੋਇਆ, ਡਿਪੈਂਡ ਔਨ ਯੂ ਹਾਊ ਯੂ ਗੋ।
0: ਅੱਛਾ ਤੁਸੀਂ ਲੰਚ 'ਚ ਕੀ ਖਾਧਾ?
2: ਮੈਂ ਹਜੇ ਤੱਕ ਲੰਚ, ਹੁਣ ਸਾਡਾ ਅੱਜ ਲੇਟ ਹੋ ਗਿਆ, ਇੱਕੋ ਹੀ ਲੰਚ ਡਿਨਰ ਹੁੰਦਾ ਸਾਡਾ।
0: ਅੱਛਾ ਇਕੱਠਾ ਕਰਦੇ ਹੋ? ਸਵੇਰੇ ਬ੍ਰੇਕਫਾਸਟ ਨਹੀਂ ਕਰਦੇ?
2: ਕਰਦੇ ਆ ਜੀ ਐਗਸ।
0: ਅੱਛਾ ਖਾਧਾ ਆਇਆ ਬ੍ਰੇਕਫਾਸਟ, ਇਹਦਾ ਮਤਲਬ ਬ੍ਰੇਕਫਾਸਟ ਕਾਟ ਖਾਧੀ ਹੋਈ ਤਾਂ ਹੀ ਟੱਲੀ ਵਾਂਗੂ ਤੁਹਾਡੀ ਆਵਾਜ਼ ਟਣਕਦੀ ਆ।
2: ਬ੍ਰੇਕਫਾਸਟ ਵੀ ਖਾਧਾ, ਔਰੇਂਜ ਵੀ ਖਾਧੇ, ਐਪਲ ਵੀ ਖਾ ਲਿਆ, ਫਰੂਟ ਖਾ ਲਏ ਡੇ ਟਾਈਮ ਪਹਿਲੇ, ਫਿਰ ਅਮਰੂਦ ਖਾਣੇ
0: ਆ। ਅੱਜ ਕੀ ਰਿਕੁਐਸਟ ਕਰਨਾ ਚਾਹੁੰਦਾ, ਗੀਤ ਸੁਣਨਾ ਤੁਸੀਂ?
2: ਕੋਈ ਵੀ ਲਾ ਦਿਓ, ਗੀਤ ਤੁਹਾਡੇ ਸਾਰੇ ਵਧੀਆ ਹੁੰਦੇ ਆ, ਲਾ ਦਿਓ ਕੋਈ ਅੱਜ ਕੱਲ ਦੀ ਕੁਰਸੀ ਤੇ।
0: ਬੜੀਆਂ ਪਾਰਟੀਆਂ ਬਣ ਰਹੀਆਂ, ਤੁਹਾਡੀ ਗੱਲ ਠੀਕ ਆ ਕਿ ਪੰਜਾਬ ਦੇ ਵਿੱਚ ਨਵੀਂ ਨਵੀਂ ਪਾਰਟੀਆਂ ਦਾ ਗਠਨ ਹੋ ਰਿਹਾ, ਤੇ ਅਗਲੇ ਕਾਲ ਨੂੰ ਲੈ ਲਈਏ ਆਪਾਂ।
1: ਹਾਂਜੀ 2865 ਜੀ ਸਤਿ ਸ਼੍ਰੀ ਅਕਾਲ।
3: ਸਸੀ ਮਨਪ੍ਰੀਤ ਤੂੰ ਸਗੇ ਸੁਣ ਸਤੇ ਸੁਣ ਸਾਹਿਬ ਕੀ ਹਾਲ ਆ ਜੀ?
0: ਬਹੁਤ ਵਧੀਆ ਰਿਸ਼ਮ ਜੀ, ਕੀ ਹਾਲ ਚੱਲਦੇ ਠੀਕ?
3: ਹਾਂ ਵਧੀਆ, ਚੜ੍ਹਦੀ ਕਲਾ ਜੀ ਦੇ ਭੈਣ ਜੀ ਦੀ ਆਵਾਜ਼ ਤਾਂ ਬਹੁਤ ਚਿਰ ਵਾਰ ਸੁਣੀ ਆ ਜੀ।
0: ਅੱਛਾ ਹਾਂ ਨਹੀਂ ਕਰਦੇ ਰਹਿੰਦੇ ਕਾਲ ਇਹ ਵਿੱਚ ਕੱਲ
3: ਤੇ ਚੰਗੀ ਗੱਲ ਕਰਿਆ ਕਰਨ, ਆਵਾਜ਼ ਇਹਦੀ ਬਹੁਤ ਪਿਆਰੀ ਆ ਜੀ। ਬਾਕੀ ਆਪਣੇ ਗੌਣ ਬੈਠਾ ਰਾਵਣ ਦਾ ਜੀ, ਆਪਣੇ ਗੌਣ ਬੈਠਾ ਨਾ ਜੀ,
0: ਆਹ ਨਹੀਂ ਸਮਝ ਗਿਆ ਮੈਂ ਟਰੰਪ ਦੀ ਗੱਲ ਕਰ ਰਿਹਾ।
3: ਸੁਣਦੇ ਸੁਣਦੇ ਸੁਧੀ ਸਾਹਿਬ ਜੀ
0: ਮਿਹਰਬਾਨੀ। ਅੱਛਾ ਮੈਂ ਗੱਲ ਭੂਤਾਂ ਪ੍ਰੇਤਾਂ ਦੀ ਵੀ, ਲੋਕ ਨਾ ਅਕਸਰ ਮੂਵੀਆਂ ਬਹੁਤ ਦੇਖਦੇ ਆ ਆਪਾਂ ਨਾ।
1: ਹਾਂਜੀ
0: ਕਈ ਵਾਰੀ ਨਾ ਕਹਿੰਦੇ ਹੁੰਦੇ ਆ ਮੂਵੀ ਨਾ ਬੜਾ ਨਾਮ ਵੀ ਰੱਖਿਆ ਜਾਂਦਾ ਸੀ ਵੀ ਜਿਹੜਾ ਇਕੱਲਾ ਬੰਦਾ ਦੇਖ ਲੂਗਾ ਤੇ ਉਹਨੂੰ ਇੰਨਾ ਇਨਾਮ ਦੇਵਾਂਗੇ ਨਾ
1: ਜੀ,
0: ਤੇ ਕਈ ਲੋਕ ਦੇਖ ਵੀ ਲੈਂਦੇ ਆ। ਤੇ ਅੱਛਾ ਇੱਕ ਇਕੱਲਾ ਇਕੱਲੀ ਇੱਕ ਕਿਸੇ ਕਮਿਊਨਿਟੀ ਨੇ
1: ਹਾਂਜੀ
0: ਜਿਹੜਾ ਭੂਤਾਂ ਦਾ ਸਿਲਸਿਲਾ ਉਹ ਗੋਰਿਆਂ 'ਚ ਵੀ ਆ, ਸਾਰਿਆਂ 'ਚ ਵੀ ਆ,
1: ਹਾਂਜੀ
0: ਸਾਰੇ ਧਰਮਾਂ 'ਚ ਵੀ ਹੈਗਾ। ਪਰ ਕਈ ਲੋਕ ਨਾ ਸਟੋਰੀਆਂ ਸੁਣਾਉਂਦੇ ਹੁੰਦੇ ਆ ਵੀ ਉੱਥੇ ਟਰੱਕਾਂ ਦੇ ਮੂਹਰੇ ਰਾਤ ਨੂੰ ਭੂਤ ਆ ਗਈ ਤੇ ਇੱਕ ਡਾਕਟਰ ਨਾਲ ਬੈਠਾ ਸੀਗਾ, ਐਂ ਹੋ ਗਿਆ, ਲਾਲ ਕੱਪੜੇ ਪਾਏ ਸੀ ਜਾਂ ਉਹ ਸੀ ਔਰਤ ਦੇ ਭੇਸ ਸੀ, ਚਿੱਟੇ ਕੱਪੜੇ ਪਾਏ ਸੀ ਜਾਂ ਉਹ ਸੀ। ਕਿਸੇ ਨੇ ਭਾਈ ਭੂਤ ਦੇਖੀ ਹੋਵੇ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ, ਕਿਉਂਕਿ ਪਤਾ ਕੋਈ ਹੋ ਤਾਂ ਕਹਿੰਦੇ ਨੇ ਕਿਤੇ ਕੀਤਾ ਹੋਵੇ ਕਿਸੇ ਨੇ ਕੋਈ ਐਕਸਪੀਰੀਅੰਸ ਨਾ, ਤਾਂ ਹੀ ਤਾਂ ਲੋਕ ਇਹ ਚੀਜ਼ਾਂ ਨੂੰ ਕਹਿੰਦੇ ਉਹਨਾਂ ਨੇ ਕਹਿੰਦੇ ਨੇ ਵੀ ਆਨ ਹੁੰਦੀਆਂ। ਬਹੁਤ ਸਾਰੀਆਂ ਸਟੋਰੀਆਂ ਸੁਣਾਈਆਂ ਜਾਂਦੀਆਂ ਨੇ ਹਨਾ ਭੂਤਾਂ ਦੀਆਂ, ਤੇ ਅੱਜ ਕੱਲ੍ਹ ਇਹ ਤੀ ਗੱਲ ਕਰ ਲੈਣੀ ਚਲੋ ਭੂਤਾਂ ਦੀ, ਹੈਨਾ। ਪਰ ਮੈਂ ਤਾਂ ਵੈਸੇ ਪਹਿਲਾਂ ਅੱਗੇ ਵੀ ਇੱਕ ਵਾਰ ਗੱਲ ਕੀਤੀ ਸੀ ਕਿ ਚਾਹੇ ਤੁਸੀਂ ਕੋਈ ਵੀ ਧਾਰਮਿਕ ਗ੍ਰੰਥ ਚੱਕ ਲਓ, ਉਹਦੇ ਵਿੱਚ ਕਹਿੰਦੇ ਇਨਸਾਨ ਦੇ ਅੰਦਰ ਹੀ ਦੋ ਆਤਮਾ ਨੇ, ਹੈਨਾ,
1: ਹਾਂਜੀ,
0: ਇੱਕ ਈਵਲ ਇੱਕ ਜਿਹਨੂੰ ਆਪਾਂ ਬੈਡ ਕਹਿ ਦਿੰਦੇ ਹਾਂ, ਸ਼ੈਤਾਨ। ਇਨਸਾਨ 'ਚ ਸ਼ੈਤਾਨ ਲੁਕਿਆ ਹੋਇਆ ਜਿਹੜਾ ਬੰਦਾ ਕਿਸੇ ਦਾ ਕਤਲ ਕਰ ਦਿੰਦਾ, ਬੱਚੇ ਦਾ ਕਿਤੇ ਕਤਲ ਕਰ ਦਿੰਦਾ, ਸਮਝ ਲਓ ਸ਼ੈਤਾਨ ਹੋ ਗਿਆ,
1: ਸ਼ੈਤਾਨ ਹੀ ਹੈ ਫਿਰ, ਬਿਲਕੁਲ ਹਾਂਜੀ,
0: ਸ਼ੈਤਾਨ ਆ ਗਿਆ ਉਹਦੇ 'ਚ ਨਾ,
1: ਬੁਰਾਈ ਜਿਹਦੇ ਤੋਂ
0: ਬੁਰਾਈ ਭਾਰੀ ਹੋ ਗਈ, ਹੈ ਨਾ। ਤੇ ਜਦੋਂ ਬੰਦਾ ਨੇਕ ਕੰਮ ਕਰਦਾ, ਚੰਗੇ ਕੰਮ ਕਰਦਾ, ਉਹਨੂੰ ਆਪਾਂ ਕਹਿੰਦੇ

0: ਵੀ ਵਧੀਆ ਕੰਮ ਕਰਦਾ ਵੀ ਇਹ ਚੀਜ਼ਾਂ ਜਿਹੜੀਆਂ ਦੋਨੇ ਇਨਸਾਨ 'ਚ ਹੁੰਦੀਆਂ।
1: ਹਾਂਜੀ
0: ਇਹਦਾ ਮਤਲਬ ਚੰਗਾਪਣ ਕਹਿ ਲਓ, ਫਰਿਸ਼ਤੇ ਵੀ, ਹਾਂਜੀ ਇੱਕ ਫਰਿਸ਼ਤੇ ਵੀ ਇਨਸਾਨ ਦੇ ਅੰਦਰ ਹੀ ਹੈ ਅਤੇ ਭੂਤਾਂ ਵੀ ਇਨਸਾਨ ਦੇ ਅੰਦਰ ਹੀ ਨੇ। 3837 ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ।
0: ਸਤਿ ਸ਼੍ਰੀ ਅਕਾਲ ਜੀ।
2: ਮੈਂ ਦੇਖੀ ਹੈ ਭਾਜੀ ਛੋਟੇ ਹੁੰਦੇ ਇੱਕ ਵਾਰ।
0: ਅੱਛਾ ਭੂਤ ਦੇਖੀ ਹੈ, ਫਿਰ ਤੁਸੀਂ ਕਿੱਥੇ ਸੀਗੇ?
2: ਮੈਂ ਭਾਜੀ ਮੇਰਾ ਪਿੰਡ ਰੋਪੜ ਨੇੜੇ ਹੈ।
0: ਹਾਂਜੀ ਹਾਂਜੀ।
2: ਤੇ ਅਸੀਂ ਪਿੰਡ ਹੀ ਹੁੰਦੇ ਸੀ ਪਹਿਲਾਂ, ਆਪਾਂ ਕੋਠਿਆਂ ਤੇ ਸੌਂਦੇ ਹੁੰਦੇ ਸੀਗੇ।
0: ਹਾਂ ਬਿਲਕੁਲ ਬਿਲਕੁਲ, ਪਹਿਲਾਂ ਆਵਾਜ਼ ਸੀ। ਹਾਂਜੀ।
2: ਤੇ ਭਾਜੀ ਸਾਡਾ ਨਾ ਜਿਹੜਾ ਘਰ ਹੈਗੇ ਆ ਉਹ ਬਾਹਰੋਂ ਬਾਹਰ ਹੈ ਪਿੰਡ ਦੇ।
0: ਅੱਛਾ ਜੀ।
2: ਤੇ ਉਹਦੇ ਨਾਲ ਆਪਣੇ ਸਿਵੇ ਵੀ ਹੈਗੇ ਆ ਥੋੜੀ ਦੂਰੀ, ਜਿਵੇਂ ਆਪਾਂ ਲਾ ਲਓ ਕਿ 20-25 ਮੀਟਰ ਤੇ ਹੋਣਗੇ, ਇੰਨੇ ਕੁ ਨੇੜੇ ਸੀਗੇ। ਤੇ ਰਾਤ ਨੂੰ ਭਾਜੀ ਆਪਾਂ ਫਿਰ ਜਦੋਂ ਪਿਸ਼ਾਬ ਪਿਸ਼ੂਬ ਕਰਨ ਉੱਠੀਦਾ ਸੀਗਾ ਤਾਂ ਥੱਲੇ ਤਾਂ ਜਾਂਦੇ ਨੀ ਸੀ, ਉੱਥੇ ਹੀ ਨੇੜੇ ਤੇੜੇ ਕਰਦੇ ਸੀਗੇ। ਠੀਕ ਹੈ ਜੀ। ਤੇ ਭਾਜੀ ਉਧਰੋਂ ਨਾ ਇੱਕ ਰਾਤ ਨੂੰ ਦੇਖਿਆ, ਜਦੋਂ ਮੈਂ ਉੱਠਿਆ ਰਾਤ ਨੂੰ, ਮੈਂ ਹੋਣਾ 10-11 ਸਾਲ ਦਾ।
0: ਅੱਛਾ ਜੀ।
2: ਤੇ ਉਧਰੋਂ ਨਾ ਇੱਕ ਜਨਾਨੀ ਤੁਰੀ ਆਵੇ ਭਾਜੀ, ਉਹ 6-6.5 ਫੁੱਟ ਦੀ ਹੋਏਗੀ। ਤੇ ਉਹਨਾਂ ਨੇ ਕਾਲਾ ਬੁਰਕਾ ਪਾਇਆ ਸੀਗਾ ਉੱਪਰੋਂ ਲੈ ਕੇ ਥੱਲੇ ਤੱਕ।
0: 6-6.5 ਫੁੱਟ ਦੀ।
2: ਹਾਂਜੀ
0: 6-6.5 ਫੁੱਟ ਦੀ।
2: ਹਾਂਜੀ ਇੰਨੀ ਹੋਣੀ ਹੈ ਜੀ।
0: ਅੱਛਾ ਜੀ ਠੀਕ ਹੈ।
2: ਤੇ ਕਾਲਾ ਜਿਹਾ ਬੁਰਕਾ ਪਾਇਆ ਸੀ, ਉਹਦੇ ਆਏ ਲੱਗਦਾ ਸੀਗਾ ਤੁਰ ਨੀ ਰਹੀ, ਉਹ ਹਵਾ ਚ ਹੀ ਆਏ ਉੱਪਰ ਨੂੰ ਹੀ ਆ ਰਹੀ ਹੈ। ਤੇ ਤੇਜ਼ ਬਹੁਤ ਸੀਗੀ। ਤੇ ਸਾਡੇ ਨਾ ਨਾਲ ਵਾਲੇ ਘਰ ਦੇ ਵਿੱਚ ਨਾ ਮੱਝਾਂ ਬੰਨੀਆਂ ਹੁੰਦੀਆਂ ਸੀਗੀਆਂ ਰਾਤ ਨੂੰ।
0: ਅੱਛਾ ਜੀ।
2: ਤੇ ਉਹ ਉਧਰ ਨੂੰ ਆਈ, ਮੈਂ ਆਪਣੇ ਆਪ ਦੇਖਿਆ ਅੱਖਾਂ ਨਾਲ। ਤੇ ਉਧਰ ਨੂੰ ਆਈ ਤੇ ਉਹਨਾਂ ਦੇ ਨਾ ਮੱਝਾਂ ਦੇ ਬਾੜੇ ਚ ਵੜ ਗਈ ਉਹ।
0: ਅੱਛਾ।
2: ਤੇ ਬਾੜੇ ਚ ਵੜ ਕੇ ਨਾ ਉਹਨੇ ਕਿਸੇ ਮੱਝ ਤੇ ਨਾ ਹੱਥ ਰੱਖਿਆ, ਤੇ ਫਿਰ ਉਹ ਤੋਂ ਬਾਅਦ ਨੀ ਮੈਨੂੰ ਦਿਖੀ ਜੀ ਉਹ। ਉਹ ਤੋਂ ਬਾਅਦ ਮੁੜ ਕੇ ਨੀ ਦਿਖੀ ਉਹ ਚੀਜ਼। ਤੇ ਸਵੇਰੇ ਜਦੋਂ ਅਸੀਂ ਉੱਠੇ ਭਾਜੀ, ਉਹ ਨਾਲ ਰੌਲਾ ਪਿਆ ਸੀ ਉਹਨਾਂ ਦੇ ਘਰੇ, ਉਹ ਭਾਜੀ ਮੱਝ ਮਰ ਗਈ ਉਹ। ਉਹ ਜਿਹੜੀ ਮੱਝ ਸੀਗੀ। ਤੇ
0: ਭਾਜੀ
2: ਉਹ ਫਿਰ ਮੈਂ ਆਪਣੇ ਫਾਦਰ ਨੂੰ ਵੀ ਇਹ ਗੱਲ ਦੱਸੀ, ਉਹ ਕਹਿੰਦੇ ਛੋਟੇ ਹੁੰਦੇ ਸਾਡੀ ਬੇਬੇ ਵੀ ਇਹ ਗੱਲ ਦੱਸਦੀ ਹੁੰਦੀ ਸੀ ਵੀ ਇੱਥੇ ਹੈਗੇ ਆ, ਜਿਵੇਂ ਉਹ ਚੱਕਰੀਆਂ ਦੇ ਵਿੱਚ ਅੱਗ ਉੱਗ ਬਲਦੀ ਘੁੰਮਦੀ ਹੁੰਦੀ ਸੀਗੀ ਪਿੰਡ ਦੇ ਆਸ ਪਾਸ, ਉਹ ਤੇਰਾ ਕੋਈ ਦੱਸਦੇ ਸੀ ਜੀ। ਹੁਣ ਤਾਂ ਮੈਂ ਤਾਂ ਇਹੀ ਚੀਜ਼ ਦੇਖੀ ਹੈ, ਤੋਂ ਜ਼ਿਆਦਾ ਤਾਂ ਕੋਈ ਦੇਖਿਆ ਨੀ ਜੀ।
0: ਠੀਕ ਹੈ। ਤੁਸੀਂ ਕਹਿੰਦੇ ਮੈਂ ਵੀ ਅਹਿਸਾਸ ਕੀਤਾ, ਮਹਿਸੂਸ ਕੀਤਾ, ਤੇ ਤੁਸੀਂ ਦੇਖੀ ਆ ਭੂਤ, ਹੈ ਨਾ?
2: ਸ਼ਹਿਰਾਂ ਮੋਹਾਲੀ ਵਗੈਰਾ, ਫੇਰ ਜਦੋਂ ਹੋਣੀ ਹੈ ਜੀ ਇਹ ਗੱਲ, 80 ਦੇ ਆਸ ਪਾਸ, 82 ਦੇ ਆਸ ਪਾਸ ਹੋਣੀ।
0: ਜੀ ਜੀ ਜੀ ਜੀ ਜੀ।
2: ਹਾਂਜੀ ਹਾਂਜੀ।
0: ਮਿਹਰਬਾਨੀ। ਲਓ ਜੀ ਅਸੀਂ ਅਸੀਂ ਇਹ ਟੋਪਿਕ ਰੱਖਿਆ ਵੀ ਅਕਸਰ ਆਪਾਂ ਮੂਵੀਆਂ ਦੇਖਦੇ ਹਾਂ, ਭੂਤ ਦਾ ਜ਼ਿਕਰ ਕੀਤਾ ਜਾਂਦਾ, ਕੀ ਕਿਸੇ ਨੇ ਮਹਿਸੂਸ, ਇਹ ਭਾਈ ਸਾਹਿਬ ਕਹਿ ਰਹੇ ਨੇ ਮਹਿਸੂਸ ਕੀਤਾ, ਮੈਂ 11 ਸਾਲ ਦਾ ਸੀ ਭੂਤ ਦੇਖੀ ਆ, ਜੇ ਦੇਖੀ ਤਾਂ ਉਹਨਾਂ ਨੇ ਦੇਖੀ ਹੋਣੀ ਆ, ਪਰ ਹੋਰ ਤਾਂ ਕੋਈ ਇਹ ਤਾਂ ਨਹੀਂ ਕੋਈ। ਹਾਂਜੀ ਅੱਛਾ, ਅਗਲੇ ਕਾਲ ਨੂੰ ਲਈਏ ਆਪਾਂ, ਇਹ ਕੀ ਕਹਿਣਾ
1: ਚਾਹੁੰਦੇ? 4790 ਸਤਿ ਸ਼੍ਰੀ ਅਕਾਲ ਜੀ।
0: ਕਾਲ ਛੱਡਿਆ ਨਾ ਕਰੋ, ਤੁਸੀਂ ਜਦੋਂ ਕਾਲ ਕਰਦੇ ਹੋ ਤਾਂ ਸਟੇ ਔਨ ਦਾ ਲਾਈਨ, ਚਾਹੇ ਤੁਸੀਂ ਗੀਤ ਸੁਣਨਾ, ਚਾਹੇ ਤੁਸੀਂ ਪਾਰਟੀਸਪੇਟ ਕਰਨਾ, ਚਾਹੇ ਤੁਸੀਂ ਟਾਕ ਸ਼ੋਅ ਜਿਹੜਾ ਚੱਲ ਰਿਹਾ ਉਹਦੇ 'ਚ ਪਾਰਟੀਸਪੇਟ ਕਰਨਾ, ਨੋ ਪ੍ਰੋਬਲਮ, ਤੁਸੀਂ ਲਾਈਨ 'ਤੇ ਜ਼ਰੂਰ ਰਿਹਾ ਕਰੋ। 4790 ਤੋਂ ਛੱਡ ਗਏ ਲਾਈਨ, ਅਤੇ ਦੁਬਾਰਾ ਕਾਲ ਕਰ ਲਿਓ। ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ, ਹਾਂਜੀ, ਭੂਤੋਂ ਪ੍ਰੇਤਾਂ ਦੀ। ਅਤੇ ਰੇਸ਼ਮ ਸ਼ੀ ਤਾਂ ਕਹਿੰਦੇ ਸਾਡੇ ਗੁਆਂਢੀ ਬੈਠੇ ਉਹਦੇ, ਹੈ ਨਾ, ਭੂਤ ਸਾਹਿਬ ਆਪਣਾ ਦੇਸ ਪ੍ਰਦੇਸ ਨਾਲ ਜੁੜੇ ਹੋਏ ਹਾਂ। ਟੈਲੀਫੋਨ ਨੰਬਰ, ਅੱਛਾ ਮੈਂ ਇਹਦਾ, ਮੈਂ ਇਹਦੇ ਨਾਲ ਸਹਿਮਤ ਹੈਗਾ ਕਿ ਇਨਸਾਨ ਦੇ ਅੰਦਰ ਹੀ ਹੁੰਦੀ ਹੈ ਚੀਜ਼ਾਂ,
1: ਹਾਂਜੀ,
0: ਜਿਹੜਾ ਆਪਾਂ ਕਹਿੰਦੇ ਭੂਤਾਂ ਪ੍ਰੇਤਾਂ ਹੋਣਾ। ਅਤੇ ਰੋਟੀ ਪਰਾ ਕਈ ਲੋਕ ਜਿਹੜੇ ਨਾ, ਜਿਹਨਾਂ ਨੇ ਹੁਣ ਆਪਣੇ ਕਾਰੋਬਾਰ ਚਲਾਉਣੇ ਹੁੰਦੇ ਨੇ, ਜਿਹੜੇ ਆਹ ਪੁੱਛਾਂ ਦੇਣ ਵਾਲੇ ਹੋ ਗਏ, ਹੋਰ ਹੁੰਦੇ, ਉਹਨਾਂ ਨੇ ਬੰਦੇ ਵੀ ਛੱਡੇ ਹੁੰਦੇ ਆਪਦੇ, ਵੀ ਡਰਾਓ ਲੋਕਾਂ ਨੂੰ, ਫਿਰ 4 ਪੈਸੇ ਬਣਨ, ਹੈ ਨਾ। ਅੱਛਾ ਇਹ ਵੀ ਹੁੰਦਾ, ਪਰ ਪੁਰਾਣੇ ਆਪਾਂ ਕਈ ਵਾਰ ਸੋਚਦੇ ਹੁੰਦੇ, ਮੂਵੀਆਂ ਵੀ ਦੇਖਦੇ ਹੁੰਦੇ ਹਾਂ, ਕਿ ਜਦੋਂ ਕਿਸੇ ਚੀਜ਼ ਦਾ ਡਿਸਪਿਊਟ ਹੋਵੇ, ਕੋਈ ਪਿੰਡ ਦੇ ਵਿੱਚ ਕੋਈ ਸਾਂਝੀ ਚੀਜ਼ ਆ, ਉੱਥੇ ਕਿਸੇ ਨੇ ਕਬਜ਼ਾ ਕਰਨਾ ਚਾਹੁੰਦੇ ਆ, ਨਾ ਕਬਜ਼ਾ ਕਰਨਾ, ਕਈ ਵਾਰੀ ਉਹ ਘਰ ਦੇ ਵਿੱਚ ਇਹ ਅਫਵਾਹ ਡਾਲਦੀ, ਭੂਤ ਰਹਿੰਦੀ ਆ,
1: ਦੂਸਰਾ ਆਪੇ ਚੱਲ ਜੂਗਾ,
0: ਦੂਸਰਾ ਆਪੇ ਭੱਜ ਜੂਗਾ, ਪਰ ਵਿੱਚੋਂ ਫਿਰ ਨਿਕਲਦਾ ਇਹੀ ਆ ਵੀ ਵਿੱਚ ਬੰਦਰ ਜੋ ਅੰਦਰੋਂ ਜਾਂਦੇ ਆ, ਤਾਂ ਇੱਕ ਮੂਵੀ 'ਚ ਵੀ ਆਇਆ ਜੇਕਰ,
1: ਹਾਂਜੀ ਹਾਂਜੀ,
0: ਵਿੱਚ ਹੁੰਦੇ ਹਿਊਮਨ ਵੀ ਗਿਆ, ਹੈ
2: ਨਾ।
0: ਅਗਲੀ ਗੱਲ ਲੈ ਲਓ।
1: ਹਾਂਜੀ 4790
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਭੂਤਾਂ
0: ਦੀ ਗੱਲ ਨੀ ਕਰ ਰਹੇ ਜੀ। ਹਾਂਜੀ
2: ਹਾਂਜੀ, ਗੱਲ ਇਹ ਜੀ, ਭੂਤ ਨਾ ਤਾਂ ਮੈਂ ਕਦੇ ਵੇਖੀ ਆ, ਨਾ ਪ੍ਰੇਤ ਕੋਈ ਵੇਖਿਆ, ਪਰ ਇੱਕ ਗੱਲ ਹਾਸੇ ਵਾਲੀ ਹੈ ਜੀ ਇਹ, ਕਥਾ ਕਹਾਣੀਆਂ ਜਦੋਂ ਕਿਸੇ ਦੀ ਸੁਣੋ ਤਾਂ ਬੰਦੇ ਨੂੰ ਹਮੇਸ਼ਾ ਭੂਤ ਨੀ ਦਿਸਦੀ ਆ, ਟੀਵੀ ਨੂੰ ਭੂਤ ਦਿਸਦਾ, ਇਹ ਕਿਉਂ? ਇਹ ਤੁਸੀਂ ਦੱਸੋ ਜਾਂ ਸਰੋਤੇ ਦੱਸਣ।
0: ਮਿਹਰਬਾਨੀ, ਤੁਸੀਂ ਹਾਸੇ ਮਜ਼ਾਕ ਪਾ ਦੀ ਗੱਲ ਠੀਕ ਹੈ, ਕੋਈ ਗੱਲ ਨੀ, ਹਾਸੇ ਮਜ਼ਾਕ ਵੀ ਚਾਹੀਦਾ। ਅਗਲੇ ਕਰਨ ਲੈ ਲੋ।
1: ਹਾਂਜੀ 8205 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ।
2: ਅਸੀਂ ਛੋਟੇ ਛੋਟੇ ਹੁੰਦੇ ਸੀ, ਅਸੀਂ ਪਟਿਆਲੇ ਰਹਿੰਦੇ ਹਾਂ, ਮਤਲਬ ਉੱਥੇ ਨਾ ਕੋਠੇ ਸੁਣਨੇ ਨੇ ਰਾਤ ਨੂੰ, ਕੋਠੇ ਦੇ ਦਰੀਆਂ ਵਿਛਾ ਕੇ।
1: ਹਾਂਜੀ।
2: ਤੇ ਅਸੀਂ ਮੂਵੀ ਦੇਖ ਕੇ ਆਏ, ਸਾਡੇ ਸਾਹਮਣੇ ਜਿਹੜਾ ਇੱਕ ਪਲਾ ਬਹੁਤ ਜਗ੍ਹਾ ਖਾਲੀ ਸੀ, ਇੱਕ ਮੇਹਰ ਸਿੰਘ ਬੜਾ ਮਸ਼ਹੂਰ ਸੀਗਾ, ਪਾਇਲਟ ਸੀ, ਉਹ ਡੈਥ ਹੋ ਗਈ ਸੀ ਉਹਦੀ ਏਅਰ ਚ। ਤੇ ਉਹ ਭਾਜੀ ਏਦਾਂ ਲੱਗਾ ਸਾਨੂੰ ਉੱਥੇ ਕੱਪੜਿਆਂ ਨਾ ਜਿਵੇਂ ਕੱਪੜਿਆਂ ਦੀ ਢੇਰੀ ਲੱਗਦੀ, ਮੈਂ ਬਾਕੀ ਸਾਰੇ ਸੁੱਤੇ ਬ੍ਰਦਰ, ਮੈਂ ਕੱਲਾ ਜਾਗਦਾ ਸੀ, ਕੱਪੜੇ ਢੇਰੀ ਬਣੀ ਉਹ ਚ ਬੰਦਾ ਨਿਕਲ ਕੇ ਭੱਜਿਆ, ਬਸ ਇੰਨਾ ਹੀ ਪਤਾ ਲੱਗਾ, ਮੈਂ ਛਾਲ ਮਾਰ ਕੇ ਥੱਲੇ ਆ ਗਿਆ ਜੀ, ਉੱਪਰ ਸੁੱਤਾ ਜੀ, ਥੱਲੇ ਆ ਕੇ ਸੁੱਤਾ, ਫਿਰ
0: ਪਰ ਅਕਸਰ ਹੀ ਉੱਠ ਕੇ ਜਾਂਦਾ ਨਾ, ਕਈ ਵਾਰੀ ਘਰਾਂ ਦੇ ਕਿਸੇ ਡੋੜੇ ਵੱਜਦੇ ਆ ਨਾ, ਪਤਾ ਨਹੀਂ ਕੌਣ ਮਾਰਦਾ, ਭੂਤਾਂ ਮਾਰਦੀਆਂ ਨਾ, ਕਿਤੇ ਚੀਜ਼ਾਂ ਹੁੰਦੀਆਂ ਪਿੰਡਾਂ 'ਚ, ਆਮ ਹੀ ਅਕਸਰ ਹੁੰਦੀਆਂ ਚੀਜ਼ਾਂ ਨਾ। ਅਗਲੇ ਕਾਲ ਨੂੰ ਲੈ ਲਓ, 905-564-6444 ਟੈਲੀਫੋਨ ਨੰਬਰ, 905-564-6444 ਜੀ।
1: 3631 ਜੀ, ਸਤਿ ਸ਼੍ਰੀ ਅਕਾਲ।
2: ਹਾਂ ਮਨਪ੍ਰੀਤ ਜੀ, ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ, ਅਮਰਜੀਤ ਚੀਮਾ ਬਹੁਲ ਤੋਂ। ਹੈਲੋ।
1: ਹਾਂਜੀ
2: ਹਾਂਜੀ। ਸਿੱਧੂ ਸਾਹਿਬ, ਭੂਤਾਂ ਮੈਂ ਦੇਖੀਆਂ ਤੇ ਨਹੀਂ, ਪਰ ਲੋਕਾਂ ਨੂੰ ਡਰਾਇਆ ਬੜਾ
0: ਭੂਤ ਬਣ ਕੇ।
2: ਸਾਡੇ ਪਿੰਡ ਤੋਂ ਥੋੜੀ ਜਿਹੀ ਦੂਰ ਇੱਕ ਜਗ੍ਹਾ ਹੁੰਦੀ ਸੀ ਪੀਰਾਂ ਦੀ, ਉੱਥੇ 5 ਖੇਤ ਨੂੰ ਛੱਡਿਆ, ਉੱਥੇ ਫਲਾਈਆਂ ਕਿੱਕਰਾਂ ਉਹਨਾਂ ਆਪਣਾ ਕਾਫੀ ਝਾੜ ਬੂਝ ਹੁੰਦਾ ਸੀਗਾ। ਅਸੀਂ ਚਾਰ ਜਾਣੇ ਸੀ ਦੋਸਤ, ਅਸੀਂ ਕਿਹਾ ਵੀ ਕੁਛ ਲੋਕਾਂ ਨੂੰ ਡਰਾਈਏ। ਅਸੀਂ ਕੀ ਕੀਤਾ, ਇੱਕ ਚੁੰਨੀ ਪਾਤੀ ਜੀ ਕਿ ਜਨਾਨੀ ਦੀ ਲਈ, ਉਹਦੇ ਵਿੱਚ ਰੂੰ ਦੇ ਫੰਬੇ ਨਹੀਂ ਹੁੰਦੇ, ਫੰਬੇ ਬੰਨ ਕੇ ਇੱਕ ਦੇ ਉੱਪਰ ਨਾਲ ਥੋੜਾ ਬਾਲ ਛੱਡ ਕੇ ਇੱਕ ਦੂਜਾ ਤੀਜਾ 8-10 ਫੰਬੇ ਬਣਾ ਤੇ ਉਹਦੇ।
1: ਅੱਛਾ ਜੀ।
2: ਦੋ ਜਣੇ ਪਿੰਡ ਨੂੰ ਭਾ ਗਏ ਅਸੀਂ, ਤੇ ਉਹਨਾਂ ਦੱਸਿਆ ਵੀ ਜਦੋਂ ਅਸੀਂ ਰੌਲਾ ਪਾਇਆ ਨਾ, ਦੋਵੇਂ ਜਣੇ ਉੱਥੇ ਛੱਡਾਂ, ਤੁਸੀਂ ਅੱਗ ਲਾ ਦਿਓ ਥੱਲੇ। ਪਿੰਡਾਂ ਕੇ ਰੌਲੇ ਪਾਤਾ, ਉਹ ਭੂਤ ਭੂਤ ਭੂਤ, ਉਦੋਂ ਜਦੋਂ ਅੱਗ ਲੱਗੇ ਥੰਡੇ ਨੂੰ ਰੂੰਦੇ ਨੂੰ, ਇੱਕ ਥੱਲੇ ਬੁੱਝ ਜਾਵੇ, ਉੱਤੋਂ ਦੂਜੇ ਨੂੰ ਲੱਗ ਜਾਏ, ਕਾਫੀ ਟਾਈਮ ਲੋਕਾਂ ਦੇ ਵਿੱਚ ਵਹਿਮ ਰਿਹਾ ਮੈਂ ਕੱਲ ਭੂਤ ਦੇਖੇ, ਮੈਂ ਏਦਾਂ ਡਰਾਇਆ ਜਰੂਰ ਲੋਕਾਂ ਨੂੰ, ਆਪ ਨਹੀਂ ਦੇਖਿਆ ਕਦੇ ਭੂਤ।
0: ਮਿਹਰਬਾਨੀ ਮਿਹਰਬਾਨੀ, ਸ਼ੁਕਰੀਆ, ਗੱਲ ਕਰਦੇ ਆ ਭੂਤਾਂ ਪ੍ਰੇਤਾਂ ਦੀ, ਕਹਿੰਦੇ ਡਰਾਇਆ ਬਥੇਰਾ ਲੋਕਾਂ ਨੂੰ ਪਰ ਦੇਖੇ ਨਹੀਂ। ਅੱਜ ਸਾਡੇ ਮਹਿਮਾਨ ਹੁੰਦੇ ਨੇ ਇੰਸ਼ੋਰੈਂਸ ਫੋਰ ਯੂਥ ਮੋਨਾਹੋਰੀ, ਉਹਨਾਂ ਦਾ ਮੈਸੇਜ ਵੀ ਲੈ ਲਈਏ ਅਤੇ ਫਿਰ ਆਪਾਂ ਅੱਗੇ ਕੰਟੀਨਿਊ ਰੱਖਾਂਗੇ, ਗੱਲਾਂ ਮਤਲਬ ਕਰਦੇ ਰਹਾਂਗੇ ਇਸ ਤਰ੍ਹਾਂ ਹੀ, ਅਤੇ ਲੈਂਦੇ ਹਾਂ ਥੋੜ੍ਹਾ ਜਿਹਾ ਮੈਸੇਜ ਜੀ।
3: ਜ਼ਰੂਰ ਗੱਲ ਹੁੰਦੀ ਹੈਗੀ ਕਿ ਕਿਹੜੀ ਇੰਸ਼ੋਰੈਂਸ ਪਰਸਨ ਦੇ ਲਈ ਸੂਟੇਬਲ ਹੈਗੀ ਹੈ, ਕਹਿ ਲਓ ਕਿ ਚਾਹੇ ਟਰਮ ਇੰਸ਼ੋਰੈਂਸ ਚਾਹੀਦੀ ਹੈ ਉਹਨਾਂ ਨੂੰ 10 ਸਾਲ ਦੀ, 20 ਸਾਲ ਦੀ, 30 ਸਾਲ, 40 ਜਾਂ 50 ਸਾਲ ਤੱਕ ਆਪਾਂ ਜਾ ਸਕਦੇ ਹੁੰਦੇ
1: ਹਾਂ,
3: ਡਿਪੈਂਡਿੰਗ ਅਪੋਨ ਰਿਕੁਆਇਰਮੈਂਟ ਏਜ ਦੇ ਉੱਤੇ। ਦੂਜੀ ਚੀਜ਼ ਇਹ ਚੀਜ਼ ਆ ਜਾਂਦੀ ਹੈ ਕਿ ਜੇ ਆਪਾਂ ਪਰਮਾਨੈਂਟ ਪੋਲਿਸੀਜ਼ ਦੇ ਲਈ ਜਾਂਦੇ ਹੈਗੇ ਹਾਂ, ਡੈਫੀਨੇਟਲੀ ਉਹਨਾਂ ਦੇ ਲਈ ਇੱਕ ਸਪੈਸ਼ਲ ਮੈਸੇਜ ਮੈਂ ਜ਼ਰੂਰ ਦੇਣਾ ਚਾਹੂੰਗੀ। ਪਰਮਾਨੈਂਟ ਪੋਲਿਸੀਜ਼ ਚਾਹੇ ਅਸੀਂ ਯੂਨੀਵਰਸਲ ਪੋਲਿਸੀ ਕਹਿ ਲਈਏ, ਪਾਰਟੀਸੀਪੇਟਿੰਗ ਕਹਿ ਲਈਏ, ਨੋਨ ਪਾਰਕ ਪੋਲਿਸੀਜ਼ ਕਹਿ ਲਈਏ, ਜਿਹਦੇ ਵਿੱਚ ਕਿ ਕਵਰੇਜ ਤੁਹਾਨੂੰ ਹਮੇਸ਼ਾ ਕਵਰ ਕਰਦੀ ਹੈ ਜਦੋਂ ਤੱਕ ਪਰਸਨ ਅਲਾਈਵ ਹੈ, ਚਾਹੇ ਪਰਸਨ ਵਿਦ ਇਨ ਕੈਨੇਡਾ, ਆਊਟ ਆਫ ਕੈਨੇਡਾ, ਕਿਤੇ ਵਰਲਡ ਵਾਈਡ ਵੀ ਕਿਤੇ ਗਿਆ ਹੁੰਦਾ ਹੈ ਤਾਂ ਵੀ ਉਹਨਾਂ ਦੇ ਕੋਲ ਕਵਰੇਜ ਉਹ ਚੱਲਦੀ ਰਹਿੰਦੀ ਹੈ। ਸੋ ਇਹਦੇ ਵਿੱਚ ਕਾਫੀ ਆਪਸ਼ਨਸ ਆਉਂਦੀਆਂ ਨੇ ਕਿ ਚਾਹੇ ਤੁਸੀਂ ਪ੍ਰੀਮੀਅਮ ਸਾਰੀ ਉਮਰ ਪੇ ਕਰਨਾ, 10 ਸਾਲ ਪੇ ਕਰਨਾ, 20 ਸਾਲ ਪੇ ਕਰਨਾ, ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ, ਕਵਰੇਜ ਚੱਲਦੀ ਰਹਿਣੀ ਹੈ। ਡਿਪੈਂਡਿੰਗ ਅਪੋਨ ਤੁਹਾਡਾ ਕੀ ਇਸ ਟਾਈਮ ਤੇ ਬਜਟ ਹੈ, ਕੀ ਰਿਕੁਆਇਰਮੈਂਟ ਹੈ, ਉਸ ਹਿਸਾਬ ਦੇ ਨਾਲ ਪਾਲਿਸੀ ਨੂੰ ਚੂਜ਼ ਕਰ ਸਕਦੇ ਹੁੰਦੇ ਹੋ। ਪਰ ਇਹਦੇ ਵਿੱਚ ਇੱਕ ਚੀਜ਼ ਮੈਂ ਜ਼ਰੂਰ ਐਡ ਆਨ ਕਰਨਾ ਚਾਹੂੰਗੀ ਕਿ ਜ਼ਰੂਰ ਮੇਕ ਸ਼ੋਰ ਕਰੋ ਦੋ ਚੀਜ਼ਾਂ ਜਦੋਂ ਵੀ ਪਰਮਾਨੈਂਟ ਪੋਲਿਸੀਜ਼ ਕਰਵਾਉਂਦੇ ਹੋ। ਇੱਕ ਤਾਂ ਤੁਹਾਡੀ ਜਿਹੜੀ ਕੋਸਟ ਆਫ ਇੰਸ਼ੋਰੈਂਸ ਹੁੰਦੀ ਹੈ, ਕੋਸਟ ਆਫ ਇੰਸ਼ੋਰੈਂਸ ਮਤਲਬ ਕਿ ਜੋ ਵੀ ਤੁਸੀਂ ਪ੍ਰੀਮੀਅਮਸ ਪੇ ਕਰ ਰਹੇ ਹੁੰਦੇ ਹੋ ਉਹ ਤੁਹਾਡੇ ਲੌਕਡ ਇਨ ਹੋਣ, ਉਹਦੇ ਵਿੱਚ ਕੋਈ ਇਨਕਰੀਜ਼ ਨਾ ਹੋਵੇ। ਜੇ ਉਹ YRT ਪ੍ਰੀਮੀਅਮਸ ਹੈ, ART ਹੈਗੇ, ਮਤਲਬ ਇਹ ਕਿ ਫਿਊਚਰ ਦੇ ਵਿੱਚ ਉਹ ਇਨਕਰੀਜ਼ ਹੋਣੇ ਸ਼ੁਰੂ ਹੋ ਜਾਣੇ, ਉਹ ਪੋਲਿਸੀਜ਼ ਦੇ ਵਿੱਚ ਤੁਹਾਨੂੰ ਲੇਟਰ ਸਟੇਜਿਸ 'ਤੇ ਕਾਫੀ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ, ਕਿਉਂਕਿ ਪ੍ਰੀਮੀਅਮਸ ਵੇ ਹਾਇਰ ਹੋ ਜਾਂਦੇ ਨੇ ਕਿ ਤੁਹਾਡੇ ਅਫੋਰਡੇਬਿਲਟੀ ਤੋਂ ਬਾਹਰ ਹੋ ਜਾਂਦਾ ਹੈ। ਪਰ ਜੇ ਤੁਸੀਂ ਲੈਵਲ ਕੋਸਟ ਆਫ ਇੰਸ਼ੋਰੈਂਸ ਰੱਖੀ ਹੁੰਦੀ ਆ ਡੈਫੀਨੇਟਲੀ ਓਨੀ ਰੇਟ ਦੇ ਵਿੱਚ ਲੋਕ ਇਨ ਰਹੂਗਾ, ਚਾਹੇ 10 ਸਾਲ ਚ ਪੇਡ ਅਪ ਹੋਣੀ ਜਾਂ 20 ਸਾਲ ਚ ਪੇਡ ਅਪ ਹੋਣੀ ਜਾਂ ਸਾਰੀ ਉਮਰ ਤੁਸੀਂ ਪੇਮੈਂਟ ਕਰਨੀ ਆ, ਬਟ ਜੋ ਤੁਸੀਂ ਅੱਜ ਸੈੱਟ ਕਰ ਲਿੱਤਾ ਸਾਰੀ ਉਮਰ ਉਹ ਲੋਕਡ ਇਨ ਰਹੇਗਾ। ਸੋ ਦੂਜੀ ਚੀਜ਼ ਇਹ ਆ ਜਾਂਦੀ ਹੈਗੀ ਕਿ ਕਵਰੇਜ, ਕਾਫੀ ਵਾਰ ਆਪਾਂ ਨੂੰ ਲੱਗਦਾ ਹੈਗਾ ਕਿ ਹਾਂਜੀ ਅਸੀਂ ਅੱਜ 2 ਲੱਖ ਦੀ ਕਰਵਾ ਲਈ, 3 ਲੱਖ ਦੀ ਕਰਵਾ ਲਈ ਹੈ, ਬੱਚਿਆਂ ਦੀ ਪਾਲਿਸੀ 5 ਲੱਖ ਦੀ ਕਰਵਾ ਲਈ ਹੈ ਕਵਰੇਜ, ਪਰ ਮੇਕ ਸ਼ੋਰ ਕਰੋ ਕਿ ਤੁਹਾਡੀ ਕਵਰੇਜ ਵੀ ਜ਼ਰੂਰ ਇਨਕਰੀਜ਼ ਹੋਵੇ। ਪਰ ਉਹਦੇ ਵਿੱਚ ਇਹ ਚੀਜ਼ ਆ ਜਾਂਦੀ ਹੈਗੀ ਕਿ ਕਿਉਂਕਿ ਜਦੋਂ ਕਵਰੇਜ ਨੇ ਇਨਕਰੀਜ਼ ਹੋਣਾ ਹੈ ਉਹਦਾ ਬੈਨੀਫਿਟ ਕੀ ਹੋ ਜਾਂਦਾ ਹੈ ਕਿ ਲੇਟਰ ਸਟੇਜਿਸ 'ਤੇ ਓਬਵੀਅਸਲੀ ਇਨਫਲੇਸ਼ਨ ਵੱਧਦੀ ਜਾ ਰਹੀ ਹੈ, ਜਿੱਥੇ ਜਿੱਥੇ ਇਨਫਲੇਸ਼ਨ ਵੱਧਦੀ ਹੈਗੀ ਹੈ ਮਨੀ ਦੀ ਵੈਲਿਊ ਘੱਟ ਹੁੰਦੀ ਚਲੀ ਜਾਂਦੀ ਹੈ। ਅੱਜ ਦੀ ਡੇਟ ਦੇ ਵਿੱਚ ਜੋ ਪਰਸਨ ਨੇ 50,000-100,000 ਦੀ ਕਵਰੇਜ ਲਿੱਤੀ ਹੈ, ਓਬਵੀਅਸਲੀ ਅੱਜ ਤੋਂ 30-40 ਸਾਲ ਬਾਅਦ ਉਹਦੀ ਵੈਲਿਊ ਬਹੁਤ ਹੀ ਘੱਟ ਲੱਗਣੀ ਹੈ ਉਹਨਾਂ ਨੂੰ, ਉਹਨਾਂ ਦੀ ਫੈਮਿਲੀ ਨੂੰ ਬਹੁਤ ਘੱਟ ਲੱਗਣੀ ਉਸਦੀ ਵੈਲਿਊ। ਇਸੇ ਕਰਕੇ ਬੈਟਰ ਹੈਗਾ ਕਿ ਐਟਲੀਸਟ ਕਵਰੇਜ ਤੁਹਾਡੀ ਜਿਹੜੀ ਹੈਗੀ ਉਹ ਇਨਕਰੀਜ਼ਿੰਗ ਮੋਡ ਦੇ ਵਿੱਚ ਹੋਵੇ, ਤਾਂ ਕਿ ਜਿੱਦਾਂ ਜਿੱਦਾਂ ਇਨਫਲੇਸ਼ਨ ਐਵਰੀ ਈਅਰ ਇਨਕਰੀਜ਼ ਹੋ ਰਹੀ ਹੈ ਉਸੇ ਤਰੀਕੇ ਦੇ ਨਾਲ ਤੁਹਾਡੀ ਕਵਰੇਜ ਅਮਾਊਂਟ ਇਨਕਰੀਜ਼ ਹੁੰਦੀ ਜਾਂਦੀ ਹੈ, ਨਾਲ ਦੀ ਨਾਲ ਕੈਸ਼ ਵੈਲਿਊਜ਼ ਇਨਕਰੀਜ਼ ਹੁੰਦੀਆਂ ਜਾਂਦੀਆਂ ਨੇ। ਇਨ ਕੇਸ ਜੇ ਤੁਸੀਂ ਫਿਊਚਰ ਦੇ ਵਿੱਚ ਆਪਣੇ ਲਈ ਕੈਸ਼ ਵੈਲਿਊਜ਼ ਯੂਜ਼ ਕਰਨੇ ਚਾਹਣ, ਤੁਸੀਂ ਆਪਣੇ ਲਈ ਯੂਜ਼ ਕਰ ਸਕਦੇ ਹੋ, ਜਾਂ ਫਿਰ ਜੇ ਨਹੀਂ ਵੀ ਯੂਜ਼ ਕਰਦੇ ਡੈਫੀਨੇਟਲੀ ਤੁਹਾਡੀ ਜਿਹੜੀ ਫੈਮਿਲੀ ਹੈਗੀ ਹੈ ਜਿਹਨੂੰ ਵੀ ਤੁਸੀਂ ਬੈਨੀਫਿਸ਼ਰੀ ਬਣਾਇਆ ਹੈਗਾ ਉਹਨਾਂ ਨੂੰ ਇਨਕਰੀਜ਼ਡ ਅਮਾਊਂਟ ਆਫ ਕਵਰੇਜ ਅਮਾਊਂਟ ਮਿਲਦੀ ਹੈਗੀ ਹੈ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਕਿੱਦਾਂ ਦੀ ਪਾਲਿਸੀ ਤੁਹਾਡੇ ਲਈ ਸੂਟੇਬਲ ਹੈਗੀ ਹੈ, ਸੋ ਉਹਦੇ ਲਈ ਜ਼ਿਆਦਾ ਡਿਟੇਲ ਦੇ ਵਿੱਚ ਗੱਲ ਕਰਨ ਲਈ ਜ਼ਰੂਰ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ ਐਟ 416-5019-509। ਈਵਨ ਕਿ ਤੁਹਾਡੇ ਕੋਲ ਇਸ ਟਾਈਮ 'ਤੇ ਕੋਈ ਵੀ ਪਾਲਿਸੀ ਚੱਲ ਰਹੀ ਹੈ, ਚਾਹੇ ਟਰਮ ਇੰਸ਼ੋਰੈਂਸ, ਹੋਲ ਲਾਈਫ, ਯੂਨੀਵਰਸਲ ਪਾਲਿਸੀਸ, ਜਾਂ ਫਿਰ ਕੋਈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਕਿਸੇ ਵੀ ਇੰਸ਼ੋਰੈਂਸ ਕੰਪਨੀ ਦੇ ਨਾਲ ਤੁਸੀਂ ਜਾ ਰਹੇ ਹੈਗੇ ਇਸ ਟਾਈਮ 'ਤੇ, ਤਾਂ ਵੀ ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਤਾਂ ਕਿ ਉਸਦੇ ਵਿੱਚ ਕਿਹੜੀਆਂ ਆਪਸ਼ਨਸ ਤੁਸੀਂ ਐਕਸਪਲੋਰ ਕਰ ਸਕਦੇ ਹੋ ਰਾਈਟ ਨਾਓ ਫੋਰ ਫਰਦਰ ਬੈਨੀਫਿਟਸ, ਤਾਂ ਵੀ ਕਾਲ ਕਰ ਸਕਦੇ ਹੋ ਜੀ 416-509-1509। ਥੈਂਕ ਯੂ ਜੀ,
0: ਸ਼ੁਕਰੀਆ ਜੀ ਮੋਨਾ ਜੀ, ਬਹੁਤ ਬਹੁਤ ਸ਼ੁਕਰੀਆ। ਅਗਲੇ ਕਾਲਰ ਨੂੰ ਲੈ ਲਓ, ਦੇਖਦੇ ਹਾਂ ਕੌਣ ਹੈਗਾ ਲਾਈਨ ਦੇ ਸਾਡੇ।
1: ਹਾਂਜੀ 8205 ਜੀ, ਸਤਿ ਸ਼੍ਰੀ ਅਕਾਲ।
2: ਉਹ ਮੈਂ ਦੁਬਾਰਾ ਕਾਲ ਕੀਤੀ ਸੱਚ, ਮੈਂ ਤੁਹਾਨੂੰ ਇੱਥੇ ਦੀ ਘਟਨਾ ਦੱਸ ਰਿਹਾ ਤੁਹਾਨੂੰ, ਇੱਥੇ ਟੋਰਾਂਟੋ ਦੀ।
0: ਅੱਛਾ ਜੀ, ਦੱਸੋ।
2: ਮੈਂ ਭਾਜੀ ਤੋਂ ਨਾ ਮੈਂ ਕਪੀ ਜੇ ਮਕਲਾਗਾ ਐਂਡ ਕਿਉਂ ਸੇ ਨਹੀਂ, ਉੱਥੇ ਜਿੱਥੇ ਮੜੀਆਂ ਹੈ।
0: ਹਾਂਜੀ ਆਨੇ ਆਨੇ
2: ਜਿੱਥੇ ਉੱਥੋਂ ਭਾਜੀ ਦੇਖੋ, ਮੈਂ ਉੱਥੇ ਗੱਡੀ ਆ ਰਿਹਾ ਸੀ, ਕਿਹਦੀ 90 ਸਪੀਡ ਆਤੀ ਮੇਰੀ ਗੱਡੀ ਸੀ, ਖਾਲੀ ਸੜਕ ਸੀ, 2:30 ਵਜੇ ਮੈਂ ਪੀਜੇ ਤੋਂ ਛੁੱਟੀ ਕਰਕੇ ਆ ਰਿਹਾ ਸੀ।
0: ਅੱਛਾ ਜੀ।
2: ਇਕਦਮ ਭਾਜੀ ਉੱਥੋਂ ਬੰਦਾ ਨਿਕਲ ਕੇ ਪੁਰਾਣੇ ਕੱਪੜੇ ਪਾ ਕੇ ਮੇਰੇ ਅੱਗੇ ਆ ਗਿਆ, ਮੈਂ ਇਕਦਮ ਬ੍ਰੇਕ ਮਾਰੀ, ਮੈਂ ਪਰ ਉਹਦੀ ਗੱਡੀ ਕੱਢ ਕੇ ਲੈ ਗਿਆ ਇਕਦਮ ਖਿੱਚ ਕੇ।
0: ਮਜਾ ਉਹ ਬੰਦਾ ਸੀ, ਬੰਦਾ ਸੀ ਜਾਂ ਕੋਈ ਹੋਰ ਭੂਤ ਸੀ?
2: ਪਤਾ ਨੀ ਭਾਜੀ, ਬੰਦਾ ਹੁਣ ਬੰਦਾ ਸਮਝ ਨੀ ਆਈ ਇਕਦਮ ਗੱਡੀ ਅੱਗੇ ਕਿਵੇਂ ਆ ਗਿਆ, ਇਕਦਮ ਸਮਝ ਨੀ ਆਈ ਮੈਨੂੰ, ਆਪ ਨੂੰ ਸਮਝ ਆਈ।
0: ਠੀਕ ਹੈ ਜੀ, ਥੈਂਕ ਯੂ ਤੁਹਾਡਾ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਬਈ ਕੀ ਭੂਤ ਪ੍ਰੇਤ ਹੁੰਦੇ ਨੇ ਜਾਂ ਵੈਸੇ ਗੱਲਾਂ ਹੀ ਨੇ। ਕਹਾਣੀਆਂ ਤਾਂ ਬਹੁਤ ਸੁਣੀਆਂ, ਕਹਿੰਦੇ ਹੁੰਦੇ ਆ ਭਾਈ, ਰੂਹਾਂ ਹੁੰਦੀਆਂ ਕਹਿੰਦੇ। ਇਹ ਤੁਸੀਂ ਦੱਸ ਸਕਦੇ ਹੋ ਜੇ ਅਸਰ ਦੇਖਿਆ ਹੋਵੇ, ਹੈ ਨਾ, ਦਵਾਕਿਆ, ਤੇ ਕਹਿੰਦੇ ਮੈਂ ਦੇਖਿਆ ਵੀ ਮੜੀਆ ਦੇ ਕੋਲ, ਹੈ ਨਾ, ਰੈਡੀ ਪ੍ਰਾਈਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਔਰ ਮੈਂ ਦੱਸਦੇ ਹਾਂ ਜੀ ਕਿ ਰਾਹਤ ਫਤਿਹ ਅਲੀ ਖਾਨ ਸਾਹਿਬ ਦਾ ਸ਼ੋਅ ਤੁਸੀਂ ਟਿਕਟਾਂ ਲੈ ਲਓ ticketmaster.ca। ਔਰ ਅੱਜ ਤੁਹਾਨੂੰ ਦੱਸਿਆ ਗਿਆ ਕਿ ਜਿਹੜਾ ਨਾ ਮਨਪ੍ਰੀਤ ਆਪਣੇ ਸਰੋਤਿਆਂ ਦੇ, ਖਾਸ ਕਰਕੇ ਦੇਸ਼ ਪ੍ਰਦੇਸ਼ ਦੇ ਸਰੋਤੇ ਹੋ ਗਏ, ਚਲੋ 530 ਦੇ ਸਰੋਤੇ ਹੋ ਗਏ, 10,000 ਦੀ ਕਪੈਸਿਟੀ ਸੀ, ਸਾਰਾ ਸੋਲਡ ਆਊਟ ਹੋ ਗਿਆ। ਤੋ ਮੁਬਾਰਕਾਂ ਭਾਈ, ਸੋਲਡ ਆਊਟ ਹੋ ਗਿਆ ਸ਼ੋਅ ਹਰਾ। ਲੇਕਿਨ ਉਹ ਕਹਿੰਦੇ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਲੋਕ ਹੋਰ ਵੀ ਵੱਧ ਦੇਖ ਸਕਣ ਇਹਨੂੰ।
1: ਹਾਂਜੀ,
0: ਇੱਕ ਨਾ ਉੱਪਰ ਸੈਕਸ਼ਨ ਆ, ਬਾਲਕੋਨੀ ਕਹਿੰਦੇ ਪਰ ਇਹਨੂੰ, ਹੈ ਨਾ, ਉਹ ਆਮ ਖੋਲਦੇ ਨਹੀਂ ਹੈਗੇ, ਯਾਨੀ 10,000 ਤੱਕ ਕਪੈਸਿਟੀ ਹੋ ਗਈ ਹੋਗੀ ਆਲਰੇਡੀ।
1: ਹਾਂਜੀ,
0: ਪਰ ਉਹਨਾਂ ਨੇ ਬਾਲਕੋਨੀ ਖੋਲੀ ਆ, ਉੱਪਰਲਾ ਸੈਕਸ਼ਨ ਖੁਲਾਤਾ, ਉਹਦੇ ਵਾਸਤੇ ਟਿਕਟ ਸਿਰਫ ਹੈਗੀ ਆ $49 ਦੀ
1: ਜੀ।
0: ਤੇ ਜਿਹਨਾਂ ਨੇ ਇਹ ਵੀ ਜਾਣਾ ਹੋਣਾ, ਜਿਹਨਾਂ ਨੇ ਹੁਣ ਅੱਜ ਲੈਣੀ ਆ, ਕੱਲ੍ਹ ਨੂੰ ਟਿਕਟ ਲੈਣੀ ਆ, ਇਹ ਤਾਂ ਮਤਲਬ ਤੁਸੀਂ ਦੇਖ ਸਕਦੇ ਹੋ ਸ਼ੋ, ਪਰ ਉੱਪਰਲਾ ਸੈਕਸ਼ਨ ਖੁੱਲ੍ਹਾ, ਉਹਦੀ ਪ੍ਰਾਈਸ ਬੜੀ ਘੱਟ ਹੈ, ਸਿਰਫ $49 ਉਹ ਲੈ ਲਓ। ticketmaster.ca ਤੇ ਜਾ ਕੇ ਤੁਸੀਂ ਟਿਕਟਾਂ ਲੈ ਲਓ
1: ਜੀ।
0: ਤੇ ਅਗਲੇ ਸਪੌਂਸਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨੂੰ ਵੀ ਨਾਲ ਲਈਏ, ਤੇ ਨਾਲ ਦੀਆਂ ਗੱਲਾਂ ਮਤਲਬ ਚੱਲਦੀਆਂ ਰਹਿਣੀਆਂ ਭੂਤ ਪ੍ਰੇਤਾਂ ਦੀਆਂ ਵੀ
1: ਜੀ। ਬਿਲਕੁਲ, ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਰਾਂਸ਼ ਨਾਗਪਾਲ ਜੀ ਸਾਡੇ ਨਾਲ ਲਾਈਨ ਤੇ ਜੁੜੇ ਨੇ ਤੇ ਗੱਲਬਾਤ ਕਰਦੇ ਆ। ਸਿਮਰਨ
0: ਹੋਣਗੇ ਮੇਰੇ ਖਿਆਲ ਨਾਲ, ਸਿਮਰਨ ਹਰਚੰਦ ਲਾਈਨ ਤੇ। ਸਿਮਰਨ, ਤੁਸੀਂ ਹੋ ਲਾਈਨ ਤੇ ਅੱਜ? ਹੈਲੋ ਜੀ,
1: ਹਾਂਜੀ ਸਤਿ ਸ਼੍ਰੀ
4: ਅਕਾਲ ਜੀ। ਹੈਲੋ,
1: ਹਾਂਜੀ ਸਰਾਂਸ਼ ਜੀ ਲਾਈਨ ਤੇ ਨੇ। ਸਰਾਂਸ਼, ਜਿਹੜੇ ਤੁਸੀਂ ਗਵਰਨਮੈਂਟ ਸਪੋਰਟਡ ਲੋਨ ਦਵਾ ਰਹੇ ਹੋ ਉਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਲੋਨ ਦੀ ਰੇਂਜ ਕਿੰਨੀ ਹੋਏਗੀ ਤੇ ਐਲੀਜੀਬਿਲਿਟੀ ਕੀ ਕ੍ਰਾਈਟੀਰੀਆ ਹੈਗਾ, ਏਜ ਲਿਮਿਟ ਵਗੈਰਾ ਕੀ ਹੈ, ਜਿਹੜੇ ਲੋਕੀ ਇਸ ਲਈ ਐਲੀਜੀਬਲ ਹੁੰਦੇ ਨੇ ਥੋੜਾ ਜਿਹਾ ਦੱਸੋ ਇਹਦੇ ਬਾਰੇ।
4: ਹਾਂਜੀ, ਸੋ ਸਾਡੀ ਕੰਪਨੀ ਦਾ ਨਾਮ ਹੈ ਯੂਨੀ ਗਲੋਬਲ ਐਡਵਾਈਜ਼ਰੀ ਇਨ, ਹਮੇ 8 ਸਾਲ ਹੋ ਗਏ ਹੈ। ਗਵਰਨਮੈਂਟ ਸਪੋਰਟਡ ਪ੍ਰੋਗਰਾਮਸ ਹੈ आप स्किल डेवलप करते हैं, गवर्नमेंट आपको फंडिंग देती है जो कि रेंज करती है 50,000 से 1,70,000 डॉलर तक। 0% पे ये पैसा है, कहीं भी आप इसे यूज कर सकते हैं, कोई भी रिस्ट्रिक्शन नहीं है, हजारों को असिस्ट कर चुके हैं, कोई भी चलाकी नहीं है। कॉल करें, असेसमेंट कराएं 437-264-3175।
1: जी बिल्कुल, यूनिक ग्लोबल एडवाइजरिंग तो सारांश नागपाल जी सैंडर लाइन से जुड़े हुए ने। सारांश जी, जिहड़ी फंडिंग आंदी है इनू आपां कित्थे कित्थे स्पेंड कर सकते हैं, कित्थे कित्थे खर्चा कर सकते हैं, ते इहदा फायदा किस नूं हुंदा?
4: हाँ जी, फायदा ज्यादा है जिनकी फैमिली साइज बिग है, जिनके लाइक दो किड्स है, जैसे मेरी फैमिली हो गई, हस्बैंड वाइफ दो बच्चे, अगर मैं और मेरी वाइफ पढ़ते हैं तो 1.5 लाख डॉलर आता है और 2.5 साल बाद उसकी पहली किस्त स्टार्ट है
1: जी।
4: उस लोन की। और ऐसा लोन कहाँ मिलेगा जो कि बिना गारंटी के है, 2.5 साल बाद उसको मोड़ना स्टार्ट करना है, शुरू में ब्याज है नहीं 2.5 साल, बाद में ब्याज कितना है सिर्फ 2.5% साल का, कोई भी सेटिंग नहीं है, कोई कागज नहीं लगता क्योंकि एम्प्लॉयमेंट का कागज लगता ही नहीं है, हिलेगा क्या? आपके एनओए, बच्चों के बर्थ सर्टिफिकेट, मैरिज सर्टिफिकेट, सिंपल से कागज लगते हैं, एग्जाम नहीं है कोर्सेज में, 20 घंटे आपने ऑनलाइन रहना है। आज भी 7 बंदों का अप्रूवल आ चुका है अभी तक, जिन्होंने जुलाई एंड वाले बैच में एनरोल करा था
1: जी। कोई क्रेडिट वगैरह चेक होता है जो लोन अप्रूव होता है?
4: ना जी, गवर्नमेंट लोन दे रही है, बैंक नहीं दे रहा, ना क्रेडिट चेक होता है ना क्रेडिट हिट होता है। 50,000 से 1,70,000 हासिल करें, कोई भी इसमें चलाकी नहीं है
1: जी। सर एक चीज ये भी दसो कि जेडे कोर्सेज ने केड़े केड़े ऑफर किए जाते हैं, तो इन्हों की क्लासेस किदा लगती है?
4: हाँ जी, क्लाइंट्स लाइक करते फुली ऑनलाइन सोखी जी कोर्सेज, क्योंकि हमारे ज्यादा क्लाइंट्स अंकल आंटी हैं, वो पहले से इतनी जिम्मेदारी है उनके ऊपर, हम उनके ऊपर और लाइक IIT में एडमिशन नहीं करा रहे, उनका आसान से कोर्स है, फुली ऑनलाइन है। लोग कहते हैं सर हम पहले ताश खेलने जाते थे,
1: अब
4: हम क्लास लगा के टाइम पास आता है बढ़िया, तो इसलिए कोई एज लिमिट नहीं है, आप चाहे हाउस वाइफ है, अनएम्प्लॉयड है, कॉल करें, असेसमेंट करें, स्किल हासिल करें। हमारी फीस कितनी है? 199 काम होने के बाद, आ करके एयर पे फीस बताते हैं
1: जी,
4: 199 $200 काम होने के बाद। नंबर नोट करें, कॉल करें, ऑफिस है 218 एक्सपर्ट बुलेवर्ड पे, नंबर 437-264-3175, 437-264-3175। स्किल डेवलप करें, एग्जाम्स नहीं है, आसान सी असाइनमेंट्स हैं, 437-264-3175, 437-264-3175। कोई भी फेल नहीं हुआ, पढ़नी सबके खातों में गिर चुकी है।
0: मेहरबानी जी, बहुत बहुत शुक्रिया। और रेडी प्रैम देश प्रदेश से जुड़े हुए हो, तो अगले कॉलर लो लाइन पे, किसी कौन है कर जी?
1: 9873 जी, सत श्री अकाल
5: जी। सत श्री अकाल मरप्रीत, कैसे हैं?
1: बहुत बढ़िया, ਤੁਸੀਂ ਕਿਵੇਂ ਹੋ
5: ਜੀ? ਅੱਲਾ ਦਾ ਸ਼ੁਕਰ ਹੈ। ਸਿੱਧੂ ਭਾਈ ਕੋ ਵੀ ਸਤ ਸ੍ਰੀ ਅਕਾਲ।
0: ਸਤ ਸ੍ਰੀ ਅਕਾਲ ਜੀ,
5: ਕੈਸੇ ਹੈ ਸਰ ਜੀ ਸਾਹਿਬ?
0: ਅਸੀਂ ਗੱਲ ਕਰ ਰਹੇ ਸੀ ਭੂਤਾਂ ਪ੍ਰੇਤਾਂ ਦੀ, ਤੁਸੀਂ ਕਹਿੰਦੇ ਭੂਤ ਭੂਤ
5: ਸੁਣਨਾ ਪਿਆ ਭੂਤਾਂ ਪ੍ਰੇਤਾਂ ਦੀ, ਮੈਂ ਉਹੀ ਤੁਹਾਨੂੰ ਦੱਸਣ ਲੱਗਾ ਕਿ ਅਸੀਂ ਅੱਜ ਤੋਂ 50 ਸਾਲ ਪਹਿਲਾਂ ਦੀ ਗੱਲ ਏ। ਉਸ ਵਕਤ ਸਾਡੇ ਰੋਈ ਹੁੰਦੀ ਸੀ ਜਿੱਥੇ ਡੰਗਰ ਵਗੈਰਾ ਲੋਕ
0: ਚਾਹੁੰਦੇ,
5: ਇੱਕ ਟਿੱਬਾ 2-2.5 ਕਿਲੋਮੀਟਰ ਦੂਰ ਹੁੰਦਾ ਸੀ, ਤੇ ਇੱਕ ਟਿੱਬਾ ਅਗਲੇ ਪਾਸੇ ਹੁੰਦਾ ਸੀ, 2-2.5-3 ਕਿਲੋਮੀਟਰ ਦਾ ਫਰਕ ਸੀ ਉਹਨਾਂ ਦੇ। ਰਾਤ ਨੂੰ ਅਸਾਂ ਵੇਖਣਾ ਕਰਨਾ ਕੋਈ ਜਿਵੇਂ ਲਾਈਟਾਂ ਬਲਦੀਆਂ ਨਾ, ਕੋਈ ਬੱਤੀ ਬਾਲ ਕੇ ਜਾਂਦਾ ਪਿਆ, ਤੇ ਬੱਤੀਆਂ ਬਲਦੀਆਂ ਬਲਦੀਆਂ ਜਾਣੀ ਤਾਂ ਅੱਗੇ ਜਾ ਕੇ ਬੁੱਝ ਜਾਣੀ ਹੈ, ਫਿਰ ਬਲ ਪੈਣੀ ਹੈ, ਫਿਰ ਜਾ ਕੇ ਬੁੱਝ ਜਾਣੀ ਹੈ। ਉਹ ਲੋਕਾਂ ਨੇ ਆਪਣਾ ਕਰਨਾ ਜੀ, ਇਹ ਜਿੰਨ ਭੂਤ ਹੀ ਨੇ ਰਹਿੰਦੇ ਨੇ ਪਹਾੜਾਂ ਦੇ ਟਿੱਬਿਆਂ ਦੇ ਉੱਤੇ ਰਹਿੰਦੇ ਨੇ। ਤੁਹਾਨੂੰ ਮੈਂ ਸਟੋਰੀ ਛੋਟੀ ਜਿਹੀ ਸੁਣਾਉਣਾ ਵਾ। ਉਹਨਾਂ ਗਰਮੀਆਂ ਜਿਨ੍ਹਾਂ ਚ ਲੋਕ ਕੋਠਿਆਂ ਤੇ ਸੌਂਦੇ ਨੇ, ਬਿਜਲੀ ਤੇ ਹੁੰਦੀ ਕੋਈ ਨੀ ਸੀ, ਤੇ ਪੱਖੇ ਵੀ ਕਿੱਥੇ ਹੁੰਦੇ ਸਨ, ਸਾਰੇ ਛੱਤਾਂ ਦੇ ਲੋਕ ਸੌਂਦੇ ਹਨ। ਅਸਾਂ ਕੀ ਕੀਤਾ, ਸਵੇਰੇ ਇੱਕ ਕਾਂ ਫੜਦੇ ਆ ਅੰਦਰ ਜਾਵੜਿਆ ਕਾਂ, ਤੇ ਉਹਨੂੰ ਮੈਂ ਫੜ ਲਿਆ। ਜਿਸ ਵਕਤ ਕਾਂ ਫੜ ਲਿਆ ਨਾ, ਤੇ ਉਹ ਮਸ਼ੀਰਾ ਮੇਰੀ ਇੱਕ ਆਈ ਸੀ, ਤੇ ਉਹ ਆਂਦੀ ਇੰਜ ਕੰਮ ਕਰੋ ਅਰਸ਼ਦ ਇਹਨੂੰ ਨਾ ਅੱਗੇ ਡਕਸ਼ਣੋ ਕੰਮ ਕਾਂ ਨੂੰ, ਤੇ ਰਾਤੀ ਤੁਹਾਨੂੰ ਮੈਂ ਇਹਦੀ ਮੌਜ ਵਹਾਵਾਂਗੀ। ਮੈਂ ਚਲੋ ਠੀਕ ਹੈ ਅਸੀਂ ਡੱਕ ਦਿੰਦੇ ਹਾਂ। ਉਹਨੂੰ ਮੈਂ ਡੱਕੀ ਰੱਖਿਆ ਸ਼ਾਮੀ ਆਉਂਦੀ ਇੱਕ ਗਦ ਰੱਸੀ ਲੈ ਕੇ ਆਓ, ਤੇ ਇੱਕ ਕੱਪੜਾ ਪੁਰਾਣਾ ਲੈ ਕੇ ਆਓ, ਤੇ ਇਹਦੇ ਪੈਰ ਨੂੰ ਬੰਨ ਕੇ ਤੇ ਪਿੱਛੇ ਬੰਨੋ ਕੱਪੜਾ, ਤੇ ਉਹਨੂੰ ਜਨਾਬ ਤੁਸੀਂ ਉੱਤੇ ਸੁੱਟੋ ਮਿੱਟੀ ਦਾ ਤੇਲ ਥੋੜਾ ਜਿਹਾ, ਤੇ ਕੋਠੇ ਤੇ ਚੜ ਕੇ ਜੋ ਹਨੇਰਾ ਪੈ ਗਿਆ ਨਾ, ਵਾਵਾ ਸ਼ਾਮ ਹੋ ਗਈ, ਉਸ ਤੋਂ ਬਾਅਦ ਹਨੇਰਾ ਪੈ ਗਿਆ, ਫਿਰ ਸਾਨੂੰ ਅੱਗ ਲਾ ਕੇ ਤੇ ਕਾਂ ਨੂੰ ਛੱਡਿਆ ਨਾ ਜਦੋਂ, ਉਹ ਕਾਂ ਦੇ ਪਿੰਡ ਦੇ ਉੱਤੇ ਕੋਈ 2 ਚੱਕਰ ਲਾਏ, 2 ਚੱਕਰ ਕਾਂ ਨੇ ਲਾਏ, ਤੋ ਅੱਗ ਪਿੱਛੇ ਬਲਦੀ ਜਾਏ ਤੇ ਕਾਂ ਨੱਸੀ ਜਾਏ, ਫਿਰ ਉਹ ਜਾ ਕੇ ਲਾਂਭੇ 1-2 ਕਿਲੋਮੀਟਰ ਜਾ ਕੇ ਦਰਖਤ ਕਿਸੇ ਤੇ ਡਿੱਗ ਪਿਆ ਤੇ ਅੱਗ ਬੁੱਝ ਗਈ, ਤੇ ਸਵੇਰੇ ਦਵਾਈ ਪੈ ਗਈ, ਲਓ ਜੀ ਸਰਦੀ ਪਿੰਡ ਤੇ ਸਰਦੀ ਆ ਗਈ, ਜਿੰਨ ਫਿਰ ਦਾ
0: ਜਿੰਨ ਫਿਰ ਗਿਆ ਉੱਪਰ। ਮਿਹਰਬਾਨੀ। ਅੱਛਾ ਮੈਂ ਨਾ ਦੱਸਾਂ, ਹੁਣ ਤਾਂ ਹੈ ਨਹੀਂ ਰਿਵਾਜ਼, ਕੋਈ ਪਹਿਲਾਂ ਹੁੰਦਾ ਸੀਗਾ, ਅਸੀਂ ਜਦੋਂ ਛੋਟੇ ਹੁੰਦੇ ਸੀ ਨਾ, ਟੋਕਰੀ ਥੱਲੇ ਡੰਡਾ ਲਾ ਕੇ ਨਾ, ਹੁੰਦੀ ਛੁੱਟੀਆਂ ਦੀ ਟੋਕਰੀ ਬਣੀ ਹੁੰਦੀ ਹੈ, ਪੱਠੇ ਪੁੱਠੇ ਪਾਉਣ ਨੂੰ ਹੈ ਨਾ, ਡੰਡਾ ਲਾ ਕੇ ਉਹਦੇ ਨਾਲ ਰੱਸੀ ਬੰਨ ਲੈਣੀ, ਅਤੇ ਥੱਲੇ ਆਪਣੇ ਰੱਖ ਦੇਣੀ ਰੋਟੀਆਂ ਹੈ ਨਾ, ਮਿੱਸੀਆਂ ਰੱਖ ਦੇਣੀ ਦੂਜੀਆਂ, ਉਹ ਚਿੜੀਆਂ ਮੈਂ ਫਾਣੀਆਂ ਹੁੰਦੀਆਂ ਸੀਗੀਆਂ, ਜਾਂ ਜਿਹੜੀ ਇੱਕ ਘੁੱਗੀਆਂ ਹੁੰਦੀਆਂ, ਹੁਣ ਤਾਂ ਜਾਨਵਰ ਹੈ ਨਹੀਂ ਉੱਥੇ ਨਾ, ਉਹ ਇੱਕ ਵਾਰੀ ਕਾਂ ਆ ਗਿਆ ਕਿਤੇ ਡਿੱਗੇ ਸਾਡੇ, ਉਹ ਵੈਸੇ ਤਾਂ ਚੁਸਤ ਬਹੁਤ ਹੁੰਦੇ ਥੱਲੇ ਤਾਂ, ਉਹ ਘੱਟ ਹੀ ਆਉਂਦੇ ਆ, ਪਰ ਫੜਿਆ ਸੀਗਾ ਜੇ ਮੈਂ ਇਹਨਾਂ ਨੇ ਕਿਹਾ ਫੜ ਲਿਆ ਸੀਗਾ ਨਾ, ਘੁੱਗੀਆਂ ਹੁੰਦੀਆਂ ਚਿੜੀਆਂ ਤਾਂ ਬਹੁਤ ਫੜਦੇ ਹੁੰਦੇ ਸੀ, ਉਹ ਇਹ ਵੀ ਕਹਿੰਦਾ ਉਦੋਂ ਫਨ ਹੁੰਦਾ ਸੀਗਾ, ਹੁਣ ਤਾਂ ਕੋਈ ਨਹੀਂ ਇਹਨਾਂ ਚੀਜ਼ਾਂ ਕਰਦਾ, ਪਰ ਪੁਰਾਣੇ ਜ਼ਮਾਨੇ 'ਚ ਇਹ ਚੀਜ਼ਾਂ ਕਾਫੀ ਹੁੰਦੀਆਂ ਸੀ। ਅਗਲੇ ਕਾਲਰ ਨੂੰ ਲੈ ਲਈਏ ਫਿਰ ਆਪਾਂ ਡਾਕਟਰ ਕੁਲਦੀਪ ਨਾਲ ਗੱਲ ਕਰਨੀ ਆ।
1: ਹਾਂਜੀ 00093 ਹਾਂਜੀ ਸਤਿ ਸ਼੍ਰੀ ਅਕਾਲ।
6: ਹਾਂ ਜੀ ਵਧੀਆ, ਕੀ ਹਾਲ ਨੇ ਤੁਹਾਡੇ?
1: ਹਾਂਜੀ ਬਹੁਤ ਵਧੀਆ, ਤੁਸੀਂ ਕਿਵੇਂ ਹੋ?
6: ਮਨੀਰ, ਮਨੀਰ ਖਾਨ ਪਾਕਿਸਤਾਨ।
0: ਜੀ ਮਨੀਰ ਜੀ,
6: ਜੀ ਮੇਰਾ ਇਹ ਕਹਿਣਾ ਹੈ ਕਿ ਜਿਹੜਾ ਬੰਦਾ ਵੀ ਕਿਸੇ ਇਨਸਾਨ ਨੂੰ ਤੰਗ ਕਰਦਾ ਹੈ, ਕਿਸੇ ਨੂੰ ਤਕਲੀਫ ਦਿੰਦਾ ਹੈ, ਉਹ ਨੁਕਸਾਨ ਪਹੁੰਚਾਉਂਦਾ, ਉਹ ਬਹੁਤ ਹੈ। ਜਿਹੜੀ ਔਰਤ ਘਰ ਵਿੱਚ ਲੜਦੀ ਹੈ ਆਪਣੇ ਖਾਵਨ ਨਾਲ, ਬੱਚਿਆਂ ਨਾਲ, ਭਾਂਡੇ ਬੰਦੀ, ਉਹ ਬੋਤਣੀ ਹੈ।
0: ਬੋਤਣੀ ਹੈ ਜਿਹੜੇ ਘਰ ਵਾਲੇ ਲੜਦੀ ਹੈ,
6: ਉਹ ਬੋਤਣੀ ਹੈ। ਦੂਜੀ ਗੱਲ, ਬੋਧ ਦਾ ਕੋਈ ਕਨਸੈਪਟ ਨਹੀਂ, ਜਿਨਾਤ ਹੁੰਦੇ ਨੇ ਉਹ ਸਿਰਫ ਇਸ਼ਾਰਾ ਦਿੰਦੇ ਨੇ, ਤੁਹਾਨੂੰ ਨਜ਼ਰ ਨਹੀਂ ਆਉਂਦੇ, ਤੁਹਾਡਾ ਲਾਈਟ ਬੁੱਝੀ ਬਾਲ ਦੇਣਗੇ, ਬਲੀ ਬੁਝਾ ਦੇਣਗੇ, ਭਾਂਡੇ ਖੜਕਾਉਣਗੇ, ਬਾਕੀ ਮੇਰੇ ਖਿਆਲ ਨਾਲ ਕੋਈ ਕਨਸੈਪਟ ਨਹੀਂ ਹੈ।
0: ਤੁਸੀਂ ਆਪਣੇ ਕਿੱਥੋਂ? ਆਪਣੇ ਪਾਕਿਸਤਾਨ ਕਿਹੜੇ ਇਲਾਕੇ ਚੋਂ?
6: ਪਾਕਿਸਤਾਨ ਜਨਾਬ ਲਈ ਮੈਂ ਲਾਹੌਰ।
0: ਲਾਹੌਰ ਤੋਂ? ਤਾਂ ਹੀ ਤੁਹਾਡੀ ਬੋਲੀ ਬੜੀ ਵਧੀਆ ਲੱਗੀ ਮੈਨੂੰ ਤੁਹਾਡੀ।
6: ਮਾਸ਼ਾਅੱਲਾ ਤੁਹਾਡੀ ਆ, ਦੋਵਾਂ ਦੀ ਬਹੁਤ ਅੱਛੀ ਸਪੀਚ ਹੈ, ਬਹੁਤ ਅੱਛੀ ਆਵਾਜ਼ ਹੈ। ਮੈਂ ਤੁਹਾਨੂੰ ਦੋਵਾਂ ਨੇ ਇੱਕ ਗਾ ਕੇ, ਤੁਸੀਂ ਦੋਵਾਂ ਮੇਰੀ ਫਰਮਾਇਸ਼ ਨਹੀਂ ਪੂਰੀ ਕੀਤੀ ਜਨਾਬ ਲਈ, ਵੱਖੋ
0: ਵੱਖ। ਨਹੀਂ ਹੁਣ ਖਾਓ, ਨਹੀਂ ਜ਼ਰੂਰ ਕਰਾਂਗੇ, ਹੁਣੇ ਲਾ ਦਿੰਦੇ ਆਪਾਂ।
6: ਮੈਂ ਪਾਕਿਸਤਾਨੀ ਗਾਣਾ ਕਿਹਾ ਸੀ, ਉਹ ਉਹਦਾ ਰਹੀਮ ਸ਼ਾਹ ਦਾ,
1: ਤੁਸੀਂ
0: ਦੋ
1: ਵਾਰ ਉਹ ਸੇਮ ਗਾਣਾ ਦੱਸਿਆ ਸੀ, ਆਪਾਂ ਦੋਵੇਂ ਵਾਰ ਲਗਾਇਆ ਸੀ ਗਾਣਾ। ਮੈਂ ਵੇਗਰਾਈ ਆ, ਇੱਕ ਵਾਰ ਤੁਸੀਂ ਲਗਾਇਆ ਵੇਗਰਾਈ ਆ,
0: ਆਪਣੇ ਨਾਲ ਡਾਕਟਰ ਕੁਲਦੀਪ ਨੇ ਲਾਓ ਤੇ ਉਹਨਾਂ ਤੋਂ ਪੁੱਛੋ ਕਿ ਹੋਮਿਓਪੈਥੀ ਰਾਹੀਂ ਕਿਸ ਤਰ੍ਹਾਂ ਆਪਣੇ ਇਲਾਜ ਕਰਦੇ ਨੇ।
1: ਬਿਲਕੁਲ ਬਿਲਕੁਲ, ਕਿਹੜੀ ਹੋਮਿਓਪੈਥੀ? ਡਾਕਟਰ ਕੁਲਦੀਪ ਜੀ ਸਾਡੇ ਲਾਈਨ ਤੇ ਜੁੜ ਚੁੱਕੇ ਨੇ, ਤੇ ਤੁਸੀਂ ਵੀ ਹੋਮਿਓਪੈਥੀ ਦੇ ਵਿੱਚ, ਮੈਂ ਤੁਹਾਨੂੰ ਦੱਸ ਦਿਆਂ ਕਿ ਬਹੁਤ ਲੰਬੇ ਟਾਈਮ ਤੋਂ ਕਾਫੀ ਵਧੀਆ ਤੁਹਾਨੂੰ ਸਰਵਿਸਿਜ਼ ਦੇ ਰਹੇ ਨੇ, ਬਹੁਤ ਮਾਹਿਰ ਇਨਸਾਨ ਨੇ। ਜੇ ਤੁਹਾਨੂੰ ਵੀ ਕੋਈ ਬਿਮਾਰੀ ਦਾ ਇਲਾਜ ਨਹੀਂ ਲੱਭ ਰਿਹਾ ਤਾਂ ਤੁਸੀਂ ਡਾਕਟਰ ਕੁਲਦੀਪ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਡਾਕਟਰ ਕੁਲਦੀਪ ਜੀ, ਸਵਾਗਤ, ਸਤਿ ਸ਼੍ਰੀ ਅਕਾਲ
7: ਜੀ। ਮਨਪ੍ਰੀਤ ਜੀ, ਤੇਜਿੰਦਰ ਜੀ, ਤੁਹਾਨੂੰ ਤੇ ਸਾਰੇ ਲਿਸਨਰ ਸਭ, ਤੁਸੀਂ
0: ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਅੱਜ ਸਾਨੂੰ ਕਿਹੜੀ ਬਿਮਾਰੀ ਬਾਰੇ ਜਾਣਕਾਰੀ ਦਿਓਗੇ?
7: ਹਾਂਜੀ, ਅੱਜ ਮੈਂ ਮਨਪ੍ਰੀਤ ਜੀ, ਪੋਲੀਸਿਸਟਿਕ ਓਵਰੀ ਸਿੰਡਰੋਮ ਹੈ ਨਾ, ਮੈਂ ਤਾਂ ਇਹ ਟੋਪਿਕ ਲਿੱਤਾ। ਹੁਣ ਇਹ ਨਾ ਦੋ ਤਿੰਨ ਕੁੜੀਆਂ, ਮੈਂ ਕਿਹਾ 15-20 ਦਿਨ ਦੇ ਅੰਦਰ ਅੰਦਰ ਮੇਰੇ ਕੋਲ ਨਾ, ਜਿਹਨਾਂ ਨੂੰ ਪ੍ਰੈਗਨੈਂਸੀ ਨਹੀਂ ਹੁੰਦੀ, ਕੁੜੀਆਂ ਆਈਆਂ ਨੇ, ਉਹਦੇ ਵਾਸਤੇ ਮੈਂ ਕਰਕੇ ਇਹ ਟੋਪਿਕ ਲਿੱਤਾ। ਬਹੁਤ ਪਰੇਸ਼ਾਨ ਰਹਿੰਦੇ ਨੇ, ਛੋਟੀ ਜਿਹੀ ਬਿਮਾਰੀ ਹੁੰਦੀ ਹੈ ਲੇਕਿਨ ਪਰੇਸ਼ਾਨ ਬਹੁਤ ਹੈਗੇ ਆ। ਪੀਸੀਐਸ ਇਹਨੂੰ ਆਪਾਂ ਕਹਿੰਦੇ ਹਾਂ, ਪੋਲੀਸਿਸਟਿਕ ਓਵਰੀ ਸਿੰਡਰੋਮ। ਸਾਡੀ ਦਵਾਈ ਨਾਲ ਬਹੁਤ ਜਲਦੀ ਠੀਕ ਹੋ ਜਾਂਦਾ ਹੈ, ਠੀਕ ਹੈ ਜੀ। ਮੇਰੇ ਕੋਲ ਇੱਕ ਹੋਰ ਬਹੁਤ ਅਫਸੋਸ ਹੁੰਦਾ, ਅਫਸੋਸ ਇਹ ਕੀ ਹੁੰਦਾ, ਇੱਕ ਹੋਰ ਕੁੜੀ ਆਈ ਸੀ ਮੇਰੇ ਕੋਲ, 1.5-2 ਸਾਲ ਹੋ ਗਏ, ਉਹ ਨਾ 19 ਸਾਲ ਦੀ ਕੁੜੀ ਸੀ, ਉਹਦੀ ਓਵਰੀ ਇੱਕ ਡਾਕਟਰ ਨੇ ਉਹਦੇ ਕੱਢ ਦਿੱਤੀ, ਉਹ ਸਟਿਕਟ ਕਰਕੇ, ਠੀਕ ਹੈ ਜੀ। 19 ਸਾਲ ਦੀ ਕੁੜੀ, ਉਹ ਦੂਸਰੀ ਓਵਰੀ ਚ ਵੀ ਉਹਦਾ ਸਿਸਟ ਸੀਗਾ, ਤੇ ਉਹ ਮੇਰੇ ਕੋਲ ਆਈ, ਹੁਣ ਠੀਕ ਹੈ ਬਿਲਕੁਲ, ਠੀਕ ਹੈ, ਦੂਸਰੇ ਸਿਸਟ ਨਾਰਮਲ, ਠੀਕ ਹੈ, ਦੂਸਰੀ ਸਿਸਟ ਸੀਗਾ। ਇਸ ਕਰਕੇ ਜੋ ਵੀ ਲਿਸਨ ਸੁਣ ਰਿਹਾ, ਕਿਸੇ ਤਰ੍ਹਾਂ ਦੀ ਬਿਮਾਰੀ ਹੈਗੀ, ਦੇਖੋ 50 ਸਾਲ ਇਹੀ ਕੰਮ ਕਰਦੇ ਨੂੰ ਹੋ ਗਏ, ਮੈਨੂੰ ਪੂਰੀ ਜ਼ਿੰਦਗੀ ਇਹੀ ਕੰਮ ਕਰਦੇ ਨੂੰ। 50 ਸਾਲ ਪਹਿਲਾਂ ਮੈਂ ਹੋਮਿਓਪੈਥੀ ਡਿਗਰੀ ਕੀਤੀ ਹੈ, ਪੜ੍ਹਾਈ ਕੀਤੀ ਹੈ, ਜਿਹੜੀ ਸਾਡੀ ਪੜ੍ਹਾਈ ਹੁੰਦੀ ਹੈ ਮਨਪ੍ਰੀਤ ਜੀ, ਡਾਕਟਰਾਂ ਦੇ ਬਰਾਬਰ ਹੁੰਦੀ ਸਾਡੀ ਪੜ੍ਹਾਈ,
1: ਹਾਂਜੀ,
7: ਠੀਕ ਹੈ। ਕੋਈ ਵੀ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਲੇਡੀਜ਼ ਦੀ ਬਿਮਾਰੀ ਹੈ, ਇਹਦੇ ਦੇਖੋ ਸਿਮਟਮ ਕੀ ਹੁੰਦੇ ਨੇ, ਇਹਦੇ ਐਕਨੀ ਹੋ ਜਾਂਦਾ, ਵੇਟ ਗੇਨ ਹੁੰਦਾ, ਤੁਹਾਡੇ ਬਾਡੀ ਵਿੱਚ ਐਕਸਟਰਾ ਹੇਅਰ ਹੋ ਜਾਂਦੇ ਨੇ। ਐਕਸਟਰਾ ਹੇਅਰ ਕਿਉਂ ਹੁੰਦੇ ਨੇ? ਕਿਉਂਕਿ ਇਹਦੇ ਟੈਸਟੋਸਟਰੋਨ ਜਿਹੜਾ ਹੁੰਦਾ, ਜਿਹੜਾ ਮੇਲ ਹਾਰਮੋਨ, ਉਹ ਲੇਡੀਜ਼ ਦੇ ਵਿੱਚ ਵੱਧ ਜਾਂਦਾ, ਪੀਰੀਅਡ ਹੈਵੀ ਹੁੰਦੇ ਨੇ। ਉਹ ਸਭ ਤੋਂ ਬੜੀ ਚੀਜ਼ ਹੁੰਦੀ ਹੈ ਫਰਟੀਲਿਟੀ, ਮਤਲਬ ਬੱਚੇ ਲੇਡੀਜ਼ ਪ੍ਰੈਗਨੈਂਟ ਨਹੀਂ ਹੋ ਪਾਉਂਦੀਆਂ, ਛੋਟੀ ਜਿਹੀ ਪ੍ਰੋਬਲਮ ਹੁੰਦੀ ਹੈ, ਲੇਕਿਨ ਇਹ ਪ੍ਰੋਬਲਮ ਬਹੁਤ ਵੱਡੀ ਹੈ, ਠੀਕ ਹੈ। ਤੇ ਕਿਸੇ ਨੂੰ ਇਹ ਪ੍ਰੋਬਲਮ ਹੈਗੀ ਹੈ, ਐਮੋਨੋਰੀਆ ਹੁੰਦਾ ਲੇਡੀਜ਼ ਨੂੰ, ਕਈ ਪੀਰੀਅਡ ਨਹੀਂ ਆਉਂਦੇ, ਕਈ ਪੇਨਫੁਲ ਪੀਰੀਅਡ ਹੁੰਦੇ ਨੇ, ਕਈ ਨੂੰ ਬਾਰ ਬਾਰ ਬਹੁਤ ਬਲੀਡਿੰਗ ਹੁੰਦੀ ਰਹਿੰਦੀ ਹੈ, ਅਬੋਰਸ਼ਨ ਬਾਰ ਬਾਰ ਹੋ ਜਾਂਦਾ, ਬ੍ਰੈਸਟ ਸਿਸਟ ਨੇ, ਲਿਕੋਰੀਆ ਹੈਗਾ, ਪ੍ਰੈਗਨੈਂਸੀ, ਕੋਈ ਵੀ ਪ੍ਰੋਬਲਮ ਹੈਗੀ ਹੈ, ਹੋਮਿਓਪੈਥੀ ਦਾ ਬੈਸਟ। ਹੋਰ ਵੀ ਕੋਈ ਇਸ ਤਰ੍ਹਾਂ ਦਾ ਇਸ਼ੂ ਹੈ, ਬੱਚਿਆਂ ਦਾ ਇਸ਼ੂ, ਲੇਡੀਜ਼ ਦਾ ਇਸ਼ੂ, ਮੇਰਾ ਨੰਬਰ ਹਮੇਸ਼ਾ ਯਾਦ ਰੱਖੋ, 6478-0055-647-818-0055, ਕਦੇ ਵੀ ਕਾਲ ਕਰਕੇ ਆ ਸਕਦਾ। ਮੇਰੀ ਕਲੀਨਿਕ 20 ਮੈਰੀਟਾਈਮ ਟੂਰੇ ਬਿਲੇਵਾਲ, ਯੂਨਿਟ ਨੰਬਰ 2, ਹੋਮ ਡਿਪੂ ਵਾਲਾ ਪਲਾਜ਼ਾ, 6478-0055 647-8180-5 ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹਾਂ। ਜੇ ਤੁਹਾਡੇ ਬੈਨੀਫਿਟ ਨੇ ਆਪਣੇ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਥੈਂਕ ਯੂ ਮਨਪ੍ਰੀਤ ਜੀ, ਥੈਂਕ ਯੂ ਵੈਰੀ ਮਚ
0: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਪਾਕਿਸਤਾਨ ਵਾਲੇ ਜਾਂ ਲਾਹੌਰ ਵਾਲੇ ਉਹਨਾਂ ਦੀ ਨਾ ਬੋਲੀ ਮੈਨੂੰ ਬੜੀ ਅੱਛੀ ਲੱਗੀ, ਜਿਵੇਂ ਆਪਾਂ ਕਈ ਵਾਰ ਕਹਿ ਦਿੰਦੇ ਨਾ ਤੂੰ ਭੂਤ ਜੀ ਲੱਗਦੀ ਹੈ ਨਾ, ਅਤੇ ਉਹ ਭੂਤਨੀ ਕਹਿੰਦੇ ਭੂਤਨੀ। ਅੱਜ ਭੂਤ ਭੂਤਨੀਆਂ ਦੀ ਗੱਲ ਹੋ ਰਹੀ ਆ, ਅਤੇ ਬਈ ਕੀ ਵਾਕਈ ਭੂਤਾਂ ਹੁੰਦੀਆਂ, ਪ੍ਰੇਤ ਹੁੰਦੇ ਨੇ ਜਾਂ ਨਹੀਂ, ਕਿਸੇ ਨੇ ਵੇਖੇ ਹੁਣ, ਕਈ ਨੇ ਦੱਸਿਆ ਕਿ ਹਾਂ ਵੀ ਹੁੰਦੇ ਆ, ਦੇਖੇ ਨੇ ਅਸੀਂ। ਅਤੇ ਯੂ ਮੋਸਟ ਵੈਲਕਮ 905-564-6444 ਟੈਲੀਫੋਨ ਨੰਬਰ। ਵੈਸੇ ਤਾਂ ਆਪਾਂ ਮੂਵੀਆਂ ਵੀ ਦੇਖਦੇ ਹਾਂ ਬਹੁਤ ਸਾਰੀਆਂ ਜਿਹੜੀਆਂ ਹੁੰਦੀਆਂ, ਉਹਨਾਂ ਦੇ ਵੀ ਦਿਖਾਉਂਦੇ ਨੇ ਭੂਤ ਨੇ, ਅਤੇ ਪੁਰਾਣੇ ਤਾਂ ਪੁਰਾਣੇ ਤਾਂ ਬਹੁਤ ਹੁੰਦੀਆਂ ਸੀ, ਗੀਤ ਸੰਗੀਤ ਵੀ ਹੋ ਜਾ ਹੁੰਦਾ ਸੀਗਾ, ਧੂੰਆਂ ਜਿਹਾ ਉੜਦਾ ਹੁੰਦਾ ਸੀ ਪੂ ਹਨਾ ਮੂਵੀਆਂ 'ਚ ਹੈ ਨਾ, ਅਤੇ ਕਾਫੀ ਬਣਦੀਆਂ ਸੀ ਇਸ ਵਿਸ਼ੇ 'ਤੇ ਬਣਦੀਆਂ ਹੁੰਦੀਆਂ ਸੀ ਮੂਵੀਆਂ।
1: ਹਾਂਜੀ ਹਾਂਜੀ।
0: ਅੱਛਾ ਮੈਂ ਜਾਣਕਾਰੀ ਦੇ ਦਿਆਂ ਕਿ ਜਿਹੜਾ ਰਾਹਤ ਫਤਿਹ ਅਲੀ ਖਾਨ ਦਾ ਸਾਹਿਬ ਦਾ ਸ਼ੋਅ ਹੈਗਾ, ਉਹਨਾਂ ਨੇ ਉੱਪਰਲਾ ਸੈਕਸ਼ਨ ਖੋਲਿਆ ਹੁਣ ਬਾਲਕੋਨੀ, ਸਾਰਾ ਥੱਲੇ ਸੋਲਡ ਆਊਟ ਹੋ ਗਿਆ, 10,000 ਦੀ ਕਪੈਸਿਟੀ ਆ, ਸਕੋਸ਼ੀਆ ਬੈਂਕ ਅਰੀਨਾ ਦੀ ਡਾਊਨ ਟਾਊਨ, ਪਰ ਜਿਹੜਾ ਉੱਪਰੋਂ ਸੈਕਸ਼ਨ ਆ ਬਿਲਕੁਲ ਕਲੋਜ਼ ਦਿਸਦਾ ਸਾਰਾ ਕੁਛ ਉਹਦੇ 'ਤੇ,
1: ਹਾਂਜੀ
0: ਬਹੁਤ ਘੱਟ ਖੁੱਲ੍ਹਦਾ ਇਹ। ਉਹ ਕਹਿੰਦੇ ਵੀ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਵੱਧ ਤੋਂ ਵੱਧ ਲੋਕ ਦੇਖ ਸਕਣ, ਇਸ ਮੌਸਕੀ ਕੁਵਾਲੀ ਵੀ ਹੋਏਗੀ ਤਾਂ ਬਹੁਤ ਕੁਛ ਹੋਊਗਾ ਬੜਾ ਵਧੀਆ, ਕਿ ਸਾਰੇ ਇਹਦਾ ਮਜ਼ਾ ਲੈ ਸਕਣ। ਅਤੇ ਉੱਪਰਲੇ ਸੈਕਸ਼ਨ ਦੀ ਨਾ ਟਿਕਟ ਬੜੀ ਸਸਤੀ ਰੱਖੀ ਇਹਨਾਂ ਨੇ, ਅਤੇ ਸਿਰਫ $49, ਅਤੇ ਉਹ ਉੱਪਰਲੇ ਸੈਕਸ਼ਨ ਬਾਲਕੋਨੀ ਦੀਆਂ ਟਿਕਟਾਂ ਤੁਸੀਂ ਲੈਣੀਆਂ ਤਾਂ ਹੁਣ ਇਕੱਲੀਆਂ ਉਹੀ ਮਿਲਣਗੀਆਂ, ਅਤੇ ਉਹਦੇ ਵਾਸਤੇ ਤੁਸੀਂ ticketmaster.ca 'ਤੇ ਜਾ ਕੇ ਲੋਗਿਨ ਕਰੋ। 27 ਤਰੀਕ ਨੂੰ ਸ਼ਾਮ ਨੂੰ 7 ਵਜੇ ਹੈਗਾ ਇਹ, ਯਾਨੀ ਇਸ ਕਮਿੰਗ ਵੀਕ ਹੀ ਹੈਗਾ, ਵੀਕਐਂਡ ਦੇ ਸੰਡੇ ਵਾਲੇ ਦਿਨ ਸ਼ਾਮ ਨੂੰ 7 ਵਜੇ ਮਾਣਨਾ ਹੈਗਾ ਸ਼ੋਅ ਰਾਹਤ ਫਤਿਹ ਅਲੀ ਖਾਨ ਸਾਹਿਬ ਦਾ। ਅਗਲੇ ਕਾਲਰ ਲੈ ਲਓ ਜੀ।
1: ਹਾਂਜੀ 6011, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ,
7: ਸਤਿ
0: ਸ਼੍ਰੀ ਅਕਾਲ ਭਾਜੀ ਨੂੰ ਵੀ
7: ਸਤਿ ਸ਼੍ਰੀ ਅਕਾਲ ਆਪਾਂ ਨੂੰ ਨਾ ਵਹਿਮ ਆ ਕੁਛ ਵੀ ਨੀਗਾ, ਇਹ ਮਾਨਸਿਕ ਤੌਰ ਤੇ ਜਿਹੜੇ ਬੰਦੇ ਸਿੱਖ ਹੋਏ ਆ ਉਹਨਾਂ ਨੂੰ ਭੂਤ ਦੇ ਦੇ, 5 ਮਿੰਟ ਲਾਵਾਂਗੇ ਭੂਤ ਕੱਢਣ ਨੂੰ। ਹਾਂਜੀ ਇਹਦਾ ਵੀ ਵਹਿਮ ਆ ਭਾਜੀ, ਬਾਕੀ ਗੁਰੂ ਮਹਾਰਾਜ ਨਾ ਲਵੋ ਸਵੇਰ ਨੂੰ ਉੱਠ ਕੇ ਕੱਖ ਨਹੀਂ ਦੀਦਾ ਭਾਜੀ।
1: ਬਹੁਤ
7: ਧੰਨਵਾਦ।
0: ਰੇਡੀਓ ਪ੍ਰੋਗਰਾਮ ਹਾਂ, ਕਈ ਬਿਮਾਰੀਆਂ ਵੀ ਹੁੰਦੀਆਂ, ਮੈਂ ਕਈ ਵਾਰੀ ਨਾ ਪਿੰਡਾਂ 'ਚ ਨਾ ਕਈ ਇਹਨਾਂ ਨੂੰ ਨਹੀਂ ਨੌਲੇਜ ਹੁੰਦੀ, ਮੈਨੂੰ ਬੜੇ ਪੁਰਾਣੀ ਗੱਲ ਚੇਤੇ ਆ ਗਈ, ਪਹਿਲਾਂ ਕਾਲਰ ਲੈ ਲਓ ਫਿਰ ਆਪਾਂ ਗੱਲ ਕਰਦੇ ਹਾਂ। ਜੀ 3531 ਜੀ,
1: ਰੇਡੀਓ ਦੀ ਆਵਾਜ਼ ਕੱਟ ਕਰ ਲਓ ਪਲੀਜ਼।
0: ਹਾਂਜੀ
1: ਰੇਡੀਓ ਦੀ ਆਵਾਜ਼ ਕੱਟ ਕਰ ਲਓ ਪਲੀਜ਼।
0: 3531 ਜੀ,
8: ਹੈਲੋ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
8: ਸਿੱਧੂ ਸਾਹਿਬ ਗੀਤ ਲਵਾਉਣਾ ਹੈ।
0: ਕਿਹੜਾ?
8: ਜਮਲੇ ਦਾ ਅੱਜ ਦਿਨ ਵਿਸਾਖੀ ਦਾ, ਲੋਕੋ ਹਰ ਥਾਂ ਮਨਾਇਆ ਜਾ ਰਿਹਾ, ਗੁਰੂਆਂ ਦੇ ਕੁੰਡ ਸਰੋਵਰੋਂ ਅੰਮ੍ਰਿਤ ਛਕਾਇਆ ਜਾ ਰਿਹਾ।
1: ਠੀਕ ਹੈ ਜੀ,
0: ਲਾਉਣੇ ਆ ਜੀ ਲਾਉਣੇ ਆ। ਇੱਕ ਰੇਡੀ ਪ੍ਰੋਗਰਾਮ ਬੇਸ ਪਰ ਦੇ ਅਗਲੇ ਕਾਲਰ ਲੈ ਲਓ।
1: 1848 ਜੀ, ਸਤਿ ਸ਼੍ਰੀ ਅਕਾਲ।
9: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
9: ਜਿਹੜੀ ਜਨਾਨੀ ਸ਼ਰਾਬ ਨਾ ਪੀਣ ਦਾ ਵੇ ਭੂਤ ਨਹੀਂ ਹੈ।
0: ਅਸੀਂ ਇਹ ਤਾਂ ਨੀ ਪੁੱਛਿਆ ਵੀ ਕੀ ਖਾਣ ਪੀਣ ਦੀ ਗੱਲ ਹੀ ਨਹੀਂ ਹੋਈ, ਕਿਸੇ ਕੋਲ ਉਹ ਤਾਂ ਬਚਾ ਹੀ ਕਰਾਉਂਦੀ ਪਿਆਰੀ ਭੂਜਣੀ, ਕਦੇ ਹੋ ਗਿਆ ਕਿਸੇ ਨੇ ਕਾਹਨੂੰ ਵੀ ਬੇਚਾਰੇ ਦੀ ਲਿਵਰ ਲੁਵਰ ਖਰਾਬ ਹੋ ਜਾਏ, ਹੈਨਾ ਖੈਰ ਨਹੀਂ ਵੇ। ਅੱਛਾ ਮੈਂ ਨਾ ਜਿਹੜੀ ਗੱਲ ਕਰਨ ਲੱਗਿਆ ਸੀਗਾ, ਕਈ ਨਾ ਬਿਮਾਰੀਆਂ ਹੁੰਦੀਆਂ ਜਿਹਨਾਂ ਨੂੰ ਡਾਕਟਰ ਨਹੀਂ ਜਾਣਦਾ, ਸਾਡਾ ਨਾ ਕਜ਼ਨ ਸੀਗਾ MBBS ਵਗੈਰਾ ਕਰਕੇ,
1: ਹਾਂਜੀ
0: ਪਿੰਡ 'ਚ ਸੀਗਾ ਹੈ ਨਾ, ਅਤੇ ਉਹ ਸਾਡੇ ਨਾ ਪਿੰਡ 'ਚ ਇੱਕ ਨਾ ਲੇਡੀ ਸੀਗੀ, ਉਹ ਕਾਫੀ ਜਾਣੀ ਹੋਣੀ ਆ 32-33 ਉਮਰ ਦਾ ਹੋਣਾ ਹੀ ਪੈਣਾ, ਉਹਦਾ ਨਾਂ ਸੀ ਕਾਟੋ।
1: ਓਕੇ।
0: ਅਤੇ ਉਹ ਨਾ ਪਤਾ ਜਿਹਾ ਭੂਤ ਆਉਂਦੇ ਆ, ਉਹ ਉਪ ਕਰਨ ਲੱਗ ਜਾ ਕਰੇ, ਕਿਤੇ ਜੂੰਡੇ ਪਟਲੇ ਕਦੇ ਕੁਛ, ਸਾਰੇ ਟੱਬਰ ਨੂੰ ਉਹਨਾਂ ਨੂੰ ਹੈ ਨਾ, ਅਤੇ ਪਿੰਡ ਵਾਲੇ ਕਹਿਣ 'ਚ ਇਹ ਭੂਤ ਆਉਂਦੇ ਆ। ਬਾਅਦ ਦੇ ਵਿੱਚ ਉਹਨੇ ਦੱਸਿਆ ਡਾਕਟਰ ਨੇ, ਕਹਿੰਦਾ ਵੀ ਆਹ ਆਹ ਸਿਸਟਮ ਹੁੰਦੇ ਜਿਹੜੇ ਨਾ, ਇੱਕ ਬਿਮਾਰੀ ਆ ਇਹ ਬੰਦੇ ਦੇ, ਹੈ ਨਾ ਕੀ ਕਮੀਆਂ ਹੁੰਦੀਆਂ, ਪਰੇਸ਼ਾਨੀਆਂ ਹੁੰਦੀਆਂ, ਅਤੇ ਫਿਰ ਉਹਨੂੰ ਕਹਿੰਦਾ ਡਾਕਟਰ ਦੇ ਲੈ ਕੇ ਜਾਓ ਉਹਨੂੰ, ਇਹਨੂੰ ਕੋਈ ਭੂਤ ਭਾਤ ਚੁੰਬੜੇ। ਕਈ ਵਾਰੀ ਇਸ ਤਰ੍ਹਾਂ ਦੀਆਂ ਗੱਲਾਂ ਵੀ ਹੁੰਦੀਆਂ ਨਾ, ਹੁਣ ਤਾਂ ਖੈਰ ਬਹੁਤ ਜਾਗਰੂਕਤੀ ਹੋ ਗਈ, ਅਵੇਅਰਨੈਸ ਹੋ ਗਈ, ਸਾਇੰਸ ਨੇ ਬਹੁਤ ਤਰੱਕੀ ਕਰ ਲਈ, ਅੱਜ ਤੋਂ ਜੇ ਹੁਣ ਪਿੱਛੇ ਜਾਵੜੀਏ 50 ਸਾਲ 45 ਸਾਲ 40 ਸਾਲ ਤਾਂ ਸਾਇੰਸ ਬੜੀ ਪਿੱਛੇ ਸੀਗੀ, ਲੋਕਾਂ ਨੂੰ ਬੜੀਆਂ ਬਿਮਾਰੀਆਂ ਦਾ ਵੀ ਨਹੀਂ ਸੀ ਪਤਾ ਕਿਹੜੀ ਕਿਹੜੀ ਬਿਮਾਰੀ ਆ, ਜੋ ਡਾਕਟਰ ਸਾਹਿਬ ਨੇ ਦੱਸੀ ਕੁਲਦੀਪ ਹੋਰ ਨੇ ਆਪਾਂ ਨੂੰ,
1: ਪਰ
0: ਆਪਾਂ ਉਹਨਾਂ ਤੋਂ ਪੁੱਛਣਾ ਸੀ ਕਿ ਭੂਤ ਭਾਤ ਜਿਹੜੇ ਨਿਕਲਦੇ। ਅੱਜ ਗੱਲ ਮੈਂ ਕਰ ਰਿਹਾ ਭੂਤਾਂ ਪ੍ਰੇਤਾਂ ਦੀ ਹੈ ਨਾ, ਅਤੇ ਮੋਸਟ ਵੈਲਕਮ, ਜੇ ਕਿਸੇ ਨੇ ਵਹੀ ਦੇਖਿਆ ਤਾਂ ਤੁਹਾਨੂੰ ਦੱਸ ਦਿਓ 905-564-6444। ਮੈਂ ਇੱਕ ਵਾਰੀ ਮੈਸੇਜ ਦੇ ਦਿਆਂ, ਸਾਡੇ ਸਪੋਂਸਰ ਦਾ ਕਿ ਰਾਹਤ ਫਤਿਹ ਖਾਨ ਸਾਹਿਬ ਦਾ ਸ਼ੋ ਸੰਡੇ ਨੂੰ ਇਸ ਐਤਵਾਰ ਨੂੰ ਹੋ ਰਿਹਾ, ਇਹ ਸੋਰੀ ਸੋਲਡ ਆਊਟ ਆ। ਦੇਸ਼ ਪ੍ਰਦੇਸ਼ ਰਾਹੀਂ ਅਸੀਂ ਅਡੀਮ ਮੈਸੇਜ ਭੇਜਿਆ, ਤੁਸੀਂ ਬਹੁਤ ਭਰਮਾ ਹੰਗਾਰਾ ਦਿੱਤਾ, ਸ਼ੁਕਰੀਆ ਤੁਹਾਡਾ, ਮਿਹਰਬਾਨੀ। ਪਰ ਉਹ ਕਹਿੰਦੇ ਕਿ ਚਾਹੁੰਦੇ ਆ ਕਿ ਹੋਰ ਵੱਧ ਲੋਕ ਦੇਖ ਸਕਣ, ਬਾਲਕੋਨੀ ਦੀ ਥੋੜ੍ਹੀ ਕਪੈਸਿਟੀ ਆ, ਪਰ ਉਹਨਾਂ ਨੇ ਕਿਹਾ ਕਿ ਬਾਲਕੋਨੀ ਰਿਸਟ੍ਰਿਕਸ਼ਨ ਖਿਲਾਇਆ ਗਿਆ ਇਹਦਾ, ਜਿਹਦੀ ਟਿਕਟ ਹੈਗੀ ਆ $49, ਅਤੇ ਉਹਦੇ ਵੀ ਟਿਕਟਾਂ ਤੁਸੀਂ ਲੈ ਸਕਦੇ ਹੋ ticketmaster.ca। ਠੀਕ 7 ਵਜੇ ਹੋਏਗਾ ਸ਼ੋ ਡਾਊਨਟਾਊਨ ਟੋਰਾਂਟੋ, ਸਕੋਸ਼ੀਆ ਬੈਂਕ ਅਰੀਨਾ, ਅਤੇ ਤੁਸੀਂ ਟਿਕਟ www.ticketmaster.ca ਤੋਂ ਇਹ ਟਿਕਟਾਂ ਹਾਸਲ ਕਰ ਸਕਦੇ ਹੋ। $59 ਦੀ ਟਿਕਟ ਸਿਰਫ, ਅਤੇ ਤੁਸੀਂ ਜਿਹੜਾ ਐਕਸਟਰਾ ਖਿਲਾਇਆ ਗਿਆ ਸੈਕਸ਼ਨ ਤੁਹਾਡੀ ਸਹੂਲਤ ਵਾਸਤੇ।
1: ਬਿਲਕੁਲ, ਅਤੇ ਹਰ ਵੈਨਸਡੇ ਨੂੰ ਸਾਡੇ ਮਹਿਮਾਨ ਹੁੰਦੇ ਨੇ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮੈਗੀ ਜੀ, ਉਹਨਾਂ ਉਹ ਵੀ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ, ਜ਼ਰੂਰ ਤੁਸੀਂ ਗੱਲਬਾਤ ਕਰੋ। ਅਤੇ ਨੰਬਰ ਹੈ 416-509-1509। ਮੋਨਾ ਜੀ ਸਵਾਗਤ ਇੱਕ ਵਾਰ ਫਿਰ ਤੋਂ।
3: ਥੈਂਕ ਯੂ ਸੋ ਮਚ ਜੀ, ਸਭ ਨਾਲੋਂ ਪਹਿਲਾਂ ਤਾਂ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ। ਡੈਫੀਨੇਟਲੀ ਕਾਫੀ ਵਾਰ ਸਾਨੂੰ ਕੁਐਸਚਨਸ ਆਉਂਦੇ ਨੇ, ਜਿੱਦਾਂ ਕਿ ਅਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, ਪੂਰੀ ਫਾਈਨੈਂਸ਼ੀਅਲ ਪਲੈਨਿੰਗ, ਚਾਹੇ ਸਟੇਟ ਪਲੈਨਿੰਗ ਦੀ ਜ਼ਰੂਰਤ ਹੋਵੇ, ਡਿਪੈਂਡਿੰਗ ਅਪੋਨ ਕਾਰਪੋਰੇਸ਼ਨ ਓਨਡ ਪੋਲਿਸੀਜ਼ ਦੀ ਜ਼ਰੂਰਤ ਹੋਵੇ, ਉਸ ਹਿਸਾਬ ਦੇ ਨਾਲ ਪੋਲਿਸੀਜ਼ ਨੂੰ ਡਿਜ਼ਾਇਨ ਕੀਤਾ ਜਾ ਸਕਦਾ ਹੈ। ਕਾਫੀ ਵਾਰ ਮੈਨੂੰ ਕੁਐਸਚਨਸ ਆਉਂਦੇ ਹੈਗੇ ਕਿ ਜਦੋਂ ਵੀ ਵਰਕਿੰਗ ਐਜ਼ ਅ ਬ੍ਰੋਕਰ, ਕਿ ਕਾਫੀ ਵਾਰ ਮੈਨੂੰ ਇਸ ਤਰੀਕੇ ਨਾਲ ਕੰਸਰਨਸ ਵੀ ਆ ਜਾਂਦੇ ਕਲਾਇੰਟਸ ਵੱਲੋਂ ਕਿ ਤੁਹਾਡੇ ਨਾਲ ਜੇ ਡੀਲ ਕਰਦੇ ਆ ਸਾਨੂੰ ਕੀ ਬੈਨੀਫਿਟ ਹੈਗਾ, ਐਜ਼ ਅ ਕਲਾਇੰਟ ਉਹਨਾਂ ਦੇ ਲਈ ਕੀ ਬੈਨੀਫਿਸ਼ੀਅਲ ਹੋ ਸਕਦਾ ਹੈ। ਡੈਫੀਨੇਟਲੀ ਸਭ ਨਾਲੋਂ ਵੱਡਾ ਬੈਨੀਫਿਟ ਤਾਂ ਹੀ ਹੋ ਜਾਂਦਾ ਹੈ ਕਿ ਉਹਨਾਂ ਦੇ ਲਈ, ਕਿ ਜਦੋਂ ਮੇਰੇ ਨਾਲ ਡੀਲ ਕਰ ਰਹੇ ਨੇ ਵਰਕਿੰਗ ਐਜ਼ ਅ ਬ੍ਰੋਕਰ, ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਨਾਲ ਡੀਲ ਕਰਦੇ ਆ, ਕੈਨੇਡਾ ਦੀ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚੋਂ ਸ਼ਾਪ ਅਰਾਊਂਡ ਕਰਕੇ ਨੋਟ ਓਨਲੀ ਕਿ ਪ੍ਰੀਮੀਅਮਸ, ਕਿ ਹਾਂਜੀ ਲੋਐਸਟ ਪ੍ਰੀਮੀਅਮ ਹੋਣੇ ਚਾਹੀਦੇ ਆ, ਨਾਲ ਦੀ ਨਾਲ ਕਵਰੇਜ ਬੈਸਟ ਹੁੰਦੀ ਹੈ। ਦੈਟਸ ਵੀ ਗਰੰਟੀ ਆਲਵੇਜ਼, ਕਿ ਜਿਹੜੀ ਵੀ ਪੋਲਿਸੀ ਤੁਹਾਨੂੰ ਸੁਜੈਸਟ ਕਰਾਂਗੇ ਉਹ ਡੈਫੀਨੇਟਲੀ ਤੁਹਾਡੀ ਸੂਟੇਬਿਲਟੀ ਦੇ ਹਿਸਾਬ ਦੇ ਨਾਲ, ਤੁਹਾਡੀ ਨੀਡਸ ਦੇ ਹਿਸਾਬ ਦੇ ਨਾਲ ਤੁਹਾਡੇ ਲਈ ਡੈਫੀਨੇਟਲੀ ਬੈਸਟ ਆਪਸ਼ਨ ਹੋਏਗੀ ਓਵਰਆਲ। ਦੂਜੀ ਚੀਜ਼ ਗੱਲ ਕਰੀਏ ਕਿ ਐਕਸਪੀਰੀਅੰਸ, ਡੈਫੀਨੇਟਲੀ ਮੈਂ ਇਸ ਇੰਡਸਟਰੀ ਵਿੱਚ, ਇੰਸ਼ੋਰੈਂਸ ਇੰਡਸਟਰੀ ਦੇ ਵਿੱਚ 18 ਸਾਲਾਂ ਤੋਂ ਵੀ ਪਲੱਸ ਟਾਈਮ ਦਾ ਮੇਰਾ ਐਕਸਪੀਰੀਅੰਸ ਹੈਗਾ, ਹਮੇਸ਼ਾ ਹੀ ਕੰਮ ਕੀਤਾ ਫੁੱਲ ਟਾਈਮ ਸ਼ੁਰੂ ਤੋਂ ਲੈ ਕੇ ਹੁਣ ਤੱਕ, ਔਰ ਹਮੇਸ਼ਾ ਹੀ ਕਰਦੇ ਰਹਿਣਾ ਹੈਗਾ ਡੈਫੀਨੇਟਲੀ। ਐਂਡ ਜਿਹਦੇ ਵਿੱਚ ਕਿ ਨੋਟ ਓਨਲੀ ਪ੍ਰੋਵਾਈਡਿੰਗ ਦਾ ਪੋਲਿਸੀਜ਼, ਪੋਲਿਸੀਜ਼ ਦੇ ਨਾਲ ਨਾਲ ਜਿਹੜੀ ਸਰਵਿਸਿਜ਼ ਜ਼ਰੂਰਤ ਪੈਂਦੀ ਹੈ ਡੇਲੀ ਬਾਏ ਡੇਲੀ ਬੇਸਿਸ ਦੇ ਉੱਤੇ, ਕਾਫੀ ਵਾਰ ਹੁੰਦਾ ਕਿ ਤੁਹਾਨੂੰ ਕੋਈ ਨਾ ਕੋਈ ਬੈਨੀਫਿਸ਼ਰੀ ਅਪਡੇਟ ਹੋਣਾ, ਐਡਰੈਸ ਅਪਡੇਟ ਹੋਣਾ, ਬੈਂਕਿੰਗ ਡਿਟੇਲਸ ਹੋਣੀ ਹੈ, ਕਲੇਮਸ ਦੇ ਟਾਈਮ ਤੇ ਕਲੇਮ ਫਾਰਮਸ ਫਿਲ ਕਰਨੇ ਹੁੰਦੇ ਆ, ਸੋ ਉਹ ਸਾਰੀ ਸਰਵਿਸਿਜ਼ ਤੁਹਾਨੂੰ ਪ੍ਰੋਵਾਈਡ ਕੀਤੀ ਜਾਂਦੀ। ਇੱਕ ਵਾਰ ਤੁਸੀਂ ਪੋਲਿਸੀ ਕਰਵਾ ਲੈਂਦੇ ਹੋ ਉਸ ਟਾਈਮ ਤੋਂ ਲੈ ਕੇ ਸਰਵਿਸਿਜ਼ ਦੇ ਟਾਈਮ ਤੱਕ, ਕਲੇਮਸ ਤੱਕ, ਤੁਸੀਂ ਕੋਈ ਕੰਸਲਟੇਸ਼ਨ ਸਾਨੂੰ ਚਾਰਜਿਸ ਕੋਈ ਪੇ ਨਹੀਂ ਕਰਨੇ ਹੁੰਦੇ, ਕੋਈ ਤੁਹਾਨੂੰ ਫੀਸ ਨਹੀਂ ਚਾਰਜ ਕੀਤੀ ਜਾਂਦੀ, ਜਿੰਨੀ ਵਾਰ ਮਰਜ਼ੀ ਜੇ ਤੁਸੀਂ ਸਾਡੇ ਤੋਂ ਪੋਲਿਸੀਜ਼ ਦੇ ਰਿਲੇਟਿਡ ਸਰਵਿਸ ਲੈ ਸਕਦੇ ਹੋ। ਈਵਨ ਕਿ ਤੁਹਾਡੀਆਂ ਜਿਹੜੀਆਂ ਪੋਲਿਸੀਜ਼ ਕਿਤੋਂ ਬਾਹਰੋਂ ਵੀ ਕਿਸੇ ਤੋਂ ਕਰਵਾਈਆਂ ਸੀ, ਤੁਹਾਨੂੰ ਉਹਦੇ ਰਿਲੇਟਿਡ ਸਰਵਿਸ ਚਾਹੀਦੀ ਤਾਂ ਵੀ ਡੈਫੀਨੇਟਲੀ ਅਸੀਂ ਫਰੀ ਆਫ ਕੋਸਟ, ਨੋ ਓਬਲੀਗੇਸ਼ਨ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਦੇ ਹਾਂ। ਨਾਲ ਦੀ ਨਾਲ ਇਹ ਵੀ ਚੀਜ਼ ਹੈਗੀ ਹੈ ਮੇਰੀਆਂ ਡੈਜ਼ੀਗਨੇਸ਼ਨਸ, ਜੇ ਮੈਂ ਗੱਲ ਕਰਾਂ ਕਿ ਇਸ ਟਾਈਮ ਤੇ ਨੋਟ ਓਨਲੀ ਕਿ LLQP ਐਕਸਪੀਰੀਅੰਸ ਦੇ ਨਾਲ ਨਾਲ, ਮੇਰੀ LLQP ਦੇ ਨਾਲ ਨਾਲ ਮੇਰੀਆਂ ਡੈਜ਼ੀਗਨੇਸ਼ਨਸ ਜਿਹੜੀਆਂ ਹੈਗੀਆਂ ਇਸ ਟਾਈਮ ਤੇ, ਜੇ ਗੱਲ ਕਰੀਏ ਕਿ ਚਾਰਟਰਡ ਲਾਈਫ ਅੰਡਰ ਰਾਈਟਰ ਐਂਡ ਸਰਟੀਫਾਈਡ ਹੈਲਥ ਸਪੈਸ਼ਲਿਸਟ ਦੀ ਮੇਰੀ ਡੈਜ਼ੀਗਨੇਸ਼ਨਸ ਹੈਗੀਆਂ ਨੇ, ਜਿਹਦੇ ਨਾਲ ਕਿ ਤੁਹਾਨੂੰ ਹੋਰ ਐਡਵਾਂਸਮੈਂਟ ਅਸੀਂ ਪ੍ਰੋਵਾਈਡ ਕਰ ਸਕਦੇ ਹੁੰਦੇ ਹਾਂ ਤੁਹਾਨੂੰ ਪੋਲਿਸੀਜ਼ ਡਿਜ਼ਾਈਨ ਕਰਵਾਉਣ ਦੇ ਲਈ, ਐਂਡ ਨਾਲ ਦੀ ਨਾਲ ਤੁਹਾਡੀ ਫਾਈਨੈਂਸ਼ੀਅਲ ਪਲੈਨਿੰਗ ਦੇ ਲਈ। ਕੋਈ ਵੀ ਤੁਸੀਂ ਇਨਵੈਸਟਮੈਂਟਸ ਕਰਨੀਆਂ ਹੁੰਦੀਆਂ, TFSA ਹੋ ਗਿਆ, RRSP ਤੁਹਾਡੀ, FHSA ਬੱਚਿਆਂ ਦੀ, RESP ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ, ਜਾਂ ਫਿਰ ਵਿਜ਼ਿਟਰ ਇੰਸ਼ੋਰੈਂਸ ਦੀ ਗੱਲ ਕਰੀਏ, ਹੈਲਥ ਇੰਸ਼ੋਰੈਂਸ ਪੋਲਿਸੀਜ਼ ਦੀ ਗੱਲ ਕਰੀਏ, ਤਾਂ ਡੈਫੀਨੇਟਲੀ ਇਹ ਸਾਰੀਆਂ ਡੈਜ਼ੀਗਨੇਸ਼ਨਸ ਐਕਸਪੀਰੀਅੰਸ ਹੋਣ ਦੇ ਨਾਲ ਨਾਲ, ਸਾਡਾ ਆਫਿਸ ਲੋਕੇਟਡ ਹੈਗਾ ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਡ ਹੈਗਾ 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ, ਜਿੱਥੋਂ ਤੁਹਾਨੂੰ ਇਹ ਸਰਵਿਸਿਜ਼ ਅਸੀਂ ਪ੍ਰੋਵਾਈਡ ਕਰ ਸਕਦੇ ਹੁੰਦੇ ਹਾਂ। ਮੋਰ ਦੈਨ 60 ਐਡਵਾਈਜ਼ਰ ਸਾਡੇ ਕੋਲ ਇਸ ਟਾਈਮ ਤੇ, ਆਲਮੋਸਟ ਇਸ ਟਾਈਮ ਤੇ ਕਾਫੀ ਪਰਸਨ ਹੈਗੇ ਆ ਜਿਹੜੇ ਕਿ ਕਾਫੀ ਫੁੱਲ ਟਾਈਮ ਵੀ ਕਰ ਰਹੇ ਨੇ, ਕਾਫੀ ਪਰਸਨ ਪਾਰਟ ਟਾਈਮ ਵੀ ਸਾਡੇ ਨਾਲ ਕੰਮ ਕਰ ਰਹੇ ਨੇ। ਜੇ ਤੁਸੀਂ ਵੀ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਹੈਗੇ ਹੋ, ਚਾਹੇ ਲਾਇਸੈਂਸ ਹੈਗੇ ਹੋ, ਪ੍ਰੋਪਰ ਸਪੋਰਟ ਨਹੀਂ ਮਿਲ ਪਾਈ ਜਿੱਥੇ ਕੰਮ ਕਰ ਰਹੇ ਸੀਗੇ, ਜਾਂ ਫਿਰ ਨਵੇਂ ਤਰੀਕੇ ਤੋਂ ਤੁਸੀਂ ਲਾਇਸੈਂਸ ਲੈ ਕੇ ਸਾਡੇ ਨਾਲ ਇੰਸ਼ੋਰੈਂਸ ਇੰਡਸਟਰੀ ਵਿੱਚ ਜੁਆਇਨ ਕਰਨਾ ਚਾਹੁੰਦੇ ਹੋ, ਡੈਫੀਨੇਟਲੀ ਤੁਹਾਨੂੰ ਪੂਰੀ ਪ੍ਰੋਡਕਟ ਨੌਲੇਜ, ਪੂਰੇ ਸਾਡੇ ਜਿਹੜਾ ਐਕਸਪੀਰੀਅੰਸ ਹੈਗਾ ਉਸਦਾ ਬੈਨੀਫਿਟ ਤੁਹਾਨੂੰ ਪ੍ਰੋਵਾਈਡ ਕੀਤਾ ਜਾਏਗਾ, ਤਾਂ ਕਿ ਤੁਸੀਂ ਆਪਣੀ ਕਮਿਊਨਿਟੀ ਨੂੰ, ਆਪਣੇ ਕਲਾਇੰਟਸ ਨੂੰ ਸਰਵ ਕਰ ਸਕੋ। ਕੋਈ ਵੀ ਜ਼ਿਆਦਾ ਜਾਣਕਾਰੀ ਚਾਹੀਦੀ ਹੋਵੇ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ ਐਟ 416-509-1509
0: 416-509-1509। ਥੈਂਕ ਯੂ ਸੋ ਮਚ ਜੀ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਟੈਲੀਫੋਨ ਨੰਬਰ ਨੇ 905-564-6444 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ
1: ਜੀ।
0: ਅੱਜ ਅਸੀਂ ਗੱਲਬਾਤ ਕਰ ਰਹੇ ਸੀ ਭੂਤ ਪ੍ਰੇਤਾਂ ਦੀ, ਅਤੇ ਕਾਫੀ ਤੁਸੀਂ ਪਾਰਟੀਸਪੇਟ ਕੀਤਾ ਕੀ ਹੁੰਦੀਆਂ ਜਾਂ ਨਹੀਂ ਹੁੰਦੀਆਂ। ਇਹਦੇ ਵਿੱਚ ਮੈਂ ਗੱਲ ਕਰਦਾ ਮਨੋਵਿਗਿਆਨਿਕ ਤੌਰ ਦੇ ਉੱਤੇ ਹੀ, ਆਪਾਂ ਕਈ ਵਾਰੀ ਨਾ ਕੋਈ ਡਰ ਜਾਂਦੇ ਹਾਂ ਰਾਤ ਨੂੰ, ਕਈ ਵਾਰੀ ਸਪੋਜ਼ ਦਿਨੇ ਤਾਂ ਕੋਈ ਮੈਂ ਖਾਲ ਭੂਤ ਬੰਦੀ ਸੁਣੀ ਕਿਸੇ ਨਾ ਕੋਈ, ਸਪੋਜ਼ ਕੋਈ ਟਰੱਕ ਡਰਾਈਵਰ ਆ ਰਿਹਾ ਕਿਤੇ ਆਪ ਨੌਰਥ ਵੱਲੋਂ, ਹੈ ਨਾ,
1: ਹਾਂਜੀ,
0: ਅਤੇ ਉੱਥੇ ਬਹੁਤ ਘੱਟ ਰੀਅਰ ਟ੍ਰੈਫਿਕ ਹੁੰਦੀ ਆ ਉਹਨਾਂ ਪਹਾੜਾਂ ਦੇ ਵਿੱਚ, ਜੇ ਤੁਸੀਂ ਇਕੱਲਾ ਅੰਟੇਰੀ ਕ੍ਰੋਸ ਕਰਨਾ 24 ਆਵਰ ਲੱਗ ਜਾਂਦੇ, ਹੈ ਨਾ
1: ਜੀ, ਹਾਂਜੀ।
0: ਹੁਣ ਉੱਥੇ ਛੋਟੇ ਛੋਟੇ ਪਿੰਡ ਨੇ,
1: ਹਾਂਜੀ,
0: ਵਿੰਟਰ ਤੁਸੀਂ ਆ ਰਹੇ ਹੋ ਅਤੇ ਕਈ ਵਾਰੀ ਛੋਟੇ ਪਿੰਡਾਂ 'ਚ ਜਿਹੜੇ ਲੋਕ ਰਹਿੰਦੇ ਨੇ ਕੋਈ ਲਾਲਟਨ ਜੀ ਲੈ ਕੇ ਨਿਕਲ ਗਿਆ ਬਾਹਰ, ਹੈ ਨਾ, ਕੋਈ ਕੋਈ ਉਹੀ ਹੁੰਦੀ ਟਾਰਚ ਜੀ ਹੁੰਦੀ ਹੈ ਨਾ, ਉਹਨੇ ਕਿਤੇ ਦੂਜੇ ਦੇ ਘਰ ਜਾਣਾ, ਨੇੜੇ ਜਾਣਾ ਆਪਦੇ ਘਰ 'ਚ, ਦੋ ਦੂਜੇ ਕਹਿੰਦੇ ਕੋਈ 1 ਮਾਈਲ ਜਾਣਾ ਜਾਂ ਕਿਤੇ ਨਾ, ਉਹ ਹਾਈਵੇ ਦੇ ਉੱਤੇ ਬੰਦਾ ਇਕੱਲਾ ਤੁਰਿਆ ਆਵੇ ਅਤੇ ਅਚਾਨ ਚੱਕ ਤੁਸੀਂ ਦੇਖੋ ਮਨੋਵਿਗਿਆਨਿਕ ਜੀ ਤੁਸੀਂ ਕਹਿਣਾ ਯਾਰ ਭੂਤੀ ਹੈ ਨਾ, ਪਰ ਹੁੰਦਾ ਕੁਦਰਤੀ ਹੀ ਆ, ਹੁੰਦੇ ਉਹ ਲੋਕ ਹੀ ਨੇ ਜਿਹੜੇ ਆਲੇ ਦੁਆਲੇ ਰਹਿੰਦੇ ਨੇ, ਕਿਉਂਕਿ ਉਹਨਾਂ ਕੋਲ ਹੋਰ ਕੋਈ ਸੋਰਸ ਨਹੀਂ ਹੁੰਦੇ ਵਿੰਟਰ ਦੇ ਵਿੱਚ ਵੀ ਕਿਤੇ ਨਾ, ਅਤੇ ਕਈ ਵਾਰੀ ਫਿਰ ਟਰੱਕਾਂ ਵਾਲੇ ਜਿਹੜਾ ਬੰਦਾ ਜਿਹੜਾ ਸਿਆਣਾ ਹੁੰਦਾ ਉਹ ਤਾਂ ਮੰਨ ਲੈਂਦਾ ਵੀ ਇਹ ਕੋਈ ਨਹੀਂ ਯਾਰ ਇੱਥੇ ਰਹਿੰਦੇ ਲੋਕ, ਹੈ ਨਾ, ਜਿਹੜਾ ਪਹਿਲੀ ਵਾਰੀ ਗਿਆ ਹੁੰਦਾ ਟਰੈਕਿੰਗ 'ਤੇ ਕੋਈ, ਉਹ ਕਹਿੰਦਾ ਯਾਰ ਬਾਕੀ ਭੂਤ ਸੀਗਾ, ਉਹਨੇ ਇਹ ਮੰਨ ਲੈਣਾ ਨਾ, ਤੁਹਾਡਾ ਦਿਲ ਦੇ ਹੈਗਾ ਤੁਹਾਡੇ ਮਨੋਵਿਗਿਆਨਿਕ ਹੀ ਚੀਜ਼ਾਂ ਹੈਗੀਆਂ। ਰੇਡੀਓ ਪ੍ਰੋਗਰਾਮ ਬੇਸ ਪਰਦੇਸ ਜੁੜੇ ਹੋਏ ਹੋ,
1: ਬਿਲਕੁਲ। ਮੈਂ ਇੱਕ ਮੈਸੇਜ ਲੈ ਲਾਂ ਛੋਟਾ ਜਿਹਾ, ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਜੀ ਤੁਹਾਡੇ ਬੱਚਿਆਂ ਦੇ ਫਿਊਚਰ ਨੂੰ ਸਿਕਿਓਰ ਕਰਨ ਦੇ ਵਿੱਚ ਹੈਲਪ ਕਰਦੇ ਨੇ ਉਹਨਾਂ ਨੂੰ ਸਪੈਸ਼ਲ ਕੋਚਿੰਗ ਦੇ ਕੇ। ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚੇ ਮੈਥ ਜਾਂ ਸਾਇੰਸ ਸਬਜੈਕਟਸ ਵਿੱਚ ਵੀਕ ਨੇ ਤਾਂ ਤੁਸੀਂ ਉਹਨਾਂ ਦੇ ਲਈ ਉਹਨਾਂ ਦੀ ਪਹਿਲਾਂ ਤਾਂ ਫ੍ਰੀ ਇਵੈਲੂਏਸ਼ਨ ਕਰਵਾਓ ਅਤੇ ਤੁਸੀਂ ਪਤਾ ਕਰੋ ਕਿ ਤੁਹਾਡੇ ਬੱਚਿਆਂ ਦੇ ਕਿਹੜੇ ਕਿਹੜੇ ਸਬਜੈਕਟਸ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਗ੍ਰੇਡਸ ਘੱਟ ਆ ਰਹੇ ਨੇ। ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਜਿਹੜੇ ਕਿ MSc MPhil ਅਤੇ PhD ਡਿਗਰੀ ਹੋਲਡਰਸ ਨੇ, ਇਹ ਤੁਹਾਡੇ ਬੱਚਿਆਂ ਦੇ ਗਾਰੰਟਿਡ ਗ੍ਰੇਡਸ ਨੂੰ ਇੰਪਰੂਵ ਕਰਨ ਦੇ ਵਿੱਚ ਪੂਰੀ ਹੈਲਪ ਕਰਨਗੇ। ਸਪੈਸ਼ਲੀ ਜਿਹੜੇ ਗ੍ਰੇਡ 1 ਤੋਂ ਲੈ ਕੇ ਗ੍ਰੇਡ 12 ਤੱਕ ਦੇ ਸਟੂਡੈਂਟਸ ਨੇ, ਹਾਈ ਸਕੂਲ ਦੇ ਵਿੱਚ ਹੋਣ, ਯੂਨੀਵਰਸਿਟੀ ਸਟੂਡੈਂਟਸ ਹੋਣ, ਉਹਨਾਂ ਦੇ ਲਈ ਪ੍ਰਿੰਸੀਪਲ ਆਫ ਮੈਥਮੈਟਿਕਸ, ਫੰਕਸ਼ਨਸ, ਐਡਵਾਂਸਡ ਫੰਕਸ਼ਨਸ, ਕੈਲਕੂਲਸ, ਟ੍ਰਿਗਨੋਮੈਟਰੀ, ਡਾਟਾ ਮੈਨੇਜਮੈਂਟ, ਫਿਜ਼ਿਕਸ ਐਂਡ ਕੈਮਿਸਟਰੀ, ਇਹਨਾਂ ਦੀਆਂ ਪ੍ਰੋਪਰ ਕਲਾਸਿਸ ਤੁਹਾਨੂੰ ਕੋਚਿੰਗ ਦਿੰਦੇ ਨੇ। ਘਰ ਆ ਕੇ ਵੀ ਤੁਹਾਨੂੰ ਹੋਮ ਟਿਊਟਰਿੰਗ ਵੀ ਕਰ ਸਕਦੇ ਨੇ, ਘਰ ਆ ਕੇ ਵੀ ਕੋਚਿੰਗ ਦੇ ਸਕਦੇ ਆ। ਤੁਸੀਂ ਗੱਲਬਾਤ ਕਰੋ, ਨੰਬਰ ਹੈ 416-568-9192, 416-568-9192 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ।
0: ਔਰ ਜੀ ਅੱਜ ਭੂਤਾਂ ਪ੍ਰੇਤਾਂ ਦਾ ਅਸੀਂ ਟੋਪਿਕ ਰੱਖਿਆ ਸੀਗਾ, ਤੁਸੀਂ ਪਾਰਟੀਸਪੇਟ ਕੀਤਾ। ਜਿਵੇਂ ਮੈਂ ਗੱਲ ਕੀਤੀ ਨਾ ਟਰੈਕਿੰਗ ਡਸਟ ਦੇ ਵਿੱਚ, ਜਿਹੜੇ ਬੰਦੇ ਪੁਰਾਣੇ ਹੋ ਜਾਂਦੇ ਨੇ ਉਹ ਕਹਿੰਦੇ ਕਈ ਵਾਰੀ ਬੰਦਾ ਬੋਰ ਹੋ ਜਾਏ, ਜੇ ਕਈ ਵਾਰ ਫੜੀ ਨਾ ਉਹ ਕਹਿੰਦੇ ਕਈ ਵਾਰੀ ਇੰਨੇ ਲੰਮਾ 15-16 ਘੰਟੇ ਚਲਾਈ ਜਾਏ ਦਿਓ ਕੋਈ ਸ਼ਹਿਰ ਹੀ ਨਹੀਂ ਆਉਂਦਾ, ਕਹਿੰਦਾ ਫਿਰ ਅਸੀਂ ਕਈ ਤੱਕ ਭੂਤ ਹੀ ਟੱਕਰ ਜੇ, ਉਹ ਆਪੋ ਆਪਣੀ ਲਾਲਸਾ ਆਇਆ, ਹੈ ਨਾ। ਤੋ ਰੇਡੀ ਪ੍ਰੋਗਰਾਮ ਦੇਸ ਪਰਦੇ ਲੱਗੀ ਸੁਣੋ ਅਤੇ ਫਿਰ ਅਸੀਂ ਆਉਂਦੇ ਵਾਪਸ।

0: Everyone knows you don't let a kid swim unsupervised. You don't touch a baking tray straight out of the oven.
1: Ouch!
0: You're careful when using a sharp knife.
1: Ah!
0: And you don't drive without a seatbelt.
2: Buckle up!
0: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.
3: This is AM 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। ਚਾਰ ਸੀਟਾਂ ਵਾਲਾ, ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053। 905-792-8053 ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ।
5: ਦੇਰ ਆਰ ਸਿੰਗਰਸ, ਦੇਰ ਆਰ ਪਰਫਾਰਮਰਸ, ਐਂਡ ਦੈਨ ਦੇਰ ਆਰ ਲੈਜੈਂਡਸ। A voice that has defined generations, the one and only Rahat Fateh Ali Khan, live in Toronto. Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
4: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏ.ਐਨ.ਜੇ. ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇੰਸਪੈਕਸ਼ਨ, ਫ੍ਰੀ ਅਮਿਸ਼ਨ ਟੈਸਟ, ਨਿਊ ਅਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਆਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-75-96। ਏ.ਐਨ.ਜੇ. ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ। ਮਾਰਗੇਜ ਬ੍ਰੋਕਰ ਰਾਹੁਲ ਗਰੇਵਾਲ ਦਾ ਐਲਾਨ ਕਿ ਤੁਹਾਡੀ ਮਾਰਗੇਜ ਪਹਿਲਾਂ 20 ਲੈਂਡਰ ਨਾਲ ਹੋਈ ਹੋਈ ਹੈ, ਯਾਨੀ ਕਿ ਪ੍ਰਾਈਵੇਟ ਹੋਈ ਹੋਈ ਹੈ। ਵੱਧ ਤੋਂ ਵੱਧ ਤੁਸੀਂ ਮਾਰਗੇਜ ਪੇ ਕਰ ਰਹੇ ਹੋ ਤਾਂ ਤੁਹਾਡੀ ਮਾਰਗੇਜ ਹੁਣ ਉਹ ਏ ਲੈਂਡਰ ਨਾਲ, ਯਾਨੀ ਬੈਂਕਾਂ ਨਾਲ ਕਰਵਾ ਦੇਣਗੇ ਤੇ ਤੁਹਾਡੀ ਜਿਹੜੀ ਮਾਰਗੇਜ ਆ ਉਹ ਸਸਤੀ ਹੋ ਜਾਏਗੀ। ਇਸ ਤੋਂ ਇਲਾਵਾ ਤੁਹਾਨੂੰ ਸੈਕਿੰਡ ਮਾਰਗੇਜ ਚਾਹੀਦੀ ਹੈ ਜਾਂ ਫਿਰ ਤੁਹਾਨੂੰ ਜਲਦੀ ਜਲਦੀ 30,000 ਤੋਂ ਲੈ ਕੇ 5 ਲੱਖ ਚਾਹੀਦਾ, ਬਹੁਤੇ ਕਾਗਜ਼ਾਂ ਦੀ ਲੋੜ ਨਹੀਂ, ਫਟਾਫਟ ਤੁਹਾਨੂੰ ਮਿਲ ਜਾਏਗਾ। ਹੋਮ ਲਾਈਨ ਕ੍ਰੈਡਿਟ ਬਣਾਉਣੀ ਹੈ ਜਾਂ ਫਿਰ ਕਮਰਸ਼ੀਅਲ ਜਾਂ ਕੰਸਟਰਕਸ਼ਨ ਲੋਨ ਚਾਹੀਦਾ ਤਾਂ ਅੱਜ ਹੀ ਕਰੋ ਕਾਲ ਰਾਹੁਲ ਗਰੇਵਾਲ ਨੂੰ 647-640-2511, 647-640-2511 ਤੇ ਕਾਲ ਕਰੋ। ਮਾਰਗੇਜ ਬ੍ਰੋਕਰ ਰਾਹੁਲ ਗਰੇਵਾਲ। ਯੈਲੋ ਟਾਇਰ ਦੋਸਤੋ, ਬ੍ਰੇਕ ਤੋਂ ਬਾਅਦ ਫਿਰ ਅਸੀਂ ਤੁਹਾਡੇ ਨਾਲ ਹੈਗੇ ਹਾਂ ਇੱਕ ਵਾਰੀ ਫਿਰ। ਜੀ ਆਇਆਂ ਨੂੰ ਜੀ, ਔਰ ਮੈਂ ਦੱਸ ਦਿਆਂ ਕਿ ਅਗਲੇ ਕਾਲਰ ਨੂੰ ਲੈ ਲਈਏ ਪਹਿਲਾਂ, ਫਿਰ ਅਸੀਂ ਅੱਗੇ ਵੱਧਦੇ ਹਾਂ।
6: 7650 ਜੀ, ਸਤਿ ਸ਼੍ਰੀ ਅਕਾਲ।
7: ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਭੈਣ ਜੀ, ਆਪਣਾ ਨਾ ਜਿਹੜਾ ਆਪਾਂ ਫੋਨ ਤੇ ਸੁਣ ਸਕਦੇ ਹਾਂ ਰੇਡੂ, ਆ ਉਹ ਨੰਬਰ ਦੇ ਦੋਗੇ ਮਾੜਾ ਜਿਹਾ?
4: 4416।
7: ਹਾਂਜੀ,
4: 4772040। ਮਿਹਰਬਾਨੀ ਜਿਹੜੇ ਪ੍ਰਾਂਤ ਦੇਸ਼ ਪਰਦੇਸ ਜਿਹੜੇ ਉਹ। ਅੱਛਾ, ਮੈਂ ਹੁਣ ਦੱਸਦੇ ਹਾਂ ਕਿ ਰਾਹਤ ਫਤਿਹ ਅਲੀ ਖਾਨ ਸਾਹਿਬ ਦੇ ਵਾਸਤੇ 10,000 ਕਪੈਸਿਟੀ ਆ, ਸੋਲਡ ਆਊਟ ਹੋਇਆ ਸ਼ੋ, ਲੇਕਿਨ ਤੁਹਾਡੀ ਸਹੂਲਤ ਵਾਸਤੇ ਇੱਕ ਸੈਕਸ਼ਨ ਅਪਰ ਲੈਵਲ ਖਿਲਾਇਆ ਗਿਆ ਜਿਹਨੂੰ ਬਾਲਕੋਨੀ ਕਹਿੰਦੇ ਆ, ਤਾਂ ਕਿ ਸਾਰੇ ਹੋਰ ਵੱਧ ਲੋਕ ਦੇਖ ਸਕਣ ਇਸ ਸ਼ੋਅ ਨੂੰ, ਮਾਣ ਸਕਣ, ਕਿਉਂਕਿ ਇੱਕੋ ਸ਼ੋਅ ਆਪਣੇ ਟੋਰਾਂਟੋ ਵਿੱਚ ਰੇਂਜ ਆ। 27 ਤਰੀਕ ਨੂੰ ਇਸ ਨੂੰ ਸੰਡੇ ਵਾਲੇ ਦਿਨ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਸ਼ਾਮ ਨੂੰ 7 ਵਜੇ ਜਿਹੜਾ ਸ਼ਖਸ ਨੂੰ ਖਿਲਾਇਆ ਹੈਗਾ ਉੱਪਰ ਬਾਲਕੋਨੀ, ਉਹਦੀ ਟਿਕਟ ਸਿਰਫ ਹੈਗੀ $49। ਬਹੁਤ ਵਧੀਆ, ਸਾਰੇ ਪਾਸੇ ਤੁਹਾਨੂੰ ਵੀਓ ਦਿਸੂਗਾ, ਬਹੁਤ ਠੀਕ, ਤੁਹਾਨੂੰ ਸੁਣਾ ਹੀ ਵੀ ਦੇਗਾ ਪੂਰਾ ਸ਼ੋਅ। ਅਤੇ ਇਹੀ ਖੁੱਲ੍ਹ ਕੇ ਹੈਗਾ ਹੁਣ, ਇਹਦੇ 'ਚ ਟਿਕਟਾਂ ਤੁਸੀਂ ਬੁੱਕ ਕਰਾ ਸਕਦੇ ਹਾਂ ticketmaster.ca। ਅਤੇ ਸਾਰੇ ਮਾਣੇ ਆਪਾਂ ਸ਼ੋਅ ਸੰਡੇ ਵਾਲੇ ਦਿਨ, ਬਹੁਤ ਵਧੀਆ ਗਾਇਕੀ ਹੋਏਗੀ, ਗਾਇਕੀ ਤੋਂ ਬਾਅਦ ਫਿਰ ਆਪਾਂ ਥੋੜ੍ਹਾ ਬਹੁਤਾ ਡਿਨਰ ਡੁਨਰ ਕਰਾਂਗੇ ਉੱਥੇ 'ਚ ਡਾਊਨ ਟਾਊਨ ਦੇ ਵਿੱਚ, ਅਤੇ ਪੂਰਾ ਇੰਜੋਏ ਕਰਾਂਗੇ, ਅਤੇ ਤੁਸੀਂ ਟਿਕਟਾਂ ਬੁੱਕ ਕਰ ਲਓ www.ticketmaster.ca
6: ਜੀ।
4: ਆਪਣਾ ਪਤਾ ਲੱਗਿਆ ਘੰਟਾ ਕਿਵੇਂ ਭੱਜ ਗਿਆ ਨਾ।
6: ਹਾਂਜੀ,
4: ਅਤੇ ਆਪਾਂ ਛੱਡ ਕੇ ਜਾ ਰਹੇ ਹਾਂ ਇੱਕ ਰਾਹਤ ਫਤਿਹ ਅਲੀ ਖਾਨ ਸਾਹਿਬ ਦੇ ਸ਼ੋਅ ਦੇ ਮੁਤਾਲਕ। ਗੀਤ ਬੜਾ ਪਿਆਰਾ ਹੈ ਪੰਜਾਬੀ, ਅਤੇ ਹਰ ਤਰ੍ਹਾਂ ਦੀ ਮੌਸਿਕੀ ਗਾਉਂਦੇ ਨੇ ਹੈ
6: ਜੀ,
4: ਅਤੇ ਕਵਾਲੀਆਂ ਵੀ ਗਾਉਂਦੇ ਨੇ।
6: ਬਿਲਕੁਲ,
4: ਅਤੇ ਅਗਲਾ ਪ੍ਰੋਗਰਾਮ ਲੈ ਕੇ ਆਉਣਾ ਸਮਰਾਜ ਸਿੱਧੂ ਹੋਰਾਂ ਨੇ, ਉਹਦੇ ਵਿੱਚ ਤੁਹਾਡੇ ਹੀ ਪਸੰਦ ਦੇ ਗੀਤ ਸੰਗੀਤ ਹੋਣਾ, ਪਰ ਕੈਨੇਡਾ ਦੀਆਂ ਸਾਰੀਆਂ ਜਾਣਕਾਰੀ ਹੋਣੀਆਂ, ਖਬਰਾਂ ਬੜੀ ਭਰਪੂਰ ਦੇ ਨਾਲ ਹੋਣਗੀਆਂ ਤਫਸੀਲ ਦੇ ਨਾਲ, ਅਤੇ ਆਪਾਂ ਫਿਰ ਸਾਈਨ ਅਪ ਕਰੀਏ
6: ਜੀ। ਬਿਲਕੁਲ, ਕੱਲ੍ਹ ਨੂੰ ਮੁਲਾਕਾਤ ਹੋਏਗੀ ਸਾਡੀ ਸੇਮ ਟਾਈਮ ਦੇ ਉੱਪਰ, ਉਦੋਂ ਤੱਕ ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।
4: 3 ਵਜੇ ਫਿਰ ਅੱਜ ਮਿਲਾਂਗੇ, ਅਤੇ ਤੁਹਾਡੀ ਸ਼ਾਮ ਸੋਹਣੀ ਹੋਵੇ, ਮਨਮੋਹਣੀ ਹੋਵੇ, ਇਹਨੂੰ ਇੰਜੋਏ ਕਰੋ ਆਪਣੇ ਲਵ ਵਨਸ ਨਾਲ, ਫੈਮਿਲੀਜ਼ ਨਾਲ, ਸਾਰੇ ਪਰਿਵਾਰਾਂ ਨਾਲ। ਆਪਾਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ, ਸਤਿ ਸ਼੍ਰੀ ਅਕਾਲ।

0: ਸਪੋਰਟਸ ਵਾਮਨ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 647-302-1322-347-302-1322-3022। ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ
2: ਨੂੰ।
3: Simply Indian brings you all simply delicious deals. Buy one, get one free every day. Sure, 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. Hey, yummy deals is Simply Indian. This sariya hi locations stay. Dining, take-out and catering also available. Call at 905-794-8111. Simply delicious. Matlab, Simply Indian. Yeah.

0: ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ, ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗ੍ਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ।
1: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
2: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
1: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
2: ਇਹਨਾਂ ਕੋਲ ਨਹੀਂ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
1: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
2: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
1: 647-10-647-739-8710, ਲਾਇਸੈਂਸ ਨੰਬਰ M2000-3450.
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈ 24 ਰੀਗਨ ਰੋਡ ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-80-53, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ। ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ। ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545, 905-913-4545 ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ।
3: ਦੇਰ ਆਰ ਸਿੰਗਰਸ, ਦੇਰ ਆਰ ਪਰਫਾਰਮਰਸ, ਐਂਡ ਦੈਨ ਦੇਰ ਆਰ ਲੈਜੈਂਡਸ। Defined generations, the one and only Rahat Fateh Ali Khan, live in Toronto with Shah Zaman Ali Khan, Sunday, September 27th at Scotiabank Arena. Presented by True Sound Life and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
4: ਹੈਲੋ, AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
4: 905-564-6444।

AM 530 ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਵੈਨਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਠੀਕ 6 ਵਜੇ ਤੱਕ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਸਾਡੇ ਨਾਲ ਵੱਧ ਤੋਂ ਵੱਧ ਟਾਈਮ ਦੇ ਲਈ ਜੁੜੇ ਰਹੋ ਅਤੇ ਅੱਜ ਵੀ ਕੋਸ਼ਿਸ਼ ਕਰਾਂਗੇ ਕਿ ਠੀਕ 6 ਵਜੇ ਤੱਕ ਤੁਹਾਨੂੰ ਕੈਨੇਡਾ ਅੰਟੇਰੀਓ ਅਤੇ ਖਾਸ ਤੌਰ ਲੋਕਲ ਜੀ ਟੀ ਏ ਦੀਆਂ ਨਵੀਆਂ ਤਾਜ਼ੀਆਂ ਖਬਰਾਂ ਦੇ ਨਾਲ ਅਪਡੇਟ ਕਰਦੇ ਰਹੀਏ। ਖਬਰਾਂ ਅਤੇ ਸਾਡੇ ਵਿਚਾਰ, ਨਿਊਜ਼ ਅਤੇ ਵਿਊਜ਼ ਠੀਕ 6 ਵਜੇ ਤੱਕ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼

ਪੇਸ਼ ਕਰਾਂਗੇ ਨਾਲ ਦੀ ਨਾਲ ਤੁਹਾਨੂੰ ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਵੀ ਬਾਰੀ ਬਾਰੀ ਪੇਸ਼ ਕਰਾਂਗੇ ਜਿੰਨੇ ਵੀ ਰਿਕਾਰਡ ਗੀਤ ਸੰਗੀਤ ਆਉਣਗੇ ਅਸੀਂ ਕੋਸ਼ਿਸ਼ ਤਾਂ ਜ਼ਰੂਰ ਕਰਾਂਗੇ ਟਰਨ ਬਾਈ ਟਰਨ ਠੀਕ 6 ਵਜੇ ਤੱਕ ਪੇਸ਼ ਕਰਦੇ ਰਹੀਏ ਕਿਉਂਕਿ ਐਂਟਰਟੇਨਮੈਂਟ ਦਾ ਸਾਡਾ ਇੱਕ ਮੇਨ ਮਕਸਦ ਹੁੰਦਾ ਹੈ ਨਾਲ ਦੀ ਨਾਲ ਇੱਕ ਮੇਨ ਮਕਸਦ ਹੁੰਦਾ ਹੈ ਸਾਡੇ ਸਪਾਂਸਰਸ ਦੇ ਮੈਸੇਜਸ ਤੁਹਾਡੇ ਤੱਕ ਪੇਸ਼ ਕਰਨ ਲਈ ਅਤੇ ਸਪਾਂਸਰਸ ਦੇ ਮੈਸੇਜਸ ਤੇ ਪੇਸ਼ ਕਰਦੇ ਰਹਾਂਗੇ ਕੁਛ ਖਾਸ ਸਪਾਂਸਰਸ ਖੁਦ ਆਪ ਏਅਰ ਤੇ ਆ ਕੇ ਵੀ ਆਪਣੇ ਮੈਸੇਜਸ ਤੁਹਾਡੇ ਤੱਕ ਪੇਸ਼ ਕਰਨਗੇ ਸਾਨੂੰ ਵੀ ਕੁਛ ਇੰਟਰਵਿਊਜ਼ ਕੰਡਕਟ ਕਰਨ ਦਾ ਮੌਕਾ ਮਿਲੂਗਾ ਜਿਹਨੂੰ ਸੁਣ ਕੇ ਜਾਂ ਫਿਰ ਵੇਖ ਕੇ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ ਅੱਜ ਸਾਡੇ ਵੈਨਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਕੁਛ ਹੋਮਿਓਪੈਥੀ ਨੈਚੁਰਲ ਹੈਲਥ ਦੇ ਬਾਰੇ ਗੱਲਬਾਤ ਕਰਾਂਗੇ ਕੁਛ ਨਾਲ ਦੇ ਇਮੀਗ੍ਰੇਸ਼ਨ ਦੇ ਬਾਰੇ ਕੁਛ ਮੋਰਗੇਜ ਦੇ ਬਾਰੇ ਅਤੇ ਕੁਛ ਇੱਕ ਹੋਰਾਂ ਇੰਡਸਟਰੀਜ਼ ਅਤੇ ਕੰਮ ਕਾਰੋਬਾਰ ਅਤੇ ਸੇਲਸ ਦੇ ਬਾਰੇ ਵੀ ਇਨਫੋਰਮੇਸ਼ਨ ਹੋਊਗੀ ਅੱਗੇ ਜਾ ਕੇ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਤੋਂ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਖਾਸ ਸਾਡੇ ਕਿਸੇ ਵੀ ਐਡਵਰਟਾਈਜ਼ਰ ਭੈਣ ਭਰਾ ਦੀ ਕੋਈ ਵੀ ਫੋਨ ਨੰਬਰ ਅਤਾ ਪਤਾ ਚਾਹੀਦਾ ਹੋਵੇ ਕੋਈ ਗੀਤ ਸੰਗੀਤ ਦੀ ਫਰਮਾਇਸ਼ ਕਰਨੀ ਹੋਵੇ ਕੋਈ ਗੱਲਬਾਤ ਕਰਨੀ ਹੋਵੇ ਸਾਨੂੰ ਤੁਸੀਂ ਹੁਣ ਤੋਂ ਲੈ ਕੇ 6 ਵਜੇ ਤੱਕ ਡਾਇਰੈਕਟ ਸਟੂਡੀਓ ਵਿੱਚ ਕਾਲ ਕਰ ਸਕਦੇ ਹੋ 905-564-6444 905-564-6444 905-564-6444 ਜਾਂ ਦੋਸਤੋ ਕਿਸੇ ਵੀ ਟਾਈਮ 'ਤੇ ਆਪਣਾ ਟੈਕਸਟ ਜਾਂ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ ਟੈਕਸਟ ਜਾਂ ਵਟਸਐਪ ਰਾਹੀਂ ਗੱਲਬਾਤ ਕਰਨ ਲਈ ਨੰਬਰ ਹੈ 416-457-3381 416-457-3381 416-457-3381 ਅਤੇ ਲਾਈਵ ਟੈਕਸਟ ਜਾਂ ਵਟਸਐਪ ਰਾਹੀਂ ਵੀ ਗੱਲਬਾਤ ਕੀਤੀ ਜਾ ਸਕਦੀ ਹੈ ਦੋਸਤੋ ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ ਜੇਕਰ ਤੁਹਾਨੂੰ ਨਹੀਂ ਪਤਾ ਹੈ ਇਸ ਅਕਟੋਬਰ ਮਹੀਨੇ ਦੇ ਵਿੱਚ ਲਗਾਤਾਰ ਹੀ ਆਲ ਅਕਰੋਸ ਕੈਨੇਡਾ ਹੀ ਕੁਛ ਆਲਰੇਡੀ ਅਨਾਊਂਸਡ ਕੁਛ ਤਾਂ ਕੱਲ੍ਹ ਹੀ ਅਨਾਊਂਸ ਸਰਪ੍ਰਾਈਜ਼ ਅਤੇ ਕੁਛ ਵੀ ਹੋਰ ਵੀ ਸਰਪ੍ਰਾਈਜ਼ਿੰਗ ਇਲੈਕਸ਼ਨਸ ਹੀ ਇਲੈਕਸ਼ਨਸ ਹੋਣਗੀਆਂ ਹੁਣ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਅਕਟੋਬਰ 5 ਤਰੀਕ ਨੂੰ ਵੈਰੀ ਵੈਰੀ ਸੂਨ ਕੁਬੈਕ ਦੇ ਵਿੱਚ ਪ੍ਰੋਵਿੰਸ਼ਲ ਚੋਣਾਂ ਨੇ ਜਿੱਥੇ ਕਿ ਪੋਲਸ ਦੇ ਵਿੱਚ ਅੱਗੇ ਲੀਡ ਕਰ ਰਹੀ ਪਾਰਟੀ ਕਹਿ ਚੁੱਕੀ ਹੈ ਕਿ ਅਸੀਂ ਵੀ ਕੁਬੈਕ ਤੋਂ ਕੈਨੇਡਾ ਤੋਂ ਆਜ਼ਾਦ ਹੋਣ ਦੇ ਲਈ ਅੱਡ ਹੋਣ ਦੇ ਲਈ ਇੱਕ ਰੈਫਰੈਂਡਮ ਰੱਖਾਂਗੇ ਭਾਵੇਂ ਅੱਜ ਨਹੀਂ ਤਾਂ ਕੱਲ੍ਹ ਨੂੰ ਜਦੋਂ ਡੋਨਲਡ ਟਰੰਪ ਪਾਵਰ 'ਚ ਨਹੀਂ ਹੋਊਗਾ ਉਦੋਂ ਤਾਂ ਜ਼ਰੂਰ ਰੱਖਾਂਗੇ ਫਿਰ ਅਕਟੋਬਰ 17 ਤਰੀਕ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਿਊਨਿਸਪਲ ਚੋਣਾਂ ਹੋ ਰਹੀਆਂ ਨੇ ਉਸ ਤੋਂ 2 ਦਿਨਾਂ ਬਾਅਦ ਅਕਟੋਬਰ 19 ਤਰੀਕ ਨੂੰ ਅਲਬਰਟਾ ਦੇ ਵਿੱਚ ਵੀ ਕਾਫੀ ਜ਼ਿਆਦਾ ਇਮੀਗ੍ਰੇਸ਼ਨ ਰਿਲੇਟਡ ਕਾਨਸਟੀਟਿਊਸ਼ਨ ਰਿਲੇਟਡ ਅਤੇ ਅੱਡ ਕੈਨੇਡਾ ਤੋਂ ਹੋਣ ਦੇ ਲਈ ਆਜ਼ਾਦ ਹੋਣ ਦੇ ਲਈ ਰੈਫਰੈਂਡਮ ਵੋਟ ਵੀ ਆਲਰੇਡੀ ਪੱਕੀ ਹੈ ਫਿਰ ਕੱਲ੍ਹ ਹੀ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਬੀ ਈਬੀ ਨੇ ਅਚਾਨਕ ਅਨਾਊਂਸ ਕੀਤਾ ਕਿ ਉਹਦੇ ਟਰਮ ਦੇ ਵਿੱਚ 2 ਸਾਲ ਵੀ ਨਹੀਂ ਹੋਏ 47 ਸੀਟਸ ਚਾਹੀਦੀਆਂ ਨੇ ਮੈਜੋਰਟੀ ਲਈ ਅਤੇ ਉਹਦੀ ਐਨ ਡੀ ਪੀ ਸਰਕਾਰ ਕੋਲ ਐਗਜੈਕਟਲੀ 47 ਸੀਟ ਨੇ ਮੈਜੋਰਟੀ ਤਾਕਤ ਹੈ ਅਤੇ ਉਹਨੇ ਲੈਸ ਦਿਨ 2 ਈਅਰਸ ਇਨ ਟੂ ਇਸ ਟਰਮ ਜਿੱਥੇ 'ਚ ਕਿਹਾ ਕਿ 28 'ਚ ਅਗਲੀਆਂ ਚੋਣਾਂ ਹੋਣੀਆਂ ਸੀ ਹੁਣ ਇਹਨੇ ਬੀ ਸੀ ਦੀਆਂ ਆਲਮੋਸਟ 190 ਮਿਊਨਿਸਪੈਲਿਟੀਜ਼ ਦੀ ਜਿਹੜੀ ਆਲਰੇਡੀ ਚੱਲ ਰਹੀ ਮਿਊਨਿਸਪਲ ਇਲੈਕਸ਼ਨਸ ਹਨ ਉਹਦੇ ਵਿੱਚ ਹੀ ਇੱਕੋ ਹਫ਼ਤਾ ਬਾਅਦ ਹੀ ਹੁਣ ਬੀ ਸੀ ਦੀ ਸਨੈਪ ਇਲੈਕਸ਼ਨ ਪ੍ਰੋਵਿੰਸ਼ਲ ਇਲੈਕਸ਼ਨ ਕਾਲ ਕਰ ਦਿੱਤੀ ਹੈ ਐਵਰੀ ਸਿੰਗਲ ਮੇਜਰ ਬੀ ਸੀ ਸ਼ਹਿਰ ਦਾ ਜਿਹੜਾ ਵੀ ਮੇਅਰ ਹੈ ਅਤੇ ਕੌਂਸਲਸ ਹਨ ਕਹਿ ਰਹੇ ਨੇ ਕਿ ਇਹ ਬਹੁਤ ਮਾੜਾ ਕੰਮ ਹੈ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਸਾਡੀਆਂ ਚੋਣਾਂ ਦੇ ਵਿੱਚ ਪਿੱਗੀ ਬੈਕ ਆਫ ਕੀਤਾ ਜਾ ਰਿਹਾ ਹੈ ਸਾਡੀਆਂ ਚੋਣਾਂ ਦੇ ਵਿੱਚ ਇਹਦੀ ਹੀ ਮੈਜੋਰਟੀ ਨੂੰ ਜ਼ਿਆਦਾ ਵੱਡੀ ਮੈਂਡੇਟ ਨੂੰ ਕਈ ਹੋਰ ਸਾਲਾਂ ਲਈ ਵਧਾਉਣ ਦੇ ਲਈ ਖਾਸ ਕਿਉਂਕਿ ਕੰਜ਼ਰਵੇਟਿਵ ਪਾਰਟੀ ਜੋ ਕਿ ਬੀ ਸੀ ਦੇ ਵਿੱਚ ਹੈ ਉਹਨਾਂ ਦਾ ਕੋਈ ਵੀ ਲੀਡਰ ਹੈ ਹੀ ਨਹੀਂ ਕੁਛ ਇੱਕ ਦਿਨ ਪਹਿਲਾਂ ਬੀਬੀ ਨਵੀਂ ਹੀ ਇਲੈਕਟ ਹੋਈ ਕੇਰੀ ਲੈਨ ਫਿਨਲੀ ਉਹਨੂੰ ਰਿਜ਼ਾਈਨ ਕਰਨਾ ਪਿਆ 5 ਜਿਹੜੇ ਉਹਨਾਂ ਦੇ ਐੱਮ ਐੱਲ ਏ ਪਾਰਟੀ 'ਚੋਂ ਕੱਢੇ ਗਏ ਜਾਂ ਆਪ ਨਿਕਲੇ ਉਹ 5 ਦੇ ਵਿੱਚੋਂ 5 ਹੁਣ ਵਾਪਸ ਉਸ ਹੀ ਪਾਰਟੀ ਵਿੱਚ ਹੀ ਰਲ ਮਿਲ ਗਏ ਨੇ ਇੰਨੇ ਕੁ ਦਿਨਾਂ ਬਾਅਦ ਹੀ ਪਰ ਇਸ ਬੀਬੀ ਕੇਰੀ ਲੈਨ ਫਿਨਲੀ ਦਾ ਹਸਬੈਂਡ ਜੋ ਕਿ ਉਸ ਹੀ ਕੰਜ਼ਰਵੇਟਿਵ ਬੀ ਸੀ ਪਾਰਟੀ ਦਾ ਇੱਕ ਐੱਮ ਐੱਲ ਏ ਹੈ ਉਹ ਹੁਣ ਉਸ ਹੀ ਪਾਰਟੀ ਨੂੰ ਛੱਡ ਕੇ 1 ਬੀ ਸੀ ਨੂੰ ਜੁਆਇਨ ਕਰ ਚੁੱਕਿਆ ਹੈ ਸੋ ਇਟਸ ਅ ਰੋਲਰ ਕੋਸਟਰ ਰਾਈਡ ਇਨ ਬੀ ਸੀ ਬਹਾਨਾ ਤਾਂ ਇਹੀ ਲਾ ਰਿਹਾ ਜਾ ਰਿਹਾ ਹੈ ਬੀ ਸੀ ਦੇ ਪ੍ਰੀਮੀਅਰ ਡੇਵਿਡ ਈ ਬੀ ਦੇ ਵੱਲੋਂ ਕਿ ਅਸੀਂ ਇੱਕ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਹਾਂ ਹੁਣ ਇਹਨੂੰ ਯਾਦ ਆਇਆ ਹੈ ਕਿ ਆਲ ਆਫ ਅ ਸਡਨ ਅਮਰੀਕਾ ਨਾਲ ਟ੍ਰੇਡ ਵਾਰ ਚੱਲ ਰਹੀ ਆ ਇਹ ਹੁਣ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੀ ਪੋਲੀਟੀਕਲ ਪਲੇ ਬੁੱਕ ਦੇ ਵਿੱਚੋਂ ਹੁਣ ਨਕਲ ਕਰਕੇ ਕਾਪੀ ਕਰਕੇ ਕਹਿੰਦਾ ਕਿ ਮੈਨੂੰ ਵੀ ਉਹੀ ਐਗਜ਼ਾਮ ਦੇ ਮਾਰਕ ਮਿਲ ਜਾਣਗੇ ਸਾਨੂੰ ਵੀ ਇੱਕ ਜ਼ਿਆਦਾ ਵੱਡੀ ਮੈਜੋਰਟੀ ਜ਼ਿਆਦਾ ਸਾਲ ਹੀ ਮਿਲ ਜਾਣਗੇ ਪਰ ਕਾਫੀ ਜ਼ਿਆਦਾ ਲੋਕ ਕਹਿ ਰਹੇ ਨੇ ਕਿ ਇਹ ਇੱਕ ਪੋਲੀਟੀਕਲ ਪਲਾਟ
ਬੈਕਫਾਇਰ ਵੀ ਕਰ ਸਕਦੀ ਹੈ ਬਹੁਤ ਬੁਰੀ ਤਰ੍ਹਾਂ। ਅਤੇ ਫਿਰ ਉਸ ਅਕਤੂਬਰ 24 ਦੀਆਂ ਕੱਲ੍ਹ ਹੀ ਅਨਾਊਂਸ ਕੀਤੀਆਂ ਗਈਆਂ BC ਸਨੈਪ ਇਲੈਕਸ਼ਨ ਪ੍ਰੋਵਿੰਸ਼ਲ ਚੋਣਾਂ ਤੋਂ 2 ਦਿਨਾਂ ਬਾਅਦ ਸਾਡੇ ਅੰਟੇਰੀਓ ਦੇ ਵਿੱਚ ਵੀ ਮਿਊਨਿਸਪਲ ਚੋਣਾਂ ਹੋ ਰਹੀਆਂ ਨੇ। ਅਤੇ ਕਾਫੀ ਜ਼ਿਆਦਾ ਚਰਚਾ ਇਹ ਵੀ ਹੋ ਰਹੀ ਹੈ ਦੋਸਤੋ, ਕਿਉਂਕਿ ਪਿਛਲੇ ਕੁਛ ਦਿਨਾਂ ਦੇ ਵਿੱਚ ਮਾਰਕ ਕਾਰਨੀ ਦੀ ਮੈਜੋਰਿਟੀ ਸਰਕਾਰ ਨੇ ਕਾਫੀ ਵੱਡੇ ਵੱਡੇ ਤੁਸੀਂ ਕਹਿ ਸਕਦੇ ਹੋ ਪੋਲਿਸੀਜ਼ ਪੇਸ਼ ਕੀਤੀਆਂ ਨੇ। ਰਫਲੀ 250 ਪੇਜਡ ਆਮਨੀਬਸ ਤੋਂ ਵੀ ਜ਼ਿਆਦਾ ਵੱਡੇ ਇਹਨਾਂ ਨੇ ਇਕੱਠੇ ਹੀ ਬਹੁਤ ਜ਼ਿਆਦਾ ਪੋਲਿਸੀ ਚੇਂਜਸ ਅਤੇ ਕਾਨੂੰਨੀ ਚੇਂਜਸ ਹੁਣ ਧੱਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ, ਇਸ ਬਹਾਨੇ ਦੇ ਨਾਲ ਕਿ ਸਾਨੂੰ ਮੈਜੋਰਿਟੀ ਮੈਂਡੇਟ ਮਿਲੀ ਹੋਈ ਹੈ, ਅਸੀਂ ਇਹ ਕੰਮ ਕਰਨਾ ਚਾਹੁੰਦੇ ਹਾਂ, ਅਸੀਂ ਜੋ ਵੀ ਮੇਜਰ ਪ੍ਰੋਜੈਕਟ ਕੈਨੇਡਾ ਵਿੱਚ ਪੇਸ਼ ਹੋਣਾ ਚਾਹੁੰਦਾ ਹੈ ਉਹਨੂੰ 1 ਸਾਲ ਦੇ ਅੰਦਰ ਅੰਦਰ ਇਨਵਾਇਰਮੈਂਟਲ ਰਿਵਿਊਜ਼ ਵਗੈਰਾ ਕਰਕੇ ਘਟਾ ਕੇ ਉਹਨੂੰ ਅਪਰੂਵ ਕਰਾਂਗੇ ਜਾਂ ਰਿਜੈਕਟ ਕਰਾਂਗੇ। ਸੋ ਜਿਹੜੇ ਇਨਵਾਇਰਮੈਂਟਲਿਸਟ ਨੇ, ਕਲਾਈਮੇਟ ਚੇਂਜ ਵਾਲੇ ਹੱਲੇ ਹੁੱਲੇ ਨੇ, ਉਹ ਵੀ ਹੁਣ ਰੋਈ ਜਾਂਦੇ ਨੇ ਕਿ ਇਹ ਤਾਂ ਮਾਰਕਾਰਨੀ ਆਪਣੇ ਹੀ ਕੋਰ ਫੰਡਾਮੈਂਟਲ ਬਿਲੀਫਸ ਅਤੇ ਵਿਚਾਰਾਂ ਦੇ ਖਿਲਾਫ ਹੀ ਜਾ ਰਿਹਾ ਹੈ। ਅਤੇ ਨਾਲ ਦੀ ਨਾਲ ਲੇਬਰ ਯੂਨੀਅਨਸ ਵੀ ਰੌਲਾ ਪਾ ਰਹੇ ਨੇ ਕਿ ਇਸ ਮੁਲਕ ਦੇ ਵਿੱਚ ਸਾਰੇ ਕੰਮ ਕਾਰ ਚੱਲੀ ਜਾਣ ਉਹਦੇ ਖਾਤਰ ਇਹ ਜਿਹੜੀ ਫੈਡਰਲ ਸਰਕਾਰ ਹੈ ਆਪਦੇ ਹੀ ਮੰਤਰੀਆਂ ਨੂੰ ਇੰਨੀ ਕੁ ਤਾਕਤ ਦੇਣਾ ਚਾਹੁੰਦੇ ਨੇ ਕਿ ਕੋਈ ਵੀ ਯੂਨੀਅਨ ਸਹੀ ਪ੍ਰੋਸੈਸ ਫਾਲੋ ਕਰਕੇ ਕਲੈਕਟਿਵ ਬਾਰਗਨਿੰਗ ਦੇ ਰਾਹੀਂ ਸਾਰੇ ਤੋਂ ਸਾਰੇ ਟਾਈਮਲਾਈਨ ਮੀਟ ਕਰਕੇ ਜੇ ਕਹਿੰਦੇ ਨੇ ਕਿ ਅਸੀਂ ਸਟ੍ਰਾਈਕ 'ਤੇ ਜਾ ਰਹੇ ਹਾਂ ਕਿ ਉਹਨਾਂ ਨੂੰ ਧੱਕੇ ਦੇ ਨਾਲ ਹੀ, ਕਾਨੂੰਨੀ ਧੱਕੇ ਦੇ ਨਾਲ ਹੀ ਫੈਡਰਲ ਸਰਕਾਰ ਕੋਲ ਇੰਨੀ ਕੁ ਤਾਕਤ ਹੋਣੀ ਚਾਹੀਦੀ ਆ ਕਿ ਮਜਬੂਰਨ ਇਹਨਾਂ ਨੂੰ ਕੰਮ 'ਤੇ ਲਾਇਆ ਜਾਵੇ, ਨਹੀਂ ਤਾਂ ਫਾਈਨਸ ਜਾਂ ਈਵਨ ਸੀਰੀਅਸ ਈਵਨ ਬਿਗਰ ਇੰਪ੍ਰਿਜ਼ਨਮੈਂਟ ਮੇ ਬੀ ਕਿਸਮ ਦੇ ਵੀ ਉਹਨਾਂ ਦੇ ਖਿਲਾਫ ਐਕਸ਼ਨ ਲਏ ਕੀਤੇ ਜਾ ਸਕਦੇ ਨੇ। ਸੋ ਕਾਫੀ ਜ਼ਿਆਦਾ ਕ੍ਰਿਟੀਸਿਜ਼ਮ ਫੈਡਰਲ ਸਰਕਾਰ ਫੇਸ ਕਰ ਰਹੀ ਹੈ ਇਹਨਾਂ ਪਿਛਲੇ ਹੀ ਦਿਨਾਂ ਦੇ ਵਿੱਚ ਇੰਨੇ ਜ਼ਿਆਦਾ ਟੇਬਲ ਕੀਤੇ ਗਏ ਲੈਜਿਸਲੇਟਿਵ ਅਤੇ ਪੋਲਿਸੀ ਚੇਂਜਸ ਹੋਣ ਕਰਕੇ। ਸੋ ਨਾਲ ਦੀ ਨਾਲ ਇੱਕ ਹੋਰ ਵੱਡੀ ਗੱਲ ਇਹ ਹੈ ਕਿ ਯੂਰਪੀਅਨ ਯੂਨੀਅਨ ਦਾ ਅਸੋਸੀਏਟ ਮੈਂਬਰ ਜਾਂ ਜੂਨੀਅਰ ਮੈਂਬਰ ਜਾਂ ਜੋ ਵੀ ਮੈਂਬਰ ਹੈਗਾ, ਮੈਂਬਰ ਜਾਂ ਨਾਟ ਮੈਂਬਰ, ਅਫੀਲੀਏਟ ਬਣਨ ਦਾ ਜਿਹੜਾ ਇੱਕ ਵੱਡਾ ਰੌਲਾ ਹੈ ਜੋ ਕਿ ਮਾਰਕ ਕਾਰਨੀ ਆਪ ਕਹਿ ਚੁੱਕਿਆ ਹੈ ਕਿ ਉਹ ਪਾਰਲੀਮੈਂਟ ਤੱਕ ਪੋਜ਼ ਕਰੂਗਾ। ਪਾਰਲੀਮੈਂਟ ਦੇ ਵਿੱਚ ਤਾਂ ਮੈਜੋਰਟੀ ਲਿਬਰਲ ਐਮ ਪੀਜ਼ ਨੇ ਤਾਂ ਓਬਵੀਅਸਲੀ ਮੈਜੋਰਟੀ ਵੋਟ ਤਾਂ ਇਸ ਹੱਕ ਦੇ ਵਿੱਚ ਪਾਉਣੀ ਪਾਉਣੀ ਹੈ, ਪਰ ਜਿਸ ਹਿਸਾਬ ਦੇ ਨਾਲ ਤਿੰਨੇ ਹੀ ਆਪੋਜੀਸ਼ਨ ਪਾਰਟੀਜ਼, ਈਵਨ ਬਲਾਕ ਕੁਬੈਕਵਾ, ਈਵਨ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ, ਈਵਨ NDP ਰੌਲਾ ਪਾ ਰਹੇ ਨੇ ਕਿ ਇਹ ਤਾਂ ਕੈਨੇਡੀਅਨ ਲੋਕਾਂ ਨੂੰ ਕਦੇ ਤੱਕ ਪੁੱਛਿਆ ਹੀ ਨਹੀਂ ਗਿਆ, ਨਾ ਤਾਂ ਤੁਹਾਨੂੰ ਇਜਾਜ਼ਤ ਦਿੱਤੀ ਗਈ ਆ ਇਸ ਕੰਮ ਨੂੰ ਕਰਨ ਦੇ ਲਈ। ਸੋ ਸ਼ਾਇਦ ਯੂ ਨੈਵਰ ਨੋ, ਐਨੀਥਿੰਗ ਇਜ਼ ਪੋਸੀਬਲ, ਫੈਡਰਲ ਚੋਣਾਂ ਵੀ ਜਲਦ ਤੋਂ ਜਲਦ ਰੱਖੀਆਂ ਜਾ ਸਕਦੀਆਂ ਨੇ। ਪਰ ਕਾਫੀ ਜ਼ਿਆਦਾ ਅਕਤੂਬਰ 5 ਤੋਂ ਲੈ ਕੇ ਅਕਤੂਬਰ 26 ਤੱਕ ਤਾਂ ਮਲਟੀਪਲ ਡਿਫਰੈਂਟ ਮਿਊਨਿਸਪਲ ਰੈਫਰੈਂਡਮ ਐਂਡ ਪ੍ਰੋਵਿੰਸ਼ੀਅਲ ਚੋਣਾਂ ਹੋ ਰਹੀਆਂ ਹਨ, ਉਹਦੇ ਬਾਰੇ ਤੁਹਾਨੂੰ ਪੂਰੀ ਡੀਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ। ਨਾਲ ਦੇ ਨਾਲ ਦੋਸਤੋ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਯੂਨਾਈਟਿਡ ਸਟੇਟਸ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅੱਜ ਸੋਸ਼ਲ ਮੀਡੀਆ 'ਤੇ ਲਿਖਿਆ, ਉਹੀ ਗੱਲ ਕਹੀ ਜੋ ਕਿ ਮਿਲੀਅਨਸ ਆਫ ਕੈਨੇਡੀਅਨਸ ਕਈ ਸਾਲਾਂ ਤੋਂ ਕਹਿੰਦੇ ਆ ਰਹੇ ਨੇ, ਜਿਹਦੇ ਵਿਚਾਰਾਂ ਕਰਕੇ ਹੀ ਟਰੂਡੋ ਸਰਕਾਰ ਨੇ ਆਪਣੇ ਡਾਇੰਗ ਡੇਜ਼ ਦੇ ਵਿੱਚ, ਅਖੀਰਲੇ ਦਿਨਾਂ ਦੇ ਵਿੱਚ, ਅਤੇ ਕਾਰਨੀ ਸਰਕਾਰ ਨੇ ਵੀ ਆਪਣੇ ਪਾਵਰ 'ਚ ਆਉਂਦੇ ਸਹਿਰ ਹੀ ਕੰਮ ਫਾਈਨਲੀ ਕੀਤਾ, ਇਮੀਗ੍ਰੇਸ਼ਨ ਦੇ ਵਿੱਚ ਰਿਡਕਸ਼ਨ ਪੇਸ਼ ਕੀਤੀ। ਸੋ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਕੈਨੇਡਾ ਆਪਦੇ ਆਪ ਨੂੰ ਹੀ ਡਿਸਟਰੋਏ ਕਰ ਰਿਹਾ ਹੈ, ਆਪਦੀ ਹੀ ਬਰਬਾਦੀ ਕਰ ਰਿਹਾ ਹੈ, ਮਿਲੀਅਨਸ ਐਂਡ ਮਿਲੀਅਨਸ ਆਫ ਅਨਚੈਕਡ ਐਂਡ ਅਨਵੈਰਿਡ ਇਮੀਗ੍ਰੈਂਟਸ ਨੂੰ ਇੱਥੇ ਬੁਲਾ ਕੇ, ਅਤੇ ਕਿਹਾ ਕਿ ਜਿਹੜੀਆਂ ਮੁਸੀਬਤਾਂ ਕੈਨੇਡਾ ਵਿੱਚ ਵੱਧ ਰਹੀਆਂ ਨੇ, ਜਿਹੜੀਆਂ ਪ੍ਰੋਬਲਮਸ ਕਾਜ਼ ਕੀਤੀਆਂ ਜਾ ਰਹੀਆਂ ਨੇ, ਜਲਦ ਉਹਨਾਂ ਤੋਂ ਕਾਬੂ ਕੀਤਾ ਹੀ ਨਹੀਂ ਜਾਣਾ ਹੈ, ਸਾਂਭਿਆ ਹੀ ਨਹੀਂ ਜਾਣਾ ਹੈ। ਅਤੇ ਕਿਹਾ ਕਿ ਇਹ ਇੱਕ ਜਿਹੜਾ ਲਿਬਰਲ ਪਲਾਨ ਹੈ ਇਹ ਬੈਕਫਾਇਰ ਕਰੂਗਾ, ਕੈਨੇਡਾ ਇਜ਼ ਡਿਸਟਰੋਇੰਗ ਇਟਸੈਲਫ, ਅਤੇ ਇਹ ਜਿਹੜੀ ਲਿਬਰਲ ਪਲਾਟ ਹੈ, ਪਲਾਨ ਹੈ, ਇਹ ਬਹੁਤ ਬੁਰਾ ਨਤੀਜਾ ਪੇਸ਼ ਹੋਊਗਾ। ਪਰ ਬਦਲੇ ਦੇ ਵਿੱਚ ਅੱਜ ਸਾਡੇ ਕੁਛ ਕੈਬਨਿਟ ਮੰਤਰੀਆਂ ਨੂੰ ਵੀ ਇਹੀ ਸਵਾਲ ਪੁੱਛਿਆ ਗਿਆ ਕਿ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ, ਉਹਨਾਂ ਨੇ ਕੀ ਕੁਛ ਕਿਹਾ ਹੈ, ਉਹ ਵੀ ਤੁਹਾਨੂੰ ਅੱਗੇ ਜਾ ਕੇ ਜ਼ਰੂਰ ਪੇਸ਼ ਕਰਾਂਗੇ। ਅਤੇ ਅਸਲ ਦੇ ਵਿੱਚ 2015 ਤੋਂ ਲੈ ਕੇ 2025 ਅਤੇ 26 ਤੱਕ ਇਸ ਫੇਲਡ ਮੈਸ ਇਮੀਗ੍ਰੇਸ਼ਨ ਐਕਸਪੈਰੀਮੈਂਟ ਦੇ ਨਾਲ ਸਾਡਾ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਹੈ ਹਾਊਸਿੰਗ ਅਫੋਰਡੇਬਿਲਿਟੀ ਦੇ ਵਿੱਚ, ਇਨ GDP ਪਰ ਕੈਪਿਟਾ, ਇਨ
school overcrowding in healthcare capacity or lack of it ਉਹ ਵੀ ਤੁਹਾਨੂੰ ਸਾਡੇ ਹੀ ਸਰਕਾਰ ਦੇ ਆਪਦੇ ਹੀ ਡਾਟਾ ਦੇ ਹਿਸਾਬ ਨਾਲ ਵੀ ਚੰਗੀ ਤਰ੍ਹਾਂ ਪੇਸ਼ ਕਰਾਂਗੇ ਪਰ ਤੁਸੀਂ ਵੀ ਈਜ਼ਲੀ ਕਹਿ ਸਕਦੇ ਹੋ ਕਿ ਇਹ ਮੈਸ ਇਮੀਗ੍ਰੇਸ਼ਨ ਫੇਲਿਅਰ ਰਹੀ ਹੈ ਜਾਂ ਕਾਮਯਾਬੀ ਰਹੀ ਹੈ ਸਾਡੀ ਤਾਂ ਇੱਕ ਬੀਬਾ ਫੋਰਨ ਅਫੇਅਰਸ ਮਿਨਿਸਟਰ ਅਨੀਤਾ ਆਨੰਦ ਨੇ ਤਾਂ ਅੱਜ ਤਾਂ ਡਬਲ ਸਟੈਂਡਰਡ ਵਾਲੀ ਗੱਲ ਕਹੀ ਇੱਕੋ ਸੈਂਟੈਂਸ ਦੇ ਵਿੱਚ ਕਿਹਾ ਕਿ ਇਮੀਗ੍ਰੇਸ਼ਨ ਕਰਕੇ ਬਹੁਤ ਜ਼ਿਆਦਾ ਤਰੱਕੀ ਹੋਈ ਆ ਇਸ ਮੁਲਕ ਦੇ ਵਿੱਚ ਸੇਮ ਸੈਂਟੈਂਸ ਨੂੰ ਐਂਡ ਆਫ ਕੀਤਾ ਕਿ ਅਸੀਂ ਫਿਰ ਵੀ ਇਮੀਗ੍ਰੇਸ਼ਨ ਘਟਾ ਰਹੇ ਹਾਂ ਕਿਉਂਕਿ ਇਹਨਾਂ ਨੂੰ ਸਟੇਬਲ ਕਰਨ ਦੀ ਜ਼ਰੂਰਤ ਹੈ ਲੈਵਲਸ ਨੂੰ ਮੇਕ ਸੈਂਸ ਡਜ਼ਨਟ ਮੇਕ ਐਨੀ ਸੈਂਸ ਸੇਮ ਸੈਂਟੈਂਸ ਦੇ ਵਿੱਚ ਹੀ ਕੰਟਰਡਿਕਟਰੀ ਗੱਲਾਂ ਕਹਿ ਰਹੇ ਨੇ ਕਿ ਇਮੀਗ੍ਰੇਸ਼ਨ ਕਰਕੇ ਇੰਨੀ ਜ਼ਿਆਦਾ ਫਾਇਦੇਮੰਦ ਗੱਲਾਂ ਬਾਤਾਂ ਹੋਈਆਂ ਨੇ ਮੁਲਕ ਦੇ ਵਿੱਚ ਸੇਮ ਟਾਈਮ 'ਤੇ ਆਪ ਕਹਿ ਰਹੇ ਹੋ ਕਿ ਅਸੀਂ ਘਟਾ ਰਹੇ ਹਾਂ ਮੇਕ ਸੈਂਸ ਇਟ ਡਜ਼ ਮੇਕ ਐਨੀ ਸੈਂਸ ਇਹਦੇ ਬਾਰੇ ਤੁਹਾਨੂੰ ਬਹੁਤ ਹੀ ਜਲਦ ਪੂਰੀ ਜਾਣਕਾਰੀ ਅਤੇ ਖਬਰ ਵੀ ਪੇਸ਼ ਕਰਾਂਗੇ ਹੁਣ ਦੋਸਤੋ ਇੱਕ ਵਾਰ ਫਿਰ ਤੋਂ ਦੱਸ ਦਿੰਦਾ ਕਿ ਸਾਡੇ ਨਾਲ 6 ਵਜੇ ਤੱਕ ਕੋਈ ਵੀ ਗੱਲਬਾਤ ਕਰਨੀ ਹੋਵੇ ਇੱਕੋ ਇੱਕ ਸਾਡਾ ਸਟੂਡੀਓ ਫੋਨ ਨੰਬਰ ਹੈ 905-564-6444 ਕੋਈ ਆਪਣੇ ਪਸੰਦ ਦਾ ਗੀਤ ਸੰਗੀਤ ਸੁਣਨਾ ਕੋਈ ਜਿਹੜੀ ਮਰਜ਼ੀ ਗੱਲਬਾਤ ਕਰਨੀ ਹੈ ਸਾਡੇ ਕਿਸੇ ਵੀ ਐਡਵਰਟਾਈਜ਼ ਦਾ ਕੋਈ ਅਤਾ ਪਤਾ ਚਾਹੀਦਾ ਹੈ ਆਹੀ ਨੰਬਰ ਘੁਮਾ ਸਕਦੇ ਹੋ 905-564-6446 ਜਾਂ ਫਿਰ ਆਪਣੇ ਟੈਕਸਟ ਜਾਂ ਵਟਸਐਪ 'ਤੇ ਮੈਸੇਜ ਭੇਜੋ ਟੈਕਸਟ ਔਰ ਵਟਸਐਪ ਹੈ 416-457-3381 416-453-3381 ਜਿਹੜੇ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ ਗੋ ਗੋ ਗੋ

0: 530 AM ਬੈਂਡ ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਏਬਲ ਟਰੱਕਿੰਗ, ਜਿਹਨਾਂ ਨੂੰ ਵੱਧ ਤੋਂ ਵੱਧ ਏ ਜ਼ੈਡ ਕੰਪਨੀ ਡਰਾਈਵਰਸ ਅਤੇ ਨਾਲ ਦੀ ਨਾਲ ਓਨਰ ਆਪਰੇਟਰਸ ਦੀ ਜ਼ਰੂਰਤ ਹੈ। ਯੂ ਐੱਸ ਦੇ ਰਨਸ ਲਈ ਕਹਿੰਦੇ ਕਿ ਟਾਪ ਦੀ ਪੇ ਅਤੇ ਬੈਨੀਫਿਟਸ ਨੂੰ ਦੇਵਾਂਗੇ ਕੰਪਨੀ ਡਰਾਈਵਰਸ ਨੂੰ। 75 cents plus HST per mile pay ਕੀਤੀ ਜਾਊਗੀ ਅਤੇ ਕੋਈ ਵੀ ਐਕਸਟਰਾ ਪਿਕਅਪ ਜਾਂ ਡਰੋਪ ਆਫ ਹੋਵੇ ਉਹਦੇ ਲਈ ਵੀ ਤੁਹਾਨੂੰ ਪੇ ਕੀਤਾ ਜਾਊਗਾ। ਅਤੇ ਓਨਰ ਆਪਰੇਟਰਸ ਲਈ $1.95 per mile and extra pickups and drop-offs will be paid. ਅੱਜ ਹੀ ਏਬਲ ਟਰੱਕਿੰਗ ਨਾਲ ਸੰਪਰਕ ਕਰੋ ਜੇਕਰ ਤੁਹਾਡੇ ਕੋਲ 3 ਸਾਲ ਘੱਟ ਤੋਂ ਘੱਟ 3 ਸਾਲ ਦਾ ਏ ਜ਼ੈਡ ਕ੍ਰਾਸ ਬੋਰਡਰ ਤਜ਼ਰਬਾ ਹੈ ਅਤੇ ਕਲੀਨ ਐਬਸਟਰੈਕਟ ਹੈ। As a company driver or owner operator na kaam karo top di kamai de layi, call Able Trucking Mahinder Garewal 905-838-4346 905-838-4346 ਅਤੇ ਇਹਨਾਂ ਨੂੰ ਨਾਲ ਦੀ ਨਾਲ ਲੋਕਲ ਏਜ਼ਡ ਡਰਾਈਵਰ ਵੀ ਚਾਹੀਦੇ ਨੇ ਲੋਕਲ ਪਿਕਅਪ ਐਂਡ ਡਰੋਪ ਆਫ ਦੇ ਕੰਮ ਦੇ ਲਈ 905-838-4346 905-838-4346। ਦੋਸਤੋ ਸਾਡੇ ਪ੍ਰੋਗਰਾਮ ਨੂੰ ਨਾਲ ਦੀ ਨਾਲ ਸਪਾਂਸਰ ਕੀਤਾ ਜਾ ਰਿਹਾ ਹੈ ਦਿਓਲ ਟਰੈਵਲ ਦੇ ਵੱਲੋਂ। ਦਿਓਲ ਟਰੈਵਲ ਤੁਹਾਨੂੰ ਬਹੁਤ ਲੰਬੇ ਸਮੇਂ ਤੋਂ ਸਭ ਤੋਂ ਅਫੋਰਡੇਬਲ, ਸਭ ਤੋਂ ਸਸਤੀਆਂ ਇੰਡੀਆ ਆਉਣ ਜਾਣ ਦੇ ਲਈ ਟਿਕਟਾਂ ਪ੍ਰੋਵਾਈਡ ਕਰਦੇ ਆ ਰਹੇ ਨੇ। ਟੋਰਾਂਟੋ ਤੋਂ ਲੈ ਕੇ ਦਿੱਲੀ ਇਹਨਾਂ ਨੇ ਨਵੇਂ ਸਾਲ ਦੀ ਇੱਕ ਸਪੈਸ਼ਲ ਟਿਕਟ ਪੇਸ਼ ਕੀਤੀ ਆ। ਲਿਮਿਟਡ ਸੀਟਾਂ ਨੇ। ਟੋਰਾਂਟੋ ਤੋਂ ਲੈ ਕੇ ਦਿੱਲੀ ਰਾਊਂਡ ਟ੍ਰਿਪ, ਜਾਓ ਤੁਸੀਂ ਦਿੱਲੀ ਨੂੰ February 2027 ਦੇ ਵਿੱਚ ਅਤੇ ਵਾਪਸੀ ਹੋਊਗੀ April 2027 ਦੇ ਵਿੱਚ। ਦੋ ਬੈਗ ਇੰਕਲੂਡਿੰਗ, ਦੋ ਟੈਚੀ, ਦੋ ਸੂਟਕੇਸ, ਦੋ ਲਗਜ ਕਹਿ ਲਓ ਵਿੱਚ ਇੰਕਲੂਡਿਡ ਨੇ। ਇਹ ਫੈਬਰੀ ਟੂ ਅਪ੍ਰੈਲ ਰਾਊਂਡ ਟ੍ਰਿਪ $1590 ਦੇ ਵਿੱਚ, $1590 ਦੇ ਵਿੱਚ ਤੁਸੀਂ ਬੁੱਕ ਕਰ ਸਕਦੇ ਹੋ। ਨਾਲੇ ਕੋਈ ਵੀ ਟੋਰਾਂਟੋ ਤੋਂ ਲੈ ਕੇ ਦਿੱਲੀ ਮਿਡ ਜੈਨੂਅਰੀ ਜਾਂ ਫੈਬਰੀ ਦੇ ਵਿੱਚ ਵਨ ਵੇ ਜਾਣਾ ਚਾਹੁੰਦਾ ਹੈ, ਜਾਓ ਟੋਰਾਂਟੋ ਤੋਂ ਲੈ ਕੇ ਦਿੱਲੀ। ਦੋ ਬੈਗ ਇੰਕਲੂਡਿਡ ਨੇ ਮਿਡ ਜੈਨੂਅਰੀ ਔਰ ਫੈਬਰੀ, 870 ਦੇ ਵਿੱਚ। ਜੇ ਕਿਸੇ ਨੇ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਆਪਦੇ ਲਵਡ ਵਨ ਨੂੰ ਜਲਦ ਤੋਂ ਜਲਦ ਸੱਦਣਾ ਅਕਟੂਬਰ ਨੈਕਸਟ ਮੰਥ ਦੇ ਵਿੱਚ, ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਨੈਕਸਟ ਮੰਥ ਅਕਟੂਬਰ ਵਿੱਚ ਸੱਦੋ ਅਤੇ ਵਾਪਸ ਭੇਜੋ ਉਹਨਾਂ ਨੂੰ ਨਵੰਬਰ ਦੇ ਵਿੱਚ 1450 ਦੇ ਵਿੱਚ 1450। ਦਿਓਲ ਟਰੈਵਲ ਬ੍ਰੈਂਪਟਨ 905-588-4200 ਜਾਂ ਇਥੋਬਕੋ ਲੋਕੇਸ਼ਨ 905-588-5100 905-588-5100। ਦਿਓਲ ਟਰੈਵਲ ਦੇ ਨਾਲ ਜ਼ਰੂਰ ਸੰਪਰਕ ਕਰੋ। ਨਾਲ ਦੇ ਨਾਲ ਦੋਸਤੋ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ। ਸਿੰਪਲੀ ਇੰਡੀਅਨ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਨੇ, ਪੰਜਾਬੀ ਵੀ, ਡੋਸੇ ਡੂਸੇ ਵੀ, ਇੰਡੀਆ ਸਟਾਲ ਕੇਕਸ ਐਂਡ ਪੇਸਟਰੀਜ਼ ਵੀ, ਤੰਦੂਰੀ ਵੀ, ਵੈੱਜ ਵੀ, ਨਾਨ ਵੈੱਜ ਵੀ, ਸ਼ੁੱਧ ਖੋਏ ਦੀਆਂ ਮਿਠਾਈਆਂ ਵੀ, ਗੋਲ ਗੱਪੇ ਤੋਂ ਲੈ ਕੇ ਚਾਟ ਪਾਪੜੀ ਤੋਂ ਲੈ ਕੇ ਗੋਡ ਮੀਟ ਤੋਂ ਲੈ ਕੇ ਬਟਰ ਚਿਕਨ ਤੋਂ ਲੈ ਕੇ ਸ਼ਾਹੀ ਪਨੀਰ ਤੱਕ, ਯੂ ਨੇਮ ਹੈ, ਇਹ ਸਭ ਕੁਛ ਹੀ ਤਾਜ਼ਾ ਸਵੇਰੇ 2 ਵਜੇ ਤੱਕ ਤੁਹਾਡੇ ਸਾਹਮਣੇ ਤਿਆਰ ਕਰਦੇ ਨੇ। ਫਰੈਸ਼ ਫੂਡ ਟਿਲ 2 AM 7 days a week, 3 locations ਦੇ ਬ੍ਰੈਂਪਟਨ ਦੇ ਵਿੱਚ। ਪਹਿਲੀ ਲੋਕੇਸ਼ਨ ਹੈ 275 ਗਾਰਡਨ ਬਰੁੱਕ ਟ੍ਰੇਲ ਅਤੇ ਕੈਸਲਮੋਰ, ਗਾਰਡਨ ਬਰੁੱਕ ਟ੍ਰੇਲ ਅਤੇ ਕੈਸਲਮੋਰ ਅਤੇ ਪਹਿਲੀ ਲੋਕੇਸ਼ਨ ਹੈ। ਦੂਜੀ ਲੋਕੇਸ਼ਨ ਹੈ ਮਿਸਿਸ ਸਾਗਰ ਰੋਡ ਅਤੇ ਫਾਈਨੈਂਸ਼ੀਅਲ ਅਤੇ 85 ਮਾਪੈਲੀ ਸਟਰੀਟ ਬ੍ਰੈਂਪਟਨ, ਅਤੇ ਤੀਜੀ ਬ੍ਰੈਂਪਟਨ ਲੋਕੇਸ਼ਨ ਹੈ ਬੋਵੇਰ ਅਤੇ ਚੰਕੂਜ਼ੀ ਦੇ ਬਿਲਕੁਲ ਨਜ਼ਦੀਕ 15 Fander Way। ਅਤੇ ਦੋਸਤੋ ਇਸ ਪੂਰੇ ਸਪਟੈਂਬਰ ਮਹੀਨੇ ਦੇ ਹੁਣ ਜਿੰਨੇ ਵੀ ਦਿਨ ਰਹਿੰਦੇ ਨੇ ਇਹਨਾਂ ਨੇ ਪ੍ਰਬੰਧ ਕੀਤਾ ਤੁਹਾਡੇ ਲਈ, ਸਵੇਰੇ 10 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਪਹੁੰਚੋ, 10 AM to 8 PM। ਕਹੋ ਕਿ ਦੇਸ਼ ਪ੍ਰਦੇਸ਼ ਸੁਣ ਕੇ ਆਏ ਹਾਂ, ਪਹਿਲਾਂ ਕਹਿਣਾ ਪਊਗਾ, ਕਹਿਣਾ ਹੀ ਪਊਗਾ, ਨਹੀਂ ਤਾਂ ਕੁਛ ਨਹੀਂ ਮਿਲਣਾ ਤੁਹਾਨੂੰ। ਬਾਏ ਵਨ ਗੈਟ ਵਨ ਫਰੀ 4 ਡੀਲਾਂ ਨੇ। ਸੋ ਪਹਿਲਾਂ ਕਹੋ ਕਿ ਅਸੀਂ ਦੇਸ਼ ਪ੍ਰਦੇਸ਼ ਸੁਣ ਕੇ ਆਏ ਹਾਂ, ਬਾਏ ਵਨ ਗੈਟ ਵਨ ਫਰੀ ਡੀਲ ਚਾਹੀਦੀ ਆ ਭਾਈ, ਅਤੇ ਤੁਹਾਨੂੰ ਚਨਾ ਭਟੂਰਾ, ਵੈੱਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ, ਚਾਟ ਪਾਪੜੀ, ਚਾਹੇ ਇੱਕ ਚੀਜ਼ ਲੈ ਲਓ, ਚਾਹੇ ਚਾਰੇ ਚੀਜ਼ਾਂ ਲੈ ਲਓ, ਚਾਹੇ ਜਿੰਨੀਆਂ ਮਰਜ਼ੀਆਂ ਔਡਰ ਕਰ ਲਓ, ਪਰ ਬਾਏ ਵਨ ਗੈਟ ਵਨ ਫਰੀ ਮਿਲਣਗੀਆਂ ਤੁਹਾਨੂੰ ਸਪਟੈਂਬਰ ਪੂਰਾ ਮਹੀਨਾ, ਜਿੰਨੇ ਵੀ ਬਾਕੀ ਦਿਨ ਰਹਿੰਦੇ ਨੇ, ਸਵੇਰੇ 10 ਤੋਂ ਲੈ ਕੇ ਰਾਤ 8 ਵਜੇ ਤੱਕ, ਐਟ 3 different Brampton locations, Simply Indian Sweets and Restaurant. ਤੇ ਲਾਈਵ ਕੇਟਰਿੰਗ ਦੇ ਵਿੱਚ ਇਹ ਮਾਹਰ ਨੇ, 10 ਟਰੱਕ ਤਾਂ ਹੀ ਰੱਖੇ ਹੋਏ ਨੇ, 10 ਟਰੱਕ ਦੇ ਵਿੱਚ ਜਿੰਨੇ ਮਰਜ਼ੀ ਤੁਹਾਡੇ ਮਹਿਮਾਨ ਹਨ, ਇੱਕ ਟਰੱਕ ਨਾਲ ਕੰਮ ਸਰ ਜਾਣਾ ਹੈ। ਇਹ ਆਪਣੇ ਸਾਰੇ ਕਮਾਲ ਦੇ ਸ਼ੈੱਫ ਵੀ, ਸਰਵਰ ਵੀ, ਸਾਰੀ ਟੀਮ ਹੀ ਭੇਜਦੇ ਨੇ ਤੁਹਾਡੇ ਮਹਿਮਾਨਾਂ ਨੂੰ ਖੁਸ਼ ਕਰਨ ਦੇ ਲਈ, ਅਤੇ ਬਹੁਤ ਹੀ ਸਵਾਦ ਫੂਡ ਨਾਲ ਉਹ ਇੰਜੋਏ ਕਰਨਗੇ ਆਪਦੇ ਫੰਕਸ਼ਨ ਨੂੰ। ਕਾਲ 905-794-8111, Simply Indian Sweets and Restaurant, 905-794-8111। ਤੇ ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ CIC Immigration ਤੋਂ ਸਾਡੇ ਬਾਈ ਗੈਰੀ ਵਿਰਕ, ਜੋ ਕਿ ਬਹੁਤ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ ਰਹੇ ਨੇ। ਇਮੀਗ੍ਰੇਸ਼ਨ ਰਿਲੇਟਡ ਜੋ ਵੀ ਤੁਹਾਡਾ ਸਵਾਲ ਹੈ, ਕੰਮ ਹੈ, ਜਿੰਨਾ ਸੌਖਾ ਜਿੰਨਾ ਔਖਾ ਕੋਈ ਫਰਕ ਨਹੀਂ ਹੈਗਾ। ਇਹਨਾਂ ਨੇ ਇੰਨੇ ਜ਼ਿਆਦਾ ਸਾਲਾਂ ਦੇ ਵਿੱਚ ਇੰਨਾ ਜ਼ਿਆਦਾ ਇੱਥੇ ਲੋਕਾਂ ਨੂੰ ਪੱਕਾ ਅਤੇ ਈਵਨ ਸਿਟੀਜ਼ਨ ਤੱਕ ਵੀ ਕਰਵਾਇਆ ਹੈ। ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰੋ, ਤੁਹਾਨੂੰ ਸਹੀ ਗਾਈਡੈਂਸ ਅਤੇ ਫਰੀ ਗਾਈਡੈਂਸ ਦੇਣਗੇ, ਬਿਲਕੁਲ ਫਰੀ ਕੰਸਲਟੇਸ਼ਨ, ਚਾਹੇ ਫੋਨ 'ਤੇ ਚਾਹੇ ਇਹਨਾਂ ਦੇ ਮਾਲਟਨ ਮਿਸਿਸਾਗਾ ਆਫਿਸ ਦੇ ਵਿੱਚ ਅਪੋਇੰਟਮੈਂਟ ਬੁੱਕ ਕਰਕੇ ਜਾ ਕੇ ਇਹਨਾਂ ਨੂੰ ਮਿਲੋ। ਗ੍ਰੇਟ ਪੰਜਾਬ ਪਲਾਜ਼ਾ, ਮਾਲਟਨ ਗੁਰੂ ਘਰ ਦੇ, ਜੋ ਕਿ ਬਿਲਕੁਲ ਨਜ਼ਦੀਕ ਹੈ। CIC ਇਮੀਗ੍ਰੇਸ਼ਨ ਦਾ ਫੋਨ ਨੰਬਰ ਹੈ 416-456-6161, 416-456-6161। ਗੈਰੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
1: ਸ਼ੁਕਰੀਆ ਸਮਰਾਜ, ਸਾਰੇ ਸਰੋਤਿਆਂ ਨੂੰ ਇਸ ਮਹਿਫਿਲ 'ਚ ਵੈਰੀ ਵੈਰੀ ਗੁੱਡ ਈਵਨਿੰਗ।
0: ਬਾਈ ਜੀ, ਸਭ ਤੋਂ ਪਹਿਲਾਂ ਜੀ ਇਹ ਦੱਸੋ ਜੀ ਕਿ ਜਿਹੜਾ ਸਪਾਊਸਲ ਸਪਾਂਸਰਸ਼ਿਪ ਆ, ਕੀ ਵਿਆਹ ਸ਼ਾਦੀ ਕਰਵਾ ਕੇ ਆਪਾਂ ਇਹ ਕਰ ਸਕਦੇ ਹਾਂ, ਜਾਂ ਬਿਨਾਂ ਵਿਆਹ ਸ਼ਾਦੀ ਕਰਨ ਤੋਂ ਬਸ ਇਕੱਠੇ ਰਹਿਣ ਨਾਲ ਕਾਮਨ ਲਾ ਦੇ ਵੀ ਉਹੀ ਸੇਮ ਨਤੀਜਾ, ਉਹੀ ਸੇਮ ਪੱਕਾ ਹੋ ਸਕਦਾ ਕੋਈ?
1: ਸਮਰਾਜ ਜੀ, ਬਿਲਕੁਲ, ਜਿਹੜੀ ਸਿਚੁਏਸ਼ਨ ਤੇ ਡਿਪੈਂਡ ਕਰਦਾ ਕਿ ਤੁਹਾਡੀ ਜੈਨਰਿਕ ਸਿਚੁਏਸ਼ਨ ਕੀ ਚੱਲ ਰਹੀ ਹੈ। ਹੁਣ ਜੇ ਆਪਾਂ ਗੱਲ ਕਰੀਏ ਜਿਹੜੇ ਵਿਦ ਇਨ ਕੈਨੇਡਾ ਇੰਡੀਵਿਜੁਅਲਸ ਬੈਠੇ ਨੇ ਔਰ ਜਿਹੜੇ ਇਕੱਠੇ ਰਹਿ ਰਹੇ ਨੇ ਬਿਨਾਂ ਮੈਰਿਜ ਤੋਂ ਰਹਿ ਰਹੇ ਨੇ, ਸੋ ਉਹ ਵੀ ਇੱਕ ਜਿਹੜਾ ਕਾਨੂੰਨ ਹੈ, ਇੱਕ ਪ੍ਰੋਗਰਾਮ ਚੱਲ ਰਿਹਾ, ਕਾਮਨ ਲਾ ਯੂਨੀਅਨ ਤੁਹਾਡੀ ਚੱਲ ਰਹੀ ਹੈ, 12 ਮਹੀਨੇ ਦਾ ਤੁਹਾਡਾ ਐਵੀਡੈਂਸ ਹੋਣਾ ਚਾਹੀਦਾ ਇਕੱਠੇ ਰਹਿਣ ਦਾ, ਹਰ ਉਸ ਚੀਜ਼ ਦਾ ਜੋ ਕਿ ਆਫਿਸਰ ਦੇ ਕੋਲ ਇਹ ਪ੍ਰੂਵ ਕਰੇ ਕਿ ਤੁਸੀਂ ਇਕੱਠੇ ਬਿਨਾਂ ਵਿਆਹ ਕਰਵਾਏ ਵੀ ਐਜ਼ ਏ ਹਸਬੈਂਡ ਵਾਈਫ ਰਹਿ ਰਹੇ ਹੋ, ਸੋ ਉਹ ਇੱਕ ਫਾਈਲ ਵੀ ਤੁਹਾਡੀ ਐਲੀਜੀਬਲ ਹੋ ਸਕਦੀ ਹੈ। ਦੂਜੇ ਪਾਸੇ ਉਹ ਇੰਡੀਵਿਜੁਅਲ ਵੀ ਨੇ ਜਿਹੜੇ ਚਾਹੁੰਦੇ ਨੇ ਕਿ ਵਿਆਹ ਕਰਕੇ ਆਪਣੇ ਸਪਾਊਸ ਦੇ ਨਾਲ ਰਹਿਣਾ ਹੈ, ਜਾਂ ਓਵਰਸੀਜ਼ ਵਿਆਹ ਕਰਨ ਜਾਂਦੇ ਨੇ ਤਾਂ ਉੱਥੋਂ ਦੀ ਵਿਆਹ ਕਰਕੇ ਆ ਕੇ ਆਪਣੇ ਸਪਾਊਸ ਦੀ ਸਪਾਊਸਲ ਸਪੌਂਸਰਸ਼ਿਪ ਦੀ ਐਪਲੀਕੇਸ਼ਨ ਸਬਮਿਟ ਕਰ ਸਕਦੇ ਨੇ, ਜਿਹੜੀ ਕਿ ਓਵਰਸੀਜ਼ ਸਪਾਊਸਲ ਪ੍ਰੋਗਰਾਮ ਵਿੱਚ ਆਉਂਦੀ ਹੈ। ਸੋ ਇਹ ਤੁਹਾਡੀ ਸਿਚੁਏਸ਼ਨ 'ਤੇ ਡਿਪੈਂਡ ਕਰਦਾ, ਬਟ ਅੱਜ ਕੱਲ੍ਹ ਇੱਕ ਜਿਹੜਾ ਨਵਾਂ ਟ੍ਰੈਂਡ ਵੀ ਚੱਲ ਰਿਹਾ ਉਹਦੇ ਵਿੱਚ ਕਾਮਨ ਲਾ ਜਿਹੜੀ ਐਪਲੀਕੇਸ਼ਨ ਹੈ ਉਹ ਵੀ ਜਿਹੜੀ ਸਬਮਿਟ ਹੋ ਰਹੀਆਂ ਨੇ, ਅਪਰੂਵ ਵੀ ਹੋ ਰਹੀਆਂ ਨੇ। ਸੋ ਜੇ ਤੁਸੀਂ ਉਸ ਸਿਚੁਏਸ਼ਨ 'ਚ ਹੈਗੇ ਹੋ, ਸਲਾਮ ਸ਼ੁਰੂ ਕਰਨਾ ਹੈ, ਫਾਈਲ ਸਬਮਿਟ ਕਰਨੀ ਹੈ, ਕੀ ਤੁਹਾਡੀ ਉਹਦੇ 'ਚ ਐਲੀਜੀਬਿਲਟੀ ਯੋਗਤਾ ਹੋ ਸਕਦੀ ਹੈ, ਸੋ ਉਹਦੇ ਸੰਬੰਧੀ ਵੀ ਮਿਲ ਸਕਦੀ ਹੋ ਆ ਕੇ। ਦੂਜੇ ਪਾਸੇ ਇੱਦਾਂ ਦੇ ਇੰਡੀਵਿਜੁਅਲ ਵੀ ਹੋਣਗੇ ਜਿਹੜੇ ਇੱਥੇ ਹੀ ਵਿਦ ਇਨ ਕੈਨੇਡਾ ਹੀ ਰਹਿ ਰਹੇ ਨੇ, ਤਾਂ ਉਹਨਾਂ ਦਾ ਇੱਥੇ ਕਿਸੇ PR ਦੇ ਨਾਲ ਘੱਟੋ ਘੱਟ ਵਿਆਹ ਹੋ ਰਿਹਾ ਹੈ, ਤਾਂ ਉਹ ਇਨਲੈਂਡ ਸਪਾਊਸਲ ਐਪਲੀਕੇਸ਼ਨ ਵੀ ਸਬਮਿਟ ਹੋ ਸਕਦੀ ਹੈ, ਜਿਹਦੇ 'ਚ ਤੁਸੀਂ ਮੈਰਿਜ ਲਾਇਸੈਂਸ ਲੈਣਾ, ਮੈਰਿਜ ਦੀ ਸਰਟੀਫਿਕੇਸ਼ਨ ਆਪਣੀ ਸਬਮਿਟ ਕਰਨੀ ਹੈ ਫਾਈਲ ਦੇ ਨਾਲ, ਬਾਕੀ ਸਾਰੇ ਐਵੀਡੈਂਸ ਕਿ ਤੁਸੀਂ ਆਫਟਰ ਮੈਰਿਜ ਐਜ਼ ਏ ਹਸਬੈਂਡ ਵਾਈਫ ਕੋਹੈਬਿਟੇਸ਼ਨ ਦੇ ਵਿੱਚ ਰਹਿ ਰਹੇ ਹੋ, ਉਹ ਸਾਰੇ ਐਵੀਡੈਂਸ ਜਾਣੇ ਚਾਹੀਦੇ ਨੇ। ਸੋ ਇਹ ਦੋਨਾਂ ਫਾਈਲਾਂ ਦੇ ਵਿੱਚ ਜਿਹੜਾ ਕਾਮਨ ਲਾ ਐਂਡ ਇਨਲੈਂਡ ਸਪਾਊਸਲ ਦੇ ਵਿੱਚ ਇੱਕੋ ਇੱਕ ਥੋੜ੍ਹਾ ਡਰਾਬੈਕ ਹੈ ਕਿ ਤੁਹਾਡੀ ਐਪਲੀਕੇਸ਼ਨ ਦੇ ਤੱਥ ਸਾਰੇ ਜਿਹੜੇ ਪ੍ਰੂਵ ਨਾ ਕਰ ਸਕੇ ਆਫਿਸਰ ਨੂੰ, ਫਾਈਲ ਤੁਹਾਡੀ ਰਿਫਿਊਜ਼ ਹੋਏਗੀ, ਤਾਂ ਉਹਦੇ ਉੱਤੇ ਤੁਸੀਂ ਅਪੀਲ ਨਹੀਂ ਕਰ ਸਕਦੇ। ਜਿਹੜੀ ਦੂਜੇ ਪਾਸੇ ਓਵਰਸੀਜ਼ ਤੋਂ ਸਪੌਂਸਰਸ਼ਿਪ ਲੱਗਦੀ ਹੈ, ਉਹਦੇ ਵਿੱਚ ਜਿਹੜਾ ਸਪੌਂਸਰ ਹੈ, ਜਿਹੜਾ ਇੱਥੇ ਕੈਨੇਡੀਅਨ PR ਹੈ ਘੱਟੋ ਘੱਟ, ਉਹਦੇ ਕੋਲ ਰਾਈਟ ਟੂ ਅਪੀਲ ਦਾ ਅਧਿਕਾਰ ਵੀ ਹੁੰਦਾ। ਸੋ ਕੀ ਤੁਹਾਡੀ ਸਿਚੁਏਸ਼ਨ ਹੈ ਉਹਦੇ ਅਨੁਸਾਰ ਤੁਸੀਂ ਆਪਣਾ ਜੋ ਵੀ ਫੈਸਲਾ ਡਿਸਾਈਡ ਕਰਨਾ, ਡਿਸਕਸ਼ਨ ਕਰਨੀ ਹੈ, ਮੁੱਦਾ ਤੁਹਾਡੀ ਵਿਆਹ ਦੀ ਫਾਈਲ ਦਾ ਕੋਈ ਵੀ ਹੈਗਾ, ਸਬਮਿਟ ਕਰਨੀ ਹਜੇ ਪਲਾਨ ਕਰ ਰਹੇ ਹੋ ਜਾਂ ਸਬਮਿਟ ਕਰੀ ਬੈਠੇ ਹੋ, ਕੋਈ ਫਾਲੋ ਅਪ ਨਹੀਂ ਹੋ ਰਿਹਾ, ਜਾਂ ਕਿਸੇ ਹੋਰ ਪਾਸੇ ਫਾਈਲ ਦਿੱਤੀ ਹੈ ਸਬਮਿਟ ਹੀ ਨਹੀਂ ਹੋਈ, ਵਾਪਸ ਆ ਗਈ ਜਿਹੜੇ ਸੈਕਸ਼ਨ 10-11-12 ਏਟ ਪੈਕਟ ਦੇ ਆਧਾਰ ਤੇ, ਇਨਕੰਪਲੀਟ ਫਾਈਲ ਵਾਪਸ ਆ ਜਾਂਦੀ ਹੈ, ਦੁਬਾਰਾ ਤੋਂ ਸਬਮਿਟ ਕਰਨੀ ਹੈ, ਕੋਈ ਵੀ ਇਸ਼ੂ ਹੈ ਤੁਹਾਡੀ ਫਾਈਲ ਦਾ ਤਾਂ ਐਕਸਪੀਜ਼ CIC ਇਮੀਗ੍ਰੇਸ਼ਨ ਦੇ ਕੋਲ ਇਹਨਾਂ ਫਾਈਲਾਂ ਦੇ ਵਾਸਤੇ ਜਿਹੜੀਆਂ ਫੈਮਿਲੀ ਕਲਾਸ ਪ੍ਰੋਗਰਾਮ ਦੇ ਅਧੀਨ ਚੱਲਦੀਆਂ ਨੇ, ਨੰਬਰ 416-456-6161 ਤੇ ਸੰਪਰਕ ਕਰ ਸਕਦੇ ਹੋ।
0: CIC ਇਮੀਗ੍ਰੇਸ਼ਨ 416-456-6161, 416-456-6161। ਤੇ ਬਾਈ ਜੀ ਇਹ ਦੱਸੋ ਕਿ ਜਿਹੜਾ ਸੁਪਰ ਵੀਜ਼ਾ ਪ੍ਰੋਗਰਾਮ ਆ, ਇਹਦੇ ਨਾਲ ਕੌਣ ਕੌਣ ਆਪਦੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਉੱਥੇ ਸੱਦ ਸਕਦਾ ਹੈ, ਅਤੇ ਇਹ ਕੀ ਕੁਛ ਰਿਕੁਆਇਰਮੈਂਟ ਨੇ ਪ੍ਰੋਗਰਾਮ ਲਈ ਜੀ?
1: ਬਿਲਕੁਲ ਸਮਰਾਜ ਜੀ, ਸੁਪਰ ਵੀਜ਼ਾ ਪ੍ਰੋਗਰਾਮ ਇੱਕ ਪ੍ਰੋਗਰਾਮ ਚੱਲ ਰਿਹਾ ਜਿਹਦੀਆਂ ਫਾਈਲ ਸਾਰਾ ਸਾਲ ਹੀ ਚੱਲਦੀ ਰਹਿੰਦੀਆਂ ਨੇ, ਕਾਰਨ ਇਹ ਹੁੰਦਾ ਕਿ ਤੁਹਾਡਾ ਜਿਵੇਂ ਫਾਈਨੈਂਸ਼ੀਅਲ ਈਅਰ ਹੈਗਾ ਵੈਸੇ ਤਾਂ 31 ਦਸੰਬਰ ਤੱਕ ਜਿਹੜਾ ਤੁਸੀਂ ਫਾਈਨੈਂਸ਼ੀਅਲ ਈਅਰ ਮੰਨਿਆ ਜਾਂਦਾ ਆਮ ਤੌਰ ਤੇ, ਪਰ ਬਹੁਤ ਸਾਰੇ ਇਨਕਾਰਪੋਰੇਸ਼ਨ ਜਾਂ ਸੈਲਫ ਇੰਪਲੋਇਡ ਪਰਸਨ ਹੁੰਦੇ ਨੇ ਜਿਹਨਾਂ ਦਾ ਮੰਥ ਕੋਈ ਵੀ ਮੰਥ ਹੋ ਸਕਦਾ ਜਿਹੜਾ ਉਹਨਾਂ ਨੇ ਕਲੋਜ਼ ਕਰਨਾ ਹੁੰਦਾ, ਤਾਂ ਇਸ ਕਰਕੇ ਬਹੁਤ ਸਾਰੀਆਂ ਫਾਈਲਸ ਜਿਹੜੀਆਂ ਸਾਡੇ ਕੋਲ ਹਮੇਸ਼ਾ ਤੋਂ ਹੀ ਆਉਂਦੀਆਂ ਰਹਿੰਦੀਆਂ ਨੇ, ਸੋ ਇਹ ਟੱਚ ਬੇਸ ਕਰਨਾ ਵੀ ਜ਼ਰੂਰੀ ਹੈ। ਕੌਣ ਕੌਣ ਕਰ ਸਕਦਾ ਆਪਣੇ ਪੇਰੈਂਟਸ ਨੂੰ ਸਪੋਂਸਰ ਇਸ ਪ੍ਰੋਗਰਾਮ ਦੇ ਅਧੀਨ? ਉਹ ਇੰਡੀਵਿਜੁਅਲ ਜਿਹੜੇ ਕੈਨੇਡਾ ਦੇ ਪੀਆਰ ਹੋ ਚੁੱਕੇ ਨੇ, ਚਾਹੇ ਨਵੇਂ ਨਵੇਂ ਵਿਦਿਆਰਥੀ ਭੈਣ ਭਰਾ ਜਿਹੜੇ ਹੁਣੇ ਹਫ਼ਤਾ ਦੋ ਹਫ਼ਤਾ ਮਹੀਨਾ ਪਹਿਲਾਂ ਪੀਆਰ ਹੋਏ ਨੇ ਉਹ ਵੀ ਐਲੀਜੀਬਲ ਨੇ। ਸੋ ਐਲੀਜੀਬਿਲਟੀ ਬੇਸ ਪ੍ਰੋਗਰਾਮ ਹੈਗਾ ਸੁਪਰ ਵੀਜ਼ਾ, ਜਿਹੜਾ ਕਿ ਨਵੰਬਰ 2011 ਤੋਂ ਚੱਲ ਰਿਹਾ, ਕੌਂਸਟੈਂਟਲੀ ਚੱਲ ਰਿਹਾ, ਚੱਲਦਾ ਰਹੇਗਾ, ਔਰ ਹਰ ਪਰਿਵਾਰ ਦੀ ਜ਼ਰੂਰਤ ਬਣ ਚੁੱਕਾ। ਅੱਜ ਦੀ ਡੇਟ ਦੇ ਵਿੱਚ ਗੱਲ ਕਰੀਏ, ਖਾਸ ਕਰ ਜੇ ਪੇਰੈਂਟਸ ਦੀ ਗੱਲ ਕਰੀਏ ਕਿ ਉਹ ਕਿੱਦਾਂ ਤੁਹਾਡੇ ਕੋਲ ਪਹੁੰਚਣ, ਚਾਹੇ ਟੈਂਪਰੇਰੀ ਵੀਜ਼ਾ ਹੁੰਦਾ ਔਰ ਗ੍ਰੈਂਡ ਪੇਰੈਂਟਸ ਨੂੰ ਵੀ ਸਪੋਂਸਰ ਕਰ ਸਕਦੇ ਹੋ। ਇਹਦੇ ਵਿੱਚ ਜੇ ਐਲੀਜੀਬਿਲਟੀ ਬੇਸ ਤੋਂ ਭਾਵ ਹੈ ਕਿ ਇੱਕ ਡੈਫੀਨੇਸ਼ਨ ਹੈ, ਡਿਫਾਈਨ ਪ੍ਰੋਗਰਾਮ ਹੈ, ਤੁਸੀਂ ਪੀ ਆਰ ਹੋ, ਤੁਹਾਡੀ ਗ੍ਰੋਸ ਇਨਕਮ ਵੀ ਤੁਸੀਂ ਪਿਛਲੇ 2 ਸਾਲਾਂ ਦੇ ਫਾਈਨੈਂਸ਼ੀਅਲ ਈਅਰ ਵਿੱਚੋਂ ਜਿਹੜੇ ਸਾਲ 'ਚ ਤੁਹਾਡੀ ਪੂਰੀ ਹੈ ਉਹ ਤੁਸੀਂ ਨਾਲ ਅਟੈਚ ਕਰ ਸਕਦੇ ਹੋ। ਜੇ ਇਮੀਡੀਏਟ ਈਅਰ ਦੀ ਨਹੀਂ ਹੈਗੀ ਤਾਂ ਉਸ ਤੋਂ ਪਿਛਲੇ ਸਾਲ ਦੀ ਵੀ ਅਟੈਚ ਕਰ ਸਕਦੇ ਹੋ। ਇੱਥੋਂ ਦੀ ਮੈਡੀਕਲ ਹੈਲਥ ਇੰਸ਼ੋਰੈਂਸ ਇੱਕ ਮੋਸਟ ਇੰਪੋਰਟੈਂਟ ਡਾਕੂਮੈਂਟ ਹੈ ਜਿਹੜਾ ਕੈਨੇਡੀਅਨ ਏਜੰਟ ਤੋਂ ਲਿਆ ਹੋਵੇ। ਉਸ ਤੋਂ ਬਿਨਾਂ ਜਿਹੜੇ ਤੁਹਾਡੇ ਬਲੱਡ ਰਿਲੇਸ਼ਨ ਪਰੂਵ ਹੋਣੇ ਚਾਹੀਦੇ ਨੇ, ਫਾਈਲ ਦੀ ਸਾਰੀ ਐਵੀਡੈਂਸ ਡਾਕੂਮੈਂਟੇਸ਼ਨ ਸਹੀ ਹੋਣੀ ਚਾਹੀਦੀ ਹੈ, ਆਨਲਾਈਨ ਫਾਈਲ ਸਬਮਿਟ ਹੁੰਦੀ ਹੈ, ਕੰਪਲੀਟ ਫਾਈਲ ਹੋਣੀ ਚਾਹੀਦੀ ਹੈ। ਸੋ ਇੱਕ ਸਿੰਪਲ TRV ਮੈਡੀਕਲ ਵੀ ਪਾਸ ਹੋਣਾ ਲਾਜ਼ਮੀ ਹੈ ਬਜ਼ੁਰਗਾਂ ਦਾ। ਸੋ ਇਹ ਇੱਕ ਉਹ ਫਾਈਲ ਹੈ ਜਿਹੜੀ ਕਿ ਹਰ ਪਰਿਵਾਰ ਦੇ ਵਾਸਤੇ ਮੋਸਟ ਇੰਪੋਰਟੈਂਟ ਹੈ, ਖਾਸ ਕਰ ਵਿਦਿਆਰਥੀ ਭੈਣ ਭਰਾ ਇਮੀਡੀਏਟਲੀ ਪੀਅਰ ਹੋਣ ਤੋਂ ਬਾਅਦ ਪਹਿਲਾਂ ਉਹਨਾਂ ਦਾ ਇਹੀ ਹੁੰਦਾ ਟਾਰਗੇਟ ਕਿ ਪੇਰੈਂਟਸ ਨੂੰ ਇੱਥੇ ਬੁਲਾਇਆ ਜਾਵੇ। ਪਹਿਲਾਂ ਤਾਂ ਉਹਨਾਂ ਦੇ ਵਿਜ਼ਟਰ ਵੀਜ਼ੇ ਵੀ ਕਈਆਂ ਦੇ ਲੱਗੇ ਹੁੰਦੇ ਨੇ, ਪਰ ਸੁਪਰ ਵੀਜ਼ਾ ਲਵਾ ਕੇ ਰੱਖੋਗੇ, ਮਲਟੀਪਲ 10 ਸਾਲ ਦਾ ਵੀਜ਼ਾ, ਇੱਥੇ ਆ ਕੇ 5 ਸਾਲ ਰਹਿ ਸਕਦੇ ਨੇ, ਐਕਸਟੈਂਡੇਬਲ ਹੈਗਾ। ਔਰ ਬਾਕੀ ਹੋਰ ਕੀ ਜਾਣਕਾਰੀ ਹੈ, ਕੀ ਡਾਕੂਮੈਂਟੇਸ਼ਨ ਨੇ, ਮੈਸੇਜ ਕਰ ਦਿਓ, ਵਟਸਐਪ ਕਰ ਦਿਓ, ਈਮੇਲ ਆਈਡੀ ਸ਼ੇਅਰ ਕਰ ਦਿਓ, ਕਾਲ ਕਰ ਲਓ, ਤਾਂ ਕਿ ਤੁਹਾਨੂੰ ਸਾਰੀ ਜਾਣਕਾਰੀ ਦੇਣ ਤੋਂ ਬਾਅਦ ਇਹਦੀ ਫਾਈਲਿੰਗ ਤੁਸੀਂ ਕਰ ਸਕਦੇ ਹੋ। ਔਰ ਜਿਹੜਾ ਫਾਸਟ ਟਰੈਕ ਪ੍ਰੋਸੈਸਿੰਗ ਚੱਲ ਰਹੀ ਹੈ, ਅਪਰੂਵਲ ਰੇਟ ਦੀ 99.99% ਹੈ, ਜਿਹੜੀ 0.01% ਕੋਈ ਰਿਫਿਊਜ਼ ਹੁੰਦੀ ਹੈ ਉਹ ਵੀ ਰੀਕੰਸਿਡਰੇਸ਼ਨ ਵਿੱਚੋਂ ਅਪਰੂਵ ਹੋ ਜਾਂਦੀ ਹੈ ਜੇ ਬਾਈ ਚਾਂਸ ਤੁਹਾਡੀ ਡਾਕੂਮੈਂਟੇਸ਼ਨ ਦੀ ਕੋਈ ਗਲਤੀ ਨਾ ਹੋਵੇ। ਸੋ ਨੰਬਰ 416-456-6161
0: CIC Immigration, Gary Virk, 416-456-6161 ਇਹਨਾਂ ਨਾਲ ਬਿਲਕੁਲ ਫਰੀ ਸਲਾਹ ਮਸ਼ਵਰਾ ਕਰ ਸਕਦੇ ਹੋ। ਅਤੇ ਬਾਈ ਜੀ ਇਹ ਦੱਸੋ ਕਿ ਜਿਹੜਾ ਵਿਜ਼ਟਰ ਵੀਜ਼ਾ ਅਪਰੂਵਲ ਰੇਟ ਆ, ਇਹ ਕਿੰਨਾ ਕੁ ਅਪਰੂਵਲ ਰੇਟ ਹੁੰਦਾ ਹੈ ਜੇ ਬਾਹਰੋਂ ਕੋਈ ਵੀ ਆਪ ਐਪਲੀਕੇਸ਼ਨ ਭਰਦਾ ਹੈ, ਜਾਂ ਤੁਹਾਡੇ ਤੋਂ ਐਪਲੀਕੇਸ਼ਨ ਭਰਾਉਣ ਦਾ ਕੋਈ ਫਰਕ ਹੁੰਦਾ ਹੈ, ਜਾਂ ਉਹੀ ਸੇਮ ਐਪਲੀਕੇਸ਼ਨ ਜਿਹੜਾ ਮਰਜ਼ੀ ਭਰ ਲਵੇ?
1: ਬਿਲਕੁਲ ਸਮਰਾਜ ਜੀ, ਵਿਜ਼ਟਰ ਵੀਜ਼ਾ ਜਿਹੜਾ ਪ੍ਰੋਗਰਾਮ ਹੈਗਾ ਉਹਦੇ ਵਿੱਚ ਐਪਲੀਕੇਸ਼ਨ ਹਰ ਸਾਲ ਹੀ ਲੱਗਦੀਆਂ ਨੇ, ਲੱਖਾਂ ਦੀ ਨੰਬਰ ਵਿੱਚ ਵੀ ਫਾਈਲਾਂ ਚੱਲਦੀਆਂ ਨੇ, ਅਪਰੂਵ ਵੀ ਹੁੰਦੀਆਂ ਨੇ ਹਜ਼ਾਰਾਂ ਨੰਬਰ ਵਿੱਚੋਂ। ਪਰਸੈਂਟੇਜ ਮੈਂ ਕਹਾਂ ਜੋ ਅੱਜ ਕੱਲ੍ਹ ਚੱਲ ਰਹੀ ਹੈ, ਐਟਲੀਸਟ 60% ਜਿਹੜੀਆਂ ਫਾਈਲਾਂ ਦੇ ਵਿਜ਼ਟਰ ਵੀਜ਼ੇ ਅਪਰੂਵ ਵੀ ਹੋ ਰਹੇ ਨੇ। ਔਰ ਕਈ ਵਾਰੀ ਤਾਂ ਤੁਸੀਂ ਹੈਰਾਨੀਜਨਕ ਨਤੀਜੇ ਵੀ ਆ ਜਾਂਦੇ ਨੇ ਕਿ ਹਾਂ, ਜਿਹੜੇ ਐਪਲੀਕੈਂਟ ਦੇ ਕੋਲ ਕੋਈ ਬੈਕ ਹੋਮ ਫਾਈਨੈਂਸ਼ੀਅਲ ਡਾਕੂਮੈਂਟੇਸ਼ਨ, ਜੋ ਇੱਕ ਸੈਕਸ਼ਨ 1 ਡੈਫੀਨੇਸ਼ਨ ਜਿਹੜੀ ਰੈਗੂਲੇਸ਼ਨ 179B ਹੈਗੀ, ਉਹਦੇ ਆਧਾਰ ਤੇ ਤੱਥ ਪੂਰੇ ਨਹੀਂ ਵੀ ਹੁੰਦੇ, ਉਹ ਵੀ ਅਪਰੂਵ ਹੋਇਆ ਹੁੰਦਾ। ਔਰ ਕਈ ਵਾਰੀ ਫਾਈਲ ਜਿਹਨੂੰ ਲੱਗ ਰਿਹਾ ਹੁੰਦਾ ਕਿ ਮੇਰੀ ਤਾਂ ਸਭ ਕੁਛ ਠੀਕ ਹੈ, ਮੈਂ ਉੱਥੋਂ ਆਪਣੇ ਏਜੰਟ ਤੋਂ ਲਿਖਵਾ ਲਿਆ, ਸਭ ਕੁਛ ਕਰਾ ਲਿਆ, ਉਹ ਵੀ ਰਿਫਿਊਜ਼ ਹੋ ਜਾਂਦੀ ਹੈ। ਸੋ ਵਿਜ਼ਟਰ ਵੀਜ਼ਾ ਕੋਈ ਏਦਾਂ ਦੀ ਡੈਫੀਨੇਸ਼ਨ ਨਾ ਹੋਣ ਦੇ ਕਰਕੇ, ਪਰ ਹਾਂ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਬਣਦਾ। ਇੱਥੇ ਹੁਣ ਸਾਰਾ ਸਾਲ ਪਰਿਵਾਰਾਂ ਦੇ ਵਿੱਚ, ਘਰਾਂ ਦੇ ਵਿੱਚ ਕੋਈ ਨਾ ਕੋਈ ਤੁਹਾਡੇ ਰੀਜ਼ਨ ਬਣਦੇ ਰਹਿੰਦੇ ਨੇ, ਪਰਪਸ ਬਣਦੇ ਰਹਿੰਦੇ ਨੇ, ਕੋਈ ਮੈਰਿਜ ਹੈ, ਕੋਈ ਬਰਥਡੇ ਹੈ, ਕੋਈ ਵਿਆਹ ਸ਼ਾਦੀ ਹੈ, ਕੋਈ ਬੱਚੇ ਦੀ ਆਮਦ ਹੋਣੀ ਹੈ, ਕੋਈ ਇੱਦਾਂ ਦੀ ਕੋਈ ਬੈਡ ਸੈਡ ਸਿਚੁਏਸ਼ਨ ਬਣ ਜਾਂਦੀ ਹੈ, ਕੋਈ ਡੈਥ ਹੋ ਜਾਂਦੀ ਹੈ, ਜਾਂ ਕੋਈ ਬਿਮਾਰ ਹੋ ਜਾਂਦਾ, ਸੋ ਉੱਦਾਂ ਦੇ ਮਾਹੌਲ ਦੇ ਵਿੱਚ ਵਿਜ਼ਟਰ ਵੀਜ਼ਾ ਐਪਲੀਕੇਸ਼ਨ ਕਰਨੀ ਲਾਜ਼ਮੀ ਹੈ। ਸਟੂਡੈਂਟ ਨੇ ਇੱਥੇ ਜਿਹੜੇ ਹੋਮ ਸਿੱਖ ਹੋ ਜਾਂਦੇ ਨੇ, ਜਾਂ ਆਪਣੇ ਪੇਰੈਂਟਸ ਨੂੰ, ਆਪਣੇ ਰਿਲੇਟਿਵਸ ਨੂੰ ਬੁਲਾਉਣਾ ਚਾਹੁੰਦੇ ਨੇ, ਜਾਂ ਉਹਨਾਂ ਦੀ ਕਨਵੋਕੇਸ਼ਨ ਚੱਲਦੀਆਂ ਨੇ, ਜਾਂ ਹੋਰ ਵੀ ਕਈ ਉਹਨਾਂ ਦੇ ਇੱਥੇ ਸਕੈਜੂਲ ਬਣ ਸਕਦੇ ਨੇ। ਸੋ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਕਿਸੇ ਦਾ ਵੀ ਕਰਨਾ, ਕੋਈ ਵੀ ਪਰਪਜ਼ ਹੈ, ਹਾਂ ਐਟਲੀਸਟ 3 ਕੁ ਮਹੀਨੇ ਪਹਿਲਾਂ ਪਲਾਨ ਕਰੋ, ਤਾਂ ਕਿ ਉਹਦੀ ਪ੍ਰੋਸੈਸਿੰਗ ਟਾਈਮ ਵੀ ਥੋੜ੍ਹੀ ਹੈਗੀ, ਕੀ ਡਾਕੂਮੈਂਟੇਸ਼ਨ ਹੈ, ਕੀ ਪਰਪਜ਼ ਹੈ, ਕੀ ਕੁਛ ਚਾਹੀਦਾ, ਐਪਲੀਕੈਂਟ ਦੀ ਕੀ ਡਿਟੇਲ ਹੈ, ਇੱਥੇ ਕੀ ਹੋ ਸਕਦਾ, ਬਾਈ ਚਾਂਸ ਰਿਫਿਊਜ਼ ਹੋਇਆ ਤਾਂ ਕਦੋਂ ਅਪਲਾਈ ਕਰਨਾ ਚਾਹੀਦਾ, ਉਹਦੇ ਵਾਸਤੇ ਵੀ ਸਲਾਹ ਮਸ਼ਵਰਾ ਕਰ ਸਕਦੇ ਹੋ। ਕੋਈ ਮੁੱਦਾ ਨੰਬਰ ਸੇਮ ਹੈਗਾ ਆਪਣਾ CIC ਇਮੀਗ੍ਰੇਸ਼ਨ, 416-456-6161 ਤੇ ਸੰਪਰਕ ਕਰ ਸਕਦੇ ਹੋ। ਥੈਂਕ ਯੂ ਸਵਰਾਜ ਜੀ, ਧੰਨਵਾਦ, ਮਿਲਦੇ ਹਾਂ ਫਿਰ।
0: ਥੈਂਕ ਯੂ ਵੈਰੀ ਮੱਚ। CIC ਇਮੀਗ੍ਰੇਸ਼ਨ 416-456-6161 ਦੋਸਤੋ, ਕੈਨੇਡਾ ਵਾਈਡ ਹੁਣ ਤਾਂ ਲਗਾਤਾਰ ਹੀ ਇਲੈਕਸ਼ਨਸ ਹੋ ਰਹੀਆਂ ਨੇ, ਆਲ ਓਵਰ ਦਾ ਕੰਟਰੀ ਹੀ ਹੋ ਰਹੀਆਂ ਨੇ। ਮਜੋਰਿਟੀ ਤਾਂ ਪਲੈਨਡ ਹੀ ਸੀ, ਪਰ ਕੁਛ ਤਾਂ ਹੁਣ ਅਚਾਨਕ ਹੀ ਇੱਕ ਐਟਮ ਬੰਬ ਦੇ ਵਾਂਗੂ ਵੀ ਸਿੱਟੀਆਂ ਗਈਆਂ ਨੇ, ਸਰਪ੍ਰਾਈਜ਼ ਅਟੈਕ ਕੀਤੀਆਂ ਗਈਆਂ ਨੇ। ਕੱਲ੍ਹ ਹੀ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਆਪਦੇ ਮੈਜੋਰਿਟੀ ਟਰਮ ਦੇ 2 ਸਾਲਾਂ ਦੇ ਵਿੱਚ ਹੀ ਲੈਸ ਦੈਨ 2 ਈਅਰਸ ਇਨ ਟੂ ਹਿਸ ਟਰਮ ਦੇ ਵਿੱਚ ਹੀ ਇੱਕ ਸਨੈਪ ਇਲੈਕਸ਼ਨ ਕਾਲ ਕੀਤੀ ਹੈ ਬਿਨਾਂ ਲੀਡਰ ਤੋਂ ਕੰਜ਼ਰਵੇਟਿਵ ਪਾਰਟੀ ਨੂੰ ਹਰਾ ਕੇ ਆਪਦੀ ਤਾਕਤ 4 ਹੋਰ ਸਾਲਾਂ ਦੇ ਲਈ ਵਧਾਉਣ ਦੇ ਲਈ ਪਰ ਬੀਸੀ ਦੀ ਪ੍ਰੋਵਿੰਸ਼ੀਅਲ ਇਲੈਕਸ਼ਨ ਤਾਂ ਹੁਣ ਬੀਸੀ ਦੀ ਮਿਊਨਿਸਪਲ ਇਲੈਕਸ਼ਨ ਸਾਈਕਲ ਦੇ ਵਿੱਚ ਹੀ ਓਵਰਲੈਪ ਹੋਣੀ ਹੈ ਦੇਰ ਲਿਟਰਲੀ ਓਨਲੀ 7 ਡੇਜ਼ ਵਿਦ ਇਨ ਈਚ ਅਦਰ ਤਾਂ ਹੀ ਤਾਂ ਹੁਣ ਇੰਨੀ ਜ਼ਿਆਦਾ ਕ੍ਰਿਟੀਸਿਜ਼ਮ ਸਿਨਿਸਿਜ਼ਮ ਆਪੋਜੀਸ਼ਨ ਪੇਸ਼ ਕੀਤੀ ਜਾ ਰਹੀ ਹੈ ਇਸ ਲਾਲਚੀ ਹੀ ਬੰਦੇ ਦੇ ਪੋਲੀਟੀਸ਼ੀਅਨ ਦੇ ਖਿਲਾਫ ਅਤੇ ਹੋਪਫੁਲੀ ਡੇਵਿਡ ਈਬੀ ਦੇ ਲਈ ਇਹ ਪਲਾਨ ਬਹੁਤ ਬੁਰੀ ਤਰ੍ਹਾਂ ਬੈਕਫਾਇਰ ਕਰੂਗਾ ਕਿਉਂਕਿ ਬੀਸੀ ਦੇ ਵਿੱਚ ਤਾਂ ਬੇਹੱਦ ਜ਼ਰੂਰੀ ਚੇਂਜ ਆਉਣੀ ਚਾਹੀਦੀ ਹੀ ਚਾਹੀਦੀ ਹੈ ਸੋ ਹੁਣ ਸੁਣੋ ਧਿਆਨ ਦੇ ਨਾਲ ਇਨ ਆਰਡਰ ਆਫ ਇਵੈਂਟਸ ਤੁਹਾਨੂੰ ਦੱਸਦਾ ਕਿ ਪਹਿਲਾਂ ਤਾਂ ਅਕਤੂਬਰ 5, 2026 ਨੂੰ ਸਾਡੇ ਗਵਾਂਢੀ ਪ੍ਰੋਵਿੰਸ ਕੁਬੈਕ ਦੇ ਵਿੱਚ ਪ੍ਰੋਵਿੰਸ਼ੀਅਲ ਚੋਣਾਂ ਨੇ ਜਿੱਥੇ ਕਿ ਲੌਂਗ ਫਰਗੋਟਨ ਲੌਂਗ ਵਿਦਆਊਟ ਪਾਵਰ ਪਾਰਟੀ ਕੁਬੈਕਵਾ PQ ਤਕਰੀਬਨ ਹਰੇਕ ਪੋਲ ਦੇ ਵਿੱਚ ਅੱਗੇ ਹੀ ਅੱਗੇ ਨੇ ਕੁਛ ਦੇ ਵਿੱਚ ਤਾਂ ਸਿੰਗਲ ਡਿਜਿਟ ਨਾਲ ਕੁਛ ਤਾਂ ਡਬਲ ਡਿਜਿਟ ਨਾਲ ਪਰ ਅੱਗੇ ਤੇ ਅੱਗੇ ਨੇ ਅਤੇ ਲੱਗਦਾ ਤਾਂ ਹੈ ਕਿ ਇਹ ਜਿਹੜੀ ਸੈਪਰੇਸ਼ਨਿਸਟ ਪਾਰਟੀ ਹੈ ਕਹਿ ਲਓ ਸਾਵਰਨਿਸਟ ਪਾਰਟੀ ਹੈ ਪ੍ਰੋ ਕੁਬੈਕ ਪਾਰਟੀ ਹੈ ਐਂਟੀ ਬਾਕੀ ਫੈਡਰਲਿਜ਼ਮ ਪਾਰਟੀ ਹੈ ਜਾਂ ਤਾਂ ਮਾਈਨੋਰਿਟੀ ਜਾਂ ਤਾਂ ਮੈਜੋਰਿਟੀ ਸਰਕਾਰ ਤਾਂ ਫੋਰਮ ਕਰਨਗੇ ਜਾ ਕੇ ਅਕਤੂਬਰ 5, 2026 ਨੂੰ ਵਿਚ ਇਜ਼ ਵੈਰੀ ਵੈਰੀ ਸੂਨ ਸੋ ਇਹਨਾਂ ਦੇ ਏਜੰਡਾ ਦੇ ਵਿੱਚ ਇੱਕ ਹੋਰ ਕੁਬੈਕ ਰੈਫਰੈਂਡਮ ਵੀ ਹੈ ਜਿਹਦੇ ਰਾਹੀਂ ਉਹ ਕੈਨੇਡਾ ਤੋਂ ਅੱਡ ਯਾਨੀ ਕਿ ਆਜ਼ਾਦ ਹੋਣਾ ਚਾਹੁੰਦੇ ਨੇ ਪਰ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਸਾਰੇ ਲੋਕ ਫਿਰ ਤੋਂ ਐਲਬੋਜ਼ ਆਫ ਇਡੀਅਟਸ ਬਣਾਏ ਗਏ ਨੇ ਅਤੇ ਪ੍ਰੋ ਕੈਨੇਡਾ ਐਂਟੀ ਅਮੈਰੀਕਾ ਬਣਾਏ ਗਏ ਨੇ ਖਾਸ ਤਾਂ ਮਾਰਕ ਕਾਰਨੀ ਅਤੇ ਡੋਨਲਡ ਟਰੰਪ ਦੇ ਆਲਮੋਸਟ ਪੱਕੇ ਅਤੇ ਪੱਕੇ ਟ੍ਰੇਡ ਡੀਲ ਨੂੰ ਅਖੀਰਲੇ ਘੰਟੇ ਵਿੱਚ ਤੋੜਨ ਤੋਂ ਬਾਅਦ ਇਸ ਪਾਰਟੀ ਕੁਬੈਕਵਾ PQ ਦੇ ਲੀਡਰ ਪੌਲ ਸੇਂਟ ਪੀਅਰ ਪਲੈਮਾਂਡੋਨ ਨੇ ਅਚਾਨਕ ਕਿਹਾ ਕਿ ਚਲੋ ਅੱਜ ਨਹੀਂ ਤਾਂ ਕੱਲ੍ਹ ਨੂੰ ਜਦੋਂ ਡੋਨਲਡ ਟਰੰਪ ਪਾਵਰ ਦੇ ਵਿੱਚ ਨਹੀਂ ਰਹੂਗਾ ਫਿਰ ਹੀ ਅਸੀਂ ਰੈਫਰੈਂਡਮ ਰੱਖਾਂਗੇ ਫਿਰ ਹੀ ਅਸੀਂ ਦੇਖਾਂਗੇ ਜਦੋਂ ਕੰਮ ਥੋੜ੍ਹਾ ਜਿਹਾ ਸੈੱਟ ਹੋ ਜਾਵੇ ਸਟੇਬਲ ਹੋ ਜਾਵੇ ਕਿ ਕੀ ਕੁਬੈਕ ਨੂੰ ਕੈਨੇਡਾ ਤੋਂ ਅੱਡ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਹੈ ਸੋ ਰੈਫਰੈਂਡਮ ਹੋਊਗੀ ਜੇ ਇਹ ਪਾਵਰ 'ਚ ਆਉਂਦੇ ਨੇ ਪਰ ਕਹਿੰਦੇ ਨੇ ਕਿ ਉਦੋਂ ਹੀ ਹੋਊਗੀ ਜਦੋਂ ਟਰੰਪ ਨਹੀਂ ਹੋਊਗਾ ਪਾਵਰ ਦੇ ਵਿੱਚ ਜਾਂ ਇਸ ਦੁਨੀਆ ਦੇ ਵਿੱਚ ਵਟਐਵਰ ਕਮਸ ਫਰਸਟ ਫਿਰ ਦੋਸਤੋ ਅਕਤੂਬਰ 17, 2026 ਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤਾਂ ਲੌਂਗ ਟਰਮ ਤੋਂ ਹੀ ਆਲਰੇਡੀ ਪ੍ਰੀ ਡਿਟਰਮਿਨ ਡੇਟ ਸੀ ਮਿਊਨਿਸਪਲ ਚੋਣਾਂ ਦੇ ਲਈ ਹਰੇਕ ਸਿਟੀ ਅਤੇ ਟਾਊਨ ਦੇ ਲਈ ਜਿੱਥੇ ਕਿ ਹਰੇਕ ਹੀ ਨਵੇਂ ਮੇਅਰ ਅਤੇ ਕੌਂਸਲ ਨੂੰ ਇਲੈਕਟ ਕੀਤਾ ਜਾਣਾ ਹੈ ਅਫਿਸ਼ਲ ਇਲੈਕਸ਼ਨ ਪੀਰੀਅਡ ਆਲਰੇਡੀ ਅੰਡਰ ਵੇ ਹੈ ਅਤੇ ਕੱਲ੍ਹ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਤਾਂ ਨਵਾਂ ਹੀ ਸੱਪ ਕੱਢਿਆ ਉਹ ਵੀ ਉਹਨੇ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੇ ਪੋਲੀਟੀਕਲ ਪਲੇਬੁੱਕ ਤੋਂ ਕਾਪੀ ਕਰਕੇ ਨਕਲ ਕਰਕੇ ਹਜੇ ਇਹਨੂੰ 2 ਸਾਲ ਵੀ ਨਹੀਂ ਹੋਏ ਇਹਦੇ ਟਰਮ ਦੇ ਵਿੱਚ 47 ਸੀਟਾਂ ਦੇ ਨਾਲ ਇਹਦੀ ਅਲਟਰਾ ਸਲਿਮ ਮੈਜੋਰਿਟੀ ਹੈ ਦੇ ਨੀਡ 47 ਸੀਟਸ ਇਨ ਬੀਸੀ 47 MLAs ਟੂ ਬੀ ਮੈਜੋਰਿਟੀ ਅਤੇ ਇਹਦੇ 47 ਐਗਜੈਕਟਲੀ ਹੀ ਨੇ ਪਰ ਲੈਸ ਦੈਨ 2 ਈਅਰਸ ਇਨ ਟੂ ਹਿਸ ਟਰਮ ਸਨੈਪ ਇਲੈਕਸ਼ਨ ਕਾਲ ਕੀਤੀ ਹੈ ਕਿਹੜੀ ਤਰੀਕ ਲਈ ਅਕਤੂਬਰ 24, 2026 ਲਈ ਹੁਣ ਬੀਸੀ ਦੇ ਵਿੱਚ ਮਿਊਨਿਸਪਲ ਚੋਣਾਂ 17 ਤਰੀਕ ਨੂੰ ਆ ਪ੍ਰੋਵਿੰਸ਼ੀਅਲ ਚੋਣਾਂ 24 ਤਰੀਕ ਨੂੰ ਆ ਹਫ਼ਤਾ ਦਾ ਹੀ ਫਰਕ ਹੈ 7 ਦਿਨਾਂ ਦਾ ਫਰਕ ਹੈ ਅਤੇ ਹੁਣ ਬਹੁਤ ਵੱਡਾ ਓਵਰਲੈਪ ਵੀ ਹੋਣਾ ਹੈ ਜਿਸ ਤੋਂ ਬਾਅਦ ਬਹੁਤ ਜ਼ਿਆਦਾ ਬੀਸੀ ਦੇ ਮਿਊਨਿਸਪਲ ਪੋਲੀਟੀਸ਼ੀਅਨਸ ਰੌਲਾ ਪਾ ਰਹੇ ਨੇ ਕਿ ਇਸ ਤੋਂ ਜ਼ਿਆਦਾ ਗੰਦਾ ਕੰਮ ਤਾਂ ਅਸੀਂ ਕਦੇ ਦੇਖਿਆ ਨਹੀਂ ਹੈਗਾ ਅਤੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਕਿ ਨਾਓ ਆਲ ਆਫ ਅ ਸਡਨ ਅਸੀਂ ਇਸ ਟ੍ਰੇਡ ਵਾਰ ਵਿਦ ਅਮੈਰੀਕਾ ਦੇ ਵਿੱਚ ਇੱਕ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਫੇਸ ਕਰ ਰਹੇ ਹਾਂ ਤਾਂ ਹੀ ਇਸ ਇਲੈਕਸ਼ਨ ਹੁਣ ਹੀ ਨਾ ਕਿ ਇਸ ਤੋਂ ਪਹਿਲਾਂ ਨਾ ਕਿ ਇਸ ਤੋਂ ਬਾਅਦ ਨਾ ਮਹੀਨਾ ਬਾਅਦ ਨਾ 2 ਮਹੀਨਾ ਬਾਅਦ ਜਦੋਂ ਮਰਜ਼ੀ ਬਾਅਦ ਉਦੋਂ ਵੀ ਨਹੀਂ ਬਸ ਆ ਹੀ ਤਰੀਕ ਨੂੰ ਰੱਖਣ ਦੀ ਜ਼ਰੂਰਤ ਪੈ ਗਈ ਆ ਅਤੇ ਹੁਣ ਹੀ ਕਿਉਂ ਕਿਉਂਕਿ ਤਕਰੀਬਨ ਹਰੇਕ ਮੇਜਰ ਮੇਨ ਸਟ੍ਰੀਮ ਸਰਵੇ ਦੇ ਰਿਜ਼ਲਟਸ ਦਿਖਾਉਂਦੇ ਨੇ ਕਿ ਬੀਸੀ ਪ੍ਰੀਮੀਅਰ ਡੇਵਿਡ ਈਬੀ ਦੀ ਜਿਹੜੀ ਪਾਪੂਲੈਰਿਟੀ ਹੈ ਪ੍ਰੋਬਬਲੀ ਡੱਗ ਫੋਰਡ ਦੇ ਬਰਾਬਰ ਹੀ ਹੈ ਲੋਵੈਸਟ ਇਨ ਆਲ ਆਫ ਕੈਨੇਡਾ ਹੀ ਹੈ ਫੋਰ ਆਲ ਪ੍ਰੀਮੀਅਰਸ ਉਹਦੇ ਕੰਮ ਹੀ ਇੰਨੇ ਮਾੜੇ ਨੇ ਪਰ ਡੋਨਲਡ ਟਰੰਪ ਅਤੇ US ਦੇ ਖਿਲਾਫ ਬਾਰ ਬਾਰ ਹੀ ਭੌਂਕ ਕੇ ਬੋਲ ਕੇ ਉਹਨੇ ਵੀ ਪਿਛਲੇ ਦਿਨਾਂ ਦੇ ਵਿੱਚ ਹੀ ਆਪਦੀ ਪਾਪੂਲੈਰਿਟੀ ਮਾੜੀ ਮੋਟੀ ਵਧਾ ਦਿੱਤੀ ਆ ਨਾਲੇ ਪਿਛਲੇ ਹੀ ਦਿਨਾਂ ਦੇ ਵਿੱਚ ਰੀਸੈਂਟਲੀ ਹੀ ਇਲੈਕਟ ਕੀਤੀ ਗਈ BC ਕੰਜ਼ਰਵੇਟਿਵ ਆਪੋਜੀਸ਼ਨ ਲੀਡਰ ਕੈਰੀ ਲਿਨ ਫਿਨਲੀ ਨੂੰ ਅਸਤੀਫਾ ਦੇਣਾ ਪਿਆ ਉਹ ਹੁਣ ਬਿਨਾਂ ਲੀਡਰ ਦੀ ਆਪੋਜੀਸ਼ਨ ਪਾਰਟੀ ਹੈ, ਉਹਨਾਂ ਖਿਲਾਫ ਇਸ ਇੰਨੇ ਜ਼ਿਆਦਾ ਮੈਸ ਦੇ ਵਿੱਚ ਆਸਾਨੀ ਨਾਲ ਜਿੱਤਣਾ ਵੀ ਬਹੁਤ ਈਜ਼ੀ ਕੰਮ ਹੋ ਸਕਦਾ ਹੈ। ਬੀ ਸੀ ਕੰਜ਼ਰਵੇਟਿਵ ਦੇ ਲਈ ਕਾਫੀ ਵਾਇਲਡ ਰਾਈਡ ਰਹੀ ਹੈ, ਕਿਉਂ ਕਿਉਂਕਿ ਪਿਛਲੇ ਹਫ਼ਤਿਆਂ ਦੇ ਵਿੱਚ ਹੀ ਇਹਨਾਂ ਦੇ 5 MLAs ਜਾਂ ਤਾਂ ਪਾਰਟੀ ਨੂੰ ਛੱਡ ਚੁੱਕੇ ਨੇ ਜਾਂ ਤਾਂ ਪਾਰਟੀ 'ਚੋਂ ਕੱਢੇ ਗਏ ਨੇ। ਪਰ ਕੈਰੀ ਲਿਨ ਫਿਨਲੀ ਦੇ ਰੈਜ਼ਿਗਨੇਸ਼ਨ ਤੋਂ ਬਾਅਦ ਅਤੇ ਸਨੈਪ ਇਲੈਕਸ਼ਨ ਦੀ ਚਰਚਾ ਤੋਂ ਬਾਅਦ ਉਹ ਹੀ ਜਿਹੜੇ 5 ਮੈਂਬਰ ਨੇ ਫਿਰ ਤੋਂ ਹੀ ਕੰਜ਼ਰਵੇਟਿਵ ਕਾਕਸ ਨੂੰ ਜੁਆਇਨ ਕਰ ਚੁੱਕੇ ਨੇ, ਪਾਰਟੀ ਦੇ ਰੈਂਕ ਨੂੰ 29 ਸੀਟਾਂ ਤੱਕ ਫਿਰ ਤੋਂ ਵਧਾ ਚੁੱਕੇ ਨੇ। ਪਰ ਹੁਣ ਇਸ ਫੋਰਮਰ ਲੀਡਰ ਦਾ ਹਸਬੈਂਡ MLA ਬ੍ਰੈਂਟ ਚੈਪਮੈਨ ਵੀ ਪਾਰਟੀ ਛੱਡ ਹੀ ਗਿਆ ਕੱਲ੍ਹ, ਅਤੇ ਜੁਆਇਨ ਕਰ ਚੁੱਕਿਆ ਹੈ ਇੱਕ ਹੋਰ ਅਸਲੀ ਕੰਜ਼ਰਵੇਟਿਵ ਪਾਰਟੀ ਨੂੰ, 1BC ਪਾਰਟੀ ਨੂੰ। ਸੋ ਦੇ ਬੈਕ ਡਾਊਨ 28 ਸੀਟਸ, ਇਟਸ ਅ ਕਲਾਊਨ ਸ਼ੋ ਇਨ BC ਟੂ ਬੀ ਆਨੈਸਟ। ਹੁਣ ਡੇਵਿਡ ਈਬੀ ਦਾ ਕੀ ਬਹਾਨਾ ਹੈ, ਕੱਲ੍ਹ ਇਹਨੇ ਸਨੈਪ ਇਲੈਕਸ਼ਨ ਕਿਉਂ ਕਾਲ ਕੀਤੀ ਆ, 2 ਤੋਂ ਵੀ ਘੱਟ ਸਾਲ ਆਪਦੇ ਟਰਮ ਦੇ ਵਿੱਚ ਹੀ ਕਿਉਂ ਕਾਲ ਕੀਤੀ ਆ? ਅਸਲੀ ਐਂਸਰ ਤਾਂ ਜਿਹੜੇ ਬੰਦੇ ਦਾ 1% ਵੀ ਦਿਮਾਗ ਚੱਲਦਾ ਹੈ ਉਹ ਹੈ ਪਾਵਰ ਦੀ ਭੁੱਖ ਹੈ, ਲਾਲਚ ਹੈ, ਆਪਰਚੁਨਿਟੀ ਹੈ। ਪਰ ਇਹਨੇ ਬਹਾਨਾ ਲਾਇਆ ਹੈ ਕਿ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਟ੍ਰੇਡ ਵਾਰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੋਵਿੰਸ ਲਈ ਹੁਣ ਹੀ ਇੰਨੇ ਟਾਈਮ ਬਾਅਦ, ਤਕਰੀਬਨ 2 ਸਾਲਾਂ ਬਾਅਦ, ਆਲ ਆਫ ਅ ਸਡਨ ਨਾਓ ਹੁਣ ਇੱਕ ਐਗਜ਼ਿਸਟੈਂਸ਼ੀਅਲ ਮੂਮੈਂਟ ਬਣ ਚੁੱਕੀ ਹੈ, ਅਤੇ ਇਹਨੂੰ ਜ਼ਿਆਦਾ ਵੱਡੀ ਮੈਂਡੇਟ ਚਾਹੀਦੀ ਆ, ਜ਼ਿਆਦਾ ਲੰਬੇ ਟਰਮ ਦੇ ਲਈ ਚਾਹੀਦੀ ਆ, ਕਿਉਂਕਿ ਆਹ ਹੀ ਇੱਕੋ ਹੀ ਬੰਦਾ ਹੈ ਜੋ ਕਿ ਕੋਈ ਵੀ ਕੰਮ ਕਰ ਸਕਦਾ ਹੈ ਉੱਥੇ BC ਦੇ ਵਿੱਚ। ਪਰ ਬਹੁਤ ਜ਼ਿਆਦਾ ਆਪੋਜੀਸ਼ਨ, ਕ੍ਰਿਟੀਸਿਜ਼ਮ, ਸਿਨਿਸਿਜ਼ਮ ਵੀ ਇਸ ਫੈਸਲੇ ਦੇ ਖਿਲਾਫ ਪੇਸ਼ ਕੀਤੀ ਗਈ ਆ। ਵੈਨਕੂਵਰ ਸ਼ਹਿਰ ਦੇ ਮੇਅਰ ਕੈਨ ਸਿਮਸ ਨੇ ਕਿਹਾ ਕਿ BC ਦੀਆਂ 187 ਮਿਊਨਿਸਪੈਲਿਟੀਜ਼ ਇੱਕ ਇਲੈਕਸ਼ਨ ਸਾਈਕਲ ਦੇ ਵਿੱਚ ਹੀ ਹਨ, 14 ਅਕਤੂਬਰ 2017 ਨੂੰ ਹਨ, ਅਤੇ ਇਸ ਸਿਆਣੇ ਪ੍ਰੀਮੀਅਰ ਡੇਵਿਡ ਈਬੀ ਚਾਹੁੰਦਾ ਹੈ ਕਿ ਉਸ ਤੋਂ 7 ਦਿਨ ਬਾਅਦ ਹੀ ਪ੍ਰੋਵਿੰਸ਼ੀਅਲ ਇਲੈਕਸ਼ਨ ਦੀ ਡੇਟ ਸੈੱਟ ਕੀਤੀ ਜਾਵੇ। ਉਹਨੇ ਡਿਮਾਂਡ ਕੀਤੀ ਆ ਕਿ ਜੇ ਪਾਵਰ ਇੰਨੀ ਜ਼ਿਆਦਾ ਵਧਾਉਣੀ ਆ ਭਰਾਵਾ, 25 ਦਿਨ ਬਾਅਦ ਹੀ ਇਲੈਕਸ਼ਨ ਰੱਖ ਲਾ, ਲਾਈਕ ਯੂਰ ਸਪੋਜ਼ ਟੂ। ਡੈਲਟਾ BC ਦੇ ਮੇਅਰ ਜੋਰਜ ਹਾਰਵੀ ਨੇ ਕਿਹਾ, ਆਈ ਸਟੈਂਡ ਬਿਸਾਈਡ ਮਾਈ ਫੈਲੋ ਮੇਅਰਸ ਆਰ ਆਲ ਜਸਟ ਪਿਸਡ ਆਫ, ਹੋਰ ਕੀ ਹੋਣਾ ਹੈ। ਅਤੇ ਉਹਨੇ ਕਿਹਾ ਕਿ ਐਕਟਿਵ ਲੋਕਲ ਗਵਰਨਮੈਂਟ ਇਲੈਕਸ਼ਨ ਦੇ ਵਿੱਚ ਆਪਦੀ ਇਲੈਕਸ਼ਨ ਕਾਲ ਕਰਕੇ ਇਨਸਲਟਿੰਗ ਹੈ। BC ਦੇ ਸਭ ਤੋਂ ਲੌਂਗੈਸਟ ਸਰਵਿੰਗ ਮੇਅਰਸ ਦੇ ਵਿੱਚੋਂ ਰਿਚਮਨ ਦੇ ਮੇਅਰ ਮੈਲਕਮ ਬਰੋਡੀ ਨੇ ਕਿਹਾ ਕਿ ਉਹਨੇ ਆਪਦੇ ਇੰਨੇ ਲੰਬੇ ਪੋਲੀਟੀਕਲ ਕਰੀਅਰ ਦੇ ਵਿੱਚ ਇੰਨਾ ਲਾਲਚੀ ਅਤੇ ਸਿਨਿਕਲ ਮੂਵ ਕਦੇ ਦੇਖਿਆ ਹੀ ਨਹੀਂ। ਆਪਦੇ ਹੀ BC NDP ਸਰਕਾਰ ਦੇ ਮਾੜੇ ਟਰੈਕ ਰੈਕਡ ਤੋਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ, ਡੋਨਲਡ ਟਰੰਪ ਦੇ ਖਿਲਾਫ ਕਰਨ ਦੇ ਲਈ ਉਹਨੇ ਸਨੈਪ ਇਲੈਕਸ਼ਨ ਕਾਲ ਕੀਤੀ ਆ। ਸਰੀ ਦੇ ਮੇਅਰ ਬ੍ਰੈਂਡਾ ਲਾਕ ਨੇ ਕਿਹਾ ਕਿ ਵੋਟਰਸ ਹੁਣ ਕਨਫਿਊਜ਼ ਹੋਣਗੇ, ਆਲਰੇਡੀ ਇੰਨੀ ਘੱਟ ਵੋਟਰ ਟਰਨਆਊਟ ਆਉਂਦੀ ਆ ਮਿਊਨਸਿਪਲ ਚੋਣਾਂ ਦੇ ਵਿੱਚ, ਫਿਰ ਲੋਕ ਰੋਂਦੇ ਰਹਿੰਦੇ ਆ ਕਿ ਸਾਡਾ ਟੈਕਸ ਪੇਅਰ ਦਾ ਪੈਸਾ ਇਹ ਹੋਰ ਖਰਚੀ ਜਾਂਦੇ ਆ, ਸਾਡੇ ਟੈਕਸ ਵਧਾਈ ਜਾਂਦੇ ਆ, ਸਹੀ ਇਸਤੇਮਾਲ ਹੀ ਨਹੀਂ ਕਰਦੇ, ਅਤੇ ਹੁਣ ਇੱਕੋ ਟਾਈਮ 'ਤੇ 2 ਇਲੈਕਸ਼ਨਸ ਇਹਨੇ ਰੱਖ ਲਈਆਂ ਜਾਣ ਬੁੱਝ ਕੇ। ਘੱਟ ਵੋਟਰ ਟਰਨਆਊਟ ਤਾਂ ਪਹਿਲਾਂ ਨਾਲੋਂ ਵੀ ਹੋਣੀ ਆ ਕਿਉਂਕਿ ਲੋਕ ਤਾਂ ਤੰਗ ਹੋ ਜਾਣਗੇ। ਸੋ ਹੁਣ ਇਸ BC ਪ੍ਰੋਵਿੰਸ਼ੀਅਲ ਇਲੈਕਸ਼ਨ ਤੋਂ ਸਿਰਫ 2 ਦਿਨ ਬਾਅਦ ਸਾਡੀ ਅੰਥੇਰੀਓ ਮਿਊਨਸਿਪਲ ਇਲੈਕਸ਼ਨ ਵੀ ਹੋਣੀਆਂ ਹਨ, ਅਤੇ ਰੈਫਰੈਂਡਮ ਇਲੈਕਸ਼ਨ ਅਲਬਰਟਾ ਵਿੱਚ ਵੀ ਹੋਣੀਆਂ ਹਨ। ਪਰ ਗੱਲ ਹੁਣ ਵਿੱਚ ਵਿਚਾਲੇ ਨਾ ਕੱਟੀ ਜਾਵੇ, ਆਪਾਂ 5:1-2:3-4 'ਤੇ ਵਾਪਸ ਆ ਕੇ ਹੀ ਬਾਕੀ ਦੀ ਖਬਰ ਤੁਹਾਨੂੰ ਦੱਸਦੇ ਹਾਂ। ਸਾਡੇ ਨਾਲ ਹੁਣ 6 ਵਜੇ ਤੱਕ ਕੋਈ ਵੀ ਗੱਲਬਾਤ ਕਰਨੀ ਹੋਵੇ, ਸਟੂਡੀਓ ਦਾ ਨੰਬਰ ਘੁਮਾ ਸਕਦੇ ਹੋ, 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444
2: ਹੈਲੋ AM 530 ਤੋਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444 905-564-6444

AM 530 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿੰਨੇ ਵੀ ਸਾਡੇ ਸਰੋਤੇ ਜਿੰਨੇ ਵੀ ਸਾਡੇ ਦਰਸ਼ਕ ਹੁਣ 5 ਵਜੇ ਤੋਂ ਬਾਅਦ ਜੁੜੇ ਨੇ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਸਾਡੇ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਮੋਰਗੇਜ ਬ੍ਰੋਕਰ ਮੋਰਗੇਜ ਐਕਸਪਰਟ ਨਰਦੇਵ ਸਿੱਧੂ, ਜੋ ਕਿ ਬਹੁਤ ਲੰਬੇ ਸਮੇਂ ਤੋਂ ਮੋਰਗੇਜ ਦੀ ਫੀਲਡ ਵਿੱਚ ਸਪੈਸ਼ਲਾਈਜ਼ ਕਰਦੇ ਆ ਰਹੇ ਨੇ। ਤੁਹਾਡੀ ਫਾਈਲ ਪੜ੍ਹ ਕੇ, ਚਾਹੇ ਨਵੇਂ ਆਏ ਹੋ, ਚਾਹੇ ਪੁਰਾਣੇ ਆਏ ਹੋ, ਚਾਹੇ ਪਹਿਲੀ ਮੋਰਗੇਜ ਆ, ਚਾਹੇ ਦੂਜੀ ਮੋਰਗੇਜ ਆ, ਤੀਜੀ ਮੋਰਗੇਜ ਆ, ਚਾਹੇ ਘੱਟ ਇਨਕਮ ਦਿਖਾਉਂਦੇ ਹੀ ਹੋ, ਚਾਹੇ ਬਣਾਉਂਦੇ ਹੀ ਹੋ, ਜੇ ਕਮਾਉਂਦੇ ਹੀ ਹੋ, ਜੇ ਫਾਈਲ ਪੜ੍ਹ ਕੇ ਹਾਂ ਕਹਿ ਦਿੰਦੇ ਨੇ ਪਰ ਕਰਕੇ ਵੀ ਦਿਖਾਉਂਦੇ ਨੇ, ਨਰਦੇਵ ਸਿੱਧੂ ਨਾਲ ਜ਼ਰੂਰ ਸੰਪਰਕ ਕਰੋ ਐਟ 6472945503। ਕੁਛ ਇੱਕ ਮਿੰਟਾਂ ਦੇ ਵਿੱਚ ਅਸੀਂ ਲਾਈਵ ਗੱਲਬਾਤ ਵੀ ਕਰਾਂਗੇ ਮੋਰਗੇਜ ਬ੍ਰੋਕਰ ਨਰਦੇਵ ਸਿੱਧੂ ਨਾਲ। ਪਰ ਤੁਹਾਨੂੰ ਨਾਲ ਦਾ ਦੱਸ ਦਈਏ ਕਿ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਕੋਮਲ ਟਰੈਵਲ ਦੇ ਵੱਲੋਂ। ਕੋਮਲ ਟਰੈਵਲ ਤੁਹਾਨੂੰ ਕਾਫੀ ਅਫੋਰਡੇਬਲ ਏਅਰ ਫੇਅਰ ਟਿਕਟਾਂ ਪ੍ਰੋਵਾਈਡ ਕਰਦੇ ਨੇ। ਇੰਡੀਆ, ਪਾਕਿਸਤਾਨ, ਦੁਨੀਆ ਦੇ ਜਿੱਥੇ ਮਰਜ਼ੀ ਏਅਰਪੋਰਟ ਤੱਕ ਤੁਸੀਂ ਟਰੈਵਲ ਕਰਨਾ ਹੈ ਜਾਂ ਜਿਹੜੇ ਮਰਜ਼ੀ ਏਅਰਪੋਰਟ ਤੋਂ ਲੈ ਕੇ YYZ ਤੱਕ ਕਿਸੇ ਨੂੰ ਸੱਦਣਾ ਹੋਵੇ, ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰੋ। ਤੁਸੀਂ ਦੱਸੋ ਕਿ ਭਾਈ ਅਸੀਂ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਣਾ, ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਜਾਣਾ, ਅਸੀਂ ਡਾਇਰੈਕਟ ਜਾਣਾ, ਅਸੀਂ ਰੁਕ ਕੇ ਯੂਰਪ ਦੇ ਵਿੱਚ ਜਾਣਾ, ਰੁਕ ਕੇ ਦੁਬਈ 'ਚ ਰਹਿਣਾ, ਅਸੀਂ ਜੋ ਮਰਜ਼ੀ ਕਰਨਾ ਅਤੇ ਉਹਦੇ ਹਿਸਾਬ ਨਾਲ ਤੁਹਾਡੇ ਬਜਟ ਦੇ ਵਿੱਚ ਹੀ ਟਿਕਟ ਫਿੱਟ ਕਰਕੇ ਦੇ ਦੇਣਗੇ। ਜੇ ਤੁਸੀਂ ਫਲੈਕਸੀਬਲ ਹੋ ਕਿ ਇੱਕ ਦੋ ਦਿਨ ਇੱਧਰ ਉੱਧਰ ਕਰ ਸਕਦੇ ਹੋ, ਖਾਸ ਤਾਂ ਹਫ਼ਤਾ ਇੱਧਰ ਉੱਧਰ ਕਰ ਸਕਦੇ ਹੋ, ਜੇ ਕਾਫੀ ਖੁੱਲ੍ਹਾ ਟਾਈਮ ਹੈ ਤੁਹਾਡੇ ਕੋਲ, ਫਿਰ ਤਾਂ ਤੁਹਾਡੇ ਬਹੁਤ ਜ਼ਿਆਦਾ ਪੈਸੇ ਬਚਾ ਸਕਦੇ ਨੇ। ਕਾਲ ਕੋਮਲ ਟਰੈਵਲ ਐਟ 905-239-7711 ਅਤੇ ਦਿੱਲੀ ਵੀ, ਅੰਮ੍ਰਿਤਸਰ ਵੀ। ਕਹਿੰਦੇ ਨੇ ਕਿ ਭਾਰੇ ਡਿਸਕਾਊਂਟ ਦੇ ਨਾਲ ਕੁਛ ਬਿਜ਼ਨਸ ਕਲਾਸ ਦੀਆਂ ਸੀਟਾਂ ਅਵੇਲੇਬਲ ਹਨ। 905-239-7711 ਕੋਮਲ ਟਰੈਵਲ ਨਾਲ ਅੱਜ ਹੀ ਸੰਪਰਕ ਕਰੋ। ਅਤੇ ਨਾਲ ਦੀ ਨਾਲ ਦੋਸਤੋ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਗਿਲਸ ਸਵੀਟ ਫੈਕਟਰੀ। ਗਿਲਸ ਸਵੀਟ ਫੈਕਟਰੀ ਬਹੁਤ ਲੰਬੇ ਸਮੇਂ ਤੋਂ ਬਹੁਤ ਹੀ ਸਵਾਦ ਸ਼ੁੱਧ ਵੈਜੀਟੇਰੀਅਨ, ਪਿਓਰ ਵੈਜੀਟੇਰੀਅਨ, 100% ਵੈਜੀਟੇਰੀਅਨ ਪਕਵਾਨ ਤਿਆਰ ਕਰਦੇ ਆ ਰਹੇ ਨੇ ਆਪਣੀ ਬਹੁਤ ਹੀ ਕਮਾਲ ਦੀ ਫੈਕਟਰੀ ਦੇ ਵਿੱਚ, 2131 ਵਿਲੀਅਮਸ ਪਾਰਕਵੇ ਐਂਡ ਸਨ ਪੈਕ 'ਤੇ, ਸਨ ਪੈਕ ਵਿਲੀਅਮਸ ਪਾਰਕਵੇ 'ਤੇ। ਇਹ ਆਪਣੀ ਇੰਨੀ ਕਮਾਲ ਦੀ ਫੈਕਟਰੀ ਦੇ ਵਿੱਚ ਦੋਸਤੋ ਨਿਤ ਰੋਜ਼ ਹੀ ਦਸਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਮੋਸੇ ਵੀ, ਆਲੂ ਟਿੱਕੀਆਂ ਵੀ, ਪਕੌੜੇ ਵੀ, ਪਨੀਰ ਵਾਲੇ ਵੀ, ਮਿਕਸਡ ਵੈੱਜ ਵਾਲੇ ਵੀ, ਮਿਨੀ ਮਸ਼ੀਨ ਮੇਡ ਸਮੋਸੇ ਵੀ, ਵੱਡੇ ਹੈਂਡਮੇਡ ਸਮੋਸੇ ਵੀ, ਅਤੇ ਸ਼ੁੱਧ ਖੋਏ ਦੀਆਂ 100 ਤੋਂ ਵੀ ਵੱਧ ਕਿਸਮ ਦੀਆਂ ਮਿਠਾਈਆਂ ਵੀ ਨਿੱਤ ਰੋਜ਼ ਤਿਆਰ ਕਰਦੇ ਆ ਰਹੇ ਨੇ। ਅਤੇ ਬਹੁਤ ਨੇੜੇ ਵੀ, ਬਹੁਤ ਦੂਰ ਵੀ, ਇਹ ਐਵਰੀ ਸਿੰਗਲ ਡੇ ਵੱਡੀਆਂ ਵੱਡੀਆਂ ਡਿਲੀਵਰੀਜ਼ ਕਰਦੇ ਨੇ ਗਰੋਸਰੀ ਸਟੋਰਸ ਤੱਕ, ਬੈਂਕਰ ਹਾਲਸ ਤੱਕ, ਹੋਰਾਂ ਰੈਸਟੋਰੈਂਟਸ ਤੱਕ, ਫੈਕਟਰੀਆਂ ਤੱਕ, ਕੰਮ ਕਾਰੋਬਾਰ ਘਰਾਂ ਤੱਕ। ਅਤੇ ਜੇਕਰ ਤੁਹਾਨੂੰ ਇਕੱਲੇ ਸਮੋਸੇ, ਆਲੂ ਟਿੱਕੀਆਂ, ਪਕੌੜੇ, ਚਾਹ ਪਾਣੀ, ਸਨੈਕਸ ਚਾਹੀਦੇ ਨੇ, ਤੁਸੀਂ ਦੱਸੋ ਕਿ ਸਾਨੂੰ 50 ਸਮੋਸੇ, 500 ਸਮੋਸੇ, 5000 ਸਮੋਸੇ ਚਾਹੀਦੇ ਨੇ, ਅਤੇ ਕੁਛ ਕੁ ਘੰਟਿਆਂ ਦੇ ਅੰਦਰ ਅੰਦਰ ਤਿਆਰ ਕਰਕੇ ਦੇ ਦੇਣਗੇ। ਜੇ ਲਾਈਵ ਫੁੱਲ ਪਿਓਰ ਵੈਜੀਟੇਰੀਅਨ ਕੇਟਰਿੰਗ ਚਾਹੀਦੀ ਹੈ, ਪੂਰਾ ਤੁਹਾਨੂੰ ਦਾਲ ਸਬਜ਼ੀ ਤੋਂ ਲੈ ਕੇ ਡਿਜ਼ਰਟ ਤੱਕ ਦੀ ਕੇਟਰਿੰਗ ਚਾਹੀਦੀ ਹੈ, ਇਹਨਾਂ ਦਾ ਲਾਈਵ ਫੂਡ ਟਰੱਕ ਵੀ ਸੱਦੋ ਜਿਹੜੇ ਮਰਜ਼ੀ ਓਕੇਜ਼ਨ ਲਈ। ਗਿਲਸ ਸਵੀਟ ਫੈਕਟਰੀ 905-799-2616 905-799-2616 ਇਹਨਾਂ ਦੀਆਂ 6 ਲੋਕੇਸ਼ਨ ਨੇ। ਇੱਕ ਤਾਂ ਮੇਨ ਲੋਕੇਸ਼ਨ ਹੈ ਫੈਕਟਰੀ ਵਿਲੀਅਮਸ ਪਾਰਕਵੇ ਅਤੇ ਸਨ ਪੈਕ 'ਤੇ, ਅਤੇ 5 ਚਲੋ ਫਰੈਸ਼ਕੋਸ ਦੇ ਵਿੱਚ ਵੀ ਲੋਕੇਸ਼ਨ ਨੇ, ਇੱਕ ਤਾਂ ਮਿਸਿਸਾਗਾ, ਇੱਕ ਮਿਲਟਨ ਅਤੇ ਇੱਕ ਬ੍ਰੈਂਪਟਨ ਕੁਈਨ ਐਂਚਿੰਕੂਜ਼ੀ 'ਤੇ ਵੀ ਲੋਕੇਸ਼ਨ ਹੈ। ਨਾਲ ਦੇ ਨਾਲ ਦੋਸਤੋ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਆਰਓ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ। ਮਨੂ ਸ਼ਰਮਾ ਬਹੁਤ ਲੰਬੇ ਸਮੇਂ ਤੋਂ ਆਰਓ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਬਿਜ਼ਨਸ, ਕਮਰਸ਼ਲ ਇੰਸ਼ੋਰੈਂਸ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ ਰਹੇ ਨੇ। ਸੋ ਜੇ ਹੁਣ ਤੁਹਾਡੀ ਆਰਓ ਹੋਮ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ ਦੀ ਰਿਨਿਊਅਲ ਆ ਚੁੱਕੀ ਹੈ, ਆਉਣ ਵਾਲੀ ਹੈ, ਜਾਂ ਤੁਹਾਨੂੰ ਪਤਾ ਹੀ ਹੈ ਇਟਸ ਅ ਮੈਟਰ ਆਫ 1-2-3 ਮਹੀਨਾ ਹੀ ਰਹਿ ਗਿਆ ਹੈ, ਪਹਿਲਾਂ ਹੀ ਟਾਈਮ ਕੱਢ ਕੇ ਇਹਨਾਂ ਨਾਲ ਸੰਪਰਕ ਕਰੋ। 5-6 ਮਿੰਟਾਂ ਦੇ ਵਿੱਚ ਤੁਹਾਡਾ ਸਾਲ ਦਾ ਕੋਈ 500-600 ਵੀ ਈਜ਼ੀਲੀ ਬਚਾ ਦੇਣਗੇ। ਇਟਸ ਅ ਸਿੰਪਲ ਐਸ ਦੈਟ। ਕਿਉਂ? ਕਿਉਂਕਿ ਸਾਰੀਆਂ ਏਡ ਮੇਜਰ ਕੰਪਨੀਜ਼ ਨਾਲ ਡਾਇਰੈਕਟ ਡੀਲ ਕਰਦੇ ਨੇ, ਮਤਲਬ ਕਿ ਇੱਕੋ ਹੀ ਪਰਸਨ ਇਹਨਾਂ ਨਾਲ ਹੀ ਸੰਪਰਕ ਕਰਨ ਦੀ ਲੋੜ ਹੈ, ਅਤੇ ਸਾਰੀਆਂ ਕੰਪਨੀਜ਼ ਦੇ ਪ੍ਰਾਈਸਿਸ ਇੱਕੋ ਹੀ ਦਮ, ਇੱਕੋ ਹੀ ਟਾਈਮ 'ਤੇ ਤੁਹਾਨੂੰ ਭੇਜ ਦੇਣਗੇ। ਜਿਹੜੀ ਵੀ ਕੰਪਨੀ ਦੇ ਵਿੱਚ ਟਾਪ ਦੀ ਕਵਰੇਜ ਆ,
ਲੋਵੈਸਟ ਰੇਟ ਹੈ, ਤੁਹਾਨੂੰ ਟਾਈਮ ਸਿਰ ਸਵਿੱਚ ਕਰ ਦੇਣਗੇ। ਵੈਰੀ ਸਿੰਪਲ ਜੀ ਗੱਲ ਆ। ਕਹਿੰਦੇ ਨੇ ਕਿ ਜੇ ਅਸੀਂ ਨਹੀਂ ਤੁਹਾਡਾ ਰੇਟ ਘਟਾ ਸਕਦੇ ਫਿਰ ਤਾਂ ਕੋਈ ਵੀ ਨਹੀਂ ਘਟਾ ਸਕਦਾ, ਹੋਰ ਕੀ ਚਾਹੀਦਾ ਤੁਹਾਨੂੰ। ਗੱਡੀ ਦੀ ਇੰਸ਼ੋਰੈਂਸ ਦੀ ਕਿਸ਼ਤ ਪੱਕੀ ਅਤੇ ਪੱਕੀ ਘਟਾਉਣੀ ਆ। ਮਨੂ ਸ਼ਰਮਾ 289-952-9532 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਦੋਸਤੋ, ਸਟੇਸ਼ਨ ਆਈ ਡੀ ਲੱਗਣ ਤੋਂ ਪਹਿਲਾਂ ਜਿਹੜੇ ਪਹਿਲੇ ਘੰਟੇ 'ਚ ਗੱਲਬਾਤ ਕਰ ਰਹੇ ਸੀ ਉਹਨੂੰ ਹੁਣ ਕੰਟੀਨਿਊ ਕਰਦਾ। ਸੋ ਹੁਣ ਤਾਂ ਤੁਹਾਨੂੰ ਪਤਾ ਹੀ ਹੈ ਕਿ ਬੀ ਸੀ ਦੇ ਵਿੱਚ ਕੱਲ੍ਹ ਹੀ ਅਚਾਨਕ ਹੀ ਅਨਾਊਂਸ ਕੀਤਾ ਗਿਆ ਸਨੈਪ ਪ੍ਰੋਵਿੰਸ਼ਲ ਇਲੈਕਸ਼ਨ ਹੋ ਰਹੀ ਹੈ, ਅਤੇ ਉਸ ਇਲੈਕਸ਼ਨ ਤੋਂ ਸਿਰਫ 2 ਦਿਨ ਬਾਅਦ ਹੀ ਇੱਥੇ ਅੰਟੇਰੀਓ ਦੇ ਵਿੱਚ ਵੀ ਅਕਤੂਬਰ 26, 2026 ਨੂੰ ਸਾਡੀਆਂ ਮਿਊਨਸਿਪਲ ਚੋਣਾਂ ਹੋ ਰਹੀਆਂ ਨੇ, ਜਿੱਥੇ ਕਨੋਰਾ ਤੋਂ ਲੈ ਕੇ ਕੋਰਨਵਾਲ ਤੱਕ ਐਂਡ ਇਨ ਬਿਟਵੀਨ ਐਵਰੀ ਸਿੰਗਲ ਮਿਊਨਿਸਪੈਲਿਟੀ ਇਨ ਅੰਟੇਰੀਓ, 400+ ਮਿਊਨਿਸਪੈਲਿਟੀਜ਼ ਇਨ ਅੰਟੇਰੀਓ ਦੇ ਵਿੱਚ ਨਵੀਆਂ ਕੌਂਸਲਸ ਅਤੇ ਮੇਅਰਸ ਇਲੈਕਟ ਕੀਤੇ ਜਾਣਗੇ। ਜਾਂ ਬਰੈਂਪਟਨ ਵਰਗੇ ਮਿਊਨਿਸਪੈਲਿਟੀਜ਼ ਦੇ ਵਿੱਚ ਤਾਂ ਲੋਕਾਂ ਦੀਆਂ ਇੰਨੀਆਂ ਜ਼ਿਆਦਾ ਸ਼ਿਕਾਇਤਾਂ ਅਤੇ ਤਕਲੀਫਾਂ ਅਤੇ ਚੀਕਾਂ ਅਤੇ ਰੋਣਾ ਧੋਣਾਂ ਦੇ ਬਾਵਜੂਦ 99% ਹੀ ਉਹੀ ਸੇਮ ਮੇਅਰ ਅਤੇ ਸੇਮ ਗਧੇ ਹੀ ਕੌਂਸਲ ਮੈਂਬਰਸ ਹੀ ਇਲੈਕਟ ਕਰਨਗੇ। ਕਿਉਂ? ਕਿਉਂਕਿ ਇਸ ਸ਼ਹਿਰ ਦੇ ਵਿੱਚ ਰੋਣਾ ਧੋਣਾ ਬਥੇਰਾ ਹੁੰਦਾ ਹੈ, ਪਰ ਆਪਣੇ ਆਪਦੇ ਇੰਟਰਸਟ ਦੇ ਵਿੱਚ, ਆਪਦੇ ਹੀ ਭਲੇ ਦੇ ਵਿੱਚ, ਆਪਦੇ ਹੱਕ ਦੇ ਵਿੱਚ ਤਾਂ ਕਦੇ ਵੋਟ ਤਾਂ ਕਿਸੇ ਨੇ ਇੱਥੇ ਕੋਈ ਪਾਈ ਹੈ ਨਹੀਂ, ਨਾ ਪਾਉਣੀ ਹੈਗੀ ਆ। ਸੋ ਜਿੰਨਾ ਮਰਜ਼ੀ ਇੱਥੇ ਲੋਕ ਰੋਈ ਜਾਂਦੇ ਆ ਕਿ ਐਤਕੀ ਨਹੀਂ, ਆਪਾਂ ਤਾਂ ਹੁਣ ਤਾਂ ਚੇਂਜ ਲਈ ਵੋਟ ਪਾਉਣੀ ਆ। ਦੇਖ ਲਿਓ, ਪਹਿਲਾਂ ਹੀ ਦੱਸ ਰਿਹਾ ਕਿ ਜਿੰਨੇ ਵੀ ਪਹਿਲਾਂ ਜਿੱਤੇ ਹੋਏ ਨੇ ਐਗਜੈਕਟ ਉਹੀ ਸੇਮ ਜਿੱਤਣਗੇ, ਅਤੇ 1-2 ਹੀ ਰਾਈਡਿੰਗਸ ਨੇ ਜਿੱਥੇ ਕਿ ਬ੍ਰੈਂਡ ਨਿਊ ਚਿਹਰੇ ਆਉਣੇ ਆ, ਉਹ ਤਾਂ ਪੱਕੀ ਹੀ ਗੱਲ ਆ। ਉਹੀ ਸੇਮ ਗਾਰਬੇਜ ਫਿਰ ਤੋਂ ਇੱਥੇ ਆਊਗਾ ਬਹੁਤ ਹੀ ਜਲਦ। ਐਂਡ ਡੋਂਟ ਫੋਰਗੈਟ, October 19, 2026 ਨੂੰ, ਇਨ ਬਿਟਵੀਨ ਆਲ ਦਿਸ ਮੈਸ, ਐਲਬਰਟਾ ਦੇ ਵਿੱਚ ਵੀ ਅਫਿਸ਼ਲ ਰੈਫਰੈਂਡਮ ਵੋਟ ਵੀ ਰੱਖੀ ਜਾਣੀ ਆ। ਐਲਬਰਟਾ ਦੇ ਸਿਟੀਜ਼ਨਸ ਨੂੰ ਮੌਕਾ ਮਿਲੂਗਾ ਵੱਖੋ ਵੱਖ ਮੁੱਦਿਆਂ 'ਤੇ ਆਪਦੀ ਰਾਏ ਦੇਣ ਦੇ ਲਈ। ਕਾਫੀ ਜ਼ਿਆਦਾ ਡਾਇਰੈਕਟ ਇਮੀਗ੍ਰੇਸ਼ਨ ਸਵਾਲ ਹੋਣਗੇ, ਜਿਵੇਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਐਲਬਰਟਾ ਦੀ ਸਰਕਾਰ ਕੋਲ ਜ਼ਿਆਦਾ ਕੰਟਰੋਲ ਹੋਣਾ ਚਾਹੀਦਾ ਹੈ ਕਿ ਕਿੰਨੇ ਇਮੀਗ੍ਰੈਂਟਸ ਅਤੇ ਕਿਹੜੇ ਕੈਟਾਗੋਰੀ ਦੇ ਇਮੀਗ੍ਰੈਂਟਸ ਐਲਬਰਟਾ ਤੱਕ ਆਉਂਦੇ ਨੇ? ਹੋਣੀ ਤਾਂ ਚਾਹੀਦੀ ਹੈ ਕਾਮਨ ਸੈਂਸ ਦੀ ਗੱਲ, ਪਰ ਅਨਫੋਰਚੁਨੇਟਲੀ ਫੈਡਰਲਿਜ਼ਮ ਦੇ ਵਿੱਚ ਕਈ ਵਾਰੀ ਫੈਡਰਲ ਸਰਕਾਰ ਤੋਂ ਧੱਕਾ ਹੀ ਚੱਲਦਾ ਹੈ। ਅਤੇ ਨਾਲ ਦੀ ਨਾਲ ਹੋਰ ਵੀ ਸਵਾਲ ਹੋਣਗੇ, ਜਿਵੇਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਸਿਰਫ PR ਹੋਏ ਲੋਕ ਅਤੇ ਸਿਟੀਜ਼ਨਸ ਨੂੰ ਹੀ ਐਲਬਰਟਾ ਟੈਕਸਪੇਅਰ ਫੰਡਡ ਪ੍ਰੋਗਰਾਮਸ ਜਿਵੇਂ ਕਿ ਹੈਲਥ ਕੇਅਰ, ਐਜੂਕੇਸ਼ਨ ਅਤੇ ਸੋਸ਼ਲ ਸਰਵਿਸ ਮਿਲਣੀਆਂ ਚਾਹੀਦੀਆਂ ਹਨ? ਹੋ ਵੀ ਸਕਦਾ ਹੈ ਕਿ ਐਲਬਰਟਾ ਦੇ ਲੋਕ ਵੋਟ ਪਾ ਕੇ ਪੂਰਾ ਮਾਹੌਲ ਹੀ ਬਦਲ ਦੇਣ ਮੁਲਕ ਦਾ, ਕਿ ਐਲਬਰਟਾ ਦੇ ਵਿੱਚ ਇਕੱਲੇ PR ਅਤੇ ਸਿਟੀਜ਼ਨਸ ਨੂੰ ਹੀ ਇਹ ਸੇਵਾਵਾਂ ਅਤੇ ਸਹੂਲਤਾਂ ਮਿਲਣਗੀਆਂ? ਕਈ ਕਾਨਸਟੀਟਿਊਸ਼ਨਲ ਸਵਾਲ ਵੀ ਹੋਣਗੇ ਜਾ ਕੇ October 19, 2026 ਨੂੰ, ਜਿਵੇਂ ਕਿ ਐਲਬਰਟਾ ਦੀਆਂ ਕੋਰਟ ਕਚਹਿਰੀਆਂ ਦੇ ਵਿੱਚ, ਖਾਸ ਤਾਂ ਅਪੀਲ ਕੋਰਟਸ ਦੇ ਵਿੱਚ, ਕੀ ਇਹਨਾਂ ਦੇ ਆਪਦੇ ਹੀ ਸਿਲੈਕਟਿਡ ਜਾਂ ਇਲੈਕਟਿਡ, ਨਾ ਕਿ ਲਿਬਰਲ ਫੈਡਰਲ ਇਲੈਕਟਿਡ ਜਾਂ ਸਿਲੈਕਟਿਡ ਜੱਜਸ ਅਪੁਆਇੰਟ ਕਰਨੇ ਚਾਹੀਦੇ ਨੇ? ਕੀ ਐਲਬਰਟਾ ਦੀ ਸਰਕਾਰ ਨੂੰ ਪ੍ਰੋਸੈਸ ਸ਼ੁਰੂ ਕਰਨੀ ਚਾਹੀਦੀ ਹੈ ਉਹਨਾਂ ਫੈਡਰਲ ਪ੍ਰੋਗਰਾਮਸ ਵਿੱਚੋਂ ਬਾਹਰ ਨਿਕਲਣ ਦੇ ਲਈ ਜੋ ਕਿ ਪ੍ਰੋਵਿੰਸ਼ੀਅਲ ਜੁਰਿਸਡਿਕਸ਼ਨ ਦੇ ਵਿੱਚ ਦਖਲਅੰਦਾਜ਼ੀ ਕਰਦੇ ਨੇ? ਕਾਫੀ ਅਹਿਮ ਸਵਾਲ ਹੋਣਗੇ, ਪੁੱਛਣ ਦੀ ਵੀ ਜ਼ਰੂਰਤ ਹੈਗੀ ਆ। ਅਤੇ ਸੈਪਰੇਸ਼ਨ, ਕੈਨੇਡਾ ਤੋਂ ਅੱਡ ਹੋਣ ਦੇ ਲਈ, ਆਜ਼ਾਦ ਹੋਣ ਦੇ ਲਈ ਵੀ ਸਵਾਲ ਨੇ, ਖਾਸ ਸ਼ੁਡ ਐਲਬਰਟਾ ਰਿਮੇਨ ਅ ਪ੍ਰੋਵਿੰਸ ਆਫ ਕੈਨੇਡਾ ਔਰ ਸ਼ੁਡ ਦ ਗਵਰਨਮੈਂਟ ਆਫ ਐਲਬਰਟਾ ਕਮੈਂਸ ਦ ਲੀਗਲ ਪ੍ਰੋਸੈਸ ਰਿਕੁਆਇਰਡ ਅੰਡਰ ਦ ਕੈਨੇਡੀਅਨ ਕਾਂਸਟੀਟਿਊਸ਼ਨ ਟੂ ਹੋਲਡ ਅ ਬਾਈਂਡਿੰਗ ਪ੍ਰੋਵਿੰਸ਼ੀਅਲ ਰੈਫਰੈਂਡਮ ਔਨ ਵੈਦਰ ਔਰ ਨਾਟ ਐਲਬਰਟਾ ਸ਼ੁਡ ਸੈਪਰੇਟ ਫਰੋਮ ਕੈਨੇਡਾ। ਸੋ ਕਲੀਅਰਲੀ ਇਸ ਅਕਤੂਬਰ ਮਹੀਨੇ ਦੇ ਵਿੱਚ, October 5 ਤੋਂ ਲੈ ਕੇ October 26 ਤੱਕ, ਆਲ ਅਕ੍ਰੋਸ ਦਿਸ ਕੰਟਰੀ ਮਲਟੀਪਲ ਡਿਫਰੈਂਟ ਪ੍ਰੋਵਿੰਸ਼ੀਅਲ ਵੀ, ਕੌਨਸੀਕੁਐਂਸ਼ੀਅਲ ਵੀ, ਅਤੇ ਨਾਲ ਦੀ ਨਾਲ

0: 200 ਪਲੱਸ ਮੇ ਬੀ 225 ਪਲੱਸ 250 ਪਲੱਸ ਹੀ MP ਇਲੈਕਟ ਕਰ ਲੈਣ, ਕੋਈ ਵੀ ਕੋਈ ਰੋਕ ਤਾਂ ਖਾਸ ਹੈ ਹੀ ਨਹੀਂ ਇਹਨਾਂ ਨੂੰ ਆਪਦੀ ਤਾਕਤ ਹੋਰ ਵਧਾਉਣ ਲਈ ਅਤੇ 4 ਸਾਲਾਂ ਤੱਕ ਵਧਾਉਣ ਦੇ ਲਈ। ਹੋ ਸਕਦਾ ਹੈ ਕਿ ਸਹੀ ਮੌਕਾ ਹੋਵੇ ਇਹਨਾਂ ਨੂੰ ਫੈਡਰਲ ਇਲੈਕਸ਼ਨ ਵੀ ਕਾਲ ਕਰਨ ਲਈ, ਖਾਸ ਕਿਉਂਕਿ ਯੂਰੋਪੀਅਨ ਯੂਨੀਅਨ ਦਾ ਸਾਨੂੰ ਮੈਂਬਰ ਬਣਨਾ ਚਾਹੀਦਾ ਹੈ, ਨਹੀਂ ਬਣਨਾ ਚਾਹੀਦਾ ਹੈ। ਸ਼ਾਇਦ ਇਕੱਲੇ ਪਾਰਲੀਮੈਂਟੇਰੀਅਨਸ MPs ਦੇ ਵੋਟ ਦੇ ਨਾਲ ਤਾਂ ਲੋਕ ਨਹੀਂ ਉਹਨੂੰ ਐਕਸੈਪਟ ਕਰਨਗੇ, ਸ਼ਾਇਦ ਇਸ ਲਿਬਰਲ ਸਰਕਾਰ ਨੂੰ ਵੀ ਦਿਖਾਉਣਾ ਪਊਗਾ ਕਿ ਦੇਖੋ ਸਾਡੇ ਕੋਲ ਦੋ ਰਾਹ ਨੇ, ਇੱਕ ਰਾਹ ਹੈ ਬਸ ਧੱਕੇ ਖਾਂਦੇ ਰਹੀਏ, ਜਾਂ ਦੂਜਾ ਰਾਹ ਹੈ ਕਿ EU ਦੀਆਂ ਸ਼ਰਤਾਂ ਮੰਨ ਕੇ ਸਾਨੂੰ ਉਹਨਾਂ ਦਾ ਵੀ ਮੈਂਬਰ ਇੱਕ ਬਣਨਾ ਚਾਹੀਦਾ ਹੈ। ਪਰ ਇਹਦੇ ਪ੍ਰੋਜ਼ ਵੀ ਨੇ ਕਾਨਸ ਵੀ ਨੇ, ਜਿਵੇਂ ਕਿ ਅੱਜ ਡੋਨਲਡ ਟਰੰਪ ਨੇ ਵੀ ਅਲੂਡ ਕੀਤਾ ਹੈ ਕਿਉਂਕਿ ਚਰਚਾ ਹੋ ਰਹੀ ਹੈ ਕੈਨੇਡਾ ਦਾ ਇੱਕ EU ਦਾ ਐਸੋਸੀਏਟ ਮੈਂਬਰ ਬਣਨ ਲਈ। ਅੱਜ ਤਾਂ ਹੀ ਤਾਂ ਡੋਨਲਡ ਟਰੰਪ ਨੇ ਕੈਨੇਡਾ ਦੀ ਫੇਲਡ ਮਲਟੀ ਮਿਲੀਅਨ ਇਮੀਗ੍ਰੈਂਟਸ ਦੀ ਇੱਕ ਲਿਬਰਲ ਪਲਾਟ ਕਹਿ ਲਓ, ਲਿਬਰਲ ਠੇਕ ਓਵਰ ਇਹਨੇ ਕਿਹਾ ਹੈ, ਜਿਹਦਾ ਨਤੀਜਾ ਬਹੁਤ ਮਾੜਾ ਹੋਣਾ ਹੈ, ਹੋ ਚੁੱਕਿਆ ਹੈ, ਹੋਰ ਕਿੰਨਾ ਕੁ ਮਾੜਾ ਹੋ ਜਾਣਾ ਮੁਲਕ ਲਈ, ਸਬੂਤ ਤੁਹਾਡੇ ਸਾਹਮਣੇ ਆ। ਅੱਜ ਉਹਦਾ ਖਾਸ ਜ਼ਿਕਰ ਕੀਤਾ ਹੈ ਕਿਉਂਕਿ ਹੋ ਵੀ ਸਕਦਾ ਹੈ ਕਿ ਲੋਕਾਂ ਨੂੰ ਹੀ ਪੋਲਸ ਤੱਕ ਭੇਜਿਆ ਜਾਊਗਾ ਅਤੇ ਡਿਸਾਈਡ ਕਿ ਕੀ ਸਾਨੂੰ AC ਟਰੈਕ 'ਤੇ ਜਾਣਾ ਚਾਹੀਦਾ ਜਾਂ EU ਦਾ ਮੈਂਬਰ ਬਣਨਾ ਚਾਹੀਦਾ, ਮੇ ਬੀ ਜਿਹਦੇ ਨਾਲ ਸਾਨੂੰ EU ਦੀਆਂ ਓਪਨ ਬੋਰਡਰਸ, millions of more refugees, millions of more immigrants, the millions of bina visa to hi aunde jande kam karde na kam karde student wagera di policy vi follow karni pa sakdiyan ne, anything is possible. Ode bare tonu agge ja ke dassange khas jo kuch Donald Trump ne aaj social media te kiya hai Canada de is liberal takeover de bare, the failed immigration policy de bare. Par filhal ਤੁਹਾਨੂੰ ਮਿਲਾਉਂਦੇ ਹਾਂ, ਸਾਡੇ ਨਾਲ ਸਾਡੇ ਕੁਝ ਸਪਾਂਸਰਸ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਪਹਿਲਾਂ ਮਿਲਾਉਂਦੇ ਹਾਂ ਤੁਹਾਨੂੰ ਨਰਦੇਵ ਸਿੱਧੂ ਨਾਲ, ਮੋਰਗੇਜ ਐਕਸਪਰਟ ਨੇ, ਮੋਰਗੇਜ ਬ੍ਰੋਕਰ ਨੇ, ਇਹਨਾਂ ਦਾ ਬਹੁਤ ਲੰਬਾ ਤਜ਼ਰਬਾ ਹੈ ਇਸ ਮੋਰਗੇਜ ਦੇ ਫੀਲਡ ਦੇ ਵਿੱਚ। ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਜੋ ਮਰਜ਼ੀ ਹੋ ਜਾਵੇ ਸਾਡੀ ਮੋਰਗੇਜ ਔਨ ਟਾਈਮ ਹੋਣੀ ਹੋਣੀ ਚਾਹੀਦੀ ਆ, ਟੌਪ 'ਤੇ ਬੈਂਕ ਤੋਂ ਹੀ, ਲੈਂਡਰ ਤੋਂ ਹੀ ਹੋਣੀ ਚਾਹੀਦੀ ਆ, ਸਭ ਤੋਂ ਘੱਟ ਰੇਟ ਦੇ ਵਿੱਚ ਹੀ ਹੋਣੀ ਚਾਹੀਦੀ ਆ। ਜੇ 100% ਕੰਮ ਕਰਾਉਣਾ ਹੀ ਕਰਾਉਣਾ ਹੈ ਫਿਰ ਇਹਨਾਂ ਨਾਲ ਹੀ ਸੰਪਰਕ ਕਰੋ, ਸਿੰਪਲ ਜੀ ਗੱਲ ਆ। ਨਰਦੇਵ ਸਿੱਧੂ ਮੋਰਗੇਜ ਬ੍ਰੋਕਰ 6472945503 6472945503। ਇਹ ਹਮੇਸ਼ਾ ਕਹਿੰਦੇ ਨੇ ਕਿ ਜੇ ਫਾਇਲ ਪੜ੍ਹ ਕੇ ਤੁਹਾਨੂੰ ਹਾਂ ਕਹਿੰਦੇ ਹਾਂ ਫਿਰ ਕਰਕੇ ਵੀ ਦਿਖਾਉਂਦੇ ਹਾਂ। 6472945503 ਨਰਦੇਵ ਸਿੱਧੂ ਨਾਲ ਜ਼ਰੂਰ ਸੰਪਰਕ ਕੀਤਾ ਜਾ ਸਕਦਾ ਹੈ। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ।
1: ਧੰਨਵਾਦ ਸਿੱਧੂ ਸਾਹਿਬ, ਤੁਹਾਨੂੰ ਤੇ ਰੇਡੀਓ ਦੇਸ ਪ੍ਰਦੇਸ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਭਾਈ ਜੀ, ਹੁਣ ਬਹੁਤ ਲੋਕ ਨੇ ਜਿਨ੍ਹਾਂ ਦੀ ਹਜੇ ਵੀ ਅਕਤੂਬਰ ਵਿੱਚ ਵੀ, ਨਵੰਬਰ ਵਿੱਚ ਵੀ, ਡਿਸੰਬਰ ਦੇ ਵਿੱਚ ਵੀ, ਜਾਂ ਅਗਲੇ ਸਾਲ ਦੇ ਵਿੱਚ ਹੀ ਆਉਣ ਵਾਲੇ ਮਹੀਨਿਆਂ ਦੇ ਵਿੱਚ ਹੀ ਮੋਰਗੇਜ ਰਿਨਿਊਅਲ ਤਾਂ ਆਉਣੀ ਆਉਣੀ ਹੈ। ਅਤੇ ਬੇਸ਼ੱਕ ਜਿਹੜੀ ਪਹਿਲਾਂ ਉਹਨਾਂ ਨੇ ਮੋਰਗੇਜ ਲੌਕ ਇਨ ਕੀਤੀ ਸੀ ਰੇਟ, ਉਹਨਾਂ ਤੋਂ ਵੱਧ ਹੀ ਹੋਣੀ ਹੋਣੀ ਹੈ, ਖਾਸ ਤੋਂ ਹੁਣ ਕਿਉਂਕਿ ਬੈਂਕ ਆਫ ਕੈਨੇਡਾ ਵੀ ਸ਼ਾਇਦ ਇਸ ਸਾਲ ਦੇ ਐਂਡ ਦੇ ਵਿੱਚ ਹੀ ਹਾਈਕ ਪੇਸ਼ ਕਰ ਸਕਦੇ ਨੇ। ਸੋ ਹੁਣ ਉਹਨਾਂ ਲੋਕਾਂ ਨੂੰ ਕੀ ਬਸ ਜਿਹੜੀ ਵੀ ਬੈਂਕ ਨਾਲ ਮੋਰਗੇਜ ਚੱਲਦੀ ਆ ਸਾਈਨ ਕਰਕੇ ਕੰਮ ਨਿਬੇੜਨਾ ਚਾਹੀਦਾ, ਹੱਥ ਖੜੇ ਕਰ ਦੇਣੇ ਚਾਹੀਦੇ ਆ ਕਿ ਹੋਰ ਕੁਛ ਤਾਂ ਹੁਣ ਲੱਗਿਆ ਨਹੀਂ, ਜਾਂ ਤੁਹਾਨੂੰ ਕਾਲ ਕਰਕੇ ਤੁਸੀਂ ਰੇਟ ਘਟਾ ਸਕਦੇ ਹੋ, ਜਾਂ ਕੋਈ ਕੈਸ਼ਬੈਕ ਦਿਲਵਾ ਸਕਦੇ ਹੋ, ਜਾਂ ਹੋਰ ਕੋਈ ਫਾਇਦਾ ਕਰਵਾ ਸਕਦੇ ਹੋ ਕਿ ਨਹੀਂ?
1: ਸਿੱਧੂ ਸਾਹਿਬ ਧੰਨਵਾਦ ਜੀ। ਦੇਖੋ, ਮੋਰਗੇਜ ਰਿਨਿਊਅਲ ਦੇ ਟਾਈਮ ਤੇ ਤੁਹਾਡੇ ਕੋਲੇ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ, ਜਿਨ੍ਹਾਂ ਦੇ ਵਿੱਚੋਂ ਇੰਟਰਸਟ ਰੇਟ ਇੱਕ ਪਾਰਟ ਹੁੰਦਾ ਹੈਗਾ, ਤੇ ਉਹਦੇ ਨਾਲ ਆਪਾਂ ਨੂੰ ਜਿਹੜਾ ਕੈਸ਼ਬੈਕ ਹੈਗਾ ਜੀ ਉਹ ਵੀ ਜਿਹੜਾ ਸਰਟਨ ਇੰਸਟੀਟਿਊਸ਼ਨਸ ਆਫਰ ਕਰਦੀਆਂ ਹੈਗੀਆਂ। ਤੇ ਜਦੋਂ ਆਪਣੀ ਮੋਰਗੇਜ ਰਿਨਿਊਅਲ ਵਾਸਤੇ ਆਉਂਦੇ, ਪਹਿਲੀ ਜਿਹੜੀ ਇੰਪੋਰਟੈਂਟ ਚੀਜ਼ ਹੈ ਜੀ ਕਿ ਆਪਣੇ ਬੇਸ਼ੱਕ ਕਿਸੇ ਵੀ ਬੈਂਕ ਤੋਂ, ਏ ਲੈਂਡਰ ਤੋਂ, ਬੀ ਲੈਂਡਰ ਤੋਂ, ਜਾਂ ਪ੍ਰਾਈਵੇਟ ਲੈਂਡਰ ਤੋਂ ਕਿਸੇ ਤੋਂ ਵੀ ਤੁਹਾਡੀ ਮੋਰਗੇਜ ਰਿਨਿਊਅਲ ਵਾਸਤੇ ਆਈ ਹੈ, ਜਲਦੀ ਦੇ ਵਿੱਚ ਕਦੇ ਵੀ ਉੱਥੇ ਸਾਈਨ ਕਰਕੇ ਨਾ ਭੇਜੋ, ਸਾਨੂੰ ਤੁਸੀਂ ਸੰਪਰਕ ਕਰੋ। ਤੁਹਾਡੀ ਸਾਰੀ ਸਿਚੁਏਸ਼ਨ ਨੂੰ ਰਿਵਿਊ ਕਰਕੇ, ਹੋਲਿਸਟਿਕਲੀ ਉਹਨੇ ਰਿਵਿਊ ਕਰਕੇ ਸਾਰਾ ਤੁਹਾਡੀ ਸਿਚੁਏਸ਼ਨ ਨੂੰ ਦੇਖ ਕੇ ਫਿਰ ਆਪਾਂ ਤੁਹਾਨੂੰ ਜਿਹੜਾ ਪ੍ਰੋਡਕਟ ਹੈ ਜੀ ਉਹ ਰਿਕਮੈਂਡ ਕਰਦੇ ਹਾਂ, ਅਤੇ ਫਿਰ ਆਪਾਂ ਤੁਹਾਨੂੰ ਜਿਹੜੀ ਮੋਰਗੇਜ ਤੁਹਾਡੀ ਰਿਨਿਊਅਲ ਆ ਉਹ ਪ੍ਰੋਸੈਸ ਕਰਦੇ ਹੈਗੇ ਹਾਂ, ਕਿਉਂਕਿ ਰਿਨਿਊਅਲ ਦੇ ਟਾਈਮ 'ਤੇ ਤੁਹਾਡੇ ਕੋਲ ਅਪਰਚੁਨਿਟੀ ਹੁੰਦੀ ਹੈਗੀ ਹੈ ਆਪਣੇ ਮੋਰਗੇਜ ਦੇ ਸਾਰੇ ਕੰਟਰੈਕਟ ਨੂੰ ਦੁਬਾਰਾ ਰੀਨੈਗੋਸ਼ੀਏਟ ਕਰਨ ਦੀ, ਉਹਨੂੰ ਰੀਵਿਊ ਕਰਨ ਦੀ, ਅਤੇ ਆਪਣੇ ਵਾਸਤੇ ਬੈਟਰ ਡੀਲ ਲੱਭਣ ਦੀ, ਪੈਸੇ ਸੇਵ ਕਰਨ ਦੀ। ਤੁਸੀਂ ਮੋਰਗੇਜ ਰਿਨਿਊਅਲ ਦੇ ਟਾਈਮ 'ਤੇ ਇਹ ਵੀ ਹੈ ਕਿ ਤੁਸੀਂ ਇੰਟਰਸਟ ਕਿਹੜਾ ਲੈਣਾ ਹੈਗਾ, ਤੁਸੀਂ ਰੇਟ ਕਿਹੜਾ ਲੈਣਾ ਹੈ, ਵੇਰੀਏਬਲ ਰੇਟ ਲੈਣਾ ਹੈਗਾ, ਤੁਸੀਂ ਫਿਕਸ ਰੇਟ ਲੈਣਾ, ਟਰਮ ਤੁਸੀਂ ਕਿਹੜੀ ਲੈਣੀ ਹੈਗੀ ਹੈ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਦੇਖਣ ਵਾਲੀਆਂ ਹੁੰਦੀਆਂ, ਕਿਉਂਕਿ ਤੁਹਾਡਾ ਇਹ ਵੀ ਆਪਾਂ ਦੇਖਦੇ ਹਾਂ ਤੁਹਾਡਾ ਪਲਾਨ ਕੀ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ, ਕੀ ਤੁਸੀਂ ਆਪਣੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ, ਕੀ ਤੁਹਾਨੂੰ ਰੀਫਾਈਨੈਂਸ ਕਰਨ ਦੀ ਜ਼ਰੂਰਤ ਪੈ ਸਕਦੀ ਹੈਗੀ ਹੈ, ਉਸ ਹਿਸਾਬ ਨਾਲ ਆਪਾਂ ਉਹਨੂੰ ਪੈਨਲਟੀ ਵੀ ਦੇਖਦੇ ਹਾਂ, ਕਿਹੜੇ ਪ੍ਰੋਡਕਟ ਦੇ ਵਿੱਚ ਪੈਨਲਟੀ ਜ਼ਿਆਦਾ ਪੈਂਦੀ ਹੈ, ਕਿਹੜੇ ਦੇ ਵਿੱਚ ਘੱਟ ਪੈਂਦੀ ਹੈਗੀ ਹੈ। ਓਬਵੀਅਸਲੀ ਆਪਣੀ ਕੋਸ਼ਿਸ਼ ਹੋਏਗੀ ਤੁਹਾਡੀ ਸਿਚੁਏਸ਼ਨ ਮੁਤਾਬਕ ਤੁਹਾਨੂੰ ਬੇਅਰ ਮਿਨੀਮਮ ਜਿਹੜੀ ਪੈਨਲਟੀ ਹੈ ਜੀ ਉਹ ਪਵੇ।

0: ਤੇ ਨਾਲ ਦੀ ਨਾਲ ਇਹ ਵੀ ਆਪਾਂ ਰਿਨਿਊਅਲ ਦੇ ਟਾਈਮ ਤੇ ਦੇਖਦੇ ਹੈਗੇ ਆ ਤੁਹਾਡੇ ਕੈਸ਼ ਫਲੋ ਦੀ ਕੀ ਸਿਚੁਏਸ਼ਨ ਹੈਗੀ ਹੈ। ਕਿਤੇ ਇਹ ਤਾਂ ਨਹੀਂ ਹੈ ਕਿ ਤੁਹਾਡੇ ਮੌਰਗੇਜ ਦੇ ਨਾਲ ਨਾਲ ਤੁਸੀਂ ਕੋਈ ਹੋਰ ਵੀ ਕਰਜ਼ੇ ਚੱਕੇ ਆ ਜਿਨ੍ਹਾਂ ਦੀ ਤੁਹਾਨੂੰ ਪੇਮੈਂਟ ਕਰਨ ਦੇ ਵਿੱਚ ਦਿੱਕਤ ਆ ਰਹੀ ਹੈਗੀ ਹੈ, ਉਹਨਾਂ ਦੇ ਇੰਟਰਸਟ ਰੇਟ ਕਾਫੀ ਹਾਈ ਪੇ ਕਰ ਰਹੇ ਹੈਗੇ ਹੋ, ਤੇ ਉਸ ਸਾਰੇ ਹਾਈ ਇੰਟਰਸਟ ਰੇਟ ਡੈਟ ਨੂੰ ਵੀ ਆਪਾਂ ਮੌਰਗੇਜ ਰਿਨਿਊਅਲ ਦੇ ਟਾਈਮ ਤੇ ਰੀਫਾਈਨਾਂਸ ਕਰਕੇ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕਰ ਦਿੰਦੇ ਹਾਂ। ਪੇਮੈਂਟ ਇੱਕ ਬਣ ਜਾਂਦੀ ਹੈ, ਪੇਮੈਂਟ ਘੱਟ ਜਾਂਦੀ ਹੈਗੀ, ਤੇ ਉਹਦੇ ਨਾਲ ਤੁਹਾਡੀ ਸਬਸਟੈਂਸ਼ੀਅਲ ਸੇਵਿੰਗ ਜਿਹੜੀ ਹੈਗੀ ਹੈ ਜੀ ਉਹ ਹੋ ਸਕਦੀ ਹੈਗੀ ਹੈ। ਐਟ ਦੀ ਸੇਮ ਟਾਈਮ ਆਪਾਂ ਇਹ ਵੀ ਦੇਖਦੇ ਹਾਂ ਕਿ ਜਦੋਂ ਤੁਸੀਂ ਮੌਰਗੇਜ ਲਈ ਸੀ ਜਾਂ ਕਿਸੇ ਹੋਰ ਸਟੇਜ ਦੇ ਉੱਪਰ, ਕੀ ਤੁਸੀਂ ਕਿਸੇ ਦਾ ਨਾਮ ਪਾਇਆ ਹੈਗਾ, ਹੁਣ ਤੁਸੀਂ ਉਹਨਾਂ ਦਾ ਨਾਮ ਕੱਢਣਾ ਚਾਹੁੰਦੇ ਹੋ ਜਾਂ ਤੁਸੀਂ ਕਿਸੇ ਦਾ ਨਾਮ ਪਾਉਣਾ ਚਾਹੁੰਦੇ ਹੈਗੇ ਹੋ, ਤੇ ਮੌਰਗੇਜ ਰਿਨਿਊਅਲ ਦੇ ਟਾਈਮ ਤੇ ਉਹ ਵੀ ਕੀਤਾ ਜਾ ਸਕਦਾ ਹੈ। ਤੁਹਾਨੂੰ ਕਿਸੇ ਕਾਰਨ ਕਰਕੇ ਪੈਸੇ ਚਾਹੀਦੇ ਹੈਗੇ ਆ, ਤੁਸੀਂ ਆਪਣੀ ਪ੍ਰਾਪਰਟੀ 'ਚ ਰੈਨੋਵੇਸ਼ਨ ਕਰਨੀ ਹੈ ਜਾਂ ਤੁਹਾਨੂੰ ਹੋਰ ਕਿਸੇ ਵੀ ਕੰਮਕਾਜ ਵਾਸਤੇ ਪੈਸੇ ਚਾਹੀਦੇ ਹੈਗੇ, ਘਰ 'ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਇਹ ਸਾਰੀਆਂ ਚੀਜ਼ਾਂ ਮੌਰਗੇਜ ਰਿਨਿਊਅਲ ਦੇ ਟਾਈਮ 'ਤੇ ਕੀਤੀਆਂ ਜਾ ਸਕਦੀਆਂ। ਮੌਰਗੇਜ ਰਿਨਿਊਅਲ ਵਾਸਤੇ ਤੁਹਾਡੀ ਆਈ ਹੋਈ ਹੈ ਜਾਂ ਆਉਣ ਵਾਲੀ ਹੈਗੀ ਹੈ, ਇਹਦੇ ਬਾਰੇ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ, ਆਪਣੀਆਂ ਆਪਸ਼ਨ ਡਿਸਕਸ ਕਰਨਾ ਚਾਹੁੰਦੇ, ਰੇਟ ਸ਼ਾਪ ਰਾਊਂਡ ਕਰ ਰਹੇ ਹੋ, ਨੰਬਰ ਹੈ ਜੀ 647-294-5503। ਨਰਦੇਵ ਸਿੱਧੂ 6472945503 ਜੀ ਸਿੱਧੂ ਸਾਹਿਬ।
1: ਨਰਦੇਵ ਸਿੱਧੂ ਮੋਰਗੇਜ ਬ੍ਰੋਕਰ ਮੋਰਗੇਜ ਐਕਸਪਰਟ, ਫੋਨ ਨੰਬਰ ਹੈ 6472945503 6472945503। ਤੇ ਬਾਈ ਜੀ ਇਹ ਦੱਸੋ ਕਿ ਜੇਕਰ ਕਿਸੇ ਨੇ ਜਾਂ ਕਿਸੇ ਪਰਿਵਾਰ ਨੇ ਮੰਨ ਲਓ ਬਹੁਤ ਹੀ ਜ਼ਿਆਦਾ ਕਰਜ਼ਾ ਵਧਾਇਆ ਹੋਇਆ, ਡਿਫਰੈਂਟ ਕ੍ਰੈਡਿਟ ਕਾਰਡ ਚਾੜੇ ਹੋਏ ਨੇ, ਡਿਫਰੈਂਟ ਡਿਫਰੈਂਟ ਲੋਨ ਵੀ ਕੱਢੇ ਹੋਏ ਨੇ, ਅਤੇ ਡਿਫਰੈਂਟ ਡਿਫਰੈਂਟ ਬੈਂਕਾਂ ਤੋਂ ਡਿਫਰੈਂਟ ਇੰਸਟੀਟਿਊਸ਼ਨਸ ਤੋਂ ਡਿਫਰੈਂਟ ਅਮਾਊਂਟ ਕਿਸ਼ਤ ਜਾਂਦੀ ਆ, ਡਿਫਰੈਂਟ ਦਿਨ ਜਾਂਦੀ ਆ, ਡਿਫਰੈਂਟ ਵਿਆਜ ਦਾ ਵੀ ਰੇਟ ਹੈ, ਕੀ ਕੋਈ ਤਰੀਕਾ ਹੈਗਾ ਕਿ ਉਹ ਸਾਰਾ ਦਾ ਸਾਰਾ ਕਰਜ਼ਾ ਇੱਕੋ ਥਾਂ ਇਕੱਠਾ ਕੀਤਾ ਜਾਵੇ ਸਭ ਤੋਂ ਲੋਐਸਟ ਇੰਟਰਸਟ ਰੇਟ 'ਤੇ ਸਭ ਤੋਂ ਛੋਟੀ ਕਿਸ਼ਤ ਬਣਾਉਣ ਲਈ ਕਿ ਨਹੀਂ?
0: ਸਿੱਧੂ ਸਾਹਿਬ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ, ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਨਾਲ ਬਹੁਤ ਵਾਰੀ ਜਿਹੜਾ ਹੈਗਾ ਜੀ ਡੀਲ ਕਰਨ ਦਾ ਮੌਕਾ ਮਿਲਦਾ, ਹੁਣ ਵੀ ਮੈਂ ਇਨਫੈਕਟ ਮੇਰੇ ਡੈਸਕ 'ਤੇ ਫਾਈਲਸ ਪਈਆਂ ਹੈਗੀਆਂ, ਡੀਲ ਕਰ ਰਿਹਾ ਮੈਂ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਨਾਲ, ਕਿਉਂਕਿ ਜਦੋਂ ਦੀ ਇਹ ਇਕਨੋਮਿਕ ਸਿਚੁਏਸ਼ਨ ਜਿਹੜੀ ਹੈਗੀ ਹੈ ਜੀ ਸਟ੍ਰੈਸਫੁਲ ਹੋਣੀ ਸ਼ੁਰੂ ਹੋਈ ਆ, ਅਤੇ ਉਦੋਂ ਦਾ ਜਿਹੜਾ ਹੈਗਾ ਜੀ ਡੈਟ ਲੋਡ ਵੀ ਆਪਣੇ ਭੈਣ ਭਰਾਵਾਂ ਦੇ ਉੱਪਰ ਕਈਆਂ ਦੇ ਉੱਪਰ ਕਾਫੀ ਵੱਧ ਗਿਆ ਹੈਗਾ, ਅਤੇ ਉਹਦੇ ਵਿੱਚ ਇਹ ਵੀ ਹੈਗਾ ਕਿ ਹੁਣ ਮੌਰਗੇਜ ਦੇ ਨਾਲ ਨਾਲ ਉਹਨਾਂ ਨੇ ਕਿਸੇ ਨੇ ਕ੍ਰੈਡਿਟ ਕਾਰਡ ਤੋਂ ਪੈਸੇ ਚੱਕ ਲਏ ਆ, ਕੋਈ ਲਾਈਨ ਆਫ ਕ੍ਰੈਡਿਟ ਤੋਂ ਚੱਕ ਲਿਆ ਜਾਂ ਕੋਈ ਹੋਰ ਇੱਧਰੋਂ ਉਧਰੋਂ ਚੱਕ ਲਏ ਹੈਗੇ ਜਿਹਦਾ ਕਿ ਉਹ ਵਿਆਜ ਕਾਫੀ ਜ਼ਿਆਦਾ ਪੇ ਕਰ ਰਹੇ ਹੈਗੇ ਹੈ। ਅਤੇ ਇਹ ਹੁੰਦਾ ਕੀ ਹੈ ਕਿ ਖਾਸ ਕਰਕੇ ਜਿਹੜਾ ਕ੍ਰੈਡਿਟ ਕਾਰਡ ਦਾ ਕਰਜ਼ਾ ਸਿੱਧੂ ਸਾਹਿਬ ਕੈਨੇਡਾ 'ਚੋਂ ਸਭ ਤੋਂ ਮਹਿੰਗਾ ਕਰਜ਼ਾ ਮੰਨਿਆ ਜਾਂਦਾ ਹੈ ਆਮ ਤੌਰ 'ਤੇ, ਅਤੇ ਉਹਦੀ ਜਿਹੜੀ ਮਿਨੀਮਮ ਪੇਮੈਂਟ ਉਹ ਕਾਫੀ ਜ਼ਿਆਦਾ ਬਣ ਜਾਂਦੀ ਹੈ, ਅਤੇ ਕਈ ਵਾਰੀ ਇੰਨੇ ਪੈਸੇ ਨਹੀਂ ਹੁੰਦੇ ਕਿ ਮਿਨੀਮਮ ਪੇਮੈਂਟ ਵੀ ਟਾਈਮ 'ਤੇ ਕੀਤੀ ਜਾ ਸਕੇ, ਪੇਮੈਂਟਸ ਮਿਸ ਹੋਣੀਆਂ ਸ਼ੁਰੂ ਹੁੰਦੀਆਂ, ਲੇਟ ਹੋਣੀਆਂ ਸ਼ੁਰੂ ਹੋ ਜਾਂਦੀਆਂ, ਕ੍ਰੈਡਿਟ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ, ਅਤੇ ਕਈ ਵਾਰੀ ਨਹੀਂ ਸਮਝ ਆਉਂਦੀ ਭੈਣ ਤਾਂ ਸੋਚਦੇ ਕਿ ਆਪਾਂ ਕੰਜ਼ਿਊਮਰ ਪ੍ਰਪੋਜ਼ਲ ਹੀ ਕਰ ਦਈਏ, ਪਰ ਸਿੱਧੂ ਸਾਹਿਬ ਪ੍ਰਪੋਜ਼ਲ ਦੀ ਪ੍ਰੋਬਲਮ ਇਹ ਹੁੰਦੀ ਹੈ ਜੀ ਕਿ ਉਹਦੇ ਨਾਲ ਪਹਿਲੀ ਗੱਲ ਤਾਂ ਕੋਈ ਇਹ ਨਹੀਂ ਹੈਗਾ ਕਿ ਤੁਹਾਡਾ ਸਾਰੇ ਦਾ ਸਾਰਾ ਤੁਹਾਡਾ ਕਰਜ਼ਾ ਮਾਫ਼ ਹੋ ਜੂਗਾ, ਪਾਰਟ ਆਫ ਦੀ ਡੈਟ ਜਿਹੜਾ ਹੈਗਾ ਜੀ ਉਹ ਰਾਈਟ ਆਫ ਹੋ ਜਾਂਦਾ ਹੈਗਾ, ਬਾਕੀ ਜਿਹੜਾ ਹੈਗਾ ਤੁਹਾਨੂੰ ਉਹ ਸਟਿਲ ਪੇ ਕਰਨਾ ਪੈਂਦਾ, ਪਰ ਜਿਹੜੀ ਉਹਦੇ 'ਚ ਪੱਕੀ ਗੱਲ ਹੈਗੀ ਹੈ ਕਿ ਤੁਹਾਡਾ ਕ੍ਰੈਡਿਟ ਇੱਕਦਮ ਖਰਾਬ ਹੋ ਜਾਂਦਾ, ਮੁੜ ਕੇ ਤੁਹਾਨੂੰ ਆਪਣਾ ਕ੍ਰੈਡਿਟ ਠੀਕ ਕਰਦਿਆਂ ਕਰਦਿਆਂ ਤੁਹਾਨੂੰ ਕਈ ਸਾਲ ਲੱਗ ਜਾਂਦੇ ਆ, ਇਹਦੇ ਦਰਮਿਆਨ ਤੁਹਾਨੂੰ ਕੋਈ ਮੌਰਗੇਜ ਦੀ ਲੋੜ ਪੈ ਗਈ, ਤੁਸੀਂ ਕੋਈ ਰੀਫਾਈਨਾਂਸ ਕਰਨਾ, ਕੋਈ ਹੋਰ ਕ੍ਰੈਡਿਟ ਫੈਸਿਲਿਟੀ ਚਾਹੀਦੀ ਹੈ, ਜਾਂ ਤਾਂ ਉਹ ਤੁਹਾਨੂੰ ਮਿਲਦੀ ਨਹੀਂ ਜਾਂ ਮਹਿੰਗੀ ਮਿਲਦੀ ਹੈ, ਫਿਰ ਕੀਤਾ ਕੀ ਜਾ ਸਕੇ ਕਿ ਤੁਹਾਡਾ ਕ੍ਰੈਡਿਟ ਵੀ ਬਚਾ ਰਹੇ, ਤੁਹਾਡੀ ਪੇਮੈਂਟ ਵੀ ਇੱਕ ਬਣ ਜਾਏ ਔਰ ਤੁਹਾਡੇ ਡਾਲਰ ਵੀ ਸੇਵ ਹੋਣ। ਬਿਲਕੁਲ ਇਸ ਤਰ੍ਹਾਂ ਹੋ ਸਕਦਾ, ਐਜ਼ ਲੌਂਗ ਐਜ਼ ਤੁਹਾਡੇ ਕੋਲ ਘਰ ਹੈਗਾ, ਘਰ 'ਚ ਤੁਹਾਡੇ ਐਕਟੀ ਹੈਗੀ ਹੈ, ਉਹਦੇ ਬੇਸ 'ਤੇ ਇਹਦਾ ਕੋਈ ਨਾ ਕੋਈ ਹੱਲ ਆਪਾਂ ਤੁਹਾਨੂੰ ਜ਼ਰੂਰ ਕੱਢ ਕੇ ਦੇ ਸਕਦੇ ਹਾਂ। ਤਿੰਨ ਆਪਸ਼ਨ ਆਮ ਤੌਰ 'ਤੇ ਸਿੱਧੂ ਸਾਹਿਬ ਅਵੇਲੇਬਲ ਹੋ ਸਕਦੀਆਂ, ਪਹਿਲੀ ਜਿਹੜੀ ਹੈਗੀ ਸਾਰੇ ਕਰਜ਼ੇ ਨੂੰ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵੀ ਤਬਦੀਲ ਕੀਤਾ ਜਾ ਸਕਦਾ, ਭਾਵ ਕਿ ਮੌਰਗੇਜ ਪਾਇਆ ਜਾ ਸਕਦਾ ਜਿਹਨੂੰ ਆਪਾਂ ਰੀਫਾਈਨਾਂਸ ਕਹਿੰਦੇ ਹੈਗੇ ਹਾਂ। ਕਿਸੇ ਕਾਰਨ ਕਰਕੇ ਤੁਸੀਂ ਰੀਫਾਈਨਾਂਸ ਨਹੀਂ ਕਰਨਾ ਚਾਹੁੰਦੇ ਹੈਗੇ, ਤੁਹਾਡੀ ਮੌਰਗੇਜ ਲੈਟ ਸੇ ਕਿ ਥੋੜ੍ਹੀ ਦੇਰ ਪਹਿਲਾਂ ਹੀ ਤੁਸੀਂ ਲੌਕ ਕੀਤੀ ਹੈ, ਚੰਗਾ ਰੇਟ ਤੁਹਾਨੂੰ ਮਿਲਿਆ ਹੋਇਆ, ਉਹਨੂੰ ਨਹੀਂ ਤੋੜਨਾ ਚਾਹੁੰਦੇ, ਨਹੀਂ ਪੈਨਲਟੀ ਦੇਣੀ ਚਾਹੁੰਦੇ, ਬਿਲਕੁਲ ਠੀਕ ਹੈ, ਉਸ ਕੇਸ 'ਚ ਤੁਹਾਡੀ ਜਿਹੜੀ ਮੌਰਗੇਜ ਹੈ ਉਸ ਤਰ੍ਹਾਂ ਚੱਲੀ ਜਾਏਗੀ, ਉਹਦੇ ਨਾਲ ਨਾਲ ਤੁਹਾਨੂੰ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਦਾਂਗੇ, ਉਹਦੇ ਨਾਲ ਤੁਹਾਡੇ ਕਰਜ਼ੇ ਨੂੰ ਕੰਸੋਲੀਡੇਟ ਕਰ ਸਕਦੇ ਹਾਂ। ਕਿਸੇ ਕਾਰਨ ਕਰਕੇ ਸਿਕਿਓਰ ਲਾਈਨ ਆਫ ਕ੍ਰੈਡਿਟ ਵੀ ਨਹੀਂ ਵਰਕਆਊਟ ਕਰਦੀ, ਅਤੇ ਕੁਝ ਕੇਸ ਦੇ ਵਿੱਚ ਜਿਹੜੀ ਸੈਕਿੰਡ ਮੌਰਗੇਜ ਹੈ ਸਿੱਧੂ ਸਾਹਿਬ ਉਹ ਵੀ ਕੀਤੀ ਜਾ ਸਕਦੀ ਹੈ, ਉਹਦੇ ਨਾਲ ਤੁਹਾਡੇ ਕਰਜ਼ੇ ਨੂੰ ਕੰਸੋਲੀਡੇਟ ਕਰ ਸਕਦੇ ਹਾਂ। ਡਿਪੈਂਡ ਕਰਦਾ ਜੀ ਹੁਣ ਤੁਹਾਡੀ ਆਪਣੀ ਕੀ ਸਿਚੁਏਸ਼ਨ ਹੈ, ਉਹਦੇ ਮੁਤਾਬਕ ਹੀ ਅਸੀਂ ਤੁਹਾਡੀ ਪ੍ਰੋਬਲਮ ਦਾ ਸਲੂਸ਼ਨ ਰਿਕਮੈਂਡ ਕਰਦੇ ਹਾਂ। ਮੰਨ ਲਓ ਕਿਸੇ ਨੇ $50,000 ਦੇ ਕਰਜ਼ੇ ਕ੍ਰੈਡਿਟ ਕਾਰਡਾਂ 'ਤੇ ਚੱਕੇ ਹੈ, $1,500 ਦੇ ਆਸ ਪਾਸ ਉਹਦੀ ਮਿਨੀਮਮ ਮੰਥਲੀ ਪੇਮੈਂਟ ਕਰਦੇ ਹੈ, ਦੂਜੇ ਪਾਸੇ ਆਹ ਜਿਹੜੀਆਂ ਤਿੰਨ ਆਪਸ਼ਨਸ ਦੀ ਆਪਾਂ ਗੱਲ ਕੀਤੀ ਹੈ, ਹੁਣ ਡਿਪੈਂਡ ਕਰਦਾ ਤੁਸੀਂ ਕਿਹੜੀ ਵਾਸਤੇ ਕੁਆਲੀਫਾਈ ਕਰਦੇ ਹੋ ਜਾਂ ਕਿਹੜੀ ਵਾਸਤੇ ਉਸੇ 50,000 ਦੀ ਕਿਸ਼ਤ 1500 ਤੋਂ ਘੱਟ ਕੇ ਸਵਾ 200-250 ਡਾਲਰ ਤੋਂ ਲੈ ਕੇ 450-500 ਡਾਲਰ ਮਹੀਨੇ ਦੀ ਰਹਿ ਜਾਂਦੀ ਹੈ। ਸੋ ਇਸ ਤਰ੍ਹਾਂ ਕਰਨ ਨਾਲ ਤੁਹਾਡਾ 50,000 ਦੇ ਕਰਜ਼ੇ ਦੇ ਪਿੱਛੇ ਮਹੀਨੇ ਦਾ 1000 ਡਾਲਰ ਤੋਂ ਲੈ ਕੇ ਤਕਰੀਬਨ 1200-1250 ਡਾਲਰ ਤੱਕ ਸੇਵ ਹੋ ਸਕਦਾ ਹੈ। ਤੁਹਾਡਾ ਕੈਸ਼ ਫਲੋ ਫਰੀ ਹੋ ਸਕਦਾ, ਪਹਿਲਾਂ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ, ਉਹ ਵੀ ਬੈਟਰ ਹੋ ਜਾਏਗਾ, ਪੇਮੈਂਟ ਵੀ ਇੱਕ ਬਣ ਜਾਏਗੀ, ਡਾਲਰ ਵੀ ਸੇਵ ਹੋਣਗੇ ਔਰ ਤੁਹਾਨੂੰ ਕੰਜ਼ਿਊਮਰ ਪ੍ਰਪੋਜ਼ਲ ਵੀ ਕਰਨ ਦੀ ਲੋੜ ਨਹੀਂ ਪੈਣੀ। ਤੁਹਾਡੇ ਦੇ ਕਰਜ਼ੇ ਚੜੇ ਹੋਏ ਆ, ਘਰ ਹੈਗਾ, ਘਰ ਚੈਕੁਟੀ ਹੈਗੀ ਹੈ, ਇਹਦਾ ਕੋਈ ਨਾ ਕੋਈ ਹੱਲ ਲੱਭਣਾ ਚਾਹੁੰਦੇ ਹੋ, ਜਾਂ ਤੁਹਾਨੂੰ ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਤੁਸੀਂ ਫਸਟ ਟਾਈਮ ਬਾਇਰ ਹੋ, ਨਵੇਂ ਹੋ, ਸੈਲਫ ਇੰਪਲਾਇਡ ਹੋ, ਜਾਂ ਤੁਹਾਨੂੰ ਮੌਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈ, ਮੌਰਗੇਜ ਰਿਨੂਅਲ ਵਾਸਤੇ ਆਈ ਹੈ, ਘਰ 'ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਗੱਲ ਕੀ ਕੋਈ ਵੀ ਮੌਰਗੇਜ ਦਾ ਸਵਾਲ ਹੈ, ਕੋਈ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 647-294-5503। ਟਾਈਮ ਦੇਣ ਲਈ ਸਿੱਧੂ ਸਾਹਿਬ ਤੁਹਾਡਾ ਧੰਨਵਾਦ ਜੀ।
1: ਧੰਨਵਾਦ ਜੀ। ਤੁਸੀਂ ਮੌਰਗੇਜ ਬ੍ਰੋਕਰ ਨਰਦੇਵ ਸਿੱਧੂ ਨਾਲ ਸੰਪਰਕ ਕਰ ਸਕਦੇ ਹੋ, ਜਿਨ੍ਹਾਂ ਦਾ ਫੋਨ ਨੰਬਰ ਹੈ 647-294-5503, 647-294-5503। ਅਤੇ ਨਾਲ ਦੀ ਨਾਲ ਤੁਹਾਨੂੰ ਮਿਲਾਉਂਦੇ ਹਾਂ ਡਾਕਟਰ ਕੁਲਦੀਪ ਸਿੰਘ ਦੇ ਨਾਲ, ਖੇਡੀ ਹੋਮਿਓਪੈਥੀ ਦਾ ਡਾਕਟਰ ਕੁਲਦੀਪ ਸਿੰਘ। ਇਹ 47 ਤੋਂ ਵੀ ਵੱਧ ਸਾਲ ਲਗਾਤਾਰ ਮੋਰ ਦੈਨ 47 ਈਅਰਸ ਹੋਮਿਓਪੈਥੀ ਪ੍ਰੈਕਟਿਸ ਕਰਦੇ ਆ ਰਹੇ ਨੇ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 47 ਸਾਲਾਂ ਦੇ ਵਿੱਚ ਇਹਨਾਂ ਨੇ ਕਿੰਨੇ ਲੱਖਾਂ ਹੀ ਲੋਕਾਂ ਦਾ ਇਲਾਜ ਕੀਤਾ ਹੋਣਾ ਹੈ। ਇਹ ਜੜ ਤੋਂ ਹਰੇਕ ਬਿਮਾਰੀ ਦਾ ਇਲਾਜ ਕਰਦੇ ਨੇ ਬਿਨਾਂ ਸਾਈਡ ਇਫੈਕਟ ਤੋਂ, ਆਲ ਨੈਚੁਰਲ ਤਰੀਕੇ ਦੇ ਨਾਲ ਅਤੇ ਨੈਚੁਰਲ ਦਵਾਈਆਂ ਦੇ ਨਾਲ, ਖਾਸ ਤਾਂ ਹੈਲਥ ਕੈਨੇਡਾ ਅਪਰੂਵਡ ਐਂਡ ਟਰੈਕਡ ਨੰਬਰਸ ਨਾਲ, ਦਵਾਈਆਂ ਨਾਲ ਹੀ ਠੀਕ ਕਰਦੇ ਨੇ। ਡਾਕਟਰ ਕੁਲਦੀਪ ਸਿੰਘ ਦਾ ਫੋਨ ਨੰਬਰ ਹੈ 647-818-0055, 647-818-0055, ਅਤੇ ਤੁਸੀਂ ਅਪੋਇੰਟਮੈਂਟ ਬੁੱਕ ਕਰਕੇ ਇਹਨਾਂ ਨੂੰ ਮਿਲ ਸਕਦੇ ਹੋ। ਸਾਡੇ ਬਰੈਂਪਟਨ ਸ਼ਹਿਰ ਦੇ ਵਿੱਚ ਏਅਰਪੋਰਟ ਅਤੇ ਕੁਈਨ, ਏਅਰਪੋਰਟ ਅਤੇ ਕੁਈਨ ਅਤੇ ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ ਹੈ 20 ਮੈਰੀਟਾਈਮ ਅੰਟਾਰੀਓ ਬੁਲਵਰਡ ਯੂ ਨੰਬਰ 2 ਦੇ ਵਿੱਚ। ਫੋਨ ਨੰਬਰ ਵਨਸ ਅਗੇਨ ਡਾਕਟਰ ਕੁਲਦੀਪ ਸਿੰਘ, ਖੇਡੀ ਹੋਮਿਓਪੈਥੀ, 647-818-0055। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
2: ਹਾਂਜੀ ਕਿਰਪਾ ਸਿਮਰਾਜ ਜੀ, ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ।
1: ਡਾਕਟਰ ਸਾਹਿਬ, ਮੈਂ ਹੁਣ ਪਿਛਲੇ ਹਫ਼ਤੇ ਤੋਂ ਲੈ ਕੇ ਇਸ ਹਫ਼ਤੇ ਜਿੰਨੇ ਵੀ ਲੋਕਾਂ ਨਾਲ ਗੱਲਬਾਤ ਕੀਤੀ ਆ, ਖਾਸ ਤਾਂ ਜਿਨ੍ਹਾਂ ਨੇ ਜਵਾਕਾਂ ਨੂੰ ਡੇ ਕੇਅਰ ਜਾਂ ਸਕੂਲ ਪਹਿਲੀ ਵਾਰੀ ਭੇਜਿਆ, ਤਾਂ ਬੁਰਾ ਹਾਲ ਹੀ ਬੁਰਾ ਹਾਲ ਆ। ਮੈਨੂੰ ਲੱਗਦਾ ਤਾਂ ਹੈ ਕਿ ਅੱਧਾ ਬਰੈਂਪਟਨ ਤਾਂ ਪਿਛਲੇ ਹਫ਼ਤੇ ਇਸ ਹਫ਼ਤੇ 'ਚ ਬਿਮਾਰ ਹੋਇਆ ਜਾਂ ਹੋਣ ਵਾਲਾ ਹੀ ਆ। ਹਜੇ ਤਾਂ ਮੇਰਾ ਆਪਦਾ ਹੀ ਕੰਮ ਨਹੀਂ ਠੀਕ ਹੋਇਆ, ਬੁਰਾ ਹਾਲ ਹੀ ਹਜੇ ਤੱਕ ਵੀ ਹੈਗਾ। ਤੁਸੀਂ ਇਹ ਦੱਸੋ ਕਿ ਡਾਕਟਰ ਸਾਹਿਬ, ਤੁਹਾਡੇ ਕੋਈ ਨੈਚੁਰਲ ਇਲਾਜ ਹੈ ਯਾਰ ਕਿ ਇੰਨੀ ਮਾੜੀ ਕੋਈ ਫਲੂ ਫਲਾ ਹੋ ਜਾਵੇ ਕਿ ਬੰਦਾ ਜਲਦ ਤੋਂ ਜਲਦ ਠੀਕ ਹੋ ਸਕਦਾ ਕਿ ਨਹੀਂ?
2: ਦੇਖੋ ਜੀ, ਸਾਡੀ ਦਵਾਈ ਸਿਮਰਾਜ ਜੀ ਬਹੁਤ ਫਾਸਟ ਹੈਗੀ ਆ। ਜੇ ਲੋਕਾਂ ਨੇ ਸਲੋ ਸਲੋ, ਮੈਂ ਕਿਹਾ ਸਲੋ ਕੀ ਹੁੰਦਾ, ਵਾਟ ਯੂ ਮੀਨ ਸਲੋ? ਦੇਖੋ ਜੀ, ਮੇਰੇ ਕੋਲ ਹੁਣ ਸਿਮਰਾਜ ਜੀ, ਤੁਸੀਂ ਹੁਣ ਮੈਨੂੰ ਗੱਲ ਕਹਿਤੀ, ਦੇਖੋ ਜਿੰਨੇ ਵੀ ਪੇਸ਼ੈਂਟ ਆਉਂਦੇ ਨੇ ਹੁਣੇ ਮੇਰੇ ਕੋਲ ਨਾ, ਉਹ ਹੁਣੇ ਅਮਰੀਕਾ ਤੋਂ ਮੇਰੇ ਕੋਲ 4-5 ਘੰਟੇ ਡਰਾਈਵ ਕਰਕੇ ਮੇਰੇ ਕੋਲ ਆਏ। ਪਹਿਲਾਂ ਆਪਾਂ ਦਵਾਈ ਲੈ ਕੇ ਗਏ ਸੀ, ਜੇ ਹੋਰ ਕਿਸੇ ਬਿਮਾਰੀ ਦੀ ਉਹ ਐਲਰਜੀ ਸੀਗੀ ਉਹਨਾਂ ਨੂੰ, ਜੇ ਮੈਂ ਉਹਦੇ ਬੈਠੇ ਬੈਠੇ ਦਵਾਈ ਦਿੱਤੀ, 10 ਮਿੰਟ ਦੇ ਅੰਦਰ ਉਹਨਾਂ ਦਾ ਛਿੱਕਾਂ ਛੁੱਕਾਂ ਬੰਦ ਹੋ ਗਈਆਂ। ਏਦਾਂ ਦੀ ਸਾਡੀਆਂ ਦਵਾਈਆਂ, ਠੀਕ ਹੈ। ਜੋ ਦੇਖੋ ਹੁਣ ਏਦਾਂ, ਜਿਵੇਂ ਹੁਣ ਨਿਆਣੇ ਨੇ, ਨਿਆਣੇ ਆਮ ਹੀ ਮੇਰੇ ਕੋਲ ਆਉਂਦੇ ਰਹਿੰਦੇ ਆ, ਅੱਜ ਗਿਆ ਬੱਚਾ ਫਿਰ ਸਿੱਖ ਹੋ ਗਿਆ, 15 ਦਿਨਾਂ ਫਿਰ ਸਿੱਖ ਹੋ ਗਿਆ, ਠੀਕ ਹੈ। ਕਿਸੇ ਨੂੰ ਵੀ ਬੱਚੇ ਨੂੰ ਇਹ ਪ੍ਰੋਬਲਮ ਹੈਗੀ ਹੈ, ਮੈਂ ਕਈ ਵਾਰੀ ਕਹਿੰਦਾ ਹੁੰਦਾ, ਮੈਂ ਕਿਹਾ ਬਈ ਆ ਦਵਾਈ ਲੈ ਜਾਓ, ਇੱਥੇ ਬਸ ਡਾਕਟਰ ਨਹੀਂ ਦੇਖੋਗੇ ਤੁਸੀਂ, ਮੇਰਾ ਏਦਾਂ ਕੰਮ।
1: ਡਾਕਟਰ ਸਾਹਿਬ, ਮੈਂ ਵੀ ਆਉਂਦਾ ਕਿਉਂਕਿ ਕੈਮ ਕੁਮ ਕਰੋ ਹੁਣ, ਮੈਂ ਕਿਹਾ ਸਾਨੂੰ ਵੀ ਦਵਾਈ ਦੇ ਦੋ ਫਿਰ ਕੈਮ ਕੁਮ ਹੋਈਏ।
2: ਹਾਂਜੀ ਹਾਂਜੀ ਬਿਲਕੁਲ, ਆਏ ਕੋਈ ਨਾ, ਕੈਮ ਹੋ ਜਾਓਗੇ ਬਿਲਕੁਲ, ਠੀਕ ਹੈ ਜੀ,
1: ਠੀਕ ਆ। ਤੇ ਅੱਜ ਡਾਕਟਰ ਸਾਹਿਬ ਹੋਰ ਤੁਸੀਂ ਕਿਹੜੀ ਹੈਲਥ ਦੇ ਬਾਰੇ ਗੱਲਬਾਤ ਕਰਨੀ ਹੈ, ਦੱਸੋ ਜੀ।
2: ਸਿਮਰਾਜ ਜੀ ਦੇਖੋ, ਏਦਾਂ ਮੇਰੇ ਕੋਲ ਹਰ ਬਿਮਾਰੀ ਦੇ ਪੇਸ਼ੈਂਟ ਆਉਂਦੇ ਨੇ, ਉਹ ਬਹੁਤ ਦੁਖੀ ਹੋ ਕੇ ਆਉਂਦੇ ਨੇ। ਮੈਂ ਕਹਿੰਦਾ ਹੁੰਦਾ ਕਿ ਜਿੰਨੀ ਜਲਦੀ ਤੁਸੀਂ ਟ੍ਰੀਟਮੈਂਟ ਕਰੋਗੇ ਉਨੀ ਜਲਦੀ ਠੀਕ ਹੈ। ਇਹ ਐਲਰਜੀ ਅਲਰਜੀ ਛੋਟੀ ਮੋਟੀ ਚੀਜ਼ਾਂ ਨੇ ਸਾਡੇ ਵਾਸਤੇ, ਠੀਕ ਹੈ ਜੀ, ਠੀਕ ਹੈ। ਬੱਚਿਆਂ ਨੂੰ ਤੁਹਾਨੂੰ ਪੇਟ ਦੀ ਪ੍ਰੋਬਲਮ ਹੈਗੀ ਹੈ, ਕੋਈ IBS ਹੋ ਗਿਆ, ਪਾਇਲਸ ਹੋ ਗਿਆ, ਥਾਇਰਾਇਡ ਜਿਵੇਂ ਆਮ ਗੋਲੀਆਂ ਖਾਈ ਜਾਂਦੇ, ਡਾਇਬਟੀਜ਼ ਹੈ, ਐਲਰਜੀ ਐਸਿਡਿਟੀ ਹੈਗੀ ਹੈ, ਐਂਗਜਾਇਟੀ ਹੋ ਗਿਆ, ਡਿਪਰੈਸ਼ਨ ਹੋ ਗਿਆ, ਸਕਿਨ ਦੇ ਐਗਜ਼ਮਾ ਹੋ ਗਿਆ, ਸੋਰਾਇਸਿਸ ਐਗਜ਼ਮਾ। ਲੋਕ ਮੇਰੇ ਕੋਲ ਇਹੋ ਜਿਹੇ ਪੇਸ਼ੈਂਟ ਸਿਮਰਾਜ ਜੀ ਆਏ ਨੇ ਜਿਹੜੇ ਬਚਪਨ ਤੋਂ ਇਹਨੂੰ ਐਗਜ਼ਮਾ ਸੀਗਾ, 20-30 ਸਾਲ ਦੇ ਹੋ ਗਏ ਨੇ, ਠੀਕ ਹੈ ਜੀ, ਠੀਕ। ਲੇਕਿਨ ਮੇਰੇ ਕੋਲ ਸਾਰੇ ਪੇਸ਼ੈਂਟ ਠੀਕ ਨੇ, ਠੀਕ ਹੈ। ਬੱਚਿਆਂ ਨੂੰ ਆਟਿਜ਼ਮ, ਦੁਨੀਆਂ ਤੋਂ ਬੱਚੇ ਮੇਰੇ ਕੋਲ ਆਉਂਦੇ ਨੇ, ਬੱਚੇ ਜਿਹੜੇ ਬੋਲਦੇ ਨਹੀਂ ਹੈਗੇ, ਕਿਹੜੇ ਬੱਚੇ ਘੱਟ ਪ੍ਰੋਬਲਮ ਸੀ, ਠੀਕ ਹੋ ਚੁੱਕੇ ਨੇ, ਜਿਹਨਾਂ ਨੂੰ ਹੈਗੀ ਹੈ। ਮੈਂ ਦੇਖੋ, ਆਪਾਂ ਔਨ ਏਅਰ ਬੋਲ ਰਹੇ ਹਾਂ, ਜਿਹਨੂੰ ਵੀ ਇਹਦੇ ਪਰੂਫ ਚਾਹੀਦਾ ਪਰੂਫ ਵੀ ਆਪਾਂ ਦੇ ਦਾਂਗੇ। ਤੇ ਆਪਾਂ ਸ਼ੋਟਲ ਬਾਂਡ ਥੋੜੀ ਬੋਲਦੇ ਹਾਂ, ਏਅਰ ਦੇ ਉੱਪਰ ਬੋਲਦੇ ਹਾਂ। ਤੇ ਆਟੋਮੋਬਿਲਿਟੀਜ਼ ਹੈਗੀ, ਆਟੋਮੋਬਿਲਿਟੀਜ਼ ਲੋਕ ਜ਼ਿੰਦਗੀ ਭਰ ਸਫ਼ਰ ਕਰਦੇ ਰਹਿੰਦੇ ਨੇ। ਤੋ ਜੋ ਵੀ ਬੰਦਾ ਕੋਈ ਵੀ ਸਫ਼ਰ ਕਰ ਰਹੇ ਹਾਂ ਤੁਸੀਂ, ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ, ਜ਼ਰੂਰ ਮੈਨੂੰ ਯਾਦ ਰੱਖੋ। ਦੇਖੋ ਪੂਰੀ ਜ਼ਿੰਦਗੀ ਇਹੀ ਕੰਮ ਕਰਦਿਆਂ ਨੂੰ ਹੋ ਗਈ। ਜੇ ਮੈਂ ਕਈ ਵਾਰ ਦੇਖੋ, ਹੁਣ ਆਪਾਂ ਮੈਂ ਅੱਜ ਤੁਹਾਨੂੰ ਦੱਸਦਾ, ਮੈਂ ਟੌਕਸਿਨ ਬਾਰੇ ਥੋੜ੍ਹੀ ਜਾਣਕਾਰੀ ਦੇਵਾਂਗਾ। ਜੇ ਕੋਈ ਵੀ ਬੰਦਾ ਹੈਗਾ, ਮੈਂ ਕਹਿੰਦਾ ਮੇਰੇ ਕੋਲ ਹੀ ਨਾ ਹੋ, ਜੇ ਕੋਈ ਵੀ ਜਿਹਨੂੰ ਕਾਬਿਲ ਹੋਵੇ ਜਾਂ ਪੜ੍ਹਾਈ ਕੀਤੀ ਹੋਵੇ ਉਹਦੇ ਕੋਲ ਜਾਓ ਤੁਸੀਂ, ਠੀਕ ਹੈ। ਤੇ ਐਵੇਂ ਜੇ ਤੂੰ ਵੀਡੀਓ ਦੇਖ ਕੇ ਉਹਨੇ ਆਪਦੇ ਸਵਾਹ ਖਾ ਲਓ, ਖੇ ਖਾ ਲਓ, ਇਹ ਕਰਦੇ ਰਹਿੰਦੇ ਨੇ, ਕੋਈ ਬੰਦਾ ਠੀਕ ਨਹੀਂ ਹੁੰਦਾ ਹੈਗਾ, ਠੀਕ ਹੈ। ਮੈਂ ਔਨ ਏਅਰ ਕਹਿ ਰਿਹਾ, ਠੀਕ ਹੈ। ਤੇ ਇਸ ਕਰਕੇ ਪ੍ਰੋਫੈਸ਼ਨਲ ਕਿਸੇ ਬੰਦੇ ਨਾਲ ਜਿਹਨੇ ਤੁਸੀਂ ਟ੍ਰੀਟਮੈਂਟ ਕਰਾਉਣਾ, ਪ੍ਰੋਫੈਸ਼ਨਲ ਨਾਲ ਟ੍ਰੀਟਮੈਂਟ ਕਰਾਓ, ਜ਼ਰੂਰ ਤੁਸੀਂ ਠੀਕ ਹੋਵੋਗੇ, ਠੀਕ ਹੈ। ਮੇਰੇ ਕੋਲ, ਮੈਂ ਇਹ ਨਹੀਂ ਕਹਿੰਦਾ ਮੇਰੇ ਕੋਲ ਆਓ, ਜੋ ਵੀ ਤੁਸੀਂ ਕਾਬਿਲ ਜੇ ਪੜ੍ਹਾਈ, ਮੇਰੇ ਕੋਲ ਦੇਖੋ ਜਿਹੜਾ ਕਾਰਡ ਪਿਆ ਮੇਰਾ, ਉਹਦੇ ਪੜ੍ਹਾਈ ਲਿਖੀ ਹੋਈ ਹੈ ਮੇਰੀ, ਜੇ 50 ਸਾਲ ਪਹਿਲਾਂ ਮੈਂ ਹੋਮਿਓਪੈਥੀ ਡਿਗਰੀ ਕੀਤੀ ਹੈ, ਜਿਹੜੀ ਸਾਡੀ ਪੜ੍ਹਾਈ ਹੈਗੀ ਹੈ ਇਕੁਅਲ ਟੂ ਫੈਮਿਲੀ ਡਾਕਟਰ ਪੜ੍ਹਾਈ ਹੁੰਦੀ ਹੈ, ਸਾਰੇ ਸਬਜੈਕਟ ਸਾਨੂੰ ਪੜ੍ਹਾਏ ਜਾਂਦੇ ਨੇ। ਤੋ ਕੋਈ ਵੀ ਕਿਸੇ ਤਰ੍ਹਾਂ ਦਾ ਇਸ਼ੂ ਹੈਗਾ, ਜੋ ਵੀ ਲਿਸਨ ਸੁਣ ਰਿਹਾ, ਜਾਣਕਾਰੀ ਲੋਕਾਂ ਨੂੰ ਦਿਓ, ਦੱਸੋ, ਠੀਕ ਹੈ। ਮੇਰਾ ਨੰਬਰ ਦਿਓ, ਜ਼ਰੂਰ ਮੈਂ ਤੁਹਾਡੀ ਹੈਲਪ ਕਰੂੰਗਾ। ਮੇਰਾ ਨੰਬਰ 647-8180055-647-818-0055 ਦੇ ਕਦੇ ਵੀ ਕਾਲ ਕਰਕੇ ਆ ਸਕਦੇ ਹਾਂ। ਸਿਮਰਾ ਜੀ, ਅਸੀਂ ਕੀ ਕਹਿੰਦੇ, ਰੂਟ ਕਾਰਡ ਨੂੰ ਠੀਕ ਕਰਦੇ ਹਾਂ, ਰੂਟ ਕਾਰਡ ਤੁਹਾਡਾ,
1: ਠੀਕ
2: ਹੈ। ਹੁਣ ਜਿਵੇਂ ਮੈਂ ਅੱਜ ਟੋਕਸਿਨ ਬਾਰੇ ਜਾਣਕਾਰੀ ਦੇ, ਦੋ ਤਰ੍ਹਾਂ ਦੇ ਟੋਕਸਿਨ ਹੁੰਦੇ ਨੇ, ਇੰਡੋ ਟੋਕਸਿਨ, ਇੱਕ ਐਕਸੋ ਟੋਕਸਿਨ। ਇੰਡੋ ਟੋਕਸਿਨ ਜਿਹੜੇ ਹੁੰਦੇ ਤੁਹਾਡੇ ਅੰਦਰ ਬੋਡੀ ਦੇ ਅੰਦਰ ਬਣਦੇ ਨੇ, ਇਹ ਅਮੋਨੀਆ ਹੋ ਗਿਆ, ਯੂਰਿਕ ਐਸਿਡ ਹੋ ਗਿਆ, ਲੈਕਟਿਕ ਐਸਿਡ ਹੋ ਗਿਆ। ਜਿਵੇਂ ਯੂਰਿਕ ਐਸਿਡ ਨਾਲ ਤੁਹਾਨੂੰ ਗਾਊਟ ਹੋ ਜਾਂਦਾ, ਬਹੁਤ ਲੋਕ ਸਫ਼ਰ ਕਰਦੇ ਨੇ, ਮੇਰੇ ਕੋਲ ਜਿੰਨੇ ਪੇਸ਼ੈਂਟ ਆਏ ਨੇ ਗਾਊਟ ਦੇ, ਸਾਰੇ ਪੇਸ਼ੈਂਟ ਠੀਕ ਨੇ। ਯੂਰਿਕ ਐਸਿਡ ਅਸੀਂ ਬਾਹਰ ਕੱਢ ਦਿੰਦੇ ਹਾਂ, ਉਹ ਪਰਮਾਨੈਂਟ ਮੋਸਟਲੀ ਠੀਕ ਹੋ ਜਾਂਦਾ। ਐਕਸੋਟੋਕਸਿਨ, ਐਕਸੋਟੋਕਸਿਨ ਜਿਹੜੇ ਤੁਸੀਂ ਬਾਹਰ ਦੀਆਂ ਚੀਜ਼ਾਂ ਖਾਂਦੇ ਹੋ, ਫੂਡ ਹੋ ਗਿਆ, ਪ੍ਰੈਸਕ੍ਰਿਪਸ਼ਨ ਡਰੱਗ ਹੋ ਗਿਆ, ਕਾਰਪੇਟ ਨਾਲ ਹੋ ਜਾਂਦਾ, ਬਿਲਡਿੰਗ ਮਟੀਰੀਅਲ ਨਾਲ, ਕੈਮੀਕਲ ਜਿਹੜੇ ਹੁੰਦੇ ਨੇ, ਏਅਰ ਫਰੈਸ਼ਨਰ, ਪਰਫਿਊਮ, ਉਹਦੇ ਨਾਲ ਵੀ ਤੁਹਾਡੇ ਇਹ ਟੋਕਸਿਨ ਅੰਦਰ ਹੋ ਜਾਂਦੇ ਨੇ। ਸਾਡੇ ਕੋਲ ਇਹੋ ਜਿਹੀਆਂ ਦਵਾਈਆਂ ਨੇ, ਉਹਨੂੰ ਅਸੀਂ ਕਈ ਸਿਸਟਮ ਹੈ, ਦੇਖੋ ਲੀਵਰ ਹੈ ਤੁਹਾਡਾ, ਕਿਡਨੀ ਹੈ, ਲਿੰਫੈਟਿਕ ਸਿਸਟਮ ਹੈ, ਉਹਨੂੰ ਅਸੀਂ ਕਲੀਅਰ ਕਰਦੇ ਹਾਂ, ਤੁਹਾਨੂੰ ਬਿਮਾਰੀਆਂ ਤੋਂ ਬਚ ਸਕਦੇ ਹਾਂ। ਇਹ ਤੁਸੀਂ ਜੇ ਉਹਦਾ ਕਲੀਅਰ ਕਰ ਲਓਗੇ, ਤੁਸੀਂ ਆਪਣੇ ਟੋਕਸਿਨ ਰਿਮੂਵ ਕਰ ਲਓਗੇ, ਜ਼ਿਆਦਾਤਰ ਬਿਮਾਰੀਆਂ ਟੋਕਸਿਨ ਕਰਕੇ ਹੁੰਦੀਆਂ ਨੇ। ਜਿਵੇਂ ਤੁਹਾਨੂੰ ਲੱਗਦਾ ਕਿ ਥਕਾਵਟ ਰਹਿੰਦੀ ਹੈ, ਲੋਕਾਂ ਨੇ ਵੇਟ ਗੇਨ ਰਹਿੰਦਾ, ਉੱਥੇ ਵੇਟ ਜੇ ਗੇਨ ਹੋ ਰਿਹਾ ਤੁਹਾਡਾ, ਤੁਹਾਨੂੰ ਜੇ ਕੋਈ ਤੁਸੀਂ ਸਭ ਐਕਸਰਸਾਈਜ਼ ਕਰੇ ਤਾਂ ਵੀ ਤੁਹਾਡਾ ਨਹੀਂ ਲੋਸ ਹੋ ਰਿਹਾ, ਇਟ ਮੀਨ ਟੋਕਸਿਨ ਹੈਗਾ। ਬੈਡ ਬ੍ਰੈਥ ਹੈਗੀ ਹੈ, ਕੌਂਸਟੀਪੇਸ਼ਨ ਹੈਗਾ, ਸੈਂਟ ਨਾਲ ਸੈਂਟੁਟੀ ਹੈਗੀ ਹੈ, ਬੋਡੀ 'ਚ ਪੇਨ ਹੁੰਦਾ ਰਹਿੰਦਾ, ਸਕਿਨ ਦੀ ਪ੍ਰੋਬਲਮ ਹੈਗੀ ਹੈ, ਮੋਸਟਲੀ ਇਹ ਜ਼ਿਆਦਾਤਰ ਟੋਕਸਿਨ ਕਰਕੇ ਹੁੰਦੀ ਹੈ। 647-8180055-647-818-0055 ਦੇ ਕਦੇ ਕਾਲ ਕਰਕੇ ਆ ਸਕਦੇ ਹੋ। ਐਵੇਂ ਇੱਧਰ ਉੱਧਰ ਮਤਲਬ ਕਿ ਤੁਸੀਂ ਲੈ ਕੇ ਡਿਟੋਕਸ ਕਰਨੇ, ਦਵਾਈਆਂ ਨਾਲ ਨਹੀਂ ਖਾਓ, ਪ੍ਰੋਪਰ ਕਿਸੇ ਨਾਲ ਪ੍ਰੋਪਰ ਕੰਸਲਟੈਂਸੀ ਕਰੋ, ਠੀਕ ਹੈ। ਥੈਂਕ ਯੂ ਸਿਮਰਾ ਜੀ, ਟਾਈਮ ਲਈ
1: ਧੰਨਵਾਦ ਜੀ। ਤੁਸੀਂ ਡਾਕਟਰ ਕੁਲਦੀਪ ਸਿੰਘ ਹੇਡੀ ਹੋਮਿਓਪੈਥੀ ਨਾਲ ਅੱਜ ਹੀ ਸੰਪਰਕ ਕਰੋ ਐਟ 647-8180055-647-818-0055 ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਸਾਡਾ ਸਟੂਡੀਓ ਦਾ ਫੋਨ ਨੰਬਰ ਹੈ, ਜੇਕਰ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, 905-564-6444-905-564-6444-905-564-6444
3: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
4: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। 905-564-6444।

रेडी प्रोग्राम देश प्रदेश नाल तुसी जुड़े हैं। तो दोस्तों आज यूएस प्रेसिडेंट डोनाल्ड ट्रंप ने आप दे ट्रूथ सोशल मीडिया ते लिखिया कि कैनेडा आप दे आप नु ही डिस्ट्रॉय कर रहा है। मिलियंस एंड मिलियंस ऑफ अनचेक्ड एंड अनवेटेड इमिग्रेंट्स नु बुला के ते जेड़ियां मुसीबतां कैनेडा च वध रहियां ने ओह बहुत जल्द सांभियां ही नहीं जाणियां। पर जदों हुण बाहरले मुल्कां दे विच ही बैठे बदमाश साडे ही सरकार नू साडे ही पुलिस फोर्सेस नू धमकियां पेश कर रहे ने कि साडे 5000 प्लस दी गिणती दे विच ट्रिगरमैन बैठे ने तुहाडे मुल्क दे विच ते ट्रिगर दबा सकदे ने फॉर लैस दैन $1,000। फिर तां हुण सांभिया की कुछ जाणा है तां रब ही जाणदा। फिर भी एक कनेडियन कैबिनेट मिनिस्टर ने अज कहा कि इमीग्रेशन दे नाल कैनेडा च बहुत ज़्यादा तरक्की हुई है, पर सेम टाइम ते मन्निया कि उहदी गवर्नमेंट ने पिछले 2 सालों तो ही इमीग्रेशन लेवल्स काफ़ी हद तक घटाए ने ते होर भी घटाउण की उम्मीद है। सो इन्हां दा इक्को ही सेंटेंस दे विच बड़ा हिपोक्रिटिकल स्टैंड है कि इमीग्रेशन करके बहुत ज़्यादा तरक्की हुई आ, हुण कह रहे ने कि असीं घटा भी रहे हां होर भी घटाउणा है। विच वन इज़ इट? वन और दी अदर तो हो ही सकदा है, इन्हां दा कोई भी स्टैंड है ही नहीं। अज यूएस प्रेसिडेंट डोनाल्ड ट्रंप ने उही गल कीती है जो कि मिलियंस ऑफ कनेडियंस तक कई सालों तो ही कहते आ रहे ने कि कैनेडा इज डिस्ट्रॉइंग इटसेल्फ बाय अलाउइंग मिलियंस एंड मिलियंस ऑफ पीपल इनटू द कंट्री असेंशियली अनचेक्ड एंड अनवेटेड। हुण दोस्तों पिछले 10-11 सालों तो ही इन पावर फैडरल लिबरल सरकार लैड बाय जस्टिन ट्रूडो एंड मार्क कार्नी ने इस ही मुल्क की बर्बादी की आ। लोड़ तो भी ज़्यादा इमीग्रेंट्स नू इस मुल्क तक आने के लिए अलाउ किया बिना सही सहूलतों तो, हाउसिंग हैल्थ केयर कपैसिटी इंप्लॉयमेंट इंफ्रास्ट्रक्चर सोशल सर्विसिज इंडस्ट्री इन्वेस्टमेंट्स रिसोर्स होने तो वह भी पता नहीं कि किन्ने लखां बाहरले मुल्कां दे क्रिमिनल्स एंड ऑर्गेनाइज्ड क्रिमिनल्स इंटरनेशनल स्टूडेंट बनण दे बहाने नाल इत्थे आए हुए ने, जां ब्याह करवा के भी इत्थे आए हुए ने, जां होर इमीग्रेशन लूप होल्स दे राहीं इत्थे रह रहे ने दहशत फैलाउण दे लई, क्राइम्स कमिट करन दे लई, शूटिंग्स ड्रग डीलिंग चोरियां एक्सटोर्शन एक्सेट्रा दे लई जिम्मेवार हन। ते हजे तक भी इन्हां नूं लगदा है कि मैस इमीग्रेशन नैट पॉजिटिव ही एक्सपीरियंस रही है। US President Donald Trump ने आप दे ट्रूथ सोशल मीडिया पोस्ट ते अगे लिखिया, आज ही लिखिया कि यह मिलियंस एंड मिलियंस ऑफ इमीग्रेंट्स हुण कैनेडा दे विच इन्नियां प्रॉब्लम्स काज कर रहे ने दैट विल सून बी टू बिग टू हैंडल। गल तो सही लगती है। ते क्लेम किया है कि यह एक लिबरल टेक ओवर है, लिबरल टेक ओवर है जिहदा नतीजा जिहदा एंड रिजल्ट बहुत माड़ा होना है। माड़ा तो ऑलरेडी हाल तो मुल्क का हो ही गया है 2015 तो लैके 2025 तक, पर लोग कोई भी सबक सीखते नहीं है। तो 25 तो लैके हुण 26 तक तो आप सेम नवा रिसाइकल दिसाइकल फिर तो देख रहे हैं, हजे तक तो लोगों ने फिर भी नहीं कुछ सीखना है। सो डोनाल्ड ट्रंप ने कहा कि यह लिबरल टेक ओवर का नतीजा बहुत ही माड़ा होना ही होना है। अ लिबरल टेक ओवर दैट विल एंड वेरी बैडली। And badly for who? For the liberals and their insider buddies or for the people of this country? Ehi ta dekhan wala result reh gaya hai. So paame inna liberal governments ne socha kyunki baby boomer buzurgan di generation hun ta harek saal mautan de naal ghatdi ja rahi aa, ohna nu aapde vote base nu replace karn di zarurat hai hi aa, te karta kehda kam? Mass immigration da kam jo ki andh bhagtan wangu liberal government de hi lifelong voter bande ne क्योंकि उन्होंने वालों ही सदे गए हैं। तो कहते हैं जो मर्जी हो जाए आप बस अन्या वागू इन्होंने ही वोट पानी आ जो पक्के हो जावे, पर इन्होंने वालों प्रॉब्लम्स ही इनिया क्रिएट की जा रही ने। तो अनइंप्लॉयमेंट रेट भी बढ़ रहा है कि इन्हों का प्लैन चलना ही नहीं है। ये डोनाल्ड ट्रंप का कहना कि बाबा क्रिस्टल बॉल दे विच देख रहा है जां उहनूं कुछ पता है जो कि सानूं नहीं पता है। आई एम नॉट श्योर, ओनली टाइम विल टेल। यूएस प्रेजिडेंट डोनाल्ड ट्रंप क्योंकि कनेडियन मैस इमीग्रेशन के खिलाफ बोल रहा है, शायद हुण ही बोल रहा है क्योंकि इहनूं पता है कनेडियन प्राइम मिनिस्टर मार्क कार्नी साडे मुल्क नूं यूरोपीयन यूनियन दियां बाहां तक लैके जा रहा है। हुण दा सो कॉल्ड एसोसिएट मैंबर बनाउणा चाहीदा है जिहदे नाल सानूं ईयू दियां
maybe, maybe not. We have no idea. Sanu keda deal the exact details pata han. Na ta sanu pehla kuch bhi sara kuch hi dassya jana hai. Par ki pata ke sanu EU diyan open border policies, mass immigration intake, mass refugee intake vargiyan failed policies manniyan hi pehngiyan membership te layi. ਅਤੇ ਜਿਸ ਹਿਸਾਬ ਦੇ ਨਾਲ ਲੋਕਾਂ ਨੂੰ ਅਮੈਰੀਕਾ ਦੇ ਖਿਲਾਫ ਕੀਤਾ ਗਿਆ ਹੈ ਅਤੇ ਆਲਰੇਡੀ ਮੀਡੀਆ ਅਤੇ ਪ੍ਰੋਪਾਗੈਂਡਾ ਦੇ ਰਾਹੀਂ ਕੰਡੀਸ਼ਨ ਕੀਤਾ ਜਾ ਰਿਹਾ ਹੈ ਕਿ ਸਾਡੇ ਮੁਲਕ ਦੇ ਭਲੇ ਲਈ ਤਾਂ ਬੈਸਟ ਇਹੀ ਹੈ ਕਿ ਅਸੀਂ EU ਦਾ ਇੱਕ ਐਸੋਸੀਏਟ ਮੈਂਬਰ ਬਣ ਜਾਈਏ ਸ਼ਾਇਦ ਲੋਕ ਹਮੇਸ਼ਾ ਦੇ ਵਾਂਗੂ ਹੀ ਆਪਦੇ ਹੀ ਬੈਸਟ ਇੰਟਰਸਟ ਦੇ ਖਿਲਾਫ ਵੋਟ ਪਾ ਕੇ EU ਦਾ ਮੈਂਬਰ ਬਣਨ ਦੇ ਲਈ ਹੀ ਵੋਟ ਪਾਉਣਗੇ ਜਿਹਦੇ ਨਾਲ ਸਾਨੂੰ ਹੋਰ ਅਤੇ ਹੋਰ EU ਦੇ ਲੋਕਾਂ ਨੂੰ ਉਹਨਾਂ ਦੇ ਲੋਕਾਂ ਨੂੰ ਸ਼ਾਇਦ ਬਿਨਾਂ ਕੋਈ ਵੀ ਖਾਸ ਵੀਜ਼ਾ ਤੋਂ ਸਟੂਡੈਂਟਸ ਵੀ ਉਹਨਾਂ ਦੇ ਕੰਮ ਕਰਨ ਵਾਲੇ ਵੀ ਇੱਥੇ ਆਉਣ ਜਾਣ ਜਿੰਨਾ ਮਰਜ਼ੀ ਹੀ ਇਹ ਐਕਸੈਪਟ ਵੀ ਕਰਨਾ ਪੈ ਸਕਦਾ ਹੈ ਬੇਸਿਕਲੀ ਜਿਹੜਾ ਬੁਰਾ ਹਾਲ ਯੂਰੋਪੀਅਨ ਕੰਟਰੀਜ਼ ਦੇ ਵਿੱਚ ਪੇਸ਼ ਹੋਇਆ ਹੈ ਮਿਡਲ ਈਸਟਰਨ ਐਂਡ ਅਫਰੀਕਨ ਕੰਟਰੀਜ਼ ਤੋਂ ਇਲੀਗਲ ਮੈਸ ਇਮੀਗ੍ਰੈਂਟਸ ਅਤੇ ਰੈਫਿਊਜੀਜ਼ ਦੇ ਜਿਹੜਾ ਵੈਪਨਾਈਜ਼ਡ ਮਾਈਗ੍ਰੇਸ਼ਨ ਹੈ ਅਤੇ ਹੁਣ ਉਹਦੇ ਕਰਕੇ ਅਲਟਰਾ ਰਾਈਟ ਐਲਟ ਰਾਈਟ ਹਾਰਡ ਕੋਰ ਰਾਈਟ ਤੱਕ ਪਾਲਿਸੀ ਸ਼ਿਫਟ ਹੋ ਰਹੀਆਂ ਨੇ ਅਤੇ ਮੈਸ ਡਿਪੋਰਟੇਸ਼ਨ ਦੀ ਗੱਲਬਾਤ ਕੀਤੀ ਜਾ ਰਹੀ ਹੈ ਕਈ ਮੁਲਕਾਂ ਦੇ ਵਿੱਚ ਈਵਨ ਜਰਮਨੀ ਵਰਗੇ ਮੁਲਕਾਂ ਦੇ ਵਿੱਚ ਸ਼ਾਇਦ ਉਹੀ ਰਿਜ਼ਲਟ ਇੱਥੇ ਵੀ ਆ ਸਕਦਾ ਹੈ ਸੋ ਆਈ ਨੋ ਦੇਰ ਇਜ਼ ਐਨ ਓਸ਼ਨ ਬਿਟਵੀਨ ਅਸ ਪਰ ਯੂਰੋਪੀਅਨ ਯੂਨੀਅਨ ਦੇ ਮੁਲਕ ਇੱਕ ਦੂਜੇ ਦੇ ਨਾਲ ਬਹਿਸ ਕਰ ਰਹੇ ਨੇ ਕਿ ਐਕਸੈਪਟ ਕੀਤੇ ਹੋਏ ਹੁਣ ਇਲੀਗਲ ਇਮੀਗ੍ਰੈਂਟਸ ਅਤੇ ਰੈਫਿਊਜੀਜ਼ ਨੂੰ ਹੁਣ ਆਪਾਂ ਕਿੱਥੇ ਭੇਜੀਏ ਜੇ ਭੇਜੀਏ ਡਿਪੋਰਟ ਕਿੱਥੇ ਕੀਤਾ ਜਾਵੇ ਅਤੇ ਕੈਨੇਡਾ ਦਾ ਕਿਸੇ ਵੀ EU ਮੁਲਕ ਨਾਲੋਂ ਜ਼ਿਆਦਾ ਵੱਡਾ ਹੀ ਲੈਂਡ ਮੈਸ ਹੈਗਾ ਹੀ ਹੈਗਾ ਦੇਰ ਇਜ਼ ਨੋ ਬਿਗਰ ਲੈਂਡ ਮੈਸ ਦੈਨ ਕੈਨੇਡਾ ਇਨ ਦੀ ਇੰਟਾਇਰ EU ਸੋ ਕੀ ਪਤਾ ਕੱਲ੍ਹ ਨੂੰ ਮਾਰਕ ਕਰਨੀ ਕਹੇ ਕਿ ਸਾਨੂੰ ਇਸ ਮੁਲਕ ਦੇ ਇਨਫਰਾਸਟਰਕਚਰ ਨੂੰ ਵਧਾਉਣ ਦੇ ਲਈ ਲੱਖਾਂ ਹੀ ਵਾਧੂ ਕੰਮ ਕਰਨ ਵਾਲੇ ਚਾਹੀਦੇ ਨੇ ਅਤੇ ਬੈਸਟ ਐਂਡ ਬ੍ਰਾਈਟਸ ਸਟੂਡੈਂਟਸ ਵੀ ਚਾਹੀਦੇ ਨੇ ਆ ਜੋ ਅਸੀਂ ਕਿਹੜਾ ਕੋਈ ਵੀ ਪਹਿਲਾਂ ਤੋਂ ਚੱਜ ਦੀ ਬੈਕਗ੍ਰਾਉਂਡ ਚੈੱਕ ਕਰਦੇ ਆ ਰਹੇ ਹਾਂ ਭੇਜੀ ਜਾਓ ਬੰਦੇ ਬਸ ਦੈਟਸ ਫਾਈਨ ਯੂ ਨੈਵਰ ਨੋ ਕਨੇਡੀਅਨ ਫੋਰਨ ਅਫੇਅਰਸ ਮਿਨਿਸਟਰ ਅਨੀਤਾ ਆਨੰਦ ਨੂੰ ਵੀ ਅੱਜ ਜਰਨਲਿਸਟ ਦੇ ਵੱਲੋਂ ਪੁੱਛਿਆ ਗਿਆ US President Donald Trump ਦੇ ਇਸ ਸੋਸ਼ਲ ਮੀਡੀਆ ਪੋਸਟ ਦੇ ਬਾਰੇ ਰਿਸਪੋਂਸ ਮੰਗਿਆ ਗਿਆ ਅਤੇ ਉਹਨੇ ਕਿਹਾ ਕਾਫੀ ਕੰਟਰਡਿਕਟਰੀ ਸਟੇਟਮੈਂਟ ਪੇਸ਼ ਕੀਤੀ ਹੈ ਜੋ ਕਿ ਐਕਸਪੈਕਟਡ ਹੀ ਹੈ ਫਰੋਮ ਲਿਬਰਲਸ ਅਨੀਤਾ ਆਨੰਦ ਨੇ ਕਿਹਾ ਕਿ ਓਵਰਆਲ ਕੁੱਲ ਮਿਲਾ ਕੇ ਇਮੀਗ੍ਰੇਸ਼ਨ ਹੈਜ਼ ਇੰਪਰੂਵਡ ਕਨੇਡੀਅਨ ਪ੍ਰੋਸਪੇਰਿਟੀ ਮਤਲਬ ਕਿ ਮੁਲਕ ਦੀ ਤਰੱਕੀ ਹੋਈ ਹੈ ਮੁਲਕ ਸਕਸੈਸਫੁਲ ਹੋਇਆ ਹੈ ਕਨੇਡੀਅਨ ਪ੍ਰੋਸਪੇਰਿਟੀ ਵਧੀ ਹੀ ਵਧੀ ਹੈ ਇਮੀਗ੍ਰੇਸ਼ਨ ਇਸ ਮੁਲਕ ਦੀ ਇਕਨੋਮਿਕ ਗਰੋਥ ਇਸ ਮੁਲਕ ਦੀ ਤਰੱਕੀ ਲਈ ਬੇਸ਼ੱਕ ਫਾਇਦੇਮੰਦ ਰਿਹਾ ਹੀ ਰਿਹਾ ਹੈ ਪਰ ਸੇਮ ਸੈਂਟੈਂਸ ਦੇ ਵਿੱਚ ਬੀਬੀ ਨੇ ਕੀ ਕਿਹਾ ਕਿ ਫੈਡਰਲ ਗਵਰਨਮੈਂਟ ਨੇ 2024 ਦੇ ਵਿੱਚ ਹੀ ਸ਼ੁਰੂ ਕੀਤਾ ਇਮੀਗ੍ਰੇਸ਼ਨ ਇਨਟੇਕ ਨੂੰ ਘਟਾਉਣਾ ਉਹਨਾਂ ਲੈਵਲਸ ਨੂੰ ਸਟੇਬਲਾਈਜ਼ ਕਰਨ ਦੇ ਲਈ ਟੂ ਇਨਸ਼ੋਰ ਕਿ ਇਸ ਮੁਲਕ ਦੇ ਵਿੱਚ ਅਫੋਰਡੇਬਲ ਹਾਊਸਿੰਗ ਅਤੇ ਹੈਲਥ ਕੇਅਰ ਕਪੈਸਿਟੀ ਲੈਵਲਸ ਮੇਨਟੇਨ ਕੀਤੀਆਂ ਜਾਣ ਸੋ ਇੱਕ ਤਰਫ ਕਹਿ ਰਹੀ ਹੈ ਕਿ ਵੱਧ ਇਮੀਗ੍ਰੇਸ਼ਨ ਹੋਣ ਕਰਕੇ ਇੰਨੀ ਜ਼ਿਆਦਾ ਤਰੱਕੀ ਹੋਈ ਆ ਮੁਲਕ ਦੇ ਵਿੱਚ ਦੂਜੇ ਤਰਫ ਸੇਮ ਸੈਂਟੈਂਸ ਵਿੱਚ ਹੀ ਕਹਿ ਰਹੀ ਆ ਕਿ ਹੁਣ ਇਮੀਗ੍ਰੇਸ਼ਨ ਨੂੰ ਅਸੀਂ ਘਟਾਉਂਦੇ ਆ ਰਹੇ ਹਾਂ 2 ਸਾਲਾਂ ਤੋਂ ਅਤੇ ਹੋਰ ਵੀ ਘਟਾਉਣ ਦੀ ਉਮੀਦ ਹੈ 26 ਤੋਂ ਲੈ ਕੇ 28 ਤੱਕ ਵਿਚ ਵਨ ਇਜ਼ ਇਟ ਜਾਂ ਤਾਂ ਇਹ ਸਾਡੀ ਕਾਮਯਾਬੀ ਦੇ ਪਿੱਛੇ ਰਾਜ਼ ਹਨ ਕਾਰਨ ਹਨ ਜਾਂ ਤਾਂ ਹੁਣ ਬਰਬਾਦੀ ਦੇ ਪਿੱਛੇ ਰਾਜ਼ ਹਨ ਕਾਰਨ ਹਨ ਦੋਨੇ ਇਕੱਠੇ ਤਾਂ ਹੋ ਹੀ ਨਹੀਂ ਸਕਦੇ ਯਾਰ ਕਮਾਲ ਦੀ ਗੱਲ ਆ ਸੋ 2026 ਤੋਂ ਲੈ ਕੇ 2028 ਤੱਕ ਇਹ ਕਹਿੰਦੇ ਨੇ ਕਿ PR ਦੀ ਗਿਣਤੀ 380,000 ਤੱਕ ਹੀ ਘਟਾਵਾਂਗੇ ਇੱਕ ਇੱਕ ਸਾਲ ਦੇ ਵਿੱਚ ਪਰ ਅਸਲ ਦੇ ਵਿੱਚ ਮੈਸ ਇਮੀਗ੍ਰੇਸ਼ਨ ਇਸ ਮੁਲਕ ਦੇ ਲਈ ਬਿਲਕੁਲ ਵੀ ਨਹੀਂ ਫਾਇਦੇਮੰਦ ਰਹੀ ਹੈ ਅਤੇ ਇਹਨੂੰ ਅਸੀਂ ਨੰਬਰਸ ਦੇ ਰਾਹੀਂ ਡਾਟਾ ਦੇ ਰਾਹੀਂ ਸਾਫ ਦੇਖ ਸਕਦੇ ਹਾਂ ਸਟੈਟਿਸਟਿਕਸ ਕੈਨੇਡਾ ਦਾ ਡਾਟਾ ਦਿਖਾਉਂਦਾ ਹੈ ਕਿ 2015 ਤੋਂ ਲੈ ਕੇ 2025 ਤੱਕ ਕਨੇਡੀਅਨ ਪਾਪੂਲੇਸ਼ਨ ਆਲਮੋਸਟ 6 ਮਿਲੀਅਨ ਦੇ ਨਾਲ ਵਧੀ ਆ ਇਕੱਲੇ 10 ਸਾਲ ਦੇ ਵਿੱਚ ਆਲਮੋਸਟ 6 ਮਿਲੀਅਨ ਦੇ ਨਾਲ ਵਧੀ ਆ ਐਗਜੈਕਟ ਨੰਬਰ since Trudeau came in power 5,904,484 5.9 million bande naal saadi population vadhi aa kalle 10 saal ch statistics canada de vallon gdp per capita yani ke overall mulk di economic output divided by the population de hisab de naal jehdi global living standard measure hai ਉਹ ਅਸੀਂ ਦੇਖ ਸਕਦੇ ਹਾਂ ਕਿ 2015 ਦੇ ਵਿੱਚ ਜਦੋਂ ਜਸਟਿਨ ਟਰੂਡੋ ਦੇ ਲਿਬਰਲਸ ਪਾਵਰ ਦੇ ਵਿੱਚ ਆਏ
ਉਦੋਂ ਜੀ ਡੀ ਪੀ ਪਰ ਕੈਪਰਾ ਕਿੰਨੀ ਸੀ ਇੱਕ ਇੱਕ ਕਨੇਡੀਅਨ ਦੇ ਹਿਸਾਬ ਨਾਲ? 57,491. ਤੇ 10 ਸਾਲਾਂ ਬਾਅਦ ਹੀ ਉਹੀ ਜੀ ਡੀ ਪੀ ਪਰ ਕੈਪਰਾ ਸਿਰਫ ਤੇ ਸਿਰਫ 60,169 ਪਰ ਪਰਸਨ ਤੱਕ ਵਧੀ ਹੈ। ਮਤਲਬ ਕਿ 10 ਫੁੱਲ ਸਾਲਾਂ ਦੇ ਵਿੱਚ ਕਨੇਡੀਅਨ ਜੀ ਡੀ ਪੀ ਪਰ ਕੈਪਰਾ ਸਿਰਫ ਕੁੱਲ ਮਿਲਾ ਕੇ $2,600 ਨਾਲ ਵਧੀ ਆ। ਕੈਨ ਯੂ ਬਿਲੀਵ ਇਟ, $2,678 ਨਾਲ ਹੀ ਵਧੀ ਹੈ। ਪਰ ਤੁਸੀਂ ਕੰਪੇਰਿਸਨ ਕਰ ਲਓ ਕਿ ਕੀ ਤੁਹਾਡਾ 10 ਸਾਲਾਂ ਦੇ ਵਿੱਚ ਇਕੱਲਾ 2600 ਦਾ ਖਰਚਾ ਵਧਿਆ, ਇਨਫਲੇਸ਼ਨ ਵਧੀ ਆ, ਕਾਸਟ ਆਫ ਗਰੋਸਰੀਜ਼ ਵਧੀ ਆ, ਕਾਸਟ ਆਫ ਰੈਂਟ ਮੋਰਗੇਜ ਵਧੀ ਆ, ਇਟਸ ਹੋਰਬਲ। ਸੋ ਐਪਲ ਟੂ ਐਪਲ ਕੰਪੇਰਿਸਨ ਜੇ ਆਪਾਂ ਕਰੀਏ ਸਾਡੇ ਗਵਾਂਢੀ ਮੁਲਕ ਦੇ ਵਿੱਚ, ਯੂ ਐਸ ਦੇ ਵਿੱਚ, ਉਹੀ ਸੇਮ 10 ਸਾਲਾਂ ਦੇ ਵਿੱਚ 15 ਤੋਂ ਲੈ ਕੇ 25 ਤੱਕ ਜੀ ਡੀ ਪੀ ਪਰ ਕੈਪਰਾ ਆਲਮੋਸਟ ਬਰਾਬਰ ਸੀ। ਸਾਡੇ ਨਾਲ 1,000 ਦਾ ਮਸਾਂ ਫਰਕ ਸੀ, ਲੈਸ ਦੈਨ $1,000 ਦਾ ਜੀ ਡੀ ਪੀ ਦਾ ਫਰਕ ਸੀ ਇਨ 2015, 58,470 ਅਤੇ ਵਧੀ ਹੈ 70,249 ਤੱਕ। ਸੋ ਉਹਨਾਂ ਦੀ ਜੀ ਡੀ ਪੀ ਪਰ ਕੈਪਰਾ 11,779 ਪਰ ਪਰਸਨ ਨਾਲ ਵਧੀ ਹੈ 10 ਸਾਲ 'ਚ, ਸਾਡੀ ਮਸਾਂ 2600 ਨਾਲ। ਕਿੱਥੇ ਆਲਮੋਸਟ 12,000, ਕਿੱਥੇ ਆਲਮੋਸਟ ਇਕੱਲਾ 2600, ਦੁਨੀਆ ਦਾ ਫਰਕ ਹੈ। ਸੋ ਉਹੀ 10 ਸਾਲਾਂ ਦੇ ਮੈਸ ਇਮੀਗ੍ਰੇਸ਼ਨ ਦੇ ਟਾਈਮ ਦੇ ਵਿੱਚ ਕਨੇਡੀਅਨ ਨੈਸ਼ਨਲ ਡੈਟ, ਸਾਡਾ ਕਰਜ਼ਾ ਦੁੱਗਣਾ ਤੋਂ ਵੀ ਜ਼ਿਆਦਾ ਕੀਤਾ ਗਿਆ ਇਕੱਲੇ 10 ਸਾਲ 'ਚ। ਐਂਡ ਵਟ ਡੂ ਵੀ ਹੈਵ ਟੂ ਸ਼ੋ ਫੋਰ ਇਟ? ਨਥਿੰਗ, ਪੂੰਡ। $612 billion ਤੋਂ ਲੈ ਕੇ $1.293 trillion ਤੱਕ ਨੈਸ਼ਨਲ ਕਰਜ਼ੇ ਨੂੰ ਵਧਾਇਆ ਗਿਆ ਹੈ। ਤਾਂ ਹੀ ਤਾਂ ਇਹਨੂੰ ਲਾਸਟ ਲਿਬਰਲ ਡੈਕੇਡ ਵੀ ਕਿਹਾ ਜਾਂਦਾ ਹੈ, ਕਾਫੀ ਜ਼ਿਆਦਾ ਇਕਾਨਮਿਸਟ ਅਤੇ ਆਪੋਜੀਸ਼ਨ ਪਾਰਟੀਜ਼ ਦੇ ਮੁਤਾਬਕ। ਜਦੋਂ ਮੁਲਕ ਦੇ ਵਿੱਚ ਇਕਾਨਮੀ ਸਟੈਗਨੇਟ ਹੀ ਹੋਈ ਹੈ, ਮਾੜੀਆਂ ਹੀ ਡੈਫਿਸਿਟ ਰਨਿੰਗ ਇਕਨੋਮਿਕ ਅਤੇ ਕਲਾਈਮੇਟ ਪਾਲਿਸੀਜ਼ ਹੋਣ ਕਰਕੇ, ਐਂਟੀ ਨੈਚੁਰਲ ਰੀਸੋਰਸ ਪਾਲਿਸੀਜ਼ ਹੋਣ ਕਰਕੇ। ਸੋ ਇਹ ਸੀ ਮਾੜੀ ਗਵਰਨਮੈਂਟ ਦੀਆਂ ਮਾੜੀਆਂ ਪਾਲਿਸੀਜ਼ ਕਰਕੇ ਵੀ ਕਾਫੀ ਹੱਦ ਤੱਕ ਕੈਨੇਡਾ 'ਚ ਅਫੋਰਡੇਬਿਲਿਟੀ ਕ੍ਰਾਈਸਿਸ ਵੀ ਵਧੀ ਆ, ਅਤੇ ਕਈ ਇਮੀਗ੍ਰੈਂਟਸ ਨੂੰ ਮਜਬੂਰਨ ਹੁਣ ਵਾਪਸ ਆਪਦੇ ਹੀ ਮੁਲਕਾਂ ਤੱਕ ਭੱਜਣਾ ਪੈ ਰਿਹਾ ਹੈ। ਕਹਿੰਦੇ ਨੇ ਕਿ ਇੱਥੇ ਤਾਂ ਸਾਲੇ ਕੁਛ ਰੱਖਿਆ ਹੈ ਨਹੀਂ, ਅਤੇ ਕਈ ਸਾਡੇ ਹੀ ਸਿਟੀਜ਼ਨਸ ਨੂੰ ਵੀ ਭਜਾ ਰਹੇ ਨੇ ਆਪਣੇ ਹੋਮ ਟਾਊਨਸ ਤੋਂ। ਅੱਜ ਹੀ ਇੱਕ ਨਵਾਂ ਇਪਸੋਸ ਪੋਲ ਰਿਲੀਜ਼ ਕੀਤਾ ਗਿਆ, ਜਿਹਦੇ ਰਾਹੀਂ ਪਿਛਲੇ ਦਿਨਾਂ ਦੇ ਵਿੱਚ ਹੀ 1,006 ਟੋਰਾਂਟੋ ਸ਼ਹਿਰ ਦੇ ਹੀ ਰੈਜ਼ੀਡੈਂਟਸ ਨੂੰ ਸਵਾਲ ਪੁੱਛਿਆ ਗਿਆ, ਅਤੇ ਟੋਰਾਂਟੋ ਸ਼ਹਿਰ ਮੁਲਕ ਦਾ ਸਭ ਤੋਂ ਵੱਡਾ ਸ਼ਹਿਰ ਹੈ, ਅਤੇ ਇਸ ਸ਼ਹਿਰ ਦੇ 37% ਆਫ ਲੋਕਾਂ ਨੇ ਕਿਹਾ ਕਿ ਉਹ ਇੰਨੀ ਜ਼ਿਆਦਾ ਮਹਿੰਗਾਈ ਹੋਣ ਕਰਕੇ ਕੰਸਿਡਰ ਕਰ ਰਹੇ ਨੇ ਇਸ ਸ਼ਹਿਰ ਨੂੰ ਪੱਕੇ ਤੌਰ 'ਤੇ ਛੱਡਣ ਲਈ। ਕਰ ਲਓ ਗੱਲ ਯਾਰ, 74% ਨੇ ਕਿਹਾ ਕਿ ਟੋਰਾਂਟੋ ਸ਼ਹਿਰ ਦੀ ਹਾਊਸਿੰਗ ਸਿਚੁਏਸ਼ਨ ਇਜ਼ ਆਊਟ ਆਫ ਕੰਟਰੋਲ, 69% ਨੇ ਕਿਹਾ ਹੋਮ ਓਨਰਸ਼ਿਪ ਇਜ਼ ਓਨਲੀ ਫੋਰ ਦਾ ਰਿਚ, ਅਮੀਰਾਂ ਦਾ ਕੰਮ ਆ, 39% ਆਫ ਹੋਮ ਓਨਰਸ ਨੇ ਕਿਹਾ ਕਿ ਜਿੰਨੇ ਦਾ ਘਰ ਲਿਆ ਸੀ ਉਨੀ ਦੀ ਵੈਲਿਊ ਨਾ ਹੁਣ ਰਹੀ ਹੈ, ਨਾ ਤਾਂ ਕਦੇ ਸ਼ਾਇਦ ਵਧਣੀ ਹੈ। ਅਤੇ ਜੇ ਤੁਸੀਂ ਐਗਜੈਕਟ ਨੰਬਰਸ ਚਾਹੁੰਦੇ ਹੋ ਸੁਣੋ ਧਿਆਨ ਨਾਲ, ਕੈਨੇਡਾ ਮੋਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ CMHC, ਉਹਨਾਂ ਦੀ ਸਭ ਤੋਂ ਨਵੀਂ ਰਿਪੋਰਟ ਦੇ ਮੁਤਾਬਕ, ਜੇਕਰ ਅਸੀਂ ਇਸ ਮੁਲਕ ਦੇ ਵਿੱਚ ਪ੍ਰੀ ਪੈਂਡੈਮਿਕ ਲੈਵਲ ਆਫ ਹਾਊਸਿੰਗ ਅਫੋਰਡੇਬਿਲਿਟੀ ਦੇਖਣਾ ਚਾਹੁੰਦੇ ਹਾਂ, ਤਾਂ ਇਮੀਗ੍ਰੇਸ਼ਨ ਲੈਵਲ ਦੇ ਹਿਸਾਬ ਨਾਲ, ਪਾਪੂਲੇਸ਼ਨ ਵਧਣ ਦੇ ਹਿਸਾਬ ਨਾਲ ਹਾਊਸਿੰਗ ਸਪਲਾਈ ਬਣਾਉਣਾ ਚਾਹੁੰਦੇ ਹਾਂ, ਫਿਰ CMHC ਨੇ ਆਪ ਦੱਸਿਆ ਹੈ, ਜੋ ਕਿ ਇੱਕ ਸਰਕਾਰੀ ਡਿਪਾਰਟਮੈਂਟ ਹੀ ਹੈ, ਕਿ 2026 ਤੋਂ ਲੈ ਕੇ 2036 ਤੱਕ 10 ਸਾਲ ਲਗਾਤਾਰ ਹਰੇਕ ਸਾਲ ਹੀ ਕੈਨੇਡਾ ਦੇ ਵਿੱਚ 417,000 ਤੋਂ ਲੈ ਕੇ 469,000 ਨਵੇਂ ਘਰ ਅਤੇ ਕਾਂਡੋ ਹਾਊਸਿੰਗ ਯੂਨਿਟਸ ਦੀ ਜ਼ਰੂਰਤ ਹੈ। ਪਰ ਮਾਰਕ ਕਾਰਨੀ ਦੇ ਇੰਨੇ ਵੱਡੇ ਸਪੀਚਸ ਅਤੇ ਵਾਅਦਿਆਂ ਦੇ ਬਾਵਜੂਦ ਕਿ ਮੈਂ ਹਰੇਕ ਸਾਲ 5 ਲੱਖ ਘਰ ਬਣਾਊਂਗਾ, CMHC ਦੇ ਮੁਤਾਬਕ ਮਸਾਂ ਅੱਧੇ ਹੀ ਬਣਗੇ, ਸ਼ਾਇਦ 2,31,000 ਹੀ ਔਨ ਐਵਰੇਜ ਐਵਰੀ ਈਅਰ ਅਗਲੇ 10 ਸਾਲ ਲਈ ਬਣਗੇ। ਸੋ ਵੀ ਨੀਡ 417,000 ਟੂ 469,000, ਅਤੇ ਬਣਨੇ ਕਿੰਨੇ ਆ ਔਨ ਐਵਰੇਜ 10 ਸਾਲ ਲਈ? ਮੇ ਬੀ 2,31,000 ਈਚ ਈਅਰ। ਮਤਲਬ ਫਰਕ ਕਿੰਨਾ ਹੈ, ਕਮੀ ਕਿੰਨੀ ਹੈ? ਈਚ ਈਅਰ 187,000 ਟੂ 238,000 ਹਾਊਸਿੰਗ ਯੂਨਿਟ ਦੀ ਕਮੀ ਐਵਰੀ ਈਅਰ, 10 ਸਾਲ ਇਹਨੂੰ ਗੁਣਾ ਕਰ ਲਓ, ਮੀਨਿੰਗ 2036 ਤੱਕ ਕੈਨੇਡਾ 'ਚ 1.87 million ਤੋਂ ਲੈ ਕੇ 2.38 million ਘਰਾਂ ਦੀ ਕਮੀ ਹੋਣੀ ਹੈ, ਪਾਪੂਲੇਸ਼ਨ ਇਮੀਗ੍ਰੇਸ਼ਨ ਦੇ ਹਿਸਾਬ ਨਾਲ ਅਤੇ ਅਫੋਰਡੇਬਿਲਿਟੀ ਦੇ ਹਿਸਾਬ ਨਾਲ। ਸੋ ਕੱਲ੍ਹ ਹੀ ਇਸ ਮੁਲਕ ਦਾ ਨਿਕੰਮਾ ਹਾਊਸਿੰਗ ਮਿਨਿਸਟਰ
ਜੋ ਕਿ ਮਾਰਕ ਕਰਨੀ ਵੱਲੋਂ ਹੀ ਹੈਂਡ ਪਿੱਕ ਕੀਤਾ ਗਿਆ, ਗ੍ਰੈਗਰ ਰਾਬਰਟਸਨ ਨੇ ਆਪ ਕਨਫਰਮ ਕੀਤਾ ਜਸਟ ਯੈਸਟਰਡੇ। ਤੁਸੀਂ ਲਾਈਵ ਮੇਨ ਸਟ੍ਰੀਮ ਮੀਡੀਆ 'ਤੇ ਵੀ ਸ਼ਾਇਦ ਦੇਖਿਆ ਹੋਣਾ ਕਿ ਮਾਰਕ ਕਰਨੀ ਦਾ ਹੁਣ ਜਿਹੜਾ ਇੱਕ ਤੋਂ ਵੀ ਵੱਧ ਸਾਲ ਪੁਰਾਣਾ ਬਿਲਡ ਕੈਨੇਡਾ ਹੋਮਸ ਨਵੀਂ ਬਿਊਰੋਕਰੇਸੀ ਬਣਾਈ ਗਈ ਲਾਸਟ ਈਅਰ ਇਨ ਸਪਟੈਂਬਰ। ਸੋ 12 ਪਲੱਸ ਮਹੀਨਿਆਂ ਦੇ ਵਿੱਚ ਬਿਲਡ ਕੈਨੇਡਾ ਹੋਮਸ ਨੇ ਕਿੰਨੇ ਕੁ ਹੋਮਸ ਕੈਨੇਡਾ 'ਚ ਬਣਾਏ ਨੇ ਇਹ ਵੀ ਨਹੀਂ ਪੱਕਾ ਪਤਾ। ਸਾਨੂੰ ਸਿਰਫ ਆਹੀ ਕਨਫਰਮ ਕੀਤਾ ਗਿਆ ਹੈ ਕਿ ਇੱਕ ਤੋਂ ਵੀ ਵੱਧ ਸਾਲ ਦੇ ਆਪਰੇਸ਼ਨਸ ਦੇ ਵਿੱਚ ਸਿਰਫ 2000 ਘਰਾਂ ਦੀ ਕੰਸਟਰਕਸ਼ਨ ਸ਼ੁਰੂ ਕੀਤੀ ਗਈ ਆ। ਕੰਪਲੀਸ਼ਨ ਕਿੰਨੀ ਹੋਈ ਆ ਇਹ ਤਾਂ ਰੱਬ ਜਾਣਦਾ। 2000 ਦੀ ਕੰਸਟਰਕਸ਼ਨ ਹੀ ਸ਼ੁਰੂ ਕੀਤੀ ਗਈ ਆ 12 ਪਲੱਸ ਮਹੀਨਿਆਂ ਵਿੱਚ, ਅਤੇ ਕਹਿੰਦੇ ਨੇ ਕਿ 19,000 ਘਰਾਂ ਦੀ ਪਲੈਨਿੰਗ ਕੀਤੀ ਜਾ ਰਹੀ ਆ। ਕਮਾਲ ਦੀ ਗੱਲ ਆ, we need 417,000 to 469,000 per year. They are saying that in 12 months, we have started 2,000 houses of construction. Kamal di galla prava, itthe ta hun bada kamal da kam ho riya hai. So, sab to nama Health Canada reported data, eh vi dikhaunda hai, ke ਇੱਥੇ ਇਕੱਲੇ ਅੰਥੀਰੀਓ ਦੇ ਵਿੱਚ ਜਿਹੜੇ ਲੋਕ ਬਿਨਾਂ ਫੈਮਿਲੀ ਡਾਕਟਰ ਪ੍ਰਾਈਮਰੀ ਕੇਅਰ ਗਿਵਰ ਤੋਂ ਹਨ ਉਹ 2.5 million ਨੇ। ਕੁੱਲ ਮਿਲਾ ਕੇ ਕੈਨੇਡਾ 'ਚ 5.9 million ਨੇ। ਘਰਾਂ ਦੀ ਗੱਲ ਕਰ ਲਓ ਯਾਰ, ਹੈਲਥ ਕੇਅਰ ਦੀ ਗੱਲ ਕਰ ਲਓ ਯਾਰ, ਸਕੂਲਸ ਦੇ ਵਿੱਚ ਗੱਲ ਕਰ ਲਓ ਯਾਰ, ਹੈਮਿਲਟਨ ਵਰਗੇ ਜਿਹੜੇ ਸਬਰਬਸ ਨੇ ਇਨ ਦ ਜੀ ਟੀ ਏ, ਉੱਥੇ ਤਾਂ ਐਲੀਮੈਂਟਰੀ ਸਕੂਲਸ ਦੇ ਵਿੱਚ ਇੰਨੀ ਜ਼ਿਆਦਾ ਓਵਰ ਕਰਾਊਡਿੰਗ ਹੈ ਕਿ ਉਹਨਾਂ ਦੀ ਜਿਹੜੀ ਆਪ ਦੀ ਯੂਟੀਲਾਈਜੇਸ਼ਨ ਰੇਟ ਹੈ ਸਰਪਾਸ ਕੀਤੀ ਗਈ ਹੈ 124% to 169% ਅਬਵ ਮੈਕਸੀਮਮ ਇੱਕ ਇੱਕ ਕਲਾਸ ਦੇ ਵਿੱਚ। ਅਤੇ ਨੰਬਰ ਵਨ ਕਾਰਨ ਇਹਨੇ ਦੱਸਿਆ ਹੈ ਸਡਨ ਪਾਪੂਲੇਸ਼ਨ ਗਰੋਥ ਦੇ ਉੱਤੇ ਇਮੀਗ੍ਰੇਸ਼ਨ। ਸੋ ਇਮੀਗ੍ਰੇਸ਼ਨ ਦੀ ਗੱਲਬਾਤ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅੱਜ ਕੀਤੀ ਆ ਕਿ ਮਿਲੀਅਨਸ ਐਂਡ ਮਿਲੀਅਨਸ, ਉਹ ਵੀ ਖਾਸ ਅਨਚੈੱਕਡ ਅਨਵੈਡਿਡ ਖਤਰਨਾਕ ਕ੍ਰਿਮੀਨਲ ਲੋਕ ਕੈਨੇਡਾ 'ਚ ਆ ਰਹੇ ਨੇ ਅਤੇ ਇਹ ਆਪਣੀ ਬਰਬਾਦੀ ਹੀ ਕਰ ਰਹੇ ਆ। ਸਰਕਾਰ ਇਹ ਮੁਸੀਬਤਾਂ ਤਕਲੀਫਾਂ ਜਲਦ ਸਾਂਭ ਹੀ ਨਹੀਂ ਸਕੂਗੀ ਅਤੇ ਇਹ ਲਿਬਰਲ ਟੇਕ ਓਵਰ ਜੋ ਕਿ ਫਿਊਚਰ ਵੋਟਰ ਬੇਸ ਬਣਾ ਰਹੇ ਨੇ ਇਹ ਉਹ ਬੈਕਫਾਇਰ, ਨਤੀਜਾ ਬਹੁਤ ਮਾੜਾ ਹੋਊਗਾ। ਪਰ ਓਨਲੀ ਟਾਈਮ ਵਿਲ ਟੈਲ, ਹੁਣ ਤੱਕ ਤਾਂ ਨੁਕਸਾਨ ਮੈਸ ਇਮੀਗ੍ਰੇਸ਼ਨ ਦਾ ਬਥੇਰਾ ਹੋ ਗਿਆ ਹੈ, ਹੋਰ ਕਿੰਨਾ ਕੁ ਹੋਣਾ ਹੈ ਇਹ ਤਾਂ ਹੁਣ ਟਾਈਮ ਹੀ ਦਿਖਾਊਗਾ। ਅਤੇ ਦੋਸਤੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਅੱਜ ਵਧੀਆ ਖਾਣਾ ਪੀਣਾ ਚਾਹੁੰਦੇ ਹੋ ਫਿਰ ਅੱਜ ਹੀ ਪਹੁੰਚੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ। 3 ਲੋਕੇਸ਼ਨ ਸਰਵ ਯੂ, 275 ਗਾਰਡਨ ਬਰੁੱਕ ਟ੍ਰੇਲ ਅਤੇ ਕੈਸਲਮੋਰ, 85 ਮੌਂਟਪੈਲੀਅਰ ਸਟਰੀਟ ਜੋ ਕਿ ਮਿਸਿਸਾਗਾ ਰੋਡ 'ਤੇ ਫਾਈਨੈਂਸ਼ੀਅਲ 'ਤੇ ਹੈ, ਜਾਂ 15 ਫੈਂਟਰ ਵੇ ਜੋ ਕਿ ਬੋਵੇਰ ਅਤੇ ਚਿੰਕੂਜ਼ੀ 'ਤੇ ਹੈ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਵਾਲੇ ਸਵੇਰੇ 2 ਵਜੇ ਤੱਕ ਓਪਨ ਫੋਰ ਬਿਜ਼ਨਸ ਹਨ। 3 ਲੋਕੇਸ਼ਨਸ ਇਨ ਬ੍ਰੈਂਪਟਨ, ਨਾਲੇ ਯੂਨੋ ਗਲੋਬਲ ਐਡਵਾਈਜ਼ਰੀ ਨਾਲ ਸੰਪਰਕ ਕਰੋ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ, ਸਕਿੱਲਸ ਡਿਵੈਲਪ ਕਰਨਾ ਚਾਹੁੰਦੇ ਹੋ। 50,000 ਤੋਂ ਲੈ ਕੇ ਤੁਹਾਨੂੰ ਆਲ ਦ ਵੇ $170,000 0% ਇੰਟਰਸਟ ਲੋਨ ਪ੍ਰੋਵਾਈਡ ਕਰ ਸਕਦੇ ਨੇ। ਤੁਹਾਨੂੰ ਪੀ ਆਰ ਹੋਣਾ ਜਾਂ ਸਿਟੀਜ਼ਨ ਹੋਣਾ ਜਾਂ ਰੈਫਿਊਜੀ ਹੋਣਾ, ਪ੍ਰੋਟੈਕਟਡ ਪਰਸਨ ਹੋਣਾ ਜ਼ਰੂਰੀ ਆ, ਪਰ ਕੋਈ ਏਜ ਲਿਮਿਟ ਨਹੀਂ। ਫੰਡਿੰਗ ਜਿੱਥੇ ਮਰਜ਼ੀ ਖਰਚਣਾ ਚਾਹੁੰਦੇ ਹੋ ਖਰਚ ਸਕਦੇ ਹੋ, ਅਤੇ ਤੁਸੀਂ ਜਾ ਕੇ ਪੜ੍ਹਾਈ ਖਤਮ ਤੋਂ ਕਰਨ ਤੋਂ ਬਾਅਦ ਵੀ ਜਾ ਕੇ ਪਹਿਲੀ ਕੋਈ ਕਿਸ਼ਤ ਜਾਂ ਪਹਿਲਾਂ ਕੋਈ ਵਿਆਜ ਪੇ ਕਰਨਾ ਹੈ, ਕੋਈ ਕ੍ਰੈਡਿਟ ਚੈੱਕ ਨਹੀਂ। ਸਾਰੇ ਈਜ਼ੀ ਟੂ ਪਾਸ ਕੋਰਸਿਸ ਨੇ ਲਾਈਕ PSW ਅਰਲੀ ਚਾਈਲਡਹੁੱਡ ਅਸਿਸਟੈਂਟ, ਸਾਰੇ ਆਨਲਾਈਨ ਬਿਨਾਂ ਐਗਜ਼ਾਮ ਤੋਂ ਕੋਰਸਿਸ ਨੇ। ਅੱਜ ਹੀ ਯੂਨੋ ਗਲੋਬਲ ਐਡਵਾਈਜ਼ਰੀ ਦੇ ਸਰਾਂਚ ਨਕਬਾਲ ਨਾਲ ਸੰਪਰਕ ਕਰੋ 437-264-3175 437-264-3175। ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਆ, ਕਾਲ ਟੈਕਸਟ ਵਟਸਐਪ ਐ 416-457-3381 416-457-3381। ਪ੍ਰੋਗਰਾਮ ਤੋਂ ਬਾਅਦ ਸਾਡੇ ਕਿਸੇ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੋਵੇ, ਤੁਸੀਂ ਆਪਦੇ ਬਿਜ਼ਨਸ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਸੇਮ ਨੰਬਰ। ਜੇ ਤੁਸੀਂ ਆਪਣੇ ਪਰਿਵਾਰ ਦੇ ਲਈ ਕੋਈ ਵੀ ਲਾਈਫ ਇੰਸ਼ੋਰੈਂਸ ਦੀ ਪਲੈਨਿੰਗ ਨਹੀਂ ਕੀਤੀ ਹੈ, ਮੇਰੇ ਨਾਲ ਸਿਮਰਾਜ ਸਿੱਧੂ ਨਾਲ ਜ਼ਰੂਰ ਸੰਪਰਕ ਕਰੋ ਫੋਰ ਆਲ ਯੋਰ ਇੰਸ਼ੋਰੈਂਸ ਨੀਡਸ 416-457-3381 416-457-3381 416-457-3381। ਇੱਥੇ ਤੋਂ ਆ ਗਿਆ ਜੀ, ਸਤਿ ਸ਼੍ਰੀ ਅਕਾਲ।

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
2: S&S Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन लई या सलाह लैण लई अज ही S&S Lawyers नूं कॉल करो 416-655-2000।
3: GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ। ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ $6,29,990 ਤੋਂ ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ ਪੈਰਾਡਾਈਸ ਡਿਵੈਲਪਮੈਂਟਸ.com, ਪੈਰਾਡਾਈਸ ਡਿਵੈਲਪਮੈਂਟਸ.com।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ ਹਾਈਵੇ 401 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com ballymorehomes.com ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8 905-204-1313 905-204-1313 ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ
4: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905 7

ਪੰਜਾਬੀ ਲਹਿਰਾਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ।

ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾ ਲੈ ਕੇ, ਠੀਕ 9 ਵਜੇ ਤੱਕ ਤੁਹਾਡੇ ਨਾਲ ਜੁੜੇ ਹਾਂ, ਤੁਹਾਡੇ ਨਾਲ ਲਾਉਂਦੇ ਹਾਂ ਰੌਣਕਾਂ, ਤੁਹਾਡੇ ਨਾਲ ਕਰਦੇ ਹਾਂ ਗੱਲਾਂ ਬਾਤਾਂ। ਕੀ ਬਣਦਾ, ਕਿਵੇਂ ਹੋ, ਠੀਕ ਠਾਕ ਹੋ, ਬੱਲੇ ਬੱਲੇ ਚੜ੍ਹਦੀ ਕਲਾ, ਗਾਰਡਨ ਗਾਰਡਨ ਕਾਟੋ ਫੁੱਲਾਂ 'ਤੇ, ਆਈ ਹੋਪ ਯਾਰ।

ਜ਼ਿੰਦਗੀ ਇੱਕ ਮਲੀ ਆ, ਜੇ ਕਾਟੋ ਫੁੱਲਾਂ ਤੇ ਨਹੀਂ, ਜੇ ਚੜ੍ਹਦੀ ਕਲਾ ਚ ਨਹੀਂ ਹੈਗੇ, ਜੇ ਨਹੀਂ ਇੰਜੋਏ ਕਰ ਰਹੇ, ਫਿਰ ਗੱਲ ਗਲਤ ਹੈ ਯਾਰ। ਇਹ ਦੇਖੋ ਬਹੁਤ ਜ਼ਰੂਰੀ ਚੀਜ਼ਾਂ ਨੇ ਕਿ ਇੱਕ ਲਾਈਫ ਉਸਨੂੰ ਖੂਬ ਇੰਜੋਏ ਕਰੀਏ, ਇੱਕੋ ਜ਼ਿੰਦਗੀ ਹੈ। ਦੇਖੋ ਹਰੇਕ ਨਾਲ ਕਹਿੰਦੇ ਨਹੀਂ ਹੁੰਦੇ ਆਪਾਂ ਹਮੇਸ਼ਾ ਹੀ ਕਿ ਪਿਆਰ ਨਾਲ ਰਹੋ, ਪਿਆਰ ਨਾਲ ਗੱਲਾਂ ਬਾਤਾਂ ਕਰੋ, ਅਤੇ ਜਸਟ ਹੈਵ ਅ ਗ੍ਰੇਟ ਟਾਈਮ ਯਾਰ। ਲਾਈਫ 'ਚ ਕੋਈ ਇੱਕ ਐਸੀ ਚੀਜ਼ ਨਹੀਂ ਜਿਹੜੀ ਬਾਹਲੀ ਸੀਰੀਅਸ ਹੁੰਦੀ ਹੈ, ਕਿੰਨੀਆਂ ਕੁ ਸੀਰੀਅਸ ਗੱਲਾਂ ਨੇ ਯਾਰ। ਆਈ ਥਿੰਕ ਲਾਈਫ ਦੇ ਵਿੱਚ ਬਹੁਤ ਘੱਟ ਚੀਜ਼ਾਂ ਨੇ ਜਿਹੜੀਆਂ, ਹੁਣ ਦੇਖੋ ਸੀਰੀਅਸ ਤਾਂ ਉਹ ਹੈ ਜਿਹਨੂੰ ਕੋਈ ਵਾਕਈ ਕੋਈ ਹੈਲਥ ਇਸ਼ੂ ਹੈ, ਕੋਈ ਬੰਦਾ ਉਹਦੇ ਕੋਲ ਖਾਣ ਨੂੰ ਰੋਟੀ ਹੈ ਨਹੀਂ ਗੀ। ਹੁਣ ਆਪਾਂ ਗੱਡੀਆਂ 'ਚ ਵੀ ਹਾਂ, ਗੈਸ ਪਾਉਣ ਨੂੰ ਪੈਸਾ ਹੈਗਾ, ਬਾਹਰ ਵੀ ਜਾਂਦੇ ਹਾਂ ਰੈਸਟੋਰੈਂਟਾਂ 'ਤੇ ਖਾਣਾ ਪੀਣਾ ਖਾਣ, ਸੋਹਣੇ ਕੱਪੜੇ ਵੀ ਲੈਂਦੇ ਹਾਂ, ਫਿਰ ਵੀ ਉਲਾਂਭੇ ਦੇਈ ਜਾਂਦੇ ਯਾਰ। ਸੋ ਵੀ ਨੀਡ ਟੂ ਬੀ ਅ ਲਿਟਲ ਥੈਂਕਫੁਲ, ਸ਼ੁਕਰਾਨਾ ਕਰਿਆ ਕਰੋ ਕਿ ਯਾਰ ਜਿੰਨਾ ਰੱਬ ਦਿੱਤਾ ਉਹ ਬਈ ਇੰਨਾ ਵੀ ਨਾ ਦਿੰਦਾ ਫਿਰ ਕੀ ਕਰਦੇ ਹੈ।

ਕਿਉਂਨਾ ਹੁਣ ਕੱਲ ਭਾਜੀ ਇੱਕ ਸੁਣ ਰਹੇ ਸੀਗੇ, ਉਹਨਾਂ ਦਾ ਫੋਨ ਆਇਆ ਕਿ ਨਵੀਂ ਯਾਰ ਤੇਰੇ ਤੇ ਪਰਚਾ ਦਰਜ ਕਰਾਉਣਾ। ਮੈਂ ਕਿਹਾ ਏਡਾ ਕਿਹੜਾ, ਮੈਂ ਕੀ ਕਰ ਦਿੱਤਾ? ਫਿਰ ਕਹਿੰਦੇ ਟਿਊਨ ਜੀ ਚਲਾ ਕੇ ਨਾ ਨਵੀਂ, ਫਿਰ ਗਾਣਾ ਨੀ ਤੁਸੀਂ ਲਾਉਂਦੇ ਪੂਰਾ। ਸੋ ਮੈਂ ਹੱਸਦਾ ਸੀਗਾ, ਭਾਜੀ ਕਿਵੇਂ ਹੋ, ਤੁਸੀਂ ਸੁਣ ਰਹੇ ਹੋਵੋਗੇ ਪ੍ਰੋਗਰਾਮ ਨੂੰ। ਮੈਂ ਕਿਹਾ ਇਹੀ ਤਾਂ ਫਿਰ ਗੱਲਾਂ ਨੇ, ਜੇ ਗਾਣਾ ਨਹੀਂ ਲਾਉਂਦੇ ਤਾਂ ਫਿਰ ਤੁਸੀਂ ਕਾਲ ਕਰ ਲੈਂਦੇ ਹੋ, ਜੇ ਗਾਣਾ ਲਾ ਦਿੰਦੇ ਫਿਰ ਤੁਸੀਂ ਕਹਿਣਾ ਸੀਗਾ ਕਿ ਨਵੀਂ ਯਾਰ ਤੁਸੀਂ ਤਾਂ ਜਦੀ ਲਾਤਾ, ਅਤੇ ਫਿਰ ਗਾਣਾ ਸੁਣ ਕੇ ਤੁਸੀਂ ਵੀ ਜਾ ਆਪਣੇ ਕੰਮਾਂ ਕਾਰਾਂ ਨੂੰ ਨਿਰੋ ਕੰਮਾਂ ਕਾਰਾਂ 'ਚ ਬਿਜ਼ੀ ਹੋ ਜਾਣਾ ਸੀ। ਸੋ ਪ੍ਰੋਗਰਾਮ ਪੰਜਾਬੀ ਲਹਿਰਾ 905-673-3337 9056733337 ਆਪਣਾ ਇੱਕੋ ਇੱਕ ਨੰਬਰ ਹੈ, ਗੱਲਾਂ ਬਾਤਾਂ ਕਰਦੇ ਹਾਂ, ਰੌਣਕ ਮੇਲਾ ਲਾਉਂਦੇ ਹਾਂ, ਅਤੇ ਸਟੂਡੀਓ 'ਚ ਗੱਲਬਾਤ ਲਈ 9056733337

0: YouTube ਦੇ ਉੱਤੇ ਇੰਟਰਵਿਊ ਪਾਈ ਹੈ ਤੇ ਮੈਂ ਕਹਿੰਦਾ ਬੜੀ ਦੁਨੀਆ ਯਾਰ ਹਜ਼ਾਰਾਂ ਦੀ ਗਿਣਤੀ 'ਚ ਲੱਖਾਂ ਦੀ ਗਿਣਤੀ 'ਚ ਦੇਖ ਰਹੀ ਹੈ। ਸੋ ਇੰਟਰਵਿਊ ਅਸੀਂ ਪਾਈ ਹੈ ਸਿੱਧੂ ਮੂਸੇਵਾਲੇ ਬਾਈ ਦੇ ਜਿਹੜਾ ਹੋਲੋਗ੍ਰਾਮ ਟੂਰ ਹੋ ਰਿਹਾ ਉਹਦੇ ਬਾਰੇ ਅਤੇ ਇੰਟਰਵਿਊ ਹੈ ਸਨੀ ਮੌਲਟਨ ਦੇ ਨਾਲ ਅਤੇ ਨਾਲ ਪਲੈਟੀਨਮ ਇਵੈਂਟਸ ਤੋਂ ਹੰਟਰ ਸਿੰਘ ਹੈ ਬਾਈ ਜੋ ਦੁਨੀਆ ਭਰ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਹੋਲੋਗ੍ਰਾਮ ਟੂਰ ਕਰਵਾ ਰਿਹਾ। ਸੋ ਹੋਲੋਗ੍ਰਾਮ ਬਾਰੇ ਕਿਵੇਂ ਪਲੈਨਿੰਗ ਹੋਈ ਸਾਰੀ ਗੱਲਬਾਤ ਉਸ ਇੰਟਰਵਿਊ 'ਚ ਹੋਈ ਹੈ ਅਤੇ ਹੰਟਰ ਸਿੰਘ ਇਹ ਮੇਨ ਔਰਗਨਾਈਜ਼ਰ ਨੇ ਜਿਨ੍ਹਾਂ ਨੇ ਹੋਲੋਗ੍ਰਾਮ ਇਟਲੀ ਜਾ ਕੇ ਤਿਆਰ ਕਰਵਾਇਆ। ਸੋ ਤੁਸੀਂ ਯੂਟਿਊਬ ਪੰਜਾਬੀ ਲਹਿਰਾਂ ਦੇ ਪੇਜ 'ਤੇ ਜਾਓ PUNJABILEHORAN ਯੂਟਿਊਬ ਦੇ ਉੱਤੇ ਅਤੇ ਸਾਡੀ ਇੰਟਰਵਿਊ ਤੁਸੀਂ ਦੇਖੋ ਅਤੇ ਇੰਟਰਵਿਊ ਤੁਸੀਂ ਇੰਜੋਏ ਵੀ ਕਰੋਗੇ, ਬੜੀਆਂ ਨਵੀਆਂ ਨਵੀਆਂ ਚੀਜ਼ਾਂ ਸੁਣਨ ਨੂੰ ਵੀ ਮਿਲਣਗੀਆਂ ਅਤੇ ਹੈਵ ਅ ਗੁੱਡ ਟਾਈਮ। ਯੂਟਿਊਬ ਪੇਜ ਹੈ ਸਾਡਾ ਪੰਜਾਬੀ ਲਹਿਰਾਂ PUNJABILEHORAN। ਤੁਹਾਨੂੰ ਜੋਬ ਬਾਰੇ ਦੱਸ ਦਈਏ, ਜਿਹੜੇ ਮਿੱਤਰ ਸੱਜਣ ਵਿਹਲੇ ਆ ਅਤੇ ਕਹਿੰਦੇ ਆ ਨਵੀਂ ਯਾਰ ਕੰਮ ਹੈ ਨਹੀਂ ਕੰਮ ਹੈ ਨਹੀਂ ਕੰਮ ਹੈ ਨਹੀਂ, ਟੈਨਸ਼ਨ ਨਹੀਂ ਲੈਣੀ, ਕੰਸਟਰਕਸ਼ਨ ਦੀ ਜੋਬ ਹੈ ਅਤੇ ਬਹੁਤ ਸਾਰੇ ਵਰਕਰ ਚਾਹੀਦੇ ਆ। ਨੰਬਰ ਤੁਸੀਂ ਫੋਨ ਕਰਨਾ 416-822-2239 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ, ਜੋਬ 'ਤੇ ਲੱਗੋ ਅਤੇ ਚੱਕ ਦਿਓ ਫੱਟੇ 4661। ਹਾਂਜੀ ਬਾਈ ਜੀ।
1: ਹਾਂਜੀ ਨਵੀਂ, ਸਤਿ ਸ਼੍ਰੀ ਅਕਾਲ ਵੀਰੇ, ਕਿੱਦਾਂ ਹਾਲ ਚਾਲ ਹੈ?
0: ਵਧੀਆ ਜੀ, ਫਿਰ ਪਰਚਾ ਦਰਜ ਹੋ ਜਾਣਾ ਹੈ।
1: ਮੈਂ ਆਉਂਦਾ ਹੀ ਸੀਗਾ ਗੱਡੀ 'ਚ, ਅੱਜ ਬਸ ਮੈਂ ਕਰਨਾ ਨੀ ਸੀਗਾ ਫੋਨ, ਮੈਂ ਕਿਹਾ ਚਲੋ ਯਾਰ ਕੱਲ ਹਾਜ਼ਰੀ ਲਵਾਤੀ ਸੀਗੀ ਪਰ ਫਿਰ ਤੁਸੀਂ ਕਿਹਾ, ਮੈਂ ਕਿਹਾ ਚਲੋ ਯਾਰ ਹੁਣ ਹਾਜ਼ਰੀ ਲਵਾਈ।
0: ਨਹੀਂ ਮੈਂ ਨਹੀਂ, ਥੈਂਕ ਯੂ, ਮੈਂ ਕਿਹਾ ਅਸੀਂ ਵੀ ਕੀ ਕਹਿੰਦੇ ਹੁੰਦੇ ਆ ਵੀ ਪੁਲਿਸ ਨੇ ਕਹਿਣਾ ਤਾਂ ਬੰਦਾ ਰੋਜ਼ ਹੀ ਇਹਦੇ 'ਤੇ ਪਰਚਾ ਦਰਜ ਹੋ ਜਾਂਦਾ ਹੈ।
1: ਬਿਲਕੁਲ ਬਿਲਕੁਲ ਬਿਲਕੁਲ।
0: ਚਲੋ ਹੋਰ ਸੁਣਾਓ ਕਿਵੇਂ ਹੋ?
1: ਬਸ ਪਹੁੰਚ ਗਏ ਵੀ ਕੰਮ ਤੇ, ਦਿਹਾੜੀ ਦੀ ਤਿਆਰੀ ਆ।
0: ਤੁਸੀਂ ਨਾਈਟ ਸ਼ਿਫਟ ਕੰਮ ਕਰਦੇ ਹੋ?
1: ਉਹ ਯਾਰ ਨਾਈਟ ਨਾ ਤਾਂ ਵੀਰੇ ਸਾਡਾ ਤਾਂ ਨਰਸਿੰਗ ਵਾਲਾ ਕੰਮ ਆ, ਨਾ ਸਵੇਰੇ ਨਾ ਦੁਪਹਿਰੇ ਨਾ ਸ਼ਾਮ ਨੂੰ ਨਾ ਰਾਤ ਨੂੰ, ਸਾਡਾ ਤਾਂ ਬੱਚਾ ਛੋਟਾ ਉਹਦੇ ਕਰਕੇ ਮੈਂ ਕਦੇ ਤਾਂ ਦੁਪਹਿਰੇ ਸਟਾਰਟ ਕਰਦਾ ਹੁਣ ਨਾ ਸਵੇਰੇ 9 ਵਜੇ, ਕਦੇ ਦੁਪਹਿਰੇ 1 ਵਜੇ ਤੇ ਕਈ ਵਾਰ 6:30 ਵਜੇ, ਕਈ ਵਾਰ ਰਾਤ ਨੂੰ 11 ਵਜੇ।
0: ਕੰਮ ਕੀ ਕਰਦੇ ਹੋ?
1: ਕੰਮ ਮੈਂ ਤਾਂ ਇੱਥੇ ਕਰਦਾ, ਐਮਾਜ਼ਾਨ ਹੀ ਕਰਦਾ ਵੀਰੇ।
0: ਐਮਾਜ਼ਾਨ ਤੇ? ਠੀਕ ਹੈ ਠੀਕ ਹੈ।
1: ਕਰਦਾ ਸੀਗਾ ਹਾਂਜੀ, ਟਰੱਕ ਦਾ ਛੱਡਤਾ ਹੁਣ।
0: ਠੀਕ ਹੈ। ਸੋ ਐਮਾਜ਼ਾਨ ਦਾ ਉਹ ਆਏ ਤੁਹਾਨੂੰ ਦੇ ਦਿੰਦੇ ਸ਼ਿਫਟਾਂ, ਕਦੇ ਸਵੇਰੇ ਕਦੇ ਦੁਪਹਿਰੇ ਕਦੇ ਸ਼ਾਮ?
1: ਹਾਂਜੀ ਉਹ ਮੇਰੇ ਕੋਲੇ ਹੈਗਾ, ਹਾਂਜੀ ਉਹ ਫਲੈਕਸ ਸਕੇਜੂਲ ਹੈ ਮੇਰਾ, ਫਲੈਕਸ ਦੇ ਵਿੱਚ ਤੁਹਾਨੂੰ ਆਪ ਚ ਉਹ ਸਕੇਜੂਲ ਪਿਕ ਕਰਨਾ ਪੈਂਦਾ।
0: ਅੱਛਾ,
1: ਉਹਦੇ ਵਿੱਚ ਤੁਸੀਂ ਜਦੋਂ ਮਰਜ਼ੀ ਆ ਜਾਓ ਫਿਰ ਉਹ
0: ਜਿੱਦਾਂ ਦਾ। ਚਲੋ ਠੀਕ ਹੈ, ਬੱਚੇ ਨਾਲ ਫਿਰ ਥੋੜੇ ਸੌਖਾ ਵੀ ਹੋ ਜਾਂਦਾ ਨਾ?
1: ਉਹ ਸੌਖਾ ਹੋ ਜਾਂਦਾ ਹਾਂਜੀ, ਕਈ ਵਾਰ ਦਿਲ ਕਰਦਾ 4 ਘੰਟੇ

0: ਸੁਧਾਰਨ ਲਈ ਪਰਮਾਤਮਾ ਨੇ ਬੰਦੇ ਨੂੰ ਇਨਸਾਨ ਦੀ ਜੋਨੀ ਦੇ ਦਿੱਤੀ। ਜਿਹੜਾ ਬੰਦਾ ਚੱਲ ਗਰੀਬ ਹੀ ਹੋਇਆ ਉੱਥੇ ਹਨਾ, ਉਹਨੂੰ ਰੋਟੀ ਤੋਂ ਵੀ ਤਰਸਦਾ, ਦੁੱਖ ਤਕਲੀਫ ਕੋਈ ਉਹਨੂੰ ਇਲਾਜ ਕਰਾਉਣ ਤੋਂ ਵੀ ਤਰਸਦਾ, ਉਹਦੀ ਤਾਂ ਬਜਰਦੀ ਆ ਜ਼ਿੰਦਗੀ ਨਵੀਂ ਕੁਛ ਨੀ ਨਾ ਹਨਾ। ਚਲੋ ਜਿੱਦਾਂ ਵੀ ਆ, ਪਰਮਾਤਮਾ ਤੰਦਰੁਸਤੀ ਦੇਵੇ ਸਾਰਿਆਂ ਨੂੰ, ਚੜ੍ਹਦੀ ਕਲਾ ਜੀ ਰੱਖੇ। ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਨਜ਼ਾਰਾ ਆ ਜਾਂਦਾ ਸੁਣ ਕੇ।
1: ਥੈਂਕ ਯੂ ਭਾਜੀ, ਥੈਂਕ ਯੂ,
0: ਬਹੁਤ ਨਜ਼ਾਰਾ ਆਇਆ।
1: ਚਲੋ ਸ਼ੁਕਰੀਆ, ਥੈਂਕ ਯੂ, ਬਹੁਤ ਧੰਨਵਾਦ ਤੁਹਾਡਾ। ਪ੍ਰੋਗਰਾਮ ਵਿੱਚ ਜਾਵੇ ਨਾ ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਤੁਹਾਡੇ ਨਾਲ, ਇੱਕ ਮੈਂ ਤੁਹਾਨੂੰ ਜਾਣਕਾਰੀ ਦੇ ਦੇਵਾਂ ਜੀ, ਗਰੋਸਰੀ ਕਰਨੀ ਆ, ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਡੂਗਲ ਦਾ ਕੋਰਨਰ, ਕੈਨੇਡੀ ਐਂਡ ਮੇਫੀਅਰ ਦੇ ਐਨ ਬਿਲਕੁਲ ਨਾਲ। ਫਰੈਸ਼ ਫੂਡ ਸੈਂਟਰ ਤੇ ਜਾਓ, ਮਨਪਸੰਦ ਦੀ ਗਰੋਸਰੀ ਕਰੋ ਤੇ ਵਧੀਆ ਡੀਲਾਂ ਲਓ। 1981 ਹਾਂਜੀ ਵੀਰੇ, ਕੀ ਹਾਲ ਆ?
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਵਧੀਆ ਵੀਰੇ, ਕੀ ਬਣਦਾ?
0: ਬਸ ਠੀਕ ਠਾਕ, ਜਾਮ ਬਹੁਤ ਲੱਗਿਆ ਪਿਆ ਬ੍ਰਹਮਕੰਡ ਵਿੱਚ, ਹਰ ਜਗ੍ਹਾ ਹੀ ਜਾਮ ਹੋਇਆ ਪਿਆ।
1: ਜਾਮ ਤਾਂ ਲੱਗਿਆ ਕਿ ਯਾਰ ਹੁਣ ਪੰਜਾਬੀ ਜਰਾ ਆ ਗਿਆ, ਹੁਣ ਜਾਮ ਹੀ ਜਾਮ ਹੈ।
0: ਹਾਂਜੀ ਹਾਂਜੀ, ਮੈਂ ਵੀਰੇ ਇੱਕ ਸੌਂਗ ਲਵਾਉਣਾ ਸੀਗਾ।
1: ਹਾਂਜੀ,
0: ਉਹਨਾਂ ਗਾਣਾ ਹੈਗਾ ਨਾ ਸਤਿੰਦਰ ਦਾ, ਪੀਆਰ ਆ ਪਿੰਡਾਂ ਦੀ।
1: ਹਾਂ ਸਤਿੰਦਰ ਦਾ, ਸਤਿੰਦਰ ਦਾ ਯਾਰ ਬੜਾ ਵਧੀਆ ਗਾਣਾ ਤੇ ਉਹ ਵੀ ਲਾਉਣੇ ਆ। ਤੁਸੀਂ ਹਿੰਮਤ ਸੰਧੂ ਦੀ ਨਵੀਂ ਐਲਬਮ ਸੁਣੀ? ਹਿੰਮਤ ਸੰਧੂ ਦੀ ਵੀ ਐਲਬਮ ਬੜੀ ਵਧੀਆ।
0: ਉਹ
1: ਅਸੀਂ ਸੁਣਾ ਦਾਂਗੇ।
0: ਹਾਂਜੀ
1: ਹਾਂਜੀ, ਪਿੰਡਾਂ ਦੇਖੋ ਆ ਕੈਨੇਡਾ ਗਏ ਪੀ ਆਰ ਲਈ ਆ ਪਿੰਡਾਂ ਦੀ। ਤੁਸੀਂ
0: ਉਹ ਨਾ ਗਾਣੇ ਦੀ ਟਿਊਨਿੰਗ ਬਹੁਤ ਸੋਹਣੀ ਆ ਉਹ ਗਾਣੇ ਦੀ, ਜਦੋਂ ਗੱਡੀ ਚਲਾਉਂਦੇ ਨਾ ਆਪਾਂ ਨਿਆਰਾ ਜਿਹਾ ਆਉਂਦਾ ਸੁਣ ਕੇ।
1: ਤੁਸੀਂ ਕੈਨੇਡਾ ਕਿਉਂ ਆਏ?
0: ਚੰਗੀ ਲਾਈਫ ਲਈ ਵੀਰੇ, ਚੰਗੀ ਲਾਈਫ ਜਿਉਣ ਆਏ ਆ। ਜਿਵੇਂ ਕਹਿੰਦੇ ਮੈਂ 30 ਸੀਗਾ ਜਦੋਂ ਮੈਂ ਇੱਥੇ ਕੈਨੇਡਾ ਆਇਆ, ਇੰਡੀਆ ਲਾਈਫ ਦੇਖ ਲਈ ਸੀ ਤੇ ਇੱਥੇ ਲਾਈਫ ਹੋਰ ਸਟੋਰ ਕਰਨ ਦੀ ਕੋਸ਼ਿਸ਼ ਕਰ।
1: ਸੋ ਚੰਗੀ ਲਾਈਫ ਜੀਣ ਲਈ ਇੱਥੇ ਆਏ ਹੋ, ਉੱਥੇ ਕੀ ਕਮੀਆਂ ਸੀ ਇੰਨੀਆਂ ਵੀ ਤੁਸੀਂ ਕਿਹਾ ਕਿ ਨਹੀਂ ਯਾਰ ਇੱਥੇ ਨਹੀਂ ਬਣਨੀ ਗੱਲ?
0: ਬੜੀਆਂ ਕਮੀਆਂ ਨੀ ਕਹਿ ਸਕਦੇ, ਉੱਥੇ ਗਰੋਥ ਨੀ ਹੈਗੀ ਨੀ ਛੇਤੀ ਤੁਹਾਡੀ, ਹਨਾ। ਮਤਲਬ ਤੁਹਾਨੂੰ ਬਹੁਤ ਟਾਈਮ ਲੱਗਦਾ, ਤੁਹਾਡੇ ਉੱਥੇ 20 ਸਾਲ ਤੁਹਾਨੂੰ ਮਿਹਨਤ, ਇਹ ਨੀ ਗੱਲ ਤੁਹਾਡੀ ਉੱਥੇ ਕਾਮਯਾਬ ਹੋ ਸਕਦੇ, ਤੁਸੀਂ ਕਾਮਯਾਬ ਹੋ ਸਕਦੇ ਹੋ। ਤੁਹਾਨੂੰ 15-20 ਸਾਲ ਵੇਟ ਕਰਨੀ ਪਊਗੀ ਕਾਮਯਾਬ ਹੋਣ ਲਈ ਇੱਕੋ ਕੰਮ ਚ। ਬਟ ਇਸ ਕੰਟਰੀ ਚ ਜੇ 6 ਸਾਲ ਕੰਮ ਕਰ ਲਿਆ ਨਾ, ਇੱਕੋ ਕੰਮ ਕਰ ਲਿਆ ਤਾਂ ਤੁਸੀਂ ਕਾਮਯਾਬ ਹੋ ਜਾਓਗੇ। ਕੋਈ ਕੰਮ ਕਰ ਲਓ, ਕਿਹੜੀ ਮਰਜ਼ੀ ਫੀਲਡ ਚ ਕੋਈ ਕਰ ਲਓ ਕੁਛ ਵੀ,
1: ਠੀਕ ਹੈ। ਸੋ ਇੱਥੇ 6 ਸਾਲ ਕੰਮ ਕਰ ਲਿਆ ਤੇ ਉੱਥੇ 20 ਸਾਲ ਦੇ ਬਰਾਬਰ ਹੈ।
0: ਹਾਂਜੀ, ਮੇਰਾ ਇਹ ਮੰਨਣਾ ਜੇ ਤੁਸੀਂ ਦੂਈ ਪਲੇਕ ਲਗਾਤਾਰ ਲੱਗੇ ਰਹੇ, ਕੰਸਟੈਂਟਲੀ ਸੇਮ ਕੰਮ ਕਰੀ ਗਏ, ਪ੍ਰੋਪਰ ਮਿਹਨਤ ਨਾਲ, ਪ੍ਰੋਪਰ ਇਮਾਨਦਾਰੀ ਨਾਲ, ਤੇ ਫਿਰ ਗੱਲ ਬਣ ਜਾਂਦੀ ਆ।
1: ਸੋ ਤੁਸੀਂ ਵੈਸੇ ਇੱਥੇ ਆਏ ਹੋ ਤੇ ਤੁਸੀਂ ਪੂਰੇ ਖੁਸ਼ ਹੋ ਆਪਣੀ ਉਸ ਆਪਣੇ ਫੈਸਲੇ ਨਾਲ?
0: ਹਾਂ ਮੈਂ ਖੁਸ਼ ਹਾਂ ਵੀਰੇ।
1: ਹਾਂ ਹਾਂ, ਚਲੋ ਵੈਰੀ ਗੁੱਡ, ਚੰਗੀ ਗੱਲ ਹੈ।
0: ਮੈਂ ਡਿਸੀਜਨ ਜਿਹੜਾ ਲਿੱਤਾ ਸੀ ਖੁਸ਼ ਹਾਂ। ਪਰ ਜਿੱਦਾਂ ਹੁਣ ਮੈਂ ਫਰੀਦਕੋਟ ਤੋਂ ਹਾਂ, ਸਾਡੇ ਹੁਣ ਮੇਲਾ ਚੱਲ ਰਿਹਾ 3 ਦਿਨ, ਹੁਣ ਜਦੋਂ ਏਦਾਂ ਦਾ ਕੋਈ ਹੁੰਦਾ ਨਾ ਫਿਰ ਥੋੜਾ ਜਿਹਾ ਮਹਿਸੂਸ ਹੁੰਦਾ ਯਾਰ, ਇੱਥੇ ਕੰਮ ਤੋਂ ਘਰੇ ਬਈ ਕੁਛ ਹੈ ਹੀ ਨੀ ਗਾ ਯਾਰ। ਇੱਥੇ ਹੁੰਦੇ ਆ ਮੇਲੇ ਬਟ ਉਹ ਲੈਵਲ ਦੇ ਨੀ ਹੁੰਦੇ, ਉਹ ਲੈਵਲ ਜਿਹੜਾ ਹੁੰਦਾ ਹਰ ਹਨਾ ਹਰ ਸਾਲ ਘੁੰਮਣਾ, ਉਹ ਚੀਜ਼ ਥੋੜੀ ਮਿਸ ਕਰਦੇ ਆ ਅੱਜ ਕੱਲ, ਬਾਕੀ ਨੀ ਬਾਕੀ ਦਾ ਉਹ ਚੱਲੀ ਜਾਂਦਾ ਜੀ, ਉਸਦਾ ਟਾਈਮ ਹੀ ਨੀ ਲੱਗਦਾ ਵੀਰੇ।
1: ਨਾਲ ਦੀ ਨਾਲ ਮੈਸੇਜ 2-4 ਦੇ ਹੀ ਜਾਵਾਂ। ਤੁਸੀਂ ਅਨਾਜ ਮਾਰਟ ਤੇ ਜਾਣਾ, ਅਨਾਜ ਮਾਰਟ ਗਰੋਸਰੀ ਸਟੋਰ ਨਵਾਂ ਖੁੱਲਿਆ ਏਅਰਪੋਰਟ ਰੋਡ ਮੇਫੀਲਡ ਤੇ, ਜਿਹੜਾ ਨਵਾਂ ਪਲਾਜ਼ਾ ਉਹਦੇ ਵਿੱਚ, ਤੇ ਘਰ ਦਾ ਸਾਰਾ ਸਮਾਨ ਦੇਸੀ ਜਿਹੜਾ ਚਾਹੀਦਾ ਉੱਥੋਂ ਮਿਲੂਗਾ, ਹਰ ਕਿਸਮ ਦੀ ਗਰੋਸਰੀ। ਤੇ ਅਨਾਜ ਮਾਰਟ ਤੇ ਰਿਕਾਰਡ ਤੋੜ ਇਕੱਠ ਹੋਏ ਗ੍ਰੈਂਡ ਓਪਨਿੰਗ ਤੇ, ਸੋ ਅਨਾਜ ਮਾਰਟ ਤੇ ਮਾਰੋ ਗੇੜਾ ਤੁਸੀਂ ਏਅਰਪੋਰਟ ਰੋਡ ਐਂਡ ਮੇਫੀਅਰ 1695। ਹੈਲੋ
0: ਵੀਰ ਜੀ, ਕੀ ਹਾਲ ਜੀ?
1: ਵਧੀਆ ਜੀ, ਕਿਵੇਂ ਹੋ?
0: ਠੀਕ ਠਾਕ ਵੀਰ ਜੀ। ਸਤਿੰਦਰ ਦਾ ਇੱਕ ਗਾਣਾ ਹੈਗਾ ਆਪਣਾ ਗੁਜ਼ਾਰਿਸ਼ ਨਾਂ ਤੋਂ, ਅਗਰ ਟਾਈਮ ਲੱਗੇ ਤੇ ਪਲੀਜ਼ ਥੋੜੇ ਕੁ ਦੋ ਬੋਲ ਸੁਣਾ ਦਿਓ।
1: ਸਤਿੰਦਰ ਸਰਤਾਜ ਹੋਣਾ ਦਾ
0: ਗੁਜ਼ਾਰਿਸ਼ ਰਿਕੁਐਸਟ?
1: ਨਹੀਂ ਉਹੀ ਮੈਂ ਪੁੱਛਿਆ ਵੀ ਸਤਿੰਦਰ ਸਰਤਾਜ ਦਾ ਗੀਤ ਹੈ ਹਨਾ,
0: ਇਹ ਉਰਦੂ ਦਾ ਜੇ ਉਰਦੂ ਦਾ?
1: ਨਹੀਂ ਨਹੀਂ ਭਾਜੀ, ਗਾਣਾ ਗਾਇਆ ਸਤਿੰਦਰ ਸਰਤਾਜ ਨੇ ਆ।
0: ਹਾਂਜੀ।

0: ਗੁਜ਼ਾਰਿਸ਼।
1: ਠੀਕ ਹੈ, ਚਲੋ ਸ਼ੁਕਰੀਆ। ਮੈਂ ਤੁਹਾਨੂੰ ਇਹ ਪੁੱਛ ਰਿਹਾ ਸੀ, ਚਲੋ ਮੈਨੂੰ ਲੱਭ ਗਿਆ, ਵੈਸੇ ਹੁਣ ਮੈਨੂੰ ਪੁੱਛਣ ਦੀ ਲੋੜ ਨਹੀਂ। ਖੈਰ, ਮੈਸੇਜ ਆਇਆ ਕਿ ਬ੍ਰੋ ਵਾਟ ਐਨ ਐਲਬਮ, ਹਿੰਮਤ ਸੰਧੂ ਡਿਡ ਗ੍ਰੇਟ ਵਰਕ, ਕੈਨ ਯੂ ਪਲੇ ਸਰਦਾਰੀ। ਮੇਰਾ ਵੀ ਯਾਰ ਲੱਕੀ ਇਹੀ ਫੇਵਰੇਟ ਗਾਣਾ ਸਰਦਾਰੀ। ਤੁਸੀਂ ਹਿੰਮਤ ਸੰਧੂ ਦਾ ਸਰਦਾਰੀ ਨਹੀਂ ਨਾ ਸੁਣਿਆ? ਸੁਣ ਕੇ ਤੁਸੀਂ ਕਹੋਗੇ ਜ਼ਰੂਰ ਕਿ ਨਵੀਂ ਯਾਰ ਕਿਆ ਗੀਤ ਹੈ। ਸੋ ਜ਼ਰੂਰ ਤੁਹਾਡੇ ਲਈ ਸਰਦਾਰੀ ਗੀਤ ਵੀ ਲਾਵਾਂਗੇ, ਹੋਰ ਵੀ ਲਾਵਾਂਗੇ, ਤੁਸੀਂ ਬਸ ਜੁੜੇ ਰਹੋ। ਅਸੀਂ ਤਾਂ ਫਿਰ ਪੰਜਾਬੀ ਲਹਿਰਾ ਸ਼ੁਰੂ ਕਰ ਲਿਆ, ਤੁਹਾਨੂੰ ਅਸੀਂ ਕਦੇ ਨਾਰਾਜ਼ ਕੀਤਾ? ਕੋਸ਼ਿਸ਼ ਤਾਂ ਚਲੋ ਰਹਿੰਦੀ ਹੈ ਕਿ ਕਦੇ ਨਾ ਹੀ ਕਰੀਏ ਨਾਰਾਜ਼, ਕਈ ਇੱਕ ਅੱਧੇ ਸੱਜਣ ਸਾਡੇ ਹੋ ਵੀ ਜਾਂਦੇ ਆ, ਬਟ ਕੋਈ ਨਾ, ਨਾਰਾਜ਼ਗੀ ਵੀ ਦੇਖੋ, ਜਿਹੜਾ ਬੰਦਾ ਨਾਰਾਜ਼ ਹੁੰਦਾ ਹੈ ਨਾ ਉਹ ਬੰਦਾ ਪਿਆਰ ਵੀ ਬਹੁਤ ਕਰਦਾ ਹੁੰਦਾ, ਸਿੱਧੀ ਜੀ ਗੱਲ ਹੈ। ਸੋ ਕਦੇ ਤੁਹਾਡੇ ਨਾਲ ਕੋਈ ਨਾਰਾਜ਼ ਹੁੰਦਾ, ਆਏ ਨਾ ਕਰਿਆ ਕਰੋ ਕਿ ਯਾਰ ਕਿਉਂ ਕੀ ਹੋ ਗਿਆ, ਕੁਛ ਨਹੀਂ ਹੋਇਆ ਹੁੰਦਾ, ਉਹ ਬੰਦੇ ਪਿਆਰ ਵਾਲੇ ਹੁੰਦੇ ਆ। ਬੋਲਟਿਨ ਕੀਆ ਤੇ ਇਸ ਵੀਕਐਂਡ, ਕੱਲ੍ਹ ਪਰਸੋਂ ਸੈਟਰਡੇ ਬੜਾ ਸ਼ਾਨਦਾਰ ਇਵੈਂਟ ਚੱਲ ਰਿਹਾ। ਬੋਲਟਿਨ ਕੀਆ ਯਾਰ, ਜਦੋਂ ਨਾ ਤੁਸੀਂ ਕੀਆ ਦੀ ਗੱਡੀ ਦੇਖ ਲਈ, ਤੁਹਾਨੂੰ ਯਕੀਨ ਹੀ ਨਹੀਂ ਹੋਣਾ ਕਿ ਇਹ ਕੀਆ। ਮੈਨੂੰ ਜੀਵਨ ਉਹਨਾਂ ਨੇ ਕਿਹਾ, ਮੈਂ ਜੀਵਨ ਨੂੰ ਪੁੱਛਿਆ, ਮੈਂ ਕਿਹਾ ਯਾਰ ਜੀਵਨ ਮੈਨੂੰ ਕੋਈ ਗੱਡੀ ਚਾਹੀਦੀ ਹੈ ਵੀ ਬਾਲੀ ਮਹਿੰਗੀ ਨਾ ਹੋਵੇ ਪਰ ਵਧੀਆ ਸੇਫ ਹੋਵੇ ਅਤੇ ਸੋਹਣੀ ਹੋਵੇ। ਅਤੇ ਜੀਵਨ ਮੈਨੂੰ ਕਹਿੰਦੇ ਨਵੀਂ ਕੀਆ ਦੀ ਗੱਡੀ ਸਾਡੀ ਦੇਖ ਲਾ। ਮੈਂ ਕਿਹਾ ਜੀਵਨ ਯਾਰ ਕੀਆ ਦੀ ਨਹੀਂ ਦੇਖਣੀ। ਫਿਰ ਮੈਨੂੰ ਜੀਵਨ ਨੇ ਕਿਹਾ ਨਵੀਂ ਜਾਓ ਮਾੜਿਆ ਗੂਗਲ 'ਤੇ ਸਰਚ ਕਰੋ ਕੀਆ ਸੈਲਟੋਸ। ਮੈਂ ਸੱਚੀ ਗੱਡੀ ਦੇਖ ਲਈ ਅਤੇ ਮੈਂ ਕਿਹਾ ਜੀਵਨ ਮੇਰੀ ਤੁਸੀਂ ਹੋਲਡ ਕਰ ਲਓ, ਲੈਣੀ ਗੱਡੀ ਇਹੀ ਹੈ, ਇੰਨੀ ਸੋਹਣੀ ਗੱਡੀ ਹੈ ਨਾ ਕੀਆ ਦੀ। ਹੁਣ ਇਹਨਾਂ ਨੇ ਗੱਡੀਆਂ ਚੇਂਜ ਬਹੁਤ ਕਰਤੀਆਂ, ਇਹਨਾਂ ਦੀ ਮਿੰਨੀ ਵੈਨ ਹੈ ਜਿਹੜੀ ਕਾਰਨਵਲ, ਤੁਸੀਂ ਕੀਆ ਦੀ ਵੈਨ ਦੇਖ ਲਈ, ਹੋਰ ਕੋਈ ਵੈਨ ਤੁਸੀਂ ਲੈਣੀ ਵੀ ਨਹੀਂ, ਇਹ ਮੇਰਾ ਵਾਅਦਾ। ਸੋ ਕੀਆ ਦੀਆਂ ਗੱਡੀਆਂ ਦੇਖੋ, ਬੜਾ ਵਧੀਆ ਇੱਕ ਇਵੈਂਟ ਹੋ ਰਿਹਾ। ਸੋ ਬ੍ਰੈਂਡ ਨਿਊ ਕੀਆ ਸੈਡਾਨ 24,000 ਤੋਂ, ਇੰਟਰਸਟ ਰੇਟ 0.99% ਤੋਂ, ਵਿੰਟਰ ਟਾਇਰ ਬਿਲਕੁਲ ਫਰੀ ਪੈਕੇਜ ਹੈ, $2,000 ਦੀ ਵੈਲਿਊ ਵਾਲਾ, ਅਤੇ 5 ਸਾਲ 1,00,000 ਕਿਲੋਮੀਟਰ ਦੀ ਵਾਰੰਟੀ ਹੈ। ਬੋਲਟਿਨ ਕੀਆ 6476782754 6476782754 4398। ਹੈਲੋ, ਵਧੀਆ ਜੀ, ਕਿਵੇਂ ਹੋ?
2: ਵਧੀਆ ਵਧੀਆ ਵੀਰੇ, ਮੈਂ ਤਾਂ ਬਸ ਵੀਰੇ ਤੁਸੀਂ ਉਹ ਸ਼ੁਰੂਆਤ ਨੀ ਕੀਤੀ ਕਹਿ ਕੇ ਕਿ ਰੱਬ ਦਾ ਬਸ ਜਿੰਨਾ ਵੀ ਮਿਲਿਆ ਆਪਾਂ ਨੂੰ ਧੰਨਵਾਦ ਹੀ ਕਰਨਾ ਚਾਹੀਦਾ। ਮੈਂ ਤਾਂ ਸੱਚੀ ਬਾਈ ਜੀ ਧੰਨਵਾਦ ਹੀ ਕਰਦਾ, ਕਿਉਂਕਿ ਨਾ ਮੈਂ ਤੁਹਾਨੂੰ ਇੱਕ ਨਿੱਕੀ ਗੱਲ ਦੱਸਦਾ। ਮੈਨੂੰ ਨਾ ਨਿੱਕੇ ਹੁੰਦੇ ਲਾਈਕ 10th ਕਿ 9th ਜੇ ਐਪਲੈਪਸੀ ਦੀ ਪ੍ਰੋਬਲਮ ਆ ਗਈ ਸੀ,
1: ਅੱਛਾ
2: ਆਊਟ ਆਫ ਨੋਵੇਅਰ, ਮੈਨੂੰ ਤਾਂ ਪਤਾ ਹੀ ਨਹੀਂ ਇਹ ਰੋਗ, ਕਿਉਂਕਿ ਨਾ ਆਪਾਂ ਨੂੰ ਕਿਸੇ ਖਾਣ ਪੀਣ ਦਾ ਲੱਗਦਾ ਕਿ ਐਂ ਆ ਗਈ ਸੀ। ਮੈਨੂੰ ਐਂ ਲੱਗਦਾ ਹੁੰਦਾ ਕਿ ਮੈਂ ਖਤਮ ਆ, ਮੇਰਾ ਕੋਈ ਫਿਊਚਰ ਨਹੀਂ, ਕਿਉਂਕਿ ਮੈਨੂੰ ਡਾਊਟ ਨਾ ਇੰਨੀ ਰੈਸਟ੍ਰਿਕਸ਼ਨ ਲਾ ਦੀ, ਮੈਂ ਏਡਾ ਸੋਹਣਾ ਗੇਮ ਖੇਡਦਾ ਹੁੰਦਾ ਸੀ, ਮੈਨੂੰ ਕਹਿੰਦੇ ਗੇਮ ਗੂਮ ਨੀ ਖੇਡਣੀ, ਕੁਛ ਨੀ ਕਰਨਾ, ਤੂੰ ਐਂ ਨੀ ਕਰਨਾ।
1: ਅੱਛਾ,
2: ਤੇ ਮੇਰੀ ਮਾਂ ਨੇ ਐਂ ਕਿਹਾ ਜੀ, ਮੇਰੀ ਮਾਂ ਨੇ ਬਹੁਤ ਜਗ੍ਹਾ ਮੱਥੇ ਟੇਕ ਕੇ, ਤੇ ਮੈਂ ਉਹਨਾਂ ਦੀ ਕਿਰਪਾ ਨਾਲ ਜਮਾ ਠੀਕ, ਉਹ ਬਿਮਾਰੀ ਭੁੱਲ ਹੀ ਗਿਆ 11 ਮਹੀਨੇ।
1: ਤੁਹਾਨੂੰ ਕੀ, ਤੁਹਾਨੂੰ ਸੀਜ਼ਰ ਵਗੈਰਾ ਹੁੰਦੇ ਸੀ?
2: ਹਾਂਜੀ, ਉਦੋਂ ਹੋਣ ਲੱਗ ਗਏ ਸੀ 9th 10th ਦੇ।
1: ਅੱਛਾ, ਅਚਾਨਕ ਹੀ?
2: ਸਿਰਫ ਰਾਤ ਨੂੰ ਹੀ ਹੁੰਦੇ ਸੀ, ਸਿਰਫ ਰਾਤ ਨੂੰ, ਮੈਂ ਸਿਰਫ 3 ਘੰਟੇ ਸੌ ਪਾਉਂਦਾ ਸੀ।
1: ਅੱਛਾ,
2: ਬਸ ਮੈਨੂੰ ਦਿਨੇ ਕੁਛ ਨੀ ਹੁੰਦਾ, ਰਾਤ ਨੂੰ ਸਿਰਫ ਨੀਂਦ ਵੇਲੇ, ਨੀਂਦ ਚ ਮਤਲਬ ਕਿ ਨੀਂਦ ਤੜਕੇ ਨੂੰ ਜਦੋਂ ਬੋਡੀ ਉੱਡਦੀ ਸੀ ਸਾਰੀ ਥੱਕ ਜਾਂਦੀ ਸੀ, ਤੇ ਮੈਨੂੰ ਐਂ ਹੁੰਦਾ ਸੀ ਕਿ ਨਹੀਂ ਕੁਛ ਨੀ ਹੋਇਆ ਜਾਣਾ। ਮੈਂ ਕਹਿੰਦਾ ਕਿ ਉਦੋਂ ਬਾਅਦ ਇੰਨੀ ਮੈਂ ਬਸ ਸਹੀ ਡਾਕਟਰ ਦੇ ਅਕੋਰਡਿੰਗ ਮੈਡੀਸਨ ਖਾਧੀ, ਤੇ ਮੈਂ ਜਮਾ ਓਕੇ ਹੋ ਗਿਆ ਸੀ 2 ਸਾਲਾਂ ਜੀ। ਅੱਜ ਦੇਖ ਲਓ ਸਭ ਕੁਛ ਕਰ ਲਿਆ, ਕੈਨੇਡਾ ਚ PR ਵੀ ਲੈ ਲਈ, ਸਭ ਕੁਛ ਕਰ ਲਿਆ, ਓਕੇ ਆ, ਹਜੇ ਹੋਰ ਕਰੀ ਜਾਣੇ ਸਟ੍ਰਗਲ, ਬਹੁਤ ਵਧੀਆ ਕਰੀ ਜਾਣੇ ਲਾਈਫ ਨੂੰ।
1: ਦੇਖੋ, ਇੱਕ ਬੰਦੇ ਨੇ ਕਿਹਾ, ਕਹਿੰਦਾ ਕਿ ਜ਼ਿੰਦਗੀ 'ਚ ਨਾ ਲੱਖਾਂ ਪ੍ਰੋਬਲਮਸ ਤੁਹਾਡੀ ਲਾਈਫ 'ਚ ਹੋ ਸਕਦੀਆਂ ਨੇ, ਬਟ ਜਦੋਂ ਨਾ ਸਿਹਤ ਦਾ ਕੋਈ ਇਸ਼ੂ ਆ ਜਾਂਦਾ, ਫਿਰ ਸਿਰਫ ਇੱਕੋ ਹੀ ਪ੍ਰੋਬਲਮ ਹੈ, ਉਹ ਹੈ ਤੁਹਾਡੀ ਸਿਹਤ, ਬਾਕੀ ਤੁਸੀਂ ਭੁੱਲ ਜਾਂਦੇ ਹੋ। ਠੀਕ ਹੈ ਨਾ ਗੱਲ?
2: ਹਾਂਜੀ ਹਾਂਜੀ, ਮੈਂ ਉਹੀ ਕਹਿੰਦਾ, ਮੈਂ ਉੱਥੇ ਜਦੋਂ ਡਾਕਟਰ ਦੇ ਦੇਖਦਾ ਹੁੰਦਾ ਨਾ, ਮੇਰੇ ਤੋਂ ਤਾਂ ਵਿਚਾਰਿਆਂ ਦੀ ਜਵਾਕ ਜਮਾਂ ਨਿੱਕੇ ਨਿੱਕੇ, ਉਹਨਾਂ ਦੀ ਤਾਂ ਵਿਚਾਰਿਆਂ ਦੀ ਕੋਈ ਜ਼ਿੰਦਗੀ ਨੀ ਰਹੀ। ਮੈਂ ਲਾਈਕ ਇਹਦੇ ਨਾਲ ਕਹਿੰਦੇ ਮੈਮਰੀ ਲੋਸ ਵੀ ਹੋ ਜਾਂਦਾ, ਸਭ ਕੁਛ ਹੋ ਜਾਂਦਾ ਇਹ ਬਿਮਾਰੀ ਨਾਲ, ਉਹਨਾਂ ਦੇ ਸੱਟਾਂ ਸੁੱਟਾਂ ਵੱਜੀ ਹੋਣੀ। ਮੈਂ ਰੱਬ ਨੂੰ ਬਸ ਇਹੀ ਧੰਨਵਾਦ ਕਰਦਾ ਕਿ ਮੈਨੂੰ ਬਹੁਤ ਵਧੀਆ ਕੀਤਾ, ਤੂੰ ਬਿਮਾਰੀ ਦਿੱਤੀ, ਇਵਨ ਮੈਨੂੰ ਬਿਮਾਰੀ ਦਿੱਤੀ, ਮੈਂ ਇਹਨੂੰ ਚੰਗਾ ਕੀਤਾ, ਮੇਰੇ ਪੈਰ ਜ਼ਿੰਦਗੀ ਦੇ ਥੱਲੇ ਹੀ ਰਹੇ, ਮੈਂ ਵਿਗੜਿਆ ਵਿਗੜਿਆ ਨੀ। ਮੈਂ ਉਦੋਂ ਪੂਰਾ ਇਹ ਚੜ੍ਹਦੀ ਉਮਰ ਸੀ, ਪੂਰਾ ਸੀਗਾ, ਮੈਂ ਵਿਗੜ ਵੀ ਜਾਣਾ ਸੀ, ਇਹ ਮੇਰੇ ਸ਼ਾਇਦ ਲੱਗਦਾ, ਮੈਨੂੰ ਲੱਗਦਾ ਥੋੜਾ ਜਿਹਾ ਮੈਨੂੰ ਸੁਧਾਰਨ ਲਈ ਦਿੱਤੀ ਸੀ, ਮੈਂ ਠੀਕ ਹਾਂ ਹੁਣ, ਓਕੇ।
1: ਚਲੋ ਨਹੀਂ ਬ੍ਰਦਰ, ਤੁਹਾਡੀ ਸਿਹਤ ਲਈ ਬੈਸਟ ਵਿਸ਼ਸ, ਐਂਡ ਇੱਦਾਂ ਹੀ ਤੁਸੀਂ ਤੰਦਰੁਸਤ ਰਹੋ, ਖੁਸ਼ ਰਹੋ, ਤੇ ਚੱਕੀ ਚੱਲੋ ਫੱਟੇ। ਪੰਜਾਬੀ ਲਹਿਰਾਂ ਲਾਈਵ ਆਨ ਲੋਕੇਸ਼ਨ। ਸੁਖ ਜੀ, ਕਿਵੇਂ ਹੋ?
0: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ। ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰ ਇਸ ਟਾਈਮ ਸਾਡੇ ਨਾਲ ਜੁੜੇ ਹੋਏ ਹੋ, ਤੁਸੀਂ ਫਰਨੀਚਰ ਦੀ ਬਾਇੰਗ ਬਾਰੇ ਸੋਚ ਰਹੇ ਹੋ ਤੇ ਇਸ ਵੀਕਐਂਡ ਨੂੰ ਮਿਸ ਨਹੀਂ ਕਰਨਾ, ਕਿਉਂਕਿ ਲੋਐਸਟ ਪ੍ਰਾਈਸ ਜਿਹੜੀਆਂ ਤੁਹਾਨੂੰ ਫਰਨੀਚਰ ਦੇ ਉੱਪਰ ਮਿਲਣੀ ਆ, ਤੇ ਨਾਲ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਇਸ ਵੀਕਐਂਡ ਦੇ ਉੱਪਰ। ਸੋ ਫਰਾਈਡੇ ਸੈਚਰਡੇ ਸੰਡੇ ਤਿੰਨ ਦਿਨ ਦਾ ਭਾਜੀ ਸੱਦਾ ਪੱਤਰ ਦੇ ਰਹੇ ਹਾਂ ਪਰਿਵਾਰਾਂ ਨੂੰ, ਜਿਹਦੇ ਵਿੱਚ ਲੇਟੈਸਟ ਫਰਨੀਚਰ। ਬਹੁਤ ਸਾਰੇ ਪਰਿਵਾਰਾਂ ਦੀ ਡਿਮਾਂਡ ਸੀ ਵੀ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਹੋਵੇ ਪਰ ਹਾਈਡ੍ਰੋਲਿਕ ਸਟੋਰੇਜ ਦੇ ਨਾਲ ਹੋਵੇ, ਉਹ ਵੀ 4 ਤੋਂ 5 ਸੈੱਟ ਜਿਹੜੇ ਡਿਸਪਲੇ ਦੇ ਵਿੱਚ ਲੱਗ ਚੁੱਕੇ ਨੇ, ਈਵਨ ਰੀਅਲ ਮਾਰਬਲ ਤੇ ਡਾਇਨਿੰਗ ਟੇਬਲ ਸੋਲਿਡ ਵੁੱਡ ਬੇਸ ਦੇ ਨਾਲ ਉਹ ਵੀ ਡਿਸਪਲੇ ਦੇ ਉੱਪਰ ਲੱਗ ਚੁੱਕੇ ਨੇ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਨਵੇਂ ਨਵੇਕਲੇ ਕਿਸਮ ਦੀ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗ ਚੁੱਕੀ ਆ। ਸੋ ਵੀਕਐਂਡ ਦਾ ਤੁਹਾਨੂੰ ਸੱਦਾ ਪੱਤਰ ਦੇਣ ਜਾ ਰਹੇ ਹਾਂ ਫਰਾਈਡੇ ਸੈਚਰਡੇ ਸੰਡੇ ਦਾ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਪਰਿਵਾਰਾਂ ਨੇ ਯਾਦ ਰੱਖਣਾ, ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕਿਚਨ ਦੇ ਲਈ, ਜੀ ਹਾਂ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ ਸੋਲਿਡ ਵੁੱਡ ਦਾ ਸਖਤ ਲੱਕੜੀ ਦਾ ਡਾਇਨਿੰਗ ਟੇਬਲ 6 ਚੇਅਰਾਂ ਦੇ ਨਾਲ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਵਿਦ 6 ਚੇਅਰ ਐਸਪ੍ਰੈਸੋ ਕਲਰ ਦੇ ਵਿੱਚ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਤੇ 6 ਚੇਅਰਾਂ ਸਿਰਫ 399 ਦੇ ਸਵੀਕਰ ਦੇ ਉੱਪਰ। ਸੋ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਪਲੱਸ 6 ਚੇਅਰ 399 399 ਦਾ ਤੁਸੀਂ ਆਪਣੇ ਘਰ ਲੈ ਕੇ ਜਾਣਾ, ਤੇ ਨਾਲ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਜਿਹੜਾ ਬਿਲਕੁਲ ਤੁਹਾਨੂੰ ਫ੍ਰੀ ਤੋਹਫਾ ਮਿਲਣਾ ਇਸ ਵੀਕਐਂਡ ਦੇ ਉੱਪਰ। ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡੇ ਇੰਤਜ਼ਾਰ ਕਰ ਰਹੇ ਆ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ, 6685 ਟੋਮਕਨ ਰੋਡ ਨਵੀ ਬਾਜੀ।
1: ਕਿਆ ਬਾਤ ਹੈ, ਨਹੀਂ ਰੀਸਾਂ ਇਹ ਯਾਰ, ਤੁਸੀਂ ਫਰਨੀਚਰ ਲੈਣਾ ਸੁਖਜੀ ਸੁਖਜੀ ਸੁਖਜੀ। 7575 ਹੈਲੋ ਜੀ,
3: ਹੈਲੋ ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ
3: ਭਾਜੀ, ਭਾਜੀ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਹੁੰਦਾ ਜੀ।
1: ਧੰਨਵਾਦ ਵੀਰੇ, ਥੈਂਕ ਯੂ ਸੋ ਮਚ।
3: ਹਾਂਜੀ ਭਾਜੀ, ਕਿਸੇ ਹੋਮ ਆਫਿਸ ਦਾ ਆਪਣੇ ਕੋਲ ਨੰਬਰ ਹੈਗਾ ਡਾਕਟਰ ਜਿਹੜਾ ਕੋਈ ਮੇਰਾ ਫਰੈਂਡ ਆ, ਉਹ ਜਿੱਦਾਂ ਦਾਰੂ ਦੂਰੂ ਛੱਡਣੀ ਚਾਹੁੰਦਾ, ਕੋਈ ਹੈਗਾ ਆਪਣੇ ਕੋਲ ਨੰਬਰ?
1: ਤੁਹਾਡਾ ਫਰੈਂਡ ਇੰਡੀਆ ਜਾਣ ਨੂੰ ਰੈਡੀ ਹੈ?
3: ਨਹੀਂ ਇੰਡੀਆ ਨਹੀਂ, ਇੱਥੇ ਇੱਥੇ ਕੋਈ ਹੈ ਨਹੀਂ,
1: ਇੰਡੀਆ ਨਹੀਂ ਬਣਨਾ। ਓਕੇ, ਇਹ ਹੋਮਿਓਪੈਥ ਦਾ ਹੈਗਾ ਨੰਬਰ 647
3: ਹਾਂਜੀ
1: 818 ਕੁਲਦੀਪ ਜੀ 50 ਸਾਲ ਤੋਂ ਹੋਮਿਓਪੈਥ ਨੇ, ਇਹਨਾਂ ਨੂੰ ਕਹਿ ਦਿਓ ਕੁਲਦੀਪ ਜੀ ਨਵੀਂ ਨੇ ਦਿੱਤਾ ਨੰਬਰ,
3: ਹਾਂਜੀ
1: ਤੇ ਇਹਨਾਂ ਨਾਲ ਕਰ ਲਓ ਗੱਲਬਾਤ।
3: ਹਾਂਜੀ
1: 6478181055
3: ਜਿਹੜਾ
1: ਬੰਦਾ ਪੜਾ ਦੇਵੇ ਅੱਛਾ, ਜਿਹੜਾ ਬੰਦਾ ਤੁਹਾਡੇ ਨਾਲ ਬਹਿ ਕੇ ਪੀ ਲਵੇ ਤੁਹਾਨੂੰ ਉਹਦਾ ਨੰਬਰ ਚਾਹੀਦਾ। ਵੈਸੇ ਨਾ ਤੁਹਾਡੀ ਗੱਲ ਠੀਕ ਹੈ ਕਿ ਬੰਦਾ ਇਕੱਲਾ ਬਹਿ ਕੇ ਪੀਂਦਾ ਨਾ ਤਾਂ ਫਿਰ ਉਹ ਸਵਾਦ ਜਿਹਾ ਨਹੀਂ ਆਉਂਦਾ।
3: ਨਹੀਂ
1: ਮੈਂ ਨਾ ਬਾਈ ਜੀ 2 ਹਫ਼ਤੇ ਹੋ ਗਏ, ਮੈਂ ਨਾ ਕੋਈ ਸੱਜਣ ਆ ਰਹੇ ਸੀ ਸ਼ਾਮ ਨੂੰ, ਮੈਂ ਐਲ ਸੀ ਬੀ ਓ ਬੰਦ ਹੋਣ ਤੋਂ ਪਹਿਲਾਂ ਪਹਿਲਾਂ ਐਲ ਸੀ ਬੀ ਓ ਗਿਆ, ਤੇ ਮੈਂ ਐਲ ਸੀ ਬੀ ਓ ਗਿਆ, ਮੈਂ ਕਿਹਾ ਖਾਲੀ ਹੋਣਾ ਹੁਣ ਤਾਂ ਬੰਦ ਹੋਣ ਵਾਲਾ, ਮੈਂ ਕਿਹਾ ਲਾਈਨਾਂ ਲੱਗੀਆਂ ਹੋਈਆਂ, ਤੇ ਜਿਹੜੇ ਵੀ ਬੰਦੇ ਦੇ ਹੱਥ ਵੱਲ ਮੈਂ ਦੇਖ ਰਿਹਾ, ਕਿਸੇ ਨੇ ਬੀਅਰ ਦਾ 1 ਕੈਨ ਫੜਿਆ, ਕਿਸੇ ਨੇ ਅਧੀਆ ਫੜਿਆ, ਕਿਸੇ ਨੇ 2 ਕੈਨ ਫੜੇ, ਮੈਂ ਕਿਹਾ ਯਾਰ 1 ਅੱਧਾ ਕੈਨ ਅਧੀਆ ਇਕੱਲੇ ਬੰਦੇ ਦਾ ਪੀਣ ਦਾ ਕੀ ਫਾਇਦਾ?
3: ਕੀ ਫਾਇਦਾ, ਹਾਂ ਸਹੀ ਗੱਲ, ਬਾਕੀ ਹੋਣਗੇ ਵੀ ਨਾਲੇ ਆਪਣੇ ਬਾਈ,
1: ਉਹ ਤਾਂ ਫਿਰ ਬ੍ਰੈਪਟਿਡ ਤਾਂ ਆਪਣੇ ਹੋਣੇ ਆ ਸੱਜਣ, ਸਰਦਾ ਨੀ ਵੀ ਘਰੇ ਜਾ ਕੇ ਯਾਰ ਮੈਨੂੰ ਇਕੱਲੇ ਨੂੰ ਪੀਣੀ ਪੈਣੀ ਆ, ਉਹ ਚਲੋ ਗਲਤ ਹੈ, ਕਿਸੇ ਕੋਈ ਯਾਰ ਬੇਲੀ ਆ ਰਿਹਾ ਫਿਰ ਚਲੋ ਤੁਸੀਂ ਬੋਤਲ ਵੀ ਥੋੜੀ ਜਿਹੀ ਵੱਡੀ ਲੈ ਲਓ, ਅੱਧੀ ਅੱਧੀ ਕਰਕੇ ਪੀ ਲਓ। ਮਨਜੀਤ ਵੀ ਸਾਡੇ ਨਾਲ ਨੇ ਅਪਲਾਈਨਸ ਜੰਕਸ਼ਨ ਤੋਂ। ਮਨਜੀਤ ਕਿਵੇਂ ਹੋ?
4: ਬਸ ਵਧੀਆ ਨਵੀਂ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਕਸਟਮ ਘਰ ਬਣਾ ਰਹੇ ਹੋ, ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਬਿਲਟ ਇਨ ਅਪਲਾਈਸਿਸ ਦਾ ਕਿਚਨ ਏਡ ਵਨ ਆਫ ਦਾ ਪ੍ਰੀਮੀਅਮ ਅਪਲਾਈਸਿਸ ਦਾ ਬ੍ਰਾਂਡ ਹੈ। ਕਿਚਨ ਏਡ ਬ੍ਰਾਂਡ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਿਚਨ ਏਡ ਬ੍ਰਾਂਡ ਦਾ ਬਿਲਟ ਇਨ ਫ੍ਰਿਜ, 36 ਇੰਚ ਦਾ ਬਿਲਟ ਇਨ ਕੁੱਕ ਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $15,000 ਦੀ ਵੈਲਿਊ ਦਾ ਕਿਚਨ ਏਡ ਬ੍ਰਾਂਡ ਦਾ ਇਹ ਬਿਲਟ ਇਨ ਅਪਲਾਈਸਿਸ ਦਾ ਪ੍ਰੀਮੀਅਮ ਬੰਡਲ ਹੈ ਜਿਹੜਾ ਕਿ ਸਿਰਫ $89.99 ਚ ਇਸ ਵੀਕ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਇਸ ਟਾਈਮ ਕਾਫੀ ਕਲਾਇੰਟਸ ਨੇ ਜਿਹੜੇ ਆਪਣੇ ਨਵੇਂ ਘਰਾਂ ਦੇ ਵਿੱਚ ਮੂਵ ਹੋ ਰਹੇ ਨੇ, ਤੁਸੀਂ ਸਟੈਂਡਰਡ 5 ਪੀਸ ਦਾ ਅਪਲਾਈਸ ਕੋਂਬੋ ਜੋ ਦੇਖ ਰਹੇ ਹੋ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ, ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6,500 ਦੀ ਵੈਲਿਊ ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਦੇ ਵਿੱਚ 75 ਇੰਚ 75 ਇੰਚ ਦਾ ਮਿੰਨੀ ਐਲਈਡੀ 4K ਟੀਵੀ ਹੈ ਜਿਹੜਾ ਕਿ $1,500 ਦੀ ਪ੍ਰਾਈਸ ਤੋਂ ਘਟਾ ਕੇ $899 ਚ ਅਪਲਾਈਸ ਜੰਕਸ਼ਨ ਤੇ ਅਸੀਂ ਲੈ ਕੇ ਦੇ ਰਹੇ ਹਾਂ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰ ਰਹੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054। ਅਪਲਾਈਸ ਜੰਕਸ਼ਨ, ਥੈਂਕ ਯੂ ਸੋ ਮਚ ਫੋਰ ਦਾ ਟਾਈਮ।
1: ਥੈਂਕ ਯੂ ਮਜੀਤ। 905-450-0054।

0: ਹਾਂ ਯਾਰ ਹੁਸਤਿੰਦਰ ਮੁੰਡਿਆ ਚੱਕ ਤੇ ਫਟੇ ਸੋ ਇਹਨੂੰ ਕਹਿੰਦੇ ਆ ਗਾਣਾ ਸੋ ਪ੍ਰੋਗਰਾਮ ਹੈ ਪੰਜਾਬੀ ਤਰ੍ਹਾਂ ਤੇ ਇੱਕ ਤੁਸੀਂ ਪੀ ਐਂਡ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਯਾਦ ਰੱਖੋ ਯਾਰ ਰੈਨੋਵੇਸ਼ਨ ਕਰਾਉਣੀ ਹੈ ਬੇਸਮੈਂਟ ਤਿਆਰ ਕਰਾਉਣੀ ਹੈ ਕੋਈ ਬਾਥਰੂਮ ਦੀ ਰੈਨੋਵੇਸ਼ਨ ਹੈ ਫਲੋਰਿੰਗ ਟਾਇਲਾਂ ਨਵੀਆਂ ਪਵਾਉਣੀਆਂ ਇੱਕੋ ਇੱਕ ਨਾਮ ਹੈ ਪ੍ਰਸ਼ਾਂਤ ਬਾਈ ਜੀ ਹੁਣੇ ਯਾਰ ਮੈਨੂੰ ਮਿਲੇ ਕੁਝ ਕੁ ਮਹੀਨੇ ਹੋਏ ਆ ਮੈਂ ਇਹਨਾਂ ਤੋਂ ਕੁਝ ਕੰਮ ਵੀ ਕਰਾਇਆ ਇੰਨੀ ਬਰੀਕੀ ਨਾਲ ਇੰਨੇ ਪਿਆਰ ਨਾਲ ਕੰਮ ਕਰਦੇ ਆ ਸਰਵਿਸ ਬਹੁਤ ਵਧੀਆ ਯਾਰ ਸੋ ਕਿਸੇ ਨੇ ਵੀ ਅਗਰ ਕੋਈ ਰੈਨੋਵੇਸ਼ਨ ਕਰਾਉਣੀ ਹੈ ਤਾਂ 437-318-0400 'ਤੇ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰੋ ਅਤੇ ਪੈਸ਼ਨ ਰੂਫਿੰਗ ਅੱਜ ਕੱਲ੍ਹ ਬਹੁਤ ਜ਼ਰੂਰੀ ਨੰਬਰ ਹੈ ਹੁਣ ਦੇਖੋ ਸੀਜ਼ਨ ਖਤਮ ਹੋ ਰਿਹਾ ਅਤੇ ਬਾਹਲੀ ਠੰਡ ਹੋਣ ਤੋਂ ਪਹਿਲਾਂ ਸਨੋ ਪੈਣ ਤੋਂ ਪਹਿਲਾਂ ਪਲੀਜ਼ ਰੂਫ ਨਵੀਂ ਲਗਾਉਣ ਵਾਲੀ ਨਵੀਂ ਲਗਵਾ ਲਓ ਰੂਫ ਦੀ ਕੋਈ ਰਿਪੇਅਰ ਹੋਣ ਵਾਲੀ ਹੈ ਰਿਪੇਅਰ ਕਰਾ ਲਓ ਪੈਸ਼ਨ ਨੇ ਰੂਫਿੰਗ ਨੂੰ ਕਾਲ ਕਰੋ ਨੰਬਰ ਹੈ 647-919-9413 ਫੁੱਲੀ ਇੰਸ਼ੋਰਡ ਕੰਪਨੀ ਹੈ ਵਾਰੰਟੀ ਵੀ ਦੇਣਗੇ ਰਾਈਟਿੰਗ ਦੇ ਵਿੱਚ ਲੈ ਲਿਓ ਜੋ ਲੈਣਾ 647-919-9413 ਪੈਸ਼ਨ ਰੂਫਿੰਗ ਅਤੇ ਇੱਕ ਨੰਬਰ ਹੈ ਰਾਜਵੰਤ ਉਹਨਾਂ ਦਾ ਬਹੁਤ ਜ਼ਰੂਰੀ ਰਾਜਵੰਤ ਕੌਰ ਗੱਡੀਆਂ ਘਰਾਂ ਅਤੇ ਕਮਰਸ਼ਲ ਇੰਸ਼ੋਰੈਂਸ ਦੇ ਸਾਡੇ ਮਾਹਰ ਨੇ ਤੁਹਾਡੀ ਕੋਈ ਵੀ ਆਟੋ ਇੰਸ਼ੋਰੈਂਸ ਹੋਣ ਵਾਲੀ ਹੈ ਘਰਾਂ ਦੀ ਇੰਸ਼ੋਰੈਂਸ ਹੋਣ ਵਾਲੀ ਹੈ ਕਮਰਸ਼ਲ ਇੰਸ਼ੋਰੈਂਸ ਹੋਣ ਵਾਲੀ ਹੈ ਤਾਂ ਰਾਜਵੰਤ ਇਹਨਾਂ ਨੇ 30 ਕੰਪਨੀਆਂ ਦੇ ਨਾਲ ਕੰਮ ਕਰਕੇ 30 ਕੰਪਨੀਆਂ ਤੋਂ ਐਸਟੀਮੇਟ ਲੈ ਕੇ ਤੁਹਾਨੂੰ ਡਿਸਕਾਊਂਟ ਲੈ ਦੇਣਾ 30-35% ਦਾ ਹੋਰ ਕੀ ਚਾਹੀਦਾ ਹੁੰਦਾ ਆਪਾਂ ਨੂੰ ਸੋ ਤੁਸੀਂ ਯਾਦ ਰੱਖੋ ਜ਼ਰੂਰ ਰਾਜਵੰਤ ਦਾ ਨੰਬਰ 647-674-4735-647-74-4735 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਗੱਲਬਾਤ ਕਰੋ ਅਤੇ ਰਾਜਵੰਤ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ ਇੱਕ ਹੋਰ ਰਿਕੁਐਸਟ ਆਈ ਹੋਈ ਹੈ ਬਾਈ ਜੀ ਹੁਣਾਂ ਦੀ ਕਹਿੰਦੇ ਨਵੀਂ ਸੁਣਾ ਦਿਓ ਫਿਰ ਤੁਸੀਂ ਗੀਤ ਜ਼ਰੂਰ ਸਰਤਾਜ ਸਾਹਿਬ ਦਾ ਸੋ ਸਰਤਾਜ ਸਾਹਿਬ ਦਾ ਵੀ ਸੁਣਾਉਂਦੇ ਹਾਂ ਬਟ ਉਸ ਤੋਂ ਪਹਿਲਾਂ ਇੱਕ ਮੈਸੇਜ ਹੈ ਤੁਹਾਡੇ ਲਈ ਅਤੇ ਮੈਸੇਜ ਅਸੀਂ ਤੁਹਾਡੇ ਲਈ ਪਲੇ ਕਰਨ ਜਾ ਰਹੇ ਹਾਂ ਬਲਜਿੰਦਰ ਨੇਹਲ ਹੋਣਾ ਦਾ ਜੋ ਕਿ ਵਾਰਡ 9 ਐਂਡ 10 ਦੇ ਸਿਟੀ ਕੌਂਸਲਰ ਖੜ੍ਹੇ ਨੇ ਅਤੇ ਬਲਜਿੰਦਰ ਜੀ ਦੇ ਦਫ਼ਤਰ ਵੱਲੋਂ ਇਹ ਪੇਡ ਕੈਂਪੇਨ ਹੈ ਅਤੇ ਤੁਸੀਂ ਸੁਣਿਓ ਇਹਨਾਂ ਦਾ ਮੈਸੇਜ
1: ਸਤਿ ਸ੍ਰੀ ਅਕਾਲ ਜੀ ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 ਐਂਡ 10
0: This is a paid campaign by the Buljinder Singh Nehal campaign office. ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040
2: ਲੱਗਦਾ ਮੈਂ ਸਰਤਾਜ ਸਾਹਿਬ ਦੇ ਤਕਰੀਬਨ ਸਾਰੇ ਗਾਣੇ ਸੁਣੇ ਆ ਇਹ ਸੁਣਿਆ ਜਾਂ ਨਹੀਂ ਆਈ ਐਮ ਨਾਟ ਸ਼ੁਰ

0: यार सतेंद्र सरताज साहब की भी आवाज यार ऐसी है, मैं बस कई बार इन्हों का गाना कोई बंद करो जीव ही नहीं करता। सो प्रोग्राम पंजाबी लैना 905-673-3337 नंबर है अपना, होगी ना बल्ले बल्ले थोनू ईगल ट्रक टायर एंड अलाइनमेंट सेंटर का नंबर दिने। ईगल ट्रक देखो टायर का सारा काम करते हैं ट्रकों लिए, ऑफकोर्स ट्रक के नवे टायर, ट्रक की अलाइनमेंट, ट्रक का ऑयल चेंज, तो गड्डिया भी हम विंटर टायर चाहिए है तो भी ईगल ट्रक को जाओ। ईगल ट्रक टायर थोड़े लिए मिल्टन से खुले आ, इन्होंने दूजी लोकेशन खोली है, ग्रैंड ओपनिंग स्पैशल बहुत चल रहे हैं स्टील्स और जेम्सनो पार्कवे के कोर्नर से, स्टील्स और जेम्सनो पार्कवे के कोर्नर से। या तुसी कोई ट्रक की रिपेयर करवानी है, ट्रक की अलाइनमेंट कोई भी होवे, ऑयल चेंज है ट्रक का, तो 10874 स्टील्स एवन्यू ईस्ट नंबर है 6472346293 6472346293। ईगल ट्रक 5776 हेलो
1: सत
0: श्रीकाल
1: जी गाना से एक हर भजन मान साहब का जग जंक्शन दिलां दा
0: ओ बल्ले
1: फादर साहब तो मैं दो बारी सुनिया कैल्डन मेले विच ते मिसी सागा मेले विच, मैं कोर्स भी बोलिया मगर
0: अच्छा।
1: गाना मैं गाया भी बहुत, आप भी बहुत गाया स्कूल टाइम ते इत्थे भी ते उदम मैं प्रोफेशनल जो एंकर आ मैं उन्होंने गल भी की थी चैनल बारे भी, ते ओ सुनाओ प्लीज मैं तुहाडे दोहां दी रिकॉर्डिंग भी मैं भेजी तुहाडे फादर साहब नूं, कहिंदे मेरे मोबाइल ते भेज दी, ते बहुत सोहना गाया उन्होंने, मतलब क्या ही बातां, ओ सुना दिओ सानूं कदे इक परां भजमां दी आवाज विच बल्ले बल्ले
0: सुना देंगे जी, सुना देंगे जरूर।
1: थैंक यू
0: जरूर। सो हरभजन मान जी ते गुरसेवक मान साहब दी आवाज च जग जंक्शन रेलां दा, जिस नूं अज तो मैं लगता कि किन्ने साल पहला यार, अज तो 50-60 साल पहला इस नूं गाया सीगा मेरे दादा जी श्रोमणी कविशर रणजीत सिंह सिद्धवा जी ने, ते बापू जी पारस जी दी लिखी हुई बहुत प्यारी कविशरी है ते जिंदगी दा सच है। 7777 हेलो
2: ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ ਆ।
0: ਥੈਂਕ ਯੂ ਵੀਰੇ। ਸੋ ਤੁਸੀਂ ਕਿੱਥੇ ਮੂਵ ਹੋ ਗਏ ਸੀ?
2: ਮੈਂ ਵੀਰੇ ਵਿਨੀਪੈਗ ਚਲਾ ਗਿਆ ਸੀਗਾ।
0: ਅੱਛਾ
2: ਹਾਂਜੀ ਹਾਂਜੀ।
0: ਵਿਨੀਪੈਗ ਕਿੱਦਾਂ ਰਿਹਾ ਫਿਰ ਤੁਹਾਡਾ ਵਿਨੀਪੈਗ ਦਾ ਸਟੇ?
2: ਵੀਰੇ ਬਹੁਤ ਵਧੀਆ ਸੀਗਾ, ਬਾਕੀ ਇਹ ਕਿ ਹੁਣ ਫੈਮਿਲੀ ਸਾਰੀ ਇੱਧਰ ਆ ਤਾਂ ਕਰਕੇ ਫਿਰ ਇੱਧਰ ਮੂਵ ਹੋ ਗਏ ਪਰਮਾਨੈਂਟਲੀ।
0: ਅੱਛਾ ਪਰ ਤੁਸੀਂ ਜੇ ਕੰਪੇਅਰ ਕਰੋਗੇ ਵਿਨੀਪੈਗ ਨੂੰ ਟੋਰਾਂਟੋ ਨਾਲ ਕੀ ਤੁਹਾਡਾ ਕਹਿਣਾ?
2: ਬਸ ਵੀਰੇ ਇੱਕ ਪਿੰਡ ਇੱਕ ਸ਼ਹਿਰ, ਬਸ ਇਹੀ ਫਰਕ ਆ।
0: ਨਹੀਂ ਪਰ ਦੇਖੋ ਹੁਣ ਉੱਥੇ ਤੁਹਾਡਾ ਜੀ ਲੱਗ ਗਿਆ ਸੀ?
2: ਹਾਂਜੀ ਵੀਰੇ ਲੱਗ ਗਿਆ ਸੀਗਾ, ਸ਼ੁਰੂ ਦੇ 2 ਸਾਲ ਤੇ ਨਹੀਂ ਲੱਗਾ
0: ਕਿ
2: ਐਡੇ ਵੱਡੇ ਸ਼ਹਿਰ ਦੇ ਵਿੱਚੋਂ ਨਿਕਲ ਕੇ ਜਾਣਾ, ਉੱਥੇ ਫਿਰ ਛੋਟੇ ਟਾਊਨ ਦੇ ਵਿੱਚ ਸਿਟੀ, ਲੇਕਿਨ ਇਹਦੇ ਅਕੋਰਡਿੰਗ ਅਗਰ ਕੰਪੇਅਰ ਕਰੀਏ ਟੋਰਾਂਟੋ ਦੇ ਅਕੋਰਡਿੰਗ ਤਾਂ ਉਹ ਇੱਕ ਟਾਊਨ ਆ।
0: ਹਾਂ ਉਹ ਤਾਂ ਬਹੁਤ ਛੋਟਾ ਕੰਪੇਅਰ ਟੂ ਆਪਣਾ ਟੋਰਾਂਟੋ ਦਾ। ਚਲੋ ਨਹੀਂ ਵੈਲਕਮ ਬੈਕ ਵੀਰੇ, ਤੇ ਤੁਸੀਂ ਸਾਡੇ ਨਾਲ ਜੁੜੇ ਹੋ ਸਾਡੇ, ਦੇਖੋ ਸਾਡਾ ਇੱਕ ਬੰਦਾ ਵੀ ਸੁਣਨੋਂ ਹਟ ਜਾਵੇ ਨਾ ਸਾਨੂੰ ਵੀ ਕਮੀ ਮਹਿਸੂਸ ਹੁੰਦੀ ਆ।
2: ਮੈਂ
0: ਤਾਂ ਯਾਰ ਗੁਰਦਾਸ ਮਾਨ ਜੀ ਦਾ ਬੜਾ ਵੱਡਾ ਫੈਨ, ਉਹਨਾਂ ਦੇ ਸਾਰੇ ਗਾਣੇ ਵਧੀਆ, ਕੋਈ ਨਾ ਲੱਭ ਕੇ ਵਧੀਆ ਜਿਹਾ ਕੋਈ ਲਾਉਂਦੇ ਆ ਫਿਰ।
2: ਹਾਂਜੀ ਪੁਰਾਣਾ ਗਾਣਾ ਲਾਇਓ ਭਾਈ।
0: ਮੈਂ ਕਿਹਾ ਗੁਰਦਾਸ ਮਾਨ ਨੀ ਕਿਸੇ ਨੇ ਬਣ ਜਾਣਾ ਹੈ?
2: ਨਾ ਨਾ ਬਿਲਕੁਲ ਨੀ।
0: ਪਤਾ ਕੀ ਹੈ ਗੁਰਦਾਸ ਮਾਨ ਜੀ ਦੀ ਇਹ ਗੱਲ ਹੈ ਕਿ ਉਹਨਾਂ ਦੀ ਜਿਹੜੀ ਪਰਫੋਰਮੈਂਸ ਹੈ ਨਾ ਉਹ ਜੇ ਕਿਸੇ ਨੇ ਦੇਖ ਲਈ ਤਾਂ ਤੁਹਾਨੂੰ ਵਾਕਈ ਪਤਾ ਲੱਗਦਾ ਕਿ ਪਰਫੋਰਮਰ ਕਿਹਨੂੰ ਕਹਿੰਦੇ ਨੇ।
2: ਵੀਰੇ ਮੈਂ ਤਿੰਨ ਵਾਰੀ ਲਾਈਵ ਦੇਖ ਮਤਲਬ ਹੋਇਆ ਉਹਨਾਂ ਦੇ ਵਿੱਚ, ਕਿਉਂਕਿ ਮੇਰੇ ਜਿਹੜੇ ਬ੍ਰਦਰ ਇਨ ਲਾਅ ਸੀਗੇ ਉਹ ਪਹਿਲਾਂ ਉਹਨਾਂ ਦੇ ਕੋਰਸ ਦੇ ਵਿੱਚ ਸੀਗੇ
0: ਉਹਨਾਂ ਦਾ। ਅੱਛਾ
2: ਸੋ ਮੈਨੂੰ ਤਿੰਨ ਵਾਰੀ ਮੌਕਾ ਮਿਲਿਆ ਉਹਨਾਂ ਨੂੰ ਸਟੇਜ ਦੇ ਉੱਤੇ ਬੈਠ ਕੇ ਸੁਣਨ ਦਾ।
0: ਉਹਨਾਂ ਦਾ ਨਾ ਹੁਣ ਪਿਛਲੇ ਸਾਲ ਵੀ ਸ਼ੋਅ ਹੋਇਆ ਇੱਥੇ ਬਰੈਂਪਟਨ ਦੇ ਵਿੱਚ, ਤੇ ਅਸੀਂ ਨਾ 2-4 ਯਾਰ ਮਿੱਤਰ ਗਏ ਸੀ, ਕਿਹਾ ਵੀ ਠੀਕ ਹੈ ਹੁਣ ਚਲੋ ਏਜ ਹੋਈ ਹੋਈ ਆ ਵੀ ਸ਼ਾਇਦ ਹੋ ਸਕਦਾ ਉਸ ਲੈਵਲ ਦੀ ਪਰਫੋਰਮੈਂਸ ਨਾ ਹੋਵੇ, ਤੇ ਸੱਚ ਮੰਨਿਓ ਯਾਰ, ਮੈਂ ਕਹਿੰਦਾ ਕਿ ਜਿੰਨੀ ਐਨਰਜੀ ਅੱਜ ਤੋਂ 10 ਸਾਲ ਪਹਿਲਾਂ ਸੀ ਉਨੀ ਹੀ ਹੁਣ ਸੀਗੀ।
2: ਬਿਲਕੁਲ ਜੀ ਬਿਲਕੁਲ, ਮਤਲਬ ਉਹਨਾਂ ਦਾ ਸ਼ੋਅ ਤੇ ਕਹਿ ਸਕਦੇ ਆ ਕਿ ਇੱਕ ਛੋਟਾ ਬੱਚਾ ਵੀ ਸੁਣੂਗਾ ਉਹਨੂੰ ਵੀ ਆਨੰਦ ਆਉਂਦਾ, ਤੇ ਇੱਕ ਬਜ਼ੁਰਗ ਸੁਣੂਗਾ ਉਹਨੂੰ ਵੀ ਆਨੰਦ ਆਉਂਦਾ।
0: ਸਹੀ ਗੱਲ ਹੈ, ਸਹੀ ਗੱਲ ਹੈ, ਜ਼ਰੂਰ ਲਾਉਣੇ ਆ ਤੁਹਾਡੇ ਲਈ ਗਾਣਾ। ਦੇਖੋ ਸਾਰੀ ਇੰਡਸਟਰੀ ਯਾਰ ਗੁਰਦਾਸ ਮਾਨ ਜੀ ਦੀ ਫੈਨ ਹੈ, ਐਵੇਂ ਤਾਂ ਨੀ ਦੁਨੀਆ ਸਾਰੀ ਇੰਡਸਟਰੀ ਮਗਰ ਮਗਰ ਫਿਰਦੀ, ਕੋਈ ਮੁੰਬਈ ਜਾਂਦਾ ਤੇ ਅਗਲਾ ਕਹਿੰਦਾ ਯਾਰ ਮਾਨ ਸਾਹਿਬ ਨੂੰ ਮਿਲਣਾ ਜ਼ਰੂਰ ਹੈ। ਸੋ ਗਿੱਲ ਫਾਰਮ ਤੇ ਤੁਸੀਂ ਜਾਓ, ਵਧੀਆ ਹਰੀਆਂ ਤਾਜ਼ੀਆਂ ਸਬਜ਼ੀਆਂ ਲੈਣੀਆਂ ਤਾਂ ਗਿੱਲ ਫਾਰਮ, ਇਹਨਾਂ ਕੋਲ ਫਰੈਸ਼ ਮੂਲੀ, ਸਾਗ, ਕੱਦੂ, ਟਮਾਟਰ, ਖੀਰੇ ਤੇ ਹੁਣ ਕਰੇਲੇ ਤੇ ਭਿੰਡੀਆਂ ਲਈ ਕੁਝ ਇੱਕ ਆਖਰੀ ਵੀਕ ਚੱਲ ਰਹੇ ਆ। ਫਾਰਮ ਦੇ ਫਰੈਸ਼ ਦੇਸੀ ਆਂਡੇ, ਫਰੈਸ਼ ਦੁੱਧ, ਫਰੈਸ਼ ਸ਼ਹਿਦ, 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ, ਡਿਕਸੀ ਐਂਡ ਕਿੰਗ ਤੇ ਤੁਸੀਂ ਜਾਓ, ਵਿਜ਼ਿਟ ਕਰੋ ਤੇ ਤੁਹਾਡੇ ਲਈ ਅਵੇਲੇਬਲ ਗਿੱਲ ਫਾਰਮ। 0380 ਹੈਲੋ।
3: ਹਾਂਜੀ ਬਾਈ ਜੀ।
0: ਹਾਂਜੀ
3: ਕਿਲੋਮੀਟਰ ਜੀ ਟੀ ਤੋਂ ਬਾਹਰ ਜਾਓ ਤੇ ਤੁਸੀਂ ਤੁਹਾਡੀ ਪੀ ਆਰ ਦੀ ਫਾਈਲ ਅਕਸੈਪਟੇਬਲ ਹੋ ਜਾਂਦੀ ਆ, ਜੇ ਲੈਟਰ ਦਿੰਦਾ ਤੁਹਾਨੂੰ ਅਪਲਾਇਰ ਰਾਈਟ। ਤੇ ਅਸਲ ਮੈਂ ਇਹਨਾਂ ਨੇ ਮੰਗਾਏ ਤਾਂ ਇਸੇ ਕਰਕੇ ਹੀ, ਜਿਹੜੇ ਛੋਟੇ ਟਾਊਨ ਐਸਟੈਬਲਿਸ਼ ਕਰਨੇ ਆ ਇਹ ਫੇਵਰਾਂ ਤੁਹਾਨੂੰ ਭੱਜ ਆਉਂਦੇ ਆ। ਛੋਟੇ ਟਾਊਨ ਅਸਟੈਬਲਿਸ਼ ਕਰਨ ਲਈ ਤਾਂ ਕਿ ਬ੍ਰਾਂਟਨ ਚ ਇੱਥੇ ਗਿੜੀਆਂ ਲਾਉਣ ਨੂੰ ਤਾਂ ਹੋਰ ਹਰਦੁੰਗਾ ਮਚਾਉਣ ਨੂੰ। ਠੀਕ ਹੈ,
0: ਅੱਛਾ,
3: ਕਿਉਂਕਿ ਤੇ ਭੀੜ ਪਾਈ ਪਈ ਆ ਭਾਜੀ, ਦੇਖੋ ਕੀ ਹਾਲ ਆ, ਤੁਸੀਂ ਏਅਰਪੋਰਟ ਤੇ ਚੱਲ ਜਾਓ ਕੀ ਹਾਲ ਹੁੰਦਾ, ਕਿੰਨਾ ਟਾਈਮ ਲੱਗਦਾ ਆਪਣਾ, ਲੋੜ ਹੀ ਨੀ ਇੱਥੇ ਇੰਨੀ ਇਮੀਗ੍ਰੇਸ਼ਨ ਦੀ, ਤਾਂ ਉਹ ਕਹਿੰਦੇ ਡਿਪੋਰਟ ਕਰੋ।
0: ਇਹ ਪਰ ਤੁਹਾਡੀ ਗੱਲ ਚਲੋ ਠੀਕ ਹੈ, ਪਰ ਹੁਣ ਜਿਹੜਾ ਨਾ ਆਪਣਾ ਕੈਨੇਡੀਅਨ ਚਾਰਟਰ ਹੈ, ਹੁਣ ਉਹਨੇ ਤਾਂ ਬਦਲਣਾ ਨੀ, ਜੇ ਕੋਈ ਬੰਦਾ ਜਿਹਨੂੰ ਪੀ ਆਰ ਮਿਲ ਗਈ ਹੁਣ ਤਾਂ ਹੁਣ ਉਹਦੀ ਰਾਈਟ ਹੈ, ਉਹਨੇ ਜਿੱਥੇ ਜਾਣਾ ਜਾ ਸਕਦਾ।
3: ਇਹ ਗੱਲ ਸੁਣੋ, ਜੇ ਨੋਵਾ ਸਕੋਸ਼ੀਆ ਨਾ ਤੁਹਾਨੂੰ ਪੀ ਆਰ ਮਿਲਦੀ ਆ, ਹਾਲਾਂ ਤੁਸੀਂ ਨੋਵਾ ਸਕੋਸ਼ੀਆ ਫਾਈਲ ਲਾਈ ਹੈ ਸਟੂਡੈਂਟ ਆ, 3 ਸਾਲ ਉੱਥੇ ਰਹਿਣਾ ਪੈਂਦਾ ਪੀ ਆਰ ਹੋ ਕੇ, ਉਹਨਾਂ ਦਾ ਇਹ ਲਾਅ ਆ ਨੋਵਾ ਸਕੋਸ਼ੀਆ ਦਾ। ਠੀਕ ਹੈ, ਮੈਂ ਕਹਿੰਦਾ 10 ਸਾਲ ਚਾਹੀਦਾ, ਇਹ 3 ਸਾਲ ਤੋਂ ਵਧਾ ਕੇ 10 ਸਾਲ ਪੱਕੇ ਤਾਂ ਨੀ ਬੰਦੇ ਕਰੇ ਦੇ, ਇਹ ਪੱਕੇ ਇੱਥੇ ਬ੍ਰਾਹਮਣ ਜਾਂ ਸਰੀ ਦੇ ਵਿੱਚ ਨੀ ਕਰਨੇ, ਕਿਉਂਕਿ ਇੱਥੇ ਤੁਹਾਨੂੰ ਪਤਾ ਕਿੰਨਾ ਕ੍ਰਾਈਮ ਰੇਟ ਆ, ਕੀ ਆ ਦੇਖੋ ਦੇਖੀਏ ਕਰਦੇ ਨੇ ਲੋਕ ਏਦਾਂ।
0: ਚਲੋ ਇਹ ਪੱਕੀ ਗੱਲ ਹੈ ਭਾਜੀ ਕਿ ਨੋਵਾ, ਜੇ ਤੁਹਾਨੂੰ ਪੀ ਆਰ ਮਿਲ ਗਈ ਤਾਂ ਨੋਵਾ ਸਕੋਸ਼ਾ ਤੁਹਾਨੂੰ 3 ਸਾਲ ਰਹਿਣਾ ਪੈਂਦਾ।
3: ਭਾਜੀ ਸਾਡੇ ਰਿਸ਼ਤੇਦਾਰ ਨੇ ਤੁਹਾਨੂੰ ਗੱਲ ਕਰਾਉਣ ਨਾਲ, ਜਿਹੜੀ ਇਟਲੀ ਤੋਂ ਆਏ ਸੀ, ਹੋਰ ਦੱਸੋ ਫਾਰਮੀ ਦੇ ਵਿੱਚ।
0: ਸੋ ਉਹਨਾਂ ਨੂੰ ਪੀ ਆਰ ਮਿਲੀ ਤੇ ਤੁਸੀਂ ਕਹਿੰਦੇ ਹੋ ਪੀ ਆਰ ਤੋਂ ਬਾਅਦ ਉਹਨਾਂ ਨੂੰ 3 ਸਾਲ ਨੋਵਾ ਸਕੋਸ਼ਾ ਰਹਿਣਾ ਪਿਆ ਪੀ ਆਰ ਤੋਂ ਬਾਅਦ।
3: ਹਾਂਜੀ ਹਾਂਜੀ ਹਾਂਜੀ, ਇੱਕ ਟਰੱਕ ਡਰਾਈਵਰ LMI ਤੇ ਭਾਜੀ ਪੱਕਾ ਹੋਇਆ, ਇੱਕ ਫਾਰਮਿੰਗ ਦੇ ਵਿੱਚ ਆਇਆ ਸੀ ਸਾਡਾ ਰਿਸ਼ਤੇਦਾਰ, ਦੋਨਾਂ ਦਾ ਸੇਮ ਉਹਨਾਂ ਦੀ ਸੀਗੀ, ਪ੍ਰੈਸਡ ਵਾਰਡ ਦੇ ਵਿੱਚ ਤਾਂ ਨੋਵਾ ਸਕੋਸ਼ਾ ਦੇ ਵਿੱਚ ਆਇਆ ਸੀ। ਠੀਕ ਹੈ, ਸੇਮ ਲਾਅ ਦੇ ਅੰਡਰ ਰਹਿਣਾ ਪੈਂਦਾ ਉੱਥੇ, ਉਹਨਾਂ ਦੀ ਇਹ ਰਿਟਰਨ ਦੇ ਵਿੱਚ ਹੈਗਾ, ਉਹ ਪੁੱਛਦੇ ਨੇ ਕੁੜੀਆਂ ਨੂੰ ਵੀ, ਸਟੂਡੈਂਟਾਂ ਨੂੰ ਵੀ, ਤੁਸੀਂ ਬ੍ਰਾਹਮਣ ਤਾਂ ਨਹੀਂ ਜਾਣਾ, ਪੱਕੀਆਂ ਹੋਣ ਤੋਂ ਬਾਅਦ ਇੰਟਰਵਿਊ ਹੁੰਦੀ ਆ ਉਹਨਾਂ ਦੀ।
0: ਹਾਂਜੀ ਠੀਕ ਹੈ ਭਾਜੀ, ਥੈਂਕ ਯੂ ਬਹੁਤ,
3: ਦਿੰਦੇ ਆ ਪੀ ਆਰ।
0: ਹਾਂ ਸ਼ੁਕਰੀਆ ਨੀ, ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ ਤੁਹਾਡਾ। ਮੈਨੂੰ ਕੋਈ ਕਲੀਅਰ ਕਰੋ ਯਾਰ, ਕੋਈ ਏਦਾਂ ਦਾ ਰੂਲ ਹੈਗਾ ਵੀ 3 ਸਾਲ ਤੁਹਾਨੂੰ ਉੱਥੇ ਰਹਿਣਾ ਹੀ ਪੈਂਦਾ? ਆਈ ਐਮ ਨਾਟ ਸ਼ੋਰ ਜੇ ਵਾਕਈ ਰੂਲ ਹੈ, ਹੁਣ ਤੁਸੀਂ ਦੱਸ ਸਕਦੇ ਹੋ। ਮੈਨੂੰ ਇੱਕ ਮਿੰਟ ਦਿਓ, 2 ਮੈਸੇਜ ਨੇ ਤੇ ਪਹਿਲੀ ਗੱਲ ਤਾਂ ਅੱਖਾਂ ਦੀ ਸਰਜਰੀ ਕਰਾਓ ਇੱਕ ਵਧੀਆ ਡਾਕਟਰ ਤੋਂ। ਮੈਂ ਤੁਹਾਨੂੰ ਜਿਹੜਾ ਨੰਬਰ ਦੇ ਰਿਹਾ, ਇੱਥੋਂ ਮੇਰੇ ਡੈਡ ਨੇ ਸਰਜਰੀ ਕਰਾਈ ਹੈ, ਸੋ ਅਸੀਂ ਤੁਹਾਨੂੰ ਮਾੜਾ ਨੰਬਰ ਥੋੜ੍ਹਾ ਦੇਵਾਂਗੇ ਤੇ ਆ ਚੱਕੋ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ। ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.

0: ca. ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
1: GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ ਬ੍ਰੈਂਪਟਨ ਸੀਟਨ ਅਤੇ ਵਿਟਬੀ ਦੇ ਵਿੱਚ ਕੀਮਤ ਸਿਰਫ $6,29,990 ਤੋਂ ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ ਅੱਜ ਹੀ ਵਿਜ਼ਿਟ ਕਰੋ paradisedevelopments.com paradisedevelopments.com
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
3: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000
1: ਵੈਰੀ ਗੁੱਡ ਕੀ ਬਾਤ ਹੈ ਜੀ 5909 ਹੈਲੋ
4: ਹਲੋ ਸਤਿ ਸ਼੍ਰੀ ਅਕਾਲ ਬ੍ਰੇ
1: ਜੀ ਸਤਿ ਸ਼੍ਰੀ ਅਕਾਲ
4: ਬ੍ਰੇ ਮੈਂ ਥੋੜਾ ਚਿਰ ਪਹਿਲਾਂ ਹੀ ਰੇਡੀਓ ਫੋਨ ਕੀਤਾ ਮੈਂ ਗੱਲ ਸੁਣੀ ਸੀਗੀ ਬਾਈ ਦੀ ਆ ਰਹੀ ਹੋ ਮੈਂ ਕਿਹਾ ਵੀ ਲੋਕਾਂ ਨੂੰ ਯਾਰ ਬੜੀ ਤਕਲੀਫ ਆ ਹਨਾ ਵੀ ਕੋਈ ਕਿੱਥੇ ਰਹਿੰਦਾ ਕੋਈ ਕਿੱਥੇ ਰਹਿੰਦਾ ਵੀ ਇਹ ਚ ਕੀ ਆ ਜੇ ਉਹ ਬ੍ਰੈਂਪਟਨ ਰਹਿੰਦਾ ਕੋਈ ਵੀ ਬਾਈ ਹਨਾ ਤਾਂ ਵੀ ਵਾਪਸ ਆ ਗਿਆ ਇੱਥੇ ਉਹ ਰੈਂਟ ਵੀ ਤਾਂ ਹਾਈ ਦੇ ਰਿਹਾ ਇੰਸ਼ੋਰੈਂਸ ਗੱਡੀ ਦਾ ਹਾਈ ਦੇ ਰਿਹਾ ਉਹ ਤਾਂ ਅਗਲੇ ਦੀ ਮਰਜ਼ੀ ਆ ਜਿੱਥੇ ਉਹਨੂੰ ਜਿੱਥੇ ਉਹਦਾ ਜੀ ਕਰਦਾ ਰਹਿ ਸਕਦਾ ਜੇ ਤੁਹਾਨੂੰ ਨਹੀਂ ਬ੍ਰੈਂਪਟਨ ਵਧੀਆ ਲੱਗਦਾ ਹਨਾ ਉਹ ਬਾਈ ਨੂੰ ਜੇ ਨਹੀਂ ਵਧੀਆ ਲੱਗਦਾ ਤੁਸੀਂ ਜਾ ਕੇ ਕਿਤੇ ਹੋਰ ਘਰ ਲੈ ਲਓ ਇਹ ਚ ਕੀ ਆ ਐਵੇਂ ਨੀ ਕਿਸੇ ਨੂੰ ਕਹਿਣਾ ਚਾਹੀਦਾ ਵੀ ਤੁਹਾਨੂੰ ਉੱਥੇ ਰਹਿਣਾ ਚਾਹੀਦਾ ਉੱਥੇ ਰਹਿਣਾ ਚਾਹੀਦਾ ਚਲੋ ਰੂਲ ਨੇ ਅਗਲਾ ਰੂਲ ਫੋਲੋ ਕਰਕੇ ਬੈਕ ਆ ਜਾਂਦਾ ਆਪਣਾ ਕੰਮ ਕਰਕੇ ਗੱਲ ਅਲੱਗ ਆ ਹੁਣ ਇੱਥੇ ਬ੍ਰੈਂਪਟਨ ਦੇ ਵਿੱਚ ਰਹਿ ਕੇ ਨਾ ਥੋੜਾ ਆਪਣਾ ਪਣ ਲੱਗਦਾ ਬਾਹਰ ਵੀ ਬੰਦਾ ਸਟ੍ਰੈਸ ਦੇ ਵਿੱਚ ਚਲੇ ਜਾਂਦਾ
1: ਬਿਲਕੁਲ
4: ਗਲਤ ਹੋਣਗੇ ਹੈਗੇ ਨੇ ਹਨਾ ਪਰ ਪੁਰਾਣੇ ਵੀ ਵਿੱਚ ਵਧੀਆ ਨੇ ਬਹੁਤ ਵਧੀਆ ਬੰਦੇ ਨੇ ਪਰ ਥੋੜੇ ਕਹਿੰਦਾ ਜਿਹੜੇ ਹੈਗੇ ਨੇ ਉਹ ਕਈ ਵਾਰੀ ਜਿਵੇਂ ਟਰੱਕਾਂ ਵਾਲੇ ਪਿਆ ਵੀ ਨੀ ਦਿੰਦੇ ਹੈਗੇ ਹਨਾ ਵੀ
1: ਦੇਖੋ ਸਾਰੇ ਪਾਸੇ ਚੰਗੇ ਵੀ ਬੰਦੇ ਆ ਮਾੜੇ ਵੀ ਹੈਗੇ ਆ ਹੁਣ ਠੀਕ ਹੈ ਤੁਹਾਡੀ ਗੱਲ ਕੀ ਯਾਰ ਹੁਣ ਜੇ ਕੋਈ ਇੱਥੇ ਰਹਿ ਰਿਹਾ ਬੜੇ ਲੰਬੇ ਸਮੇਂ ਤੋਂ ਜ਼ਰੂਰੀ ਥੋੜਾ ਵੀ ਉਹ ਬੰਦਾ ਬਹੁਤ ਕਾਨੂੰਨ ਨੂੰ ਫੋਲੋ ਕਰਦਾ ਹਰੇਕ ਚੀਜ਼ ਉਹ ਬਾਈ ਦਾ ਬੁੱਕ ਕਰਦਾ ਉਹ ਵੀ ਬੜੇ ਚਲੋ ਲੋਕ ਹੈਗੇ ਜਿਹੜੇ ਖਰਾਬੀਆਂ ਵੀ ਕਰ ਲੈਂਦੇ ਨੇ
5: ਕਿੱਦਾਂ ਬਸ ਕੁਛ ਨੀ ਮੈਂ ਕਿਹਾ ਅੱਜ ਕੱਲ AI ਦਾ ਜ਼ਮਾਨਾ ਤੇ ਤੁਹਾਨੂੰ ਕੀ ਲੱਗਦਾ ਬੰਦੇ ਨੂੰ ਹਾਰਡ ਵਰਕ ਕਰਨਾ ਚਾਹੀਦਾ ਕਿ ਸਮਾਰਟ ਵਰਕ ਕਰਨਾ ਚਾਹੀਦਾ ਇਹ ਬੰਦਾ ਆਪਣੀ PR ਟਾਰਗੇਟ ਕਰਦਾ ਸਮਾਰਟ ਵਰਕਿੰਗ ਕਰਕੇ ਆਈਦਰ ਉਹ ਸਮੁੰਦਰ ਚ ਜਾ ਕੇ ਭਾਵੇਂ ਕਰੇ ਭਾਵੇਂ ਉਧਰੋਂ 15 ਦਿਨ ਹੀ ਵਾਪਸ ਆ ਜਾਵੇ ਜਿਲੇ PR ਆ ਗਏ ਰਾਈਟ ਠੀਕ ਹੈ ਨਾ ਇਹ ਕਨੇਡਾ ਹੈ ਹਿੰਦੁਸਤਾਨ ਦੀ ਰਾਣੀ ਦਾ ਉਹ ਤਾਂ ਦੇਸ਼ ਹੈ ਨੀ ਜਿੱਥੇ ਮਰਜ਼ੀ ਰਹੋ ਨਾਲੇ ਜਿਹੜੇ ਮੁੰਡੇ ਨਵੇਂ ਆਉਂਦੇ ਆ ਤੇ ਜਿਹੜਾ ਕੋਈ ਵੀ ਨਵੇਂ ਬੰਦੇ ਆਉਂਦੇ ਆ ਉਹ ਆਪਣੇ ਦਮ ਤੇ ਆਉਂਦੇ ਆ ਉਹ ਅਸਾਈਲਮਾਂ ਲਾ ਕੇ ਨੀ ਆਏ ਉੱਥੋਂ ਇੰਡੀਆ ਤੋਂ
1: ਹਾਂ ਨਾਲੇ ਚਲੋ ਹਰੇਕ ਇੰਨਾ ਪੈਸਾ ਖਰਚ ਕੇ ਆ ਰਹੇ ਆ ਕਿਹੜਾ ਮੁਫਤ ਆ ਰਹੇ ਆ
5: ਹਾਂ ਲੋਕੀ ਪਤਾ ਨੀ ਕੀ ਤਕਲੀਫ ਆ ਬ੍ਰੈਂਪਟਨ ਰਹੀਏ ਭਾਵੇਂ ਜਿੱਥੇ ਮਰਜ਼ੀ ਰਹੀਏ ਤੁਹਾਨੂੰ ਕੀ ਪ੍ਰੋਬਲਮ ਆ ਕਿਸੇ ਨੂੰ ਕਹਿਣਾ ਚਾਹੀਦਾ ਅਗਲਾ ਮੇ ਬੀ ਅਗਲਾ ਇੱਥੇ ਪਤਾ ਨੀ ਕਰਦਾ ਆਇਆ ਹੋਵੇ ਸਿਟੀਜ਼ਨ ਹੋਵੇ ਉੱਥੇ ਕੋਈ ਹੋਰ ਕੰਮ ਗਿਆ ਹੋਵੇ ਆਪਣੇ ਬਿਜ਼ਨਸ ਪਰਪਸ ਲਈ ਗਿਆ ਹੋਵੇ ਵਾਈ ਯੂ ਜੱਜਿੰਗ ਹਿਮ
1: ਦੇਖੋ ਗੱਲ ਇਹ ਹੈ ਵੀਰੇ, ਹੁਣ ਕੋਈ ਸਟੂਡੈਂਟ ਆ ਰਿਹਾ, ਉਹ ਵਿਨੀਪੈਗ ਗਿਆ, ਉਹਨੇ ਚਲੋ ਫਿਰ ਵੀ ਮਿਹਨਤ ਕੀਤੀ ਆ, ਉਹ ਬੰਦਾ ਆਪਣੇ ਟੈਕਸਿਸ ਪੇ ਕਰ ਰਿਹਾ, ਪੀ ਆਰ ਬਣ ਗਿਆ, ਫਰੀਡਮ ਹੈ। ਹੁਣ ਇਹ ਆਪਣਾ ਚਾਰਟਰ ਹੈ, ਚਾਰਟਰ 'ਤੇ ਮੈਂ ਕਹਿੰਦਾ ਹਜ਼ਾਰਾਂ ਚੀਜ਼ਾਂ ਨੇ, ਹੁਣ ਤੁਸੀਂ ਚਾਰਟਰ ਦੇ ਖਿਲਾਫ ਥੋੜ੍ਹਾ ਕੁਛ ਕਹਿ ਸਕਦੇ ਹੋ?
5: ਹਾਂਜੀ, ਤਦੇ ਤਾਂ ਭਾਜੀ ਇਸੇ ਦੇਸ਼ ਚ ਆਏ ਆ, ਸਾਨੂੰ ਇੱਥੇ ਬੋਲਣ ਦਾ ਵੀ ਹੱਕ ਆ, ਆਪਣਾ ਸਾਡੀ ਬਰਾਊਨ ਸਕਿਨ ਆ ਤਾਂ ਵੀ ਸਾਨੂੰ ਵਾਈਟ ਦੇ ਅਗੇਂਸਟ ਗੱਲ ਰੱਖਣ ਦਾ ਹੱਕ ਦਿੰਦਾ ਇੱਥੇ ਦਾ।
1: ਨਹੀਂ ਹੁਣ ਮੈਂ ਜਿਵੇਂ ਗੱਲ ਕਹੀ ਹੈ, ਇਹ ਇੱਕ ਕੰਸਟੀਟਿਊਸ਼ਨਲ ਰਾਈਟ ਹੈ। ਕੈਨੇਡੀਅਨ ਚਾਰਟਰ ਦਾ ਸੈਕਸ਼ਨ 6 ਕਹਿੰਦਾ ਕਿ ਸਿਟੀਜ਼ਨ ਤੇ ਪੀ ਆਰ ਕੋਲ ਰਾਈਟ ਹੈ ਜਿੱਥੇ ਮਰਜ਼ੀ ਰਹਿਣ, ਜਿੱਥੇ ਮਰਜ਼ੀ ਕੰਮ ਕਰਨ। ਤੇ ਹੁਣ ਦੇਖੋ ਜਿੱਥੇ ਕਮਿਊਨਿਟੀ ਹੈ ਉੱਥੇ ਲੋਕਾਂ ਨੇ ਜਾਣਾ,
5: ਨਾਲੇ ਨਾਲੇ ਜੇ ਹੈ ਨਾ ਤੁਹਾਡੇ ਤੇ 2 ਸਾਲ 3 ਸਾਲ ਦਾ ਉਹ ਲੱਗਦਾ ਵੀ ਆ, ਤੇ ਉਹ ਆਪਣਾ ਪੂਰਾ ਕਰਕੇ ਜੇ ਤੁਸੀਂ ਵਾਪਸ ਵੀ ਆਉਂਦੇ ਹੋ, ਸਮਾਰਟ ਵਰਕ ਆ ਤੁਹਾਡਾ।
1: ਠੀਕ ਹੈ ਜੀ, ਠੀਕ ਹੈ ਵੀਰੇ। ਨਹੀਂ ਧੰਨਵਾਦ ਤੁਹਾਡਾ। ਉਹੀ ਆ ਆਪਾਂ ਕਈ ਵਾਰ ਨਾ ਆਪਣੇ ਹੀ ਕਈ ਲੋਕਾਂ ਦੇ ਅਗੇਂਸਟ ਗੱਲਾਂ ਬਾਤਾਂ ਕਰਨ ਲੱਗ ਜਾਂਦੇ, ਉਹ ਨਹੀਂ ਠੀਕ ਲੱਗਦੀ ਗੱਲ। ਸਾਡੇ ਨਾਲ ਦਵਿੰਦਰ ਪਵਾਰ ਜੀ ਜੁੜੇ ਆ ਅਕਾਲ ਮੋਰਗੀ ਡਿਸ ਤੋਂ। ਪਵਾਰ ਸਾਹਿਬ ਵੈਲਕਮ।
6: ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਲੈਣ ਜਿਹੜੇ ਸਾਰੇ ਭੈਣ ਭਰਾ ਨੇ, ਸਤਿ ਸ੍ਰੀ ਅਕਾਲ ਤੇ ਗੁੱਡ ਈਵਨਿੰਗ। ਤੇ ਬਿਲਕੁਲ ਜੀ, ਮੋਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਕਿਸੇ ਭੈਣ ਭਰਾ ਦਾ, ਐਨੀ ਟਾਈਮ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ। ਕੋਈ ਰੀਫਾਈਨਾਂਸ ਕਰਨੀ, ਕੋਈ ਪਰਚੇਜ ਆ, ਜਾਂ ਕੋਈ ਕੌਂਡੋ ਬੁੱਕ ਕੀਤੀ ਉਹਦੀ ਕਲੋਜ਼ਿੰਗ ਆ ਰਹੀ ਹੈ, ਤੇ ਕਾਲ ਕਰ ਲਓ ਜੀ। ਕਾਲ ਕਰ ਲਈ ਨੰਬਰ ਹੈ 6478878731। ਇੱਕ ਕਿਸੇ ਭੈਣ ਭਰਾ ਦਾ ਕੁਐਸਚਨ ਆਇਆ ਸੀਗਾ ਜੀ, ਮੈਂ ਉਹਦੇ ਬਾਰੇ ਗੱਲ ਕਰੂੰਗਾ। ਕਹਿੰਦੇ ਜੀ ਅਸੀਂ ਬੈਂਕ ਦੀ ਜਿਹੜੇ ਤੁਹਾਡੇ ਕੋਲ ਕਿਉਂ ਆਈਏ, ਇਹਦਾ ਆਨਸਰ ਮੈਂ ਤੁਹਾਨੂੰ ਦਿੰਦਾ ਜੀ, ਔਨ ਦਾ ਏਅਰ ਦੇਵਾਂਗਾ। ਕਿਉਂਕਿ ਜਿਹੜੀ ਤੁਸੀਂ ਬੈਂਕ ਕੋਲ ਜਾਓਗੇ, ਉਹ ਬੈਂਕ ਨੇ ਆਪਣਾ ਪ੍ਰੋਡਕਟ ਸੈੱਲ ਕਰਨਾ, ਸਿਰਫ ਬੈਂਕ ਨੇ ਤੁਹਾਡੀ ਦੂਜੀ ਬੈਂਕ ਦੀ ਮੋਰਗੇਜ ਨਹੀਂ ਕਰਾ ਕੇ ਦੇਣੀ, ਉਹਨਾਂ ਕੋਲ ਸਿਰਫ ਆਪਣਾ ਪ੍ਰੋਡਕਟ ਆ, ਉਹਨਾਂ ਨੇ ਆਪਣਾ ਹੀ ਸੈੱਲ ਕਰਨਾ ਆ। ਸਾਡੇ ਕੇ ਆਓਗੇ, ਸਾਡੇ ਕੋਲ 60 ਲੈਂਡਰ ਸਾਡੇ ਨਾਲ ਕੰਮ ਕਰਦੇ ਆ, ਉਹਦੇ ਆਧਾਰ ਤੇ ਤੁਹਾਨੂੰ ਦੱਸ ਸਕਦੇ ਕਿ ਤੁਸੀਂ ਕਿਹਦੇ ਨਾਲ ਕੁਆਲੀਫਾਈ ਕਰਦੇ ਆ ਤੇ ਕਿੱਥੋਂ ਸਾਨੂੰ ਬੈਸਟ ਰੇਟ ਮਿਲ ਸਕਦਾ ਆ, ਤੇ ਉੱਥੇ ਅਸੀਂ ਹਮੇਸ਼ਾ ਤੁਹਾਨੂੰ ਲੈ ਕੇ ਜਾਵਾਂਗੇ। ਕਿਉਂਕਿ ਜਿਹੜੀ ਤੁਸੀਂ ਬੈਂਕ ਟੂ ਬੈਂਕ ਜਾਵਾਂਗੇ ਤੇ ਤੁਹਾਨੂੰ ਹਰ ਇੱਕ ਬੈਂਕ ਨੇ ਕ੍ਰੈਡਿਟ ਪੁੱਲ ਕਰਨਾ ਆ, ਉਹਦੇ ਨਾਲ ਤੁਹਾਡਾ ਕ੍ਰੈਡਿਟ ਸਕੋਰ ਥੱਲੇ ਜਾਣਾ ਹੈ। ਤੇ ਇਸ ਕਰਕੇ ਤੁਸੀਂ ਹਮੇਸ਼ਾ ਬ੍ਰੋਕਰ ਨੂੰ ਤੁਸੀਂ ਦਿਆ ਕਰੋ। ਤੇ ਦੂਜੀ ਗੱਲ ਇਹ ਆ ਕਿ ਜਿਹੜਾ ਵੀ ਬ੍ਰੋਕਰ ਕੰਮ ਕਰੂਗਾ ਤੁਹਾਡੇ ਵਾਸਤੇ, ਉਹਨੇ ਤੁਹਾਨੂੰ ਵਧੀਆ ਰੇਟ ਤੇ ਤੁਹਾਨੂੰ ਵਧੀਆ ਜਿਹੜੀ ਮੋਰਗੇਜ ਕਰਵਾ ਕੇ ਦਿੰਦੇ ਆ। ਤੇ ਇਹਦੀ ਹੋਰ ਜ਼ਿਆਦਾ ਜਾਣਕਾਰੀ ਚਾਹੀਦੀ ਆ, ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ, 6479888731। ਤੇ ਦੂਜੀ ਗੱਲ, ਜਿਹੜੇ ਭੈਣ ਭਰਾ ਆਲਰੇਡੀ ਹੁਣ ਪ੍ਰੋਪਰਟੀ ਓਨ ਕਰਦੇ ਆ, ਘਰ ਦੀ ਕੁੜੀ ਚ ਪੈਸਾ ਪਿਆ ਆ, ਪੈਸੇ ਧੇਲੇ ਦੀ ਲੋੜ ਪੈ ਗਈ ਆ, ਮੋਰਗੇਜ ਸਾਡੀ ਲੌਕ ਆ, ਅਸੀਂ ਤੋੜਨਾ ਨੀ ਚਾਹੁੰਦੇ, ਪਰ ਇਹ ਆ ਕਿ ਸਾਨੂੰ ਹੁਣ ਪੈਸਾ ਲਈਏ ਤੇ ਲਈਏ ਕਿੱਥੋਂ, ਕਿਸੇ ਕੋਲ ਮੰਗਣ ਦੀ ਬਜਾਏ ਤੁਸੀਂ ਆਪਣਾ ਪੈਸਾ ਕੱਢਣਾ ਚਾਹੁੰਦੇ ਆ ਘਰ ਦੇ ਵਿੱਚੋਂ, ਤੇ ਉਹਦੇ ਤੇ ਆਪਾਂ ਹੋਮ ਇਕੁਇਟੀ ਲਾਈਨ ਲੈ ਕੇ ਦੇ ਸਕਦੇ, ਉਹ ਵੀ ਬਿਨਾਂ ਮੋਰਗੇਜ ਤੋੜਨ ਤੋਂ। ਉਹ ਲੈ ਕੇ ਤੁਸੀਂ ਕੋਈ ਵੀ ਡੈਟ ਕੰਸੋਲੀਡੇਟ ਕਰ ਸਕਦੇ ਆ, ਕਿਸੇ ਤਰ੍ਹਾਂ ਦਾ ਕੋਈ ਕ੍ਰੈਡਿਟ ਕਾਰਡਾਂ ਦਾ ਮਹਿੰਗੇ ਭਾਅ ਦੇ 21 ਸੈਕਿੰਡ ਮੋਰਗੇਜ ਹੋ ਸਕਦੀ ਆ, ਜਾਂ ਕੋਈ ਆਪਾਂ ਘਰ ਦੀ ਰੈਨੋਵੇਸ਼ਨ ਕਰਨੀ ਆ ਉੱਥੇ ਉਹਨੂੰ ਯੂਜ ਕਰ ਸਕਦੇ ਆ, ਕੋਈ ਬੱਚੇ ਸਾਡੇ ਯੂਨੀਵਰਸਿਟੀ ਜਾਂ ਮੈਡੀਕਲ ਸਕੂਲ ਜਾ ਰਹੇ ਆ ਉੱਥੇ ਆਪਾਂ ਉਹਨੂੰ ਫੀਸ ਦੇ ਤੌਰ ਤੇ ਯੂਜ ਕਰ ਸਕਦੇ ਆ। ਗੱਲ ਕਿ ਜਦੋਂ ਤੇ ਜਿੰਨੀ ਉਹਨੂੰ ਯੂਜ ਕਰਾਂਗੇ ਉਦੋਂ ਹੀ ਉਹਦੇ ਤੇ ਇੰਟਰਸਟ ਪੇ ਕਰਾਂਗੇ, ਅਦਰਵਾਈਜ਼ ਉੱਥੇ ਕੋਈ ਇੰਟਰਸਟ ਨਹੀਂ ਪੈਂਦਾ ਜੀ, ਓਪਨ ਲੋਨ ਆ, ਐਨੀ ਟਾਈਮ ਤੁਸੀਂ ਉਹਨੂੰ ਪੇ ਆਫ ਕਰ ਸਕਦੇ ਆ। ਪੇ ਆਫ ਹੋਣ ਤੋਂ ਬਾਅਦ ਵੀ ਬਣੀ ਰਹਿੰਦੀ ਹੈ ਜਿੰਨਾ ਚਿਰ ਤੁਸੀਂ ਪ੍ਰੋਪਰਟੀ ਨੂੰ ਹੋਲਡ ਕਰਦੇ ਆ, ਖਤਮ ਨਹੀਂ ਹੁੰਦੀ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਜੀ, 6479888731। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ, ਕਿਸੇ ਤਰ੍ਹਾਂ ਦਾ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਕੋਈ ਪੀਆ ਸ਼ੋਪ ਹੈ ਉਹਦਾ ਓਵਨ ਵਗੈਰਾ ਚੇਂਜ ਕਰਨਾ, ਉਹਦਾ ਓਨ ਲੋਨ ਕਰਾਉਣਾ ਚਾਹੁੰਦੇ ਆ, ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ, ਦਵਿੰਦਰ ਸਿੰਘ ਪਵਾਰ ਨੂੰ ਕਾਲ ਮੋਰਗੇਜ ਤੇ 6479887831।
1: ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। HK ਮੂਵਰਸ ਆਪਣੀ ਕਮਿਊਨਿਟੀ ਦੀ ਸਭ ਤੋਂ ਪੁਰਾਣੀ, ਸਭ ਤੋਂ ਭਰੋਸੇਮੰਦ ਮੂਵਿੰਗ ਕੰਪਨੀ ਹੈ। ਨਵਾਂ ਘਰ ਲਿਆ, ਬਹੁਤ ਮੁਬਾਰਕਾਂ, ਮੂਵ ਹੋ ਰਹੇ ਹੋ, ਚਾਹੇ ਵਿਨੀਪੈਗ ਜਾਓ ਚਾਹੇ ਸਰੀ ਜਾਓ, ਆਪਾਂ ਨੂੰ ਕੀ ਆ। ਤੁਸੀਂ HK ਮੂਵਰਸ ਨੂੰ ਕਾਲ ਕਰੋ 416-524-6704 416-524-6704 HK Movers।

0: patience and GTA. For more information, visit rajdhanisweets.ca.
1: ਓਕੇ ਸੋ ਕੁਦਰਤੀ ਗੱਲਬਾਤ ਚੱਲ ਪਈ। ਇੱਕ ਭਾਅ ਜੀ ਹੁਣ ਦਾ ਫੋਨ ਆਇਆ ਤੇ ਕਹਿੰਦੇ ਕਿ ਨਵੀਂ ਦੇਖੋ ਕਈ ਇੱਥੇ ਸਟੂਡੈਂਟ ਆਉਂਦੇ ਨੇ ਤੇ ਵਿਨੀਪੈਗ ਵਰਗੇ ਯੂ ਨੋ ਸਿਟੀਜ਼ ਦੇ ਵਿੱਚ ਜਾ ਕੇ ਛੋਟੇ ਸ਼ਹਿਰਾਂ ਜਾ ਕੇ ਪੀ ਆਰ ਲੈ ਕੇ ਤੇ ਫਿਰ ਵਾਪਸ ਬਰੈਂਪਟਨ ਸਰੀ ਆ ਜਾਂਦੇ ਆ। ਬਰੈਂਪਟਨ ਸਰੀ ਪਹਿਲਾਂ ਹੀ ਪਾਪੂਲੇਸ਼ਨ ਇੰਨੀ ਹੈ, ਹੋਣਾ ਚਾਹੀਦਾ ਕਿ ਜਿਹੜਾ ਬੰਦਾ ਵਿਨੀਪੈਗ ਗਿਆ ਕਿਸੇ ਵੀ ਥੰਡਰ ਬੇ ਕਿਤੇ ਛੋਟੇ ਸ਼ਹਿਰ ਗਿਆ ਤਾਂ ਉਹਨੂੰ ਕਮ ਸੇ ਕਮ 10 ਸਾਲ ਉੱਥੇ ਰਹਿਣਾ ਪਵੇ। ਦੇਖ ਲਓ ਭਾਜੀ ਆਇਆ ਨਾ, ਇੰਨਾ ਨਾ ਧੱਕਾ ਕਰਿਆ ਕਰੋ। ਤੁਹਾਡਾ ਕੀ ਕਹਿਣਾ ਇਹਦੇ ਬਾਰੇ? ਹੁਣ ਕਈਆਂ ਨੂੰ ਲੱਗਦਾ ਹੈ ਕਿ ਜੇ ਕੋਈ ਛੋਟੇ ਸ਼ਹਿਰ ਗਿਆ ਪੀ ਆਰ ਮਿਲ ਗਈ ਸੌਖੀ ਤਾਂ ਆਈ ਨਹੀਂ ਹੋਣਾ ਚਾਹੀਦਾ ਵੀ ਉਹ ਬੰਦਾ ਉਹ ਸ਼ਹਿਰ ਛੱਡ ਕੇ ਬਰੈਂਪਟਨ ਸਰੀ ਵਾਪਸ ਆ ਜਾਵੇ। ਕੀ ਖਿਆਲ ਹੈ ਤੁਹਾਡਾ ਭਾਜੀ? ਹੁਣ ਸਹਿਮਤ ਹੋ ਜਾਂ ਜਿਹੜੇ ਸਾਡੇ ਦੂਜੇ ਵੀਰ ਕਹਿੰਦੇ ਯਾਰ ਤੁਹਾਨੂੰ ਕੀ ਹੈ, ਸਾਡੀ ਰਾਈਟ ਆ, ਅਸੀਂ ਪੀ ਆਰ ਬਣ ਕੇ ਜਿੱਥੇ ਮਰਜ਼ੀ ਜਾਈਏ, ਅਸੀਂ ਚਾਹੇ ਸਰੀ ਜਾਈਏ, ਅਸੀਂ ਚਾਹੇ ਵਾਈਟ ਰੌਕ ਜਾਈਏ, ਅਸੀਂ ਚਾਹੇ ਟੋਰਾਂਟੋ ਜਾਈਏ, ਅਸੀਂ ਚਾਹੇ ਆਪਣੇ ਬਲੂ ਮਾਊਂਟੇਨ ਜਾਈਏ, ਤੁਹਾਨੂੰ ਕੀ ਆ, ਸਾਡੀ ਮਰਜ਼ੀ ਆ, ਅਸੀਂ ਪੀ ਆਰ ਆ। ਨੰਬਰ ਹੈ ਆਪਣਾ 9056733337, 905-673-3337, 905-673-3337, 905-673-3337 ਆਪਣਾ ਨੰਬਰ ਹੈ, 905-673-3337। ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਜਾਣਕਾਰੀ ਦੇ ਦੇਵਾਂ ਕਿ ਤੁਸੀਂ ਮਿਸਟਰ ਸਿੰਘ ਪੀਜ਼ਾ ਨੂੰ ਯਾਦ ਰੱਖੋ, 100% ਪਿਓਰ ਵੈਜੀਟੇਰੀਅਨ ਪੀਜ਼ਾ, 2 ਲਾਰਜ ਪੀਜ਼ੇ, 4 ਟੋਪਿੰਗ, 2 ਲੀਟਰ ਕੋਕ ਫਰੀ, ਸਿਰਫ $40 ਚ। ਮਿਸਟਰ ਸਿੰਘ ਪੀਜ਼ਾ 905-504-4000, 905-500-4000, 905-500-4000, ਮਿਸਟਰ ਸਿੰਘ ਪੀਜ਼ਾ ਨੂੰ ਤੁਸੀਂ ਜ਼ਰੂਰ ਯਾਦ ਰੱਖੋ, ਤੁਹਾਡੇ ਲਈ ਹਾਜ਼ਰ ਨੇ। ਫੈਸ਼ਨ ਆਈ ਕਿਊ ਦੀ ਟੀਮ ਨੂੰ ਬਹੁਤ ਸਾਰੀ ਮੁਬਾਰਕਾਂ ਬਈ। ਫੈਸ਼ਨ ਆਈ ਕਿਊ ਦੇ ਕੈਨੇਡੀਅਨ ਬ੍ਰੈਂਡ ਐਂਬੈਸਡਰ ਬਣੇ ਬਈ ਐਮੀ ਵਿਰਕ, ਵਾਹ। ਮੇਰਾ ਅੱਜ ਵੀ ਮਿੱਤਰ ਗਿਆ ਕਹਿੰਦਾ ਨਵੀਂ ਫੈਸ਼ਨ ਆਈ ਕਿਊ ਤੋਂ ਇੰਨਾ ਸੋਹਣਾ ਕੁੜਤਾ ਪਜਾਮਾ ਮਿਲਿਆ ਨਾ ਕਿ ਬਹਿ ਜਾ ਹੋ ਗਈ। ਸੋ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ, ਕੁਈਨ ਕੈਨੇਡੀ ਮਕਵੀਨ ਮੇਫੀਲਡ, ਫੈਸ਼ਨ ਆਈ ਕਿਊ ਕਿਚਨਰ, ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ। 2525, ਹੈਲੋ।
2: ਮਜਬੂਰੀ ਜਿਹੜੇ ਵੀ ਆਪਣੇ ਸਰਕਮਸਟਾਂਸਿਸ ਕਰਕੇ ਉੱਥੇ ਗਿਆ, ਐਂਡ ਚ ਉਹਨੇ ਵੀਰ ਨੇ ਵੀ ਕਿਹਾ ਕਿ ਮੇਰੀ ਫੈਮਿਲੀ ਇੱਥੇ ਆ, ਉਹ ਬੰਦਾ ਆਪਣੀ ਫੈਮਿਲੀ ਕਰਕੇ ਇੱਥੇ ਆਇਆ, ਠੀਕ ਆ। ਤੇ ਨਾਲੇ ਇੱਕ ਇੱਕ ਅੱਧੇ ਬੰਦੇ ਦੇ ਇੱਧਰ ਉੱਧਰ ਮੂਵ ਦੇ ਹੋਣ ਨਾਲ ਕੋਈ ਰਸ਼ ਕੰਟਰੋਲ ਨਹੀਂ ਹੋ ਜਾਣਾ, ਕਿਉਂਕਿ ਬਰੈਂਪਟਨ ਚ ਜ਼ਿਆਦਾ ਰਸ਼ ਹੋ ਜਾਊਗਾ ਜਾਂ ਟੋਰਾਂਟੋ ਚ ਜ਼ਿਆਦਾ ਰਸ਼ ਹੋ ਜਾਊਗਾ। ਫਿਰ ਵੀਰੇ ਇਹ ਹਜੇ ਰਸ਼ ਇੱਥੇ, ਤੁਸੀਂ ਦਿੱਲੀ ਹੋ ਕੇ ਆਓਗੇ ਨਾ ਕਦੇ ਵੀ ਇੰਡੀਆ ਜਾਓ, ਤੁਸੀਂ ਦਿੱਲੀ 2 ਦਿਨ ਰਹਿ ਕੇ ਆਓ ਵੀਰੇ, ਤੁਸੀਂ ਦਿੱਲੀ ਫਿਰ ਵਾਪਸ ਆਓਗੇ ਬਰੈਂਪਟਨ, ਤੁਸੀਂ ਕਹੋਗੇ ਕਿ ਬਰੈਂਪਟਨ ਤੇ ਸ਼ਾਂਤੀ ਬੜਾ ਵਾ, ਇੱਥੇ ਤੇ ਹੁਣ ਮਤਲਬ ਕਿ ਬੰਦੇ ਹੀ ਨੀ ਹੈਗੇ ਇੱਥੇ ਇੰਨੇ। ਫਿਰ ਉਹ ਬੰਦੇ ਨੇ ਹਜੇ ਮਤਲਬ ਕਿ ਰਸ਼ ਦੇਖਿਆ ਹੀ ਨੀ ਹੈਗਾ ਕਿ ਰਸ਼ ਹੁੰਦਾ ਕੀ ਆ ਫਿਰ।
1: ਦੇਖੋ ਉਹੀ ਤਾਂ ਹੈ ਨਾ, ਹਰੇਕ ਬੰਦਾ ਭਾਜੀ ਆਪਣੀ ਕਿੰਨੀ ਮਿਹਨਤ ਕਰਕੇ ਆਉਂਦਾ ਨਾ, ਕਿੰਨਾ ਪੈਸਾ ਬੰਦਾ ਖਰਚ ਕੇ ਆਉਂਦਾ, ਕਹਿੰਦੇ ਕਿ ਯਾਰ ਬੰਦੇ ਨੇ ਉੱਥੇ ਜਾਣਾ ਜਿੱਥੇ ਪਰਿਵਾਰ ਹੈ, ਬੰਦੇ ਨੇ ਉੱਥੇ ਜਾਣਾ ਜਿੱਥੇ ਕਮਿਊਨਿਟੀ ਆ। ਹੁਣ ਜੇ ਤੁਸੀਂ ਐਕਸਪੈਕਟ ਕਰੋਗੇ ਕਿ ਕੋਈ ਬੰਦਾ 10 ਸਾਲ ਉੱਥੇ ਰਹੇ ਜਿੱਥੇ ਨਾ ਕੋਈ ਦੋਸਤ ਹੈ, ਜਿੱਥੇ ਨਾ ਕੋਈ ਪਰਿਵਾਰ ਹੈ, ਬੰਦਾ ਤਾਂ ਪਾਗਲ ਹੋ ਜਾਊਗਾ। ਇਹ ਵੀ ਇਹਨਾਂ ਦੀ ਗੱਲ ਠੀਕ ਹੈ ਵੀ ਜਿੱਥੇ ਹੁਣ ਆਪਾਂ ਪਰਿਵਾਰ ਛੱਡ ਕੇ ਆਏ ਹਾਂ, ਆਪਾਂ ਨੂੰ ਕੋਈ ਨਾ ਕੋਈ ਨੈਟਵਰਕ, ਕੋਈ ਨਾ ਕੋਈ ਸੋਸ਼ਲਾਈਜੇਸ਼ਨ, ਕਿਸੇ ਨਾਲ ਕਮਿਊਨੀਕੇਟ ਕਰਨ ਦੇ ਲਈ ਆਪਾਂ ਨੂੰ ਕੋਈ ਬੰਦਾ ਤਾਂ ਚਾਹੀਦਾ ਨਾ, ਕੰਧਾਂ ਨਾਲੋਂ ਗੱਲਾਂ ਕਰ ਤੋਂ ਆਪਾਂ ਰਹੇ। ਸੋ ਖੈਰ ਤੁਹਾਡਾ ਕੀ ਖਿਆਲ ਹੈ, ਤੁਸੀਂ ਸ਼ੇਅਰ ਕਰ ਸਕਦੇ ਹੋ, 2-4 ਕਾਲਾਂ ਲਵਾਂਗੇ ਫਿਰ ਅੱਗੇ ਵਧਾਂਗੇ। ਨੰਬਰ ਹੈ 905-673-3337, ਕੀ ਤੁਸੀਂ ਉਸ ਭਾਜੀ ਨਾਲ ਸਹਿਮਤ ਹੋ ਜਿਹੜੇ ਕਹਿੰਦੇ ਕਿ ਛੋਟੇ ਸ਼ਹਿਰ ਜੇ ਕਿਸੇ ਨੇ ਪੀਆਰ ਲਈ ਤਾਂ ਉਸ ਬੰਦੇ ਨੂੰ ਉੱਥੇ 10 ਸਾਲ ਰਹਿਣਾ ਚਾਹੀਦਾ? ਨਹੀਂ ਤਾਂ ਲੋਕ ਕਹਿੰਦੇ ਕਿ ਬ੍ਰੈਂਪਟਨ ਆ ਗਏ, ਸਰੀ ਆ ਗਏ, ਓਵਰ ਪਾਪੂਲੇਟ ਕਰ ਗਏ, ਗੇੜੀਆਂ ਮਾਰਦੇ ਆ, ਇੱਥੇ ਕ੍ਰਾਈਮ ਵੱਧਦਾ, ਦਿਸ ਦੈਟ, ਇਹ ਚੀਜ਼ਾਂ ਹੋ ਰਹੀਆਂ ਨੇ। ਸੋ ਚਲੋ ਤੁਸੀਂ ਸਾਰੇ ਸ਼ੇਅਰ ਕਰੋ ਆਪਣਾ ਓਪੀਨੀਅਨ ਕੀ ਹੈ। ਤੁਸੀਂ ਇਹਨਾਂ ਸ਼ਹਿਰਾਂ 'ਚ ਰਹਿੰਦੇ ਹੋ ਜਿਹੜੇ ਸਾਡੇ ਵੀਰ ਪੀਆਰ ਹੋਏ ਆ, ਤੁਸੀਂ ਛੋਟੇ ਸ਼ਹਿਰਾਂ 'ਚ ਗਏ, ਤੁਸੀਂ ਵੀ ਆਪਣਾ ਐਕਸਪੀਰੀਅੰਸ ਦੱਸ ਸਕਦੇ ਹੋ ਕਿ ਉਹ ਛੋਟਾ ਸ਼ਹਿਰ ਛੱਡ ਕੇ ਤੁਸੀਂ ਮੁੜ ਫਿਰ GTA ਟੋਰਾਂਟੋ ਬਰੈਂਪਟਨ ਮਿਸਾਗਾ ਕਿਉਂ ਆਏ? ਦੇਖੋ ਮਜਬੂਰੀਆਂ ਜਿਹੜੀਆਂ ਨੇ ਉਹ ਵੀ ਜੇ ਸਾਂਝੀਆਂ ਕਰੋਗੇ ਤਾਂ ਹੀ ਅਗਲਾ ਕਹੂਗਾ ਹਾਂ ਯਾਰ ਚਲੋ ਇਹਨਾਂ ਦੀ ਵੀ ਗੱਲ ਠੀਕ ਹੈ, ਮਜਬੂਰੀਆਂ ਨੇ। ਸੋ 9056733337 ਆਪਣਾ ਨੰਬਰ ਹੈ, ਸਟੂਡੀਓ ਦਾ ਨੰਬਰ ਹੈ 9056733337 ਜੀ 7801। ਹੈਲੋ
3: ਹੈਲੋ
1: ਜੀ,
3: ਹਾਂਜੀ ਮਿੱਤਰ, ਇਹਦਾ ਮੇਨ ਕਸੂਰ ਹੈਗਾ ਨਾ, ਇਹ ਟੂਡੋ ਦਾ ਕਸੂਰ ਹੈ। ਲੋਕਾਂ ਨੇ ਧੱਕੇ ਮਾਰ ਕੇ ਉਹਨੂੰ ਬਾਹਰ ਕੱਢਿਆ, ਹੁਣ ਕਾਨੂੰਨੀ ਬਾਰੀ ਹੈ। ਜਿਵੇਂ ਜਦੋਂ ਜਿੰਨੇ ਕੁ ਤੁਸੀਂ ਮੰਗਾਓ ਤੇ ਜਿੰਨੇ ਕੁ ਚਾਹੀਦੇ ਆ, ਠੀਕ ਹੈ। ਹੁਣ ਆਮ ਬੰਦੇ ਇੱਥੇ ਚਾਹੀਦਾ 5 ਲੱਖ ਦਾ ਆ ਗਿਆ, ਇੱਕ 20 ਲੱਖ ਮੰਗਾ ਲਿਆ ਟੂਡੋ ਨੇ, ਹੋਰ ਨੀ ਕਿਹਦਾ ਕਸੂਰ ਹੈਗਾ। ਹੁਣ ਇੱਥੇ ਕਿੰਨੇ ਕਾਰੋਬਾਰ ਹੈਗੇ, ਕਿੰਨੇ ਕੰਮ ਕਾਰ ਲੋਕਾਂ ਨੂੰ ਨਹੀਂ ਮਿਲਦੇ, ਤਾਂ ਇਹ ਹੈਗਾ ਵੀ ਹਰੇਕ ਚੀਜ਼ ਦੇ ਨਾਲ ਬੈਲੈਂਸ ਚੀਜ਼ ਬਣਦੀ। ਹੁਣ ਜਿਹੜੇ ਫੈਮਿਲੀਆਂ ਆ ਟੂਡੋ ਹੋਣੀ ਕੱਟ ਕੇ ਬਾਹਰ ਮਰੀਆਂ, ਇੱਥੇ ਵੋਟ ਲੈ ਲਓ ਸਿਟਿੰਗ ਚੈਪਟੀ ਲਈ ਉਹਨਾਂ ਦਾ ਲਓ ਵੋਟ, ਤਾਂ ਜਿਹਨੇ ਆਪਣੇ ਦੇਣਾ ਟੈਕਸ ਦੇਣ ਸਿਟਿੰਗ ਚੈਪਟੀ ਲਈ ਉਹ ਦੇਣ, ਤਾਂ ਬਾਕੀ ਨੇ ਨਜਾਇਜ਼ ਲੁੱਟਦੇ ਹੋਰ ਬੰਦੇ ਆਣ ਕੇ ਇੱਥੇ। ਉਹ ਵੀ ਚੀਜ਼ ਜਿਹੜੇ ਬੰਦੇ ਨੇ ਹੁਣ ਇੱਥੇ ਫੈਮਿਲੀਆਂ ਇੱਥੇ ਬੈਠੀਆਂ 50-50 ਸਾਲ ਤੋਂ, ਹੁਣ ਫੈਮਿਲੀਆਂ ਨੂੰ ਇੱਥੇ ਮੇਰਾ ਇੱਕ ਫਰੈਂਡ ਹੈ 9 ਸਾਲ ਹੋ ਗਏ ਟੈਕਸ ਭਰਦੇ ਨੂੰ, ਹੁਣ ਕੱਲ੍ਹ ਕੋ ਬੰਦਾ ਇੱਥੇ 4-5 ਪੀੜੀਆਂ ਉਹਦੀਆਂ ਮਿੰਟ ਮਿੰਟ ਇੱਥੇ ਆ ਜਾਂਦੀਆਂ,
1: ਬੰਦੇ ਤੁਸੀਂ ਲੋੜ ਤੋਂ ਵੱਧ ਸੱਦੇ ਆ, ਚਲੋ ਕਸੂਰ ਤਾਂ ਉਹ ਹੈ। ਬਰਸੀ ਗੱਲ ਕਰ ਰਹੇ ਆ, ਹੁਣ ਜਿਹੜਾ ਬੰਦਾ ਕੋਈ ਛੋਟੇ ਸ਼ਹਿਰ ਚ ਆ ਗਿਆ, PR ਮਿਲ ਗਈ, ਕੀ ਉਹਨਾਂ ਨੂੰ ਰਾਈਟ ਹੋਣਾ ਚਾਹੀਦਾ ਕਿ ਉਹ ਜਿਹੜੇ ਮਰਜ਼ੀ ਸ਼ਹਿਰ ਚ ਜਾਣ?
3: ਉਸ ਟਾਈਮ ਉੱਥੇ ਵੀ ਸਾਲ 2 ਸਾਲ ਲਈ ਆ, ਉੱਥੇ ਥੋੜਾ ਬਹੁਤ ਟਾਈਮ ਸਪੈਂਡ ਕਰੋ, ਉੱਥੇ ਥੋੜਾ ਟੈਕਸ ਵੀ ਤੁਸੀਂ ਦਿਓ, ਤੁਸੀਂ ਥੋੜਾ ਟਾਈਮ ਉੱਥੇ ਕੱਟੋ। ਉਹਨਾਂ ਨੂੰ ਹੁਣ ਮੁਲਕਾਂ ਨੂੰ ਪਤਾ ਲੱਗਿਆ, ਸਾਰੇ ਹੁਣ ਬਿਨੀ ਪੈਕ ਜੋ ਵੀ ਆ ਉਹਨੂੰ ਪਤਾ ਲੱਗਿਆ ਵੀ ਇੱਥੇ ਮੜਾਈ ਖਾਣ ਲੋਕ ਇੱਥੇ ਆ ਜਾਂਦੇ, ਤਾਂ ਬਾਕੀ ਕੰਮ ਕਦੇ ਹੋਰ ਜਾ ਕਰਦੇ, ਉਹ ਵੀ ਹੁਣ ਬਹੁਤ ਉਹਨੇ ਸਟੈਕ ਹੋ ਗਿਆ। ਹੁਣ ਜੇ ਨਵੇਂ ਆ ਰਹੇ ਆ, ਹੁਣ ਜਿੱਥੇ ਚੱਲ ਜਾਣਾ ਮਰਜ਼ੀ ਹੋਣੀ, PR ਮਿਲਦੀ ਕਿਸੇ ਪਾਸੇ ਵੀ। ਠੀਕ ਹੈ ਜੀ,
1: ਠੀਕ ਹੈ ਸਰ, ਸ਼ੁਕਰੀਆ ਤੁਹਾਡਾ। 9976 ਹੈਲੋ,
4: ਟੋਰਾਂਟੋ ਤੋਂ 3 ਘੰਟੇ ਮਸਕੋਕਾ ਵੀ ਚਲ ਜਾਈਏ ਨਾ ਸਰ, ਮੈਂ ਉੱਥੇ ਗਿਆ ਸੀਗਾ 3 ਘੰਟੇ, ਉੱਥੇ ਕਹੂੰਗਾ ਉੱਥੇ ਮੈਂ 5 ਸਾਲ ਲਾਏ ਆ, ਕੋਵਿਡ ਵੀ ਮੈਂ ਆਪਣਾ ਉੱਥੇ ਕੱਢਿਆ, ਆਪਣੀ ਮੈਂ ਰੈਜੀਡੈਂਸੀ ਵੀ ਉੱਥੇ ਲਈ ਤੇ ਮੈਂ ਉੱਥੇ ਸਟੋਰ ਤੇ ਕੰਮ ਕੀਤਾ, ਸਟੋਰ ਦੇ ਕੰਮ ਕਰਨ ਦੇ ਬਾਵਜੂਦ ਮੈਂ ਮਸਕੋਕਾ ਚ ਰਹਿਣਾ ਵੀ ਚਾਹੁੰਦਾ, ਬਟ ਮੈਨੂੰ ਜੋਬ ਆਪਸ਼ਨ ਹੀ ਨਹੀਂ ਮਿਲਦੀ।
1: ਉਹੀ ਹੈ ਨਾ, ਜਿੱਥੇ ਇੰਪਲੋਇਮੈਂਟ ਹੈ ਬੰਦਾ ਉੱਥੇ ਵੀ ਜਾਊਗਾ,
4: ਜਿੱਥੇ ਜੋਬ ਆਪਸ਼ਨ ਹੀ ਨਹੀਂ ਮਿਲ ਰਹੇ, ਦੈਟ ਡਜ਼ਨਟ ਮੀਨ ਕਿ ਫਿਰ ਮੈਂ 10 ਸਾਲ ਉੱਥੇ ਖੜਾ ਰਹੂੰਗਾ, ਇੱਕ ਰੈਸਟੋਰੈਂਟ ਚ ਹੀ ਜੋਬ ਕਰੀ ਜਾ, ਚਾਹੇ ਮੈਂ ਸਟੋਰ ਚ ਹੀ ਜੋਬ ਕਰੀ ਜਾਊਂਗਾ, ਬੰਦੇ ਨੇ ਫਿਊਚਰ ਵੀ ਦੇਖਣਾ ਆਪਣਾ, ਆਪਣਾ ਐਵਰੀਥਿੰਗ ਕਾਊਂਟ ਡਾਊਨ ਕਰਦਾ ਬੰਦਾ, ਆਪਣੀ ਫੈਮਿਲੀ ਨੂੰ ਵੀ ਮਿਸ ਕਰਦਾ, ਕੱਲਾ ਕਿੰਨਾ ਟਾਈਮ ਕਰ ਲੂੰਗਾ, ਲਾਈਕ ਹਾਊ ਇਜ਼ ਦੈਟ ਪੋਸੀਬਲ, ਹੋ ਨਹੀਂ ਸਕਦਾ, ਨਹੀਂ ਹੋ ਸਕਦਾ ਸਰ। ਆਪਣੀ ਫੈਮਿਲੀ ਕੋਲ ਵੀ ਜਾਣਾ ਲੋਕਾਂ ਨੇ, ਕੰਮ ਕਰਦਾ ਆਪਣੀ ਫੈਮਿਲੀ ਦੇ ਕੋਲ ਬਹਿਣ ਨੂੰ, ਜਿੱਥੇ ਜਿੱਥੇ ਜਿਹਦੀ ਜਿਹਦੀ ਫੈਮਿਲੀ ਹੈ, ਚਾਹੇ ਉਹ ਵਿਨੀਪੈਗ ਵੀ ਹੈ ਸਰ, ਉਹ ਬੰਦੇ ਵਿਨੀਪੈਗ ਜਾ ਰਹੇ ਹੈ, ਐਂਡ ਪਿਛਲੇ 2-3 ਸਾਲ ਤੋਂ ਮੈਜੋਰਿਟੀ ਆਫ ਦਾ ਜੋ ਆਪਣੇ ਇਮੀਗ੍ਰੈਂਟਸ ਆ ਰਹੇ ਆ ਸਰ, ਉਹ GTA ਵੱਲ ਦੇਖ ਤੱਕ ਨਹੀਂ ਰਹੇ, ਮੈਂ ਤੁਹਾਨੂੰ ਕਹੂੰਗਾ ਉਹ GTA ਜੋ ਦੇਖਦੇ ਹੀ ਨਹੀਂ ਹੈ, ਜੋ ਆਪਣੇ ਰੀਅਲ ਸਟੇਟ ਦੀ ਜੋ ਮਾਰਕੀਟ ਆ ਉਹ ਜਾਂਦੇ ਹੀ ਬਾਹਰ ਆ ਪਹਿਲਾਂ ਹੀ ਫੈਮਿਲੀਜ਼ ਦੇ ਨਾਲ, ਮੈਂ ਇੰਨੇ ਸਾਰੇ ਲੋਕਾਂ ਨੂੰ ਜਾਣਦਾ, ਬੱਚੇ ਨੂੰ ਜਾਣਦਾ, ਉਹ ਗੱਲਾਂ ਸੁਣ ਸੁਣ ਕੇ ਸੋਸ਼ਲ ਮੀਡੀਆ ਤੋਂ ਦੇਖ ਦੇਖ ਕੇ ਉਹ ਜਾਣਾ ਹੀ ਪ੍ਰੈਫਰ ਬਾਹਰ ਕਰਦੇ ਆ, ਜੋ 1-2% ਲੋਕੀ ਵਾਪਸ ਆ ਵੀ ਰਹੇ ਸਰ, ਜੋ ਪੁਰਾਣੇ ਆ ਉਹੀ ਆ ਜਿਹਨਾਂ ਨੂੰ ਕੰਮ ਕਾਰ ਕਰਕੇ ਆ, ਜੋ ਟਰੈਕਿੰਗ ਦੇ ਰਿਲੇਟਡ ਆ,
1: ਬ੍ਰੈਂਪਟਨ
4: ਦੇ ਮੁੰਡਾ ਰਹਿੰਦਾ, 5-6 ਸਾਲ ਲਾਏ ਉਹਨੇ ਇੱਥੇ, ਸਸਕੈਚੂਨ ਚਲੇ ਗਿਆ, ਐਂਡ ਦੈਨ ਉਹ ਪੀ ਆਰ ਹੋਣ ਦੇ ਬਾਵਜੂਦ ਉਹ ਸੋਚਦਾ ਵਾ ਕਿ ਨਹੀਂ ਮੈਂ ਛੱਡਣਾ ਨੀ ਹੈ ਟਾਊਨ, ਇਹ ਮੈਂ ਇੱਥੇ ਆਇਆ, ਮੈਂ ਰੈਜੀਡੈਂਟ ਬਣਿਆ ਵਾ, ਮੈਂ ਇੱਥੇ ਰਹਿਣਾ, ਮੈਂ ਛੱਡਣਾ ਨੀ ਹੈ, ਮੈਂ ਘੱਟੋ ਘੱਟ ਇੱਥੇ 1.5 to 2 years ਹੋਰ ਆਊਂਗਾ. ਕਹਿੰਦਾ ਮੈਂ 2 years ਕੱਢਤੇ ਆ, ਕਹਿੰਦਾ ਮੈਂ ਇੱਦਾਂ ਦੇ ਟਾਊਨ ਚ ਰਹਿਣਾ ਜਦੋਂ ਸਨੋ ਵੀ ਪੈਂਦੀ ਹੈ, ਡਰਾਈ ਆਈਸ ਵਾਂਗੂ ਪੈਂਦੀ ਹੈ -40 ਦੇ ਵਿੱਚ, ਕਹਿੰਦਾ ਬਟ ਮੈਂ ਇੱਥੇ ਰੈਜੀਡੈਂਟ ਹੋਇਆ, ਮੈਂ ਇੱਥੇ ਰਹੂੰਗਾ ਵੀ ਥੋੜਾ ਟਾਈਮ, ਐਂਡ ਦੈਨ ਫਿਰ ਮੈਂ ਇੱਥੇ ਸੋਚੂਗਾ. ਬਟ ਉਸ ਬੰਦੇ ਦੇ ਬੈਕ ਆਫ ਦਾ ਮਾਇੰਡ ਵਿੱਚ ਹਜੇ ਵੀ ਹੈ ਕਿ ਮੈਂ

0: ਸੁੱਖ ਭਾਜੀ ਸਾਡੇ ਨਾਲ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸੁੱਖ ਜੀ ਵੈਲਕਮ।
1: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰ ਸਾਡੇ ਇਸ ਵੀਕਐਂਡ ਦੇ ਉੱਪਰ ਫਰਨੀਚਰ ਦੀ ਬਾਈਂਗ ਬਾਰੇ ਸੋਚ ਰਹੇ ਨੇ, ਤੇ ਵੀਕਐਂਡ ਦਾ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ। ਫਰਾਈਡੇ ਸੈਚਰਡੇ ਸੰਡੇ ਸਾਡੇ ਵੱਲੋਂ ਜਿਹੜੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ, ਲੇਟੈਸਟ ਫਰਨੀਚਰ ਜਿਹੜਾ ਡਿਸਪਲੇ ਹੋ ਰਿਹਾ, ਨਾਲ ਦੀ ਨਾਲ ਲੈਦਰ ਦੇ ਪਾਵਰ ਰਿਕਲਾਈਨਰ, ਜੇ ਗੱਲਬਾਤ ਕੈਨੇਡੀਅਨ ਮੇਡ ਸੋਫਾ ਸੈੱਟ ਦੀ ਗੱਲਬਾਤ ਕਰੀਏ ਉਹ ਵੀ ਸਾਰੀ ਡਿਸਪਲੇ ਹੋ ਰਹੀ ਆ। ਕੰਫਰਟੇਬਲੀ ਜਿਹੜੇ ਨਵੇਂ ਨਵੇਂ ਡਿਸਪਲੇ ਦੇ ਉੱਪਰ ਲੱਗ ਰਹੇ ਆ, ਬਟ ਲੋਐਸਟ ਪ੍ਰਾਈਸ ਦੇ ਉੱਪਰ ਤੁਹਾਨੂੰ ਜਿਹੜਾ ਫਰਨੀਚਰ ਇਸ ਵੀਕਐਂਡ ਦੇ ਉੱਪਰ ਮਿਲਣਾ। ਸੋ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਦੇ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਤੁਹਾਨੂੰ ਜ਼ਰੂਰ ਦਿੱਤੇ ਜਾਣੇ ਆ। 6085 ਟੋਮਕਰ ਰੋਡ ਦੇ ਉੱਪਰ, 6685 ਟੋਮਕਰ ਰੋਡ ਤੋਂ ਯਾਦ ਰੱਖਣਾ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹੈ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਕਨ ਰੋਡ। ਤੇ ਨਾਲ ਦੀ ਨਾਲ ਬਾਈ ਜੀ, ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਸੋ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $2500 ਸੀ। ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਆਉਣਗੇ, 2500 ਵਾਲਾ ਕਿੰਗ ਸਾਈਜ਼ ਦਾ ਸੋਲਿਡ ਵੁੱਡ ਦਾ ਕੰਪਲੀਟ ਬੈਡਰੂਮ ਸੈੱਟ 999 ਦਾ। ਜੀ ਹਾਂ, 2500 ਵਾਲਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ $1000 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾਣਾ, ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਜਿਹੜਾ ਐਲਈਡੀ ਟੀਵੀ ਬਿਲਕੁਲ ਫ੍ਰੀ ਤੋਹਫਾ ਤੁਹਾਨੂੰ ਮਿਲਣਾ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨਵੀ ਬਾਜੀ।
0: ਵੈਰੀ ਗੁੱਡ, 6685 ਟੋਮਕਨ ਰੋਡ। ਇੱਕ ਤੁਹਾਨੂੰ ਮੈਸੇਜ ਦੇ ਦਈਏ ਕਿ ਦੁਆਬਾ ਟਰੈਵਲ ਨੇ ਬੜੀਆਂ ਵਧੀਆ ਡੀਲਾਂ ਲਾਈਆਂ। ਫਰਵਰੀ ਦੇ ਵਿੱਚ ਤੁਸੀਂ ਇੰਡੀਆ ਜਾਓ ਤੇ ਮਾਰਚ ਅਪ੍ਰੈਲ ਮਈ 'ਚ ਮੁੜ ਕੇ ਆਓ। $1580 ਦੀ ਟਿਕਟ ਹੈ। ਟੋਰਾਂਟੋ ਟੂ ਅੰਮ੍ਰਿਤਸਰ ਜੇ ਜਾਣਾ ਤਾਂ ਉਹ ਅਕਤੂਬਰ 'ਚ ਜਾਓ, ਅਤੇ ਇੱਕ ਸਟੋਪ ਹੈ, ਦੋ ਟੈਚੀ ਨੇ, ਇਹ 1195 ਦੀ ਹੈ, ਕਤਰ ਦੀ ਫਲਾਈਟ ਹੈ। ਦੁਆਬਾ ਟਰੈਵਲ 9057967800, 9057967800।
2: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99151 54548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
0: ਵੈਰੀ ਗੁੱਡ ਜੀ, 9077। ਹੈਲੋ,
3: ਹਾਂਜੀ ਨਵੀ ਵੀਰੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।
3: ਬਾਕੀ ਜਿੱਦਾਂ ਲੋਕ ਆਪਣੇ ਜੇ ਅਗਰ ਕਿਤੋਂ ਹੋਰ ਮੂਵ ਹੋ ਕੇ ਇੱਥੇ ਆ ਰਹੇ ਤਾਂ ਇੱਥੋਂ ਮੂਵ ਹੋ ਕੇ ਵੀ ਲੋਕ ਵਿਨੀਪੈਗ ਜਾਂ ਅਲਬਰਟਾ ਵਗੈਰਾ ਜਾ ਰਹੇ ਨੇ, ਜਿਹਨਾਂ ਨੇ ਅੱਗੇ ਸੋਚਿਆ ਵੀ ਠੀਕ ਹੈ ਆਪਾਂ ਘਰ ਇੱਥੇ ਨਹੀਂ ਅਫੋਰਡ ਕਰ ਸਕਦੇ, ਆਪਾਂ ਨੂੰ ਅਲਬਰਟਾ ਮੂਵ ਹੋ ਜਾਣਾ ਚਾਹੀਦਾ ਜਾਂ ਆਪਾਂ ਨੂੰ ਵਿਨੀਪੈਗ ਮੂਵ ਹੋ ਜਾਣਾ ਚਾਹੀਦਾ। ਅਗਰ ਕੋਈ PR ਹੋ ਕੇ ਇੱਥੇ ਆ ਰਹੀ ਤਾਂ ਉਹ ਬੈਟਰ ਓਪਰਚੁਨਿਟੀ ਲਈ ਆ ਰਿਹਾ। ਤਾਂ ਏਦਾਂ ਹੀ ਮਤਲਬ ਜਿਹੜੇ ਲੋਕ ਕੋਈ ਸਕੈਚਵਨ ਦੇ ਛੋਟੇ ਟਾਊਨਾਂ ਦੇ ਵਿੱਚ ਰਹਿ ਰਹੇ ਸੀਗੇ ਕੁਛ, ਹਨਾ ਮੇਰੇ ਕਜ਼ਨ ਰਹਿ ਰਹੇ ਸੀ ਉੱਥੇ, ਉਹ ਉੱਥੋਂ ਦੇ ਵੱਡੇ ਟਾਊਨ ਸਸਕਾਟੂਨ ਦੇ ਵਿੱਚ ਮੂਵ ਹੋ ਗਏ ਕਿਉਂਕਿ ਉਹਨਾਂ ਨੂੰ ਉੱਥੇ ਬੈਟਰ ਓਪਰਚੁਨਿਟੀ ਲੱਗੀ। ਸੇਮ ਏਦਾਂ ਉਨਟਾਰੀ ਦੇ ਵਿੱਚ ਜੇ ਕੋਈ ਵਿਨੀਪੈਗ ਤੋਂ ਆ ਗਿਆ, ਕੋਈ ਥੰਡਰਵੇ ਤੋਂ ਇੱਥੇ ਆ ਗਿਆ, ਕੋਈ ਟਿਮਿਨਸ ਤੋਂ ਇੱਥੇ ਆ ਰਿਹਾ ਤਾਂ ਬੈਟਰ ਓਪਰਚੁਨਿਟੀ ਲਈ ਉਹ ਆ ਰਿਹਾ। ਬਾਕੀ ਜਿਹੜੀ ਰਹੀ ਇਹ ਰੂਲ ਦੀ ਗੱਲ ਜੀ, ਇਹ ਆਸਟ੍ਰੇਲੀਆ ਦੇ ਵਿੱਚ ਵੀ ਹੈਗਾ ਆਪਣੇ ਉੱਥੋਂ ਦੀ ਬਹੁਤ ਸਾਰੀ ਸਟੇਟਸ ਦੇ ਵਿੱਚ ਕਿ ਤੁਹਾਨੂੰ ਉੱਥੇ 2 ਸਾਲ ਲਾਉਣੇ ਪੈਣਗੇ ਜਾਂ ਤੁਹਾਨੂੰ 3 ਸਾਲ ਲਾਉਣੇ ਪੈਣਗੇ। ਠੀਕ ਹੈ, ਇਹਨੂੰ 2 ਸਾਲ ਤੋਂ 3 ਸਾਲ ਕਰ ਦੇਣਾ ਚਾਹੀਦਾ ਕਿ ਥੋੜਾ ਜਿਹਾ ਹੋਰ ਟਾਈਮ ਪੀਰੀਅਡ ਮਿਲ ਜਾਵੇ ਕਿ ਉੱਥੋਂ ਦੇ ਟਾਊਨਸ ਨੂੰ ਥੋੜਾ ਜਿਹਾ ਹੋਰ ਡਿਵੈਲਪ ਹੋ ਜਾਣ ਤੇ ਜਾਂ ਉਹ ਬੰਦੇ ਨੂੰ ਵੀ ਥੋੜਾ ਜਿਹਾ ਹੋਰ ਟਾਈਮ ਮਿਲ ਜਾਵੇ, ਪਰ 10 ਸਾਲ ਇਜ਼ ਟੂ ਮਚ।
0: ਨਹੀਂ ਇੱਥੇ ਇੱਥੇ ਕੋਈ ਰੂਲ ਹੀ ਹੈ ਨਹੀਂ ਕਿ ਵੀਰੇ ਇਦਾਂ ਦਾ।
3: ਹਾਂਜੀ ਨੋਵਾ ਸਕੋਸ਼ੀਆ ਦੇ ਵਿੱਚ ਹੈਗਾ ਜੀ ਆਪਣੇ,
0: ਮੈਨੂੰ ਲੱਗਦਾ ਨਹੀਂ, ਮੈਨੂੰ ਨਹੀਂ ਲੱਗਦਾ ਹੈਗਾ।
3: ਨਹੀਂ ਮੇਰਾ ਹੁਣੇ ਫਰੈਂਡ ਆਇਆ ਜੀ ਆਪਣੇ ਰੀਸੈਂਟਲੀ ਲਾਸਟ ਵੀਕ ਹੀ, ਉਹ ਆਇਆ ਜੀ ਆਪਣੇ ਵਾਪਿਸ ਆਇਆ ਨੋਵਾ ਸਕੋਸ਼ੀਆ ਦੇ ਵਿੱਚ, ਸਾਨੂੰ 2 ਸਾਲ ਕਿਹਾ ਸੀ ਪਰ ਉਹ ਕਹਿੰਦਾ ਸੀ 2 ਸਾਲ ਦੀ ਜਗ੍ਹਾ ਕਹਿੰਦਾ 2.5 ਸਾਲ ਲਾ ਕੇ ਆਇਆ ਉੱਥੇ ਆਪਣੇ। ਇਹ ਹੈਗਾ ਆਪਣੇ ਨੋਵਾ ਸਕੋਸ਼ੀਆ ਦੇ ਵਿੱਚ ਹੈਗਾ ਜੀ ਆਪਣੇ, ਬਾਕੀ ਹੋਰ ਕਈ ਸਟੇਟਸ ਦੇ ਵਿੱਚ ਨਹੀਂ
0: ਹੋਣਾ ਮੇਰੇ ਮੇਰੇ ਖਿਆਲ ਜਿੱਥੇ ਤੱਕ ਮੈਂ ਚਲੋ ਮੇਰੀ ਨੌਲੇਜ ਮੁਤਾਬਕ ਕੋਈ ਰੂਲ ਨਹੀਂ ਹੈਗਾ, ਬਟ ਇੰਨਾ ਕਹਿ ਕੇ ਤੁਸੀਂ ਤੁਹਾਨੂੰ ਪ੍ਰੂਵ ਕਰਨਾ ਪੈਂਦਾ।

0: ਤੁਸੀਂ ਉੱਥੇ ਵਾਕਈ ਸੈਟਲ ਹੋਣਾ ਚਾਹੁੰਦੇ ਹੋ, ਪਰ ਤੁਸੀਂ ਜੇ ਚਲੋ ਸਪੋਜ਼ ਕਰੋ ਕੋਈ ਬੰਦਾ ਕਹਿੰਦਾ ਹਾਂਜੀ ਵੀ ਮੈਂ ਤਾਂ ਇੱਥੇ ਸੈਟਲ ਹੋਵਾਂਗਾ, ਪਰ ਉਹਨੂੰ ਮਿਲ ਜਾਂਦੀ ਹੈ ਜੌਬ ਬ੍ਰੈਂਪਟਨ, ਉਹ ਫਿਰ ਜੌਬ ਆਫਰ ਦਿਖਾ ਕੇ, ਇੰਪਲੋਇਮੈਂਟ ਹਿਸਟਰੀ ਦਿਖਾ ਕੇ, ਮੈਂ ਉੱਥੇ ਘਰ ਲੈ ਰਿਹਾ ਰੈਂਟ ਤੇ, ਉੱਥੇ ਮੇਰੀ ਫੈਮਿਲੀ ਆ, ਫਿਰ ਤੁਸੀਂ ਐਵੀਡੈਂਸ ਦਿਖਾਉਂਦੇ ਹੋ ਨਾ, ਫਿਰ ਨਹੀਂ ਕੁਛ ਕਹਿੰਦੇ ਹੈਗੇ ਜਿੱਦ ਤੱਕ ਮੈਂ ਪੜਿਆ।
1: ਹਾਂ ਹਾਂਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ, ਹਾਂਜੀ ਹਾਂਜੀ ਇਹ ਚੀਜ਼ਾਂ ਨਾ ਫਿਰ ਉਹ ਬੰਦਾ ਪਹਿਲਾਂ ਅਰਲੀ ਵੀ ਮੂਵ ਹੋ ਸਕਦਾ
0: ਜੀ। ਜੀ ਹਾਂਜੀ ਸੋ ਥੈਂਕ ਯੂ ਵੈਰੀ, ਸੋ ਆਈ ਡੋਨਟ ਥਿੰਕ ਦੇਰਸ ਐਨੀ ਲਾਈਕ ਸੈਟ ਕੋਈ ਰੂਲਸ, ਬਟ ਖੈਰ ਇੱਕ ਨਾ ਤੁਹਾਨੂੰ ਬੈਲੀਮੋਰ ਹੋਮਸ ਦੇ ਘਰਾਂ ਦੀ ਜਾਣਕਾਰੀ ਦਿੰਦੇ ਆ, ਡੇਰੀ ਤੇ ਹਰਨਟੇਰੀ ਉਤੇ ਬਹੁਤ ਹੀ ਕਮਾਲ ਦੀ ਲੋਕੇਸ਼ਨ ਹੈ ਵੀ, ਬੜੇ ਸੋਹਣੇ ਘਰ ਆ ਰਹੇ ਆ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀ ਉਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ, ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475045157। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਬਿਲਕੁਲ ਸੋ ਤੁਹਾਡੀਆਂ ਕੁਝ ਕਾਲਸ ਆ ਰਹੀਆਂ ਨੇ, ਜਸਟ ਪਲੀਜ਼ ਹੋਲਡ ਕਰੋ ਲਾਈਨ ਤੇ। ਸਾਡੇ ਨਾਲ ਪੰਜਾਬੀ ਆਰਟਸ ਐਸੋਸੀਏਸ਼ਨ ਤੋਂ ਬਲਜਿੰਦਰ ਲੇਲਣਾ ਜੀ ਜੁੜੇ ਨੇ, ਜੋ ਕਿ ਕੁਝ ਇੱਕ ਆਉਣ ਵਾਲੀਆਂ ਪਲੇਜ਼, ਕੁਝ ਇੱਕ ਆਉਣ ਵਾਲੇ ਨਾਟਕ ਜਿਹੜੇ ਹੋ ਰਹੇ ਨੇ ਆਪਣੇ ਸ਼ਹਿਰ ਚ, ਉਹਦੀ ਜਾਣਕਾਰੀ ਦੇਣਗੇ ਜੀ। ਲੇਲਣਾ ਸਾਹਿਬ ਵੈਲਕਮ।
2: ਨਵੀਂ ਤੁਹਾਨੂੰ ਤਾਂ ਸਾਰੇ ਸੁੱਤੇ ਨੂੰ ਸਤਿ ਸ੍ਰੀ ਅਕਾਲ। ਪਹਿਲਾਂ ਤਾਂ ਮੈਂ ਤੁਹਾਡਾ ਜਿਹੜਾ ਟਾਕ ਸ਼ੋਅ, ਕਿਉਂਕਿ ਮੈਂ ਸੁਣਿਆ ਸੀ ਉਹ ਜਿਹੜਾ ਬੱਚੇ ਨੇ ਗੱਲ ਕੀਤੀ ਸੀ, ਮੈਂ 2.5 ਸਾਲ ਬਾਅਦ ਵਾਪਸ ਆ ਗਿਆ, ਉਹਦੇ ਬਾਅਦ ਕੌਮਟ ਕਿਸ ਤਰ੍ਹਾਂ ਦਾ ਆਇਆ। ਹਾਲਾਂਕਿ ਉਹਦਾ ਓਨੈਸਟ ਸੀਗਾ ਕਿ ਮੈਂ ਗਿਆ, ਫਿਰ ਮੈਨੂੰ ਚੰਗਾ ਲੱਗਾ, ਮੇਰੀ ਫੈਮਿਲੀ ਇੱਥੇ ਸੀ, ਮੈਂ ਵਾਪਸ ਆ ਗਿਆ। ਅੱਜ ਦਾ ਹੀ ਜੇ ਤੁਸੀਂ ਨਿਊਜ਼ ਸੁਣੀ ਹੈ, ਸਰਵੇ ਜਿਹੜੇ ਹੈਗੇ ਆ GTA ਦੇ, ਇਹ ਕਹਿ ਰਹੇ ਕਿ 37%, 1/3 ਲੋਕ ਮੂਵ ਆਊਟ ਹੋਣਾ ਚਾਹੁੰਦੇ ਟੋਰਾਂਟੋ ਚੋਂ, ਕੰਜੈਸ਼ਨ ਜੇ ਵੋ। ਸੋ ਛੋਟੇ ਸ਼ਹਿਰਾਂ ਦਾ ਆਪਦੇ ਲੈਵਲ ਦਾ ਫਿਊਚਰ ਆ, ਫਿਊਚਰ ਛੋਟੇ ਸ਼ਹਿਰਾਂ ਦਾ ਹੀ ਆ। ਪਰ ਜਿਹੜੀਆਂ ਕੰਡੀਸ਼ਨਾਂ ਤੁਸੀਂ ਕਹਿੰਦੇ, ਕਈ ਪ੍ਰੋਵਿੰਸ ਹੈਗੇ ਜਿਵੇਂ ਆਊਟ ਆਫ ਟੋਰਾਂਟੋ, ਤਾਂ ਕਿ ਉਹ ਪਾਪੂਲੇਸ਼ਨ ਸਕੈਟਰ ਕਰਨਾ ਚਾਹੁੰਦੇ ਆ, ਬਹੁਤ ਸਾਰੇ ਆਪਣੇ ਡਾਕਟਰ ਜਿਹੜੇ ਨਾ ਨਵੀਂ ਪਹਿਲਾਂ ਨਿਊਫਾਊਂਡਲੈਂਡ ਆ ਕੇ ਉੱਥੇ ਉਹਨਾਂ ਨੂੰ ਨਿਊਫਾਊਂਡਲੈਂਡ ਚ ਉਹਨਾਂ ਨੂੰ PR ਮਿਲ ਜੂ, ਉੱਥੇ ਸਰਟਨ ਟਾਈਮ ਹੈ ਲਿਮਿਟ, ਪਤਾ ਨੀ ਕਿੰਨੀ ਸਾਲ, 2 ਸਾਲ, ਕਿੰਨੀ ਉੱਥੇ ਸਰਵਿਸ ਦਿੱਤੀ। ਜੇ ਤੁਸੀਂ ਆਪਾਂ ਕੰਡੀਸ਼ਨਾਂ ਫੁਲਫਿਲ ਕਰਦੇ ਹਾਂ ਸਾਰੀਆਂ ਤੁਸੀਂ, ਤਾਂ ਫਿਰ ਤੁਹਾਡਾ ਰਾਈਟ ਆ ਫਿਊਚਰ। ਜੇ ਤੁਹਾਨੂੰ ਬੈਟਰ ਲੱਗਦਾ ਕਿਤੇ, ਆਪਾਂ ਜੇ ਇੰਡੀਆ ਤੋਂ ਇੱਥੇ ਆਏ ਤੇ ਇੱਥੋਂ ਆਪਾਂ ਵਿਨੀਪੈਗ, ਕੈਲਗਰੀ, BC ਜਾਂ ਕਿਤੇ ਮਰਜ਼ੀ ਮੂਵ ਹੋ ਸਕਦੇ ਹਾਂ, ਉਹ ਤਾਂ ਮੇਰੇ ਖਿਆਲ ਸਾਰਿਆਂ ਨੂੰ ਫਰੀਡਮ ਹੈ। ਤੇ ਇਹ ਕੰਟਰੀ ਚਾਰਟ ਆਫ ਰਾਈਟ ਦੀ ਤੁਸੀਂ ਗੱਲ ਕੀਤੀ, ਇਹਦੇ ਸਿਰ ਤੇ ਤਾਂ ਇਹ ਤਾਂ ਬਿਊਟੀ ਹੈ ਸਾਡੀ ਕੰਟਰੀ ਦੀ। ਤੇ ਬਾਕੀ ਪਲੇ ਬਾਰੇ ਤੁਸੀਂ ਆਪ ਵੀ ਦੱਸ ਰਹੇ ਹਾਂ, ਸੰਦਰਪਾਲ ਸਿੱਧਵਾ ਨੇ ਪਰਸੋਂ ਕਾਫੀ ਵਧੀਆ ਤਰੀਕੇ ਨਾਲ ਮੈਨੂੰ ਕਾਫੀ ਕਾਲਾਂ ਆਈਆਂ। ਅਸੀਂ ਇੱਕ ਪਲੇ ਤਿਆਰ ਲਿਖਵਾਇਆ ਜੀ ਪਾਲੀ ਭੁਪਿੰਦਰ ਹੋਰਾਂ ਤੋਂ, ਉਹਨਾਂ ਨੇ ਡਾਇਰੈਕਟ ਕੀਤਾ ਜੱਸੂ ਪੁੱਤ। ਇੱਕ ਐਸੀ ਲੜਕੀ ਦੀ ਕਹਾਣੀ ਹੈ ਕਿ ਜਿਹੜੀ ਮੈਰਿਜ ਕਰਾ ਕੇ ਇੱਥੇ ਆਉਂਦੀ ਹੈ ਖੁਸ਼ੀਆਂ ਦਾ ਸਾਰਾ ਕੁਛ, ਫਿਰ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਆ ਕਿ ਉਹ ਜ਼ਿੰਮੇਵਾਰੀਆਂ 'ਚ ਸਹੁਰਿਆਂ ਪੇਕਿਆਂ ਦੀਆਂ ਜ਼ਿੰਮੇਵਾਰੀਆਂ ਇੰਨੀ ਹੋ ਜਾਂਦੀ ਕਿ ਉਹ ਆਪਣੀ ਪਹਿਚਾਣ ਗਵਾ ਬੈਠਦੀ ਹੈ। ਸੋ ਆਪਣੀ ਪਹਿਚਾਣ ਪ੍ਰਾਪਤ ਕਰਨ ਲਈ ਤੇ ਇੱਕ ਡੇਢ ਘੰਟੇ ਦਾ ਬਹੁਤ ਖੂਬਸੂਰਤ ਪਲੇ ਆ, ਸਾਡੀ ਟੀਮ ਬਹੁਤ ਮਿਹਨਤ ਕਰ ਰਹੀ ਹੈ ਇਸਦਾ। ਅਸੀਂ ਪਹਿਲਾ ਸ਼ੋਅ ਕਿਚਨਰ ਤੋਂ, ਸਾਡੇ ਨਾ ਨਵੀਂ ਇੱਕ 13-14 ਸਾਲ ਦੀ ਬੱਚੀ ਹੈ, ਹਰ ਰੋਜ਼ ਰਿਹਾਸਲਾਂ ਦੇ ਕਿਚਨਰ ਤੋਂ ਉਹਦੀ ਮਦਰ ਲੈ ਕੇ ਆਉਂਦੀ ਹੈ। ਉਹ ਕਹਿੰਦੀ ਮੇਰੇ ਸ਼ਹਿਰ 'ਚ ਵੀ ਪਲੇ ਜ਼ਰੂਰ ਕਰਿਓ। ਅਸੀਂ ਕਿਚਨਰ ਪਹਿਲਾ ਸ਼ੋਅ ਦਾ ਰੱਖਿਆ 27 ਤਰੀਕ ਨੂੰ ਸ਼ਾਮ ਨੂੰ 5 ਵਜੇ, ਰਜਿਸਟਰੀ ਥੀਏਟਰ ਹੈ ਛੋਟਾ ਜਿਹਾ, 200 ਦੀ ਕਪੈਸਿਟੀ, 250 ਦੀ ਕਪੈਸਿਟੀ ਵਾਲਾ। ਸੋ ਕਿਚਨਰ ਦੇ ਏਰੀਏ ਦੇ ਲੋਕਾਂ ਨੂੰ ਵਾਟਰਲੂ ਕੈਂਬਰੇਜ ਨੂੰ ਰਿਕੁਐਸਟ ਹੈ ਕਿ ਉਹ ਪਲੇ ਜ਼ਰੂਰ ਦੇਖਣਾ। ਉਹ ਟਿਕਟ ਕੋਈ ਬਹੁਤੀ ਮਹਿੰਗੀ ਨਹੀਂ, $15 ਆ। ਸਾਡੇ ਹਿੰਮਤ ਹਾਰਾ ਉੱਥੇ ਪੀਜ਼ੇ ਤੋਂ ਪੀਜ਼ਾ ਪੱਬ ਆ, ਉਹਨਾਂ ਦਾ ਬਹੁਤ ਮਿਹਨਤ ਕਰ ਰਹੇ ਆ। ਸੋ ਇਹ ਜੱਸੂ ਪੁੱਤ ਦਾ ਪਲੇ ਦਾ ਨਾਂ ਹੈ। ਸੋ ਆਓ ਸਾਡੀ ਹੌਸਲਾ ਅਫਜ਼ਾਈ ਕਰੋ, ਤੇ ਉਸ ਤੇ ਬਾਅਦ 10 ਅਕਤੂਬਰ ਨੂੰ ਅਸੀਂ ਰੋਜ਼ ਥੀਏਟਰ 'ਚ ਇਹੀ ਪਲੇ ਬ੍ਰਾਂਪਟਨ 'ਚ ਕਰਾਂਗੇ। ਜਾਣਕਾਰੀ ਲਈ ਮੈਨੂੰ ਕਾਲ ਕੀਤੀ ਜਾ ਸਕਦੀ 416-677-1555। ਪੰਜਾਬੀ ਲਹਿਰਾਂ 'ਤੇ ਸਾਨੂੰ ਪੂਰਾ ਮਾਣ ਹੈ ਜੀ, ਤੁਸੀਂ ਆਲਵੇਜ ਸਿੰਸ ਪੰਜਾਬੀ ਲਹਿਰਾਂ ਸ਼ੁਰੂ ਹੋਈ ਸਿੰਦਰਪਾਲ ਹੋਰਾਂ ਨੇ ਕੀਤੀ ਹੈ, ਐਵਰੀ ਟਾਈਮ ਜਿਹੜੀ ਸਪੋਰਟ ਤਾਂ ਕਰਨੀ, ਨਾਲ ਸਾਨੂੰ ਸਪੋਂਸਰ ਵੀ ਲੈ ਕੇ ਦਿੰਦੇ ਆ, ਸਪੋਰਟ ਬਹੁਤ ਜ਼ਿਆਦਾ ਕਰਦੇ ਤੁਹਾਡਾ। ਪੰਜਾਬੀ ਆਰਟਸ ਐਸੋਸੀਏਸ਼ਨ ਤੋਂ ਬਹੁਤ ਬਹੁਤ ਧੰਨਵਾਦ ਜੀ।
0: ਨਹੀਂ ਨਹੀਂ ਬਹੁਤ ਸ਼ੁਕਰੀਆ ਲੀਲਾ ਸਾਹਿਬ। ਸੋ ਬਲਜਿੰਦਰ ਲੀਲਾ ਜੀ ਦਾ ਫੋਨ ਨੰਬਰ ਹੈ 416-677-1555, 416-677-1555। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ।
2: ਥੈਂਕ ਯੂ,
0: ਥੈਂਕ ਯੂ ਜੀ। 1477 ਹੈਲੋ।
3: ਹੈਲੋ ਨਵੀਂ
0: ਜੀ,
3: ਮੈਂ ਕੱਲ ਦਾ ਪ੍ਰੋਗਰਾਮ ਸੁਣਿਆ, ਮੇਰੇ ਕੋਲ ਕਨੇਡਾ ਦੀ ਬੁੱਕ ਲਿਖੀ ਪਈ ਆ, ਕਨੇਡਾ ਸੈਂਚਰੀ ਦਾ ਨਾਂ ਇੱਥੇ ਲਿਖਿਆ, ਜਿੱਥੇ ਮਰਜ਼ੀ ਕੋਈ ਰਹਿ ਸਕਦਾ, ਜੇ ਰਾਜੇ ਨੇ ਮਾੜਾ ਕੰਮ ਕੀਤਾ ਇੱਥੇ ਦੇ ਲੈਣਾ ਤਾਂ ਉਹਨੂੰ ਵੀ ਉਨੀ ਸਜ਼ਾ ਆਊਗੀ ਜਿੰਨੀ ਆਮ ਆਦਮੀ ਨੇ ਜੁਲਮ ਕੀਤਾ। ਹਾਂ, ਮੇਰੇ ਕੋਲ ਬੁੱਕ ਲਿਖੀ ਪਈ ਆ ਕਨੇਡਾ ਦੇ, ਇੱਥੇ ਹੀ ਕਿੱਦਾਂ ਕਨੇਡਾ ਬਣਿਆ ਅੱਜ ਤਾਈਂ, ਸਾਰਾ ਕੁਝ ਲਿਖਿਆ
0: ਹੈ,
3: ਪੜ੍ਹ ਕੇ ਦੇਖ ਲਓ, ਏਦਾਂ ਦੀ ਗੱਲਾਂ ਪਤਾ ਲੱਗਦਾ ਜਿਹੜੀਆਂ ਆਪਾਂ ਇੱਥੇ ਜਿੱਥੇ ਮਰਜ਼ੀ ਲਿਖਿਆ ਮੂਵ ਹੋ ਸਕਦਾ।
0: ਬਿਲਕੁਲ, ਸ਼ੁਕਰੀਆ ਜੀ, ਬਹੁਤ ਧੰਨਵਾਦ ਤੁਹਾਡਾ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ 9056733337 ਨੰਬਰ ਹੈ ਆਪਣਾ। ਕੁਝ ਇੱਕ ਰਿਕੁਐਸਟਾਂ ਹੀ ਹੋਈਆਂ ਨੇ ਅਤੇ ਉਹ ਤੁਹਾਡੇ ਲਈ ਸਾਰੀਆਂ ਪਲੇ ਕਰਦੇ ਹਾਂ। ਇੱਕ ਤਾਂ ਪਹਿਲਾਂ ਰਿਕੁਐਸਟ ਆਈ ਸੀ ਕਿ ਨਵੀਂ ਤੁਸੀਂ ਟਵਿਸ਼ਰੀ ਸੁਣਾਓ ਜੰਕਸ਼ਨ ਰੇਲਾਂ ਦਾ।

ਵਾਹ ਬਈ ਵਾਹ ਕਿੰਨੀ ਤਾਰੀਫ ਕਰੀਏ ਯਾਰ, ਮੈਂ ਕਹਿੰਦਾ ਕਿ ਜਿੰਨੀ ਕਰੀਏ ਓਨੀ ਹੀ ਘੱਟ ਹੈ ਕਿ ਨਹੀਂ। ਸੋ ਪ੍ਰੋਗਰਾਮ ਮੈਂ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ। ਇੱਕ ਤੁਸੀਂ ਯਾਦ ਰੱਖੋ ਜ਼ਰੂਰ, ਬਿਯੋਂਡ ਆਈਵਰ ਨੂੰ ਐਨਕਾਂ ਚਾਹੀਦੀਆਂ ਨੇ ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ ਤੇ। ਬਿਯੋਂਡ ਆਈਵਰ ਰੋਮੀ ਬਾਈ ਜੀ ਲੋਕੇਟਡ ਨੇ। ਬਿਯੋਂਡ ਆਈਵਰ ਨੂੰ ਤੁਸੀਂ ਯਾਦ ਰੱਖੋ 905-793-3937। ਬਿਯੋਂਡ ਆਈਵਰ ਦੀ ਟੀਮ ਤੁਹਾਡੀ ਸੇਵਾ 'ਚ ਹਾਜ਼ਰ ਹੈ। ਸੋ ਤੁਹਾਨੂੰ ਸਨ ਗਲਾਸਿਸ ਚਾਹੀਦੀਆਂ, ਵਿਜ਼ਨ ਦੀ ਐਨਕਾਂ ਚਾਹੀਦੀਆਂ, ਇੱਕ ਲਓ ਅਤੇ ਦੂਜੀ ਫ੍ਰੀ ਹੈ। ਹੋ ਵਾਹ! ਸੋ ਬਿਯੋਂਡ ਆਈਵਰ ਹੰਬਰ ਵੈਸਟ ਐਂਡ ਗੋਰਵੇ, ਬਿਯੋਂਡ ਆਈਵਰ ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ ਦੇ ਉੱਤੇ ਲੋਕੇਟਡ ਹੈ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337-905-673-3337। ਇੱਕ ਅਸੀਂ ਤੁਹਾਨੂੰ ਅਕਸਰ ਹੀ ਮੈਸੇਜ ਦਿੰਦੇ ਹੁੰਦੇ ਹਾਂ ਰੋਇਲ ਆਟੋ ਸੈਂਟਰ ਦਾ। ਤੁਸੀਂ ਕੋਈ ਵੀ ਊਬਰ ਜਾਂ ਲਿਫਟ ਦੀ ਸੇਫਟੀ ਕਰਾਉਣੀ ਹੈ, ਗੱਡੀ ਦੇ ਇੰਜਨ ਜਾਂ ਟ੍ਰਾਂਸਮਿਸ਼ਨ ਦਾ ਕੰਮ ਹੈ, ਤਾਂ ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ, ਰੋਇਲ ਆਟੋ ਸੈਂਟਰ। ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ। 905-798-1478-905-799-1478-1478 ਰੋਇਲ ਆਟੋ ਸੈਂਟਰ। ਵੈਰੀ ਗੁੱਡ! ਅਤੇ ਗੱਡੀ ਲੈਣੀ ਹੈ ਕਿਉਂ ਨਾ ਐਕਚੁਰਾ ਦੀ ਲਓ, ਸਾਡੇ ਉੱਥੇ ਦੋ ਵੀਰ ਨੇ ਕੰਮ ਕਰਦੇ, ਵਧੀਆ ਡੀਲ ਦਵਾਉਣਗੇ, ਮੈਨੇਜਰ ਨੇ ਨਾਲੇ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-825-8800-905-825-8800 ਤੇ ਕਾਲ ਕਰੋ। ਸੋ ਗੱਡੀ ਵੀ ਮਿਲ ਗਈ ਅਤੇ ਗੱਡੀ ਦੀ ਰਿਪੇਅਰ ਵੀ ਅਸੀਂ ਤੁਹਾਡੀ ਕਰਵਾਤੀ, ਅਤੇ ਇੱਕ ਤੁਹਾਨੂੰ ਫਿਰ ਗਰੋਸਰੀ ਵੀ ਕਰਾ ਦਈਏ। ਤੁਸੀਂ ਇੰਡੀਅਨ ਫਰੂਟ ਲੈਂਡ ਦੀਆਂ ਕਿਸੇ ਵੀ ਲੋਕੇਸ਼ਨ 'ਤੇ ਜਾਓ, ਟੋਟਲ 7 ਲੋਕੇਸ਼ਨਾਂ ਨੇ ਇੰਡੀਅਨ ਫਰੂਟ ਲੈਂਡ ਦੀਆਂ, ਅਤੇ ਇੰਡੀਅਨ ਫਰੂਟ ਲੈਂਡ ਡਸਕ ਡਰਾਈਵ ਕੁਈਨ ਐਂਡ ਸ਼ਿੰਕਿਊਜ਼ੀ, ਜਾਂ 15 ਫੈਂਡਰਵੇ ਬਵੇਡ ਐਂਡ ਸ਼ਿੰਕਿਊਜ਼ੀ, 25 ਸੈਂਡਲਵੁੱਡ ਪਾਰਕਵੇ, ਸੈਂਡਲਵੁੱਡ ਹਰਨਟੇਰੀਓ, ਹੋਰ ਕਿਹੜੀਆਂ ਨੇ ਨਾ ਵੀ, ਇੱਕ ਇਹਨਾਂ ਦੀ ਲੋਕੇਸ਼ਨ ਹੈ 9985 ਮਕਵੀਨ ਡਰਾਈਵ, ਮਕਵੀਨ ਐਂਡ ਕੈਸਲਮੋਰ। ਸੋ ਯਾਦ ਰੱਖੋ ਇੰਡੀਅਨ ਫਰੂਟਲੈਂਡ ਦੀ ਟੀਮ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ, ਅਤੇ ਗੁਐਲਫ ਕਿਚਨਰ ਦੇ ਵਿੱਚ ਵੀ ਨੇ। ਸੋ ਦੂਰ ਦੂਰ ਤੱਕ ਤੁਹਾਨੂੰ ਸੇਵਾਵਾਂ ਦਿੰਦੇ ਆ ਵੀ ਇੰਡੀਅਨ ਫਰੂਟਲੈਂਡ ਵਾਲੇ। ਅਤੇ ਇੱਕ ਅਸੀਂ ਤੁਹਾਨੂੰ ਮੈਸੇਜ ਅਕਸਰ ਹੀ ਦਿੰਦੇ ਹੁੰਦੇ ਹਾਂ ਮਨਪ੍ਰੀਤ ਢੀਂਡਸਾ ਦਾ। ਮਨਪ੍ਰੀਤ ਢੀਂਡਸਾ ਨੂੰ ਯਾਦ ਰੱਖੋ, ਜੇ ਕਿਸੇ ਨੇ ਵੀ ਇੰਸ਼ੋਰੈਂਸ ਕਰਾਉਣੀ ਹੈ, ਆਟੋ, ਹੋਮ, ਕਮਰਸ਼ਲ, ਸਾਡੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਹੈ ਮਨਪ੍ਰੀਤ ਨੇ। 416-500-1818-416-500-1818 ਮਨਪ੍ਰੀਤ ਢੀਂਡਸਾ। ਮੈਂ ਤੁਹਾਨੂੰ ਇਹ ਗਾਣਾ ਸੁਣਾਉਣਾ ਸੀ ਯਾਰ, ਆਪਣੇ ਮਨਪਸੰਦ ਦਾ, ਅੱਜ ਹੀ ਆਇਆ, ਸੁਣਿਓ ਯਾਰ ਕਿਆ ਗਾਇਆ, ਕਿਆ ਲਿਖਿਆ, ਕਿਆ ਮਿਊਜ਼ਿਕ ਹੈ। ਹਿੰਮਤ ਸੰਧੂ, ਸਰਦਾਰੀ।

0: यार क्या बात है, होगी बल्ले बल्ले। देखो हरे गाने, देखो आवाज बड़ी यार खड़कमी है, तां बंदा कहता यार के कमाल ही करती। सो वाह मजा आया सुन के। मुंडे यार म्यूजिक बहुत सोहना करते, अजकल छाए पे आ देसी फ्रेंजी हुणे आ, देसी फ्रेंजी आ। मैं लगता नाल मुंडा शान है, तो मेरी इन्होंने गलबात भी हो रही थी, तो मैं क्या यार तुम मुंडे हो कमाल की पई है। सो वेरी गुड। नहीं रीसा प्रोग्राम है पंजाबी रहा, तो नंबर है अपना 9056733337, 9056733337 ते गलबात थोड़ी तो साड़ी हो रही है 9056733337। याद रखो प्रदीप भाई का फोन नंबर, प्रदीप जी थोड़े लिए अवेलेबल ने। जे कोई भी अपलायंसिस फ्रिज स्टोव डिश वाशर वाशर ड्रायर रिपेयर करवाना तो मिस्टर प्रदीप 647-622-3303 प्रदीप भाई का नंबर है 6476223203 प्रदीप प्रदीप प्रदीप हुई पई है। तो अपलायंसिस की ए टू जेड कोई भी रिपेयर तो मिस्टर कौन प्रदीप। एक तुसी याद रखो जरूर मैसेज है ग्लोबल कंफर्ट एयर का। ग्लोबल कंफर्ट एयर की टीम लैनिक्स के ऑथराइज डीलर ने। जे तुसी नवी फरनेस लवानी है, फरनेस की रिपेयर करवानी है, उन्हें हीट की लोड़ बहुत पैनी है आने वाले दिनों, सो फरनेस थोड़ी खराब है, पंगा बहुत वड्डा। सो फरनेस लगवाओ नवी, तो नाले लैनिक्स वालों रीबेट लो, पैसे वापस थोड़ी जेब च आ रहे ने। ग्लोबल कंफर्ट एयर के तेजपाल भाजी, मैंने तो कम कराया बड़ी बार यार, बहुत मैं कहना इन्ने प्रोफेसनल ने, इन्ना सोहना कम है। तो नंबर इन्हों का 416-419-2112 416-419-2112 416-419-2112 नंबर है। GTA दे होम बायर्स मिस ना कर जायो, पैराडाइज डेवलपमेंट्स सेल कर रहे ने टाउन होम अते डीटैच कर मिल्टन ब्रैम्पटन सीटन अते विटबी दे विच, कीमत सिर्फ 6,29,990 डॉलर तो, ते नाल 1,30,000 डॉलर तक दे डिजाइनर फिनिशेस, HST रीबेट्स अते बहुत वड़िया सेविंग्स दा फायदा लो। आज ही विजिट करो paradisedevelopments.com paradisedevelopments.com बिल्कुल paradisedevelopments.com। सो जिवें कि तुहानू सब नू पता है कि हुण आउण वाली 26 तारीख नू अपनी इलैक्शन हो रही ने, ते इलैक्शन डे दे विच देखो सब दा योगदान बहुत जरूरी है। तुसी जे अलंबे दिने हो कंप्लेन करदे हो साडे शहर च आ नहीं होया, साडे शहर च ओ नहीं होया, ते जे तुसी वोट नहीं पाउंदे ਤਾਂ ਤੁਹਾਡੀ ਕੋਈ ਰਾਈਟ ਨਹੀਂ ਕੰਪਲੇਨ ਕਰਨ ਦੀ। ਸੋ ਆਪਣੀਆਂ ਇਲੈਕਸ਼ਨਸ ਹੋ ਰਹੀਆਂ ਨੇ, ਅਤੇ ਵੱਖਰੇ ਵੱਖਰੇ ਵਾਰਡਸ ਤੋਂ ਵੱਖਰੇ ਵੱਖਰੇ ਸਾਡੇ ਕੈਂਡੀਡੇਟਸ ਨੇ ਜੋ ਤੁਹਾਡੇ ਤੱਕ ਮੈਸੇਜ ਪਹੁੰਚਦਾ ਕਰ ਰਹੇ ਨੇ, ਅਤੇ ਸਾਰੇ ਸਾਡੇ ਜਿੰਨੇ ਵੀ ਮੈਸੇਜ ਨੇ ਸਾਰੇ ਪੇਡ ਨੇ। ਸੋ ਮਿਊਨਸੀਪਲ ਇਲੈਕਸ਼ਨਸ ਦੇ ਵਾਰਡ 5 ਮਿਸਿਸਾਗਾ ਦੇ ਵਾਰਡ 5 ਦੇ ਕੈਂਡੀਡੇਟ ਮਨਦੀਪ ਸਿੰਘ ਧਾਲੀਵਾਲ ਸਾਡੇ ਨਾਲ ਨੇ। ਸੋ ਮਨਦੀਪ ਦਾ ਸਵਾਗਤ ਕਰਦੇ ਹਾਂ। ਮਨਦੀਪ ਪੰਜਾਬੀ ਦਾਰਾ 'ਚ ਵੈਲਕਮ ਬ੍ਰਦਰ, ਸਵਾਗਤ ਹੈ।
1: ਹਾਂਜੀ, ਥੈਂਕ ਯੂ ਨਵੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜਸਟ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਇੱਕ ਗੱਲ ਮਾੜੀ ਕਰੈਕਟ ਕਰਨਾ ਚਾਹੁੰਦਾ, ਵੀ ਆਉਣ ਵਾਲੀ 26 ਨੀ ਅਗਲੀ 26 ਨੂੰ ਕਿਹਾ, ਕਿਉਂਕਿ ਸੰਡੇ ਨੂੰ ਨਹੀਂ ਵੋਟਾਂ, ਸੈਟਰਡੇ ਨਹੀਂ ਵੋਟਾਂ।
0: ਸਰੀ ਆਈ ਮੈਂਟ ਟੂ ਸੇ ਕਿ ਅਕਤੂਬਰ 26 ਨੂੰ, ਸੋ ਅਕਤੂਬਰ 26 ਨੂੰ ਵੋਟਾਂ ਨੇ। ਸੋ ਦੇਖਿਆ ਮਨਦੀਪ, ਮੈਂ ਕਿਹਾ ਯਾਰ ਸਾਡਾ ਪੋਲੀਟੀਸ਼ੀਅਨ ਦੇਖੀ ਨੀ ਤੁਸੀਂ ਕੈਚ ਕਰਦੇ ਹੋ, ਸੋ ਵਾਕਈ ਤੁਹਾਡੀ ਅੱਖ ਬੜੀ ਤਿੱਖੀ ਹੈ। ਸੋ ਮਨਦੀਪ ਤੁਸੀਂ ਵਾਰਡ 5 ਮਿਸਾਗਾ ਤੋਂ ਖੜੇ ਹੋ, ਸੋ ਥੋੜ੍ਹਾ ਜਿਹਾ ਦੱਸੋ ਤੁਹਾਡੀ ਏਰੀਆ, ਤੇ ਕਿੱਥੇ ਕਿੱਥੇ ਤੱਕ ਵਾਰਡ 5 ਦੇ ਕਿਹੜੇ ਏਰੀਆਜ਼ ਆਉਂਦੇ ਨੇ?
1: ਹਾਂਜੀ, ਸੋ ਵਾਰਡ 5 ਜੀ ਸਾਰਾ ਮਾਲਟਨ ਏਰੀਆ ਵਿੱਚ ਹੈਗਾ ਆ, ਤੇ ਉਧਰੋਂ ਜੀ ਮੇਵਿਸ ਤੋਂ ਈਸਟ ਨੂੰ 401 ਐਂਡ ਐਗਲਿੰਟਨ ਦੇ ਵਿਚਾਲੇ, ਸੋ ਦੈਟਸ ਵੇਅਰ ਆਲ ਦਾ ਹਾਊਸ ਆਰ, ਘਰ ਸਾਰੇ ਉੱਥੇ ਨੇ ਜੀ। ਤੇ ਬਿਗੇਸਟ ਵਾਰਡ ਮਿਸ ਆ ਗਿਆ, ਏਅਰਪੋਰਟ ਸਾਰਾ ਵਿੱਚ ਆਉਂਦਾ ਹੈ, ਬਿਜ਼ਨੈਸਿਸ ਬਹੁਤ ਵਿੱਚ ਆਉਂਦੇ ਆ, ਬਟ ਦੈਟਸ ਦਾ ਬਾਉਂਡਰੀਜ਼।
0: ਸਮਦੀਪ ਤੁਸੀਂ ਚਲੋ ਡੋਰ ਟੂ ਡੋਰ ਵੀ ਜਾਂਦੇ ਹੋ, ਵੱਖਰੇ ਵੱਖਰੇ ਜਿਹੜੇ ਰੈਜ਼ੀਡੈਂਟਸ ਨੇ ਵਾਰਡ 5 ਦੇ ਉਹਨਾਂ ਨੂੰ ਮਿਲਦੇ ਹੋ, ਮੇਨ ਇਸ਼ੂਜ਼ ਕਿਹੜੇ ਨੇ ਜਿਹੜੇ ਅੱਜ ਕੱਲ ਨਜ਼ਰ ਆ ਰਹੇ ਆ?
1: ਸੋ ਫਰਸਟ ਥਿੰਗ, ਸਭ ਤੋਂ ਵੱਡੀ ਨਵੀਂ ਹੈਗੀ ਇਜ਼ ਪ੍ਰਾਪਰਟੀ ਟੈਕਸਿਸ। ਹੁਣ ਆਪ ਵੀ ਮੈਨੂੰ 38 ਸਾਲ ਹੋ ਗਏ, ਆਈਵ ਆਲਵੇਜ਼ ਲਿਵਡ ਹੇਅਰ ਇਨ ਮਾਊਥ ਇਨ ਮਾਈ ਹੋਲ ਲਾਈਫ, ਸੋ ਲਾਸਟ 4 ਇਅਰਸ ਦੇ ਵਿੱਚ ਸਾਡੇ ਟੈਕਸਿਸ 24% ਵੱਧ ਚੁੱਕੇ ਨੇ ਜੀ, ਪ੍ਰੋਪਰਟੀ ਟੈਕਸਿਸ। ਤੇ ਵਟ ਸਰਵਿਸਿਸ ਹੈਵ ਵੀ ਗੇਨਡ ਇਨ ਵਰਡ 5? ਨਥਿੰਗ। ਜੇ ਡੋਰ ਆ ਕੇ ਕਰਦੇ ਲੋਕਾਂ ਨੂੰ ਪੁੱਛੀਦਾ ਕਿਹੜੀਆਂ ਸਰਵਿਸ, ਠੀਕ ਆ ਮੰਨਿਆ ਪੁਲਿਸ ਹੋ ਗਿਆ, ਹੋਰ ਹੋ ਗਿਆ, ਕਈ ਸਰਵਿਸ ਜਾਂਦੀਆਂ, ਥੋੜਾ ਬਹੁਤਾ ਟੈਕਸ ਵੱਧਦਾ ਹੈ, ਵੀ ਅੰਡਰਸਟੈਂਡ ਦੈਟ, ਪੀਪਲ ਅੰਡਰਸਟੈਂਡ ਦੈਟ। ਪਰ 24% ਵਧਣ ਦੇ ਨਾਲ ਸਾਡੀਆਂ ਪਾਰਕਸ ਹੋ ਗਈਆਂ, ਹੋਰ ਇਹੋ ਜਿਹੇ ਜਗ੍ਹਾ ਹੋ ਗਈਆਂ ਜਿੱਥੇ ਕੋਈ ਸਰਵਿਸ ਇੰਪਰੂਵਮੈਂਟ ਹੋਈ ਨੀ, ਵਾਏ? ਸੋ ਦੈਟਸ ਵਾਟ ਆਮ ਟ੍ਰਾਇੰਗ ਟੂ ਐਡਰੈਸ। ਤੇ ਜਿਹੜੇ ਲੋਕੀ ਹੋਰ ਪੁੱਛਦੇ ਆ ਵੀ ਜਿਵੇਂ ਪੁਲਿਸ ਰਿਸਪੋਂਸ ਵੀ ਕਹਿੰਦੇ, ਠੀਕ ਆ ਪੁਲਿਸ ਨੂੰ ਟੈਕਸ ਜਾਂਦਾ ਆ, ਪਰ ਇੱਥੇ ਵਾਰਡ 5 ਦੇ ਵਿੱਚ ਪੁਲਿਸ ਰਿਸਪੋਂਸ ਟਾਈਮ ਵੀ ਬਹੁਤ ਸਲੋ ਆ, ਜਿੰਨਾ ਫਾਸਟ ਚਾਹੀਦਾ ਉਹਨਾਂ ਹੈ ਨੀ।
0: ਸੋ ਤੁਸੀਂ ਦੇਖੋ ਵਾਅਦੇ ਕਰ ਰਹੇ ਆ ਕਿ ਅਸੀਂ ਪ੍ਰੋਪਰਟੀ ਟੈਕਸ ਨੂੰ ਅਫੋਰਡੇਬਲ ਰੱਖਾਂਗੇ, ਬਟ ਬਹੁਤ ਸਾਰੇ ਲੋਕਾਂ ਨੂੰ ਇਹ ਹੈ ਕਿ ਹਾਊ ਵੁੱਡ ਯੂ ਕੀਪ ਪ੍ਰੋਪਰਟੀ ਟੈਕਸਿਸ ਅਫੋਰਡੇਬਲ ਵਾਇਲ ਫੰਡਿੰਗ ਪੁਲਿਸ, ਵਾਇਲ ਫੰਡਿੰਗ ਰੈਕਰੀਏਸ਼ਨ? ਸੋ ਸਾਰੀਆਂ ਚੀਜ਼ਾਂ ਨੂੰ ਬੈਲੈਂਸ ਕਿਵੇਂ ਕਰੋਗੇ?
1: ਸੋ ਇਹ ਬੈਲੈਂਸ ਇਹਦਾ ਜੀ, ਵਾਂਸ ਆਈ ਮੀਨ ਕਾਉਂਸਲ, ਮੈਂ ਇੱਦਾਂ ਹੈ ਨਹੀਂ ਵੀ ਮੈਂ ਤੁਹਾਡੇ ਸ਼ੋਅ ਤੇ ਆ ਕੇ ਜਾਂ ਡੋਰ ਤੇ ਜਾ ਕੇ ਕਹਾਂ ਮੈਂ ਜੀ ਪ੍ਰੋਪਰਟੀ ਟੈਕਸ ਫ੍ਰੀਜ਼ ਕਰ ਦੇਣੇ ਆ, ਆਹ ਕਰ ਦੇਣਾ ਆ, ਇੱਦਾਂ ਨਹੀਂ। ਫ੍ਰੀਜ਼ ਕਰਨੇ ਆ ਜਿੱਥੇ ਤੱਕ ਵਰ ਨੀਡਸ ਟੂ ਬੀ ਰਾਈਟ ਨਾਓ ਹੈਗੇ ਆ, ਤੇ ਉਹਦਾ ਕੋਈ ਕੰਟਰੋਲ ਕਰ ਸਕਦੇ ਆ, ਉਹ ਕਰਨੀ ਆ ਚੀਜ਼। ਸੋ ਅੰਡਰਸਟੈਂਡ, ਜੇ ਕੋਈ ਕਹਿੰਦੇ ਆ ਵੀ 2% ਵਧਿਆ, ਯੂ ਨੋ 1% ਵਧਿਆ, ਆਹ ਗੱਲ ਆ ਜਾਂ ਕੋਈ ਹੋਰ ਗੱਲ ਆ, ਉਹ ਕਰਾਂਗੇ, ਰਾਈਟ? ਸੋ ਆਈ ਕੈਨ ਡੂ ਦੈਟ ਵਾਂਸ ਆਮ ਦੇਅਰ। ਫਰ ਮੀ ਟੂ ਸੇ ਐਟ ਦ ਡੋਰ ਜਸਟ ਨਕਲੀ ਪ੍ਰੋਮਿਸਿਸ, ਉਦਾਂ ਕਹੀਏ ਆਹ ਕਰ ਦੂੰ, ਉਹ ਕਰ ਦੂੰ, ਦੈਟਸ ਨਾਟ ਮੀ। Once I have the stuff in front of me and I can act on it, I will. So hon main je lokan door te vi agar kehna vi jehdi cheez nu assi rok sakange vi je sade property tax vadhaune koi police enforcement kisi vi cheez layi, we need to see that in action. Jehde hon pichle 30 saal tak koi vi counselor itho nahi hega ward 5 to, so je tusi area de vich rehnde hi nahi, tonu ki pata utthe area de vich ki ho reha hai, right?
0: ਤੇ ਤੁਸੀਂ ਦੇਖਿਆ ਮਨਦੀਪ ਕਿ ਤੁਹਾਡੇ ਵਾਰਡ ਦੇ ਵਿੱਚ ਬਹੁਤ ਸਾਰੀ ਵੇਸਟਫੁਲ ਸਪੈਂਡਿੰਗ ਹੋ ਰਹੀ ਹੈ?
1: ਹਾਂਜੀ, it's so is to see that on what hun oh kehnde ji improvement leke aune property standards, par je hun itthe koi rehnda hove vich drive karke dekhe ward 5 vich kaiyan ne ghaan hi katte hoye, kaiyan de hor bushes vagera bahut vadde aa, where other cities they act on it, itthe koi vi bylaw officer utthe act nahi kar rahe hage, te baki jive main keh reha safety gall aa vi jehde bylaw officer tickets de rahe aa hor parking diyan hor cheezan, so why are they not going through parks? ਪੁੱਛ ਕੇ ਦੇਖੋ, ਕੋਈ ਵੀ ਅਸੀਂ ਜਦੋਂ ਛੋਟੇ ਹੁੰਦੇ ਸੀ, ਯੂ ਨੋ ਵੈਨ ਯੂ ਵਰ ਯੰਗਰ, ਵੀ ਕੁਡ ਬੀ ਇਨ ਦ ਪਾਰਕ ਟਿਲ 10 PM, ਘਰਦੇ ਨੂੰ ਆ ਕੇ ਯੂ ਨੋ ਮੈਂ ਦਾਦੀ ਨੂੰ ਆ ਕੇ ਕਹਿਣਾ ਪੈਣਾ ਸੀ ਹਨੇਰਾ ਹੋ ਗਿਆ ਘਰ ਨੂੰ ਆ ਜਾਓ, ਨਾਓ ਵੀ ਯੂ ਕੈਨ ਲੈਟ ਕਿਡਸ ਗੋ ਟੂ ਦ ਪਾਰਕ ਈਵਨ ਡਿਊਰਿੰਗ ਦ ਡੇ ਬਾਏ ਦੈਮਸੈਲਵਸ ਬਿਕਾਜ਼ ਇਟਸ ਨਾਟ ਸੇਫ। ਸੇਫਟੀ ਚਾਹੀਦੀ, ਬਾਇਲਾ ਆਫਿਸਰ ਟਿਕਟਾਂ ਦਿੰਦਾ, ਉਹ ਘੱਟੋ ਘੱਟ ਉਦਾਂ ਗੇੜਾ ਹੀ ਕੱਢ ਜਾ ਘਰੇ ਪਾਰਕ ਚ, ਜਿਹੜੇ ਗਲਤ ਕੰਮ ਕਰਦੇ ਉਹ ਡਰਨ ਤਾਂ ਸਹੀ, ਬਿਕੋਜ਼ ਹੋ ਸਕਦਾ ਆ।
0: ਨਹੀਂ ਬਿਲਕੁਲ, ਬੜੇ ਲੋਕਾਂ ਨੂੰ ਇਹ ਹੈ ਕਿ ਬਾਇਲਾ ਆਫਿਸਰ ਹੈਗੇ ਜ਼ਰੂਰ ਹੈ, ਬਟ ਕਦੇ ਕੋਈ ਨਜ਼ਰ ਨਹੀਂ ਆਇਆ, ਕੋਈ ਐਕਸ਼ਨ ਲੈ ਰਿਹਾ। ਸੋ ਮਨਦੀਪ, ਬਹੁਤ ਸਾਰੇ ਸਾਡੇ ਨਾ ਲਿਸਨਰਸ ਆਲਵੇਜ਼ ਪੁੱਛਦੇ ਨੇ ਕਿ ਨਵੀਂ ਇਹ ਜੋ ਕੈਂਡੀਡੇਟਸ ਨੇ, ਇਹਨਾਂ ਨੂੰ ਜ਼ਰੂਰ ਪੁੱਛੋ ਕਿ ਇਹਨਾਂ ਦੀ ਕੀ ਕੁਆਲੀਫਿਕੇਸ਼ਨ ਹੈ, ਪੋਲੀਟਿਕਸ ਦੇ ਨਾਲ ਕਿਉਂ ਜੁੜੇ ਹੋ ਤੁਸੀਂ। ਸੋ ਥੋੜ੍ਹੇ ਆਪਣਾ ਬੈਕਗ੍ਰਾਊਂਡ ਵੀ ਜ਼ਰੂਰ ਦੱਸੋ ਸਾਡੇ ਲਿਸਨਰਸ ਨੂੰ।
1: Okay, so my background, I have a business diploma. I worked in business my whole thing, but the last 8 years to main jehde apne hun transport minister ne Parmi Singh Sarkariya, I worked at his constituency office, I managed that office for the past 8 years. So sade kol koi vi party any issues have utthe jehde loki rehnde, they know whether you lived in Malton, in Brampton, even as far as Oakville, people have called us, they might jithe unadi help kar sakda, I have. I've not backed out. Why? We're there to serve the people. ਮੈਂ ਉਹ ਚੀਜ਼ ਕੀਤੀ ਹੈ ਜੀ ਉੱਥੇ।
0: ਬਿਲਕੁਲ। ਸੋ ਮਨਦੀਪ ਹੁਣੇ ਬੜੇ ਲੰਬੇ ਸਮੇਂ ਤੋਂ ਪੋਲਿਟਿਕਸ ਦੇ ਨਾਲ ਜੁੜੇ ਨੇ, ਤੇ ਆਈ ਨਹੀਂ ਕਿ ਸਵੇਰੇ ਉੱਠੇ ਤੇ ਕਿਹਾ ਹਾਂ ਵੀ ਚਲੋ ਜੀ ਰਨ ਕਰਦੇ ਹਾਂ। ਸੋ ਹੀ ਇਜ਼ ਅ ਸੀਜ਼ਨਡ ਕੈਂਡੀਡੇਟ। ਤੇ ਮਨਦੀਪ, ਹੋਰ ਕੋਈ ਵੀ ਜਾਣਕਾਰੀ, ਆਪਣੇ ਤੁਸੀਂ ਆਫਿਸ ਦਾ ਐਡਰੈਸ, ਫੋਨ ਨੰਬਰ ਐਂਡ ਐਨੀਥਿੰਗ ਐਲਸ ਜੋ ਤੁਸੀਂ ਐਡ ਕਰਨਾ ਚਾਹੋਗੇ?
1: ਸਰ, ਆਈ ਵੁੱਡ ਜਸਟ ਸੇ ਐਨੀਬਡੀ ਨੀਡਸ ਟੂ ਕੰਟੈਕਟ ਮੀ, ਕੋਈ ਵੀ ਫੋਨ ਕਰਨਾ ਚਾਹੁੰਦਾ, ਫਰਸਟ 647-966-9945, 647-966-9945 ਤੇ ਸਾਨੂੰ ਕਾਲ ਕਰ ਸਕਦੇ ਆ ਜੀ।
0: ਤੇ ਤੁਸੀਂ ਜ਼ਰੂਰ ਜਾਣਕਾਰੀ ਲਓ। ਦੇਖੋ ਮਨਦੀਪ ਹੁਣੇ, ਆਈ ਨਹੀਂ ਕਿ ਕਦੇ ਤੁਹਾਡਾ ਫੋਨ ਨਹੀਂ ਚੱਕਣਗੇ, ਆਈ ਨਹੀਂ ਕਿ ਤੁਹਾਡੇ ਕਿਸੇ ਸਵਾਲ ਦਾ ਜਵਾਬ ਨਹੀਂ ਮਿਲੇਗਾ। ਜੋ ਪੁੱਛੋਗੇ ਓਨੈਸਟੀ ਦੇ ਨਾਲ ਤੁਹਾਨੂੰ ਫੀਡਬੈਕ ਮਿਲੇਗੀ ਤੇ ਇੱਕ ਐਜੂਕੇਟਡ ਆਂਸਰ ਮਿਲੇਗਾ। ਸੋ ਨੰਬਰ ਹੈ 647-966-9945। ਮਨਦੀਪ ਸਿੰਘ ਧਾਲੀਵਾਲ, ਤੁਹਾਡੇ ਕਾਉਂਸਲਰ ਦੇ ਕੈਂਡੀਡੇਟ ਫੋਰ ਮਿਸਿਸ ਆਗਾ, ਵਾਰਡ ਨੰਬਰ 5। ਸੋ ਨੰਬਰ ਵਾਂਸ ਅਗੇਨ 647-966-9945। ਤੇ ਐਡਵਾਂਸ ਪੋਲਿੰਗ ਕਦੋਂ ਹੈ ਮਨਦੀਪ?
1: ਜੀ ਐਡਵਾਂਸ ਪੋਲਿੰਗ ਜੀ ਮਿਸਾਗਾ ਦੀ ਹੈਗੀ ਹੈ ਜੀ, ਸਟਾਰਟਸ ਔਨ ਦ 6th ਐਂਡ 7th ਆਫ ਅਕਟੂਬਰ, ਉਹ ਹੈਗੀ ਜੀ ਕੱਲੀ ਸਿਟੀ ਹਾਲ ਦੇ ਵਿੱਚ, ਤੇ ਫਿਰ ਅਕਟੂਬਰ 8, 9, 10 ਤੇ 11, ਸੋ ਅਕਟੂਬਰ 8th ਟੂ 11th ਮਾਲਟਨ ਕਮਿਊਨਿਟੀ ਸੈਂਟਰ ਤੇ ਫਰੈਂਕ ਮਕੈਕਨੀ ਕਮਿਊਨਿਟੀ ਸੈਂਟਰ ਜਿਹੜੇ ਉੱਧਰ ਬ੍ਰਿਸਟਲ ਦੇ ਆ ਉੱਥੇ, ਐਂਡ ਮਾਲਟਨ ਕਮਿਊਨਿਟੀ ਸੈਂਟਰ ਇਨ ਔਨ ਮਾਰਨਿੰਗ ਸਟਾਰ, ਤੇ ਇੱਕ ਲਾਅ ਬਲਾਸ ਦੀ ਅਸੀਂ ਐਡਰੈਸ ਦੇ ਸਕਦੇ ਹਾਂ ਉੱਥੇ, ਉਹ ਮਕਲਾਗਨ ਤੇ ਹੈਗਾ ਆ ਹਾਰਡਲੈਂਡ, ਤੇ ਦੋਸ ਥ੍ਰੀ ਪਲੇਸਿਸ ਐਡਵਾਂਸ ਵੋਟਿੰਗ ਹੋਊਗੀ ਜੀ 8, 9, 10 ਅਤੇ 11 ਅਕਤੂਬਰ ਨੂੰ।
0: ਵੈਰੀ ਗੁੱਡ, ਸੋ ਥੈਂਕ ਯੂ ਮਨਦੀਪ ਤੇ ਬੈਸਟ ਆਫ ਲੱਕ।
1: ਥੈਂਕ ਯੂ ਸੋ ਮਚ ਨਵੀ,
0: ਨੋ ਪ੍ਰੋਬਲਮ,
1: ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਥੈਂਕ ਯੂ ਜੀ। ਸੋ ਅਗੇਨ ਇਹ ਜੋ ਵੀ ਸਾਡੀ ਇੰਟਰਵਿਊਜ਼ ਨੇ ਕਿਸੇ ਵੀ ਕੈਂਡੀਡੇਟ ਨਾਲ, ਦੇ ਆਰ ਆਲ ਪੇਡ ਕੈਂਪੇਨਸ ਇਹਨਾਂ ਦੇ ਕੈਂਪੇਨ ਆਫਿਸਿਸ ਦੇ ਵੱਲੋਂ, ਸੋ ਕੋਈ ਵੀ ਸਾਡੇ ਹੋਰ ਕੈਂਡੀਡੇਟਸ ਨੇ, ਤੁਸੀਂ ਆਪਣਾ ਮੈਸੇਜ ਸਾਡੇ ਬੜੀ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਲੱਖਾਂ ਲਿਸਨਰਸ ਤੱਕ ਪਹੁੰਚਦਾ ਕਰਨਾ, ਤਾਂ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸਾਡੇ ਹੈੱਡ ਆਫਿਸ ਨੂੰ ਕਾਲ ਕਰ ਸਕਦੇ ਹੋ 6475041557 6547 5415 57।

0: Mohan. Contact us at richmohan.com.
1: GTA दे होम बायर्स मिस ना कर जायो। पेराडाइज डेवलपमेंट्स सेल कर रहे ने टाउन होम अते डीटैच कर मिल्टन ब्रैम्पटन सीटन अते विटबी दे विच कीमत सिर्फ 6,29,990 डॉलर तो ते नाल 1,30,000 डॉलर तक दे डिजाइनर फिनिशेस HST रीबेट्स अते बहुत वडिया सेविंग्स दा फायदा लो। आज ही विजिट करो paradisedevelopments.com paradisedevelopments.com।
2: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
3: S&S लॉयर्स को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन लई या सलाह लैण लई अज ही S&S लॉयर्स नूं कॉल करो 416-655-2000।
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: Wow, Mom! Dad is in a jolly good mood today. What is the reason?
6: This is the effect of famous masala chai by Navigator's Cafe.
5: I know this place. They're also famous for delicious snacks like aloo patties, samosa, vada pav, spring rolls, mango lassi and my favorite, samosa chaat and bhel.
7: Navigator's Cafe, located at northwest corner of Queen Street East and Airport Road in Brampton. They are conveniently open 24/7.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557। SS Lawn Care ਤੁਹਾਡੀ ਲਾਉਣ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਉਣ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ। ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com ballymorehomes.com।
8: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313।
1: ਵੈਰੀ ਗੁੱਡ ਜੀ, 7583, ਹੈਲੋ।
9: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
9: ਇੱਕ ਗਾਣਾ ਸੁਣਨਾ ਪੁੱਤਰਾ।
1: ਹਾਂਜੀ,
9: ਨਰਿੰਦਰ ਬੀਬਾ ਦਾ ਜੀ, ਜੇ ਮੁੰਡਿਆ ਤੂੰ ਨੱਚਦੀ ਰੱਖਣਾ।
10: ਗੜਬਾ ਲੈ ਦੇ ਚਾਂਦੀ ਦਾ ਜਾਂ ਹੋ ਵੀ ਪਤਾ ਨੀ ਹੋਰ ਕੀ ਕੀ ਕਹਿੰਦੇ ਆ
9: ਲੱਕ ਹਿੱਲੇ ਮਜਾਜਣ ਜਾਂਦੀ ਦਾ
10: ਲੱਕ ਹਿੱਲੇ ਮਜਾਜਣ ਜਾਂਦੀ ਦਾ ਹੋਰ ਵੀ ਕੀ ਚੀਜ਼ ਆ ਹੈਗੀ
9: ਉਹ ਸੁਰਿੰਦਰ ਕੌਰ ਦਾ ਜੀ
10: ਅੱਛਾ ਨਰਿੰਦਰ ਬੀਬਾ ਜੀ ਦਾ ਵੀ ਬੜਾ ਦੌਰ ਚੱਲਿਆ ਸੀ ਹੈ
9: ਜੀ ਬਹੁਤ ਟੌਪ ਦੀ ਸਿੰਗਰ ਹੈ ਜੀ
10: ਕਿਆ ਬਾਤ ਹੈ ਕਿਆ ਬਾਤ ਹੈ
9: ਉੱਚੀ ਸੁਰ ਵਾਲੀ ਹੈ ਜੀ ਉਹ
10: ਕਿਆ ਬਾਤ ਹੈ ਨਹੀਂ ਜਿਹੜੀਆਂ ਆਵਾਜ਼ਾਂ ਨੇ ਨਾ ਇਹ ਦੇਖੋ ਉਦੋਂ ਨਾ ਕੋਈ ਮਾਈਕ ਦੀ ਲੋੜ ਹੈ ਨਾ ਕੁਛ
9: ਬਿਲਕੁਲ ਬਿਲਕੁਲ ਬਿਲਕੁਲ ਫਿਰ ਦੇਖੋ ਜੀ ਸਿਰ ਤੋਂ ਚੁੱਲੀ ਨੀ ਸੀ ਲੈਣ ਦਿੰਦੀਆਂ
10: ਅੱਛਾ
9: ਵੱਡੀ ਸਿਰਫ ਸੀ ਇਹਨਾਂ ਚ ਨਰਿੰਦਰ ਬੀਬਾ ਦੀ ਪੁਰਾਣੀ ਕੈਸਟਾਂ ਕੱਢ ਕੇ ਦੇਖੋ ਸਿਰ ਤੋਂ ਚੁੱਲੀ ਨੀ ਸੀ ਲੈਣ ਦਿੰਦੀ ਹੈ
10: ਕਿਆ ਬਾਤ ਹੈ ਅੱਛਾ ਦੇਖੋ ਪਰ ਉਹਨਾਂ ਕੁੜੀਆਂ ਦਾ ਕੀ ਕਸੂਰ ਹੈ ਜੇ ਦੇਖਣ ਵਾਲੇ ਵੀ ਇਦਾਂ ਦੇ ਬੈਠੇ ਆ ਬਥੇਰੇ
9: ਬਿਲਕੁਲ ਹੈ ਤਾਂ ਇਹੀ ਗੱਲ ਜੀ
10: ਠੀਕ ਹੈ ਨਾ
9: ਹੁਣ ਜਗਮੋਹਨ ਕੌਰ ਵੀ ਉਸ ਸਮੇਂ ਵਧੀਆ ਪੀ ਕੇ ਚੜ੍ਹਦੀ
10: ਕਿਵੇਂ
9: ਕਿਹੜਾ ਘੱਟਦੀ ਹਾਂਜੀ
10: ਨਹੀਂ ਕੀ ਜਗਮੋਹਨ ਕੌਰ ਕੀ
9: ਵਧੀਆ ਪੀ ਕੇ ਚੜ੍ਹਦੀ ਸੀ ਉਹ ਵੀ ਸਟੇਜ ਤੇ ਹਾਂਜੀ ਉਹ ਪਿੱਛੀ ਤੋਂ ਪਹਿਲਾਂ ਚੜ੍ਹਦੀ ਨੀ ਸੀ ਸਟੇਜ ਤੇ
10: ਨਹੀਂ ਤੁਹਾਨੂੰ ਕਿਵੇਂ ਪਤਾ ਇਸ ਚੀਜ਼ ਦਾ
9: ਅਸੀਂ ਦੇਖੀਏ ਜੀ ਆਈ ਸੀ ਵਿਆਹ ਚ
10: ਉਹਨਾਂ ਦਿਨਾਂ ਦੇ ਵਿੱਚ ਇੱਕ ਆਈ ਲੇਡੀ ਅਧੀਆ ਪੀ ਕੇ ਸਟੇਜ ਤੇ ਚੜ੍ਹਦੀ ਸੀ
9: ਬਿਲਕੁਲ ਘੈਂਟ ਸੀਗੀ ਉਹ ਜੱਟੀ
10: ਚਲੋ ਠੀਕ ਹੈ ਚਲੋ ਓਕੇ ਧੰਨਵਾਦ
9: ਡੱਬ ਚ ਪਿਸਤੌਲ ਵੀ ਰੱਖਦੀ ਸੀ ਉਹ
10: ਜਗਮੋਹਨ ਕੌਰ
9: ਹਾਂਜੀ ਹਾਂਜੀ ਹਾਂਜੀ
10: ਅੱਛਾ
9: ਹਾਂਜੀ ਹਾਂਜੀ
10: ਕਿਆ ਬਾਤ ਹੈ ਚਲੋ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਜਾਣਕਾਰੀ ਦਿੱਤੀ ਪਤਾ ਨੀ ਯਾਰ ਇਹ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਹੁਣ ਤੁਸੀਂ ਦੱਸ ਸਕਦੇ ਹੋ ਸਿੱਧਾ ਮੈਨੂੰ ਨੀ ਬੜਾ ਪਤਾ ਜਗਮੋਹਨ ਕੌਰ ਜੀ ਬਾਰੇ ਆ ਅੱਛਾ ਕਹਿੰਦੇ ਡੱਬ ਚ ਪਿਸਤੌਲ ਤੇ ਇਹਨਾਂ ਦਾ ਕਹਿਣਾ ਕਿ ਅਧੀਆ ਪੀਣਾ ਓਕੇ ਚਲੋ ਖੈਰ ਜੇ ਕਿਸੇ ਕੋਲ ਹੋਰ ਜਾਣਕਾਰੀ ਹੈਗੀ ਇਹਦੇ ਬਾਰੇ ਕਲੀਅਰ ਕਰ ਸਕਦੇ ਹੋ ਬਾਕੀ ਨਾ ਮੈਂ ਇਸ ਚੀਜ਼ ਨੂੰ ਇੰਡੋਰਸ ਕਰਦਾ ਨਾ ਮੈਨੂੰ ਪਤਾ ਐਵੇਂ ਨਾ ਹੋਵੇ ਕੋਈ ਕਹੇ ਕਿ ਨਵੀਂ ਦੇ ਪ੍ਰੋਗਰਾਮ ਤੇ ਇਹ ਗੱਲ ਸੁਣੀ ਹੈ ਡਿਸਕਲੇਮਰ ਹੈ ਕਿ ਇਹ ਇਹਨਾਂ ਦੀ ਆਪਦੀ ਇੱਕ ਸਟੋਰੀ ਹੈ ਇਹਨਾਂ ਨੇ ਦੱਸੀ ਹੈ ਤੇ ਸਾਡਾ ਕੋਈ ਲੈਣਾ ਦੇਣਾ ਨਹੀਂ ਇਸ ਸਟੋਰੀ ਦੇ ਨਾਲ ਠੀਕ ਹੈ ਨਾ ਸੋ ਓਕੇ ਇੱਕ ਤੁਸੀਂ ਯਾਦ ਰੱਖੋ 5 Rivers ਡਕਟ ਕਲੀਨਿੰਗ ਦਾ ਨੰਬਰ 5 Rivers ਡਕਟ ਕਲੀਨਿੰਗ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਤੁਸੀਂ ਹਜੇ ਤੱਕ ਵੀ ਡਕਟ ਕਲੀਨ ਨਹੀਂ ਕਰਾਏ ਹੁਣ ਹੀਟ ਚੱਲਣੀ ਹੈ ਯਾਰ ਘਰਾਂ 'ਚ ਡਕਟ ਕਲੀਨ ਕਰਾ ਲਓ ਨੰਬਰ ਹੈ 4376887750 4376887750 5 River